0: reason.
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597
4: ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਿਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8 905-204-1313 905-204-1313
3: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557 ਟੈਕ ਸਪਿਰਿਟ ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕ ਸਪਿਰਿਟ 905-621-4100 ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ ਵੈਰੀ ਪ੍ਰੋਫੈਸ਼ਨਲ ਟੀਮ ਟੈਕ ਸਪਿਰਿਟ 905-621-4100 905-621-4100 ਤੇ ਫੋਨ ਜ਼ਰੂਰ ਕਰੋ ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 647-504-1557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ
5: ਜੇਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼ ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ ਫੁੱਲ ਗਰਾਜ ਡੋਰਸ $349.99 ਤੋਂ ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ ਬੈਸਟ ਸਰਵਿਸ ਬੈਸਟ ਪ੍ਰਾਈਸ 905-789-0333 1098 ਪਿੰਟ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ 905-799-0333
6: ਡਾਈਵੋਰਸ ਜਾਂ ਕਸਟਡੀ ਦੇ ਲੜਾਈ

0: ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
1: S&S Lawyers ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
2: ਕਿਸੇ ਨੇ ਵੀ ਅਗਰ ਕਾਰ, ਵੈਨ, ਐਸਯੂਵੀ ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, ਐਸਯੂਵੀ ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 905-825-8000 ਤੇ ਕਾਲ ਕਰੋ। ਜੇ ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ, ਤੁਸੀਂ ਘਰ ਲੈ ਲਿਆ, ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ, ਤੁਹਾਨੂੰ ਡਰ ਹੈ ਕਿ ਯਾਰ ਬਿਲਡਰ ਤਾਂ ਸਾਡੇ ਮਗਰ ਆਊਗਾ, ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ, ਫਿਕਰ ਨਾ ਕਰੋ, ਕਾਲ ਕਰੋ ਤੁਸੀਂ ਜੇ ਗਿੱਲ ਹੋਰਾਂ ਨੂੰ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ ਦੇ ਨਾਲ। ਇਹ ਤੁਹਾਨੂੰ ਗਾਈਡ ਕਰਨਗੇ, ਕੰਸਲਟ ਕਰਨਗੇ, ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ ਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ ਚੋਂ ਛੁਟਕਾਰਾ ਦਿਵਾਉਂਦੇ ਨੇ। ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ। ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੰਡਵਾਇਆ, ਤੁਹਾਡਾ ਵੀ ਡਿਪੋਜ਼ਿਟ ਮੰਡਵਾ ਸਕਦੇ ਆ। ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ। ਬਿਲਡਰ ਤੋਂ ਪ੍ਰੋਪਰਟੀ ਲੈ ਲਈ, ਹੁਣ ਕਲੋਜ਼ਿੰਗ ਨਹੀਂ ਹੋ ਰਹੀ, ਤੁਸੀਂ ਫਸ ਚੁੱਕੇ ਹੋ, ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ, ਇਹਨਾਂ ਨੂੰ ਮਿਲਣ ਦਾ ਕੋਈ ਕੋਸਟ ਨਹੀਂ। ਨੰਬਰ ਹੈ 647-716-1987। ਜੇ ਗਿੱਲ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ, 647-716-1987 ਨੰਬਰ ਹੈ।

ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਅਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ।

ਸਟੀਰਿੰਗ ਤੇ ਦੋਨੋਂ ਹੱਥ ਰੱਖੋ ਸਿਰਫ ਨਹੀਂ ਮੇਰੇ ਵਾਂਗ ਦੱਸਿਆ ਹੁਣ ਕੀ ਗੱਲ ਉਹਦੇ

ਨਹੀਂ 10 ਮਿੰਟ ਲਗਾਤਾਰ ਬਿਨਾਂ ਰੁਕਿਆ ਭੰਗੜਾ ਪਾਉਣਾ ਰਨਿੰਗ ਤੋਂ ਵੀ ਔਖਾ, ਕਿਸੇ ਬੈਸਕਟਬਾਲ ਸੋਕਰ ਤੋਂ ਵੀ ਔਖਾ, ਕਿਉਂਕਿ ਤੁਸੀਂ ਵੱਖਰੇ ਵੱਖਰੇ ਸਟੈਪ ਕਰਨੇ ਆ, ਛਾਲਾਂ ਵੀ ਮਾਰਨੀਆਂ, ਬੈਠਕਾਂ ਵੀ ਮਾਰਨੀਆਂ। ਸੋ ਚਲੋ ਹੁਣ ਉਸ ਲੈਵਲ ਦੀ ਪ੍ਰੈਕਟਿਸ ਹੈ ਨਹੀਂ ਗੀ, ਬਟ ਉਹ ਸਮਾਂ ਬੜਾ ਵਧੀਆ ਸੀ ਯਾਰ, ਉਦੋਂ ਬਾਡੀ ਬੜੀ ਫਿੱਟ ਸੀ, ਪੀਜ਼ਾ ਖਾ ਲਿਆ, ਬਰਗਰ ਖਾ ਲਏ, ਕੋਈ ਫਰਕ ਹੀ ਨਹੀਂ ਸੀ, ਕਿਉਂਕਿ ਯੂ ਨੋ ਇੰਨਾ ਤੁਸੀਂ 3-4 ਘੰਟੇ ਆਪਣੇ ਬਾਡੀ ਦੀ ਬੱਸ ਕਰਾ ਦੇਣੀ, ਵਧੀਆ ਸੀ ਯਾਰ। ਤਾਂ ਹੀ ਚਲੋ ਹੁਣ ਵੀ ਥੋੜ੍ਹਾ ਬਹੁਤਾ ਫਿਟਨੈਸ ਵੱਲ ਨੂੰ ਇੱਕ ਝੁਕਾਅ ਜਿਹਾ ਹੈਗਾ, ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਅਸੀਂ ਬੋਡੀ ਬੜੀ ਪ੍ਰੈਕਟਿਸ ਕੀਤੀ ਯਾਰ, ਟੂ ਮੱਚ। ਤੁਸੀਂ ਨਾ ਸਾਡੇ ਭੰਗੜੇ ਦੀਆਂ ਵੀਡੀਓਜ਼ ਦੇਖਣੀਆਂ ਨੇ, ਤੁਸੀਂ ਯੂਟਿਊਬ 'ਤੇ ਜਾ ਕੇ ਟਾਈਪ ਕਰੋ SGPD, ਐਸ ਐਜ ਇਨ ਸੈਮ, ਜੀ ਐਜ ਇਨ ਗੋਟ, ਪੀ ਐਜ ਇਨ ਪੀਟਰ ਅਤੇ ਡੀ ਐਜ ਇਨ ਡੋਗ, SGPD, ਠੀਕ ਹੈ। ਤੁਸੀਂ SGPD ਭੰਗੜਾ ਟਾਈਪ ਕਰਿਓ ਅਤੇ ਸਾਡੀਆਂ ਵੀਡੀਓਜ਼ ਦੇਖਿਓ, ਤੁਸੀਂ ਆਪ ਕਹੋਗੇ ਨਵੀਂ ਯਾਰ ਬੱਲੇ ਬੱਲੇ ਬੱਲੇ, ਸਾਨੂੰ ਤਾਂ ਪਤਾ ਨਹੀਂ ਸੀਗਾ ਇਸ ਚੀਜ਼ ਦਾ। ਗਿੱਲ ਫਾਰਮ 'ਤੇ ਗੇੜਾ ਮਾਰੋ, ਗਿੱਲ ਫਾਰਮ 'ਤੇ ਤੁਸੀਂ ਪਹੁੰਚੋਗੇ ਫਰੈਸ਼ ਫਰੈਸ਼ ਫਰੈਸ਼ ਸਬਜ਼ੀਆਂ, ਸਾਗ, ਕੱਦੂ, ਟਮਾਟਰ, ਖੀਰੇ, ਪੇਠਾ, ਹਰੀਆਂ ਮਿਰਚਾਂ, ਹੋਰ ਬੜੀਆਂ ਸਬਜ਼ੀਆਂ। ਤੁਸੀਂ ਇੱਕ ਵਾਰ ਜਾਓ 14085 ਡਿਕਸੀ ਰੋਡ, ਰੋਜ਼ ਫਰੈਸ਼ ਸਬਜ਼ੀਆਂ ਪਿੱਕ ਕਰਦੇ ਆ ਡਿਕਸੀ ਕਿੰਗ ਗਿੱਲ ਫਾਰਮ, 10 to 8 ਖੁੱਲਿਆ, 10 to 8 ਡਿਕਸੀ ਐਂਡ ਕਿੰਗ ਗਿੱਲ ਫਾਰਮ। ਭਾਜੀ ਦੀ ਰਿਕੁਐਸਟ ਆਈ ਹੈ, ਆਰੂਫ ਹੈ।

0: बिंदर खेर साहब नहीं रीसा यार, क्या टॉप टॉप टॉप कमाल दे गीत है। बिंदरखिया साहब की आवाज हेक ते इस जड़ी उच्ची सुर है ना, इदी रीस नहीं कितने। सो प्रोग्राम पंजाबी रहा तुसी सुन रहे हो। स्टूडियो का फोन नंबर 1019056733337 905-673-3337-905-673-3337 नंबर 905-673-3337 ਦੇ ਉੱਤੇ ਗੱਲਬਾਤ ਤੁਹਾਡੀ ਅਤੇ ਸਾਡੀ ਹੋ ਸਕਦੀ ਹੈ। ਇੱਕ ਮੈਂ ਤੁਹਾਨੂੰ ਜ਼ਰੂਰ ਮੈਸੇਜ ਦਵਾਂ ਪੀ ਐਂਡ ਜੇ ਰੈਨੋਵੇਸ਼ਨ ਦਾ। ਪੀ ਐਂਡ ਜੇ ਰੈਨੋਵੇਸ਼ਨ ਦੇ ਪ੍ਰਸ਼ਾਂਤ ਬਾਈ ਜੀ ਨਾਲ ਤੁਸੀਂ ਗੱਲਬਾਤ ਕਰਨੀ ਹੈ। ਪ੍ਰਸ਼ਾਂਤ ਹੁਣੇ ਤੁਹਾਡੇ ਲਈ ਹਾਜ਼ਰ ਨੇ। ਅਗਰ ਕੋਈ ਵੀ ਰੈਨੋਵੇਸ਼ਨ ਦਾ ਕੰਮ ਹੈ, ਖਾਸ ਤੌਰ 'ਤੇ ਤੁਸੀਂ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੈ, ਕੋਈ ਵਾਸ਼ਰੂਮਾਂ ਦੀ ਰੈਨੋਵੇਸ਼ਨ ਹੈ, ਕੋਈ ਫਰੇਮਿੰਗ ਡਰਾਈ ਵਾਲ, ਕੋਈ ਟਾਇਲਾਂ ਨਵੀਆਂ ਲਵਾਉਣੀਆਂ ਹੋਣ, ਕੋਈ ਸ਼ੋਰਟਕੱਟ ਨਹੀਂ, ਬੜਾ ਸੋਲਿਡ ਕੰਮ ਹੈ, ਇੰਸ਼ੋਰਡ ਫੁੱਲੀ ਇੰਸ਼ੋਰਡ ਕੰਪਨੀ ਹੈ। ਪ੍ਰਸ਼ਾਂਤ ਨੂੰ ਫੋਨ ਘੁਮਾ ਲਓ 4373180400 437-318-0400 PNJ ਰੈਨੋਵੇਸ਼ਨ। ਮਿਸਟਰ ਪ੍ਰਸ਼ਾਂਤ, ਤੁਹਾਡੀ ਕੋਈ ਪ੍ਰੋਪਰਟੀ ਹੈ, ਪ੍ਰੋਪਰਟੀ ਮੈਨੇਜਰ ਹੋ, ਕੋਈ ਰੈਂਟਲ ਪ੍ਰੋਪਰਟੀ ਹੈ, ਰੀਅਲਟਰ ਹੋ, ਪ੍ਰੋਪਰਟੀਜ਼ ਦੀ ਨਿੱਕੀ ਮੋਟੀ ਵੀ ਮੇਨਟੇਨੈਂਸ ਹੈ ਕੋਈ, ਤਾਂ 4373180400 7473 ਹੈਲੋ ਜੀ।
1: ਹਾਂਜੀ ਸਤਿ ਸ਼੍ਰੀ ਅਕਾਲ ਨਵੀ, ਕਿੱਦਾਂ ਹਾਲ?
0: ਸਤਿ ਸ਼੍ਰੀ ਅਕਾਲ ਜੀ, ਵਧੀਆ ਜੀ, ਕੀ ਹਾਲ?
1: ਠੀਕ ਠੀਕ ਵਧੀਆ। ਬਹੁਤ ਸੋਹਣਾ ਗਾਣਾ ਲਾਇਆ ਯਾਰ, ਮੈਂ ਇਧਰੋਂ ਆ ਰਿਹਾ ਸੀ ਡਰਾਈਵ ਕਰਨ ਦਾ ਬੈਂਸਰ ਤੋਂ।
0: ਅੱਛਾ,
1: ਵਾਪਸ ਆ ਰਿਹਾ ਤੇ ਜਾਣੀ ਪਤਾ ਹੀ ਨੀ ਲੱਗਿਆ,
0: ਪ੍ਰੋਗਰਾਮ ਖਤਮ ਹੋਣ ਸਾਰ ਤੁਸੀਂ ਬਸ ਪਹੁੰਚ ਜਾਣਾ ਯਾਰ ਟਿਕਾਣੇ।
1: ਹਾਂਜੀ ਪਹੁੰਚ ਜਾਣਾ।
0: ਹੋਰ ਸੁਣਾ,
1: ਬਹਿਲਾ ਨਾਲੇ ਗੱਲਾਂ ਮਾਰੀ ਚੱਲ, ਨਾਲੇ ਕੋਈ ਗਾਣਾ ਲਾਈ ਚੱਲ, ਬਹੁਤ ਵਧੀਆ ਲੱਗਦਾ।
0: ਚਲੋ ਜੀ, ਬਹੁਤ ਧੰਨਵਾਦ ਤੁਹਾਡਾ, ਸ਼ੁਕਰੀਆ ਸਰ। ਬਹੁਤ ਸ਼ੁਕਰੀਆ, ਚੱਕ ਦਿੰਦੇ ਫਟੇ। ਓਕੇ, ਥੈਂਕ ਯੂ ਜੀ। 5950 ਹੈਲੋ,
2: ਸਤਿ
0: ਸ਼੍ਰੀ ਅਕਾਲ ਜੀ, ਕਿਵੇਂ ਹੋ?
2: ਬਹੁਤ ਵਧੀਆ ਭਾਜੀ, ਬਹੁਤ ਜਿਆਦਾ ਟਾਇਰਡ ਹੋ ਕੇ ਕੰਮ ਤੋਂ ਨਿਕਲ ਰਹੇ ਸੀ, ਬਸ ਤੁਹਾਡਾ ਚੈਨਲ ਚਲਾ ਲਿਆ।
0: ਵੈਰੀ ਗੁੱਡ, ਆਨੰਦ ਹੀ ਆਨੰਦ, ਬਹੁਤ ਚੰਗੀ ਗੱਲ ਹੈ ਭਾਜੀ। ਦੇਖੋ, ਮੈਨੂੰ ਨਾ ਪਤਾ ਹੁੰਦਾ ਕਿ ਤੁਸੀਂ ਹੁਣ ਕੰਮ ਕਾਜ ਖਤਮ ਕਰਕੇ ਘਰਾਂ ਨੂੰ ਆ ਰਹੇ ਹੋ, ਸੋ ਕੋਸ਼ਿਸ਼ ਹੈ ਕਿ ਬਸ ਤੁਸੀਂ ਯੂਨੋ ਆਉਂਦੇ ਹੋਏ ਥੋੜ੍ਹਾ ਜਿਹਾ ਸਟ੍ਰੈਸ ਫਰੀ ਹੋ ਜਾਓ, ਤੁਹਾਨੂੰ ਇੰਝ ਹੋਵੇ ਕਿ ਯਾਰ ਪ੍ਰੋਗਰਾਮ ਸੁਣ ਕੇ ਵਧੀਆ ਇੱਕ ਰਿਲੈਕਸੇਸ਼ਨ ਜੀ ਮਿਲੀ ਹੈ। ਵਾਹ ਵੀ ਵਾਹ, ਥੈਂਕ ਯੂ ਸਰ, ਬਹੁਤ ਸ਼ੁਕਰੀਆ ਤੁਹਾਡਾ, ਧੰਨਵਾਦ। ਕੋਈ ਹੁਕਮ?
2: ਬਸ ਭਾਜੀ, ਬਸ ਤੁਹਾਨੂੰ ਗੱਲ ਕਰਕੇ ਤੁਹਾਡੇ ਨਾਲ ਬਹੁਤ ਮਜ਼ਾ ਆ ਜਾਂਦਾ, ਇਹੀ ਬਹੁਤ ਹੈ।
0: ਬਹੁਤ ਸ਼ੁਕਰੀਆ, ਨਹੀਂ ਥੈਂਕ ਯੂ ਸਰ, ਬਹੁਤ ਬਹੁਤ ਪਿਆਰ। ਤੁਹਾਡਾ ਨਾਮ?
2: ਹਰਜਿੰਦਰ ਸਿੰਘ।
0: ਹਰਜਿੰਦਰ ਸਿੰਘ,
2: ਹਾਂਜੀ,
0: ਕਿਆ ਬਾਤ ਹੈ ਹਰਜਿੰਦਰ ਜੀ, ਬਹੁਤ ਧੰਨਵਾਦ ਤੁਹਾਡਾ, ਬਹੁਤ ਸ਼ੁਕਰੀਆ ਹਰਜਿੰਦਰ ਸਿੰਘ ਜੀ ਤੇ। ਵਾਹ ਯਾਰ, ਕੋਲਾਂ ਤੁਹਾਡੀਆਂ ਇੱਦਾਂ ਦੀਆਂ, ਫਿਰ ਸਾਨੂੰ ਥੋੜ੍ਹਾ ਜਿਹਾ ਹੋਰ ਵੀ ਇੱਕ ਚਾਅ ਜਿਹਾ ਚੜ੍ਹ ਦਿੰਦਾ ਕਿ ਪ੍ਰੋਗਰਾਮ ਪੇਸ਼ ਕਰੀਏ, ਚੱਕੀ ਤੇ ਚੱਕ ਦੀਏ ਫੱਟੇ। ਸੋ ਪ੍ਰੋਗਰਾਮ ਪੰਜਾਬੀ ਦਾ 905-673-3337 ਆਪਣਾ ਫੋਨ ਨੰਬਰ ਹੈ, 905-673-3337 ਤੇ ਗੱਲਾਂ ਬਾਤਾਂ ਤੁਹਾਡੇ ਨਾਲ ਹੋ ਰਹੀਆਂ ਨੇ। ਰੋਇਲ ਆਟੋ ਸੈਂਟਰ ਦੇ ਸਾਡੇ ਰਾਜ ਭਾਜੀ, ਤੁਹਾਡੀ ਗੱਡੀ ਦਾ ਕੋਈ ਵੀ ਕੰਮ ਹੋਣ ਵਾਲਾ, ਇੰਜਨ ਟ੍ਰਾਂਸਮਿਸ਼ਨ ਦੀ ਕੋਈ ਪ੍ਰੋਬਲਮ ਹੈ, ਉਬਰ ਲਿਫਟ ਦੀ ਸੇਫਟੀ ਇੰਸਪੈਕਸ਼ਨ ਹੈ, ਰੋਇਲ ਆਟੋ ਸੈਂਟਰ ਸਟੀਲਸ ਐਂਡ ਮੈਲਨੀ, ਅਫੋਰਡੇਬਲ, ਓਨੈਸਟ, ਰਿਲਾਇਬਲ, ਬੜੀ ਟੌਪ ਦੀ ਟੀਮ ਹੈ ਰੋਇਲ ਆਟੋ ਸੈਂਟਰ। 905-799-1478 905-799-1478 905-799-1478 ਰੋਇਲ ਆਟੋ ਸੈਂਟਰ ਦੀ ਟੀਮ ਤੁਹਾਡੇ ਲਈ ਹਾਜ਼ਰ ਹੈ। ਹੁਣ ਨਾ ਮੌਸਮ ਅੱਜ ਦਿਨ ਵਧੀਆ ਲੱਗ ਗਿਆ, ਨਹੀਂ ਤਾਂ ਕਣੀਆਂ ਹੀ ਕਣੀਆਂ। ਚਲੋ ਵਧੀਆ ਗੱਲ, ਇੱਦਾਂ ਦੇ ਦਿਨ ਜਿਹੜੇ ਹੈਗੇ ਆ ਲੱਗਣੇ ਵੀ ਚਾਹੀਦੇ ਆ, ਸਮਰ ਖਤਮ ਹੋ ਰਹੀ ਹੈ। ਬਟ ਖਤਮ ਹੋਣ ਤੋਂ ਪਹਿਲਾਂ ਨਾ ਤੁਸੀਂ ਕੰਮ ਕੋਈ ਵੀ ਰੂਫ ਦਾ ਹੈਗਾ ਕਰਾ ਲਓ ਪਲੀਜ਼, ਵਿੰਟਰ ਦੇ ਵਿੱਚ ਰੂਫ ਲੀਕ ਹੋ ਜਾਵੇ ਪੰਗਾ ਬਹੁਤ ਹੈ। ਤੁਸੀਂ ਟਾਈਮ ਨਾਲ ਹੁਣੇ ਆਪਣੀ ਰੂਫ ਨਵੀਂ ਲਗਵਾਉਣੀ ਹੈ ਨਵੀਂ ਲਵਾ ਲਓ, ਰਿਪੇਅਰ ਕਰਾਉਣੀ ਹੈ ਰਿਪੇਅਰ ਕਰਾ ਲਓ। ਪੈਸ਼ਨ ਰੂਫਿੰਗ 647-919-9413, ਫੁੱਲੀ ਇੰਸ਼ੋਰਡ ਕੰਪਨੀ 647-919-9413। 1451 ਹੈਲੋ,
3: ਹਾਂਜੀ ਸਤਿ ਸ੍ਰੀ ਅਕਾਲ ਨਵੀਂ ਜੀ।
0: ਸਤਿ ਸ੍ਰੀ ਅਕਾਲ ਜੀ,
3: ਕੀ ਹਾਲ ਚਾਲ ਹੈ ਜੀ?
0: ਬਹੁਤ ਵਧੀਆ ਜੀ, ਬਹੁਤ ਵਧੀਆ ਜੀ, ਕਿਵੇਂ ਹੋ?
3: ਬਸ ਕਿਰਪਾ ਜੀ, ਚੜ੍ਹਦੀ ਕਲਾ ਤੁਹਾਡਾ ਪ੍ਰੋਗਰਾਮ ਸੁਣ ਕੇ।
0: ਕੀ ਬਾਤ ਹੈ, ਚੜ੍ਹਦੀ ਕਲਾ, ਚੜ੍ਹਦੀ ਕਲਾ ਚ ਆਪਾਂ ਰਹਿੰਦੇ ਆ ਵੈਸੇ ਹਮੇਸ਼ਾ ਹੀ, ਚੰਗੀ ਗੱਲ ਹੈ।
3: ਹਾਂਜੀ ਹਾਂਜੀ, ਬਹੁਤ ਵਧੀਆ ਪ੍ਰੋਗਰਾਮ ਜੀ ਤੁਹਾਡਾ।
0: ਧੰਨਵਾਦ ਸਰ,
3: ਧੰਨਵਾਦ।
0: ਬਹੁਤ ਪਿਆਰ, ਤੁਹਾਡਾ ਨਾਮ?
3: ਮੈਂ ਬਲਜੀਤ ਸਿੰਘ ਬੋਲ।
0: ਬਲਜੀਤ ਸਿੰਘ, ਬਲਜੀਤ ਸਿੰਘ ਜੀ ਕਿਵੇਂ ਹੋ? ਵਧੀਆ, ਖੁਸ਼ ਹੋ ਜ਼ਿੰਦਗੀ ਚ? ਸਿਹਤ ਸੁ ਠੀਕ ਹੈ?
3: ਬਸ ਹਾਂਜੀ, ਬਿਲਕੁਲ ਸਭ ਕੁਝ ਠੀਕ ਚੱਲਦਾ, ਵਧੀਆ ਜੀ।
0: ਦੇਖੋ ਸਿਹਤਾਂ ਠੀਕ ਨੇ ਸਭ ਤੋਂ ਬਸ ਖਾਸ ਚੀਜ਼ ਹੈ, ਹੋਰ ਜੋ ਮਰਜ਼ੀ ਹੋਈ ਜਾਵੇ।
3: ਹਾਂਜੀ, ਬਹੁਤ ਵਧੀਆ
0: ਪ੍ਰੋਗਰਾਮ, ਬਹੁਤ ਧੰਨਵਾਦ ਜੀ, ਬਹੁਤ ਧੰਨਵਾਦ।
3: ਕਰਦੇ ਘਰ ਦੇ ਲਾਗੇ ਪਹੁੰਚ ਗਿਆ ਸੀ।
0: ਕੀ ਬਾਤ ਹੈ,
3: ਪ੍ਰੋਗਰਾਮ ਘਰ ਜਾ ਕੇ ਵੀ ਸੁਣਨਾ ਸੀ।
0: ਅੱਛਾ, ਵਾਹ ਵੀ ਵਾਹ, ਘਰੇ ਰੇਡੀਓ ਲਾਇਆ ਹੋਇਆ ਤੁਹਾਡਾ?
3: ਮੈਂ ਫੋਨ ਤੇ ਲਾ ਲੈਣਾ ਜੀ,
0: ਫੋਨ ਤੇ। ਵਧੀਆ, ਅੱਜ ਕੱਲ ਦੇਖੋ ਸਾਰਾ ਕੁਝ ਸੁਖਾਲਾ ਬਹੁਤ ਹੋ ਗਿਆ, ਫੋਨ ਤੇ ਜਿੱਥੇ ਮਰਜ਼ੀ। ਮੈਂ ਹੱਸਦਾ ਹੁੰਦਾ, ਮੈਂ ਕਿਹਾ ਭਾਵੇਂ ਪਿੰਡ ਮੋਟਰ ਤੇ ਬੈਠੇ ਉੱਥੇ ਵੀ ਫੋਨ ਤੇ ਪ੍ਰੋਗਰਾਮ ਲਾ ਲਓ ਤੇ ਸੁਣੋ ਆਰਾਮ ਨਾਲ।
3: ਮੈਂ ਤਾਂ ਬਾਹਰ ਗਿਆ ਹੁੰਦਾ ਜੀ ਕਈ ਵਾਰੀ, ਇੱਧਰ ਆਪਣੀ ਯੂਕੇ ਸਾਈਡ, ਮੈਂ ਉੱਧਰ ਤੁਹਾਡਾ ਐਪ ਤੇ ਲਾ ਲੈਂਦਾ।
0: ਵਾਹ, ਨਹੀਂ ਤੁਸੀਂ ਦੇ, ਮੈਂ ਨਾ, ਮੈਂ ਕਿਹਾ ਪਿਛਲੇ ਇੱਕ ਸਾਲ ਦੀ ਗੱਲ ਹੈ, ਮੈਂ ਕਿਤੇ ਛੁੱਟੀਆਂ ਤੇ ਗਿਆ ਤੇ ਵਾਪਸ ਆਉਂਦੇ ਹੋਏ ਚਲੋ ਜਹਾਜ਼ ਤੇ ਮੈਂ ਵਾਈਫਾਈ ਲੈ ਲਿਆ ਤੇ ਮੈਂ ਟਾਈਮ ਦੇਖਿਆ, ਮੈਂ ਕਿਹਾ ਯਾਰ ਪ੍ਰੋਗਰਾਮ ਚੱਲ ਰਿਹਾ। ਮੈਂ ਐਪ ਖੋਲੀ, ਪ੍ਰੋਗਰਾਮ ਲਾਇਆ ਤੇ ਮੇਰੇ ਡੈਡ ਉਦੋਂ ਪ੍ਰੋਗਰਾਮ ਕਰ ਰਹੇ ਸੀ। ਮੈਂ ਉਹਨਾਂ ਨੂੰ ਮੈਸੇਜ ਕੀਤਾ, ਮੈਂ ਕਿਹਾ ਡੈਡੀ ਦੇਖ ਲਓ ਤੁਹਾਨੂੰ ਮੈਂ ਜਹਾਜ਼ ਤੋਂ ਸੁਣ ਰਿਹਾ।
3: ਹਾਂਜੀ
0: ਹਾਂਜੀ, ਸੋ ਵਧੀਆ ਚੀਜ਼ ਹੈ, ਦੇਖੋ ਜਿੱਥੇ ਵੀ ਜਾਓ ਸੁਣੋ ਆਰਾਮ ਨਾਲ। ਬਹੁਤ ਸ਼ੁਕਰੀਆ ਭਾਜੀ,
3: ਥੈਂਕ ਯੂ ਸਰ,
0: ਬਹੁਤ ਧੰਨਵਾਦ, ਬਹੁਤ ਪਿਆਰ, ਬਹੁਤ ਸਤਿਕਾਰ, ਥੈਂਕ ਯੂ ਸੋ ਮਚ। ਤੇ ਇੱਕ ਮੈਂ ਤੁਹਾਨੂੰ ਲੈ ਕੇ ਚੱਲਦਾ ਮਨਜੀਤ ਹੋਣਾ ਕੋਲ, ਅਪਲਾਈਂਸ ਜੰਕਸ਼ਨ ਤੇ, ਵਨ ਐਂਡ ਓਨਲੀ ਮਨਜੀਤ। ਮਨਜੀਤ ਕਿਵੇਂ ਹੋ?
4: ਬਸ ਵਧੀਆ ਨਵੀਂ, ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਬੈਕ ਟੂ ਸਕੂਲ ਵੀਕ ਹੈ, ਬੈਕ ਟੂ ਸਕੂਲ ਵੀਕਐਂਡ ਆਏਗਾ ਜਿਹਦੇ ਵਿੱਚ ਇਸ ਵੀਕ ਦੀਆਂ ਸਪੈਸ਼ਲ ਡੀਲਸ ਨੇ। ਸਭ ਤੋਂ ਪਹਿਲਾਂ ਟੀਵੀ ਸੈਕਸ਼ਨ ਚ ਸੈਮਸੰਗ ਬ੍ਰਾਂਡ ਦਾ 75 ਇੰਚ ਦਾ ਐਲਈਡੀ ਸਮਾਰਟ 4K ਟੀਵੀ ਹੈ, 2026 ਦਾ ਲੇਟੈਸਟ ਮਾਡਲ ਹੈ, $1500 ਦੀ ਪ੍ਰਾਈਸ ਤੋਂ ਘਟਾ ਕੇ $999, ਤੇ ਨਾਲ $300 ਦੀ ਸਾਊਂਡ ਬਾਰ ਬਿਲਕੁਲ ਫ੍ਰੀ ਐਜ਼ ਅ ਗਿਫਟ ਸਿਸਟਮ ਸੈਮਸੰਗ ਵੱਲੋਂ ਦਿੱਤੀ ਜਾ ਰਹੀ। $999 ਚ 75 ਇੰਚ ਦਾ ਟੀਵੀ ਤੇ ਨਾਲ ਫ੍ਰੀ ਸਾਊਂਡ ਬਾਰ। ਜਿੰਨੇ ਵੀ ਕਸਟਮਰ ਸਿਸਟਮ ਨਵੇਂ ਘਰ ਦੇ ਵਿੱਚ ਮੂਵ ਹੋ ਰਹੇ ਨੇ, ਤੁਸੀਂ 5 ਦੇ 5 ਅਪਲਾਈਂਸਸ ਦਾ ਜੇ ਕੋਂਬੋ ਦੇਖ ਰਹੇ ਹੋ, ਇਹਦੇ ਵਿੱਚ 36 ਇੰਚ ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫ੍ਰਿਜ, ਗਲਾਸ ਟੌਪ ਦਾ ਇਲੈਕਟ੍ਰਿਕ ਸਟੋਵ, ਟੌਲ ਟੱਬ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਵਿਦ ਵਾਸ਼ਰ ਤੇ ਡਰਾਇਰ, $6500 ਦੀ ਵੈਲਿਊ ਦੇ 5 ਅਪਲਾਈਂਸਸ ਦਾ ਕੋਂਬੋ ਹੈ ਜਿਹੜਾ ਕਿ ਸਿਰਫ $39.99 ਚ ਇਸ ਵੀਕ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਆ। ਲਾਸਟ ਦੇ ਵਿੱਚ ਜਿੰਨੇ ਵੀ ਕਸਟਮਰ ਇਸ ਟਾਈਮ ਬਿਲਟ ਇਨ ਅਪਲਾਈਂਸਸ ਦੇ ਵਿੱਚ ਡੀਲ ਦੇਖ ਰਹੇ ਨੇ, ਬਿਲਟ ਇਨ ਅਪਲਾਈਂਸਸ ਦਾ ਪੂਰੇ ਦਾ ਪੂਰਾ ਸੈੱਟ ਹੈ ਜਿਹਦੇ ਵਿੱਚ 36 ਇੰਚ ਦਾ ਕਾਊਂਟਰ ਡੈਪ ਬਿਲਟ ਇਨ ਫ੍ਰਿਜ, 36 ਇੰਚ ਦਾ ਬਿਲਟ ਇਨ ਕੁੱਕਟੌਪ, 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ, $13,000 ਦੀ ਵੈਲਿਊ ਤੋਂ ਘਟਾ ਕੇ $69.99 ਚ ਬਿਲਟ ਇਨ ਅਪਲਾਈਂਸਸ ਦਾ ਤੁਸੀਂ ਇਹ ਪੂਰਾ ਸੈੱਟ ਲਗਾ ਸਕਦੇ ਹੋ। ਸੋ ਵਿਜ਼ਿਟ ਕਰੋ ਅਪਲਾਈਂਸ ਜੰਕਸ਼ਨ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ ਵਾਲੀ ਲੋਕੇਸ਼ਨ, ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਵਾਲੀ ਲੋਕੇਸ਼ਨ। ਨੰਬਰ ਟੂ ਕਾਲ ਇਜ 905-450-0054-050-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-
0: ਮੌਕਾ ਦੇ ਰਹੇ ਹਾਂ, ਤੁਸੀਂ ਸੀਐਨਈ ਦੀਆਂ ਦੋ ਟਿਕਟਾਂ ਜਿੱਤ ਸਕਦੇ ਹੋ ਫਰਾਈਡੇ। ਦੇਖੋ ਸੀਐਨਈ ਅਨਲਿਮਿਟਿਡ ਰਾਈਡ ਵਾਲੀਆਂ ਟਿਕਟਾਂ ਕੋਈ ਆਮ ਟਿਕਟਾਂ ਨਹੀਂ, ਤੇ ਨਾਲੇ ਸੀਐਨਈ ਵੀਆਈਪੀ ਟਿਕਟਾਂ ਰੈਫ ਸਪੇਰੇ ਦੇ ਸ਼ੋਅ ਦੀਆਂ ਇਸ ਫਰਾਈਡੇ। ਸੋ ਨਾਲੇ ਸੀਐਨਈ ਇੰਜੋਏ ਕਰੋ, ਰਾਈਡਾਂ ਜਿੰਨੀਆਂ ਮਰਜ਼ੀ ਲਓ, ਨਾਲੇ 8:30 ਸ਼ਾਮ ਨੂੰ ਫਿਰ ਰੈਫ ਸਪੇਰਾ ਸੀਐਨਈ ਦੇ ਸਟੇਜ ਤੇ ਬਹੁਤ ਇੱਕ ਦਮਦਾਰ ਟੌਪ ਦੀ ਪਰਫੋਰਮੈਂਸ ਕਰ ਰਿਹਾ। ਕਰਨਾ ਕੀ ਹੈ, ਇੰਸਟਾਗ੍ਰਾਮ ਪੇਜ ਹੈ ਸਾਡਾ ਪੰਜਾਬੀ ਲਹਿਰਾ, ਅਸੀਂ ਵੀਡੀਓ ਪਾਈ ਹੈ ਕੱਲ ਹੀ, ਉਸ ਵੀਡੀਓ ਤੇ ਟੈਗ ਕਰੋ ਕਿ ਤੁਸੀਂ ਕਿਹਨੂੰ ਲੈ ਕੇ ਜਾਓਗੇ ਨਾਲ, ਤੇ ਸਾਨੂੰ ਪੰਜਾਬੀ ਲਹਿਰਾ ਨੂੰ ਫੋਲੋ ਕਰੋ ਇੰਸਟਾਗ੍ਰਾਮ ਤੇ। ਤੇ ਤੁਹਾਨੂੰ ਮੌਕਾ ਮਿਲ ਰਿਹਾ ਕਿ ਤੁਸੀਂ ਰੈਫ ਸਪੇਰੇ ਦੇ ਸ਼ੋਅ ਦੀਆਂ ਵੀਆਈਪੀ ਟਿਕਟਾਂ ਦੋ ਜਿੱਤੋ। ਪੇਜ ਹੈ ਪੰਜਾਬੀ ਲਹਿਰਾਂ, PUNJABILERAN, ਇੰਸਟਾਗ੍ਰਾਮ ਪੰਜਾਬੀ ਲਹਿਰਾਂ PUNJABILERAN। ਜੀ 6780 ਹੈਲੋ,
5: ਸਤਿ ਸ਼੍ਰੀ ਅਕਾਲ ਨਵੀਂ ਭਾਈ, ਕੀ ਹਾਲ ਚਾਲ?
0: ਵਧੀਆ ਵਧੀਆ ਭਾਜੀ, ਕੀ ਹਾਲ?
5: ਬਹੁਤ ਵਧੀਆ ਸ਼ੁਕਰ ਹੈ ਰੱਬ ਦਾ। ਹੋਰ
0: ਬਹੁਤ ਵਧੀਆ ਜੀ, ਬੱਲੇ ਬੱਲੇ ਬਸ ਵਧੀਆ ਮੌਸਮ ਇੰਜੋਏ ਕਰ ਰਹੇ ਹਾਂ ਤੇ ਗੱਲਾਂ ਬਾਤਾਂ ਤੁਹਾਡੇ ਨਾਲ ਮਾਰ ਰਹੇ ਹਾਂ ਤੇ ਡਬਲ ਇੰਜੋਇਮੈਂਟ ਹੋ ਜਾਂਦੀ ਹੈ ਇਹਦੇ ਨਾਲ।
5: ਬਿਲਕੁਲ ਬਿਲਕੁਲ ਭਾਈ, ਤੁਹਾਡਾ ਪ੍ਰੋਗਰਾਮ ਹੈ ਹੀ ਏਦਾਂ ਦਾ ਕਿ ਸਹੀ ਗੱਲ ਆ, ਸਫ਼ਰ ਦਾ ਪਤਾ ਨੀ ਲੱਗਦਾ, ਹੋਰ ਵੀ ਬਹੁਤ ਕੁਝ ਦੇਖਣ ਨੂੰ ਮਿਲਦਾ।
0: ਨਹੀਂ ਜਦੋਂ ਨਾ ਤੁਸੀਂ ਇੰਜੋਏ ਕਰ ਰਹੇ ਹੋ ਲਾਈਫ ਦੇ ਵਿੱਚ, ਫਿਰ ਵਾਕਈ ਦੇਖੋ ਹੁਣ ਤੁਸੀਂ ਛੁੱਟੀਆਂ ਤੇ ਚਲ ਜਾਂਦੇ ਹੋ ਵਧੀਆ ਫੈਮਿਲੀ ਨਾਲ, ਫਰੈਂਡਸ ਨਾਲ ਇੰਜੋਏ ਕਰ ਰਹੇ ਹੋ, 7-8 ਦਿਨ ਕਿਵੇਂ ਲੰਘਦੇ ਆ ਪਤਾ ਨੀ ਲੱਗਦਾ।
5: ਬਿਲਕੁਲ ਬਿਲਕੁਲ,
0: ਸੋ ਇਹੀ ਚੀਜ਼ਾਂ ਨੇ ਦੇਖੋ, ਸਮਾਂ ਵਧੀਆ ਲੰਘਦਾ ਤਾਂ ਪਤਾ ਹੀ ਲੱਗਦਾ, ਸਮਾਂ ਥੋੜਾ ਔਖਾ ਚੱਲ ਰਿਹਾ ਹੁੰਦਾ ਫਿਰ ਐਂ ਲੱਗਦਾ ਕਿ ਬਸ ਦਿਨ ਹੀ ਬੜੇ ਲੰਬੇ ਨੇ।
5: ਬਿਲਕੁਲ, ਮੈਂ ਵੀ ਹੁਣ ਕੰਮ ਤੋਂ ਨਿਕਲਿਆ ਸੀ ਮਾਰਕਮ ਤੋਂ ਤੇ ਚਾਹਣਾ ਮੈਂ ਘਰ ਦੀ ਵਾਈਫ ਦਾ ਫੋਨ ਆ ਗਿਆ, ਕਹਿੰਦੀ ਬ੍ਰੈਂਪਟਨ ਤੋਂ ਸਮਾਨ ਲਿਆਉਣਾ, ਮੈਂ ਗੱਡੀ ਨੂੰ ਬ੍ਰੈਂਪਟਨ ਚ ਪਾ ਲਈ।
0: ਤੁਸੀਂ ਤੁਸੀਂ ਵੈਸੇ ਕਿੱਥੇ ਰਹਿੰਦੇ ਹੋ?
5: ਮੈਂ ਭਾਈ ਮਾਰਕਮ ਰਹਿੰਦਾ, ਆਪਣਾ ਗੁਰਦੁਆਰਾ ਸਾਹਿਬ ਹੈ ਨਾ।
0: ਅੱਛਾ,
5: ਗੁਰਦੁਆਰਾ
0: ਸੋ ਮਾਰਕਮ, ਤੁਸੀਂ ਕੰਮ ਵੀ ਮਾਰਕਮ ਹੀ ਕਰਦੇ ਹੋ?
5: ਹਾਂਜੀ ਭਾਜੀ, ਮੈਂ ਮਾਰਕਮ ਜੀ ਕਰਦਾ ਕੰਮ।
0: ਤੇ ਪਰ ਬ੍ਰੈਂਪਟਨ ਤੋਂ ਕਿਹੜਾ ਐਸਾ ਸਮਾਨ ਹੈ ਜਿਹੜਾ ਕਿ ਤੁਹਾਨੂੰ ਉੱਥੋਂ ਨਹੀਂ ਮਿਲਦਾ?
5: ਕੁਲਚੇ
0: ਕੁਲਚਿਆਂ ਲਈ ਤੁਸੀਂ ਬ੍ਰੈਂਪਟਨ ਆ ਰਹੇ ਹੋ? ਵਾਹ ਵੀ ਵਾਹ, ਕੱਲ ਨੀ ਸੀ ਗੱਲ ਕਰ ਰਹੇ, ਹੁਣ ਵਾਈਫ ਜਦੋਂ ਕੋਈ ਹੁਕਮ ਲਾਵੇ ਬੰਦੇ ਨੂੰ ਪੂਰਾ ਹੀ ਕਰਨਾ ਪੈਂਦਾ।
5: ਬਿਲਕੁਲ ਭਾਈ, ਰੋਟੀ ਵੀ ਤਾਂ ਫਿਰ ਤੁਹਾਨੂੰ ਪਤਾ ਔਖਾ, ਮੈਂ ਤਾਂ 2-3 ਵਾਰ ਰੋਟੀ ਬਣਾਉਣ ਦੀ ਕੋਸ਼ਿਸ਼ ਕੀਤੀ, ਫਾਇਰ ਅਲਾਰਮ ਵੱਜ ਗਿਆ।
0: ਨਹੀਂ ਨਹੀਂ, ਆਪਣੇ ਵਾਸ ਦੀ ਗੱਲ ਨੀ, ਤੁਸੀਂ ਬਸ ਬਾਹਰੋਂ ਮੰਗਾ ਲਿਆ ਕਰੋ। ਬਟ ਮੈਂ ਹੈਰਾਨ ਹਾਂ ਕਿ ਤੁਹਾਡੇ ਕੁਲਚੇ ਤੁਹਾਨੂੰ ਮਾਰਕਮ ਤੋਂ ਨਹੀਂ ਮਿਲਦੇ ਵਧੀਆ।
5: ਨਹੀਂ ਭਾਈ, ਇੱਥੇ ਟੇਸਟ ਨੀ ਹੈ, ਜਦੋਂ ਬ੍ਰੈਂਪਟਨ ਜਾਂਦਾ ਥੋੜਾ ਜਿਹਾ ਟੇਸਟ, ਪਤਾ ਨੀ ਕੀ ਪੰਜਾਬ ਦਾ ਸਵਾਦ ਹੁੰਦਾ ਕੁਲਚਿਆਂ ਦਾ, ਇੱਥੇ ਉਹ ਟੇਸਟ ਹੈ ਨੀ।
0: ਚਲੋ ਕੋਈ ਨਾ, ਆ ਜਾਓ ਹੌਲੀ ਹੌਲੀ ਦੇ ਪ੍ਰੋਗਰਾਮ ਸੁਣਦੇ ਜਾਓ।
5: ਬਿਲਕੁਲ,
0: ਥੈਂਕ ਯੂ ਭਾਜੀ, ਥੈਂਕ ਯੂ। ਸੁਣਦੇ ਹਾਂ ਇੱਕ ਬਹੁਤ ਹੀ ਕਮਾਲ ਦਾ ਗੀਤ, ਵੀ ਵਿਲ ਬੀ ਰਾਈਟ ਬੈਕ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475415 1557। ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲੈਂਡਸ ਪੁਆਇੰਟ, ਤਾਂ ਲੈ ਕੇ ਜਾਓ ਟੀ ਡਾਟ ਵਾਟਰ ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ ਟੀ ਡਾਟ ਵਾਟਰ ਟੈਕਸੀ। ਟੀ ਡਾਟ ਵਾਟਰ ਟੈਕਸੀ ਦੀ ਡਾਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। ਟੀ ਡਾਟ ਵਾਟਰ ਟੈਕਸੀ 6473708368। ਇਹਨਾਂ ਦੀ ਡਾਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। ਟੀ ਡਾਟ ਵਾਟਰ ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। ਟੀ ਡਾਟ ਵਾਟਰ ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ।

0: all good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਵਾਹ ਕਿਆ ਬਾਤ ਹੈ ਨਹੀਂ ਸਰ 9181 ਹਾਂਜੀ
4: ਹਾਂਜੀ ਨਵੀ ਸਤਿ ਸ੍ਰੀ ਅਕਾਲ ਕਿੱਦਾਂ
3: ਠੀਕ ਹੈ ਵਧੀਆ ਜੀ ਕਿਵੇਂ ਹੋ
4: ਬਸ ਪ੍ਰੋਗਰਾਮ ਸੁਣਿਆ ਤੁਹਾਡਾ ਫਿਰ ਲਿਸਨ ਜਾਂਦੇ ਆ ਹੋਰ ਕਾਫੀ ਕੀ ਕਰਨਾ ਵੇਲੇ ਹਾਂ
3: ਵੈਰੀ ਗੁੱਡ ਵੈਰੀ ਗੁੱਡ
4: ਪ੍ਰੋਗਰਾਮ ਆਇਆ ਤਾਂ ਲਾ ਲਈਦਾ ਜੇ ਵਜੇ
3: ਕਿਆ ਬਾਤ ਹੈ ਨਹੀਂ ਸਰ ਹੋਰ ਸਰ
4: ਹੋਰ ਠੀਕ ਹੈ ਮੈਂ ਕਿਹਾ ਕਾਲਾ ਜਿਹੜਾ ਗਾਣਾ ਪੁਰਾਣਾ ਜਿਹਾ ਲਾ ਦਿਆ ਇੱਕ ਸਤ ਸਿੰਘ ਮਸਾਨਾ ਦਾ
3: ਕਿਹੜਾ ਜੀ ਬਹੁਤ ਸ਼ੁਕਰੀਆ ਆਸਾ ਸਿੰਘ ਮਸਤਾਨਾ ਜੀ ਦੀ ਤਾਰੀਫ ਕੋਈ ਸਾਡੇ ਸੱਜਣ ਕਰ ਰਹੇ ਸੀ ਕੱਲ ਪਰਸੋਂ ਇੱਕ ਬਾਈ ਜੀ ਨੇ ਉਹ ਕਹਿੰਦੇ ਵੀ ਸਾਡਾ ਸਾਊਂਡ ਦਾ ਕੰਮ ਸੀਗਾ ਕਹਿੰਦੇ ਅਸੀਂ ਯਮਲਾ ਜੀ ਦਾ ਸਾਊਂਡ ਆਸਾ ਸਿੰਘ ਮਸਤਾਨਾ ਚਮਕੀਲਾ ਸਾਰਿਆਂ ਦਾ ਕੀਤਾ ਤੇ ਉਹਨੇ ਬੜੀ ਤਾਰੀਫ ਕੀਤੀ ਕਹਿੰਦੇ ਨੇ ਵੀ ਆਸਾ ਸਿੰਘ ਮਸਤਾਨਾ ਜੀ ਕਿਆ ਕਮਾਲ ਦੇ ਇਨਸਾਨ ਸੀਗੇ ਵੀ ਬਸ ਬਹੁਤ ਹੰਬਲ ਬੜੇ ਨਾਈਸ ਬੜੇ ਕਾਇੰਡ ਸੋ ਉਹਨਾਂ ਨੇ ਬੜੀ ਤਾਰੀਫ ਕੀਤੀ ਉਹਨਾਂ ਦੀ ਸੋ ਪ੍ਰੋਗਰਾਮ ਪੰਜਾਬੀ ਲੈਣਾ 905-673-3337 ਨੰਬਰ ਹੈ ਆਪਣਾ 9056733337 ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ ਇੱਕ ਮੈਂ ਤੁਹਾਨੂੰ ਮੱਲੀ ਟੈਂਟ ਵਾਲਿਆਂ ਦਾ ਨੰਬਰ ਦਵਾਂ ਕਿਉਂਕਿ ਹੁਣ ਬਹੁਤ ਲੋੜ ਹੈ ਟੈਂਟ ਦੀ ਪਹਿਲਾਂ ਵੀ ਲੋੜ ਸੀ ਦੇਖੋ ਵਿਆਹ ਦਾ ਫੰਕਸ਼ਨ ਟੈਂਟ ਤੋਂ ਬਿਨਾਂ ਹੁੰਦਾ ਹੀ ਨਹੀਂ ਪੂਰਾ ਸਿੱਧੀ ਜੀ ਗੱਲ ਹੈ ਸੋ ਤੁਸੀਂ ਟੈਂਟ ਲਵਾਉਣਾ ਛੋਟੇ ਤੋਂ ਲੈ ਕੇ ਵੱਡੇ ਸਾਈਜ਼ ਤੱਕ ਦੇ ਸਾਰੇ ਟੈਂਟ ਮੱਲੀ ਟੈਂਟ ਸਰਵਿਸਿਸ ਇਹਨਾਂ ਕੋਲ 50 ਬੰਦੇ ਤੋਂ ਲੈ ਕੇ 1500 ਬੰਦਿਆਂ ਤੱਕ ਦੇ ਟੈਂਟ ਨੇ ਕਲੀਅਰ ਟੈਂਟ ਵਾਈਟ ਟੈਂਟ ਟੇਬਲ ਚੇਅਰਾਂ ਡਾਂਸ ਫਲੋਰ ਬਾਰ ਸਾਰਾ ਕੁਛ ਹੈ ਇਹਨਾਂ ਕੋਲ ਮੱਲੀ ਟੈਂਟ ਸਰਵਿਸਿਸ 6479992569 ਮੱਲੀ ਟੈਂਟ ਸਰਵਿਸਿਸ ਨੂੰ ਕਾਲ ਕਰ ਲਓ 0080 ਹਾਂਜੀ ਵੀਰੇ
5: ਨਵੀਂ ਵੀਰ ਕੀ ਹਾਲ ਚਾਲ ਬ੍ਰੋ
3: ਵਧੀਆ ਜੀ ਕਿੱਦਾਂ
5: ਬਹੁਤ ਵਧੀਆ ਭਰਾ ਅੱਛਾ ਮੈਨੂੰ ਇਹ ਦੱਸੋ ਯਾਰ ਹੋਰੋਸਕੋਪ ਤੇ ਕਿੰਨਾ ਕੁ ਬਲੀਵ ਕਰਦੇ ਹੋ ਤੁਸੀਂ
3: ਮੈਂ ਬਿਲਕੁਲ ਨਹੀਂ
5: ਸ਼ੂਟ ਅੱਛਾ ਯਾਰ ਕਰਦਾ ਮੈਂ ਵੀ ਨੀ ਹੁਣ ਚੱਕਰ ਇਹ ਆ ਬ੍ਰੋ ਜਿਹੜਾ ਇਸ ਵੀਕ ਦਾ ਹੋਰੋਸਕੋਪ ਸੀ ਨਾ ਮੇਰਾ ਉਹ ਚ ਨਾ ਤਿੰਨ ਚੀਜ਼ਾਂ ਦੱਸਿਆ ਸੀ ਦੋ ਤਾਂ ਸਹੀ ਹੋ ਗਈਆਂ
3: ਕਿਹੜੀਆਂ
5: ਸੀਗੀਆਂ ਦੋ ਹੁਣ ਤੇ ਤੀਜੀ ਇਹ ਸੀਗੀ ਕਿ ਜੇ ਤੀਜੀ ਮੈਂ ਤਾਂ ਤੁਹਾਨੂੰ ਕਾਲ ਲਾਈ ਹੈ ਤੀਜੀ ਚ ਸੀਗਾ ਕਿ ਜੇ ਤੁਸੀਂ ਲੋਟਰੀ ਪਾਓਗੇ ਨਾ ਯੂ ਕੈਨ ਵਿਨ
3: ਅੱਛਾ
5: ਹਾਂ ਵੀ ਇਹ ਵੀਕ ਹੈਗਾ ਵੀ ਬਟ ਕਿਵੇਂ ਕਰੀਏ ਯਾਰ ਹੁਣ ਨੰਬਰ ਕਦੇ ਪਿਕ ਨੀ ਕੀਤੇ ਤਾਂ ਲੋਟਰੀ ਤਾਂ ਪਾ ਲੈਣੇ ਆ ਪਰ ਹੁਣ ਯਾਰ ਲੋਟਰੀ ਨੰਬਰ ਨੀ ਕਦੇ ਪਰ ਉਹ ਕਹਿੰਦੇ ਵੀ ਜੇ ਲੋਟਰੀ ਪਾਉਣੀ ਆ ਨਾ ਨੰਬਰ ਪਿਕ ਕਰਕੇ ਪਾਉਣੀ ਆ ਵੀ ਤੁਸੀਂ ਆਪਣੇ
3: ਨੰਬਰ ਇੱਕ ਤੁਸੀਂ ਆਪਦਾ ਜਨਮ ਦਿਨ ਪਾ ਦੋ ਵਾਈਫ ਦਾ ਪਾ ਦੋ ਇੱਕ ਦਾ ਹੋਰ ਪਾ ਦੋ
5: ਓਕੇ ਆਪਾਂ ਨੂੰ ਨਾ ਲੋਟੋ ਮੈਕਸ ਲਈ 7 ਨੰਬਰ ਚਾਹੀਦੇ ਹੁੰਦੇ ਆ ਓਕੇ
3: ਸੋ ਦੋ ਹੋ ਗਏ
5: ਤੁਹਾਡੇ ਇੱਕ ਤੁਹਾਡਾ ਪਾ ਦਿੰਦੇ ਆ ਇੱਕ ਹਾਂ ਇੱਕ ਤੁਹਾਡਾ ਪਾ ਦੇਣਾ ਮੇਰੇ ਕੋਲ ਹੈਗਾ
3: ਹਾਂ ਦੋ ਤੁਹਾਡੇ ਦੋ ਮੇਰੇ ਇੱਕ ਵਾਈਫ ਦਾ ਹੋ ਗਿਆ ਤੇ ਇੱਕ ਕੋਈ ਹੋਰ ਪਾ ਲਿਓ ਰੈਂਡਮ ਤੇ ਜੇ ਹੁਣ ਨਹੀਂ ਜਿੱਤੇ ਫਿਰ ਤੁਸੀਂ ਹੋਰੋਸਕੋਪ ਨਹੀਂ ਬਲੀਵ ਕਰਨੇ
6: Let's go to the X The CNE Grand 5050 is on now Get your tickets today at cnef5050.com for more chances to win big and support a great cause You could take home the guaranteed minimum grand prize of $250,000 or even more as the prize grows Every ticket helps fund the CNE Foundation's community and youth programs Please play responsibly License RAF 156-807
7: Come and celebrate Toronto and do everything you want at the X.
8: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
9: ਅੱਜ ਦਾ ਤਾਜ਼ਾ ਤਰੀਨ ਖ਼ਬਰਾਂ ਦਾ ਬੁਲੇਟਿਨ ਇਜਾਜ਼ਤ ਦਿਓ ਸਤਿ ਸ਼੍ਰੀ ਅਕਾਲ ਧੰਨਵਾਦ ਇਸ ਵਕਤ

0: ਦਰਿਆਵਾਂ ਤੋਂ ਨਹਿਰਾਂ ਤੱਕ, ਦਰਿਆਵਾਂ ਤੋਂ ਨਹਿਰਾਂ ਤੱਕ, ਪਿੰਡ ਕਸਬੇ ਤੇ ਸ਼ਹਿਰਾਂ ਤੱਕ, ਦਿਨ ਦੀ ਪਹਿਲੀ ਕਿਰਨ ਤੋਂ ਲੈ ਕੇ ਸਾਰੇ ਅੱਠੇ ਪਹਿਰਾਂ ਤੱਕ, ਪੋਹ ਦੀ ਠੰਡੀ ਰਾਤ ਤੋਂ ਲੈ ਕੇ ਹਾੜ ਦੇ ਸਿਖਰ ਦੁਪਹਿਰਾਂ ਤੱਕ, ਖੂਹ ਦੇ ਠੰਡੇ ਸ਼ੀਤਲ ਜਲ ਤੋਂ ਸੱਤ ਸਾਗਰ ਦੀਆਂ ਲਹਿਰਾਂ ਤੱਕ, ਕਹਿੰਦੀ ਕੌਣ ਅਜੀਜ਼ ਹੈ ਤੇਰਾ ਆਪਣਿਆਂ ਤੋਂ ਗਹਿਰਾਂ ਤੱਕ, ਪੁੱਛਦੀ ਸੀ ਉਹ ਮੇਰਾ ਰੁਤਬਾ, ਮੈਂ ਕਿਹਾ ਤੇਰੇ ਪੈਰਾਂ ਤੱਕ, ਮੈਂ ਕਿਹਾ ਤੇਰੇ ਪੈਰਾਂ ਤੱਕ.
1: There are singers, there are performers, and then there are legends. A voice that has defined generations, the one and only Rahat Fateh Ali Khan, live in Toronto. With Shah Zaman Ali Khan, Sunday, September 27th at Scotiabank Arena. Presented by True Sound Life and Cellular Point. Rahat Fateh Ali Khan and Shah Zaman Ali Khan live in Toronto. For tickets, visit ticketmaster.ca.
2: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ. ਫੈਸ਼ਨ ਆਈਕਿਊ, ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
3: ਲੇਡੀਜ਼ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
2: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਸ ਫੈਸ਼ਨ,
3: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ, ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ. ਫੈਸ਼ਨ ਆਈਕਿਊ, ਫੈਸ਼ਨ ਆਈਕਿਊ. ਹੁਣੇ ਕਾਲ ਕਰੋ 9054533225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈਕਿਊ. ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ.
0: ਔਰ ਨਾਲ ਦੀ ਨਾਲ ਤੁਹਾਨੂੰ ਇੱਕ ਨੰਬਰ ਦੇ ਦਈਏ, ਜੇ ਤੁਸੀਂ ਘਰ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ, ਜਾਂ ਤੁਸੀਂ ਬੇਸਮੈਂਟ ਵਾਸਤੇ ਅਪਲਾਈਂਸਿਸ ਲੱਭ ਰਹੇ ਸੀ, ਰੈਫਰਿਜਰੇਟਰ, ਡਿਸ਼ਵਾਸ਼ਰਸ, ਸਟੋਵ, ਟੀਵੀ, ਬਿਲਟਨ ਅਪਲਾਈਂਸਿਸ, ਤੁਸੀਂ ਡ੍ਰੀਮ ਹੋਮ ਅਪਲਾਈਂਸਿਸ ਨੂੰ ਯਾਦ ਰੱਖੋ 905-805-3000. ਡ੍ਰੀਮ ਹੋਮ ਅਪਲਾਈਂਸਿਸ 905-805-3000. ਵਿਜ਼ਿਟ ਡ੍ਰੀਮ ਹੋਮ ਅਪਲਾਈਂਸਿਸ ਫੋਰ ਦੀ ਬੈਸਟ ਪ੍ਰਾਈਸ, ਬੈਸਟ ਡੀਲ ਐਂਡ ਬੈਸਟ ਗਿਫਟਸ. 905-805-3000, 2915 ਅਰਜੰਟੀਆ ਰੋਡ, ਮਿਸੀਸਾਗਾ. ਡ੍ਰੀਮ ਹੋਮ ਅਪਲਾਈਂਸਿਸ.
4: Pizza to go, best pizza in the town. Pizza to go, tandoori paneer pizza, butter chicken pizza, chaat pizza, makhani paneer pizza, shahi paneer pizza. Kalle pizza nahi, jithe tusi fish pakoda, best soya chaap, malai wings, crunchy momo, malai momo sun ke aaya na munh vich pani. So ajj apne yaara dostan te parivar de naal kuch vadhiya te quality wala khaan nu dil kar reha na, ta ਇੱਕ ਇੱਕ ਨਾਮ ਯਾਦ ਰੱਖੋ, ਪੀਜ਼ਾ ਟੂ ਗੋ, ਬੈਸਟ ਪੀਜ਼ਾ ਇਨ ਦਾ ਟਾਊਨ. ਤੁਸੀਂ ਪਹੁੰਚੋ ਮੈਕਲੋਗਨ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ, ਜਾਂ ਤੁਸੀਂ ਪਹੁੰਚ ਸਕਦੇ ਹੋ ਟੂ ਕਾਉਂਟੀ ਕੋਰਟ, ਬ੍ਰੈਂਪਟਨ, ਨੀਅਰ ਸ਼ੈਡਨ ਕਾਲਜ ਵਾਲੀ ਲੋਕੇਸ਼ਨ ਤੇ, ਜਾਂ ਤੁਸੀਂ ਚੰਗੂਜ਼ੀ ਐਂਡ ਕਵੀਨ ਵਾਲੀ ਲੋਕੇਸ਼ਨ ਤੇ ਪਹੁੰਚ ਸਕਦੇ ਹੋ, ਤੇ ਉਹ ਨੋ ਫ੍ਰਿਲ ਵਾਲੇ ਪਲਾਜ਼ੇ ਦੇ ਵਿੱਚੋਂ. ਇੱਕੋ ਇੱਕ ਨਾਮ ਯਾਦ ਰੱਖਣਾ, ਪੀਜ਼ਾ ਟੂ ਗੋ, ਸਵਾਦਲਾ ਤੇ ਕੁਆਲਿਟੀ ਵਾਲਾ ਪੀਜ਼ਾ, ਪੀਜ਼ਾ ਟੂ ਗੋ. 905-840-9696, 905-840-9696.

0: ਤੁਸੀਂ ਸੁਣ ਰਹੇ ਹੋ ਰੇਡੀਓ ਉਡਾਨ ਪ੍ਰਭ ਸੰਧੂ ਦੇ ਨਾਲ। ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ BDS ਪੇਂਟਿੰਗ, ਇੱਕ ਵਧੀਆ ਪੇਂਟਿੰਗ ਸਰਵਿਸ। BDS ਹੋਮ ਪੇਂਟਿੰਗ ਹਾਜ਼ਰ ਹੈ ਤੁਹਾਡੇ ਘਰ, ਬੇਸਮੈਂਟ ਤੇ ਕਮਰਸ਼ੀਅਲ ਯੂਨਿਟ ਨੂੰ ਨਵਾਂ ਬਣਾਉਣ ਲਈ, ਨਵੇਂ ਰੰਗਾਂ ਨਾਲ ਚਮਕਾਉਣ ਲਈ। ਪ੍ਰੋਫੈਸ਼ਨਲ ਪੇਂਟਿੰਗ ਸਰਵਿਸਿਜ਼, ਚਾਹੇ ਹੋਵੇ ਸਪਰੇ ਪੇਂਟਿੰਗ, ਕਿਚਨ ਕੈਬਿਨੇਟ ਰੀਫਿਨਿਸ਼ਿੰਗ, ਡਰਾਈਵਾਲ ਰਿਪੇਅਰ ਤੇ ਸਟੱਕੋ ਰਿਮੂਵਲ, ਡੈਕ ਤੇ ਫੈਂਸ ਪੇਂਟਿੰਗ, ਫਿਨਿਸ਼ਡ ਬੇਸਮੈਂਟ, ਹਾਰਡਵੁੱਡ ਤੇ ਲੈਮੀਨੇਟ ਫਲੋਰਿੰਗ। ਘਰ, ਕਮਰਸ਼ੀਅਲ ਜਾਂ ਇੰਡਸਟਰੀਅਲ, ਹਰ ਕਿਸਮ ਦੀ ਪੇਂਟਿੰਗ ਵਿੱਚ ਮਾਹਿਰ। ਅੱਜ ਹੀ ਕਾਲ ਕਰੋ BDS ਪੇਂਟਿੰਗ ਦੇ ਜੁਗਰਾਜ ਸਿੰਘ ਹੋਣਾ ਨੂੰ 905-965-6311 905-965-6311।
1: ਸਰਦੀ ਚ ਹੀਟ ਨੀ ਚਲਦੀ ਤੇ ਗਰਮੀ ਚ ਏਸੀ।
2: ਆਪਾਂ ਹੁਣੇ ਕਰਦੇ ਹਾਂ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਹਾਂ ਮਸਲੇ ਦਾ ਹੱਲ।
1: ਏਸੀ ਫਰਨੇਸ ਗੈਸ ਲਾਈਨ ਵਾਟਰ ਹੀਟਰ

ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀਏ, ਸਤਿਗੁਰ ਹੋਏ ਦਿਆਲ ਨਕਬ ਹੂੰ ਝੂਰੀਏ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇਹ ਖੂਬਸੂਰਤ ਅਤੇ ਚੜ੍ਹਦੀ ਕਲਾ ਵਾਲੀ ਸ਼ਾਮ ਦੇ ਵਿੱਚ ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ ਰੇਡੀਓ ਉਡਾਨ ਲੈ ਕੇ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਅਤੇ ਮੇਰੇ ਨਾਲ ਮੇਰਾ ਸਾਥ ਦੇ ਰਹੇ ਨੇ ਗੁਮਨਾਮ।

ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਬਹੁਤ ਬਹੁਤ ਪਿਆਰ, ਅਦਾਬ, ਸਤਿ ਸ੍ਰੀ ਅਕਾਲ ਤੇ ਨਮਸਕਾਰ। ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਅੱਜ ਦੀ ਖੂਬਸੂਰਤ ਸ਼ਾਮ ਨੂੰ ਇੰਜੋਏ ਕਰ ਰਹੇ ਹੋਵੋਗੇ। ਸਟੂਡੀਓ ਦੀ ਘੜੀ ਦੇ ਮੁਤਾਬਕ 9:09 ਹੋ ਚੁੱਕੇ, ਤੁਹਾਡਾ ਸਾਡਾ ਸਾਥ ਹੋਣ ਤੋਂ ਲੈ ਕੇ 10 ਵਜੇ ਤੱਕ ਬਣੇ ਰਹਿਣਾ। ਸੋ 10 ਵਜੇ ਤੱਕ ਬੜੀਆਂ ਹੀ ਖੂਬਸੂਰਤ ਗੱਲਾਂ ਬਾਤਾਂ ਕਰਨੀਆਂ, ਬੜੇ ਖੂਬਸੂਰਤ ਸੁਨੇਹੇ ਔਰ ਬੜੀਆਂ ਗੱਲਾਂ ਬਾਤਾਂ। 905-673-3337 9056733337 ਸਟੂਡੀਓ ਦਾ ਇੱਕ ਨੰਬਰ। ਸੋ ਬਹੁਤ ਸਾਰੀਆਂ ਗੱਲਾਂ ਬਾਤਾਂ, ਬਹੁਤ ਸਾਰੇ ਸੁਨੇਹੇ ਨੇ, ਬੜੀਆਂ ਸਾਰੀਆਂ ਅੱਜ ਤੁਹਾਡੇ ਨਾਲ ਗੱਲਾਂ ਬਾਤਾਂ ਕਰਨੀਆਂ, ਕਿਉਂਕਿ ਕਾਫੀ ਦਿਨਾਂ ਤੋਂ ਗੱਲਬਾਤ ਨਹੀਂ ਹੋਈ ਸੀ। ਸੋ ਕਾਫੀ ਵਕਫੇ ਦੇ ਬਾਅਦ ਕੱਲ੍ਹ ਅਸੀਂ ਗੱਲਾਂ ਬਾਤਾਂ ਤੁਹਾਡੇ ਨਾਲ ਕੀਤੀਆਂ ਸੀ, ਬਹੁਤ ਸਾਰੀਆਂ ਕਾਲਸ ਤੁਹਾਡੀਆਂ ਰਹਿ ਗਈਆਂ, ਬੜੇ ਸਾਡੇ ਸੁਨੇਹੇ ਤੁਹਾਡੇ ਰਹਿ ਗਏ। ਸੋ ਅੱਜ ਬਹੁਤ ਸਾਰੀਆਂ ਗੱਲਾਂ ਬਾਤਾਂ, ਸੋ ਉਹਦੇ ਲਈ ਨੰਬਰ ਇੱਕੋ ਹੀ ਆ, 905-673-3337 9056733337 ਤੇ ਗੱਲਾਂ ਬਾਤਾਂ ਹੋ ਸਕਦੀਆਂ ਨੇ। ਸੋ ਜੁੜੇ ਹੋ ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ AM 530 ਤੋਂ ਪ੍ਰਭ ਸੰਧ ਦੇ ਨਾਲ।

0: ਸੋ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਇੱਕ ਵਾਰ ਫਿਰ ਸਭ ਦਾ ਸਵਾਗਤ ਹੈ ਰੇਡੀ ਪ੍ਰੋਗਰਾਮ ਉਡਾਨ ਦੇ ਵਿੱਚ ਔਰ ਮੇਰੇ ਨਾਲ ਗੁਮਨਾਮ ਮੇਰਾ ਸਾਥ ਦੇ ਰਹੇ ਨੇ ਗੁਮਨਾਮ ਕੀ ਹਾਲ ਚਾਲ ਹੈ ਜੀ ਆਇਆਂ ਨੂੰ
1: ਜੀ ਆਇਆਂ ਨੂੰ ਜੀ ਬਹੁਤ ਬਹੁਤ ਵਧੀਆ ਲੱਗ ਰਿਹਾ ਵਾਪਸ ਆ ਕੇ ਫਿਰ ਤੋਂ ਇੱਕ
0: ਵਾਰ ਬਹੁਤ ਵਧੀਆ ਲੱਗ ਰਿਹਾ ਬਹੁਤ ਬਹੁਤ ਸਵਾਗਤ
1: ਬਹੁਤ ਬਹੁਤ ਸਵਾਗਤ ਮੇਰੇ ਸਾਰੇ ਸਰੋਤਿਆਂ ਦਾ ਵੀ ਬਹੁਤ ਸਾਰਾ ਨਿੱਘਾ ਸਵਾਗਤ
0: ਠੀਕ ਠਾਕ ਹੋ
1: ਮੈਂ ਠੀਕ ਹਾਂ ਜੀ ਤੁਸੀਂ ਦੱਸੋ
0: ਚੜ੍ਹਦੀ ਕਲਾ
1: ਥਕਾਨ ਲੈ ਗਈ
0: ਹਾਂ ਸੋ ਜਿਹਨਾਂ ਜਿਹਨਾਂ ਨੇ ਐਮੀ ਵਿਰਕ ਦਾ ਸ਼ੋਅ ਵੇਖ ਕੇ ਥਕਾਨ ਲਈ ਹੋਣੀ ਆ ਸੋ ਅੱਜ ਥਕਾਨਾਂ ਲੈ ਗਈਆਂ ਨੇ ਸੋ ਇੱਕ ਵਕਵੇ ਵੱਲ ਫਿਰ ਆ ਗਈਆਂ ਗੱਲਾਂ ਬਾਤਾਂ ਕਰਨ ਸੋ ਅੱਜ ਫਿਰ ਬੜੀਆਂ ਖੂਬਸੂਰਤ ਗੱਲਾਂ ਬਾਤਾਂ ਕਰਾਂਗੇ ਸੋ ਸਾਡੇ ਸੱਜਣ ਮਿੱਤਰ ਜਿਹੜੇ ਸਾਡੇ ਨਾਲ ਜੁੜ ਗਏ ਨੇ ਕਾਲਾਂ ਆਉਣੀਆਂ ਸ਼ੁਰੂ ਹੋ ਗਈਆਂ ਨੇ ਸੋ ਬਹੁਤ ਪਿਆਰ ਬਹੁਤ ਸਤਿਕਾਰ ਬਹੁਤ ਮੁਹੱਬਤ ਠੀਕ ਠਾਕ ਹੋ ਸਾਰੇ ਕਰੀਏ ਗੱਲਾਂ ਬਾਤਾਂ ਸੋ 905-673-3337 ਰੇਡੀਓ ਪ੍ਰੋਗਰਾਮ ਉਡਾਨ AM 530 ਤੋਂ ਪ੍ਰਭ ਸੰਧ ਦੇ ਨਾਲ

0: ਅੱਛਾ ਇਦਾਂ ਹੁੰਦਾ ਵੈਸੇ ਜਿਹੜੀਆਂ ਸੂਰਤਾਂ ਧੁੰਦਲੀਆਂ ਧੁੰਦਲੀਆਂ ਅੱਖਾਂ ਮੂਹਰੇ ਰਹਿ ਜਾਂਦੀਆਂ ਯਾਰ ਪਿਆਰ ਬੜੀ ਖੂਬਸੂਰਤ ਚੀਜ਼ ਆ ਗੁਮਨਾਮ
1: ਹਾਂਜੀ
0: ਪਿਆਰ
1: ਮੈਂ ਉਹੀ ਪੁੱਛਣ ਲੱਗਿਆ ਤੁਹਾਨੂੰ ਵੀ ਜਿਹੜੇ ਤੁਸੀਂ ਅੱਜ ਇੰਨੇ ਪਿਆਰੇ ਪਿਆਰੇ ਜਿਹੇ ਗੀਤ ਲਾ ਰਹੇ ਹੋ ਕੀ ਗੱਲ ਹੈ ਨਾਲ ਨਾਲ ਮੁਸਕਰਾ ਵੀ ਰਹੇ ਹੋ
0: ਨਹੀਂ ਗੱਲ ਤਾਂ ਇਹ ਹੈ ਕਿ ਜਿਹੜਾ ਪਿਆਰ ਆ ਮੁਹੱਬਤ ਆ ਵਿਆਹ ਆ
1: ਹਾਂਜੀ
0: ਦੋਵਾਂ ਜਣਿਆਂ ਦਾ ਸਾਥ ਆ ਇਹ ਮੈਨੂੰ ਲੱਗਦਾ ਕਿ ਔਰਤ ਬੜੀ ਖੂਬਸੂਰਤ ਚੀਜ਼ ਬਣਾਈ ਹੈ ਪਰਮਾਤਮਾ ਨੇ ਬੜੀ ਮੈਨੂੰ ਲੱਗਦਾ ਕਿ ਸਭ ਤੋਂ ਖੂਬਸੂਰਤ ਜੇ ਕੋਈ ਚੀਜ਼ ਆ ਉਹ ਔਰਤ ਆ ਚਾਹੇ ਤੁਸੀਂ ਦੇਖੋ ਆਪਾਂ ਜਦੋਂ ਗੱਲਬਾਤ ਕਰਦੇ ਹਾਂ ਪੀਰ ਪੈਗੰਬਰਾਂ ਦੀ ਉਹਨੂੰ ਜਨਮ ਦੇਣ ਵਾਲੀ ਇੱਕ ਔਰਤ
1: ਮੈਂ ਜੀ ਜਦੋਂ ਛੋਟਾ ਹੁੰਦਾ ਸੀ ਨਾ ਇੱਕ ਗੱਲ ਸੁਣਦਾ ਹੁੰਦਾ ਸੀ
0: ਜੀ
1: ਕਹਿੰਦੇ ਕਿ ਸਭ ਤੋਂ ਪਹਿਲਾਂ ਰੱਬ ਨੇ ਨਾ ਸ੍ਰਿਸ਼ਟੀ ਬਣਾਈ
0: ਜੀ
1: ਫੇਰ ਉਹਨੇ ਜੀਵ ਜੰਤੂ ਬਣਾਏ
0: ਆਹਾ
1: ਫੇਰ ਉਹਨੇ ਕੀਤਾ ਰਾਮ
0: ਅੱਛਾ ਪਹਿਲਾਂ
1: ਪਹਿਲਾਂ ਰੱਬ ਨੇ ਦੁਨੀਆ ਬਣਾਈ
0: ਅੱਛਾ
1: ਫੇਰ ਉਹਨੇ ਕੀਤਾ ਰਾਮ
0: ਅੱਛਾ ਫੇਰ ਉਹਨੇ ਰਾਮ ਕੀਤਾ
1: ਫੇਰ ਉਹਨੇ ਜੀਵ ਜੰਤੂ ਬਣਾਏ
0: ਓਕੇ
1: ਫੇਰ ਕੀਤਾ ਰਾਮ
0: ਅੱਛਾ
1: ਫੇਰ ਉਹਨੇ ਬਣਾਇਆ ਬੰਦਾ ਫੇਰ ਕੀਤਾ ਰਾਮ
0: ਓਕੇ
1: ਫੇਰ ਉਹਨੇ ਬਣਾਈ ਫੇਰ ਉਹਨੇ ਬਣਾਈ ਔਰਤ
0: ਔਰਤ
1: ਉਸ ਤੋਂ ਬਾਅਦ ਨਾ ਰੱਬ ਨੇ ਰਾਮ ਕੀਤਾ ਨਾ ਦੁਨੀਆਂ ਨੇ ਰਾਮ ਕੀਤਾ ਨਾ ਜੀਵ ਜੰਤੂਆਂ ਨੇ ਤੇ ਨਾ ਬੰਦੇ
0: ਨੇ ਨਹੀਂ ਏਦਾਂ ਨਹੀਂ ਗੁਮਨਾਮ ਨਹੀਂ ਇਹ ਮਜ਼ਾਕ ਵਿੱਚ ਚੱਲਿਆ ਗਿਆ ਤੂੰ ਔਰਤ ਪੂਰੀ ਸ੍ਰਿਸ਼ਟੀ ਦੀ ਸਭ ਤੋਂ ਖੂਬਸੂਰਤ ਚੀਜ਼ ਆ
1: ਬਿਲਕੁਲ ਜੀ
0: ਸਭ ਤੋਂ ਖੂਬਸੂਰਤ ਜੇ ਕੁਦਰਤ ਨੂੰ ਨਵਾਜ਼ਣ ਵਾਲੀ ਔਰਤ ਆ ਉਹ ਮਾਂ ਵੀ ਆ
1: ਹਾਂਜੀ
0: ਉਹ ਭੈਣ ਵੀ ਆ ਉਹ ਪਤਨੀ ਵੀ ਆ ਉਹ ਬੇਟੀ ਵੀ ਆ
1: ਬਿਲਕੁਲ ਜੀ
0: ਸੋ ਅਸੀਂ ਦੇਖੋ ਸ਼ਾਇਰਾਂ ਨੇ ਵੀ ਅਲੱਗ ਅਲੱਗ ਤਰੀਕੇ ਨਾਲ ਆਪਣੇ ਆਪਣੇ ਅੰਦਾਜ਼ ਦੇ ਵਿੱਚ ਔਰਤ ਨੂੰ ਸਲਾਹਿਆ ਆ ਬਾਕੀ ਸਾਡਾ ਬਾਬਾ ਨਾਨਕ ਦੇਖੋ ਜੋ ਪਦਵੀ ਔਰਤ ਨੂੰ ਦੇ ਗਿਆ
1: ਉਸ ਤੋਂ
0: ਅਸੀਂ ਮੁਨਕਰ ਨਹੀਂ ਹੋ ਸਕਦੇ ਪਰ ਤੂੰ ਮੈਨੂੰ ਬੈਕ ਸਟੇਜ ਕਹਿ ਰਿਹਾ ਸੀਗਾ ਕਿ ਕਿਵੇਂ ਡਰਦਾ ਡਰ ਭੈ ਉਹ ਉਹ ਉਹ ਚੀਜ਼ ਉਹ ਮੈਨੂੰ ਦੱਸ ਸਾਰੀ ਗੱਲ ਦੁਬਾਰਾ ਮੈਂ ਚਾਹੁੰਦਾ ਕਿ ਤੈਨੂੰ ਮੈਂ ਓਨ ਏਅਰ ਝੂਠਾ ਕਰਾਂ
1: ਮੈਂ ਤਾਂ ਇਹ ਕਹਿਣਾ ਕਿਉਂਕਿ
0: ਮੇਰੇ ਤੋਂ ਤਾਂ ਤੂੰ ਮੰਨਦਾ ਨੀ ਮੇਰੇ ਨਾਲ ਤਾਂ ਤੂੰ ਬਹੁਤ ਬਹਿਸ ਕਰਦਾ
1: ਮੈਂ ਤਾਂ ਹੀ ਹੁਣ ਜੋ ਰੀਅਲ ਲਾਈਫ
0: ਤੂੰ ਤਾਂ ਮੇਰੇ ਮੋਢਿਆਂ ਤੇ ਜਿਵੇਂ ਵਿਕਰਮ ਬਤਾਲ ਨਹੀਂ ਬਹਿ ਜਾਂਦਾ ਉਹ ਬੈਠਾ ਮੈਂ
1: ਆਪਣੀ ਜੋੜੀ ਉਹੀ ਹੈ ਜੀ ਪਰ ਮੈਂ ਜੋ ਦੇਖਦਾ ਆਲੇ ਦੁਆਲੇ ਨਾ ਮੈਂ ਤੁਹਾਡੇ ਸਾਹਮਣੇ ਉਹੀ ਲਿਆ ਹਾਂ ਮੈਂ ਇਹ ਨਹੀਂ ਕਹਿੰਦਾ ਵੀ ਮੈਂ ਉਸ ਚੀਜ਼ ਨੂੰ ਲੈ ਕੇ ਸਹੀ ਹੁੰਦਾ ਜਾਂ ਮੇਰੀ ਸੋਚ ਜਾਂ ਸਹੀ ਵੀ ਹੁੰਦੀ ਆ ਮੈਂ ਸਿਰਫ ਇਹ ਕਹਿਣਾ ਚਾਹੁੰਦਾ ਵੀ ਜੋ ਆਲੇ ਦੁਆਲੇ ਚੱਲਦਾ ਮੈਂ ਟਰਾਈ ਕਰਦਾ ਵੀ ਉਹ ਤੁਹਾਡੇ ਅੱਗੇ ਪੇਸ਼ ਕਰਾਂ ਤੇ ਤਾਂ ਜੋ ਮੈਂ ਵੀ ਸਮਝ ਸਕਾਂ ਉਸ ਚੀਜ਼ ਨੂੰ
0: ਅੱਛਾ ਨਹੀਂ ਤੇਰੇ ਕਹਿਣ ਦੇ ਮੁਤਾਬਕ ਤੂੰ ਕਹਿ ਰਿਹਾ ਕਿ ਵੀ ਜਿੰਨੇ ਵੀ ਹਸਬੈਂਡ ਆ ਉਹ ਵਾਈਫ ਤੋਂ ਡਰਦੇ ਆ
1: ਹਸਬੈਂਡ ਨਹੀਂ ਕਹਿ ਸਕਦੇ ਇਨਸਾਨ ਜੋ ਬੰਦਾ ਮੈਂ ਈਵਨ ਕਿ ਮੇਰਾ ਦੋਸਤ ਆ ਨਾ
0: ਅੱਛਾ ਤੂੰ ਮਤਲਬ ਇਨਸਾਨ ਜਾਤੀ ਨੇ ਕਹਿਤਾ ਵੀ ਸਾਰੀ ਇਨਸਾਨ ਜਾਤੀ ਔਰਤ ਤੋਂ ਡਰਦੀ ਆ
1: ਡਰਦੀ ਹੈ ਜੀ
0: ਨਹੀਂ
1: ਹੁਣ ਮੇਰਾ ਦੋਸਤ ਆ ਜੀ ਮੈਂ ਉਹਨੂੰ ਕਦੇ ਕਹਿ ਦਵਾਂ ਕਿ ਆ ਜਾ ਕਿਤੇ ਚੱਲਦੇ ਆ ਘੁੰਮਣ ਉਹਨੇ ਕਹਿਣਾ
0: ਜੀ
1: ਮੈਂ ਤੇਰੀ ਭਾਬੀ ਨੂੰ ਪੁੱਛ ਕੇ ਦੱਸਦਾ ਠੀਕ ਹੈ ਫੇਰ ਉਹਨੂੰ ਮੈਂ ਕਦੇ ਕਹਿ ਦੇਣਾ ਵੀ
0: ਅੱਛਾ ਯਾਰ ਇਹ ਇਹ ਇੱਕ ਮਿੰਟ ਇਹ ਪ੍ਰਜਾਤੀ ਵਾਕਈ ਇਹ ਜਿਹੜੀ ਭਾਬੀ ਨੂੰ ਪੁੱਛ ਕੇ ਦੱਸਦਾ ਮੈਂ ਤੇਰੀ ਭਰਜਾਈ ਨੂੰ ਪੁੱਛ ਕੇ ਦੱਸਦਾ
1: ਮੈਂ ਉਹਦੇ ਨਾਲ ਸਲਾਹ ਕਰ ਲਵਾਂ
0: ਹਾਂ
1: ਤਾਂ ਉਹ ਚੀਜ਼ ਕਹਿਣੀ ਚਾਹੁੰਦਾ ਵੀ
0: ਅੱਛਾ ਸਲਾਹ ਕਰਨਾ ਬੁਰਾ ਨਹੀਂ ਵੈਸੇ ਤੁਸੀਂ ਸਲਾਹ ਲੈ ਕੇ ਚੱਲਣਾ ਮਤਲਬ ਜ਼ਰੂਰੀ ਨਹੀਂ ਕਿ ਤੁਸੀਂ ਹਰ ਵੇਲੇ ਆਪਣੀ ਸਲਾਹ ਕਰੋ ਇਹ ਮੈਂ ਚ ਗਲਤ ਨਹੀਂ ਮੰਨਦਾ ਇਹਦੇ ਵਿੱਚ ਡਰ ਕੀ ਆ
1: ਡਰ ਨੀ ਮੈਨੂੰ ਉਹ ਚੀਜ਼ ਏਦਾਂ ਲੱਗਦੀ ਆ ਵੀ ਥੋੜੇ ਬੰਦੇ ਆਪ ਨੂੰ ਵੀ ਫੈਸਲਾ ਲੈਣਾ ਚਾਹੀਦਾ ਕਿਸੇ ਸਿਚੁਏਸ਼ਨ ਤੇ ਹਰ ਸਿਚੁਏਸ਼ਨ ਤੇ ਤਾਂ ਨਹੀਂ ਹੁਣ ਵੀ ਕਿਸੇ ਤੇ ਪਾਈ ਜਾ ਸਕਦੀ
0: ਓਕੇ ਸੋ ਮੁੱਖ ਦੀ ਗੱਲ ਇਹ ਆ ਕਿ ਕਿੰਨੇ ਕੁ ਸਾਡੇ ਵੀਰ ਐਸੇ ਆ ਕਿ ਜਿਹੜੇ ਇਹ ਕਹਿੰਦੇ ਕਿ ਕੋਈ ਸੱਜਣ ਮਿੱਤਰ ਕਵੇ ਕਿ ਯਾਰ ਆਪਾਂ ਉੱਥੇ ਜਾਣਾ ਆ ਆਪਾਂ ਆਹ ਕੰਮ ਕਰਨਾ ਕਿੰਨੇ ਕਹਿੰਦੇ ਯਾਰ ਮੈਂ ਘਰੋਂ ਪੁੱਛ ਕੇ ਦੱਸਦਾ ਅੱਛਾ ਇਹ ਇੱਕ ਹੋਰ ਚੀਜ਼ ਆ ਸਲਾਹ ਕਰਕੇ ਦੱਸਣਾ ਮੈਨੂੰ ਲੱਗਦਾ ਇਹ ਬੁਰਾ ਨਹੀਂ
1: ਹਾਂਜੀ
0: ਸਲਾਹ ਕਰਨੀ ਅਫਕੋਰਸ ਤੁਸੀਂ ਆਪਣੇ ਲਾਈਫ ਪਾਰਟਨਰ ਨਾਲ ਸਲਾਹ ਕਰਨੀ ਉਹ ਕੋਈ ਬੁਰਾ ਨਹੀਂ ਪਰ ਜਿਹੜੇ ਕਹਿੰਦੇ ਪੁੱਛ ਕੇ ਦੱਸਦਾ
1: ਪਰ ਉਹਨਾਂ ਦਾ ਕਈਆਂ ਦਾ
0: ਦਾਲ ਚਖਾਲਾ
1: ਕਈ ਬਹਾਨੇ ਲਾ ਕੇ ਵੀ ਆਉਂਦੇ ਆ ਜੀ
0: ਅੱਛਾ ਸੋ 905-673-3337 ਅੱਜ ਹੱਸ ਬੈਂਡਜ਼ ਦੀ ਗੱਲ ਹੋ ਰਹੀ ਹਾਂ ਕਹਿੰਦੇ ਹਸਬੈਂਡ ਕਹਿੰਦੇ ਜਦੋਂ ਹੱਸਣਾ ਬੰਦ ਹੋ ਜਾਵੇ ਫਿਰ ਉਹਨਾਂ ਨੂੰ ਹੱਸ ਬੈਂਡ ਕਹਿ ਦਿੰਦੇ ਸੋ ਐਸੀ ਗੱਲ ਨਹੀਂ ਆ ਕਿੰਨੇ ਕੁ ਜਾਣੇ ਆ ਕਿ ਜਿਹੜੇ ਇਸ ਗੱਲ ਤੇ ਐਗਰੀ ਆ ਕਿ ਘਰਦਿਆਂ ਨਾਲ ਸਲਾਹ ਕਰਨੀ ਚਾਹੀਦੀ ਆ ਤੇ ਕਿੰਨੇ ਕੁ ਜਾਣੇ ਐਸੇ ਜਿਹੜੇ ਸਭ ਤੋਂ ਪਹਿਲਾਂ ਇਹ ਕਹਿੰਦੇ ਕਿ ਮੈਂ ਪੁੱਛ ਕੇ ਦੱਸੂਗਾ ਇਹਨਾਂ ਵਿੱਚ ਕਿੰਨਾ ਕੁ ਫਰਕ ਆ 905-673-3337 905-673-3337 ਅੱਛਾ ਵਾਕਈ ਨਾਲੇ ਇਹ ਵੀ ਪੁੱਛ ਰਹੇ ਨੇ ਕਿ ਡਰਨਾ ਚਾਹੀਦਾ ਡਰਦੇ ਹੋ ਕਿ ਜਿਸ ਮੈਂ ਗੱਲਾਂ ਹੀ ਬਣੀਆਂ ਕਿ ਯਾਰ ਐਵੇਂ ਕਈ ਵਾਰੀ ਤੁਸੀਂ ਔਰਤ ਨੂੰ ਬਦਨਾਮ ਵੀ ਕਰਦੇ ਹੋ ਨਾ, ਐਵੇਂ ਵਾਈਫਾਂ ਨੂੰ ਬਦਨਾਮ ਕੀਤਾ ਹੋਇਆ ਵੀ ਡਰ ਆ, ਖੌਫ ਆ, ਭੈ ਆ, ਦੱਬੇ ਪੈਰੀ ਬਾਹਰ ਜਾਣਾ, ਹੌਲੀ ਹੌਲੀ ਜਾਣਾ, ਪੁੱਛਦੇ ਰਹਿਣਾ, ਦੱਸਦੇ ਰਹਿਣਾ ਕਿੱਥੇ ਆ ਜੀ, ਮੈਂ ਇੱਥੇ ਹਾਂ. ਇਹ ਦੇਖੋ ਇਨਫੋਰਮੇਸ਼ਨ ਦੇਣੀ, ਸਾਂਝੀ ਕਰਨੀ ਤਾਂ ਇਟਸ ਓਕੇ, ਪਰ ਡਰਨਾ ਨਹੀਂ. ਮੈਨੂੰ ਲੱਗਦਾ ਹੈ ਇਹਨੂੰ ਡਰਨਾ ਨਹੀਂ ਤੁਸੀਂ ਕਹਿ ਸਕਦੇ. ਉਹ ਚ ਤੂੰ ਗਲਤ ਆ, ਊ ਨਹੀਂ ਤੂੰ ਗਲਤ ਆ. ਤੂੰ ਮੈਨੂੰ ਕਿਹਾ ਕਿ ਇਹ ਡਰ ਆ.
1: ਇਹ ਤਾਂ ਜੀ ਹੁਣ ਜਦੋਂ ਸਰੋਤੇ ਆ ਕੇ ਕਲੀਅਰ ਕਰਨਗੇ ਫੇਰ ਹੀ ਆ. ਤੁਸੀਂ ਤਾਂ ਹਰ ਮੇਰੀ ਗੱਲ ਚ ਬੈਸਦੇ ਹੋ ਮੇਰੇ ਨਾਲ.
0: ਤੂੰ ਮੇਰੇ ਮੋਢੇ ਤੇ ਚੜ ਕੇ ਬਹਿ ਜਾਂਦਾ ਰੋਜ਼, ਮੈਂ ਬੋਲਣਾ ਕੁਛ ਹੋਰ ਹੁੰਦਾ, ਉਹਨੇ ਤੂੰ ਬੁਲਵਾ ਕੁਛ ਹੋਰ ਦੇਣਾ. ਐਨੀਵੇ ਕਾਲ ਬਹੁਤ ਸਾਰੀਆਂ, ਸਾਰੀਆਂ ਲਾਈਨ ਬਿਜ਼ੀ ਨੇ ਤੇ ਸਭ ਨਾਲ ਵਾਰੀ ਵਾਰੀ ਗੱਲ ਕਰਾਂਗੇ. ਜਾਫਰ ਮਲਕ ਜੀ ਵੀ ਜੁੜ ਚੁੱਕੇ ਨੇ, ਸੰਧੂ ਸਾਹਿਬ ਵੀ ਜੁੜ ਚੁੱਕੇ ਨੇ, ਕੁਲਦੀਪ ਜੀ ਵੀ ਜੁੜ ਚੁੱਕੇ ਨੇ, 7880 ਤੇ ਵੀ ਜੁੜ, ਮਾਫ ਕਰਨਾ 6780 ਵਾਲੇ. ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਕੀ ਹਾਲ ਚਾਲ? ਜੀ ਸਰ ਸਤਿ ਸ਼੍ਰੀ ਅਕਾਲ, ਤੁਸੀਂ ਆਨਰ ਹੋ? ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ, ਤੁਸੀਂ ਸੁਣਾਓ ਠੀਕ ਹੋ?
2: ਸ਼ੁਕਰ ਹੈ ਮਾਲਕ ਦਾ, ਬਹੁਤ ਸ਼ੁਕਰ ਹੈ.
0: ਚੜ੍ਹਦੀ ਕਲਾ,
2: ਮੈਂ ਕਿਹਾ ਭਾਜੀ ਜਿੱਦਾਂ ਤੁਸੀਂ ਸਾਰਿਆਂ ਨੂੰ ਪਹਿਲਾਂ ਜਿਹੜਾ ਗੀਤ ਲਾਇਆ ਸੀ ਨਾ
0: ਜੀ,
2: ਤੇ ਮੇਰੇ ਧਿਆਨ ਚ ਇੱਕੋ ਗੱਲ ਹੈ ਕਿ ਮੁੰਡਿਆਂ ਨੂੰ ਨਾ, ਬੰਦਿਆਂ ਨੂੰ ਤਿੰਨ ਚੀਜ਼ਾਂ ਨੇ ਸਾਰੀ ਉਮਰ ਭੁੱਲਦੀਆਂ
0: ਜੀ. ਉਹ ਕਿਹੜੀਆਂ?
2: ਪਹਿਲਾ ਇਸ਼ਕ, ਪਹਿਲੀ ਨੌਕਰੀ, ਤੇ ਪਹਿਲੀ ਆਪਦੀ ਕਮਾਈ ਦੀ ਗੱਡੀ.
0: ਅੱਛਾ ਯਾਰ, ਗੱਲ ਚ ਵਜ਼ਨ ਤਾਂ ਹੈ.
2: ਤਿੰਨ ਚੀਜ਼ਾਂ ਨੀ ਕਦੀ ਭੁੱਲਦੇ ਆ.
0: ਤੁਹਾਡਾ ਵਿਆਹ ਹੋਇਆ?
2: ਮੇਰੇ ਦੋ ਨਿਆਣੇ ਆ ਭਾਜੀ.
0: ਭਾਬੀ ਸੁਣਦੀ ਆ? ਰੋਟੀ ਨੀ ਮਿਲਣੀ ਤੁਹਾਨੂੰ, ਪੱਕਾ ਗਰੰਟੀ ਹੈ.
2: ਰਹੀ ਗੱਲ ਉਹ ਭਾਜੀ ਨੇ ਕਿਹਾ ਸਲਾਹ, ਜਿੱਦਾਂ ਹੁਣ ਜਿੱਦਾਂ ਮੇਰੇ ਦੋ ਬੱਚੇ ਨੇ
0: ਜੀ,
2: ਇੱਕ ਤਾਂ ਹੁਣ ਨਿਊ ਬੋਰਨ ਆ 4 ਮਹੀਨੇ ਦਾ, ਇੱਕ 2 ਸਾਲ ਦਾ. ਹੁਣ ਕਈ ਵਾਰ ਕੁਛ ਸਿਚੁਏਸ਼ਨ ਇੱਦਾਂ ਦੀ ਹੋ ਜਾਂਦੀ, ਉਹ ਤੁਹਾਨੂੰ ਪਤਾ ਆਫਟਰ ਬੇਬੀ ਹੋਣ ਤੋਂ ਬਾਅਦ ਉਹ ਆਪਣਾ 100% ਦਿੰਦੀ ਬੱਚਿਆਂ ਨੂੰ. ਮੈਂ ਚਲੋ ਮੈਂ ਤਾਂ ਕੰਮ ਕੁੰਮ ਚ ਰਹਿੰਦਾ ਬਾਹਰ, ਹੈ ਨਾ, ਬੰਦੇ ਦਿਮਾਗ ਦੇ ਵਿੱਚ ਹੁੰਦਾ ਨਿਆਣਾ ਕਿ ਪਾਲੋ ਅੱਗੇ ਕਿੱਦਾਂ ਪਾਲਣਾ ਸਭ ਕੁਛ.
0: ਅੱਛਾ, ਮੁੱਖ ਦੀ ਗੱਲ ਇਹ ਦੱਸੋ ਕਿ ਤੁਸੀਂ ਡਰਦੇ ਹੋ?
2: ਡਰਦੇ ਭਾਈ ਸਿਚੁਏਸ਼ਨ ਦੇ ਹਿਸਾਬ ਨਾਲ ਹੁੰਦਾ. ਕੈਨੇਡਾ ਚ ਤਾਂ ਵੈਸੇ ਵੀ ਥੋੜਾ ਬਹੁਤਾ ਡਰਨਾ ਚਾਹੀਦਾ, ਤਾਂ ਹੈ ਹੀ ਜਨਾਨੀਆਂ ਦੇ ਪੱਖ ਚ ਸਭ ਕੁਛ.
0: ਅੱਛਾ, ਸੋ ਤੁਹਾਡੀ ਤੁਹਾਡੀ ਵੋਟ ਤਾਂ ਫਿਰ ਹੋ ਗਈ ਨਾ ਗੁਮਨਾਮ ਵੱਲ? ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ. ਜਫਰ ਮਲਕ ਜੀ ਵੀ ਸਾਡੇ ਨੇ. ਜਫਰ ਮਲਕ ਸਾਹਿਬ, ਕਰਦੇ ਹਾਂ ਗੱਲ ਆਪਾਂ ਇੱਕ ਸੈਕਿੰਡ, ਸੰਧੂ ਸਾਹਿਬ ਹੋਣ ਨਾਲ ਗੱਲਬਾਤ ਕਰ ਲਈਏ. ਸੰਧੂ ਸਾਹਿਬ ਨੂੰ ਪੁੱਛਦੇ ਹਾਂ ਕਿ ਸੰਧੂ ਸਾਹਿਬ ਤੁਸੀਂ ਡਰਦੇ ਹੋ ਕਿ ਬਸ ਹਿੰਮਤ ਮਦਦ ਤੇ ਮਦਦ ਖੁਦਾ? ਸੰਧੂ ਸਾਹਿਬ ਜੀ, ਇਹਨੂੰ ਕੀ ਹਾਲ ਚਾਲ?
3: ਸਾਡੇ ਕੰਮ ਚ ਉਲਟਾ, ਅਸੀਂ ਨਾ ਜਾਣਾ ਤੇ ਕਹਿੰਦੇ ਭਾਜੀ ਮੈਨੂੰ ਵੇਟ ਕਰੋ, ਮੈਂ ਨਾ ਆਪਣੇ ਹਸਬੈਂਡ ਨੂੰ ਪੁੱਛ ਕੇ ਦੱਸ ਦੇ ਵੀ ਕੀ ਕਰਨਾ. ਉਲਟਾ ਵਾ ਵੀ ਹਾਲਾਤ ਕੀ ਹੈ, ਡਿਸੀਜਨ ਕਿੰਨੇ ਲੈਣਾ? ਅਸੀਂ ਉਹਨੇ ਵੀ ਭਾਜੀ ਤੁਹਾਡੇ ਘਰ ਡਿਸੀਜਨ ਮੇਕਰ ਕੌਣ ਦਾ ਤੇ ਕਿੰਨੇ ਲੈਣਾ ਫੈਸਲਾ, ਕਿ ਵੀ ਭਾਜੀ ਮੈਂ ਉਹਨੂੰ ਪੁੱਛ ਕੇ ਦੱਸਦੀ. ਹਾਂ, ਕਈ ਮਸਲਿਆਂ ਚ ਸਹੀ ਗੱਲ ਆ, ਜਿਵੇਂ ਮੈਂ ਅਜੇ ਸੁਣ ਰਿਹਾ ਸੀ, ਬੰਦਾ ਸੀ ਨਾ ਉਹ ਵਿਆਹ ਤੋਂ ਬਾਅਦ ਵੀ ਬਹਾਨੇ ਮਾਰੇ, ਕਹਿੰਦੇ ਨਾ ਬਹਾਨੇ ਮਾਰੇ, ਇਹ ਸੇਬ ਬਹਾਨੇ ਮਾਰ ਕੇ ਤੂੰ ਮੈਨੂੰ ਮਿਲਣ ਆਉਣਾ ਹੁੰਦਾ ਸੀ.
0: ਇਹ ਵੀ ਗੱਲ ਹੋ ਸਕਦੀ ਹੈ.
3: ਬਾਕੀ ਦੇਖੋ ਬੜੀ ਵੱਡੀ ਗੱਲ ਆ, ਕਹਿੰਦਾ ਜੇ ਰੁਜ਼ਗਾਰ ਹੀਰ ਬਣ ਜਾਵੇ. ਧਿਆਨ ਨਾਲ ਸੁਣਿਓ. ਹੈਲੋ
0: ਜੀ ਸਰ, ਬੜੇ ਧਿਆਨ ਨਾਲ ਸੁਣ ਰਹੇ ਹਾਂ.
3: ਜੇ ਰੁਜ਼ਗਾਰ ਹੀਰ ਬਣ ਜਾਵੇ ਤਾਂ ਲੱਖਾਂ ਰਾਂਝੇ ਪੈਦਾ ਹੋ ਜਾਵੇ.
0: ਕੀ ਬਾਤ ਆ, ਸੰਸਾਰ 6 ਵਜੇ ਤੋਂ ਜਬ 6 ਵਜੇ ਤੋਂ ਬਾਅਦ ਥੋੜਾ
3: ਨਹੀਂ ਨਹੀਂ ਸਾਨੂੰ ਸਵਾਲ ਆ ਕਿ ਮੈਨੂੰ ਦੱਸੋ ਗੁਮਨਾਮ ਜੀ, ਮੁਹੱਬਤ ਔਰ ਪਿਆਰ ਚ ਕੀ ਫਰਕ ਆ? ਮੈਂ ਸੁਣਦਾ ਤੁਹਾਨੂੰ.
0: ਮੁਹੱਬਤ
3: ਪਿਆਰ ਇਸ਼ਕ, ਇਹਨਾਂ ਦੋਨਾਂ ਚ ਕੀ ਫਰਕ ਆ? ਮੁਹੱਬਤ ਚ ਇਸ਼ਕ ਕੀ ਫਰਕ?
0: ਤੁਸੀਂ 6 ਵਜੇ ਤੋਂ ਬਾਅਦ ਮੈਨੂੰ ਲੱਗਦਾ ਗਲਬ ਆ ਜਾਂਦਾ ਤੁਹਾਡੇ ਚ.
3: ਨਹੀਂ ਸਰ, ਏਦਾਂ ਨੀ ਹੁੰਦਾ, ਇਹ ਨੀ ਗੱਲ ਹਜੇ. ਕੱਲ ਵੀ ਕਦੇ ਕਹਿਣ ਦੇ ਵੀ ਮੈਂ ਕੁਛ ਨੀ ਕਹਿਣਾ ਚਾਹੁੰਦਾ. ਦੱਸੋ ਕਿ ਇਸ਼ਕ ਔਰ ਪਿਆਰ ਚ ਕੀ ਫਰਕ, ਬਸ ਇੰਨਾ ਸੁਣਨਾ ਚਾਹੁੰਦਾ.
0: ਬਹੁਤ ਸ਼ੁਕਰੀਆ ਜੀ. ਇਸ਼ਕ ਪਿਆਰ ਮੁਹੱਬਤ, ਚਲੋ ਬਈ ਇਹ ਹੁਣ ਤੁਹਾਨੂੰ ਸਵਾਲ ਪਾਇਆ, ਤੁਸੀਂ ਦੱਸੋ. ਮੈਂ ਇੰਨੇ ਔਖੇ ਸਵਾਲਾਂ ਦੇ ਵਿੱਚ ਨਹੀਂ ਨਿਭ ਸਕਦਾ ਸੰਧੂ ਸਾਹਿਬ ਹੋਣਾ ਨਾਲ. ਮੇਰੇ ਨਾਲ ਜਫਰ ਮਲਕ ਜੁੜ, ਅੱਗੇ ਜਾ ਕੇ ਸਰੋਤੇ ਵੀ ਦੱਸ ਸਕਦੇ ਆ ਇਸ਼ਕ ਪਿਆਰ ਮੁਹੱਬਤ 'ਚ ਕੋਈ ਫਰਕ ਹੈਗਾ, ਦੱਸ ਸਕਦੇ ਹੋ? ਨਾਲ ਦੀ ਨਾਲ ਗੱਲ ਕਰ ਰਹੇ ਕਿ ਆਪਾਂ ਵਾਈਫਸ ਤੋਂ ਡਰਦੇ ਹਾਂ ਕਿ ਵਾਕਈ ਡਰਦੇ ਹਾਂ? ਡਰ ਹੁੰਦਾ ਵਾਈਫ ਦਾ, ਪਤਨੀਆਂ ਦਾ? ਇਹ ਕੀ ਐਵੇਂ ਗੱਲਾਂ ਹੀ ਬਣੀਆਂ? ਬਾਈ ਜੀ ਤਾਂ ਕਹਿ ਗਏ ਵੀ ਕੈਨੇਡਾ ਦੇ ਹਿਸਾਬ ਨਾਲ ਮੈਂ ਡਰਦਾ ਪਰ ਇੰਡੀਆ ਦੇ ਹਿਸਾਬ ਨਾਲ ਨਹੀਂ। ਕਿਉਂ ਭਾਈ, ਇੰਡੀਆ 'ਚ ਕਿਉਂ ਨਹੀਂ?
1: ਇਹ ਵੀ ਸਵਾਲ ਆ।
0: ਹਾਂ, ਕਿਉਂ ਨਹੀਂ? ਸੋ 905-673-3337 pinia.ca ਸਾਡੀ ਭੈਣ ਸਾਨੂੰ ਵੇਖ ਰਹੀ ਆ, ਬਹੁਤ ਸ਼ੁਕਰੀਆ ਭੈਣ, ਥੈਂਕ ਯੂ ਸੋ ਮੱਚ। ਸੋ 905-673-3337 905-673-3337 ਸਾਰੀਆਂ ਹੀ ਲਾਈਨ ਬਿਜ਼ੀ ਨੇ। ਸੋ ਵਨ ਬਾਏ ਵਨ ਸਭ ਨਾਲ ਗੱਲ ਕਰਾਂਗੇ, ਸਾਰੀਆਂ ਲਾਈਨ ਬਿਜ਼ੀ ਨੇ। ਸੋ ਸਭ ਤੋਂ ਪਹਿਲਾਂ ਜਾਫਰ ਮਲਕ ਵੱਲ ਚੱਲਾਂਗੇ, ਨਹੀਂ ਪਹਿਲਾਂ ਸਭ ਤੋਂ 2825। ਸਤਿ ਸ਼੍ਰੀ ਅਕਾਲ ਸਰ, ਤੁਸੀਂ ਆਉਣੇ ਹੋ, ਕੀ ਹਾਲ ਚਾਲ?
4: ਠੀਕ ਠਾਕ ਹੈ, ਗੁਰੂ ਨਾਮ ਨੂੰ ਜੀ
0: ਜੀ, ਸਤਿ ਸ਼੍ਰੀ ਅਕਾਲ ਸਰ।
4: ਹਾਂਜੀ ਹਾਂਜੀ, ਠੀਕ ਠਾਕ ਹੈ, ਬਹੁਤ ਵਧੀਆ, ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ, ਬਹੁਤ ਵਧੀਆ, ਤੁਸੀਂ ਕੀ ਕਹਿੰਦੇ ਤੰਦਾਂ ਛੇੜੀਆਂ ਹੋਈਆਂ ਪਿਆਰ ਮੁਹੱਬਤ ਦੀਆਂ
0: ਜੀ ਜੀ।
4: ਹਾਂਜੀ, ਇਸ ਤਰ੍ਹਾਂ ਆ, ਆਪਣੇ ਬਾਈ ਕੈਨੇਡਾ ਦੇ ਹਿਸਾਬ ਨਾਲ ਮੈਂ ਵੀ ਸਹੀ ਬੋਲੂੰਗਾ, ਸੱਚ ਬੋਲੂੰਗਾ, ਵੀ ਹੈਵ ਟੂ ਬੀ ਲਾਈਕ ਡੀਅਰ, ਲਾਈਕ ਡਰਨਾ ਜ਼ਰੂਰੀ, ਡੀਅਰ
0: ਹੈਵ ਟੂ
4: ਵੀ ਹੈਵ ਹਾਂ, ਦੈਨ ਯੂ ਬੀ ਹੈਪੀ।
0: ਜੇ ਡਰ ਕੇ ਰਹਿੰਦੇ ਤਾਂ ਫਿਰ ਹੈਪੀ ਹੈਪੀ ਹੈਪੀ ਵਾਈਫ ਹੈਪੀ ਲਾਈਫ ਹੈ,
4: ਹਾਂ ਫਿਰ ਠੀਕ ਹੈ, ਅਦਰਵਾਈਜ਼ ਯੂ ਕੈਨ ਨਾਟ, ਆਪਣੇ ਤੁਸੀਂ ਦੂਜੇ ਪਾਸੇ ਨਹੀਂ ਜਾ ਸਕਦੇ ਵੀ ਮੈਂ
0: ਸਿੱਧਾ ਕਹੋ, ਯੂ ਕੈਨ ਨਾਟ ਸਰਵਾਈਵ,
4: ਰਾਈਟ ਰਾਈਟ ਇਹ ਵੀ ਹੈਗਾ, ਹਾਂ ਕਿਆ ਬਾਤ ਹੈ, ਇਸ ਤਰ੍ਹਾਂ ਆ, ਜਾਣੀ ਕਿ ਇਹ ਤੁਹਾਨੂੰ ਐਡਜਸਟਮੈਂਟਾਂ ਬਹੁਤ ਚੀਜ਼ਾਂ ਹੈਗੀਆਂ ਇਹਦੇ ਵਿੱਚ, ਮੇਰੇ ਵੀ ਮੈਰਿਜ ਨੂੰ 25-26 ਸਾਲ ਹੋ ਗਏ ਆ, ਕਾਫੀ ਸਟਰਗਲ ਜਿੱਦਾਂ ਇਹ ਚੀਜ਼ ਮੇਰੇ ਹਿਸਾਬ ਨਾਲ ਕਾਫੀ ਹਾਰਡ ਹੈ, ਜਿੱਦਾਂ ਜਿੰਨੇ ਕੁ ਮੇਰੀ ਮੈਂ ਸਰਵਾਈਵ ਕੀਤਾ, ਜਿੱਦਾਂ ਪਤਾ ਨੀ ਕਿਉਂ ਲੋਕ, ਤੁਸੀਂ ਉਹ ਲਾਈਵ ਦੇਖਦੇ ਆ ਤੁਹਾਡੇ ਵਿੱਚ ਆਈ ਡੋਂਟ ਨੋ ਫਰਸਟ੍ਰੇਸ਼ਨ ਹੁੰਦੀ ਨਾ, ਕਈ ਵਾਰ ਤੁਸੀਂ ਦਿਮਾਗੀ ਤੌਰ ਤੇ ਇੰਨੇ ਫਰਸਟ੍ਰੇਟਡ ਹੁੰਦੇ ਹੋ, ਕਿਸੇ ਨੂੰ ਵੇਖਦੇ ਹੋ ਸੋਸ਼ਲ ਮੀਡੀਆ ਤੇ ਕੋਈ ਗੱਲਬਾਤ ਕਰਦਾ,
5: ਆਪਾਂ ਕਹਿ ਸਕਦੇ ਆ ਵੀ ਉਹ ਹਾਈਪਰਪਨ, ਜਾਂ ਤੁਸੀਂ ਆਪਣੇ ਹੇਟ ਕਹਿ ਸਕਦੇ ਆ ਵੀ ਤੁਸੀਂ ਦੂਜੇ ਨੂੰ ਜਰਦੇ ਨੀ ਆਪਣੇ ਉਹਦੀ ਵਧੀਆ ਕਮਿਟਮੈਂਟ ਨੂੰ, ਹਨਾ।
0: ਟੋਰਾਂਟੋ ਤੋਂ ਲਾਈਵ ਆ, ਰੇਡੀਓ ਪ੍ਰੋਗਰਾਮ ਕਰ ਰਹੇ ਹਾਂ ਇਸ ਟਾਈਮ ਰੇਡੀਓ ਉਡਾਨ ਤੇ, ਤੇ ਤੁਹਾਨੂੰ ਸਤਿ ਸ਼੍ਰੀ ਅਕਾਲ ਆ, ਤੇ ਸਾਡੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਆ ਜਿਹੜੇ ਸਾਡੇ ਨਾਲ ਲਾਈਵ ਜੁੜੇ ਹੋਏ ਨੇ AM 530 ਰੇਡੀਓ ਉਡਾਨ ਦੇ ਨਾਲ, ਤੇ ਬਹੁਤ ਪਿਆਰ ਬਹੁਤ ਮੁਹੱਬਤ, ਤੇ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਤੇ ਕਾਲਸ ਵੱਲ ਚੱਲਦੇ ਆ ਬਾਈ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ, ਬਹੁਤ ਸਾਰੀਆਂ ਕਾਲਸ ਨੇ। ਤੇ ਸਭ ਤੋਂ ਪਹਿਲਾਂ ਤੁਹਾਡੇ ਵਾਲ ਅਗਾਉਣੇ ਆ, ਜਿਹੜੇ ਵਾਲ ਤੁਹਾਡੇ ਝੜ ਗਏ ਆ, ਤੁਹਾਡੇ ਵਾਲ ਡਿੱਗਣ ਦੀ ਕਗਾਰ 'ਚ ਆ ਗਏ ਆ, ਵਾਲਾਂ ਝੜਨ ਦਾ ਨਾ ਇੱਕ ਬੜਾ ਹੀ ਪੱਕਾ ਨੁਸਖਾ ਲੈ ਕੇ ਆ ਗਈ ਤੁਹਾਡੇ ਤੱਕ, ਪੱਕਾ ਇਹ ਆ ਕਿ 20-21 ਸਾਲਾਂ ਦੇ ਤਜਰਬੇ ਤੋਂ ਬਾਅਦ, ਰਿਸਰਚ ਤੋਂ ਬਾਅਦ ਇੱਕ ਹੇਅਰ ਟੋਨਿਕ ਬਣਿਆ ਜਿਹਦਾ ਨਾਮ ਆ ਫਰੈਸ਼ ਹੇਅਰ ਟੋਨਿਕ, ਤੇ ਉਹ ਟੋਨਿਕ ਐਸਾ ਹੈ ਕਿ ਤੁਹਾਨੂੰ ਗੰਜੇ ਹੋਣ ਤੋਂ ਬਚਾ ਦੂਗਾ, ਤੁਹਾਡੇ ਵਾਲ ਪਤਲੇ ਹੋ ਰਹੇ ਆ, ਝੜ ਰਹੇ ਆ, ਤੁਹਾਡੇ ਘਰੇ ਬੱਚੇ ਆ, ਭੈਣਾਂ ਆ, ਮਾਵਾਂ ਆ, ਬਜ਼ੁਰਗ ਬੱਚਿਆਂ ਦੇ ਵਾਲਾਂ ਨੂੰ ਕੋਈ ਵੀ ਇਸ਼ੂ ਆ, ਤੁਸੀਂ ਜਾਫਰ ਮਲਕ ਜੀ ਉਹਨਾਂ ਨਾਲ ਗੱਲ ਕਰ ਲਓ, ਐਕਸਪਰਟ ਨੇ ਤੁਹਾਡੇ, ਤੁਹਾਨੂੰ ਟਰਾਂਸਪਲਾਂਟ ਦੀ ਲੋੜ ਨਹੀਂ ਪੈਣੀ, ਤੁਹਾਨੂੰ ਵਾਲਾਂ ਦੀ ਕੋਈ ਦਵਾਈ ਖਾਣ ਦੀ ਲੋੜ ਨਹੀਂ ਪੈਣੀ। ਜਾਫਰ ਮਲਕ ਹੋਣਾ ਇੱਕ ਵਾਰੀ ਗੱਲਬਾਤ, ਮਲਕ ਸਾਹਿਬ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਕੀ ਹਾਲ ਚਾਲ
6: ਜੀ? ਸਤਿ ਸ਼੍ਰੀ ਅਕਾਲ ਜੀ, ਪਹਿਲੇ ਤੁਹਾਡੇ ਸਵਾਲਾਂ ਦੇ ਜਵਾਬ ਦੇਵਾਂਗਾ ਭਾਈ ਜਾਨ।
0: ਦਿਓ ਜੀ ਦਿਓ।
6: ਦੇਣਾ ਇਹ ਕਿ ਤੁਸੀਂ ਜਿਹੜੇ ਸਵਾਲ ਕੀਤੇ ਨੇ ਉਹ ਸਵਾਲ ਅੱਧੇ ਹੈਗੇ ਜੀ,
0: ਸਵਾਲ ਪੂਰੇ ਨਹੀਂ ਹੈਗੇ।
6: ਪੁੱਛਿਆ ਪਿਆਰ ਮੁਹੱਬਤ ਤੇ ਇਸ਼ਕ ਤੇ ਕੀ ਚੀਜ਼ ਹੈਗੀ ਹੈ, ਤੇ ਨਾਲ ਤੁਸੀਂ ਕਿਹਾ ਕਿ ਜੀ ਬੇਗਮ ਕੋਲੋਂ ਡਰਦੇ ਹੋ ਕਿ ਨਹੀਂ ਡਰਦੇ, ਉਹ ਮੇਰੀ ਜਾਨ ਮੇਰੀ ਗੱਲ ਸੁਣੋ, ਜਿਹੜੀ ਪਿਆਰੀ ਲੱਗਦੀ ਉਹਦੇ ਨਾਲ ਮੁਹੱਬਤ ਹੋ ਜਾਂਦੀ ਹੈ,
0: ਹਾਏ ਹਾਏ,
6: ਮੁਹੱਬਤ ਜਿਸ ਵਕਤ ਸਮਝ ਚ ਨਹੀਂ ਆਉਂਦੀ ਤੇ ਉਹ ਇਸ਼ਕ ਆਉਂਦਾ
0: ਜੀ।
6: ਕਲੀਅਰ ਹੋਈ ਗੱਲ ਤੁਹਾਡੇ ਵਾਸਤੇ ਕਿ ਨਹੀਂ ਹੋਈ?
0: ਮੁੱਕਦੀ ਗੱਲ ਹੈ ਕਿ ਡਰਦੇ ਹੋ ਕਿ ਨਹੀਂ?
6: ਅਗਲੀ ਗੱਲ ਆ ਗਈ, ਡਰਦੇ ਹੋ, ਇਹ ਸਵਾਲ ਗਲਤ ਹੈ ਭਾਈ ਜਾਨ, ਅਸੀਂ ਡਰਦੇ ਨਹੀਂ, ਅਸੀਂ ਖਿਆਲ ਰੱਖਦੇ ਹਾਂ,
0: ਖਿਆਲ ਰੱਖਦੇ,
6: ਅਸੀਂ ਇਤਿਹਾਸ ਰੱਖਦੇ ਹਾਂ ਕਿ ਗੁਲਾਬ ਦੇ ਫੁੱਲ ਨੂੰ ਅਸੀਂ ਪ੍ਰੋਪਰ ਗੁਲਾਬ ਦੀ ਤਰ੍ਹਾਂ ਵਰਤੀਏ। ਗੱਲ ਨੂੰ ਸਮਝੋ, ਨਜ਼ਾਕਤ ਜਿਹੜੀ ਹੈ ਉਹ ਲਿਆਕਤ ਤੋਂ ਇੰਪ੍ਰੈਸ ਹੁੰਦੀ ਹੈ,
0: ਮੁੱਕਦੀ ਗੱਲ ਕਿ ਇਤਿਹਾਸ ਜ਼ਰੂਰੀ ਹੈ।
6: ਜੇ ਤੁਹਾਡੇ ਕੋਲ ਲਿਆਕਤ ਨਹੀਂ ਹੈਗੀ ਨਾ, ਤਾਂ ਤੁਸੀਂ ਨਜ਼ਾਕਤ ਕੋਲੋਂ ਡਰਦੇ ਹੀ ਨਹੀਂ, ਤੁਸੀਂ ਅੱਗੇ ਲੱਗੇ ਰਹੋਗੇ, ਲਿੱਤਰ ਹੀ ਖਾਂਦੇ ਰਹੋਗੇ। ਲਿਆਕਤ ਹੋਣੀ ਚਾਹੀਦੀ ਹੈ ਕਿ ਨਜ਼ਾਕਤ ਉਹਦੇ ਪਿੱਛੇ ਆਵੇ,
0: ਮਲਕ ਸਾਹਿਬ ਬਹੁਤ ਬਹੁਤ ਖੁਸ਼ ਤੁਸੀਂ ਸਮਝਾਤਾ ਜੀ।
6: ਕ੍ਰਿਸ਼ਨ ਵਜਾਨਾ ਫਰੈਸ਼ ਏਅਰ ਟੋਨਿਕ ਤੇ ਉਹ ਭਜਨ ਹੈ ਜਿਸ ਨੂੰ ਤੁਸੀਂ ਖੁਸ਼ ਰੱਖਣਾ ਹੈ, ਜਿਹਨੂੰ ਇਤਿਹਾਸ ਨੇ ਆਪਣੇ ਨਾਲ ਰੱਖਣਾ ਹੈ ਕਿ ਉਹ ਖੁਸ਼ ਰਵੇ, ਉਹਨੂੰ ਫਰੈਸ਼ ਏਅਰ ਟੋਨਿਕ ਦਿਓ ਨਾ
0: ਜੀ, ਬਿਲਕੁਲ
6: ਉਹਨੂੰ ਗਿਫਟ ਕਰੋ ਨਾ, ਤੁਸੀਂ ਗਿਫਟ ਕਰੋ ਤੇ ਸਾਰੀ ਜ਼ਿੰਦਗੀ ਤੁਹਾਡੇ ਸ਼ੁਕਰ ਗੁਜ਼ਾਰ ਨਾ ਹੋਣ ਤੇ ਮੈਂ ਪੜ ਲੈਣਾ। ਗੱਲ ਮੁੱਕੀ ਕਿ ਨਹੀਂ ਮੁੱਕੀ
0: ਜੀ? ਬਿਲਕੁਲ ਜੀ ਬਿਲਕੁਲ, ਗੱਲ ਤੁਸੀਂ ਮਕਾ ਛੱਡੀ ਜੀ,
6: ਸੋਰੀ ਮੈਂ ਮਜ਼ਾਕ ਕਰ ਰਿਹਾ। ਗੱਲ ਇਹ ਜੀ ਬਲ ਜੀ ਕਿ ਤੁਹਾਡੇ ਸਾਥੀ ਨੇ ਰੱਬ ਨੇ ਇੱਕ ਐਸੀ ਚੀਜ਼ ਨਜ਼ਾਕਤ ਦੀ ਸ਼ਕਲ ਵਿੱਚ ਬਣਾਈ ਹੈ ਕਿ ਉਹਨੇ ਤੁਹਾਡਾ ਦਿਲ ਲਗਾ ਦਿੱਤਾ। ਜਿਸ ਦਿਲ ਲੱਗਦਾ ਤੇ ਉਹਨੂੰ ਇਤਿਹਾਸ ਨਾਲ ਰੱਖਣਾ ਹੁੰਦਾ, ਉਹਨੂੰ ਨਾਰਾਜ਼ ਤੇ ਨਹੀਂ ਕਰਨਾ ਨਾ, ਇਹਨੂੰ ਡਰਨਾ ਨਹੀਂ ਕਹਿੰਦੇ, ਇਹਨੂੰ ਇਤਿਹਾਸ ਕਹਿੰਦੇ ਨੇ। ਯੂ ਟੇਕ ਕੇਅਰ ਫੋਰ ਦੀ ਅਦਰਸ।
0: ਸੋ ਜਫਰ ਮਲਕ ਸਾਹਿਬ, ਇਤਿਹਾਸ ਜ਼ਰੂਰੀ ਹੈ
6: ਜੀ, ਇਤਿਹਾਸ ਬਹੁਤ ਜ਼ਰੂਰੀ ਹੈ। ਇਤਿਹਾਸ ਕਰੋਗੇ, ਅੱਗੇ ਦਾ ਖਿਆਲ ਰੱਖੋਗੇ ਤਾਂ ਸਭ ਚੀਜ਼ਾਂ ਕਾਇਮ ਰਹਿਣਗੀਆਂ, ਜੇ ਖਿਆਲ ਹੀ ਨਹੀਂ ਰੱਖੋਗੇ, ਇਤਿਹਾਸ ਨਹੀਂ ਕਰੋਗੇ, ਫਜ਼ੂਲ ਗੱਲ ਕਰੋਗੇ ਤਾਂ ਫਿਰ ਚੀਜ਼ਾਂ ਠੀਕ ਨਹੀਂ ਰਹਿਣਗੀਆਂ। ਤੇ ਨਜ਼ਾਕਤ ਨੂੰ ਇਹ ਸਮਝ ਕੇ ਡੀਲ ਕਰੋ ਕਿ ਨਜ਼ਾਕਤ ਨੂੰ ਰੱਖਣਾ ਕਿਵੇਂ,
0: ਵਾਲਾਂ ਦਾ ਇਤਿਹਾਸ ਕਿਵੇਂ ਰੱਖੀਏ ਜੀ।
6: ਹਾਂਜੀ, ਹੁਣ ਆ ਗਈ ਗੱਲ ਡੈਲੀਕੇਸੀ ਤੋਂ, ਤੇ ਵਾਲ ਵੀ ਡੈਲੀਕੇਸੀ ਚਾਹੁੰਦੇ ਜੇ, ਵਾਲ ਕਿਉਂਕਿ ਸੁੱਕਦੇ ਨੇ ਤੇ ਪੋਰ ਚੋਂ ਨਿਕਲ ਜਾਂਦੇ ਨੇ, ਤੁਸੀਂ ਕੰਘੀ ਕਰਦੇ ਹੋ, ਤੁਸੀਂ ਬਰਸ਼ ਕਰਦੇ ਹੋ, ਤੁਸੀਂ ਸ਼ੈਂਪੂ ਕਰਦੇ ਹੋ ਤੇ ਵਾਲ ਝੜਦੇ ਨੇ। ਬਾਬੂ ਜੀ ਫਰੈਸ਼ ਏਅਰ ਟੋਨਿਕ ਇਸਤੇਮਾਲ ਕਰੋ ਤੇ ਆਪਣੀ ਹਰ ਬਿਮਾਰੀ ਦਾ ਇਲਾਜ ਉਹਦੇ ਕੋਲ ਲੈ ਲਓ। ਤੁਹਾਨੂੰ ਸੋਰਾਇਸਿਸ ਹੈ, ਤੁਹਾਨੂੰ ਐਲੋਪੇਸ਼ੀਆ ਹੈ, ਤੁਹਾਡੇ ਵਾਲ ਝੜ ਗਏ ਨੇ, ਤੁਹਾਨੂੰ ਕੋਈ ਹੋਰ ਮਸਲਾ ਪਿਆ ਹੈ, ਉਹ ਸਭ ਦਾ ਇਲਾਜ ਅਸੀਂ ਤੁਹਾਨੂੰ ਫਰੈਸ਼ ਏਅਰ ਟੋਨਿਕ ਦੀ ਸ਼ਕਲ ਵਿੱਚ ਦਿੰਦੇ ਹਾਂ, ਤੁਹਾਡੇ ਘਰ ਪਹੁੰਚਾਉਂਦੇ ਹਾਂ। ਫ੍ਰੀ ਸ਼ਿਪਿੰਗ ਹੈਗੀ ਹੈ, ਕੈਨੇਡੀਅਨ ਪ੍ਰੋਡਕਟ ਹੈਗੀ ਹੈ। ਲੋਕਾਂ ਨੇ ਕਿਹਾ ਕਿ ਜੀ ਅਗਸਤ ਮੁੱਕ ਗਿਆ ਤੇ ਹੁਣ ਸਾਡੇ ਤੁਸੀਂ ਗਿਫਟ ਮੁਕਾ ਦਿੱਤਾ 2+1 ਵਾਲਾ। ਮੈਂ ਕਹਿੰਦੀ ਜੀ ਮੁਕਾਇਆ ਨਹੀਂ, ਤੁਸੀਂ 2 ਬੋਤਲਾਂ ਮੰਗਾਓ ਤੇ ਅਸੀਂ ਤੁਹਾਨੂੰ ਸ਼ੈਂਪੂ ਫ੍ਰੀ ਭੇਜਾਂਗੇ। ਹੋਰ ਦੱਸੋ, ਹੁਣ ਸ਼ੁਰੂ ਕਰਦੇ ਹਾਂ, ਆਪਕੇ ਸ਼ੈਂਪੂ ਅਸੀਂ ਫ੍ਰੀ ਦੇਵਾਂਗੇ, ਫਰੈਸ਼, ਉਹਦੇ ਕੋਈ ਕੈਮੀਕਲ ਨਹੀਂ ਹੈਗਾ, ਔਰਗੈਨਿਕ ਪ੍ਰੋਡਕਟ ਹੈਗੀ ਉਹ ਵੀ। ਜਿਸ ਤਰ੍ਹਾਂ ਸਾਡਾ ਆਇਲ ਹੈਗਾ ਨਾ ਔਰਗੈਨਿਕ, ਲੋਕਾਂ ਦੇ ਕੰਮ ਆਉਂਦਾ, ਇਸ ਤਰ੍ਹਾਂ ਸ਼ੈਂਪੂ ਵੀ ਫ੍ਰੀ ਜਾਵੇਗਾ। ਹੁਕਮ ਕਰੋ ਜਨਾਬ।
0: ਸੋ ਬਿਲਕੁਲ, ਇੱਕ ਵਾਰ ਤੁਸੀਂ ਇਹ ਦੱਸੋ ਕਿ ਇਹ ਪੱਕੀ ਗੱਲ ਆ ਕਿ ਕੈਨੇਡਾ ਤੇ ਅਮਰੀਕਾ ਦੇ ਵਿੱਚ ਸ਼ਿਪਿੰਗ ਬਿਲਕੁਲ ਫ੍ਰੀ ਆ?
6: ਜੀ ਜੀ।
0: ਤੇ 2 ਬੋਤਲਾਂ ਦੇ ਨਾਲ ਸ਼ੈਂਪੂ ਫ੍ਰੀ ਆ?
6: ਹਾਂਜੀ ਫ੍ਰੀ ਹੈ, ਤੁਹਾਡੇ ਜਦ ਤੱਕ ਉਡਾਨ ਦਾ ਜ਼ਿਕਰ ਕਰਨਗੇ ਅਸੀਂ ਉਹਨਾਂ ਨੂੰ ਫ੍ਰੀ ਦੇਵਾਂਗੇ।
0: ਅੱਛਾ, ਰੇਡੀਓ ਉਡਾਨ ਦਾ ਰੈਫਰੈਂਸ ਦੇਣ ਤੇ ਹੀ 2 ਬੋਤਲਾਂ ਦੇ ਨਾਲ ਸ਼ੈਂਪੂ ਫ੍ਰੀ ਮਿਲੂਗਾ? ਅੱਛਾ ਮਲਕ ਸਾਹਿਬ, ਮੰਨ ਲਓ ਕਿ ਤੁਸੀਂ ਪਿਛਲੇ ਦਿਹਾੜੇ ਇੱਕ ਗੱਲ ਕਹੀ ਸੀ ਕਿ ਤੁਸੀਂ ਇਸ ਤੇਲ ਨੂੰ ਜੇ ਦੇਖਣਾ ਆ, ਪਰਖਣਾ ਆ, ਤੇ ਕਿੰਨੇ ਦਿਨ ਲਾ ਕੇ ਵੇਖਣ ਤੇ ਫੋਟੋ ਖਿੱਚਣ, ਉਹ ਗੱਲ ਸਾਰੀ ਸੁਣਾਓ।
6: ਮੈਂ ਅੱਜ ਕਰਦਾ, ਤੁਸੀਂ ਜਨਾਬ 1 ਦਿਨ ਲਗਾਉਣਾ ਸ਼ੁਰੂ ਕਰੋ, ਰੋਜ਼ ਲਗਾਵੋ, ਨਾਗਾ ਨਾ ਪਾਵੋ, ਤੇ ਪਹਿਲੇ ਦਿਨ ਵੀ ਤਸਵੀਰ ਲੈ ਲਓ ਤੇ 8 ਦਿਨ ਬਾਅਦ ਵੀ ਤਸਵੀਰ ਲੈ ਲੈਣਾ, ਤੁਹਾਨੂੰ ਆਪੇ ਹੀ ਪਤਾ ਲੱਗ ਜਾਏਗਾ ਕਿ ਰੀਗਰੋਥ ਨਜ਼ਰ ਆਉਂਦੀ ਹੈ। 3 ਦਿਨ ਵਿੱਚ ਅਗਰ ਸ਼ੈਂਪੂ ਕਰਦੇ ਹਾਂ, ਗੁੱਛੇ ਵੀ ਉਤਰਦੇ ਹੋਣ ਵਾਲਾਂ ਦੇ, ਤੇ ਉਹ ਤੁਹਾਨੂੰ ਨਜ਼ਰ ਆ ਜਾਏਗਾ ਕਿ ਗੁੱਛੇ ਉਤਰਨੇ ਬੰਦ ਹੋ ਗਏ ਜੇ 3 ਦਿਨ ਵਿੱਚ, ਵਾਲ ਚੜ੍ਹਨ ਤੋਂ ਰੁਕ ਜਾਂਦੇ ਨੇ 3 ਦਿਨ ਵਿੱਚ, 6-7 ਦਿਨ ਬਾਅਦ ਦੇਖੋ, ਹਫ਼ਤੇ ਬਾਅਦ ਤੁਹਾਨੂੰ ਇਹ ਪਤਾ ਚੱਲ ਜਾਏਗਾ ਕਿ ਤੁਹਾਡੀ ਉੱਥੇ ਰੀਗਰੋਥ ਸ਼ੁਰੂ ਹੋ ਚੁੱਕੀ ਹੈ। ਠੀਕ ਹੈ ਜੀ,
0: ਸ਼ੁਕਰੀਆ। ਇੱਕ ਵਾਰ ਜਫਰ ਮਲਕ ਜੀ ਆਪਣਾ ਨੰਬਰ ਜ਼ਰੂਰ ਦੇ ਦਿਓ, ਬਹੁਤ ਸਾਰੇ ਸਰੋਤੇ ਸਾਡਾ ਟਿਕਟੌਕ ਤੇ ਜੁੜੇ ਹੋਏ ਨੇ ਜੀ।
6: 6-4-7-5-2-1-5-1-5-9 647-521-5159 ਤੇ ਮੈਨੂੰ ਫੋਨ ਕਰੋ, ਅਸੀਂ ਤੁਹਾਡੇ ਹਰ ਮਸਲੇ ਦਾ ਹੱਲ ਤੁਹਾਡੇ ਘਰ ਪਹੁੰਚਾ ਦੇਵਾਂਗੇ, ਪਰਵਾਹ ਨਾ ਕਰੋ।
0: ਸੋ ਬਿਲਕੁਲ ਜੀ, ਮੈਂ ਤੁਹਾਨੂੰ ਇੱਕ ਵਾਰ ਫਿਰ ਜਫਰ ਮਲਕ ਹੋਣਾ ਜੀ ਦਾ ਨੰਬਰ ਦਿੰਦਾ, ਜੇ ਤੁਸੀਂ ਵਾਲਾਂ ਦੀਆਂ ਸਮੱਸਿਆਵਾਂ ਤੋਂ ਪਰੇਸ਼ਾਨ ਹੋ, ਤੁਹਾਨੂੰ ਲੱਗਦਾ ਕਿ ਵਾਲ ਝੜ ਰਹੇ ਆ, ਪਤਲੇ ਹੋ ਰਹੇ ਆ, ਤੁਸੀਂ ਜਫਰ ਮਲਕ ਹੋਣਾ ਦਾ 21 ਸਾਲਾਂ ਦੇ ਐਕਸਪੀਰੀਅੰਸ ਤੋਂ ਬਣਿਆ ਹੋਇਆ ਹੇਅਰ ਟੋਨਿਕ ਜ਼ਰੂਰ ਇਸਤੇਮਾਲ ਕਰੋ ਤੇ 100% ਤੁਹਾਨੂੰ ਫਾਇਦਾ ਹੋਣਾ। ਬਹੁਤ ਸਾਰੇ ਪਰਿਵਾਰ ਬੜੇ ਬੜੇ ਲੰਬੇ ਸਾਲਾਂ ਤੋਂ ਰੇਡੀਓ ਤੇ ਆਉਣੇ ਰਹਿ ਕੇ ਦੱਸਦੇ ਆ, ਉਹ ਕਹਿੰਦੇ ਕਿ ਅਸੀਂ ਬੜੇ ਲੰਬੇ ਸਮੇਂ ਤੋਂ ਇਹ ਇਸਤੇਮਾਲ ਕਰ ਰਹੇ ਹਾਂ ਔਰ ਬਿਲਕੁਲ ਇਹ ਕੰਮ ਕਰਦਾ ਆ। 647-521-5159 6-4-7-5-2-1-5-1-5-9 647-521-5159 ਬਹੁਤ ਸ਼ੁਕਰੀਆ ਮਲਕ ਸਾਹਿਬ, ਥੈਂਕ ਯੂ ਸੋ ਮਚ।
6: ਥੈਂਕ ਯੂ ਵੈਰੀ ਮਚ ਜੀ, ਗੁੱਡ ਲੱਕ।
0: ਗੁੱਡ ਲੱਕ ਜੀ, ਥੈਂਕ ਯੂ ਸੋ ਮਚ, ਤੁਹਾਨੂੰ ਵੀ ਗੁੱਡ ਲੱਕ ਤੇ ਨਾਲ ਦੀ ਨਾਲ ਬਹੁਤ ਸਾਰੇ ਪਰਿਵਾਰ ਜੁੜੇ ਹੋਏ ਨੇ, ਬੜੇ ਸਾਰੇ ਦੋਸਤ ਸਾਡੇ ਨਾਲ ਜੁੜੇ ਹੋਏ ਨੇ, ਉਹਨੇ ਗੱਲਾਂ ਬਾਤਾਂ ਕਰਾਂਗੇ। ਤੁਸੀਂ ਆਪਣੀ ਵਾਈਫ ਤੋਂ ਡਰਦੇ ਹੋ ਜਾਂ ਪਿਆਰ ਕਰਦੇ ਹੋ ਜਾਂ ਸਿਰਫ ਜਿੱਦਾਂ ਮਲਿਕ ਸਾਹਿਬ ਕਹਿ ਕੇ ਗਏ ਕਿ ਇੱਥੇ ਆ ਜ਼ਰੂਰੀ ਹੈ। ਸੋ ਸਾਡੇ ਨਾਲ ਸਰਪੰਚ ਸਾਹਿਬ ਜੁੜੇ ਹੋਏ ਨੇ। ਕੁਲਦੀਪ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਨਰ ਹੋ। ਸਤਿ ਸ਼੍ਰੀ ਅਕਾਲ ਜੀ, ਐਨ ਕੀ ਹਾਲ ਚਾਲ?
7: ਵਧੀਆ ਵਧੀਆ, ਠੀਕ ਠਾਕ। ਗੁਰਨਾਮ ਜੀ ਸਤਿ ਸ਼੍ਰੀ ਅਕਾਲ
1: ਜੀ। ਸਤਿ ਸ਼੍ਰੀ ਅਕਾਲ,
7: ਮੈਂ ਤੋਂ ਬੰਦਾ ਆਕੀ ਜੀ ਤੇ ਜੰਮੇ ਹੋ ਰਾ ਜਾਨ
0: ਜੀ। ਜੀ ਬਿਲਕੁਲ, ਮੈਂ ਤਾਂ ਆਪ ਕਹਿ ਰਿਹਾ ਕਿ ਬਾਬੇ ਨਾਨਕ ਨੇ ਦੇਖੋ ਔਰਤ ਨੂੰ ਬਹੁਤ ਉੱਚਾ ਰੁਤਬਾ ਦਿੱਤਾ ਆ। ਔਰਤ ਦੁਨੀਆਂ ਦੀ ਨਾਯਾਬ ਤੇ ਕੀਮਤੀ ਸ਼ੈ ਆ। ਦੇਖੋ ਮਾਂ, ਭੈਣ, ਬੇਟੀ, ਇਹ ਇਹਨਾਂ ਦੇ ਵਿੱਚੋਂ ਜਿਹੜੇ ਰੂਪ ਆ ਉਹ ਸਾਡੇ ਘਰੇ, ਸਾਡੇ ਪਰਿਵਾਰ ਆਸ ਪਾਸ ਰਹਿੰਦੇ ਆ। ਪਰ ਜਦੋਂ ਪਤਨੀ ਦੀ ਗੱਲ ਆਉਂਦੀ ਆ ਉਦੋਂ ਕਿਉਂ ਕਹਿ ਦਿੰਦੇ ਆ ਕਿ ਪਤਨੀ ਤੋਂ ਡਰਦੇ ਆ ਸਾਰੇ? ਮਤਲਬ ਉਹ ਡਰਨਾ ਅੱਛਾ, ਇੱਕ ਦੇਖੋ ਦੋ ਚੀਜ਼ਾਂ ਹੁੰਦੀਆਂ। ਇੱਕ ਤਾਂ ਹੁੰਦਾ ਕਿ ਮੈਂ ਸਲਾਹ ਕਰਕੇ ਦੱਸਦਾ, ਮੈਂ ਤੁਹਾਨੂੰ ਕਹਾਂ ਕਿ ਸਰਪੰਚ ਸਾਹਿਬ ਆ ਜਾਓ ਆਪਾਂ ਅੱਜ ਨਾਗਰਾ ਫਲ ਚੱਲਣਾ, ਤੁਸੀਂ ਕਹਿਣਾ ਕਿ ਮੈਂ ਸਲਾਹ ਕਰਕੇ ਦੱਸਦਾ, ਉਹ ਗੱਲ ਵੱਖਰੀ ਆ। ਤੇ ਜਿਹੜੇ ਇਹ ਕਹਿੰਦੇ ਕਿ ਮੈਂ ਪੁੱਛ ਕੇ ਦੱਸੂਗਾ ਬਈ, ਉਹ ਦੋਵਾਂ 'ਚ ਕੀ ਫਰਕ ਆ?
7: ਨਹੀਂ ਫਰਕ ਹੈਗਾ ਵਾ, ਇਹ ਇਹ ਚੀਜ਼ਾਂ ਵੀ ਜਿਹੜਾ ਸਲਾਹ ਕਰਨੀ ਹੈ ਨਾ ਉਹ, ਚਲੋ ਸਲਾਹ ਕੋਈ ਵੀ ਕੰਮ ਦੀ ਜਾਂ ਕਿਸ ਤਰ੍ਹਾਂ ਮੈਂ ਯਾਰ ਇੱਧਰ ਜਾ ਰਿਹਾ ਵਾ ਕਿਤੇ ਵਾਂਢੇ ਜਾਣਾ, ਸਲਾਹ ਕਰਨ ਲਈ ਵੀ ਚਲੋ ਵੀ ਫਿਰ ਇੱਧਰ ਕੇ ਚੱਲ ਜਾਵਾਂ, ਇਸ ਦਿਨ ਚੱਲ ਜਾਵਾਂ, ਜਿਹੜਾ ਬਈ ਮੈਂ ਕਿਤੇ ਵੀ ਜਾਣਾ ਪੁੱਛ ਕੇ, ਉਹ ਫਿਰ ਡਰਨ ਵਾਲੀ ਗੱਲ ਹੋ ਗਈ, ਪੁੱਛ ਕੇ ਦੱਸੂਗਾ।
0: ਸੋ ਤੁਸੀਂ ਮੰਨਦੇ ਹੋ ਡਰਨ ਵਾਲਾ ਕੰਮ ਹੋ ਗਿਆ?
7: ਨਹੀਂ ਨਹੀਂ ਨਹੀਂ, ਵੀ ਜੇ ਪੁੱਛ ਕੇ ਦੱਸਣਾ ਉਹ ਡਰਨ ਵਾਲਾ ਕੰਮ, ਤੇ ਸਲਾਹ ਕਰਨਾ ਉਹ ਡਰਨ ਵਾਲਾ ਕੰਮ ਨਹੀਂ ਹੈ, ਫਰਕ ਆ ਗਿਆ ਨਾ
0: ਜੀ। ਹੁਣ ਤੁਸੀਂ ਪੁੱਛਦੇ ਹੋ ਕਿ ਤੁਸੀਂ ਸਲਾਹ ਕਰਦੇ ਹੋ?
7: ਜੇ ਆਪਾਂ ਜੇ ਕਰੀ ਤੇ ਸਲਾਹ ਕਰਾਂਗੇ, ਪੁੱਛਣ ਦੀ ਕੀ ਲੋੜ ਆਪਾਂ ਨੂੰ?
0: ਬਹੁਤ ਸ਼ੁਕਰੀਆ। ਮੈਨੂੰ ਕਹਿੰਦੇ ਨਾ ਕੈਨੇਡਾ ਦੇ ਵਿੱਚ ਸਲਾਹ ਵੀ ਕਰਨੀ ਚਾਹੀਦੀ, ਪੁੱਛਣਾ ਵੀ ਚਾਹੀਦਾ, ਦੋਨੋਂ ਕੰਮ ਕਰਨੇ ਚਾਹੀਦੇ ਆ। ਮੈਨੂੰ ਸਮਝ ਨੀ ਆਈ ਵੀ ਇੰਡੀਆ ਚ ਕਿਉਂ ਤੇ ਇੱਥੇ ਕਿਉਂ, ਮਤਲਬ ਉੱਥੇ ਕਹਿੰਦੇ ਸਾਡੀ ਚੱਲਦੀ,
7: ਇੱਥੇ ਬੋਲਬਾਲਾ ਜ਼ਿਆਦਾ ਜੀ ਇਸਤਰੀਆਂ ਦਾ, ਬੀਬੀਆਂ ਦਾ, ਬੀਬੀਆਂ ਦੀ ਸੁਣਵਾਈ ਜ਼ਿਆਦਾ ਵਾ, ਉਹਨਾਂ ਨੇ ਚੱਕ ਕਾਲ ਕੀਤੀ ਬੰਦੇ ਨੂੰ, ਪੁੱਛਣਾ ਨੀ ਕਿਸੇ ਨੇ ਚੁੱਕ ਕੇ ਅੰਦਰ ਮਾਰ ਮਾ ਜੀ, ਆਹ ਗੱਲ ਹੈ।
0: 911 ਤੋਂ ਡਰਦੇ ਸਾਰੇ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ, ਬਹੁਤ ਸ਼ੁਕਰੀਆ ਮਲਿਕ ਸਾਹਿਬ। ਨੈਕਸਟ ਕਾਲ ਵੱਲ ਚੱਲੀਏ ਜੀ, 3308। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਤੁਸੀਂ ਆਉਂਦੇ ਰਹੋ।
8: ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਬਸ ਇੰਨਾ ਹੀ ਕਹਾਂਗਾ ਕਿ ਕਿਸੇ ਨੇ ਡਿਸਕ੍ਰਾਈਬ ਕੀਤਾ ਕਿ ਓਲਡ ਬੰਦਿਆਂ ਔਰ ਜਿਹੜੇ ਨੌਜਵਾਨ ਬੰਦੇ ਚ ਕੀ ਫਰਕ ਹੈ
0: ਜੀ,
8: ਤੇ ਉਹ ਨੌਜਵਾਨ ਬੰਦੇ ਸਮਝਦੇ ਨੇ ਓਲਡ ਬੰਦੇ ਬੇਵਕੂਫ ਨੇ।
0: ਅੱਛਾ ਜੀ।
8: ਓਲਡ ਬੰਦੇ ਨੇ ਕਿਹਾ ਵੀ ਤੁਸੀਂ ਦੱਸੋ, ਕਹਿੰਦਾ ਅਸੀਂ ਤੇ ਜਾਣਦੇ ਹਾਂ ਕਿ ਛੋਟੇ ਜਿਹੜੇ ਨਾ ਸਮਝ ਨੇ ਉਹ ਬੇਵਕੂਫ ਨੇ। ਸਿਮੀਲਰਲੀ ਤੁਹਾਨੂੰ ਖੁਸ਼ ਰੱਖਣਾ ਹੈ ਆਪਣੀ ਵਾਈਫ ਨੂੰ, ਨੋਇੰਗਲੀ ਸਭ ਕੁਛ,
0: ਔਰ
8: ਤਰੀਕਾ ਫਾਰਮੂਲਾ ਇੱਕੋ ਹੀ ਹੈ, ਸਭ ਕੁਛ ਸੁਣੀਏ ਔਰ ਕੁਛ ਨਾ ਕਹੀਏ, ਸਭ ਕੁਛ ਸੁਣੀਏ ਕੁਛ ਨਾ ਕਹੀਏ, ਜੇ ਕੁਛ ਕਹੀਏ ਤੇ ਇਹੀ ਕਹੀਏ ਵਾਹ ਵਾਹ ਵਾਹ ਵਾਹ ਵਾਹ ਵਾਹ, ਤੁਸੀਂ ਹੀ ਕਮਾਲ ਦੇ ਹੋ। ਥੈਂਕ ਯੂ ਜੀ,
0: ਬਹੁਤ ਸ਼ੁਕਰੀਆ। ਤੁਸੀਂ ਤਾਂ ਬੜਾ ਜਿਹੜਾ ਨਾ ਇੱਕ ਫਾਰਮੂਲਾ ਦੇ ਗਏ ਖੁਸ਼ ਰਹਿਣ ਦਾ। ਗੁਮਨਾਮ ਬਾਈ ਦੇਖ, ਹੁਣ ਤੂੰ ਆਪਣਾ ਯੋਗਦਾਨ ਪਾ ਸਕਦਾ ਆ, ਮੈਂ ਤੈਨੂੰ ਵੀ ਫੋਰੀ ਫ੍ਰੀ ਹੈਂਡ ਦਿੰਦਾ ਆ ਵੀ ਬਹੁਤੀ ਤਾਦਾਦ ਤਾਂ ਇਹੀ ਆ ਕਿ ਚਾਹੇ ਪੁੱਛਣਾ ਆ ਤੇ ਚਾਹੇ ਸਲਾਹ ਕਰਨੀ ਆ, ਬਈ ਦੋਨੋਂ ਹੱਥਾਂ ਦੇ ਵਿੱਚ ਜਾਂ ਤਾਂ ਸਲਾਹ ਕਰ ਲਓ ਜਾਂ ਪੁੱਛ ਲਓ।
1: ਮੈਂ ਤਾਂ ਇਹੀ ਕਹੂੰਗਾ ਵੀ ਸਲਾਹ ਕਰਨੀ ਬਿਲਕੁਲ ਗਲਤ ਨਹੀਂ। ਸਲਾਹ ਆਪਾਂ ਹਰ ਰਿਸ਼ਤੇ ਨਾਲ ਕਰਦੇ ਹਾਂ, ਭਰਾ ਨਾਲ ਵੀ ਕਰਦੇ ਹਾਂ, ਪਰ ਜਿਹੜਾ ਕਈ ਵਾਰ ਪ੍ਰੋਗਰਾਮ ਕੈਂਸਲ ਕਰ ਦਿੰਦੇ ਆ ਨਾ ਕਈ ਯਾਰ, ਆਇਆ ਨੀ ਜਾਣਾ।
0: ਅੱਛਾ, ਮਤਲਬ ਉਹ ਬਣੀ ਨੀ ਗੱਲ, ਘਰੋਂ ਇਜਾਜ਼ਤ ਨੀ ਮਿਲੀ?
1: ਨਹੀਂ, ਘਰੋਂ ਇਜਾਜ਼ਤ ਮਿਲੀ, ਉਹ ਤੇਰੀ ਭਾਬੀ ਨੇ ਨੀ ਆਉਣ ਦਿੱਤਾ। ਕਈ ਇਹ ਕਹਿ ਦਿੰਦੇ ਆ ਹੁਣ,
0: ਕਈ ਬਦਨਾਮ ਵੀ ਕਰਦੇ ਆ। ਅੱਛਾ, ਕਈ ਵਾਰੀ ਉਹ ਕਹਿੰਦੀ ਕੁਛ ਨੀ ਵਿਚਾਰੀਆਂ, ਉਹਦੇ ਬਦਨਾਮ ਕਰਦੇ। ਕਈਆਂ ਨੇ ਵਾਈਫਾਂ ਨੂੰ ਮਰੇਸ਼ਪੁਰੀ ਬਣਾਇਆ ਹੋਇਆ, ਉਹੀ ਵੈਸੇ ਹੀ ਕਿ ਯਾਰ ਤੇਰੀ ਭਰਜਾਈ ਨੀ ਆਉਣ ਦਿੰਦੀ, ਉਹਦਾ ਉਹ ਏਦਾਂ ਆ, ਉਹ ਪੀਣ ਨੀ ਦਿੰਦੀ, ਉਹ ਘਰੇ ਖਾਣ ਨੀ ਦਿੰਦੀ, ਉਹ ਚਿਕਨ ਹੁੰਦਾ ਖੋਣਾ ਆਪ ਨੀ ਹੁੰਦਾ, ਪਾਰਟੀ ਆਪ ਨੀ ਕਰਨੀ ਹੁੰਦੀ, ਉਹ ਵਿਚਾਰੀਆਂ ਵਾਈਫ ਨੂੰ ਕਈ ਚੰਗੇ ਬਣੇ ਹੁੰਦੇ, ਉਹਨੂੰ ਏਦਾਂ ਹੀ ਬਦਨਾਮ ਕਰਦੇ ਆ, ਇਹ ਵੀ ਹੁੰਦਾ। ਹੁਣੇ ਕਈ ਸੱਜਣ ਏਦਾਂ ਦੇ। ਪ੍ਰਹਾਰ ਸਾਹਿਬ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਕੀ ਹਾਲ ਚਾਲ?
9: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।
0: ਚਲੋ
9: ਮੇਰਾ ਜਵਾਬ ਇਹ ਹੈ ਜੀ, ਇਹ ਡਿਪੈਂਡ ਹੋਆ ਵੀ ਤੁਸੀਂ ਕਿਸੇ ਨੇ ਕਾਲ ਕਿੱਦਾਂ ਦੀ ਕੀਤੀ ਆ। ਪਹਿਲਾਂ ਮੈਂ ਉਹਦੀ ਗੱਲ ਸੁਣੂਗਾ ਉਸ ਬੰਦੇ ਦੀ, ਫਿਰ ਉਹਦਾ ਸੋਚ ਸਮਝ ਕੇ ਮੈਂ ਕਿਸੇ ਪਾਸੇ ਜੇ ਮੈਨੂੰ ਲੋੜ ਆ ਕਿਸੇ ਦੀ ਕੋਈ ਪੁੱਛੂਗਾ, ਨਹੀਂ ਤਾਂ ਨਹੀਂ।
0: ਅੱਛਾ ਫਿਰ ਤੁਸੀਂ ਹੁਣ ਚਲੋ ਹੁਣ ਤੇ ਤੁਹਾਡਾ ਜੀਵਨ ਸਾਥੀ ਪਰਮਾਤਮਾ ਦੇ ਕੋਲ, ਪਰਮਾਤਮਾ ਉਹਨਾਂ ਨੂੰ ਜੰਨਤ ਨਸ਼ੀਨ ਦੇਵੇ, ਪੁੱਛਦੇ ਸੀ ਕਿ ਸਲਾਹ ਕਰਦੀ ਸੀ ਭਲਵਾਨ ਸਾਹਿਬ, ਵੈਸੇ ਮੈਨੂੰ ਲੱਗਦਾ ਨੀ ਕਿ ਤੁਸੀਂ ਪੁੱਛਣ ਵਾਲੇ ਹੋ, ਤੁਸੀਂ ਦੱਸਣ ਵਾਲੇ ਹੋ।
9: ਬਿਲਕੁਲ ਨੀ ਜੀ,
0: ਪਰ ਇਸ ਵਿਚ ਕੋਈ ਗੁਨਾਹ ਨੀ ਆ ਜੇ ਤੁਸੀਂ ਜੀਵਨ ਸਾਥੀ ਦੀ ਸਲਾਹ ਲੈਣੇ ਹੋ ਜਾਂ ਪੁੱਛਦੇ ਹੋ, ਕੋਈ ਗੁਨਾਹ ਹੈਗਾ? ਕੋਈ
9: ਗੁਨਾਹ ਨੀ, ਜੇ ਲੋੜ ਹੈਗੀ ਤਾਂ ਮੈਂ ਪੁੱਛ ਸਕਦਾ ਸੀਗਾ, ਪਰ ਜਦ ਮੈਨੂੰ ਲੋੜ ਹੀ ਨੀ ਤੇ ਫਿਰ ਮੈਨੂੰ, ਜੇ ਕਈ ਬੰਦੇ ਹੁੰਦੇ ਫੈਮਿਲੀ ਦੇ ਵਿੱਚ ਵੀ, ਪਰਿਵਾਰਾਂ ਦੇ ਵਿੱਚ ਵੀ, ਕਿਸੇ ਨੇ ਹਾਂ ਪੱਖੀ ਸੇ ਜੇ ਕਿਤੇ ਜਵਾਬ ਨੀ ਦੇਣਾ ਹੁੰਦਾ, ਯੈਸ ਨੀ ਕਰਨੀ ਹੁੰਦੀ। ਜੇ ਇਸ ਬੰਦੇ ਨੂੰ ਤੁਹਾਨੂੰ ਹੈ ਹੀ ਆਸ ਹੀ ਨਾ ਦੀ ਹੈ ਤੇ ਤੁਸੀਂ ਉਸ ਬੰਦੇ ਨੂੰ ਪੁੱਛਣ ਲੱਗੇ, ਤੁਹਾਨੂੰ ਮਾਂ ਦੀ ਸਿਖਪਾਈ ਕਰਨ ਦੀ ਲੋੜ ਹੈ ਜੀ।
0: ਪਤੇ ਦੀ ਗੱਲ ਸਰ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-3337 ਸਮਾਂ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ, ਅਤੇ ਬ੍ਰੇਕ ਦੇ ਵਿੱਚ ਅਸੀਂ ਚੱਲਦੇ ਹਾਂ, ਸਾਡੇ ਨਾਲ ਰਸ਼ਮੀਤ ਜੀ ਜੁੜੇ ਹੋਏ ਨੇ, ਲੰਬੇ ਸਮੇਂ ਤੋਂ ਅਕਾਲ ਮੋਰਗ ਦੇ ਪ੍ਰਿੰਸੀਪਲ ਬ੍ਰੋਕਰ ਨੇ, ਉਹਨਾਂ ਨੂੰ ਇਹ ਸਵਾਲ ਨਹੀਂ ਪੁੱਛਣਾ ਆਪਾਂ। ਸੋ ਮੋਰਗ ਦੇ ਬਾਬਤ ਤੁਹਾਡਾ ਕੋਈ ਵੀ ਸਵਾਲ, ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ ਹੁੰਦੀ ਆ, ਕੋਈ ਡੈਟ ਕੰਸੋਲੀਡੇਟ ਬਾਰੇ ਜਾਂ ਫਸਟ ਟਾਈਮ ਹੋਮ ਬਾਇਰ ਹੋ, ਆਪਣੀ ਕਿਸੇ ਵੀ ਤਰ੍ਹਾਂ ਦੀ ਕੋਈ ਮੋਰਗੇਜ ਦੇ ਰਿਲੇਟਡ ਕੋਈ ਵੀ ਇਨਕੁਆਇਰੀ ਆ, ਬਸ ਤੁਸੀਂ ਵਨ ਕਾਲ ਅਵੇ, ਤੁਸੀਂ ਗੂਗਲ ਕਰ ਲਿਓ ਰਸ਼ਮੀਤ ਕੌਰ ਫਰੋਮ ਅਕਾਲ ਮੋਰਗੇਜ, RASHMEET ਰਸ਼ਮੀਤ ਕੌਰ ਫਰੋਮ ਅਕਾਲ ਮੋਰਗੇਜ, ਸਾਰੀਆਂ ਮਸਲਿਆਂ ਦੇ ਹੱਲ ਤੁਹਾਡੇ ਕਰ ਦੇਣਗੇ, ਪਰ ਟਾਈਮ ਨਾ ਆਉਣਾ ਪੈਣਾ ਸਾਰੇ ਪਾਸਿਓਂ, ਜੇ ਸ਼ੋਪ ਅਰਾਊਂਡ ਕਰਕੇ ਲਾਸਟ 'ਤੇ ਆਉਂਗੇ ਫਾਈਲਾਂ ਖਰਾਬ ਕਰਕੇ, ਜਦੋਂ ਸਾਰੇ ਪਾਸਿਓਂ ਨਾ ਹੋ ਜਾਂਦੀ ਆ, ਪਹਿਲਾਂ ਆਓ, ਸਮੇਂ 'ਤੇ ਆਓ, ਅਤੇ ਤੁਹਾਡੀ ਬਾਂਹ ਜ਼ਰੂਰ ਫੜੀ ਜਾਊਗੀ। ਅਕਾਲ ਮੋਰਗ ਦੇ ਪ੍ਰਿੰਸੀਪਲ ਬ੍ਰੋਕਰ ਰਸ਼ਮੀਤ ਜੀ, ਸਤਿ ਸ਼੍ਰੀ ਅਕਾਲ ਰਸ਼ਮੀਤ ਜੀ, ਤੁਸੀਂ ਓਨਰ ਹੋ ਜੀ ਆਇਆਂ ਨੂੰ
10: ਬਹੁਤ ਬਹੁਤ ਧੰਨਵਾਦ ਪ੍ਰਭ ਜੀ। ਮੈਂ ਕਿਹਾ ਪਹਿਲਾਂ ਮੋਰਗੇਜ ਦੀ ਗੱਲ ਕਰਾਂਗੀ, ਉਸ ਤੋਂ ਬਾਅਦ ਤੁਹਾਡਾ ਕੁਐਸਚਨ ਸੁਣ ਕੇ ਰੱਖ ਦਾਂਗੀ, ਪੁੱਛਣਾ ਨਹੀਂ ਹੈ ਤੇ ਮੈਂ ਹੁਣੇ ਨਹੀਂ ਪੁੱਛਾਂਗੀ, ਕਿਉਂਕਿ ਮੈਨੂੰ ਪਤਾ ਵੀ ਤੁਹਾਨੂੰ ਪਤਾ ਮੈਨੂੰ ਕਿੰਨੇ ਆਨਸਰ ਆਉਂਦੇ ਨੇ।
0: ਜੀ ਬਿਲਕੁਲ ਜੀ,
10: ਮੋਰਗੇਜ ਰਿਲੇਟਡ ਜਿੱਦਾਂ ਤੁਸੀਂ ਮੈਂਸ਼ਨ ਕੀਤਾ ਜੀ, ਕੋਈ ਵੀ ਇਨਕੁਆਇਰੀ ਹੈਗੀ ਆਪਣੇ ਲਿਸਨਰ ਦੀ, ਕਾਲ ਕਰ ਸਕਦੇ ਨੇ ਮੈਨੂੰ ਰਸ਼ਮੀਤ ਕੌਰ ਨੂੰ 6475394499, ਗੂਗਲ ਕਰ ਸਕਦੇ ਨੇ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਗੱਲਬਾਤ ਕਰਾਂਗੇ ਜੀ ਡੈਟ ਕੰਸੋਲੀਡੇਸ਼ਨ ਬਾਰੇ। ਡੈਟ ਮਤਲਬ ਸਾਡਾ ਜਿਹੜਾ ਕਰਜ਼ਾ ਹੈਗਾ, ਕੰਸੋਲੀਡੇਟ ਕਰਨਾ ਮਤਲਬ ਇਕੱਠਾ ਕਰਨਾ। ਸੋ ਬਹੁਤ ਵਾਰੀ ਹੁੰਦਾ ਹੈਗਾ ਕਿ ਅਸੀਂ ਵੇਰੀਅਸ ਸੋਰਸਿਸ ਤੋਂ ਪੈਸਾ ਚੁੱਕਿਆ ਹੁੰਦਾ ਤੇ ਲੌਂਗ ਟਰਮ ਤੋਂ ਮਿਨੀਮਮ ਕਿਸ਼ਤ ਭਰ ਰਹੇ ਹੁੰਦੇ ਹਾਂ। ਪਹਿਲੀ ਗੱਲ ਤੇ ਇਹ ਸਮਝੀਏ, ਜਦੋਂ ਮੈਂ ਮਿਨੀਮਮ ਕਿਸ਼ਤ ਕਹਿਤੀ, ਉਸ ਵੇਲੇ ਮਤਲਬ ਕਿ ਅਸੀਂ ਸਿਰਫ ਵਿਆਜ ਦੇ ਰਹੇ ਹਾਂ, ਪ੍ਰਿੰਸੀਪਲ ਵੱਲ ਕੁਝ ਨਹੀਂ ਜਾ ਰਿਹਾ, ਜਿਹਦੇ ਕਰਕੇ ਸਾਡਾ ਬੈਲੈਂਸ ਜਿਹੜਾ ਜੀ, ਕ੍ਰੈਡਿਟ ਕਾਰਡ ਮੈਂ $1,000 ਵਰਤੇ ਸੀ, ਉਹ ਹਜ਼ਾਰ ਹੀ ਪਿਆ ਕਿਉਂਕਿ ਮੈਂ ਸਿਰਫ ਵਿਆਜ ਹੀ ਦੇ ਰਹੀ ਹੈਗੀ ਆ। ਉਹਦੇ ਨਾਲ ਕੀ ਹੁੰਦਾ, ਇੱਕ ਤੇ ਸਾਡੇ ਕ੍ਰੈਡਿਟ ਤੇ ਇਫੈਕਟ ਹੁੰਦਾ ਹੈਗਾ ਕਿ ਕ੍ਰੈਡਿਟ ਦਾ ਸਕੋਰ ਜਿਹੜਾ ਡਾਊਨ ਜਾਣਾ ਸ਼ੁਰੂ ਹੋ ਜਾਏਗਾ। ਈਵਨ ਇਫ ਤੁਸੀਂ ਕੋਈ ਵੀ ਪੇਮੈਂਟ ਮਿਸ ਨਹੀਂ ਕਰਦੇ ਹੋ, ਕਈ ਵਾਰ ਸਾਨੂੰ ਇਹ ਭੁਲੇਖਾ ਹੁੰਦਾ ਕਿ ਵੀ ਮੈਂ ਪੇਮੈਂਟ ਨਹੀਂ ਮਿਸ ਕਰ ਰਿਹਾ, ਬਟ ਐਟ ਦ ਸੇਮ ਟਾਈਮ ਅਗਰ ਮੈਂ ਕ੍ਰੈਡਿਟ ਕਾਰਡਸ ਫੁੱਲ ਭਰੇ ਕੀਤੇ ਹੋਏ ਨੇ ਤੇ ਉਸ ਵੇਲੇ ਪੇਮੈਂਟ ਨਾ ਵੀ ਮਿਸ ਹੋਏ, ਕ੍ਰੈਡਿਟ ਤੇ ਇਫੈਕਟ ਹੋ ਰਿਹਾ ਹੈਗਾ, ਨਾਲੇ ਮੈਂ ਸਿਰਫ ਵਿਆਜ ਦੇ ਰਹੀ ਹਾਂ, ਮੇਰਾ ਪ੍ਰਿੰਸੀਪਲ ਤੇ ਉਤਰ ਨਹੀਂ ਰਿਹਾ, ਉਹਦਾ ਬੈਸਟ ਸੋਲਿਊਸ਼ਨ ਕੀ ਰਹਿੰਦਾ ਹੈਗਾ ਕਿ ਮੈਂ ਸਾਰੇ ਕਰਜ਼ੇ ਆਪਣੇ ਘਰ ਦੇ ਅਗੇਂਸਟ ਪਾ ਦੇਵਾਂ, ਘਰ ਦੀ ਇਕੁਇਟੀ ਵਿੱਚ ਪਾ ਦੇਵਾਂ। ਉਹ ਤਾਂ ਹੀ ਪੋਸੀਬਲ ਹੈਗਾ ਜੇ ਸਾਡੇ ਕੋਲ ਘਰ ਹੈਗਾ ਤੇ ਘਰ ਵਿੱਚ ਇਕੁਇਟੀ ਹੈਗੀ ਹੈ, ਇਨਫ ਪੈਸੇ ਹੈਗੇ ਨੇ, ਕਿਉਂਕਿ ਬੈਂਕ ਨੇ ਜਦੋਂ ਅਸੀਂ ਪੈਸੇ ਲੈਣ ਜਾਣਾ 20% ਡਾਊਨ ਰੱਖ ਕੇ 80% ਦਾ ਮੈਕਸੀਮਮ ਲੋਨ ਜਿਹੜਾ ਦੇਣਾ ਹੈਗਾ। ਹਮੇਸ਼ਾ ਐਮਫਸਾਈਜ਼ ਕਰਦੀ ਹਾਂ ਜੀ, ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਉਹ ਵੱਖਰੀ ਹੁੰਦੀ ਹੈ, ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਬਣ ਸਕਦੀਆਂ ਨੇ। ਰਸ਼ਮੀਤ ਕੌਰ ਫਰੋਮ ਅਕਾਲ ਮੋਰਗੇਜਸ, 6475394499, ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਧੰਨਵਾਦ ਜੀ,
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਰਸ਼ਮੀ ਜੀ। ਔਰ ਨਾਲ ਦੀ ਨਾਲ ਅਸੀਂ ਵੀ ਇੱਕ ਵਾਰ ਨੰਬਰ ਦੇ ਦੇ ਰਸ਼ਮੀ ਜੀ ਹੋਣਾਂ ਦਾ, 647-539-4499, 6475394499। ਰਸ਼ਮੀ ਜੀ
10: ਜੀ,
0: ਮੋਸਟਲੀ ਕਿਹਾ ਜਾਂਦਾ ਕਿ ਜਿਹੜੇ ਹਸਬੈਂਡ ਹੁੰਦੇ ਨਾ ਵਾਈਫ ਤੋਂ ਡਰਦੇ ਆ, ਤੁਸੀਂ ਇਸ ਚੀਜ਼ ਨਾਲ ਕਿੰਨਾ ਕਹਿ ਰਹੇ ਹੋ?
10: ਮੈਨੂੰ ਲੱਗਦਾ ਡਰਿਆ ਹੋਇਆ ਹਸਬੈਂਡ ਬੋਲਦਾ ਪਿਆ। ਵੈਸੇ ਟਰੂ ਹੈ ਕਿ ਨਹੀਂ, ਤੇ ਆਈ ਥਿੰਕ ਇਟਸ ਅ ਵੈਰੀ ਪਰਸਨਲ ਕੁਐਸਚਨ ਕਿ ਮਤਲਬ ਹਰ ਫੈਮਿਲੀ ਦਾ ਡਿਫਰੈਂਟ ਆਨਸਰ ਹੋਏਗਾ, ਆਈ ਡੋਂਟ ਥਿੰਕ ਸੋ ਦਾ ਇੱਕ ਜਨੈਰਿਕ ਆਨਸਰ ਹੈਗਾ।
0: ਪਰ ਦੇਖੋ ਹੋ ਸਕਦਾ ਕਿ ਹਰ ਇਨਸਾਨ ਦਾ ਡਿਫਰੈਂਟ ਹੋਵੇ, ਪਰ ਇਹ ਕਿਹਾ ਆਮ ਤੌਰ 'ਤੇ ਜਾਂਦਾ ਕਿ ਕਿਸੇ ਨੂੰ ਕਹੀਏ ਕਿ ਮੈਂ ਗੁਮਨਾਮ ਨੂੰ ਪੁੱਛੇ, ਮੈਂ ਗੁਮਨਾਮ ਕੱਲ ਨੂੰ ਆਪਾਂ ਉੱਥੇ ਜਾਣਾ, ਕਹੂਗਾ ਮੈਂ ਪੁੱਛ ਕੇ ਦੱਸਦਾ, ਮਤਲਬ ਇਹ ਪੁੱਛਣਾ ਮਤਲਬ
11: ਨਹੀਂ ਹਾਂਜੀ ਅੱਛਾ ਓਦਾਂ ਮੈਂ ਸਿੱਖਿਆ ਹੈਗਾ ਕਿ ਕੋਈ ਕਲਾਇੰਟ ਕਹਿ ਰਿਹਾ ਹੈਗਾ ਕਿ ਮੈਂ ਘਰੋਂ ਪੁੱਛ ਕੇ ਦੱਸਾਂਗਾ ਉਹ ਕਿ ਗੱਲ ਸੁਣ ਲਈ ਹੈ, ਉਹ ਦੈਟ ਮੀਨਸ ਉਹ ਇੱਕ ਸੈਟਲ ਵੇ ਹੁੰਦਾ ਹੈਗਾ, ਗੁਮਨਾਮ ਨੇ ਤੁਹਾਨੂੰ ਮਨਾ ਕੀਤਾ ਹੈਗਾ ਕਿ ਨਹੀਂ ਜਾਣਾ।
0: ਪਰ ਤੁਹਾਨੂੰ ਵੀ ਬਹੁਤ ਸਾਰੇ ਸਵਾਲ ਆਉਂਦੇ ਹੋਣੇ ਰਸ਼ਮੀਤ ਜੀ, ਜਦੋਂ ਤੁਸੀਂ ਮੌਰਗੇ ਦੀ ਸਾਰੀ ਫਾਈਲ ਡਨ ਕਰਤੀ ਤੇ ਕਦੀ ਕਿਸੇ ਨੇ ਕਿਹਾ ਕਿ ਯਾਰ ਮੈਂ ਸਲਾਹ ਕਰਕੇ ਦੱਸੂਗਾ, ਮੈਂ ਪੁੱਛ ਕੇ ਦੱਸੂਗਾ?
11: ਬਿਲਕੁਲ ਜੀ, ਬਹੁਤ ਵਾਰੀ ਏਦਾਂ ਹੁੰਦਾ ਹੈਗਾ, ਬਟ ਕਈ ਵਾਰ ਏਦਾਂ ਵੀ ਹੁੰਦਾ ਕਿ ਅਸੀਂ ਕਿਸੇ ਨੂੰ ਨਾ ਕਰਨੀ ਹੋਏ ਜਾਂ ਅਸੀਂ ਕਿਤੇ ਹੋਰ ਕੁਛ ਐਕਸਪਲੋਰ ਕਰਨਾ ਹੋਏ ਤੇ ਅਸੀਂ ਕਹਿ ਜਾਂਦੇ ਹੈਗੇ ਕਿ ਅਸੀਂ ਘਰ ਸਲਾਹ ਕਰਕੇ ਦੱਸਾਂਗੇ।
0: ਮੈਂ ਉਹੀ ਕਹਿ ਕੇ ਰਿਹਾ, ਮੈਂ ਕਿਹਾ ਕਈ ਵਾਰ ਅਸੀਂ ਵਾਈਫ ਨੂੰ ਵਿਚਾਰੇ ਨੂੰ ਬਦਨਾਮ ਵੀ ਕਰ ਛੱਡਿਆ, ਐਵੇਂ ਹੀ ਬਿਨਾਂ ਕੰਮ ਤੋਂ, ਪਾਰਟੀ ਆਪ ਨਹੀਂ ਦੇਣੀ ਹੁੰਦੀ, ਨਹੀਂ ਮੇਰੀ ਵਾਈਫ ਦਾਰੂ ਲਾਈਕ ਨਹੀਂ ਕਰਦੀ ਘਰੇ ਏਦਾਂ।
11: ਬਸ ਤੁਸੀਂ ਸਮਝ ਗਏ ਹੋ, ਮੈਂ ਡਰਿਆ ਹੋਇਆ ਹਸਬੈਂਡ ਕਦੀ ਨੀ ਦੇਖਿਆ, ਮਤਲਬ
0: ਨਹੀਂ ਮੈਂ ਬਹੁਤ ਦੇਖਿਆ ਜੀ।
11: ਅੱਛਾ
0: ਜਿੰਨੇ ਵੀ ਆਏ ਸੀ ਕਾਲ ਤੇ ਸਭ ਡਰੇ ਹੋਏ ਸੀਗੇ,
11: ਜਿਹੜਾ ਡਰਿਆ ਹੋਇਆ ਸੀ ਉਹ ਫੋਨ ਹੀ ਨੀ ਕਰ ਸਕਦਾ।
0: ਹਾਂ ਇਹ ਵੀ ਹੈ, ਪਰ ਹੋ ਸਕਦਾ ਕਿ ਉਹਦੀ ਵਾਈਫ ਰੇਡੀਓ ਨਾ ਸੁਣਦੀ ਹੋਵੇ।
11: ਠੀਕ ਹੈ ਜੀ, ਮੈਂ ਸੁਣਦੀ ਰਹਾਂਗੀ, ਦੇਖਦੀ ਹਾਂ ਹੋਰ ਲੋਕਾਂ ਦਾ ਕੀ ਆਨਸਰ ਹੈਗਾ, ਪਰ ਮੇਰੇ ਖਿਆਲ ਨਾਲ ਡਰਿਆ ਹੋਇਆ ਹਸਬੈਂਡ ਐਗਜ਼ਿਸਟ ਨਹੀਂ ਕਰਦਾ।
0: ਬਹੁਤ ਸ਼ੁਕਰੀਆ ਜੀ, ਚਲੋ ਦੇਖਦੇ ਹਾਂ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਬਹੁਤ ਸਾਰੀਆਂ ਕਾਲਸ ਨੇ, ਗੁਰਜੀਤ ਜੀ ਵੀ ਸਾਡੇ ਨਾਲ ਜੁੜੇ ਹੋਏ ਨੇ, ਉਸ ਤੋਂ ਪਹਿਲਾਂ ਜਸਵਿੰਦਰ ਜੀ ਸਾਡੇ ਨਾਲ ਜੁੜੇ ਹੋਏ। ਜਸਵਿੰਦਰ ਜੀ ਸਤਿ ਸ੍ਰੀ ਅਕਾਲ, ਤੁਸੀਂ ਆਨਰ ਹੋ, ਕੀ ਹਾਲ ਚਾਲ?
12: ਸਤਿ ਸ੍ਰੀ ਅਕਾਲ ਜੀ, ਹਾਲ ਚਾਲ ਬਹੁਤ ਵਧੀਆ ਜੀ।
0: ਜੀ ਸਰ, ਤੁਸੀਂ ਡਰੇ ਹੋਏ ਹੋ ਜਾਂ ਤੁਸੀਂ ਪੁੱਛਦੇ ਹੋ ਜਾਂ ਦੱਸਦੇ ਹੋ?
12: ਜਿਹੜੀ ਗੱਲ ਦਾ ਮੈਂ ਤੈਨੂੰ ਜਵਾਬ ਦਿੰਦਾ, ਜਿਹੜਾ ਤਾਂ ਬੰਦਾ ਕਹਿੰਦਾ ਵੀ ਮੈਂ ਪੁੱਛ ਕੇ ਦੱਸਦਾ ਵਾ
0: ਜੀ,
12: ਉਹ ਤਾਂ ਬੋਲਦਾ ਸੱਚ, ਤੇ ਜਿਹੜਾ ਕਹਿੰਦਾ ਮੈਂ ਸਲਾਹ ਕਰਕੇ ਦੱਸਦਾ ਉਹ ਬੋਲਦਾ ਝੂਠ।
0: ਅੱਛਾ, ਉਹ ਝੂਠਾ?
12: ਤੇ ਮੈਂ ਤਾਂ ਪੁੱਛ ਕੇ ਦੱਸਦਾ ਹੁੰਦਾ ਜੀ।
0: ਅੱਛਾ, ਤੁਸੀਂ ਕੀ ਦੱਸਦੇ ਹੋ?
12: ਮੈਂ ਤਾਂ ਪੁੱਛ ਕੇ ਦੱਸਦਾ, ਮੈਂ ਸਲਾਹ ਨਹੀਂ ਕਰਦਾ।
0: ਅੱਛਾ, ਪੁੱਛ ਕੇ ਦੱਸਦੇ ਤੁਸੀਂ?
12: ਹਾਂਜੀ।
0: ਇਹ ਵੈਸੇ ਹੁਣ ਅਸੀਂ ਕੀ ਕਹੀਏ ਕਿ ਤੁਸੀਂ ਡਰਦੇ ਹੋ ਜਾਂ ਨਹੀਂ ਡਰਦੇ ਜਾਂ ਮਿਊਚੁਅਲ ਅੰਡਰਸਟੈਂਡਿੰਗ?
12: ਬਿਲਕੁਲ ਡਰਦਾ ਜੀ।
0: ਬਹੁਤ ਸ਼ੁਕਰੀਆ ਭਾਈ ਜੀ, ਥੈਂਕ ਯੂ ਸੋ ਮਚ। ਤੁਸੀਂ ਮੇਰੇ ਵੱਲ ਦੀ ਵੋਟ ਨਹੀਂ, ਤੁਹਾਡੀ ਵੋਟ ਚਲੀ ਗਈ ਗੁਮਨਾਮ ਵੱਲ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਸੁਮਨਪ੍ਰੀਤ ਜੀ ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਕੀ ਹਾਲ ਚਾਲ?
13: ਸਤਿ ਸ੍ਰੀ ਅਕਾਲ ਜੀ ਭਾਈ, ਤੁਹਾਨੂੰ ਵੀ ਤੇ ਗੁਰਨਾਮ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਭਾਈ ਜੀ, ਤੁਸੀਂ ਕਿਹੜੇ ਪੱਖ ਚੋਂ?
13: ਭਾਜੀ ਟੌਪਿਕ ਹੀ ਤੁਸੀਂ ਬੜੇ ਗੰਭੀਰ ਜਿਹੇ ਲਿਆਉਣ ਲੱਗ ਗਏ ਯਾਰ, ਤੇ ਥੋੜਾ ਹਾਸੇ ਖੇਡੇ ਵਾਲੀ ਰੱਖਿਆ ਕਰੋ ਕੰਮ। ਤੇ
0: ਮੈਨੂੰ ਲੱਗਦਾ ਸਭ ਤੋਂ ਹਾਸੇ ਖੇਡੇ ਵਾਲੇ, ਇਸ ਤੋਂ ਬਾਅਦ ਵੀ ਹਾਸੇ ਖੇਡਾ ਹੈ ਹੀ ਨਹੀਂ ਆ।
13: ਨਹੀਂ ਸੀਰੀਅਸ ਟੌਪਿਕ ਨੇ ਤਾਂ ਭਾਜੀ,
0: ਮੈਂ ਤਾਂ ਰੋਟੀ, ਮੈਂ ਤਾਂ ਅੱਜ ਰੋਟੀ ਬਾਹਰ ਖਾਣੀ ਆ, ਮੈਨੂੰ ਪਤਾ। ਤੁਸੀਂ ਦੇਖੋ ਆਪਣਾ, ਦੇਖੋ ਤੁਸੀਂ,
13: ਸਾਨੂੰ ਵੀ ਮੈਨੂੰ ਤਾਂ ਲੱਗਦਾ ਬਾਹਰ ਹੀ ਖਵਾਵੋਗੇ ਯਾਰ, ਜਿਸ ਹਿਸਾਬ ਨਾਲ ਪੁੱਛ ਰਹੇ ਹੋ ਮੈਨੂੰ ਲੱਗਦਾ ਬਾਹਰ ਹੀ ਖਵਾਵੋਗੇ ਜੀ ਅੱਜ, ਲੱਗ ਰਿਹਾ ਮੈਨੂੰ। ਤੇ ਸੱਚੀ ਗੱਲ ਤਾਂ ਇਹੀ ਹੈ ਭਾਜੀ, ਦੇਖੋ ਜਿਹਨਾਂ ਦੀ ਆਪਸ ਵਿੱਚ ਵਧੀਆ ਬਣਦੀ ਆ ਨਾ, ਉਹਨਾਂ ਦਾ ਵਧੀਆ ਚੱਲੀ ਜਾਂਦਾ ਜੀ। ਪੈਸੇ ਹੈ ਜ਼ਿਆਦਾਤਰ ਕੰਮ ਥੱਲੇ ਹੀ ਲੱਗਿਆ ਹੋਇਆ ਜੀ, ਇੱਥੇ ਥੋੜਾ ਜਿਹਾ ਨਹੀਂ
0: ਹੈਗਾ ਭਾਈ ਜੀ, ਹੈਗਾ।
13: ਹਾਂ ਹੈਗਾ ਭਾਜੀ ਚੱਕਰ ਇਹ, ਕਿਉਂਕਿ ਕਾਫੀ ਕੰਮ ਖਰਾਬ ਹੋਇਆ ਜੀ ਜ਼ਿਆਦਾਤਰ। ਸੋ ਬਾਕੀ ਜਿਹਨਾਂ ਦੀ ਆਪਸ ਵਿੱਚ ਵਧੀਆ ਬਣਦੀ ਹੈ ਜੀ, ਉਹਨਾਂ ਦਾ ਸਾਰਾ ਕੁਛ ਵਧੀਆ ਚੱਲੀ ਜਾਂਦਾ, ਨਹੀਂ ਤਾਂ ਔਖਾ ਹੀ ਹੈ ਜੀ ਕੰਮ ਇੱਥੇ। ਨਹੀਂ
0: ਭਾਈ ਜੀ, ਕੁੱਲ ਆਲਮ ਦੇ ਪਤੀਆਂ ਨਾਲ ਮੇਰੀ ਹਮਦਰਦੀ ਆ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਪਰ ਹੈਗਾ, ਤੁਹਾਡੀ ਗੱਲ ਚ ਸਚਾਈ ਹੈਗੀ ਆ। 905-673-3337। ਆਪਾਂ ਨਾ ਗੁਰਜੀਤ ਜੀ ਤੋਂ ਪੁੱਛਦੇ ਹਾਂ, ਕਿਉਂਕਿ ਗੁਰਜੀਤ ਜੀ ਦਾ ਰੋਜ਼ ਬਹੁਤ ਸਾਰੇ ਪਰਿਵਾਰਾਂ ਨਾਲ ਵਹਿ ਵਾਸਤਾ ਰਹਿੰਦਾ, ਔਰ ਇਹਨਾਂ ਦਾ ਜਿਹੜਾ ਨਾ ਜਿਹੜਾ ਇੰਸ਼ੋਰੈਂਸ ਦੀ ਫੀਲਡ ਹੀ ਇੱਦਾਂ ਦੀ ਆ ਕਿ ਸਾਰੀ ਮਿਹਨਤ ਕਰਾ ਕੇ ਕੋਟੇਸ਼ਨਾਂ ਲੈ ਕੇ ਬਾਅਦ 'ਚ ਕਹਿ ਦਿੰਦੇ ਵੀ ਮੇਰੀ ਵਾਈਫ ਨਹੀਂ ਮੰਨੀ, ਜਾਂ ਵਾਈਫ ਨਾਲ ਸਲਾਹ ਕਰਕੇ ਦੱਸੂਗਾ, ਜਾਂ ਹਸਬੈਂਡ, ਕਦੀ ਵਾਈਫ ਨੇ ਕਿਹਾ ਕਿ ਮੈਂ ਹਸਬੈਂਡ ਨਾਲ ਸਲਾਹ ਕਰਕੇ ਦੱਸੂਗਾ? ਗੁਰਜੀਤ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਕੀ ਹਾਲ ਚਾਲ?
11: ਸਤਿ ਸ੍ਰੀ ਅਕਾਲ ਪ੍ਰਭ ਜੀ, ਤੁਹਾਨੂੰ ਵੀ ਤੇ ਜਿੰਨੇ ਵੀ ਲਿਸਨਰ AM 530 ਦੇ ਨਾਲ ਜੁੜੇ ਹੋਏ ਆ, ਸਾਰਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ, ਤੇ ਹਾਲ ਚਾਲ ਬਹੁਤ ਵਧੀਆ
0: ਜੀ। ਜੀ ਤੁਸੀਂ ਉਮੀਦ ਕਰਦੇ ਤੁਸੀਂ ਸੁਣ ਰਹੇ ਹੋਵੋਗੇ
11: ਜੀ, ਮੈਂ ਤੁਹਾਡੀ ਗੱਲਬਾਤ ਸੁਣਦੀ ਸੀਗੀ। ਪਰ ਪ੍ਰਭ ਜੀ ਹਾਂਜੀ, ਮਤਲਬ ਠੀਕ ਹੈਗਾ ਕਿ ਦੋਨਾਂ ਦੀ ਸਲਾਹ ਹੋਣੀ ਚਾਹੀਦੀ ਆ ਜਾਂ ਬਹਾਨੇ ਲਾ ਰਹੇ ਜਾਂ ਸਾਰਾ ਕੁਛ, ਡਿਫਰੈਂਟ ਸਟੋਰੀ ਆ। ਬਟ ਮੈਂ ਜਿਹੜੇ ਪੱਖ ਤੋਂ ਦੱਸਣਾ ਹੈਗਾ ਉਹ ਹੈਗਾ ਕਿ ਫਾਈਨੈਂਸ਼ੀਅਲ ਪੱਖ ਤੋਂ। ਉਹਦੇ ਵਿੱਚ ਕੀ ਹੈਗਾ ਕਿ ਘਰ ਦੇ ਵਿੱਚ
14: ਕੁਛ ਨੀ ਹੋ ਰਿਹਾ, ਕੋਈ ਤੁਸੀਂ ਡਿਸੀਜਨ ਲੈ ਰਹੇ ਹੋ, ਹੁਣ ਤੁਸੀਂ ਇੰਸ਼ੋਰੈਂਸ ਦੀ ਕਵਰੇਜ ਲੈ ਰਹੇ ਹੈਗੇ ਆ। ਕਈ ਵਾਰੀ ਇੱਦਾਂ ਹੁੰਦਾ ਕਿ ਮੋਸਟਲੀ ਘਰਾਂ ਦੇ ਵਿੱਚ ਕੀ ਹੈਗਾ ਕਿ 21% ਡਿਸੀਜਨ ਲੈਂਦਾ, 21% ਜਿਹੜਾ ਹੈਗਾ ਕਿ ਹਰ ਚੀਜ਼ ਦੀ ਟੇਕ ਕੇਅਰ ਕਰਦਾ ਹੈਗਾ, ਬਟ ਜਦੋਂ ਗੱਲ ਫਾਈਨੈਂਸ ਦੀ ਆਉਂਦੀ ਆ ਉੱਥੇ ਹਸਬੈਂਡ ਵਾਈਫ ਦੋਨਾਂ ਨੂੰ ਜਿਹੜੀਆਂ ਹੈਗੀਆਂ ਸਾਰੀਆਂ ਚੀਜ਼ਾਂ ਪਤਾ ਹੋਣੀਆਂ ਚਾਹੀਦੀਆਂ। ਮੇਰੇ ਕੋਲ ਕੋਈ ਕਲਾਇੰਟ ਵੀ ਕਹਿੰਦੇ ਨਾ ਅਸੀਂ ਆਫਿਸ ਆਉਣਾ, ਮੈਂ ਆਲਵੇਸ ਕਹਿੰਦੀ ਹਾਂ ਕਿ ਦੋਨੋਂ ਜਾਣੇ ਤੁਸੀਂ ਆਇਓ, ਕਿਉਂਕਿ ਇਹ ਇੱਦਾਂ ਦੇ ਮੈਟਰ ਹੈਗੇ ਆ ਕਿ ਦੋਨਾਂ ਨੂੰ ਇਨ ਕੇਸ ਪਰਮਾਤਮਾ ਨਾ ਕਰੇ ਕਿਸੇ ਇੱਕ ਵਿੱਚ ਨੂੰ ਕਿਸੇ ਨੂੰ ਕੁਛ ਹੋ ਜਾਵੇ, ਦੂਸਰੇ ਨੂੰ ਪਤਾ ਹੋਣਾ ਚਾਹੀਦਾ ਕਿ ਸਾਡੇ ਫਾਈਨੈਂਸ ਕੀ ਆ, ਸਾਡੀਆਂ ਸੇਵਿੰਗ ਕੀ ਆ, ਕਿ ਸਾਡੇ ਬਿੱਲ ਬੱਤੀਆਂ ਮੋਰਗੇਜ ਲੋਨ ਆ, ਜਾਂ ਅਸੀਂ ਕੋਈ ਫਾਈਨੈਂਸ਼ੀਅਲ ਜਿਹੜਾ ਹਾਇਰ ਕੀਤਾ ਹੋਇਆ ਜਾਂ ਨਹੀਂ ਕੀਤਾ ਹੋਇਆ। ਇਹ ਮੈਟਰ ਜਿਹੜਾ ਬਹੁਤ ਸੈਂਸਿਟਿਵ ਮੈਟਰ ਹੈਗਾ, ਇਸ ਲਈ ਹਮੇਸ਼ਾ ਹੀ ਦੋਨੋਂ ਨੂੰ ਜਿਹੜੀਆਂ ਦੋਨੋਂ ਨੂੰ ਪਤਾ ਹੋਣੀਆਂ ਚਾਹੀਦੀਆਂ ਫਾਈਨੈਂਸ ਦੇ ਨਾਲ ਜਿਹੜੀਆਂ ਰਿਲੇਟਡ ਗੱਲਾਂ ਆ, ਜਾਂ ਜਦੋਂ ਇੰਸ਼ੋਰੈਂਸ ਦੀ ਗੱਲਬਾਤ ਆਉਂਦੀ ਹੈ। ਪ੍ਰਭ ਜੀ ਹੁਣ ਕਿੱਥੇ ਗੱਲਬਾਤ ਬਹੁਤ ਜ਼ਰੂਰੀ ਆ ਜਾਂਦੀ ਹੈਗੀ ਹੈ ਕਿ ਬਹੁਤ ਵਾਰੀ ਕਹਿ ਦਿੰਦੇ ਆ ਕਿ ਵਾਈਫ ਜਿਹੜੇ ਹਾਊਸ ਵਾਈਫ ਹੈਗੇ ਆ ਵੀ ਉਹਨਾਂ ਦੀ ਕਵਰੇਜ ਰਹਿਣ ਦਿਓ, ਤੁਸੀਂ ਮੇਰੀ ਹੀ ਕਰ ਦਿਓ। ਦੇਖੋ ਵਾਈਫ ਜਿਹੜੇ ਘਰ ਦਿੰਦੇ ਆ ਕੰਮ ਵੀ ਓਨੀ ਕਰਦੇ ਆ, ਰਿਸਕ ਵੀ ਉਹਨਾਂ ਦੇ ਓਨੇ ਹੈਗੇ ਆ, ਜ਼ਰੂਰੀ ਹੈਗਾ ਕਿ ਉਹਨਾਂ ਦੀ ਵੀ ਕਵਰੇਜ ਜਿਹੜੀ ਆ ਜ਼ਰੂਰ ਲੈ ਕੇ ਰੱਖਿਆ ਕਰੋ। ਕੋਈ ਵੀ ਸਾਡੇ ਲਿਸਨਰ ਆਪਣੇ ਲਈ ਕੋਈ ਲਾਈਫ ਕ੍ਰਿਟੀਕਲ ਡਿਸਬਿਲਿਟੀ ਦਾ ਕੋਂਬੋ ਪਲਾਨ ਲੈਣਾ ਹੈਗਾ, ਏਜ 40 ਤੋਂ ਬਿਲੋ ਹੈਗੀ ਹੈ, $99 ਚ ਤੁਹਾਡੇ ਤਿੰਨੋਂ ਰਿਸਕ ਕਵਰ ਹੋ ਜਾਂਦੇ ਆ, ਜਿਹਦੇ ਚ ਹਾਫ ਆ ਮਿਲੀਅਨ ਦੀ ਲਾਈਫ ਇੰਸ਼ੋਰੈਂਸ ਦੀ ਕਵਰੇਜ ਆ, 50,000 ਦੀ ਕ੍ਰਿਟੀਕਲ ਦੀ ਕਵਰੇਜ ਆ, ਤੇ ਇਨਕੇਸ ਕਿਤੇ ਕੋਈ ਸੱਟ ਚੋਟ ਲੱਗਦੀ ਆ ਸਾਡੇ ਵੀ ਜਿਹੜੇ ਟਰੈਕਿੰਗ ਦੇ ਵਿੱਚ ਹੈਗੇ ਆ, ਉਹਨਾਂ ਦੇ ਲਈ $2,000 ਦਾ ਨਾਲ ਡਿਸਬਿਲਿਟੀ ਦਾ ਪਲਾਨ ਵੀ ਐਡ ਆਨ ਹੈਗਾ। ਕੋਈ ਵੀ ਇਹਦੀ ਜਾਣਕਾਰੀ ਲੈਣੀ ਆ, ਜਾਂ ਬੱਚਿਆਂ ਦੇ ਲਈ ਤੁਸੀਂ RESP ਦਾ ਪਲਾਨ ਓਪਨ ਕਰਾਉਣਾ ਹੈਗਾ, ਪੇਰੈਂਟਸ ਆ ਰਹੇ ਆ ਤੁਹਾਡੇ ਵਿਜ਼ਟਰ ਵੀਜ਼ਾ ਸੁਪਰ ਵੀਜ਼ਾ ਦੇ ਬੈਸਟ ਰੇਟ ਲੈਣੇ ਹੈਗੇ ਆ, ਤੇ ਨੰਬਰ ਜੀ 416-627-3111 416-627-3111। ਪ੍ਰਭ ਜੀ ਹੁਣ ਮੈਂ ਪੁੱਛਣਾ ਚਾਹੂੰਗੀ ਕਿ ਤੁਸੀਂ ਮੇਰੀ ਗੱਲ ਨਾਲ ਕਿੰਨੇ ਕੁ ਸਹਿਮਤ ਹੈਗੇ ਆ ਕਿ ਜਿਹੜੇ ਫਾਈਨੈਂਸ ਨੂੰ ਲੈ ਕੇ, ਇੰਸ਼ੋਰੈਂਸ ਨੂੰ ਲੈ ਕੇ ਮੈਟਰ ਹੈਗੇ ਆ, ਕਿ ਦੋਨਾਂ ਨੂੰ ਪਤਾ ਹੋਣੇ ਚਾਹੀਦੇ ਆ ਜਾਂ ਇੱਕੋ ਹੀ ਪਰਸਨ ਨੂੰ ਪਤਾ ਹੋਣੇ ਚਾਹੀਦੇ ਆ?
0: ਮੈਨੂੰ ਲੱਗਦਾ ਕਿ ਦੇਖੋ ਜਿਹੜੇ ਫਾਈਨੈਂਸ਼ੀਅਲ ਚੀਜ਼ਾਂ ਹੈ ਤਾਂ ਅਫਕੋਰਸ ਸ਼ੇਅਰ ਹੋਣੀਆਂ ਚਾਹੀਦੀਆਂ, ਇਹ ਇਕੱਲੇ ਰੱਖਣ ਵਾਲਾ ਮੈਟਰ ਹੈ ਹੀ ਨਹੀਂ ਹੈ। ਕੱਲ੍ਹ ਨੂੰ ਪਰਮਾਤਮਾ ਨਾ ਕਰੇ ਇੱਕ ਜੀ ਨੂੰ ਕੋਈ ਫਿਜ਼ੀਕਲ ਕੋਈ ਪ੍ਰੋਬਲਮ ਆਉਂਦੀ ਹੈ ਜਾਂ ਕੋਈ ਲਾਈਫ ਥ੍ਰੈਟਨਿੰਗ ਹੁੰਦੀ ਹੈ, ਤਾਂ ਐਟਲੀਸਟ ਦੂਜੇ ਪਾਰਟਨਰ ਨੂੰ ਪਤਾ ਹੋਵੇ ਕਿ ਸਾਡੇ ਕੋਲ ਕਿਹੜੀਆਂ ਇੰਸ਼ੋਰੈਂਸ ਆ, ਕੀ ਫਾਈਨੈਂਸ਼ੀਅਲ ਪਲਾਨਿੰਗ ਆ ਸਾਡੇ ਕੋਲ, ਸਾਡੇ ਬੱਚਿਆਂ ਦੇ ਪ੍ਰਤੀ ਅੱਗੇ ਕੀ ਅਸੀਂ ਐਜੂਕੇਸ਼ਨ ਪਲਾਨਿੰਗ ਕਿੱਦਾਂ ਕੀਤੀ ਹੋਈ ਆ। ਸੋ ਇਹ ਮਿਊਚਲ ਆ, ਇਹਦੇ ਵਿੱਚ ਇੱਕ ਪਰਸਨ ਦਾ ਰੋਲ ਹੀ ਨਹੀਂ ਹੈ
14: ਜੀ। ਤੇ ਪ੍ਰਭ ਜੀ ਇੱਕ ਮੈਸੇਜ ਸਾਡੇ ਉਹ ਲਿਸਨਰ ਦੇ ਨੂੰ ਦੇਣਾ ਚਾਹੂੰਗੀ ਕਿ ਜਿਹੜੇ ਚਾਹੇ ਉਹ ਸਟੂਡੈਂਟ ਰਹਿ ਰਹੇ ਆ, ਸਿੰਗਲ ਇੱਥੇ ਰਹਿ ਰਹੇ ਆ, ਕਿ ਜਿਹਨਾਂ ਦੀ ਫੈਮਿਲੀ ਦੇ ਵਿੱਚ ਇੱਥੇ ਕੋਈ ਨਹੀਂ ਹੈਗਾ, ਉਹਨਾਂ ਦੇ ਲਈ ਵੀ ਹਾਈਲੀ ਰਿਕਮੈਂਡਡ ਹੈਗਾ ਕਿ ਜਦੋਂ ਵੀ ਤੁਸੀਂ ਆਪਣੀ ਕਵਰੇਜ ਲੈਂਦੇ ਹੈਗੇ ਆ, ਪਿੱਛੇ ਪੇਰੈਂਟਸ ਦਾ ਤੁਸੀਂ ਬੈਕ ਹੋਮ ਉਹਨਾਂ ਦਾ ਨਾਮ ਬੈਨੀਫਿਸ਼ਰੀ ਪਵਾਉਂਦੇ ਹੈਗੇ ਆ, ਜਦੋਂ ਵੀ ਤੁਹਾਡੀ ਪਾਲਿਸੀ ਦੀ ਅਪਰੂਵਲ ਆ ਜਾਂਦੀ ਆ, ਆਪਣੇ ਪੇਰੈਂਟਸ ਨੂੰ ਆਪਣੀ ਪਾਲਿਸੀ ਤੇ ਨਾਲ ਆਪਣੇ ਐਡਵਾਈਜ਼ਰ ਦੀ ਜਿਹੜੀ ਹੈਗੀ ਆ ਡਿਟੇਲ ਜ਼ਰੂਰ ਭੇਜੋ ਕਿ ਪਰਮਾਤਮਾ ਨਾ ਕਰੇ ਕਦੀ ਕਿਸੇ ਨੂੰ ਲੋੜ ਪਵੇ, ਪਰ ਪੈਂਦੀ ਆ ਤੇ ਉਹਨਾਂ ਨੂੰ ਪਤਾ ਹੋਵੇ ਕਿ ਅਸੀਂ ਕਿਹਨੂੰ ਕੰਟੈਕਟ ਕਰਨਾ ਹੈਗਾ। ਥੈਂਕ ਯੂ ਪ੍ਰਭ ਜੀ।
0: ਅਸੀਂ ਵੀ ਇੱਕ ਵਾਰ ਫਿਰ ਤੁਹਾਨੂੰ ਗੁਰਜੀਤ ਸੂਰੀ ਹੋਣਾ ਦਾ ਨੰਬਰ ਦੇ ਦਈਏ, ਜੇ ਤੁਸੀਂ ਇੰਸ਼ੋਰੈਂਸ ਦੇ ਬਾਬਤ ਕੋਈ ਵੀ ਜਾਣਕਾਰੀ, ਕ੍ਰਿਟੀਕਲ ਇਲਨੈਸ, ਸੁਪਰ ਵੀਜ਼ਾ, ਟਰੈਵਲ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਈਵਨ ਕਿ ਤੁਸੀਂ ਕੋਈ ਫਾਈਨੈਂਸ਼ੀਅਲ ਪਲਾਨਿੰਗ ਕਰਨੀ ਆ, ਤੁਸੀਂ ਆਪਣੇ ਬੱਚਿਆਂ ਦੀ RESP ਬਾਰੇ ਬੜੇ ਸਾਰੇ ਸਵਾਲ ਹੁੰਦੇ ਨੇ ਤੁਸੀਂ ਆਪਣੀ ਫਾਈਨੈਂਸ਼ੀਅਲ ਪਲਾਨਿੰਗ ਦੇ, ਤੁਸੀਂ ਗੁਰਜੀਤ ਜੀ ਉਹਨਾਂ ਨੂੰ ਜ਼ਰੂਰ ਕਾਲ ਕਰੋ, 416-627-3111 416-627-3111 ਗੁਰਜੀਤ ਸੋਰੀ ਜੀ। ਔਰ ਸਾਨੂੰ ਤੁਸੀਂ ਕਾਲ ਕਰਕੇ ਇੰਸਟਾਗ੍ਰਾਮ 'ਤੇ ਸਾਡੇ ਕਿਸੇ ਵੀ ਸਪੋਂਸਰਸ ਦਾ ਤੁਸੀਂ ਨੰਬਰ ਲੈ ਸਕਦੇ ਹੋ, ਔਰ ਤੁਸੀਂ ਆਪਣੇ ਇੰਸ਼ੋਰੈਂਸ ਦੇ ਬਾਬਤ ਤਾਂ ਮੈਨੂੰ ਲੱਗਦਾ ਕਿ ਤੁਹਾਨੂੰ ਵਿਸਾਹ ਨਹੀਂ ਖਾਣਾ ਚਾਹੀਦਾ। ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਜਿਹੜੀਆਂ ਚੰਗੀਆਂ ਚੀਜ਼ਾਂ ਨਾ ਉਹਨਾਂ ਦਾ ਵਿਸਾਹ ਨਹੀਂ ਖਾਣਾ ਚਾਹੀਦਾ। ਸੋ ਇਸ ਕੰਟਰੀ ਦੇ ਵਿੱਚ ਇੰਸ਼ੋਰੈਂਸ ਵੀ ਤੁਹਾਡਾ ਉਹ ਸਾਥੀ ਆ ਜਿਸ ਵੇਲੇ ਸਾਰੇ ਤੁਹਾਡਾ ਸਾਥ ਛੱਡ ਜਾਂਦੇ ਆ ਨਾ, ਅਤੇ ਇੰਸ਼ੋਰੈਂਸ ਤੁਹਾਡੇ ਨਾਲ ਇੱਕ ਐਸਾ ਸਾਥੀ ਬਣ ਕੇ ਖੜਦਾ ਜਿਹੜਾ ਕਿ ਤੁਹਾਡਾ ਸਾਥ ਹੀ ਨਹੀਂ ਛੱਡਦਾ। ਸੋ ਜ਼ਰੂਰ ਇੰਸ਼ੋਰੈਂਸ ਤੁਸੀਂ ਆਪਣੀ ਕਰਵਾਓ, ਲਾਈਫ ਇੰਸ਼ੋਰੈਂਸ। ਔਰ ਅੱਜ ਕੱਲ੍ਹ ਤਾਂ ਇੰਸ਼ੋਰੈਂਸ ਬੜੀ ਸਸਤੀ ਆ, ਕਈ ਵਾਰੀ ਸਾਨੂੰ ਇਹ ਲੱਗਦਾ ਕਿ $200 $300 ਨਹੀਂ, ਤੁਸੀਂ $20-$25 ਦੇ ਵਿੱਚ ਵੀ ਆਪਣੇ ਆਪ ਨੂੰ ਕਵਰ ਕਰ ਸਕਦੇ ਹੋ। ਤੁਹਾਡੀ ਏਜ ਦੇ ਰਿਗਾਰਡਿੰਗ $15 $20 $25 ਤੁਸੀਂ ਜੇ ਅਜੇ ਯੰਗ ਹੋ ਤਾਂ $15-$20 ਵਿੱਚ ਵੀ ਤੁਸੀਂ ਕਵਰ ਹੋ ਸਕਦੇ ਹੋ, ਪਰ ਤੁਹਾਨੂੰ ਕਾਲ ਕਰਨੀ ਪੈਣੀ ਆ। ਤੁਸੀਂ ਕਾਲ ਗੁਰਜੀਤ ਹੋਣਾ ਨੂੰ ਕਰ ਸਕਦੇ ਹੋ, 416-627-3111 416-627-3111। ਅਤੇ ਸਮਾਂ ਹੋ ਗਿਆ ਹੁਣ ਬਹੁਤ, ਆਪਾਂ ਇੱਕ ਪਿਆਰਾ ਜਿਹਾ ਗਾਣਾ ਸੁਣ ਲਈਏ। ਗੁਮਨਾਮ ਕੀ ਕਹਿੰਦੇ ਹੋ, ਕਿਉਂਕਿ ਲੰਬਾ ਸਮਾਂ ਹੋ ਗਿਆ। ਨਹੀਂ ਮੈਂ ਚਾਹੁੰਦਾ ਕਿ ਕੁਛ ਚੱਕਵਾਂ ਜਿਹਾ ਰੱਖੀਏ ਕੰਮ, ਇੱਕ ਮੈਸੇਜ ਵੀ ਦੇਣਾ ਅੱਜ। ਇੱਕ ਮੈਸੇਜ ਇਹ ਹੈ ਕਿ ਰਾਹਤ ਫਤਿਹ ਅਲੀ ਖਾਨ ਪਹੁੰਚ ਰਿਹਾ ਬਈ, ਔਰ 70% ਜਿਹੜਾ ਸ਼ੋਅ ਆ ਨਾ ਸੋਲਡ ਆਊਟ ਹੋ ਗਿਆ। ਸਕੋਸ਼ੀਆ ਅਰੀਨਾ ਦੇ ਵਿੱਚ ਰਾਹਤ ਫਤਿਹ ਅਲੀ ਖਾਨ ਪਹੁੰਚ ਰਿਹਾ, ਤੇ ਸੁਣੀਏ ਰਾਜ ਜੀ ਦੀ ਐਡ।
15: ਦੇਰ ਆਰ ਸਿੰਗਰਸ, ਦੇਰ ਆਰ ਪਰਫਾਰਮਰਸ, ਐਂਡ ਦੈਨ ਦੇਰ ਆਰ ਲੈਜੈਂਡਸ। Defined generations, the one and only Rahat Fateh Ali Khan, live in Toronto. With Shah Zaman Ali Khan, Sunday, September 27th at Scotiabank Arena. Presented by True Sound Live and Cellular Point. Rahat Fateh Ali Khan and Shah Zaman Ali Khan live in Toronto. For tickets, visit ticketmaster.ca.
16: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ। ਫੈਸ਼ਨ ਆਈਕਿਊ, ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
17: ਲੇਡੀਜ਼ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
16: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਜ਼ ਫੈਸ਼ਨ,
17: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ, ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ। ਫੈਸ਼ਨ ਆਈਕਿਊ, ਫੈਸ਼ਨ ਆਈਕਿਊ, ਹੁਣੇ ਕਾਲ ਕਰੋ 9054533225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈਕਿਊ। ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ।
0: ਔਰ ਨਾਲ ਦੀ ਨਾਲ ਤੁਹਾਨੂੰ ਇੱਕ ਨੰਬਰ ਦੇ ਦਈਏ, ਜੇ ਤੁਸੀਂ ਘਰ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਜਾਂ ਤੁਸੀਂ ਬੇਸਮੈਂਟ ਵਾਸਤੇ ਅਪਲਾਈਂਸਿਸ ਲੱਭ ਰਹੇ ਸੀ, ਰੈਫਰਿਜਰੇਟਰ, ਡਿਸ਼ਵਾਸ਼ਰਸ, ਸਟੋਵ, ਟੀਵੀ, ਬਿਲਟਨ ਅਪਲਾਈਂਸਿਸ, ਤੁਸੀਂ ਡ੍ਰੀਮ ਹੋਮ ਅਪਲਾਈਂਸਿਸ ਨੂੰ ਯਾਦ ਰੱਖੋ 905-805-3000। ਡ੍ਰੀਮ ਹੋਮ ਅਪਲਾਈਂਸਿਸ 905-805-3000। ਵਿਜ਼ਿਟ ਡ੍ਰੀਮ ਹੋਮ ਅਪਲਾਈਂਸਿਸ ਫਾਰ ਦੀ ਬੈਸਟ ਪ੍ਰਾਈਸ, ਬੈਸਟ ਡੀਲ ਐਂਡ ਬੈਸਟ ਗਿਫਟਸ। 905-805-3000, 2915 ਅਰਜੰਟੀਆ ਰੋਡ, ਮਿਸੀਸਾਗਾ। ਡ੍ਰੀਮ ਹੋਮ ਅਪਲਾਈਂਸਿਸ।
18: ਪੀਜ਼ਾ ਟੂ ਗੋ, ਬੈਸਟ ਪੀਜ਼ਾ ਇਨ ਦਾ ਟਾਊਨ, ਪੀਜ਼ਾ ਟੂ ਗੋ। ਤੰਦੂਰੀ ਪਨੀਰ ਪੀਜ਼ਾ, ਬਟਰ ਚਿਕਨ ਪੀਜ਼ਾ, ਚਾਟ ਪੀਜ਼ਾ, ਮੱਖਣੀ ਪਨੀਰ ਪੀਜ਼ਾ, ਸ਼ਾਹੀ ਪਨੀਰ ਪੀਜ਼ਾ, ਕੱਲੇ ਪੀਜ਼ੇ ਨਹੀਂ, ਜਿੱਥੇ ਤੁਸੀਂ ਫਿਸ਼ ਪਕੌੜਾ, ਬੈਸਟ ਸੋਇਆ ਚਾਪ, ਮਲਾਈ ਵਿੰਗਸ, ਕਰੰਚੀ ਮੋਮੋ, ਮਲਾਈ ਮੋਮੋ, ਸੁਣ ਕੇ ਆਇਆ ਨਾ ਮੂੰਹ ਵਿੱਚ ਪਾਣੀ। ਸੋ ਅੱਜ ਆਪਣੇ ਯਾਰਾਂ ਦੋਸਤਾਂ ਤੇ ਪਰਿਵਾਰ ਦੇ ਨਾਲ ਕੁਛ ਵਧੀਆ ਤੇ ਕੁਆਲਿਟੀ ਵਾਲਾ ਖਾਣ ਨੂੰ ਦਿਲ ਕਰ ਰਿਹਾ ਨਾ, ਤਾਂ ਇੱਕੋ ਇੱਕ ਨਾਮ ਯਾਦ ਰੱਖੋ, ਪੀਜ਼ਾ ਟੂ ਗੋ, ਬੈਸਟ ਪੀਜ਼ਾ ਇਨ ਦਾ ਟਾਊਨ। ਤੁਸੀਂ ਪਹੁੰਚੋ ਮੈਕਲੋਗਨ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ, ਜਾਂ ਤੁਸੀਂ ਪਹੁੰਚ ਸਕਦੇ ਹੋ ਟੂ ਕਾਉਂਟੀ ਕੋਰਟ ਬਰੈਂਪਟਨ ਨੀਅਰ ਸ਼ੈਡਨ ਕਾਲਜ ਵਾਲੀ ਲੋਕੇਸ਼ਨ ਤੇ, ਜਾਂ ਤੁਸੀਂ ਚੰਗੂਜ਼ੀ ਐਂਡ ਕੁਵੀਨ ਵਾਲੀ ਲੋਕੇਸ਼ਨ ਤੇ ਪਹੁੰਚ ਸਕਦੇ ਹੋ ਨੋ ਫ੍ਰਿਲ ਵਾਲੇ ਪਲਾਜ਼ੇ ਦੇ ਵਿੱਚੋਂ। ਇੱਕੋ ਇੱਕ ਨਾਮ ਯਾਦ ਰੱਖਣਾ, ਪੀਜ਼ਾ ਟੂ ਗੋ, ਸਵਾਦਲਾ ਤੇ ਕੁਆਲਿਟੀ ਵਾਲਾ ਪੀਜ਼ਾ, ਪੀਜ਼ਾ ਟੂ ਗੋ। 905-840-9696, 905-840-9696।

ਸੋ 905-673-3337 905-673-3337 ਤੇ ਗੱਲਾਂ ਬਾਤਾਂ ਹੋ ਰਹੀਆਂ ਨੇ 905-673-3337 ਤੁਸੀਂ ਜੁੜੇ ਹੋਏ ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ ਏਮ 530 ਤੋਂ ਪ੍ਰਭ ਸੰਧੂ ਦੇ ਨਾਲ ਨਾਲ ਦੀ ਨਾਲ ਤੁਹਾਨੂੰ BDS ਹੋਮ ਰੈਨੋਵੇਸ਼ਨ ਦਾ ਸੁਨੇਹਾ ਦਈਏ BDS ਹੋਮ ਰੈਨੋਵੇਸ਼ਨ ਤੁਸੀਂ ਆਪਣੀ ਬੇਸਮੈਂਟ ਫਿਨਿਸ਼ ਕਰਵਾਉਣੀ ਆ ਤੁਸੀਂ ਟਾਇਲਿੰਗ ਦਾ ਕੰਮ ਕਰਾਉਣਾ ਫਲੋਰਿੰਗ ਦਾ ਕੰਮ ਕਰਾਉਣਾ ਪੇਂਟਿੰਗ ਦਾ ਕੰਮ ਕਰਾਉਣਾ ਰੈਨੋਵੇਸ਼ਨ ਦੀਆਂ ਸਾਰੀਆਂ ਸੇਵਾਵਾਂ ਦਿੰਦੇ ਨੇ BDS ਹੋਮ ਰੈਨੋਵੇਸ਼ਨ ਅਤੇ ਪੇਂਟਿੰਗ ਜੁਗਰਾਜ ਬਾਈ ਹੁਣਾਂ ਨੂੰ ਤੁਸੀਂ ਕਾਲ ਕਰ ਲਿਓ ਕਿਸੇ ਵੀ ਤਰ੍ਹਾਂ ਦਾ ਰੈਨੋਵੇਸ਼ਨ ਦਾ ਕੰਮ ਕਰਾਉਣਾ ਇੱਕਦਮ ਫਸਟ ਕਲਾਸ ਕੰਮ ਕਰਕੇ ਦੇਣਗੇ 12 ਸਾਲਾਂ ਦਾ ਤਜਰਬਾ ਆ ਪੇਂਟਿੰਗ ਦੀਆਂ ਸੇਵਾਵਾਂ ਲੈਣੀਆਂ ਤੁਸੀਂ ਜਾਂ ਰੈਨੋਵੇਸ਼ਨ ਦੀ ਕਿਸੇ ਵੀ ਤਰ੍ਹਾਂ ਦੀਆਂ ਸੇਵਾਵਾਂ ਲੈਣੀਆਂ ਤਾਂ ਤੁਸੀਂ ਜੁਗਰਾਜ ਸਿੰਘ BDS ਹੋਮ ਰੈਨੋਵੇਸ਼ਨ 905-965-6311 ਅਤੇ ਸਿਟੀ ਆਫ ਗੋਲਡ 75+ million ਹੋ ਗਏ ਆ ਵਿਊ ਦੇ ਨਹੀਂ ਜ਼ਿਆਦਾ ਹੋ ਗਏ ਹੁਣ ਤਾਂ ਓਕੇ 96 million ਵਿਊ ਕਿਆ ਯਾਰ

0: ਜੀ ਬਹੁਤ ਸ਼ੁਕਰੀਆ। ਸਮਾਂ ਆਪਾਂ ਦੇਖਿਆ ਨਹੀਂ ਜੋ ਆਪਣਾ ਗੁਮਨਾਮ ਅੱਜ 9:00 ਉਹ 1 ਮਿੰਟ ਰਹਿ ਗਿਆ ਸਾਡੇ ਕੋਲ, ਸੋ ਆਪਾਂ ਲਾਈਵ ਗੱਲਾਂ ਬਾਤਾਂ ਹੋਰ ਕਰਾਂਗੇ, ਪਰ ਸਾਡੇ ਕੋਲ ਸਮਾਂ 1 ਮਿੰਟ ਦਾ ਰਹਿ ਗਿਆ। ਸੋ ਲਾਈਵ ਅਸੀਂ ਆਪਣਾ ਹੁਣ ਬੰਦ ਕਰਾਂਗੇ, ਟਿਕਟੋਕ 'ਤੇ ਲਾਈਵ ਸਾਡਾ ਟਿਕਟੋਕ 'ਤੇ ਅਸੀਂ ਬਹੁਤ ਗੱਲਾਂ ਬਾਤਾਂ ਕਰਾਂਗੇ। ਗੁਮਨਾਮ ਫ੍ਰੀ ਆ ਨਾ ਤੂੰ?
1: ਹਾਂਜੀ।
0: ਸੋ ਆਪਾਂ ਗੱਲਾਂ ਬਾਤਾਂ ਕਰਾਂਗੇ ਟਿਕਟੋਕ 'ਤੇ। ਸੋ ਇੱਥੇ ਸਾਨੂੰ ਇਜਾਜ਼ਤ ਦਿਓ, ਭੁੱਲਿਓ ਨਾ ਮੁਸਕਰਾਉਣਾ, ਹਾਸੇ ਆਬਾਦ ਰੱਖਿਓ, ਰੋਸ਼ਨ ਦਾ ਲੈ ਸਵੇਰਾ, ਫਿਰ ਮਿਲਾਂਗੇ, ਯਾਦ ਰੱਖਿਓ, ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ ਰਹੋ, ਅਤੇ ਸੁਣਦੇ ਰਹੋ ਰੇਡੀਓ ਪ੍ਰੋਗਰਾਮ ਉਡਾਣ AM 530 ਤੋਂ ਪ੍ਰਭ ਸੰਧੂ ਦੇ ਨਾਲ। ਅਤੇ ਹੁਣ ਅਸੀਂ ਪੰਗੇ ਲੈਂਦੇ ਰਿਹਾ ਕਰਾਂਗੇ, ਅਸੀਂ ਟਿਕਟੋਕ 'ਤੇ ਇੰਸਟਾਗ੍ਰਾਮ 'ਤੇ ਲਾਈਵ ਆਉਂਦੇ ਰਿਹਾ ਕਰਾਂਗੇ। ਬਸ ਗਾਲਾਂ ਗੁਲਾਂ ਜਿਹਾ ਨਾ ਕੱਢਿਆ ਕਰੋ, ਡਰ ਲੱਗਦਾ ਯਾਰ, ਗਾਲਾਂ ਬਹੁਤ ਕੱਢਦੇ ਇੱਕ ਤਾਂ ਔਨਲਾਈਨ। ਸੋ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ ਬਾਈ ਜੀ, ਜਿੰਨੇ ਵੀ ਸਾਨੂੰ ਦੋਸਤ ਪਿਆਰੇ ਸੱਜਣ ਸੁਣ ਰਹੇ ਸੀ। ਮਿਲਦੇ ਹਾਂ ਕੱਲ੍ਹ ਨੂੰ ਇਸੇ ਵੇਲੇ, ਇਸੇ ਘੜੀ, ਇਸੇ ਪਲ 'ਤੇ। ਵੈਸੇ ਦੇਖੋ ਜਿਹੜੇ ਸਰੋਤੇ ਆ ਨਾ ਰੇਡੀਓ ਸੁਣਨ ਵਾਲੇ, ਉਹ ਬਹੁਤ ਸੁਹਿਰਦ ਆ, ਪਰ ਲਾਈਵ ਜਿਹੜੀ ਜਿਹੜੇ ਟਿਕਟੋਕ ਅਤੇ ਇੰਸਟਾਗ੍ਰਾਮ ਵਾਲੇ ਆ, ਉਹਨਾਂ ਵਾਸਤੇ ਆਪਾਂ ਗੱਲਬਾਤ ਕਰ ਰਹੇ ਹਾਂ, ਉਹ ਉਹਨਾਂ ਨੂੰ ਥੋੜ੍ਹਾ ਜਿਹਾ ਸੁਹਿਰਦ ਦੇਣ ਦੀ ਲੋੜ ਆ। ਪਰ ਮੇਰੇ ਤਾਂ ਇੱਥੇ ਲਾਈਵ 'ਤੇ ਵੀ ਬਹੁਤ ਪਿਆਰੇ ਸੁਰੱਤੇ ਆਏ।
2: ਇਸੀ ਅੱਜ ਦਾ ਤਾਜ਼ਾ ਤਰੀਨ ਖਬਰਾਂ ਦਾ ਬੁਲੇਟਿਨ, ਇਜਾਜ਼ਤ ਦਿਓ, ਸਤਿ ਸ਼੍ਰੀ ਅਕਾਲ, ਧੰਨਵਾਦ।
3: On September 13th at 10 a.m., join the Brampton Parkinson Canada Superwalk and help make life better for Canadians living with Parkinson's. The walk will start and finish at Susan Fennell Sportsplex in Brampton. With the same strength of spirit people living with Parkinson's demonstrate daily, we will not stop walking until there is a cure. Register or donate at superwalk.ca and make a real difference in the lives of those affected by Parkinson's. Proudly sponsored by CHLO AM 530.
4: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

ਮਾਂ ਬੋਲੀ ਹੈ ਮਾਵਾਂ ਵਰਗੀ, ਠੰਡੀਆਂ ਮਿੱਠੀਆਂ ਛਾਵਾਂ ਵਰਗੀ। ਮਾਂ ਬੋਲੀ ਹੈ ਮਾਵਾਂ ਵਰਗੀ, ਠੰਡੀਆਂ ਮਿੱਠੀਆਂ ਛਾਵਾਂ ਵਰਗੀ, ਬਾਲ ਪੁਨੇ ਦੇ ਚਾਵਾਂ ਵਰਗੀ, ਤੇ ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ, ਖੁੱਲੀਆਂ ਡੁੱਲੀਆਂ ਥਾਵਾਂ ਵਰਗੀ, ਮੇਰੇ ਪਿੰਡ ਨੂੰ ਜਾਂਦੇ ਰਾਵਾਂ ਵਰਗੀ। ਆਓ ਇਸ ਦੀ ਸ਼ਾਨ ਵਧਾਈਏ, ਇਹਦੇ ਸੋਹਲੇ ਰਲ ਮਿਲ ਗਾਈਏ, ਕਿਉਂਕਿ ਬੋਲੀ ਆਪਣੀ ਤੇ ਸਾਨੂੰ ਮਾਣ ਹੋਣਾ ਚਾਹੀਦਾ। ਬੰਦਾ ਜਦੋਂ ਬੋਲੇ ਤਾਂ ਪਛਾਣ ਹੋਣਾ ਚਾਹੀਦਾ। ਆਪਣੀ ਪਛਾਣ ਵਾਲਾ ਦੀਵਾ ਨਾ ਬੁਝਾ ਦਿਓ,

ਰਣਬੀਰ ਕਥੂਰੀਆ ਜੀ ਦੁਆਰਾ ਮਾਂ ਬੋਲੀ ਪੰਜਾਬੀ ਪੰਜਾਬ ਅਤੇ ਪੰਜਾਬੀਅਤ ਨੂੰ ਸਮਰਪਿਤ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਜੁੜ ਚੁੱਕੇ ਸਾਰੇ ਹੀ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਬਜ਼ੁਰਗਾਂ ਅਤੇ ਰੱਬ ਵਰਗੀਆਂ ਮਾਵਾਂ ਨੂੰ

0: ਸਕਦਾ ਹੈ। ਬਦਲ ਗਿਆਂ ਦਾ ਹੱਲ ਨਹੀਂ, ਕੋਈ ਰੁੱਸਿਆਂ ਨੂੰ ਤਾਂ ਬੰਦਾ ਮਨਾ ਵੀ ਸਕਦਾ ਹੈ। ਸਹੁੰਆਂ ਕੋਈ ਜ਼ਹਿਰ ਤੇ ਨਹੀਂ ਨਾ, ਜਿਸ ਦਾ ਦਿਲ ਕਰੇ ਉਹ ਖਾ ਵੀ ਸਕਦਾ ਹੈ। ਸੁਣ ਐਵੇਂ ਕਿਸੇ ਦੀਆਂ ਗੱਲਾਂ ਚ ਨਹੀਂ ਆਈਦਾ, ਸੁਣ ਐਵੇਂ ਕਿਸੇ ਦੀਆਂ ਗੱਲਾਂ ਚ ਨਹੀਂ ਆਈਦਾ, ਗੱਲਾਂ ਗੱਲਾਂ ਨਾਲ ਰੱਬ ਥੱਲੇ ਲਾ ਵੀ ਸਕਦਾ ਹੈ। ਮੁਹੱਬਤ ਵਿੱਚ ਕਿਸੇ ਨੂੰ ਬੰਨ ਕੇ ਨਹੀਂ ਰੱਖੀਦਾ, ਮੁਹੱਬਤ ਵਿੱਚ ਕਿਸੇ ਨੂੰ ਬੰਨ ਕੇ ਨਹੀਂ ਰੱਖੀਦਾ, ਚਿੱਤ ਕਰੇ ਜਦ ਵੀ ਜਾਣ ਦਾ ਉਹ ਜਾ ਵੀ ਸਕਦਾ ਹੈ, ਚਿੱਤ ਕਰੇ ਜਦ ਵੀ ਜਾਣ ਦਾ ਉਹ ਜਾ ਵੀ ਸਕਦਾ ਹੈ। ਸਤਿ ਸ਼੍ਰੀ ਅਕਾਲ ਦੋਸਤੋ, ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਹੋਸਟ, ਤੁਹਾਡਾ ਦੋਸਤ, ਰੇਡੀਓ ਪ੍ਰੋਗਰਾਮ ਸਬਰੰਗ ਦਾ ਸੂਤਰਧਾਰ ਡਾਕਟਰ ਦਰਸ਼ਨਦੀਪ ਹਾਜ਼ਰਾਂ। ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਪੇਸ਼ ਹੁੰਦੇ ਰੇਡੀਓ ਪ੍ਰੋਗਰਾਮ ਸਬਰੰਗ ਨੂੰ ਲੈ ਕੇ, ਜਿਸ ਨੂੰ ਤੁਸੀਂ ਮਾਣਦੇ ਹੋ, ਜਿਸ ਨੂੰ ਤੁਸੀਂ ਸੁਣਦੇ ਹੋ, 10 ਵਜੇ ਤੋਂ ਲੈ ਕੇ 11 ਵਜੇ ਤੱਕ 5:30 AM ਦੀ ਫ੍ਰੀਕੁਐਂਸੀ ਤੇ, ਜਿੱਥੇ ਸਾਡੇ ਦੋਸਤ ਮਿੱਤਰ ਭੈਣ ਭਰਾ ਸਵੇਰੇ 4 ਵਜੇ ਤੋਂ ਤੁਹਾਡਾ ਮਨੋਰੰਜਨ ਵੀ ਕਰਦੇ ਨੇ, ਤੁਹਾਨੂੰ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਨਾਲ ਅਪਡੇਟ ਵੀ ਕਰਦੇ ਨੇ। ਹੁਣੇ ਹੁਣੇ ਤੁਸੀਂ 9 ਤੋਂ 10 ਪ੍ਰਭ ਸੰਧੂ ਨੂੰ ਸੁਣ ਰਹੇ ਸੀ ਰੇਡੀਓ ਪ੍ਰੋਗਰਾਮ ਉਡਾਨ ਦੇ ਵਿੱਚ, ਔਰ ਇਹ ਸਿਲਸਿਲਾ ਲਗਾਤਾਰ ਸਵੇਰੇ 4 ਵਜੇ ਤੋਂ ਸ਼ੁਰੂ ਹੁੰਦਾ ਹੈ ਤੇ ਅਸੀਂ ਉਸ ਦੀ ਸਮਾਪਤੀ ਕਰਦੇ ਹਾਂ ਇਸ ਵੇਲੇ ਕੁਛ ਐਸੇ ਵਿਚਾਰਾਂ ਦੇ ਨਾਲ, ਕੁਛ ਐਸੀਆਂ ਗੱਲਾਂ ਬਾਤਾਂ ਦੇ ਨਾਲ, ਕੁਛ ਐਸੇ ਗੀਤ ਸੰਗੀਤ ਦੇ ਨਾਲ, ਕੁਝ ਐਸੇ ਸਾਡੇ ਪੰਜਾਬੀ ਸੱਭਿਆਚਾਰ, ਪੰਜਾਬੀ ਮਾਂ ਬੋਲੀ ਦੀਆਂ ਗੱਲਾਂ ਬਾਤਾਂ ਦੇ ਨਾਲ, ਜਿਨ੍ਹਾਂ ਨੂੰ ਸੁਣ ਕੇ ਤੁਹਾਡਾ ਮਨ ਥੋੜਾ ਹਲਕਾ ਹੋ ਜਾਏ, ਕਿਉਂਕਿ ਰਾਤ ਨੂੰ ਤੁਸੀਂ ਫਿਰ ਆਰਾਮ ਦੀ ਨੀਂਦ ਸੌਣਾ ਤੇ ਸਾਡੀ ਕੋਸ਼ਿਸ਼ ਹਮੇਸ਼ਾ ਹੀ ਇਹ ਹੁੰਦੀ ਹੈ ਕਿ ਭਾਰੀਆਂ ਭਾਰੀਆਂ ਖਬਰਾਂ ਜੋ ਸਾਰੇ ਕੈਨੇਡਾ ਦੀਆਂ ਜਾਂ ਦੇਸ਼ ਵਿਦੇਸ਼ ਦੀਆਂ ਦਿਨ ਵੇਲੇ ਤੁਸੀਂ ਸਾਰੀਆਂ ਸੁਣ ਚੁੱਕੇ ਹੁੰਦੇ ਹੋ, ਇਸ ਵੇਲੇ ਹਲਕੇ ਫੁਲਕਾ ਪ੍ਰੋਗਰਾਮ ਜਿੱਦਾਂ ਇੱਕ ਐਪੀਟਾਈਜ਼ਰ ਦੀ ਤਰ੍ਹਾਂ ਨਾ, ਕਿ ਤੁਹਾਡੀ ਬਿਲਕੁਲ ਠੀਕ ਠਾਕ ਤੰਦਰੁਸਤੀ ਹੋ ਜਾਏ, ਮਾਨਸਿਕ ਤੌਰ ਤੇ ਤੁਹਾਨੂੰ ਰਿਲੀਫ ਮਿਲੇ, ਸਕੂਨ ਮਿਲੇ, ਤਾਂ ਜੋ ਤੁਸੀਂ ਬੜੀ ਆਰਾਮ ਦੀ ਗੂੜੀ ਨੀਂਦ ਜਿਹੜੀ ਸੌ ਕੇ ਤੇ ਬਿਲਕੁਲ ਤੰਦਰੁਸਤ ਹੋ ਕੇ ਸਵੇਰੇ 9 ਬਰ 9 ਹੋ ਕੇ ਫਰੈਸ਼ ਫਰੈਸ਼ ਉੱਠੋ। ਸੋ 647-367-5353 ਸਾਡੇ ਸਟੂਡੀਓ ਦਾ ਨੰਬਰ ਹੈ, 647-367-5353, 647-367-5353। ਸੋ ਅੱਜ ਹੋ ਗਈ ਜੀ 2 ਸਤੰਬਰ, ਤਰੀਕ ਹੋ ਗਈ, 21 ਡਿਗਰੀ ਟੈਂਪਰੇਚਰ ਇਸ ਵੇਲੇ ਹੈ, ਦਿਨ ਵੇਲੇ ਗਰਮੀ ਰਹੀ ਹੈ, 27 ਡਿਗਰੀ ਰਿਹਾ, ਤੋ ਕੱਲ ਵੀਰਵਾਰ ਹੋ ਜਾਣਾ ਟੈਂਪਰੇਚਰ ਫਿਰ ਥੋੜਾ ਜਿਹਾ 28 ਡਿਗਰੀ ਤੱਕ ਜਾਏਗਾ। 3 ਸਤੰਬਰ 6:44 ਤੇ ਸਵੇਰੇ ਸੂਰਜ ਦੇਵਤਾ ਨੇ ਦਰਸ਼ਨ ਦੇਣੇ ਨੇ ਤੇ 7:51 ਤੇ ਉਹਨਾਂ ਨੇ ਆਪਣੇ ਘਰ ਵਾਪਸ ਜਾਣਾ। ਮੌਸਮ ਕਲੀਅਰ ਹੀ ਰਹਿਣਾ, ਕੱਲ ਥੋੜੇ ਬਹੁਤੇ ਕਲਾਉਡੀ ਹੋਏਗਾ, ਲੇਕਿਨ ਅੱਜ ਬੜਾ ਗਹਿਮੀ ਸੀ ਮੌਸਮ ਦੀ। ਸ਼ਾਮ ਨੂੰ ਮੇਰਾ ਖਿਆਲ ਹੈ 6-7-8 ਵਾਰ ਸਾਰਿਆਂ ਦੇ ਮੋਬਾਈਲ ਫੋਨ ਤੇ ਨਾ ਅਟੈਂਸ਼ਨ ਦਾ ਜਿਹੜਾ ਅਲਾਰਮ ਖੜਕਿਆ, ਵਾਰਨਿੰਗ ਸੀ, ਬੜਾ ਗੰਭੀਰ ਜਿਹੜੀਆਂ ਹਵਾਵਾਂ ਚੱਲਣੀਆਂ ਤੇ ਬੜਾ ਗਹਿਰਾ ਥੰਡਰ ਸਟੋਰਮ ਜਿਹੜਾ ਆਉਣ ਦੀ ਸੰਭਾਵਨਾ। ਆਪਣੇ ਆਪਣੇ ਕਮਰਿਆਂ ਦੇ ਵਿੱਚ ਰਹੋ ਜਾਂ ਬੇਸਮੈਂਟਾਂ ਦੇ ਵਿੱਚ ਰਹੋ, ਬਾਹਰ ਇੱਧਰ ਉੱਧਰ ਨਿਕਲਣ ਤੋਂ ਪਰਹੇਜ਼ ਹੀ ਕਰੋ, ਲੇਕਿਨ ਬਚਾ ਰਿਹਾ। ਲੇਕਿਨ ਫਿਰ ਵੀ ਜੇ ਕਿਸੇ ਏਰੀਏ ਦੇ ਵਿੱਚ, ਕਿਸੇ ਸਾਈਡ ਦੇ ਉੱਪਰ ਕੋਈ ਇਸ ਤਰ੍ਹਾਂ ਦਾ ਵਾਪਰਿਆ ਹੋਵੇ, ਦ੍ਰਿਸ਼ ਕਿਸੇ ਨੇ ਦੇਖਿਆ ਹੋਵੇ, ਕੋਈ ਬਹੁਤ ਗੰਭੀਰ ਥੰਡਰ ਸਟੋਰਮ ਹੋਵੇ, ਬੜੀ ਗਹਿਰੀ ਗੰਭੀਰ ਬਾਰਿਸ਼ ਆਈ ਹੋਵੇ, ਤਾਂ ਜ਼ਰੂਰ ਮੇਰੇ ਨਾਲ ਸ਼ੇਅਰ ਕਰੋ, ਕਿਉਂਕਿ ਇਸ ਏਰੀਏ ਦੇ ਵਿੱਚ, ਜਿਸ ਏਰੀਏ ਦੇ ਵਿੱਚ ਮੈਂ ਇੱਧਰੋਂ ਜੇਮਸ ਪੋਰਟਰ ਤੋਂ ਆਇਆ ਸੀ, ਇੱਥੇ ਕੈਨੇਡੀ ਤੱਕ, ਅਤੇ ਇੱਥੇ ਤਾਂ ਬਸ ਜਿੰਨੀ ਕੁ ਬਾਰਿਸ਼ ਆਈ ਸੀ ਬਾ ਉੱਨੀ ਕੁ ਹਵਾ ਚੱਲਦੀ ਰਹੀ ਹੈ। ਲੇਕਿਨ ਫਿਰ ਵੀ ਜੇ ਕਿਸੇ ਏਰੀਏ ਦੇ ਵਿੱਚ ਜੇ ਅਟੈਂਸ਼ਨ ਵਾਰਨਿੰਗ ਹੈ ਸੀ, ਤਾਂ ਨੈਚੁਰਲ ਹੈ ਕਿਸੇ ਨਾ ਕਿਸੇ ਏਰੀਏ ਦੇ ਵਿੱਚ ਜ਼ਰੂਰ ਇਹ ਕਾਫੀ ਗਹਿਰਾ ਮੌਸਮ ਹੋਇਆ ਹੋਵੇਗਾ। ਜੇ ਕਿਸੇ ਏਰੀਏ ਦੇ ਵਿੱਚ ਹੋਇਆ ਹੋਵੇਗਾ ਤਾਂ ਜ਼ਰੂਰ ਮੇਰੇ ਨਾਲ ਸ਼ੇਅਰ ਕਰੋ, 647-367-5353 ਤੇ। ਸਬਰੰਗ ਰੇਡੀਓ ਪੇਸ਼ ਕੀਤਾ ਜਾਂਦਾ ਹੈ ਵਿਸ਼ਵ ਪੰਜਾਬੀ ਸਭਾ ਦੇ ਦੁਆਰਾ, ਵਿਸ਼ਵ ਪੰਜਾਬੀ ਸਭਾ ਦੇ ਦੁਆਰਾ ਆਨਲਾਈਨ ਅਖਬਾਰ ਵੀ ਤੁਸੀਂ ਸ਼ਾਮ ਨੂੰ ਪੜ੍ਹਦੇ ਹੋ, ਵਿਸ਼ਵ ਪੰਜਾਬੀ ਸਾਂਝ ਜੋ ਪੰਜਾਬ ਤੋਂ ਪਬਲਿਸ਼ ਹੁੰਦਾ ਹੈ, VPS24.ca 24 ਘੰਟੇ 7 ਦਿਨ ਚੱਲਣ ਵਾਲਾ IPTV ਚੈਨਲ, ਤੁਸੀਂ IPTV ਚੈਨਲ ਦੇ ਪੰਜਾਬੀ ਸੈਕਸ਼ਨ ਦੇ ਵਿੱਚ ਜਾ ਕੇ ਸਾਡੇ IPTV ਚੈਨਲ ਦੇ ਨਾਲ ਜੁੜ ਸਕਦੇ ਹੋ। VPS24.hd ਤੁਸੀਂ ਭਰੋਗੇ ਤਾਂ ਤੁਸੀਂ ਸਾਡੇ IPTV ਚੈਨਲ ਦੇ ਨਾਲ ਜੁੜ ਜਾਓਗੇ, ਜਿੱਥੇ ਤੁਸੀਂ ਦੇਖੋਗੇ ਪੰਜਾਬੀ ਫਿਲਮਾਂ, ਕਲਾਸਿਕ ਫਿਲਮਾਂ, ਪੁਰਾਣੀਆਂ ਫਿਲਮਾਂ ਔਰ ਨਵੀਆਂ ਨਵੀਆਂ ਫਿਲਮਾਂ ਤੁਸੀਂ ਦੇਖ ਸਕਦੇ ਹੋ। ਔਰ ਇਸ ਤੋਂ ਇਲਾਵਾ ਵਿਸ਼ਵ ਪੰਜਾਬੀ ਸਭਾ ਵੱਲੋਂ ਵੱਖਰੇ ਵੱਖਰੇ ਦੇਸ਼ਾਂ ਦੇ ਵਿੱਚ, ਜਿੱਥੇ ਜਿੱਥੇ ਵਿਸ਼ਵ ਪੰਜਾਬੀ ਸਭਾ ਦੀਆਂ ਇਕਾਈਆਂ ਨੇ, ਉੱਥੇ ਜੋ ਜੋ ਵੀ ਐਕਟੀਵਿਟੀਜ਼ ਅਸੀਂ ਕਰਦੇ ਹਾਂ, ਸਾਡੇ ਉੱਥੇ ਜਿਹੜੀਆਂ ਇਕਾਈਆਂ ਨੇ ਉਹ ਕਰਵਾਉਂਦੇ ਨੇ, ਉਹਨਾਂ ਦੀ ਰਿਕਾਰਡਿੰਗ ਸਾਡੇ ਕੋਲ ਆਉਂਦੀ, ਅਸੀਂ ਅਪਡੇਟ ਕਰਦੇ ਰਹਿੰਦੇ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਨਾਲ ਦੋਸਤ ਮਿੱਤਰ ਭੈਣ ਭਰਾ ਜਿਹੜੇ ਜੁੜੇ ਨੇ ਤਾਂ ਬਹੁਤ ਵਧੀਆ ਜੀ ਆਇਆਂ ਨੂੰ, ਲੇਕਿਨ ਅਗਰ ਕੋਈ ਕਿਸੇ ਕਾਰਨ ਜੁੜਨ ਤੋਂ ਰਹਿ ਗਿਆ, ਸੁਣਨ ਤੋਂ ਰਹਿ ਗਿਆ, ਤਾਂ ਅਗਲੇ ਦਿਨ ਫਿਰ ਸ਼ਾਮ ਨੂੰ ਅਸੀਂ 6:30-7 ਵਜੇ ਦੇ ਕਰੀਬ ਇਸ ਰਿਕਾਰਡਡ ਪ੍ਰੋਗਰਾਮ ਨੂੰ ਅਪਲੋਡ ਕਰ ਦਿੰਦੇ ਉੱਥੇ, ਅਤੇ ਤੁਸੀਂ ਅਗਲੇ ਦਿਨ ਸ਼ਾਮ ਨੂੰ ਵੀ ਇਸ ਦਾ ਆਨੰਦ ਮਾਣ ਸਕਦੇ ਹੋ। ਕੱਲ੍ਹ ਬੜੀ ਲੰਬੀ ਚੌੜੀ ਗੱਲਬਾਤ ਹੋਈ ਹੈ, ਸਾਡੀਆਂ ਦੋ ਬੀਬੀਆਂ ਆਈਆਂ ਸਨ ਜਿਹੜੀਆਂ ਵਿਸ਼ਵ ਪੰਜਾਬੀ ਸਭਾ ਦੇ ਨਾਲ ਜੁੜੀਆਂ ਹੋਈਆਂ ਨੇ, ਅਤੇ 2-3-4 ਅਕਤੂਬਰ ਨੂੰ ਜਿਹੜੀ ਵਿਸ਼ਵ ਪੰਜਾਬੀ ਕਾਨਫਰੰਸ ਅਸੀਂ ਕਰਵਾ ਰਹੇ ਹਾਂ ਇੱਥੇ ਵਿਸ਼ਵ ਪੰਜਾਬੀ ਭਵਨ ਦੇ ਵਿੱਚ, ਉਹਦੇ ਬਾਰੇ ਬੜੀ ਲੰਬੀ ਚੌੜੀ ਗੱਲਬਾਤ ਹੋਈ ਸੀ। ਤੁਸੀਂ ਕਿਸੇ ਨੇ ਕੋਈ ਜਾਣਕਾਰੀ ਉਹਦੇ ਬਾਰੇ ਲੈਣੀ ਹੋਏ ਤਾਂ ਤੁਸੀਂ ਫੋਨ ਇੱਥੇ ਕਰ ਸਕਦੇ ਹੋ 6473-5753-53। ਕਿਸੇ ਨੇ ਵੈਨਿਊ ਦੇ ਬਾਰੇ ਜਾਣਕਾਰੀ ਲੈਣੀ ਹੋਏ, ਕਿਸੇ ਨੇ ਪਾਰਟੀਸਪੇਸ਼ਨ ਜਾਂ ਭਾਗ ਲੈਣਾ ਉਹਦੇ ਬਾਰੇ ਕੋਈ ਵੀ ਜਾਣਕਾਰੀ ਲੈਣੀ ਹੋਏ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 6473-5753-53 ਜਾਂ 437-243-3091 ਮੇਰਾ ਪਰਸਨਲ ਨੰਬਰ ਹੈ। ਸੋ 2-3-4 ਅਕਤੂਬਰ ਨੂੰ ਹੋਣ ਵਾਲੀ ਵਿਸ਼ਵ ਪੰਜਾਬੀ ਕਾਨਫਰੰਸ ਦੇ ਵਿੱਚ ਤੁਸੀਂ ਭਾਗ ਲੈਣਾ, ਜਾਂ ਤੁਸੀਂ ਵੈਸੇ ਅਟੈਂਡ ਕਰਨੀ ਹੈ, ਜਾਂ ਕੋਈ ਕਿਸੇ ਕਿਸਮ ਦੀ ਕੋਈ ਜਾਣਕਾਰੀ ਪ੍ਰਾਪਤ ਕਰਨੀ ਕਿ ਜਗ੍ਹਾ ਕਿਹੜੀ, ਵੈਨਿਊ ਕਿਹੜੀ ਹੈ, ਐਡਰੈਸ ਕਿਹੜਾ ਹੈ, ਉਹ ਸਾਰੀ ਜਾਣਕਾਰੀ ਤੁਸੀਂ ਮੇਰੇ ਤੋਂ ਪ੍ਰਾਪਤ ਕਰ ਸਕਦੇ ਹੋ। ਸੋ ਅੱਜ ਵੀਰਵਾਰ ਹੈ, ਗੱਲਾਂ ਬਾਤਾਂ ਦਾ ਸਿਲਸਿਲਾ ਆਪਾਂ ਜਾਰੀ ਰੱਖਾਂਗੇ, ਅਤੇ ਮੌਸਮ ਤੁਸੀਂ ਅੱਜ ਗੰਭੀਰਤਾ ਮੌਸਮ ਦੀ ਦੇਖ ਹੀ ਲਈ ਹੈ, ਅਤੇ ਉਹ ਤਾਂ ਮੈਂ ਅਕਸਰ ਗੱਲ ਕਰਦਾ ਹੁੰਦਾ ਕਿ ਕੁਦਰਤ ਜਿਹੜੀ ਨੇਚਰ ਹੈ ਨਾ ਜਿਹੜੀ, ਉਹ ਸਭ ਤੋਂ ਬਲਵਾਨ ਹੈ, ਸਭ ਤੋਂ ਬਲਵਾਨ ਹੈ, ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਵਾਂ ਨਹੀਂ ਹੈਗੀਆਂ, ਬਸ ਸਾਨੂੰ ਉਸ 'ਤੇ ਭਰੋਸਾ ਕਰਨਾ ਪੈਂਦਾ ਹੈ, ਸਾਨੂੰ ਵਿਸ਼ਵਾਸ ਉਹਦੇ 'ਤੇ ਕਰਨਾ ਪੈਂਦਾ ਹੈ, ਸਬਰ ਕਰਨਾ ਪੈਂਦਾ ਹੈ, ਸੰਤੋਖ ਕਰਨਾ ਪੈਂਦਾ ਹੈ, ਲੇਕਿਨ ਅਸੀਂ ਸਬਰ ਨਹੀਂ ਕਰਦੇ, ਸਬਰ ਸਾਡੇ 'ਚ ਹੈ ਹੀ ਨਹੀਂ ਬਿਲਕੁਲ, ਅਸੀਂ ਇੰਨੇ ਕਾਲੇ ਪੈ ਜਾਂਦੇ ਮਿੰਟੋ ਮਿੰਟੀ ਕਿ ਐਂ ਕਿਉਂ ਨਹੀਂ ਹੋਇਆ, ਇੱਦਾਂ ਹੋਣਾ ਚਾਹੀਦਾ ਸੀ, ਮੇਰੇ ਮੁਤਾਬਕ ਕਿਉਂ ਨਹੀਂ ਹੋਇਆ। ਸੋ ਅੱਜ ਦੀ ਗੱਲਬਾਤ ਆਪਾਂ ਸ਼ੁਰੂ ਕਰਦੇ ਹਾਂ, ਪਿੰਡਾਂ ਸਾਡੇ ਕਾਲਰ ਨੇ, ਸਾਡੇ ਜਤਿੰਦਰ ਭੈਣ ਜੀ, ਸਤਿ ਸ਼੍ਰੀ ਅਕਾਲ ਜੀ।
1: ਹਾਂਜੀ ਬੇਟਾ,
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।
1: ਹਾਂਜੀ ਬੇਟੇ, ਅੱਜ ਬੁੱਧਵਾਰ ਹੈ।
0: ਅੱਛਾ, ਸੋਰੀ, ਅੱਜ ਬੁੱਧਵਾਰ, ਮੈਨੂੰ ਕਨਫਿਊਜ਼ਨ ਹੋ ਗਈ। ਹਾਂ, ਮੈਨੂੰ ਕਨਫਿਊਜ਼ਨ ਹੋ ਗਈ, ਸੋਰੀ ਸੋਰੀ। ਪਹਿਲੀ ਗੱਲ ਤਾਂ ਬਹੁਤ ਵਧੀਆ, ਚਲੋ ਇੱਥੋਂ ਇਹ ਪਤਾ ਲੱਗ ਗਿਆ ਵੀ ਤੁਸੀਂ ਪ੍ਰੋਗਰਾਮ ਬਹੁਤ ਧਿਆਨ ਨਾਲ ਸੁਣਦੇ ਹੋ, ਤੁਸੀਂ ਮੇਰੀ ਗਲਤੀ ਫੜ ਲਈ, ਤੇ ਚਲੋ ਬਹੁਤ ਵਧੀਆ ਹੈ, ਇਨਸਾਨ ਗਲਤੀਆਂ ਦਾ ਪੁਤਲਾ ਹੈ, ਗਲਤੀ ਹੋ ਜਾਂਦੀ ਕਈ ਵਾਰ, ਤੇ ਬਹੁਤ ਵਧੀਆ ਕੀਤਾ ਤੁਸੀਂ ਮੈਨੂੰ ਨਾ ਕਲੀਅਰ ਕਰ ਦਿੱਤਾ, ਚਲੋ ਥੈਂਕ ਯੂ।
1: ਹਾਂ,
0: ਨਹੀਂ ਨਹੀਂ ਸ਼ੁਕਰੀਆ ਭੈਣ ਜੀ, ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ ਥੈਂਕ ਯੂ। ਸੋ ਦੋਸਤੋ, ਗਲਤੀ ਮਾਫ, ਮੈਂ ਵੀਰਵਾਰ ਕਹਿ ਗਿਆ ਸੀ, ਅੱਜ ਬੁੱਧਵਾਰ ਹੈ ਤੇ ਕੱਲ ਨੂੰ ਵੀਰਵਾਰ ਹੈ। ਚਲੋ ਗੱਲਾਂ ਬਾਤਾਂ ਆਪਾਂ ਕਰਦੇ ਹਾਂ, ਮੈਂ ਗੱਲ ਕਰ ਰਿਹਾ ਸੀ ਕਿ ਨੇਚਰ ਬਹੁਤ ਬਲਵਾਨ ਹੈ, ਕੁਦਰਤ ਬਹੁਤ ਬਲਵਾਨ ਹੈ, ਸਾਨੂੰ ਉਸ ਦੇ ਜਿਹੜੇ ਕ੍ਰਿਸ਼ਮੇ ਨੇ ਨਾ ਉਹਨਾਂ ਨੂੰ ਵੇਖ ਕੇ ਤੇ ਇੰਜੋਏ ਕਰਨਾ ਚਾਹੀਦਾ, ਬਸ ਸਬਰ ਕਰਨਾ ਚਾਹੀਦਾ, ਜੋ ਉਹ ਕਰਦਾ ਨਾ ਨੇਚਰ ਕਰਦੀ ਹੈ, ਕੁਦਰਤ ਕਰਦੀ ਹੈ, ਅਸੀਂ ਕੋਈ ਕਿੰਤੂ ਪਰੰਤੂ ਨਹੀਂ ਕਰ ਸਕਦੇ। ਉਹ ਕਹਿੰਦੇ ਇੱਕ ਕਾਲਾ ਬਾਂਸ ਹੁੰਦਾ ਹੈ, ਤੁਸੀਂ ਸਾਰਿਆਂ ਨੇ ਸ਼ਾਇਦ ਦੇਖਿਆ ਹੋਏ ਜਾਂ ਸੁਣਿਆ ਹੋਏ, ਮੈਂ ਇੱਕ ਕਿਤੋਂ ਪੜ੍ਹ ਰਿਹਾ ਸੀ ਕਿਸੇ ਪ੍ਰਵਚਨ ਕਿਸੇ ਵਿਦਵਾਨ ਦੇ, ਉਹ ਕਹਿੰਦੇ ਜਿਹੜਾ ਕਾਲਾ ਬਾਂਸ ਹੁੰਦਾ ਹੈ ਨਾ, ਉਸ ਨੂੰ ਜੇ ਜ਼ਮੀਨ ਦੇ ਵਿੱਚ ਉਸਦਾ ਬੀਜ ਬੋ ਦੇਈਏ, ਤਾਂ ਕਹਿੰਦੇ ਵੀ ਪਹਿਲੇ 5 ਸਾਲ, 5 ਸਾਲ ਦਾ ਵਕਫਾ ਦੇਖੋ ਤੁਸੀਂ ਕਿੰਨਾ ਹੁੰਦਾ, 5 ਸਾਲ ਉਹ ਜ਼ਮੀਨ ਤੋਂ ਬਾਹਰ ਨਹੀਂ ਨਿਕਲਦਾ, ਲੇਕਿਨ 5 ਦੇ 5 ਸਾਲ ਉਸ ਨੂੰ ਪਾਣੀ ਵਗੈਰਾ ਉਦਾਂ ਪਾਉਣਾ ਪੈਂਦਾ, ਖਾਦ ਵਗੈਰਾ ਜਿੱਦਾਂ ਅਸੀਂ ਬੂਟਿਆਂ ਦੀ ਪਰਵਰਿਸ਼ ਕਰਦੇ ਹਾਂ ਉਹ ਕਰਨੀ ਪੈਂਦੀ 5 ਸਾਲ, ਲੇਕਿਨ 5 ਸਾਲ ਉਹ ਜ਼ਮੀਨ ਤੋਂ ਬਾਹਰ ਨਹੀਂ ਨਿਕਲਦਾ, ਲੇਕਿਨ ਸਾਡੇ ਵਿੱਚ ਸਬਰ ਨਹੀਂ ਨਾ ਹੈਗਾ। ਕਹਿੰਦੇ ਫਿਰ ਜਦੋਂ 5 ਸਾਲ ਬਾਅਦ ਜਦੋਂ ਨਿਕਲਦਾ ਨਾ, ਪੁੰਗਰਦਾ ਜ਼ਮੀਨ ਚੋਂ ਬਾਹਰ ਨਿਕਲਦਾ, ਤਾਂ ਫਿਰ ਉਹ ਕਹਿੰਦੇ ਵੀ 6 ਹਫ਼ਤਿਆਂ ਦੇ ਵਿੱਚ ਵਿੱਚ 30 ਫੁੱਟ ਉੱਚਾ ਚਲਾ ਜਾਂਦਾ। ਇਹ ਕੁਦਰਤ ਹੈ, ਇਹ ਨੇਚਰ ਹੈ, ਸਹਿਣ ਸ਼ਕਤੀ ਹੋਣੀ ਚਾਹੀਦੀ ਹੈ ਇਨਸਾਨ ਦੇ ਵਿੱਚ, ਸਬਰ ਹੋਣਾ ਚਾਹੀਦਾ ਇਨਸਾਨ ਦੇ ਵਿੱਚ, ਮਿਹਨਤ ਕਰਨੀ ਚਾਹੀਦੀ ਹੈ ਇਨਸਾਨ ਨੂੰ, ਬਿਲਕੁਲ ਨਿਸਵਾਰਥ ਹੋ ਕੇ ਇਮਾਨਦਾਰੀ ਦੇ ਨਾਲ ਮਿਹਨਤ ਕਰੋਗੇ ਨਾ, ਤਾਂ ਤੁਹਾਨੂੰ ਜਿਹੜਾ ਫਲ ਹੈ ਨਾ ਉਹ ਮਿਲੇਗਾ ਹੀ ਮਿਲੇਗਾ। ਗੀਤਾ ਦੇ ਵਿੱਚ ਵੀ ਸ਼੍ਰੀ ਕ੍ਰਿਸ਼ਨ ਨੇ ਅਰਜਨ ਨੂੰ ਉਪਦੇਸ਼ ਦਿੱਤਾ ਸੀ ਨਾ ਕਿ ਕਰਮ ਨੇ ਏਵ ਅਧਿਕਾਰਸ ਤੇ ਮਾ ਫਲੇਸ਼ ਕਦਾਚਨ, ਕਿ ਕਰਮ ਕਰੋ, ਫਲ ਦੀ ਇੱਛਾ ਨਾ ਰੱਖੋ, ਫਲ ਮਿਲੇਗਾ ਤੁਹਾਨੂੰ ਜ਼ਰੂਰ ਜੇਕਰ ਤੁਸੀਂ ਕਰਮ ਕਰੋਗੇ, ਮਿਹਨਤ ਕਰੋਗੇ ਇਮਾਨਦਾਰੀ ਦੇ ਨਾਲ, ਫਲ ਮਿਲਣਾ ਹੀ ਮਿਲਣਾ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਸੋ ਸਾਡੀ ਜ਼ਿੰਦਗੀ ਦੇ ਵਿੱਚ ਵੀ ਨਾ, ਮੈਂ ਬਹੁਤ ਪਹਿਲੇ, ਸਾਡੇ 9-10 ਮਹੀਨੇ ਹੋ ਗਏ ਸਾਡਾ ਰੇਡੀਓ ਸਟਾਰਟ ਹੋਇਆ ਨੂੰ, ਸ਼ੁਰੂ ਸ਼ੁਰੂ ਦੇ ਵਿੱਚ ਇੱਕ ਦਿਨ ਮੈਂ ਗੱਲ ਸ਼ੇਅਰ ਕੀਤੀ ਸੀ ਉਹਨੂੰ ਅੱਜ ਰਿਪੀਟ ਕਰਾਂਗੇ, ਹੋ ਸਕਦਾ ਦੋਸਤਾਂ ਮਿੱਤਰਾਂ ਨੇ ਉਦੋਂ ਕਈਆਂ ਨੇ ਸੁਣੀ ਵੀ ਹੋਵੇ। ਉਹ ਕਹਿੰਦੇ ਕਿ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਹਰ ਇਨਸਾਨ ਦੇ ਕੋਲ, ਚਾਹੇ ਉਹ ਔਰਤ ਹੈ ਚਾਹੇ ਉਹ ਮਰਦ ਹੈ, ਹਰ ਇਨਸਾਨ ਦੇ ਕੋਲ ਇਹ ਪੰਜ ਚੀਜ਼ਾਂ ਨੇ ਜਿਹੜੀਆਂ ਇਹ ਆਉਂਦੀਆਂ ਹੀ ਆਉਂਦੀਆਂ ਨੇ, ਹੁੰਦੀਆਂ ਨੇ, ਹਰ ਇਨਸਾਨ ਦੇ ਕੋਲ ਹੁੰਦੀਆਂ ਨੇ। ਉਹ ਕਹਿੰਦੇ ਜਿਵੇਂ ਇੱਕ ਜਾਦੂਗਰ ਨਹੀਂ ਅਸੀਂ ਦੇਖਦੇ ਕਈ ਵਾਰ, ਜਾਦੂਗਰ ਜਦੋਂ ਜਾਦੂ ਦਿਖਾਉਂਦਾ ਨਾ ਸਟੇਜ 'ਤੇ ਆ ਕੇ, ਉਹਨੇ ਆਪਣੇ ਹੱਥ ਦੇ ਵਿੱਚ ਨਾ ਚਾਰ ਪੰਜ ਬੋਲਾਂ ਫੜੀਆਂ ਹੁੰਦੀਆਂ। ਪੰਜ ਬੋਲਾਂ ਜੇ ਮੰਨ ਲਓ ਉਹਨੇ ਪਕੜੀਆਂ ਨਾ, ਤੇ ਉਹਨਾਂ ਨੂੰ ਉੱਤੇ ਉਛਾਲੀ ਜਾਂਦਾ, ਕਦੇ ਖੱਬੇ ਕਦੇ ਸੱਜੇ ਕਦੇ ਸੱਜੇ, ਪੰਜਾਂ ਦੀਆਂ ਪੰਜਾਂ ਬੋਲਾਂ ਦੇ ਉੱਪਰ ਨਾ ਉਹਦਾ ਕੰਟਰੋਲ ਹੁੰਦਾ, ਨੀਚੇ ਗਿਰਨ ਨਹੀਂ ਦਿੰਦਾ ਪੰਜਾਂ ਦੇ ਵਿੱਚੋਂ ਕੋਈ ਵੀ ਉਹ। ਇਸੇ ਤਰ੍ਹਾਂ ਉਹ ਕਹਿੰਦੇ ਵੀ ਹਰ ਇਨਸਾਨ ਦੇ ਕੋਲ ਪੰਜ ਬੋਲਾਂ ਹੈਨ, ਚਾਹੇ ਉਹ ਔਰਤ ਹੈ ਚਾਹੇ ਉਹ ਮਰਦ ਹੈ। ਉਹ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਉਹਦੇ ਆਉਂਦੀਆਂ ਹੀ ਆਉਂਦੀਆਂ ਹਨ, ਇਹ ਪੰਜੋ ਦੀਆਂ ਪੰਜੋ ਬੋਲਾਂ, ਪੰਜੋ ਦੀਆਂ ਪੰਜੋ ਸਥਿਤੀਆਂ ਕਹਿ ਲਓ, ਪੰਜੋ ਦੇ ਪੰਜੋ ਮੌਕੇ ਕਹਿ ਲਓ। ਉਹਨਾਂ ਪੰਜਾਂ ਦੇ ਵਿੱਚੋਂ ਸਾਡੇ ਇੱਕ ਬੀਬੀ ਜੀ ਆ ਗਏ ਨੇ, ਗੱਲ ਸੁਣੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਆਉਣੇ
1: ਰਹੋ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਇੱਕ ਤਾਂ ਮੈਨੂੰ ਆਪਣਾ ਨੰਬਰ ਦਿਓ, ਜੇ ਤੁਸੀਂ ਅੱਗੇ ਮੈਨੂੰ ਦਿਖਾਇਆ ਤਾਂ ਚੇਤਾ ਭੁੱਲ ਗਿਆ ਕਿੱਥੇ ਰੱਖ ਲਿਆ।
0: ਮੇਰਾ ਪਰਸਨਲ ਨੰਬਰ ਹੈ ਜੀ, ਤੁਸੀਂ ਨੋਟ ਕਰੋ, 437-243-3090 ਨੰਬਰ।
1: ਇੱਕ ਮਿੰਟ ਹੋਰ, 437-243-3090
0: ਜੀ।
1: ਓਕੇ ਜੀ, ਮੈਂ ਬੋਲ ਰਹੀ ਹਾਂ।
0: ਹਾਂ,
1: 243-243-3090
0: ਮੰਗਲਵਾਰ ਸਾਰੀ ਐਗਜ਼ੈਕਟਿਵ ਕਮੇਟੀ ਦੀ 25-30 ਬੰਦੇ ਸਾਰੀਆਂ ਚੀਜ਼ਾਂ ਨਾ ਅਸੀਂ ਉੱਥੇ ਡਿਸਾਈਡ ਕਰਾਂਗੇ ਵੀ ਕਿਹੜੀ ਕਿਹੜੀ ਚੀਜ਼ ਹੋਣੀ ਹੈ। ਤੇ ਮੇਰਾ ਖਿਆਲ ਹੈ ਕਿ ਡਾਂਸ ਵਗੈਰਾ ਦੀ ਆਈਟਮ ਨਹੀਂ ਹੋਏਗੀ, ਆ ਗੀਤ ਸੰਗੀਤ ਜ਼ਰੂਰ ਅਸੀਂ ਰੱਖਾਂਗੇ, ਤੇ ਡਾਂਸ ਨਹੀਂ ਹੋ ਸਕਦਾ ਨਾ, ਕਿਉਂਕਿ ਲਿਟਰੇਰੀ ਪ੍ਰੋਗਰਾਮ ਹੈ ਨਾ, ਇਹਦੇ ਵਿੱਚ ਗੀਤ ਸੰਗੀਤ ਹੋਏਗਾ, ਨਾਟਕ ਹੋਣਗੇ, ਤੇ ਕਵੀ ਦਰਬਾਰ ਹੋਏਗਾ। ਹਾਂ, ਉਹ ਕੋਈ ਗੱਲ ਨਹੀਂ, ਉਹ ਅਸੀਂ ਪਲਾਨ ਕਰ ਲਵਾਂਗੇ, ਤੇ ਕੋਈ ਗੱਲ ਨਹੀਂ, ਤੁਸੀਂ ਮੋਸਟ ਵੈਲਕਮ ਜੀ ਆਇਆਂ। ਸ਼ੁਕਰੀਆ, ਮਿਹਰਬਾਨੀ, ਥੈਂਕ ਯੂ। ਸੋ ਮੈਂ ਗੱਲ ਕਰ ਰਿਹਾ ਸੀ ਕਿ ਹਰ ਇਨਸਾਨ ਦੀ ਜ਼ਿੰਦਗੀ ਵਿੱਚ, ਹਰ ਔਰਤ ਦੀ ਜ਼ਿੰਦਗੀ ਦੇ ਵਿੱਚ ਇਹ ਪੰਜ ਸਥਿਤੀਆਂ ਜਿਹੜੀਆਂ ਆਉਂਦੀਆਂ ਹੀ ਆਉਂਦੀਆਂ, ਜਿਹੜੀਆਂ ਉਸ ਦੇ ਕੋਲ ਉਸ ਜਾਦੂਗਰ ਦੀ ਤਰ੍ਹਾਂ ਹੈਨ, ਜਿਨ੍ਹਾਂ ਨੂੰ ਉਹ ਆਪਣੇ ਹੱਥਾਂ ਦੇ ਵਿੱਚ ਉਛਾਲਦਾ ਲੇਕਿਨ ਡਿੱਗਣ ਨਹੀਂ ਦਿੰਦਾ। ਉਹਨਾਂ ਦੇ ਵਿੱਚੋਂ ਤਿੰਨ ਸਥਿਤੀਆਂ ਐਸੀਆਂ ਨੇ, ਜਾਂ ਜਾਦੂਗਰ ਦੀਆਂ, ਜਾਂ ਇਨਸਾਨ ਦੀਆਂ, ਜਾਂ ਹਰ ਔਰਤ ਦੀਆਂ, ਤਿੰਨ ਬੋਲਾਂ ਐਸੀਆਂ ਨੇ ਕਿ ਜੇਕਰ ਉਹ ਤਿੰਨੋਂ ਡਿੱਗ ਪੈਣ ਨਾ, ਉਹ ਦੁਬਾਰਾ ਉਹਦੇ ਹੱਥ ਵਿੱਚ ਫਿਰ ਆ ਜਾਂਦੀਆਂ, ਉਹ ਰਬੜ ਦੀਆਂ ਬੋਲਾਂ ਨੇ। ਲੇਕਿਨ ਦੋ ਬੋਲਾਂ ਐਸੀਆਂ ਨੇ ਜਿਹੜੀਆਂ ਰਬੜ ਦੀਆਂ ਨਹੀਂ ਹੈਗੀਆਂ, ਜਿਹੜੀਆਂ ਕੱਚ ਦੀਆਂ ਬੋਲਾਂ ਨੇ, ਜੇਕਰ ਉਹਨਾਂ ਦੋਨਾਂ ਦੇ ਵਿੱਚੋਂ ਕੋਈ ਹੱਥ 'ਚੋਂ ਡਿੱਗ ਗਈ ਤਾਂ ਉਹ ਵਾਪਸ ਉਹਦੇ ਕੋਲ ਨਹੀਂ ਆਉਣੀ, ਉਹਨੇ ਟੁੱਟ ਜਾਣਾ, ਚੱਕਣਾ ਚੂਰ ਹੋ ਜਾਣਾ। ਉਹ ਪੰਜ ਬੋਲਾਂ ਕਿਹੜੀਆਂ ਕਿਹੜੀਆਂ, ਉਹਨਾਂ ਦਾ ਆਪਾਂ ਜ਼ਿਕਰ ਕਰਾਂਗੇ। ਤੇ ਪਹਿਲਾਂ ਇੱਕ ਤੁਹਾਨੂੰ ਮੈਂ ਥੋੜ੍ਹਾ ਜਿਹਾ ਖੂਬਸੂਰਤ ਗੀਤ ਸੁਣਾਉਣਾ, ਫਿਰ ਤੁਸੀਂ ਜਿਹੜੇ ਰਹੋ। 647-347-5353, ਉਹ ਪੰਜ ਮਨੁੱਖੀ ਜੀਵਨ ਦੀਆਂ ਕਿਹੜੀਆਂ ਸਥਿਤੀਆਂ ਨੇ, ਹਰ ਔਰਤ ਆਦਮੀ, ਹਰ ਜਿਹੜਾ ਵੀ ਜੀਵਤ ਪ੍ਰਾਣੀ ਹੈ ਨਾ, ਉਹਦੀ ਜ਼ਿੰਦਗੀ ਦੇ ਵਿੱਚ ਉਹ ਆਉਣੀਆਂ ਹੀ ਆਉਣੀਆਂ ਪੰਜੋ। ਉਹਨਾਂ ਪੰਜਾਂ ਨੂੰ ਉਹਨੇ ਸੰਭਾਲਣਾ ਕਿੱਦਾਂ ਹੈ, ਜਿਹੜੀਆਂ ਦੋ ਟੁੱਟਣ ਵਾਲੀਆਂ ਉਹਨਾਂ ਨੂੰ ਕਿੱਦਾਂ ਸੰਭਾਲਣਾ, ਜਿਹੜੀਆਂ ਤੇ ਦੋ ਤਿੰਨ ਵਾਪਸ ਆ ਜਾਣੀਆਂ ਦੁਬਾਰਾ ਕੋਲ, ਉਹਨਾਂ ਨੂੰ ਉਸ ਤਰ੍ਹਾਂ ਕਿਸ ਤਰ੍ਹਾਂ ਲੈਣਾ, ਇਹ ਸਾਰੀਆਂ ਗੱਲਾਂ ਬਾਤਾਂ ਆਪਾਂ ਕਰਾਂਗੇ ਅੱਜ ਦੇ ਪ੍ਰੋਗਰਾਮ ਦੇ ਵਿੱਚ। ਤੁਹਾਡਾ ਸਾਥ ਵੀ ਚਾਹੀਦਾ, 647-347-5353। ਜ਼ਰੂਰੀ ਨਹੀਂ ਕਿ ਮੈਂ ਤੁਹਾਨੂੰ ਕਿਹਾ ਵੀ ਤੁਸੀਂ ਦੱਸੋ ਕੀ, ਦੱਸੂ ਤੁਹਾਨੂੰ ਮੈਂ, ਲੇਕਿਨ ਤੁਸੀਂ ਮੇਰੇ ਨਾਲ ਸਹਿਮਤੀ ਜ਼ਰੂਰ ਦਾ ਇਜ਼ਹਾਰ ਕਰਨਾ ਕਿ ਵਾਕਿਆ ਇਹ ਗੱਲਾਂ ਜਿਹੜੀਆਂ ਨਾ ਸਹੀ ਹੈ। ਸੋ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰਹੇਗਾ, 647-347-5353। ਤੇ ਲਓ ਤੁਹਾਡੇ ਨਾਲ ਇੱਕ ਮੈਂ ਗੀਤ ਸ਼ੇਅਰ ਕਰਦਾ, ਇਹ ਵੀ ਸਾਡੇ ਇੱਕ ਲਿਸਨਰ, ਸਾਡੇ ਇੱਕ ਸਰੋਤੇ ਰੈਗੂਲਰ ਨੇ, ਫੋਨ ਨਹੀਂ ਮੈਨੂੰ ਉਹ ਕਰਦੇ, ਲੇਕਿਨ ਅੱਜ ਮੈਨੂੰ ਉਹਨਾਂ ਨੇ ਫਰਮਾਇਸ਼ ਕੀਤੀ ਸੀ ਕਿ ਗਾਣਾ ਜ਼ਰੂਰ ਉਹਨਾਂ ਨੂੰ ਸੁਣਾਇਆ ਜਾਵੇ। ਲਓ ਉਹਨਾਂ ਦੀ ਨਜ਼ਰ ਇਹ ਗਾਣਾ ਤੁਹਾਡੇ ਨਾਲ ਕਰਦੇ ਹਾਂ, 647-347-5353 ਨੰਬਰ।

0: ਗੀਤ ਤੁਸੀਂ ਸੁਣ ਰਹੇ ਸੀ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ, ਬਹੁਤ ਖੂਬਸੂਰਤ ਗੀਤ ਚੱਲ ਮੇਲੇ ਨੂੰ ਚੱਲੀਏ, ਅੰਗਰੇਜ਼ ਫਿਲਮ ਦਾ ਗਾਣਾ ਸੀ। ਸੋ ਜੁੜਿਓ ਤੁਸੀਂ ਰੇਡੀਓ ਪ੍ਰੋਗਰਾਮ ਸਬਰੰਗ ਦੇ ਨਾਲ, 647-367-5553 ਸਾਡਾ ਨੰਬਰ ਹੈ, 6473675353। ਤੁਸੀਂ ਕੋਈ ਗੱਲਬਾਤ ਕਰਨੀ ਹੋਵੇ, ਕੋਈ ਜਾਣਕਾਰੀ ਪ੍ਰਾਪਤ ਕਰਨੀ ਹੋਵੇ, ਕੋਈ ਜਾਣਕਾਰੀ ਮੈਨੂੰ ਦੇਣੀ ਹੋਵੇ ਤਾਂ ਤੁਸੀਂ ਫੋਨ ਕਰ ਸਕਦੇ ਹੋ। ਸੋ ਗੱਲਬਾਤ ਅਸੀਂ ਸ਼ੁਰੂ ਕੀਤੀ ਸੀ ਕਿ ਹਰ ਇਨਸਾਨ ਦੀ ਜ਼ਿੰਦਗੀ, ਹਰ ਇਨਸਾਨ ਦੇ ਕੋਲ ਪੰਜ ਬੋਲਾਂ ਨੇ। ਮੈਂ ਤੁਹਾਨੂੰ ਦੱਸਿਆ ਸੀ, ਬੜਾ ਮੈਂ ਤੁਹਾਨੂੰ ਥੋੜ੍ਹਾ ਜਿਹਾ ਸਿੰਬੋਲੀਕਲੀ ਗੱਲ ਜੇ ਦੱਸ ਰਿਹਾ, ਤੁਹਾਨੂੰ ਲੱਗਦਾ ਹੋਊ ਕਿ ਬੜੇ ਔਖਾ ਹੈ, ਔਖਾ ਕੋਈ ਨਹੀਂ, ਜਦੋਂ ਮੈਂ ਗੱਲ ਕਰਨੀ ਤੁਹਾਨੂੰ ਲੱਗੇਗਾ ਤਾਂ ਬਿਲਕੁਲ ਯਾਰ ਸੌਖੀ ਗੱਲ, ਆਰਾਮ ਨਾਲ ਸਮਝ ਆ ਸਕਦੀ ਸੀ। ਪਹਿਲੀ ਬੋਲ ਜਿਹੜੀ ਰਬੜ ਦੀ ਹੈ ਨਾ, ਇਨਸਾਨ ਜਾਦੂਗਰ ਦੇ ਹੱਥ ਵਿੱਚ, ਉਹ ਹੈਗੀ ਹੈ ਕੰਮ ਦੀ, ਜਿਹਨੂੰ ਅਸੀਂ ਵਰਕ ਕਹਿ ਦਿੰਦੇ ਹਾਂ। ਦੇਖੋ ਇਹ ਬੋਲ ਹੈਗੀ ਹੈ ਵਰਕ ਦੀ, ਕਿ ਕੰਮ ਆਉਂਦੇ ਜਾਂਦੇ ਰਹਿੰਦੇ ਹੈ। ਕੰਮ ਨੂੰ ਉਹ ਕਹਿੰਦੇ ਵੀ ਕੰਮ ਦੀ ਸਥਿਤੀ ਸਾਡੀ ਜ਼ਿੰਦਗੀ 'ਚ ਇੱਦਾਂ ਹੈ ਜਿਵੇਂ ਇੱਕ ਬੱਸ ਸਟੈਂਡ ਨਹੀਂ ਹੁੰਦਾ, ਬੱਸ ਸਟੈਂਡ ਦੇ ਉੱਪਰ ਇੱਕ ਬੱਸ ਆ ਗਈ, ਦੂਸਰੀ ਚਲੀ ਗਈ, ਫਿਰ ਤੀਸਰੀ ਬੱਸ ਆ ਗਈ, ਫਿਰ ਅਗਲੀ ਚਲੀ ਗਈ। ਆਪਣੇ ਆਪਣੇ ਟਾਈਮ ਦੇ ਮੁਤਾਬਕ ਬੱਸਾਂ ਨੇ ਆਈ ਜਾਣਾ, ਚਲੀ ਜਾਣਾ, ਆਈ ਜਾਣਾ, ਚਲੀ ਜਾਣਾ। ਇਸੇ ਤਰ੍ਹਾਂ ਸਾਡੀ ਜ਼ਿੰਦਗੀ ਦੇ ਵਿੱਚ ਜਿਹੜਾ ਕੰਮ ਹੈ ਨਾ, ਸਾਡਾ ਵਰਕ ਹੈ, ਕੰਮ ਆਉਂਦੇ ਜਾਂਦੇ ਰਹਿੰਦੇ ਹਨ। ਕਦੇ ਆਦਮੀ ਕੋਈ ਕੰਮ ਕਰਦਾ ਹੈ, ਮੰਨ ਲਓ ਉਹਦੇ ਵਿੱਚ ਨਹੀਂ ਸੈਟਲ ਹੋ ਪਾਉਂਦਾ, ਉਹ ਕੰਮ ਬਦਲ ਲੈਂਦਾ ਹੈ, ਦੁਬਾਰਾ ਕੋਈ ਹੋਰ ਕੰਮ ਕਰ ਲੈਂਦਾ ਹੈ। ਕੋਈ ਇੱਕ ਜੋਬ ਕਰਦਾ ਹੈ, ਉਹ ਜੋਬ ਉਹਨੂੰ ਨਹੀਂ ਸੈੱਟ ਬੈਠਦੀ, ਜਾਂ ਕੋਈ ਉਹਨੂੰ ਕੋਈ ਬੈਟਰ ਅਪਰਚੁਨਿਟੀ ਹੋਰ ਕਿਤੇ ਮਿਲਦੀ ਹੈ, ਉਹ ਜੋਬ ਨੂੰ ਸਵਿੱਚ ਕਰਕੇ ਕੋਈ ਨਵਾਂ ਕੰਮ ਸ਼ੁਰੂ ਕਰ ਲੈਂਦਾ ਹੈ। ਸੋ ਇਹ ਇੱਕ ਐਸੀ ਬੋਲ ਹੈ ਇਨਸਾਨ ਦੇ ਹੱਥ ਵਿੱਚ ਕਿ ਜਿਹੜੀ ਡਿੱਗ ਪਵੇ ਨਾ ਤੇ ਦੁਬਾਰਾ ਫਿਰ ਉਸਦੇ ਹੱਥ ਵਿੱਚ ਆ ਜਾਊਗੀ। ਸਮਝ ਗਏ ਤੁਸੀਂ? ਮੇਰਾ ਖਿਆਲ ਕੋਈ ਇਹਦੇ ਵਿੱਚ ਮੁਸ਼ਕਲ ਨਹੀਂ ਹੈ। ਤੁਸੀਂ ਸਹਿਮਤ ਹੋ ਇਸ ਚੀਜ਼ ਦੇ ਨਾਲ ਤਾਂ ਜ਼ਰੂਰ ਮੈਨੂੰ ਕਾਲ ਕਰਕੇ ਹੌਸਲਾ ਅਫਜ਼ਾਈ ਜ਼ਰੂਰ ਕਰਿਆ ਕਰੋ, ਦੱਸਿਆ ਜ਼ਰੂਰ ਕਰੋ ਕਿ ਗੱਲ ਵਾਕਿਆ ਸਹੀ ਹੈ ਜੀ, ਕਿ ਕੰਮ ਦੀ ਜਿਹੜੀ ਸਾਡੀ ਜ਼ਿੰਦਗੀ ਦੇ ਵਿੱਚ ਹੋਂਦ ਹੈ ਨਾ, ਉਹ ਰਬੜ ਦੀ ਬਾਲ ਦੀ ਤਰ੍ਹਾਂ ਹੈ, ਜੇ ਡਿੱਗ ਵੀ ਪਵੇ ਤਾਂ ਨੁਕਸਾਨ ਨਹੀਂ ਹੈ, ਉਹ ਡਿੱਗੇਗੀ ਫਿਰ ਦੁਬਾਰਾ ਸਾਡੇ ਹੱਥ ਵਿੱਚ ਆ ਜਾਊਗੀ, ਡਿੱਗੂਗੀ ਫਿਰ ਸਾਡੇ ਦੁਬਾਰਾ ਹੱਥ ਵਿੱਚ ਆ ਜਾਊਗੀ। ਦੂਸਰੀ ਇੱਕ ਬੋਲ ਜਿਹੜੀ ਸਾਡੇ ਹੱਥ ਵਿੱਚ ਹੈ ਨਾ ਰਬੜ ਦੀ, ਉਹ ਹੈਗੀ ਹੈ ਸਾਡੀ ਹੈਲਥ, ਸਾਡੀ ਸਿਹਤ। ਦੇਖੋ ਸਿਹਤ ਦੇ ਵਿੱਚ ਉਤਰਾ ਚੜਾ ਆਉਂਦੇ ਰਹਿੰਦੇ ਨੇ। ਕਈ ਵਾਰੀ ਆਦਮੀ ਬਿਮਾਰ ਠਮਾਰ ਹੋ ਜਾਂਦਾ, ਕਈ ਵਾਰੀ ਕੋਈ ਜ਼ਿਆਦਾ ਵੱਡੀ ਬਿਮਾਰੀ ਵੀ ਲੱਗ ਜਾਂਦੀ ਹੈ, ਲੇਕਿਨ ਤੁਸੀਂ ਫਸਟ ਏਡ ਮਿਲ ਜਾਏ, ਵਧੀਆ ਤਰੀਕੇ ਦੇ ਨਾਲ ਉਹਦਾ ਟ੍ਰੀਟਮੈਂਟ ਕਰਵਾ ਲਓ ਤਾਂ ਫਿਰ ਤੁਸੀਂ ਦੁਬਾਰਾ ਨੌ ਬਰਨੌ ਹੋ ਸਕਦੇ ਹੋ। ਇਹ ਵੀ ਕੋਈ ਐਸੀ ਗੰਭੀਰਤਾ ਵਾਲੀ ਗੱਲ ਨਹੀਂ ਹੈ ਕਿ ਖੁਦਾ ਨਾ ਖਾਸਤਾ ਚਲੋ ਕੋਈ ਐਸੀ ਨਾਮਰਾਦ ਬਿਮਾਰੀ ਨਾ ਸਾਨੂੰ ਚਿੰਬੜੇ। ਅਦਰਵਾਈਜ਼ ਸਿਹਤ ਜਿਹੜਾ ਸਾਡੇ ਹੱਥ ਵਿੱਚ ਹੈ ਨਾ, ਇਹ ਵੀ ਇੱਕ ਰਬੜ ਦੀ ਬੋਲ ਦੀ ਤਰ੍ਹਾਂ ਹੈ ਕਿ ਕੋਈ ਗੱਲ ਨਹੀਂ, ਸੁੱਖ ਦੁੱਖ ਜਿਹੜੇ ਜ਼ਿੰਦਗੀ 'ਚ ਆਉਂਦੇ ਜਾਂਦੇ ਰਹਿੰਦੇ ਨੇ, ਦੁੱਖ ਤਕਲੀਫਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ, ਇੱਕ ਵਾਰ ਕੋਈ ਤਕਲੀਫ ਆ ਗਈ ਉਸ ਤੋਂ ਬਾਅਦ ਫਿਰ ਠੀਕ ਠਾਕ ਹੋ ਗਏ, ਫਿਰ ਆਦਮੀ ਆਪਣੇ ਕੰਮ ਦੇ ਉੱਪਰ ਉਸ ਤਰ੍ਹਾਂ ਕਰਨ ਲੱਗ ਪੈਂਦਾ। ਇਹ ਦੋ ਬਾਲਾਂ ਰਬੜ ਦੀਆਂ, ਤੀਸਰੀ ਇੱਕ ਹੋਰ ਹੈ। ਪਹਿਲਾਂ ਸਾਡੇ ਕਾਲਰ ਨੇ 2825, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, 2825 ਆਉਂਦੇ ਰਹੋ ਤੁਸੀਂ। ਹੈਲੋ 2825, ਤੁਹਾਡਾ ਫੋਨ ਮੈਂ ਕਨੈਕਟ ਕੀਤਾ ਹੋਇਆ, ਜਾਂ ਤਾਂ ਇੱਕ ਵਾਰ ਕੱਟ ਕੇ ਤੁਸੀਂ ਦੁਬਾਰਾ ਕਾਲ ਕਰ ਲਓ, ਅਤੇ ਤੁਹਾਡੀ ਆਵਾਜ਼ ਨਹੀਂ ਆ ਰਹੀ, ਮੈਂ ਤੁਹਾਨੂੰ ਔਨ ਏਅਰ ਕੀਤਾ ਹੋਇਆ। 2825-416-688-2825 ਨੰਬਰ, ਤੁਹਾਡੇ ਰੈਗੂਲਰ ਕਾਲਰ ਨੇ, ਰੋਜ਼ ਇਹਨਾਂ ਦੀ ਕਾਲ ਆਉਂਦੀ ਹੈ, ਮੈਨੂੰ ਤਾਂ ਅੱਜ ਵੀ ਕਾਲ ਆਈ ਹੈ, ਬੜਾ ਵਧੀਆ ਲੱਗਿਆ, ਲੇਕਿਨ ਫੋਨ ਕਨੈਕਟ ਨਹੀਂ ਹੋ ਪਾਇਆ। ਤੁਸੀਂ ਦੁਬਾਰਾ ਕਾਲ ਕਰੋ ਅਤੇ ਮੈਂ ਤੁਹਾਡਾ ਫੋਨ ਜ਼ਰੂਰ ਪਿੱਕ ਕਰੂੰਗਾ। ਸੋ 647-367-5553, 6473675353 ਸਾਡੇ ਸਟੂਡੀਓ ਦਾ ਨੰਬਰ ਹੈ। ਮੈਂ ਗੱਲ ਕਰ ਰਿਹਾ ਸੀ ਦੂਸਰੀ ਜਿਹੜੀ ਬੋਲ, ਉਹ ਹੈਲਥ ਦੀ, ਸਿਹਤ ਦੀ। ਸਿਹਤ ਦੇ ਵਿੱਚ ਉਤਰਾਅ ਚੜਾਅ ਜਿਹੜੇ ਆਉਂਦੇ ਜਾਂਦੇ ਰਹਿੰਦੇ ਨੇ, ਉਹ ਕੋਈ ਐਡੀ ਗੰਭੀਰ ਗੱਲ ਨਹੀਂ ਹੁੰਦੀ। ਕਈ ਵਾਰੀ ਆਦਮੀ ਬਿਮਾਰ ਠਮਾਰ ਹੋ ਗਿਆ, ਦਵਾਈ ਲਈ, ਮੈਡੀਸਨ ਲਈ, ਜੇ ਕਿਤੇ ਹੋਸਪਿਟਲ ਜਾਣ ਦੀ ਵੀ ਲੋੜ ਪਈ, ਗਏ ਟ੍ਰੀਟਮੈਂਟ ਕਰਵਾਇਆ, ਦੁਬਾਰਾ ਫਿਰ ਅਸੀਂ ਠੀਕ ਠਾਕ ਹੋ ਗਏ, ਆਪਣੇ ਕੰਮਾਂ ਦੇ ਉੱਪਰ ਆ ਗਏ। ਇਹ ਵੀ ਬੋਲ ਸਾਡੇ ਕੋਲ ਰਬੜ ਦੀ ਹੈ ਵੀ ਇੱਕ ਵਾਰ ਗਿਰ ਜਾਵੇ ਦੁਬਾਰਾ ਫਿਰ ਸਾਡੇ ਹੱਥ ਵਿੱਚ ਆ ਜਾਊਗੀ। ਤੀਸਰੀ ਬੋਲ ਇੱਕ ਹੈ, ਉਹ ਹੈਗੀ ਹੈ ਫਰੈਂਡਸ ਦੀ, ਸਾਡੇ ਦੋਸਤਾਂ ਦੇ ਨਾਮ ਦੀ। ਜ਼ਿੰਦਗੀ ਵਿੱਚ ਦੋਸਤ ਵੀ ਆਉਂਦੇ ਜਾਂਦੇ ਰਹਿੰਦੇ ਨੇ, ਸਾਡੀ ਜ਼ਿੰਦਗੀ ਦੀਆਂ ਵੱਖਰੀਆਂ ਵੱਖਰੀਆਂ ਸਟੇਜਾਂ ਦੇ ਮੁਤਾਬਕ ਸਾਡੇ ਦੋਸਤ ਹੁੰਦੇ ਨੇ। ਬਚਪਨ ਦੇ ਵਿੱਚ ਹੋਰ ਦੋਸਤ ਬਣਦੇ ਨੇ, ਕਿਉਂਕਿ ਉਹ ਉਮਰ ਉਸ ਤਰ੍ਹਾਂ ਦੀ ਹੁੰਦੀ ਹੈ। ਉਸ ਤੋਂ ਬਾਅਦ ਜਦੋਂ ਅਸੀਂ ਹਾਈ ਸਕੂਲ ਚ ਜਾਂਦੇ ਹਾਂ ਜਾਂ ਕਾਲਜ ਦੇ ਵਿੱਚ ਜਾਂਦੇ ਹਾਂ, ਜਦੋਂ ਜਵਾਨੀ ਦੀ ਅਵਸਥਾ ਦੇ ਵਿੱਚ ਹੁੰਦੇ ਹਾਂ, ਉਦੋਂ ਸਾਡੇ ਦੋਸਤ ਮਿੱਤਰ ਹੋਰ ਤਰ੍ਹਾਂ ਦੇ ਬਣਦੇ ਨੇ, ਉਹਨਾਂ ਦਾ ਸਾਥ ਬਹੁਤ ਅੱਛਾ ਲੱਗਦਾ। ਸੋ ਇਹ ਚੱਲਦਾ ਰਹਿੰਦਾ। ਉਸ ਤੋਂ ਬਾਅਦ ਉਮਰ ਦੇ ਹਰ ਪੜਾਅ ਦੇ ਮੁਤਾਬਕ ਜਦੋਂ ਅਸੀਂ ਮੈਚਿਓਰ ਹੋ ਜਾਂਦੇ ਹਾਂ, ਸ਼ਾਦੀਸ਼ੁਦਾ ਹੋ ਜਾਂਦੇ ਜਾਂ ਜਦੋਂ ਕਿਸੇ ਪ੍ਰੋਫੈਸ਼ਨ ਦੇ ਵਿੱਚ ਜਾਂਦੇ, ਜੌਬ ਦੇ ਵਿੱਚ ਜਾਂਦੇ, ਨੌਕਰੀ ਦੇ ਵਿੱਚ ਜਾਂਦੇ, ਉੱਥੇ ਬਹੁਤ ਸਾਰੇ ਦੋਸਤ ਮਿੱਤਰ ਵੀ ਮਿਲਦੇ ਨੇ। ਸੋ ਇਸੇ ਤਰ੍ਹਾਂ ਹਰ ਉਮਰ ਦੀ ਹਰ ਸਟੇਜ ਦੇ ਉੱਪਰ ਸਾਨੂੰ ਦੋਸਤ ਮਿੱਤਰ ਮਿਲਦੇ ਜਾਂਦੇ ਰਹਿੰਦੇ ਨੇ। ਕੋਈ ਦੋਸਤ ਬਣ ਗਿਆ, ਕੋਈ ਦੋਸਤ ਦੂਰ ਚਲਾ ਗਿਆ, ਕੋਈ ਦੋਸਤ ਨਵਾਂ ਬਣ ਗਿਆ, ਕੋਈ ਦੋਸਤ ਹੋਰ ਆ ਗਿਆ, ਕੋਈ ਦੋਸਤ ਸਾਨੂੰ ਛੱਡ ਗਿਆ, ਕੋਈ ਨਵਾਂ ਸਾਡੀ ਜ਼ਿੰਦਗੀ ਦੇ ਵਿੱਚ ਸ਼ਾਮਿਲ ਹੋ ਗਿਆ। ਸੋ ਇਹ ਤਿੰਨ ਬੋਲਾਂ ਜਿਹੜੀਆਂ ਸਾਡੇ ਕੋਲ ਨੇ ਜਾਦੂਗਰ ਦੀ ਤਰ੍ਹਾਂ, ਜਿਹੜੇ ਸਾਡੇ ਹੱਥ ਦੇ ਵਿੱਚ ਅਸੀਂ ਜ਼ਿੰਦਗੀ ਦੇ ਵਿੱਚ ਜਿਨ੍ਹਾਂ ਦੇ ਨਾਲ ਖੇਡਦੇ ਹਾਂ, ਇਹਨਾਂ ਤਿੰਨਾਂ ਬੋਲਾਂ ਦੇ ਵਿੱਚੋਂ ਜਿਹੜੀ ਵੀ ਇੱਕ ਮੰਨ ਲਓ ਕੋਈ ਗਿਰ ਵੀ ਜਾਂਦੀ ਹੈ ਤੇ ਦੁਬਾਰਾ ਫਿਰ ਸਾਡੇ ਹੱਥ ਦੇ ਵਿੱਚ ਆ ਸਕਦੀ ਹੈ। ਕੋਈ ਜ਼ਿਆਦਾ ਇਹਨਾਂ ਬਾਰੇ ਕੋਈ ਜ਼ਿਆਦਾ ਮਨ ਦੇ ਉੱਪਰ ਟੈਂਸ ਹੋਣ ਦੀ, ਕੋਈ ਟੈਨਸ਼ਨ ਲੈਣ ਦੀ, ਸਟ੍ਰੈਸ ਲੈਣ ਦੀ ਕੋਈ ਜ਼ਰੂਰਤ ਨਹੀਂ ਹੁੰਦੀ। ਸਤਿ ਸ਼੍ਰੀ ਅਕਾਲ। 2825 ਤੁਹਾਡਾ ਫੋਨ ਕਨੈਕਟ ਹੋ ਰਿਹਾ ਜੀ, ਲੇਕਿਨ ਗੱਲ ਨਹੀਂ ਹੋ ਰਹੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਤਾਂ ਦੋ ਵਾਰ ਕਨੈਕਟ ਕੀਤਾ ਲੇਕਿਨ ਤੁਹਾਡੀ ਆਵਾਜ਼ ਨਹੀਂ ਆ ਰਹੀ। ਹਾਂਜੀ ਜੀ, ਆਇਆਂ ਨੂੰ।
1: ਹਾਂਜੀ ਹਾਂਜੀ, ਥੈਂਕ ਯੂ ਡਾਕਟਰ ਸਾਹਿਬ। ਹਾਂਜੀ, ਮੈਂ ਵੀ ਆਪਣੇ ਹੈਰਾਨ ਸੀ, ਮੈਂ ਕਿਹਾ ਵੀ ਆਪਣੇ ਪ੍ਰੋਬਲਮ ਕੀ ਆ ਗਈ ਆ ਵੀ ਮੈਂ ਤਾਂ ਲਾਇਆ ਹੋਇਆ।
0: ਹਾਂ, ਮੈਂ ਦੋ ਵਾਰ ਕਨੈਕਟ ਕੀਤਾ ਲੇਕਿਨ ਮੈਂ ਹੈਲੋ ਹੈਲੋ ਕਰੀ ਜਾ ਰਿਹਾ, ਤੁਹਾਡੀ ਆਵਾਜ਼ ਨਹੀਂ ਮੇਰੇ ਕੋਲ ਪਹੁੰਚ ਰਹੀ। ਚਲੋ ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਕੋਈ ਗੱਲ।
1: ਹਾਂਜੀ ਹਾਂਜੀ, ਮੈਨੂੰ ਹਾਸਾ ਰਿਹਾ। ਤੁਸੀਂ ਆ ਮੈਨੂੰ ਦੋ ਤਿੰਨ ਵੀਕ ਹੋਏ ਆ ਆਪਣੇ ਦੱਸਿਆ ਸੀਗਾ ਰਿਗਾਰਡਿੰਗ ਦੈਟ ਵੀ ਤੁਸੀਂ ਆਪਣੀ ਬੇਟੀ ਨੂੰ ਐਡਮਿੰਟ ਛੱਡਣ ਗਏ ਸੀਗੇ।
0: ਹਾਂ ਹਾਂ।
1: ਪਲੱਸ ਤੁਸੀਂ ਦੱਸਿਆ ਸੀਗਾ ਵੀ ਪਲੇਨ ਦੇ ਵਿੱਚ ਜਦੋਂ ਮੈਂ ਇੰਡੀਆ ਵੀ ਗਿਆ, ਜਿੱਦਾਂ ਪਲੇਨ ਜਿਹੜਾ ਸੀਗਾ ਡਾਵਾਂ ਡੋਰ ਹੁੰਦਾ ਸੀਗਾ।
0: ਬਿਲਕੁਲ ਬਿਲਕੁਲ ਬਿਲਕੁਲ, ਕਿਤੇ ਵਾਪਰਿਆ ਨਹੀਂ ਤੁਹਾਡੇ ਨਾਲ ਇਸ ਤਰ੍ਹਾਂ ਕੋਈ?
1: ਨਹੀਂ ਨਹੀਂ, ਮੇਰੇ ਨਾਲ ਨੀ ਡਾਕਟਰ ਸਾਹਿਬ ਵਾਪਰਿਆ। ਮੈਂ ਤਾਂ ਕਈ ਸਾਲ ਹੋ ਗਏ ਜਾਮੀ ਕਹਿੰਦੇ ਹੁੰਦੇ, ਜਹਾਜ਼ ਦੇ ਵਿੱਚ ਮੈਂ ਤਾਂ ਗਿਆ ਹੀ ਨੀ ਹਨਾ।
0: ਅੱਛਾ ਅੱਛਾ ਅੱਛਾ, ਫਿਰ ਯਾਦ ਕਿਵੇਂ, ਇਹ ਇੰਸੀਡੈਂਟ ਕਿਵੇਂ ਯਾਦ ਆਇਆ ਤੁਹਾਨੂੰ?
1: ਇਹ ਮੈਨੂੰ ਸੈਂਟ ਆਪਣੇ ਉੱਤੇ ਆਪਣੇ ਨੈਚੁਰਲੀ ਕੁਦਰਤੀ ਆ ਗਿਆ ਵੀ ਜਿੱਦਾਂ ਮੈਂ ਕਿਹਾ ਫੋਨ ਲੱਗ ਕਿਉਂ ਨੀ ਰਿਹਾ ਵੀ ਵੈਦਰ ਠੀਕ ਆ ਵੀ ਨਾ ਤਾਂ ਕੋਈ ਹਵਾ ਚੱਲ ਰਹੀ ਜ਼ਿਆਦੇ ਹਨਾ।
0: ਅੱਛਾ ਅੱਛਾ ਅੱਛਾ ਅੱਛਾ ਅੱਛਾ ਅੱਛਾ,
1: ਤੇ ਉਹ ਫਿਰ ਮੈਂ ਉਹਦੇ ਹਾਸੇ ਮਜ਼ਾਕ ਦੇ ਵਿੱਚ ਮੈਂ ਕਿਹਾ ਵੀ ਦੂਜੇ ਪਾਸੇ ਨੂੰ ਗੱਲ ਲੈ ਕੇ ਜਾਂਦੇ।
0: ਨਹੀਂ ਨਹੀਂ ਨਹੀਂ, ਕੋਈ ਗੱਲ ਨੀ, ਕੋਈ ਗੱਲ ਨੀ, ਬਹੁਤ ਵਧੀਆ। ਚਲੋ, ਬੜਾ ਵਧੀਆ ਕਰਦੇ ਹੋ ਤੁਸੀਂ, ਜੁੜਦੇ ਹੋ, ਫੋਨ ਕਰਦੇ ਹੋ, ਹਲਾ ਸ਼ੇਰੀ ਦਿੰਦੇ ਹੋ, ਹੌਸਲਾ ਦਿੰਦੇ ਹੋ, ਤੇ ਮੇਰਾ ਹੌਸਲਾ ਵੱਧਦਾ ਇੰਨੇ ਦੇ ਨਾਲ ਦੋਸਤਾਂ ਮਿੱਤਰਾਂ ਦੇ ਨਾਲ ਮਿਲ ਕੇ।
1: ਹਾਂਜੀ ਹਾਂਜੀ, ਨਹੀਂ ਡਾਕਟਰ ਸਾਹਿਬ ਤੁਸੀਂ ਵੀ ਬਹੁਤ ਆਪਣੇ ਤਿਆਰੀ ਦੇ ਨਾਲ, ਕਹਿੰਦੇ ਹੁੰਦੇ ਆ ਬੰਦੇ ਨੂੰ ਆਪਣੇ ਪ੍ਰੋਗਰਾਮ ਕਰਨਾ ਪੈਂਦਾ, ਕੋਈ ਸੌਖੇ ਨਹੀਂ ਹੁੰਦੇ ਪ੍ਰੋਗਰਾਮ।
0: ਤੁਸੀਂ ਸਹਿਮਤ ਹੋ? ਤਿੰਨ ਚੀਜ਼ਾਂ ਮੈਂ ਜ਼ਿਕਰ ਕੀਤਾ ਕਿ ਹਰ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਇਹ ਜਿਹੜੀਆਂ ਤਿੰਨ ਚੀਜ਼ਾਂ ਨਾ, ਇੱਕ ਤੇ ਕੰਮ, ਇੱਕ ਉਹਦੀ ਸਿਹਤ ਤੇ ਇੱਕ ਉਹਦੇ ਦੋਸਤ, ਇਹ ਆਉਂਦੇ ਜਾਂਦੇ ਰਹਿੰਦੇ ਹੈ।
1: ਹਾਂਜੀ ਹਾਂਜੀ ਹਾਂਜੀ, ਮੈਂ ਸਹਿਮਤ ਹਾਂ।
0: ਕੰਮ ਦੇਖੋ, ਇੱਕ ਕੰਮ ਮੰਨ ਲਓ ਛੁੱਟ ਗਿਆ ਤੇ ਦੂਸਰਾ ਕੰਮ ਮਿਲ ਜਾਂਦਾ ਹੈ। ਇੱਕ ਕੰਮ ਤੁਸੀਂ ਕਰਦੇ ਹੋ, ਤੁਹਾਨੂੰ ਵਧੀਆ ਕੋਈ ਅਪਰਚੁਨਿਟੀ ਮਿਲੀ, ਤੁਸੀਂ ਆਪਸ ਵਿੱਚ ਕਰਕੇ ਕੋਈ ਨਵਾਂ ਕੰਮ ਜੁਆਇਨ ਕਰ ਲੈਂਦੇ ਹੋ। ਇਸੇ ਤਰ੍ਹਾਂ ਹੀ ਸਿਹਤ ਹੈ, ਸਿਹਤ ਦੇ ਵਿੱਚ ਕੋਈ ਵਿਗਾੜ ਛੋਟਾ ਮੋਟਾ ਆ ਗਿਆ, ਤੁਸੀਂ ਰੈਸਟ ਕੀਤੀ, ਦਵਾਈ ਵਗੈਰਾ ਲਗਾਈ, ਫਿਰ ਠੀਕ ਠਾਕ ਹੋ ਗਏ, ਫਿਰ ਆਪਣੇ ਕੰਮ ਤੇ ਚਲੇ ਗਏ।
1: ਬਿਲਕੁਲ
0: ਇਸੇ ਤਰ੍ਹਾਂ ਹੀ ਦੋਸਤ ਮਿੱਤਰ ਹੈ ਵੀ ਕੋਈ ਦੋਸਤ ਅੱਜ ਬਣ ਗਿਆ, ਲੇਕਿਨ ਪ੍ਰੋਫੈਸ਼ਨ ਦੇ ਵਿੱਚ ਜਿੱਥੇ ਤੁਸੀਂ ਜੋਬ ਕਰਦੇ ਹੋ ਤੁਹਾਡਾ ਕੋਈ ਦੋਸਤ ਮਿੱਤਰ ਬਣ ਗਿਆ, ਤੁਸੀਂ ਜੋਬ ਉਹ ਸ਼ਿਫਟ ਕਰ ਲਈ, ਦੂਸਰੀ ਜਗ੍ਹਾ ਚਲੇ ਗਏ, ਉੱਥੇ ਕੋਈ ਹੋਰ ਦੋਸਤ ਬਣ ਗਏ।
1: ਬਿਲਕੁਲ,
0: ਇਹ ਚੀਜ਼ਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ, ਕੰਮ ਵੀ ਆਉਂਦੇ ਜਾਂਦੇ ਰਹਿੰਦੇ ਆ, ਸਿਹਤ ਵੀ ਆਉਂਦੀ ਜਾਂਦੀ ਰਹਿੰਦੀ ਹੈ, ਤੇ ਦੋਸਤਾਂ ਮਿੱਤਰਾਂ ਦਾ ਆਉਣਾ ਜਾਣਾ ਵੀ ਜ਼ਿੰਦਗੀ ਦੇ ਵਿੱਚ ਲੱਗਿਆ ਰਹਿੰਦਾ।
1: ਹਾਂਜੀ ਹਾਂਜੀ ਡਾਕਟਰ ਸਾਹਿਬ, ਇਹਦੇ ਵਿੱਚ ਆਪਣੇ ਸ਼ਾਇਦ ਤੁਹਾਨੂੰ ਵੀ ਨੌਲੇਜ ਹੋਣੀ ਆ, ਇਹ ਇੱਥੇ ਆਪਣੇ ਈਜੀ ਕਾਰਡ ਟੂ ਇਹਨੂੰ ਸੇਮ ਹੀ ਕਹਿ ਸਕਦੇ ਆ, ਕੈਨੇਡਾ ਦੇ ਵਿੱਚ ਵੀ ਏਦਾਂ ਹੀ ਆ
0: ਜੀ।
1: ਇਹਨੂੰ ਦੂਜੇ ਸ਼ਬਦਾਂ ਵਿੱਚ ਵੀ ਕਿਹਾ ਜਾਂਦਾ ਵੀ ਟੈਨ ਡਬਲਯੂ ਨਾਲ ਵੀ ਇਹਨੂੰ ਮੈਚ ਕੀਤਾ ਜਾਂਦਾ, ਸ਼ਾਇਦ ਤੁਹਾਨੂੰ ਪਤਾ ਹੋਊਗਾ।
0: ਵਰਕ ਵਿਮਨ ਤੇ ਵੈਦਰ, ਚਲੋ ਉਹ ਵੀ ਇੱਕ ਵੱਖਰੀ ਗੱਲ ਹੈ। ਚਲੋ ਉਹਨਾਂ ਦਾ ਵੀ ਇੱਕ ਆਪਣਾ ਆਸਪੈਕਟ ਹੈ, ਵਰਕ ਵਿਮਨ ਤੇ ਵੈਦਰ। ਦੇਖੋ ਵੈਦਰ ਤੁਸੀਂ ਦੇਖੋ, ਅੱਜ ਮਿੰਟੋ ਮਿੰਟੀ ਕਿਵੇਂ ਤਬਦੀਲੀ ਹੋਈ, ਮਿੰਟੋ ਮਿੰਟੀ ਇਹਦੇ ਵਿੱਚ।
1: ਹਾਂਜੀ ਹਾਂਜੀ, ਦੇਖੋ ਤੁਹਾਡੀ ਮੈਂ ਗੱਲ ਦੇ ਨਾਲ ਹੀ ਆਪਣੇ ਐਡ ਕਰਦਾ, ਮੈਂ ਵੀ ਥੋੜੀ ਛੋਟੀ ਛੇਤੀ ਨੂੰ ਵੇਟ ਦਿੰਦਾ। ਮੈਂ ਜਿੱਦਾਂ ਟਰਕਿੰਗ ਕੰਪਨੀ ਖੋਲੀ ਸੀ ਆਪਣੀ ਇੱਕੋ ਟਰੱਕ ਦੇ ਨਾਲ
0: ਜੀ,
1: ਬਟ ਆਈ ਕੁਡਨਟ ਲਾਈਕ ਮੈਂ ਸਕਸੈਸਫੁਲ ਨਹੀਂ ਹੋ ਸਕਿਆ ਲਾਈਕ 2-2.5 ਸਾਲ ਤੋਂ।
0: ਹਾਂ, ਬਸ ਕੰਮ ਤਬਦੀਲ ਕੀਤਾ, ਉਸ ਤੋਂ ਬਾਅਦ ਤੁਸੀਂ ਫਿਰ ਜਿੱਥੇ ਕਾਮਯਾਬੀ ਮਿਲਦੀ ਬੰਦਾ ਉੱਥੇ ਟਿਕ
1: ਜਾਂਦਾ। ਹਾਂ, ਯਾਨੀ ਕਿ ਉਹਦੇ ਵਿੱਚ ਇਸ ਗੱਲ ਚੈਸ਼ਨਾ ਵੀ ਚੱਲ ਰਹੇ ਆ, ਕੁਝ ਆਪਣੇ ਟੈਰਫ ਵਗੈਰਾ ਯੂਐਸਏ ਨਾਲ ਮੈਂ ਯੂਐਸ ਤੇ ਜਾਂਦਾ ਸੀ, ਉਹ ਪ੍ਰੋਬਲਮ ਆਈਆਂ ਹੋਈਆਂ
0: ਜੀ ਜੀ ਜੀ ਜੀ ਜੀ ਜੀ
1: ਤੇ ਉਹ ਕਰ ਕੇ ਤੁਹਾਡੀ ਗੇਂਦ ਵਾਲੀ ਗੱਲ ਤੇ ਆਉਣਾ, ਮੈਂ ਕਿਸੇ ਨਾਲ ਆਪਣਾ ਜੁਆਇਨ ਕੀਤਾ ਵੀ ਮੈਂ ਹੁਣ ਵੀਕਐਂਡ ਤੇ ਜਿੱਦਾਂ ਯੂਐਸਏ ਜਾਣ ਲਈ ਸ਼ੁਰੂ ਕਰ ਰਿਹਾ ਕੰਮ ਨੂੰ ਹਨਾ।
0: ਚਲੋ ਬਹੁਤ ਵਧੀਆ, ਜਿੱਥੇ ਵਧੀਆ ਤੁਹਾਨੂੰ ਠੀਕ ਲੱਗੇ ਤੇ ਉਹ ਕੰਮ ਕਰ ਲੈਣਾ ਚਾਹੀਦਾ ਜਿੱਥੇ ਹੈ।
1: ਹਾਂਜੀ ਹਾਂਜੀ, ਤੇ ਪਲੱਸ ਜਿਹੜੀ ਤੁਸੀਂ ਗੱਲ ਕੀਤੀ ਸੀਗੀ ਆਪਣੇ, ਸੋਰੀ ਤੁਸੀਂ ਗਾਣਾ ਲਾਇਆ ਸੀ ਅਮਰਿੰਦਰ ਗਿੱਲ ਦਾ, ਮੈਂ ਮਾੜਾ ਛੋਟੀ ਜਿਹੀ ਆਪਣੇ ਨੂੰ ਵੇਟ ਦਿੰਦਾ, ਇਹ ਅੱਜ ਤੋਂ 10 ਸਾਲ ਪੁਰਾਣੀ ਗੱਲ ਆ
0: ਜੀ।
1: ਇੱਥੇ ਸਕੇਅਰ ਵਨ ਆ, ਤੁਸੀਂ ਗਏ ਹੋਣੇ ਮਿੱਤੀ ਸਾਗਰ ਦੇ ਵਿੱਚ?
0: ਗਿਆ ਗਿਆ ਮੈਂ ਗਿਆ ਉੱਥੇ।
1: ਹਾਂਜੀ ਬਹੁਤ ਬਹੁਤ ਤਕੜਾ ਵਧੀਆ ਆਪਣੇ ਹਾਲ ਆ ਯੂ ਐਸ ਏ ਵਿੱਚ, ਤਾਂ ਇਹ ਤੋਂ ਵੀ ਬੜੇ ਮੈਂ ਗਿਆ, ਉੱਥੇ ਵੀ ਗਿਆ ਹੋਇਆ ਹਨਾ। ਤੇ ਕਹਿਣ ਦਾ ਮਤਲਬ ਉੱਥੇ ਇਹ ਮੈਨੂੰ ਆਪਣੇ ਸਾਹਿਬ ਬਣ ਗਿਆ ਮਨਿੰਦਰ ਗਿੱਲ ਸਾਹਿਬ ਹਨਾ।
0: ਅੱਛਾ,
1: ਉੱਥੇ ਆਪਣੇ ਆਪਣੇ ਸੀ ਐਸ ਸਟੋਰ ਹੁੰਦਾ ਸੀਗਾ ਉਦੋਂ, ਆਪਣੇ ਬਲੂ ਅੱਖਰਾਂ ਵਿੱਚ ਲਿਖਿਆ ਹੋਇਆ।
0: ਅੱਛਾ, ਮੁਲਾਕਾਤ ਹੋਈ ਤੇਰੀ ਅਮਰਿੰਦਰ ਗਿੱਲ ਨਾਲ?
1: ਹਾਂ, ਮੇਰੀ ਮੁਲਾਕਾਤ ਹੋਈ ਤੇ ਮੈਂ ਇਹ ਵੀ ਕੱਪੜੇ ਕੁਪੜੇ ਸਟੋਰ ਚ ਘੁੰਮਣ ਤੇ ਮੈਂ ਤਾਂ ਮੇਰੀ ਵਾਈਫ ਤੇ ਮੇਰੇ ਜਿਹੜੇ ਬੱਚੇ ਸੀਗੇ ਯੂ ਐਸ ਏ ਗਏ ਹੋਏ ਸੀਗੇ ਨਾਨਕੀ ਆਪਣੇ।
0: ਅੱਛਾ ਅੱਛਾ, ਜੀ ਜੀ।
1: ਤੇ ਮੈਂ ਕਿਹਾ ਮਨਿੰਦਰ ਗਿੱਲ? ਕਹਿੰਦਾ ਹਾਂਜੀ। ਹਨਾ, ਤੁਸੀਂ ਬੈਠ ਤੋਂ ਬਲੀਵ ਕਰੋਗੇ, ਮੈਂ ਜਿਹੜੀ ਮੈਂ ਸ਼ੇਅਰ ਕਰਨੀ ਚਾਹੁੰਦਾ ਗੱਲ 2015-16 ਦੀ ਗੱਲ ਆ ਇਹ। ਕਹਿੰਦਾ ਹਾਂਜੀ, ਬਟ ਵੈਰੀ ਦੇਖੋ ਸੈਂਪਲ ਲੱਗੇ ਨਾ ਵੀ ਆਪਣੇ ਵੀ ਮੈਂ ਆਪਣੇ ਹਾਈ ਫਾਈ ਸਿੰਗਰ ਆ, ਫਿਲਮਾਂ ਬਣਾਉਣਾ ਹਨਾ।
0: ਸਾਡੇ ਤੇ ਅੰਮ੍ਰਿਤਸਰ ਦਾ ਹੈ, ਮੇਰੇ ਨਾਲ ਤਾਂ ਬੜੀਆਂ ਉੱਥੇ ਮੁਲਾਕਾਤਾਂ ਸਾਡੀਆਂ ਹੁੰਦੀਆਂ ਰਹਿੰਦੀਆਂ ਸੀ, ਤੇ ਬੜਾ ਨਾਈਸ ਆਦਮੀ ਹੈ, ਬਹੁਤ ਨਾਈਸ ਆਦਮੀ ਵਿਚਾਰਾ।
1: ਮੈਂ ਵੈਰੀ ਸੈਂਪਲ ਜਿਹੜਾ ਪੇਂਡੂ, ਇੱਕ ਜਮੀ ਪੇਂਡੂ ਹੁੰਦਾ ਕੋਈ ਮੁੰਡਾ।
0: ਚਲੋ, ਬਹੁਤ ਬਹੁਤ ਸ਼ੁਕਰੀਆ ਜੁੜੇ ਹੋ ਤੁਸੀਂ, ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ ਵੈਰੀ ਮਚ, ਥੈਂਕ ਯੂ, ਥੈਂਕ ਯੂ। ਸੋ ਦੋਸਤੋ, ਤੁਸੀਂ ਜੁੜੇ ਹੋ 647-357-5353 ਸਾਡੇ ਸਟੂਡੀਓ ਦਾ ਨੰਬਰ ਹੈ, 6473675353। ਤੇ ਤਿੰਨ ਬੋਲਾਂ ਦੀ ਮੈਂ ਤੁਹਾਡੇ ਨਾਲ ਗੱਲ ਕੀਤੀ ਹੈ, ਜਿਹੜੀਆਂ ਬੋਲਾਂ ਨੂੰ ਅਸੀਂ ਮੰਨਦੇ ਹਾਂ ਕਿ ਰਬੜ ਦੀਆਂ, ਇਹ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ, ਲੇਕਿਨ ਦੋ ਬੋਲਾਂ ਜੇ ਬਾਕੀ ਜਿਹੜੀਆਂ ਕੱਚ ਦੀਆਂ, ਜੇਕਰ ਇੱਕ ਵਾਰ ਸਾਡੇ ਹੱਥ ਦੇ ਵਿੱਚ ਉਹ ਗਿਰ ਗਈਆਂ, ਉਹ ਬ੍ਰੇਕ ਹੋ ਜਾਣਗੀਆਂ, ਉਹ ਦੁਬਾਰਾ ਤੁਹਾਡੇ ਕੋਲ ਨਹੀਂ ਆ ਸਕਦੀਆਂ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ।
2: ਹਾਂਜੀ, ਪਰ ਜ਼ਿੰਦਗੀ ਚ ਤਣਾਅ ਚੜਾਅ ਆਉਂਦੇ ਰਹਿੰਦੇ ਆ, ਪਰ ਬੰਦਾ ਆਪਣੇ ਆਪ ਨੂੰ ਅੱਗੇ ਵੱਧਦਾ ਰਹੇ, ਬਹੁਤ ਖੁਸ਼ੀ ਹੁੰਦੀ ਆ। ਹੈਲਥ ਵਿੱਚ ਵੀ ਬਿਮਾਰੀ ਸਮਾਰੀ, ਮੈਂ ਤਾਂ ਬਹੁਤ ਬਿਮਾਰ
0: ਠੀਕ
2: ਆ, ਬਹੁਤ ਦੇਰ ਹੋ ਗਏ, ਪਰ ਜ਼ਿੰਦਗੀ ਦੇ ਵਿੱਚ ਤਣਾਅ ਚੜਾਅ ਹੁੰਦੇ ਰਹਿੰਦੇ, ਤੁਹਾਨੂੰ ਇੱਕੋ ਜਿਹੀ ਜ਼ਿੰਦਗੀ ਤਾਂ ਚੱਲਦੀ। ਸਾਡੀਆਂ ਚਾਰ ਫਰੈਂਡਾਂ ਸਕੂਲ ਦਸ ਤੋਂ, ਇੱਕ ਆਸਟ੍ਰੇਲੀਆ, ਇੱਕ ਇੰਗਲੈਂਡ, ਇੱਕ ਅਮੈਰੀਕਾ, ਇੱਕ ਮੈਂ, ਅਸੀਂ ਜ਼ਰੂਰ ਗੱਲਬਾਤ ਕਰਦੇ ਰਹੇ ਰਾਤ ਨੂੰ। ਮੈਂ ਤਾਂ ਹੁੰਦਾ ਨੂੰ ਆਸਟ੍ਰੇਲੀਆ ਕਿਹੜਾ ਜ਼ਰੂਰ ਜਾ ਸਕਦੇ।
0: ਚਲੋ ਠੀਕ ਹੈ, ਥੈਂਕ ਯੂ, ਥੈਂਕ ਯੂ ਵੈਰੀ ਮਚ, ਥੈਂਕ ਯੂ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਜਸਵਿੰਦਰ ਜੀ, ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ ਭਾਜੀ, ਬਹੁਤ ਸੋਹਣਾ ਜੀ ਤੁਸੀਂ ਸ਼ੋਅ ਚਲਾਇਆ, ਟੌਪਿਕ ਹੀ ਬੜਾ ਸੋਹਣਾ।
0: ਮੈਂ
3: ਫਟਾਫਟ ਕਰ ਲਾ, ਤਿੰਨ ਬੋਲੇ ਹੀ ਡਾਸਾ ਨੇ ਦਿੱਤੀਆਂ, ਹਜੇ ਚੌਥੀ ਬਾਅਦ ਚ ਸੁਣੂਗਾ ਮੈਂ, ਅਸੀਂ ਗੱਲ ਕਰ ਲਾ।
0: ਨਹੀਂ, ਦੋ ਵਜੇ ਤੁਹਾਡੇ ਨਾਲ ਹੋਰ ਸ਼ੇਅਰ ਕਰਨੀ ਹੈ ਕਿ ਜਿਹੜੀਆਂ ਟੁੱਟ ਜਾਂਦੀਆਂ, ਜਿਹੜੀਆਂ ਇੱਕ ਵਾਰ ਸਾਡੇ ਹੱਥ ਚੋਂ ਡਿੱਗ ਪਈਆਂ ਤੇ ਸਾਡੇ ਹੱਥ ਚ ਦੁਬਾਰਾ ਨਹੀਂ ਆ ਸਕਦੀਆਂ।
3: ਦੁਬਾਰਾ ਨਹੀਂ ਆਉਂਦੀਆਂ। ਹਾਂਜੀ, ਦੇਖੋ ਜੀ, ਜਿਹੜੀ ਤਾਂ ਪਹਿਲਾਂ ਕੰਮ ਵਾਲੀ ਗੱਲ ਹੈਗੀ ਹੈ ਜੀ, ਉਹ ਤਾਂ ਕੰਮ ਐਂਡ ਗੋ ਵਾਲੀ ਗੱਲ ਹੈਗੀ ਹੈ
0: ਜੀ।
3: ਤੇਰੇ ਤੇ ਵੀ 1999 ਚ ਕਰੀ ਟਾਈਮ ਆਇਆ ਸੀ ਤੇ ਮੈਨੂੰ ਜੋਬ ਤੋਂ ਲੇ ਆਫ ਹੋ ਗਈ, ਤੇ ਮੈਂ ਘਰੇ ਆ ਕੇ ਇੰਨਾ ਰੋਇਆ, ਮੇਰੇ ਜਵਾਕ ਕੀ ਕਰਨਗੇ ਫਲਾਨਾ, ਤੇ ਉਹਦੇ ਨਾਲੋਂ ਜੀ ਮੈਨੂੰ ਵਧੀਆ ਜੋਬ ਮਿਲੀ, ਡਬਲ ਮਨੀ ਆ।
0: ਬਸ ਏਦਾਂ ਹੀ ਹੈ ਜੀ, ਏਦਾਂ ਹੀ ਹੈ ਬਸ, ਸਭ
3: ਉਦੋਂ ਦਾ ਚਾਹੀਦਾ। ਹਾਂਜੀ, ਬਸ ਉਦੋਂ ਦਾ 99 ਤੋਂ ਲੈ ਕੇ ਮੈਂ ਉਦੋਂ ਦਾ ਚੱਲਿਆ ਹੋਣਾ ਜੀ ਉਸ ਜਗ੍ਹਾ ਤੇ, ਹੁਣ ਰਿਟਾਇਰ ਹੋ ਕੇ ਨਿਕਲਾਂਗੇ ਬਸ ਉਹ 2-3 ਸਾਲ।
0: ਮੇਰੇ ਆਪਣੇ ਬੇਟੇ ਦੀ ਪਿੱਛੇ ਜੇ ਜਨਵਰੀ ਦੇ ਵਿੱਚ ਇਹਦੀ ਜੋਬ ਨਾ ਛੁੱਟ ਗਈ ਸੀ, ਤੇ ਬੜਾ ਘਬਰਾਇਆ। ਮੈਂ ਕਿਹਾ ਕੋਈ ਗੱਲ ਨੀ ਪੁੱਤ, ਇੱਥੇ ਕੈਨੇਡਾ ਦੇ ਵਿੱਚ ਨਾ ਜੋਬ ਆਉਂਦੀਆਂ ਜਾਂਦੀਆਂ ਰਹਿੰਦੀਆਂ, ਤੇ ਕੋਈ ਐਸੀ ਗੱਲ ਨਹੀਂ ਹੈ, ਤੇ 2-3-4 ਮਹੀਨੇ ਵਿਹਲਾ ਵੀ ਰਿਹਾ, ਲੇਕਿਨ 4 ਮਹੀਨੇ ਬਾਅਦ ਇਹਨੂੰ ਜਿੰਨਾ ਕੁ ਲੋਸ ਹੋਇਆ ਨਾ, ਉਸ ਤੋਂ ਜ਼ਿਆਦਾ ਪੈਕੇਜ ਵਾਲੀ ਜੋਬ ਇਹਨੂੰ।
3: ਜਦੋਂ ਤੁਸੀਂ ਡਾਕਟਰ ਸਾਹਿਬ ਮੰਨਦੇ ਸਾਫ ਆ ਤੇ ਗੁਰੂ ਦੀ ਨਿਗਾਹ ਤੁਹਾਡੇ ਤੇ ਸਵਾਲੀ ਹੈ ਜੀ, ਉਦੋਂ ਕੰਮ ਚੰਗਾ ਹੀ ਹੋਊਗਾ ਜੀ।
0: ਬਿਲਕੁਲ ਸਹੀ ਗੱਲ, ਬਿਲਕੁਲ,
3: ਕਦੇ ਕਿਸੇ ਦਾ ਮਾੜਾ ਨਾ ਸੋਚੋ, ਤੇ ਉਦੋਂ ਬਸ ਸਹੀ ਸੋਚੋ ਜੋ ਵੀ ਗੱਲ ਕਰਨੀ ਹੈ। ਬਾਕੀ ਤੀਜੀ ਦੂਜੀ ਤੁਸੀਂ ਬਾਲ ਹੈਲਥ ਵਾਲੀ ਕਹੀ ਹੈ, ਇਹ ਵੀ ਜੀ ਆਉਂਦੀ ਜਾਂਦੀ ਰਹਿੰਦੀ ਹੈ
0: ਜੀ ਜੀ ਜੀ।
3: ਮੇਰੇ ਤੇ ਵੀ ਇੱਕ ਵਾਰੀ ਭੀੜ ਪਈ ਸੀਗੀ, ਡਾਕਟਰ ਨੇ ਕਹਿੰਦਾ 50-50 ਹੈ, ਮੰਗਾ ਲਾ ਸਾਰੇ ਰਿਸ਼ਤੇਦਾਰਾਂ ਦੇ
0: ਜੀ ਜੀ,
3: ਤੇ ਬਾਬੇ ਨੇ ਇੰਨੀ ਕਿਰਪਾ ਕੀਤੀ ਤੇ ਬਸ ਮੈਂ ਠੀਕ ਹੋ ਗਿਆ।
0: ਚਲੋ ਬਹੁਤ ਵਧੀਆ। ਤੀਸਰੀ ਦੋਸਤਾਂ ਵਾਲੀ ਹੈ, ਉਹ ਵੀ ਦੇਖੋ, ਦੋਸਤ ਮਿਲਦੇ ਜਾਂਦੇ ਕਿਤੇ ਜਾਓ।
3: ਹਾਂਜੀ, ਬਸ ਦੋਸਤ ਟਾਈਮ ਟੂ ਟਾਈਮ ਮਿਲਦੇ ਵੀ ਰਹਿੰਦੇ, ਕੋਈ 2-4 ਸਾਲ ਰਹਿੰਦੇ ਆ, ਪਰ ਜਿਹੜੇ ਪਿਛਾਂ ਤੋਂ ਚੱਲੇ ਆਉਂਦੇ ਮੋਗੇ ਸ਼ਹਿਰ ਤੋਂ, ਉਹ ਹਜੇ ਤੱਕ ਵੀ ਵਰਤੀ ਜਾਂਦੇ ਆ ਜੀ।
0: ਬਿਲਕੁਲ ਬਿਲਕੁਲ ਬਿਲਕੁਲ। ਚਲੋ, ਅਗਲਾ ਕਰਦੇ ਆ, ਥੈਂਕ ਯੂ ਵੈਰੀ ਮਚ, ਸ਼ੁਕਰੀਆ ਸ਼ੁਕਰੀਆ,
3: ਥੈਂਕ ਯੂ ਵੀਰ ਜੀ, ਥੈਂਕ ਯੂ,
0: ਥੈਂਕ ਯੂ। ਸੋ ਦੋਸਤੋ, 647-357-5353 ਤੇ ਜਿਹੜੀਆਂ ਦੋ ਬ੍ਰੇਕੇਬਲ ਜਿਹੜੀਆਂ ਬਾਲ ਨੇ ਨਾ, ਉਹਨਾਂ ਦੀ ਗੱਲ ਵੀ ਆਪਾਂ ਕਰਦੇ ਹਾਂ, ਲੇਕਿਨ ਉਸ ਤੋਂ ਪਹਿਲੇ ਇੱਕ ਛੋਟਾ ਜਿਹਾ ਮੈਸੇਜ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੂੰਗਾ। ਸਾਡੇ ਪ੍ਰਾਊਡ ਸਪੋਂ

0: ਪ੍ਰੋਪਰਟੀ ਲੈਣੀ ਹੋਏ, ਕੋਈ ਪ੍ਰੋਪਰਟੀ ਵੇਚਣੀ ਹੋਏ, ਕੋਈ ਗੈਸ ਸਟੇਸ਼ਨ, ਕੋਈ ਗਰੋਸਰੀ ਸਟੋਰ, ਕੋਈ ਪੀਜ਼ਾ ਸਟੋਰ, ਕੋਈ ਆਫਿਸ ਚਾਹੀਦਾ ਪਲਾਜ਼ਾ ਦੇ ਵਿੱਚ, ਜਾਂ ਕੋਈ ਟਰੱਕ ਯਾਰਡ ਤੁਸੀਂ ਲੱਭ ਰਹੇ ਹੋ, ਤਾਂ ਇੰਦਰ ਅਰੋੜਾ ਨਾਲ ਸੰਪਰਕ ਕਰੋ। ਫੋਨ ਨੰਬਰ 416-525-7400 416-525-7400। ਬੜੀ ਟਰਾਂਸਪੇਰੈਂਸੀ ਇਹਨਾਂ ਦੇ ਕੰਮ ਦੇ ਵਿੱਚ, ਬਿਲਕੁਲ ਵਧੀਆ ਡੀਲਿੰਗ ਤੁਹਾਡੀ ਇਹਦੇ ਨਾਲ ਹੋਏਗੀ। ਫੋਨ ਨੰਬਰ ਯਾਦ ਰੱਖੋ, 416-525-7400। ਅਮਾਇਰਾ ਅਕੈਡਮੀ ਹੇਅਰ ਐਂਡ ਅਸਥੈਟਿਕਸ, ਬਿਊਟੀ ਦੀ ਦੁਨੀਆ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ ਬੀਬੀਆਂ ਭੈਣਾਂ ਨੇ। ਕੋਈ ਹੇਅਰਸ ਦਾ ਟ੍ਰੀਟਮੈਂਟ ਲੈਣਾ ਹੋਵੇ, ਬਿਊਟੀ ਦਾ ਕੋਈ ਟ੍ਰੀਟਮੈਂਟ ਲੈਣਾ ਹੋਵੇ, ਇਸ ਫੀਲਡ 'ਚ ਕੈਰੀਅਰ ਬਣਾਉਣ ਦੇ ਲਈ ਕੋਈ ਡਿਪਲੋਮਾ ਕਰਨਾ ਹੋਵੇ, ਕੋਈ ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਅਸਥੈਟਿਕ ਡਿਪਲੋਮਾ ਜਾਂ ਕੋਈ ਹੋਰ ਐਡਵਾਂਸ ਡਿਪਲੋਮਾ, ਜਾਣਕਾਰੀ ਲੈਣ ਦੇ ਲਈ ਫੋਨ ਨੰਬਰ ਨੋਟ ਕਰੋ 905-399-8110 9053-996-110। ਅਮਾਇਰਾ ਅਕੈਡਮੀ ਹੇਅਰ ਐਂਡ ਅਸਥੈਟਿਕਸ। ਸਾਡੇ ਇੱਕ ਕਾਲਰ ਨੇ, ਡਾਕਟਰ ਸਾਹਿਬ ਸਤਿ ਸ੍ਰੀ ਅਕਾਲ। ਕੀ ਹਾਲ ਚਾਲ ਨੇ, ਠੀਕ ਠਾਕ ਹੋ?
1: ਵਧੀਆ ਜੀ, ਵਧੀਆ ਸਾਰਿਆਂ ਦਾ, ਸਭ ਠੀਕ ਠਾਕ।
0: ਕੀ ਕਹਿਣਾ ਚਾਹੋਗੇ ਤੁਸੀਂ?
1: ਮੈਂ ਕਹਿਣਾ ਚਾਹੁੰਦਾ ਕਿ ਯਾਰ ਦੋਸਤ ਭਾਵੇਂ ਇੱਕ ਦੋ ਹੀ ਹੋਣ
0: ਜੀ,
1: ਬਹੁਤੇ ਨਹੀਂ ਚਾਹੀਦੇ, ਤੇ ਜਿਹੜੇ ਤੁਹਾਡਾ ਦੁੱਖ ਤੇ ਸੁੱਖ ਦੇ ਵਿੱਚ ਨਾਲ ਤੁਹਾਡੇ ਖੜੇ ਹੋਣ।
0: ਬਿਲਕੁਲ ਸਹੀ ਗੱਲ ਹੈ। ਮੈਂ ਸਿਰਫ ਜਿਹੜੀ ਆਪਾਂ ਗੱਲਬਾਤ ਚੱਲ ਰਹੇ ਹਾਂ ਕਿ ਦੋਸਤ ਜ਼ਿੰਦਗੀ ਦੇ ਵਿੱਚ ਆਉਂਦੇ ਜਾਂਦੇ ਰਹਿੰਦੇ ਨਾ, ਵੀ ਬਚਪਨ ਦੇ ਵਿੱਚ ਸਾਡੇ ਹੋਰ ਤਰ੍ਹਾਂ ਦੇ ਦੋਸਤ ਸੀ, ਜਵਾਨੀ ਦੇ ਵਿੱਚ ਹੋਰ ਤਰ੍ਹਾਂ ਦੇ ਦੋਸਤ ਹੋ ਗਏ, ਜਦੋਂ ਅਸੀਂ ਕਿਸੇ ਪ੍ਰੋਫੈਸ਼ਨ ਦੇ ਵਿੱਚ ਚਲੇ ਗਏ ਉੱਥੇ ਪ੍ਰੋਫੈਸ਼ਨਲ ਦੋਸਤ ਹੋ ਜਾਂਦੇ, ਜਿਨ੍ਹਾਂ ਦੇ ਸਾਡੀ ਪ੍ਰੋਫੈਸ਼ਨ 'ਚ ਕੰਮ ਕਰਦਿਆਂ ਦੋਸਤੀ ਹੁੰਦੀ ਹੈ। ਉਸ ਤੋਂ ਬਾਅਦ ਜਦੋਂ ਇੱਥੇ ਆਏ ਹਾਂ, ਇੱਥੇ ਪਾਰਕਾਂ 'ਚ ਜਾਣ ਲੱਗ ਪਏ, ਉੱਥੇ ਹੋਰ ਤਰ੍ਹਾਂ ਦੀਆਂ ਦੋਸਤੀਆਂ ਬਣਨ ਲੱਗ ਪਈਆਂ। ਦੋਸਤ ਜ਼ਿੰਦਗੀ ਦੇ ਵਿੱਚ ਆਉਂਦੇ ਜਾਂਦੇ ਰਹਿੰਦੇ ਆ, ਤੁਹਾਡੀ ਉਮਰ ਦੇ ਮੁਤਾਬਕ ਜ਼ਿੰਦਗੀ 'ਚ ਦੋਸਤਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ।
1: ਮੈਂ ਇੰਡੀਆ ਦੇ ਵਿੱਚ, ਮੇਰਾ ਇੱਕ ਦੋਸਤ ਹੈ ਜੀ IAS ਅਫੀਸਰ
0: ਜੀ,
1: ਇੱਕ ਮੇਰਾ ਦੋਸਤ ਹੈ ਬਿਜ਼ਨਸਮੈਨ
0: ਜੀ,
1: ਜਿਹੜਾ ਬਿਜ਼ਨਸਮੈਨ ਹੈ ਉਹਦਾ ਰੋਜ਼ ਮੇਰੇ ਕੋਲ ਫੋਨ ਆਉਣਾ ਹੀ ਆਉਣਾ।
0: ਚਲੋ ਵਧੀਆ ਗੱਲ ਹੈ, ਇੰਟਰ ਰਹਿਣਾ ਵੀ ਬਹੁਤ ਜ਼ਰੂਰੀ ਹੈ। ਦੋਸਤੀ ਦਾ ਤਕਾਜ਼ਾ ਹੈ ਕਿ ਤੁਸੀਂ ਸੰਪਰਕ 'ਚ ਰਹੋ ਇੱਕ ਦੂਸਰੇ ਦੇ, ਦੋਸਤੀ ਤੁਹਾਡੀ ਬਰਕਰਾਰ ਤਾਂ ਹੀ ਰਹਿ ਸਕਦੀ। ਜਿਵੇਂ ਜਿਵੇਂ ਦੋਸਤੀ ਦੇ ਵਿੱਚ ਗੈਪ ਪੈਂਦਾ ਜਾਊ ਨਾ ਤੁਹਾਡਾ ਮਿਲਣ ਗਿਲਣ ਦਾ, ਸੰਪਰਕ ਦਾ, ਉਵੇਂ ਉਵੇਂ ਦੋਸਤੀ ਜਿਹੜੀ ਹੈ ਨਾ ਉਹ ਫਿਰ ਫਿੱਕੀ ਪੈ ਜਾਂਦੀ ਹੈ।
1: ਤੇ ਆ ਜਿਹੜੀਆਂ ਤੁਹਾਡੀਆਂ ਦੋ ਵਾਲਾਂ ਜਿਹੜੀਆਂ ਰਹਿ ਗਈਆਂ ਨਾ,
0: ਹਾਂ ਇਹਨਾਂ ਦਾ ਜ਼ਿਕਰ ਕਰਦਾ ਹੁਣ।
1: ਇਹਨਾਂ ਦਾ ਵਾਲਾਂ ਦਾ ਵੀ ਦੇਖੋ, ਇਹਦੇ ਵਿੱਚ ਜੇ ਤੁਹਾਨੂੰ ਕੋਈ ਭੈੜੀ ਬਿਮਾਰੀ ਲੱਗ ਗਈ, ਤੁਹਾਡੀ ਇੱਕ ਵਾਲ ਤਾਂ ਗਈ
0: ਜੀ, ਬਿਮਾਰੀ ਵਾਲੀ ਬੋਲ ਨਹੀਂ, ਇਹ ਵਾਲਾਂ ਹੋਰ ਹੈ। ਬਿਮਾਰੀ ਤਾਂ ਚਲੋ ਆਪਾਂ ਡਿਸਕਸ ਪਹਿਲਾਂ ਹੋ ਗਿਆ ਨਾ, ਕਿ ਹੈਲਥ ਵਾਲਾ ਕੋਈ ਸੀਰੀਅਸ ਪ੍ਰੋਬਲਮ ਹੋ ਗਈ ਗੱਲ ਵੱਖਰੀ, ਅਦਰਵਾਈਜ਼ ਹੈਲਥ ਨੂੰ ਛੋਟੀਆਂ ਮੋਟੀਆਂ ਸਮੱਸਿਆਵਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ, ਕੰਮ ਕਰਦੇ ਆ ਮੁਸ਼ਕਲਾਂ ਛੋਟੀਆਂ ਮੋਟੀਆਂ।
1: ਹੋਰ ਜੇ ਆਪਣੇ ਨਾਲੋਂ ਕੋਈ ਚੀਜ਼ ਵਿਛੜ ਗਈ, ਜਿਵੇਂ ਕੋਈ ਰਿਲੇਸ਼ਨ ਵਿਛੜ ਗਿਆ, ਉਹ ਵੀ ਇੱਕ ਸਮਝ ਲਓ ਉਹ ਵੀ ਬਾਲ ਗਈ।
0: ਚਲੋ ਕਰਦੇ ਆ ਜੇਕਰ ਡਾਕਟਰ ਸਾਹਿਬ, ਬਹੁਤ ਬਹੁਤ ਥੈਂਕ ਯੂ, ਸ਼ੁਕਰੀਆ। ਡਾਕਟਰ ਜਸਵੀਰ ਚੌਹਾਨ ਜੀ, 647-99-1484 ਨੰਬਰ ਇਹਨਾਂ ਦਾ ਜੀ। ਤੁਹਾਨੂੰ ਵੀ ਹੈਲਥ ਸੰਬੰਧੀ, ਜਿਹਦੀ ਆਪਾਂ ਹੈਲਥ ਦਾ ਜ਼ਿਕਰ ਵੀ ਕੀਤਾ ਹੈ, ਤੇ ਕੋਈ ਹੈਲਥ ਨੂੰ ਸਮੱਸਿਆ ਆ ਜਾਏ, ਕੋਈ ਪ੍ਰੋਬਲਮ ਆ ਜਾਏ, ਤੁਸੀਂ ਇਹਨਾਂ ਦੀਆਂ ਸੇਵਾਵਾਂ ਲੈ ਸਕਦੇ ਹੋ। ਬੜੀ ਇਹਨਾਂ ਦੇ ਹੱਥ ਦੇ ਵਿੱਚ ਸ਼ਫਾ ਹੈ ਤੇ ਬੜਾ ਲੰਬਾ ਇਹਨਾਂ ਦਾ ਤਜਰਬਾ ਹੋਮਿਓਪੈਥੀ ਚ। 647-900-1484-6479-93-1484। ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਮਿਹਰਬਾਨੀ, ਥੈਂਕ ਯੂ।
1: ਚੰਗਾ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ
0: ਨੂੰ। ਸਤਿ ਸ਼੍ਰੀ ਅਕਾਲ ਜੀ। ਸੋ ਗੱਲਬਾਤ ਸਾਡੀ ਚੱਲ ਰਹੀ ਹੈ ਜੀ, ਤੇ ਦੋ ਸਾਡੇ ਐਸੀਆਂ ਜ਼ਿੰਦਗੀ ਦੀਆਂ ਸਥਿਤੀਆਂ ਜਿਹੜੀਆਂ, ਉਹਨਾਂ ਦਾ ਜ਼ਿਕਰ ਮੈਂ ਤੁਹਾਡੇ ਨਾਲ ਅਜੇ ਕਰਨਾ ਹੈ ਕਿ ਜਿਹੜੀਆਂ ਸਾਡੀ ਜ਼ਿੰਦਗੀ 'ਚੋਂ ਇੱਕ ਵਾਰ ਸਾਡੇ ਹੱਥ 'ਚੋਂ ਫਿਸਲ ਗਈਆਂ, ਹੱਥ 'ਚੋਂ ਸਾਡੇ 'ਚੋਂ ਨਿਕਲ ਗਈਆਂ ਨਾ, ਤੇ ਦੁਬਾਰਾ ਸਾਡੇ ਹੱਥ ਦੇ ਵਿੱਚ ਨਹੀਂ ਆ ਸਕਦੀਆਂ।

ਘਰ ਦੀ ਕਿਚਨ ਦੀ ਕੋਈ ਗਰੋਸਰੀ ਲੈਣੀ ਹੋਏ, ਘਰ ਦੀ ਕਿਚਨ ਲਈ ਕੋਈ ਬਰਤਨ ਲੈਣਾ ਹੋਏ, ਰੈਸਟੋਰੈਂਟ ਲਈ ਕੋਈ ਗਰੋਸਰੀ ਲੈਣੀ ਹੋਏ, ਰੈਸਟੋਰੈਂਟ ਲਈ ਕੋਈ ਬਰਤਨ ਲੈਣਾ ਹੋਵੇ, ਵੱਡੀ ਕੋਈ ਕਪੈਸਿਟੀ ਦਾ ਕੋਈ ਬਰਤਨ ਲੈਣਾ ਹੋਵੇ ਤੁਸੀਂ,

ਇਨਫਰਾਸਟ੍ਰਕਚਰ ਦੀ ਜ਼ਰੂਰਤ ਹੁੰਦੀ ਹੈ ਰੈਸਟੋਰੈਂਟ ਸ਼ੁਰੂ ਕਰਨ ਦੇ ਲਈ। ਹਰ ਇੱਕ ਚੀਜ਼ ਤੁਹਾਨੂੰ ਅਵੇਲੇਬਲ ਹੋਏਗੀ ਬ੍ਰਮਟਨ ਕੈਸ਼ ਐਂਡ ਕੈਰੀ ਤੋਂ। ਡਿਸਪੋਜ਼ੇਬਲ ਸਮਾਨ ਲਓ ਤਰ੍ਹਾਂ ਤਰ੍ਹਾਂ ਦਾ, ਵੱਖਰੇ ਵੱਖਰੇ ਰੰਗਾਂ ਦੇ ਵਿੱਚ, ਵੱਖਰੇ ਵੱਖਰੇ ਡਿਜ਼ਾਈਨਾਂ ਦੇ ਵਿੱਚ, ਜਿੰਨੀ ਵੀ ਮਾਤਰਾ ਦੇ ਵਿੱਚ ਤੁਹਾਨੂੰ ਚਾਹੀਦਾ ਹੋਏਗਾ ਮਿਲ ਸਕਦਾ ਹੈ। ਛੋਟੀ ਮੋਟੀ ਕੋਈ ਦਵਾਈ ਚਾਹੀਦੀ ਹੈ ਫਸਟ ਏਡ ਦੇ ਤੌਰ 'ਤੇ, ਜੋ ਅਕਸਰ ਅਸੀਂ ਘਰਾਂ ਦੇ ਵਿੱਚ ਰੱਖਦੇ ਹੁੰਦੇ ਸੀ ਪੰਜਾਬ 'ਚ, ਉਹ ਸਾਰੀਆਂ ਛੋਟੀਆਂ ਮੋਟੀਆਂ ਦਵਾਈਆਂ ਤੁਹਾਨੂੰ ਬ੍ਰਮਟਨ ਕੈਸ਼ ਐਂਡ ਕੈਰੀ ਤੋਂ ਮਿਲ ਸਕਦੀਆਂ ਨੇ। ਘਰ ਦੇ ਵਿੱਚ ਕੋਈ ਫੰਕਸ਼ਨ ਹੈ ਛੋਟਾ ਮੋਟਾ, ਤੁਸੀਂ ਪੰਜਾਬੀ ਥੀਮ ਡਿਵੈਲਪ ਕਰਨਾ ਚਾਹੁੰਦੇ ਹੋ, ਕਈ ਵਾਰ ਮਨ ਹੁੰਦਾ ਨਾ ਕਿ ਘਰੇ ਇੱਦਾਂ ਲੱਗੇ ਕਿ ਪੰਜਾਬ ਦੇ ਕਿਸੇ ਪਿੰਡ ਦੇ ਵਿੱਚ ਕੋਈ ਵਿਆਹ ਹੋ ਰਿਹਾ, ਸ਼ਾਦੀ ਹੋ ਰਹੀ ਜਾਂ ਕੋਈ ਫੰਕਸ਼ਨ ਹੋ ਰਿਹਾ, ਤਾਂ ਬਿਲਕੁਲ ਸਾਰਾ ਉਹ ਜਾਗੋ, ਮਹਿੰਦੀ, ਜੋ ਪੀੜੀਆਂ, ਚਰਖੇ, ਜੋ ਜੋ ਕੁਝ ਵੀ ਚਾਹੀਦਾ ਉਹਨਾਂ ਨਾਲ, ਪੱਖੀਆਂ, ਸਭ ਕੁਝ ਤੁਹਾਨੂੰ, ਨਵਾਰੀ, ਮੰਜੇ, ਸਭ ਕੁਝ ਤੁਹਾਨੂੰ ਮਿਲ ਸਕਦਾ ਹੈ। ਭੰਗੜੇ ਗਿੱਧੇ ਦੇ ਡਰੈਸ, ਭੰਗੜੇ

ਕੋਈ ਬਾਗਬਾਨੀ ਕਰਨ ਦੇ ਲਈ ਤਾਂ ਤੁਹਾਨੂੰ ਬ੍ਰਮਟਨ ਕੈਸ਼ ਐਂਡ ਕੈਰੀ ਤੋਂ ਮਿਲ ਸਕਦਾ ਹੈ। 905-230-4800 ਨੰਬਰ ਹੈ, 905-230-4800 100 ਕੈਨੇਡੀ ਰੋਡ, 60,000 ਸਕੁਅਰ ਫੁੱਟ ਦੇ

0: 50 ਡਿਸ਼ਸ ਤੁਹਾਨੂੰ ਉਹਦੇ ਵਿੱਚ ਮਿਲਣਗੀਆਂ, ਤਰ੍ਹਾਂ ਤਰ੍ਹਾਂ ਦੀਆਂ ਸਬਜ਼ੀਆਂ, ਸੈਲਡ, ਸਵੀਟ ਡਿਸ਼ਸ, ਔਰ ਮਾਹੌਲ ਪੰਜਾਬੀ ਖੁਸ਼ਬੂ, ਪੰਜਾਬੀ ਜ਼ਾਇਕਾ ਬਿਲਕੁਲ ਤੁਹਾਨੂੰ ਮਿਲੇਗਾ ਉੱਥੇ। ਪੂਰਾ ਸੀਜ਼ਨਲ ਸਬਜ਼ੀਆਂ ਪੂਰੀਆਂ ਤੁਹਾਨੂੰ ਮਿਲਣਗੀਆਂ ਉੱਥੇ। ਸਟਰੀਟ ਫੂਡ, ਗੋਲ ਗੱਪੇ, ਟਿੱਕੀਆਂ, ਭੱਲੇ, ਡੋਸੇ, ਗਰਮਾ ਗਰਮ ਦੇਸੀ ਘਿਓ ਦੀਆਂ ਜਲੇਬੀਆਂ, ਨੂਡਲਸ ਤੁਸੀਂ ਇੰਜੋਏ ਕਰੋ। ਗੱਡੀ 'ਤੇ ਆਓ, ਬੈਕ ਸਾਈਡ ਦੇ ਉੱਪਰ ਵਾਨ ਦੇ ਮੰਜੇ ਲੰਘੇ ਹੋਏ ਨੇ, ਤੁਸੀਂ ਆਰਾਮ ਨਾਲ ਉੱਥੇ ਬੈਠੋ ਪੰਜਾਬੀ ਸਟਾਈਲ ਦੇ ਵਿੱਚ। ਖੁੱਲ੍ਹੀ ਡੁੱਲੀ ਪਾਰਕਿੰਗ ਵੀ ਹੈ, ਤੁਸੀਂ ਸਟਰੀਟ ਫੂਡ ਇੰਜੋਏ ਕਰੋ। ਘਰ ਦੇ ਵਿੱਚ ਕੋਈ ਲਾਈਵ ਕੇਟਰਿੰਗ ਕਰਵਾਉਣੀ ਚਾਹੁੰਦੇ ਹੋ, ਲਾਈਵ ਕੇਟਰਿੰਗ ਕਰਵਾਓ। ਟਰੱਕ ਹਾਇਰ ਕਰਕੇ ਮੈਨਿਊ ਡਿਸਾਈਡ ਕਰੋ, ਤੁਹਾਡੇ ਘਰ ਦੇ ਦਰਵਾਜ਼ੇ ਦੇ ਉੱਪਰ ਗਰਮਾ ਗਰਮ ਹਰ ਚੀਜ਼ ਤੁਹਾਨੂੰ ਮਿਲੇਗੀ। ਕੋਈ ਛੋਟਾ ਮੋਟਾ ਫੰਕਸ਼ਨ ਕਰਨਾ ਹੈ 100 ਤੋਂ 125 ਆਦਮੀਆਂ ਦੇ ਲਈ, ਤੇ ਤੁਹਾਨੂੰ ਹਾਲ ਮਿਲ ਸਕਦਾ ਹੈ, ਬਿਲਕੁਲ ਲਾਈਟ, ਸਾਊਂਡ, ਡੀਜੇ ਵਗੈਰਾ ਦਾ ਫੁੱਲ ਉੱਥੇ ਇੰਤਜ਼ਾਮ ਹੈ। ਖੁੱਲ੍ਹੀ ਡੁੱਲੀ ਪਾਰਕਿੰਗ ਹੈ 100-125 ਗੱਡੀਆਂ ਦੀ। ਤੋ ਨਾਮ ਯਾਦ ਰੱਖੋ, ਵਿਲੇਜ ਆਫ ਇੰਡੀਆ, 114 ਕੈਨੇਡੀ ਰੋਡ, ਫੋਨ ਨੰਬਰ 905-450-3333 ਔਰ 64 ਐਰਨ ਮਿਲ ਪਾਰਕਵੇ ਮਿਸੀਸਾਗਾ, ਫੋਨ ਨੰਬਰ 905-542-1333। ਤੁਹਾਡੀ ਗੱਡੀ ਨੂੰ ਕੋਈ ਸਮੱਸਿਆ ਆ ਗਈ ਹੈ, ਕਿਸੇ ਵੀ ਕੰਪਨੀ ਦੀ ਗੱਡੀ ਹੋਵੇ, ਕਿਸੇ ਵੀ ਬ੍ਰਾਂਡ ਦੀ ਗੱਡੀ ਹੋਵੇ, ਔਰ ਉਹਨੂੰ ਸਮੱਸਿਆ ਕੋਈ ਵੀ ਹੋਵੇ, ਕੋਈ ਟਾਇਰਾਂ ਦੇ ਨਾਲ ਸੰਬੰਧਿਤ ਸਮੱਸਿਆ ਹੋਵੇ, ਕੋਈ ਡੈਂਟਿੰਗ ਪੇਂਟਿੰਗ ਦੀ ਸਮੱਸਿਆ ਹੋਵੇ, ਕੋਈ ਮਕੈਨੀਕਲ ਇੰਜਨ ਦੀ ਕੋਈ ਸਮੱਸਿਆ ਹੋਵੇ, ਤਾਂ ਤੁਸੀਂ ਸਰਵਿਸਿਜ਼ ਲੈ ਸਕਦੇ ਹੋ। ਨੈਸ਼ਨਲ ਆਟੋ ਸਰਵਿਸ, 99 ਕੈਨੇਡੀ ਰੋਡ ਸਾਊਥ ਤੋਂ ਅਬਾਸ ਜੀ, ਫੋਨ ਨੰਬਰ 905-450-3300, 905-450-3300। ਬਹੁਤ ਖੁੱਲ੍ਹੀ ਡੁੱਲੀ ਵਰਕਸ਼ਾਪ ਹੈ ਇਹਨਾਂ ਦੀ, 8-10 ਅੰਦਰ ਲਿਫਟਾਂ ਲੱਗੀਆਂ ਹੋਈਆਂ ਨੇ, 10-12 ਸਟਾਫ ਮੈਂਬਰ ਨੇ, ਬੜੇ ਕੁਆਲੀਫਾਈਡ, ਬੜੇ ਟ੍ਰੇਨਡ ਨੇ, ਤੁਹਾਨੂੰ ਕੋਈ ਵੇਟਿੰਗ ਵੀ ਨਹੀਂ ਹੋਏਗੀ, ਬੜਾ ਪ੍ਰਾਇਰਿਟੀ ਬੇਸ ਤੇ ਬਹੁਤ ਵਧੀਆ ਜਿਹੜੀ ਸਰਵਿਸ ਤੁਹਾਨੂੰ ਮਿਲੇਗੀ ਨੈਸ਼ਨਲ ਆਟੋ ਸਰਵਿਸ ਤੋਂ, 99 ਕੈਨੇਡੀ ਰੋਡ ਸਾਊਥ ਬ੍ਰੈਂਪਟਨ ਤੋਂ। ਸੋ ਜੁੜਿਓ ਤੁਸੀਂ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ, 647-367-5353, 647-367-5353। ਸੋ ਗੱਲਬਾਤਾਂ ਸਾਡੀਆਂ ਚੱਲ ਰਹੀਆਂ ਸੀ ਕਿ ਹਰ ਇਨਸਾਨ ਦੀ ਜ਼ਿੰਦਗੀ ਦੇ ਵਿੱਚ, ਹਰ ਜੀਵਤ ਪ੍ਰਾਣੀ, ਚਾਹੇ ਉਹ ਔਰਤ ਹੈ ਚਾਹੇ ਉਹ ਆਦਮੀ ਹੈ, ਹਰ ਆਦਮੀ ਔਰਤ ਦੀ ਜ਼ਿੰਦਗੀ ਦੇ ਵਿੱਚ 5 ਪਰਿਸਥਿਤੀਆਂ ਜਿਹੜੀਆਂ ਨੇ, 5 ਸਥਿਤੀਆਂ ਜਿਹੜੀਆਂ ਨੇ, ਉਹ ਆਉਂਦੀਆਂ ਹੀ ਆਉਂਦੀਆਂ ਨੇ। ਹਰ ਇਨਸਾਨ ਇਹਨਾਂ ਦੇ ਵਿੱਚ ਦੀ ਨਿਕਲਦਾ ਹੀ ਨਿਕਲਦਾ ਹੈ। ਇਹ ਬੋਲਾਂ ਮੈਂ ਤਾਂ ਜਾਦੂਗਰ ਦੀ ਇੱਕ ਐਗਜ਼ਾਮਪਲ ਦਿੱਤੀ ਹੈ, ਲੇਕਿਨ ਹਰ ਇਨਸਾਨ ਦੇ ਹੱਥ ਵਿੱਚ ਹੈ ਨੇ 5 ਦੀਆਂ 5। ਹਰ ਇਨਸਾਨ, ਹਰ ਔਰਤ, ਹਰ ਇਨਸਾਨ ਇਹਨਾਂ ਨੂੰ ਉਛਾਲ ਰਿਹਾ, ਲੇਕਿਨ ਇਹਨਾਂ ਤਿੰਨਾਂ ਦਾ ਅਸੀਂ ਜ਼ਿਕਰ ਕਰ ਚੁੱਕੇ ਹਾਂ। ਤਿੰਨਾਂ ਦੇ ਵਿੱਚੋਂ ਜਿਹੜੀ ਵੀ ਕੋਈ ਨੀਚੇ ਗਿਰੇਗੀ, ਉਹ ਦੁਬਾਰਾ ਫਿਰ ਉਸਦੇ ਹੱਥ ਵਿੱਚ ਆਉਣ ਦੀ ਸੰਭਾਵਨਾ ਰਹਿੰਦੀ ਹੈ। ਲੇਕਿਨ 2 ਬੋਲਾਂ ਐਸੀਆਂ ਨੇ ਜਿਨ੍ਹਾਂ ਦੇ ਵਿੱਚੋਂ ਪਹਿਲੀ ਬੋਲ ਹੈ ਬ੍ਰੇਕੇਬਲ ਦੇ ਵਿੱਚੋਂ ਟਾਈਮ। ਬੜੇ ਵਾਰੀ ਅਸੀਂ ਜ਼ਿਕਰ ਕੀਤਾ ਇਹਦਾ, ਤੁਹਾਨੂੰ ਲੱਗਦਾ ਵੀ ਬੜਾ ਔਖਾ ਹੋਏਗਾ, ਪਤਾ ਨਹੀਂ ਕੀ ਹੋਣਾ, ਲੇਕਿਨ ਦੱਸੇ ਤੋਂ ਤੁਹਾਨੂੰ ਲੱਗੇਗਾ ਹੋਏਗਾ ਬਿਲਕੁਲ ਸਹੀ ਹੈ, ਤਾਂ ਆਸਾਨ ਜਿਹਾ ਸੀ। ਸਮਾਂ, ਟਾਈਮ, ਉਹ ਕਹਿੰਦੇ ਵੀ ਸਮਾਂ ਇਨਸਾਨ ਦੀ ਜ਼ਿੰਦਗੀ ਦੇ ਵਿੱਚੋਂ ਜਿਹੜਾ ਇੱਕ ਵਾਰ ਸਮਾਂ ਹੈਗਾ, ਇੱਕ ਵਾਰ ਗੁਜ਼ਰ ਗਿਆ ਨਾ, ਇੱਕ ਵਾਰ ਗਿਰ ਗਈ ਇਹ ਬਾਲ ਸਮੇਂ ਵਾਲੀ, ਤਾਂ ਦੁਬਾਰਾ ਤੁਹਾਡੇ ਹੱਥ ਵਿੱਚ ਨਹੀਂ ਆ ਸਕਦੀ। ਫਿਰ ਤੁਹਾਡੇ ਹੱਥ ਵਿੱਚ ਆਏਗਾ ਤਾਂ ਸਿਰਫ ਤੇ ਸਿਰਫ ਪਛਤਾਵਾ, ਪਸ਼ਚਾਤਾਪ, ਕਿ ਕਾਸ਼ ਯਾਰ ਮੈਂ ਪਹਿਲਾਂ ਇਸ ਨੂੰ ਇਸਤੇਮਾਲ ਕਰ ਲਿਆ ਹੁੰਦਾ ਅੱਛੇ ਤਰੀਕੇ ਦੇ ਨਾਲ। ਸੋ ਭਾਈ ਵੀਰ ਸਿੰਘ ਦੀ ਉਹ ਪੋਇਮ ਵੀ ਹੈ ਨਾ ਕਿ ਰਹੀ ਵਾਸਤੇ ਘੱਤ, ਸਮੇਂ ਨੇ ਇੱਕ ਨਾ ਮੰਨੀ, ਤੋ ਸਮੇਂ ਖਿਸਕਾਈ ਕੰਨੀ, ਜਦੋਂ ਸਮੇਂ ਨੂੰ ਫੜ ਫੜ ਮਗਰ ਦੌੜ ਦੌੜ ਕੇ ਫੜਨ ਦੀ ਕੋਸ਼ਿਸ਼ ਕੀਤੀ ਤਾਂ ਸਮੇਂ ਨੇ ਕੰਨੀ ਖਿਸਕਾ ਲਈ। ਸੋ ਸਮਾਂ, ਟਾਈਮ ਇੱਕ ਐਸੀ ਬਾਲ ਹੈ ਬ੍ਰੇਕੇਬਲ, ਜਿਹੜੀ ਹਰ ਇਨਸਾਨ, ਹਰ ਔਰਤ ਦੇ ਕੋਲ ਇੱਕ ਵਾਰ ਜ਼ਿੰਦਗੀ 'ਚੋਂ ਗੁਜ਼ਰ ਗਿਆ ਨਾ, ਇਹ ਦੁਬਾਰਾ ਤੁਸੀਂ ਨਹੀਂ ਪ੍ਰਾਪਤ ਕਰ ਸਕਦੇ, ਦੁਬਾਰਾ ਤੁਸੀਂ ਨਹੀਂ ਲੱਭ ਸਕਦੇ। ਸਾਡੇ ਕਾਲਰ ਨੇ ਚਰਨਦੀਪ ਜੀ, ਹਾਂਜੀ ਚਰਨਦੀਪ ਜੀ, ਸਤਿ ਸ਼੍ਰੀ ਅਕਾਲ। ਵਧੀਆ ਗੱਲਾਂ ਬਾਤਾਂ ਕਰਿਆ ਕਰੋ ਫੋਨ ਕਰਕੇ। ਹਾਂ, ਗਾਣਾ ਹੁਣ ਨਾ, ਟਾਈਮ ਘੱਟ ਹੈ ਮੇਰੀ ਅਜੇ ਗੱਲਬਾਤ, ਜਿਹੜੀ ਗੱਲਬਾਤ ਚੱਲ ਰਹੀ ਨਾ ਉਸਦਾ
1: ਗੱਲਬਾਤ
0: ਕੋਸ਼ਿਸ਼ ਕਰਦੇ, ਕੋਸ਼ਿਸ਼ ਕਰਦੇ, ਚਲੋ ਕੋਈ। ਸੋ ਗੱਲਬਾਤ ਸਾਡੀ ਚੱਲ ਰਹੀ ਸੀ 647-367-5353, ਸਾਡੇ ਸਟੂਡੀਓ ਦਾ ਨੰਬਰ ਹੈ। ਤੇ ਇੱਕ 4 ਨੰਬਰ ਵਾਲੀ ਬਾਲ ਦਾ ਮੈਂ ਤੁਹਾਡੇ ਨਾਲ ਜ਼ਿਕਰ ਕੀਤਾ ਸੀ, ਉਹ ਸਮਾਂ ਹੈ, ਉਹ ਟਾਈਮ ਹੈ। ਜਿੰਨਾ ਇਸ ਨੂੰ ਵਧੀਆ ਤਰੀਕੇ ਦੇ ਨਾਲ ਇਸਤੇਮਾਲ ਕਰ ਲਓਗੇ ਨਾ, ਉਨਾ ਹੀ ਫਾਇਦੇ ਦੇ ਵਿੱਚ ਰਹੋਗੇ। ਲੇਕਿਨ ਇੱਕ ਵਾਰ ਜਦੋਂ ਇਹ ਗੁਜ਼ਰ ਗਿਆ, ਸਾਡੇ ਹੱਥ ਵਿੱਚੋਂ ਨਿਕਲ ਗਿਆ, ਫਿਰ ਦੁਬਾਰਾ ਤੁਹਾਡੇ ਹੱਥ ਵਿੱਚ ਆਉਣ ਦੀ ਸੰਭਾਵਨਾ ਨਹੀਂ ਹੁੰਦੀ। ਜਿੰਨਾ ਮਰਜ਼ੀ ਤੁਸੀਂ ਜ਼ੋਰ ਲਾ ਲਓ, ਇਹ ਬਾਲ ਬਿਲਕੁਲ ਕੱਚ ਦੀ ਬਣੀ ਹੋਈ ਹੈ, ਸ਼ੀਸ਼ੇ ਦੇ ਬਣੀ ਹੋਈ ਹੈ। ਇੱਕ ਵਾਰ ਹੱਥ 'ਚੋਂ ਗਿਰਿਆ ਚੱਕਣਾ ਚੂਰ ਹੋ ਜਾਣਾ ਇਹਨੇ, ਜਿੰਨਾ ਮਰਜ਼ੀ ਕੋਸ਼ਿਸ਼ ਕਰਦੇ ਰਹੋ ਇਸ ਨੂੰ ਦੁਬਾਰਾ ਇਕੱਠਾ ਕਰਨ ਦੀ, ਲੇਕਿਨ ਨਹੀਂ ਹੋ ਸਕਦਾ। ਲਾਸਟ ਇੱਕ ਬਾਲ ਜਿਹੜੀ ਪੰਜ ਨੰਬਰ ਹੈ ਨਾ, ਉਹ ਵੀ ਬੜੀ ਆਸਾਨ ਹੈ, ਤੁਸੀਂ ਸਾਰੇ ਉਸ ਤੋਂ ਵਾਕਫ ਹੋ, ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਉਹ ਆਉਂਦੀ ਹੈ, ਸਾਰੇ ਤੁਸੀਂ ਉਸ ਦੇ ਨਾਲ ਵਰਤਦੇ ਹੋ, ਸਾਰੇ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਰਿਸ਼ਤੇਦਾਰਾਂ ਦੇ ਨਾਲ ਇੱਕ ਦੂਸਰੇ ਨਾਲ ਜੁੜਨ ਦਾ ਜਿਹੜਾ ਆਧਾਰ ਹੁੰਦਾ ਨਾ, ਉਹ ਬਾਲ ਹੀ ਹੁੰਦੀ ਹੈ। ਉਹ ਕਿਹੜੀ ਬਾਲ ਹੈ? ਉਹ ਹੈਗੀ ਹੈ ਟਰੱਸਟ ਦੀ, ਉਹ ਬਾਲ ਹੈਗੀ ਹੈ ਵਿਸ਼ਵਾਸ ਦੀ ਇੱਕ ਦੂਸਰੇ ਦੇ ਉੱਪਰ। ਜਦੋਂ ਇੱਕ ਦੋਸਤ ਤੋਂ, ਇੱਕ ਰਿਸ਼ਤੇਦਾਰ ਤੋਂ, ਇੱਕ ਭੈਣ ਭਰਾ ਕਿਸੇ ਤੋਂ ਵੀ ਇੱਕ ਵਾਰ ਵਿਸ਼ਵਾਸ ਸ਼ਰਧਾ ਟੁੱਟ ਗਿਆ ਨਾ, ਬ੍ਰੇਕ ਹੋ ਗਿਆ ਇੱਕ ਵਾਰ, ਉਹ ਦੁਬਾਰਾ ਜੁੜ ਨਹੀਂ ਸਕਦਾ। ਵੱਖਰੀ ਗੱਲ ਹੈ ਕਿ ਤੁਹਾਡੀ ਸੁਲਾ ਸਫਾਈ ਹੋ ਸਕਦੀ ਹੈ, ਤੁਹਾਡੇ ਨਾਲ ਕੋਈ ਇੱਕ ਵਾਰ ਕਿਸੇ ਨੇ ਤੁਹਾਨੂੰ ਡੌਜ ਕੀਤਾ ਨਾ, ਤੁਹਾਡੇ ਵਿਸ਼ਵਾਸ ਨੂੰ ਠੇਸ ਪਹੁੰਚਾਈ, ਤੁਹਾਡੇ ਟਰੱਸਟ ਨੂੰ ਤੋੜਿਆ ਉਸਨੇ, ਤੁਹਾਡੀ ਉਹਦੇ ਨਾਲ ਚਲੋ ਬੋਲਚਾਲ ਦੁਬਾਰਾ ਹੋ ਸਕਦੀ ਹੈ, ਲੇਕਿਨ ਤੁਸੀਂ ਉਹਦੇ ਉੱਪਰ ਟਰੱਸਟ ਨਹੀਂ ਕਰੋਗੇ, ਵਿਸ਼ਵਾਸ ਨਹੀਂ ਕਰੋਗੇ ਉਹਦੇ ਉੱਪਰ, ਕਦੇ ਭਰੋਸਾ ਨਹੀਂ ਕਰੋਗੇ। ਸੋ ਭਰੋਸਾ ਟੁੱਟਣਾ ਨਾ, ਵਿਸ਼ਵਾਸ ਟੁੱਟਣਾ, ਇਹ ਬੜੀ ਵੱਡੀ ਗੱਲ ਹੈ। ਸੋ ਮੇਰਾ ਖਿਆਲ ਹੈ ਕਿ ਤੁਸੀਂ ਸਾਰੇ ਇਸ ਦੇ ਨਾਲ ਸਹਿਮਤ ਹੋਵੋਗੇ ਕਿ ਇਹ ਪੰਜ ਸਥਿਤੀਆਂ ਹਰ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਆਉਂਦੀਆਂ ਨੇ, ਇਹ 100% ਕਰੈਕਟ ਹੈ ਹੀ ਹੈ। ਮੈਂ ਸਿਰਫ ਕੋਸ਼ਿਸ਼ ਕੀਤੀ ਤੁਹਾਨੂੰ ਸਮਝਾਉਣ ਦੀ ਖਾਤਰ ਕਿ ਕਿਵੇਂ ਜਾਦੂਗਰ ਦੇ ਹੱਥ ਵਿੱਚ ਬੋਲਾਂ ਹੁੰਦੀਆਂ ਨੇ, ਸਟੇਜ ਦੇ ਉੱਪਰ ਆ ਕੇ ਸਾਨੂੰ ਉਹ ਖੇਡ ਦਿਖਾਉਂਦਾ ਨਾ, ਕਰਤਵ ਹੱਥ ਦੇ ਵਿੱਚ ਬੋਲਾਂ ਪਕੜ ਕੇ ਪੰਜਾਂ ਦੀਆਂ ਪੰਜੋ ਬੋਲਾਂ ਨੂੰ ਉਛਾਲੀ ਜਾਂਦਾ, ਉਛਾਲੀ ਜਾਂਦਾ, ਉਛਾਲੀ ਜਾਂਦਾ। ਸੋ ਮੈਂ ਕੋਸ਼ਿਸ਼ ਕੀਤੀ ਤੁਹਾਨੂੰ ਆਸਾਨੀ ਦੇ ਨਾਲ ਸਮਝਾਉਣ ਦੀ ਕਿ ਪੰਜ ਬੋਲਾਂ ਹਰ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਇਹ ਨੇ, ਇੱਕ ਹੈਗੀ ਹੈ ਕੰਮ ਦੀ, ਇੱਕ ਸਿਹਤ ਦੀ, ਔਰ ਇੱਕ ਦੋਸਤਾਂ ਮਿੱਤਰਾਂ ਦੇ ਨਾਮ ਦੀ ਹੈ। ਇਹ ਤਿੰਨੋਂ ਜੇਕਰ ਗਿਰ ਜਾਣ ਤਾਂ ਉਹ ਬੋਲਾਂ ਰਬੜਦੀਆਂ ਨੇ, ਦੁਬਾਰਾ ਗਿਰੇਗੀ ਫਰਸ਼ ਦੇ ਉੱਪਰ, ਦੁਬਾਰਾ ਫਿਰ ਤੁਹਾਡੇ ਹੱਥ ਦੇ ਵਿੱਚ ਆ ਜਾਏਗੀ, ਗਿਰੇਗੀ ਫਿਰ ਤੁਹਾਡੇ ਦੁਬਾਰਾ ਹੱਥ ਵਿੱਚ ਆ ਜਾਊਗੀ। ਲੇਕਿਨ ਦੋ ਬਾਲਾਂ ਜਿਹੜੀਆਂ, ਇੱਕ ਸਮਾਂ ਤੇ ਇੱਕ ਟਰੱਸਟ, ਵਿਸ਼ਵਾਸ ਜਿਹੜਾ, ਇਹ ਜਦੋਂ ਗਿਰ ਗਈਆਂ ਨਾ ਇੱਕ ਵਾਰ ਜ਼ਮੀਨ ਦੇ ਉੱਪਰ, ਤੇ ਦੁਬਾਰਾ ਇਹਨਾਂ ਨੇ ਉਛਲ ਕੇ ਤੁਹਾਡੇ ਹੱਥ ਵਿੱਚ ਦੁਬਾਰਾ ਨਹੀਂ ਆਉਣਾ। ਇਸ ਕਰਕੇ ਇਹਨਾਂ ਦਾ ਇਸਤੇਮਾਲ, ਇਹਨਾਂ ਦੀ ਸਮਝ, ਇਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਇੰਨਾ ਸੰਭਾਲ ਕੇ ਰੱਖੋ ਤਾਂ ਜੋ ਇਹ ਸੁਰੱਖਿਅਤ ਤੁਹਾਡੇ ਕੋਲ ਰਹਿਣ ਤੇ ਤੁਹਾਡੀ ਜ਼ਿੰਦਗੀ ਜਿਹੜੀ ਖੂਬਸੂਰਤ ਬਣੀ ਰਹੇ। ਕਿਉਂਕਿ ਇਹ ਜਿਹੜੀਆਂ ਦੋ ਬੋਲਾਂ ਨੇ ਤੁਹਾਡੇ ਕੋਲ ਹੈ ਨੇ, ਤੇ ਤੁਸੀਂ ਵਿਸ਼ਵਾਸ ਤੁਹਾਡਾ ਜ਼ਿੰਦਗੀ ਦੇ ਵਿੱਚ ਜਾਂ ਤੁਹਾਡੇ ਦੋਸਤਾਂ ਮਿੱਤਰਾਂ ਦਾ ਤੁਹਾਡੇ ਉੱਪਰ ਟਰੱਸਟ ਜਿਹੜਾ ਬਣਿਆ ਰਹੇਗਾ। ਤੇ ਆਦਮੀ ਦੀ ਸ਼ਖਸੀਅਤ ਜਿਹੜੀ ਕਾਮਯਾਬ ਉਦੋਂ ਹੀ ਹੁੰਦੀ ਹੈ ਜਦੋਂ ਉਸ ਨੂੰ ਦੋਸਤ ਮਿੱਤਰ ਭੈਣ ਭਰਾ ਜਿਹੜੇ ਪਿਆਰ ਕਰਦੇ ਹੋਣ, ਮੁਹੱਬਤ ਕਰਦੇ ਹੋਣ। ਮੈਂ ਕਈ ਵਾਰੀ ਕਹਿੰਦਾ ਹੁੰਦਾ ਨਾ ਕਿ ਦੋ ਤਰ੍ਹਾਂ ਦੀ ਪਰਸਨੈਲਿਟੀ ਹੁੰਦੀ ਹੈ ਹਰ ਆਦਮੀ ਦੀ। ਇੱਕ ਹੁੰਦੀ ਹੈ ਆਊਟਰ, ਜਿਹੜੀ ਬਾਹਰੋਂ ਨਜ਼ਰ ਆਉਂਦੀ ਹੈ ਸਾਨੂੰ, ਇੱਕ ਹੁੰਦੀ ਹੈ ਇੰਟਰਨਲ, ਜਿਹੜੀ ਉਸ ਬੰਦੇ ਦੇ ਨਾਲ ਵਰਤ ਕੇ ਨਾ ਸਾਨੂੰ ਪਤਾ ਲੱਗਦਾ ਹੈ ਕਿ ਉਹ ਬੰਦਾ ਕਿੱਦਾਂ ਦਾ, ਉਹਦਾ ਵਿਵਹਾਰ ਕਿੱਦਾਂ ਦਾ, ਉਹਦੀ ਇੰਟਰੈਕਸ਼ਨ ਕਿੱਦਾਂ ਦੀ ਹੈ, ਉਹਦੀ ਗੱਲਬਾਤ ਕਰਨ ਦਾ ਲਹਿਜਾ ਕਿੱਦਾਂ ਦਾ, ਉਹਨੂੰ ਜਾਣਕਾਰੀ ਕਿੰਨੀ ਕੁ ਦੀ ਹੈ, ਉਹ ਹਮਦਰਦ ਹੈਗਾ ਕਿ ਨਹੀਂ ਹੈਗਾ, ਉਹ ਸੁੱਖ ਦੇ ਦੁੱਖ ਦੇ ਵਿੱਚ ਕੰਮ ਆਉਣ ਵਾਲਾ ਹੈਗਾ ਕਿ ਨਹੀਂ ਹੈਗਾ, ਇਹ ਉਸ ਦੇ ਨਾਲ ਵਰਤ ਕੇ ਤੁਹਾਨੂੰ ਪਤਾ ਲੱਗਦਾ। ਸੋ ਕਈ ਵਾਰੀ ਇਨਸਾਨੋਂ ਬਾਹਰੋਂ ਤੁਹਾਨੂੰ ਬੜਾ ਲੱਗਦਾ ਵੀ 6-6 ਫੁੱਟ ਉੱਚਾ ਜਵਾਨ ਹੈ ਯਾਰ, ਬੜਾ ਖੂਬਸੂਰਤ ਹੈ, ਬਹੁਤ ਵਧੀਆ। ਲੇਕਿਨ ਜਿਹੜੀ ਬਾਹਰ ਦੀ ਪਰਸਨੈਲਿਟੀ ਹੈ ਨਾ, ਬਾਹਰ ਦੀ ਜਿਹੜੀ ਆਦਮੀ ਦੀ ਸ਼ਖਸੀਅਤ ਹੈ, ਉਹ ਤੁਹਾਡੇ ਉੱਪਰ ਅਸਰ ਕਰਦੀ ਹੈ ਫੋਰ ਦੀ ਟਾਈਮ ਬੀਇੰਗ, ਥੋੜੇ ਚਿਰ ਦੇ ਲਈ। ਜ਼ਿੰਦਗੀ ਦਾ ਬਾਹਰ ਦਾ ਸੁਹੱਪਨ ਨਾ ਉਹ ਆਦਮੀ ਨੂੰ ਥੋੜੇ ਚਿਰ ਦੇ ਲਈ ਪ੍ਰਭਾਵਿਤ ਕਰਦਾ, ਲੇਕਿਨ ਜਿਹੜੇ ਅੰਦਰ ਉਹਦੇ ਕੁਆਲਿਟੀ ਨੇ, ਉਹਦੇ ਗੁਣ ਨੇ ਨਾ, ਜਿਹੜੇ ਉਹਦੀ ਸ਼ਖਸੀਅਤ ਦੇ ਅੰਦਰ ਜਿਹੜੇ ਜਿਹੜੇ ਤੁਹਾਨੂੰ ਮਿਲਣ ਵਰਤਣ ਤੋਂ ਬਾਅਦ ਪਤਾ ਲੱਗਦੇ ਨੇ, ਉਹ ਫੋਰ ਐਵਰ ਤੁਹਾਡੀ ਜ਼ਿੰਦਗੀ ਦੇ ਉੱਪਰ ਅਸਰ ਕਰਦੇ ਨੇ, ਫੋਰ ਐਵਰ ਹਮੇਸ਼ਾ ਹਮੇਸ਼ਾ ਦੇ ਲਈ ਤੁਹਾਨੂੰ ਪ੍ਰਭਾਵਿਤ ਕਰ ਜਾਂਦੇ ਨੇ। ਕਈ ਵਾਰੀ ਅਸੀਂ ਕਿਸੇ ਇਨਸਾਨ ਨੂੰ ਦੇਖਦੇ ਹਾਂ ਨਾ ਕਿ ਉਸ ਇਨਸਾਨ ਨੂੰ ਯਾਰ ਮੈਂ ਮਿਲਿਆ 2-4 ਮਹੀਨੇ ਵਾਸਤੇ ਮਿਲਿਆ, ਲੇਕਿਨ ਉਹਦੇ ਵਿੱਚ ਇੰਨੇ ਗੁਣ, ਇੰਨੀਆਂ ਕੁਆਲਿਟੀਜ਼ ਨੇ, ਉਹ ਮੈਨੂੰ ਲੱਗਦਾ ਕਿ ਮੈਨੂੰ ਸਦੀਆਂ ਤੋਂ ਹੀ ਜਾਣਦਾ, ਮੈਨੂੰ ਬੜੇ ਲੰਬੇ ਸਮੇਂ ਤੋਂ ਜਾਣਦਾ। ਲੇਕਿਨ ਕਈ ਆਦਮੀ ਐਸੇ ਹੁੰਦੇ ਆ ਜਿਨ੍ਹਾਂ ਨੂੰ ਅਸੀਂ ਮਿਲਦੇ ਹਾਂ ਬਾਹਰੋਂ, ਬੜੇ ਰਿਸ਼ਟ ਪੁਸ਼ਟ ਹੱਟੇ ਕੱਟੇ ਨਜ਼ਰ ਆਉਂਦੇ ਨੇ, ਲੇਕਿਨ ਦੇਖ ਕੇ ਇੱਦਾਂ ਲੱਗਦਾ ਜਦੋਂ ਇੱਕੋ ਮੁਲਾਕਾਤ ਤੁਹਾਡੀ ਹੁੰਦੀ, ਤੁਹਾਡਾ ਦਿਲ ਕਰਦਾ ਯਾਰ ਨਹੀਂ ਅੱਗੇ ਤੇ ਉਹਨੂੰ ਮੈਂ ਨਾ ਹੀ ਮਿਲਾਂ ਤਾਂ ਚੰਗਾ। ਐਡੀ ਗੱਲਬਾਤ ਦੇ ਵਿੱਚ ਉਹਦੇ ਵਲਗੈਰਿਟੀ ਹੈ, ਉਹਨੂੰ ਕਿਸੇ ਗੱਲ ਦੀ ਸਮਝ ਹੈ ਨਹੀਂ, ਲੇਕਿਨ ਉਦਣ ਸੂਟਡ ਬੂਟਡ ਹੈ। ਸੋ ਜਿਸ ਇਨਸਾਨ ਦੇ ਵਿੱਚ ਦੋਨੋਂ ਗੁਣ ਹੋਣ, ਬਾਹਰੋਂ ਦੇਖਣ ਨੂੰ ਵੀ ਖੂਬਸੂਰਤ ਹੋਵੇ ਔਰ ਸੂਰਤ ਔਰ ਸੀਰਤ ਦਾ ਸੁਹੱਪਣ ਹੋਵੇ ਉਹਦੇ ਵਿੱਚ, ਸੂਰਤ ਵੀ ਉਹਦੀ ਸੋਹਣੀ ਹੋਵੇ ਔਰ ਉਹਦੀ ਸੀਰਤ ਵੀ ਸੁਹੱਪਣ ਹੋਵੇ, ਤੇ ਉਹਨੂੰ ਅਸੀਂ ਫਿਰ ਕਹਿ ਦਿੰਦੇ ਹਾਂ ਸੋਹਣੇ ਤੇ ਸੁਹਾਗਾ ਪਈ ਇਹ ਇਨਸਾਨ। ਇਸ ਆਦਮੀ ਸ਼ਕਲ ਹੀ ਸੋਹਣੀ ਨਹੀਂ, ਇਸ ਆਦਮੀ ਦੀ ਅਕਲ ਵੀ ਜਿਹੜੀ ਬੜੀ ਸਿਆਣੀ ਹੈ, ਬੜੀ ਸਮਝ ਹੈ ਇਸ ਨੂੰ। ਸੋ ਸੂਰਤ ਔਰ ਸੀਰਤ ਦਾ ਜਿਹੜਾ ਨਾ ਕੰਪਲੀਟ ਹੋਣਾ, ਇਹ ਇੱਕ ਇਨਸਾਨ ਦੀ ਸ਼ਖਸੀਅਤ ਨੂੰ ਬਹੁਤ ਵਧੀਆ ਬਣਾ ਦਿੰਦਾ। ਸੋ ਤੁਸੀਂ ਇਹਨਾਂ ਪੰਜਾਂ ਦੇ ਨਾਲ ਸਹਿਮਤ ਹੋ, ਜੇ ਤੁਸੀਂ ਕੋਈ ਆਪਣਾ ਵਿਚਾਰ ਪੇਸ਼ ਕਰਨਾ ਹੋਵੇ, ਤੁਸੀਂ ਕੋਈ ਗੱਲਬਾਤ ਵੀ ਕਰਨੀ ਹੋਵੇ ਇਸ ਵਿਸ਼ੇ ਦੇ ਨਾਲ ਸੰਬੰਧਿਤ ਤਾਂ 647-357-5353 647-367-5353 647-367-5353 647-367-5353 ਸਾਡੇ ਸਟੂਡੀਓ ਦਾ ਨੰਬਰ ਹੈ। ਸੋ ਮਿਲਦੇ ਹਾਂ ਅਸੀਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਰਾਤ ਨੂੰ 10 ਵਜੇ ਤੋਂ ਲੈ ਕੇ 11 ਵਜੇ ਤੱਕ। 2-3-4 ਅਕਤੂਬਰ ਨੂੰ ਮੈਂ ਤੁਹਾਡੇ ਨਾਲ ਪਹਿਲੇ ਜ਼ਿਕਰ ਕੀਤਾ ਇੱਕ ਸਾਹਿਤਕ ਔਰ ਸੱਭਿਆਚਾਰਕ ਮੇਲਾ ਜਿਹੜਾ ਵਿਸ਼ਵ ਪੰਜਾਬੀ ਭਵਨ ਦੇ ਵਿੱਚ ਲਗਾਇਆ ਜਾ ਰਿਹਾ ਵਿਸ਼ਵ ਪੰਜਾਬੀ ਸਭਾ ਦੇ ਵੱਲੋਂ। ਤੁਹਾਨੂੰ ਸਾਰਿਆਂ ਨੂੰ ਉੱਥੇ ਆਉਣ ਦੇ ਲਈ ਖੁੱਲ੍ਹਾ ਸੱਦਾ ਹੈ। ਤੁਸੀਂ ਆ ਸਕਦੇ ਹੋ, ਇੱਥੇ ਇੰਜੋਏ ਕਰੋ, ਉੱਥੇ ਤੁਹਾਡਾ ਸਵੇਰ ਦਾ ਨਾਸ਼ਤਾ ਵੀ ਉੱਥੇ ਇੰਤਜ਼ਾਮ ਹੋਏਗਾ, ਦੁਪਹਿਰ ਦਾ ਖਾਣਾ ਵੀ ਹੋਏਗਾ, ਰਾਤ ਦਾ ਖਾਣਾ ਵੀ ਉੱਥੇ ਹੋਏਗਾ, ਕਿਉਂਕਿ ਰਾਤ ਨੂੰ 8:30-9 ਵਜੇ ਤੱਕ ਉਹ ਪ੍ਰੋਗਰਾਮ ਜਿਹੜਾ ਚੱਲਦਾ। ਸੋ ਸਾਡੇ ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣੇ ਕਿਸੇ ਪ੍ਰੋਫੈਸ਼ਨ ਦੀ, ਕਿਸੇ ਸਕਿੱਲ ਦੀ, ਕਿਸੇ ਕਾਰੋਬਾਰ ਦੀ ਜਾਂ ਹੋਰ ਕੋਈ ਵੀ ਸਰਵਿਸ ਜਿਹੜੀ ਤੁਸੀਂ ਸੁਸਾਇਟੀ ਤੱਕ ਪਹੁੰਚਾਉਣਾ ਚਾਹੁੰਦੇ ਹੋ, ਅਗਰ ਤੁਹਾਨੂੰ ਲੱਗਦਾ ਸਾਡੇ ਪ੍ਰੋਗਰਾਮ ਦੇ ਵਿੱਚ ਤੁਸੀਂ ਉਸ ਨੂੰ ਸ਼ੇਅਰ ਕਰੋਗੇ ਤਾਂ ਤੁਹਾਡੇ ਕੰਮ ਦੇ ਵਿੱਚ ਵਾਧਾ ਹੋ ਸਕਦਾ ਸਾਡੀ ਐਡਵਰਟਾਈਜ਼ਮੈਂਟ ਦੇ ਨਾਲ, ਤਾਂ ਬੜੇ ਨੋਮੀਨਲ ਜੇ ਚਾਰਜਸ ਦੇ ਉੱਪਰ ਅਸੀਂ ਤੁਹਾਡਾ ਇਹ ਕੰਮ ਕਰ ਸਕਦੇ ਹਾਂ, ਤੁਹਾਡੀ ਹੈਲਪ ਕਰ ਸਕਦੇ ਹਾਂ। ਤੁਸੀਂ ਸਾਡੀ ਹੈਲਪ ਕਰੋਗੇ, ਅਸੀਂ ਤੁਹਾਡੀ ਹੈਲਪ ਕਰਾਂਗੇ। ਸੋ ਨੰਬਰ ਹੈ 647-357-5353 647-367-5353 ਅਤੇ ਮੇਰਾ ਪਰਸਨਲ ਨੰਬਰ ਹੈ 437-243-3091 ਅਤੇ ਹੁਣ ਮਿਲਾਂਗੇ ਆਪਾਂ ਕੱਲ੍ਹ ਨੂੰ ਵੀਰਵਾਰ। ਗਲਤੀ ਦੀ ਇੱਕ ਵਾਰ ਫਿਰ ਮਾਫ਼ੀ ਕਿ ਮੈਂ ਪਹਿਲੇ ਸ਼ੁਰੂ ਦੇ ਵਿੱਚ ਕਹਿ ਗਿਆ ਕਿ ਅੱਜ ਵੀਰਵਾਰ ਹੈ, ਲੇਕਿਨ ਅੱਜ ਬੁੱਧਵਾਰ ਹੈ, ਵੀਰਵਾਰ ਕੱਲ੍ਹ ਨੂੰ ਹੋਏਗਾ। ਕੱਲ੍ਹ ਆਪਾਂ ਨਵੀਆਂ ਗੱਲਾਂ ਬਾਤਾਂ ਕਰਾਂਗੇ ਕਿਸੇ ਹੋਰ ਵਿਸ਼ੇ ਦੇ ਨਾਲ, ਕੋਈ ਹਲਕੀਆਂ ਫੁਲਕੀਆਂ ਗੱਲਾਂ। ਅੱਜ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਵਿਸ਼ਾ ਥੋੜ੍ਹਾ ਜਿਹਾ ਗੰਭੀਰ ਲੱਗਿਆ, ਥੋੜ੍ਹਾ ਜਿਹਾ ਔਖਾ ਲੱਗਿਆ, ਅਤੇ ਕੰਪੈਰੇਟਿਵਲੀ ਜਿਹੜੇ ਫੋਨ ਪਹਿਲਾਂ ਦੇ ਘੱਟ ਆਏ, ਪਹਿਲਾਂ ਫੋਨ ਜ਼ਿਆਦਾ ਹੁੰਦੇ ਸੀ, ਅੱਜ ਮੇਰੇ ਮੁਤਾਬਕ ਜਿੰਨੇ ਫੋਨ ਆਉਣੇ ਚਾਹੀਦੇ ਸੀ ਘੱਟ ਆਏ। ਚਲੋ ਕੋਈ ਗੱਲ ਨਹੀਂ, ਤੁਸੀਂ ਜੁੜਿਓ, ਇੰਨਾ ਹੀ ਮੇਰੇ ਲਈ ਬਹੁਤ ਹੈ। ਕੱਲ੍ਹ ਆਪਾਂ ਫਿਰ ਮਿਲਾਂਗੇ ਕਿਸੇ ਨਵੀਂ ਗੱਲਬਾਤ ਦੇ ਨਾਲ। ਤਦ ਤੱਕ ਦੇ ਲਈ ਖੁਸ਼ ਰਹੋ, ਆਬਾਦ ਰਹੋ ਅਤੇ ਜ਼ਿੰਦਾਬਾਦ।

0: In 1980, Terry Fox started a marathon against cancer. Today, you can help finish it. Join us at the Terry Fox Run on September 20th. Register and fundraise for cancer research at terryfox.org.
1: This is AM 530, CHLO AM, serving Brampton, Mississauga, Toronto, the GTA, and the world at am530.ca.
2: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
3: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
2: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
3: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
2: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
3: ਪ੍ਰੋਗਰਾਮ ਪੰਜਾਬੀ ਲਹਿਰਾਂ
2: ਹਫ਼ਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
4: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
5: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com
6: ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ ਸੈਂਟਰ ਆਈਲੈਂਡ ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ ਤਾਂ ਲੈ ਕੇ ਜਾਓ T.Water ਟੈਕਸੀ ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ T.Water ਟੈਕਸੀ T.Water

0: of famous masala chai by Navigator's Cafe.
1: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597
4: ਢਿੱਲੋਂ ਵੀਡੀਓ

0: ਸਟਾਰਕਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 to 8 9052041313 ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557 ਟੈਕ ਸਪਿਰਿਟ ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕ ਸਪਿਰਿਟ 9056214100 ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ ਵੈਰੀ ਪ੍ਰੋਫੈਸ਼ਨਲ ਟੀਮ ਟੈਕ ਸਪਿਰਿਟ 9056214100 905-621-4100 ਤੇ ਫੋਨ ਜ਼ਰੂਰ ਕਰੋ ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ
1: ਜੇਐਸ ਹੋਮ ਇੰਪਰੂਵਡ ਵੱਲੋਂ ਇੱਕ ਵੈਰੀ ਗੁੱਡ ਨਿਊਜ਼ ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ ਫੁੱਲ ਗਰਾਜ ਡੋਰਸ $349.99 ਤੋਂ ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ ਬੈਸਟ ਸਰਵਿਸ ਬੈਸਟ ਪ੍ਰਾਈਸ 9057890333 1098 ਪੀਟਰ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ 905-799-0333
2: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ
3: S&S ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S ਲੋਅਰਸ ਨੂੰ ਕਾਲ ਕਰੋ 416-655-2000

ਦਾ ਨਾਮ ਇੱਕੋ ਹੈ ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, ਐਸਯੂਵੀ ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 9058285800 ਤੇ ਕਾਲ ਕਰੋ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475415

ਵਾਲੇ ਸਭ ਦੀ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਦਾ ਲੈ ਕੇ, ਠੀਕ 9 ਵਜੇ ਤੱਕ ਤੁਹਾਡਾ ਸਾਡਾ ਤੁਹਾਡਾ ਸਾਥ ਰਹੇਗਾ। ਕਿਆ ਬਾਤ ਹੈ, ਬਾਹਰ ਤਾਂ ਯਾਰ ਮੈਂ ਕਹਿੰਦਾ ਕਿ ਬੱਲੇ ਬੱਲੇ ਹੋਈ ਪਈ ਹੈ, ਬਹਿ ਜਾ ਹੋਈ ਪਈ ਹੈ, ਤੇ ਵਾਰਨਿੰਗ ਤੇ ਵਾਰਨਿੰਗ ਮਿਲ ਰਹੀ ਹੈ ਕਿ ਕਿਤੇ ਕੋਈ ਤੂਫਾਨ ਆ ਗਿਆ, ਕਿਤੇ ਕੋਈ ਹਵਾਵਾਂ ਬਹੁਤ ਤੇਜ਼ੀ ਨਾਲ ਚੱਲ ਰਹੀਆਂ ਨੇ, ਕਿਤੇ ਗੜੇ ਪੈ ਰਹੇ ਆ, ਕਿਤੇ ਕੁਝ। ਸੋ ਬਚ ਕੇ ਮੋੜ ਤੋਂ ਬਈ, ਬਚ ਕੇ ਰਹੋ, ਖਿਆਲ ਰੱਖੋ ਆਪਣਾ। ਡਰਾਈਵ ਕਰ ਰਹੇ ਹੋ, ਬਹੁਤ ਸਾਰੇ ਥਾਵਾਂ ਤੇ ਜ਼ੀਰੋ ਵਿਜ਼ੀਬਿਲਿਟੀ, ਕੁਛ ਦਿਖ ਨਹੀਂ ਰਿਹਾ, ਸਵੈਨ ਬਸ ਕਿਸਮ ਦਾ ਭੁਚਾਲ ਹੀ ਆਇਆ ਹੋਇਆ ਯਾਰ। ਸੋ ਬੀ ਸੇਫ, ਖਿਆਲ ਰੱਖੋ ਆਪਣਾ, ਤੇ ਕਾਹਲੀ ਕਰਨ ਦੀ ਕੋਈ ਲੋੜ ਨਹੀਂ, ਅਸੀਂ ਆ ਗਏ ਹਾਂ ਆਰਾਮ ਨਾਲ। ਹੌਲੀ ਹੌਲੀ ਚੱਲ ਬਾਈ ਜੀ, ਹੌਲੀ ਹੌਲੀ ਚੱਲ, ਹੈਂ ਕਾਹਨੂੰ ਜਾਏ, ਭਜਾਈ ਗੱਡੀ ਕਰਦੀ ਬਹੁਤ ਕਮਾਈ ਗੱਡੀ, ਸੋ ਹੌਲੀ ਹੌਲੀ ਚੱਲਿਆ ਕਰੋ, ਐਵੇਂ ਕਾਹਲੀ ਕਰਨ ਦੀ ਲੋੜ ਨਹੀਂ। ਖਾਸ ਤੌਰ 'ਤੇ ਮੌਸਮ ਐਸਾ ਹੋਵੇ ਫਿਰ ਤਾਂ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ ਯਾਰ ਕਿ ਬੰਦਾ ਕਾਹਲੀ ਕਰੇ, ਠੀਕ ਹੈ ਨਾ। ਬਿਜਲੀ ਗਈ ਹੋਈ ਆ ਬਹੁਤ ਸਾਰੇ ਥਾਵਾਂ 'ਤੇ, ਸਾਡੇ ਵੀ ਆ ਗਈ ਚਲੀ ਗਈ, ਆ ਗਈ ਚਲੀ ਗਈ, ਚਲੋ ਕੋਈ ਗੱਲ ਨਹੀਂ, ਆਪਾਂ ਸਾਰਿਆਂ ਦੇ ਨਾਲ ਹੀ ਹਾਂ। ਫਲੱਡਿੰਗ ਹੈ, ਪਾਵਰ ਆਊਟੇਜਸ, ਥਾਂ ਥਾਂ 'ਤੇ ਦਰਖਤ ਡਿੱਗੇ ਪਏ ਨੇ, ਕਹਿੰਦੇ ਬਹੁਤ ਸਾਰੇ ਥਾਵਾਂ 'ਤੇ ਫਲੱਡਸ। ਸੋ ਜਸਟ ਬੀ ਕੇਅਰਫੁਲ, ਖਿਆਲ ਰੱਖੋ ਜ਼ਰੂਰ। ਕਿਹਾ ਜਾ ਰਿਹਾ ਕਿ ਗੋਲਫ ਬਾਲ ਦੇ ਸਾਈਜ਼ ਦੇ ਗੜੇ ਪੈ ਰਹੇ ਆ, ਸੋ ਬਾਹਰ ਵੀ ਜਾ ਰਹੇ ਹਾਂ ਥੋੜ੍ਹਾ ਜਿਹਾ ਬਚਾਅ ਜਿਹਾ ਰੱਖੋ। ਬਹੁਤ ਸਾਰੇ ਲੋਕਾਂ ਦੇ ਗਾਰਬੇਜ ਬਿਨ ਉੱਡੇ ਫਿਰਦੇ ਆ, ਦਰਖਤ ਡਿੱਗੇ ਫਿਰਦੇ ਆ ਕਈ ਥਾਵਾਂ 'ਤੇ। ਇਨਵਾਇਰਮੈਂਟ ਕੈਨੇਡਾ ਨੇ ਕਿਹਾ ਕਿ 110 ਕਿਲੋਮੀਟਰ ਪਰ ਆਵਰ ਤੱਕ ਦੀਆਂ ਹਵਾਵਾਂ ਚੱਲ ਰਹੀਆਂ ਨੇ, ਅਤੇ 50 ਮਿਲੀਮੀਟਰ ਤੱਕ ਦੀ ਬਾਰਿਸ਼, ਅਤੇ ਡਾਊਨ ਟਾਊਨ ਦੇ ਕੁਝ ਅੰਡਰ ਪੈਸਿਸ ਦੇ ਉੱਤੇ ਗੱਡੀਆਂ ਵਿਚਾਰੀਆਂ ਯਾਰ ਸਟੱਕ ਨੇ ਫਲੱਡਿੰਗ ਕਰਕੇ। ਹੈਮਿਲਟਨ ਦੀ ਏਰੀਆ 'ਚ ਟਰਨੇਡੋ ਵਾਰਨਿੰਗ, ਸੋ ਬੀ ਕੇਅਰਫੁਲ, ਠੀਕ ਹੈ। ਇੰਨਾ ਕਹਿ ਕੇ ਖਿਆਲ ਰੱਖੋ ਆਪਣਾ, ਅਤੇ ਜੇ ਤੁਸੀਂ ਹਾਈਡਰੋ ਵਾਲਿਆਂ ਦਾ ਮੈਪ ਖੋਲ੍ਹ ਕੇ ਦੇਖਦੇ ਹੋ, ਥਾਂ ਥਾਂ 'ਤੇ ਆਊਟੇਜ ਵੀ ਨਜ਼ਰ ਆ ਰਹੇ ਨੇ। ਸੋ ਅੱਜ ਦਾ ਸਾਡਾ ਸਟੂਡੀਓ ਦਾ ਨੰਬਰ ਹੈ 647-98-84-86। ਗੱਲਬਾਤ ਮੇਰੇ ਨਾਲ ਕਰਨੀ ਹੈ, ਅੱਜ ਅਸੀਂ ਇੱਕ ਵੱਖਰੇ ਸਟੂਡੀਓ 'ਚ ਹਾਂ। ਨੰਬਰ ਹੈ 647-498-84-86। ਦੱਸੋ ਕੀ ਹਾਲ ਚਾਲ ਹੈ ਤੁਹਾਡਾ, ਅਤੇ ਥੋੜ੍ਹੇ ਜਿਹਾ ਸ਼ੇਅਰ ਕਰੋ, ਠੀਕ ਠਾਕ ਹੋ, ਸਾਰੇ ਤੰਦਰੁਸਤ ਹੋ, ਸਾਰੇ ਬਚੇ ਹੋਏ ਹੋ। ਅਤੇ ਨੰਬਰ ਹੈ ਆਪਣਾ 947-498-84-86। ਆਹ ਦੇਖੋ, ਤੁਹਾਨੂੰ ਪਤਾ ਨਹੀਂ ਕਣੀਆਂ ਸੁਣ ਰਹੀਆਂ ਪਿੱਛੇ ਪੈ ਰਹੀਆਂ, ਬਟ ਜ਼ੋਰਾਂ ਸ਼ੋਰਾਂ ਦੇ ਨਾਲ ਇੱਕ ਵਾਰ ਫਿਰ ਬਾਰਿਸ਼ਬਾਜ਼ੀ ਹੋ ਗਈ ਸ਼ੁਰੂ। 647-498-84-86 ਨੰਬਰ ਆਪਣਾ, 647-498-84-86, 647-498-84-86 ਤੇ ਅੱਜ ਤੁਹਾਡੀ ਤੇ ਸਾਡੀ ਗੱਲਬਾਤ ਹੋਵੇਗੀ। ਸੋ ਬੀ ਕੇਅਰਫੁਲ, ਕੋਈ ਨਾ ਤੁਹਾਨੂੰ ਕਾਹਲੀ ਕਰਨ ਦੀ ਲੋੜ ਹੀ ਨਹੀਂ, ਅਸੀਂ ਆ ਗਏ ਯਾਰ, ਤੁਹਾਡੇ ਲਈ ਗੀਤ ਸੰਗੀਤ ਹੋਊਗਾ, ਗੱਲਾਂ ਬਾਤਾਂ ਕਰਦੇ ਹਾਂ ਕੁਝ ਇੱਕ, ਆ ਜਾਓ ਫਿਰ।

ਕਹਿੰਦਾ ਲਾਉਣੇ ਲਾਉਣੇ ਗਾਣੇ ਵੀ ਲਾਵਾਂਗੇ, ਟੈਨਸ਼ਨ ਨਾ ਲਓ ਤੁਸੀਂ ਯਾਰ, ਐਂਡ ਅੱਜ ਕੋਈ ਕਣੀ ਵਾਲਾ ਗਾਣਾ ਵੀ ਲਾਉਣੇ, ਅੱਜ ਲਾਉਣਾ ਨੀ ਮੈਂ, ਉਹ ਵੀ ਕਣੀਆਂ ਚ ਮੈਂ ਭਿੱਜ ਗਈ, ਅੱਜ ਕਣੀਆਂ ਚ ਜੇ ਕੋਈ ਬਾਹਰ ਜਾਵੇ ਭਿੱਜਣਾ ਨੀ ਤੁਸੀਂ, ਤਾਂ ਤੁਹਾਨੂੰ ਹਵਾ ਨਾ ਕਿਤੇ ਚੱਕ ਕੇ ਲੈ ਜਾਵੇ। ਸੋ ਗੀਤਾ ਬਾਈ ਜੀ ਕੋਈ ਏਦਾਂ ਦਾ ਤੁਹਾਨੂੰ ਗਾਣਾ ਬਣਾਉਣਾ ਪੈ ਜਾਵੇ ਕਿ ਬਾਹਰ ਮੈਂ ਨਿਕਲੀ ਤੇ ਹਵਾ ਨੇ ਚੱਕ ਕੇ ਮੈਨੂੰ ਉਹ ਮਾਰਿਆ, ਤੇ ਕਈ ਵਾਰ ਕਿਸੇ ਨੂੰ ਮਿਲਣ ਦਾ ਚਾਅ ਇੰਨਾ ਹੁੰਦਾ ਬੰਦਾ ਕੋਈ ਪਰਵਾਹ ਨਹੀਂ ਕਰਦਾ ਕਿ ਬਾਹਰ ਕਣੀਆਂ ਪੈ ਰਹੀਆਂ, ਬਾਹਰ ਬਰਫ਼ ਪੈ ਰਹੀ ਹੈ, ਬਾਹਰ ਕੋਈ ਬਲੈਕ ਆਈਸ ਹੈ, ਬਾਹਰ ਲੋਹੜੇ ਦੀ ਗਰਮੀ ਹੈ। ਜੇ ਕਿਸੇ ਨੂੰ ਮਿਲਣਾ ਨਾ, ਆਪਾਂ ਕਿਸੇ ਵੀ ਹਾਲਾਤ ਦੇ ਵਿੱਚ ਕਹਾਂਗੇ ਯਾਰ ਮੈਂ ਇਹਨੂੰ ਮਿਲਣਾ ਹੀ ਮਿਲਣਾ। ਹੁਣ ਆਪਣੇ ਕਈ ਵਾਰ ਏਡੇ ਵੱਡੇ ਵੱਡੇ ਸਨੋ ਸਟੋਰਮ ਆਏ ਹੁੰਦੇ ਆ, ਤੇ ਜਿਹਨੇ ਯਾਰ ਆਪਣੀ ਕਿਸੇ ਮਹਿਬੂਬਾ ਨੂੰ ਮਿਲਣਾ, ਉਹ ਕਹਿੰਦਾ ਯਾਰ ਭਾਵੇਂ ਮੈਂ ਤੁਰ ਕੇ ਆਵਾਂ ਪਰ ਤੈਨੂੰ ਮਿਲਣ ਜ਼ਰੂਰ ਆਊਂਗਾ। ਠੀਕ ਹੈ ਨਾ ਗੱਲ ਮੇਰੀ, ਕਿ ਯਾਰ ਤੁਸੀਂ ਹੁਣ ਕੋਈ ਬਹਾਨਾ ਥੋੜਾ ਲਾ ਸਕਦੇ ਹੋ ਕਿ ਮੌਸਮ ਖਰਾਬ ਹੈ ਜਾਂ ਯੂਨੋ ਇਹ ਕੋਈ ਇਸ਼ੂ ਹੈ। ਅਗਲਾ ਕਹਿੰਦਾ ਯਾਰ ਜੇ ਹੁਣ ਮੈਂ ਕਿਸੇ ਨੂੰ ਮਿਲਣਾ ਤਾਂ ਡਜ਼ਨਟ ਮੈਟਰ, ਕਿਸੇ ਨਾ ਕਿਸੇ ਤਰੀਕੇ ਨਾਲ ਮਿਲਾਂਗੇ ਜ਼ਰੂਰ। ਉਹ ਲਾਉਂਦੇ ਹਾਂ ਤੁਹਾਡੇ ਲਈ ਗਾਣਾ, ਸੱਜ ਕੇ ਨਾ ਨਿਕਲੋ ਸੋਹਣੇ ਹੋ, ਮੌਸਮ ਖਰਾਬ ਹੈ। ਬਟ ਸਰਦੂਲ ਜੀ ਹੁਣ ਜਿਹੜਾ ਬੰਦਾ ਯਾਰ ਅਗੈਨ ਕਿਸੇ ਦਾ ਚਾਹਵਾਨ ਹੈ ਉਹਨੇ ਫਿਰ ਨਿਕਲਣਾ ਹੀ ਨਿਕਲਣਾ। ਸੋ ਸਟੂਡੀਓ ਦਾ ਆਪਣਾ ਨੰਬਰ ਹੈ 6474988486, ਠੀਕ ਹੈ। ਮੈਂ ਯਾਦ ਕਰਾ ਦਾਂ ਕਿ ਅੱਜ ਜੇ ਗੱਲ ਕਰਨੀ ਹੈ ਸਾਡੇ ਨਾਲ ਸਿਰਫ ਇਸੇ ਹੀ ਨੰਬਰ 'ਤੇ ਗੱਲ ਹੋਊਗੀ, 6474988486 6474984886। ਸੋ ਬਹੁਤ ਸਾਰੇ ਲੋਕਾਂ ਦੀ ਰੂਫ ਡੈਮੇਜ ਹੋਈ ਹੋਊਗੀ ਅੱਜ, ਜੇ ਪ੍ਰੋਪਰਲੀ ਤੁਸੀਂ ਟਾਈਮ ਸਿਰ ਨਵੀਂ ਰੂਫ ਨਹੀਂ ਲਵਾਈ, ਰੂਫ ਪੁਰਾਣੀ ਹੈ ਫਿਰ ਡੈਮੇਜ ਹੀ ਹੋਣੀ ਹੈ। ਸੋ ਪਲੀਜ਼ ਜੇ ਕੋਈ ਛੱਤ ਲੀਕ ਹੋ ਰਹੀ ਹੈ, ਨਵੀਂ ਰੂਫ ਲੱਗਣ ਵਾਲੀ ਹੈ, ਤਾਂ ਯਾਦ ਰੱਖੋ ਜ਼ਰੂਰ ਪੈਸ਼ਨ ਰੂਫਿੰਗ, ਗੁਰਲਾਲ ਭਾਜੀ ਨੂੰ ਫੋਨ ਘੁਮਾ ਲਓ। ਪੈਸ਼ਨ ਰੂਫਿੰਗ 6479194913 ਨੰਬਰ ਹੈ, 6479199413। ਪੈਸ਼ਨ ਰੂਫਿੰਗ ਨੂੰ ਕਾਲ ਕਰ ਲਓ, 6479199413। ਨਵੀਂ ਰੂਫ ਲੱਗਣ ਵਾਲੀ ਹੈ, ਰੂਫ ਦੀ ਕੋਈ ਰਿਪੇਅਰ ਹੋਣ ਵਾਲੀ ਹੈ, ਤਾਂ ਇੱਕੋ ਇੱਕ ਟੀਮ ਹੈ, ਠੀਕ ਹੈ, ਤੁਹਾਨੂੰ ਹੋਰ ਕਿਸੇ ਨੂੰ ਕਾਲ ਕਰਨ ਦੀ ਲੋੜ ਨਹੀਂ। ਭਾਜੀ ਰਿਪੇਅਰ ਵੀ ਕਰਦੇ ਆ, ਫੁੱਲੀ ਇੰਸ਼ੋਰਡ ਕੰਪਨੀ ਹੈ, ਅਤੇ ਨਾਲ ਨਵੀਂ ਰੂਫ ਤਾਂ ਚਲੋ ਥੋੜ੍ਹੀ ਲਾ ਹੀ ਦੇਣਗੇ ਰੀਜ਼ਨੇਬਲ ਰੇਟ 'ਤੇ। 25-30 ਸਾਲ ਤੁਹਾਨੂੰ ਰੂਫ ਦੀ ਕੋਈ ਵੀ ਟੈਨਸ਼ਨ ਲੈਣ ਦੀ ਲੋੜ ਨਹੀਂ। 2696 ਹਾਂਜੀ, ਅੱਜ ਫਿਰ ਮੌਸਮ ਖਰਾਬ ਕਰਨਾ ਸਾਡਾ ਕੰਮ ਹੈ ਭਾਜੀ। ਮੌਸਮ ਦੇਖੋ ਖਰਾਬ ਹੈ ਤਾਂ ਵਧੀਆ ਠੀਕ ਹੋ ਵੀ ਜਾਊਗਾ। ਇੱਕ ਸੈਕਿੰਡ ਦਿਓ ਤੁਸੀਂ, ਤੁਹਾਡੀ ਗੱਲਬਾਤ ਮੈਂ ਸੁਣਦਾ, ਸੋਰੀ ਮੈਨੂੰ ਕੁਇਕ ਜਿਹਾ ਇੱਕ ਮੂਮੈਂਟ ਦਿਓ, ਅਤੇ ਇੱਕ ਵਾਰ ਫਿਰ ਤੋਂ ਤੁਹਾਡੀ ਕਾਲ ਲੈਂਦੇ ਹਾਂ। ਭਾਜੀ ਕਹਿੰਦੇ ਕਿ ਨਵੀਂ ਜੀ ਤੁਸੀਂ ਕੀ ਕਰ ਰਹੇ ਹੋ, ਮੌਸਮ ਖਰਾਬ ਕੀਤਾ ਗਿਆ। ਭਾਜੀ ਹੁਣ ਦੇਖੋ ਮੈਂ ਜਦੋਂ ਆਉਣਾ ਹੁੰਦਾ ਪ੍ਰੋਗਰਾਮ ਕਰਨ, ਮੈਂ ਤਾਂ ਹੱਸਦਾ ਹੁੰਦਾ ਕਿ ਸਾਡੇ ਆਉਣ ਦੇ ਨਾਲ ਧੁੱਪ ਨਿਕਲੀ ਆਈ। ਹੁਣ ਮੈਂ ਅੱਜ ਕੀ ਕਹਾਂ, ਅੱਜ ਮੈਂ ਵੀ ਥੋੜ੍ਹਾ ਜਿਹਾ ਕੱਚਾ ਜਿਹਾ ਹੋਇਆ ਪਿਆ ਕਿ ਸਾਡੇ ਆਉਣ ਨਾਲ ਧੁੱਪ ਤਾਂ ਨਿਕਲੀ ਨਹੀਂ, ਸਾਡੇ ਆਉਣ ਨਾਲ ਤਾਂ ਅੱਜ ਮੌਸਮ ਥੋੜ੍ਹੇ ਜਿਹਾ ਜ਼ਿਆਦਾ ਖਰਾਬ ਹੋ ਗਿਆ। ਸੋ ਬਾਕੀ ਗੱਲ ਇਹਦੀ ਠੀਕ ਹੈ ਕਿ ਕੀ ਕਰੀ ਜਾਂਦੇ ਨਵੀਂ ਜੀ, ਮੌਸਮ ਖਰਾਬ ਹੈ। ਇੱਕ ਨਾ GTA ਕ੍ਰੈਡਿਟ ਨੂੰ ਯਾਦ ਰੱਖੋ, ਕਰਜ਼ੇ ਦੀ ਕੋਈ ਵੀ ਪ੍ਰੋਬਲਮ ਹੈ, GTA ਕ੍ਰੈਡਿਟ ਦੇ ਰੇਖਾ ਅਤੇ ਨਦੀਮ ਕਰਜ਼ਾ ਮਾਫ਼ ਕਰਵਾਉਣ ਦੇ ਵਿੱਚ ਤੁਹਾਡੀ ਮਦਦ ਕਰਦੇ ਨੇ। ਪਿਛਲੇ 25 ਸਾਲਾਂ ਤੋਂ ਕਰਜ਼ਾ ਮਾਫ਼ ਕਰਵਾ ਰਹੇ ਲੋਕਾਂ ਦਾ ਨੰਬਰ ਤੁਸੀਂ ਨੋਟ ਕਰੋ। ਸੋ ਫੋਨ ਨੰਬਰ ਹੈ ਰੇਖਾ ਅਤੇ ਨਦੀਮ ਜੀ ਦਾ, 4166501100, 4166501100 'ਤੇ ਕਾਲ ਕਰੋ, ਅਤੇ GTA ਕ੍ਰੈਡਿਟ ਦੀ ਟੀਮ ਤੁਹਾਡੇ ਲਈ ਹਾਜ਼ਰ ਆ। ਦੇਖੋ ਮੈਂ ਕਿਹੜਾ ਗਾਣਾ ਤੁਹਾਡੇ ਲਈ ਲੋਡ ਕੀਤਾ, ਸਰਦੂਲ ਜੀ ਨੰਬਰ 1 ਯਾਰ, ਵਾਹ।

ਤੇ ਯਾਰ ਸਰਦੂਲ ਜੀ ਦਾ ਮਿਊਜ਼ਿਕ ਵੀ ਅਹੂਜਾ ਸਾਹਿਬ ਨਾਲ, ਮੈਨੂੰ ਲੱਗਦਾ ਅਹੂਜਾ ਸਾਹਿਬ ਦਾ ਜਾਂ ਨਹੀਂ, ਇਹ ਜੈਦੇਵ ਜੀ ਦਾ। ਵਾਹ ਭਈਆ ਜੈਦੇਵ ਜੀ, ਤੁਸੀਂ ਵੀ ਕਮਾਲ ਹੀ ਹੋ ਯਾਰ, ਕਿਆ ਬਾਤ ਹੈ, ਕਿਆ ਮਿਊਜ਼ਿਕ। ਇਹ ਜਿਹੜੇ ਪੁਰਾਣੇ ਕੀ ਕਹਿੰਦੇ ਹੁੰਦੇ ਪੁਰਾਣੇ ਖੁੰਡ ਨੇ ਨਾ, ਅਹੂਜਾ ਸਾਹਿਬ ਹੋ ਗਏ ਜਾਂ ਜੈਦੇਵ ਜੀ ਹੋ ਗਏ, ਕਿਆ ਯਾਰ ਕਮਾਲ ਦਾ ਮਿਊਜ਼ਿਕ ਕੀਤਾ ਉਹਨਾਂ ਦਿਨਾਂ ਦੇ ਵਿੱਚ। ਹੈ ਅੱਜ ਵੀ ਬੰਦਾ ਸੁਣਦਾ ਤੇ ਸੁਣ ਕੇ ਬੰਦਾ ਸਿੱਖਦਾ ਕਿ ਮਿਊਜ਼ਿਕ ਇਸ ਨੂੰ ਕਹਿੰਦੇ ਨੇ। ਸੁਣੋ ਤੇ ਜੀ ਕਰਦਾ ਕਿ ਬਸ ਮਿਊਜ਼ਿਕ ਹੀ ਚੱਲੀ ਜਾਏ, ਭਾਵੇਂ ਆਵਾਜ਼ਾਂ ਵੀ ਬਹੁਤ ਮੈਂ ਕਹਿੰਦਾ ਕਿ ਨੰਬਰ 1 ਟੌਪ ਦੀਆਂ ਨੇ, ਬਟ ਹੁੰਦਾ ਨਾ ਕਈ ਵਾਰ ਕਿ ਮਿਊਜ਼ਿਕ ਯਾਰ ਇੰਨਾ ਵਧੀਆ, ਹੁਣ ਥੋੜ੍ਹਾ ਘੱਟ ਗਿਆ, ਜਿਹੜਾ ਪੀਸ ਵਰਕ ਹੈ ਬਹੁਤ ਘੱਟ ਸੁਣਨ ਨੂੰ ਮਿਲਦਾ। ਹੁਣ ਗਾਣਾ ਸ਼ੁਰੂ ਹੁੰਦਾ, ਚਲੋ ਜੀ ਲਿਰਿਕਸ, ਹਲਕਾ ਫੁਲਕਾ ਜਿਹਾ ਮਿਊਜ਼ਿਕ, ਤੇ ਠਾਹ ਜਾ ਕੇ ਗਾਣਾ ਖਤਮ ਹੋ ਜਾਂਦਾ, ਪਤਾ ਨਹੀਂ ਚੱਲਦਾ। ਸੋ ਸੋਰੀ ਭਾਅ ਜੀ, ਤੁਹਾਡੀ ਆਵਾਜ਼ ਸੋਰੀ, ਤੁਹਾਡੀ ਕਾਲ ਆਈ ਸੀ ਕੱਟੀ ਗਈ। ਸੋ ਫਿਰ ਤੋਂ ਕਰ ਲਓ 2696, ਸੁਣਨਾ ਕਰਦੇ ਹਾਂ ਗੱਲਬਾਤ, ਤੇ ਸਟੂਡੀਓ ਦਾ ਨੰਬਰ ਹੈ 6478848486 ਨੰਬਰ ਹੈ 6474988486। ਇਸ ਨੰਬਰ ਤੇ ਫੋਨ ਤੁਸੀਂ ਕਰ ਰਹੇ ਹੋ 6474984886। ਲਾਉਣੇ ਵੀ ਆ ਤੁਹਾਡੇ ਲਈ ਗੀਤ, ਸੱਜ ਕੇ ਨਾ ਨਿਕਲੋ ਸੋਹਣੇ ਹੋ, ਬਈ ਮੌਸਮ ਖਰਾਬ ਹੈ। ਇੱਕ ਮੈਸੇਜ ਲੈ ਲਈਏ ਤੇ ਫਿਰ ਤੁਹਾਡੇ ਲਈ ਸਰਦੂਲ ਜੀ ਦਾ ਬੜਾ ਹੀ ਕਮਾਲ ਦਾ ਬਹੁਤ ਹੀ ਸ਼ਾਨਦਾਰ ਗੀਤ ਲਾਉਣੇ ਆ, ਬੋਲ ਵੀ ਕਿੰਨੇ ਸੋਹਣੇ ਆ, ਜ਼ਰੂਰ ਲਾਉਣੇ ਆ ਤੁਹਾਡੇ ਲਈ। ਜੇ ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ, ਤੁਸੀਂ ਘਰ ਲੈ ਲਿਆ, ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ, ਤੁਹਾਨੂੰ ਡਰ ਹੈ ਕਿ ਯਾਰ ਬਿਲਡਰ ਤਾਂ ਸਾਡੇ ਮਗਰ ਆਊਗਾ, ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ, ਫਿਕਰ ਨਾ ਕਰੋ, ਕਾਲ ਕਰੋ ਤੁਸੀਂ ਜੇ ਗਿੱਲ ਹੋਰਾਂ ਨੂੰ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰ ਦੇ ਨਾਲ, ਇਹ ਤੁਹਾਨੂੰ ਗਾਈਡ ਕਰਨਗੇ, ਕੰਸਲਟ ਕਰਨਗੇ, ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ ਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ ਚੋਂ ਛੁਟਕਾਰਾ ਦਿਵਾਉਂਦੇ ਨੇ। ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ, ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੰਡਵਾਇਆ, ਤੁਹਾਡਾ ਵੀ ਡਿਪੋਜ਼ਿਟ ਮੰਡਵਾ ਸਕਦੇ ਆ। ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ, ਬਿਲਡਰ ਤੋਂ ਪ੍ਰੋਪਰਟੀ ਲੈ ਲਈ, ਹੁਣ ਕਲੋਜ਼ਿੰਗ ਨਹੀਂ ਹੋ ਰਹੀ, ਤੁਸੀਂ ਫਸ ਚੁੱਕੇ ਹੋ, ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ, ਇਹਨਾਂ ਨੂੰ ਮਿਲਣ ਦਾ ਕੋਈ ਕੋਸਟ ਨਹੀਂ। ਨੰਬਰ ਹੈ 6477916 1987, 6477916 1987। ਜੇ ਗਿੱਲ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ, 6477716 1987 ਨੰਬਰ ਹੈ। ਕਿਆ ਬਾਤ ਹੈ, ਚਲੋ ਫਿਰ ਤੁਹਾਡੇ ਲਈ ਲਾਉਣੇ ਆ ਯਾਰ ਗੀਤ ਸਰਦੂਲ ਜੀ ਦਾ, ਤੇ ਫਿਰ ਵਾਪਸ ਆਉਣੇ ਆ ਤੇ ਗੱਲਾਂ ਬਾਤਾਂ ਮਾਰਦੇ ਹਾਂ ਕੁਝ।

0: ਕਿਆ ਬਾਤ ਹੈ, ਕਿਆ ਬਾਤ ਹੈ ਯਾਰ, ਬੰਦੇ ਨੂੰ ਪੂਰਾ ਜੋਸ਼ ਆ ਜਾਂਦਾ ਗਾਣਾ ਸੁਣ ਕੇ। ਸਰਦੂਲ ਜੀ ਤੁਹਾਡੀ ਕੋਈ ਰੀਸ ਨੀ, ਨਾ ਹੋਈ ਹੈ ਨਾ ਹੋਣੀ ਹੈ, ਹੈ ਅਮੇਜ਼ਿੰਗ ਪ੍ਰੋਗਰਾਮ ਪੰਜਾਬੀ ਦਾ। ਨੰਬਰ ਹੈ ਸਟੂਡੀਓ ਦਾ 6474988486 6474884886। ਅੱਜ ਤੁਸੀਂ ਇਸੇ ਹੀ ਨੰਬਰ ਤੇ ਫੋਨ ਘੁਮਾਉਣਾ, ਠੀਕ ਹੈ, ਇਸੇ ਹੀ ਨੰਬਰ ਤੇ ਗੱਲਬਾਤ ਹੋਊਗੀ। 6474988486 ਸਾਡਾ ਨੰਬਰ ਹੈ। ਸਾਡੇ ਨਾਲ ਜੁੜ ਚੁੱਕੇ ਨੇ ਸੁੱਖ ਭਾਜੀ ਗ੍ਰੈਂਡ ਹੋਮ ਫਰਨੀਚਰ ਤੋਂ। ਇਸ ਫਰਾਈਡੇ ਪਰਸੋਂ ਸ਼ਾਮੀ ਅਸੀਂ ਲਾਈਵ ਪ੍ਰੋਗਰਾਮ ਕਰ ਰਹੇ ਹਾਂ ਗ੍ਰੈਂਡ ਹੋਮ ਫਰਨੀਚਰ ਤੇ, ਪੂਰੇ ਸ਼ੋਰੂਮ ਚ ਸਾਰਾ ਨਵਾਂ ਫਰਨੀਚਰ ਸਜਿਆ ਹੋਇਆ। ਸੁੱਖ ਜੀ ਕਿਵੇਂ ਹੋ?
1: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ ਫਰਾਈਡੇ ਵਾਲੇ ਦਿਨ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ ਪੰਜਾਬੀ ਲਹਿਰਾਂ ਦਾ, ਤੇ ਜਿੰਨੇ ਵੀ ਪਰਿਵਾਰਾਂ ਨੇ ਇਸ ਵੀਕਐਂਡ ਦੇ ਉੱਪਰ ਆਉਣਾ, ਡਿਫਰੈਂਟ ਤਰੀਕੇ ਦੇ ਜਿਹੜੇ ਤੁਹਾਨੂੰ ਤੋਹਫੇ ਪਰਿਵਾਰਾਂ ਨੂੰ ਦਿੱਤੇ ਜਾਣੇ ਆ, ਤੇ ਨਾਲ ਦੀ ਨਾਲ ਤੁਸੀਂ ਸਾਰੀ ਇਨਵੈਂਟਰੀ ਸ਼ੋਰੂਮ ਦੇ ਵਿੱਚ ਪੂਰੇ ਦਾ ਪੂਰਾ ਸ਼ੋਰੂਮ ਹੀ ਚੇਂਜ ਕਰ ਦਿੱਤਾ। ਲੇਬਰ ਡੇ ਲੌਂਗ ਵੀਕਐਂਡ ਉੱਪਰ ਸਾਰੀ ਇਨਵੈਂਟਰੀ ਨਵੀਂ ਜਿਹੜੀ ਡਿਸਪਲੇ ਦੇ ਉੱਪਰ ਲੱਗ ਚੁੱਕੀ ਆ। ਤੁਸੀਂ ਆਪਣੇ ਘਰ ਦੇ ਲਈ ਕੈਨੇਡੀਅਨ ਮੇਡ ਸੋਫਾ ਸੈੱਟ ਰੈਡੀ ਕਰਵਾਉਣਾ ਚਾਹੁੰਦੇ ਹੋ, ਪਾਵਰ ਰਿਕਲਾਈਨਰ ਚਾਹੀਦੇ ਨੇ, ਸੋਲਿਡ ਵੁੱਡ ਦੇ ਬੈਡਰੂਮ ਸੈੱਟ ਚਾਹੀਦੇ ਨੇ, ਈਵਨ ਤੁਹਾਨੂੰ ਹਾਈਡ੍ਰੋਲਿਕ ਬੈਡਰੂਮ ਸੈੱਟ ਚਾਹੀਦੇ ਨੇ, ਲੋਐਸਟ ਪ੍ਰਾਈਸ ਜਿਹੜੀਆਂ ਤੁਹਾਨੂੰ ਇਸ ਲੇਬਰ ਡੇ ਲੌਂਗ ਵੀਕਐਂਡ ਦੇ ਉੱਪਰ ਮਿਲਣੀਆਂ, ਤੇ ਨਾਲ ਵੱਡੇ ਵੱਡੇ ਤੋਹਫਿਆਂ ਨੇ ਤੁਹਾਡਾ ਇੰਤਜ਼ਾਰ ਕਰਨਾ। ਤੇ ਜਿਹਨਾਂ ਪਰਿਵਾਰਾਂ ਨੇ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਬੈਡਰੂਮ ਸੈੱਟ ਲੈਣਾ, ਤੇ ਨਾਲ ਇੱਕ ਤੋਹਫਾ ਵੀ ਦੇਣ ਲੱਗੇ ਆ ਬੱਚਿਆਂ ਲਈ, ਬੈਕ ਟੂ ਸਕੂਲ ਜਿਹੜੇ ਬੱਚੇ ਜਾ ਰਹੇ, ਤੁਸੀਂ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਉਣਾ, ਬੈਡਰੂਮ ਸੈੱਟ ਦੀ ਡੀਲ ਦਿੰਦੇ ਆ। ਕਿੰਗ ਸਾਈਜ਼ ਦਾ ਬੈੱਡ, ਲਾਈਟ ਗ੍ਰੇ ਲੈਕਰ ਫਿਨਿਸ਼ ਦਾ ਕਿੰਗ ਸਾਈਜ਼ ਦਾ ਬੈਡਰੂਮ ਸੈੱਟ, ਹਾਈਡ੍ਰੋਲਿਕ ਸਟੋਰੇਜ, ਵਾਈਟ ਕਲਰ ਦੀ ਐਲਈਡੀ ਲਾਈਟ, ਡਰੋਰ ਦੇ ਡਰੈਸਰ ਤੇ ਡਰੋਰ ਜਿਹੜੇ ਸੌਫਟ ਕਲੋਜ਼ਰ ਨੇ, ਮਿਰਰ ਦੇ ਵਿੱਚ ਐਲਈਡੀ ਲਾਈਟ, ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ, ਸੌਫਟ ਕਲੋਜ਼ਰ ਡਰੋਰ। ਸੋ ਕਿੰਗ ਸਾਈਜ਼ ਦਾ ਲੈਕਰ ਫਿਨਿਸ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਕੰਪਲੀਟ ਬੈਡਰੂਮ ਸੈੱਟ, ਇਟਾਲੀਅਨ ਸੀਰੀਜ਼ ਦਾ ਨਿਊ ਅਰਾਈਵਲ, ਜਿਹਦੀ ਰੈਗੂਲਰ ਕੀਮਤ $4500 ਸੀ, ਓਨਲੀ ਫੋਰ ਦਿਸ ਲੌਂਗ ਵੀਕਐਂਡ $1999 ਦਾ, $4500 ਬੈਡਰੂਮ ਸੈੱਟ $1999 ਦੇ ਵਿੱਚ, $2000 ਦੇ ਵਿੱਚ ਮਿਲੂਗਾ। ਤੇ ਜਿੰਨੇ ਵੀ ਪਰਿਵਾਰ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਉਣਗੇ, ਨਾਲ PS5 ਗੇਮ, PS5 ਗੇਮ ਨਵੀ ਬਾਈ ਜੀ,
0: ਬੱਲੇ ਬੱਲੇ ਬੱਲੇ, PS5 ਫ੍ਰੀ, ਕਿਆ ਬਾਤ ਹੈ ਯਾਰ। ਇਹ ਤਾਂ ਬੱਚਿਆਂ ਨੇ ਕਹਿਣਾ ਕਿ ਸਾਡਾ ਤਾਂ ਵਾਕੀ ਬੈਕ ਟੂ ਸਕੂਲ ਪ੍ਰੈਜ਼ੈਂਟ ਸਭ ਤੋਂ ਵਧੀਆ।
1: ਬਿਲਕੁਲ ਨਵੀ ਬਾਈ ਜੀ, ਸੋ ਪੂਰਾ ਬੈਡਰੂਮ ਸੈੱਟ $4500 ਵਾਲਾ $1999 ਦਾ। ਇਹ ਵੀ ਨਹੀਂ ਕਿ ਬੈਡਰੂਮ ਸੈੱਟ ਦੇ ਵਿੱਚ ਪ੍ਰਾਈਸ ਜਿਹੜੀ ਇਨਕਲੂਡ ਹੋਗੀ, ਤੁਸੀਂ ਆ ਕੇ ਬੈਡਰੂਮ ਸੈੱਟ ਚੈੱਕ ਕਰ ਲਿਓ, ਮਾਰਕੀਟ ਦੇ ਵਿੱਚ ਪ੍ਰਾਈਸ ਕੰਪੇਅਰ ਕਰ ਲਿਓ, ਜੇ $1 ਨਾਲ ਵੀ ਪ੍ਰਾਈਸ ਬੀਟ ਹੋ ਗਈ, ਬੈਡਰੂਮ ਸੈੱਟ ਵੀ ਫ੍ਰੀ, PS5 ਤਾਂ ਹੈਗੀ ਫ੍ਰੀ ਆ। ਸੋ ਇਹ ਗਰੰਟੀ ਆ ਗ੍ਰੈਂਡ ਫਰਨੀਚਰ ਦੀ। ਸੋ ਸਾਰੇ ਪਰਿਵਾਰਾਂ ਨੇ ਪਹੁੰਚਣਾ ਇਸ ਵੀਕਐਂਡ ਦੇ ਉੱਪਰ, 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ ਰੋਡ ਨਵੀਂ ਬਾਜੀ।
0: ਕੀ ਬਾਤ ਹੈ ਨਹੀਂ ਸਾ, ਵਾਹ ਬਈ ਵਾਹ, PS5 ਵੀ ਬੱਚਿਆਂ ਲਈ ਫ੍ਰੀ। ਬੱਚਿਆਂ ਨੇ ਤਾਂ ਤੁਹਾਨੂੰ ਜਦ ਹੀ ਕਹਿ ਦੇਣਾ ਕਿ ਮੋਮ ਡੈਡ ਫਰਨੀਚਰ ਲੈਣਾ, ਤਾਂ ਆਪਾਂ ਬਸ ਗ੍ਰੈਂਡ ਹੋਮ ਫਰਨੀਚਰ ਤੋਂ ਲੈਣਾ। ਸੋ ਜ਼ਰੂਰ ਤੁਸੀਂ ਗੇੜਾ ਲਗਾਓ। ਓਕੇ, ਮੈਂ ਨਾ ਹੁਣੇ ਗੀਤ ਲਾਇਆ ਸਰਦੂਲ ਜੀ ਦਾ, ਬਸ ਸੁਰਾਂ ਦੇ ਬਾਦਸ਼ਾਹ, ਬਹੁਤ ਹੀ ਕਮਾਲ ਦੀ ਆਵਾਜ਼, ਤੇ ਲੋਕ ਤਾਂ ਸੁਪਨੇ ਅੱਜ ਵੀ ਕਹਿੰਦੇ ਯਾਰ ਕਿ ਸਾਡੀ ਕਿਤੇ ਸਰਦੂਲ ਜੀ ਵਰਗੀ ਆਵਾਜ਼ ਹੋ ਜਾਵੇ, ਪਰ ਹੁੰਦੀ ਨਹੀਂ ਕਿਉਂਕਿ ਮਿਹਨਤ ਇੰਨੀ ਅਗਲੇ ਨੇ ਕੀਤੀ ਆ। ਇੱਕ ਨਾ ਕਾਫੀ ਮਤਲਬ 1-2 ਮਹੀਨੇ ਹੋ ਗਏ, ਹੁਣ ਸਰਦੂਲ ਜੀ ਦਾ ਬੇਟਾ ਸਾਡਾ ਮਿੱਤਰ ਹੈ ਤੇ ਬੜੀ ਵਾਰ ਮਿਲੇ ਗਲੇ ਆ, ਚਲੋ ਹੁਣ ਬਹੁਤ ਚਿਰ ਹੋਈ ਗੱਲ ਨਹੀਂ ਹੋਈ, ਬਟ ਖੈਰ ਉਹ ਇੱਕ ਵੱਖਰੀ ਗੱਲ ਹੈ। ਤੇ ਉਹਨਾਂ ਦੇ ਬੇਟੇ ਦਾ ਨਾਮ ਹੈ ਅਲਾਪ, ਉਹ ਨਾ ਕਿਸੇ ਆਪਦੇ ਕਿਸੇ ਸ਼ੋਅ ਤੇ ਕੌਂਸਰਟ ਤੇ ਗੱਲ ਕਰ ਰਿਹਾ, ਤੇ ਉਹਨੇ ਉੱਥੇ ਕਿਹਾ ਕਿ ਕੁਛ ਇੱਦਾਂ ਦੇ ਵਰਡ ਸੀ ਵੀ ਮੇਰਾ ਪਿਓ, ਤੇ ਸਿਰਫ ਮੇਰਾ ਨਹੀਂ ਸਾਰੇ ਗਾਇਕਾਂ ਦਾ ਪਿਓ ਸੀ ਮੇਰਾ ਪਿਓ, ਕੁਛ ਇੱਦਾਂ ਦੇ ਬੋਲ ਬੋਲੇ, ਤੇ ਉਸ ਚੀਜ਼ ਨੂੰ ਲੈ ਕੇ ਬੜੇ ਲੋਕਾਂ ਨੂੰ ਇਤਰਾਜ਼ ਹੋਇਆ ਵੀ ਇਹ ਆਏ ਕਿਉਂ ਬੋਲ ਰਿਹਾ, ਇਹਨੂੰ ਆਈ ਨਹੀਂ ਕਹਿਣਾ ਚਾਹੀਦਾ, ਵੀ ਮੀਨੋ ਇੰਨਾ ਹੰਕਾਰ ਨਹੀਂ ਹੋਣਾ ਚਾਹੀਦਾ, ਚਲੋ ਜੋ ਵੀ ਹੈ। ਤੇ ਕਈ ਲੋਕਾਂ ਨੇ ਕਿਹਾ ਕਿ ਯਾਰ ਉਹਨੇ ਤਾਂ ਆਪਦੇ ਪਿਓ ਦੀ ਤਾਰੀਫ ਕੀਤੀ ਆ, ਕਿਉਂ ਨਾ ਕਰੇ, ਵੀ ਯੂਨੋ ਜੇ ਉਹਨੇ ਨਹੀਂ ਕਰਨੀ ਤਾਂ ਫਿਰ ਹੋਰ ਕਿਹੜਾ ਕਰੂਗਾ। ਲੋਕਾਂ ਨੇ ਉਹਨੂੰ ਐਜ਼ ਅ ਈਗੋ ਦੇ ਤੌਰ ਤੇ ਲਿਆ, ਉਹਨਾਂ ਨੇ ਕਿਹਾ ਕਿ ਇਹ ਬੱਚਾ ਹੰਕਾਰੀ ਹੋ ਗਿਆ ਤੇ ਕਿਤੇ ਨਾ ਕਿਤੇ ਵੀ ਲੋੜ ਤੋਂ ਵੱਧ ਬੋਲ ਰਿਹਾ। ਹੁਣ ਮੈਂ ਥੋੜਾ ਥੋੜਾ ਜਿਹਾ ਓਪੀਨੀਅਨ ਜਾਣਨਾ ਚਾਹੁੰਦਾ, ਚਲੋ ਗੱਲਬਾਤ ਹੋਈ ਨੂੰ ਬਹੁਤ ਚਿਰ ਹੋ ਗਿਆ, ਬਟ ਮੈਨੂੰ ਥੋੜਾ ਜਿਹਾ ਲੱਗਿਆ ਕਿ ਆਪਾਂ ਚਲੋ ਕੀਤੀ ਨੀ ਡਿਸਕਸ਼ਨ, ਹੁਣ ਥੋੜੀ ਜਿਹੀ ਕਰ ਲੈਂਦੇ ਹਾਂ ਫਿਰ ਕੀ ਹੋ ਗਿਆ। ਤੁਹਾਡਾ ਕੀ ਖਿਆਲ ਹੈ ਯਾਰ, ਜੇ ਉਹਨੇ ਇੰਜ ਕਹਿ ਦਿੱਤਾ ਕਿ ਮੇਰਾ ਪਿਓ ਤੇ ਸਿਰਫ ਮੇਰਾ ਨਹੀਂ ਬਟ ਸਾਰੇ ਗਾਇਕਾਂ ਦਾ ਪਿਓ ਸੀ ਮੇਰਾ ਪਿਓ, ਜੇ ਉਸਨੇ ਇੰਜ ਬੋਲ ਦਿੱਤਾ ਕਹਿ ਦਿੱਤਾ, ਤੁਹਾਨੂੰ ਉਸ ਚੀਜ਼ ਨਾਲ ਕੋਈ ਇਸ਼ੂ ਹੈ? ਤੁਹਾਨੂੰ ਲੱਗਦਾ ਉਹਨੇ ਕੁਛ ਗਲਤ ਕੀਤਾ, ਜਾਂ ਯਾਰ ਉਹ ਆਪਣੇ ਪਿਓ ਦੀ ਟੌਰ ਬਣਾ ਰਿਹਾ, ਆਪਣੇ ਪਿਓ ਦੀ ਤਾਰੀਫ ਕਰ ਰਿਹਾ, ਫਿਰ ਕੀ ਹੋ ਗਿਆ? ਨੰਬਰ ਹੈ ਆਪਣਾ 6474988486, ਠੀਕ ਹੈ, ਇਸੇ ਨੰਬਰ ਤੇ ਗੱਲ ਕਰਿਓ, ਦੂਜੇ ਨੰਬਰ ਤੇ ਨਾ ਅੱਜ ਕਾਲ ਕਰਿਓ 3337 ਤੇ, ਕਿਉਂਕਿ ਅੱਜ ਮੈਂ ਇੱਕ ਵੱਖਰੇ ਸਟੂਡੀਓ 'ਚ ਬੈਠਾ, ਤੇ ਨੰਬਰ ਹੈ ਆਪਣਾ 6474988486, 6474988486, 647-498-4896 ਤੇ ਗੱਲਬਾਤ ਹੋ ਰਹੀ ਹੈ ਆਪਣੀ, 6474988486, ਠੀਕ ਹੈ, ਯਾਦ ਨਾਲ ਇਸੇ ਹੀ ਨੰਬਰ ਤੇ ਕਾਲ ਕਰੋ, ਹੋਰ ਕਿਸੇ ਨੰਬਰ ਤੇ ਤੁਹਾਡੀ ਸਾਡੀ ਗੱਲਬਾਤ ਨਹੀਂ ਹੋਣੀ, 647-494-8486। ਹੁਣ ਇੱਕ ਪਾਸੇ ਤਾਂ ਆਪਾਂ ਕਹਿੰਦੇ ਹਾਂ ਯਾਰ ਕਿ ਤੁਸੀਂ ਆਪਣੇ ਆਪ 'ਚ ਇੰਨਾ ਮਾਣ, ਆਪਣੀ ਖੁਦ ਦੀ ਇੰਨੀ ਤਾਰੀਫ ਕਰੋ ਕਿ ਅਗਲਾ ਵੀ ਕਹੇ ਕਿ ਯਾਰ ਇਹ ਬੰਦਾ ਤਾਂ ਕੌਨਫੀਡੈਂਟ ਹੀ ਬਹੁਤ ਹੈ, ਦੂਜੇ ਪਾਸੇ ਆਪਾਂ ਕਹਿ ਦਿੰਦੇ ਹਾਂ ਕਿ ਯਾਰ ਬੰਦਾ ਹੰਕਾਰੀ ਬਹੁਤ ਹੈ, ਬੰਦਾ ਬੰਦੇ ਦੇ ਫੇਮ ਜਾਂ ਕੋਈ ਐਸੀ ਚੀਜ਼ ਈਗੋ ਸਿਰ ਚੜ੍ਹ ਗਈ ਹੈ, ਜੋ ਵੀ ਹੈ, ਚਲੋ ਆਪਾਂ ਬੜੀਆਂ ਚੀਜ਼ਾਂ ਕਹਿ ਦਿੰਦੇ ਹਾਂ। ਸੋ ਕੀ ਖਿਆਲ ਹੈ ਤੁਹਾਡਾ, ਕਾਲ ਕਰ ਰਹੇ ਹੋ, ਹੋਲਡ ਕਰੋ, ਸਭ ਨਾਲ ਗੱਲ ਹੋਊਗੀ, ਜਸਟ ਸਟੇ ਔਨ ਦਾ ਲਾਈਨ। ਐਂਡ ਦੁਆਬਾ ਟਰੈਵਲ ਨੇ ਬੜੀ ਟੌਪ ਦੀ ਡੀਲ ਲਾਈ ਹੈ, ਖਾਸ ਤੌਰ 'ਤੇ ਸਾਡੇ ਜਿਹੜੇ ਸੀਨੀਅਰ ਬਜ਼ੁਰਗ ਨੇ, ਤੁਸੀਂ ਆਪਣੇ ਪਿੰਡ ਜਾਣਾ 5-6 ਮਹੀਨੇ, ਨਵੰਬਰ ਵਿੱਚ ਜਾਣਾ ਅਤੇ ਤੁਸੀਂ ਅਪ੍ਰੈਲ 'ਚ ਮੁੜ ਕੇ ਆਉਣਾ, ਵਾਹ, ਨਵੰਬਰ, ਦਸੰਬਰ, ਜਨਵਰੀ, ਫਰਵਰੀ, ਮਾਰਚ, 5-6 ਮਹੀਨੇ ਲਾ ਕੇ ਆਓ ਆਰਾਮ ਨਾਲ, ਟੋਰੋਂਟੋ ਟੂ ਦਿੱਲੀ ਸਿਰਫ $1,580 'ਚ ਰਾਊਂਡ ਟ੍ਰਿਪ, ਜਾਣਾ ਤਾਂ ਹੈਗਾ ਹੀ 5-6 ਮਹੀਨੇ, ਵਧੀਆ ਡੀਲ ਹੈ, ਕੁਝ ਕੀ ਸੀਟਾਂ ਨੇ। ਦੁਆਬਾ ਟਰੈਵਲ 9057967800, 9057967800, ਦੁਆਬਾ ਟਰੈਵਲ 9057967800, ਦੁਆਬਾ ਟਰੈਵਲ ਐਂਡ ਟੂਰ ਦੀ ਟੀਮ ਦੇ ਨਾਲ ਤੁਸੀਂ ਗੱਲਬਾਤ ਜ਼ਰੂਰ ਕਰੋ ਜੀ। 6780, ਹਾਂਜੀ
2: ਹਾਂਜੀ, ਨਵੇਂ ਭਾਈ ਕੀ ਹਾਲ ਚਾਲ?
0: ਵਧੀਆ ਜੀ ਵਧੀਆ, ਕਿੱਦਾਂ ਕੀ ਬਣਦਾ?
2: ਬਹੁਤ ਵਧੀਆ, ਸ਼ੁਕਰ ਹੈ ਰੱਬ ਦਾ,
0: ਸ਼ੁਕਰ ਹੈ ਰੱਬ ਦਾ, ਰੱਬ ਦਾ ਸ਼ੁਕਰ ਵੀ, ਰੱਬ ਦਾ ਵਾਕਈ ਸ਼ੁਕਰ ਹੈ ਯਾਰ ਕਿ ਕਣੀਆਂ ਪੈ ਗਈਆਂ ਇੰਨੀਆਂ, ਹੈ ਪਾਣੀ ਨੀ ਲਾਉਣਾ ਪਿਆ ਘਾਹ ਨੂੰ, ਹੈ
2: ਬਾਕੀ ਭਾਈ ਪਰਮਾਤਮਾ ਨੂੰ ਜਿਆਦਾ ਪਤਾ ਸਾਡੇ ਲਈ ਕੀ ਚੰਗਾ,
0: ਗੱਲ ਤੁਹਾਡੀ ਬਿਲਕੁਲ ਠੀਕ ਹੈ,
2: ਕੁਦਰਤ ਰਾਜੀ ਵੀ ਕਿਸੇ ਤਰੀਕੇ ਨਾਲ ਹੀ ਬਣਾਇਆ, ਬੰਦੇ ਨੂੰ ਬਣਾ ਕੇ ਕੁਦਰਤ ਨੂੰ ਉਹਨੇ ਨਵਾਰਿਆ, ਆਪੇ ਆਪਣੇ ਢੰਗ ਨਾਲ ਬਜਾਇਆ ਵਾ। ਈਗੋ ਦੇ ਨਾਲ ਕਿਹਾ, ਜੇ ਕੋਈ ਬੰਦਾ ਪੋਜ਼ਿਟਿਵਿਟੀ ਨਾਲ ਲੈਣਾ ਚਾਹੇ ਤੇ ਸਿੰਗਰ ਉਹਨੂੰ ਲੈ ਸਕਦੇ, ਕਾਫੀ ਸਿੰਗਰ ਉਹਨੂੰ ਮੰਨਦੇ ਵੀ ਹੈਗੇ, ਉਸ ਤੋਂ ਉਹਨਾਂ ਦੇ ਉੱਤੇ ਕੋਈ ਸਿੰਗਰ ਸੀਗਾ ਨੀ ਪੰਜਾਬ ਸਾਡੇ ਦੇ ਵਿੱਚ, ਜਿੱਦਾਂ ਦੀ ਉਹਨੇ ਆਵਾਜ਼ ਸੀ, ਹੁਣ ਆਮ ਲੋਕ ਤੇ ਆਪਾਂ ਉਹਨਾਂ ਦੀ ਗੱਲ ਪਾਈਏ ਫਿਰ ਉਹ ਥੋੜਾ ਜਿਹਾ ਡਿਫਰੈਂਟ ਹੋ ਜਾਂਦਾ, ਫਿਰ ਹਰ ਬੰਦਾ ਦੀ ਮੈਂਟੈਲਿਟੀ ਆਪਾਂ ਪੜ੍ਹ ਨੀ ਸਕਦੇ ਹਨਾ, ਉਹਨੇ ਵੀ ਚਲੋ ਭਾਵੇਂ ਇੱਕ ਫਲੋ ਫਲੋ ਚ ਗੱਲ ਕਹਿਤੀ ਹੋਣੀ ਉਹਨਾਂ ਨੇ, ਹੁਣ ਜੇ ਤਾਂ ਈਗੋ ਵਾਈਜ਼ ਕਿਹਾ ਫਿਰ ਤਾਂ ਸਹੀ ਨੀ ਹੈ, ਜੇ ਉਵੇਂ ਉਹਨਾਂ ਨੇ ਨੈਚੁਰਲ ਤਰੀਕੇ ਨਾਲ ਗੱਲ ਕੀਤੀ ਕਿ ਤਾਂ ਨੋ ਡਾਊਟ ਉਹ ਸਿੰਗਰ ਤਾਂ ਬਹੁਤ ਕਮਾਲ ਦੇ ਸੀ, ਇਹ ਤਾਂ ਗੱਲ ਸਾਰੇ ਹੀ ਕਹਿੰਦੇ, ਮਾਸਟਰ ਸਲੀਮ ਹੋ ਗਏ ਜਿੰਨੇ ਵੀ ਵੱਡੇ ਆਪਣੇ ਪੰਜਾਬੀ ਸਿੰਗਰ, ਮੇਨ ਪਤਾ
0: ਸਾਰਿਆਂ ਦੇ ਪਿਓ ਸੀ, ਇਹ ਕੁਛ ਗਲਤ ਕਿਹਾ?
2: ਨਹੀਂ, ਜੇ ਤਾਂ ਮੇਰੇ ਪਿਓ ਨੀ ਸਾਰਿਆਂ ਦੇ ਪਿਓ ਸੀ ਤਾਂ ਉਹ ਤਾਂ ਯਾ ਤਾਂ ਉਹਨੇ ਗਾਇਕੀ ਦੇ ਮਾਮਲੇ ਚ ਕਿਹਾ, ਅਦਰਵਾਈਜ਼ ਵੇਖਿਆ ਜਾਵੇ ਈਗੋ ਵਾਈਜ਼ ਤਾਂ ਫਿਰ ਕਾਫੀ ਉਹਨਾਂ ਤੋਂ ਵਧੀਆ ਕਲਾਕਾਰ ਨੇ ਸਾਡੀ ਹਿਸਟਰੀ ਚ ਹੋਏ ਵੀ ਨੇ, ਕਿਉਂਕਿ ਜਵਾਹਰ ਜੱਟ ਜੀ ਇਹਨਾਂ ਦੇ ਕਾਫੀ ਵੱਡੇ ਬਾਈ ਕਲਾਕਾਰ, ਤਾਂ ਸਾਡੇ ਨੁਸਰਤ ਫਤਿਹ ਅਲੀ ਖਾਨ ਸਾਹਿਬ,
0: ਠੀਕ ਹੈ,
2: ਇਹਨਾਂ ਕਲਾਕਾਰ ਸੀ,
0: ਠੀਕ ਹੈ, ਸੋ ਤੁਹਾਨੂੰ ਲੱਗਦਾ ਨਹੀਂ ਕਹਿਣਾ ਚਾਹੀਦਾ?
2: ਹਾਂ, ਕਹਿਣਾ ਨੀ ਚਾਹੀਦਾ ਸੀਗਾ, ਬਾਕੀ ਉਹ ਇਮੋਸ਼ਨ ਹੁੰਦੇ ਬੰਦੇ ਅੰਦਰ ਕਈ ਵਾਰ ਭਰੇ ਨਾ, ਇਮੋਸ਼ਨਲੀ ਪਤਾ ਛੇਤੀ ਤੁਹਾਨੂੰ ਪਤਾ ਮੂੰਹ ਚ ਜੋ ਆਉਂਦਾ ਸੰਭਲ
0: ਕੇ ਆਉਂਦਾ, ਖਾਸ ਤੌਰ ਤੇ ਜਦੋਂ ਨਾ ਕੋਈ ਯੰਗ ਹੁੰਦਾ ਫਿਰ ਕਈ ਵਾਰ ਪਤਾ ਵੀ ਨੀ ਲੱਗਦਾ ਵੀ ਅਸੀਂ ਕੀ ਕਹਿ ਰਹੇ ਹਾਂ। ਦੂਜੇ ਪਾਸੇ ਆਰਗੂਮੈਂਟ ਇਹ ਹੈ ਕਿ ਯਾਰ ਕੋਈ ਬੰਦਾ ਆਪਣੇ ਪਿਓ ਦੀ ਇੰਨੀ ਤਾਰੀਫ ਕਿਉਂ ਨਹੀਂ ਕਰੂਗਾ, ਹੁਣ ਤੁਹਾਡੇ ਬਾਪ ਤੋਂ ਵੱਡਾ ਤੁਹਾਡਾ ਰੋਲ ਮਾਡਲ ਕੌਣ ਹੁੰਦਾ। ਇੱਕ ਪਾਸੇ ਆਪਾਂ ਕਹਿੰਦੇ ਹਾਂ ਯਾਰ ਪੇਰੈਂਟਸ ਦੀ ਇੱਜ਼ਤ ਕਰੋ, ਸਤਿਕਾਰ ਕਰੋ, ਇਸ ਤੋਂ ਵੱਡਾ ਸਤਿਕਾਰ ਕੀ ਹੋ ਸਕਦਾ। ਤੁਸੀਂ ਕਹਿ ਰਹੇ ਹੋ ਵੀ ਮੇਰਾ ਪਿਓ ਤਾਂ ਸਾਰਿਆਂ ਦਾ ਪਿਓ ਸੀ। ਸੋ ਖੈਰ ਤੁਹਾਡੀਆਂ ਕਾਲਸ ਮੈਂ ਲੈਣਾ ਚਾਹੁੰਦਾ, ਤੁਸੀਂ ਸਾਰੇ ਕੀ ਕਹਿੰਦੇ ਹੋ। ਬਾਈ ਜੀ ਹੁਣੇ ਕਹਿੰਦੇ ਕਿ ਉਸਨੂੰ ਨਹੀਂ ਸੀ ਕਹਿਣਾ ਚਾਹੀਦਾ ਕਿਉਂਕਿ ਇਹਨਾਂ ਦੇ ਬੋਲ ਨੇ ਕਿ ਉਹਨਾਂ ਤੋਂ ਹੋਰ ਵੀ ਕਿਤੇ ਨਾ ਕਿਤੇ ਲੈਜੈਂਡ ਜਿਹੜੇ ਪਹਿਲਾਂ ਆਏ ਨੇ ਵੀ ਉਹ ਵੀ ਬੜੇ ਉਸਤਾਦ ਸੀਗੇ। ਸੋ ਨੰਬਰ ਹੈ ਆਪਣਾ 6474988486, ਸਟੂਡੀਓ ਦਾ ਨੰਬਰ ਹੈ 647-498-8486, 6474988486 ਆਪਣਾ ਨੰਬਰ ਹੈ। ਰਾਜਵੰਤ ਕੌਰ ਨੂੰ ਯਾਦ ਰੱਖੋ, ਤੁਹਾਡੇ ਅਗਰ ਗੱਡੀਆਂ ਦੀ ਜਾਂ ਘਰਾਂ ਦੀ ਇੰਸ਼ੋਰੈਂਸ ਦੇ ਵਿੱਚ ਚਾਹੁੰਦੇ ਹੋ ਤੁਹਾਨੂੰ ਵਧੀਆ ਡਿਸਕਾਊਂਟ ਮਿਲੇ ਤਾਂ ਰਾਜਵੰਤ ਕੌਰ, ਰਾਜਵੰਤ ਤੁਹਾਨੂੰ 30% 30% ਤੱਕ ਦਾ ਡਿਸਕਾਊਂਟ ਲਿਖ ਦਿੰਦੇ ਆ। 25 ਤੋਂ ਵੱਧ ਕੰਪਨੀਆਂ ਨਾਲ ਰਾਜਵੰਤ ਹੁਣੇ ਡੀਲ ਕਰਦੇ ਨੇ। ਤੁਸੀਂ ਆਪਣਾ ਕੋਈ ਵੀ ਤੁਹਾਡੀ ਰਿਨਿਊਅਲ ਆ ਰਹੀ ਹੈ ਰਾਜਵੰਤ ਨੂੰ ਕਿ ਕਹੋ ਕਿ ਰਾਜਵੰਤ ਇਹ ਸਾਨੂੰ ਕੋਟ ਮਿਲਿਆ ਹੋਇਆ, ਤੁਸੀਂ ਕੀ ਕਰ ਸਕਦੇ ਸਾਡੇ ਲਈ। ਤੇ ਰਾਜਵੰਤ ਦਾ ਨੰਬਰ ਹੈ 647-674-4735, 6476744735 ਰਾਜਵੰਤ ਜੀ। 4790 ਹੈਲੋ
2: ਠੀਕ ਹੈ, ਮੈਂ ਮੰਨਦਾ ਵੀ ਆਪਣੇ ਪੇਰੈਂਟਸ ਨੂੰ ਆਪਾਂ ਰਿਸਪੈਕਟ ਦੇਣੀ ਚਾਹੀਦੀ ਆ, ਪਹਿਲੇ ਪਹਿਲੇ ਕਰਨੀ ਚਾਹੀਦੀ ਆ। ਤੇ ਸਰਦੂਲ ਭਾਜੀ ਵੀ ਬਹੁਤ ਵਧੀਆ ਗਾਇਕ ਸੀਗੇ, ਨੋ ਡਾਊਟ। ਤੇ ਜਦੋਂ ਸਟੇਜ ਤੋਂ
0: ਦੁਬਾਰ ਤੋਂ ਕਰਿਓ ਫੋਨ। ਸੋ ਮੈਨੂੰ ਲੱਗਦਾ ਕਹਿ ਰਹੇ ਸੀ ਕਿ ਇੰਜ ਲੱਗ ਰਿਹਾ ਕਿ ਕੋਈ ਇੱਕ ਈਗੋ ਦੇ ਨਾਲ, ਹੰਕਾਰ ਦੇ ਨਾਲ ਤੇ ਆਕੜ ਦੇ ਨਾਲ ਬੋਲ ਰਿਹਾ। ਹੁਣ ਆਪਾਂ ਨੂੰ ਕੀ ਪਤਾ ਬੰਦੇ ਦਾ ਬੋਲਣ ਦਾ ਕੀ ਤਰੀਕਾ ਹੈ, ਬੋਲਣ ਦਾ ਕੀ ਮਕਸਦ ਹੈ। ਆਪਾਂ ਤਾਂ ਜਿਹੜੀ ਗੱਲ ਕੀਤੀ ਗਈ ਆ ਉਹਦੇ ਤੇ ਡਿਸਕਸ਼ਨ ਕਰ ਸਕਦੇ ਹਾਂ ਵੀ ਜਿਹੜੀ ਗੱਲ ਕਹੀ ਗਈ ਆ ਉਸ ਬੰਦੇ ਨੂੰ ਕਹਿਣੀ ਚਾਹੀਦੀ ਹੈ ਜਾਂ ਨਹੀਂ। ਸੋ ਸਟੂਡੀਓ ਦਾ ਨੰਬਰ ਹੈ 6474988486, ਤੁਸੀਂ ਪਲੀਜ਼ ਅੱਜ ਜਿਹੜਾ ਸਾਡਾ ਦੂਜਾ ਸਟੂਡੀਓ ਦਾ ਨੰਬਰ ਹੈ 3337 ਉਹਤੇ ਕਾਲ ਨਾ ਕਰੋ। ਤੁਹਾਡੀ ਸਿਰਫ ਕਾਲ ਅੱਜ ਮੇਰੇ ਨਾਲ ਹੋਵੇਗੀ ਗੱਲਬਾਤ ਇਸੇ ਨੰਬਰ 'ਤੇ ਜਿਹੜਾ ਮੈਂ ਹੁਣ ਬੋਲ ਰਿਹਾ, 647-448-8486, ਠੀਕ ਹੈ। 6474988486 ਆਪਣਾ ਨੰਬਰ ਹੈ। ਤੁਸੀਂ ਪ੍ਰਦੀਪ ਭਾਜੀ ਨੂੰ ਜ਼ਰੂਰ ਯਾਦ ਰੱਖੋ, ਅਗਰ ਅਪਲਾਇੰਸਿਸ ਦੀ ਰਿਪੇਅਰ ਹੋਣ ਵਾਲੀ ਹੈ ਤਾਂ ਪ੍ਰਦੀਪ ਜੀ, ਤੁਹਾਡੇ ਫਰਿੱਜ, ਸਟੋਵ, ਡਿਸ਼ ਵਾਸ਼ਰ, ਵਾਸ਼ਰ, ਡਰਾਇਰ, ਕੋਈ ਵੀ ਅਪਲਾਇੰਸਿਸ ਦੀ ਰਿਪੇਅਰ ਤਾਂ 6476223203, 6476223203 ਦੇ ਉੱਤੇ ਗੱਲਬਾਤ ਤੁਸੀਂ ਕਰੋ ਤੇ ਤੁਹਾਡੇ ਲਈ ਅਵੇਲੇਬਲ ਵਨ ਐਂਡ ਓਨਲੀ ਮਿਸਟਰ ਪ੍ਰਦੀਪ। ਹਾਂਜੀ ਵੀਰੇ, ਤੁਹਾਡੀ ਆਵਾਜ਼ ਕੱਟ ਰਹੀ ਸੀ। ਹਾਂਜੀ
2: ਵੀਰੇ, ਹੁਣ ਸਹੀ ਆ ਰਹੀ ਆਵਾਜ਼?
0: ਹਾਂਜੀ, ਦੇਖਦੇ ਆ, ਕਰੋ ਗੱਲਾਂ।
2: ਹਾਂਜੀ, ਮੈਂ ਉਹ ਕਹਿ ਰਿਹਾ ਸੀ ਵੀਰੇ, ਹੁਣ ਲਾਈਕ ਉਹ ਜਦੋਂ ਬੋਲ ਰਹੇ ਸੀ ਤਾਂ ਮੈਂ ਦੇਖੀ ਵੀਡੀਓ, ਤੇ ਉਹ ਮਤਲਬ ਪੂਰਾ ਗੁੱਸੇ ਚ ਹੁੰਦਾ, ਜਿਵੇਂ ਨਾ ਈਗੋ ਚ ਬੋਲ ਰਹੇ ਆ, ਏਦਾਂ ਲੱਗ ਰਿਹਾ ਸੀਗਾ। ਮਤਲਬ ਉਹਨੂੰ ਨਹੀਂ ਬੋਲਣਾ ਚਾਹੀਦਾ ਸੀ, ਉਹ ਹੋਰ ਬਹੁਤ ਵੇ ਹੁੰਦੇ ਹਨਾ ਕਹਿਣ ਦਾ, ਵੀ ਮੇਰੇ ਫਾਦਰ ਸਾਹਿਬ ਨੇ ਇੰਨਾ ਲਾਈਕ ਕੰਮ ਕੀਤਾ ਤੇ ਇੰਨੀ ਨੌਲੇਜ ਸੀ ਮਿਊਜ਼ਿਕ ਬਾਰੇ ਉਹਨਾਂ ਨੂੰ ਹਨਾ, ਤੇ ਵਧੀਆ। ਮੈਂ ਵੀ ਸੁਣਦਾ ਰਹਿਣਾ, ਸਰਦੂਲ ਭਾਜੀ ਤਾਂ ਬਹੁਤ ਮਤਲਬ ਬੈਸਟ ਸੀਗੇ ਆਪਣੇ ਸਿੰਗਰ, ਤੇ ਬਟ ਉਹਨਾਂ ਨੂੰ ਇੱਦਾਂ ਨੀ ਸਟੇਜ ਤੋਂ ਬੋਲਣਾ ਚਾਹੀਦਾ ਸੀਗਾ, ਤੇ ਕਿਉਂਕਿ ਦੂਜੇ ਜਿਹੜੇ ਹੋਰ ਸਿੰਗਰ ਆ ਉਹਨਾਂ ਨੂੰ ਹਰਟ ਹੁੰਦੀ ਹੈ ਨਾ ਉਹ ਚੀਜ਼, ਮਤਲਬ ਨਹੀਂ ਚੰਗਾ ਲੱਗਦਾ, ਕਿਉਂਕਿ ਸਾਰੇ ਰਿਸਪੈਕਟ ਕਰਦੇ ਆਪਣੇ ਜਿੰਨੇ ਪੰਜਾਬ ਦੇ ਸਿੰਗਰ ਆ ਨਾ, ਸਰਦੂਲ ਭਾਜੀ ਦੀ ਬਹੁਤ ਰਿਸਪੈਕਟ ਕਰਦੇ ਮੈਨੂੰ ਲੱਗਦਾ, ਤੇ ਕਦੇ ਵੀ ਨੀ ਮੈਂ ਦੇਖਿਆ ਕੋਈ ਉਹਨਾਂ ਬਾਰੇ ਕੁਛ ਬੋਲ ਰਿਹਾ ਹਨਾ, ਤੇ ਮੈਨੂੰ ਲੱਗਦਾ ਨਹੀਂ ਬੋਲਣਾ ਚਾਹੀਦਾ ਸੀ ਸਟੇਜ ਤੋਂ। ਤੇ ਬਾਕੀ ਹਰੇਕ ਬੰਦੇ ਦੀ ਅਲੱਗ ਅਲੱਗ ਸੋਚ ਆ ਨਾ।
0: ਚਲੋ ਦੇਖੋ ਮੈਂ ਨਾ ਤੁਹਾਨੂੰ ਥੋੜਾ ਜਿਹਾ ਦੱਸਦਾ, ਹੁਣ ਜਿਹੜਾ ਵੈਸਟਰਨ ਮਿਊਜ਼ਿਕ ਹੈ ਕਈ ਵਾਰ ਗੱਲਾਂ ਹੁੰਦੀਆਂ ਜਾਂ ਕੋਈ ਵੀ ਸਪੋਰਟਸ ਵੀ ਹੈ, ਹੁਣ ਬੜੇ ਐਥਲੀਟ ਨੇ ਉਹ ਕਹਿ ਦਿੰਦੇ ਆ ਵੀ ਯਾਰ ਮੈਂ ਗ੍ਰੇਟੈਸਟ ਹਾਂ, ਮੇਰੇ ਤੋਂ ਤਕੜਾ ਕੋਈ ਹੈ ਹੀ ਨਹੀਂ। ਇਸ ਕਲਚਰ ਦੇ ਵਿੱਚ ਉਹ ਚੀਜ਼ ਬੁਰੀ ਨਹੀਂ ਮੈਂ ਆਈ ਜਾਂਦੀ, ਆਪਣੇ ਲੋਕਾਂ 'ਚ ਆਪਾਂ ਕਹਿੰਦੇ ਯਾਰ ਇਹ ਤਾਂ ਹੰਕਾਰੀ ਬਹੁਤ ਹੈ।
2: ਸਰਦੂਲ ਭਾਜੀ ਕਹਿੰਦੇ ਕਿਉਂਕਿ ਜਿਹੜੇ ਬੰਦੇ 'ਚ ਕੋਈ ਹੈਗਾ ਨਾ ਜਨੂਨ ਹੈਗਾ ਕਿਸੇ ਚੀਜ਼ ਨੂੰ ਲੈ ਕੇ ਜਾਂ ਲਾਈਕ ਉਹਨੂੰ ਨੌਲੇਜ ਹੈਗੀ ਕਿਸੇ ਚੀਜ਼ ਬਾਰੇ, ਉਹ ਬੰਦਾ ਬੋਲ ਸਕਦਾ ਆਪ ਖੁਦ ਹਨਾ। ਜਿਵੇਂ ਤੁਸੀਂ ਵਧੀਆ ਹੋਸਟ ਹੋ ਹਨਾ ਰੇਡੀਓ ਤੇ, ਤੁਸੀਂ ਆਪ ਖੁਦ ਨੂੰ ਕਹਿ ਸਕਦੇ ਹੋ, ਕਿਉਂਕਿ ਮੈਨੂੰ 6 ਸਾਲ ਹੋ ਗਏ ਸੁਣਦੇ ਨੂੰ ਤੇ ਮੈਨੂੰ ਵੀ ਲੱਗਦਾ ਵੀ ਤੁਸੀਂ ਉਹ ਕਹਿ ਸਕਦੇ ਹੋ, ਚੀਜ਼ ਵਧੀਆ ਲੱਗੂਗੀ।
0: ਪਰ ਮੈਂ ਕਦੇ ਚਲੋ ਕਦੇ ਕਵਾਂਗਾ ਨਹੀਂ ਕਿਉਂਕਿ ਮੈਨੂੰ ਪਤਾ ਕਿ ਉਹ ਚੀਜ਼ ਇੱਕ ਤਾਂ ਚਲੋ ਮੂੰਹੋਂ ਜੱਚਦੀ ਵੀ ਨਹੀਂ, ਤੇ ਜਿਹੜੇ ਆਪਣੇ ਚਲੋ ਪਰਿਵਾਰ ਸੁਣ ਰਿਹਾ ਕਿਸੇ ਨੂੰ ਉਹ ਜੇ ਮੈਂ ਕਦੇ ਕਵਾਂ, ਮੈਂ ਭਾਵੇਂ ਮੈਂ ਕਦੇ ਕਹਿਣੀ ਨਹੀਂ ਨਾ ਮੈਂ ਕਦੇ ਸੋਚਦਾ ਇੱਦਾਂ ਦੀ ਗੱਲ, ਬਟ ਜੇ ਲੋਕਾਂ ਨੇ ਕਹਿਣਾ ਯਾਰ ਕਿ ਕੀ ਬੋਲ ਰਿਹਾ।
2: ਹੁਣ ਦੇਖੋ ਵੀਰੇ, ਹਾਂ ਤੁਸੀਂ ਉਹ ਆਪ ਉਹ ਚੀਜ਼ ਨੂੰ ਮੰਨ ਲਿਆ ਵੀ ਮੈਂ ਕਹਿਣੀ ਨੀ ਤੇ ਉਹ ਚੰਗੀ ਨੀ ਲੱਗਣੀ ਕਿਉਂਕਿ ਤੁਹਾਨੂੰ ਖੁਦ ਨੂੰ ਵੀ ਨੀ ਵਧੀਆ ਲੱਗਣਾ ਹਨਾ। ਬਸ ਇਹੀ ਚੀਜ਼ ਸੀਗੀ ਉਹ ਵੀਰੇ ਨੇ ਜੋ ਬੋਲਿਆ ਨਾ ਸਟੇਜ ਤੋਂ, ਤਾਂ ਹੀ ਵਧੀਆ ਨੀ ਲੱਗਿਆ ਕਿਉਂਕਿ ਉਹ ਨਾ ਲਾਈਕ ਬੋਲ ਹੀ ਏਦਾਂ ਰਹੇ ਸੀ ਹਨਾ, ਪੂਰਾ ਇੱਕ ਉਹਦੇ ਚ ਬੋਲ ਰਹੇ ਸੀ।
0: ਨਹੀਂ ਤੁਸੀਂ ਆਪਣਾ ਪੁਆਇੰਟ ਬਣਾ ਤਾ ਮੈਨੂੰ ਸਵਾਲ ਪੁੱਛ ਕੇ, ਥੈਂਕ ਯੂ ਪੰਜਾਬੀ ਦਾ ਤੇ ਗੱਲਾਂ ਬਾਤਾਂ ਤੁਹਾਡਾ ਹੋ ਰਹੀਆਂ ਨੇ। ਇੱਕ ਨਾ ਰੋਇਲ ਇੰਡੀਆ ਗਰੋਸਰ ਵਾਲੇ ਨੇ ਇਹ 24 ਘੰਟੇ ਖੁੱਲਦੇ ਨੇ, ਤੇ ਭਾਜੀ ਨੇ ਜਦੋਂ ਦਾ ਟੇਕ ਓਵਰ ਕੀਤਾ ਹੈ ਗਰੋਸਰੀ ਸਟੋਰ, ਇੰਨਾ ਸ਼ਿੰਗਾਰਤਾ, ਇੰਨੀ ਸਾਫ਼ ਸਫਾਈ ਕੀਤੀ ਆ, ਇੰਨਾ ਓਰਗਨਾਈਜ਼ ਕਰਤਾ ਗਰੋਸਰੀ ਸਟੋਰ, ਮੈਂ ਕਿਹਾ ਇੱਕ ਨਵਾਂ ਲੁੱਕ ਹੀ ਦੇਤਾ ਸਟੋਰ ਨੂੰ। ਗੋਰਵੇ ਅਤੇ ਕੰਟਰੀ ਸਾਈਡ ਦੇ ਬਿਲਕੁਲ ਕੋਰਨਰ ਤੇ ਰੋਇਲ ਇੰਡੀਆ ਗਰੋਸਰਸ ਓਪਨ ਹੈ, 24 ਘੰਟੇ ਖੁੱਲਦੇ ਨੇ, ਤੇ ਇਸ ਵੀਕ ਬੜੀ ਕਮਾਲ ਦੀ ਡੀਲਾਂ ਇੱਥੇ ਚੱਲ ਰਹੀਆਂ, ਤੇ ਅਸੀਂ ਫਰਾਈਡੇ ਨੂੰ ਇੱਥੇ ਲਾਈਵ ਪ੍ਰੋਗਰਾਮ ਵੀ ਪੇਸ਼ ਕਰ ਰਹੇ ਹਾਂ, ਠੀਕ ਹੈ। ਸੋ ਗੈਟ ਰੈਡੀ, ਫਰਾਈਡੇ ਸ਼ਾਮੀ 6 ਵਜੇ ਅਸੀਂ ਗੋਰਵੇ ਤੇ ਕੰਟਰੀ ਸਾਈਡ ਤੇ ਹੋਵਾਂਗੇ ਇੱਥੇ ਲਾਈਵ। ਐਂਡ ਇੰਡੀਆ ਗੇਟ ਬਾਸਮਤੀ ਰਾਈਸ ਜਿਹੜਾ ਕਿ 5 ਕੇਜੀ ਦਾ ਬੈਗ ਹੈ, ਆਮ $12.99 ਵਾਲਾ ਤੁਹਾਨੂੰ $10.99 ਨੂੰ ਮਿਲ ਰਿਹਾ, ਤੇ ਖੀਰੇ $1.99 ਦੀ ਥਾਂ ਤੇ £99 ਨੂੰ ਪਾਉਂਡ, ਯੈਲੋ ਓਨੀਅਨ ਦਾ £10 ਦਾ ਬੈਗ $6.99 ਦੀ ਥਾਂ ਤੇ $3.99 ਨੂੰ, ਤੇ ਇਹਨਾਂ ਦਾ ਗਰੋਸਰੀ ਸਟੋਰ 24 ਘੰਟੇ ਖੁੱਲ੍ਹਾ, ਨਾਲ ਰੈਸਟੋਰੈਂਟ ਵੀ ਹੈ ਤੇ ਮੀਟ ਸ਼ਾਪ ਵੀ ਹੈ, ਉਹ 10 ਵਜੇ ਤੱਕ ਖੁੱਲ੍ਹੇ ਨੇ। ਉੱਥੇ ਵੀ ਕੁਝ ਡੀਲਾਂ ਆਈਆਂ, ਫਿਸ਼ ਪਕੌੜਾ £4.99, ਕੁਕਡ ਚਿਕਨ ਲੈਗ $3 ਦੇ, ਬ੍ਰੈਡ ਪਕੌੜਾ $2 $3 ਦੇ, ਤੇ ਚਾਹ ਫਰੀ, ਆਲੂ ਪੈਟੀ $99 ਈਚ, ਬੂੰਦੀ ਵਾਲੇ ਲੱਡੂ $4.99 ਨੂੰ ਪਾਉਂਡ, ਮੋਤੀ ਚੂਰ ਲੱਡੂ $4.99, ਬੇਸਣ ਬਰਫੀ ਤੇ ਗੁਲਾਬ ਜਾਮਣ ਵੀ $4.99 ਨੂੰ ਪਾਉਂਡ, ਤੁਹਾਨੂੰ ਰੋਇਲ ਇੰਡੀਆ ਗਰੋਸਰੀ ਐਂਡ ਗ੍ਰਿਲ ਕਲੱਬ ਤੇ ਮਿਲ ਰਹੇ ਨੇ। ਸੋ ਜ਼ਰੂਰ ਵਿਜ਼ਿਟ ਕਰੋ, ਜਾਂ ਫਰਾਈਡੇ ਨੂੰ ਅਸੀਂ ਉੱਥੇ ਲਾਈਵ ਹੋਵਾਂਗੇ, ਫਰਾਈਡੇ ਨੂੰ ਵੀ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਸਾਰੇ ਪਹੁੰਚ ਸਕਦੇ ਹੋ। ਤੇ ਸੱਚ ਤੁਹਾਨੂੰ ਹਰਪ੍ਰੀਤ ਕੋਲ ਲੈ ਕੇ ਚੱਲੀਏ, ਹਰਪ੍ਰੀਤ ਦਾ ਫੋਨ ਵੀ ਆਇਆ ਹੋਇਆ, ਜ਼ਰੂਰ ਵਾਪਸ ਕਰਦੇ ਹਾਂ ਤੇ ਪ੍ਰੋਗਰਾਮ ਹੈ ਪੰਜਾਬੀ ਦਾ, ਤੇ ਗੱਲਾਂ ਬਾਤਾਂ ਵੀ ਤੁਹਾਡੇ ਨਾਲ ਕਰ ਰਿਹਾ, ਮੈਂ ਅਪਡੇਟ ਕਰਦਾ ਵੀ ਅੱਜ ਕੀ ਗੱਲਬਾਤ ਹੋ ਰਹੀ ਹੈ। ਉਸ ਤੋਂ ਪਹਿਲਾਂ ਟੋਪ ਟੋਪ ਟੋਪ ਚੋਇਸ ਇੰਸ਼ੋਰੈਂਸ ਏਜੰਸੀ ਤੋਂ ਹਰਪ੍ਰੀਤ ਸੈਣੀ ਜੀ ਸਾਡੇ ਨਾਲ ਨੇ। ਹਰਪ੍ਰੀਤ ਵੈਲਕਮ ਜੀ, ਕਿਵੇਂ ਹੋ?
3: ਥੈਂਕ ਯੂ ਸੋ ਮਚ ਨਵੀ, ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭੇਜ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੈ ਮੌਸਮ?
3: ਮੌਸਮ ਬਹੁਤ ਵਧੀਆ,
0: ਬਹੁਤ ਵਧੀਆ, ਬੱਲੇ ਬੱਲੇ ਆ, ਕੀ ਬਾਤ ਹੈ। ਬਾਹਰ ਬਾਹਰ ਪਿਕਨਿਕ ਕਰ ਰਹੇ ਹੋ?
3: ਹਾਂਜੀ।
0: ਮੈਂ ਕਿਹਾ ਬਾਹਰ ਬੈਠੇ ਪਿਕਨਿਕ ਕਰ ਰਹੇ ਹੋ?
3: ਨਹੀਂ, ਬਸ ਆਫਿਸ ਤੋਂ ਘਰ ਵੱਲ ਆਈ ਸੀ ਤੇ ਉਹਨਾਂ ਦੇ ਵਿੱਚ ਹੀ ਮੈਂ ਪੂਰੀ ਫੁੱਲੀ ਬੈਠ ਹੋ ਗਈ।
0: ਅੱਛਾ, ਚਲੋ ਠੀਕ ਹੈ, ਵਧੀਆ ਚੀਜ਼ ਹੈ। ਤੇ ਵਿਚਾਰੇ ਯਾਰ ਕੁਝ ਕੁ ਲੋਕ ਨੇ ਜਿਹੜੇ ਬਾਹਰ ਗਏ ਆ, ਇੰਜੋਏ ਕਰ ਰਹੇ ਆ, ਤੇ ਉਹਨਾਂ ਦਾ ਕਈਆਂ ਦੇ ਨਾ ਮੈਂ ਅੱਜ ਦੇਖਿਆ ਵਿਆਹ ਵੂ ਹੋ ਰਿਹਾ, ਫੰਕਸ਼ਨ ਹੋ ਰਿਹਾ, ਕਿਸੇ ਨੇ ਮੈਨੂੰ ਵੀਡੀਓ ਭੇਜੀ, ਕਿਸੇ ਦਾ ਟੈਂਟ ਹੀ ਪੂਰਾ ਐਨ ਉੱਡ ਗਿਆ। ਸੋ ਇਟਸ ਯੂ ਨੋ ਵੈਰੀ ਸੈਡ, ਬਟ ਚਲੋ ਮੌਸਮ ਮੌਸਮ ਦੇ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ। ਸੋ ਹਰਪ੍ਰੀਤ ਅੱਜ ਕੀ ਫਿਰ ਜਾਣਕਾਰੀ ਆਪਾਂ ਦੇ ਰਹੇ ਹਾਂ?
3: ਬਿਲਕੁਲ ਨਵੀ, ਸੋ ਵੈਦਰ ਦੀ ਗੱਲ ਚੱਲ ਰਹੀ ਆ ਤੇ ਖਾਸ ਕਰਕੇ ਏਦਾਂ ਦੇ ਮੌਸਮ ਦੇ ਵਿੱਚ ਹਮੇਸ਼ਾ ਪਹਿਲਾ ਕੰਸਰਨ ਹੁੰਦਾ ਹੈ ਕਿ ਜਦੋਂ ਅਗਲੇ ਦਿਨ ਆਪਾਂ ਬਹੁਤ ਸਾਰੀਆਂ ਰਿਪੋਰਟਸ ਆਉਂਦੀਆਂ, ਜਿੱਦਾਂ ਤੁਸੀਂ ਕਿਹਾ ਕਿ ਕਾਫੀ ਕੁਛ ਹੋ ਰਿਹਾ ਆ, ਸੋ ਸਪੈਸ਼ਲੀ ਰੋਡਸ ਦੇ ਉੱਪਰ ਟ੍ਰੈਫਿਕ ਬਹੁਤ ਜਾਮ ਆ, ਤੇ ਸਾਰਿਆਂ ਨੂੰ ਇਹੀ ਕਹੂੰਗੀ ਕਿ ਪਹਿਲਾਂ ਤਾਂ ਸੇਫਲੀ ਡਰਾਈਵ ਕਰਨ, ਕਿਉਂਕਿ ਆਈ ਨੋ ਟ੍ਰੈਫਿਕ ਥੋੜਾ ਸਟਕ ਹੈਗਾ ਆ, ਬਟ ਵੈਦਰ ਦੇ ਸਾਹਮਣੇ ਕਿਸੇ ਦਾ ਜ਼ੋਰ ਨਹੀਂ ਚੱਲਦਾ, ਆਪਾਂ ਇਹੀ ਗੱਲ ਹੀ ਕਰ ਰਹੇ ਹਾਂ। ਤੇ ਇੰਸ਼ੋਰੈਂਸ ਦੇ ਅਗਰ ਆਪਾਂ ਗੱਲ ਕਰੀਏ ਤਾਂ ਜਿਹੜੀਆਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ, ਸੋ ਤਿੰਨ ਤਰ੍ਹਾਂ ਦੇ ਇਦਾਂ ਦੇ ਪਲਾਨ ਹੈਗੇ ਆ ਜਿਹਦੇ ਨਾਲ ਆਪਾਂ ਆਪਣੇ ਆਪ ਨੂੰ ਪ੍ਰੋਟੈਕਟ ਕਰ ਸਕਦੇ ਹਾਂ, ਸਪੈਸ਼ਲੀ ਡਿਸੇਬਿਲਟੀ ਇੰਸ਼ੋਰੈਂਸ ਦੀ ਗੱਲ ਕਰੀਏ, ਅਗਰ ਇਨ ਕੇਸ ਕੋਈ ਵੀ ਮਿਸ ਹੈਪਨਿੰਗ ਇੰਜਰੀ ਹੋ ਜਾਂਦੀ ਆ ਉਸ ਸਿਚੁਏਸ਼ਨ ਤੋਂ ਬਾਅਦ, ਸਾਡੀ ਇਨਕਮ ਰਿਪਲੇਸਮੈਂਟ ਦੇ ਲਈ ਸਿਰਫ ਇੱਕੋ ਹੀ ਕਵਰੇਜ ਆ ਜਿਹਦੇ ਨਾਲ ਆਪਾਂ ਆਪਣੇ ਆਪ ਨੂੰ ਕਵਰ ਕਰ ਸਕਦੇ ਹਾਂ। ਸੋ ਕਿਸੇ ਦਾ ਕੋਈ ਵੀ ਕੁਸ਼ਚਨ ਹੈਗਾ ਆ, ਚਾਹੇ ਉਹ ਇਹਨਾਂ ਪਾਲਿਸੀਜ਼ ਦੇ ਨਾਲ ਰਿਲੇਟਡ ਆ, ਚਾਹੇ ਕੋਈ ਇਨਵੈਸਟਮੈਂਟ ਆਪਸ਼ਨ ਦੇ ਨਾਲ ਰਿਲੇਟਡ ਆ, ਚਾਹੇ ਕੋਈ ਵਿਜ਼ਿਟਰ ਟਰੈਵਲ ਸੁਪਰ ਵੀਜ਼ਾ ਮੈਡੀਕਲ ਇੰਸ਼ੋਰੈਂਸ ਦੇ ਨਾਲ ਰਿਲੇਟਡ ਆ, ਇੱਕ ਵਾਰ ਜ਼ਰੂਰ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਆ। ਤੁਸੀਂ ਇੱਥੇ ਵਰਕ ਪਰਮਿਟ ਤੇ ਆ, ਸਟੂਡੈਂਟ ਵੀਜ਼ਾ ਦੇ ਉੱਪਰ ਹੈਗੇ ਆ, ਸੋ ਕੁਛ ਕੁ ਕੈਟਾਗਰੀਜ਼ ਨੂੰ ਕਵਰ ਕਰਨ ਦੇ ਲਈ ਸਾਡੇ ਕੋਲ ਪਲਾਨਸ ਅਵੇਲੇਬਲ ਹੈਗੇ ਆ। ਤੁਹਾਨੂੰ ਕੋਈ ਮੈਡੀਕਲ ਇਸ਼ੂ ਆ, ਤੁਹਾਨੂੰ ਪਹਿਲਾਂ ਕੋਈ ਕਵਰੇਜ ਨਹੀਂ ਮਿਲ ਰਹੀ ਸੀ, ਤੁਸੀਂ ਹੁਣ ਫਿਰ ਜ਼ਰੂਰ ਇੱਕ ਵਾਰੀ ਗੱਲ ਕਰੋ, ਕਿਉਂਕਿ ਕੁਛ ਕੰਪਨੀਜ਼ ਹੈਗੀਆਂ ਜਿਹਨਾਂ ਦੇ ਵੱਲੋਂ ਨਾਨ ਮੈਡੀਕਲ ਪਲਾਨ ਜਿਹੜੇ ਇੰਟਰੋਡਿਊਸ ਹੋਏ ਆ, ਉਹਨਾਂ ਦੀ ਡਿਟੇਲ ਇਨਫੋਰਮੇਸ਼ਨ ਸਾਡੇ ਕੋਲੋਂ ਲਈ ਜਾ ਸਕਦੀ ਆ। ਸੋ ਨੰਬਰ ਹੈਗਾ ਜੀ ਮੇਰਾ 416-817-6500। ਆਫਿਸ ਸਾਡਾ ਲੋਕੇਟਡ ਹੈਗਾ ਮੈਕਵੀਨ ਐਂਡ ਮੇਫੀਲ ਡਰਾਈਵ ਦੇ ਉੱਪਰ, ਬ੍ਰੈਮਟਨ ਦੇ ਵਿੱਚ, ਮੈਕਵੀਨ ਤੇ ਮੇਫੀਲ ਦਾ ਇੰਟਰਸੈਕਸ਼ਨ, ਪੈਟਰੋ ਕੈਨੇਡਾ ਦੇ ਬਿਲਕੁਲ ਬਿਸਾਈਡ ਦੇ ਉੱਪਰ ਟੌਪ ਚੋਇਸ ਇੰਸ਼ੋਰੈਂਸ ਦੇ ਸਾਈਨ ਲੱਗੇ ਹੋਏ ਆ। ਜ਼ਰੂਰ ਤੁਸੀਂ ਸਾਡਾ ਆਫਿਸ ਵਿਜ਼ਿਟ ਕਰ ਸਕਦੇ ਆ, ਜਾਂ ਮੇਰੇ ਨਾਲ ਕਿਸੇ ਵੀ ਇੰਸ਼ੋਰੈਂਸ ਦੇ ਬਾਰੇ ਤੁਸੀਂ ਕੋਈ ਗੱਲ ਕਰਨੀ ਹੈਗੀ ਆ, ਜਾਂ ਪੁਰਾਣੀਆਂ ਕੋਈ ਪਾਲਿਸੀ ਰਿਵਿਊ ਕਰਾਉਣੀ ਹੈ, ਤਾਂ ਨੰਬਰ ਮੇਰਾ ਅਗੇਨ ਹੈਗਾ 416-817-6500-416-817-6500। ਸੋ ਹਾਂਜੀ ਨਵੀਨ, ਸੋ ਜਿੱਥੇ ਆਪਾਂ ਸਰਵਿਸਿਜ਼ ਦੀ ਗੱਲ ਕੀਤੀ ਆ, ਆਫਿਸ ਦੇ ਐਡਰੈਸ ਦੀ ਗੱਲ ਕੀਤੀ ਆ, ਇੱਕ ਵਾਰ ਮੈਂ ਜ਼ਰੂਰ ਦੱਸਾਂ ਕਿ ਕਿਉਂਕਿ ਇੰਸ਼ੋਰੈਂਸ ਦਾ ਜਿਹੜਾ ਸਬਜੈਕਟ ਹੈਗਾ ਉਹ ਕਾਫੀ ਵਾਸਟ ਆ, ਤੇ ਇਨਵੈਸਟਮੈਂਟ ਆਪਸ਼ਨਸ ਬਹੁਤ ਸਾਰੀਆਂ CRA ਵੱਲੋਂ ਡਿਜ਼ਾਈਨ ਕੀਤੀਆਂ ਹੋਈਆਂ ਆ, ਜਿੱਥੇ PFS ਦਾ ਅਕਾਊਂਟ ਆ ਬੱਚਿਆਂ ਦਾ, RESP ਦਾ ਅਕਾਊਂਟ ਹੈਗਾ, ਬੈਕ ਟੂ ਸਕੂਲ ਆਪਾਂ ਗੱਲ ਕਰ ਰਹੇ ਹਾਂ ਕਿ ਟਿਊਜ਼ਡੇ ਤੋਂ ਬੱਚਿਆਂ ਨੇ ਬੈਕ ਟੂ ਸਕੂਲ ਚਲੇ ਜਾਣਾ, ਪਰ ਜਿਨ੍ਹਾਂ ਦੇ ਵਿੱਚ ਯੂਨੀਵਰਸਿਟੀਜ਼ ਜਾ ਰਹੇ ਆ ਉਹਨਾਂ ਨੂੰ ਪਤਾ ਹੈ ਕਿ ਫਾਈਨੈਂਸ਼ੀਅਲੀ ਕਿੰਨਾ ਬਰਡਨ ਪੈ ਰਿਹਾ ਆ। ਸੋ RESP ਦਾ ਪਲਾਨ ਜਿਹਦੇ ਵਿੱਚ ਤੁਸੀਂ ਕੰਟਰੀਬਿਊਸ਼ਨ ਕਰ ਸਕਦੇ ਆ, ਗਵਰਨਮੈਂਟ ਤੋਂ ਗ੍ਰਾਂਟਸ ਲੈ ਸਕਦੇ ਆ, ਐਂਡ ਕੰਪਾਊਂਡ ਇੰਟਰਸਟ ਦੀ ਪਾਵਰ ਜਿਹੜੀ ਹੈਗੀ ਆ ਉਹ ਵਰਕ ਕਰਦੀ ਆ ਪਲਾਨ ਦੇ ਵਿੱਚ। ਸੋ ਅਗਰ ਹਜੇ ਤੱਕ ਤੁਸੀਂ ਆਪਣੇ ਬੱਚਿਆਂ ਦਾ ਐਜੂਕੇਸ਼ਨ ਪਲਾਨ ਓਪਨ ਨਹੀਂ ਕਰਵਾਇਆ, ਜ਼ਰੂਰ ਚਾਹੇ ਮਿਨੀਮਮ ਕੰਟਰੀਬਿਊਸ਼ਨ ਤੋਂ ਸਟਾਰਟ ਕਰ ਲਓ। ਤੁਸੀਂ ਕੰਟਰੀਬਿਊਸ਼ਨ ਕਦੀ ਵੀ ਵਧਾ ਸਕਦੇ ਆ, ਘਟਾ ਸਕਦੇ ਆ, ਔਰ ਇਸ ਕੰਟਰੀਬਿਊਸ਼ਨ ਦੇ ਉੱਪਰ ਜਿਹੜੀ ਕੰਪਾਊਂਡ ਇੰਟਰਸਟ ਦੀ ਪਾਵਰ ਵਰਕ ਕਰਦੀ ਹੈਗੀ ਆ, ਜਿਹਦੇ ਵਿੱਚ ਤੁਹਾਡੇ ਪੈਸੇ ਗਵਰਨਮੈਂਟ ਗ੍ਰਾਂਟ ਜਿਹੜਾ ਪੈਸਾ ਹੈਗਾ ਐਕੂਮੂਲੇਟ ਹੋ ਕੇ ਵਧੀਆ ਪੈਸਾ ਜੁੜ ਸਕਦਾ ਆ। ਸੋ RESP ਦੇ ਪਲਾਨ ਦੇ ਬਾਰੇ ਤੁਹਾਨੂੰ ਕੋਈ ਇਨਫੋਰਮੇਸ਼ਨ ਚਾਹੀਦੀ ਹੈਗੀ ਆ, ਜਾਂ ਫਿਰ ਜਿੰਨੇ ਵੀ ਇਨਵੈਸਟਮੈਂਟ ਆਪਸ਼ਨ ਆ, ਚਾਹੇ ਉਹ RRSP ਦਾ ਪਲਾਨ ਹੈਗਾ, TFSA ਦਾ ਅਕਾਊਂਟ ਹੈਗਾ, ਫਸਟ ਟਾਈਮ ਹੋਮ ਸੇਵਿੰਗ ਅਕਾਊਂਟ ਆ, ਕਿਸੇ ਵੀ ਪਲਾਨ ਦੇ ਵਿੱਚ ਤੁਸੀਂ ਕੋਈ ਵੀ ਕੰਟਰੀਬਿਊਸ਼ਨ ਕਰਨੀ ਆ, ਇੱਕ ਵਾਰੀ ਜ਼ਰੂਰ ਸਾਡੇ ਨਾਲ ਗੱਲ ਕਰਕੇ ਇਸ ਗੱਲ ਦੀ ਇਨਫੋਰਮੇਸ਼ਨ ਲੈ ਸਕਦੀ ਆ ਕਿ ਕਿਹੜਾ ਪਲਾਨ ਜਿਹੜਾ ਤੁਹਾਡੇ ਲਈ ਸੂਟੇਬਲ ਹੋ ਸਕਦਾ ਆ। ਸੋ ਨੰਬਰ ਮੇਰਾ ਅਗੇਨ 416-817-6500-416-817-6500।
0: ਨੰਬਰ ਕੁਇਕ ਹੈ 416-817-6500-416-817-6500। ਇੱਕ ਕੁਇਕ ਫੋਨ ਨੰਬਰ, ਹਰਪ੍ਰੀਤ ਥੈਂਕ ਯੂ,
3: ਥੈਂਕ ਯੂ ਜੀ,
0: ਬਹੁਤ ਸ਼ੁਕਰੀਆ। ਸੋ ਅੱਜ ਸੀ ਨਾ ਗੱਲਬਾਤ, ਚਲੋ ਨੈਚੁਰਲੀ ਇੱਕ ਗਾਣਾ ਲਾਇਆ ਤੇ ਮੈਨੂੰ ਚੇਤੇ ਆ ਗਈ, ਮੈਂ ਸਰਦੂਲ ਜੀ ਦਾ ਗੀਤ ਲਾਇਆ ਤੇ ਮੈਂ ਯਾਦ ਕੀਤੀ ਗੱਲ, ਬੀਤੇ ਦਿਨੀ ਸਰਦੂਲ ਜੀ ਦਾ ਬੇਟਾ ਅਲਾਪ ਉਹਦਾ ਕਿਤੇ ਸ਼ੋਅ ਹੋਇਆ ਤੇ ਉਹਨੇ ਕਿਤੇ ਕਹਿ ਦਿੱਤਾ ਕਿ ਮੇਰਾ ਪਿਓ, ਸਰਦੂਲ ਜੀ ਬਾਰੇ ਗੱਲ ਕਰ ਰਿਹਾ ਓਬਵੀਅਸਲੀ, ਵੀ ਮੇਰਾ ਪਿਓ, ਤੇ ਉਹਨੇ ਕਿਹਾ ਕਿ ਸਿਰਫ ਮੇਰਾ ਨਹੀਂ ਸਾਰੇ ਗਾਇਕਾਂ ਦਾ ਪਿਓ ਸਰਦੂਲ ਸਿਕੰਦਰ, ਇੱਦਾਂ ਦੇ ਕੁਛ ਬੋਲ ਕਹੇ ਤੇ ਕੁਝ ਕੁ ਲੋਕਾਂ ਨੇ ਬੁਰਾ ਮਨਾਇਆ ਕਿ ਯਾਰ ਇੱਕ ਉਸ ਪਰਿਵਾਰ ਦਾ ਮੈਂਬਰ ਹੋਣ ਦੇ ਨਾਤੇ, ਇੱਕ ਬੇਟਾ ਹੋਣ ਦੇ ਨਾਤੇ ਕਦੇ ਵੀ ਕਿਸੇ ਨੂੰ ਇੱਦਾਂ ਦੀ ਗੱਲ ਨਹੀਂ ਕਹਿਣੀ ਚਾਹੀਦੀ ਵੀ ਸਾਰਿਆਂ ਦਾ ਪਿਓ ਗਾਇਕੀ ਦੇ ਵਿੱਚ। ਹੁਣ ਬੜੇ ਲੋਕਾਂ ਨੇ ਨਾਲ ਦੀ ਨਾਲ ਇਹ ਵੀ ਕਿਹਾ ਕਿ ਫਿਰ ਕੀ ਹੋ ਗਿਆ ਯਾਰ, ਜੇ ਉਹਨੇ ਕਹਿਤਾ, ਉਹਨੇ ਆਪਣੇ ਪਿਓ ਦੀ ਤਾਰੀਫ ਹੀ ਕੀਤੀ ਹੈ, ਐਡਾ ਕੋਈ ਗਲਤ ਕੀ ਕਹਿ ਦਿੱਤਾ ਉਸਨੇ। ਹੁਣ ਜਿਹੜਾ ਬੰਦਾ ਕਹਿ ਰਿਹਾ ਕਿ ਮੇਰਾ ਪਿਓ ਤੇ ਸਾਰਿਆਂ ਦਾ ਪਿਓ, ਉਹ ਕਹਿ ਰਿਹਾ ਕਿ ਯਾਰ ਮੇਰੇ ਪਿਓ ਤੋਂ ਉੱਤੇ ਕੋਈ ਹੈ ਨਹੀਂ, ਹਰੇਕ ਇਨਸਾਨ ਨੂੰ ਚਲੋ ਲੱਗਦਾ ਹੀ ਹੁੰਦਾ ਹੈ ਕਿ ਯਾਰ ਮੇਰਾ ਪਿਓ ਤਾਂ ਬਸ ਸਾਰਿਆਂ ਤੋਂ ਟੌਪ ਹੈ। ਹੁਣ ਜੇ ਉਹਨੇ ਇੱਦਾਂ ਦੀ ਗੱਲ ਕਹਿ ਦਿੱਤੀ, ਕੀ ਤੁਹਾਨੂੰ ਇਹ ਚੀਜ਼ ਬੁਰੀ ਲੱਗੀ, ਮੈਂ ਤੁਹਾਨੂੰ ਪੁੱਛ ਰਿਹਾ ਸੀ, ਜਾਂ ਤੁਹਾਡੀ ਵੀ ਇਹੀ ਸੋਚ ਹੈ ਕਿ ਯਾਰ ਫਿਰ ਕੀ ਹੋ ਗਿਆ ਜੇ ਕਹਿਤਾ, ਇੱਕ ਮੁੰਡੇ ਨੇ ਆਪਦੇ ਕਿਸਮ ਦੇ ਨਾਲ ਪਿਓ ਦੀ ਤਾਰੀਫ ਹੀ ਕੀਤੀ ਹੈ, ਕੁਛ ਯੂਨੋ ਕਿਸੇ ਨੂੰ ਗਲਤ ਨਹੀਂ ਨਾ ਕਿਹਾ ਵੀ ਇਹ ਗਾਇਕ ਦਾ ਪਿਓ ਦਾ, ਉਹਨੇ ਤਾਂ ਇਹ ਕਹਿਤਾ ਕਿ ਬਸ ਸਾਰੀ ਇੰਡਸਟਰੀ ਦਾ ਪਿਓ ਸੀ। ਸੋ ਤੁਸੀਂ ਕਿਹੜੇ ਓਪੀਨੀਅਨ ਨਾਲ ਸਹਿਮਤ ਹੋ, ਵੀ ਕੁਛ ਗਲਤ ਕਿਹਾ ਜਾਂ ਕੁਛ ਗਲਤ ਨਹੀਂ ਕਿਹਾ? ਇਹ ਜਿਸ ਜਨਰਲ ਗੱਲਬਾਤ ਅੱਜ ਤੁਹਾਡੇ ਨਾਲ ਕਰ ਰਹੇ ਸੀਗੇ ਹਲਕੀ ਫੁਲਕੀ, ਤੇ ਮੈਂ ਦੱਸ ਰਿਹਾ ਸੀ ਕਿ ਜੇ ਤੁਸੀਂ ਔਨ ਏਅਰ ਗੱਲ ਕਰਨੀ ਹੈ ਤਾਂ ਮੈਂ ਤੁਹਾਨੂੰ ਨੰਬਰ ਦਿੰਦਾ ਸਟੂਡੀਓ ਦਾ, ਅੱਜ ਹੋਰ ਨੰਬਰ ਹੈ, ਅੱਜ ਨੰਬਰ ਹੈ ਔਨ ਏਅਰ ਗੱਲਬਾਤ ਕਰਨ ਲਈ 647-498-8486, 647-498-8486, 647-498-8486, 647-498-8486, 8486 ਇਹ ਆਪਣੇ ਸਟੂਡੀਓ ਦਾ ਨੰਬਰ ਹੈ ਅੱਜ ਇਸੇ ਨੰਬਰ ਦੇ ਉੱਤੇ ਹੀ ਗੱਲਬਾਤ ਹੋਊਗੀ 6474988486 ਠੀਕ ਹੈ ਸੋ ਤੁਹਾਡੀ ਕੀ ਰਾਏ ਹੈ ਯਾਰ ਜੇ ਕੋਈ ਆਪਣੇ ਪਿਓ ਦੀ ਏਡੀ ਵੱਡੀ ਤਾਰੀਫ ਕਰ ਰਿਹਾ ਤੁਸੀਂ ਉਸਨੂੰ ਹੰਕਾਰ ਦੇ ਤੌਰ ਤੇ ਲੈਂਦੇ ਹੋ ਤੁਹਾਨੂੰ ਲੱਗਦਾ ਕਿ ਈਗੋ ਬਹੁਤ ਹੈ ਜਾਂ ਤੁਸੀਂ ਕਹਿ ਰਹੇ ਹੋ ਯਾਰ ਅਗਲਾ ਤਾਂ ਬਸ ਤਾਰੀਫ ਹੀ ਕਰ ਰਿਹਾ ਆਪਣੇ ਪਿਓ ਦੀ ਉਹਨੇ ਮਾੜਾ ਵੀ ਕੀ ਕਰ ਦਿੱਤਾ ਏਡਾ ਸੋ ਫਿਰ ਇਹ ਗਾਣਾ ਹੋਰ ਥੋੜੇ ਲਾਵਾਂਗੇ ਪਹਿਲਾਂ ਮੈਨੂੰ ਸੀਗਾ ਕਿ ਤੁਹਾਡੀ ਥੋੜੀ ਜਿਹੀ ਰਾਏ ਲੈ ਲਈ ਇਹਦੇ ਉੱਤੇ ਕਿ ਤੁਸੀਂ ਕੀ ਸੋਚਦੇ ਹੋ 6474988486 ਤੇ ਗੱਲਬਾਤ ਹੋ ਰਹੀ ਹੈ ਐਚ ਕੇ ਮੂਵਰਸ ਨੂੰ ਯਾਦ ਰੱਖੋ ਆਪਣੀ ਕਮਿਊਨਿਟੀ ਦੀ ਸਭ ਤੋਂ ਪੁਰਾਣੀ ਮੂਵਿੰਗ ਕੰਪਨੀ ਐਚ ਕੇ ਮੂਵਰਸ 30 ਸਾਲ ਦਾ ਯਾਰ ਇਹਨਾਂ ਕੋਲ ਮੂਵਿੰਗ ਦਾ ਐਕਸਪੀਰੀਅੰਸ ਤੇ ਤਜਰਬਾ 30 ਸਾਲ ਸੋ ਤੁਸੀਂ ਨਵਾਂ ਘਰ ਲਿਆ ਮੁਬਾਰਕਾਂ ਮੂਵ ਹੋ ਰਹੇ ਹੋ ਤੇ ਨੰਬਰ ਹੈ
2: 4164416704 8248
0: ਮਾਨ ਨੇ ਵੀ ਸੁਣਿਆ ਹੀ ਹੋਊਗਾ ਜੱਚ ਦੀ ਨੀ ਸੋ ਭਾਜੀ ਦਾ ਇਹ ਓਪੀਨੀਅਨ ਹੈ ਕਿ ਨਾ ਵੀ ਗੱਲ ਸਹੀ ਨੀ ਹੈਗੀ ਜੱਚ ਦੀ ਨੀ ਹੈਗੀ ਤੇ ਇਹ ਚਲੋ ਤੁਹਾਡਾ ਪੁਆਇੰਟ ਵਧੀਆ ਕਿ ਹਰੇਕ ਜਿਹੜਾ ਗਾਇਕ ਹੈ ਉਹ ਆਪਣੇ ਕਹਿ ਲਓ ਕਿ ਦਮ ਤੇ ਗਾ ਰਿਹਾ ਤੇ ਹਰੇਕ ਹੀ ਵਧੀਆ ਕਿਸੇ ਨੂੰ ਕੋਈ ਵਧੀਆ ਲੱਗਦਾ ਕਿਸੇ ਨੂੰ ਕੋਈ ਵਧੀਆ ਲੱਗਦਾ ਠੀਕ ਹੈ ਇਹਨਾਂ ਦੀ ਗੱਲ ਕਿ ਜਿਹੜੇ ਬੱਬੂ ਮਾਨ ਦੇ ਫੈਨ ਨੇ ਉਹ ਕਹਿਣਗੇ ਉਹ ਸਭ ਦਾ ਪਿਓ ਹੈ ਜਿਹੜੇ ਸਿੱਧੂ ਬਾਈ ਦੇ ਫੈਨ ਨੇ ਉਹ ਕਹਿੰਦੇ ਯਾਰ ਕਿ ਸਿੱਧੂ ਗ੍ਰੇਟੈਸਟ ਆਫ ਆਲ ਟਾਈਮ ਹੈ ਸੋ ਹਰੇਕ ਦੀ ਰਾਏ ਚਲੋ ਇਹ ਵੀ ਤੁਹਾਡੀ ਗੱਲ ਠੀਕ ਹੈ ਕਿ ਵੱਖਰੀ ਵੱਖਰੀ ਹੁੰਦੀ ਹੈ ਰੋਇਲ ਆਟੋ ਸੈਂਟਰ ਨੂੰ ਸਾਰੇ ਯਾਦ ਰੱਖੋ ਜੇ ਕੋਈ ਵੀ ਇੰਜਨ ਟ੍ਰਾਂਸਮਿਸ਼ਨ ਦਾ ਕੰਮ ਹੈ ਤੁਹਾਡੀ ਗੱਡੀ ਰਿਪੇਅਰ ਹੋਣ ਵਾਲੀ ਹੈ ਕੋਈ ਬ੍ਰੇਕਾਂ ਨਵੀਆਂ ਪੈਣ ਵਾਲੀਆਂ ਓਇਲ ਚੇਂਜ ਹੈ ਊਬਰ ਲਿਫਟ ਦੀ ਸੇਫਟੀ ਕਰਾਉਣੀ ਆ ਓਨੈਸਟ ਅਫੋਰਡੇਬਲ ਤੇ ਰਿਲਾਇਬਲ ਸਰਵਿਸ ਰੋਇਲ ਆਟੋ ਸੈਂਟਰ ਨੰਬਰ ਹੈ 905-799-1478 905-799-1478 ਰੋਇਲ ਆਟੋ ਸੈਂਟਰ ਤੇ ਬੈਕ ਟੂ ਸਕੂਲ ਅਗਲੇ ਹਫ਼ਤੇ ਬੱਚਿਆਂ ਨੇ ਸਕੂਲੇ ਚੱਲ ਜਾਣਾ ਬਈ ਤੇ ਤੁਸੀਂ ਹੁਣ ਐਨਕਾਂ ਲੈਣੀਆਂ ਆਪਣੇ ਬੱਚਿਆਂ ਲਈ ਤਾਂ ਬਾਏ ਵਨ ਗੈਟ ਵਨ ਫ੍ਰੀ ਡੀਲ ਚੱਲ ਰਹੀ ਹੈ ਮਿਕਸ ਐਂਡ ਮੈਚ ਕਰੋ ਪ੍ਰਿਸਕ੍ਰਿਪਸ਼ਨ ਦੀਆਂ ਐਨਕਾਂ ਤੇ ਸਨ ਗਲਾਸਿਸ ਸਿੰਗਲ ਵਿਜ਼ਨ ਐਨਕਾਂ ਦਾ ਪੈਕੇਜ ਰੈਗੂਲਰ 400 ਵਾਲੀਆਂ $99 ਚ ਪ੍ਰੋਗਰੈਸਿਵ ਐਨਕਾਂ ਦਾ ਪੈਕੇਜ ਰੈਗੂਲਰ 600 ਵਾਲੀਆਂ 249 ਚ ਤੇ ਬਿਯੋਂਡ ਆਈਵਰ ਦਾ ਨੰਬਰ ਨੋਟ ਕਰ ਲਓ 905-793-3937 ਥੰਬਰ ਵੈਸਟ ਗੋਰਵੇ ਬਿਯੋਂਡ ਆਈਵਰ 905-793-3937 ਤੇ ਤੁਸੀਂ ਰੋਮੀ ਨੂੰ ਮਿਲੋ ਜਾ ਕੇ ਆਈ ਡਾਕਟਰ ਵੀ ਇੱਥੇ ਅਵੇਲੇਬਲ ਨੇ ਤੁਹਾਡੀ ਬੋਲੀ ਬੋਲਦੇ ਸਾਰੇ ਦੇ ਸਾਰੇ ਡਾਕਟਰ ਨੇ ਤੇ ਹੈ ਬੜੇ ਵਧੀਆ ਯਾਰ ਮੈਂ ਖੁਦ ਆਪ ਰੋਮੀ ਉਹਨਾਂ ਕੋਲ ਗਿਆ ਮੇਰੀ ਫੈਮਿਲੀ ਵੀ ਗਏ ਤੇ ਸਾਰੇ ਕਹਿੰਦੇ ਯਾਰ ਰੋਮੀ ਦੀ ਜਿਹੜੀ ਸਰਵਿਸ ਹੈ ਉਹਦੀ ਰੀਸ ਹੀ ਕੋਈ ਨਹੀਂ ਤੁਸੀਂ ਇੱਕ ਵਾਰ ਜਾਓਗੇ ਹਰੇਕ ਨੂੰ ਰੈਕਮੈਂਡ ਜ਼ਰੂਰ ਕਰੋਗੇ ਯਾਰ ਕਿ ਐਨਕ ਲੈਣੀ ਹੈ ਤਾਂ ਰੋਮੀ ਹੁਣਾਂ ਕੋਲ ਹੀ ਲਓ ਠੀਕ ਹੈ ਵਿਜ਼ਿਟ ਕਰੋ ਇੱਕ ਵਾਰ ਜ਼ਰੂਰ

0: Locations in GTA. For more information, visit rajdhanisweets.ca.
1: ਵਾਹ ਸੋ ਬੱਬੂ ਮਾਨ ਸਾਹਿਬ ਦਾ ਨਾਂ ਲਿਆ ਫਿਰ ਜਿਸ ਹਿਸਾਬ ਦਾ ਮੌਸਮ ਹੈ ਚੱਕ ਦੀਏ ਪੱਟੇ ਉਹ ਬੱਲੇ ਬੱਲੇ ਬੱਲੇ ਮਾਨ ਸਾਹਿਬ ਆ ਜਾਓ ਫਿਰ ਸੌਣ ਦੀ ਚਿੜੀ ਨੀ ਲੱਗੀ ਸੌਣ ਦੀ ਚਿੜੀ ਮੈਂ ਵੀ ਘੜਾ ਗੋਡੇ ਤੂੰ ਵੀ ਛੱਤ ਤੇ ਚਿੜੀ ਓਏ

0: Talk530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: पंजाब ते अमीर विरसे दी पुक्कल चो यादा ते संतूरी सफर दा हम सफर सांझा विरसा
2: गीत संगीत देश दुनिया दिया ताजा तरीन जानकारियां नाल लबरेज महकां दी सौगात वंडदा सांझा विरसा
1: सोमवार तो शुक्रवार 5:30 AM ते सवेरे 4 बजे तो 5 बजे तक
3: बिजनेस दे प्रचार ते प्रसार लई संपर्क करो
2: सांझा विरसा दी टीम नू 647-835-5294
4: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋਈ ਜਾਗੇ ਨਿੱਤ ਇੱਕ ਵਧੇਂਦੀ ਆਰਜੂ ਦੂਜਾ ਸਾਹਿਬ ਆਵੇ ਚਿੱਤ ਦੇ ਮਹਾਂਵਾਕਾ ਅਨੁਸਾਰ ਸਾਰੇ ਹੀ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਭਾਈ ਅੰਮ੍ਰਿਤ ਵੇਲਾ ਹੋ ਗਿਆ 4 ਵਜ ਗਏ ਉੱਠੋ ਇਸ਼ਨਾਨ ਪਾਣੀ ਕਰੋ ਗੁਰੂ ਘਰ ਚ ਹਾਜ਼ਰੀਆਂ ਲਵਾਓ ਤੇ ਗੁਰੂ ਦੇ ਜਸ ਗਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: शादी दी मूवी बनवाने ली या रिंग सेरेमनी ली, वेडिंग एनिवर्सरी, जागो, प्री वेडिंग, बर्थडे और एनी इवेंट दी वधिया वीडियोग्राफी ते फोटोग्राफ शूट कर ली। याद रखो देसी सिनेमैटिक फिल्म अपने हाई एंड इक्विपमेंट्स ते क्रिएटिव आइडियाज दे नाल बेस्ट रिजल्ट प्रोवाइड कर देने। बुकिंग ले आज ही कॉल करो जगदीश सिंह नो 416-930-1251 416-930-1251।
1: ਵੱਡੇ ਵੀਰੇ ਚੰਗਾ ਟਰੱਕ ਤੇ ਵਧੀਆ ਜੌਬ ਲੈਣ ਲਈ ਕਿੱਥੇ ਜਾਵਾਂ?
2: ਤਾਂ ਫਿਰ ਤੂੰ ਕੁਆਲਿਟੀ ਲੌਜਿਸਟਿਕ ਕੁਆਲਿਟੀ ਟਰੱਕ ਸੇਲ ਵਾਲਿਆਂ ਕੋਲ ਜਾ, 12 ਮਹੀਨੇ ਕੰਮ ਪਾਓ ਤੇ ਨਾਲੇ ਚੰਗੇ ਡਾਲਰ ਕਮਾਓ।
0: ਕੁਆਲਿਟੀ ਲੌਜਿਸਟਿਕ ਇੰਕ, ਜਿਨ੍ਹਾਂ ਨੂੰ ਪਾਲ ਹੈ ਕਾਬਲ ਤੇ ਇਮਾਨਦਾਰ ਟਰੱਕ ਡਰਾਈਵਰਸ, ਟਰਾਲਾ ਡਰਾਈਵਰਸ ਤੇ ਓਨਰ ਆਪਰੇਟਰਸ ਦੀ। ਵਧੇਰੇ ਜਾਣਕਾਰੀ ਲਈ ਕੁਆਲਿਟੀ ਲੌਜਿਸਟਿਕ ਇੰਕ ਦੇ ਜਸਵੀਰ ਹੋਰਾਂ ਨੂੰ ਕਾਲ ਕਰੋ
2: 416-717-2929
0: 416-717-2929। ਕੁਆਲਿਟੀ ਲੌਜਿਸਟਿਕ ਇੰਕ, 14 ਸਟੇਨਵੇ ਬੁਲੇਵਾਰਡ, ਯੂਨਿਟ 4, ਇਟੋਬੀਕੋ।
3: ਕੈਨੇਡਾ ਵਿੱਚ ਪਿਓਰ ਪੰਜਾਬੀ ਖਾਣਿਆਂ ਅਤੇ ਸਵੀਟਸ ਲਈ ਮਸ਼ਹੂਰ ਪਿਓਰ ਪੰਜਾਬੀ ਸਵੀਟਸ ਐਂਡ ਰੈਸਟੋਰੈਂਟ,
0: ਡਾਈਨਿੰਗ, ਟੇਕ ਆਊਟ, ਕੇਟਰਿੰਗ, ਲਾਈਵ ਟਰੱਕ ਲਿਆ ਕੇ ਤੁਹਾਡੇ ਘਰ ਕੇਟਰਿੰਗ ਦੀ ਸਰਵਿਸਿਜ਼ ਦਿੰਦੇ ਨੇ।
3: ਵੈਜ, ਨਾਨ ਵੈਜ ਕੇਟਰਿੰਗ, ਤਾਜ਼ੀਆਂ ਸਵਾਦਲੀਆਂ ਮਿਠਾਈਆਂ ਤੇ ਜ਼ਾਇਕੇਦਾਰ ਖਾਣੇ ਲਈ ਇੱਕੋ ਇੱਕ ਨਾਮ, ਪਿਓਰ ਪੰਜਾਬੀ। ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ।
0: ਅੱਜ ਹੀ ਵਿਜ਼ਿਟ ਕਰੋ 4025 ਬ੍ਰੈਂਡਨ ਗੇਟ ਡਰਾਈਵ, ਮਿਸੀਸਾਗਾ, ਪਿਓਰ ਪੰਜਾਬੀ, 647-338-9172। ਕਾਲ ਕਰੋ ਗੁਰਜੀਤ ਰੰਧਾਵਾ ਨੂੰ 647-338-9172।

0: 9999-8770-sofastudio.ca. Thank you, ji.
1: ਸਰਦੀ ਚ ਹੀਟ ਨੀ ਚਲਦੀ ਤੇ ਗਰਮੀ ਚ ਏਸੀ।
2: ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ।
1: ਏਸੀ, ਫਰਨੇਸ, ਗੈਸ ਲਾਈਨ, ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ, ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ। ਕਾਲ
3: 6477-706-6640-647-7646
4: ਓਏ ਟਰੱਕ ਕਾਲਾ ਲਿਆ, ਜਦੋਂ ਵੇਖੋ ਇਹਦੀਆਂ ਕਮਾਨੀਆਂ ਢਲੀਆਂ ਰਹਿੰਦੀਆਂ, ਕੀ ਕਰਾਂ
5: ਮੈਂ। ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ।
6: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ, ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ।
7: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ। ਇੰਨਾ ਹੀ ਨਹੀਂ, 4-wheelers ਅਤੇ 18-wheelers ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ। ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ,
5: ਕਾਲ ਕਰੋ ਜੇਐਂਡ ਗੈਰੀ ਨੂੰ
7: 9054595533
5: 9054595533 ਤੇ
7: PNJ ਸਪਰਿੰਗ ਵੀਲ ਅਲਾਈਨਮੈਂਟ।
8: ਸਾਂਝਾ ਵਿਰਸਾ ਮੀਡੀਆ ਲੈ ਆਏ ਨੇ ਸੈਕੰਡ ਐਨੂਅਲ ਪਿਕਨਿਕ।
9: ਸੰਡੇ 6 ਸਤੰਬਰ 11 ਵਜੇ ਤੋਂ 4 ਵਜੇ ਐਟ ਬੱਲੇ ਬੱਲੇ ਫਾਰਮ।
8: ਅਨਲਿਮਿਟਿਡ ਫਨ, ਮਸਤੀ ਤੇ ਆਪਣਿਆਂ ਦਾ ਹੋਏਗਾ ਸਾਥ। ਭੰਗੜਾ, ਗਿੱਧਾ, ਗੇਮਸ, ਫੂਡ ਸਟਾਲਸ, ਮਹਿੰਦੀ, ਸਭ ਕੁਛ ਰੀਜਨੇਬਲ ਰੇਟਸ ਤੇ।
9: ਤੁਸੀਂ ਆਪਣੀਆਂ ਡਿਸ਼ਿਜ਼ ਵੀ ਬਣਾ ਕੇ ਲਿਆ ਸਕਦੇ ਹੋ। ਪੂਰਾ ਪਿਕਨਿਕ ਵਾਲਾ ਮਾਹੌਲ ਤੇ ਪੰਜਾਬ ਵਾਲੀ ਵਾਈਬਸ। ਆ ਜਾਓ ਫਿਰ 6 ਸਤੰਬਰ ਦਿਨ ਐਤਵਾਰ ਸਵੇਰੇ 11 ਵਜੇ ਐਟ ਬੱਲੇ ਬੱਲੇ ਫਾਰਮ, 13219 ਚਿੰਕੂਜ਼ੀ ਰੋਡ, ਕੈਲੇਡਨ।
8: ਵਧੇਰੇ ਜਾਣਕਾਰੀ ਜਾਂ ਸਪੋਂਸਰਸ਼ਿਪ ਲਈ ਹਰਜੀਤ ਜੱਜੂਆ ਨੂੰ ਕਾਲ ਕਰੋ 6474-5594।
10: ਭਾਜੀ ਅੱਜ ਘਰੇ ਤੰਦੂਰੀ ਬਣਾਓ, ਪਰ ਜੋ ਸਵਾਦ ਤੰਦੂਰੀ ਬੁਆਇਜ਼ ਦੇ ਆਉਣਾ ਉਹ ਘਰੇ ਨਹੀਂ ਬਣ ਪਾਉਣਾ।
11: ਹਾਏ ਗਾਇਜ਼, ਐਂਜੋਏ ਕਰੋ ਤੰਦੂਰੀ ਬੁਆਇਜ਼, ਵੈਜ ਨਾਨ ਵੈਜ, ਸਵਾਦਲੇ ਤੰਦੂਰੀ ਖਾਣੇ ਲਈ ਪਹੁੰਚੋ ਤੰਦੂਰੀ ਬੁਆਇਜ਼।
6: ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ। ਪਾਠ, ਜਾਗੋ ਅਤੇ ਵੈਡਿੰਗ ਲਈ

0: ਖੂਨ ਉਬਾਲਾ ਮਾਰਦਾ ਜਦ ਆਪਣੇ ਵੱਲ, ਕਹਿੰਦਾ ਖੂਨ ਉਬਾਲਾ ਮਾਰਦਾ ਜਦ ਆਪਣੇ ਵੱਲ ਹੋ ਜਾਂਦੇ ਨੇ ਸਾਰੇ ਹੀ ਫਿਰ ਮਸਲੇ ਹੱਲ। ਅਕਲਮੰਦੀ ਦੀ ਕੀਤੀ ਜੇ ਨਾ ਗੱਲ ਕੋਈ, ਸਭ ਤੋਂ ਭੈੜੀ ਪਾਉਣਗੇ ਲੋਕੀ ਤੇਰੀ ਅੱਲ। ਕਹਿੰਦਾ ਦੀਵਾਰ ਲੰਬੀ ਹੋਣੀ ਹੀ ਸੀ ਨਫ਼ਰਤ ਦੀ, ਜਦ ਮੂੰਹ ਫੇਰ ਕੇ ਲੰਘੋਗੇ ਇੱਕ ਦੂਜੇ ਵੱਲ, ਬਾਤ ਦਾ ਪਤੰਗੜ ਫਿਰ ਬਣਾਉਣਗੇ ਉਹ ਸੱਥ 'ਚ ਬੈਠੀ ਹੋਈ ਨਾ ਜਦ ਸਾਂਝੀ ਗੱਲ। ਜ਼ਿੰਦਗੀ ਦੇ ਦਿਨ ਦੋਸਤਾਂ ਸਾਰੇ ਚਾਰ ਨੇ, ਕੱਢ ਦੇਣੇ ਉਹ ਵੀ ਤੂੰ ਕਰਕੇ ਕੱਲ੍ਹ ਕੱਲ੍ਹ। ਕਹਿੰਦਾ ਰੁਲੇਗੀ ਜਦ ਪੱਗ ਬਾਪ ਦੀ ਵੰਡਾਂ ਵਿੱਚ, ਪਵੇਗੀ ਸ਼ਰੀਕਾਂ ਵਿੱਚ ਫੇਰ ਕਲੇਜੇ ਠੰਡ। ਮਿੱਟੀ ਵਿੱਚ ਲਿਆ ਤਾਂ ਕੀ ਘੁਮਿਆਰਾ, ਤੂੰ ਢਹਿ ਗਿਆ ਮਦਹੋਸ਼ ਜੋ ਹੁੰਦਾ ਸੀ ਮੱਲ। ਦੂਰੋਂ ਦੂਰੋਂ ਵੇਖ ਨਹੀਂ ਮਿਲਦੇ ਹੱਥ ਮਿਲਾਇਆ ਲੇਖ ਨਹੀਂ ਮਿਲਦੇ, ਦੂਰੋਂ ਦੂਰੋਂ ਵੇਖ ਨਹੀਂ ਮਿਲਦੇ ਹੱਥ ਮਿਲਾਇਆ ਲੇਖ ਨਹੀਂ ਮਿਲਦੇ, ਜਿਹੜੇ ਲੇਖਾਂ ਵਿੱਚ ਲਿਖੇ ਹੀ ਨਹੀਂ ਉਹ ਥਾਂ ਥਾਂ ਮੱਥੇ ਟੇਕ ਨਹੀਂ ਮਿਲਦੇ। ਕਹਿੰਦਾ ਜਦੋਂ ਸਾਡੇ ਖਿੱਤੇ ਵਿੱਚ ਚੋਣ ਹੁੰਦੀ ਆ, ਜਦੋਂ ਸਾਡੇ ਖਿੱਤੇ ਵਿੱਚ ਚੋਣ ਹੁੰਦੀ ਹੈ, ਉਸੇ ਪਹਿਲੇ ਸਾਰੇ ਪਾਸੇ ਡਰੋਨ ਹੁੰਦੀ ਆ। ਕਿਹੜੇ ਢਿੱਡ ਖੋਰੇ ਜਾਂਦੇ ਹੱਕ ਸਾਡੇ ਖਾਈ, ਕਿਹੜੇ ਢਿੱਡ ਖੋਰੇ ਜਾਂਦੇ ਹੱਕ ਸਾਡੇ ਖਾਈ, ਫੰਡਾਂ ਨੂੰ ਤਾਂ ਲੈ ਕੇ ਨਿੱਤ ਰੋਣ ਹੁੰਦੀ ਹੈ। ਜਿਨ੍ਹਾਂ ਦੇ ਲਈ ਧੜੇਬੰਦੀ ਹੋ ਗਈ ਹਰ ਪਿੰਡ ਆਪੋ ਵਿੱਚ, ਉਹਨਾਂ ਦੀ ਤਾਂ ਫੋਨ ਹੁੰਦੀ ਹੈ। ਕਹਿੰਦਾ ਲੋਕਾਂ ਮੂਹਰੇ ਲਪੇਟਣ ਗੱਲ ਸਾਫੇ ਇੱਕ ਦੂਜੇ ਦੀ, ਲੋਕਾਂ ਮੂਹਰੇ ਲਪੇਟਣ ਗੱਲ ਸਾਫੇ ਇੱਕ ਦੂਜੇ ਦੀ, ਉਂਝ ਫਾਰਮਾਂ 'ਤੇ ਬਹਿ ਕੇ ਨਿੱਤ ਕਰਾਉਣ ਹੁੰਦੀ ਹੈ। ਕਰਾਉਂਦਾ ਸਮਝ ਗਏ, ਮਤਲਬ ਸਮਝ ਗਏ, ਕਿੱਥੇ ਕਿੱਥੋਂ ਇਹਨਾਂ ਦੀ ਇਹ ਪੈਸੇ ਵਾਲੀ ਦੌੜ ਮੁੱਕਦੀ, ਦੇਣੇ ਕੀ ਆ ਹੱਥਾਂ ਵਿੱਚ, ਖੋਣ ਹੁੰਦੀ ਹੈ। ਹੰਸ ਤੋਤੇ ਘੁੱਗੀ ਰਾਜਨੀਤੀ ਵਾਲੀ ਟਾਹਣੀ ਬੈਠੇ, ਜਦ ਮਾਰਦੇ ਨੇ ਛਾਲਾਂ ਫਿਰ ਪਾਉਣ ਹੁੰਦੀ ਹੈ। ਗੱਲੀ ਬਾਤੀ ਬਣ ਤੇਰੇ ਪੁੱਤ ਜੋ ਪੰਜਾਬ ਸਿਆਂ, ਜਿੱਤ ਜਦੋਂ ਜਾਂਦੇ ਫਿਰ ਮੌਨ ਹੁੰਦੀ ਹੈ। ਰਵੀ ਦਹਾਕਿਆਂ ਤੋਂ ਦੇਖੇ ਤਕਦੀਰ ਜਦੋਂ ਤੇਰੀ, ਇਹ ਜਾਗਦੀ ਨਹੀਂ ਹਰ ਵਾਰੀ ਸੌਣ ਹੁੰਦੀ ਹੈ। ਕਿੱਥੋਂ ਜਾਗਦੀ ਇਹ ਹਰ ਵਾਰੀ ਸੌਣ ਹੁੰਦੀ ਹੈ, ਸੌਣ ਹੁੰਦੀ ਹੈ। ਇਸ ਤਰ੍ਹਾਂ ਤੁਸੀਂ ਸੁਣ ਰਹੇ ਪ੍ਰੋਗਰਾਮ ਸਾਂਝਾ ਵਿਰਸਾ, ਮੈਂ ਤੁਹਾਡਾ ਹੋਸਟ ਅਤੇ ਦੋਸਤ ਹਰਜੀਤ ਸਿੰਘ ਡਿੰਡੂਆ। ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਨਾ ਵੀਰਵਾਰ, ਜੂਨੀਅਰ ਫਰਾਈਡੇ ਲੈ ਲਿਆ ਕੰਮ ਗੇੜ 'ਚ, ਆ ਗਏ ਉਸ ਪਾਸੇ ਵੱਲ ਨੂੰ, ਫਰਾਈਡੇ ਤੋਂ ਬਾਅਦ ਸੈਟਰਡੇ ਤੋਂ ਬਾਅਦ ਸੰਡੇ ਨੂੰ ਕੀ ਆ, 3 ਸਤੰਬਰ 2026 ਦੀ ਸਵੇਰ ਦਾ ਪ੍ਰੋਗਰਾਮ ਸਾਂਝਾ ਵਿਰਸਾ ਲੈ ਕੇ ਹਾਜ਼ਰ ਹਾਂ। ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 4 ਵਜੇ ਤੋਂ ਲੈ ਕੇ 5 ਵਜੇ ਤੱਕ 530 AM ਦੀ ਫ੍ਰੀਕੁਐਂਸੀ ਤੁਸੀਂ ਪ੍ਰੋਗਰਾਮ ਸਾਂਝਾ ਵਿਰਸਾ ਸੁਣਦੇ ਹੋ। ਉਮੀਦ ਕਰਦਾ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਇਆ। ਅੱਜ ਟੈਂਪਰੇਚਰ ਦੀ ਗੱਲਬਾਤ ਕਰੀਏ, ਇਸ ਵਕਤ ਬਰੈਂਪਟਨ ਨਹੀਂ ਹੈਗਾ ਭਾਈ, ਇਹ ਮਿਸਿਸ ਹੈਗਾ, ਮਾਲਟਨ ਆ, ਪੀਅਰਸਨ ਟੋਰਾਂਟੋ ਦੇ ਬਿਲਕੁਲ ਨੇੜੇ, 19 ਟੈਂਪਰੇਚਰ ਫੀਲ ਲਾਈਕ ਵੀ 19 ਕਰਦੇ ਹਾਂ। ਦੁਪਹਿਰ ਨੂੰ 26 ਹੈ, ਸ਼ਾਮ ਨੂੰ 28 ਹੈ, ਅਤੇ ਰਾਤ ਨੂੰ 23 ਟੈਂਪਰੇਚਰ। 6:44 'ਤੇ ਸੂਰਜ ਸਾਹਿਬ ਜੀ ਦੇਣਗੇ ਆਪਾਂ ਦਰਸ਼ਨ, ਅਤੇ 7:50 'ਤੇ ਸ਼ਾਮ ਨੂੰ ਅਲੋਪ ਹੋ ਜਾਣਗੇ। ਸਟੂਡੀਓ ਦੇ ਵਿੱਚ ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ, 905-600-33-37 'ਤੇ ਗੱਲਾਂ ਬਾਤਾਂ ਹੋ ਸਕਦੀਆਂ, 905-600-33-37। ਟ੍ਰੈਫਿਕ ਦੇ ਵਿੱਚ ਕੋਈ ਵਿਘਨ ਦੇਖਦੇ ਹੋ, ਕੋਈ ਰੱਬ ਨਾ ਕਰੇ ਕਿਤੇ ਕੋਈ ਐਕਸੀਡੈਂਟ ਹੋਇਆ, ਗੱਡੀ ਕਿਤੇ ਖਰਾਬ ਖੜ੍ਹੀ ਆ, ਅਤੇ ਜਾਂ ਫਿਰ ਤੁਸੀਂ ਕੰਸਟਰਕਸ਼ਨ ਤਾਂ ਅੱਜ ਚੱਲਦੀ ਨਹੀਂ ਕਿਉਂਕਿ ਕੱਲ੍ਹ ਦਾ ਬੁਰਾ ਹਾਲ ਸੜਕਾਂ ਦਾ ਹੋਇਆ, ਪਾਣੀਓਂ ਪਾਣੀ ਹੋਇਆ ਪਿਆ, ਸਾਰੇ ਚਾਰੇ ਪੰਜੇ ਸੱਤੇ ਪਾਸੇ ਪਾਣੀਓਂ ਪਾਣੀ ਫਿਰਦਾ, ਗੱਡੀਆਂ ਬਹੁਤ ਖੋਭੀਆਂ ਪਈਆਂ ਪਾਣੀ ਦੇ ਵਿੱਚ, ਅਤੇ ਸੀਵਰੇਜ ਨੇ ਵੀ ਮੈਨੂੰ ਲੱਗਦਾ ਕਈ ਜਗ੍ਹਾ ਕੰਮ ਨਹੀਂ ਕੀਤਾ, ਅਤੇ ਭਾਈ ਅਲਰਟ ਕੱਲ੍ਹ ਵਾਰ ਵਾਰ ਆਏ, ਅਤੇ ਫਿਰ ਕਿਵੇਂ ਰਿਹਾ ਕੱਲ੍ਹ ਦਾ ਮੀਂਹ, ਕਈ ਲੋਕਾਂ ਨੇ ਆਨੰਦ ਮਾਣੇ ਮੀਂਹ ਦੇ, ਕਈ ਲੋਕਾਂ ਨੇ ਭਾਈ ਸਮਝ ਲਓ ਵੀ ਖਰਾਬ ਹੋ ਗਿਆ ਕਈਆਂ ਦਾ ਕੰਮ, ਹੈ ਨਾ, ਕਈਆਂ ਦੀਆਂ ਛੱਤਾਂ ਉੱਡ ਗਈਆਂ, ਬਿਜਲੀ ਗੋਲਾ 65,000 ਘਰਾਂ 'ਚ, ਅਤੇ ਕਾਫੀ ਜਾਣੀ, ਮਤਲਬ ਕਹਿਣ ਦਾ ਭਾਵ ਨੁਕਸਾਨ ਵੀ ਹੋਇਆ ਅਤੇ ਕਈ ਲੋਕਾਂ ਨੇ ਆਨੰਦ ਵੀ ਮਾਣਿਆ, ਅਤੇ ਫੈਕਟਰੀਆਂ ਦੇ ਪਲਾਂਟਾਂ ਦੇ ਬਹੁਤ ਸਾਰੇ, ਰੋਜਰ ਸੈਂਟਰ ਦਾ ਪ੍ਰਿੰਟਰ ਉਹਦਾ ਵੀ ਛੱਤਾਂ ਉੱਡਣ ਦੀਆਂ ਖਬਰਾਂ ਨੇ ਹੈਗੀ, ਆਪਣੇ ਕੋਲ ਖਬਰ ਕਰਦਿਆਂ ਗੱਲਾਂ ਬਾਤ। ਤੁਸੀਂ ਪ੍ਰੋਗਰਾਮ ਨੂੰ ਫੋਨ ਦੇ ਉੱਪਰ ਸੁਣਨਾ 416-477-2040, ਅਤੇ ਜੇ ਮੈਸੇਜ ਕਰਨੇ ਵਟਸਐਪ ਕਰਨੇ 647-835-5294-647-835-5294 'ਤੇ ਆਪਣੀ ਗੱਲਬਾਤ ਹੋ ਸਕਦੀ ਹੈ। ਆ ਜਾਓ ਫਿਰ ਲਾਈਏ ਰੌਣਕਾਂ ਕਰਦੇ ਹਾਂ ਗੱਲਾਂ ਬਾਤਾਂ। ਅਤੇ ਕਾਫੀ ਮੈਸੇਜ ਆਇਆ ਹਰਮਨ ਭਾਅ ਜੀ ਦਾ, ਥੈਂਕ ਯੂ ਸੋ ਮਚ, ਜਿਹੜੇ ਹਰ ਰੋਜ਼ ਐਵਰੀ ਡੇ ਮੈਸੇਜ ਭੇਜਦੇ ਆ। ਅਤੇ ਇਹ ਵੀ ਇੱਕ ਮਿਹਨਤ ਦਾ ਕੰਮ ਆ, ਇਹ ਵੀ ਇੱਕ ਪਾਰਟ ਆ ਟੀਮ ਦੇ। ਅਤੇ ਹਰਮਨ ਭਾਅ ਜੀ ਜ਼ਰੂਰ ਆਉਣਾ ਤੁਸੀਂ ਉਸ ਦਿਨ ਪਿਕਨਿਕ 'ਤੇ, ਸੰਡੇ ਨੂੰ, ਹੋਰ ਕੋਈ ਸਕੈਜੂਅਲ ਨਾ ਬਣਾਇਓ, ਅਤੇ ਕਿਉਂਕਿ ਉੱਥੇ ਤੁਹਾਡਾ ਮਾਣ ਸਨਮਾਨ ਕੀਤਾ ਜਾਊਗਾ, ਠੀਕ ਆ। ਕਿਉਂਕਿ ਜਿਹੜੇ ਟੀਮ ਆ ਪਾਰਟ ਆ ਪ੍ਰੋਗਰਾਮ ਦੇ, ਉਹਨਾਂ ਦਾ ਹੱਕ ਤਾਂ ਬਣਦਾ ਨਾ, ਸਾਰੇ ਹੀ ਆ, ਥੋੜ੍ਹਾ ਥੋੜ੍ਹਾ ਚੱਲ ਕਾਲਾਂ ਵੀ ਕਰਦੇ ਹਾਂ। ਅਤੇ ਦੇਖੋ ਕਿਹਦੀ ਕਿਹਦੀ ਲਾਟਰੀ ਨਿਕਲਦੀ ਹੈ। 16 ਕੱਢ ਤਾਂ ਲਖਵਿੰਦਰ ਮੁਲਤਾਨੀ ਭਾਅ ਜੀ ਅਮਰੀਕਾ ਤੋਂ ਨਹੀਂ ਮੁੜੇ, ਪਤਾ ਨਹੀਂ ਕਿੱਦਾਂ ਕਰਦੇ, ਇਹਨਾਂ ਨੇ ਪਿਕਨਿਕ ਤੋਂ ਬਾਅਦ ਆਉਣਾ ਸੱਚ, ਮੈਨੂੰ ਇਹ ਵੀ ਨਾਲ ਪਤਾ। ਅਤੇ ਭਾਅ ਜੀ ਮੁੜਿਆ ਉਹ ਪਿਕਨਿਕ ਦਿਖਾਈਏ ਤੁਹਾਨੂੰ, ਕੋਈ ਗੱਲ ਨਹੀਂ। ਅਤੇ ਡਾਕਟਰ ਰਜਿੰਦਰ ਗੁਰਾਇਆ ਸਾਹਿਬ ਅੱਜ ਅਮੈਰੀਕਾ ਨੂੰ ਚੱਲੇ ਨੇ 2-3 ਲਈ। ਅਤੇ ਡਾਕਟਰ ਸਾਹਿਬ ਥੈਂਕ ਯੂ ਤੁਹਾਡਾ ਅਪਡੇਟ ਕਰਨ ਲਈ। ਅਤੇ 8475 ਤੋਂ ਕਹਿੰਦੇ ਹਾਂਜੀ ਭਾਅ ਜੀ ਸਤਿ ਸ਼੍ਰੀ ਅਕਾਲ ਜੀ, ਵਿਦ ਗ੍ਰੇਟ ਰਿਸਪੈਕਟ ਟੂ ਯੂ, ਸ਼ੋ ਗੁੱਡ ਸ਼ੋ, ਪਲੀਜ਼ ਕੀਪ ਇਟ ਅਪ, ਥੈਂਕਸ, ਬੈਸਟ ਵਿਸ਼ਿਜ਼ ਟੂ ਯੂ ਆਲ, ਮੇ ਗੁੱਡ ਬਲੈਸ ਯੂ। ਥੈਂਕ ਯੂ ਭਾਅ ਜੀ, ਥੈਂਕ ਯੂ ਸੋ ਮਚ ਡਾਕਟਰ ਸਾਹਿਬ। ਬਲਦੇਵ ਸਿੰਘ ਸਿੱਧੂ ਸਾਹਿਬ ਕੀ ਕਹਿੰਦੇ ਨੇ, ਜ਼ਿੰਦਗੀ ਦਾ ਸੱਚ, ਇਹ ਦੁਨੀਆ ਤਾਂ ਇੱਕ ਮੇਲਾ ਹੈ, ਕੋਈ ਤੁਰ ਜਾਂਦਾ, ਕੋਈ ਆ ਜਾਂਦਾ, ਕੋਈ ਫੁੱਲਾਂ ਨਾਲ ਵੀ ਖੁਸ਼ ਨਹੀਂ ਅਤੇ ਕੋਈ ਕੰਢਿਆਂ ਨਾਲ ਨਿਭਾ ਜਾਂਦਾ, ਕੋਈ ਖੁਸ਼ੀਆਂ ਮਨਾਉਂਦਾ ਨਹੀਂ ਥੱਕਦਾ, ਕੋਈ ਦੁੱਖਾਂ ਵਿੱਚ ਉਮਰ ਲੰਘਾ ਜਾਂਦਾ ਹੈ, ਕੋਈ ਪਲ ਦੇ ਵਿੱਚ ਦਿਲ ਤੋੜ ਜਾਂਦਾ ਅਤੇ ਕੋਈ ਸਾਂਝ ਉਮਰਾਂ ਦੀ ਪਾ ਜਾਂਦਾ। ਕਿਆ ਬਾਤ ਆ, ਵੈਰੀ ਗੁੱਡ। ਅਤੇ ਨਾਲ ਦੀ ਨਾਲ ਇੱਧਰੋਂ ਅਜਾ ਫੋਨ ਚੱਲਦਾ ਨਹੀਂ, ਆਪਣਾ ਦੇਖੀ ਨਹੀਂ ਮੈਂ। ਸੰਧੂ ਸਾਹਿਬ ਦਾ ਮੈਸੇਜ ਆਇਆ, ਸੰਧੂ ਸਾਹਿਬ ਥੈਂਕ ਯੂ ਸੋ ਮਚ, ਗੁੱਡ ਮੋਰਨਿੰਗ ਤੁਹਾਨੂੰ ਵੀ। ਕੁਮਾਰੀ ਆਂਟੀ ਜੀ ਗੁੱਡ ਮੋਰਨਿੰਗ, ਸਤਿ ਸ਼੍ਰੀ ਅਕਾਲ, ਤੁਹਾਨੂੰ ਵੀ ਗੁੱਡ ਮੋਰਨਿੰਗ। ਆਹ ਚਿੜੀਆਂ ਬਹੁਤ ਸੋਹਣੀਆਂ ਆਂਟੀ, ਆਹ ਰੰਗ ਬਿਰੰਗੀਆਂ ਜੀ, ਸੋਹਣੀ ਲੱਗੀ ਚੀਜ਼ ਲੱਗੀ। 85-20 ਤੋਂ ਵੀ ਭਾਅ ਜੀ ਰੇਸ਼ਮ ਜੀ ਦਾ ਮੈਸੇਜ ਆ ਗਿਆ, ਰੇਸ਼ਮ ਭਾਅ ਜੀ ਸਤਿ ਸ਼੍ਰੀ ਅਕਾਲ, ਤੁਹਾਨੂੰ ਵੀ ਗੁੱਡ ਮੋਰਨਿੰਗ, ਹੈਪੀ ਥਰਸਡੇ, ਕਿਆ ਬਾਤ ਆ। ਅਤੇ ਆਪਾਂ ਜੋੜੀਏ ਫਿਰ ਪਰਮਿੰਦਰ ਨੂੰ, ਕਰੀਏ ਅੱਜ ਗੱਲਾਂ ਬਾਤਾਂ, ਕਾਫੀ ਨੇ ਆਪਣੀਆਂ ਗੱਲਾਂ ਬਾਤਾਂ ਅੱਜ ਕਰਨੇ ਵਾਲੀਆਂ। ਅੱਜ ਖਬਰਾਂ ਹੀ ਖਬਰਾਂ ਮੈਂ ਕਹਿੰਦਾ ਕਰ ਲੈਂਦੇ ਹਾਂ, ਅਤੇ ਪਰ ਹੁਣ ਤੱਕ ਕਾਲਾਂ ਆਉਣੀਆਂ ਚਾਹੀਦੀਆਂ ਸੀ, ਮੈਨੂੰ ਲੱਗਦਾ ਕਾਲਾਂ ਵਾਲੀ ਲਾਈਨ ਤਾਂ ਨਹੀਂ ਖਰਾਬ ਕਿਤੇ, ਦੱਸਿਓ ਮਾੜਾ ਜਿਹਾ ਜੇ ਕਿਤੇ ਖਰਾਬ। ਕੱਲ੍ਹ ਦਾ ਕੀ ਹਾਲਾਤ ਨੇ ਯਾਰ, ਕਿਸੇ ਨੇ ਅਪਡੇਟ ਕਰਨਾ ਹੋਵੇ ਕੱਲ੍ਹ ਬਾਰੇ, ਵੀ ਤੁਹਾਡੇ ਏਰੀਏ ਦੇ ਵਿੱਚ ਕਿਹੋ ਜਿਹਾ ਮਾਹੌਲ ਰਿਹਾ, ਉਹ ਵੀ ਤੁਸੀਂ ਦੱਸ ਸਕਦੇ ਹੋ। ਅਤੇ ਕਿੱਧਰ ਨੂੰ ਕੀ ਆ, ਕਿੱਧਰ ਨੂੰ ਹੁਣ, ਇੱਥੇ ਤਾਂ ਬ੍ਰੈਂਪਟਨ ਜਿਹੜੀ ਹੈ ਜੀ ਤਾਂ ਮੌਸਮ 2-3 ਦਿਨ ਕਹਿੰਦੇ ਸਾਫ਼ ਆ, ਪਰ ਵਿੰਡਸਰ ਅਤੇ ਟੋਰਾਂਟੋ ਦੇ ਏਰੀਏ ਦੇ, ਵਿੰਡਸਰ ਐਂਡ ਲੰਡਨ ਦੇ ਵਿਚਕਾਰ ਕਹਿੰਦੇ ਅੱਜ ਫਿਰ ਤੂਫਾਨ ਆਉਣ ਦੀ ਸੰਭਾਵਨਾ ਬਣੀ ਹੋਈ ਹੈ। 6-43 ਲੈ ਭਾਈ, ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ,
1: ਗਿਣਤੀ
0: ਬੰਦੇ ਸੰਧੂ ਸਾਹਿਬ, ਸਤਿ ਸ਼੍ਰੀ ਅਕਾਲ ਜੀ ਆਨੂੰ, ਹੈਲੋ, ਆਵਾਜ਼ ਨਹੀਂ ਆਉਂਦੀ,
2: ਹੁਣ ਆ ਗਈ ਜੀ,
0: ਹੁਣ ਆ ਗਈ ਜੀ ਆਨੂੰ।
2: ਬਸ ਹੁੰਦਾ ਕੀ ਆ ਕਿ ਬਲੂਟੁੱਥ ਨਾਲ ਈਅਰਫੋਨ ਲਾਏ ਹੁੰਦੇ ਆ,
0: ਹਾਂਜੀ,
2: ਸਿਹਤ ਦੀਆਂ ਜ਼ਰੂਰੀ ਪ੍ਰਕਿਰਿਆ ਕਰਨੀਆਂ ਹੁੰਦੀਆਂ ਨੇ, ਤੁਹਾਨੂੰ ਪਤਾ ਹੀ ਆ,
0: ਠੀਕ ਆ ਜੀ,
2: ਬਾਬੇ ਦਾ ਨਾਂ ਲੈ ਲਿਆ, ਤੁਹਾਨੂੰ ਸੁਣ ਲਿਆ ਇੱਕ ਗੱਲ,
0: ਆ ਚੱਕ ਵਾਹਿਗੁਰੂ ਵਾਹਿਗੁਰੂ, ਨਹੀਂ ਨਹੀਂ ਐਡੀ ਨਹੀਂ ਗੱਲ,
2: ਕਿਸੇ
0: ਨੂੰ ਮਾਂ ਵਾਦੀ, ਕਿਸੇ ਨੂੰ ਸਵਾਦੀ, ਇਹੀ ਕਹਿ ਸਕਦੇ ਆ, ਕਿਸੇ ਲਈ ਮੈਂ ਚੰਗਾ ਹੋ ਸਕਦਾ, ਕਿਸੇ ਲਈ ਮਾੜਾ ਹੀ ਬਹੁਤ, ਮੈਨੂੰ ਲੱਗਦਾ ਪਿਕਨਿਕ ਨੇ ਮੇਰੇ ਅੱਧੇ ਦੁਸ਼ਮਣ ਬਣਾ ਦੇਣੇ ਆ।
2: ਬਹੁਤ ਚੰਗਾ ਪਿਆਰ ਤੁਹਾਨੂੰ ਮੁਹੱਬਤ, ਤੇ ਮੈਂ ਤੇ ਪੂਰੀ ਤਿਆਰੀ ਕਾਹਦੀ, ਦੇਖੋ ਅਸੀਂ ਤੁਹਾਡੇ ਨਾਲ ਆ ਦਿਲ ਤੋਂ ਵੀ, ਤੇ ਆਪਣਾ ਪਰਮਾਤਮਾ ਕਰ, ਦੇਖੋ ਗੱਲ ਹੁੰਦੀ ਆ ਕਿ ਕੋਈ ਪ੍ਰੋਗਰਾਮ ਸਕਸੈਸ ਹੋਣਾ ਇਹ ਡਿਪੈਂਡ ਕਰਦਾ ਤੁਹਾਡੀ ਮਿਹਨਤ ਤੇ, ਤੇ ਆਪਾਂ ਕਹਿੰਦੇ ਬਿਹਾਈਂਡ ਦਾ ਸੀਨ ਕਿਉਂ ਕੀ ਕੁਝ ਕਰ ਰਹੇ ਕਿਸੇ ਨੂੰ ਪਤਾ ਚ ਲੱਗੇ ਜੀ, ਪਰਮਾਤਮਾ ਕਰੇ ਤੁਹਾਨੂੰ
0: ਸਫਲਤਾ ਮਿਲੇ, ਚਾਹੀਦਾ ਵੀ, ਥੈਂਕ ਯੂ ਸਰ, ਥੈਂਕ ਯੂ। 82-05 ਸਤਿ ਸ਼੍ਰੀ ਅਕਾਲ ਜੀ ਆਨੂੰ, ਹੈਲੋ, ਹਾਂਜੀ ਭਾਈ ਨੰਗੇ ਹੋ, ਸਤਿ ਸ਼੍ਰੀ ਅਕਾਲ,
3: ਸਤਿ ਸ਼੍ਰੀ ਅਕਾਲ ਜੀ,
0: ਕਿੱਦਾਂ ਸਿਹਤਾਂ?
3: ਬਸ ਸਿਹਤਾਂ ਵਧੀਆ, ਮੈਂ ਹਾਜ਼ਰੀ ਲਵਾ ਦੀ, ਕੱਲ ਮੌਸਮ ਬਹੁਤ ਮਾੜਾ ਸੀ, ਗੱਡੀਆਂ ਚੱਲਦੀ ਸੀ, ਇੰਨਾ ਮਾੜਾ ਸੀ, ਸ਼ਾਮੀ ਜੇ ਹੋਇਆ ਜਦੋਂ,
0: ਸੱਚੀ ਬਹੁਤ ਇੱਕ ਦਮੇ ਆਇਆ ਹਨਾ,
3: ਮੈਂ ਕਿ ਗਣੇ ਅਸੀਂ ਉੱਧਰ ਫਿਰ ਬ੍ਰਹਮਟਨ ਈਸਟ ਸੀ ਉੱਧਰ ਬੱਲੇ ਬੱਲੇ ਮੈਂ ਕਹਿੰਦਾ ਗੱਡੀ 10-20 ਦੀ ਸਪੀਡ ਮੈਂ ਕਿਹਾ ਚੱਲਦੀ ਸੀ ਲਾਈਟਾਂ ਲਾ ਕੇ ਬਹੁਤ ਜ਼ਿਆਦਾ ਚੱਕਰ ਸੀ ਬਹੁਤ ਜ਼ਿਆਦਾ ਅੱਧਾ ਘੰਟਾ ਬਹੁਤ ਬੁਰਾ ਹਾਲ ਸੀਗਾ ਉਸ ਤੋਂ ਬਾਅਦ ਠੀਕ ਹੋਇਆ
0: ਬਿਲਕੁਲ ਬਿਲਕੁਲ ਟੋਰਾਂਟੋ ਲੰਡਨ ਬੈਰੀ ਤੇ ਕਿੰਗਸਟਨ ਤੱਕ ਸਵੇਰੇ ਥੰਡਰਸਟੋਰਮ ਬਾਚ ਤੇ ਟੋਰਾਂਟੋ ਬਾਚ ਲੱਗੀ ਸੀ 110 ਕਿਲੋਮੀਟਰ ਦੀ ਸਪੀਡ ਤੋਂ ਵੱਧ ਹਵਾ ਗੋਲਫ ਵਾਲੇ ਗੋਲਫ ਬਾਲ ਜਿੱਡੇ ਗੜੇ ਅਤੇ 1-2 ਟੋਰਨਾਡੋ ਦਾ ਖਤਰਾ ਦੱਸਿਆ ਗਿਆ ਸੀ। ਟੋਰਾਂਟੋ ਦੇ ਵਿੱਚ ਵੱਡਾ ਨੁਕਸਾਨ, ਰੋਜਰ ਸਟੇਡੀਅਮ 50,000 ਦੀ ਜਿਹੜੀ ਕੰਪੈਸਟੀ ਦੀ ਛੱਤ ਪਾਟ ਗਈ, ਬਿਜਲੀ ਗੁੱਲ ਹੋ ਗਈ, ਸਾਬੇ ਬੰਦ ਹੋ ਗਿਆ, ਹੜ੍ਹ ਵਰਗੀ ਸਥਿਤੀ। ਇਸ ਦੌਰਾਨ 125 ਕਿਲੋਮੀਟਰ ਪ੍ਰਤੀ ਘੰਟੇ ਤੋਂ ਵੱਧ ਤੇਜ਼ ਰਫ਼ਤਾਰ ਨਾਲ ਚੱਲੀ ਹਨੇਰੀ ਕਾਰਨ ਸੜਕਾਂ 'ਤੇ ਹਜ਼ਾਰਾਂ ਰੁੱਖ ਡਿੱਗ ਪਏ ਅਤੇ ਸੈਂਕੜੇ ਬਿਜਲੀ ਦੇ ਖੰਭੇ ਨੁਕਸਾਨੇ ਗਏ, ਜਿਸ ਕਾਰਨ 65,000 ਤੋਂ ਵੱਧ ਘਰਾਂ ਦੀ ਬਿਜਲੀ ਗੁੱਲ ਹੋ ਗਈ ਹੈ ਜੀ। ਕਿਆ ਬਾਤ ਹੈ। ਹਾਂਜੀ ਪ੍ਰਿੰਸ ਸਾਹਿਬ ਜੀ, ਆਪ ਲੰਘੇ, ਸਤਿ ਸ਼੍ਰੀ ਅਕਾਲ ਟਰੱਕ ਦੇ ਵਿੱਚ ਬੈਠਾ ਸੀ, ਸ਼ੀਸ਼ਾ ਨੀ ਖੋਲੇ, ਪਰ ਮੈਂ
4: ਕੱਲ ਭਰਤਾ ਵਧਾਈਆਂ, ਹੁਣ ਮੀਂਹ ਨੀ ਪੈਂਦਾ, ਕੱਲ ਤੋਂ 22,000 ਭਰਤਾ ਕੱਲ।
0: ਅੱਛਾ, 27,000 ਭਰਤਾ।
4: ਹਾਂਜੀ, ਹੁਣ ਆਪਾਂ ਇਹ ਦੇਖਣਾ ਵੀ ਜਿਹੜਾ ਉਹ ਭਰਿਆ ਕਿ ਨੇ, ਉਹ ਕਦ ਭਰਨਾ, ਜਿਹੜਾ ਦੂਜਾ ਜਿਹੜਾ ਐਡਵਰਟਾਈਜਮੈਂਟ ਲਈ ਦਿੱਤਾ ਸੀ, ਜੋ ਅਖਬਾਰ ਤਾਂ ਛਪ ਕੇ ਜਾਂਦਾ ਹੀ ਨਹੀਂ ਸੀ ਨਾ।
0: ਅੱਛਾ,
4: ਉਹ ਦੇਖਦੇ ਹੁਣ ਕਦ ਭਰਨਗੇ ਜਿਹੜਾ ਐਡਵਰਟਾਈਜਮੈਂਟ ਦਿੱਤਾ ਸੀ।
0: ਠੀਕ ਹੈ, ਚਲੋ ਉਹ ਵੀ ਤੁਸੀਂ ਦੱਸਣਾ ਸਾਨੂੰ, ਤੁਹਾਨੂੰ ਪਹਿਲਾਂ ਪਤਾ ਲੱਗ ਜਾਣਾ। ਕਿਰਪਾ ਕਿਰਪਾ ਤੁਸੀਂ ਸੁਣਾਓ।
5: ਹਰੀ ਭਾਈ, ਅੱਜ ਮੈਂ ਨਾ ਟਿਪ ਦੇਣ ਲੱਗਾ ਜੀ, ਇੱਕ ਟਰੱਕਾਂ ਵਾਲੇ ਵਾਸਤੇ ਬਹੁਤ ਜ਼ਰੂਰੀ ਆ, ਮੈਂ ਮੰਡੇ ਨਹੀਂ ਕੀਤੀ ਹੋਈ ਆ ਜੀ।
0: ਕੌਣ ਤੋਂ
5: ਭਾਈ? ਟਿਪ ਇਹ ਆ ਵੀ ਜੇ ਨਾ ਕਿਸੇ ਦਾ ਰੇਜੀਟਰ ਲੀਕ ਹੁੰਦਾ ਹੋਵੇ ਨਾ, ਪੈਪਾਂ ਤਾਂ ਨੀ ਓਦਾਂ, ਜੇ ਸਿਮ ਦਾ ਕੇ ਦਿਓ ਤੇ ਭਾਜੀ ਦਾਦੜੀ ਜਿਹਾ ਕਰਕੇ 3-4 ਚਮਚੇ ਕਾਲੀਆਂ ਮਿਰਚਾਂ ਦੇ ਪਾਉਣੇ ਆ ਜੀ।
0: ਅੱਛਾ,
5: ਮੈਂ ਭਾਜੀ ਜੇ ਮਕੈਨਿਕ ਦੱਸ ਦੇਣੀ ਕਿਸੇ ਨੂੰ, ਮੈਂ ਮੰਡੇ 3-4 ਚਮਚੇ ਦਾਦੜ ਜੇ ਕਰਕੇ ਪਾਏ ਤੇ ਭਾਜੀ ਮੇਰਾ ਰੇਟਰ ਲੀਕ ਹੋਣ ਹਟ ਗਿਆ। ਠੀਕ ਆ ਜੀ, ਤਿਲਕਾ ਤਿਲਕਾ ਥੱਲੇ ਜਿੱਦਾਂ ਅੱਧਾ ਕੁ ਪੈਗ ਹੁੰਦਾ ਨਾ, ਇੱਦਾਂ ਝੋਂਦਾ ਹੁੰਦਾ ਸੀਗਾ ਜਦੋਂ ਮੈਂ ਖੜਾ ਕਰਨਾ ਟਰੱਕ, ਮੈਂ ਮਕੈਨਿਕ ਗਿਆ ਤੇ ਮੇਰਾ ਫਰੈਂਡ ਆ ਉਹ, ਤੇ ਮੈਨੂੰ ਕਹਿੰਦਾ ਗਾਹਣਾ ਦੱਸੀ ਕਿਸੇ ਨੂੰ, ਤੇ ਮੈਂ ਤਰੀਕਾ ਦੱਸਦਾ ਕਿ ਮੈਂ ਕਿਹਾ ਓਦਾਂ ਹੁਣ ਭਾਜੀ ਘੱਟੋ ਘੱਟ $2,500 ਮੇਰਾ ਲੱਗ ਜਾਣਾ ਜੀ।
0: ਬਿਲਕੁਲ,
5: ਕਹਿੰਦਾ ਡਾਲਰ ਤਾਂ ਲਿਆ ਕੇ ਨਾ ਮਿਰਚਾਂ ਜਾਂ ਘਰੇ ਜਾਂ ਕਿੱਦਾਂ ਦਾਦੜੀਆਂ ਕਰਕੇ ਵਿੱਚ ਪਾ ਦੇ। ਭਾਜੀ ਮੈਂ ਪਾਈਆਂ ਤਾਂ ਮੰਡੇ ਦਾ ਰੇਟਰ ਮੇਰਾ ਲੀਕ ਹੋਣੋ ਹਟ ਗਿਆ ਜੀ। ਉਹ ਕਿਤੇ ਨਾ ਕਿਤੇ ਨਾ ਥੋੜਾ ਜਿਹਾ ਫਾਜਣ ਜਾ ਕੇ, ਫਾਜਣੇ ਵਿੱਚ ਜਾ ਕੇ ਨਾ ਉਹਦੇ ਨਿੱਕੇ ਨਿੱਕੇ ਥੁੰਡੀਆਂ ਵਿੱਚ ਜਿਹਨਾਂ ਦੇ ਚੁੱਪ ਨਿਕਲਦਾ ਹਨਾ ਜਿਹੜਾ ਕੂਲੈਂਟ ਆ, ਇਹ ਭਾਜੀ ਬੜਾ ਵਧੀਆ ਟਿਪ ਹੈ। ਜੇ ਕਿਸੇ ਦਾ ਲੀਕ ਹੋਵੇ ਨਾ ਤੇ ਜਦ ਭਰ ਕੇ ਥੋੜੀਆਂ ਦਿਨਾਂ ਦਾ ਝੜ ਚੱਲੂਗਾ, ਬੜਾ ਤਰੀਕਾ ਵਧੀਆ ਜੀ
0: ਇਹ। ਗੁੱਡ, ਵਧੀਆ ਕੀਤਾ,
5: ਮੈਂ ਆਪ ਖੁਦ ਕਰਕੇ ਹਟਿਆ ਜੀ, ਤਾਂ ਮੈਂ ਕਿਹਾ ਇਸ ਦੇ ਉੱਪਰ ਮੰਡੀ ਨੇ ਪਾਇਆ ਹੋਇਆ ਜੀ ਉਹਦੇ ਵਿੱਚ,
0: ਬਿਲਕੁਲ
5: ਅਜੇ ਤੱਕ ਕੋਈ ਲੀਕ ਨੀ ਦੁਬਾਰਾ ਹੋਇਆ।
0: ਬਸ ਠੀਕ ਆ ਫਿਰ, ਵਧੀਆ ਤਾਂ ਤਜਰਬਾ,
5: ਬਹੁਤ ਤਜਰਬਾ ਵਧੀਆ ਜੀ। ਜੇ ਕਿਸੇ ਦਾ ਲੀਕ ਹੁੰਦਾ ਹੋਵੇ ਤਾਂ ਬੰਦਾ ਪਾ ਸਕਦਾ ਜੀ,
0: ਕੋਈ ਸ਼ੱਕ ਨੀ, ਕੋਈ ਸ਼ੱਕ।
5: ਓਕੇ ਬਾਈ ਜੀ, ਸਤਿ ਸ਼੍ਰੀ ਅਕਾਲ,
0: ਸਤਿ ਸ਼੍ਰੀ ਅਕਾਲ ਬਾਈ, ਥੈਂਕ ਯੂ।
6: 76 ਮਾੜੇ ਬੰਦ ਮਾੜੇ ਤੇ ਮੈਂ ਇੱਕ ਦਿਨ ਕਾਰਨ ਲੈ ਜਾਣੀ ਤੁਸੀਂ।
0: ਹਾਂਜੀ,
6: ਚੱਕ
7: ਮਿਸਤਰੀ
0: ਗਰਾਜ ਗਰੂਜ ਸਭ ਦਾ ਚਲੋ ਰੱਬ ਸੁਕਰਾ ਕੇ ਠੀਕ ਹੋਣਾ ਤੇ ਜੇ ਭਾਈ ਹੈਗੀ ਕੋਈ ਪ੍ਰੋਬਲਮ ਤਾਂ ਚੈਂਜਾਂ ਚੂਨਾ ਖਰਾਬ ਗਿਆ ਓਪਨਾ ਲਗਾਉਣਾ ਚਾਹੁੰਦੇ ਹੋ ਕੋਈ ਨਟ ਨੁਟ ਢਿੱਲੇ ਮੱਠੇ ਆ ਤੇ ਗੱਡੀਆਂ ਗੁੱਡੀਆਂ ਬੱਜ ਗਈਆਂ ਗਰਾਜ ਚ ਕਈ ਵਾਰ ਹੋ ਜਾਂਦਾ ਨਵਾਂ ਨੁਕਸਾਨ ਅਤੇ 647-4712-647-4712 ਤੇ ਸੰਪਰਕ ਕਰ ਲਿਓ ਪਰਮਜੀਤ ਹੁਣਾਂ ਨਾਲ ਕਰ ਲਿਓ ਗੱਲਬਾਤ ਪੰਜਾਬੀ ਟਿਫਨ ਸਰਵਿਸ ਐਂਡ ਕੇਟਰਿੰਗ ਵਾਲਿਆਂ ਨਾਲ ਇਹਨਾਂ ਨੇ ਫਲੂਦਾ ਕੁਲਫੀ ਦਾ ਉੱਥੇ ਸਟਾਲ ਲਾਉਣਾ ਅਤੇ ਤੁਸੀਂ ਇਹਨਾਂ ਨੂੰ ਮਿਲਿਓ ਅਤੇ ਨਾਲੇ ਇਹਨਾਂ ਤੋਂ ਭਾਈ ਫਲੂਦਾ ਕੁਲਫੀ ਲੈ ਕੇ ਖਾਇਓ 437-430-1063 'ਤੇ ਸੰਪਰਕ ਕੀਤਾ ਜਾ ਸਕਦਾ ਅਤੇ ਨਾਲ ਦੀ ਨਾਲ ਅਮਨਦੀਪ ਕੌਰ ਨਾਲ ਕਰ ਲਿਓ ਸੰਪਰਕ ਤੁਸੀਂ ਕਾਰਾਂ ਦੀ ਅਤੇ ਕਾਰਾਂ ਦੀ ਇੰਸ਼ੋਰੈਂਸ ਲੈਣ ਬਾਰੇ ਸੋਚਦੇ ਹੋ 416-618-2761 ਦੇ ਉੱਪਰ ਗੱਲਬਾਤ ਕਰ ਲਿਓ 416-618-2761 ਦੇ ਉੱਪਰ ਗੱਲਬਾਤ ਹੋ ਸਕਦੀ ਆ ਅਤੇ ਸ਼ਰਮਾ ਸਾਹਿਬ ਗਰੀਸ਼ ਸ਼ਰਮਾ ਜੀ 647-606-8810 ਮੁਰਗੇ ਦਾ ਕੋਈ ਵੀ ਕੁਐਸਚਨ ਆ 647-606-8810 ਪਹਿਲੀ ਦੂਜੀ ਤੀਜੀ ਮੁਰਗੇ ਲੈਣੇ ਹੋਮ ਇਕੁਇਟੀ ਕਰ ਚੁਕਾਉਣੇ ਕੰਸਟਰਕਸ਼ਨ ਲੋਨ ਲੈਣਾ ਬਿਜਨਸ ਲੋਨ ਲੈਣਾ ਚਾਹੁੰਦੇ ਹੋ 647-606-8810 ਹੋਰਨਬਿਲ ਇੰਸ਼ੋਰੈਂਸ ਤੋਂ ਰਮਨਦੀਪ ਨਾਲ ਜੇ ਤੁਸੀਂ ਬ੍ਰੋਕਰੇਜ ਜੁਆਇਨ ਕਰਨੀ ਆ ਇੰਸ਼ੋਰੈਂਸ ਦਾ ਲਾਇਸੈਂਸ ਲਿਆ ਹੋਇਆ ਜਾਂ ਲੈਣਾ ਚਾਹੁੰਦੇ ਹੋ ਅਤੇ ਜਿਹੜੀ ਬ੍ਰੋਕਰੇਜ ਸਮਝ ਲਓ ਵੀ ਮੈਂ ਵੀ ਕੰਮ ਕਰਦਾ ਮੈਂ ਤਾਂ ਕਰਦੇ ਪਾਰਟ ਟਾਈਮ ਆ ਸਿੱਧੀ ਜੀ ਗੱਲ ਆ ਨਾ ਮੈਂ ਫੁੱਲ ਟਾਈਮ ਨਹੀਂ ਹੈਗਾ ਇਹਦੇ 'ਚ ਪਰ ਕਰ ਲੈ ਸਾਰੇ ਇੰਸ਼ੋਰੈਂਸ ਆਪਾਂ ਕਰ ਦਈ ਦੀਆਂ ਫਟਾਫਟ ਜੇ ਐਂ ਚੁਟਕੀ ਨਾ ਕਰਨੀ ਹੋਵੇ ਕਿਸੇ ਦੀ ਕਰਨੀ ਹੋਵੇ ਨਹੀਂ ਜੇ ਹੋਵੇ ਕਿਸੇ ਦੀ ਹੈ ਨਾ ਪੋਲਿਸੀ ਅਤੇ 647-237-3131 647-237-3131 'ਤੇ ਸੰਪਰਕ ਕੀਤਾ ਜਾ ਸਕਦਾ ਹਾਂਜੀ ਭਾਅ ਜੀ ਹੁਣ ਕੀ ਰਹਿ ਗਿਆ
8: ਸੋਰੀ ਸੋਰੀ ਮੈਂ ਮੇਰਾ ਗਰਾਜ ਕੀਤੀ ਹੈ ਦੋ ਤਿੰਨ ਸਾਲ ਨਾ
0: ਹਾਂਜੀ
8: ਟਰੱਕਾਂ ਦੀ ਅਤੇ ਸੱਚੀ ਗੱਲ ਮਕੈਨਿਕ ਨਹੀਂ ਦੱਸਦੇ ਮਕੈਨਿਕ ਲੂਪ ਹੁੰਦੇ ਇਹਨਾਂ ਕੋਲ ਮੇਰਾ ਨਾ ਪਾਰਟਨਰ ਤੇ ਮੈਂ ਤਾਂ ਚੱਲ ਨਹੀਂ ਮਤਲਬ ਹੈਗਾ ਮੇਰਾ ਪਾਰਟਨਰ ਨੇ ਉਹਨੇ ਡੀਜ਼ਲ ਕੱਢਣਾ ਮੇਰੇ ਲੋਕਾਂ ਦਾ ਦੱਸੋ ਜੀ ਕੰਮ ਹੁੰਦਾ ਕੋਈ ਟਰੱਕਾਂ ਡੀਜ਼ਲ ਕੱਢਣਾ ਰੋਜ਼ ਆਪਦੀ ਗੱਡੀ 'ਚ ਪਾ ਲੈਣਾ ਅਤੇ ਨੀਚੇ ਨੀਚੇ ਕਰਦੇ ਆ ਹੱਟਦੇ ਨਹੀਂ ਮਕੈਨਿਕ ਸਾਰੇ
0: ਬਿਲਕੁਲ ਬਿਲਕੁਲ
8: ਪੈਸਾ ਬਜਟ ਬਚਾਉਂਦੇ ਆ ਰੁਪਏ ਨਾ
0: ਬਚਾਉਂਦੇ ਆ ਬਚਾਉਂਦੇ ਆ ਰਮਨਦੀਪ 647-237-3131 ਡਾਕਟਰ ਰਜਿੰਦਰ ਗੁਰਾਇਆ ਸਾਹਿਬ ਨਾਲ ਸੰਪਰਕ ਕਰ ਲਿਓ 416-884-5486 ਕੱਲ ਵੀ ਮੈਂ ਤਾਂ ਦੋ ਜਣਿਆਂ ਨੇ ਨੰਬਰ ਡਾਕਟਰ ਸਾਹਿਬ ਦਾ ਲਿਆ ਸੀ 416-884-5486 'ਤੇ ਸੰਪਰਕ ਕੀਤਾ ਜਾ ਸਕਦਾ ਨਵੀਰ ਕੁੰਬੜ ਤੋਂ ਸੰਧੂ ਸਾਹਿਬ ਨਾਲ ਸੰਪਰਕ ਕਰ ਲਿਓ ਏ ਸੀ ਫਰਨਸ ਟੈਂਕਲੈਸ ਵਾਟਰ ਹੀਟਰ ਗੈਸ ਪਾਈਪਲਾਈਨ ਦੀਆਂ ਕੋਈ ਸੇਵਾਵਾਂ ਲੈਣੀਆਂ ਚਾਹੁੰਦੇ ਹੋ ਤੁਸੀਂ 647-606-88 ਇਹ ਕਿੱਥੇ ਨੰਬਰ ਮੈਂ ਬੋਲ ਗਿਆ 647-706-4640 ਆਹ ਕਿਹੜਾ ਨੰਬਰ ਬੋਲ ਗਿਆ ਜੀ ਮੈਂ ਅੱਛਾ ਓਕੇ 647-706-4640 647-706-6640 'ਤੇ ਸੰਪਰਕ ਕਰ ਲਿਓ ਪਿਓਰ ਪੰਜਾਬੀ ਸਵੀਟ ਐਂਡ ਰੈਸਟੋਰੈਂਟ ਦੋ ਲੋਕੇਸ਼ਨਾਂ ਤੋਂ 40-25 ਬ੍ਰੈਂਡਨ ਗੇਟਰ ਡਰਾਈਵ ਮਾਲਟਨ 10178 ਹੋਰਨਟਾਰੀਆ ਸਟਰੀਟ ਬਰੈਂਪਟਨ 905-840-6006 'ਤੇ ਸੰਪਰਕ ਕਰ ਲਿਓ ਆਹ ਗਾਣਾ ਦੱਸਿਓ ਕਿੱਦਾਂ ਲੱਗਿਆ ਮੈਂ ਜਨ ਨੂੰ ਪਰਮਿੰਦਰ ਨੂੰ ਲੈ ਕੇ ਆਉਣਾ

0: ਕਿਆ ਬਾਤ ਆ, ਬਹੁਤ ਵਧੀਆ। ਅਤੇ ਚੱਕ ਕੇ ਰੱਖੋ ਫੱਟੇ ਕੰਮ ਨੂੰ, ਅਤੇ ਆਪਾਂ ਹੁਣ 6 ਤਰੀਕ ਨੂੰ ਐਤਵਾਰ ਨੂੰ ਮਿਲਣਾ। ਐਤਵਾਰ ਨੂੰ ਆਪਾਂ ਕਰਨਾ ਕੀ ਆ ਵੀ ਸਵੇਰੇ 10 ਵਜੇ ਉੱਥੇ ਪਹੁੰਚ ਜਾਣਾ, ਹੱਦ 11 ਲਾ ਲਓ, ਕਿਉਂਕਿ ਆਪਾਂ 10-10:30 ਵਜੇ ਨੂੰ ਪ੍ਰੋਗਰਾਮ ਸਟਾਰਟ ਕਰ ਦੇਣਾ। ਸਵੇਰੇ 8 ਵਜੇ ਪਹੁੰਚ ਜਾਣਾ ਮੈਂ ਤਾਂ, ਤੁਸੀਂ ਜੇ ਆਉਣਾ ਪਹਿਲਾਂ ਤਾਂ ਜ਼ਰੂਰ ਆਓ, ਅਤੇ ਨਹੀਂ ਫਿਰ 10-10:30 ਨੂੰ ਹੱਦ ਨੂੰ ਪਹੁੰਚ ਜਾਓ, ਕਿਉਂਕਿ ਸਿੰਗਰ ਪਹਿਲਾਂ ਤੋਂ ਹੀ ਲਾ ਦੇਣੇ ਆ। ਬਾਕੀ ਸਟਾਲ ਵੀ 10 ਵਜੇ ਨੂੰ ਸਾਰੇ ਫਿੱਟ ਹੋ ਜਾਣੇ ਆ। ਤੁਸੀਂ ਬ੍ਰੇਕਫਾਸਟ ਵੀ ਉੱਥੇ ਕਰੋ, ਲੰਚ ਵੀ ਉੱਥੇ ਕਰੋ, ਡਿਨਰ ਕਰਨਾ ਕਰ ਲਿਓ ਸ਼ਾਮ ਤੱਕ, ਨਹੀਂ ਫਿਰ ਘਰ ਜਾ ਕੇ ਕਰ ਲਿਓ। ਆਹ ਸਿੱਧੀ ਜਿਹੀ ਗੱਲ, ਆਇਓ ਜ਼ਰੂਰ, ਆਪਣੀ ਫੈਮਿਲੀ ਨੂੰ ਲੈ ਕੇ ਆਇਓ ਵੱਧ ਤੋਂ ਵੱਧ। ਇੱਕ ਪਤਾ ਹੋਣਾ ਚਾਹੀਦਾ, ਲੱਗ ਜਾਵੇ ਇੱਕ ਵਾਰ ਪਤਾ ਵੀ ਪਿਕਨਿਕ ਸਾਰੇ ਲਿਸਨਰਾਂ ਨੇ ਆਪਾਂ ਰਲ ਕੇ ਨਾ, ਵੀ ਸਾਂਝਾ ਵਿਰਸਾ ਵਾਲਿਆਂ ਨੇ ਜਿੰਨੇ ਪ੍ਰੋਗਰਾਮ ਨੂੰ ਸੁਣਦੇ ਆ ਇਸ ਬੰਦਾਂ ਨੂੰ, ਅਤੇ ਵੀ ਇਹਨਾਂ ਨੇ ਬਈ ਬਹੁਤ ਸਕਸੈਸਫੁੱਲ ਕੀਤੀ ਹੈ, ਇਹ ਸੁਣਨਾ ਚਾਹੁੰਦੇ ਹਾਂ ਆਪਾਂ ਸ਼ਹਿਰ 'ਚ। ਇੱਕ ਵਾਰ ਪਤਾ ਲੱਗ ਜਾਵੇ ਵੀ ਆਹ ਫਲਾਨਾ ਵੀ ਆਇਆ, ਫਲਾਨੀ ਕੌਰ ਵੀ ਆਈ ਆ, ਫਲਾਨਾ ਸਿੰਘ ਵੀ ਆਇਆ, ਹੈ ਨਾ। ਅਤੇ ਸੱਚੀ ਕਹਿੰਦਾ, ਦਿਲੋਂ ਕਹਿੰਦਾ, ਬਹੁਤ ਸਤਿਕਾਰ ਆ ਮੈਂ ਤੁਹਾਡਾ ਕਰਦਾ, ਹੈ ਨਾ। ਅਤੇ ਇੱਕ ਬਸ ਮੇਰੀ ਅਰਜ਼ਾ ਬੇਨਤੀ ਆ ਵੀ ਐਤਕੀ ਆਇਓ ਜ਼ਰੂਰ, ਕੋਈ ਨਾ ਮਿਸ ਕਰਿਓ। ਜੇ ਤੁਸੀਂ ਕਿਤੇ ਹੋਰ ਵੀ ਜਾਣਾ ਹੋਇਆ ਨਾ, ਮੰਨ ਲਓ ਉਹ ਪਹਿਲਾਂ 10-15 ਮਿੰਟ ਘੰਟਾ ਨਿਬੇੜਿਆ ਉਹ ਕੰਮ, ਅਤੇ ਮੁੜ ਕੇ ਸਾਰਾ ਦਿਨ ਫਿਰ ਆਪਣੇ ਕੋਲ ਉੱਥੇ ਹੀ ਰਹਿਣਾ, ਅਤੇ ਬਸ ਇੱਕ ਵੀ ਆ ਕੇ ਮਿਲਿਓ ਜ਼ਰੂਰ। ਜਿਹਦੇ ਹੱਥ 'ਚ ਵੀ ਮਾਈਕ ਹੋਇਆ ਨਾ, ਆ ਕੇ ਦੱਸਿਓ ਵੀ ਮੈਂ ਫਲਾਨਾ ਸਿੰਘ ਹਾਂ ਭਾਈ, ਜਾਂ ਮੈਂ ਫਲਾਨੀ ਕੌਰ ਹਾਂ, ਮੈਂ ਰੋਜ਼ ਪ੍ਰੋਗਰਾਮ ਸੁਣਦੇ ਹਾਂ ਜਾਂ ਸੁਣਦੀ ਹਾਂ, ਅਤੇ ਉਹਦੇ ਨਾਲ ਵਧੀਆ ਗੱਲ ਲੱਗਦੀ ਹੈ, ਥੋੜ੍ਹਾ ਜਿਹਾ ਈਜ਼ੀ, ਮਤਲਬ ਆਪਣੇ ਆਪ ਨੂੰ ਆਪਣਾ ਬਣ ਜਿਹਾ ਲੱਗਦਾ, ਹੈ ਨਾ। ਅਤੇ ਉਮੀਦ ਆ ਵੀ ਤੁਸੀਂ ਆਉਂਗੇ ਸਾਰੇ ਜਾਣੇ। ਅਤੇ ਪਰਮਿੰਦਰ ਜੀ ਉਹਨਾਂ ਨੇ ਇੱਕ ਵੀਡੀਓ ਬਣਾ ਕੇ ਭੇਜੀ ਆ ਮੈਨੂੰ, ਅਤੇ ਮੈਂ ਦੇਖਦਾ ਉਹ ਵੀਡੀਓ ਪਲੇ ਕਰਦਾ ਅਤੇ ਕਿੱਦਾਂ ਦੀ ਆ, ਅਤੇ ਜਦ ਤੱਕ ਲਈ ਇਹਨਾਂ ਨੂੰ ਸਤਿ ਸ਼੍ਰੀ ਅਕਾਲ ਬੁਲਾਉਂਦੇ। ਪਰਮਿੰਦਰ ਜੀ ਸਤਿ ਸ਼੍ਰੀ ਅਕਾਲ ਲੰਘਾ ਜੀ ਆਨ
1: ਜੀ। ਹਰਜੀਤ ਜੀ, ਸਾਂਝਾ ਵਿਰਸਾ ਦੀ ਸਾਰੀ ਟੀਮ, ਸਾਰੇ ਸੁਣਨ ਵਾਲੇ ਭੈਣਾਂ ਭਰਾਵਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
0: ਕਹਿੰਦੇ ਤੁਸੀਂ ਵੀਡੀਓ ਬੜੀ ਸੋਹਣੀ ਭੇਜੀ ਆ, ਉਹ ਜਿਹੜੀ ਬੋਲ ਕੇ ਭੇਜੀ ਆ, ਸਾਰੇ ਸਰੋਤਿਆਂ ਨੂੰ ਸੱਦਾ ਦਿੱਤਾ।
1: ਵੀਡੀਓ ਹੁਣ ਹਰਜੀਤ ਜੀ, ਇੱਥੇ ਤੁਸੀਂ ਤਾਂ ਹਨੇਰੀਆਂ ਚਲਾਈਆਂ ਹੋਈਆਂ ਨੇ, ਝੱਖੜ, ਟਰਨਾਡੋ, ਤਬਾਹੀਆਂ, ਸੋ
0: ਵੀਡੀਓ ਰਸਤੇ 'ਚ ਰਹਿ ਗਈ ਹੋਣੀ ਆ, ਵੀਡੀਓ ਰਸਤੇ 'ਚ ਰਹਿ ਗਈ ਉਹ।
1: ਤੁਸੀਂ ਤਾਂ ਹੁਣ ਟਰਨਾਡੋ ਦੇ ਵਿੱਚ ਐਡੇ ਐਡੇ ਤਾਂ ਬਰਫ਼ ਦੇ ਗੋਲੇ ਉੱਪਰ ਗੜੇ ਪੈਣ ਡੇ ਆ, ਤੁਸੀਂ ਵੀਡੀਓ ਲੱਭਦੇ ਫਿਰਦੇ ਲੋਕ ਕਹਿੰਦੇ ਹੁੰਦੇ ਆ
0: ਨਹੀਂ, ਉਹ ਹਿੰਦ ਮਹਾਸਾਗਰ ਦੇ ਵਿੱਚ ਪਿੱਛੇ ਰਹੀ ਹੋਈ ਆ। ਓ ਮਾਈ ਗੋਡ
1: ਜੀ,
0: ਚਲੋ ਅੱਜ ਸਰੋਤਿਆਂ ਨੂੰ ਸੱਦਾ ਦਿੰਦੇ ਆ,
1: ਚਲੋ ਮਜ਼ਾਕ ਨਾਲ, ਮਜ਼ਾਕ
0: ਨਹੀਂ, ਮਜ਼ਾਕ ਇੱਕ ਮੈਂ ਕਰਦਾ, ਚਲੋ ਮਜ਼ਾਕ, ਮਜ਼ਾਕ ਦੇ ਵਿੱਚੋਂ
1: ਗੱਸਿਓ ਵੀ ਕਾਫੀ ਫਿਕਰ ਕੀਤਾ ਜਾ ਰਿਹਾ ਜਿਸ ਤਰੀਕੇ ਨਾਲ ਇੰਨੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ। ਸੋ ਖੈਰ ਸੁੱਖ ਹੋਵੇ, ਕਿਉਂਕਿ ਸਾਰੇ ਪੰਜਾਬੀਆਂ ਦੇ ਕੋਈ ਨਾ ਕੋਈ ਰਿਸ਼ਤੇਦਾਰ, ਕੋਈ ਘਰ ਦਾ, ਕੋਈ ਬੱਚਾ, ਕੋਈ ਭਰਾ, ਕੋਈ ਭਾਈ, ਕੋਈ ਜ਼ਰੂਰ ਕਿਤੇ ਨਾ ਕਿਤੇ ਓਨਟੋਰੀਓ ਦੇ ਵਿੱਚ ਬੈਠਾ ਹੁੰਦਾ। ਸੋ ਤੁਸੀਂ ਦੱਸੋ ਕਿ ਕਿਵੇਂ ਦੀ ਹੁਣ ਦੀ ਪੋਜੀਸ਼ਨ?
0: ਹੁਣ ਦੀ ਪੋਜੀਸ਼ਨ ਬੱਲੇ ਬੱਲੇ ਬਾਬੇ ਦੀ ਕਿਰਪਾ, ਅਤੇ ਬਸ ਹੁਣ ਇਹ ਆ ਇੱਕ ਗੱਲਾਂ 'ਚੋਂ ਗੱਲ ਨਿਕਲੇਗੀ। ਕੀ ਨਿਕਲੇ ਗੱਲ? ਵੀ ਜਿਹੜਾ ਬੰਦਾ ਜਾਂ ਬੰਦੀ ਵੀਡੀਓ ਬਣਾ ਕੇ ਭੇਜੂਗਾ ਪਿਕਨਿਕ ਦੀ, ਮੰਨ ਲਓ ਕੋਈ 10 ਜਣੇ ਭੇਜਦੇ ਆ, 15 ਜਣੇ ਭੇਜਦੇ ਆ, 100 ਜਣਾ ਭੇਜਦਾ, ਜਿਹਦੀਆਂ 2 ਵੀਡੀਓ ਵਧੀਆ ਟੌਪ ਦੀਆਂ ਹੋਣਗੀਆਂ 2 ਜਣਿਆਂ ਦੀਆਂ, ਫਸਟ ਐਂਡ ਸੈਕਿੰਡ, ਉਹਨੂੰ ਉੱਥੇ ਐਨ ਸਨਮਾਨ ਕੀਤਾ ਜਾਊਗਾ ਪੂਰਾ। ਬੱਲੇ ਬੱਲੇ ਹੈਰੀਟੇਜ ਫਾਰਮ ਦੇ ਵਿੱਚ ਜਿਹੜੀ ਪਿਕਨਿਕ ਆਪਾਂ 6 ਤਰੀਕ ਨੂੰ ਕਰਨ ਜਾ ਰਹੇ ਹਾਂ, ਉਹਦੀ ਪਿਕਨਿਕ ਦੀ ਜਿਹੜੀ ਵੀ ਜਿਹੜਾ ਵੀ ਬੰਦਾ ਜਾਂ ਬੰਦੀ ਵੀਡੀਓ ਬਣਾ ਕੇ ਭੇਜੂਗਾ, ਉਹਨਾਂ ਨੂੰ 2 ਜਣਿਆਂ ਨੂੰ ਉੱਥੇ ਸਨਮਾਨ ਕੀਤਾ ਜਾਊਗਾ। ਉਹ ਕਿੱਦਾਂ ਦਾ ਹੋ ਸਕਦਾ? ਉਹ ਮੌਕਾ ਹੀ ਹੋਊਗਾ, ਹੈ ਨਾ, ਪਰ ਬਹੁਤ ਵਧੀਆ ਸਨਮਾਨ ਹੋਊਗਾ ਤੁਹਾਡਾ ਸਟੇਜ 'ਤੇ ਸੱਦ ਕੇ। ਲੈ ਦੇਖਦੇ ਹਾਂ ਅੱਜ ਸ਼ਾਮ ਤੱਕ ਜਾਂ ਦੁਪਹਿਰ, ਜਿੱਥੇ ਵੀ ਤੁਸੀਂ ਹੈਗੇ, ਜੇ ਟਰੱਕ ਬੈਸਟ ਪਾਈ ਹੈ ਤਾਂ ਵੀ ਕੋਈ ਵੱਡੀ ਗੱਲ ਨਹੀਂ, ਜੇ ਤੁਸੀਂ ਘਰਾਂ ਦੇ ਵਿੱਚੋਂ ਕਿਚਨ ਦੇ ਵਿੱਚ ਖੜੀਆਂ ਆਪਣੀਆਂ ਚਾਚੀਆਂ, ਆਂਟੀਆਂ, ਭੈਣਾਂ, ਭਾਬੀਆਂ ਸਾਰੀਆਂ, ਜੋ ਵੀ ਰਿਸ਼ਤਾ ਕਿਸੇ ਨਾਲ ਵੀ ਕੁਛ ਤਰ੍ਹਾਂ ਦਾ ਵੀ ਹੋ ਸਕਦਾ, ਅਤੇ ਉਹਨਾਂ ਲਈ ਵੀ ਇਹ ਆ। ਅਤੇ ਜਿਹੜੇ ਭਰਾ ਨੇ, ਦੋਸਤ ਮਿੱਤਰ ਨੇ, ਵੱਡੇ ਨੇ ਮੇਰੇ ਤੋਂ, ਛੋਟੇ ਨੇ, ਜੇ ਤੁਸੀਂ ਕੰਮਾਂ 'ਤੇ ਹੋ, ਟਰੱਕਾਂ 'ਤੇ ਹੋ, ਫੈਕਟਰੀਆਂ ਜਾਂ ਕਿਤੇ ਵੀ ਤੁਸੀਂ ਕੰਮ ਕਰਦੇ ਹੋ, ਕਿਤੇ ਵੀ ਉੱਥੋਂ ਵੀਡੀਓ ਬਣਾ ਕੇ ਭੇਜੋ, ਤਾਂ ਜਿਹਦੀਆਂ 2 ਵੀਡੀਓ ਵਧੀਆ ਹੋਣਗੀਆਂ 2 ਜਣਿਆਂ ਦੀਆਂ, ਮਤਲਬ ਸਿਲੈਕਟ ਕੀਤਾ ਜਾਊਗਾ, ਅਤੇ ਉਹਨਾਂ ਨੂੰ ਫਿਰ ਉੱਥੇ ਵਧੀਆ ਤਰੀਕੇ ਨਾਲ ਸਨਮਾਨ ਕੀਤਾ ਜਾਊਗਾ। ਪ੍ਰਣਵ ਜੀ ਠੀਕ ਆ?
1: ਵਧੀਆ ਜੀ, ਵਧੀਆ ਹੋਣਾ ਚਾਹੀਦਾ, ਇਸ ਤਰ੍ਹਾਂ ਦੀ ਇਨਪੁੱਟ ਜੇ ਕੋਈ ਬੰਦਾ ਪਾ ਸਕਦਾ। ਸੋ ਸਾਡੀਆਂ ਤਾਂ ਹੁਣ ਸ਼ਕਲਾਂ ਹੀ ਇਦਾਂ ਦੀਆਂ ਨੇ ਭੈੜੀਆਂ, ਤੇ ਅਸੀਂ ਕੀ ਪਾਉਣੀਆਂ, ਸੋਹਣੀਆਂ ਸੋਹਣੀਆਂ ਸ਼ਕਲਾਂ ਵਾਲੇ ਖੂਬਸੂਰਤ ਸਾਡੇ ਲਿਸਨਰ ਖੂਬਸੂਰਤ ਆਵਾਜ਼ਾਂ ਦੇ ਵਿੱਚ ਜ਼ਰੂਰ ਪਾਉਣਗੇ ਜੀ। ਜੀ
0: ਚਲੋ ਦੇਖਦੇ ਹਾਂ ਹੁਣ ਬਈ, ਮੇਰੀ ਬੇਨਤੀ ਕੋਈ ਸੁਣਦਾ ਕਿ ਬਸ ਉਦਾਂ ਹੀ ਕੰਨੀ ਮੁੱਢ ਮਾਰ ਦਿੰਦੇ ਆ? ਦੇਖਦੇ ਆ। ਚਲੋ ਪਰਮੇਸ਼ਰ ਸਾਹਿਬ ਜੀ ਨੂੰ ਸਤਿ ਸ੍ਰੀ ਅਕਾਲ ਲੰਘੇ ਹੋ।
1: ਗੱਲ
0: ਸੁਣੋ, ਸ਼ਕਲ ਨਾ ਵੀਡੀਓ ਨਾ ਕੀ ਲੈਣਾ ਦੇਣਾ,
1: ਸ਼ਕਲ ਤਾਂ ਹੋ ਗਈ ਵਿੱਚ,
0: ਸ਼ਕਲ ਤਾਂ ਜਿਹੋ ਜਿਹੀ ਰੱਬ ਨੇ ਸੂਰਤ ਦਿੱਤੀ ਆ। ਚਲੋ ਦੂਜੇ ਭਰਾ ਜੁੜੇ ਹੋ, ਕੱਲ ਮੈਂ ਕਿਸੇ ਨਾਲ ਗੱਲ ਕਰਦਾ ਸੀ, ਮੈਨੂੰ ਬਹੁਤ ਸੋਹਣੀ ਗੱਲ ਲੱਗੀ ਉਹਨਾਂ ਦੀ, ਨਿਊਜ਼ੀਲੈਂਡ ਤੋਂ ਮੈਨੂੰ ਫੋਨ ਆਇਆ ਸੀ। ਉਹ ਕਹਿੰਦੇ ਦੇਖ ਲਓ ਵੀ ਕੁਦਰਤ ਕਿਹੋ ਜਿਹੀ ਇੱਕ ਚੀਜ਼ ਆ, ਪਰਮਾਤਮਾ ਰੱਬ ਕਿਹੋ ਜਿਹਾ ਵੀ ਕਦੇ ਕਿਸੇ ਦੀ ਸ਼ਕਲ ਇੱਕ ਦੂਜੇ ਨਾਲ ਨਹੀਂ ਮਿਲਦੀ। ਬਹੁਤ ਘੱਟ ਲੋਕ ਆ ਜਿਹਦੀ ਕਿਸੇ ਨਾਲ ਸ਼ਕਲ ਮਿਲਦੀ ਹੋਊਗੀ, ਬਹੁਤ ਘੱਟ ਅਣਜਾਣੇ 'ਚ, ਹੈਨਾ ਵੀ ਕਿੰਨੇ ਲੋਕ ਨੇ, ਲੱਖਾਂ ਕਰੋੜਾਂ ਅਰਬਾਂ ਦੁਨੀਆਂ, ਕਦੇ ਕਿਸੇ ਦੀ ਸ਼ਕਲ ਨਹੀਂ ਇੱਕ ਦੂਜੇ ਨਾਲ ਮਿਲਦੀ,
1: ਬਾਕੀ ਨਹੀਂ ਮਿਲਦੀ,
0: ਹੈਨਾ।
1: ਚਲੋ ਇੱਕ ਨਿੱਕਾ ਜਿਹਾ ਸਵਾਲ ਤਾਂ ਪਰਮਿੰਦਰ ਜੀ ਨੂੰ ਪੁੱਛ ਲੈਣ ਤੋਂ।
0: ਚਲੋ ਆ ਜਾਓ
1: ਪਰਮਿੰਦਰ ਜੀ, ਕਹਿੰਦੇ ਪੰਜਾਬ ਚ ਕਹਿੰਦੇ ਮੱਛੀਆਂ ਹੋਈਆਂ ਪਈਆਂ, ਚਾਰੇ ਪਾਸੇ ਮਰੀਆਂ ਪਈਆਂ,
0: ਦੱਸਿਓ
1: ਤਾਂ ਮਾਲਵਾ ਨਹਿਰ ਨੂੰ ਕੀ ਹੋ ਗਿਆ, ਕੀ ਗੱਲ, ਮਾਲਵਾ ਨਹਿਰ ਚ ਪਾਣੀ ਮੁੱਕ ਗਿਆ, ਕੀ ਹੋ ਗਿਆ, ਬਣਨੀ ਨੀ ਬਣਦੀ ਬਣਦੀ ਉਹ ਰਹਿ ਗਈ, ਕੀ ਹੋ ਗਿਆ ਦੱਸੋਗੇ ਸਰ? ਮੈਂ ਆਫ ਦੀ ਅਰਥ ਹੁੰਦਾ। ਥੈਂਕ ਯੂ ਸਰ।
0: ਚਲੋ ਥੈਂਕ ਯੂ, ਪਹਿਲਾਂ ਸੰਧੂ ਸਾਹਿਬ ਨੂੰ ਲੈ ਲਈਏ। ਸੰਧੂ ਸਾਹਿਬ ਜੀ ਆਇਆਂ ਨੂੰ
2: ਸਨਮਾਨਿਤ ਕਰਨਾ ਕੈਂਠੀ ਨਾਲ, ਉਹਨਾਂ ਕਰਕੇ ਪਿੱਕ ਨੇ ਵੀ ਗਾਂਹ ਕੀਤੀ ਹੋਈ, ਕਿਉਂਕਿ ਲੱਭਦੇ ਨੀ ਕਿਤੇ,
0: ਨਹੀਂ ਹੈਗੇ ਨੇ ਉਹਨਾਂ ਦੇ ਬਹਾਨੇ ਵੀ ਮੁੱਕ ਗਏ ਹੁਣ।
2: ਪੰਜਾਬ ਸਰਕਾਰ ਦੇ ਕਿਹੜੇ ਸੈਕਟਰੀ ਸਾਹਿਬ ਨੇ ਕਹਿੰਦੇ ਉਹਨਾਂ ਨੂੰ ਈਡੀ ਨੇ ਕਹਿੰਦੇ ਪੁੱਛਿਆ ਵਾ, ਬਾਕੀ ਪੈਸੇ ਦੇ ਬਹੁਤ ਬਣਾਉਂਦੇ ਅਫਸਰ, ਮੈਨੂੰ ਅੱਜ ਵੀ ਪਤਾ, ਤੁਹਾਨੂੰ ਵੀ ਪਤਾ, ਆਪਾਂ ਨਾਂ ਨੀ ਲੈ ਸਕਦੇ, ਮੰਤਰੀ ਸ਼ੰਤਰੀ, ਦੱਸਿਓ ਵੀ ਕੀ ਚੱਕਰ ਪੈ ਗਿਆ ਪੈਸਿਆਂ ਦਾ। ਕਹਿੰਦੇ ਕਾਫੀ ਰੌਲਾ ਉੱਥੇ ਮੁਹਾਲੀ ਦੇ ਵਿੱਚ ਫਲੈਟ ਫਲੂਟ ਬਣਾਏ ਆ, ਤੇ ਉੱਥੋਂ ਕਾਫੀ ਕਹਿੰਦੇ ਉੱਥੋਂ ਆਉਂਦਾ ਹਿਸਾਬ ਕਿਤਾਬ ਜੇ ਸੁਣਦੇ। ਥੈਂਕ
0: ਯੂ ਜੀ, ਕਰਿਓ ਅਪਡੇਟ ਦੋਨੇ, ਫਿਰ ਆਪਾਂ ਹੋਰ ਅਗਲੇ ਵੱਧਦੇ।
1: ਜਿਹੜੀ ਮਾਲਵਾ ਨਹਿਰ ਦੀ ਬਿਲਕੁਲ ਵੱਡੇ ਪ੍ਰੋਜੈਕਟ ਹੁੰਦੇ ਨੇ ਹਜੀਤ ਜੀ, ਇਹ ਆਪਾਂ ਨੂੰ ਇਹ ਵੀ ਸੋਚਣਾ ਚਾਹੀਦਾ ਕਿ ਸਰਕਾਰ ਜਿਹੜੀ ਹੁਣ ਚੌਥੇ ਤੋਂ ਲੈ ਕੇ ਪੰਜਵੇਂ ਵਰੇ ਚ ਦਾਖਲ ਹੋ ਗਈ ਆ, ਸੋ ਹੁਣ ਤਾਂ ਇਲੈਕਸ਼ਨ ਸਿਰ ਤੇ ਨੇ, ਇਹੋ ਜਿਹੀਆਂ ਗੱਲਾਂ ਮੈਨੂੰ ਲੱਗਦਾ ਕਿ ਆਉਣ ਵਾਲੀ ਸਰਕਾਰ ਜੇ ਰਿਪੀਟ ਕਰ ਜਾਂਦੀ ਆ ਤਾਂ ਪੁੱਛਣ ਦੀ ਹੱਕਦਾਰ ਆ। ਸੋ ਇਹ ਲੰਬੀਆਂ ਚੌੜੀਆਂ ਗੱਲਾਂ ਹੁੰਦੀਆਂ ਨੇ, ਸਰਕਾਰ ਤਾਂ ਆਪਣੇ ਉਲਝਾਵਾਂ ਚ ਉਲਝੀ ਹੋਈ ਆ, ਡੀਏ ਵਾਲਾ ਮਾਮਲਾ ਕਿੱਦਾਂ ਫਸਿਆ ਹੋਇਆ, ਕਦੇ ਸੁਪਰੀਮ ਕੋਰਟ ਕਦੇ ਹਾਈ ਕੋਰਟ, ਸੋ ਹੋਰ ਬਹੁਤ ਸਾਰੇ ਮਾਮਲੇ ਨੇ, ਤੇ ਮੈਨੂੰ ਲੱਗਦਾ ਕਿ ਇਹ ਗੱਲਾਂ ਤਾਂ ਹੁਣ ਆਉਂਦੀ ਸਰਕਾਰ ਦੇ ਟਰਨ ਦੇ ਵਿੱਚ ਕੀਤੀਆਂ ਜਾ ਸਕਦੀਆਂ ਨੇ। ਹਾਲ ਦੀ ਘੜੀ ਚਾਹੇ ਮੱਛੀਆਂ ਮਰਨ ਚਾਹੇ ਮਗਰਮੱਛ ਮਰਨ, ਅਜੇ ਕੋਈ ਸੰਭਾਵਨਾ ਨਹੀਂ ਕਿ ਮਾਲਵਾ ਨਹਿਰ ਚੱਲ ਸਕੇ।
0: ਸੰਧੂ ਸਾਹਿਬ ਕੀ ਕਹੇ, ਕਹਿੰਦੇ ਰਿਸ਼ਵਤ ਬੜੀ ਚੱਲਦੀ ਆ ਉੱਥੇ,
1: ਸੰਧੂ ਸਾਹਿਬ ਮੈਨੂੰ ਲੱਗਦਾ ਇੱਥੇ ਦੀ ਰੁਕ ਲਈ ਕਹਿ ਗਏ ਨੇ ਕੋਈ,
0: ਨਹੀਂ ਨਹੀਂ
1: ਟੋਰਾਂਟੋ ਬਾਰੇ ਗੱਲ ਕਰ ਰਿਹਾ ਸੀ ਕੋਈ,
0: ਨਹੀਂ ਨਹੀਂ ਇੱਥੋਂ ਆ, ਕਹਿੰਦੇ ਮੋਹਾਲੀ ਤੋਂ ਚੰਗੇ ਪੈਸੇ ਪੂਸੇ ਆਉਂਦੇ ਆ, ਅਫਸਰ ਹੈਗੇ ਨਾਮ ਨੂਮ ਆਉਂਦੇ ਆ ਕਈਆਂ ਦੇ।
1: ਬਿਲਕੁਲ, ਅਸਲ ਦੇ ਵਿੱਚ ਮੈਨੂੰ ਲੱਗਦਾ ਕਿ ਸੰਧੂ ਸਾਹਿਬ, ਮੈਨੂੰ ਆਵਾਜ਼ ਥੋੜੀ ਘੱਟ ਗਈ ਸੀ, ਜਿਹੜਾ ਇੱਕ ਈਡੀ ਜਿਹੜੀ ਸਮਨ ਕਰ ਰਹੀ ਆ, ਈਡੀ ਪੰਜਾਬ ਸਰਕਾਰ ਦੇ ਅਫਸਰਾਂ ਨੂੰ ਲਗਾਤਾਰ ਸਮਨ ਕੀਤੀ ਆ, ਉਹਦੇ ਵਿੱਚ ਜਿਹੜੇ ਪ੍ਰਿੰਸੀਪਲ ਸੈਕਟਰੀ ਆ ਜਾਂ ਜਿਹੜੇ IAS ਅਧਿਕਾਰੀ ਆ ਅਨੁਰਾਗ ਵਰਮਾ, ਲਗਾਤਾਰ ਉਹਨਾਂ ਦੀ ਪੁੱਛਗਿੱਛ ਕਰ ਰਹੀ ਆ। ਇਹ ਮੁਕੱਦਮਾ ਜਿਹੜਾ ਹਾਈਕੋਰਟ 'ਚ ਵੀ ਚੱਲ ਰਿਹਾ, ਕੱਲ੍ਹ ਵੀ ਵੱਡੀ ਸੁਣਵਾਈ ਹੋਈ ਹੈ ਇਸ ਮਾਮਲੇ 'ਤੇ, ਟਰਾਂਸਫਰਾਂ ਜਿਹੜੇ ਅਧਿਕਾਰੀਆਂ ਦੀਆਂ ਮੁਲਾਜ਼ਮਾਂ ਦੀਆਂ ਟਰਾਂਸਫਰਾਂ ਉਹਨਾਂ ਦੀਆਂ ਪੋਸਟਿੰਗਾਂ ਨੂੰ ਲੈ ਕੇ ਜਿਹੜਾ ਇਹ ਵਿਵਾਦ ਚੱਲ ਰਿਹਾ। ਈਡੀ ਜਿਹੜੀ ਆ ਸੈਂਟਰ ਸਰਕਾਰ ਦੀ ਏਜੰਸੀ ਆ, ਉਹ ਇਹ ਕਹਿ ਰਹੀ ਆ ਕਿ ਇਹਨਾਂ ਮਾਮਲਿਆਂ 'ਚ ਜਿਹੜੇ ਸੈਂਕੜੇ ਕਰੋੜ ਰੁਪਏ ਰਿਸ਼ਵਤ ਦੇ ਮਾਮਲੇ ਆ, ਪਰ ਦੂਸਰੇ ਪਾਸੇ ਪੰਜਾਬ ਸਰਕਾਰ ਦੀ ਕੀ ਦਲੀਲ ਆ, ਉਹ ਕਹਿੰਦੇ ਤੁਹਾਡੇ ਕੋਲ ਸਿਵਾਏ ਜਿਹੜਾ ਕੁਝ ਜਿਹੜੀ ਚੈਟ ਆ ਸੋਸ਼ਲ ਮੀਡੀਆ ਦੀ ਚੈਟ ਆ ਜਾਂ ਹੋਰ, ਇਹ ਤੋਂ ਸਿਵਾ ਕੋਈ ਨੀ, ਪਹਿਲਾਂ ਸਬੂਤ ਰੱਖੋ, ਮੁਕੱਦਮੇ ਕਹਿੰਦੇ ਅਸੀਂ ਦਰਜ ਕਰਾਂਗੇ। ਸੋ ਕਹਿੰਦੇ ਕਹਿੰਦੇ ਆਮ ਆਦਮੀ ਪਾਰਟੀ ਦੀ ਇਹ ਵੀ ਦਲੀਲ ਆ ਕਿ ਤੁਸੀਂ ਤਾਂ ਅਰਵਿੰਦ ਕੇਜਰੀਵਾਲ ਨੂੰ ਵੀ ਜਿਹੜਾ ਕਿੰਨੇ ਕਰੋੜ ਦੇ ਘੁਟਾਲੇ 'ਚ ਜਿਹੜਾ ਜੇਲ੍ਹ 'ਚ ਸੁੱਟ ਦਿੱਤਾ ਸੀ, ਤਿਹਾੜ ਜੇਲ੍ਹ ਦੇ ਵਿੱਚ ਕਿਤੇ 1 ਰੁਪਈਆ ਮਿਲਿਆ, ਉਹ ਕਹਿੰਦੇ ਇੱਦਾਂ ਦੀਆਂ ਹਵਾ ਹਵਾਈਆਂ ਗੱਲਾਂ ਤੇ ਅਸੀਂ ਕੋਈ ਕਾਰਵਾਈ ਨਹੀਂ ਕਰਨੀ, ਸਬੂਤ ਰੱਖੋ, ਕਾਰਵਾਈ ਉਸੇ ਵੇਲੇ ਕਰਾਂਗੇ ਜੀ।
0: ਬਲਦੇਵ ਬਰਾੜ ਸਾਹਿਬ ਸੁਣਦੇ ਆ ਪ੍ਰੋਗਰਾਮ ਨੂੰ, ਭਾਅ ਜੀ ਥੈਂਕ ਯੂ ਸੋ ਮਚ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ, 71 ਤੋਂ ਰਾਜ ਭਾਅ ਜੀ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਤੁਹਾਨੂੰ ਵੀ, ਅਤੇ ਵਧੀਆ ਵਧੀਆ ਵਧੀਆ ਚੱਕ ਕੇ ਰੱਖੋ ਫੱਟੇ। ਤੇ ਉਹ ਤੋਂ ਪਹਿਲਾਂ ਫਿਰ ਆਪਾਂ ਦੁਆਬਾ ਟਰੈਵਲ ਐਂਡ ਟੂਰ ਵਾਲਿਆਂ ਦੀ ਗੱਲ ਕਰੀਏ। 860 ਨੌਰਥ ਪਾਰਕ ਡਰਾਈਵ ਜੈਨ ਐਂਡ ਅਮਨਜੀ ਅਮਨਦੀਪ ਨਾਲ ਸੰਪਰਕ ਕਰ ਲਿਓ। ਤੁਸੀਂ $1,350 ਦੀ ਸਤੰਬਰ ਮਹੀਨੇ 'ਚ ਜਾ ਕੇ ਦਸੰਬਰ ਮਹੀਨੇ 'ਚ ਵਾਪਸੀ ਹੈਗੀ ਆ ਇੰਡੀਆ ਨੂੰ, ਡਾਇਰੈਕਟ ਫਲਾਈਟ 2 ਟੈਚੀਆਂ ਦੇ ਨਾਲ, ਅਤੇ 860 ਨੌਰਥ ਪਾਰਕ ਡਰਾਈਵ 'ਤੇ ਚੱਲ ਜਿਓ। 905-796-7800 ਡੇਟਾਂ ਵਾਲੀਆਂ ਉਹਨਾਂ ਨਾਲ ਆਪ ਵੈਰੀਫਾਈ ਕਰ ਲਿਓ, ਜਾਂ 905-796-7800 'ਤੇ ਦੁਆਬਾ ਟਰੈਵਲ ਐਂਡ ਟੂਰ ਵਾਲਿਆਂ ਨਾਲ ਸੰਪਰਕ ਕੀਤਾ ਜਾ ਸਕਦਾ। ਗਿੱਲ ਸਵੀਟ 3121 ਵਿਲੀਅਮ ਪਾਰਕਵੇ ਯੂਨਿਟ ਨੰਬਰ 3, 905-799-2616 'ਤੇ ਸੰਪਰਕ ਕਰ ਲਿਓ। ਤੁਸੀਂ ਕਿਸੇ ਪ੍ਰਕਾਰ ਦੀ ਕੋਈ ਮਠਿਆਈ ਲੈਣੀ ਆ, ਕੇਟਰਿੰਗ ਘਰ ਕਰਾਉਣੀ ਚਾਹੁੰਦੇ ਹੋ, 2131 ਵਿਲੀਅਮ ਪਾਰਕਵੇ ਯੂਨਿਟ ਨੰਬਰ 3। ਅਤੇ ਨਾਲ ਦੀ ਨਾਲ ਤੁਸੀਂ ਕਿਸੇ ਪ੍ਰਕਾਰ ਦੀ ਕੋਈ ਇੰਸ਼ੋਰੈਂਸ ਕਰਾਉਣੀ ਆ ਤਾਂ ਮੇਰੇ ਨਾਲ ਸੰਪਰਕ ਕਰ ਲਿਓ, 647-835-5294। ਸੋਫਾ ਸਟੂਡੀਓ 'ਤੇ ਸ਼ਗਨਦੀਪ ਢਿੱਲ ਨਾਲ ਗੱਲਬਾਤ ਕੀਤੀ ਜਾ ਸਕਦੀ ਆ, ਆਪਣੀ ਮਨਪਸੰਦ ਦਾ ਸੋਫਾ ਲੈਣ ਬਾਰੇ ਸੋਚਦੇ ਹੋ, ਐਲ ਸ਼ੇਪ, ਯੂ ਸ਼ੇਪ, ਬੀ ਸ਼ੇਪ ਕਿੱਧਰ ਬਣਾਉਣੀ ਆ, 905-799-8877-8850 ਟੋਰਬਰਮ ਰੋਡ ਯੂਨਿਟ ਨੰਬਰ 1 ਬਰੈਂਪਟਨ ਦੇ ਵਿੱਚ ਨੇ, 905-799-8877 'ਤੇ ਗੱਲਬਾਤ ਕੀਤੀ ਜਾ ਸਕਦੀ ਆ। ਪਰਮਿੰਦਰ ਜੀ ਕਹਿੰਦੇ ਹਾਲੇ ਨਹੀਂ ਹੋਣੀ ਟੂੰ ਟੂੰ, DA ਨੂੰ ਲੈ ਕੇ ਹੋਰ ਫਸਿਆ ਸਰਕਾਰੀ ਮੁਲਾਜ਼ਮਾਂ ਦਾ ਭਗਵੰਤ ਸਰਕਾਰ ਦਾ ਵਿਚਾਲੇ ਮੈਚ ਕੀ ਹੋ ਗਿਆ?
1: DA ਨੂੰ ਲੈ ਕੇ ਲਗਾਤਾਰ ਜਿਹੜੀਆਂ ਸਰਗਰਮੀਆਂ ਜਾਰੀ ਆ। ਆਪਾਂ ਇੱਕ ਦਿਨ ਪਹਿਲਾਂ ਹਰਜੀਤ ਜੀ ਖਬਰ ਕੀਤੀ ਸੀ ਕਿ ਪੰਜਾਬ ਸਰਕਾਰ ਜਿਹੜੀ ਆ ਸੁਪਰੀਮ ਕੋਰਟ ਪਹੁੰਚ ਗਈ ਆ, ਅੱਜ ਦੀ ਖਬਰ ਇਹ ਆ ਕਿ ਭਗਵੰਤ ਮਾਨ ਸਰਕਾਰ ਹਾਈ ਕੋਰਟ ਚ ਮੁੜ ਕੇ ਪਹੁੰਚ ਗਈ। ਸੋ 14,000 ਕਰੋੜ ਤੋਂ ਵੱਧ ਦਾ ਜਿਹੜਾ DA ਦੇਣਾ ਪੈਣਾ ਸਰਕਾਰ ਨੂੰ, ਗਲੇ ਦੀ ਹੱਡੀ ਬਣ ਗਿਆ। ਇੱਕ ਪਾਸੇ ਭਗਵੰਤ ਮਾਨ ਸਰਕਾਰ ਦੇ 3 ਮੰਤਰੀਆਂ ਨੇ ਪ੍ਰੈਸ ਕਾਨਫਰੰਸ ਕੀਤੀ, ਅਰਜੀਤ ਜੀ, ਹਰਪਾਲ ਚੀਮਾ, ਅਮਨ ਅਰੋੜਾ, ਬਲਜੀਤ ਕੌਰ ਕੀ ਕਹਿੰਦੇ ਨੇ, ਉਹ ਕਹਿੰਦੇ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦਾ ਜਿਹੜੀ ਤਨਖਾਹ ਆ ਉਹ ਭਾਰਤ ਦੇ ਸਾਰੇ ਸੂਬਿਆਂ ਤੋਂ ਵੱਧ ਆ, ਕੇਂਦਰ ਸਰਕਾਰ ਦੇ ਮੁਲਾਜ਼ਮਾਂ ਤੋਂ ਵੀ ਵੱਧ ਆ। ਔਰ 2022 ਦੇ ਵਿੱਚ ਜਦੋਂ ਭਗਵੰਤ ਮਾਨ ਸਰਕਾਰ ਬਣੀ ਸੀ ਤਾਂ 24% DA ਤੋਂ ਸਿੱਧਾ ਅਸੀਂ 34 ਕਰਤਾ ਸੀ, 2024 ਦੇ ਵਿੱਚ 20% ਕਰਤਾ। ਉਹ ਕਹਿੰਦੇ ਜਿਹੜੀ ਪੰਜਾਬ ਸਰਕਾਰ ਦਾ ਕੁੱਲ ਰੈਵਨਿਊ ਆ 51% ਅਸੀਂ ਮੁਲਾਜ਼ਮਾਂ ਨੂੰ ਦੇਈ ਜਾਂਦੇ ਹਾਂ, ਹੋਰ ਕਿੱਥੋਂ ਦੇ ਦਈਏ। ਉਹ ਕਹਿੰਦੇ ਮੁਲਾਜ਼ਮਾਂ ਬਿਨਾਂ ਸਰਕਾਰ ਨਹੀਂ ਚੱਲ ਸਕਦੀ, ਸਾਡੇ ਨਾਲ ਬੈਠ ਕੇ ਗੱਲ ਕਰਨ। ਸੋ ਦੋਹਾਂ ਪਾਸਿਆਂ ਦੀਆਂ ਆਪਣੋ ਆਪਣੀਆਂ ਦਲੀਲਾਂ ਨੇ, ਅੱਜ ਸੁਣਵਾਈ ਵੀ ਹੋਈ ਆ, ਸੋਮਵਾਰ ਨੂੰ ਮੁੜ ਕੇ ਬਹਿਸ ਹੋਏਗੀ। ਜੀ
0: ਸੰਦੀਪ ਭਾਈ ਨਾਲ ਕਰ ਲਿਓ ਸੰਪਰਕ। ਉੱਦਾਂ ਵੈਸੇ 9 ਤੇ 10 ਨੰਬਰ ਵਾਰਡ ਦੇ ਵਿੱਚ ਉਹ MC ਦੀ ਇਲੈਕਸ਼ਨ ਲੜ ਰਹੇ ਆ, ਕੌਂਸਲਰ ਦੀ, ਸਿਟੀ ਕੌਂਸਲਰ ਦੀ। 299-544-5119 'ਤੇ ਸੰਪਰਕ ਕਰ ਲਿਓ। ਤੁਸੀਂ ਕੋਈ ਗੱਡੀ ਰੱਬ ਨਾ ਕਰੇ ਕਿਤੇ ਕੋਈ ਖੜ੍ਹ ਗਈ, ਐਕਸੀਡੈਂਟ ਹੋ ਗਿਆ ਅਤੇ ਟੋਅ ਕਰਾਉਣੀ ਆ ਤਾਂ 299-544-5119 'ਤੇ ਸੰਪਰਕ ਕੀਤਾ ਜਾ ਸਕਦਾ ਸੰਦੀਪ ਭਾਈ ਜੀ ਨਾਲ। ਅਤੇ ਨਾਲ ਦੀ ਨਾਲ ਆਪਾਂ ਜੇ ਗੱਲਾਂ ਬੱਤਾਂ ਕਰਨੀਆਂ ਹੋਣ, ਅਤੇ ਗੱਲਾਂ ਬੱਤਾਂ ਆਪਾਂ ਕਰਨੀਆਂ ਨੇ ਕਾਹਦੀਆਂ, ਕਹਿੰਦੇ ਫੈਡਰਲ ਸਰਕਾਰ ਵੱਲੋਂ ਗੈਸ ਟੈਕਸ ਛੋਟ 2027 ਤੱਕ 2027 ਤੱਕ ਵਧਾਉਣ ਦਾ ਐਲਾਨ ਕਰਤਾ ਜੀ। ਚਲੋ ਚੰਗੀ ਗੱਲ ਆ, ਵੈਰੀ ਗੁੱਡ। ਫਲੋਟਿੰਗ ਆਈਸਲੈਂਡ ਕੈਨੇਡਾ ਦੀ ਝੀਲ 'ਚ ਤੈਰਦਾ ਟਾਪੂ 30 ਕਿਲੋਮੀਟਰ ਦੂਰ ਪੁੱਜਾ, ਵਾਹ ਕੈਨੇਡਾ ਨਿਊਜ਼। ਸਰੀ ਦੀ ਮਸਜਿਦ ਦੇ ਲਿਖੀਆਂ ਨਫ਼ਰਤ ਦੀ ਧਮਕੀਆਂ, ਦਰਵਾਜ਼ਾ ਨੇੜੇ ਸੂਰ ਦਾ ਮਾਸ ਰੱਖਤਾ, ਮਾੜੀ ਗੱਲ। ਟੋਰਾਂਟੋ 'ਚ ਸਿੱਖ ਵਿਅਕਤੀ 'ਤੇ ਨਸਲੀ ਹਮਲਾ, ਕਿਆ ਬਾਤ ਆ। ਕੈਨੇਡਾ 'ਚ 3 ਕਾਤਲ ਪੰਜਾਬੀਆਂ ਵੱਲੋਂ ਫੈਸਲੇ ਨੂੰ ਸੰਵਿਧਾਨਕ ਚੁਣੌਤੀ ਦਿੱਤੀ ਹੈ ਜੀ। ਅਤੇ ਪ੍ਰਾਈਮ ਮਿਨਿਸਟਰ ਮਾਰਕਾਰਨੀ ਨੇ ਅੱਜ ਭਾਈ ਇੱਧਰ ਆਉਣਾ, ਕਹਿੰਦੇ ਥੰਡਰ ਵੇ। ਚਲੋ ਵਧੀਆ ਗੱਲ, ਰੱਖ ਜੋ ਜਿਹੜਾ ਕੋਲ ਰੱਖਣਾ ਤੁਸੀਂ। ਟਰੰਪ ਨੇ ਹਾਰਮੋਨਸ, ਪਰਮਿੰਦਰ ਜੀ ਤੁਹਾਡੇ ਘਰ ਦਾ ਜੇ ਕਿਸੇ ਨੇ, ਉਹੀ ਟਰੰਪ ਸਾਹਿਬ ਕਹਿੰਦੇ ਪਰਮਿੰਦਰ ਦਾ ਘਰ ਮੇਰਾ ਘਰ ਆ, ਟਰੰਪ ਘਰ ਆ, ਚੱਲ ਜੂ ਗੱਲ? ਤੁਹਾਡੇ ਪਲੇਟ ਲਿਖਣੀ ਹੈ ਘਰ ਦੇ ਮੂਹਰੇ ਟਰੰਪ ਹਾਊਸ,
1: ਵਧੀਆ ਪ੍ਰਸਿੱਧ ਹੋ ਜਾਂਗੇ ਜੀ, ਫਰਕ ਕੀ ਪੈਂਦਾ?
0: ਲਿਖਾ ਦੇ ਦੋਵੇਂ ਪਾਸੇ, ਲਿਖਾ ਦੇਵੇ ਚਾਹੇ
1: ਦੋਵੇਂ ਪਾਸੇ ਲਿਖਾ ਲਵੇ।
0: ਸੋ ਹਜੇ ਇਹਨੂੰ ਹੋਰ ਆਹ ਆਪਣੇ ਸਾਡੀ ਲੇਕ ਅੰਟਾਰੀਓ, ਉਹਦਾ ਨਾਂ, ਉਹਦਾ ਹਜੇ ਉਹ ਨਿਬੜਦਾ ਨੀ ਕੰਮ ਉੱਧਰ, ਕਹਿੰਦਾ ਮੈਂ ਹਾਰਮੋਨਸ ਦਾ ਨਾਂ ਚੇਂਜ ਕਰਨਾ, ਟਰੰਪ ਹਾਰਮੋਨਸ ਰੱਖਣਾ।
1: ਦੇਖੋ ਜੀ, ਦੁਨੀਆਂ ਦੀ ਸਭ ਤੋਂ ਵੱਡੀ ਜਿਹੜੀ ਤਾਕਤ ਆ, ਅਮਰੀਕਾ ਦਾ ਸਭ ਤੋਂ ਵੱਡਾ ਸ਼ਕਤੀਸ਼ਾਲੀ ਰਾਸ਼ਟਰਪਤੀ ਹੋਵੇ ਤੇ ਗੱਲਾਂ ਮੰਦ ਬੁੱਧੀ ਬੱਚਿਆਂ ਵਾਲੀਆਂ ਕਰੇ ਤੇ ਜੱਚਦੀ ਜੇ ਨੀ ਗੱਲ। ਸੋ ਇਹ ਨਾਂ ਬਦਲਣ ਵਾਲੀ ਕਿਹੜੀ, ਮਤਲਬ ਇਹ ਤਾਂ ਭਾਰਤ ਸਰਕਾਰ ਦੀ ਮੋਦੀ ਸਰਕਾਰ ਕਰਦੀ ਸੀ ਜਾਂ UP ਵਾਲੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਕਰਦੇ ਨੇ, ਫਲਾਨੇ ਸ਼ਹਿਰ ਦਾ ਆਹ ਨਾਂ ਰੱਖ ਦਈਏ, ਮਤਲਬ ਇਹਨਾਂ ਨੇ ਕੁਛ ਨੀ ਕਰਨਾ ਹੁੰਦਾ, ਨਾਂ ਬਦਲ, ਮੇਰਾ ਨਾਂ ਤੁਸੀਂ ਕੁਛ ਮੇਰਾ ਨਾ ਅੱਜ ਤੋਂ ਹਰਜੀਤ ਸਿੰਘ ਜੂਆ ਰੱਖ ਲੈਂਦੇ ਹਾਂ ਆਪਾਂ, ਤੁਹਾਡਾ ਨਾ ਪਰਮਿੰਦਰ ਸਿੰਘ ਰੱਖਦੇ, ਕੀ ਫਰਕ ਪਏਗਾ? ਕੋਈ ਫਰਕ ਨੀ ਪਏਗਾ। ਸੋ ਹੁਣ ਜਿਹੜਾ ਟਰੰਪ ਸਾਹਿਬ ਨੇ ਨਵਾਂ ਚੋਇਆ ਚੜਤਾ, ਉਹ ਕਹਿੰਦੇ ਸਟੇਟ ਆਫ ਹੋਰਮੂਜ ਦੇ ਨਾਲ ਲੜਾਈ ਚੱਲ ਰਹੀ ਆ, ਉਹਦਾ ਨਾਂ ਕਹਿੰਦੇ ਮੇਰਾ ਜੀ ਕਰਦਾ ਵੀ ਟਰੰਪ ਸਟੇਟ ਰੱਖ ਦਵਾਂ। ਸੋ ਆਪਣੇ ਆਪ ਦੇ ਮੈਨੂੰ ਲੱਗਦਾ ਕਿ ਏਦਾਂ ਜੇ ਪੰਜਾਬ ਟਰੰਪ ਸਾਹਿਬ ਤਾਂ ਮੈਨੂੰ ਲੱਗਦਾ ਸਾਰਿਆਂ ਨੇ ਏਦਾਂ ਕਹਿਣਾ ਸੀ ਕਿ ਵਾਧ ਘਾਟ ਚ ਗੱਲਾਂ ਕਰੀ ਜਾਂਦੇ ਨੇ ਜੀ।
0: ਕਵਾਲਟੀ ਲੋਜਿਸਟਿਕ ਵਾਲਿਆਂ ਨਾਲ ਕਰ ਲਿਓ ਸੰਪਰਕ, 416-717-2939 ਜਸਵੀਰ ਭਾਈ ਨਾਲ ਸੰਪਰਕ ਕਰ ਲਿਓ, ਜਾਂ ਫਿਰ ਜਗਤਾਰ ਸਿੰਘ ਚੱਠਾ ਸਾਹਿਬ 416-455-93-11 ਦੇ ਗੱਲਬਾਤ ਕਰ ਲਿਓ। ਜੇ ਤੁਸੀਂ ਟਰੱਕ ਡਰਾਈਵਰੀ ਕਰਨੀ ਹੈ ਜਾਂ ਤੁਸੀਂ ਓਨਰ ਆਪਰੇਟਰੋਂ ਹੈਰ ਹੋਣਾ ਚਾਹੁੰਦੇ ਹੋ, 1497 ਬੋਲੇਵਰਡ ਯੂਨਿਟ ਨੰਬਰ 4 ਈਟੋਪਿਕ ਦੇ ਵਿੱਚ ਨੇ, 416-717-2939, 416-455-93-11 'ਤੇ ਗੱਲਬਾਤ ਕੀਤੀ ਜਾ ਸਕਦੀ। ਦੇਸੀ ਸੈਨਾ ਫਿਲਮ ਤੋਂ ਜਗਦੀਸ਼ ਭਾਈ ਨਾਲ ਸੰਪਰਕ ਕਰ ਲਿਓ, 416-930-1251 'ਤੇ। ਵੀਡੀਓ ਫੋਟੋਗ੍ਰਾਫੀ ਡੀ ਜੀ ਨੇ ਕੋਈ ਸਵਾਮਾਂ ਲੈਣੇ ਚਾਹੁੰਦੇ ਹੋ, 416-930-1251 'ਤੇ ਸੰਪਰਕ ਕੀਤਾ ਜਾ ਸਕਦਾ। ਇੱਕ ਮੈਂ ਸਕਿੰਟ ਹੋਲਡ ਰੱਖਿਓ, ਮਾੜਾ ਜਿਹਾ ਦੁੱਖ ਬੋਲ ਸੁਣਿਆ।

0: ਕਹਿੰਦੇ ਮੇਰੇ ਵਾਰੀ ਆਈ ਪਤੀਲਾ ਖੜ ਕੇ, ਕਹਿੰਦੇ ਰਘੂ ਦੀ ਵਾਰ ਨੂੰ ਪਤੀਲਾ ਖੜਕ ਗਿਆ, ਖਾਲੀ ਹੋ ਗਿਆ ਪਤੀਲਾ। ਕਿਹੜਾ ਰਘੂ ਆ ਇਹ?
1: ਇਹ ਰਘੂ ਉਹ ਜਿਹੜਾ ਰਕੜਿਆ ਗਿਆ ਜੀ।
0: ਅੱਛਾ,
1: ਉਹੀ ਰਘੂ ਆ। ਸਾਰੇ ਜਾਣਦੇ ਨੇ ਪੰਜਾਬ ਦੇ ਵਿੱਚ ਕਿ ਰਘੂ ਕੌਣ ਆ। ਰਘੂ ਆ ਜੀ ਰਾਘਵ ਚੱਡਾ। ਉਹ ਹੁਣ ਘਟਦੇ ਰਹੇ ਨਾ ਘਟਦੇ ਰਹੇ, ਅਸਲ ਦੇ ਵਿੱਚ ਉਹਨਾਂ ਦਾ ਤਾਜ਼ਾ ਮਾਮਲਾ ਜਿਹੜਾ ਆ ਰਿਹਾ ਕਿ ਜਿਹੜੀ ਪੰਜਾਬ ਦੇ ਵਿੱਚ ਇੱਕ SIR ਦੀ ਪ੍ਰਕਿਰਿਆ ਚੱਲ ਰਹੀ ਆ, ਜਿਹਦੇ ਵਿੱਚ ਵੋਟਾਂ ਦੀ ਸੁਧਾਈ ਹੋ ਰਹੀ ਆ। ਸੋ ਰਾਘਵ ਚੱਡਾ, ਕਿਉਂਕਿ ਪੰਜਾਬ ਤੋਂ ਪਹਿਲਾਂ ਰਾਜ ਸਭਾ ਮੈਂਬਰ ਸੀ, ਆਮ ਆਦਮੀ ਪਾਰਟੀ ਦੇ ਵੀ ਵੱਡੇ ਆਗੂ ਰਹੇ ਨੇ, ਉਹਨਾਂ ਦੀ ਮੋਹਾਲੀ ਦੇ ਵਿੱਚ ਵੋਟ ਬਣੀ ਹੋਈ ਸੀ, ਪਰ ਚੁੱਪ ਚਪੀਤੇ SIR ਪ੍ਰਕਿਰਿਆ ਚ ਉਹਨਾਂ ਦੀ ਵੋਟ ਕੱਟੀ ਗਈ ਆ। ਸੋ ਹੁਣ ਜਿਹੜੇ ਉਹ ਦੋਸ਼ ਲਾ ਰਹੇ ਨੇ ਪੰਜਾਬ ਸਰਕਾਰ ਕਿ ਦੇਖੋ ਸਾਜਿਸ਼ ਨਾਲ ਮੇਰੀ ਵੋਟ ਕੱਟ ਦਿੱਤੀ ਆ, ਹਾਲਾਂਕਿ ਪੰਜਾਬ ਸਰਕਾਰ ਦਾ ਇਹ ਕਹਿਣਾ ਕਿ SIR ਤਾਂ ਭਾਈ ਤੁਹਾਡੀ ਮੋਦੀ ਸਰਕਾਰ ਚਲਾਈ ਆ, ਉਹਦਾ ਡਿਪਾਰਟਮੈਂਟ ਆ, ਆਪਣੇ ਡਿਪਾਰਟਮੈਂਟ ਨੂੰ ਜਾ ਕੇ ਪੁੱਛੋ। ਔਰ ਉੱਤੋਂ ਵੀ ਵੱਡੀ ਉੱਪਰ ਦੀ ਗੱਲ ਹਰਜੀਤ ਜੀ ਇਹ ਆ ਕਿ ਪਤੀਲਾ ਖੜਕ ਗਿਆ ਦਿੱਲੀ ਵਾਲਾ ਵੀ। ਦਿੱਲੀ ਤਾਂ ਕਹਿੰਦੇ ਨੇ ਕਿ ਰਾਘਵ ਚੱਡਾ ਨੇ ਦਿੱਲੀ ਦੇ ਰਜਿੰਦਰ ਨਗਰ ਦੇ ਵਿੱਚ 2 ਨੰਬਰ 'ਚ ਵੋਟ ਬਣਾਉਣ ਦੀ ਕੋਸ਼ਿਸ਼ ਕੀਤੀ ਸੀ, ਔਰ ਇਹ ਖਬਰ ਜਿਹੜੀ ਆ ਇੱਕ ਅੰਗਰੇਜ਼ੀ ਦੀ ਅਖਬਾਰ ਨੇ ਨਸ਼ਰ ਕਰਤੀ ਆ, ਉੱਥੇ ਵੀ ਵੋਟ ਨਹੀਂ ਬਣ ਸਕੀ। ਹੁਣ ਨਾ ਦਿੱਲੀ 'ਚ ਵੋਟ ਆ, ਨਾ ਪੰਜਾਬ 'ਚ ਵੋਟ ਆ, ਰਾਜ ਸਭਾ ਸੀਟ ਬਣਨਾ, ਆਉਣ ਵਾਲੀ ਇਲੈਕਸ਼ਨਾਂ ਦਾ ਕੀ ਬਣਨਾ, ਕਿਹਾ ਜਾ ਸਕਦਾ ਕਿ ਮੇਰੀ ਵਿਚਾਈ ਪਤੀਲਾ ਖੜ ਕੇ
0: ਜੀ ਗੱਲ। ਕਹਿੰਦੇ ਉੱਧਰ ਭਗਵੰਤ ਮਾਨ ਸਾਹਿਬ ਦੀ ਪਤਨੀ ਹੈ ਜਿਹੜੀ ਗੁਰਪ੍ਰੀਤ ਕੌਰ ਡਾਕਟਰ, 5 ਕਰੋੜ ਦਾ ਜਿਹੜਾ ਮਾਮਲਾ ਉਹ ਰਾਜਪਾਲ ਕੋਲ ਪੁੱਜ ਗਿਆ। ਰਾਜਪਾਲ ਕਰ ਕੀ ਸਕਦਾ ਉਹਦੇ 'ਚ? ਕੀ ਰਾਜਪਾਲ ਧਕੋਤੀ ਇੱਕ ਦਿਨ?
1: ਰਾਜਪਾਲ ਕਰ ਨਹੀਂ ਸਕਦੇ ਕੁਛ, ਕਿਉਂਕਿ ਸੂਬਾ ਸਰਕਾਰ ਦਾ ਮੈਟਰ ਹੁੰਦਾ ਆ। ਪਰ ਕਿਉਂਕਿ ਚਲੋ ਸੁਰਖੀਆਂ 'ਚ ਤਾਂ ਗੱਲ ਆ ਜਾਂਦੀ ਹੈ, ਗੱਲ ਥੋੜ੍ਹੀ ਜਿਹੀ ਪਬਲਿਕਲੀ ਉਹ ਡਿਸਕਸ ਹੋਣ ਲੱਗ ਪੈਂਦੀ ਹੈ। ਅੱਜ ਇਸ ਮਾਮਲੇ ਨੂੰ ਲੈ ਕੇ ਸੁਖਵੀਰ ਬਾਦਲ ਆਪਣੇ ਵਫਦ ਪਾਰਟੀ ਦੇ ਵਫਦ ਸਮੇਤ ਰਾਜਪਾਲ ਪੰਜਾਬ ਗੁਲਾਬ ਚੰਦ ਕਟਾਰੀ ਨੂੰ ਮਿਲੇ ਨੇ। ਉਹਨਾਂ ਨੂੰ ਕਿ ਜਿਹੜੀ ਪੱਤਰਕਾਰਾਂ ਨਾਲ ਗੱਲ ਕਰਦੇ ਉਹੀ ਜਿਹੜੀਆਂ ਗੱਲਾਂ ਚੁੱਕੀਆਂ ਨੇ ਕਿ ਪੰਜਾਬ ਦੇ ਵਿੱਚ ਜਿਹੜੇ 2 ਤੋਂ ਲੈ ਕੇ 5 ਬਲਾਤਕਾਰ ਦੇ ਮਾਮਲਿਆਂ ਨੂੰ ਦੱਬਣ ਦੇ ਲਈ ਕਿੱਥੇ ਤੌਰ ਤੇ ਸੀ ਭਗਵੰਤ ਮਾਨ ਦੀ ਪਤਨੀ ਨੇ ਇੱਧਰ ਉੱਧਰੋਂ ਕਰਕੇ ਦੇ ਵਿੱਚ ਪਾ ਕੇ 5 ਕਰੋੜ ਦੀ ਰਿਸ਼ਵਤ ਮੰਗੀ ਸੀ। ਕਹਿੰਦੇ ਭਾਰਤ ਦੇ ਇਤਿਹਾਸ 'ਚ ਕਦੇ ਏਦਾਂ ਨਹੀਂ ਹੋਇਆ। ਰਾਜਪਾਲ ਕੋਲ ਉਹਨਾਂ ਨੇ ਏਦਾਂ ਚੱਕਿਆ ਕਿ ਇਹ ਮਾਮਲਾ CBI ਨੂੰ ਫਾਰਵਰਡ ਕਰ ਲਈ ਭਗਵੰਤ ਮਾਨ ਸਰਕਾਰ ਤੇ ਦਬਾਅ ਪਾਇਆ ਜਾਵੇ। ਹੁਣ ਕਿੰਨਾ ਕੁ ਦਬਾਅ ਪੈਂਦਾ ਤਾਂ ਉਹ ਇਸੇ ਗੱਲ ਤੋਂ ਪਤਾ ਲੱਗ ਜਾਂਦਾ ਕਿ ਗੁਰੀ ਚਾਲ ਹਜੀ ਜੀ ਧਿਆਨ ਦੇਣਾ, ਗੁਰੀ ਚਾਲ ਜਿਹਦੇ ਉੱਤੇ ਬਲਾਤਕਾਰ ਦੇ ਮਾਮਲੇ ਨੇ, ਉਹ ਅਮਰੀਕਾ ਦਾ ਸਿਟੀਜ਼ਨ ਸੀ, ਵਾਪਸ ਅਮਰੀਕਾ ਪਹੁੰਚ ਚੁੱਕਾ। ਸੋ ਇਹਦੇ ਉੱਤੇ CM ਭਗਵੰਤ ਮਾਨ ਵੀ ਨਹੀਂ ਬੋਲ ਰਿਹਾ, ਕੁਛ ਕੋਈ ਕੁਛ ਪਾਰਟੀ ਮਤਲਬ ਚੁੱਪ ਧਾਰ ਕੇ ਬੈਠੀ ਆ। ਸੋ ਮੈਨੂੰ ਨਹੀਂ ਲੱਗਦਾ ਕਿ ਇਹ ਮਾਮਲਾ ਕਿਸੇ ਤਣ ਪੱਤਣ ਲੱਗੂਗਾ, ਮਾਮਲਾ ਦੱਬਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ।
0: ਕਹਿੰਦੇ ਉਧਰ ਗਗਨ ਅਨਮੋਲ ਦੇ ਵੀ ਪ੍ਰਗਟ ਤੇ,
1: ਗਗਨ ਅਨਮੋਲ ਦੇ ਨਾਲ ਵੀ ਮੈਨੂੰ ਲੱਗਦਾ ਕਿ ਰਘੂ ਵਾਲੀ ਹੋ ਗਈ ਆ ਜੀ। ਖਰੜ ਤੋਂ ਵੱਡੀ ਖਬਰ ਆ ਰਹੀ ਹੈ ਕਿ ਖਰੜ ਤੋਂ ਜਿਹੜੇ ਮੌਜੂਦਾ ਵਿਧਾਇਕ ਨੇ ਅਨਮੋਲ ਗਗਨ ਮਾਨ ਵੱਡੇ ਵੱਡੇ ਦਾਅਵੇ ਕਰਦੇ ਸੀ ਕਿ 5 ਮਿੰਟਾਂ 'ਚ ਆਪਾਂ MSP ਦੇ ਦਾਂਗੇ, ਉਹਨਾਂ ਦੀ ਆਪਣੀ ਟਿਕਟ ਕੱਟਣ ਵਾਲੇ ਜਿਹੜੇ ਹਾਲਾਤ ਬਣ ਗਏ ਨੇ। ਪਰਮਿੰਦਰ ਸਿੰਘ ਗੋਲਡੀ ਵਿਧਾਨ ਸਭਾ ਹਲਕਾ ਖਰੜ ਤੋਂ ਨਵੇਂ ਹਲਕਾ ਇੰਚਾਰਜ ਬਣਾ ਦਿੱਤੇ ਗਏ ਨੇ। ਹਲਕਾ ਇੰਚਾਰਜ ਦਾ ਮਤਲਬ ਹੁੰਦਾ ਆਉਣ ਵਾਲਾ ਵਿਧਾਨ ਸਭਾ ਦਾ ਉਮੀਦਵਾਰ। ਇਸੇ ਤਰ੍ਹਾਂ ਜਲੰਧਰ 'ਚ ਹਲਚਲ ਦੇਖੀ ਜਾ ਰਹੀ ਆ। ਜਲੰਧਰ ਵਿਧਾਨ ਸਭਾ ਹਲਕਾ ਨੌਰਥ ਤੋਂ ਆਮ ਆਦਮੀ ਪਾਰਟੀ ਦੇ ਜਿਹੜੇ 2022 ਦੇ ਵਿੱਚ ਇਲੈਕਸ਼ਨ ਲੜੇ ਸੀ ਦਿਨੇਸ਼ ਢੱਲ, ਉਹ ਭਾਜਪਾ 'ਚ ਸ਼ਾਮਲ ਹੋ ਗਏ ਨੇ। ਇਸੇ ਤਰ੍ਹਾਂ ਅਜਨਾਲਾ ਤੋਂ ਖਬਰ ਆ ਰਹੀ ਆ ਜੀ, ਹਰਜੀਤ ਜੀ, ਅਜਨਾਲਾ ਦੇ ਵਿੱਚ ਵਿਕਰਮ ਮਜੀਠੀਆ ਨੇ ਐਲਾਨ ਕਰਤਾ ਕਿ ਅਜਨਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਜਿਹੜਾ ਜੋਧ ਸਿੰਘ ਸਮਰਾ ਹੋਏਗਾ ਜੀ।
0: ਤੰਦੂਰੀ ਬੋਇਜ਼ ਤੇ ਜਾ ਕੇ ਆਇਓ, 905-956-5111-71-71 ਟੋਰਬਰਮ ਰੋਡ ਯੂਨਿਟ ਨੰਬਰ 5 ਮੇਸਾਗਾ ਦੇ ਵਿੱਚ ਨੇ। ਬੈਠ ਕੇ ਖਾਣਾ, ਘਰ ਲਿਜਾ ਕੇ ਖਾਣਾ, ਕੇਟਰਿੰਗ ਤੁਸੀਂ ਕਰਾਉਣੀ ਚਾਹੁੰਦੇ ਹੋ, 905-956-5111। ਸੋਫਾ ਸਟੂਡੀਓ ਤੇ ਸ਼ਗਨਦੀਪ ਢਿੱਲੋਂ, 905-799-88-77-85-50 ਟੋਰਬਰਮ ਰੋਡ ਯੂਨਿਟ ਨੰਬਰ 1 ਬਰੈਂਪਟਨ ਦੇ ਵਿੱਚ ਨੇ। ਐਲ ਸ਼ੇਪ, ਯੂ ਸ਼ੇਪ, ਬੀ ਸ਼ੇਪ ਕਿੱਧਰ ਨੂੰ ਬਣਾਉਣੀ ਆ, 905-799-88-77 ਤੇ ਸੰਪਰਕ ਹੋ ਸਕਦਾ। ਇੱਕ ਲਾਸਟ ਖਬਰ ਕਰ ਲੈਂਦੇ ਹਾਂ। ਕਹਿੰਦੇ ਕੈਲਗਰੀ 'ਚ ਜਿਹੜੇ ਵਰਕ ਪਰਮਿਟ ਦੇ ਨਿਆਣੇ ਬੱਚੇ ਉੱਥੇ ਬੈਠੇ ਆ, ਉਹਦਾ ਰੌਲਾ ਜਲੰਧਰ ਦੇ ਵਿੱਚ ਵੀ ਖੜਕਾ ਦੜਕਾ ਕਹਿੰਦੇ ਖਾਸਾ ਹੋ ਗਿਆ, ਕੀ ਹਿਸਾਬ ਕਿਤਾਬ?
1: ਬਿਲਕੁਲ, ਜਲੰਧਰ 'ਚ ਜਿਹੜਾ ਵਰਕ ਪਰਮਿਟਾਂ ਦਾ ਫੋਰਟਿਸ ਕਾਲਜ ਵਾਲਾ ਜਿਹੜੇ ਸੈਂਕੜੇ ਵਿਦਿਆਰਥੀਆਂ ਦਾ ਹੋਇਆ, ਉਹਦਾ ਖੜਕਾ ਦੜਕਾ ਜਲੰਧਰ 'ਚ ਹੋਇਆ ਜੀ। ਜਲੰਧਰ ਦੇ ਵਿੱਚ ਇੱਕ ਜਿਹੜੀ ਫਰਮ ਆ ਜਿਹੜੀ ਏਸ ਫੋਰਟਿਸ ਕਾਲਜ ਦੇ ਜਿਹੜੇ ਦੂਸਰੇ ਸੈਂਟਰ ਆ ਜਿਹਨਾਂ ਨੂੰ ਆਰਗਨਾਈਜ਼ ਕਰਦੀ ਆ, ਡਾਇਮੰਡ ਈ ਸਰਵਿਸ, ਉਹਦੇ ਦਫ਼ਤਰਾਂ 'ਚ 250 ਤੋਂ ਲੈ ਕੇ 300 ਪੀੜਿਤ ਪਰਿਵਾਰ ਦਾਖਲ ਹੋਏ ਨੇ, ਔਰ ਉਹਨਾਂ 'ਤੇ ਇਲਜ਼ਾਮ ਲੱਗੇ ਨੇ ਕਿ ਜਿਹੜੇ ਕੰਪਨੀ ਦੇ ਪ੍ਰਬੰਧਕਾਂ ਦੇ ਨਾਲ ਉਹਨਾਂ ਨੇ ਹੱਥੋਪਾਈ ਵੀ ਕੀਤੀ ਆ, ਕੁੱਟਮਾਰ ਵੀ ਕੀਤੀ ਆ, ਭੰਨ ਤੋੜ ਵੀ ਕੀਤੀ ਆ। ਇਹਦੇ ਨਾਲ ਨਾਲ ਕੰਪਨੀ 'ਚ ਹੋਰ ਕਈ ਦੇਸ਼ਾਂ ਦੇ ਪੀੜਿਤ 32 ਲੱਖ ਲੈ ਲਏ, ਸਾਨੂੰ ਪਹੁੰਚਾਉਣਾ ਕਿਤੇ ਸੀ ਤੇ ਪਹੁੰਚਾ ਕੇ ਦੇ ਦਿੱਤਾ। ਸੋ ਇਹ ਸੈਂਕੜੇ ਬੰਦੇ ਜਿਹੜੇ ਇਕੱਠੇ ਹੋ ਰਹੇ ਨੇ, ਪਿਰਾਮਿਡ ਕਾਲਜ ਜਿਹੜਾ ਵਿਵਾਦਾਂ ਜਾ ਚੁੱਕਾ ਉਹਦੀਆਂ ਮੁਸ਼ਕਲਾਂ ਵੱਧ ਰਹੀਆਂ ਨੇ ਜੀ।
0: ਚਲੋ ਆਉਣ ਦਾ ਹੈਡਲਾਈਨ
1: ਜੀ, ਹੈਡਲਾਈਨ ਉਹਨੂੰ ਛੱਡਣਾ ਪੈਗਾ ਮਿੱਤਰਾਂ ਨੂੰ ਸ਼ੌਕ ਹਥਿਆਰਾਂ ਦਾ। ਪੰਜਾਬ ਚ ਅਸਲਾ ਲਾਇਸੈਂਸ ਜਾਰੀ ਕਰਨ ਉੱਤੇ ਲੋਕ, ਪਹਿਲਾਂ ਤਾਂ ਮੌਜੂਦ ਅਸਲਾ ਲਾਇਸੈਂਸਾਂ ਦੇ ਨਵੀਨੀਕਰਨ ਦੀ ਪ੍ਰਕਿਰਿਆ ਜਾਰੀ ਰਹੇਗੀ। ਪੰਜਾਬ ਦੇ 3 ਜ਼ਿਲ੍ਹਿਆਂ ਬਰਨਾਲਾ, ਮਾਨਸਾ ਤੇ ਸੰਗਰੂਰ ਚ ਅੱਜ ਪ੍ਰਾਈਵੇਟ ਸਕੂਲ ਬੰਦ। ਸਕੂਲ ਵੈਨਾਂ ਤੇ ਬੱਸਾਂ ਦੇ ਮਾਲਕ ਤੇ ਚਾਲਕ ਸਿੱਖਿਆ ਵਿਭਾਗ ਦੇ ਨਵੇਂ ਨਿਯਮਾਂ ਖਿਲਾਫ ਹੜਤਾਲ ਦੇ ਰਾਹ ਉੱਤੇ। ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਭਗਵੰਤ ਮਾਨ ਸਰਕਾਰ ਨੂੰ ਚੇਤਾਵਨੀ, ਬੋਲੇ ਜਥੇਦਾਰ ਗੜਗੱਜ, ਆਪ ਸਰਕਾਰ ਕੋਲ ਬੇਅਦਬੀ ਸੋਧ ਬਿੱਲਾਂ ਉੱਤੇ ਕਾਰਵਾਈ ਲਈ ਸਿਰਫ 30 ਸਤੰਬਰ ਤੱਕ ਦਾ ਸਮਾਂ। ਭਗਵੰਤ ਮਾਨ ਸਰਕਾਰ ਉੱਤੇ 5 ਮੈਂਬਰੀ ਕਮੇਟੀ ਨਾਲ ਰਾਬਤਾ ਨਾ ਕਰਨ ਦੇ ਦੋਸ਼ ਜੀ।
0: ਚਲੋ ਥੈਂਕ ਯੂ ਸੋ ਮਚ, ਜੁੜਦੇ ਕੱਲ੍ਹ ਦੇ ਪ੍ਰੋਗਰਾਮ 'ਚ। ਬਿਲਕੁਲ ਜੀ, ਇਹ ਸੀ ਆਪਣਾ ਅੱਜ ਦਾ ਪ੍ਰੋਗਰਾਮ, ਪਰ ਹੁਣ 6 ਤਰੀਕ ਨੂੰ ਆਪਾਂ ਐਤਵਾਰ ਨੂੰ, ਸੱਚੀ ਕਹਿੰਦਾ ਦਿਲੋਂ ਕਹਿੰਦਾ ਖੁੱਲ੍ਹਾ ਸੱਦਾ ਤੁਹਾਨੂੰ ਯਾਰ, ਵਿਦ ਫੈਮਲੀ ਆਇਓ, ਬੱਚਿਆਂ ਨੂੰ ਲੈ ਕੇ ਆਇਓ, ਬਹੁਤ ਸੋਹਣਾ ਇੰਜੋਏ ਕਰੋਗੇ ਸਾਰੇ ਜਾਣੇ। ਮੈਂ ਤਾਂ ਆਪ ਇੰਜੋਏ ਕਰਨਾ, ਮੈਂ ਟੈਨਸ਼ਨ ਟੁਨਸ਼ਨ ਨਹੀਂ ਤੁਹਾਨੂੰ ਕੋਈ ਲੈਣੀ, ਆਪਾਂ ਤਾਂ ਸਾਹਮਣੇ ਬੈਠ ਕੇ ਪ੍ਰੋਗਰਾਮ ਦੇਖਣੇ ਆ ਬਸ, ਵੀ ਕਿਹੜਾ ਕਿਹੜਾ ਵਧੀਆ ਖਾਣਾ ਖਾਂਦਾ ਖਿਲਾਉਂਦਾ, ਕਿਹੜਾ ਆਪਾਂ ਨੂੰ ਉੱਥੇ ਮਿਲਦਾ, ਕਿਹੜਾ ਆਉਂਦਾ ਉੱਥੇ, ਕਿਹੜਾ ਕਿਹਦੇ ਨਾਲ ਆਉਂਦਾ, ਅਤੇ ਜ਼ਰੂਰ ਜ਼ਰੂਰ ਜ਼ਰੂਰ ਆਇਓ ਤੁਸੀਂ। ਦੋ ਇਜਾਜ਼ਤ, ਵੱਧਾ ਘੱਟਾ ਬੋਲਿਆ ਗਿਆ ਕੰਮ ਕਰ ਦਿਓ ਮਾਫ, ਤੁਹਾਡੇ ਵਿਚਾਰਨਾ ਸਾਡੇ ਵਿਚਾਰਨਾ 530 ਦਾ ਸਾਂਝਾ ਵਿਰਸਾ, ਤਾਂ ਕਿਸੇ ਦਾ ਸਹਿਮਤ ਹੋਣਾ ਸਹਿਮਤ ਹੋਣਾ ਜ਼ਰੂਰੀ ਨਹੀਂ। ਸ਼ੰਮੀ ਪੱਠੜ ਨੂੰ ਲੈ ਕੇ ਪ੍ਰੋਗਰਾਮ ਹਾਜ਼ਰ ਆਪਣੇ ਤੋਂ ਬਾਅਦ। ਦੋ ਇਜਾਜ਼ਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕਵਿਤਾ ਟਿੱਪਣੀ ਹੋਵੇਗੀ, ਚਲੰਤ ਮੁੱਦਿਆਂ ਤੇ ਮਸਲਿਆਂ ਤੇ
1: ਤਿਰਛੀ ਨਜ਼ਰ ਰਵੇਗੀ, ਕੈਨੇਡਾ ਤੇ ਦੁਨੀਆ ਦੀ ਸਿਆਸਤ ਤੇ
0: ਚਹਿਬਰ ਲੱਗੇਗੀ, ਨਵੇਂ ਪੁਰਾਣੇ ਗੀਤਾਂ ਦੀ
1: ਬਾਤਾਂ ਹੋਣਗੀਆਂ, ਸੱਭਿਆਚਾਰ ਤੇ ਅਮੀਰ ਵਿਰਸੇ ਦੀਆਂ।
0: ਸੁਣਨਾ ਜ਼ਰੂਰ ਲਾਈਵ ਸ਼ੋ ਵਿਦ ਸ਼ਮੀ ਪੱਠਲ 5:30 AM ਤੇ ਸੋਮਵਾਰ ਤੋਂ ਸ਼ੁੱਕਰਵਾਰ।
1: ਬਿਜ਼ਨਸ ਦੀ ਪ੍ਰਮੋਸ਼ਨ ਲਈ ਅੱਜ ਹੀ ਕਾਲ ਕਰੋ 416-917-7063 ਤੇ 416-917-7763।

0: सांझा विरसा मीडिया ने आए डे सेकंड एनुअल पिकनिक
1: संडे 6 सितंबर 11 बजे टू 4 बजे एट बल्ले बल्ले फार्म।
0: अनलिमिटेड फन मस्ती ते अपने आंदा होएगा साथ, भंगड़ा गिद्दा गेम्स फूड स्टॉल्स मेहंदी सब कुछ रीजनेबल रेट्स ते।
1: तुसी अपनी डिशेस भी बना के ले आ सकदे हो। पूरा पिकनिक वाला माहौल ते पंजाब वाली वाइब्स। आ जाओ फिर 6 सितंबर दिन एतवार सवेरे 11 बजे एट बल्ले बल्ले फार्म 13219 चिंकूजी रोड कैलेडन।
0: वधेरी जानकारी जो स्पॉन्सरशिप ले हरजीत जजवा नू कॉल करो 6478352594।
2: ਓਏ ਟਰੱਕ ਕਾਲਾ ਲਿਆ ਜਦੋਂ ਵੇਖੋ ਇਹਦੀਆਂ ਕਮਾਨੀਆਂ ਇਟਲੀਆਂ ਰਹਿੰਦੀਆਂ ਕੀ ਕਰਾਂ
3: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ
4: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ
5: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ ਇੰਨਾ ਹੀ ਨਹੀਂ 4 ਵੀਲਰਸ ਅਤੇ 18 ਵੀਲਰਸ ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ
3: ਕਾਲ ਕਰੋ ਜੇਐਂਡ ਗੈਰੀ ਨੂੰ
5: 905-459-5533
3: 905-459-5533
5: PNJ ਸਪ੍ਰਿੰਗ ਵੀਲ ਅਲਾਈਨਮੈਂਟ।

0: sun, jump our sun, do our sun, happy sun, not it, horsey be sun, bole, sonny hall, sussy a car.
1: ਕਾਟੀ ਡਾਊਨ ਪੇਮੈਂਟ ਤੇ ਮੌਰਗੇਜ ਦੀ ਬਣੀ ਕੋਈ ਗੱਲ
2: ਹੋਏ ਸ਼ੰਮੀ ਪੱਠਲ ਹੋਰਾਂ ਨਾਲ ਹੋ ਗਈ ਗੱਲ ਕਾਰ ਲੈ ਕੇ ਦੇਣ ਤੋਂ ਅਲਾਵਾ ਡਾਊਨ ਪੇਮੈਂਟ ਤੇ ਮੌਰਗੇਜ ਦਾ ਵੀ ਮਸਲਾ ਕਰਨਗੇ ਹੱਲ
3: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਜਾਂ ਇਨਵੈਸਟਮੈਂਟ ਲਈ ਯਾਦ ਰੱਖੋ ਭਰੋਸੇ ਤੇ ਵਿਸ਼ਵਾਸ ਵਾਲਾ ਕਮਿਊਨਿਟੀ ਦਾ ਜਾਣਿਆ ਪਛਾਣਿਆ ਨਾਮ ਸ਼ੰਮੀ ਪੱਠਲ ਤੁਹਾਡੀਆਂ ਲੋੜਾਂ ਮੁਤਾਬਕ ਵਧੀਆ ਲੋਕੇਸ਼ਨਸ ਤੇ ਬੈਸਟ ਪ੍ਰਾਈਸ ਤੇ ਘਰ ਆਸਾਨੀ ਨਾਲ ਲੈ ਕੇ ਦਿੰਦੇ ਨੇ ਰੀਅਲ ਅਸਟੇਟ ਬ੍ਰੋਕਰ ਸ਼ੰਮੀ ਪੱਠਲ ਅੱਜ ਹੀ ਕਾਲ ਕਰੋ 416-917-7763 416-917-7763

0: ਜੀ ਹਾਂ, ਵੈਰੀ ਗੁੱਡ ਮਾਰਨਿੰਗ ਜੀ। ਤੁਹਾਡਾ ਆਪਣਾ ਪ੍ਰੋਗਰਾਮ ਸੱਜਰੀ ਸਵੇਰ ਵਿਦ ਸ਼ੰਮੀ ਪੱਠਾ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੈ। ਦੋਸਤੋ, ਸਟੂਡੀਓ ਦੇ ਵਿੱਚ ਸਾਂਝ ਪਾ ਸਕਦੇ ਹੋ, ਕੋਈ ਵੀ ਅਪਡੇਟ ਦੇਣੀ ਹੈ ਤੇ 905-673-3337 9056733337 ਤੇ ਕਾਲ ਕੀਤੀ ਜਾ ਸਕਦੀ ਹੈ। ਹੇਕ ਲਾ ਕੇ ਦੇਖ ਲਈਏ, ਜੇ ਗਲਾ ਜਿਹਾ ਥੋੜ੍ਹਾ ਜਿਹਾ ਕਰਦਾ ਤੰਗ ਜਿਹਾ। ਸੋ ਇੱਥੇ ਅੱਛਾ ਸਟੂਡੀਓ 'ਚ ਇੱਥੇ ਸਾਂਝ ਪਾ ਸਕਦੇ ਹੋ। ਬਾਕੀ ਪੀਅਰਸਨ ਏਅਰਪੋਰਟ 'ਤੇ ਤਾਪਮਾਨ 19°C ਫੀਲ ਲਾਈਕ 20°C। ਕੱਲ੍ਹ ਤਾਪਮਾਨ ਨੇ, ਵਾਤਾਵਰਨ ਨੇ ਆਪਣਾ ਰੂਪ ਦਿਖਾਇਆ। ਹਾਂਜੀ, ਕੱਲ ਝੱਖੜ ਮੀਂਹ ਜਿਸ ਤਰ੍ਹਾਂ ਆਇਆ, ਕਈ ਜਗ੍ਹਾ ਗੱਡੀਆਂ ਫਸ ਗਈਆਂ, ਟੋਰਾਂਟੋ 'ਚ ਕਈ ਜਗ੍ਹਾ ਹੜ੍ਹ ਵਰਗੀਆਂ ਸਥਿਤੀਆਂ ਜਿਹੜੀਆਂ ਉਹ ਦੇਖਣ ਨੂੰ ਮਿਲੀਆਂ, ਅਤੇ ਕਈ ਜਗ੍ਹਾ ਬੱਤੀ ਹੈ ਜਿਹੜੀ ਬਿਜਲੀ ਹੈ ਉਹ ਗੁੱਲ ਹੋ ਗਈ। ਸੋ ਪੂਰੀ ਤਰ੍ਹਾਂ ਜਨ ਜੀਵਨ ਹੈ ਜਿਹੜਾ ਕੱਲ ਕਹਿ ਲਓ ਵੀ ਅਸਤ ਵਿਅਸਤ ਹੈ ਜਿਹੜਾ ਉਹ ਹੋ ਗਿਆ। ਸੋ ਜਿਸ ਹਿਸਾਬ ਦੀ ਮੀਂਹ ਹਨੇਰੀ ਹੈ ਜਿਹੜੀ ਦੱਸੀ ਗਈ, ਅਤੇ ਫੋਨ ਦੇ ਉੱਤੇ ਬਾਰ ਬਾਰ ਇਨਵਾਇਰਮੈਂਟ ਕੈਨੇਡਾ ਵੱਲੋਂ ਆ ਜਿਹੜੀਆਂ ਵਾਰਨਿੰਗਸ ਆ ਜਿਹੜੀਆਂ ਉਹ ਭੇਜੀਆਂ ਜਾ ਰਹੀਆਂ ਸੀਗੀਆਂ। ਸੋ ਚਲੋ, ਹਜੇ ਕੋਈ ਜਾਨੀ ਤਾਂ ਨੁਕਸਾਨ ਤਾਂ ਨਹੀਂ ਹਜੇ ਕੋਈ ਇੱਦਾਂ ਦੀ ਖਬਰ, ਪਰ ਮਾਲੀ ਜਿਹੜਾ ਕਈ ਜਗ੍ਹਾ ਜਿਹੜਾ ਨੁਕਸਾਨ ਹੈ ਜਿਹੜਾ ਹੋਇਆ, ਕਈ ਜਗ੍ਹਾ ਛੱਤਾਂ ਜਿਹੜੀਆਂ ਉਹ ਉੱਡ ਗਈਆਂ, ਇੰਨੀ ਤੇਜ਼ ਹਨੇਰੀ ਸੀਗੀ, ਹੇਲ ਸਟੋਰਮ ਸੀਗਾ, ਆਨ ਹੈ ਜਿਹੜੇ ਕਈ ਜਗ੍ਹਾ ਪਏ। ਇੱਕ ਟਾਈਮ ਮੈਂ ਆਪ ਸੜਕ 'ਤੇ ਸੀਗਾ, ਮੈਂ ਉਸ ਵਕਤ ਜਿਹੜਾ ਆਪਣੇ ਜਿਹੜੇ ਸ਼ੋਇੰਗਸ ਕਰਕੇ ਆ ਰਿਹਾ ਸੀਗਾ, ਅਤੇ ਮੈਂ ਤੋਂ ਗੱਡੀ ਆ ਜਿਹੜੀ ਦਿਖਦੀ ਨਹੀਂ ਸੀ ਪਈ ਅੱਗੇ, ਇੰਨੀ ਜ਼ਿਆਦਾ ਬਾਛੜ ਆ ਜਿਹੜੀ ਉਹ ਪੈ ਰਹੀ ਸੀਗੀ ਨਾ ਤੁਹਾਡੇ ਅੱਗੇ, ਕੀ ਹੈ ਬਸ ਇੱਕ ਅੰਦਾਜ਼ਾ, ਸਿਰਫ ਮਾੜੀ ਜਿਹੀ ਲਾਈਟ ਦਿਖਦੀ ਪਈ ਸੀਗੀ। ਸੋ ਇਸ ਹਿਸਾਬ ਦੇ ਜਿਹੜੀ ਕੱਲ੍ਹ ਹਨੇਰੀ ਹੈ ਜਿਹੜਾ ਝੱਖੜ ਹੈ ਜਿਹੜਾ ਇਹ ਝੁੱਲਿਆ। ਸੋ ਆਈ ਹੋਪ ਤੁਸੀਂ ਇਹ ਜਿਹੜੇ ਸਾਰੇ ਠੀਕ ਹੋਵੋਗੇ, ਅਤੇ ਕਹਿੰਦੇ ਜੇ ਕਿਸੇ ਦਾ ਫਾਇਦਾ ਨਹੀਂ ਕਰ ਸਕਦੇ ਤਾਂ ਨੁਕਸਾਨ ਵੀ ਨਾ ਕਰੋ। ਕਿਆ ਬਾਤ ਹੈ, ਇੱਦਾਂ ਦੀ ਜਦੋਂ ਸਤਰਾ ਪੜ੍ਹਦਾ ਨਾ ਇੱਕ ਮਨ ਨੂੰ ਸਕੂਨ ਜਾਂ ਸ਼ਾਂਤੀ ਜਿਹੀ ਮਿਲਦੀ ਹੈ, ਪਤਾ ਨਹੀਂ ਕਿਉਂ ਪਰ ਸ਼ਾਂਤੀ ਜੀ ਜ਼ਰੂਰ ਮਿਲਦੀ ਹੈ ਇੱਦਾਂ ਦੀ ਹੈ ਜਦੋਂ ਸਤਰਾਂ ਮੇਰੇ ਤੱਕ ਤੁਸੀਂ ਪਹੁੰਚਾਉਂਦੇ ਹੋ। ਹਰਮਨ ਭਾਈ ਹੋਣਾਂ ਨੇ ਭੇਜੀਆਂ ਇਹ ਕੁਝ ਕੁ ਸਤਰਾਂ, ਕਹਿੰਦੇ ਜੇ ਕਿਸੇ ਦਾ ਫਾਇਦਾ ਨਹੀਂ ਕਰ ਸਕਦੇ ਤਾਂ ਨੁਕਸਾਨ ਵੀ ਨਾ ਕਰੋ, ਜੇ ਕਿਸੇ ਨੂੰ ਖੁਸ਼ੀ ਨਹੀਂ ਦੇ ਸਕਦੇ ਤਾਂ ਦੁੱਖ ਵੀ ਨਾ ਦਿਓ, ਜੇ ਕਿਸੇ ਦੀ ਤਾਰੀਫ ਨਹੀਂ ਕਰ ਸਕਦੇ ਤਾਂ ਬੁਰਾਈ ਵੀ ਨਾ ਕਰੋ। ਦੀਵੇ ਨੂੰ ਘਿਓ ਉਦੋਂ ਚਾਹੀਦਾ ਜਦੋਂ ਉਹ ਜਲ ਰਿਹਾ ਹੋਵੇ, ਬੁੱਝਣ ਤੋਂ ਬਾਅਦ ਘਿਓ ਪਾਉਣਾ ਬੇਅਰਥ ਹੈ। ਇਸੇ ਤਰ੍ਹਾਂ ਹੀ ਇਨਸਾਨ ਦੀ ਕਦਰ ਸਮਾਂ ਰਹਿੰਦੇ ਕਰ ਲਵੋ, ਵਕਤ ਬੀਤ ਜਾਣ ਤੋਂ ਬਾਅਦ ਅਫਸੋਸ ਕਰਨਾ ਬੇਅਰਥ ਹੈ। ਮੂੰਹ ਵਿੱਚੋਂ ਮੰਗ ਨਿਕਲਣ ਤੋਂ ਪਹਿਲਾਂ ਜੋ ਚੀਜ਼ ਹਾਜ਼ਰ ਕਰੇ ਉਸਨੂੰ ਬਾਪੂ ਕਹਿੰਦੇ ਨੇ। ਆਪਸ ਦੇ ਵਿੱਚ ਲੜਾਈਆਂ ਕਰਨ ਤੋਂ ਬਾਅਦ ਵੀ ਆਪਣੇ ਸੁੱਖ ਦੁੱਖ ਸਾਂਝੇ ਕਰੇ ਉਸਨੂੰ ਭੈਣ ਕਹਿੰਦੇ ਨੇ, ਤੇ ਮੇਰੀਆਂ ਗਲਤੀਆਂ ਲੁਕਾਉਣ ਲਈ ਜੋ ਬਾਪੂ ਨਾਲ ਲੜੇ ਉਹਨੂੰ ਮਾਂ ਕਹਿੰਦੇ ਨੇ। ਕਿਆ ਬਾਤ ਹੈ ਜੀ, ਕਿਆ ਬਾਤ ਹੈ, ਬਹੁਤ ਬਹੁਤ ਸਾਰਿਆਂ ਦਾ ਧੰਨਵਾਦ। ਸਿੱਧੂ ਸਾਹਿਬ, ਵਾਹਿਗੁਰੂ ਜੀ, ਗੁੱਡ ਮਾਰਨਿੰਗ, ਗੁੱਡ ਮਾਰਨਿੰਗ ਭਾਜੀ ਅਮਨਦੀਪ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ। ਅੱਛਾ, ਕੁਝ ਕੁ ਸਰੋਤੇ ਆ ਜਿਨ੍ਹਾਂ ਦੇ ਨਿੱਤ ਜਿਹੜੇ ਮੈਸੇਜ ਆਉਂਦੇ ਆ, ਭਾਵੇਂ ਮੈਂ ਮੇਰੇ ਤੋਂ ਕਈ ਵਾਰ ਨਾ ਬੋਲ ਹੋ ਜਾਣ, ਪਰ ਉਹਨਾਂ ਦਾ ਇੱਕ ਰੂਟੀਨ ਬਣਿਆ ਹੋਇਆ ਵੀ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਇਹ ਮੈਸੇਜ ਭੇਜਣਾ ਹੀ ਭੇਜਣੇ। ਅਮਨਦੀਪ ਜੀ, ਆਪਣੇ ਗਗਨ ਜੀ, ਰੇਸ਼ਮ ਭਾਜੀ, ਲਖਵਿੰਦਰ ਭਾਜੀ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। 3219 ਵਾਲਿਓ, ਸਤਿ ਸ਼੍ਰੀ ਅਕਾਲ, 0981, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਤੇਜੀ ਜੀ, ਵਾਹ ਜੀ ਤੇਜੀ, ਬੜੀ ਦੇਰ ਬਾਅਦ ਅੱਜ ਆਇਆ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਭਾਜੀ, ਬਹੁਤ ਬਹੁਤ ਸਾਰਿਆਂ ਦਾ ਧੰਨਵਾਦ। ਤੁਸੀਂ ਆਪਣੇ ਮੈਸੇਜ ਆ ਜਿਹੜੇ ਮੇਰੇ ਤੱਕ ਪਹੁੰਚਾਉਂਦੇ ਹੋ, ਅਤੇ ਰੇਸ਼ਮ ਭਾਜੀ ਕਹਿੰਦੇ ਆ ਗੁੱਡ ਮਾਰਨਿੰਗ, ਹੈਪੀ ਥਰਸਡੇ, ਓਹੋ ਇਹ ਕਹਿਣਾ ਭੁੱਲ ਗਿਆ, ਹੈਪੀ ਥਰਸਡੇ ਜੀ, ਇਟਸ ਏ ਬਿਊਟੀਫੁਲ ਥਰਸਡੇ ਐਂਡ ਅਨਦਰ ਡੇ ਟੂ ਵੇਕ ਅਪ ਐਂਡ ਚੇਸ ਯੂਅਰ ਡ੍ਰੀਮਸ, ਬਿਲੀਵ ਇਨ ਯੂਅਰ ਸੈਲਫ, ਸਟੇ ਫੋਕਸਡ ਐਂਡ ਕੰਟੀਨਿਊ ਟੂ ਵਰਕ ਹਾਰਡ ਟੂਵਰਡਸ ਯੂਅਰ ਗੋਲਸ, be proud of yourself for all that you have accomplished so far, have a great day. kya baat hai, so apne aap te jehda proud hai jehda feel kariya karo, jo hun tak hai jithe tusi apne aap nu pahunchaya, utar chadha ta zindagi da hissa ne. haan ji, good morning, happy thursday. main na shuru kita, kade kade mera ji karda hunda, mere kol jehda kahaniyan da beshumar bhandar hai, ਅਤੇ ਮੈਂ ਉਹਨਾਂ ਨੂੰ ਹੁਣ ਰੂਪ ਹੈ ਜਿਹੜਾ ਇੱਕ ਵੀਡੀਓ ਦਾ ਦੇਣਾ ਚਾਹੁੰਦਾ ਹਾਂ ਨਾ। ਮੈਂ ਛੋਟੀ ਛੋਟੀ ਜਿਹੜੀਆਂ ਵੀਡੀਓਸ ਹੈ ਜਿਹੜੀਆਂ ਬਣਾਉਣੀਆਂ, ਹੁਣ ਮੈਂ ਥੋੜ੍ਹੀਆਂ ਸ਼ੁਰੂ ਕੀਤੀਆਂ ਵੀ ਉਹ ਸ਼ੇਅਰ ਕਰਿਆ ਕਰਾਂ, ਕਿਉਂਕਿ ਉਹ ਵੀਡੀਓਜ਼ ਨਾ ਸਾਨੂੰ ਜ਼ਿੰਦਗੀ ਦੇ ਅਸਲ ਜ਼ਿੰਦਗੀ ਦੇ ਵਿੱਚ ਸਾਡਾ ਮਾਰਗ ਦਰਸ਼ਨ ਕਰਦੀਆਂ ਨੇ ਅਤੇ ਸਾਨੂੰ ਸਿੱਖਿਆ ਵੀ ਦਿੰਦੀਆਂ ਨੇ। ਮੈਂ ਆਪ ਕਈ ਵਾਰ ਕੋਈ ਨਾ ਕੋਈ ਮੇਰੇ ਅੱਗੇ ਕੋਈ ਇਹੋ ਜਿਹੀ ਛੋਟੀ ਜਿਹੀ ਕਿੱਸਾ ਜਾਂ ਕਹਾਣੀ ਆ ਜਾਂਦੇ ਜੋ ਮੈਨੂੰ ਉਤਸ਼ਾਹਿਤ ਕਰ ਦਿੰਦੇ ਨੇ। ਹਾਂਜੀ, ਸੋ ਢਿੰਡਸਾ ਸਾਹਿਬ, ਵੈਰੀ ਗੁੱਡ ਮਾਰਨਿੰਗ ਸਰ, ਬਹੁਤ ਬਹੁਤ ਧੰਨਵਾਦ ਸਰ, ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਇੰਨਾ ਪਿਆਰ ਦੇਣ ਵਾਸਤੇ। ਅਤੇ ਆਓ ਮਹਿਤਾਬ ਜੀ, ਸਤਿ ਸ਼੍ਰੀ ਅਕਾਲ ਸਰਗੁਣ ਜੀ, ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਧੰਨਵਾਦ। ਬਲਤੇਜ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਧੰਨਵਾਦ ਤੁਹਾਡੇ ਜਿਹੜੇ ਮੈਸੇਜ ਹੈ ਜਿਹੜੇ ਟੱਪ ਜਿਹੜੇ ਆਉਣੇ ਸ਼ੁਰੂ ਹੋ ਗਏ। ਅੱਛਾ, ਮੈਨੂੰ ਮੈਂ ਇੱਕ ਤੁਹਾਡੇ ਨਾਲ ਗੱਲ ਸ਼ੁਰੂ ਕਰਾਂ ਅੱਜ, ਕੁਛ ਕੁ ਜਿਹੜੀਆਂ ਹੈਡਲਾਈਨਸ ਹੈ, ਫਿਰ ਉਸ ਤੋਂ ਬਾਅਦ ਸਾਡੇ ਨਾਲ ਇੱਕ ਸਾਡੇ ਜਿਹੜੇ ਪ੍ਰਾਊਡ ਸਪੋਂਸਰ ਆਪਣੇ ਬਲਵੀਰ ਕੌਰ ਜੀ, ਉਹ ਹਾਜ਼ਰੀ ਲਵਾਉਣਗੇ। ਡੈਂਟਲ ਬਾਬਤ ਹੈ ਜਿਹੜੀ ਜੋ ਅਸੀਂ ਗੱਲਬਾਤ ਕਰਦੇ, ਜਿੰਨਾ ਤੁਸੀਂ ਮਨਾ ਮੋਹੀ ਉਸਨੂੰ ਪਿਆਰ ਦੇ ਰਹੇ ਹੋ, ਅਸੀਂ ਤੁਹਾਡੇ ਬੜੇ ਧੰਨਵਾਦੀ ਹਾਂ। ਬਹੁਤ ਬਹੁਤ ਸਾਰਿਆਂ ਦਾ ਧੰਨਵਾਦ। ਇੱਕ ਮੈਨੂੰ ਦੱਸਿਓ, ਇੱਕ ਲਾਲ ਸੂਹਾ ਤੇ ਸ਼ਾਹ ਕਾਲਾ, ਇਹ ਜਿਹੜੇ ਅੱਖਰ ਹੈ ਇਹਨਾਂ ਦਾ ਮਤਲਬ ਕੀ ਹੈ? ਲਾਲ ਸੂਹਾ ਅਤੇ ਸ਼ਾਹ ਕਾਲਾ, ਇਹ ਤੁਸੀਂ ਸੁਣੇ ਹੋਣੇ ਕਿਤੇ ਨਾ ਕਿਤੇ, ਜਾਂ ਸਿਆਣਿਆਂ ਤੋਂ ਕਿਤੇ ਨਾ ਕਿਤੇ ਸੁਣਿਆ ਹੋਣਾ ਇਹ ਸ਼ਬਦ, ਪਰ ਅੱਜ ਕੱਲ੍ਹ ਹੈ ਜਿਹੜਾ ਬਹੁਤ ਘੱਟ ਇਹਨਾਂ ਸ਼ਬਦਾਂ ਦਾ ਇਸਤੇਮਾਲ ਕੀਤਾ ਜਾਂਦਾ। ਪਰ ਇਹ ਸ਼ਬਦ ਹੈ ਜਿਹੜੇ ਇਹਨਾਂ ਦੇ ਮਤਲਬ ਜਿਹੜਾ ਦੱਸਿਓ। ਅੱਛਾ, ਕੱਲ੍ਹ ਮੈਂ ਭੁੱਲ ਗਿਆ ਸੀਗਾ ਜਾਂਦੇ ਜਾਂਦੇ, ਮੈਨੂੰ ਬਾਅਦ ਚੋਂ ਮੈਸੇਜ ਆਇਆ, ਤੁਸੀਂ ਅੱਜ ਫੇਰ ਨਹੀਂ ਦੱਸ ਕੇ ਗਏ ਵੀ ਮੁਸਕਰਾਹਟਾਂ ਦੀ ਧਰਤੀ, ਜਿੱਥੇ ਦੇ ਲੋਕ ਬੜੇ ਹਸਮੁੱਖ ਹੈ, ਪ੍ਰਾਹੁਣਚਾਰੀ ਬੜੀ ਹੈ ਉਹਨਾਂ ਦੇ ਵਿੱਚ, ਉਹ ਜਿਹੜਾ ਦੇਸ਼ ਹੈ ਜੀ ਥਾਈਲੈਂਡ, ਥਾਈਲੈਂਡ ਦੇਸ਼ ਨੂੰ ਹੈ ਜਿਹੜਾ ਮੁਸਕਰਾਹਟਾਂ ਦੀ ਧਰਤੀ ਕਰਕੇ ਵੀ ਜਾਣਿਆ ਜਾਂਦਾ। ਸੋ ਇਹ ਸੀਗਾ ਆਂਸਰ, ਮੈਂ ਮਾਫੀ ਚਾਹਾਂਗਾ, ਕੱਲ੍ਹ ਜਾਂਦੇ ਜਾਂਦੇ ਮੇਰੇ ਹੀ ਦਿਮਾਗ 'ਚੋਂ ਨਿਕਲ ਗਿਆ ਸੀਗਾ, ਸੋ ਇਸ ਕਰਕੇ ਮੈਂ ਤੁਹਾਨੂੰ ਅੱਜ ਸ਼ੇਅਰ ਕਰ ਦਿੱਤਾ। ਲਾਲ ਸੂਹਾ ਅਤੇ ਸ਼ਾਹ ਕਾਲਾ, ਇਹ ਜਿਹੜੇ ਅੱਖਰ ਹੈ ਇਹਨਾਂ ਦੇ ਉੱਤੇ ਥੋੜ੍ਹੀ ਜਿਹੀ ਰੋਸ਼ਨੀ ਪਾਈਓ। ਸਟੂਡੀਓ ਦਾ ਨੰਬਰ 905-673-3337। ਸਤਨਾਮ ਭਾਜੀ, ਸਤਿ ਸ਼੍ਰੀ ਅਕਾਲ ਜੀ। ਇਹਨੂੰ
1: ਹਾਂਜੀ, ਸਤਿ ਸ਼੍ਰੀ ਅਕਾਲ ਜੀ, ਇਹਦਾ ਉਹਦਾ ਨੰਬਰ ਲਿਖਾਇਆ ਜੀ, ਮੈਂ ਹੌਲੀ ਹੌਲੀ ਲਿਖਣਾ।
0: ਕਿਹਦਾ ਨੰਬਰ ਜੀ?
1: ਤੁਹਾਡਾ।
0: ਮੇਰਾ ਨੰਬਰ ਜੀ, ਓਕੇ ਜੀ, 416
1: 917
0: 7763।
1: ਥੈਂਕ ਯੂ ਸਰ ਜੀ,
0: ਥੈਂਕ ਯੂ ਭਾਜੀ, ਥੈਂਕ ਯੂ। ਸੁਣਾ ਭਾਜੀ,
1: ਕੋ ਸੁਣਾ, ਠੀਕ ਠਾਕ ਹੈ ਜੀ?
0: ਬਹੁਤ ਵਧੀਆ।
1: ਜਨਮ ਅਸ਼ਟਮੀ ਹੈ ਜੀ
0: ਅੱਜ। ਜਨਮ ਅਸ਼ਟਮੀ ਹੈ? ਵਾਹ ਜੀ ਵਾਹ ਜੀ ਵਾਹ, ਜਨਮ ਅਸ਼ਟਮੀ ਦਾ ਬਹੁਤ ਬਹੁਤ ਮੁਬਾਰਕਾਂ ਜੀ
1: ਸਾਰੇ।
0: ਥੈਂਕ ਯੂ ਭਾਜੀ, ਥੈਂਕ ਯੂ ਅਪਡੇਟ ਕਰਨ ਵਾਸਤੇ, ਬਹੁਤ ਬਹੁਤ ਧੰਨਵਾਦ ਤੁਹਾਡਾ ਜੀ, ਬਹੁਤ ਬਹੁਤ ਧੰਨਵਾਦ। 7603 ਭਾਜੀ ਜੀ, ਇਹਨੂੰ ਹਾਂਜੀ ਸਿੱਧੂ ਸਾਹਿਬ, ਸਤਿ ਸ਼੍ਰੀ ਅਕਾਲ ਭਾਜੀ, ਸਤਿ ਸ਼੍ਰੀ ਅਕਾਲ।
1: ਲਾਲ ਸੂਹਾ ਤੇ ਮਤਲਬ ਸ਼ਾਹ ਕਾਲਾ ਬਹੁਤ ਜ਼ਿਆਦਾ ਡਾਰਕ ਜੀ, ਬਹੁਤੇ ਡਾਰਕ ਹੁੰਦਾ।
0: ਅੱਛਾ ਜੀ, ਬਹੁਤ ਜ਼ਿਆਦਾ ਡਾਰਕ ਹੋ ਜਾਏ, ਉਹ ਆਪਾਂ ਕਾਲਾ ਵੀ ਕਹਿ ਸਕਦੇ ਹਾਂ, ਪਰ ਇਹ ਅੱਖਰ ਹੈ ਜਿਹੜੇ। ਅੱਛਾ ਜੀ, ਸੋ ਇਹਦਾ ਮਤਲਬ ਬਹੁਤ ਜ਼ਿਆਦਾ ਡਾਰਕ ਹੋ ਜਾਵੇ ਉਹਨੂੰ ਸ਼ਾਹ ਕਾਲਾ ਕਹਿ ਦਿੰਦੇ ਆ, ਹਨਾ ਜੀ।
1: ਹਾਂਜੀ, ਸਿੰਦਰ ਦਾ ਗਾਣਾ ਵੀ ਕਾਲਾ ਸ਼ਾਹ ਕਾਲਾ।
0: ਹਾਂਜੀ ਹਾਂਜੀ ਹਾਂਜੀ ਹਾਂਜੀ, ਹੈਗਾ ਹੈਗਾ ਜੀ,
1: ਬਿਲਕੁਲ
0: ਗੁਡ ਮਾਰਨਿੰਗ, ਥੈਂਕ ਯੂ ਭਾਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਨਾਜਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ, ਇਹਨੂੰ ਜੀ। ਵਾਹਿਗੁਰੂ ਜੀ ਫਤਿਹ ਜੀ, ਗੁਰ ਫਤਿਹ ਭਾਜੀ ਜੀ, ਇਹਨੂੰ ਜੀ, ਸਤਿ ਸ਼੍ਰੀ ਅਕਾਲ, ਬਹੁਤ ਵਧੀਆ ਭਾਜੀ, ਬਹੁਤ ਵਧੀਆ, ਥੈਂਕ ਯੂ ਜੀ।
2: ਆਪਾਂ ਦੱਸੋ ਜੀ, ਜਿਹੜਾ ਸੀ ਕਮਿਊਨਿਟੀ ਨਿਊਜ਼ ਜੀ, ਮਤਲਬ ਦਸਤਾਰਾਂ ਬਾਰੇ।
0: ਹਾਂਜੀ ਹਾਂਜੀ,
2: ਕਿਸੇ ਨੇ ਵੀ ਕਿਸੇ ਤਰ੍ਹਾਂ ਦੀ ਪਗਵਰਨੀ ਸਿੱਖਣੀ ਹੈ, ਜਿਵੇਂ ਅੱਜ ਕੱਲ ਪਟਿਆਲਾ ਜਾਂ ਪਟਿਆਲਾ ਸਾਹਿਬ ਜਾਂ ਦੁਮਾਲਾ ਸਾਹਿਬ ਜਾਂ ਕੋਟ ਪੜਨਾ ਸਿੱਖਣਾ, ਆਪਣੀ ਸੈਚਰਡੇ ਦੀ ਕਲਾਸ ਹੁੰਦੀ ਆ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਵਿਖੇ, ਤੇ ਸੰਡੇ ਦੀ ਕਲਾਸ ਹੁੰਦੀ ਆ ਗੁਰਦੁਆਰਾ ਦਸਮੇਹ ਦਰਬਾਰ ਵਿਖੇ 3-5। ਇਸ ਤੋਂ ਇਲਾਵਾ ਜੇ ਤੁਹਾਨੂੰ ਕੋਈ ਦਸਤਾਰ ਜਾਂ ਦੁਮਾਲਾ ਨਹੀਂ ਤੇ ਉਹ ਵੀ ਪ੍ਰੋਵਾਈਡ ਕਰਾਂਗੇ। ਮੋਟਰਸਾਈਕਲ ਬਹੁਟਾਰੀ ਵੱਲੋਂ ਇਹ ਦਸਤਾਰ ਤੇ ਦੁਮਾਲੇ ਦੀਆਂ ਕਲਾਸਾਂ ਲਾਈਆਂ ਜਾਂਦੀਆਂ। ਸੋ ਮੇਰਾ ਨੰਬਰ ਹੈਗਾ 6471-1000-647-1981 ਤੇ ਕਾਲ ਕਰ ਸਕਦੇ ਆ।
0: ਭਾਜੀ ਅਸੀਂ ਬਹੁਤ ਧੰਨਵਾਦੀ ਆ ਤੁਹਾਡੇ, ਜੋ ਤੁਸੀਂ ਕਮਿਊਨਿਟੀ ਨੂੰ ਇਹ ਸੇਵਾਵਾਂ ਦੇ ਰਹੇ ਹੋ। ਦੇਖੋ ਸਮਾਂ ਕੱਢ ਕੇ, ਹਾਂਜੀ ਨਾਜਰ ਭਾਜੀ ਦੀ ਸਿਫਤ ਹੈ, ਨਾ ਇੱਕ ਵੀ ਰੁਪਈਆ ਲੈਂਦੇ, ਜੇ ਕੋਈ ਪੇਸ਼ਕ ਕਹਿੰਦਾ ਵੀ ਉਹ ਗੁਰੂ ਦੀ ਗੋਲਕ ਹੈ ਉੱਥੇ ਪਾ ਦਿਓ, ਪਰ ਨਾਜਰ ਭਾਜੀ ਵੱਖ ਵੱਖ ਗੁਰੂ ਘਰਾਂ 'ਚ ਜਾ ਕੇ ਬਹੁਤ ਸਾਰੇ ਅਣਗਿਣਤ ਬੱਚਿਆਂ ਨੂੰ ਹੈ ਜਿਹੜਾ ਪਗੜੀ ਸਿਖਾ ਚੁੱਕੇ ਨੇ, ਦੁਮਾਲੇ ਸਿਖਾ ਚੁੱਕੇ ਨੇ, ਇਹ ਭਾਜੀ ਹੋਣਾਂ ਦੀ ਪਿੱਠ ਬੋਲਦੀ ਹੈ। ਸੋ ਤੁਸੀਂ ਭਾਜੀ ਹੋਣਾਂ ਦੇ ਨਾਲ ਸੰਪਰਕ ਦੋਸਤੋ ਕਰ ਸਕਦੇ ਹੋ, ਜੇ ਤੁਸੀਂ ਚਾਹੁੰਦੇ ਹੋ ਆਪਣੇ ਬੱਚਿਆਂ ਨੂੰ, ਜੇ ਕਈ ਵਾਰ ਆਪਣੇ ਦੇ ਵਿੱਚ ਹੁੰਦਾ ਵੀ ਮੈਂ ਜਿਹੜਾ ਪੱਗ ਇੱਦਾਂ ਬੰਨਦਾ, ਮੈਂ ਹੋਰ ਥੋੜ੍ਹਾ ਜਿਹਾ ਇਸ ਨੂੰ ਹੈ ਜਿਹੜਾ ਵਧੀਆ ਰੂਪ ਦੇਣਾ ਚਾਹੁੰਦਾ ਦਸਤਾਰ ਨੂੰ, ਜਾਂ ਹੋਰ ਸਟਾਈਲ ਦੇ ਵਿੱਚ ਸਿੱਖਣਾ ਚਾਹੁੰਦਾ, ਤੇ ਨਾਜਰ ਭਾਜੀ ਹੋਣਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਨਾਜਰ ਭਾਜੀ ਇੱਕ ਵਾਰ ਨੰਬਰ ਫੇਰ ਪਲੀਜ਼ ਬੋਲ ਦਿਓ
2: ਜੀ। 6471-1000-647-1981।
0: ਥੈਂਕ ਯੂ ਭਾਜੀ, ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ। ਸੋ ਸਾਨੂੰ ਮਾਣ ਹੈ ਇਹੋ ਜਿਹੇ ਸੱਜਣਾਂ ਦਾ, ਇਹੋ ਜਿਹੇ ਸਾਡੇ ਜਿਹੜੇ ਕਮਿਊਨਿਟੀ ਦੇ ਵਿੱਚ ਸਾਡਾ ਮਾਰਗਦਰਸ਼ਨ ਕਰਦੇ ਇਹੋ ਜਿਹੀਆਂ ਸ਼ਖਸੀਅਤਾਂ ਦਾ। ਸੋ ਹਮੇਸ਼ਾ ਇੱਦਾਂ ਦੀਆਂ ਸ਼ਖਸੀਅਤਾਂ ਦਾ ਉਹ ਸਮਰਥਨ ਹੈ ਜਿਹੜਾ, ਜ਼ਰੂਰ ਕਰੋ। ਸੋ ਆਓ ਦੋਸਤੋ ਫਿਰ ਪ੍ਰੋਗਰਾਮ ਨੂੰ ਅੱਗੇ ਵਧਾਈਏ। ਅੱਛਾ ਤੁਸੀਂ ਇਹ ਜਿਹੜਾ ਮੈਨੂੰ ਇਹ ਦੱਸਿਆ ਲਾਲ ਸੂਹਾ, ਲਾਲ ਸੂਹਾ ਦਾ ਇੱਕ ਮੈਨੂੰ ਥੋੜ੍ਹਾ ਜਿਹਾ ਅਰਥ ਹੈ ਜਿਹੜਾ ਸਮਝਾ ਦਿਓ। ਸ਼ਾਹ ਕਾਲਾ ਦੱਸਿਆ, ਵੀ ਜਿਹਦਾ ਜੋ ਬਹੁਤ ਜ਼ਿਆਦਾ ਕਾਲਾ ਰੰਗ ਹੋਵੇ, ਡਾਰਕ ਕਾਲਾ, ਡਾਰਕ ਬਲੈਕ ਨੂੰ ਆ ਜਿਹੜਾ ਸ਼ਾਹ ਕਾਲਾ, ਅਤੇ ਲਾਲ ਸੂਹਾ, ਕਈ ਵਾਰ ਕਹਿੰਦੇ ਨਾ ਉਹਦੇ ਰੰਗ ਕਿਵੇਂ ਲਾਲ ਸੂਹੇ ਰੰਗ ਹੈ ਜਿਹੜਾ ਇਹਦਾ ਹੋਇਆ ਪਿਆ। ਹਾਂਜੀ, ਸੋ ਇੱਦਾਂ ਦੇ ਸ਼ਬਦ ਪਹਿਲਾਂ ਬੋਲੇ ਜਾਂਦੇ ਸੀ, ਪਰ ਅੱਜ ਕੱਲ੍ਹ ਸ਼ਾਇਦ ਇਹ ਸ਼ਬਦ ਆ ਜਿਹੜੇ ਹੌਲੀ ਹੌਲੀ ਆ ਜਿਹੜੇ ਸਾਡੀ ਵੋਕੈਬ ਤੋਂ ਆ ਜਿਹੜੇ ਅਲੋਪ ਹੋ ਗਏ ਨੇ। ਸੋ ਇੱਕ ਪਿਆਰਾ ਜਿਹਾ ਗੀਤ, ਉਸ ਤੋਂ ਪਹਿਲਾਂ ਮੈਂ ਥੋੜ੍ਹੀ ਜਿਹੀ ਹੈਡਲਾਈਨ ਸ਼ੇਅਰ ਕਰ ਦੇਵਾਂ, ਫਿਰ ਆਪਾਂ ਜਿਹੜਾ ਅੱਗੇ ਚੱਲਦੇ ਹਾਂ। ਕਹਿੰਦੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੈਨੇਡਾ ਖਿਲਾਫ਼ ਮੁੜ ਤਿੱਖਾ ਰੁੱਖ ਅਪਣਾਉਂਦਿਆਂ ਕਿਹਾ ਵੀ ਕੈਨੇਡਾ ਨੂੰ ਸਾਡੀ ਲੋੜ ਹੈ, ਸਾਨੂੰ ਉਹਨਾਂ ਦੀ ਨਹੀਂ। ਚਲੋ, ਅਤੇ ਇੱਕ ਹੈ ਜਿਹੜਾ ਉਹਨਾਂ ਨੇ ਦੋ ਚੀਜ਼ਾਂ ਹੋਰ ਜ਼ੋਰ ਦਿੱਤੀਆਂ। ਉਹਨਾਂ ਨੇ ਕਿਹਾ ਵੀ ਦੋਸ਼ ਲਾਇਆ ਇੱਕ ਤਰ੍ਹਾਂ ਕੈਨੇਡਾ 'ਤੇ, ਕਹਿੰਦੇ ਅਮਰੀਕੀ ਕਿਸਾਨਾਂ 'ਤੇ ਵੱਡੇ ਟੈਰਿਫ ਲਾਉਂਦੇ ਨੇ ਅਤੇ ਅਮਰੀਕੀ ਬੈਂਕਾਂ ਅਤੇ ਹਵਾਈ ਜਹਾਜ਼ ਕੰਪਨੀਆਂ ਲਈ ਰੁਕਾਵਟਾਂ ਪੈਦਾ ਕਰਦੇ ਨੇ। ਉਹਨਾਂ ਨੇ ਖਾਸ ਤੌਰ 'ਤੇ ਗਲਫ ਸਟ੍ਰੀਮ ਜਹਾਜ਼ਾਂ ਦੀ ਕੈਨੇਡਾ ਦੇ ਵਿੱਚ ਸਰਟੀਫਿਕੇਸ਼ਨ ਦਾ ਜਿਹੜਾ ਪਿੱਛੇ ਜਿਹੇ ਮਾਮਲਾ ਹੋਇਆ ਸੀਗਾ, ਅਤੇ ਉਸ ਵਕਤ ਕੈਨੇਡਾ ਨੇ ਵੀ ਇੱਕਦਮ ਹੈ ਜਿਹੜਾ ਦੇਖਿਆ ਵੀ ਟਰੰਪ ਸਾਹਿਬ ਨਾਰਾਜ਼ ਹੋ ਰਿਹਾ, ਅਤੇ ਸਾਰੇ ਹੀ ਉਹਨਾਂ ਨੂੰ ਫਿਰ ਸਰਟੀਫਿਕੇਸ਼ਨ ਪਾਸ ਕਰ ਦਿੱਤੀ। ਬੰਬਾਰਡੀਅਰ ਨਾਲ ਮੁਕਾਬਲੇ ਦਾ ਮੁੱਦਾ ਵੀ ਚੁੱਕਿਆ। ਹਾਲਾਂਕਿ ਅਮਰੀਕੀ ਬੈਂਕਾਂ ਨੂੰ ਕੈਨੇਡਾ ਦੇ ਵਿੱਚ ਕੰਮ ਕਰਨ ਦੀ ਇਜਾਜ਼ਤ ਨਾ ਹੋਣ ਵਾਲੇ ਟਰੰਪ ਦੇ ਦਾਅਵੇ 'ਤੇ ਤੱਥਾਂ ਨੇ ਸਵਾਲ ਖੜ੍ਹੇ ਕੀਤੇ ਨੇ ਵੀ ਭਾਈ ਉਹ ਤਾਂ ਕਰਦੇ ਪਏ ਨੇ, ਅਮਰੀਕਨ ਬੈਂਕਸ ਕਈ ਇੱਥੇ ਕੰਮ ਕਰਦੀਆਂ ਪਈਆਂ ਨੇ। ਟੋਰੋਂਟੋ ਅਤੇ GTA ਦੇ ਵਿੱਚ ਬੁੱਧਵਾਰ ਨੂੰ ਆਏ ਭਿਆਨਕ ਤੂਫਾਨ ਤੇਜ਼ ਮੀਂਹ ਅਤੇ ਗੜੇਮਾਰੀ ਨੇ ਜਨਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ। ਭਾਰੀ ਮੀਂਹ ਕਾਰਨ ਡੌਨ ਵੈਲੀ ਦੇ ਹਿੱਸੇ ਹੜ੍ਹ ਦੇ ਪਾਣੀ ਕਾਰਨ ਬੰਦ ਕਰਨੇ ਪਏ। ਹਜ਼ਾਰਾਂ ਘਰਾਂ ਅਤੇ ਕਾਰੋਬਾਰਾਂ ਦੀ ਬਿਜਲੀ ਗੁੱਲ ਹੋ ਗਈ, ਜਦਕਿ ਕਈ ਇਲਾਕਿਆਂ ਦੇ ਵਿੱਚ ਦਰਖਤ ਅਤੇ ਬਿਜਲੀ ਦੀਆਂ ਤਾਰਾਂ ਡਿੱਗਣ ਦੀਆਂ ਖ਼ਬਰਾਂ ਮਿਲੀਆਂ ਨੇ। ਉੱਥੇ ਨੀਦਰਲੈਂਡ ਦੇ ਕੇਂਦਰੀ ਬੈਂਕ ਦਾ ਨੀਦਰਲੈਂਡਸ਼ੇ ਬੈਂਕ ਨੇ ਵੱਧ ਰਹੀ ਜੀਓ ਪੋਲੀਟੀਕਲ ਅਨਸਰਟੈਨਿਟੀ ਦੇ ਮੱਦੇਨਜ਼ਰ ਆਪਣੇ 86 ਟਨ ਸੋਨੇ ਦੇ ਭੰਡਾਰ ਨੂੰ ਅਮਰੀਕਾ ਅਤੇ ਕੈਨੇਡਾ ਤੋਂ ਲੰਡਨ ਸ਼ਿਫਟ ਕੀਤਾ ਹੈ। ਇਹ ਤਬਦੀਲੀ ਮਾਰਚ ਤੋਂ ਅਗਸਤ 2026 ਵਿਚਕਾਰ ਹੋਈ ਹੈ। ਬੈਂਕ ਮੁਤਾਬਕ ਲੰਡਨ ਦੁਨੀਆ ਦੇ ਸਭ ਤੋਂ ਵੱਡੇ ਫਿਜ਼ੀਕਲ ਗੋਲਡ ਟ੍ਰੇਡਿੰਗ ਸੈਂਟਰਸ ਵਿੱਚੋਂ ਇੱਕ ਹੈ, ਜਿੱਥੇ ਸੰਕਟ ਸਮੇਂ ਸੋਨੇ ਨੂੰ ਤੇਜ਼ੀ ਦੇ ਨਾਲ ਵੇਚਣਾ ਅਤੇ ਵਰਤਣਾ ਆਸਾਨ ਹੁੰਦਾ ਹੈ। ਸੋ ਇਹ ਜਿਹੜਾ ਇਹਦੀ ਕੀਮਤ ਹੈ ਜਿਹੜੀ, ਕਹਿੰਦੇ ਨੀਦਰਲੈਂਡ ਕੋਲ ਉੱਦਾਂ 612 ਟਨ ਸੋਨਾ ਆ ਜੋ ਵੱਖ ਵੱਖ ਦੇਸ਼ਾਂ ਦੇ ਵਿੱਚ ਹੈ। ਸੋ ਨੀਦਰਲੈਂਡ ਦੇ ਵਿੱਚ ਹੈ ਜਿਹੜਾ ਇਹ 32% ਹੈ, ਇਸਦਾ ਹਿੱਸਾ ਨੀਦਰਲੈਂਡ ਦੇ ਵਿੱਚ 31% ਹੈ, ਲੰਡਨ ਦੇ ਵਿੱਚ 32% ਹੈ, ਜਦਕਿ ਅਮਰੀਕਾ ਅਤੇ ਕੈਨੇਡਾ ਦੇ ਵਿੱਚ 18.5% ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਦੁਨੀਆ ਦੇ ਸਭ ਤੋਂ ਮਹੱਤਵਪੂਰਨ ਤੇਲ ਰਸਤੇ ਸਟੇਟ ਆਫ ਹਾਰਮੋਜ਼ ਦਾ ਨਾਮ ਬਦਲ ਕੇ ਟਰੰਪ ਸਟੇਟ ਕਰ ਦਿੱਤਾ। ਇਹਦੇ 'ਤੇ ਬਹੁਤ ਸਾਰੀਆਂ ਮੀਮਸ ਵੀ ਬਣ ਰਹੇ ਨੇ ਅਤੇ ਕਈ ਜਣਿਆਂ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਵੀ ਬਣਾਈ ਵੀ ਟਰੰਪ ਸਾਹਿਬ ਦਾ ਪਤਾ ਹੀ ਨਹੀਂ ਚੱਲਦਾ। ਹਾਂਜੀ, ਗੱਲਾਂ ਜਿਹੜੀਆਂ ਇੱਦਾਂ ਦੀਆਂ ਕਰਦੇ ਨੇ ਆਪੋ ਆਪਣੇ ਵਿੱਚ ਹਾਸੋ ਹੀ ਨਹੀਂ ਹੋ ਜਾਂਦੀ। ਤੁਸੀਂ ਕਿਸੇ ਦੇਸ਼ ਦਾ ਨਾਮ ਹੈ ਜਿਹੜਾ ਬਦਲ ਕੇ, ਜਾਂ ਕਦੇ ਕਿਸੇ ਲੇਕ ਦਾ, ਕਦੇ ਕਿਸੇ ਜਿੱਥੇ ਜਲ ਡਮਰੂ ਜਿਹਨੂੰ ਕਹਿ ਦਿੰਦੇ ਆ ਸਟੇਟ ਆਫ ਹਾਰਮੋਜ਼ ਹੈ, ਹੁਣ ਉਹਦੇ ਮਗਰ ਹੋ ਗਏ ਵੀ ਉਹਨੂੰ ਆ ਟਰੰਪ ਸਟੇਟ। ਹਾਲਾਂਕਿ ਇਹ ਵਿਚਾਰ ਉਹਨਾਂ ਨੇ ਹਾਸੇ ਮਜ਼ਾਕ, ਪਰ ਤੁਹਾਨੂੰ ਪਤਾ ਕਈ ਵਾਰ ਹਾਸਾ ਮਜ਼ਾਕ ਨੂੰ ਉਹ ਸੀਰੀਅਸ ਵੀ ਲੈ ਲੈਂਦੇ ਨੇ। ਸੋ ਹਜੇ ਤਾਂ ਜਿਹੜਾ ਆਹ ਪੰਗਾ ਪਿਆ ਹੋਇਆ ਲੇਕ ਅੰਟਾਰੀਓ ਨੂੰ ਬਦਲ ਕੇ ਲੇਕ ਅਮਰੀਕਾ, ਕਹਿੰਦੇ ਖੁਦ ਰਾਸ਼ਟਰਪਤੀ ਜਾਂ ਆਫਿਸ ਤੋਂ ਆ ਜਿਹੜੀਆਂ ਕਾਲਾਂ ਗਈਆਂ ਐਪਲ ਨੂੰ ਗਈਆਂ ਜਾਂ ਹੋਰ ਕਈ ਮੈਪਸ ਨੂੰ ਗਈਆਂ ਵੀ ਭਾਈ ਤੁਸੀਂ ਆ ਜਿਹੜਾ ਨਾਮ ਬਦਲੋ, ਪਰ ਮੈਪ ਕੁਐਸਟ ਵਾਲੇ ਆ ਜਿਹੜੇ ਉਹ ਕਹਿੰਦੇ ਅਸੀਂ ਨਹੀਂ ਨਾਮ ਬਦਲਦੇ ਲੇਕ ਅੰਟਾਰੀਓ ਦਾ ਲੇਕ ਅਮਰੀਕਾ 'ਤੇ। ਅਤੇ ਉਸ ਤੋਂ ਬਾਅਦ ਮੈਪ ਕੁਐਸਟ ਹੈ ਜਿਹੜਾ ਉਹਦੇ ਜਿਹੜੀਆਂ ਐਪ ਹੈ ਉਹਦੀਆਂ ਡਾਊਨਲੋਡਸ ਆ ਜਿਹੜੀਆਂ ਵੱਧ ਗਈਆਂ ਨੇ। ਸੋ ਦੇਖ ਲਓ ਬਿਜ਼ਨਸ ਹੈ ਜਿਹੜਾ ਕਿਸ ਤਰ੍ਹਾਂ ਫਿਰ ਹੈ ਜਿਹੜਾ ਚੱਲਦਾ। ਹਾਂਜੀ, ਸੋ ਅੱਗੇ ਆ ਜਿਹੜਾ ਕੈਨੇਡਾ ਦੀ ਕਾਰਨੀ ਸਰਕਾਰ ਨੇ ਲੋਕਾਂ ਨੂੰ ਮਹਿੰਗਾਈ ਤੋਂ ਕੁਝ ਰਾਹਤ ਦੇਣ ਲਈ ਗੈਸ ਟੈਕਸ ਹੌਲੀਡੇ ਨੂੰ ਨਵੇਂ ਸਾਲ ਤੱਕ ਵਧਾਉਣ ਦੀ ਯੋਜਨਾ ਬਣਾ ਦਿੱਤੀ ਹੈ। ਅਤੇ ਪੀਆ ਪੌਲਿਵ ਸਾਹਿਬ ਨੇ ਕੱਲ੍ਹ ਪ੍ਰੈਸ ਕਾਨਫਰੰਸ ਵੀ ਕੀਤੀ ਅਤੇ ਉਹਨਾਂ ਨੇ ਕਿਹਾ ਵੀ ਇਹ ਕੰਜ਼ਰਵੇਟਿਵਸ ਵਾਲਿਆਂ ਦੀ ਜਿੱਤ ਹੈ ਕਿਉਂਕਿ ਅਸੀਂ ਸਰਕਾਰ ਦੇ ਉੱਤੇ ਲਗਾਤਾਰ ਜਿਹੜਾ ਦਬਾਅ ਪਾ ਰਹੇ ਸੀ। ਤੁਹਾਨੂੰ ਪਤਾ ਪਿੱਛੇ ਮੈਂ ਇੱਕ ਵੀਡੀਓ ਵੀ ਆਪਣੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਸੀ ਉੱਦਾਂ, ਅਤੇ ਤੁਹਾਡੇ ਨਾਲ ਖਬਰ ਵੀ ਸਾਂਝੀ ਕੀਤੀ ਸੀਗੀ ਵੀ ਜਦੋਂ ਟਰੰਪ ਸਾਹਿਬ ਨੇ ਲੇਕ ਅੰਟਾਰੀਓ ਨੂੰ ਲੇਕ ਅਮਰੀਕਾ ਦੇ ਐਗਜ਼ੈਕਟਿਵ ਆਰਡਰ ਸਾਈਨ ਕਰ ਦਿੱਤੇ ਸੀਗੇ ਤਾਂ ਡੱਗ ਫੋਰਡ ਸਾਹਿਬ ਹੈ ਜਿਹੜੇ ਉਹ 50 ਪੁਆਇੰਟ ਕੰਜ਼ਰਵੇਸ਼ਨ ਏਰੀਆ ਹਮਿਲਟਨ ਨੇੜੇ ਹੈ ਉੱਥੇ ਗਏ ਸੀਗੇ ਅਤੇ ਉੱਥੇ ਇੱਕ ਸਾਈਨ ਹੈ ਜਿਹੜਾ ਵੱਡਾ ਲਾਇਆ ਸੀ ਜਿਹਦੇ 'ਤੇ ਲਿਖਿਆ ਸੀਗਾ ਲੇਕ ਅੰਟਾਰੀਓ ਨਾਓ ਐਂਡ ਆਲਵੇਜ਼। ਹੁਣ ਇਹਦੇ ਬਾਬਤ ਹੈ ਜਿਹੜੀ ਖਬਰ ਆ ਰਹੀ ਹੈ ਵੀ ਉਸ ਸਾਈਨ ਨੂੰ ਲਾਉਣ ਵਾਸਤੇ, ਸਿਰਫ ਇੱਕ ਸਾਈਨ ਨੂੰ ਉਹ ਲਾਉਣ ਵਾਸਤੇ ਨੀਲੇ ਜਿਹੇ ਰੰਗ ਦਾ ਸੀ, $25,000 ਦੀ ਲਾਗਤ ਆਈ ਹੈ, $25,000 ਦੀ ਲਾਗਤ ਆਈ ਹੈ। ਅਤੇ ਪੈਸੇ ਟੈਕਸ ਪੇਅਰਸ ਓਬੀਅਸ ਲੈ ਉਹਨਾਂ ਦੀ ਜਿਹੜੇ ਪੇ ਕੀਤੀ ਹੈ ਅਤੇ ਉੱਥੋਂ ਹੀ ਲੱਗੇ ਆ। ਹੁਣ ਵਿਰੋਧੀ ਪਾਰਟੀਆਂ ਜਿਹੜੀਆਂ ਇਸ 'ਤੇ ਸਵਾਲ ਕੱਸ ਰਹੀਆਂ ਨੇ, ਕਹਿੰਦੇ ਵੀ 25,000 ਦਾ ਇਹ ਸਾਈਨ ਲਾਉਣਾ ਕਿੱਥੋਂ ਦੀ ਹੈ ਜਿਹੜੀ ਇਹ ਬੁੱਧੀਮਾਨੀ ਹੈ ਵੀ ਉੱਥੇ $25,000 ਆਪਾਂ ਡਾਲਰ ਹੈ ਜਿਹੜਾ ਸਿਰਫ ਇੱਕ ਸਾਈਨ 'ਤੇ ਲਗਾ ਦਿੱਤਾ ਜਾਵੇ। ਕੀ ਤੁਹਾਨੂੰ ਲੱਗਦਾ ਵੀ $25,000 ਹੈ ਜਿਹੜੀ ਟੂ ਮੱਚ ਹੈ ਵੀ ਇੱਕ ਜਿਹੜਾ ਉਹ ਸਾਈਨ ਲਾਉਣਾ, ਜਾਂ ਫਿਰ ਤੁਹਾਨੂੰ ਲੱਗਦਾ ਵੀ ਨਹੀਂ ਇੱਕ ਜਿਹੜਾ ਜਵਾਬ ਦਿੱਤਾ ਉਹ ਸਾਈਨ ਲਗਾ ਕੇ ਉਹ ਡਗਫੋਰਡ ਸਾਹਿਬ ਨੇ ਸਹੀ ਕੀਤਾ? ਪਰ ਕਈ ਇਸ ਤਰ੍ਹਾਂ ਸਵਾਲ ਹੈ ਜਿਹੜੇ ਉੱਠ ਰਹੇ ਖੜੇ ਹੋ ਗਏ ਡਗਫੋਰਡ ਸਾਹਿਬ 'ਤੇ ਵੀ ਭਾਈ ਤੁਸੀਂ $25,000 ਸਿਰਫ ਇੱਕ ਸਾਈਨ 'ਤੇ ਹੀ ਹੈ ਜਿਹੜੇ ਉਹ ਖਰਚ ਕਰ ਦਿੱਤੇ ਅਤੇ ਇਹ ਪੈਸੇ ਆ ਜਿਹੜੇ ਕਿਤੇ ਹੋਰ ਵੀ ਹੈ ਜਿਹੜਾ ਇਹਨਾਂ ਦਾ ਚੰਗੀ ਤਰ੍ਹਾਂ ਇਸਤੇਮਾਲ ਕੀਤਾ ਜਾ ਸਕਦਾ ਸੀਗਾ। ਕੈਲਡਨ ਦੇ ਵਿੱਚ ਬੱਚਿਆਂ ਨੂੰ ਕਥਿਤ ਤੌਰ 'ਤੇ ਅਗਵਾ ਕਰਨ ਦੀ ਕੋਸ਼ਿਸ਼ ਦੇ ਮਾਮਲੇ ਦੇ ਵਿੱਚ OPP ਨੇ ਟੋਰੋਂਟੋ ਦੇ 74 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਚਾਰਜ ਕੀਤਾ। ਦੋਸਤੋ ਇਹ ਖਬਰਾਂ ਅਸੀਂ ਪਹਿਲਾਂ ਵੀ ਹੈ ਜਿਹੜਾ ਤੁਹਾਡੇ ਨਾਲ ਸ਼ੇਅਰ ਕੀਤੀਆਂ, ਕਈ ਜਗ੍ਹਾ ਖੇਡ ਰਹੇ ਬੱਚਿਆਂ ਨੂੰ ਸੜਕਾਂ 'ਤੇ ਰਾਹ ਜਾਂਦੀਆਂ ਗੱਡੀਆਂ ਵੱਲੋਂ ਅਪਰੋਚ ਕੀਤਾ ਗਿਆ। ਪਰ ਆਪਣੇ ਬੱਚਿਆਂ ਨੂੰ ਹਮੇਸ਼ਾ ਜਿਹੜਾ ਆ ਜ਼ਰੂਰ ਸਮਝਾ ਕੇ ਰੱਖੋ ਜੇ ਕੋਈ ਅਜਨਬੀ ਜਾਂ ਸ਼ੱਕੀ ਵਾਹਨ ਜਾਂ ਐਮਰਜੈਂਸੀ ਹਾਲਾਤਾਂ ਦੇ ਵਿੱਚ ਹੈ ਜਿਹੜਾ ਤੁਸੀਂ ਕੀ ਕਰਨਾ ਹੈ। ਇਸ ਬਾਰੇ ਆਪਣੇ ਬੱਚਿਆਂ ਦੇ ਨਾਲ ਇੱਕ ਕਲਾਸ ਹੈ ਜਿਹੜੀ ਦੇ ਰੂਪ ਦੇ ਵਿੱਚ ਉਹਨਾਂ ਨੂੰ ਜਾਗਰੂਕ ਕਰੋ ਜੇ ਕੋਈ ਅਜਨਬੀ ਤੁਹਾਡੇ ਤੱਕ ਪਹੁੰਚਦਾ, ਕਿਉਂਕਿ ਇੱਥੇ ਦੇ ਬੱਚੇ ਕੀ ਹੈ ਬੜੇ ਸਟ੍ਰੇਟ ਫਾਰਵਰਡ ਨੇ। ਜਿੱਦਾਂ ਆਪਾਂ ਗੱਲ ਕਰਦੇ ਹਾਂ ਕੋਈ ਬੁਲਾ ਲੈਂਦਾ ਚਲੇ ਜਾਂਦੇ ਹੈ, ਕੋਈ ਕਹਿ ਦਿੰਦਾ ਕੁਛ ਉਵੇਂ ਕਰ ਵੀ ਲੈਂਦੇ ਹੈ, ਕਿਉਂਕਿ ਕਹਿੰਦੇ ਵੀ ਵੱਡਿਆਂ ਦਾ ਸਤਿਕਾਰ ਇਹੀ ਸਕੂਲਾਂ ਦੇ ਵਿੱਚ ਸਿਖਾਇਆ ਜਾਂਦਾ। ਪਰ ਆਲੇ ਦੁਆਲੇ ਦੇ ਹਾਲਾਤ ਹੈ ਜਿਹੜੇ ਹੁਣ ਬਦਲ ਰਹੇ ਆ, ਸੋ ਬੱਚਿਆਂ ਨੂੰ ਜ਼ਰੂਰ ਆਪਣਿਆਂ ਨੂੰ ਜਾਗਰੂਕ ਸੁਚੇਤ ਜ਼ਰੂਰ ਕਰੋ, ਅਤੇ ਜੇ ਬਾਹਰ ਖੇਡ ਰਿਹਾ ਤਾਂ ਕੋਈ ਨਾ ਕੋਈ ਇੱਕ ਸਿਆਣਾ ਜਿਹੜਾ ਆ ਉਹਨਾਂ 'ਤੇ ਅੱਖ ਰੱਖਣ ਵਾਸਤੇ ਆ ਜਿਹੜਾ ਬਾਹਰ ਜ਼ਰੂਰ ਹੋਣਾ ਚਾਹੀਦਾ। ਕੀ ਅਸੀਂ ਆਪਣੇ ਬੱਚਿਆਂ ਨੂੰ ਅਜਨਬੀਆਂ ਸ਼ੱਕੀ ਵਾਹਨ ਅਤੇ ਐਮਰਜੈਂਸੀ ਹਾਲਾਤਾਂ ਦੇ ਵਿੱਚ ਕੀ ਕਰਨਾ ਹੈ ਇਸ ਬਾਰੇ ਜਾਗਰੂਕ ਕਰ ਰਹੇ ਹਾਂ? ਕੀ ਤੁਸੀਂ ਆਪਣੇ ਬੱਚਿਆਂ ਨਾਲ ਇਸ ਬਾਰੇ ਗੱਲ ਕੀਤੀ ਹੈ? ਜੇ ਕੀਤੀ ਹੈ ਤਾਂ ਦੋਸਤੋ ਜ਼ਰੂਰ ਤੁਸੀਂ ਆਪਣੇ ਵਿਚਾਰ ਦਿਓ। ਅਤੇ ਕੱਲ੍ਹ ਸਵੇਰੇ ਤੁਹਾਨੂੰ ਦੱਸਿਆ ਸੀਗਾ ਬੈਂਕ ਆਫ ਕੈਨੇਡਾ ਨੇ ਕੱਲ੍ਹ ਇੰਟਰਸਟ ਰੇਟ ਬਾਬਤ ਜਿਹੜੀ ਅਨਾਊਂਸਮੈਂਟ ਕਰਨੀ ਹੈ, ਤੋ 7ਵੀਂ ਵਾਰ ਤਕਰੀਬਨ ਲਗਾਤਾਰ 2.25% 'ਤੇ ਇਸ ਸਾਲ ਹੈ ਜਿਹੜਾ ਬੈਂਕ ਆਫ ਕੈਨੇਡਾ ਨੇ ਆਪਣਾ ਓਵਰਨਾਈਟ ਪਾਲਿਸੀ ਰੇਟ ਹੈ ਜਿਹੜਾ ਹੋਲਡ ਕਰਕੇ ਰੱਖਿਆ। ਅਤੇ ਮੋਨੀਟਰੀ ਪਾਲਿਸੀ ਵੀ ਦੱਸੀ ਗਈ ਬਾਅਦ ਦੇ ਵਿੱਚ, ਗਵਰਨਰ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਉਹਦੇ ਵਿੱਚ ਵੀ ਦੱਸਿਆ ਵੀ ਜੋ ਇੱਕ ਟ੍ਰੇਡ ਵਾਰ ਚੱਲ ਰਿਹਾ ਅਤੇ ਇੱਕ ਮਿਡਲ ਈਸਟ ਜੋ ਕਨਫਲਿਕਟ ਨੇ ਉਹਦੇ ਕਰਕੇ ਬੈਂਕ ਇਸ ਟਾਈਮ ਹੈ ਜਿਹੜਾ ਵੇਟ ਐਂਡ ਵਾਚ ਦੀ ਸਥਿਤੀ ਦੇ ਵਿੱਚ ਹੈ। ਤੁਹਾਨੂੰ ਪਤਾ ਇੱਥੇ CNE ਸ਼ੋਅ ਦੇ ਵਿੱਚ ਜਿਹੜੇ ਅਮਰੀਕਾ ਤੋਂ ਵੀ ਜਹਾਜ਼ ਆਉਂਦੇ ਨੇ ਅਤੇ ਕੈਨੇਡੀਅਨ ਜਹਾਜ਼ ਵੀ ਆਪਣਾ ਕਰਤੱਵ ਜਾਂ ਏਅਰ ਸ਼ੋਅ ਹੈ ਜਿਹੜੇ ਉਹ ਦਿਖਾਉਂਦੇ ਨੇ। ਪਰ ਜੋ ਹੁਣ ਕੈਨੇਡਾ ਅਤੇ US ਵਿਚਕਾਰ ਟ੍ਰੇਡ ਟੈਂਸ਼ਨਸ ਵਧੀਆਂ ਨੇ, ਅਖੀਰਲੇ ਮੌਕੇ ਕਹਿੰਦੇ ਅਮਰੀਕੀ F-16 ਫਾਈਟਰ ਜੈਟਸ ਨੇ ਆ ਜਿਹੜਾ ਉਹਨਾਂ ਨੇ ਹਾਜ਼ਰੀ ਲਵਾਉਣ ਤੋਂ ਮਨ੍ਹਾ ਕਰ ਦਿੱਤਾ। ਏਅਰ ਸ਼ੋਅ ਦੇ ਪ੍ਰਬੰਧਕਾਂ ਮੁਤਾਬਕ ਅਮਰੀਕੀ ਟੀਮ ਨੇ ਆਖਰੀ ਸਮੇਂ ਹੋਏ ਸਕੈਜੂਲ ਬਦਲਾਅ ਕਾਰਨ ਆਪਣੀ ਹਾਜ਼ਰੀ ਹੈ ਜਿਹੜੀ ਉਹ ਰੱਦ ਕਰ ਦਿੱਤੀ ਹੈ। ਇਹ ਬਦਲਾਅ ਏਅਰ ਸ਼ੋਅ ਦੇ ਪ੍ਰਬੰਧਕਾਂ ਦੇ ਕੰਟਰੋਲ ਤੋਂ ਬਾਹਰ ਦੱਸਿਆ ਗਿਆ। ਹਾਲਾਂਕਿ F-16 ਦੀ ਗੈਰ ਹਾਜ਼ਰੀ ਨਾਲ ਹਵਾਈ ਜਹਾਜ਼ਾਂ ਦੇ ਸ਼ੌਕੀਨਾਂ ਨੂੰ ਥੋੜ੍ਹੀ ਨਿਰਾਸ਼ਾ ਹੋ ਸਕਦੀ ਹੈ, ਪਰ ਕੈਨੇਡੀਅਨ ਇੰਟਰਨੈਸ਼ਨਲ ਏਅਰ ਸ਼ੋਅ ਆਪਣੇ ਹੋਰ ਹਵਾਈ ਪ੍ਰਦਰਸ਼ਨਾਂ ਨਾਲ ਜਾਰੀ ਰਹੇਗਾ। F-16 ਦੀ ਉਡਾਨ ਇਸ ਸਾਲ ਦੇ ਸ਼ੋਅ ਦੇ ਮੁੱਖ ਆਕਰਸ਼ਣਾਂ ਵਿੱਚੋਂ ਇੱਕ ਮੰਨੀ ਜਾ ਰਹੀ ਸੀ। ਸੋ ਇਹ ਸੀਗੀਆਂ ਕੁਝ ਕੁ ਜਿਹੜੀਆਂ ਅਪਡੇਟਸ ਜੋ ਮੈਂ ਤੁਹਾਡੇ ਨਾਲ ਜਿਹੜੀਆਂ ਸਾਂਝੀਆਂ ਕੀਤੀਆਂ ਦੋਸਤੋ। ਬਾਕੀ ਤੁਸੀਂ ਕੋਈ ਖਬਰ ਦੇ ਉੱਤੇ ਆਪਣੀ ਟੀਕਾ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ ਮੋਰ ਦੈਨ ਵੈਲਕਮ, ਸਟੂਡੀਓ ਦਾ ਨੰਬਰ ਹੈ 905-673-3337 9056733337 'ਤੇ ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ। ਖੂਬਸੂਰਤ ਗੀਤ ਹੈ ਜਿਹੜਾ ਉਹ ਤੁਹਾਡੇ ਰੇਡੀਓ ਸੈੱਟ 'ਤੇ ਆ ਰਿਹਾ, ਉਸ ਤੋਂ ਪਹਿਲਾਂ 8130। ਜੀ ਐਨੂ ਜੀ, ਸਤਿ ਸ਼੍ਰੀ ਅਕਾਲ। ਬਹੁਤ ਵਧੀਆ ਭਾਜੀ, ਤੁਸੀਂ ਸੁਣਾਓ ਜੀ।
3: ਉਹ ਭਾਜੀ, ਦੋ ਬੰਦਿਆਂ ਦੀ ਲੜਾਈ ਦੇ ਵਿੱਚ ਆਪਾਂ ਪਿਸਦੇ ਜਾ ਰਹੇ ਹਾਂ, ਕਿਉਂਕਿ ਤੇਲ ਦਾ ਰੇਟ ਅੱਜ ਦਾ ਦੇਖੋ $2.50 ਨੂੰ ਡੀਜ਼ਲ ਹੋਇਆ ਪਿਆ। ਬੰਦੇ ਫਿਰ ਕਰਨਗੇ ਕੀ ਹਨ? ਇਹਨਾਂ ਦਾ ਮਤਲਬ ਆਪਾਂ ਇੰਡੀਆ ਨੂੰ ਕਹਿੰਦੇ ਹਾਂ, ਕਿਉਂਕਿ ਇੰਡੀਆ ਤੋਂ ਵੀ ਵੱਧ ਇੱਥੇ ਦਾ ਬੱਤਰ ਹੋ ਰਿਹਾ। ਜਿਹੜਾ ਬੰਦਾ ਕੰਮ ਕਰੀ ਜਾਂਦਾ ਬੇਚਾਰੇ ਨੂੰ ਕੰਮ ਹੀ ਕਰਨਾ ਪੈ ਰਿਹਾ ਹਨ, ਕਿਉਂਕਿ ਬੰਦੇ ਬੈਂਕਰਾਸੀਆਂ ਤੇ ਬੈਂਕਰਾਸੀਆਂ ਕਰ ਰਹੇ ਆ। ਕਿਉਂਕਿ ਆਪਾਂ ਕਹੀ ਚਲੋ ਆਪਣੇ ਬੰਦੇ ਟਰੈਕਿੰਗ ਦੇ ਵਿੱਚ ਕਰਕੇ ਆਪਾਂ ਨੂੰ ਟਰੈਕਿੰਗ ਦਿਸ ਰਹੀ ਆ
0: ਜੀ
3: ਭਾਜੀ, 200-300 ਕੰਪਨੀ ਰੋਜ਼ ਦੀ ਕੈਨੇਡਾ ਵਾਈਡ ਬੰਦ ਹੋ ਰਹੀ ਆ।
0: ਇਹ ਅੰਕੜੇ ਭਾਜੀ ਮੈਨੂੰ ਵੀ ਭੇਜਿਓ, ਮੈਂ ਵੀ ਇਹ ਦੇਖਣਾ ਚਾਹੁੰਦਾ ਵੀ ਤੁਹਾਡੇ ਕੋਲ ਅੰਕੜੇ ਕਿੱਥੋਂ ਆਏ ਆ, ਕਿਉਂਕਿ ਮੇਰੇ ਕੋਲ ਇਹ ਜਿਹੜੇ ਸਟੈਟਸ ਮੈਨੂੰ ਨਹੀਂ ਲੱਭਦੇ ਪਏ। ਇਹ ਜ਼ਰੂਰ ਬੇਨਾ ਸਾਂਝੇ ਕਰਿਓ, ਕਿਉਂਕਿ ਮੈਂ ਚਾਹੁੰਦਾ ਆ ਵੀ ਮੇਰੇ ਕੋਲ ਵੀ ਇੱਦਾਂ ਦੇ ਸਟੈਟਸ ਹੋਣੇ ਚਾਹੀਦੇ। ਹੈਲੋ, ਹਾਂਜੀ, ਅੱਛਾ ਠੀਕ ਹੈ
3: ਜੀ, ਪਤਾ ਨੀ ਕਿੰਨਾ ਗਿਆ ਬਾਜੀ ਤੁਹਾਨੂੰ ਟਰੈਕਿੰਗ ਤੇ ਘੁੰਮਦੇ ਆ
0: ਨਾ,
3: ਕੱਲੀ ਇੱਕ ਇੱਕ ਸੀਟ ਦੇ ਪੰਦਰਾਂ ਪੰਦਰਾਂ ਬਾਜੀ ਬੇਰੁਜ਼ਗਾਰੀ ਪੈ ਗਿਆ ਪੰਦਰਾਂ ਪੰਦਰਾਂ।
0: ਪਰ ਤੁਸੀਂ ਇੱਧਰ ਦੇਖੋ ਭਾਜੀ, ਇੱਧਰ ਇੱਧਰ ਉਸਾਰੀ ਤੇ ਉਸਾਰੀ ਚੱਲ ਰਹੀ ਹੈ ਆਪਣੇ, ਜੇ ਆਪਾਂ ਇੱਧਰਲੇ ਗੱਲ ਕਰੀਏ ਆਪਣੇ ਬ੍ਰੈਂਪਟਨ ਕੈਲਡਨ ਵੱਲ, ਇੱਧਰ ਉਸਾਰੀ ਤੇ ਉਸਾਰੀ ਚੱਲ ਰਹੀ ਹੈ। ਬੀਵਾਈਡੀ ਨੇ ਆਪਣੀ ਦਿਲਚਸਪੀ ਦਿਖਾਈ ਆ, ਜਿਹੜਾ ਆਹ ਬ੍ਰੈਂਪਟਨ ਦੇ ਵਿਚ ਸਟੈਲੈਂਟਿਸ ਵਾਲਿਆਂ ਦਾ ਪਲਾਂਟ ਹੈ, ਤੇ ਕਹਿੰਦੇ ਓਹਦੇ ਤੇ ਵੀ ਗੱਲਬਾਤ ਚੱਲ ਰਹੀ ਹੈ। ਕੀ ਤੁਹਾਨੂੰ ਲੱਗਦਾ ਜੇ ਬੀਵਾਈਡੀ ਵਰਗੀ ਜਿਹੜੀਆਂ ਚਾਈਨੀਜ਼ ਕੰਪਨੀਆਂ ਜੇ ਆਉਂਦੀਆਂ, ਓਬੀਅਸ ਜੇ ਰੁਜ਼ਗਾਰ ਹੈ ਉਹਦੇ ਨਾਲ ਵਧੇਗਾ ਤੇ ਏਦਾਂ ਦੀਆਂ ਕੰਪਨੀਆਂ ਨੂੰ ਸਰਕਾਰ ਵੱਲੋਂ ਆ ਜਿਹੜਾ ਸਪੋਰਟ ਕਰਨੀ ਚਾਹੀਦੀ ਹੈ
3: ਭਾਈ। ਬੀਵਾਈਡੀ ਜਿਹੜੀ ਅਸਲ ਵਿੱਚ ਕੰਪਨੀਆਂ ਤੋਂ ਬੰਦ ਕਰਤੀ ਆ,
0: ਪਹਿਲਾਂ ਇਹਨਾਂ ਨੇ ਬੱਸਾਂ ਬਣਾਉਣ ਤੋਂ ਸ਼ੁਰੂਆਤ ਕੀਤੀ ਸੀਗੀ, ਹਨਾ ਜੀ, ਏਦੀ ਹੋਇਆ ਸੀ। ਪਹਿਲਾਂ ਜਿਹੜੀਆਂ ਸਰਕਾਰੀ ਬੱਸਾਂ ਆ ਉੱਥੋਂ ਬਣਾਉਣ ਤੋਂ, ਇਹਨਾਂ ਦਾ ਨਿਊ ਮਾਰਕੀਟ ਦੇ ਵਿੱਚ ਇੱਕ ਉਹ ਸੀਗਾ ਇਹਨਾਂ ਦੇ ਕਾਰਖਾਨਾ ਜਿਹਾ, ਉੱਥੋਂ ਸਟਾਰਟ ਕੀਤਾ ਸੀਗਾ, ਤੇ ਬਾਅਦ ਦੇ ਵਿੱਚ ਜਿਹੜਾ ਹੌਲੀ ਹੌਲੀ ਇਹ ਬੰਦ ਕਰ ਦਿੱਤਾ। ਪਰ ਹੁਣ ਇੱਕ ਦੁਬਾਰਾ, ਕਿਉਂਕਿ ਭਾਜੀ ਉਹ ਟੈਰਿਫ ਜਿਹੜੇ ਲੱਗ ਗਏ ਸੀਗੇ ਨਾ, ਕਿਉਂਕਿ ਕਹਿੰਦੇ ਵੀ ਜੇ ਉਹ ਬੱਸ ਖਰਾਬ ਹੋ ਜਾਂਦੀ ਸੀ ਉਹਦੇ ਪਾਰਟ ਆਉਣ ਨੂੰ ਕਈ ਕਈ ਸਮਾਂ ਲੱਗ ਜਾਂਦਾ ਸੀਗਾ
3: ਭਾਜੀ। ਹੁਣ ਚਾਈਨਾ ਤੋਂ ਸਮਾਨ ਆਊਗਾ ਉਹ ਕਿੰਨਾ ਟਾਈਮ ਲੱਗੂਗਾ?
0: ਜੇ ਤਾਂ ਭਾਜੀ ਜੇ ਤਾਂ
3: ਜਿਹੜੀ ਗੱਡੀ ਆਪਾਂ ਗੱਲ ਤਾਂ ਇਹ ਆਪਾਂ ਨੂੰ ਚਾਈਨੀ ਸਮਾਨ ਜੇ ਤਾਂ ਸਸਤਾ ਮਿਲੂਗਾ, ਹੁਣ ਉਹ ਗੱਡੀ ਦੀ ਕੀਮਤ 60,000 ਆ ਜਿਹੜੀ ਇੱਥੇ ਪਹੁੰਚ ਰਹੀਆਂ, 60,000 ਦੀ ਜਿਹੜੀ ਮਰਜ਼ੀ ਗੱਡੀ ਲੈ ਲਓ ਇੱਥੋਂ ਕੈਨੇਡਾ ਤੋਂ, ਹੋਂਡਾ ਲੈ ਲਓ, ਟੋਇਟਾ ਲੈ ਲਓ, ਕਿ ਜਿਹੜੀ ਮਰਜ਼ੀ ਗੱਡੀ ਲਓ 60,000 ਦੀ ਕੀਮਤ।
0: ਅੱਛਾ ਤੁਸੀਂ ਬੀਵਾਈਡੀ ਦੀ ਗੱਡੀ ਆ ਕੋਈ ਸੜਕ ਤੇ ਦੇਖੀ ਹਜੇ? ਮੈਂ ਤਾਂ ਨਹੀਂ ਦੇਖੀ, ਪਤਾ ਨਹੀਂ ਸ਼ਾਇਦ ਮੇਰਾ ਧਿਆਨ ਨਹੀਂ ਗਿਆ।
3: ਆਈਆਂ ਕੁਛ ਟਰਾਈਆਂ ਗੱਡੀਆਂ, 60-65 ਗੱਡੀਆਂ ਆਈਆਂ ਜਿਹਦੇ ਲਈ ਭਾਜੀ ਕੀਮਤ ਇਹਨਾਂ ਗੱਡੀਆਂ ਨੂੰ ਵਧਿਆ, ਫਾਇਦਾ ਕੀ ਹੋਇਆ ਆਪਾਂ ਨੂੰ?
0: ਆਹੋ ਦੱਸਿਆ ਤੇ ਇਹ ਗਿਆ ਸੀਗਾ 25-35-30-35,000 ਦੀਆਂ ਕੀਮਤ ਵਾਲੀਆਂ ਗੱਡੀਆਂ ਜਿਹੜੀਆਂ ਇਲੈਕਟ੍ਰਿਕ ਗੱਡੀਆਂ ਆਉਂਦੀਆਂ,
3: 30,000 ਚ ਪਹੁੰਚ ਹੋਊਗੀ ਘਰ ਤੁਹਾਡੇ, ਤੇ ਬੰਦੇ ਤਾਂ ਕੁਛ ਵੀ ਚੱਲ ਅੱਧੀ ਕੀਮਤ ਚ।
0: ਹੁਣ
3: ਭਾਜੀ ਉਹ $60,000 ਦੀ ਗੱਡੀ ਆ,
0: ਇਹਦੇ ਤੇ ਵੀ ਮੈਂ ਨਾ ਭਾਜੀ ਆਪਣਾ ਗੱਲ ਤਾਂ ਸੁਣੋ, ਇਹਦੇ ਤੇ ਵੀ ਮੈਂ ਥੋੜਾ ਜਿਹਾ ਰਿਸਰਚ ਕਰਕੇ ਨਾ ਇਹਦੇ ਤੇ ਟੋਪਿਕ ਲੈ ਕੇ ਆਵਾਂਗਾ, ਫਿਰ ਆਪਾਂ ਇਹਦੇ ਤੇ ਗੱਲਬਾਤ ਕਰਾਂਗੇ। ਠੀਕ ਹੈ ਜੀ, ਥੈਂਕ ਯੂ।
3: ਮਰਜ਼ੀ ਲੈ ਆਓ ਭਾਜੀ, ਆਪਾਂ ਟਾਇਰ ਚੈੱਕ ਕਰ ਲਿਆਵਾਂਗੇ ਦੋਨੇ ਸਰਕਾਰਾਂ। ਮੰਟਾਰੀ ਵਾਲੀ ਹੈ, ਮੰਟਾਰੀ ਵਾਲੇ ਦਾ ਰੌਲਾ ਪਾਉਂਦਾ ਵੀ ਲਿਆਉਣੀਆਂ ਚਾਹੀਦੀਆਂ ਨੇ, ਕਿਉਂਕਿ ਇਹ ਆ ਵੀ ਹੁਣ ਆਪਣੀ ਜਿਹੜੀ ਸਾਰੀ ਜਿਹਨਾਂ ਕੋਲ ਟੈਸਲਾ ਆ, ਅਮੈਰੀਕਾ ਵਾਲੇ ਕੋਲ ਸਾਰੇ ਕੋਲ ਟੈਕਨੋਲੋਜੀ ਆ
0: ਭਾਈ। ਟੈਸਲਾ ਨੇ ਤਾਂ ਚਾਈਨਾ ਚ ਖੋਡਿਆ, ਅੱਧੀਆਂ ਗੱਡੀਆਂ ਤਾਂ ਉੱਥੋਂ ਆ ਰਹੀਆਂ ਨੇ, ਟੈਸਲਾ ਹੁਣ ਚਾਈਨਾ ਤੋਂ ਵੀ ਆ ਰਹੀਆਂ ਨਾ, ਉਹ ਵੀ ਵਿੱਚ ਇਨਕਲੂਡ ਹੋ ਰਿਹਾ।
3: ਹਾਂਜੀ
0: ਜੀ, ਚਲੋ ਥੈਂਕ ਯੂ ਭਾਜੀ, ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ। ਮੈਂ ਅਗਲੀ ਕਾਲ ਕੁਇਕਲੀ ਕਾਲਸ ਲੈਣੇ ਆਪਾਂ, ਗੋਸਲ ਸਾਹਿਬ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ
4: ਭਾਜੀ। ਸਤਿ ਸ਼੍ਰੀ ਅਕਾਲ,
0: ਸਤਿ ਸ਼੍ਰੀ ਅਕਾਲ ਜੀ
4: ਭਾਜੀ। ਕੱਲ ਸਿਟੀ ਨਿਊਜ਼ ਤੇ ਇੱਕ ਖਬਰ ਦੇਖੀ ਤੁਸੀਂ, ਕੈਲਗਿਰੀ ਪੁਲਿਸ ਨੇ ਅਲਵਾ ਉਧਰ ਮੈਨੀਟੋਬਾ ਅਲਬਰਟਾ ਵਾਲੀ ਸਾਈਡ ਇੱਕ ਬੰਦਾ ਫੜਿਆ ਡਰੱਗ ਚ, ਉਹਦੇ ਤੋਂ $2 million ਕੈਸ਼ ਉਹਨਾਂ ਨੂੰ ਗਿਣਦੇ ਆ ਨੂੰ ਕਿੰਨੇ ਘੰਟੇ ਲੱਗ ਗਏ, ਕਿੰਨਾ ਪੈਸਾ ਕਿੰਨਾ ਡਰੱਗ ਫੜਿਆ ਬੰਦੇ,
0: ਸਹੀ ਗੱਲ,
4: ਉਹਨਾਂ ਨੂੰ ਮਸ਼ੀਨਾਂ ਮੰਗਾਉਣੀਆਂ ਪਈਆਂ ਕੈਸ਼।
0: ਕਿੰਨੀ ਖੇਪ ਆ ਜਿਹੜੀ ਉਹ ਲੰਘ ਗਈ ਹੋਵੇਗੀ ਜੋ ਇਸ ਟਾਈਮ ਸੜਕਾਂ ਦੇ ਵਿੱਚ ਘੁੰਮ ਰਹੀ ਹੋਊਗੀ।
4: ਹਾਂਜੀ, ਮੈਨੂੰ ਉਹ ਬੰਦਾ ਇੱਕ ਜਿਹੜਾ ਮੁੰਡਾ ਪਿੱਛੇ ਤੇ ਇੰਟਰਵਿਊ ਨੀ ਸੁਣੀ ਸੀ, ਅਲੱਗ ਅਲੱਗ ਰੇਡੀਓ ਤੇ ਬੋਲਦਾ ਸੀ, ਉਹਨੂੰ ਟਿਕਟੋਕ ਤੇ ਵੀ ਉਹਦੀ ਬਹੁਤ ਵੀਡੀਓ ਆਉਂਦੀਆਂ, ਉਹਨੂੰ ਮੈਂ ਫੋਲੋ ਕੀਤਾ ਟਿਕਟੋਕ ਤੇ, ਹਨਾ ਉਹ ਇਹੀ ਗੱਲਾਂ ਕਹਿ ਰਿਹਾ, ਕਹਿੰਦਾ ਹਜ਼ਾਰਾਂ ਹੀ ਬੰਦੇ ਪਤਾ ਹੀ ਨੀ ਜਿਹਨਾਂ ਨੂੰ ਟ੍ਰੇਲਰਾਂ ਚ ਕੀ ਲੱਦ ਕੇ ਨਿਕਾਈ ਜਾਂਦੇ ਕੰਪਨੀ ਵਾਲੇ ਕੀ ਨਹੀਂ, ਹਨਾ
0: ਜਿਹੜਾ ਫੜ ਹੋਇਆ ਸੀ ਕਹਿੰਦਾ ਸਾਨੂੰ ਪਤਾ ਨੀ ਸੀਗਾ, ਹਨਾ ਬਾਅਦ ਦੇ ਵਿੱਚ ਫਿਰ
4: ਹੋਰ ਮੁੰਡੇ ਬਹੁਤ, ਕਹਿੰਦਾ ਲੰਡਨ ਸਾਰਨੀਆਂ ਉਹਨੇ ਕਈ ਜੇਲਾਂ ਦੇ ਨਾਂ ਨੂੰ ਲਏ, ਕਹਿੰਦਾ ਬਹੁਤ ਅੰਦਰ ਬੈਠੇ, ਹਨਾ
0: ਜੀ ਜੀ ਜੀ ਜੀ ਜੀ।
4: ਤੇ ਆ ਟਰੰਪ ਸਾਹਿਬ ਭਾਜੀ $1.5 trillion ਹੋਰ ਮੰਗ ਰਹੇ ਆ, ਕਹਿੰਦੇ ਵੀ ਸਾਨੂੰ ਦੋ ਤੇ ਲੜਾਈ, ਕਹਿੰਦੇ ਅਸੀਂ ਤਾਂ ਹਲੇ ਲੰਬਾ ਕੰਮ ਖਿੱਚਾਂਗੇ ਇਹ। ਹਾਂਜੀ, ਉਧਰ ਤਾਇਵਾਨ ਤੇ ਚਾਈਨਾ ਵਾਲੇ ਬੜੇ ਗਰਮ ਹੋਏ, ਕਿਤੇ ਉਹ ਪਟਾਕੇ ਨੀ ਪੈ ਜਾਂਦੇ, ਹੁਣ ਨਵੀਂ ਜੰਗ ਨੀ ਸ਼ੁਰੂ ਮਿਲ ਜਾਂਦੀ। ਇੰਡੀਆ ਵਾਲੇ ਉਧਰ ਬ੍ਰੈਕਸ ਬੈਂਕਾਂ ਖੋਲਣ ਨੂੰ ਫਿਰਦੇ ਆ, ਕਿਤੇ ਟਰੰਪ ਸਾਹਿਬ ਪਾਕਿਸਤਾਨ ਨੂੰ ਨੀ ਇੰਡੀਆ ਦੇ ਨਾਲ ਲੜਾ ਦਿੰਦੇ, ਪੈਸਾ ਦੇ ਕੇ ਮੋਟਾ ਚੱਕੋ ਪੈਸਾ, ਇਹ ਕੰਮ ਟਰੰਪ ਖਰਾਬੀ ਕਰੂਗਾ ਭਾਜੀ, ਹਿਸਾਬ ਜਿਹਾ ਨਾ ਚੱਲਿਓ।
0: ਚਲੋ ਮਿਡ ਟਰਮ ਇਲੈਕਸ਼ਨ ਆ ਜਿਹੜੀਆਂ ਹੁਣ ਕੀ ਕਹਿੰਦੀਆਂ ਇਹਦੇ ਤੇ ਜਿਹੜੇ ਦੇਖਦੇ ਆ, ਹਨਾ ਭਾਜੀ ਉਹ ਵੀ ਆ ਗਈਆਂ ਹੁਣ।
4: ਕਿਉਂਕਿ ਥੋੜਾ ਹਿਸਾਬ ਜੇ ਇਹਨਾਂ ਲੋਕਾਂ ਨੂੰ ਕਹਿੰਦੇ ਚੱਲੇ ਚੱਲਿਓ
0: ਜੀ,
4: ਕਿਉਂਕਿ ਹਾਲਾਤ ਵਧੀਆ ਨੀ ਲੱਗਦੇ. ਆ ਤੇਲ ਦੀ ਖਬਰ ਦੇਖਿਆ, ਡੀਜ਼ਲ 275 ਤੱਕ ਕਹਿੰਦੇ ਜਾ ਸਕਦਾ ਹੁਣ ਟਾਈਮ ਚ, $10 ਤੋਂ ਲੈ ਕੇ 275 ਤੱਕ.
0: ਅੱਛਾ, ਦੂਜੇ ਪਾਸੇ ਜਿਹੜਾ ਟਰੰਪ ਸਾਹਿਬ ਕਹਿ ਰਹੇ ਵੈਨਜ਼ੂਏਲਾ ਤੋਂ ਤੇਲ ਆ ਜਾਂਦਾ ਤੇ ਜਲਦੀ ਆ ਜਿਹੜੀ ਇਹਨਾਂ ਦੀ ਕੀਮਤ
4: ਅਮਰੀਕਾ ਚ, ਉਹ ਅਮਰੀਕਾ ਚ ਆਉਣਾ,
0: ਸਾਡੇ ਤਾਂ ਅਮਰੀਕਾ ਚੋਂ ਜਾਂਦਾ ਭਾਜੀ, ਸਾਡੇ ਕਿਹੜਾ ਤੇਲ ਆ ਜਿਹੜਾ ਦੁਬਈ ਤੋਂ ਆਉਂਦਾ.
4: ਨਹੀਂ ਭਾਜੀ, ਆਪਣਾ ਤੇਲ ਜਾਂਦਾ ਨਾ ਉਹੀ ਸਾਫ ਕਰਕੇ ਆਉਂਦਾ.
0: ਹਾਂ, ਉਹੀ ਮੈਂ ਕਹਿੰਦਾ ਸਾਡਾ ਤਾਂ ਇਧਰੋਂ ਹੀ ਆਉਂਦਾ.
4: ਜੇ ਇਹਨੇ ਇਧਰੋਂ ਘਟਾ ਤਾ ਲੈਣਾ, ਫੇਰ ਕੀ ਕਰਾਂਗੇ ਆਪਾਂ? ਇਹ ਉਧਰੋਂ ਆਪਣੇ ਸੈਟਰ ਆ ਨਾ ਤੇਲ, ਇਹਨੇ ਕਬਜ਼ਾ ਹੀ ਤਾਂ. ਉਹ ਦੇਖੋ ਭਾਜੀ, ਉੱਥੇ ਚਾਈਨਾ ਨੇ ਰਸ਼ੀਆ ਨੇ ਇਨਵੈਸਟਮੈਂਟ ਕੀਤੀ, ਕਬਜ਼ਾ ਇਹਨੇ ਜਾ ਕੇ ਕਰ ਲਿਆ. ਇਹ ਤਾਂ ਧੱਕਾ ਹੀ ਆ ਚੱਲਦਾ ਫੇਰ ਜੱਟ ਦਾ.
0: ਜੀ ਜੀ, ਧੱਕਾ ਸਾਡਾ ਧੱਕਾ, ਗੀਤ ਨੀ
4: ਕਹਿਣਾ ਨੀ.
0: ਹਾਂ, ਤਾਂ ਕਰਦੇ ਧੱਕਾ ਜੀ. ਬਹੁਤ ਬਹੁਤ ਧੰਨਵਾਦ ਗੁਰਸੋ ਦਾ, ਬਹੁਤ ਬਹੁਤ ਧੰਨਵਾਦ. ਮਨਦੀਪ ਜੀ, ਸਤਿ ਸ਼੍ਰੀ ਅਕਾਲ.
5: ਹੋਰ ਭਾਜੀ, ਸਤਿ ਸ਼੍ਰੀ ਅਕਾਲ ਜੀ.
0: ਸਤਿ ਸ਼੍ਰੀ ਅਕਾਲ ਜੀ.
5: ਹਾਲਾਤ ਤਾਂ ਭਾਜੀ ਬਹੁਤ ਨਾਜ਼ੁਕ ਬਣਦੇ ਜਾ ਰਹੇ ਆ, ਸਲਕ ਤੋਂ ਹੀ ਚੱਲੀ ਜਾਂਦਾ ਕੰਮ. ਮੈਂ ਟੂਟਲ ਕੰਪਨੀ ਚ ਕਰਦਾ ਆ ਕੰਮ.
0: ਅੱਛਾ ਜੀ.
5: ਤੇ ਪਤਾ ਨੀ ਵੀ ਕਿੰਨੀਆਂ ਕੁ ਕੰਪਨੀਆਂ ਜਿਹੜੀਆਂ ਜਿਹੜੀਆਂ ਛੋਟੀਆਂ ਛੋਟੀਆਂ ਕੰਪਨੀਆਂ, ਚਾਰ ਚਾਰ ਪੰਜ ਪੰਜ ਟਰੱਕਾਂ ਵਾਲੀਆਂ, ਵਾਕਈ ਬਹੁਤ ਜ਼ਿਆਦਾ ਬੰਦ ਹੋ ਗਈਆਂ ਸੀ. ਮਤਲਬ ਟਰੱਕ ਚੱਕਦੇ ਆ ਜਿਹੜਾ ਬੇਲੀਫ ਨਾਲ ਕੰਮ ਕਰਦੇ ਹਨ, ਤੇ ਉਹ ਟਰੱਕ ਤਾਂ ਚੱਕੀ ਜਾਂਦੇ, ਨਾਲ ਹੁਣ ਮਸ਼ੀਨਾਂ ਦਾ ਕੰਮ ਵੀ ਚੱਲ ਪਿਆ, ਜਿੱਦਾਂ ਕੰਸਟਰਕਸ਼ਨ ਵਾਲੀਆਂ ਮਸ਼ੀਨਾਂ, ਜੇ ਕਿਸੇ ਕਈਆਂ ਦੇ ਆਪਣੇ ਬਿਜ਼ਨਸ ਹੈ ਨਾ, ਹੁਣ ਘਰਾਂ ਦਾ ਕੰਮ, ਕਿਉਂਕਿ ਪੈਸੇ ਯਾਨੀ ਕਿ ਕੰਮ ਹੀ ਨੀ ਕਰਾ ਰਿਹਾ
0: ਜੀ,
5: ਉਹ ਚੀਜ਼ ਕਰਕੇ ਥੋੜਾ ਜਿਹਾ ਇੱਕ ਕੁਛ ਹੁਣ ਬੈਂਕ ਵੀ ਥੋੜਾ ਜਿਹਾ ਜ਼ਿਆਦਾ ਮਤਲਬ ਪੈਰਵਾਈ ਕਰਨ ਲੱਗ ਗਏ ਹਨ.
0: ਬੈਂਕ ਦਾ ਬਹੁਤ ਸਖਤ ਹੈ ਜੀ.
5: ਹਾਂਜੀ ਹਾਂਜੀ, ਵੀ ਕਿਸੇ ਨੂੰ ਪੈਸਾ ਵੀ ਨੀ ਮਿਲ ਰਿਹਾ ਏਡਾ ਈਜ਼ੀ ਜੇ ਹਿਸਾਬ ਲਾਇਆ ਜਾਵੇ
0: ਜੀ ਜੀ.
5: ਉਹਦੇ ਚੱਕਰ ਚ ਬਹੁਤ ਜ਼ਿਆਦਾ ਹੀ ਕੰਮ ਖਰਾਬ ਆ
0: ਜੀ ਜੀ.
5: ਪਿਲਰ ਵੀ ਟਰੱਕ ਵੀ ਕੋਈ ਕੰਪਨੀਆਂ ਮਾਲਕ ਦਾ ਕੋਈ ਛੱਡ ਕੇ ਨੀ, ਤੁਹਾਨੂੰ ਦੇ ਹੁੰਦਾ ਵੀ ਡੈਕ ਦਾ ਗੇੜਾ ਲੱਗਦਾ ਤਾਂ ਚੱਲ ਮੈਂ ਉਹਦਾ ਵਿੱਚ ਲਾ ਹੀ ਲਵਾਂ ਨਾ
0: ਜੀ ਜੀ ਜੀ. ਗੇਮਾਂ ਬਹੁਤ ਚੱਲੀਆਂ ਭਾਜੀ, ਗੇਮਾਂ ਬਹੁਤ ਪਾਈਆਂ ਗਈਆਂ.
5: ਹਾਂਜੀ ਹਾਂਜੀ, ਉਹੀ ਚੀਜ਼ ਨੇ ਥੋੜਾ ਜਿਹਾ ਕੰਮ ਜਿਆਦਾ ਕਰਤਾ ਆ
0: ਜੀ ਜੀ.
5: ਬੈਂਕ ਵੀ ਤਾਂ ਹੀ ਜਿਆਦਾ ਸਖਤ ਹੋ ਗਿਆ ਨਾ
0: ਜੀ. ਬਿਲਕੁਲ,
6: ਕਿੰਨਾ ਪਿਆਰ ਕਰਦੇ ਬਾਈ ਤੁਹਾਨੂੰ, ਹਾਈਵੇ ਤੇ ਹੁੰਦੇ ਡਰਾਈਵਰ ਜਦੋਂ ਕਾਲ ਨਹੀਂ ਹੁੰਦੀ, ਜੇ ਵੀ ਰਹਿਣਾ ਚੱਲਦੀ ਟੀਮ ਦੇ ਚੱਲਦੇ ਆ
0: ਜੀ ਜੀ.
6: ਇਹਨਾਂ ਦੀ ਕਾਲਾਂ ਮੈਂ ਸਪੈਸ ਲਾਈਆਂ ਬਾਈਆਂ ਦੀਆਂ.
0: ਵਾਹ ਜੀ,
6: ਸਾਡੀ ਕੰਪਨੀ ਚ.
0: ਵਾਹ ਜੀ ਵਾਹ,
6: ਮੈਂ ਇਹੀ ਕਹਿਣਾ ਸੀ ਬਾਈ ਜੀ, ਤੁਹਾਡੇ ਦੇ ਵਿਚਾਰ ਬਹੁਤ ਹੀ ਹੁੰਦੇ ਆ
0: ਜੀ. ਥੈਂਕ ਯੂ ਰੇਸ਼ਮ ਭਾਜੀ,
6: ਸਤਿ ਸ਼੍ਰੀ ਅਕਾਲ ਬਾਈ, ਸਤਿ ਸ਼੍ਰੀ ਅਕਾਲ
0: ਜੀ. ਬਹੁਤ ਬਹੁਤ ਧੰਨਵਾਦ ਤੁਹਾਡੇ ਸਾਰਿਆਂ ਵੀਰਾਂ ਦਾ, ਜੋ ਤੁਸੀਂ ਸਾਡੇ ਵੀਰ ਭੈਣ ਜਿੰਨੇ ਵੀ ਸਾਨੂੰ ਸੁਣਦੇ ਆ ਸਪੋਰਟ ਕਰਦੇ ਹੋ. ਤੁਹਾਡੇ ਨਾਲ ਹੀ ਆ ਜਿਹੜੇ ਸਾਰੇ ਪ੍ਰੋਗਰਾਮ ਆ ਜਿਹੜੇ ਉਹ ਹਰਮਨ ਪਿਆਰੇ ਹੁੰਦੇ ਆ, ਤੇ ਕੋਸ਼ਿਸ਼ ਇਹੀ ਹੁੰਦੀ ਹੈ ਵੀ ਚਲੋ ਜਿੰਨਾ ਵੀ ਹੋ ਸਕੇ ਜਿੰਨੀ ਕੁ ਦੇਰ ਬੈਠੇ ਆ ਵੱਧ ਤੋਂ ਵੱਧ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚਾਈ ਜਾਵੇ, ਤੇ ਜੋ ਇਨਫੋਰਮੇਸ਼ਨ ਦੇ ਵਿੱਚ ਤੁਸੀਂ ਤੜਕਾ ਲਾ ਦਿੰਦੇ ਹੋ ਉਹ ਪ੍ਰੋਗਰਾਮ ਨੂੰ ਚਾਰ ਚੰਦ ਲਾ ਦਿੰਦੇ ਆ. ਅਮਰੀਕ ਭਾਜੀ, ਕਿਆ ਬਾਤ ਹੈ, ਵੈਲਕਮ, ਸਤਿ ਸ਼੍ਰੀ ਅਕਾਲ ਭਾਜੀ.
7: ਸ਼ਮੀ ਸਾਹਿਬ, ਸਤਿ ਸ਼੍ਰੀ ਅਕਾਲ ਸਾਰੇ ਹੀ ਸਰੋਤਿਆਂ ਨੂੰ, ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਭਾਜੀ.
0: ਸਤਿ ਸ਼੍ਰੀ ਅਕਾਲ ਜੀ.
7: ਸ਼ਮੀ ਸਾਹਿਬ, ਆਪਾਂ ਗੱਲ ਤਾਂ ਕਰਦੇ ਹਾਂ ਵੀ ਕਿੰਨੇ ਵੀ ਸਰੋਤੇ ਸਾਡੇ ਬਹੁਤ ਸੋਹਣੀਆਂ ਗੱਲਾਂ ਕਰਦੇ ਗਏ ਆ. ਵੀ ਦੇਖੋ, ਜਦੋਂ ਵੀ ਆਪਾਂ ਗੱਲਾਂ ਕਰਦੇ ਹਾਂ, ਕਦੇ ਠੰਡੀਆਂ ਹਵਾਵਾਂ ਵੀ ਆਉਣਗੀਆਂ ਜਾਂ ਗਰਮੀ ਆਉਣਗੀਆਂ, ਹਰ ਕਦੇ ਸ਼ਮੀ ਸਾਹਿਬ ਜਿਹੜੇ ਵੀ ਬੰਦੇ ਦੇ ਨਾ ਵਿਚਾਰ ਸੁਣਦੇ ਆ ਨਾ, ਹਰ ਇੱਕ ਬੰਦਾ ਨਾ ਆਪਣੇ ਮੂੰਹ ਚ ਹੀ ਗੱਲਾਂ ਕਰੀ ਜਾਂਦਾ, ਜਿੱਦਾਂ ਬਹੁਤ ਅੰਦਰੋਂ ਦੁਖੀ ਹੁੰਦਾ ਬੰਦਾ, ਆਤਮਾ ਜਿੱਦਾਂ ਬੰਦੇ ਦੇ ਨਾ. ਕਿਉਂਕਿ ਅੱਜ ਤੋਂ ਤੁਸੀਂ 40-45 ਸਾਲ ਪਹਿਲਾਂ ਲਾ ਲਓ ਨਾ ਭਾਜੀ, ਸਾਨੂੰ ਵੀ 30-32 ਸਾਲ ਹੋਏ ਇੱਥੇ ਆਏ ਨੂੰ ਨਾ, ਉਹ ਗੱਲਾਂ ਪਹਿਲੀਆਂ ਨਹੀਂ ਰਹੀਆਂ ਸ਼ਮੀ ਸਾਹਿਬ. ਤੁਸੀਂ ਜਿੰਨੇ ਮਰਜ਼ੀ ਸਰੋਤੇ ਨੂੰ ਪੁੱਛ ਕੇ ਦੇਖ ਲਓ, ਜਿੰਨੇ ਵੀ ਸਾਡੇ ਵੀਰ ਟਰੱਕਾਂ ਵਾਲੇ ਆ, ਬਹੁਤ ਹੱਕ ਦੀ ਮਿਹਨਤ ਚਾਰੇ ਕਰਦੇ ਆ, ਮਤਲਬ 24-24 ਘੰਟੇ ਚਾਰੇ ਬੰਦੇ ਚਾਰ ਚਾਰ ਪੰਜ ਪੰਜ ਛੇ ਛੇ ਦਿਨ ਆਪਣੇ ਪਰਿਵਾਰ ਛੱਡ ਕੇ ਬਾਹਰ ਰਹਿੰਦੇ ਨਾ. ਪਰ ਜੋ ਹਾਲਾਤ ਬਣੇ ਆ ਸ਼ਮੀ ਸਾਹਿਬ, ਉਹ ਸਾਰੇ ਫੈਮਿਲੀ ਨੂੰ ਪਤਾ ਹੀ ਆ ਜੋ ਹਾਲਾਤ ਆ. ਤੇ ਬਾਕੀ ਪ੍ਰਮਾਤਮਾ ਅੱਗੇ ਆਪਾਂ ਇਹੀ ਕਰੀਏ. ਦੇਖੋ ਜਿਹੜੇ ਹੁਣ ਨੇਪਾਲ ਦਾ ਤੁਸੀਂ ਹਾਲ ਦੇਖ ਲਓ, ਨੇਪਾਲ ਦੇ ਵਿੱਚ ਕੀ ਆ ਭਾਜੀ ਹਾਲਾਤ ਨਾ, ਮੈਂ ਕੱਲ ਦੇਖਦਾ ਨਿਊਜ਼ ਦੇਖਦਾ ਵੀ ਪੂਰਾ ਉਹ ਤਾਂ ਸਾਰੇ ਉੱਜੜ ਗਏ ਭਾਜੀ ਉੱਥੋਂ,
0: ਬਹੁਤ ਹੋਇਆ ਜਾਨੀ ਮਾਲੀ.
7: ਉਹ ਕੰਟਰੀ ਦਾ ਬਹੁਤ ਮੰਦਾ ਹਾਲ ਹੈ. ਮੈਂ ਤਾਂ ਅੱਗੇ ਇਹੀ ਅਰਦਾਸ ਕਰਦਾ ਵੀ ਵਾਹਿਗੁਰੂ ਸੱਚੇ ਪਾਤਸ਼ਾਹ ਵੀ ਚੜ੍ਹਦੀ ਕਲਾ ਚ ਰਹੀਏ, ਵਾਹਿਗੁਰੂ ਅਰਦਾਸ ਕਰੀਏ ਵੀ ਜਿਹੜਾ ਸਮਾਂ ਬਾਅਦ ਚ ਆਉਣਾ ਨਾ, ਹੁਣ ਜਿਹੜਾ ਚਲੋ ਇਹ ਤਾਂ ਨਿਕਲ ਜਾਣਾ, ਜਿਹੜਾ ਅਗਲਾ ਸਮਾਂ ਆਵੇ ਵਧੀਆ ਆਵੇ.
0: ਸਹੀ ਗੱਲ ਹੈ ਜੀ, ਸਹੀ ਗੱਲ ਹੈ.
7: ਦੋ ਲਾਈਨਾਂ ਸੁਣੀਆਂ ਤੁਹਾਨੂੰ ਭਾਜੀ
0: ਜਰੂਰ ਜੀ।

0: क्या बात है
1: शर्मी साहब,
0: क्या बात है।
1: ਸਾਡੇ ਆਪਣੇ ਭਾਜੀ ਹੋਣੇ ਹੁੰਦੇ ਹੁੰਦੇ ਆ ਜਿਹੜੇ ਮੇਰੇ ਤੋਂ ਪਹਿਲਾਂ ਆਏ ਸੀ, ਮੈਨੂੰ ਨਾਂ ਭੁੱਲ ਗਿਆ ਭਾਜੀ ਹੁਣਾਂ ਦਾ,
0: ਰੇਸ਼ਮ ਭਾਜੀ ਜੀ ਜੀ,
1: ਤੇ ਭਵਿੰਦਰ ਭਾਜੀ, ਆਪਣੇ ਮੈਂ ਲਖਵਿੰਦਰ ਮੰਤਾਨੀ ਸਾਹਿਬ, ਗੋਸਲ ਸਾਹਿਬ, ਜਗਰੂਪ ਭਾਜੀ। ਭਾਜੀ ਬੰਦੇ ਜਿੰਨੀਆਂ ਵੀ ਇਹ ਗੱਲਾਂ ਕਰਦੇ ਨਾ, ਉਹਨਾਂ ਨੂੰ ਪਤਾ, ਕਿਉਂਕਿ ਇਹਨਾਂ ਵੀ 40-40 ਸਾਲ ਹੋ ਗਿਆ ਇਹਨੂੰ ਭਾਜੀ।
0: ਸਹੀ ਗੱਲ, ਨਚੋੜ ਹੈ
1: ਬਸ। ਹਾਂ, ਆਪਾਂ ਬਸ ਭਾਜੀ ਸਵੇਰ ਨੂੰ ਉੱਠ ਕੇ ਵਾਹਿਗੁਰੂ ਕੀ ਅਰਦਾਸ ਇਹ ਕਰੀਏ ਵੀ ਜਿੰਨੇ ਵੀ ਸਾਡੇ ਟਰੱਕਾਂ ਵਾਲੇ ਆ, ਬੀੜਾ, ਜਿੰਨੇ ਵੀ ਕੰਮ ਕਰਦੇ ਆ, ਟੈਕਸੀ ਵਾਲੇ ਨਾ, ਵੀ ਪ੍ਰਮਾਤਮਾ, ਸੱਚੇ ਪ੍ਰਮਾਤਮਾ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਭਾਈ। ਜੇ ਤੰਦਰੁਸਤ ਸਾਰਾ ਕੁਛ ਹੀ ਆ
0: ਜੀ, ਬਿਲਕੁਲ ਬਿਲਕੁਲ ਸਹੀ।
1: ਲੋ ਫਤਿਹ ਬਣਾਉਣੇ ਭਾਈ, ਵਾਹਿਗੁਰੂ ਜੀ ਕਾ ਖਾਲਸਾ,
0: ਰਵਿੰਦਰ ਭਾਜੀ ਸਤਿ ਸ੍ਰੀ ਅਕਾਲ।
2: ਜਿਦਾਂ ਆਪਾਂ ਹੁਣ ਕਹਿੰਦੇ, ਅਮਰੀਕ ਭਾਈ ਨੇ ਕਿਹਾ ਮੈਨੂੰ 32 ਸਾਲ ਹੋ ਗਏ, ਜਾਂ ਕੋਈ ਕਹਿੰਦਾ 40 ਸਾਲ ਹੋ ਗਏ
0: ਜੀ,
2: ਆਪਾਂ ਕਿੱਦਾਂ ਇਹ ਦੇਖ ਕੇ ਕਹਾਂਗੇ ਵੀ ਸਾਡਾ ਸਾਰਾ ਕੁਛ ਸਹੀ ਹੋ ਗਿਆ ਤੇ ਯਾਰ ਬਾਬੇ ਦੀ ਕਿਰਪਾ ਵਾ, ਜਾਂ ਕਿੱਦਾਂ ਵਾ? ਕੋਈ ਹੈ ਕੋਈ ਬੰਦਾ ਇਸ ਕੈਨੇਡਾ ਦੇ ਵਿੱਚ ਜਿਹੜਾ ਕਵੇ ਵੀ ਮੈਂ ਬਹੁਤ ਸੌਖਾ ਵਾ, ਜਾਂ ਵੀ ਸਾਰਾ ਕੁਛ ਠੀਕ ਆ ਜੀ?
0: ਸ਼ਾਇਦ ਮਿੱਠੀ ਜੇਲ ਦਾ ਹੀ ਕਿਹਾ ਜਾਂਦਾ ਕੈਨੇਡਾ।
2: ਆਪਾਂ ਨੂੰ ਗੱਲ ਕਰਨੀ ਚਾਹੀਦੀ ਆ, ਪਰ ਯਾਰ ਜੇ ਆਪਾਂ ਹੁਣ ਗੱਲ ਕਰੀਏ ਵੀ ਕਦੋਂ ਆਪਾਂ ਨੂੰ ਸੁੱਖ ਦਾ ਸਾਹ ਆਊਗਾ?
0: ਸ਼ੁਕਰਾਨੇ ਦੇ ਵਿੱਚ
2: ਆਪਾਂ ਸ਼ੁਕਰਾਨੇ ਚ ਰਹਿਣਾ ਚਾਹੀਦਾ। ਹੁਣ ਬਿੰਡੀਆਂ ਚ ਉੱਥੇ ਵੀ ਆਪਾਂ ਮਰੂ ਮਰੂ ਮਰ ਗਏ ਲੁੱਟੇ, ਹੁਣ ਇੱਥੇ ਕੈਨੇਡਾ ਆ ਗਿਆ, ਹੁਣ ਇੱਥੇ ਹੁਣ ਇਦੂ ਪਰ ਆਪਾਂ ਕਿੱਥੇ ਚੱਲ ਜਾਂਗੇ ਯਾਰ?
0: ਬਿਲਕੁਲ
2: ਠੀਕ ਹੈ। ਹੁਣ ਜ਼ਿਆਦਾਤਰ ਮੈਂ ਦੇਖਦਾ ਹੁੰਦਾ ਵਾ ਵੀ ਗੁੱਸਾ ਨਾ ਕੋਈ ਮੇਰਾ ਵੀਰ ਕਰੇ ਵੀ ਜ਼ਿਆਦੀਆਂ ਗੋਲਾਂ ਆਪਣੇ ਪੁਰਾਣੇ ਬੰਦੇ ਆਉਂਦੇ ਵੀ ਆਹ ਹੋ ਗਿਆ ਉਹ ਹੋ ਗਿਆ, ਮੈਨੂੰ ਲੱਗਦਾ ਜਿਹੜਾ 8-10 ਸਾਲ ਤੋਂ ਪੁਰਾਣਾ ਕੋਈ ਆਇਆ ਵਾ ਜਾਂ ਕਿੱਦਾਂ, ਉਹਦੀ ਕਦੀ ਕੋਲ ਨੀ ਆਈ ਯਾਰ ਆ ਲੁੱਟੇ ਗਏ ਮਾਰੇ ਗਏ ਜਾਂ ਕਿੱਦਾਂ, ਹਨਾ? ਤੇ ਯਾਰ ਆਪਾਂ ਨੂੰ ਕਦੀ ਸ਼ੁਕਰ ਵਾਹਿਗੁਰੂ ਦਾ ਕਰਨਾ ਵੀ ਚਾਹੀਦਾ, ਚੱਲ ਰੱਬ ਦੇਈ ਜਾਂਦਾ ਠੀਕ ਹੈ, ਆਪਾਂ ਨੂੰ ਕੰਪਲੇਂਟਾਂ ਕਰਨੀਆਂ ਚਾਹੀਦੀਆਂ, ਪਰ ਅੱਜ ਤੱਕ ਕਦੀ ਕੋਲ ਇਹ ਨੀ ਆਈ ਵੀ ਚੱਲ ਯਾਰ ਬੜੀ ਬਾਬੇ ਦੀ ਕਿਰਪਾ ਵਾ ਵੀ ਚੜ੍ਹਦੀ ਕਲਾ ਵਾ ਜਾਂ ਕਿੱਦਾਂ, ਹਨਾ?
0: ਜੀ ਜੀ ਜੀ ਜੀ।
2: ਤੇ ਹਰ ਵੇਲੇ ਜੇ ਆਪਾਂ ਉਹੀ ਕਰੀ ਜਾਣਾ ਨਾ, ਚਲੋ ਠੀਕ ਹੈ ਕਰਨਾ ਚਾਹੀਦਾ ਕੰਪਲੇਂਟਾਂ, ਹਨਾ, ਪਰ ਥੋੜਾ ਜਿਹਾ ਸ਼ੁਕਰ ਵਾਹਿਗੁਰੂ ਦਾ ਕਰਨਾ ਚਾਹੀਦਾ ਵੀ ਚੱਲ ਯਾਰ ਰੱਬ ਨੇ ਸਵਾ ਦਿੱਤੇ ਆ, ਜੇ ਬੰਦਾ ਤੰਦਰੁਸਤ ਆ ਸਾਰਾ ਕੋਈ ਆ ਭਾਜੀ, ਠੀਕ ਨੀ? ਕੰਪਲੇਂਟ ਕਰਨੀ ਚਾਹੀਦੀਆਂ, ਪਰ ਥੋੜਾ ਜਿਹਾ ਉਹਦੇ ਜਿਗਰਾ ਵੀ ਕਰਨਾ ਚਾਹੀਦਾ ਥੋੜਾ ਮੇਰੇ ਹਿਸਾਬ ਨਾਲ।
0: ਬਹੁਤ ਬਹੁਤ ਸੋਹਣੀ ਗੱਲ,
2: ਆਗੇ ਬਾਅਦ ਚ ਗੱਲਬਾਤ ਕਰਨੀ ਕੋਈ ਕਰੀ ਜਾਵੇ ਮੈਨੂੰ ਉਹਨਾਂ ਮਤਲਬ ਨੀ, ਪਰ ਮੈਂ ਕਹਿੰਦਾ ਵੀ ਰੱਬ ਨੇ ਬੜੀ ਕਿਰਪਾ ਕੀਤੀ ਵੀ ਜੇ 4 ਸਵਾਲ ਚੱਲੀ ਜਾਂਦੇ ਨਾ ਤੰਦਰੁਸਤੀ ਸਰੀਰ ਤੁਹਾਡਾ ਸਹੀ ਆ, ਤਾਂ ਮੈਂ ਕਹਿੰਦਾ ਬਹੁਤ ਵਧੀਆ।
0: ਬਿਲਕੁਲ ਭਾਜੀ, ਇਹ ਹੈ ਚੀਜ਼ਾਂ ਤੇ ਦੁਬਾਰਾ ਸਾਰਾ ਕੁਛ ਬਣ ਸਕਦਾ, ਜੇ ਇਹ ਚੀਜ਼ਾਂ ਚੱਲ ਗਈਆਂ ਫਿਰ ਸਾਰਾ ਕੁਛ ਇੱਥੇ ਹੀ ਧਰਾ ਧਰਿਆ ਰਹਿ ਜਾਂਦਾ। ਸਹੀ ਗੱਲ ਕਹੀ ਤੁਸੀਂ, ਬਹੁਤ ਖੂਬ ਭਾਜੀ।
2: ਭਾਜੀ ਜੇ ਮੇਰੀ ਗੱਲ ਸੁਣੋ ਭਾਈ, ਲੱਖਾਂ ਡਾਲਰ ਕਈਆਂ ਕੋਲ ਪਏ, ਪਰ ਉਹਨੂੰ ਰਾਤ ਨੂੰ ਸੌਣ ਦਾ ਹੁਕਮ ਹੈ ਨੀ ਗਾ ਵੀ ਜੇ ਨੀਂਦ ਨਹੀਂ ਆਉਂਦੀ, ਠੀਕ ਨੀ?
0: ਸਹੀ ਗੱਲ ਹੈ ਜੀ, ਸਹੀ।
2: ਇਸ ਕਰਕੇ ਜਦ ਆਪਾਂ ਕਦੀ ਵਾਹਿਗੁਰੂ ਸ਼ੁਕਰ ਵੀ ਕਰਿਆ ਕਰੀਏ ਹਰ ਵੇਲੇ, ਚਲੋ ਠੀਕ ਹੈ ਕਰਨਾ ਚਾਹੀਦਾ ਕੰਪਲੇਟਾਂ, ਥੋੜਾ ਮੇਰਾ ਵੀਰ ਸਵੇਰ ਸਵੇਰਾ, ਹਨਾ, ਆਪਾਂ ਕਹੀਏ ਯਾਰ ਬੜੀ ਕਿਰਪਾ, ਹੁਣ ਆਪਾਂ ਕੀ ਲੈ ਕੇ ਆਏ ਸੀ ਭਾਜੀ, ਕਿੰਨਾ ਕੋਈ ਰੱਬ ਨੇ ਦਿੱਤਾ ਇੱਥੇ ਆਪਾਂ ਨੂੰ, ਹਨਾ?
0: ਸਹੀ ਗੱਲ ਹੈ ਜੀ, ਸਹੀ ਗੱਲ ਹੈ।
2: ਓਕੇ ਭਾਈ ਜੀ,
0: ਥੈਂਕ ਯੂ ਰਵਿੰਦਰ ਭਾਈ, ਬਹੁਤ ਖੂਬ ਹੈ ਜਿਹੜੀ ਗੱਲ ਕੀਤੀ। ਕੁਲਦੀਪ ਭਾਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ।
3: ਹਾਂਜੀ ਸ਼ਮੀ ਭਾਜੀ, ਤੁਹਾਨੂੰ ਤੁਹਾਡੇ ਭਾਈ ਸੁੱਤੇ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ, ਚੜ੍ਹਦੀ ਕਲਾ ਜੀ, ਹੈਪੀ ਥਰਸਡੇ।
0: ਹੈਪੀ ਥਰਸਡੇ ਜੀ, ਹੈਪੀ ਥਰਸਡੇ ਭਾਜੀ।
3: ਸ਼ਮੀ ਸਾਹਿਬ ਗੱਲਾਂ ਕਈ ਨੇ, ਪਹਿਲਾਂ ਤਾਂ ਮੈਂ ਟਰੰਪ ਵਾਲੇ ਪਾਸੇ ਆਉਣ ਲੱਗਿਆ ਸੀ, ਜੇ ਮੈਂ ਗਲਤ ਹੋਇਆ ਤਾਂ ਮੈਨੂੰ ਕਰੈਕਟ ਕਰ ਦੇਣਾ, ਥੋੜਾ ਜਿਹਾ ਟਾਈਮ ਲਾਊਂਗਾ, ਜ਼ਿਆਦਾ ਨਹੀਂ। ਮੇਰਾ ਖਿਆਲ ਹੈ ਵੀ ਜਦ ਕਹਿੰਦੇ ਨਾ ਵੀ ਇੱਕ ਬੰਦਾ ਜਿੱਤ ਗਿਆ, ਮੈਂ ਐਗਜ਼ਾਮਪਲ ਦੇਣ ਲੱਗਿਆ, ਜਾਂ ਇੱਕ ਪਾਰਟੀ, ਉਹਦੀ ਜਿੱਤ ਦੀ ਬਜਾਏ ਦੂਜਿਆਂ ਦੀ ਕਮਜ਼ੋਰੀ ਇਹ ਹੁੰਦੀ ਆ ਵੀ ਉਹਨਾਂ ਦਾ ਇੱਕਾ ਨਹੀਂ ਹੁੰਦਾ, ਜਾਂ ਉਹਨਾਂ ਨੇ ਕੰਮ ਨਹੀਂ ਕੀਤੇ ਹੁੰਦੇ, ਉਹਨਾਂ ਦੀ ਨਲਾਇਕੀ ਹੁੰਦੀ ਆ
0: ਜੀ।
3: ਵੀ ਟਰੰਪ ਸਾਹਿਬ ਇਕੱਲੇ ਹੀ ਹਰੇਕ ਸਾਨੂੰ ਧੱਕਾ ਕਰੀ ਜਾਂਦੇ ਆ ਵੀ ਇਹੀ ਬੰਦਾ ਸਹੀ ਆ, ਬਾਕੀ ਸਾਰੇ ਗਲਤ ਨੇ। ਹੁਣ ਗਲਤੀਆਂ ਦੂਜੀਆਂ ਕੰਟਰੀਆਂ ਦੀਆਂ, ਉਹ ਇੱਕ ਨੀ ਹੋ ਰਹੀਆਂ। ਜੇ ਪਿੰਡ ਚ ਕੋਈ ਆਉਂਦਾ ਨਾ ਡਾਕੂ, ਪਿੰਡ ਦੇ ਬੰਦੇ ਇਕੱਠੇ ਹੋਣ ਤਾਂ ਉੱਥੇ ਪਿੰਡ ਚ ਮੜ ਨਹੀਂ ਦਿੰਦੇ, ਬਾਹਰ ਹੀ ਨੱਕ ਬੰਨ ਦਿੰਦੇ। ਸਮਝ ਗਿਆ ਨਾ? ਚਲੋ ਸਹੀ ਆ, ਗਲਤ ਆ ਕੰਮ, ਗਲਤ ਆ, ਅਗਰ ਓਦਾਂ ਹੀ ਖਾਂਦੇ ਪੀਂਦੇ ਨੂੰ ਇਹ ਤੰਗ ਕਰੀ ਜਾਂਦਾ ਸਾਰਿਆਂ ਨੂੰ, ਕਰਦਾ ਇੱਕ ਕੈਨੇਡਾ ਨੂੰ ਸਾਰਿਆਂ। ਇਹਨਾਂ ਦੀ ਕਮਜ਼ੋਰੀ ਆ ਵੀ ਇਹ ਇੱਕ ਨੀ ਹੈਗੇ। ਹੁਣ ਆ ਜੀ ਇਹ ਗੱਲ, ਮੈਂ ਵੀ ਇਸ ਚੀਜ਼ ਦਾ ਧਾਰਨੀ ਆ ਲਾਸਟ ਕਸਟਮਰ ਨਾਲ ਵੀ ਰੱਬ ਦਾ ਸ਼ੁਕਰਾਨਾ ਕਰਨਾ ਚਾਹੀਦਾ। ਪਰ ਸ਼ਮੀ ਜੀ ਇਹ ਵੀ ਦੇਖੋ ਵੀ ਅਸੀਂ ਕਿਹੜਾ ਕੋਈ ਪੁੱਠੀਆਂ ਆਦਤਾਂ ਜਾਂ ਨਸ਼ੇ ਕਰਦੇ ਹਾਂ, ਜਾਂ ਕੋਈ ਪੁੱਠੇ ਬੈਲ ਜਾਂ ਕੋਈ ਅਸੀਂ ਵਾਰਾ ਗਰਦੀਆਂ ਕਰਦੇ ਹਾਂ।
0: ਬਿਲਕੁਲ,
3: ਮੈਂ ਵੀ ਆਇਆ ਹੋਇਆ 90 ਦਾ, ਅਸੀਂ ਇੱਕ ਮਿਹਨਤ ਕਸ਼ ਲੋਕ ਹਾਂ, ਤੇ ਸਾਨੂੰ ਕਿਉਂ ਕੁਐਸਚਨ ਕਰਨਾ ਪਵੇ ਬਈ ਜਦ ਅਸੀਂ ਗਰੋਸਰੀ ਜਾਂ ਕੋਈ ਚੀਜ਼ ਲੈਣ ਜਾਂਦੇ ਹਾਂ ਵੀ ਆਹ ਲਈਏ ਨਾ ਲਈਏ, ਕਿਉਂ ਬਈ? ਨੌਜਵਾਨ ਇਸ ਚੀਜ਼ ਦਾ ਜੇ ਕੋਈ ਹੈਗਾ ਤਾਂ ਸੋਰੀ ਮੇਰੇ ਲਾਵੇ ਥੋੜੇ ਜਿੱਦਾਂ ਹਨਾ
0: ਨਹੀਂ ਨਹੀਂ ਠੀਕ ਹੈ ਬਾਜੀ ਤੁਹਾਡੀ ਗੱਲ ਬਿਲਕੁਲ ਦਰੁਸਤ
3: ਅਸੀਂ ਮਿਹਨਤ ਕਰਕੇ ਸਾਡੇ ਗੁਜ਼ਾਰੇ ਦਾ ਵਧੀਆ ਚੱਲਣੇ ਚਾਹੀਦੇ ਆ ਅਸੀਂ ਕਿਹੜਾ ਨਪੈਥੜਾਂ ਵੀ ਕੰਮ ਨਹੀਂ ਕਰਦੇ 40 ਘੰਟੇ ਨਹੀਂ ਲਾਉਂਦੇ ਸੱਤੇ ਸੱਤੇ ਦਿਨ ਸਾਡੇ ਬੰਦੇ ਕੰਮ ਕਰਦੇ ਆ
0: ਜੀ ਜੀ
3: ਤੇ ਜੇ ਸਾਨੂੰ ਇੱਕ ਗੁਜ਼ਾਰਾ ਹਾਂ ਮੈਂ ਜਿੱਦਾਂ ਆਇਆ ਮੈਂ ਦੇਖਦਾ 15-17 ਤੋਂ ਬਾਅਦ ਕੋਵਿਡ ਨੇ ਆ ਕੇ ਸ਼ੁਰੂ ਕੀਤਾ ਸੀ ਬਰਬਾਦੀ ਉਦੋਂ ਪਹਿਲਾਂ ਮੇਰਾ ਨੀ ਖਿਆਲ ਕੋਈ ਵੀ ਜੇ ਬਾਹਲੀ ਵਧੀਆ ਨੀ ਰੋਟੀ ਖਾਧਾ ਸੀ ਸ਼ਮੀ ਸਾਹਿਬ ਤੁਸੀਂ ਸਹਿਮਤ ਹੋਵੋਗੇ ਮੇਰੇ ਨਾਲ ਸਿਧਾਂਤ ਜੀ ਗੱਲ ਤਾਂ ਗੁਜ਼ਾਰੇ ਵਧੀਆ ਸੀ ਪਰਮਾਤਮਾ ਦਾ ਸਾਰੇ ਸ਼ੁਕਰ ਕਰਦੇ ਅਸੀਂ ਵੀ ਸ਼ੁਕਰ ਕਰਦੇ ਹਾਂ ਪਰ ਜਿਹੜੀਆਂ ਸਾਡੇ ਸਿਸਟਮ ਦੀਆਂ ਜਾਂ ਜਿਹੜੀਆਂ ਸਾਡੀ ਸਰਕਾਰ ਦੀਆਂ ਨਲਾਇਕੀਆਂ ਨੇ ਨਾ ਇੱਡੇ ਬੰਦੇ ਕਿਉਂ ਲਿਆਉਂਦੇ ਹੋ ਬਈ ਜਿਹਨੇ ਆਉਣਾ ਉਹਨੇ ਖਾਣਾ ਵੀ ਆ ਉਹਨੂੰ ਘਰ ਵੀ ਚਾਹੀਦਾ ਉਹਨੂੰ ਕੰਮ ਵੀ ਚਾਹੀਦਾ ਕਿਉਂ ਲਿਆਉਂਦੇ ਹੋ ਇੰਨੇ ਬੰਦੇ ਕਿਹਨੇ ਤੁਹਾਡੇ ਤੇ ਜ਼ੋਰ ਪਾਇਆ ਕਿਹਨੇ ਤੁਹਾਡੇ ਤੇ ਗੰਨ ਬੀੜੀ ਆ
4: ਦੇਖੋ 2000 ਤੋਂ ਪਹਿਲਾਂ ਮੋਸਟਲੀ ਜਿਹੜੀਆਂ ਕੰਪਨੀਆਂ ਸੀ ਟਰਾਂਸਪੋਰਟਾਂ ਸੀ ਵਾਈਟ ਪੀਪਲ ਦੀਆਂ ਜਾ ਰਹੀਆਂ ਸੀਗੀਆਂ
0: ਜੀ
4: ਉਹ ਆਪਦੇ ਰੇਟ ਦੇ ਮੁਤਾਬਕ ਲੋਡ ਚੱਕਦੀਆਂ ਸੀ
0: ਜੀ
4: ਜਦੋਂ ਅਸੀਂ ਬੇਸਮੈਂਟਾਂ ਚ ਲੈਪਟਾਪ ਲੈ ਕੇ ਬਹਿ ਗਏ ਤੇ ਕੱਲਾ ਕੱਲੇ ਟਰੱਕ ਲੈ ਕੇ ਬਹਿ ਗਏ ਅਸੀਂ ਉਹਨਾਂ ਨੂੰ ਚੈੱਕ ਆਊਟ ਕਰਤਾ ਮੋਸਟਲੀ ਬਹੁਤ ਕੰਪਨੀਆਂ ਚੈੱਕ ਆਊਟ ਹੋ ਗਈਆਂ ਸ਼ਰੈਂਡਰ ਹੁੰਦੇ ਸੀ ਤੁਸੀਂ ਸ਼ਮੀ ਦੇਖੋ ਸ਼ਰੈਂਡਰ ਕੰਪਨੀ ਕਿੱਡੀ ਵੱਡੀ ਸੀ
0: ਬਿਲਕੁਲ ਸੀ ਹਾਂਜੀ ਹਾਂਜੀ
4: ਆਪਣੇ ਇੱਥੇ ਦਿਖਦੀ ਨੀ
0: ਜੀ
4: ਬਹੁਤ ਕੰਪਨੀਆਂ ਜਿਹੜੀਆਂ ਆਫ ਹੋਈਆਂ ਉਹ ਕਿਉਂਕਿ ਉਹ ਕਹਿੰਦੇ ਵੀ ਅਸੀਂ ਆਪਦੇ ਜਿਹੜਾ ਸਾਡਾ ਮਾਰਜਨ ਆ ਉਹਦੇ ਥੱਲੇ ਅਸੀਂ ਲੋਡ ਨੀ ਚੱਕਣਾ ਤੇ ਅਸੀਂ ਕਹਿੰਦੇ ਆ ਵੀ ਕੋਈ ਗੱਲ ਨੀ ਸ਼ਮੀ ਨੇ ਜੇ $1000 ਦਾ ਲੋਡ ਚੱਕਿਆ ਨਾ ਮੌਂਟਰੀਅਲ ਦਾ ਮੈਨੂੰ 700 ਦੇ ਦੇ ਸ਼ਮੀ ਨੇ 700 ਦਾ ਚੱਕ ਲਿਆ ਮੈਨੂੰ 600 ਦੇ ਦੇ ਫੇਰ ਦੂਸਰੇ ਪਾਸੇ ਵੱਡੇ ਘਰ ਲੈਣੇ ਵੱਡੀਆਂ ਗੱਡੀਆਂ ਲੈਣੀਆਂ 98-2000 ਤੋਂ ਪਹਿਲਾਂ ਮੋਸਟਲੀ ਸ਼ਮੀ ਜੀ ਜਿਹੜੇ ਬੰਦੇ ਇੱਥੇ ਸੀਗੇ ਉਸ ਟਾਈਮ ਦੱਸੋ ਕਿਹਦੇ ਕੋਲੇ ਵੱਡੀਆਂ ਗੱਡੀਆਂ ਕਿਹਦੇ ਕੋਲ ਸੀ BMW ਜਾਂ ਮਰਸੀਡੀਜ਼ ਜਾਂ ਹੋਰ ਹੋਰੇ ਕਿਉਂ ਨੀ ਲੈਂਦੇ ਕਿਉਂਕਿ ਨੀਡ ਆਪਣੀ ਅਸੀਂ ਸ਼ੋਸ਼ੇਬਾਜ਼ੀ ਚ ਪੈ ਗਏ
0: ਵਿਖਾਵੇਬਾਜ਼ੀ ਸਹੀ ਗੱਲ
4: ਸ਼ਮੀ ਨੇ ਘਰ ਲੈ ਲਿਆ ਸ਼ਾਇਦ ਉਹਦਾ ਭਾਈ ਬਿਜ਼ਨਸ ਹੋਵੇ ਲੈ ਸ਼ਮੀ ਨੇ ਜੇ ਲੈ ਲਿਆ ਤੇ ਮੈਂ ਵੀ ਲੈਣਾ ਸ਼ਮੀ ਨੇ ਗੱਡੀ ਲੈ ਆਂਦੀ ਤੇ ਮੈਂ ਵੀ ਲੈ ਕੇ ਆਉਣੀ ਹੈ ਅਸੀਂ ਫਾਹੇ ਵੀ ਆਪ ਲਏ ਫੇਰ ਕੀ ਹੋਇਆ ਸਾਡਾ ਪਹਿਲਾਂ 2000 ਤੋਂ ਪਹਿਲਾਂ ਸਾਡਾ 50 ਘੰਟਿਆਂ ਦੇ ਨਾਲ ਵਧੀਆ ਸਾਰਿਆਂ ਦਾ ਸਰਦਾ ਸੀ ਫੇਰ ਕੀ ਹੋਇਆ ਅਸੀਂ 7 ਘੰਟੇ ਵਧਾਉਣ ਲੱਗ ਗਏ ਹੁਣ 70 ਤੋਂ ਕੱਲ ਕਿੱਥੇ ਜਾਈਏ
0: ਸਹੀ ਗੱਲ
4: ਜਿਹੜੇ ਮੇਰਾ ਕਹਿਣ ਦਾ ਮਤਲਬ ਦੋਸ਼ੀ ਅਸੀਂ ਹੈ ਨਾ ਘਰਾਂ ਵਾਲੀਆਂ ਪ੍ਰਾਈਸਾਂ ਅਸੀਂ ਚੱਕੀਆਂ ਟਰਾਂਸਪੋਰਟ ਦਾ ਬੇੜਾ ਅਸੀਂ ਬਿਠਾਤਾ ਟੈਕਸੀ ਦਾ ਅਸੀਂ ਬਿਠਾਤਾ ਜਿੱਧਰ ਅਸੀਂ ਜਾਂਦੇ ਹਾਂ ਯਾਰ ਕੁਆਲਿਟੀ ਸਰਵਿਸ ਦੇਣ ਦੀ ਬਜਾਏ ਉਹਦਾ ਅਸੀਂ ਪੱਠਾ ਬਿਠਾ ਦਿੰਦੇ ਰੇਟ ਥੱਲੇ ਸੱਟ ਲੈਣੇ ਆ
0: ਜੀ
4: ਠੀਕ ਹੈ ਜੀ ਬਾਕੀ ਹੁਣ ਜੇ ਡਰਾਈਵਰਾਂ ਦੇ ਵਿੱਚ ਥੋੜੀ ਬਹੁਤੀ ਏਕਤਾ ਹੋਵੇ ਤਾਂ ਇਹਦੇ ਉੱਤੇ ਹੀ ਸਰਕਾਰਾਂ ਹਰੇਕ ਕੰਟਰੀ ਦੇ ਚੱਲਦੀਆਂ ਨਾ
0: ਬਿਲਕੁਲ
4: ਆਪਦੇ ਹੱਕ ਲੈਣ ਦੀ ਬਜਾਏ ਫੇਰ ਕੀ ਹੁੰਦਾ ਕੋਈ ਗੱਲ ਨੀ 2 ਘੰਟੇ ਹੋਰ ਲਾ ਲਾਂਗੇ
0: ਜੀ
4: 2 ਘੰਟੇ ਲਾਉਂਦੇ ਕਿੱਥੇ ਮੇਰਾ ਕਹਿਣ ਦਾ ਮਤਲਬ ਗੱਲ ਮੁੱਕ ਰਹੀ ਹੈ ਜੀ ਦੋਸ਼ੀ ਅਸੀਂ ਹੈ ਕਿਸੇ ਨੂੰ ਦੋਸ਼ ਨਾ ਦਿੱਜੇ ਅਸੀਂ ਸਿਸਟਮ ਵਿਗਾੜਿਆ ਬੈਂਕਾਂ ਦੇ ਵਿੱਚ ਜਿਹੜੀ ਗੱਲ ਮੌਰਗੇ ਨਹੀਂ ਹੁੰਦੀ ਉਹ ਵੀ ਹੁੰਦੀ ਹੈ ਮੇਰਾ ਕਹਿੰਦਾ ਮਤਲਬ ਸਿਆਣਾ ਸਾਰੇ ਸਮਝ ਗਏ ਹੋਗੇ ਵੀ ਜਿਹੜਾ ਕੰਮ ਨਹੀਂ ਹੁੰਦਾ ਸੀ ਉਹ ਇੱਥੇ ਕਰਨ ਲਾ ਤਾ ਉਸ ਕਰਕੇ ਗੱਲ ਚ ਫਾਹ ਸਾਡੇ ਤਾਂ ਹੀ ਪਿਆ ਤੇ ਇਹ ਫਾਹ ਆਈ ਰਹਿਣਾ ਦਾ ਸੀ
0: ਜੀ ਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਭਾਜੀ ਸੋ ਦੋਸਤੋ ਬਲਵੀਰ ਜੀ ਆ ਜਿਹੜੇ ਉਹਨਾਂ ਦੇ ਨਾਲ ਜੁੜਦੇ ਆ ਸੋ ਇੱਕ ਮਿਊਜ਼ੀਕਲ ਬ੍ਰੇਕ ਉਸ ਤੋਂ ਬਾਅਦ

0: ਜੀ ਆ ਦੋਸਤੋ, ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਸਵਾਗਤ ਹੈ, ਬਹੁਤ ਪਿਆਰ ਦਿੱਤਾ। ਸੋ ਸਮਾਂ ਜਿਹੜਾ ਹੈ ਉਹ ਬੜੀ ਜਲਦੀ ਬੀਤ ਗਿਆ। ਬਲਵੀਰ ਜੀ ਹੋਣੀ ਬਹੁਤ, ਮੈਂ ਬਹੁਤ ਉਹਨਾਂ ਦਾ ਧੰਨਵਾਦੀ ਅੰਡਰਸਟੈਂਡ ਕੀਤਾ, ਕਿਉਂਕਿ ਸਮਾਂ ਜਿਹੜਾ ਬਹੁਤ ਘੱਟ ਹੈ, ਤੁਹਾਡੀ ਜਿਹੜੀਆਂ ਕਾਲਸ ਹੈ ਉਹ ਜ਼ਿਆਦਾ ਕੀਮਤੀ ਹੁੰਦੀਆਂ ਨੇ, ਤੁਹਾਡੇ ਵਿਚਾਰ ਕੀਮਤੀ ਹੁੰਦੇ ਨੇ। ਸੋ ਬਲਵੀਰ ਜੀ ਹੋਣੀ ਕੱਲ੍ਹ ਆ ਜਿਹੜੇ, ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ। ਸੋ ਸਮਾਈਲ ਫੋਰ ਵੀਲਸ ਦੇ ਬਲਵੀਰ ਜੀ ਹੋਣਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਦੰਦਾਂ ਮਸੂੜਿਆਂ ਬਾਬਤ, ਕੋਈ ਵੀ ਤੁਸੀਂ ਇਹ ਕੰਮ ਸਰਵਿਸ ਲੈਣੀ ਹੈ ਓਰਲ ਹੈਲਥ ਬਾਬਤ, ਹੈ ਬਲਵੀਰ ਜੀ ਹੋਣਾਂ ਦੇ ਨਾਲ ਦੋਸਤੋ ਸੰਪਰਕ ਕੀਤਾ ਜਾ ਸਕਦਾ ਹੈ। ਸੋ ਕਿਉਂਕਿ ਦੰਦਾਂ ਮਸੂੜਿਆਂ ਦੀ ਜਿਹੜੀ ਸਿਹਤ ਸੰਭਾਲ ਹੈ ਜਿਹੜੀ, ਉਹ ਬਹੁਤ ਜ਼ਰੂਰੀ ਹੈ। ਬਾਰ ਬਾਰ ਆ ਜਿਹੜਾ ਦੱਸਦੇ ਹਾਂ, ਨੰਬਰ ਟੂ ਕਾਲ 6479609008 6479609008 ਜਾਂ ਫਿਰ ਸਮਾਈਲਸ ਔਨ ਵੀਲਸ ਦੇ ਬਲਬੀਰ ਕੌਰ ਜੀ ਹੋਣਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਗੂਗਲ ਵੀ ਕਰ ਸਕਦੇ ਹੋ। ਮੋਬਾਈਲ ਡੈਂਟਲ ਹਾਈਜੀਨ ਕੇਅਰ ਨੇ ਸਾਰੇ ਹੀ ਇੰਸ਼ੋਰੈਂਸ ਕੰਪਨੀਆਂ ਦੇ ਨਾਲ ਕੰਮ ਕਰਦੇ ਨੇ, ਕਹਿੰਦੇ ਆਪਣੇ ਤੇ ਆਪਣੇ ਪਿਆਰਿਆਂ ਦੀ ਮੁਸਕਾਨ ਦੀ ਸੰਭਾਲ ਲਈ ਅੱਜ ਹੀ ਸਾਡੇ ਨਾਲ ਸੰਪਰਕ ਕਰੋ। ਤੇ ਭੰਗੜੇ ਗਿੱਧੇ ਵਾਸਤੇ ਹਰਜੋਤ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਆਪਣੇ ਬੱਚਿਆਂ ਨੂੰ ਵਿਰਸੇ ਦੇ ਨਾਲ ਜੋੜਨਾ ਚਾਹੁੰਦੇ ਹੋ, ਤੁਸੀਂ ਕੋਈ ਕੋਰੀਓਗ੍ਰਾਫੀ ਪਲਾਨ ਕਰ ਰਹੇ ਹੋ, ਕੋਈ ਖੁਸ਼ੀ ਦਾ ਸਮਾਗਮ ਆ ਰਿਹਾ, ਜਾਂ ਫਿਰ ਤੁਸੀਂ ਆਪ ਹੈ ਜਿਹੜਾ ਭੰਗੜਾ ਗਿੱਧਾ ਸਿੱਖਣਾ ਚਾਹੁੰਦੇ ਹੋ, ਤੇ ਹਰਜੋਤ ਉਹਨਾਂ ਦਾ ਨੰਬਰ 6475076672 6475077672 ਤੇ ਜਿਹੜਾ ਸੰਪਰਕ ਕੀਤਾ ਜਾ ਸਕਦਾ। PNJ ਸਪਰਿੰਗ ਵੀਲ ਅਲਾਈਨਮੈਂਟ, ਟਰੱਕਾਂ ਟਰੇਲਾਂ ਦਾ, ਕਮਾਨੀਆਂ ਦਾ ਕੋਈ ਕੰਮ ਕਰਾਉਣਾ, ਬੁਸ਼ਿੰਗਸ, ਆਇਲ ਚੇਂਜ, ਕਿੰਗ ਪਿੰਨ ਦਾ ਕੰਮ ਕਰਾਉਣਾ, ਸਸਪੈਂਸ਼ਨ, ਫਰੰਟ ਐਂਡ ਐਕਸਪਰਟ ਨੇ PNJ ਸਪਰਿੰਗ ਵੀਲ ਅਲਾਈਨਮੈਂਟ ਵਾਲਿਆਂ ਨਾਲ ਸੰਪਰਕ ਕੀਤਾ ਜਾ ਸਕਦਾ। ਸੇਫਟੀ ਵੀ ਕਰਦੇ ਨੇ। 5330 ਬ੍ਰੈਡਕੋ ਬੁਲੇਵਰਡ ਮਿਸੀਸਾਗਾ ਵਿਖੇ ਤੁਸੀਂ ਵਿਜ਼ਿਟ ਕਰ ਸਕਦੇ ਹੋ। ਹੋਮ ਆਟੋ ਇੰਸ਼ੋਰੈਂਸ ਵਾਸਤੇ ਮਨਵੀਰ ਸਿੰਘ ਉਹਨਾਂ ਦੇ ਨਾਲ ਦੋਸਤੋ ਸੰਪਰਕ ਕਰ ਲਿਓ, ਸ਼ੋਪ ਅਰਾਊਂਡ ਕਰ ਲਿਓ, ਇੱਕ ਵਾਰ ਮਨਵੀਰ ਨੂੰ ਵੀ ਜਿਹੜੀ ਕਾਲ ਕਰ ਲਿਓ, ਫਿਰ ਦੇਖਿਓ ਕਮਾਲ। ਨੰਬਰ 6472192870 6472192870 ਤੇ ਉੱਥੇ ਘਰ ਦੇ ਵਿੱਚ IPTV ਬਾਕਸ ਲਾਉਣਾ ਤੇ ਰੁਦਰਾ IPTV ਬਾਕਸ ਵਾਲਿਆਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਸਿਰਫ $75 ਦੇ ਵਿੱਚ ਤੁਹਾਡੀ ਸਰਵਿਸ ਹੈ ਜਿਹੜੀ ਇਹ ਸਵਿਚ ਕਰਾ ਦਿੰਦੇ ਨੇ। 4372637 4372637 ਤੇ ਰੁਦਰਾ IPTV ਵਾਲਿਆਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਬਾਕੀ ਰੀਅਲ ਸਟੇਟ ਬਾਬਤ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਇੱਕ ਸਿੰਗਲ ਕਾਰ ਡਿਟੈਚ ਹੈ ਜਿਹੜਾ, ਉਹ ਘਰ ਆਇਆ 3 bedroom ਤੇ 1 bedroom ਦੀ ਲੀਗਲ ਸਾਈਡ ਐਂਟਰੈਂਸ ਦੇ ਨਾਲ ਬੇਸਮੈਂਟ ਹੈ, ਉਹਦੇ ਬਾਬਤ ਤੁਸੀਂ ਜਾਣਕਾਰੀ ਲੈਣੀ ਹੈ ਤੇ ਨੰਬਰ ਮੇਰਾ 4169177463416917763 ਪ੍ਰੀਕੋਨ। ਇਸ ਟਾਈਮ ਕਈ ਪ੍ਰੋਜੈਕਟਸ ਨੇ 6 lakh ਤੋਂ ਜਿਹੜੇ ਟਾਊਨਸ ਸਟਾਰਟ ਹੋ ਰਹੇ ਨੇ, ਤੁਸੀਂ ਆ ਜਿਹੜਾ ਉਹਦੇ ਵਿੱਚ ਕੋਈ ਆਪਣੀ ਯੂਨਿਟ ਬੁੱਕ ਕਰਾਉਣਾ ਚਾਹੁੰਦੇ ਹੋ, ਕਲੋਜ਼ਿੰਗ ਹੈ ਜਿਹੜੀ ਅਗਲੇ ਸਾਲ ਨਵੰਬਰ ਦਸੰਬਰ 'ਚ ਹੋਣੀ ਹੈ, ਅਤੇ ਕੁਛ ਪ੍ਰੋਜੈਕਟਸ ਹੈ ਜਿਨ੍ਹਾਂ ਦੀ ਕਲੋਜ਼ਿੰਗ 2028 ਦੇ ਵਿੱਚ ਹੋਣੀ ਹੈ। ਆਫਟਰ ਰਿਬੇਟ ਪ੍ਰਾਈਸ ਹੈ, ਤੁਸੀਂ ਕੋਈ CRA ਦੇ ਨਾਲ ਮੱਥਾ ਨਹੀਂ ਲਾਉਣਾ, ਬਿਲਡਰ ਹੈ ਜਿਹੜਾ ਉਹ ਤੁਹਾਨੂੰ ਆਫਟਰ ਰਿਬੇਟ ਪ੍ਰਾਈਸ ਦੇ ਰਿਹਾ, ਅਤੇ ਬਹੁਤ ਸਾਰੀਆਂ ਆਪਸ਼ਨ ਇਨਸੈਂਟਿਵ, ਫਸਟ ਫਲੋਰ, ਸੈਕਿੰਡ ਫਲੋਰ 'ਤੇ 9 feet ਸੀਲਿੰਗ ਬਿਲਡਰ ਦੇ ਰਿਹਾ, ਅਪਲਾਈਸਸ ਦੇ ਰਿਹਾ, ਹਾਰਡਵੁੱਡ ਫਲੋਰ ਹੈ ਜਿਹੜਾ ਉਹ ਪੂਰੇ ਘਰ ਦੇ ਵਿੱਚ ਦੇ ਰਿਹਾ। ਸੋ ਨੰਬਰ 4169177463416917763 ਹੋਰ ਸੁਣੋ, ਇੱਕ ਬਿਲਡਰ ਤੁਹਾਨੂੰ ਜਿਹੜੀ ਬੇਸਮੈਂਟ ਹੈ ਜਿਹੜੀ ਉਹ ਫਿਨਿਸ਼ ਕਰਾ ਕੇ ਵੀ ਦੇ ਰਿਹਾ, ਮਤਲਬ $75 ਜਿਹੜਾ ਬਿਲਡਰ ਨੇ ਉੱਥੇ ਲਿਖਿਆ ਵੀ ਇੰਨੀ ਕੁ ਪ੍ਰਾਈਸ ਲੱਗਦੀ ਹੈ, ਜੋ ਅਸੀਂ ਹੈ ਜਿਹੜਾ ਵਿਦ ਇਨ ਪ੍ਰਾਈਸ ਇਨਕਲੂਸ਼ਨ ਦੇ ਤੁਹਾਨੂੰ ਫਿਨਿਸ਼ਡ ਬੇਸਮੈਂਟ ਹੈ ਜਿਹੜੀ ਡਿਟੈਚ ਘਰਾਂ ਦੀ ਦੇ ਰਹੇ ਹਾਂ, ਅਤੇ ਡਿਟੈਚ ਘਰਾਂ ਦੀ ਪ੍ਰਾਈਸ ਕਿੱਥੇ ਹੈ, 9 lakh ਤੋਂ ਸਟਾਰਟ ਹੋ ਰਹੀ ਹੈ, 899 ਤੋਂ। ਸੋ ਨੰਬਰ ਮੇਰਾ 4169177763416917763 ਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਅਗਲੀ ਕਾਲ ਤੇ ਚੱਲਦਾ 2232 ਸਰਵਿੰਦਰ ਭਾਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਚਾਲ ਆ?
0: ਠੀਕ ਹੈ ਭਾਜੀ, ਤੁਸੀਂ ਸੁਣਾਓ ਜੀ।
1: ਬਸ ਠੀਕ ਹੈ ਜੀ, ਇੱਕ ਮੈਂ ਮੇਰਾ ਗੀਤ ਸਥਾਈ ਆ, ਮੈਂ ਉਹੀ ਕੱਲੀ ਸੁਣਾ ਦੇਣੀ ਆ।
0: ਵਾਹ ਜੀ ਵਾਹ। ਕਹਿੰਦਾ
1: ਸੁੱਖ ਸੁਣ ਕੇ ਵਿਦੇਸ਼ੀ ਬੰਦਾ ਵਿਦੇਸ਼ਾਂ ਵੱਲ ਭੱਜੇ, ਆ ਕੇ ਫਿਰ ਉਹ ਵਿਦੇਸ਼ਾਂ ਵਿੱਚੋਂ ਵਤਨਾਂ ਨੂੰ ਲੱਭੇ।
0: ਕਿਆ ਬਾਤ ਹੈ।
1: ਮਨ ਟਿਕਦਾ ਨੀ ਭਾਵੇਂ ਇਹਨੂੰ ਲੱਖ ਤੂੰ ਟਿਕਾ ਲਾ, ਭਾਵੇਂ ਦੇਸ਼ ਜਾਂ ਵਿਦੇਸ਼ ਬੰਦਾ ਕਿਤੇ ਨੀ ਸਿਖਾਲਾ, ਕਿਤੇ ਪੜਦੇ ਤੇ ਪਿੱਛੇ ਕਿਤੇ ਸਾਹਮਣੇ ਘਟਾਲਾ। ਠੀਕ ਹੈ ਕਹਿੰਦਾ ਜੀ, ਬਾਈ ਜੀ ਪੁੱਛਦੇ ਸੀ ਇੱਕ ਰਵਿੰਦਰ ਹੋਣੀ ਵੀ ਇੱਥੇ ਮੈਂ ਬਿਲਕੁਲ ਆਪਣਾ ਸੰਤੁਸ਼ਟ ਆ ਆਪਣੀ ਇੱਥੇ ਕੈਨੇਡਾ ਚ, ਪਿਛਲੇ 6 ਸਾਲ ਤੋਂ ਮੈਂ 32 ਘੰਟੇ ਜਾਂ 33 ਘੰਟੇ ਕੰਮ ਕਰਦਾ ਵਾਂ।
0: ਠੀਕ
1: ਹੈ ਕਹਿੰਦਾ, ਆਪਣੀ ਮੌਜ ਕਰਦਾ ਵਾਂ, ਕੋਈ ਮੈਨੂੰ ਕਿਸੇ ਨਾਲ ਕੋਈ ਗਿਲਾ ਨੀ, ਮੈਂ ਸਿੱਧੀ ਸਾਫ਼ ਗੱਲ ਦੱਸਦਾ। ਜਿਹੜੇ ਬਾਈ ਜੀ ਤੋਂ ਪਹਿਲਾਂ ਆਏ ਸੀ ਉਹਨਾਂ ਨੇ ਸਾਰੀਆਂ ਗੱਲਾਂ ਦੱਸਤਾ, ਅਸੀਂ ਆਪਣੇ ਪੰਗੇ ਆਪ ਪਾਏ ਹੋਏ ਨੇ ਸਾਰਾ ਹੀ ਕੁਛ
0: ਜੀ ਬਿਲਕੁਲ
1: ਜਿੰਨੇ ਵੀ ਅਸੀਂ ਨਾ ਤੰਗ ਹੋ ਰਹੇ ਹਾਂ ਆਪ ਆਪਦੇ ਹਰ ਇੱਕ ਬੰਦੇ ਨੇ ਮੈਂ ਤਾਂ ਹਰ ਇੱਕ ਬੰਦੇ ਨੂੰ ਜਾਣਦਾ ਬਹੁਤ ਸਾਰੇ ਨੇ ਆਪਦੇ ਕੰਮ ਉਹਨਾਂ ਨੇ ਆਪ ਗਲਤ ਛੇੜੇ ਹੋਏ ਨੇ ਜਿਹੜੇ ਫਸੇ ਪਏ ਨੇ ਮੇਰੇ ਨਾਲ ਸਾਰੇ ਗੋਲੇ ਕਾਲੇ ਕੰਮ ਕਰਦੇ ਨੇ ਉਹਨਾਂ ਨੇ ਕਦੇ ਆ ਸਿੱਖ ਵੀ ਨੀ ਕੀਤੇ ਉਹ ਸਾਰੇ ਖੁਸ਼ ਹੁੰਦੇ ਨੇ ਜਿਹੜੇ ਅਸੀਂ ਆਪਾਂ ਫੋਨਾਂ ਤੇ ਸੁਣਦੇ ਹਾਂ ਮੈਂ ਮਰ ਗਿਆ ਮੈਂ ਮਾਰਤਾ ਮੇਰੀ ਕੰਪਨੀ ਬੰਦ ਹੋ ਗਈ ਮੇਰੇ ਆਹ ਹੋ ਗਿਆ.
2: On September 13th at 10 a.m., join the Brampton Parkinson Canada Superwalk and help make life better for Canadians living with Parkinson's. The walk will start and finish at Susan Fennell Sportsplex in Brampton. With the same strength of spirit people living with Parkinson's demonstrate daily, we will not stop walking until there is a cure. Register or donate at superwalk.ca and make a real difference in the lives of those affected by Parkinson's. Proudly sponsored by CHLO AM 530.
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
4: ਕਿੱਦਾਂ ਪੰਜੇ ਉਂਗਲਾਂ ਨੂੰ ਮੁੱਠੀ ਵਿੱਚ ਰੱਖ ਲਈਦਾ,
5: ਕਿੱਦਾਂ ਰੁੱਖਾਂ ਜਿੰਨਾ ਸਬਰ ਕਰੀਦਾ, ਕਿੱਦਾਂ ਸਵੈ ਮਾਨ ਲਈ ਹਨੇਰੀ ਬਣ ਵਗੀਦਾ, ਕਿੱਦਾਂ ਤਪਦੇ ਸੀਨਿਆਂ ਤੇ ਮੀਂਹ ਬਣ ਵਰੀਦਾ, ਕਿੱਦਾਂ ਸੱਚ ਲਈ ਸਿਰ ਤਲੀ ਤੇ ਧਰੀਦਾ.
4: ਦਿੱਤੀ ਮੇਰੇ ਵੱਡਿਆਂ ਮੈਨੂੰ ਨਸੀਹਤ ਨਿਆਰੀ ਹੈ, ਮੈਨੂੰ ਮੇਰੀ ਵਿਰਾਸਤ ਜਾਣ ਤੋਂ ਪਿਆਰੀ ਹੈ. ਵਿਰਸੇ ਦੀਆਂ ਤੰਦਾਂ ਨੂੰ ਜੋੜਨ ਲਈ ਮੈਂ ਬਲਜਿੰਦਰ ਸਿੰਘ ਤੰਬੜ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ, ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ ਇਤਿਹਾਸ ਦੇ ਪੰਨਿਆਂ ਚੋਂ ਕੁਝ ਭੁੱਲੀਆਂ ਵਿਸਰੀਆਂ ਗੱਲਾਂ, ਅਜੋਕੇ ਯੁੱਗ ਵਿੱਚ ਵਾਪਰ ਰਹੀਆਂ ਘਟਨਾਵਾਂ, ਗੀਤ ਸੰਗੀਤ ਤੇ ਗੱਲਾਂ ਕੁਝ ਤੁਹਾਡੀਆਂ ਕੁਝ ਸਾਡੀਆਂ.

ਬਲਜਿੰਦਰ ਸਿੰਘ ਤੰਬੜ ਵੱਲੋਂ ਪੈਰ ਭਰੀ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਵਿਰਾਸਤ ਰੇਡੀਓ ਤੁਸੀਂ ਸੁਣ ਰਹੇ ਹੋ ਮੰਡੇ ਟੂ ਫਰਾਈਡੇ 6 ਵਜੇ ਤੋਂ ਲੈ ਕੇ 7 ਵਜੇ ਤੱਕ 530 AM ਡਾਇਲ 'ਤੇ ਹੁੰਦਾ ਅਤੇ 24 ਘੰਟੇ 7 ਦਿਨ ਵਿਰਾਸਤ TV ਵੀ ਚੱਲਦਾ। ਬਹੁਤ ਸਾਰੇ ਪ੍ਰੋਗਰਾਮ ਜਿਹੜੇ ਰੇਡੀਓ ਦੇ ਹੁੰਦੇ ਹਨ TV 'ਤੇ ਵੀ ਲਗਾਤਾਰ ਚੱਲਦੇ ਹਨ। ਵੀਕਐਂਡ ਦੇ ਉੱਪਰ ਕਾਫੀ ਸਾਰੇ ਪ੍ਰੋਗਰਾਮ ਰਿਕਾਰਡਡ ਵੀ ਹੁੰਦੇ ਹਨ, ਕੁਝ ਲਾਈਵ ਵੀ ਹੁੰਦੇ ਹਨ। ਵਿਰਾਸਤ TV, ਵਿਰਾਸਤ ਰੇਡੀਓ ਤੁਹਾਡਾ ਵੈਲਕਮ ਕਰਦੇ ਹਾਂ। ਸ਼ੰਮੀ ਪੋਠਲ ਜੀ ਪਹਿਲਾਂ ਪ੍ਰੋਗਰਾਮ ਕਰਕੇ ਉਸ ਤੋਂ ਪਹਿਲਾਂ ਜੰਝੂਆ ਸਾਹਿਬ ਗਏ, ਹੁਣ ਸਾਡੀ ਵਾਰੀ ਆ ਗਈ ਆ। ਵੀਰਵਾਰ ਦਾ ਦਿਨ ਆ ਅਤੇ ਸਪਤੰਬਰ ਮਹੀਨੇ ਦੀ 3 ਤਰੀਕ ਹੋ ਗਈ ਆ। ਤੁਹਾਡਾ ਜੀ ਆਇਆਂ ਨੂੰ ਸਟੂਡੀਓ ਦੇ ਨੰਬਰ 416-837-1515 416-837-1515 ਜੇ ਸਟੂਡੀਓ ਵਿੱਚ ਗੱਲਬਾਤ ਕਰਨੀ ਹੋਵੇ, ਮੇਰੇ ਨਾਲ ਬਾਅਦ ਵਿੱਚ ਸੰਪਰਕ ਕਰਨਾ ਹੋਵੇ 416-451-2222 ਸਟੂਡੀਓ ਦਾ ਨੰਬਰ 416-837-1515 'ਤੇ ਗੱਲਬਾਤ ਕਰ ਸਕਦੇ ਹੋ। ਮੌਸਮ ਥਰਸਡੇ, ਫਰਾਈਡੇ, ਸੈਚਰਡੇ, ਸੰਡੇ ਬਹੁਤ ਵਧੀਆ ਮੌਸਮ ਦੱਸਿਆ ਹੋਇਆ ਹੈਗਾ। ਧੁੱਪ ਅਤੇ ਬੱਦਲ ਛਾਏ ਰਹਿਣਗੇ ਪਰ ਟੈਂਪਰੇਚਰ 28-25 ਡਿਗਰੀ ਤੱਕ 3-4 ਦਿਨਾਂ ਵਿੱਚ ਰਹੇਗਾ। ਸੋ ਗਰਮੀਆਂ ਦਾ ਕਹਿ ਸਕਦੇ ਹਾਂ ਸਪਤੰਬਰ ਦੇ ਮਹੀਨੇ ਲੌਂਗ ਵੀਕਐਂਡ ਹੈ, ਲਾਸਟ ਵੀਕਐਂਡ ਹੁੰਦਾ ਇੰਜੋਏ ਕਰਨ ਵਾਸਤੇ, ਮੁੜ ਕੇ ਫਿਰ ਬੱਚਿਆਂ ਨੇ ਸਕੂਲ ਚਲੇ ਜਾਣਾ। ਸੋ ਬਹੁਤ ਸਾਰੇ ਪ੍ਰੋਗਰਾਮ ਰੱਖੇ ਗਏ ਹਨ ਤੁਹਾਡੇ ਵਾਸਤੇ, ਵੱਖ ਵੱਖ ਸਾਡੇ ਕਮਿਊਨਿਟੀ ਦੇ ਲੋਕਾਂ ਨੇ ਬੜੀ ਮਿਹਨਤ ਕਰਕੇ ਪ੍ਰੋਗਰਾਮ ਤਿਆਰ ਕੀਤੇ ਹੁੰਦੇ ਹਨ। ਪਹੁੰਚਣ ਦੀ ਕੋਸ਼ਿਸ਼ ਕਰੋ ਜੇ ਪਹੁੰਚ ਸਕਦੇ ਹੋ ਸਾਡਾ ਪ੍ਰੋਗਰਾਮ। ਤੁਸੀਂ ਬਾਅਦ ਵਿੱਚ ਕਾਫੀ ਸਾਰੀਆਂ ਗੱਲਾਂ ਕਰਦੇ ਹੋ, ਬਹੁਤ ਬਹੁਤ ਧੰਨਵਾਦ। ਕੱਲ੍ਹ ਮੈਂ ਪ੍ਰਭ ਗਿੱਲ ਜੀ ਨਾਲ ਗੱਲਬਾਤ ਕੀਤੀ ਸੀ ਜਿਹੜੇ ਮੇਅਰ ਦੇ ਕੈਂਡੀਡੇਟ ਹਨ, ਅਤੇ ਤੁਹਾਡੇ ਸਵਾਲਾਂ ਦੇ ਜਵਾਬ ਜਿਹੜੇ ਅਬੀ ਧਾਲੀਵਾਲ ਜੀ ਨੇ ਉਹਨਾਂ ਨੇ ਵੀ ਦਿੱਤੇ ਸੀਗੇ। ਤੁਸੀਂ ਪੁੱਛਿਆ ਸੀਗਾ ਖੁਦ ਆਪ ਵੀ ਅਬੀ ਧਾਲੀਵਾਲ ਕੱਲ੍ਹ ਹੀ ਉਹ ਬੈਠ ਗਏ ਹਨ, ਕੀ ਕਾਰਨ ਸੀਗਾ? ਸੋ ਕੱਲ੍ਹ ਕਾਫੀ ਸਾਰੀ ਇੰਟਰਵਿਊ ਜਿਹੜੀ ਆ ਤੁਸੀਂ ਸੁਣ ਲਈ ਸੀਗੀ, ਹੁਣ ਵੀ ਯੂਟਿਊਬ ਚੈਨਲ 'ਤੇ ਜਾ ਕੇ ਸੁਣ ਸਕਦੇ ਹੋ। ਅਤੇ ਇਸ ਨਾਲ ਪ੍ਰਭ ਗਿੱਲ ਜੀ ਪਹੁੰਚੇ ਹੋਏ ਸਨ ਕੱਲ੍ਹ ਸਾਡੇ ਸਟੂਡੀਓ ਦੇ ਵਿੱਚ, ਉਹਨਾਂ ਨੇ ਆਪਣੀ ਜਾਣਕਾਰੀ ਦਿੱਤੀ, ਬੜਾ ਚੰਗਾ ਲੱਗਾ। ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਸੀਗਾ ਵੀ ਕੌਣ ਹਨ ਅਤੇ ਕਿਹੜੇ ਕੰਮ ਕੀਤੇ ਹਨ, ਪੜ੍ਹਾਈ ਕਿੰਨੀ ਕੁ ਹੈਗੀ ਆ, ਅਤੇ ਇੱਕ ਆਵਾਜ਼ ਬਣ ਕੇ ਆਏ ਹਨ। ਕੱਲ੍ਹ ਸ਼ਾਮੀ ਉਹਨਾਂ ਦੀ ਸੀਗੀ ਜਿਹੜੀ ਕੈਂਪੇਨ ਲਾਂਚ ਸੀਗੀ, ਮੇਰਲ ਦੀ ਕੈਂਪੇਨ ਜਿਹੜੀ ਲਾਂਚ ਸੀਗੀ ਕੱਲ੍ਹ ਸੀਗੀ। ਬਹੁਤ ਸਾਰੇ ਪਹੁੰਚਣ ਦਾ ਬਹੁਤ ਬਹੁਤ ਧੰਨਵਾਦ, ਸਾਨੂੰ ਵੀ ਉੱਥੇ ਮੌਕਿਆਂ ਦਾ ਪਹੁੰਚਣ ਦਾ ਮੌਕਾ ਮਿਲਿਆ, ਉਹਦੀ ਵੀ ਆਪਾਂ ਗੱਲਬਾਤ ਕਰਾਂਗੇ। ਥੋੜ੍ਹੇ ਠਹਿਰ ਕੇ ਗੁਰਮੁਖ ਸਿੰਘ ਬਾਰੀ ਸਾਹਿਬ ਖਬਰਾਂ ਦੀ ਜਾਣਕਾਰੀ ਲੈ ਕੇ ਆਉਣਗੇ ਅਤੇ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦੀ ਵੀ ਆਪਾਂ ਕੋਸ਼ਿਸ਼ ਕਰਾਂਗੇ। ਤੁਸੀਂ ਆਪਣੇ ਵਿਚਾਰ ਰੇਡੀਓ ਉੱਪਰ TV ਉੱਪਰ ਰੱਖ ਸਕਦੇ ਹੋ। ਸੋ ਸਪੋਂਸਰ ਨਵੇਂ ਤੋਂ ਨਵੇਂ ਜੁੜ ਰਹੇ ਹਨ, ਬਹੁਤ ਬਹੁਤ ਧੰਨਵਾਦ। ਡੋਰਸ ਐਂਡ ਵਿੰਡੋਜ਼ ਬਾਏ ਬੰਗਾ, ਕਾਫੀ ਲੰਬੇ ਸਮੇਂ ਤੋਂ ਇਹ ਵਿੰਡੋ ਅਤੇ ਦਰਵਾਜ਼ੇ ਜਿਹੜੇ ਹਨ ਉਹ ਬਣਾ ਰਹੇ ਹਨ, ਮੈਨੂਫੈਕਚਰ ਖੁਦ ਆਪ ਕਰਦੇ ਹਨ, ਸੋ ਵਿੰਡੋਜ਼ ਮੈਨੂਫੈਕਚਰ ਕਰਦੇ ਹਨ। ਸੋ ਨਵੀਆਂ ਵਿੰਡੋ ਚਾਹੀਦੀਆਂ, ਨਵਾਂ ਘਰ ਆਪਣਾ ਖੁਦ ਬਣਾ ਰਹੇ ਹੋ ਤਾਂ ਵੀ ਇੱਥੋਂ ਲੈ ਸਕਦੇ ਹੋ, ਜੇ ਪੁਰਾਣਾ ਘਰ ਹੈਗਾ ਵਿੰਡੋ ਚੇਂਜ ਕਰਨ ਦੀ ਲੋੜ ਹੈਗੀ ਹੈ ਤਾਂ ਕਾਲ ਕਰ ਲਵੋ, ਤੁਹਾਡੇ ਵਾਸਤੇ ਸੇਵਾਵਾਂ ਹਾਜ਼ਰ ਹਨ। ਆਪ ਹੀ ਵਿੰਡੋ ਬਣਾਉਂਦੇ ਹਨ, ਮੈਨੂਫੈਕਚਰ ਕਰਦੇ ਹਨ ਅਤੇ ਆਪ ਹੀ ਇੰਸਟਾਲ ਕਰਦੇ ਹਨ। ਬਹੁਤ ਸਾਰੇ ਜਿਹੜੇ ਬਿਲਡਰ ਹਨ ਇਹਨਾਂ ਦੀਆਂ ਵਿੰਡੋਜ਼ ਜਿਹੜੀਆਂ ਲੈ ਕੇ ਇੰਸਟਾਲ ਕਰਵਾਉਂਦੇ ਹਨ। ਤੁਸੀਂ ਆਪਣੀ ਵਿੰਡੋਜ਼ ਚੇਂਜ ਕਰਵਾਉਣੀਆਂ ਹੋਣ ਜਾਂ ਕੋਈ ਜਾਣਕਾਰੀ ਲੈਣੀ ਹੋਵੇ, ਐਂਡਲੈਸ ਆਪਸ਼ਨਸ ਹਨ ਇਹਨਾਂ ਵਿੰਡੋਜ਼ ਦੇ ਉੱਪਰ, ਅਤੇ ਘਰ ਦੀ ਵੈਲਿਊ ਵੀ ਵੱਧ ਜਾਂਦੀ ਹੈਗੀ ਆ। ਸੋ ਖਿੜਕੀਆਂ ਦਰਵਾਜ਼ੇ ਚੇਂਜ ਕਰਵਾਉਣ ਵਾਸਤੇ 416-674-6650 'ਤੇ ਗੱਲਬਾਤ ਕਰ ਲੈਣੀ ਆ, ਨੰਬਰ ਨਹੀਂ ਸੇਵ ਹੋਇਆ, ਬਾਅਦ ਵਿੱਚ ਸਾਡੇ ਨਾਲ ਗੱਲਬਾਤ ਕਰ ਲੈਣੀ, ਅਸੀਂ ਤੁਹਾਨੂੰ ਨੰਬਰ ਦੇਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ। ਸਾਂਝਾ ਵਿਰਸਾ ਪਿਕਨਿਕ ਜਿਹੜੀ ਹੈਗੀ ਇਸ ਐਤਵਾਰ ਨੂੰ ਸਪਤੰਬਰ ਦੀ 6 ਤਰੀਕ ਨੂੰ ਬੱਲੇ ਬੱਲੇ ਫਾਰਮ ਵਿੱਚ, ਹਰਜੀਤ ਜੰਝੂ ਸਾਹਿਬ ਦਾ ਨੰਬਰ 6478355294 ਆ। ਪਿਕਨਿਕ 'ਤੇ ਪਹੁੰਚਣਾ ਹੋਵੇ ਪਹੁੰਚ ਸਕਦੇ ਹੋ, ਐਤਵਾਰ ਨੂੰ ਮੌਸਮ ਵੀ ਬਹੁਤ ਵਧੀਆ ਹੈਗਾ, ਕਾਫੀ ਸਾਰੇ ਕਲਾਕਾਰ ਅਤੇ ਪਰਿਵਾਰ ਵਾਸਤੇ ਘੁੰਮਣ ਫਿਰਨ ਦਾ ਮੌਕਾ ਮਿਲ ਜਾਵੇਗਾ। ਇਹ ਐਤਵਾਰ ਨੂੰ ਪਿਕਨਿਕ ਹੈਗੀ ਆ, ਐਸੇ ਹੀ ਐਤਵਾਰ ਨੂੰ। ਅਤੇ ਕੱਲ੍ਹ ਸੀਗੀ ਆਪਣੀ ਕੈਂਪੇਨ ਲਾਂਚ ਪ੍ਰਭ ਗਿੱਲ ਜੀ ਦੀ, ਅਤੇ ਬਹੁਤ ਸਾਰੇ ਲੋਕ ਉੱਥੇ ਪਹੁੰਚੇ, ਆਪਣੇ ਇਹਨਾਂ ਨੇ ਵਿਚਾਰ ਸਾਂਝੇ ਕੀਤੇ। ਥੋੜ੍ਹੀ ਜਿਹੀ ਲੇਟ ਸ਼ੁਰੂ ਕੀਤੀ ਕਿਉਂਕਿ ਮੀਂਹ ਜਿਹੜਾ ਪਿਆ ਸੀ ਕੱਲ੍ਹ ਨਾ ਜਿੱਥੇ ਫਲਡਿੰਗ ਹੋਈ ਸੀਗੀ, ਅਤੇ ਉਸ ਕਰਕੇ ਡਿਲੇ ਕਰ ਦਿੱਤੀ ਸੀਗੀ, ਅਤੇ ਪਹੁੰਚੇ ਸਾਰੇ, ਅਤੇ ਪਹੁੰਚ ਕੇ ਕਾਫੀ ਸਾਰੀ ਜਾਣਕਾਰੀ ਤੁਹਾਨੂੰ ਮਿਲ ਗਈ, ਅਤੇ ਨਾਲ ਨਾਲ ਬਹੁਤ ਸਾਰੇ ਲੋਕਾਂ ਨੇ ਫੋਟੋਆਂ ਵੀ ਖਿਚਾਈਆਂ, ਨੇੜੇ ਹੋ ਕੇ ਸਵਾਲ ਵੀ ਪੁੱਛੇ। ਸੋ ਬੈਸਟ ਆਫ ਲੱਕ ਜਿੰਨੇ ਵੀ ਹਨ, ਸਾਰੇ ਹੀ ਆਪਣੇ ਹਨ, ਸਾਡਾ ਇੱਥੇ ਫਰਜ਼ ਹੁੰਦਾ ਇਨਫੋਰਮੇਸ਼ਨ ਦੇਣ ਵਾਸਤੇ। ਜੇ ਕੋਈ ਸਾਨੂੰ ਸਾਦਾ ਕਹਿੰਦਾ ਇਨਫੋਰਮੇਸ਼ਨ ਸ਼ੇਅਰ ਕਰੋ, ਆਪਾਂ ਕਰ ਦੇਈਦੀ ਹੈਗੀ ਆ। ਜੇ ਕੋਈ ਆਵਾਜ਼ ਬਣ ਕੇ ਬੈਠਣਾ ਚਾਹੁੰਦਾ, ਉਹਦੀ ਆਵਾਜ਼ ਇੱਥੇ ਰੇਡੀਓ TV 'ਤੇ ਲੈ ਕੇ ਆਈਦੀ ਤੁਹਾਡੇ ਵਾਸਤੇ। ਸੋ ਵਧੀਆ ਇਨਸਾਨ ਹਨ, ਬਹੁਤ ਵਧੀਆ ਕੰਮ ਕੀਤੇ ਹਨ, ਇਹਨਾਂ ਨੇ
ਕਾਫੀ ਤਕੜੀ ਐਜੂਕੇਸ਼ਨ ਵੀ ਹਾਸਲ ਕੀਤੀ ਹੋਈ ਹੈਗੀ ਆ। ਦੋ ਸਾਲ ਤੇ ਜਿਹੜਾ ਇੱਥੇ ਕੈਨੇਡਾ ਵਿੱਚ ਪਹੁੰਚੇ ਸੀਗੇ, ਸੋ ਇੰਗਲਿਸ਼ ਪੰਜਾਬੀ ਵਿੱਚ ਨਾਟ ਅ ਪ੍ਰੋਬਲਮ। ਸੋ ਤੁਸੀਂ ਵੋਟ ਪਾਉਣ ਵੇਲੇ ਸੋਚਣਾ ਕਿਹਨੂੰ ਵੋਟ ਪਾਉਣੀ ਆ। ਇੱਕ ਮੌਕਾ ਦਿੱਤਾ ਗਿਆ ਪ੍ਰਭ ਗਿੱਲ ਨੂੰ ਮੋਹਰੇ ਲੈ ਕੇ ਆਉਣ ਦਾ। ਸੋ ਜਾਣਕਾਰੀ ਹੋਰ ਲੈਣੀ ਹੋਵੇ

ਗਰੋਸਰੀ ਸ਼ੋਪਿੰਗ ਕਰਨੀ ਹੋਵੇ ਤੇ ਪ੍ਰੀਮੀਅਮ ਆਟੇ, ਵੈਜੀਟੇਬਲ, ਸਪਾਈਸਿਸ, ਕੁਕਿੰਗ ਐਸੈਂਸ਼ੀਅਲ, ਫਰੋਜ਼ਨ ਫੂਡਸ, ਡੇਅਰੀ ਪ੍ਰੋਡਕਟਸ, ਸਨੈਕਸ ਐਂਡ ਬੇਵਰੇਜਸ, ਬਹੁਤ ਵੱਡਾ ਗਰੋਸਰੀ ਸਟੋਰ ਹੈਗਾ। ਇਹ ਮੇਫੀਲਡ ਅਤੇ ਏਅਰਪੋਰਟ ਤੇ ਖੁੱਲ ਗਿਆ, ਜਿਹੜਾ ਨਵਾਂ ਬਣਿਆ ਪਲਾਜ਼ਾ 6141 ਮੇਫਲ ਰੋਡ, ਯੂਨਿਟ ਨੰਬਰ 42 ਦੇ ਵਿੱਚ, ਤੇ 6813-99 ਤੇ ਤੁਹਾਨੂੰ ਇੱਥੇ ਮਿਲੇਗਾ। ਫਿਕਸ ਟਰੱਕਿੰਗ ਨਾਓ, ਇਹ ਜਿਹੜਾ ਇਵੈਂਟ ਰੱਖਿਆ ਗਿਆ ਹੈਗਾ ਸਤੰਬਰ ਦੇ ਮਹੀਨੇ ਦੇ ਵਿੱਚ, ਐਸੇ ਹੀ ਮਹੀਨੇ ਵਿੱਚ 9 ਵਜੇ ਸ਼ੁਰੂ ਹੋ ਜਾਣਾ। ਇਹ ਰੈਲੀ ਰੱਖੀ ਗਈ ਆ ਇਸ ਵੀਕਐਂਡ ਛੱਡ ਕੇ ਅਗਲੇ ਵੀਕਐਂਡ 9 ਤਰੀਕ 9 ਵਜੇ ਪਹੁੰਚਣਾ ਉੱਥੇ। ਜ਼ਰੂਰ ਕੋਈ ਜਾਣਕਾਰੀ ਲੈਣ ਵਾਲੇ ਸੁਖਰਾਜ ਸੰਧੂ ਸਾਹਿਬ ਨਾਲ ਸੰਪਰਕ ਕਰ ਲਿਓ 416-857-2828 ਤੇ। ਲਓ ਜੀ ਥੋੜ੍ਹੀਆਂ ਖਬਰਾਂ ਵੱਲ ਚੱਲਦੇ ਹਾਂ, ਥੋੜ੍ਹਾ ਠਹਿਰ ਕੇ ਆਪਾਂ ਗੱਲਬਾਤ ਕਰਾਂਗੇ ਗੁਰਮੁਖ ਸਿੰਘ ਵਾਰੀਆ ਸਾਹਿਬ ਨਾਲ। ਅੰਟੇਰੀਓ ਟੀਚਰਸ, ਕੱਲ੍ਹ ਬਹੁਤ ਸਾਰੀਆਂ ਖਬਰਾਂ ਰਹਿ ਗਈਆਂ ਸੀ, ਕਈ ਖਬਰਾਂ ਇੰਪੋਰਟੈਂਟ ਹੁੰਦੀਆਂ, ਕਹਿੰਦੇ ਉਹਨਾਂ ਨੇ ਜਿਹੜੀਆਂ ਸਪਲਾਈਜ ਲੈਣੀਆਂ ਸੀਗੀਆਂ ਨਾ, ਉਹ ਜਿਹੜਾ ਪੋਰਟਲ ਹੈਗਾ ਉਹ ਵੀ ਅਮੈਰੀਕਨ ਕੰਪਨੀ ਹੈਗੀ ਆ। ਇਸ ਨਾਲ ਨਾ ਦੱਸ ਦਈਏ ਵੀ ਜਿਹੜੀ ਆ ਸਪਲਾਈਜ ਟੀਚਰ ਨੇ ਲੈਣੀਆਂ ਸੀ 750 ਡਾਲਰ, 700 ਜਾਂ 750 ਡਾਲਰ ਦਿੱਤਾ ਗਿਆ ਸਰ ਇਹਨਾਂ ਨੂੰ, ਅਤੇ ਉਹ ਕਹਿੰਦੇ ਵੀ ਇੱਥੋਂ ਲੈ ਲਿਓ। ਕਹਿੰਦੇ ਚਲੋ ਉਹ ਉਸ ਵੈਬਸਾਈਟ 'ਤੇ ਜਾਂਦੇ ਆ ਸਟੇਪਲ ਦੀ ਵੈਬਸਾਈਟ 'ਤੇ, ਤਾਂ ਉੱਥੇ ਪ੍ਰਾਈਸ ਮਹਿੰਗੀਆਂ, ਰੈਗੂਲਰ ਵੈਬਸਾਈਟ 'ਤੇ ਚੀਪਰ ਹੁੰਦੀ ਆ। ਚਲੋ ਥੋੜ੍ਹੀ ਬਹੁਤ ਚੇਂਜ ਲਿਆਉਣਗੇ ਸ਼ਾਇਦ, ਪੈਸੇ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ। ਇਸ ਦੇ ਨਾਲ ਨਾਲ ਜਿਹੜਾ ਸਾਈਨ ਲਗਾਇਆ ਗਿਆ ਸਰ, ਉਹਦੀ ਵੱਡੀ ਖਬਰ ਚੱਲ ਰਹੀ ਆ। 25,000 ਕੋਸਟ ਸੀਗੀ ਜਿਹੜਾ ਦੱਸਿਆ ਗਿਆ ਸਭ, ਇਹ ਲੇਕ ਅੰਟੇਰੀਆ ਅਤੇ ਲੇਕ ਆਫ ਅਮੈਰੀਕਾ ਨਹੀਂ ਹੈਗੀ, ਸੋ ਉਹ ਸਾਈਨ 'ਤੇ ਕੋਸਟ $25,000। ਇੱਕ ਬੋਰਡ, 2 ਪੋਲ ਡੇਕ ਕੀਤਾ ਗਿਆ, ਡਿਲੀਵਰ ਕੀਤਾ ਗਿਆ ਅਤੇ ਲਗਾਇਆ ਗਿਆ $25,000, ਇਹਨਾਂ ਨੇ ਦੱਸਿਆ। ਆਈ ਗੈਸ ਆਪਣਾ ਪੈਸਾ ਹੋਵੇ ਤਾਂ ਵਾਰ ਵਾਰ ਸੋਚਣਗੇ, ਕਹਿੰਦੇ ਹੋ ਗੋ ਹੈਡ ਡੂ ਇਟ ਦੈਟਸ ਇਟ। $25,000 ਸਾਈਨ, ਬਹੁਤ ਸਾਰੇ ਲੋਕ ਸਵਾਲ ਕਰ ਰਹੇ ਹਨ ਵੀ ਇਹ $25,000 ਕਿੱਥੋਂ ਪੂਰਾ ਕਰਾਂਗੇ, ਕਰ ਦੇਣਾ ਤੁਸੀਂ, ਟੈਕਸ ਦੇ ਰਹੇ ਹੋ, ਦੈਟਸ ਇਟ। ਸੋ ਤਾਂ ਹੀ ਆਪਾਂ ਖਬਰਾਂ ਲੈ ਕੇ ਆਈ ਦੀ ਆ ਵੀ ਵੇਸਟਫੁਲ ਸਪੈਂਡਿੰਗ ਜਿਹੜੀ ਹੈਗੀ ਨਹੀਂ ਕਰਨੀ, ਉੱਦਾਂ ਨਹੀਂ ਪਤਾ ਸੀਗਾ। ਚਲੋ ਛੋਟਾ ਲਗਾ ਦਿੰਦੇ, ਜੇ ਲਗਾ ਵੀ ਦਿੱਤਾ ਤਾਂ ਇੰਨਾ ਮਹਿੰਗਾ ਸਾਈਨ, ਕਹਿੰਦੇ ਲੋਕ ਕਹਿ ਰਹੇ ਹਨ ਵੀ ਹੋ ਨਹੀਂ ਸਕਦਾ। ਟਰਾਂਟੋ ਅਤੇ ਜੀ ਟੀ ਦੇ ਵਿੱਚ ਬਹੁਤ ਵੱਡੀ ਜਿਹੜੀ ਸਟੋਰਮ ਆਈ ਸੀ ਕੱਲ੍ਹ, ਲੱਗਦਾ ਸੀਗਾ ਨਾ ਜਦੋਂ ਸੈੱਲ ਫੋਨ ਵੱਜਦੇ ਸੀਗੇ ਇਹ ਤਾਂ ਐਵੇਂ ਆਹ ਮੈਸੇਜ ਭੇਜੀ ਜਾਂਦੇ ਹਨ, ਬਹੁਤ ਸਾਰੇ ਕਹਿ ਰਹੇ ਸਨ ਇਹ ਤਾਂ ਮੈਸੇਜ ਐਵੇਂ ਭੇਜੀ ਜਾਂਦੇ ਆ, ਪਤਾ ਨਹੀਂ ਕੀ ਕਰ ਰਹੇ ਹਨ, ਮੀਂਹ ਤਾਂ ਪੈ ਨਹੀਂ ਰਿਹਾ। ਵੱਖ ਵੱਖ ਏਰੀਏ ਵਿੱਚ ਵੱਖ ਵੱਖ ਟਾਈਮੇ 'ਤੇ ਮੀਂਹ ਪਿਆ, ਕਾਫੀ ਪਾਵਰਫੁਲ ਸਟੋਰਮ ਸੀ, ਟ੍ਰਬਲ ਬਹੁਤ ਵੱਡੀ ਬਹੁਤ ਵੱਡੀ ਦਿੱਤੀ। ਸੋ ਫਲੱਡਿੰਗ, ਪਾਵਰ ਆਊਟੇਜ, ਟ੍ਰੈਫਿਕ ਡਿਸਰਪਸ਼ਨ ਹੋਈ ਆ, ਅਤੇ ਕੱਲ੍ਹ ਆਪਾਂ ਕੈਂਪ ਜਿਹੜੇ ਲੋਕਾਂ ਨੇ ਪਹੁੰਚਣਾ ਉਹ ਵੀ ਥੋੜ੍ਹੇ ਲੇਟ ਹੋਏ ਕਿਉਂਕਿ ਮੀਂਹ ਪੈਂਦਾ ਸੀਗਾ, ਕਾਫੀ ਟ੍ਰੈਫਿਕ ਜੈਮ ਸੀਗਾ। ਡੌਨ ਵੈਲੀ ਪਾਰਕਵੇ ਉੱਤੇ ਫਲੱਡਿੰਗ ਹੋਣ ਕਰਕੇ ਡੌਨ ਵੈਲੀ ਪਾਰਕਵੇ ਅਤੇ ਬਲੂ ਸਟਰੀਟ ਤੋਂ ਜਾਰਵ ਸਟਰੀਟ ਤੱਕ ਦੋਵੇਂ ਡਾਇਰੈਕਸ਼ਨ ਵਿੱਚ ਬੰਦ ਕੀਤਾ ਗਿਆ ਸੀਗਾ, ਅਤੇ ਗਾਰਡਨ, ਲੇਕ ਸ਼ੋਰ ਅਤੇ ਬੇਵਿਊ ਦੇ ਕੁਝ ਹਿੱਸੇ ਵੀ ਪ੍ਰਭਾਵਿਤ ਹੋਏ। ਪਾਣੀ ਬਹੁਤ ਜ਼ਿਆਦਾ ਹੋਣ ਕਰਕੇ ਕਈ ਕਾਰਜ ਫਲੱਡ ਵਾਟਰ ਵਿੱਚ ਫਸ ਗਈਆਂ ਅਤੇ ਐਮਰਜੈਂਸੀ ਕਿਉਂ ਲੋਕਾਂ ਨੂੰ ਰੈਸਕਿਊ ਕਰਨਾ ਪਿਆ। ਸਟੋਰਮ ਦੇ ਪੀਕ ਸਮੇਂ ਲਗਭਗ 65,000 ਟੋਰਾਂਟੋ ਹਾਈਡਰੋ ਕਸਟਮਰ ਦੀ ਪਾਵਰ ਚਲੀ ਗਈ ਸੀਗੀ, ਸੋ ਹਾਈਡਰੋ ਵਾਲੇ ਰਾਤ ਦਿਨ ਲੱਗੇ ਹੋਏ ਹਨ ਇਹ ਪਾਵਰ ਰਿਸਟੋਰ ਕਰਨ ਦੇ ਲਈ, ਬਹੁਤ ਸਾਰੀ ਪਾਵਰ ਦੁਆਰਾ ਰਿਸਟੋਰ ਕਰ ਦਿੱਤੀ ਗਈ ਹੈਗੀ ਆ। ਅਤੇ ਟੀ ਟੀ ਸੀ ਸਰਵਿਸ ਦੇ ਵਿੱਚ ਵੀ ਡਿਸਰਪਸ਼ਨ ਹੋਈ ਸੀਗੀ ਫਲੱਡਿੰਗ ਕਾਰਨ, ਸਾਬੇ ਅਤੇ ਹੋਰ ਜਿਹੜੀਆਂ ਟ੍ਰਾਂਸਿਟ ਰੂਟਸ ਆ ਉਹਨਾਂ ਨੂੰ ਵੀ ਮੁਸ਼ਕਲ ਆ ਗਈ ਸੀਗੀ। ਅਤੇ ਮਾਈਕਲ ਗੈਰਨ ਹੌਸਪੀਟਲ ਦੀ ਜਿਹੜੀ ਐਮਰਜੈਂਸੀ ਡਿਪਾਰਟਮੈਂਟ ਆ ਉਹਦੇ ਵਿੱਚ ਵੀ ਫਲੱਡਿੰਗ ਦੀ ਰਿਪੋਰਟ ਆਈ ਸੀ, ਪਰ ਕਹਿੰਦੇ ਡਿਪਾਰਟਮੈਂਟ ਦੀ ਓਪਰੇਸ਼ਨ ਜਿਹੜੀ ਹੈਗੀ ਆ ਉਹ ਐਜ਼ ਨੋਰਮਲ ਚੱਲ ਰਹੀ ਸੀਗੀ। ਅਤੇ ਟ੍ਰਾਂਟੋ ਪੇਰਿਸ ਏਅਰਪੋਰਟ ਉੱਤੇ ਫਲਾਈਟਾਂ ਡਿਲੇਅ ਵੀ ਹੋਈਆਂ ਸੀ ਅਤੇ ਕੈਂਸਲ ਵੀ ਹੋਈਆਂ ਸੀਗੀਆਂ। ਸੋ ਜੇ ਲੱਗਦਾ ਸੀਗਾ ਜਿਹੜੇ ਉਹ ਐਮਰਜੈਂਸੀ ਅਲਰਟ ਐਵੇਂ ਆਏ ਗਏ ਨਾ, ਹੁਣ ਪਤਾ ਲੱਗ ਗਿਆ ਕਈ ਵਾਰ ਸਾਨੂੰ ਲੱਗਦਾ, ਅਤੇ ਬਟਨ ਪ੍ਰੈਸ ਕਰਨਾ ਹੁੰਦਾ ਕੈਂਸਲ ਕਰਨ ਵਾਸਤੇ, ਇਹ ਸੇਵਾਵਾਂ ਦਿੱਤੀਆਂ ਹੁੰਦੀਆਂ ਸਰਕਾਰ ਵੱਲੋਂ ਵੀ ਜਸਟ ਬੀ ਰੈਡੀ। ਸੋ ਕਈ ਸੇਵਾਵਾਂ ਚੰਗੀਆਂ ਹੁੰਦੀਆਂ, ਚੰਗੀ ਹੈਗੀ, ਤੁਹਾਨੂੰ ਵਾਰਨਿੰਗ ਦਿੱਤੀ ਗਈ, ਦੱਸਿਆ ਗਿਆ ਵੀ ਆਹ ਕੁਝ ਹੋ ਰਿਹਾ ਹੈਗਾ ਆ। ਅਤੇ ਬ੍ਰੈਂਪਟਨ ਦੇ 5 ਪ੍ਰੋਗਰੈਸਿਵ ਕੰਜ਼ਰਵੇਟਿਵ ਐਮ ਪੀ ਨੇ 1 ਸਾਲ ਵਿੱਚ 1,26,000 ਤੋਂ ਵੱਧ ਐਕਸਪੈਂਸ ਕਲੇਮ ਕੀਤੇ ਹਨ। ਸੋ ਇਹ ਜਾਣਕਾਰੀ ਬਹੁਤ ਲੰਬੀ ਦੇਰ ਦੀ ਚੱਲਦੀ ਹੈ, ਥੋੜ੍ਹੀ ਅਪਡੇਟ ਮੈਂ ਦੇ ਦੇਵਾਂ ਕਿਉਂਕਿ ਅਪਡੇਟ ਆਈ ਸੀ ਇਸ ਖਬਰ ਦੀ। ਸਭ ਤੋਂ ਜ਼ਿਆਦਾ ਐਕਸਪੈਂਸ ਬ੍ਰੈਂਪਟਨ ਈਸ ਦੇ ਐਮ ਪੀ ਪੀ ਹਰਦੀਪ ਗਰੇਵਾਲ ਦੇ ਸਨ, ਲਗਭਗ $53,424। ਇਸ ਵਿੱਚ ਲਗਭਗ 37,000 ਕਮਿਊਨਿਟੀ ਇਵੈਂਟ, ਟਾਊਨ ਹਾਲ ਅਤੇ ਲੈਜਿਸਲੇਟਿਵ ਬਿਜ਼ਨਸ ਲਈ ਸਨ, ਅਤੇ ਕਰੀਬ 13,282 ਜਿਹੜਾ ਟੋਰਾਂਟੋ ਹੋਟਲ ਲਈ ਕਲੇਮ ਕੀਤੇ ਗਏ ਸਨ। ਜਿਹੜੇ ਹੋਟਲਾਂ ਦੇ ਕਲੇਮ ਕੀਤੇ ਹਨ ਉਹ ਖੁਦ ਪਤਾ ਦੱਸਿਓ, ਪਤਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਵੀ ਖੁਦ ਆਪ ਰਹੇ ਸੀਗੇ ਜਾਂ ਕੋਈ ਹੋ ਰਿਹਾ ਸੀ ਇਹਨਾਂ ਵਿੱਚ, ਕਿਉਂਕਿ ਪੈਸੇ ਤਾਂ ਤੁਹਾਡੇ ਹੀ ਲੱਗੇ ਹਨ। ਸੋ ਬ੍ਰੈਂਪਟਨ ਦੇ
ਜਿਹੜੇ ਐਕਸਪੈਂਸ ਹੈ।

0: ਦੀਪ ਗਰੇਵਾਲ ਦੇ ਸੀਗੇ 54,424, ਅਮਰਜੋਤ ਸੰਧੂ ਦੇ 32,805, ਗ੍ਰਿਆਂ ਮਗਰੈਗਰ ਦੇ ਸੀਗੇ 17,549, ਤੇ ਪ੍ਰਭਵੀਰ ਮੀਤ ਸਰਕਾਰੀ ਵਾਲੇ ਸੀਗੇ 5,910. ਕਿੰਨਾ ਫਰਕ ਆ, ਸਰਕਾਰੀ ਦੇ 5,910, ਇੱਥੇ 54,424. ਤੇ ਸਭ ਤੋਂ ਵੱਡਾ ਕੌਂਟਰੋਵਰਸੀ ਟੋਰਾਂਟੋ ਹੋਟਲ ਸਟੇਅ ਨੂੰ ਲੈ ਕੇ ਹੋਇਆ ਸੀਗਾ ਆ, ਤੇ 2023 ਤੋਂ ਹਰਦੀਪ ਗਰੇਵਾਲ ਨੇ ਲਗਭਗ $27,275 ਅਤੇ ਸ਼ਾਰਨੀਨ ਵਿਲੀਅਮ ਨੇ ਲਗਭਗ 15,865 ਟੈਕਸਪੇਅਰ ਦੇ ਫੰਡ ਟੋਰਾਂਟੋ ਹੋਟਲ ਦੇ ਐਕਸਪੈਂਸ ਕਲੇਮ ਕੀਤੇ ਸਨ। ਹੁਣ ਦੋਵੇਂ ਐਮ ਪੀ ਦਾ ਕਹਿਣਾ ਹੈ ਕਿ ਉਹਨਾਂ ਨੇ ਇਹ ਹੋਟਲ ਵਾਲੇ ਪੈਸੇ ਵਾਪਸ ਕਰ ਦਿੱਤੇ ਹਨ। ਸੋ ਇਹੀ ਤਾਂ ਹੀ ਮੈਂ ਖਬਰ ਦੀ ਅਪਡੇਟ ਕੀਤੀ ਸੀ, ਕਹਿੰਦੇ ਵੀ ਇਹ ਪੈਸੇ ਜਿਹੜੇ ਹਨ ਇਹਨਾਂ ਨੇ ਵਾਪਸ ਕਰ ਦਿੱਤੇ ਹਨ। ਲਓ ਜੀ ਗੋਸਲ ਸਾਹਿਬ ਜੀ, ਗੋਸਲ ਜੀ ਗਰਜੀਤ ਜੀ ਆ ਜਾਂਦੇ ਤੇ ਸਤਿ ਸ੍ਰੀ ਅਕਾਲ ਜੀ।
1: ਹਾਂਜੀ ਭਾਜੀ ਸਤਿ ਸ੍ਰੀ ਅਕਾਲ, ਚੰਗਾ ਕੀਤਾ ਜੀ ਟੈਕਸ ਪੇਅਰ ਦੀ ਮਨੀ ਸੀ ਲੋਕਾਂ ਦੀ, ਵਧੀਆ ਕੀਤਾ ਵਾਪਸ ਕਰਤੀ, ਚੰਗੀ ਚੀਜ਼ ਆ ਨਾ
0: ਜੀ। ਜੀ
1: ਤੇ ਭਾਜੀ ਕੱਲ ਮੈਂ ਲਿਸਟ ਪੜ੍ਹਦਾ ਸੀ ਜਿਹੜੀ 700 ਆਈਟਮ ਤੇ ਨਾ ਟੈਰਿਫ ਲੱਗਣੇ ਅਮਰੀਕਾ ਜਾਂ ਕੈਨੇਡਾ ਦੇ
0: ਜੀ,
1: ਉਹਨਾਂ ਚ ਇੱਕ ਟੈਰਿਫ ਨਾ ਸਿੱਧਾ ਮੀਡੀਆ ਵਾਲਿਆਂ ਤੇ ਅਸਰ ਪੈਣਾ ਹੈ ਸਿੱਧਾ ਹੀ
0: ਜੀ।
1: ਉਹ 5-6 ਮੀਡੀਆ ਵਾਲਿਆਂ ਨੂੰ ਤਾਂ ਬਹੁਤ ਡੈਮੇਜ ਹੋਣਾ ਉਸ ਚੀਜ਼ ਦਾ ਜੀ, ਬਹੁਤ ਨੁਕਸਾਨ ਹੋਣਾ ਮੀਡੀਆ ਦਾ।
0: ਮੈਂ ਨੀ ਪੜਿਆ ਉਹਦਾ ਕੀ ਗੈਰ ਮੀਡੀਆ ਬਾਰੇ ਕੀ ਕਹਿੰਦੇ।
1: ਉਹਦੇ ਉਹਦੇ ਚ ਇੱਕ ਆਈਟਮ ਹੈਗੀ ਆ ਬਿਊਟੀ ਪਾਰਲਰ ਦਾ ਸਮਾਨ ਜੀ, ਤੇ ਉਹ ਜਦੋਂ ਬਹਿੰਦੇ ਆ ਤੇ ਰੇਡੀਓ ਤੇ ਟੀਵੀ ਤੇ ਫੇਸਬੁੱਕ ਤੇ ਉਹ ਤਾਂ ਮੇਕਅਪ ਕਰਕੇ ਪੂਰਾ ਬਹਿੰਦੇ ਆ ਜੀ
0: ਜੀ। ਸੋਹਣਾ ਲੱਗਣਾ ਚਾਹੀਦਾ, ਕਈਆਂ ਕਈਆਂ ਹੁੰਦਾ ਈਵਨ
1: ਅੱਗੇ ਤਾਂ ਇੱਕ ਮੀਡੀਆ ਵਾਲਾ ਕਹਿੰਦਾ ਸੀ ਮੈਂ ਤਾਂ ਮੁੰਡੇ ਨੂੰ ਐਮ ਪੀ ਪੀ ਬਣਾਇਆ ਫੇਰ ਇਹਦਾ ਵਿਆਹ ਹੋਜੂਗਾ, ਹੁਣ ਕਹਿ ਦਿਆ ਕਰੂਗਾ ਅਸੀਂ ਤਾਂ ਨਿਆਣਿਆਂ ਨੂੰ ਲੀਡਰ ਬਣਾਉਂਦੇ ਹਾਂ ਕਿ ਸਾਡੀ ਨੌ ਮੇਕਅਪ ਲੈ ਕੇ ਆਊਗੀ ਸਾਡੇ ਲਈ ਘਰ ਚ
0: ਜੀ। ਧੰਨਵਾਦ ਤੁਹਾਡਾ। ਸੋ ਜਿਹੜੇ ਇਹ ਮੇਕਅਪ ਦੀ ਗੱਲ ਤੁਸੀਂ ਕੀਤੀ ਨਾ, ਤੁਹਾਡੇ ਵਿਚਾਰ ਤੁਹਾਡੇ ਆਪਣੇ ਏਅਰ ਤੇ ਚੱਲ ਗਏ ਹਨ। ਜਿਹੜੀ ਮੇਕਅਪ ਦੀ ਗੱਲਬਾਤ ਕੀਤੀ ਹੈ ਨਾ, ਮੇਕਅਪ ਜਿੰਨੇ ਵੀ ਗੋਰਿਆਂ ਦੇ ਚੈਨਲ ਹਨ, ਜਿਹੜੇ ਨੈਸ਼ਨਲ ਚੈਨਲ ਕਹਿ ਲਓ ਹੋਰਾਂ ਦੇ ਚੈਨਲ ਹਨ, ਉਹ ਤੁਹਾਨੂੰ ਮੇਕਅਪ ਤੋਂ ਬਗੈਰ ਬਿਠਾਲਦੇ ਨੇ। ਕਈ ਵਾਰੀ ਲਾਈਟਾਂ ਫਲੈਸ਼ ਕਰਦੀਆਂ ਹੁੰਦੀਆਂ ਹਨ, ਕਿਉਂਕਿ ਉਹਨਾਂ ਦਾ ਇਕੱਲਾ ਇਕੱਲਾ ਜਿਹੜਾ ਜਿਹੜੀ ਐਂਗਲ ਤੋਂ ਚੈੱਕ ਕਰਦੇ ਹੁੰਦੇ ਆ, ਤੁਹਾਡੇ ਵਾਲ ਸੈੱਟ ਕਰਕੇ ਦਿੰਦੇ ਆ, ਹੇਅਰ ਸਪਰੇ ਕਰਕੇ ਦਿੰਦੇ ਆ। ਸਾਨੂੰ ਕਈ ਵਾਰੀ ਨੈਸ਼ਨਲ ਮੀਡੀਆ 'ਤੇ ਜਾਣ ਦਾ ਮੌਕਾ ਮਿਲਿਆ, ਭਾਵੇਂ 1-2 ਸਕਿੰਟ ਉਹ ਖਬਰ ਲਾਉਂਦੇ ਸੀਗੇ, ਪਰ 1-2 ਸਕਿੰਟ ਦੇ ਲਈ ਪੂਰਾ ਮੇਕਅਪ ਕਰਕੇ ਤੁਹਾਨੂੰ ਬਿਠਾਲਦੇ ਸੀਗੇ ਉਸ ਚੈਨਲ ਦੇ ਉੱਪਰ। ਈਵਨ ਚਲੋ ਮੈਂ ਹੁਣ ਹੋਰ ਖੱਲਾ ਬਾਅਦ ਕਰ ਖੱਲਾ ਇਹਨਾਂ, ਮੇਰੀਆਂ ਬਿਜ਼ੀ ਬਹੁਤ ਹੋਣ ਲੱਗ ਪਈਆਂ ਹਨ, ਮੈਂ ਹਜੇ ਬ੍ਰੇਕ ਵੀ ਲੈਣੀ ਆ। ਗੁਰਮਤ ਸਿੰਘ ਬਾਜੀ ਸਾਹਿਬ ਨੇ ਵੀ ਆਉਣਾ, ਆਹ ਘਰਾਂ ਦੀਆਂ ਜਿਹੜੀਆਂ ਸੇਲਸ ਆ ਗ੍ਰੇਟਰ ਟੋਰਾਂਟੋ ਏਰੀਏ ਵਿੱਚ ਅਗਸਤ ਦੇ ਮਹੀਨੇ ਵਿੱਚ ਪ੍ਰਾਈਸਾਂ ਘੱਟ ਗਈਆਂ ਅਤੇ ਘਰਾਂ ਦੀ ਸੇਲ ਵੀ ਘਟੀ ਹੈਗੀ ਆ। ਲੇਕ ਅੰਟੇਰੀਓ ਦਾ ਸਾਈਨ $25,000 ਲੱਗੇ ਤੇ, ਅਤੇ ਜਿਹੜਾ ਨੈਦਰਲੈਂਡ ਦਾ ਬੈਂਕ ਹੈਗਾ ਆ, ਨੈਦਰਲੈਂਡ ਦੇ ਸੈਂਟਰਲ ਬੈਂਕ ਨੇ ਕਨੇਡਾ ਤੋਂ ਅਮੈਰੀਕਾ ਵਿੱਚ ਰੱਖੇ ਆਪਣੇ ਗੋਲਡ ਵਿੱਚੋਂ 88 ਟਨ ਗੋਲਡ ਜਿਹੜਾ ਹੈਗਾ ਉਹ ਲੰਡਨ ਸ਼ਿਫਟ ਕੀਤਾ। ਇਹ ਖਬਰ ਭਾਵੇਂ ਸਾਨੂੰ ਛੋਟੀ ਜਿਹੀ ਲੱਗਦੀ, ਚਲੋ ਉਹਨਾਂ ਦਾ ਸੋਨਾ ਸੀਗਾ ਇਹਨਾਂ ਨੇ ਵਾਪਸ ਲੈ ਗਏ ਲੰਡਨ ਦੇ ਵਿੱਚ, ਪਰ ਕੁਝ ਨਾ ਕੁਝ ਬੈਕਐਂਡ 'ਤੇ ਚੱਲ ਰਿਹਾ ਜ਼ਰੂਰ ਹੋਣਾ। ਕਹਿੰਦੇ ਬੈਂਕਾਂ ਨੇ ਇਸ ਡਿਸੀਜਨ ਦਾ ਇੱਕ ਮੇਜਰ ਰੀਜ਼ਨ ਲਿਆ ਵੀ ਇਨਕਰੀਸਿੰਗ ਜੀਓ ਪੋਲੀਟੀਕਲ ਅਨਰੈਸਟ, ਵੀ ਦੁਨੀਆ ਭਰ ਵਿੱਚ ਜੋ ਕੁਝ ਹੋ ਰਿਹਾ, ਕਹਿੰਦੇ ਆਪਾਂ ਸਮਾਨ ਆਪਾਂ ਵਾਪਸ ਆਪਣੇ ਕੋਲ ਲੈ ਕੇ ਜਾ ਰਹੇ ਹੈਗੇ ਹਾਂ। ਦੱਸਿਆ ਹੈ ਕਿ ਫਿਊਚਰ ਕ੍ਰਾਈਸਿਸ ਲਈ ਆਪਣੀ ਪ੍ਰਿਪਰੇਸ਼ਨ ਸਟਰੋਂਗ ਕਰਨਾ ਚਾਹੁੰਦੇ ਹਨ। ਕਹਿੰਦੇ ਆਪਾਂ ਆਪਣਾ ਸਮਾਨ ਆਪ ਹੀ ਸਾਂਭ ਲਈਏ ਜਿਹੜੇ ਦੂਸਰੇ ਕੰਟਰੀ ਵਿੱਚ ਰੱਖਿਆ ਗਿਆ ਸੀ। ਕੀ ਲੜਾਈ ਲੱਗ ਸਕਦੀ ਹੈ ਕਿ ਫਿਊਚਰ ਵਿੱਚ ਨੈਵਰ ਨੋ। ਲਾਈਨਾਂ ਸਾਰੀਆਂ ਬਿਜ਼ੀ ਹੋ ਗਈਆਂ, ਮੈਂ ਬ੍ਰੇਕ ਵੀ ਲੈਣੀ ਸੀ, ਬ੍ਰੇਕ ਮੈਂ ਬਾਅਦ ਚਲਾ, ਮੈਂ ਲਾਈਨਾਂ ਕਲੀਅਰ ਕਰ ਦੇਵਾਂ। 1452 ਅਮਰੀਕ ਸਿੰਘ ਅਤੇ 4443, 1452 ਤੁਸੀਂ ਆ ਜਾਓ ਜੀ।
2: ਸਤਿ ਸ਼੍ਰੀ ਅਕਾਲ ਜੀ ਤੰਬੜ ਸਾਹਿਬ।
0: ਸਤਿ ਸ਼੍ਰੀ ਅਕਾਲ ਜੀ
2: ਤੰਬੜ ਸਾਹਿਬ, ਮੈਨੂੰ ਲੱਗਦਾ ਜੀ ਵੋਟਾਂ ਦਾ ਹੁਣ ਗਰਮੈਸ਼ ਹੋ ਜਾਣੀ ਜੀ ਮੈਨੂੰ ਲੱਗਦਾ
0: ਜੀ।
2: ਤੇ ਤੰਬੜ ਸਾਹਿਬ ਜਿਹੜਾ ਪਹਿਲਾਂ ਮੰਨ ਕੇ ਸਿਟੀ ਦੇ ਟੈਕਸ ਹੋਊਗਾ ਜਾਂ ਹੋਰ ਸਿਟੀ ਦੇ ਖਰਚੇ ਵਧੀ ਜਾਂਦੇ ਤੇ ਆਪਾਂ ਨੂੰ ਸਹੂਲਤਾਂ ਨੀ ਮਿਲਦੀਆਂ, ਇਹਦਾ ਇੱਕੋ ਇੱਕ ਗੱਲ ਆ ਜੀ, ਜਿਹੜਾ ਆਪਣੇ ਹੈਗਾ ਨਾ ਪ੍ਰਭ ਗੱਲ ਉਹਨੂੰ ਜਿਤਾਓ ਤੇ ਬਾਕੀ ਜਿਹੜੇ ਹੈਗੇ ਇਹ ਦੂਜਿਆਂ ਨੂੰ ਭਜਾਓ, ਇੱਥੋਂ ਤਾਂ ਗੱਲ ਬਣਨੀ ਆ
0: ਜੀ।
2: ਸਿਟੀ ਦਾ ਟੈਕਸ ਇੰਨਾ ਕੀਤਾ ਪਿਆ ਕਿ ਲੋਕਾਂ ਦਾ ਬਹੁਤ ਬੁਰਾ ਹਾਲ ਹੋਇਆ, ਰੋਟੀ ਤੋਂ ਵੀ ਔਖੇ ਹੋਏ ਪਏ ਲੋਕ।
0: ਕੱਲ ਪ੍ਰਭ ਗੱਲ
2: ਦੀਆਂ ਪ੍ਰਾਈਜ਼ਾਂ ਦੇਖੋ ਕਿੱਥੇ,
0: ਕੱਲ ਪ੍ਰਭ ਗੱਲ ਇੱਕ ਗੱਲ ਕਹੀ ਸੀ, ਕਹਿੰਦੇ ਸਾਡਾ ਸ਼ਹਿਰ ਡਿਟਰੋਇਟ ਵਰਗਾ ਬਣ ਸਕਦਾ ਹੈਗਾ ਆ ਜੇ ਤੁਸੀਂ ਹਜੇ ਨਹੀਂ ਚੇਂਜ ਲੈ ਕੇ ਆਉਂਦੀ। ਉਹਨਾਂ ਨੇ ਖੁਦ ਆਪ ਕਿਹਾ, ਕਹਿੰਦੇ ਵੋਟ ਜਿਹਨੂੰ ਮਰਜ਼ੀ ਪਾਓ, ਸੋਚ ਸਮਝ ਕੇ ਪਾਵੋ, ਪਰ ਕਹਿੰਦੇ ਜੋ ਕੁਝ 8 ਸਾਲਾਂ ਵਿੱਚ ਹੋਇਆ ਤੁਸੀਂ ਖੁਦ ਜਾਣਦੇ ਹੋ, ਸੋ ਜੇ ਪ੍ਰਭ ਗੱਲ ਨੂੰ ਵੋਟ ਪਾਉਣਾ ਚਾਹੁੰਦੇ ਹੋ ਵਾਈ ਨਾਟ ਪਾ ਸਕਦੇ ਹੋ।
2: ਨੌਲੇਜ ਬਹੁਤ ਜ਼ਿਆਦਾ ਆ, ਅਸੀਂ ਵੀ ਸੁਣਿਆ ਉਹਨਾਂ ਨੂੰ ਕੱਲ ਤੇ ਬਹੁਤ ਵਧੀਆ ਵਿਚਾਰ ਉਹਨਾਂ ਦੇ ਤੇ ਬਹੁਤ ਵਧੀਆ ਚੰਗੇ ਇਨਸਾਨ ਆ, ਉਹਨਾਂ ਨੂੰ ਵੋਟ ਪਾਉਣੀ ਚਾਹੀਦੀ। ਮੈਂ ਸਾਰਿਆਂ ਨੂੰ ਰਿਕੁਐਸਟ ਕਰਦਾ ਵੀ ਜੇ ਚੇਂਜ ਚਾਹੁੰਦੇ ਆ, ਜੇ ਨਹੀਂ ਚੇਂਜ ਚਾਹੁੰਦੇ ਫਿਰ ਤਾਂ ਜਿਹਨੂੰ ਮਰਜ਼ੀ ਪਾ ਦਿਓ, ਕੋਈ ਗੱਲ ਨੀ।
0: ਧੰਨਵਾਦ ਤੁਹਾਡਾ ਵੀਰੇ ਕਾਲ ਕਰਨ ਦਾ। ਅਮਰੀਕ ਸਿੰਘ ਜੀ ਤੁਸੀਂ ਆ ਜਾਓ।
3: ਸਤਿ ਸ੍ਰੀ ਅਕਾਲ ਭਾਜੀ, ਕੀ ਹਾਲ ਚਾਲ ਨੇ?
0: ਠੀਕ ਠਾਕ, ਤੁਸੀਂ ਸੁਣਾਓ ਜੀ ਕਿੱਦਾਂ?
2: ਅੰਮ੍ਰਿਤਾ ਜਿੱਥੇ ਮੈਨੂੰ ਲੱਗਦਾ ਵੀ ਜਿੱਥੇ ਜੋ ਹਾਲਾਤ ਬਣੇ ਮੈਨੂੰ ਲੱਗਦਾ ਮੇਕਅਪ ਸਾਰਿਆਂ ਨੇ ਲਾਉਣ ਲੱਗ ਪੈਣਾ
0: ਜੀ।
2: ਬਾਕੀ ਤਾਂ ਮਤਲਬ ਆਪਾਂ ਗੱਲ ਕਰਦੇ ਸੀ ਪਿੱਛੇ ਜਿਹਾ ਪ੍ਰੋਗਰਾਮ ਤੇ ਗੱਲਾਂ ਕਰਕੇ ਗਏ ਵੀ ਥੋੜਾ ਜਿਹਾ ਪਹਿਲੋਂ ਜਿਹੜਾ ਕਨੇਡਾ ਸੀ ਵੀ ਉਸ ਹਿਸਾਬ ਦਾ ਰਿਹਾ ਵੀ ਹੁਣ ਮਹਿੰਗਾਈ ਜ਼ਿਆਦਾ ਹੋ ਗਈ ਵੀ ਲੋਕਾਂ ਦਾ ਥੋੜਾ ਜਿਹਾ ਮਤਲਬ ਜੀਣਾ ਮੁਸ਼ਕਲ ਜਿਹਾ ਹੋਇਆ। ਉਹ ਕਈ ਗੱਲ ਕਹਿੰਦੇ ਜਿਹੜੇ ਜੀ 30-35 ਸਾਲ ਹੋਏ ਇਹੀ ਗੱਲਾਂ ਕਰਦੇ ਆ ਤੇ ਮਤਲਬ 30-35 ਸਾਲ ਹੋਏ ਅਸੀਂ ਹੁਣੀ ਗੱਲਾਂ ਕਰਨ ਲੱਗੇ ਅਸੀਂ ਤਾਂ ਪਹਿਲਾਂ ਤਾਂ ਗੱਲ ਕੀਤੀ ਨੀ ਵੀ ਜੇ ਹੁਣ ਮਾੜਾ ਟਾਈਮ ਆਇਆ ਤੇ ਹੁਣੀ ਗੱਲ ਕਰਨੀ ਆ ਵੀ ਜੋ ਅੱਜ ਕੱਲ੍ਹ ਚੱਲ ਰਿਹਾ ਤੰਬਰ ਦਾ ਕੋਈ ਸਾਡੀ ਮਾੜੀ ਗੱਲ ਤਾਂ ਕੀਤੀ ਨੀ।
0: ਅਮਰੀਕ ਸਿੰਘ ਬਹੁਤ ਵਧੀਆ ਗੱਲ ਕੀਤੀ ਹੈ ਦੇਖੋ ਜੀ ਪਹਿਲਾਂ
2: ਇੱਕ ਮਿੰਟ ਮੇਰੀ ਗੱਲ ਸੁਣ ਲਿਓ ਇਹ ਜਿਹੜੇ ਨਹੀਂ ਤੰਬਰ ਸਾਹਿਬ ਜਿਹੜੇ ਬੰਦੇ ਨਾ ਇਹ ਗੱਲਾਂ ਕਰਦੇ ਆ ਅਸੀਂ ਸਭ ਕੁਝ ਜਾਣਦੇ ਜਿਹੜਾ ਬੰਦਾ ਕਾਲਾ ਕਰਾਉਂਦਾ ਸਾਨੂੰ ਸਾਰਾ ਜਾਂਦਾ ਕਿਹੜੇ ਬੰਦਾ ਦਾ ਲੰਡਾ ਕਰਾ ਲਿਓ। ਮੈਂ ਇੱਕ ਗੱਲ ਕਹਿਣੀ ਚਾਹੁੰਦਾ ਸਾਨੂੰ ਵੀ 30-35 ਸਾਲ ਹੋ ਗਏ ਰੱਬ ਨੇ ਸਾਨੂੰ ਸਾਰਾ ਕੁਝ ਦਿੱਤਾ ਵੀ ਜੋ ਜੋ ਮੀਡੀਆ ਵਿੱਚ ਹੋ ਰਿਹਾ ਜੋ ਕੰਟਰੀ 'ਚ ਹੋ ਰਿਹਾ ਅਸੀਂ ਉਹਦੇ ਬਾਰੇ ਗੱਲਾਂ ਕਰਦੇ ਹਾਂ। ਇਹਨਾਂ ਨੂੰ ਪੁੱਛੋ ਉਹਨਾਂ ਵੀ ਲੱਕ ਦੇ ਪਜਾਮਾ ਟੈਕਦਾ ਕਿ ਨਹੀਂ ਟੈਕਦਾ।
0: ਧੰਨਵਾਦ ਤੁਹਾਡਾ ਅਮਰੀਕ ਸਿੰਘ, ਤੁਸੀਂ ਗੱਲ ਕਹੀ ਹੈਗੀ ਆ, ਵਿਚਾਰ ਦੇਣੇ ਬੜੇ ਜ਼ਰੂਰੀ ਹੁੰਦੇ ਆ, ਜੋ ਕੁਝ ਹੋ ਰਿਹਾ ਉਹਦੇ ਵਿੱਚ ਗੱਲ ਕਰਨੀ ਬੜੀ ਜ਼ਰੂਰੀ ਹੁੰਦੀ ਹੈ। ਤੁਹਾਡੇ ਕੋਲ ਪੈਸਾ ਹੈਗਾ ਨਹੀਂ ਹੈਗਾ, ਪਰ ਜੋ ਖਬਰ ਵਿੱਚ ਹੈਗਾ ਉਹ ਜ਼ਰੂਰ ਖੋਜਣਾ ਪੈਂਦਾ ਵੀ ਆਉਣ ਵਾਲਾ ਭਵਿੱਖ ਕਿੱਧਰ ਨੂੰ ਜਾ ਰਿਹਾ ਹੈਗਾ, ਆਉਣ ਵਾਲਾ ਟਾਈਮ ਕਿੱਧਰ ਨੂੰ ਜਾ ਰਿਹਾ ਹੈਗਾ, ਸਾਡੇ ਬੱਚਿਆਂ ਦੀਆਂ ਜੋਬਸ ਜਿਹੜੀਆਂ ਹਨ ਨਾ ਉਹ ਡੇਂਜਰ ਵਿੱਚ ਹਨ। AI ਜਿਹੜੀ ਆ ਗਈ ਹੈਗੀ ਆ, ਜੋ ਕੁਝ ਹੋ ਰਿਹਾ, ਮੈਨੂੰ ਹੁਣੇ ਰਾਜ ਸੈਣੀ ਨੇ ਖਬਰ ਭੇਜੀ ਆ ਜ਼ੇਲੈਂਸਕੀ ਟੂ ਵਿਜ਼ਿਟ ਟੋਰਾਂਟੋ, ਹੋਰ ਪੈਸੇ ਲੈ ਕੇ ਜਾਣਗੇ। ਸੋ ਮਿਲਟਰੀ ਅਤੇ ਫਾਈਨੈਂਸ਼ੀਅਲ ਅਸਿਸਟੈਂਸ ਮੰਗ ਰਹੇ ਹਨ। ਯਾਰ ਮੈਂ ਇਹੀ ਬੇਨਤੀ ਕਰਦਾ, ਕੁਝ ਤਾਂ ਸ਼ਰਮ ਕਰ ਲਵੋ, ਇੱਥੇ ਇਕਨੋਮੀ ਡਿੱਗੀ ਪਈ ਆ, ਲੋਕਾਂ ਕੋਲ ਖਾਣ ਨੂੰ ਹੈ ਨਹੀਂ, ਆ ਸਕੂਲ ਵਿੱਚ ਬ੍ਰੈਕਫਾਸਟ ਪ੍ਰੋਗਰਾਮ ਚੱਲ ਰਹੇ ਹਨ, ਆ ਫੂਡ ਬੈਂਕ ਵਾਲੇ ਰੋ ਰਹੇ ਸਾਨੂੰ ਫੂਡ ਦੇਵੋ ਫੂਡ ਦੇਵੋ। ਮੈਂ ਇੱਕ ਵਾਰੀ ਫੇਰ ਕਹਿ ਦਿੰਦਾ ਆਪਣੇ ਵੱਲੋਂ, ਫੂਡ ਬੈਂਕ ਤਾਂ ਬੰਦ ਹੋਣੇ ਚਾਹੀਦੇ ਹਨ, ਇਹਨਾਂ ਨੂੰ ਪਤਾ ਲੱਗੇ ਵੀ ਲੋਕੀ ਕਿੰਨੇ ਭੁੱਖੇ ਮਰ ਰਹੇ ਹਨ, ਹਰ ਰੋਜ਼ ਕਿੰਨੀ ਭੁੱਖ ਨਾਲ ਆਪਣਾ ਟਾਈਮ ਕੱਢ ਰਹੇ ਹਨ। ਇਹਨੂੰ ਪਤਾ ਵੀ ਲੋਕਾਂ ਨੇ ਕੰਮ ਵੀ ਕਰਨਾ, ਸਾਨੂੰ ਟੈਕਸ ਵੀ ਦੇਣਾ ਅਤੇ ਆਪਣੇ ਲੋਕਾਂ ਨੇ ਪੈਸੇ ਡੋਨੇਟ ਕਰਨੇ, ਪਰ ਇਹ ਖੁਦ ਕਿੰਨੇ ਕੁ ਡੋਨੇਟ ਕਰਦੇ ਹਨ। ਸੋ ਕਾਲਡ ਲੀਡਰ ਜਿਹੜੇ ਜੋਬਾਂ ਨਹੀਂ ਕ੍ਰੀਏਟ ਕਰ ਰਹੇ, ਜਿਹੜੇ 25-25 ਹਜ਼ਾਰ ਦੇ ਸਾਈਨ ਲਾ ਰਹੇ ਹਨ, ਜਿਹਦੀ ਬਹੁਤ ਸਾਰਿਆਂ ਨੇ ਕਿਹਾ ਵੀ 12,000 ਤੋਂ ਵੱਧ ਨਹੀਂ ਕੋਸਟ ਪੈਣੀ ਸੀਗੀ, 5,000 ਦਾ ਸਾਈਨ ਲਾ ਲਵੋ, 2,000 ਦੇ ਉਹ ਖੰਭੇ ਲਾ ਲਵੋ, 1,000 ਡੇਕਾਂ ਨੂੰ ਲਾ ਲਵੋ, 5,000 ਡਿਲਵਰੀ ਲਾ ਲਵੋ, 10-12 ਹਜ਼ਾਰ ਲੱਗਣੇ ਚਾਹੀਦੇ, 25,000 ਲੱਗਾ ਕਿਉਂਕਿ ਪੈਸਾ ਇਹਨਾਂ ਦਾ ਹੈ ਨਹੀਂ। ਲਾਈਨਾਂ ਸਾਰੀਆਂ ਵੀ ਜਿਵੇਂ ਗੁਰਮਤ ਸਿੰਘ ਤੁਹਾਡੀ ਵਾਰੀ ਆਪਾਂ ਹੋਰ ਦੇ ਰੱਖਣੀ ਆ, ਪਹਿਲਾਂ ਰੇਸ਼ਮ ਬਰਾੜ 44-73 ਦੀ ਕਾਲ ਲੈ ਲਈਏ, ਫਿਰ ਰੇਸ਼ਮ ਬਰਾੜ 44-73 ਆ ਜਾਓ ਜੀ।
2: ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
2: ਤੰਬੜ ਸਾਹਿਬ 25,000 ਦਾ ਤਾਂ ਚਲੋ ਆਪਣੇ ਇਹਨਾਂ ਨੇ ਹੁਣ ਸਾਹਮਣੇ ਆ ਗਿਆ ਹੈ ਨਾ, ਸੋਚ ਕੇ ਦੇਖੋ ਜਿਹੜਾ 430 ਨੂੰ ਬਣਨਾ ਆ ਉਹਦੇ ਵਿੱਚ ਕਿੰਨਾ ਡਿਫਰੈਂਸ ਹੋਊਗਾ ਜੋ ਐਕਚੁਅਲ ਕੋਸਟ ਆ ਤੇ ਜਿਹੜਾ ਇਹਨਾਂ ਨੇ ਸ਼ੋਅ ਕਰਨਾ ਹੈ ਨਾ
0: ਜੀ।
2: ਕੱਲੀ ਆਪਾਂ ਨੂੰ ਇਹ ਚੀਜ਼ਾਂ ਦੇ ਅਵੇਅਰ ਹੋਣ ਦੀ ਲੋੜ ਹੈਗੀ ਆ, ਕਿਤੇ ਵੀ ਆਪਾਂ ਇਹ ਨੀ ਅਕੋਰਡੇਬਿਲਟੀ ਇਹਨਾਂ ਤੋਂ ਲੈਂਦੇ ਵੀ ਖਰਚਾ ਹੈਗਾ ਕਿੱਦਾਂ, ਹਾਈਵੇ ਬਣਨਾ ਆ ਉੱਥੇ ਕਿੰਨਾ ਖਰਚਾ ਆਉਣਾ ਚਾਹੀਦਾ, ਕਿੰਨਾ ਖਰਚਾ ਆਇਆ, ਇਹ ਜਿਹੜਾ ਟੈਕਸਪੇਅਰ ਦਾ ਪੈਸਾ ਆ ਨਾ ਕੱਲਾ ਇਹ ਬੋਰਡ ਦੇ ਉੱਪਰ ਐਕਸਟਰਾ ਨੀ ਲੱਗਾ, ਇਹ ਆਪਾਂ ਨੂੰ ਇੱਕ ਚੀਜ਼ ਸੀਗੀ ਕਰਕੇ ਆਪਾਂ ਨੂੰ ਦਿਸ ਗਿਆ ਵੀ ਇਹ 25,000 ਇਹਦੀ ਕੋਸਟ ਆ ਗਈ, ਜਦਕਿ ਨਹੀਂ ਆਉਣੀ ਚਾਹੀਦੀ ਇੰਨੀ ਹਨਾ। ਪਰ ਸੋਚ ਕੇ ਦੇਖੋ ਜਿਹੜਾ ਕੰਸਟਰਕਸ਼ਨ ਕੋਸਟ ਹੁੰਦੀ ਆ ਉਹ ਚ ਮਿਲੀਅਨਸ ਆਫ ਬਿਲੀਅਨਸ ਆਫ ਡਾਲਰ ਇਹ ਚਾਰਜ ਕਰਦੇ ਆ, ਤਾਂ ਪਤਾ ਨੀ ਕਿੰਨੀ ਓਵਰ ਫੰਡਿੰਗ ਹੁੰਦੀ ਆ ਉਹਦੇ ਵਿੱਚ
0: ਜੀ। ਧੰਨਵਾਦ ਜੀ, ਮੇਰੇ ਕਾਲ ਕਰਦਾ ਲਾਈਨਾਂ ਮੇਰੀਆਂ ਸਾਰੀਆਂ ਹੀ ਬਿਜ਼ੀ ਹਨ। ਸੋ ਜਿਹੜੀ ਆਹ ਅਰਾਈਵ ਕੈਨ ਐਪ ਸੀ ਨਾ, ਜਦੋਂ ਇਨਵੈਸਟੀਗੇਸ਼ਨ ਚੱਲੀ ਉਹ ਕਹਿੰਦੇ ਸਾਨੂੰ ਇਹ ਨਹੀਂ ਪਤਾ ਲੱਗਦਾ ਆਪਾਂ ਸ਼ੁਰੂ ਕਿੱਥੋਂ ਕਰੀਏ, ਜਿਸ ਹਿਸਾਬ ਨਾਲ ਪੈਸੇ ਇਹਨਾਂ ਨੇ ਸਿੱਟੇ ਸੀਗੇ, ਤੁਹਾਡੇ ਪੈਸੇ ਸਿੱਟੇ ਸੀਗੇ। ਰੇਸ਼ਮ ਬਰਾੜ, ਫਿਰ ਮੈਂ ਬਾਰੀ ਸਾਹਿਬ ਲੈਣਾ। ਰੇਸ਼ਮ ਬਰਾੜ ਜੀ ਆ ਜਾਓ। ਠੀਕ ਠਾਕ ਵੀਰੇ, ਤੁਸੀਂ ਦੱਸੋ
3: ਬਾਈ ਜੀ। ਵਿਚਾਰ ਤਾਂ ਆਪਾਂ ਆਪਣੇ ਭਾਰਤ ਦੀ ਮਹਿੰਗਾਈ ਨੇ ਬਾਈ, ਟੀਕਾ ਕਢਾਈਆਂ ਪਈਆਂ ਲੋਕਾਂ ਦੀਆਂ
0: ਵਧਾਈਆਂ
3: ਪਈਆਂ। ਅੱਗੇ ਵੀ ਆਪਾਂ ਗੱਲ ਕਰਦੇ ਹਾਂ ਪ੍ਰੋਫਿਟ ਟੈਕਸ ਤੇ ਰਿਸੋਰਸ ਨਾ, ਅੱਗੇ ਤਾਂ ਗੱਲ ਕਰਦੇ ਹਾਂ ਆਪਾਂ
0: ਜੀ,
3: ਇਹਨੇ ਕੁਛ ਨਹੀਂ ਕੀਤਾ ਹੈ ਆਪਣੇ ਗਵਰਨਮੈਂਟ ਨੇ ਜੀ। ਹੁਣ ਵਿਚਾਰ ਤਾਂ ਜਦੋਂ ਆਪਾਂ ਆਪਣੇ ਹੁੰਦੇ ਆ ਸਾਰੇ ਲੋਕਾਂ ਜਿਹੜੇ ਆਪਣੇ ਕੰਮ ਕਰਦੇ ਆ ਜੀ, ਸੋ ਉੱਤੇ ਵਿਚਾਰ ਆਪਾਂ ਦੇਖੋ ਕਿੰਨਾ ਕਰੂ ਕੀ ਹੁੰਦੇ ਹੋ ਕਿੰਨਾ, 4-5 ਸਾਲ ਹੋ ਗਏ ਲੋਕ ਤੰਗ ਕੇ, ਤਾਂ ਜੇ ਆਪਾਂ ਗੱਲ ਕਰਾਂਗੇ ਤਾਂ ਹੀ ਸਰਕਾਰ ਤੱਕ ਗੱਲ ਪਹੁੰਚੂਗੀ
0: ਸ਼ਾਇਦ ਇਹਨਾਂ ਨੇ ਕੰਨਾਂ ਤੇ ਗੱਲ ਪਹੁੰਚੀ ਹੋਏਗੀ, ਫਿਰ ਵੀ ਕੱਖ ਨਹੀਂ ਕਰਦੇ। ਬਰਾੜਾ ਦਾ ਬਹੁਤ ਬਹੁਤ ਧੰਨਵਾਦ। ਕਾਰ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਬੜੀ ਜ਼ਰੂਰੀ ਹੁੰਦੀ ਆ, ਅਤੇ ਜਿਹੜਾ ਪ੍ਰੋਪਰਟੀ ਟੈਕਸ ਹੈ ਇਹ ਘਟਣਾ ਬੜਾ ਜ਼ਰੂਰੀ ਹੈ, ਘੱਟ ਕੇ ਤਾਂ ਸਕਦਾ ਜੇ ਵੇਸਟਫੁਲ ਸਪੈਂਡਿੰਗ ਰੋਕੀ ਜਾਵੇ ਤਾਂ ਘੱਟ ਸਕਦਾ। ਸੋ ਉਹਨਾਂ ਨੂੰ ਜਾਗਰਤ ਕਰਦੇ ਹਾਂ ਵੇਸਟਫੁਲ ਸਪੈਂਡਿੰਗ ਨਾ ਕਰੋ। ਲਾਸਟ ਕਾਲ ਆ 0010 ਅਤੇ ਫਿਰ ਆਪਾਂ ਗੁਰਮਤ ਸਿੰਘ ਬਾਰੀ ਸਾਹਿਬ ਨਾਲ ਗੱਲ ਕਰਨੀ ਆ। ਸਤਿ ਸ਼੍ਰੀ ਅਕਾਲ ਜੀ
4: ਤੰਬੜ ਸਾਹਿਬ, ਪਹਿਲਾਂ ਤਾਂ ਗੁੱਡ ਮਾਰਨਿੰਗ, ਹੈਵ ਅ ਨਾਈਸ ਡੇ ਐਵਰੀਵਨ ਐਂਡ ਬੀ ਅ ਫ੍ਰੈਸ਼ੀ ਡੇ।
0: ਆਹ ਸੈਣੀ ਸਾਹਿਬ ਕੀ ਹਾਲ ਚਾਲ ਆ, ਦੇਖ ਲਓ ਤੁਸੀਂ
4: ਮੈਨੂੰ। ਬਹੁਤ ਵਧੀਆ ਤੰਬੜ ਸਾਹਿਬ,
0: ਤੁਸੀਂ ਮੈਨੂੰ ਖਬਰ ਭੇਜੀ ਸੀਗੀ ਵੀ ਵੇਸਟਬਲਸ ਜਿਹੜੀ ਮਨੀ ਆਸੇ ਪਾਸੇ ਦੇਖੋ ਜੀ ਥੋੜ੍ਹੀ ਬਹੁਤੀ ਵਰਲਡ ਲਾ ਕਰਕੇ ਦੇਣੀ ਪੈਂਦੀ ਆ, ਪਰ ਜਦੋਂ ਤੁਹਾਡੀ ਆਪਣੀ ਕੰਟਨੀ ਨਹੀਂ ਟਰੈਵਲ ਵਿੱਚ ਹੋ ਗਏ ਫਿਰ ਕਾਹਲੇ ਵਾਰ ਵਾਰ ਪੈਸਾ ਦੇ ਰਹੇ ਹਾਂ।
4: ਅੰਮ੍ਰਿਤ ਸਾਹਿਬ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ, ਇੱਥੇ ਇੱਦਾਂ ਦਾ ਟਾਈਮ ਇਹ ਲੈ ਕੇ ਆਉਣਗੇ, ਇਹ ਆਲਰੇਡੀ ਚੈਪਟਰ ਲਿਖ ਹੋ ਚੁੱਕਾ ਆ ਤੇ ਬਸ ਪਬਲਿਸ਼ ਕਰਨਾ ਇਹਨਾਂ ਨੇ
0: ਜੀ,
4: ਇਹ ਹਰ ਚੀਜ਼ ਦਾ ਚੈਪਟਰ ਲਿਖ ਹੋ ਚੁੱਕਾ ਆ। ਆਪਾਂ ਚੌਥੇ ਪੰਜਵੇਂ ਚੈਪਟਰ ਦੇ ਉੱਤੇ ਚੱਲ ਰਹੇ ਪਏ ਹਾਂ ਇਸ ਵੇਲੇ
0: ਜੀ।
4: ਤੁਹਾਨੂੰ ਮੈਂ ਇੱਕ ਗੱਲ ਦੱਸ ਦੇਣਾ, ਲੋਕ ਅੱਖਾਂ 'ਚ ਘਸੌਣ ਦੇ ਦੇ ਕੇ ਰੋਣਗੇ
0: ਜੀ,
4: ਏਦਾਂ ਦੇ ਹਾਲਾਤ ਕਰਨਗੇ, ਕਿਉਂਕਿ ਜਿਹੜੀ ਕੈਨੇਡਾ ਦੀ ਇਕਾਨਮੀ ਆ ਨਾ ਉਹ ਡੈਵਸਟੇਟਿੰਗ ਮੋਡ 'ਚ ਜਾ ਰਹੀ ਆ। ਜਿਹੜੇ ਸਾਡੇ ਮੁੱਦੇ ਆ ਨਾ ਉਹਨਾਂ ਤੋਂ ਭੜਕਾ ਕੇ ਮੀਡੀਆ ਵੀ ਮੈਨੂਪੁਲੇਸ਼ਨ ਕਰਕੇ ਉਹ ਪੀਅਰ ਪੋਲੀਓ ਵੱਲ ਨੂੰ ਤੁਰਿਓ ਆ, ਕਿਉਂਕਿ ਪੀਅਰ ਪੋਲੀਓ ਕੰਟਰੀ ਦਾ ਓਪੋਜੀਸ਼ਨ ਦਾ ਲੀਡਰ ਆ, ਉਹ ਕੋਈ ਕੰਟਰੀ ਦਾ ਦੁਸ਼ਮਣ ਨਹੀਂ ਆ, ਕੋਈ ਕੰਟਰੀ ਦੇ ਹਮਲਾ ਕਰਨ ਆ ਨਹੀਂ ਰਿਹਾ ਬੰਦਾ ਉਹ।
0: ਵੈਲ ਸੈਡ ਰਾਜ, ਤੁਸੀਂ ਬਹੁਤ ਵਧੀਆ ਗੱਲ ਕੀਤੀ, ਗੱਲਾਂ ਵਿੱਚੋਂ ਗੱਲਾਂ ਨਿਕਲਦੀਆਂ, ਉਹ ਕੰਟਰੀ ਦਾ ਦੁਸ਼ਮਣ ਨਹੀਂ ਹੈਗਾ, ਉਹ ਕੰਟਰੀ ਵਾਸਤੇ ਆਵਾਜ਼ ਉਠਾਉਂਦੇ ਆ।
4: ਤੰਬੜ ਸਾਹਿਬ ਓਪੋਜੀਸ਼ਨ ਦੇ ਲੀਡਰ ਦਾ ਕੰਮ ਜਿਹੜਾ ਆ ਨਾ ਉਹ ਆਵਾਜ਼ ਉਠਾਉਣਾ ਹੀ ਆ
0: ਜੀ,
4: ਜੇ ਉਹ ਆਵਾਜ਼ ਨਾ ਉਠਾਉਂਦਾ ਤੁਹਾਡੇ ਤੇ ਕਾਰਬਨ ਟੈਕਸ ਅੱਜ ਠੋਕ ਜਾਂਦਾ ਹੋਰ
0: ਜੀ।
4: ਗੈਸ ਤੁਹਾਡੀ ਦੋ ਅੱਜ $1.83 ਤੋਂ ਗੈਸ ਆ, ਗੈਸ ਤੁਹਾਡੀ $2 ਤੋਂ ਉੱਪਰ ਚੱਲ ਜਾਣੀ ਸੀ
0: ਜੀ, ਹਜੇ ਵੀ ਗੈਸ ਦੀਆਂ ਪ੍ਰਾਈਸਾਂ ਕਹਿੰਦੇ ਵਧਣਗੀਆਂ, ਪਰ ਆਵਾਜ਼ ਉਠਾਈ ਸੀਗੀ ਬਾਰ ਬਾਰ ਆਵਾਜ਼ ਉਠਾਈ ਸੀਗੀ ਵੀ ਜਿਹੜਾ ਕਾਰਬਨ ਟੈਕਸ ਆ ਇਹ ਹਜੇ ਇੱਥੇ ਰੋਕ ਲਾ ਦਿਓ, 10 ਸਾਲ ਦੀ ਰੋਕ ਹਜੇ ਮਿਲੀ ਹੈਗੀ ਆ ਤੇ ਨਹੀਂ ਆਵਾਜ਼ ਉਠਾ ਦੇਣਾ।
4: ਗਾਂਧੀ ਸਾਹਿਬ ਨੇ ਨਵੇਂ ਸਾਲ ਤੱਕ ਤਾਂ ਲਾਤੀ ਕਿਉਂਕਿ ਇਲੈਕਸ਼ਨ 13 ਸੀਟਾਂ ਦੇ ਉੱਤੇ ਇਲੈਕਸ਼ਨ ਹੋਣਗੇ
0: ਜੀ,
4: ਤੁਸੀਂ ਗੱਲ ਦੇਖ ਲਈ ਹੋ 13 ਸੀਟਾਂ ਤੇ, ਆਉਣ ਵਾਲੇ ਟਾਈਮ ਚ ਤੁਸੀਂ ਕਾਰਨੀ ਸਾਹਿਬ ਦੀ ਪਾਰਟੀ ਚ 13 ਬੰਦੇ ਜਾਊਗੇ, ਤੁਸੀਂ ਦੇਖ ਲਈਓ, ਨਹੀਂ ਜਾਓਗੇ ਤਾਂ ਇੱਥੇ ਅਸੀਂ ਆ, ਇੱਥੇ ਤੁਸੀਂ ਆ।
0: ਧੰਨਵਾਦ ਵੀਰੇ, ਧੰਨਵਾਦ।
4: 7-8 ਬੰਦੇ ਚੱਲ ਗਏ ਨਾ, ਜਿਹੜੇ ਬੰਦੇ ਅਸੀਂ ਇੱਕ ਟਾਈਮ ਇੱਕ ਵਾਰ ਰਿਪੋਰਟ ਪਬਲਿਸ਼ ਕੀਤੀ ਸੀ ਤੇ ਇੱਥੇ ਕਈ ਜਿਹੜੀਆਂ ਭੇਡਾਂ ਸੀਗੀਆਂ ਲਿਬਰਲ ਦੀਆਂ ਉਹ ਆ ਕੇ ਕਹਿੰਦੀਆਂ ਸੀ ਜੀ ਅਸੀਂ ਮਾਫ਼ੀ ਮੰਗਦੇ ਹਾਂ, ਇੱਦਾਂ ਦੀ ਕੋਈ ਗੱਲ ਨਹੀਂ ਹੈਗੀ, ਉਹ ਹਮੇਸ਼ਾ ਹੀ ਲੇਖ ਲਿਖਦੀਆਂ ਜਿਹੜੀਆਂ ਭੇਡਾਂ ਆ ਬੜੀਆਂ ਮਸ਼ਹੂਰ ਆ ਇੱਥੇ ਸ਼ਹਿਰ ਦੇ ਵਿੱਚ ਉਹ।
0: ਧੰਨਵਾਦ ਤੁਹਾਡਾ ਕਾਲ ਕਰਨ ਦਾ, ਇੱਕ ਦੂਸਰੇ ਦੀ ਰਿਸਪੈਕਟਫੁਲ ਲੈਂਗੁਏਜ ਵਰਤੀਏ, ਪਲੀਜ਼ ਰਿਸਪੈਕਟਫੁਲ ਲੈਂਗੁਏਜ ਵਰਤੀਏ, ਤੁਹਾਡਾ ਆਪਣਾ ਹੀ ਚੈਨਲ ਹੈਗਾ, ਤੁਹਾਡੇ ਵਾਸਤੇ ਇਹ ਬਣਾਇਆ ਗਿਆ, ਤੁਹਾਡੇ ਵਾਸਤੇ ਆਪਾਂ ਬੈਠੇ ਹਾਂ ਤੇ 24 ਘੰਟੇ ਟੀਵੀ ਵੀ ਚੱਲਦਾ, ਉੱਥੇ ਆ ਕੇ ਇੰਟਰਵਿਊ ਕਰ ਜਾਵੇ, ਨੋਟ ਅ ਪ੍ਰੋਬਲਮ। ਤੇ ਹੁਣ ਮੈਂ ਗੁਰਵਿੰਦਰ ਸਿੰਘ ਬਾਜੀਆ ਸਾਹਿਬ ਦਾ ਵੈਲਕਮ ਕਰ ਦੇਵਾਂ। ਬਾਜੀਆ ਸਾਹਿਬ ਸਤਿ ਸ੍ਰੀ ਅਕਾਲ ਜੀ, ਤੇ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਮਾਫ਼ ਕਰਨਾ, ਕੱਲ੍ਹ ਸਾਡੇ ਪ੍ਰਭ ਗਿੱਲ ਜੀ ਪਹੁੰਚੇ ਹੋਏ ਸਨ, ਅੱਜ ਲਾਈਨਾਂ ਹੀ ਇੰਨੀਆਂ ਬਿਜ਼ੀ ਹੋ ਗਈਆਂ, ਤੋ ਵੈਲਕਮ ਕਰਦੇ ਤੇ ਖਬਰਾਂ ਵੱਲ ਝਾਤ ਮਾਰਦੇ ਜੀ ਆਇਆਂ ਨੂੰ। ਫਿਰ ਮੈਂ ਨਾ ਮੇਰੇ ਕੰਫਰਟ ਤੋਂ ਸੰਧੂ ਸਾਹਿਬ ਦੀ ਕਾਲ ਮਿਲਣੀ ਹੈ। ਸਤਿ ਸ੍ਰੀ ਅਕਾਲ ਜੀ,
5: ਅੰਮ੍ਰਿਤ ਸਾਹਿਬ ਤੁਹਾਨੂੰ ਤੇ ਸਾਰੇ ਪ੍ਰਸਤ ਮੀਡੀਆ ਦੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਚੰਗੀ ਗੱਲ ਹੈ, ਸਰੋਤਿਆਂ ਦਾ ਜੇ ਇੰਨਾ ਪਿਆਰ ਹੈਗਾ ਤਾਂ ਵਧੀਆ ਗੱਲ ਆ, ਕਿਉਂਕਿ ਸਰੋਤਿਆਂ ਦੇ ਨਾਲ ਹੀ ਸਾਡੀ ਸਾਰੀ ਗੱਲਬਾਤ ਆ ਜੀ, ਅਸੀਂ ਉਹਨਾਂ ਦੀਆਂ ਗੱਲਾਂ ਸੁਣ ਕੇ ਮੈਨੂੰ ਇਹ ਲੱਗਦਾ ਕਿ ਪੱਤਰਕਾਰੀ ਜਾਂ ਮੀਡੀਆ ਦਾ ਇੱਕ ਵੱਡਾ ਹਿੱਸਾ ਇਸ ਗੱਲ ਚ ਵੀ ਹੁੰਦਾ ਕਿ ਪਹਿਲਾਂ ਜਿਹੜੀ ਇਨਫੋਰਮੇਸ਼ਨ ਚਾਰ ਸਫੇਰੇ ਤੋਂ ਲੋਕਾਂ ਦੇ ਵਿਚਾਰਾਂ ਦੀ ਲਈ ਜਾਵੇ ਤਾਂ ਫਿਰ ਕੋਈ ਗੱਲਬਾਤ ਜ਼ਿਆਦਾ ਵਧੀਆ ਲੱਗਦੀ ਆ। ਠੀਕ ਹੈ ਜੀ, ਤਾਂ ਤੁਸੀਂ ਕੋਈ ਜ਼ਿਕਰ ਕੀਤਾ ਸੀ ਬਰੈਂਪਟਨ ਸਿਟੀ ਦਾ, ਤਾਂ ਮੈਂ ਵੀ ਇਹ ਨਾਲ ਕਰ ਦਿੰਦਾ ਹੈਗਾ ਕਿ ਜਿਹੜੀ ਚੇਂਜ ਹੈ ਹਮੇਸ਼ਾ ਉਹਦਾ ਬਦਲ ਲੋਕਾਂ ਕੋਲ ਹੋਣਾ ਚਾਹੀਦਾ ਕਿ ਅਸੀਂ ਬਦਲ ਸਾਡੇ ਕੋਲ ਕੀ ਹੋਵੇ। ਤਾਂ ਮੇਅਰ ਦੀਆਂ ਇਲੈਕਸ਼ਨਾਂ ਵਾਸਤੇ ਪਹਿਲਾਂ ਜਿੰਨਾ ਵੱਡਾ ਖਲਾ ਸਿਆਸਤ ਚ ਲੱਭ ਰਿਹਾ ਸੀਗਾ, ਐ ਲੱਗ ਰਿਹਾ ਸੀਗਾ ਕਿ ਬਹੁਤੀਆਂ ਵੱਡੀਆਂ ਚੁਣੌਤੀਆਂ ਨਹੀਂ ਹੈਗੀਆਂ। ਠੀਕ ਆ, ਐਟਲੀਸਟ ਪ੍ਰਭ ਗਿੱਲ ਹੋਣਾ ਦੀ ਜਿਹੜੀ ਕੱਲ ਕੰਪੇਨ ਸ਼ੁਰੂ ਹੋਈ ਆ, ਤੇ ਜਿਸ ਤਰ੍ਹਾਂ ਦੀ ਚਰਚਾ ਵੀ ਸ਼ੁਰੂ ਹੋਈ ਆ, ਲੱਗਦਾ ਹੈ ਕਿ ਲੋਕਾਂ ਕੋਲ ਆਪਸ਼ਨ ਤਾਂ ਹੈ।
0: ਵੈਲ ਸੈਡ, ਵਰਡ ਕਿਹਾ ਆਪਸ਼ਨ, ਹੁਣ ਲੋਕਾਂ ਕੋਲ ਆਪਸ਼ਨ ਆ ਗਈ ਆ
5: ਜੀ। ਸੋ ਇਹਨਾਂ ਹਾਲਤਾਂ ਦੇ ਵਿੱਚ ਇਹਦੇ ਪਰਸਪਰ ਜਿਹੜੇ ਹੁਣ ਅੱਜ ਲੋਕਾਂ ਦੇ ਮਨਾਂ 'ਚ ਸਵਾਲ ਹੈ, ਹਰ ਬੰਦੇ ਨੂੰ ਇੱਕ ਵੱਡਾ ਜਿਹੜਾ ਹਿੱਸਾ ਪ੍ਰੋਪਰਟੀ ਟੈਕਸ ਦਾ, ਉਹਨਾਂ ਦੇ ਕਈ ਜਿਹੜੇ ਸਵਾਲ ਮਨਾਂ ਦੇ ਵਿੱਚ ਪਿਛਲੇ 5-10 ਸਾਲਾਂ 8 ਸਾਲਾਂ 'ਚ ਬਣੇ ਹੋਏ ਆ, ਉਹ ਹੁਣ ਕਰਨ, ਇਹਨਾਂ ਨੂੰ ਇਹ ਕਰਨ ਕਿ ਤੁਸੀਂ ਕਿੱਦਾਂ ਕਰੋਗੇ। ਤੇ ਪਹਿਲਾਂ ਜਿਨ੍ਹਾਂ ਦੇ ਰਾਜ 'ਚ ਇਹ ਵਧਿਆ ਹੈਗਾ, ਜਿਨ੍ਹਾਂ ਦੇ ਹੁੰਦੇ ਆ ਪੈਟ੍ਰਿਕ ਬਰਾਊਨ ਆ, ਜਿਹਨਾਂ ਦੀ ਟੀਮ ਹੈ, ਉਹਨਾਂ ਨੂੰ ਇਹ ਕਰਨ ਕਿ ਤੁਸੀਂ ਇਹ ਕਿੱਦਾਂ ਹੋਇਆ। ਠੀਕ ਆ, ਵੀ ਤੁਸੀਂ ਇਹ ਰਿਸਪੋਨਸੀਬਲ ਹੈਗੇ ਜੇ, ਤੇ ਫਿਰ ਇਹ ਕਿਵੇਂ ਵਾਪਰਿਆ, ਕਿਉਂਕਿ ਬਹੁਤ ਕੁਛ ਇਹ ਵਾਪਰਿਆ ਹੈਗਾ ਕਿ ਜਿਹੜਾ ਆਮ ਬੰਦਾ ਉਹ ਇਹ ਸੋਚਦਾ ਰਹਿ ਜਾਂਦਾ ਕਿ ਮੈਂ ਕਿਹੜਾ ਬਿੱਲ ਪਹਿਲਾਂ ਪੇ ਕਰਾਂ, ਕਿਉਂਕਿ ਉਹਦੀ ਕਮਾਈ ਦਾ ਵੱਡਾ ਹਿੱਸਾ ਪ੍ਰੋਪਰਟੀ ਟੈਕਸ ਚਲੇ ਜਾਂਦਾ। ਮੈਂ ਇਹ ਨਹੀਂ ਕਹਿੰਦਾ ਕਿ ਪ੍ਰੋਪਰਟੀ ਟੈਕਸ ਹੋਣਾ ਨਹੀਂ ਚਾਹੀਦਾ, ਇਹ ਆਪਾਂ ਕਦੇ ਵੀ ਨਹੀਂ ਇਹ ਗੱਲ ਕਹੀ ਹੈਗੀ, ਲੇਕਿਨ ਇਹਦੀ ਵਾਧੇ ਨੂੰ ਤੁਸੀਂ ਸਨੀਰੀਓ ਵਾਈਜ਼ ਵੇਖੋਗੇ ਤੇ ਆਮ ਬੰਦੇ ਦੇ ਸਮਝ ਚ ਗੱਲ ਨਹੀਂ ਆਉਂਦੀ। ਸੋ ਬਹੁਤ ਸਾਰੀਆਂ ਹੋਰ ਫੈਸਿਲਿਟੀਜ਼ ਹੈਗੀਆਂ ਨੇ, ਹੈਲਥ ਵਜੋਂ ਲਾ ਲਓ, ਜਾਂ ਕੋਈ ਵੀ ਜਿਹੜੀ ਆਪਾਂ ਪਹਿਲਾਂ ਵੀ ਇੱਕ ਦਿਨ ਗੱਲ ਕੀਤੀ ਕਿ ਜਿਹੜੀ ਟ੍ਰਾਂਜਿਸਟ ਹੈਗੀ ਆ, ਉਹਦੇ ਵਿੱਚ ਵੀ ਬਹੁਤ ਸਾਰੀਆਂ ਖਾਮੀਆਂ ਜਿਹੜੀਆਂ ਲੋਕਾਂ ਦੇ ਮਨਾਂ ਚ ਹੈਗੀਆਂ ਨੇ, ਉਹ ਆਉਣ ਵਾਲੇ ਦਿਨਾਂ ਦੇ ਸਵਾਲ ਬਣਨੇ ਚਾਹੀਦੇ ਆ। ਹੁਣ ਜਿਹੜੀਆਂ ਟਾਊਨ ਮੀਟਿੰਗਾਂ ਹੋਣੀਆਂ ਨੇ ਜਿੰਨੀਆਂ ਵੀ, ਆਪਾਂ ਸਵਾਲ ਜਿਹੜੇ ਕਰੀਏ ਤੇ ਮੁੱਦੇ ਬਸ ਸਾਡੇ ਕੋਲ ਵਾਧੂ, ਅਸੀਂ ਚਰਚਾ ਉਹਨਾਂ ਦੀ ਕਰਦੇ ਰਵਾਂਗੇ। ਕਿ ਇੱਕ ਕਹਾਵਤ ਹੈਗੀ ਆ ਨਾ ਆਪਣਾ ਕਮਲ ਸਾਹਿਬ
0: ਜੀ,
5: ਕਿ ਮਾਲੀ ਦਾ ਕੰਮ ਪਾਣੀ ਪਾਉਣਾ, ਪਰ ਪਰ ਮਸ਼ਕਾਂ ਪਾਵੇ
0: ਜੀ,
5: ਤਾਂ ਮਾਲਕ ਦਾ ਕੰਮ ਫਲ ਫੁੱਲ ਲਾਉਣਾ, ਲਾਵੇ ਜਾਂ ਨਾ ਲਾਵੇ। ਸਾਡਾ ਕੰਮ ਹੈਗਾ ਕਿ ਸਰੋਤਿਆਂ ਨੂੰ ਹੁਣ ਜਦੋਂ ਮੌਕਾ ਹੈਗਾ ਤਾਂ ਮੁੱਦਿਆਂ ਦੇ ਉੱਤੇ ਸਤਰਕ ਕਰਨਾ ਕਿ ਆਹ ਆਪਣੇ ਮੁੱਦੇ ਹੈਗੇ ਆ, ਇਹਦੇ ਤੇ ਸਵਾਲ ਕਰੀਏ। ਅੱਗੋ ਸਰੋਤਿਆਂ ਦੀ ਜਿਹੜੀ ਆ ਮਰਜ਼ੀ ਹੈਗੀ ਆ ਜੀ।
0: ਹੈਲੋ ਜੀ, ਮੈਂ ਦੋ ਕਾਲ ਕਲੀਅਰ ਕਰਦਾ, ਫਿਰ ਆਪਾਂ ਖਬਰਾਂ ਵੱਲ ਚੱਲਦੇ। ਨਾ ਮੇਰੇ ਕੰਫਰਟ ਸੰਧੂ ਸਾਹਿਬ, ਸਤਿ ਸ੍ਰੀ ਅਕਾਲ ਜੀ ਆਇਆਂ ਨੂੰ।
6: ਸਤਿ ਸ੍ਰੀ ਅਕਾਲ ਜੀ, ਮੈਂ ਇਹਦੀ ਗੱਲ ਕਰਨ ਲੱਗਾ ਨਾ, ਖਿਲਾਰਾ ਬਹੁਤ ਪਊਗਾ ਪਰ ਮੈਂ ਨਾ ਨੀ ਦੱਸੂਗਾ। ਮੇਰੀ ਕਿਤੇ ਗੱਲ ਹੋਈ, ਕਹਿੰਦੇ ਵੀ 40% ਵਾਈਸ ਚਲਾਵਾਂਗੇ, ਸਰਕਾਰੀ ਮਹਿਕਮੇ ਦੀ ਗੱਲ ਕਰਦਾ, ਇੱਥੇ ਸਮਝਿਓ ਤੁਸੀਂ, ਮੈਂ ਇੱਥੋਂ ਤੰਜ ਕਰਨਾ ਚਾਹੁੰਦਾ ਵੀ 40% ਵਾਈਸ ਦਾ ਲੈਣਗੇ, ਪੈਸੇ ਜਿੰਨੇ ਮਰਜ਼ੀ ਬਿੱਲ ਭੇਜ ਦਿਓ, ਉਹਨਾਂ ਨੇ 40% ਲੈਣਾ ਤੁਹਾਡੀ ਵਾਈਸ ਦਾ। ਮੈਨੂੰ ਕੋਈ ਆਫਿਰ ਸੁਣ ਲਏ ਮੇਰੇ ਕੋਲ, ਕਿਹੜਾ ਮਹਿਕਮਾ ਕੌਣ ਹੈ ਬੰਦੇ, ਜੇ ਆਪਾਂ ਅਜੇ ਵੀ ਨਾ ਸੁਧਰੇ, ਅਜੇ ਵੀ ਨਾ ਸਮਝੇ ਕਿ ਸਾਡੇ ਨਾਲ ਕੀ ਹੋ ਰਿਹਾ, ਤੇ ਮੈਨੂੰ ਲੱਗਦਾ ਆਪਾਂ ਬਹੁਤ ਪਿਛੜ ਜਾਂਗੇ। ਮਤਲਬ 44% ਤਾਂ ਵਾਈਸ ਦਾ ਮੰਗਦੇ ਜੀ।
0: ਜੀ ਕਿਆ ਬਾਤ ਹੈ,
6: ਮਤਲਬ ਮੈਂ ਗਵਾਹ ਉਸ ਗੱਲ ਦਾ, ਮੈਂ ਉਹ ਫਿਰ ਤੁਹਾਨੂੰ ਦੱਸ ਦੂੰਗਾ ਕੀ ਆ। ਇਹ ਗੱਲ ਸਰੋਤੇ ਸਮਝਣ ਵੀ ਇੱਥੇ ਕੀ ਕੁਝ ਵਾਪਰਿਆ। ਤੜਾ ਸਿੱਧਾ ਮੰਗਦੇ, ਕਹਿੰਦੇ 40% ਦੋ, ਪੈਸੇ ਜਿੰਨੇ ਮਰਜ਼ੀ ਲਾ ਲਿਓ, ਤੁਹਾਨੂੰ ਜਿੰਨਾ ਕੰਮ ਜਿਹੜਾ ਮਿਲੂਗਾ। ਮੈਂ ਜਿਹੜੀ ਗੱਲ ਕਰਨੀ ਚਾਹ ਰਿਹਾ, ਜ਼ਰੂਰ ਇੱਥੇ ਮਤਲਬ ਟਿੱਪਣੀ ਕਰਿਓ, ਮੈਂ ਉਹ ਫਿਰ ਦੱਸੂਗਾ ਕਿਹੜਾ ਮਹਿਕਮਾ ਕਿੱਥੇ ਦੀ ਗੱਲ ਹੋ ਰਹੀ। ਜੋ ਆਪਾਂ ਗੱਲ ਕਰੀ ਇਸੇ ਮੁਤਾਬਕ ਦੀ ਗੱਲ ਹੈ ਜਿਸ ਦੀ ਗੱਲ ਕਰ ਰਹੇ ਹੋ, ਮਤਲਬ ਇਲੈਕਸ਼ਨਾਂ ਦੀ ਵਾਟਰ। ਮੈਂ ਉਹਨੇ ਦੱਸਾਂਗਾ ਕੀ ਕੁਝ ਵਾਪਰਿਆ ਵਾ। ਅਜੇ ਵੀ ਸਾਨੂੰ ਜੇ ਨਾ ਸਮਝ ਆਈ, ਆਪਾਂ ਆਪਣੇ ਬੱਚਿਆਂ ਵਾਸਤੇ ਇੱਥੇ ਯੂਨੀਵਰਸਿਟੀ ਲੱਭਦੇ ਹਾਂ, ਆਪਣੇ ਬੱਚਿਆਂ ਵਾਸਤੇ ਭਵਿੱਖ ਲੱਭਦੇ ਹਾਂ, ਔਰ ਆਪਾਂ ਅਜੇ ਵੀ ਇਲੈਕਸ਼ਨ ਦੇ ਜਿੰਨੇ ਸੰਸੀਅਰ ਨਹੀਂ ਹੈਗੇ ਵੀ ਆਪਾਂ ਵੋਟਾਂ ਪਾਈਏ ਜਾਂ ਆਪਾਂ ਲੋਕਾਂ ਨੂੰ ਖੁਦ ਲਾਮਬੱਧ ਕਰੀਏ। ਭਾਈ ਜੋ ਵਾਪਰਿਆ ਇਹਦੇ ਬਾਰੇ ਸੋਚੀਏ। ਕੁਝ ਲੋਬੀਆਂ ਇੱਥੇ ਇਕੱਠੀਆਂ ਹੋ ਕੇ, ਚਾਹੇ ਮੀਡੀਆ ਵਾਚੋ ਜਾਂ ਆਪਣੇ ਫਾਇਦੇ ਲੈ ਰਿਹਾ, ਉਹਨਾਂ ਦੇ ਬੱਚੇ ਉੱਥੇ ਜੋਬਾਂ ਕਰਦੇ, ਉਹਨੇ ਗੱਲ ਕਰਦੇ ਕਿ ਬਦਲ ਨਹੀਂ ਹੈਗਾ,
0: ਬਦਲ ਹੈਗਾ। ਮੈਂ ਤੁਹਾਨੂੰ ਉਹ ਫਿਰ ਦੱਸਾਂਗਾ ਕੀ ਵਾਪਰਿਆ। ਬਾਕੀ ਸੁਣਦੇ ਬਾਰੇ ਸਰ, ਥੈਂਕ ਯੂ। ਨਾ ਸਰ, ਬਦਲ ਹੈਗਾ, ਤੁਸੀਂ ਬਦਲ ਲੈ ਕੇ ਨਾ, ਜੇ ਨਹੀਂ ਪਸੰਦ, ਜੇ ਅੱਠ ਸਾਲ ਇਹਨਾਂ ਨੇ ਕੁਝ ਲੱਗਦਾ ਤੁਹਾਨੂੰ ਕੋਈ ਕੰਮ ਨੀ ਕੀਤਾ ਸਾਡੇ ਐਕਸਪੈਂਸ ਵੱਧ ਗਏ ਹਨ, ਚੇਂਜ ਲਿਆ ਦੇਵੋ। ਉਹ ਤਾਂ ਤੁਹਾਡੇ ਤੇ ਹੈਗਾ, ਜੇ ਲੱਗਦਾ ਸੀ ਬਦੀ ਤੇ ਚੱਲ ਰਹੀ ਹੈਗੀ ਆ, ਦੁਬਾਰਾ ਉਹਨਾਂ ਨੂੰ ਵਾਪਸ ਲੈ ਕੇ ਆ ਦੇਵੋ। 3056
7: ਬਲਜਿੰਦਰ ਭਾਜੀ, ਸਤਿ ਸ੍ਰੀ ਅਕਾਲ। ਤੇ ਗੁਰਮੁਖ ਸਿੰਘ ਬਾਰੀਆ ਭਾਜੀ ਨੇ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ।
7: ਸਤਿ ਸ੍ਰੀ ਅਕਾਲ ਜੀ। ਹਾਂਜੀ ਭਾਜੀ, ਆਪਣੇ ਜਿੱਦਾਂ ਜਦੋਂ ਇਲੈਕਸ਼ਨ ਹੋਈ ਸੀ, ਡਾਕਪੁਰ ਸਾਹਿਬ ਆਪਣੇ ਬਣੇ ਸੀਗੇ ਮੰਤਰੀ ਆਪਣੇ ਇਹ, ਤੇ ਉਦੋਂ ਇਹਨਾਂ ਦੇ ਜਿੰਨੇ ਵੀ ਸਾਰੇ ਸਹਿਰਦ ਸੱਜਣ, ਸਾਰੇ ਜਿੰਨੇ ਰਿਸਪੈਕਟਡ ਆ, ਮੈਂ ਨਾਂ ਨੀ ਲੈਣਾ ਚਾਹੁੰਦਾ, ਸਾਰੇ ਕਹਿੰਦੇ ਇਹਨਾਂ ਨੂੰ ਵੋਟਾਂ ਪਾਈਏ ਖੁੱਲ ਕੇ, ਹਨਾ
0: ਜੀ।
7: ਅਸੀਂ ਔਰ ਵੋਟਾਂ ਪਾਈਆਂ ਵੀ, ਔਰ ਉਹਨਾਂ ਨੂੰ ਕਾਮਯਾਬ ਵੀ ਕੀਤਾ। 5 ਮੰਤਰੀ ਸੰਤਰੀ ਆਪਣੇ ਉਹ ਵੀ ਕਾਮਯਾਬ ਹੋਏ, ਹਨਾ। ਤੇ ਉਦੋਂ ਇਹ ਬੜਾ ਰੌਲਾ ਪਾਉਂਦੇ ਸੀ, ਅਸੀਂ 413 ਬਣਾ ਦਾਂਗੇ, ਹੋਸਪਿਟਲ ਬਣਾ ਦਾਂਗੇ, ਉੱਥੇ ਮਸ਼ੀਨ ਵੀ ਲਿਆ ਕੇ ਰੱਖਤੀ ਡਿੱਗੇ ਵਾਲੀ, ਉਹ ਤੁਸੀਂ ਵੀ ਦੇਖੀਏ ਜਾ ਕੇ, ਤੁਸੀਂ ਵੀ ਧਰਤੀ ਦੇ ਵਿੱਚ ਹੋਸਪਿਟਲ ਲੱਭਿਆ ਨੀ। ਅੱਜ ਉਹੋ ਹੀ ਸੱਜਣ ਭਾਜੀ ਆਣ ਕੇ ਫਿਰ ਕਹਿੰਦੇ ਆ ਵੀ ਉਹ ਵਧੀਆ ਨੇਤਾ, ਵਧੀਆ ਨੇਤਾ ਡੱਗ ਫੋੜ ਸਾਨੂੰ, ਉਦੋਂ ਕਹਿੰਦੇ ਹੁਣ ਉਹਨਾਂ ਨੇਤਾਵਾਂ ਨੂੰ ਵੀ ਬਾਈ ਕਿੱਥੇ ਗਏ ਤੁਹਾਡੇ ਵਾਅਦੇ, ਵੋਟਾਂ ਫੇਰ ਆਉਣੀਆਂ, ਹੁਣ ਇਲੈਕਸ਼ਨ ਫੇਰ ਆ ਗਈ ਆ, ਰਾਜ ਭਾਈ ਉਹਨਾਂ ਨੂੰ ਚਾਹੀਦਾ ਵੀ ਉਹਨੂੰ ਪੁੱਛਣ ਜਾ ਕੇ। ਉਦੋਂ ਤਾਂ ਕਹਿੰਦੇ ਆਪਣੇ ਸੁਣਸਣੇ ਫੜਾ ਤੇ ਹੁਣ ਬਜਾਈ ਜਾਓ, ਅਸੀਂ ਤਾਂ ਸੁਣਸਣੇ ਬਜਾਉਣੇ ਪਰ ਉਹ ਸੁੱਤੇ ਪਏ ਉੱਠਦੇ ਨੀ, ਉਹ ਕੀ ਕਰਨੀ ਪਏ ਹੁਣ ਇਹ।
0: ਧੰਨਵਾਦ ਰਾਜ ਭਾਜੀ, ਬੜੀ ਆਵਾਜ਼ ਉਠਾਉਂਦੇ ਹਨ। ਮੈਂ ਲਾਈਨਾਂ ਹੋਰ ਨਹੀਂ ਲੈਣੀਆਂ, ਸਪੋਂਸਰ ਵੱਲ ਵੀ ਜਾਣਾ, ਗੁਰਮਤ ਸਿੰਘ ਬਾਜਵਾ ਸਾਹਿਬ ਖਬਰਾਂ ਵੱਲ ਵੀ ਚੱਲਦੇ ਹਨ। 6:30 ਹੋ ਗਏ ਔਲਰੇਡੀ, ਟਾਈਮ ਬੜੀ ਛੇਤੀ ਲੰਘ ਜਾਂਦਾ ਹੈਗਾ। ਤੁਹਾਡੇ ਕਾਲ ਲਗਾਤਾਰ ਆਉਂਦੇ ਰਹੇ, ਧੰਨਵਾਦ ਕਰਦਾ, ਮੈਂ ਰਿਸਪੈਕਟ ਕਰਦਾ। ਇੱਕ ਵਾਰੀ ਮੈਂ ਫੇਰ ਕਹਿ ਦੇਵਾਂ ਨਾ, ਕਈ ਵਾਰੀ ਬੰਦਾ ਕਿਸੇ ਨਾਲ ਜੁੜਿਆ ਹੁੰਦਾ, ਕਈ ਵਾਰੀ ਬੰਦਾ ਕਿਸੇ ਨਾਲ ਜੁੜਿਆ ਹੁੰਦਾ, ਕਈ ਵਾਰੀ ਬੰਦਾ ਛੱਡ ਕੇ ਹੋਰ ਪਾਸੇ ਹੋ ਜਾਂਦਾ ਹੈਗਾ ਆ। ਪਰ ਆਪਸ ਵਿੱਚ ਨਾ ਆਪਾਂ ਗੱਲ ਕਰੀਏ, ਆਪਾਂ ਪਾਰਟੀ ਤੇ ਇੰਡੀਵਿਜੁਅਲ ਤੇ ਗੱਲਬਾਤ ਕਰੀਏ ਵੀ ਇਸ ਬੰਦੇ ਨੇ ਪ੍ਰੋਮਿਸ ਕੀਤੀ ਸੀ ਕੁਝ ਕਰਨਾ, ਤਾਂ ਨਹੀਂ ਕੀਤਾ। ਪਰ ਜਦੋਂ ਕਹਿੰਦੇ ਵੀ ਇਸ ਬੰਦੇ ਦਾ ਇਸ ਬੰਦਾ ਹੁੰਦਾ ਨਾ, ਉਹ ਦੁੱਖ ਮੈਨੂੰ ਵੀ ਲੱਗਦਾ, ਉਹ ਦੁੱਖ ਉਹਨੂੰ ਵੀ ਲੱਗਦਾ, ਦੁੱਖ ਤੁਹਾਨੂੰ ਲੱਗਦਾ, ਜਦੋਂ ਵਾਪਸ ਹੁਣ ਫਿਰ ਉਹਨਾਂ ਨੇ ਕਾਲ ਕਰ ਦੇਣਾ। ਤੋ ਸਾਰੇ ਹੀ ਕਿਸੇ ਨਾ ਕਿਸੇ ਸਪੋਰਟ ਕਰਦੇ, ਇੱਕ ਪਾਸੇ ਸਾਰੇ ਹੋ ਨਹੀਂ ਸਕਦੇ, ਇੱਕ 100% ਲਿਬਰਲ ਤਾਂ ਬਣ ਨਹੀਂ ਸਕਦੇ, 100% ਕੰਜ਼ਰਵੇਟਿਵ ਬਣ ਸਕਦੇ। ਤੋ ਹਰ ਇੱਕ ਦੀ ਆਪਣੀ ਪਾਰਟੀ ਦੇ ਮੁੱਦੇ ਹੁੰਦੇ ਆ। ਕਈ ਵਾਰੀ ਬੰਦਾ ਕਿਸੇ ਲੀਡਰ ਨੂੰ ਪਸੰਦ ਕਰਦਾ, ਦੈਟ ਡਜ਼ਨ ਮੀਨ ਵੀ ਉਹ ਉਹਦੀ ਆਵਾਜ਼ ਬਣ ਕੇ ਕੁਝ ਕਹਿਣਾ ਨਹੀਂ ਚਾਹੁੰਦਾ। ਕਹਿੰਦੇ ਹਨ, ਕਰਦੇ ਹਨ, ਤੇ ਆਪਾਂ ਤਾਂ ਇਹੀ ਕਹਿੰਦੇ ਹਾਂ ਵੀ ਤੁਸੀਂ ਆਪਣੀ ਵੋਟ ਸ਼ਾਮਿਲ ਜ਼ਰੂਰ ਕਰੋ ਅਤੇ ਖੋਜੋ ਵੀ ਕੌਣ ਖੜਾ, ਵੀ ਕੀ ਇਹ ਕਿਹਨੂੰ ਇਹਨੂੰ ਬੋਰਡ 'ਚ ਪਾ ਕੇ ਜਿਤਾ ਕੇ ਸਾਡੇ ਵਾਸਤੇ ਕੁਝ ਕਰ ਸਕਦੇ ਕਿ ਨਹੀਂ, ਉਹ ਖੁਦ ਆਪਣਾ ਵੀ ਥੋੜ੍ਹੀ ਡਿਊ ਡਿਲੀਜੈਂਸ ਕਰ ਲਵੋ। ਬਾਈ ਸਾਹਿਬ ਚਲੋ ਖਬਰਾਂ ਵੱਲ ਚੱਲਦੇ ਆ। ਟਰੰਪ ਫਿਰ ਕਹਿ ਰਿਹਾ ਵੀ ਕੈਨੇਡਾ ਨੇ ਸਾਡੇ ਕੋਲ ਬਹੁਤ ਸਾਰਾ ਪੈਸਾ ਖੋਇਆ ਆ, ਅਸੀਂ ਟੈਰਫ ਤਾਂ ਇੱਦਾਂ ਲੱਗਣੇ ਆ, ਅਤੇ ਉਹ ਖੁਸ਼ ਨਹੀਂ ਹੈਗਾ ਕੈਨੇਡਾ ਦੇ ਉੱਪਰ। ਪਹਿਲੇ ਇਸ ਖਬਰ ਤੋਂ ਸ਼ੁਰੂ ਕਰ ਲੈਂਦੇ ਆ, ਦੁਖੀ ਹੋਇਆ ਫਿਰਦਾ ਕਿਉਂਕਿ ਡੀਲ ਹਜੇ ਕੋਈ ਬਣੀ ਨਹੀਂ ਹੈਗੀ, 8 ਸਪਤੰਬਰ ਆ ਰਹੀ ਹੈਗੀ ਆ, ਅਤੇ ਬਹੁਤ ਕੁਛ ਹੋ ਸਕਦਾ,
5: ਬਹੁਤ ਕੁਛ ਜੀ। ਰਿਪਬਲਿਕਨ ਪਾਰਟੀ ਉਹਨਾਂ ਦੀ ਜਿਹੜੀ ਹੈਗੀ ਆ, ਉਹਨੇ ਆਪਣੇ ਤੌਰ ਤੇ ਉਹਨਾਂ ਦੀ ਪਾਰਟੀ ਨੇ ਪਹਿਲੀ ਵਾਰੀ ਉਹਨਾਂ ਦੀ ਪਿੱਠ ਥਾਪੜੀ ਆ ਜੀ। ਭਾਵੇਂ ਕਿ ਜਿਵੇਂ ਅਨੁਮਾਨ ਸੀਗਾ ਕਿ ਆਪਣੀ ਪਾਰਟੀ ਸ਼ਾਇਦ ਪਾਟੋ ਧਾੜਿਆ, ਇੱਕ ਪਲੈਨਡ ਜਿਹੜਾ ਸਟ੍ਰੈਟਜਿਕ ਨੀਤੀ ਦੇ ਤਹਿਤ ਆਪਣੀ ਪਾਰਟੀ ਨੂੰ ਕਿਹਾ ਹੋਵੇ ਜਾਂ ਕਿਵੇਂ ਆ ਕਿ ਇਹ ਦਸਾਉਣ ਵਾਸਤੇ ਅਮਰੀਕਾ ਭਰ ਵਿੱਚ ਜਾਂ ਵਰਲਡ ਭਰ ਵਿੱਚ ਮੇਰੀ ਪਾਰਟੀ ਮੇਰੇ ਨਾਲ ਆ, ਉਹਦੀ ਪਾਰਟੀ ਨੇ ਪਿੱਠ ਥਾਪੜੀ ਹੈ। ਪ੍ਰਧਾਨ ਮੰਤਰੀ ਮਾਰਕ ਕਾਰਨੀ ਉਹਨਾਂ ਦੇ ਉੱਤੇ ਦੋਸ਼ ਲਾਇਆ ਕਿ ਉਹਨਾਂ ਨੇ ਗੱਲਬਾਤ ਫੇਲ ਕੀਤੀ ਹੈ, ਉਹ ਵਾਕਆਊਟ ਕਰ ਗਏ ਗੱਲਬਾਤ ਦੇ ਵਿੱਚੋਂ, ਠੀਕ ਹੈ ਜੀ। ਤਾਂ ਇਹਦੇ ਨਾਲ ਹੀ ਡੋਨਾਲਡ ਟਰੰਪ ਹੋਣਾ ਨੇ ਕਿਹਾ ਕਿ ਸਾਡੀਆਂ ਬੈਂਕਾਂ ਨੂੰ ਜਿਹੜਾ ਹੈਗਾ ਕੈਨੇਡਾ ਚ ਬਿਜ਼ਨਸ ਨਹੀਂ ਕਰਨ ਦਿੰਦੇ, ਇਹਨਾਂ ਦੀਆਂ ਸਾਰੀਆਂ ਬੈਂਕਾਂ ਇੱਥੇ ਬੈਠੀਆਂ ਹੋਈਆਂ ਨੇ। ਸੋ ਬਹੁਤ ਸਾਰੀਆਂ ਗੱਲਾਂ ਹੈਗੀਆਂ ਨੇ ਕਿ ਸਾਨੂੰ ਹੁਣ ਵੈਨਜ਼ੂਏਲਾ ਦੇ ਨਾਲ ਸਾਡਾ ਸਮਝੌਤਾ ਹੋ ਗਿਆ ਆ, ਉਹ ਵੀ ਇੱਕ ਪ੍ਰਪੋਜ਼ਡ ਗੱਲ ਹੈ ਕਿ ਜਦੋਂ ਸਾਰੇ ਸਾਧਨਾਂ ਤੇ ਉੱਥੇ ਉਹਦਾ ਕਬਜ਼ਾ ਵਾ, ਤਾਂ ਸਮਝੌਤਾ ਕੀ ਹੋਣਾ ਜੀ, ਉਹਨੂੰ ਪ੍ਰਚਾਰਿਆ ਗਿਆ ਕਿ ਸਾਡਾ ਸਮਝੌਤਾ ਹੋਇਆ ਆ। ਉਧਰ ਬਾਈ ਜੀ ਉੱਥੇ ਕੋਈ ਧਿਰ ਤੇ ਬਹੁਤੀ ਹੈ ਨੀ, ਇਹਨਾਂ ਦੇ ਅੰਡਰ ਹੀ ਆ ਸਾਰਾ ਕੁਛ, ਪਰ ਇਹਨੂੰ ਪ੍ਰਚਾਰਿਆ ਗਿਆ, ਦੱਸਿਆ ਗਿਆ ਕਿ ਸਾਨੂੰ ਤੇਲ ਦੀ ਜਿਹੜੀ ਆ ਹੈ ਨੀ ਆ, ਲੇਕਿਨ ਉਹਨੂੰ ਸਮਾਂ ਲੱਗਣਾ। ਤਾਂ ਨਾਲ ਹੀ ਉਹਨੇ ਕਿਹਾ ਕਿ ਸਾਨੂੰ ਕੈਨੇਡਾ ਦੀ ਲੋੜ ਨੀ ਹੈਗੀ, ਕੈਨੇਡਾ ਦੀ ਸਾਨੂੰ ਲੋੜ ਆ। ਇੱਦਾਂ ਦੀਆਂ ਗੱਲਾਂ ਬਾਤਾਂ ਲਗਾਤਾਰ ਕੀਤੀਆਂ ਉਹਨਾਂ ਨੇ, ਕਰ ਵੀ ਰਹੇ ਜੀ, ਉਹਨਾਂ ਦੀ ਟੀਮ ਨੇ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਕਰਤੀਆਂ ਪਿਛਲੇ 2 ਦਿਨਾਂ ਦੇ ਵਿੱਚ। ਕੈਨੇਡਾ ਦੀ ਆਰਮੀ ਦੇ ਵੱਡੇ ਸਵਾਲ ਠਾਤੇ ਆ ਜੀ, ਮਤਲਬ ਤਨ ਜਿਹੜੇ ਇੱਦਾਂ ਦੇ ਕੱਸੇ ਜਾ ਰਹੇ ਹੈਗੇ ਆ। ਹੁਣ ਉਹ ਸਟੇਟ ਆਫ ਹਾਰਮੋ ਦਾ ਵੀ ਨਾਮ ਬਦਲ ਕੇ ਕਹਿੰਦੇ ਵੀ ਆਪਾਂ ਟਰੰਪ ਹਾਰਮੋ ਜਿਹੜਾ ਕਰ ਦੇਣਾ, ਬੜੀਆਂ ਗੱਲਾਂ ਉਹ ਕਰ ਰਿਹਾ ਜਿਹੜੀਆਂ ਕਿ ਮੇਰੇ ਕਹਿਣ ਤੋਂ ਪੈ ਕੇ ਮਿਸ ਮੈਚ ਹੈਗੀਆਂ ਨੇ, ਜਿਹੜੀਆਂ ਰਿਐਲਿਟੀ 'ਚ ਜਿਹੜੀਆਂ ਅਮੈਰੀਕਨ ਲੋਕ ਹੈਗੇ ਆ ਉਹਨਾਂ ਦੇ ਹਿੱਤਾਂ ਦੀ ਕਿੰਨੀ ਕੁ ਪੂਰਤੀ ਕਰਦੇ ਆ ਕਰਦੀਆਂ ਨੇ। ਤਾਂ ਕੈਨੇਡੀਅਨ ਜਿਹੜੇ ਇੱਧਰ ਪ੍ਰਧਾਨ ਮੰਤਰੀ ਮਾਰਕ ਕਾਰਨੀ ਉਹਨਾਂ ਦਾ ਇੱਕ ਮੰਝਿਆ ਹੋਇਆ ਬਿਆਨ ਜਿਹਾ ਆਇਆ ਸੀਗਾ ਪਹਿਲਾਂ, ਇੱਕ ਦਿਨ ਪਹਿਲਾਂ ਹੀ, ਕਿ ਜਿਹੜਾ ਅਮੈਰੀਕਾ ਹੈਗਾ ਜਦੋਂ ਉਹਨਾਂ ਨੂੰ ਇਹ ਤੰਜ ਜਿਹੜੇ ਕੱਸ ਰਹੇ ਹੈਗੇ ਆ ਜਾਂ ਸਾਡੇ ਤੇ ਇੱਦਾਂ ਦਾ ਜਿਹੜਾ ਵਰਤਾਰਾ ਕਰ ਰਿਹਾ ਉਹਨੂੰ ਜਦੋਂ ਛੱਡ ਕੇ ਜਦੋਂ ਸੀਰੀਅਸ ਹੋਣਗੇ, ਗੰਭੀਰ ਹੋਣਗੇ, ਤੇ ਫਿਰ ਅਸੀਂ ਗੱਲਬਾਤ ਉਹਨਾਂ ਨੇ ਕਰਾਂਗੇ। ਤੇ ਉਹਨਾਂ ਚਿਰ ਤੱਕ ਆਪਾਂ ਉਹੀ ਸਟੈਂਡ ਜਿਹੜਾ ਪਹਿਲਾਂ ਸੀ ਉਹਨਾਂ ਦਾ ਹਰਾ ਦਿੱਤਾ।
0: ਮਾਰਕ ਕਾਰਨੀ ਨੇ ਪੜ੍ਹੇ ਲਿਖੇ ਇਨਸਾਨ ਹਨ ਤੇ ਸਦਾ ਹੀ ਇੱਕੋ ਲੈਵਲ ਤੇ ਹੀ ਗੱਲ ਕਰਦੇ ਹਨ, ਪਰ ਪਹਿਲੀ ਵਾਰੀ ਇਹਨਾਂ ਨੇ ਕਿਹਾ ਵੀ ਬੱਚੇ ਬਣਨਾ ਛੱਡ ਦੇਵੋ, ਜਦੋਂ ਤੁਸੀਂ ਸੀਰੀਅਸ ਹੋਵੋਗੇ ਫਿਰ ਆਪਾਂ ਗੱਲ ਕਰਾਂਗੇ। ਇੱਕ ਚੇਤਾਵਨੀ ਦਿੱਤੀ ਆ ਵੀ ਦਿਸ ਇਜ਼ ਸੀਰੀਅਸ ਬਿਜ਼ਨਸ, ਇਹਨੂੰ ਜੋਕ ਨਾ ਲਵੋ। ਅਮੈਰੀਕਾ ਦਾ ਜਿਹੜਾ ਲੇਕ ਅੰਟੇਰੀਓ ਲੇਕ ਅਮੈਰੀਕਾ ਕਰ ਦੇਵੋ, ਉਹਦਾ ਆਹ ਕਰ ਦੋ, ਲਕੀਰ ਖਿੱਚੀ ਜਾਵੋ। ਉਹ ਇੱਕੋ ਗੱਲ ਕਹਿਤੀ, ਕਹਿੰਦਾ ਵੈਨ ਯੂ ਆਰ ਸੀਰੀਅਸ ਵਿਲ ਸਿਟ ਡਾਊਨ ਐਂਡ ਟਾਕ, ਤੂੰ ਸੀਰੀਅਸ ਬਣਨਾ ਚਾਹੀਦਾ, ਲੋਕਾਂ ਦੇ ਪੈਸੇ ਨਾ ਖੇਡੋ। ਤੇ ਵਧੀਆ ਗੱਲ ਕਹੀ ਸੀ ਮਾਰਕ ਕਾਰਨੀ, ਕਹਿੰਦੇ ਫਿਰ ਸੀਰੀਅਸ ਵੀ ਵਿਲ ਟਾਕ।
5: ਬਿਲਕੁਲ, ਸੋ ਅੱਜ ਉਹਨਾਂ ਥੰਡਰਵੇਲ ਜਾਣਾ ਜੀ, ਉੱਤੇ ਆਪਣੇ ਕੈਨੇਡਾ ਦੀ ਜਿਹੜੀਆਂ ਟਰਨਲ ਆਪਾਂ ਕਹਿ ਸਕਦੇ ਹਾਂ ਕੰਸਟਰਕਸ਼ਨ ਦੇ ਵਿੱਚ ਵੱਡੀਆਂ ਜਿਹੜੀਆਂ ਅਨਾਊਂਸਮੈਂਟ ਇਨਵੈਸਟਮੈਂਟ ਅੱਜ ਕਰਨੀਆਂ ਹੈਗੀਆਂ ਨੇ। ਇਹਦੇ ਨਾਲ ਹੀ ਫੈਡਰਲ ਸਰਕਾਰ ਨੇ ਜਿਹੜਾ ਗੈਸੋਲੀਨ ਟੈਕਸ ਸੀਗਾ ਜੀ, ਉਹਦੇ ਤੇ ਮਿਆਦ ਜਿਹੜੀ ਆ, ਜਿਹੜਾ ਉਹਦੇ ਤੇ ਕ੍ਰੈਡਿਟ ਸੀਗਾ ਭਾਵ ਛੋੜ ਦਿੱਤੀ ਹੋਈ ਸੀਗੀ, ਐਕਸਾਈਜ਼ ਟੈਕਸ ਜਿਹੜਾ ਸੀਗਾ ਉਹ ਵਧਾ ਦਿੱਤਾ ਜੀ ਭਾਵ, ਅੱਗੇ ਕਰ ਦਿੱਤਾ ਹੁਣ ਜਨਵਰੀ ਤੱਕ ਅਗਲੇ ਸਾਲ ਤੱਕ। ਸੋ ਕੁੱਲ ਮਿਲਾ ਕੇ ਜਿੱਦਾਂ ਦੇ ਹਾਲਾਤਾਂ ਚ ਲੋਕੀ ਲੰਘ ਲਏ ਹੈਗੇ ਆ, ਸਰਕਾਰ ਕੋਲ ਕੋਈ ਆਪਸ਼ਨ ਨਹੀਂ ਹੈਗੀ ਕਿ ਅੱਜ ਦੀ ਡੇਟ ਚ ਏਦਾਂ ਦਾ ਕੋਈ ਸਟੈਪ ਚੱਕਦੀ, ਕਿਉਂਕਿ 10 ਸੈਂਟ ਸਿੱਧੇ ਗੈਸ ਦੇ ਵਧਣੇ ਹੈਗੇ ਤੇ 4 ਸੈਂਟ ਡੀਜ਼ਲ ਵਧਣਾ ਸੀਗਾ। ਸੋ ਇਹਨੂੰ ਲੈ ਕੇ ਜਿਹੜਾ ਸੀਗਾ ਹੁਣ ਇੱਕ ਐਲਾਨ ਜਿਹੜਾ ਆਇਆ ਕਿ ਇਹਨੂੰ ਅੱਗੇ ਵਧਾ ਦਿੱਤਾ ਗਿਆ ਇਸ ਛੋਟ ਨੂੰ। ਇਹਦੇ ਨਾਲ ਹੀ ਹਾਈਵੇ 413 ਦੀ ਵੀ ਗੱਲਬਾਤ ਚੱਲਣ ਡਈ ਸੀ, ਤੇ ਹਾਈਵੇ 413 ਦੇ ਵਿੱਚ ਕੀ ਹੈ ਜੀ, ਹੁਣ ਇੱਕ ਦੁਬਾਰਾ ਪ੍ਰੈਸ ਕਾਨਫਰੰਸ ਹੋਈ ਹੈ
0: ਜੀ।
5: ਉਹਦੇ ਵਿੱਚ ਹੁਣ ਕਿਹਾ ਕਿ ਅਸੀਂ ਪ੍ਰਪੋਜ਼ਲ ਮੰਗ ਲਿਆ ਜੀ ਵੀ ਅਸੀਂ ਜਿਹੜਾ ਹਾਈਵੇ 413 ਹੈਗਾ ਉਹਦੇ ਵਿੱਚ ਪ੍ਰਪੋਜ਼ਲ ਮੰਗਿਆ, ਜਿਹੜਾ ਪੂਰਬੀ ਹਿੱਸੇ ਦਾ ਜਿਹੜਾ ਹੈਗਾ ਇਹਨੂੰ ਹੁਣ ਅਸੀਂ 2 ਜਿਹੜੇ ਪ੍ਰਪੋਜ਼ਲ ਮੰਗੇ ਆ, ਇੱਕ ਗੌਰ ਰੋਡ ਤੋਂ ਲੈ ਕੇ ਜਿਹੜਾ 400 ਤੱਕ ਹਾਈਵੇ 413 ਇਹਦੇ ਵਾਸਤੇ, ਜਿਹੜਾ 427 ਹੈਗਾ ਮੇਜਰ ਮੁਕਾਂਜੀ ਤੋਂ ਲੈ ਕੇ 413 ਤੱਕ ਇਹਦਾ ਜਿਹੜਾ ਅੱਗੇ ਵਾਧਾ ਕਰਨਾ ਵਾ। ਉਹਦੇ ਉੱਤੇ ਜਿਹੜੇ ਪ੍ਰਾਮੇ ਸਰਕਾਰੀ ਆ ਟ੍ਰਾਂਸਪੋਰਟ ਮਿਨਿਸਟਰ ਹੈਗੇ ਆ, ਉਹਨਾਂ ਨੇ ਕਿਹਾ ਕਿ ਅਸੀਂ ਪ੍ਰਪੋਜ਼ਲ ਮੰਗ ਲਿਆ ਤਾਂ ਹੁਣ ਜਿਹੜੀ ਸ਼ੁਰੂਆਤ ਆ ਹੋ ਜਾਊਗੀ। ਸੋ ਐਟਲੀਸਟ ਇੱਦਾਂ ਦੀਆਂ ਪ੍ਰੈਸ ਕਾਨਫਰੰਸਾਂ ਪਹਿਲਾਂ ਕਈ ਹੋਈਆਂ ਨੇ, ਕਈ ਵਾਰੀ ਇਹ ਕੰਮ ਸ਼ੁਰੂ ਹੁੰਦਾ ਫਿਰ ਜਦੋਂ ਉੱਧਰ ਨੂੰ ਮੈਂ ਕਿਤੇ ਗੇੜੀ ਮਾਰਦਾ ਹੁੰਦਾ ਜਿਹੜੇ ਖਾਸ ਤੌਰ ਤੇ ਸਾਡੇ ਜਿਹੜੇ ਟਰੱਕਰ ਭਰਾ ਹੈਗੇ ਆ ਗ੍ਰੈਵਲ ਵਾਲੇ, ਉਹ ਵੀ ਦੱਸਦੇ ਰਹਿੰਦੇ ਆ ਵੀ ਹਾਲੇ ਕੋਈ ਗਰਾਊਂਡ ਤੇ ਲੱਭਦਾ ਨੀ। ਹੁਣ ਪ੍ਰਪੋਜ਼ਲ ਤੋਂ ਬਾਅਦ ਕੀ ਆਉਂਦਾ ਜੀ ਸਾਹਮਣੇ, ਇਹ ਗੱਲ ਆਪਾਂ ਨੂੰ ਪਤਾ ਲੱਗੂਗੀ ਜੀ। ਤਾਂ ਇਹਦੇ ਨਾਲ ਹੀ ਕੈਲਗਰੀ ਜਿਹੜਾ ਉਹਦੇ ਵਿੱਚ ਜੇ ਇੱਕ ਵੱਡਾ ਖੁਲਾਸਾ ਜਿਹੜਾ ਹੋਇਆ ਤੁਹਾਨੂੰ ਵੀ ਪਤਾ ਲੱਗ ਗਿਆ ਹੋਊਗਾ
0: ਜੀ, ਡਰੱਗਸ।
5: ਹਾਲਾਂਕਿ ਇਹ ਜੀ, ਸੋ ਏਦਾਂ ਦੀਆਂ ਗੱਲਾਂ ਕੈਨੇਡਾ ਦੇ ਵਿੱਚ ਜਿੱਦਾਂ ਸੰਧੂ ਸਾਹਿਬ ਦੱਸ ਕੇ ਗਏ ਆ, ਬੜੇ ਸੰਜੀਦਾ ਬੰਦੇ ਆ ਜੀ, ਕਿਸੇ ਫੈਕਟ ਤੋਂ ਬਗੈਰ ਕਦੀ ਉਹ ਗੱਲ ਨਹੀਂ ਕਰਦੇ। ਜੇ ਉਹਨਾਂ ਕੋਲ ਫੈਕਟ ਹੋਊਗਾ ਤੇ ਉਹਨਾਂ ਨੇ ਗੱਲ ਕੀਤੀ ਆ
0: ਜੀ,
5: ਠੀਕ ਆ। ਤਾਂ ਹਾਲਾਂਕਿ ਇਸ ਜਿਹੜਾ ਪ੍ਰਪੋਰਸ਼ਨ ਹੈਗਾ, ਪ੍ਰਪੋਰਸ਼ਨ ਆਫ ਸਮਥਿੰਗ ਆਪਾਂ ਕਹਿ ਸਕਦੇ ਹਾਂ, ਕਈ ਘਟਨਾਵਾਂ ਸਿਸਟਮ 'ਚ ਏਦਾਂ ਦੀਆਂ ਵਾਪਰਦੀਆਂ ਸਾਡੇ ਨੋਟਿਸ 'ਚ ਆਉਂਦੀਆਂ, ਤਾਂ ਉੱਥੋਂ ਕਈ ਵਾਰੀ ਇਨਪੁੱਟ ਆ ਜਾਂਦੀ ਹੈ ਕਿ ਕਿਉਂ। ਸੋ ਪਰ ਇਹ ਸਵਾਲ ਇਹ ਪੈਦਾ ਹੁੰਦਾ ਕਿ ਜਿੱਦਾਂ ਸੰਧੂ ਸਾਹਿਬ ਨੇ ਗੱਲ ਕੀਤੀ ਆ, ਇੰਨੀ ਵੱਡੀ ਜਿਹੜੀ ਰਾਸ਼ੀ ਹੈਗੀ ਆ 1.2 million ਕੈਸ਼, ਇੱਕ ਦੋ ਬੰਦੇ ਜਿਹੜੇ ਹੈਗੇ ਆ ਉਹਨਾਂ ਦੇ ਮਿਲਣਾ, ਸੋ ਇਹ ਦੋ ਬੰਦਿਆਂ ਦੀ ਗੱਲ ਨੀ ਹੈਗੀ ਜੀ, ਇਹ ਤਾਂ ਇੱਕ ਮੈਂ ਕਹਿ ਸਕਦਾ ਕਿ ਜ਼ਰੀਆ ਹੋ ਸਕਦੇ ਆ। ਸੋ ਇਹ ਤਾਂ ਇੱਕ ਡਰੱਗ ਦੇ ਰੈਕਡ ਜਿਹੜੇ ਆ 1 million ਦੀ ਜਿਹੜੀ ਡਰੱਗ ਜਿਹੜੀ ਆ ਕੈਸ਼ ਹੈ, ਤੇ 1.2 million ਦੀ ਡਰੱਗ ਫੜੀ ਗਈ ਹੈਗੀ ਹੈ ਜੀ ਅਲਬਰਟਾ ਲਾ ਇਨਫੋਰਸਮੈਂਟ ਜਿਹੜਾ ਹੈਗਾ। ਸੋ ਇੱਥੋਂ ਇਹ ਲੱਗਦਾ ਹੈਗਾ ਕੈਨੇਡਾ ਚ ਬਹੁਤ ਕੁਛ ਇਹ ਵਾਪਰ ਰਿਹਾ ਵਾਤਾਵਰਨ ਸਾਹਿਬ, ਜਿਹੜਾ ਲੋਕ ਹਿੱਤਾਂ ਚ ਹੈ ਹੀ ਨੀ ਹੈਗਾ, ਲੇਕਿਨ ਸਿਸਟਮ ਨੂੰ ਚੁਣੌਤੀ ਸਿੱਧੇ ਤੌਰ ਤੇ ਹੋ ਰਹੀ ਆ। ਚਾਹੇ ਬ੍ਰੈਂਪਟਨ ਸਿਟੀ ਦੀ ਆਪਾਂ ਸ਼ੁਰੂਆਤ ਤੁਸੀਂ ਆਪਣੀ ਗੱਲ ਤੋਂ ਬ੍ਰੈਂਪਟਨ ਸਿਟੀ ਤੋਂ ਕੀਤੀ ਸੀ, ਠੀਕ ਆ। ਅਸੀਂ ਇਹ ਐਕਸਪੈਕਟ ਨਹੀਂ ਸੀ ਕਰਦੇ ਕਿ ਬ੍ਰੈਂਪਟਨ ਸਿਟੀ ਦੇ ਵਿੱਚ ਕੋਈ ਗੱਲ ਸਾਡੇ ਸਾਹਮਣੇ ਅੱਖਾਂ ਤੇ ਹੋ ਰਹੀ ਹੋਵੇ, ਅਸੀਂ ਕੰਪਲੇਂਟਾਂ ਕਰ ਰਹੀ ਹੋਵੇ, ਤੇ ਬ੍ਰੈਂਪਟਨ ਸਿਟੀ ਇੱਕ ਦੋ ਈਮੇਲਾਂ ਕਰਕੇ ਚੁੱਪ ਹੀ ਕਰ ਜਾਵੇ, ਬਾਅਦ ਚ ਦੱਸੇ ਹੀ ਕੁਛ ਨਾ। ਏਦਾਂ ਮੈਂ ਉਹਦਾ ਮੈਂ ਖੁਦ ਗੱਲ ਹੈਗੀ ਹੈ ਜੀ, ਅਜੇ ਜਰਨਲਿਸਟ ਕਈ ਗੱਲਾਂ ਨੂੰ ਮੈਂ ਪੁੱਟ ਆਫ ਕੀਤਾ, ਤਾਂ ਉਹ ਗੱਲਾਂ ਈਮੇਲਾਂ 'ਚ ਅੱਜ ਵੀ ਪਈਆਂ ਨੇ। ਬ੍ਰੈਂਪਟਨ ਸਿਟੀ ਤੋਂ ਸਵਾਲ ਮੰਗ ਰਹੀ ਹੈਗੀ, ਬਹੁਤ ਸਾਰੀਆਂ ਨਜਾਇਜ਼ ਕਬਜ਼ੇ ਏਦਾਂ ਦੀਆਂ ਗੱਲਾਂ ਬਾਤਾਂ, ਤੇ ਉੱਥੇ ਬ੍ਰੈਂਪਟਨ ਸਿਟੀ ਚੁੱਪ ਹੈਗੀ ਆ। ਕਿਉਂ ਚੁੱਪ ਹੈਗੀ ਆ, ਇਹ ਉਹ ਜਵਾਬ ਦੇ ਸਕਦੇ ਜੇ ਲੋਕ ਸਵਾਲ ਮੰਗ ਸਕਦੇ।
0: ਬਾਹਰ ਸਾਹਿਬ ਮੈਨੂੰ ਇੱਕ ਸਟੇਸ਼ਨ ਹੀ ਕਿਹਾ ਸੀ ਜਿੱਥੇ ਮੈਂ ਹੁਣ ਨਹੀਂ ਹੋ ਸਕਦਾ, ਕਹਿੰਦੇ ਜੀ NSR 'ਚ ਬੋਲਦੇ ਸਾਨੂੰ ਸਿਟੀ ਦੀਆਂ ਐਡਾਂ ਨਹੀਂ ਆਉਂਦੀਆਂ। ਇਹ ਖੁਦ ਉਹਨਾਂ ਨੇ ਕਿਹਾ ਸੀਗਾ, ਕਹਿੰਦੇ ਸਾਨੂੰ ਸਿਟੀ ਵੱਲੋਂ ਬਹੁਤ ਘਾਟਾ ਪੈ ਰਿਹਾ, ਸਿਟੀ ਸਾਨੂੰ ਐਡਾਂ ਨਹੀਂ ਦੇ ਰਹੀ। ਵੀ ਜੇ ਮੈਂ ਡਾਇਰੈਕਟ ਕਾਲ ਕਰ ਰਿਹਾ ਤੁਹਾਨੂੰ ਦੱਸ ਰਿਹਾ ਵੀ ਕਹਿੰਦੇ ਵੀ NSR 'ਚ ਬੋਲਾਂ ਵੀ ਇੱਥੇ ਪ੍ਰੋਗਰਾਮ ਕਰਨਾ ਬੰਦ ਕਰ ਦੇਵੋ, ਸੱਚ ਅ ਸੈਡ ਸਟੋਰੀ, ਆਹ ਕੁਛ ਹੋ ਰਿਹਾ ਹੈਗਾ। ਅਸੀਂ ਕਿਹਾ ਠੀਕ ਆ, ਆਪਾਂ ਇੱਕ ਹੋਰ ਚੈਨਲ 'ਤੇ ਚਲੇ ਜਾਂਦੇ ਹੈਗੇ, ਆਪਾਂ ਤਾਂ ਆਵਾਜ਼ ਬਣ ਕੇ ਬੈਠੇ ਹਾਂ, ਤੁਹਾਡੇ ਲਈ ਬੈਠੇ ਜੋ ਹੈਗਾ ਉਹੀ ਕਰੀਦਾ। ਉਹ ਜਿਹੜੀਆਂ ਧਮਕੀਆਂ ਹਨ ਵਾਰਨਿੰਗ ਹਨ, ਮੈਂ ਨਹੀਂ ਲਾਈਕ ਕਰਦਾ। ਅਸੀਂ ਗੁਰੂ ਗ੍ਰੰਥ ਸਾਹਿਬ ਗੁਰੂ ਨੂੰ ਮੱਥਾ ਟੇਕਣਾ ਅਤੇ ਜਿੰਨਾ ਕੁ ਸੱਚ ਬੋਲ ਸਕਦੇ ਹਾਂ ਸੱਚ ਬੋਲਣਾ। ਪੈਸਾ ਮਹਿਣਾ ਨਹੀਂ ਹੈਗਾ, ਪੈਸੇ ਦੀ ਲੋੜ ਹੈਗੀ ਆ, ਪਰ ਮੈਂ ਇਹੀ ਕਹਿੰਦਾ ਹੁੰਦਾ ਜੇ ਕੋਈ ਚੰਗਾ ਕੰਮ ਕਰਦਾ ਉਹਦੀ ਸਪੋਰਟ ਕਰਿਆ ਕਰੋ, ਤੋ ਆਪਣਾ ਬਿਜ਼ਨਸ ਆਪਣਾ ਘਰ ਬਾਰ ਚਲਾ ਸਕੇ, ਤਾਂ ਉਹ ਆਵਾਜ਼ ਬਣ ਕੇ ਤੁਹਾਡੇ ਲਈ ਬੈਠਾ ਰਹੇ। ਨਹੀਂ ਤਾਂ ਇਹਨਾਂ ਨੇ ਬਾਕੀ ਨੂੰ ਪੈਸਾ ਦੇ ਕੇ ਸਾਰੇ ਚੁੱਪ ਕਰਾ ਦੇਣੇ ਹੈਗੇ ਆ ਜਿਹੜੇ ਨਹੀਂ ਹੋਣੇ ਚਾਹੀਦੇ। ਗੋ ਅਹੈਡ ਬਾਰੇ ਸਾਹਿਬ
5: ਜੀ। ਸੋ ਗੱਲ ਇਹ ਹੈਗੀ, ਦੇਖੋ ਸਾਡੀ ਬੈਕਬੋਨ ਕੀ ਹੁੰਦੀ ਹੈ ਜੀ, ਬੈਕਬੋਨ ਹੈਗੀ ਸਰੋਤੇ, ਲੋਕ ਹਿੱਤਾਂ ਦੀ ਖਾਤਰ। ਅਸੀਂ ਤਾਂ ਲੋਕਾਂ ਨੂੰ ਕਹਿ ਰਹੇ ਕਿ ਸਵਾਲ ਕਰੋ, ਅਸੀਂ ਐ ਕਦੀ ਕਿਨੇ ਕਿਸੇ ਦਾ ਨਾਂ ਲੈ ਕੇ ਕਿਹਾ ਹੈਗਾ ਜੀ ਕਿੱਦਾਂ ਹੋ ਗਿਆ। ਇੱਕ ਜਨਰਲ ਰੂਪ ਚ ਜਿਹੜੀਆਂ ਸਮੱਸਿਆਵਾਂ ਬ੍ਰੈਂਪਟਨ ਸਿਟੀ ਚ ਪਈਆਂ ਹੈਗੀਆਂ ਉਹ ਲੋਕਾਂ ਦੇ ਸਾਹਮਣੇ ਰੱਖਦੇ ਹਾਂ, ਤੇ ਇਹ ਕਹਿੰਦੇ ਹੈਗੇ ਕਿ ਉਹ ਸਵਾਲ ਕਰਨਾ, ਤੇ ਇਹ ਕਦੇ ਵੀ ਇਹ ਚੀਜ਼ ਗਲਤ ਨਹੀਂ ਹੈਗੀ। ਫਿਰ ਮੀਡੀਆ ਕਾਹਦੇ ਲਈ ਹੁੰਦਾ ਜੀ, ਮੀਡੀਆ ਦਾ ਪਰਪਜ਼ ਕੀ ਹੈਗਾ? ਮੇਰੇ ਕਹਿਣ ਤੋਂ ਭਾਵ ਹੈ ਕਿ ਇੱਕ ਗੱਲ ਉੱਥੇ ਗਲਤ ਹੋ ਜਾਂਦੀ ਜਦੋਂ ਅਸੀਂ ਕਿਸੇ ਦਾ ਬਿਨਾਂ ਫੈਕਟ ਤੋਂ ਨਾਂ ਲਏ ਅਸੀਂ ਉਹਦੇ ਉੱਤੇ ਦੋਸ਼ ਲਾ ਦਿੰਦੇ, ਅਸੀਂ ਦੋਸ਼ ਸਾਬਤ ਨਾ ਕਰ ਸਕੀਏ, ਉੱਥੇ ਬਿਲਕੁਲ ਇਹ ਗੱਲਾਂ ਗਲਤ ਹੋ ਜਾਂਦੀਆਂ। ਤੰਬੜ ਸਾਹਿਬ ਏਦਾਂ ਹੋਣਾ ਵੀ ਨੀ ਚਾਹੀਦਾ, ਮੇਰਾ ਵੀ ਮੰਨਣਾ ਹੈਗਾ ਕਿ ਕਦੇ ਐ ਨੀ ਹੋਣਾ ਚਾਹੀਦਾ, ਕਦੇ ਆਪਣਾ ਆਪਾਂ ਕਰ ਸਕੀਏ, ਏਦਾਂ ਕਰੀਏ, ਮੀਡੀਆ ਕਰੇ ਏਦਾਂ। ਸੋ ਇਹ ਗੱਲ ਹੈਗੀ ਆ। ਤਾਂ ਇਹਦੇ ਨਾਲ ਅਸੀਂ ਜਿਹੜੀ ਟੀਚਰ ਯੂਨੀਅਨ ਦੀ ਵੀ ਗੱਲ ਕੀਤੀ ਸੀ, ਉਹ ਬਿਨਾਂ ਸਮਝੌਤੇ ਤੋਂ ਹੀ ਹੁਣ ਜਾ ਰਹੇ ਹੈਗੇ ਜੀ ਕਲਾਸਾਂ ਦੇ ਵਿੱਚ, ਪਰ ਜਿਹੜਾ 30 ਇਹਨਾਂ ਦਾ ਆਲਮੋਸਟ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਸਮਝੌਤਾ ਵਾ ਜਿਹੜਾ ਪਹਿਲਾ ਉਹ ਓਵਰ ਹੈਗਾ ਆ। ਜੇ ਏਦਾਂ ਹੁੰਦਾ ਤੇ ਬੱਚਿਆਂ ਦੀ ਪੜ੍ਹਾਈ ਜਿਹੜੀ ਆ ਆਉਣ ਵਾਲੇ ਸਮੇਂ ਚ ਪ੍ਰਭਾਵਿਤ ਹੋ ਸਕਦੀ ਹੈ।
0: ਭਾਵੇਂ ਹਜੇ ਖਬਰ ਸਾਨੂੰ ਛੋਟੀ ਲੱਗਦੀ ਹੈ, ਪਰ ਸੀਰੀਅਸ ਮੁੱਦਾ ਹੈਗਾ। ਬੱਚੇ ਸਕੂਲ ਜਾਣ ਲੱਗ ਪੈਣਾ, ਟੀਚਰ ਨੈਗੋਸ਼ੀਏਟ ਕਰ ਰਹੇ ਹਨ, ਦੱਸ ਰਹੇ ਨੇ ਵੀ ਸਟ੍ਰਾਈਕ ਹਜੇ ਨਹੀਂ ਕੀਤੀ ਇਹਨਾਂ ਨੇ, ਜੇ ਸਟ੍ਰਾਈਕ ਕਰ ਦਿੱਤੀ ਬੱਚਿਆਂ ਦੇ ਐਜੂਕੇਸ਼ਨ 'ਤੇ ਇਫੈਕਟ ਪੈਣਾ ਅਤੇ ਤੁਹਾਡੇ ਡੇਲੀ ਰੂਟੀਨ 'ਤੇ ਇਫੈਕਟ ਪੈਣਾ। ਤਾਂ ਹੀ ਖਬਰ ਸਾਂਝੀ ਕੀਤੀ ਆ ਵੀ ਆਹ ਕੁਝ ਹੋ ਰਿਹਾ ਹੈਗਾ। ਤੁਸੀਂ ਲਾਈਨ ਹੋਲਡ ਕਰੋ, ਮੈਂ ਦੋ ਤਿੰਨ ਸਪੋਂਸਰ ਲਿਆ, ਫਿਰ ਆਪਾਂ ਫਿਰ ਅਗਲੀ ਖਬਰ ਵੱਲ ਚੱਲਦੇ ਹਾਂ। ਸਪੋਂਸਰ ਲੈਣੇ ਬੜੇ ਜ਼ਰੂਰੀ ਆ, ਥੋੜ੍ਹੀ ਜਿਹੀ ਬ੍ਰੇਕ ਲੈਣੀ ਆਪਾਂ।

0: समोसा एंड स्वीट फैक्ट्री जिथे भाजी दियां सारियां आइटमां $4.75 पर पाउंड तो शुरू ने। बेसन, पिस्ता, रसगुल्ले 100% कैनेडियन मेड, टॉप क्वालिटी स्वीट्स हुण 3 लोकेशंस तो सर्व करदे ने। 2 इन ब्रैम्पटन, 1850 एल्बन रोड, ईटोबीको। वधेरे जानकारी ले कॉल करो 416-213-1165 ते।
1: वो किते भी घूमण फिरण लई या सस्ते टूर पैकेजेस लई याद रखो कटारिया टूर्स एंड ट्रैवल 905-678-1200 कटारिया टूर्स एंड ट्रैवल दो लोकेशन तो अपनिया सेवावां प्रदान करते ने 2883 डेरी रोड ईस्ट मिसिसागा सेकंड लोकेशन 4550 एबनेजर रोड ब्रैम्पटन।
2: स्टारगेट लॉजिस्टिक्स नॉर्थ अमेरिका दी वन ऑफ द फास्टेस्ट ग्रोइंग कंपनी हायर कर रहे ने AZ ड्राइवर्स। जेकर तुहानू भी है काम दी पाल ता आज ही संपर्क करो स्टारगेट लॉजिस्टिक दे नाल। वर्क लोकली या क्रॉस बॉर्डर सर्व कर देने GTA मिडवेस्ट मॉन्ट्रियल ते नॉर्थ अमेरिका दे विच। स्टारगेट लॉजिस्टिक आज ही कॉल करो 905-564-9992
1: जी। हुण तुसी भी देर ना लगाओ ग्रीन वैली सुपरमार्केट आओ। सुपर डील्स दे नाल ग्रोसरी ते डॉलर बचाओ। वेजिटेबल, फ्रेश फ्रूट, मीट, चिल्ड बियर, डाइन इन ते टेक आउट भी कर सकते हो। देर रात तक हफ्ते दे सत्तो दिन खुलता है। तंदूरी बाइट चाट एक्सप्रेस विच बैठ के वधिया स्वादले फूड दा मजा उठाओ। वधेरे जानकारी ते ऑर्डर लई कॉल कमाओ 905-913-1666 905-913-1666 या पहुंचो 11665 मैकवीन ड्राइव मेफील्ड दे नौकर दे।
2: GTA दी बेस्ट ट्रांसपोर्टेशन कंपनीज नाल मौका मिल रहा है वधिया डॉलर कमान दा ते गड्डी चलाउन दा।
1: अल्फा ट्रांस नु चाहिदे ने AZ ड्राइवर्स, टीम ड्राइवर अते ओनर ऑपरेटर। वधिया पे पैकेज अते 12 महीने कम ते मान सत्कार भी पूरा करदे ने।
2: आज ही संपर्क करो लक्की सैनी नु 905-799-1525 905-799-1525 या विजिट करो 105 ईस्ट ड्राइव ब्रैम्पटन।
3: CWC Immigration is one of the largest immigration companies and they have 4 offices in Canada and 12 in India. I know Mr. Kheran personally. I went to the office and I got the clients. I think they believe in quality and they are dedicated to providing competent services to the clients.
4: Sitariyan di pasand, thodi sariyan di pasand. CWC Immigration. Express entry, work permit, family sponsorship, immigration appeals, immigration de har masle da hal. CWC Immigration. 905-670-4444.
5: ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ GN ਵਿਰਾਸਤ ਰੇਡੀਓ ਤੁਸੀਂ ਸੁਣ ਰਹੇ ਹੋ। 6 ਵਜੇ ਤੋਂ ਲੈ ਕੇ 7 ਵਜੇ ਤੱਕ ਮੰਡੇ ਟੂ ਫਰਾਈਡੇ ਪ੍ਰੋਗਰਾਮ ਹੁੰਦਾ ਆ ਤੇ ਵਿਰਾਸਤ TV 24 ਘੰਟੇ 7 ਦਿਨ ਚੱਲਦਾ ਵੱਖ-ਵੱਖ ਸਟ੍ਰੀਮਿੰਗ ਡਿਵਾਈਸਸ ਤੇ IP TV ਬਾਕਸਸ ਤੇ ਸੋਸ਼ਲ ਮੀਡੀਆ ਦਾ ਹੈਂਡਲ ਹੈਗਾ ਵਿਰਾਸਤ ਮੀਡੀਆ ਕੈਨੇਡਾ। ਸੋ ਵਿਰਾਸਤ TV ਵਿਰਾਸਤ ਰੇਡੀਓ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖਬਰਾਂ ਪਾ ਦਈਆਂ, ਇੰਟਰਵਿਊਜ਼ ਪਾ ਦਈਆਂ। ਤੁਸੀਂ ਲਾਈਕ ਕਰਦੇ ਹੋ, ਪਸੰਦ ਕਰਦੇ ਹੋ, ਕਮੈਂਟ ਕਰਦੇ ਹੋ, ਬਹੁਤ ਬਹੁਤ ਧੰਨਵਾਦ। ਬੜੀ ਜਲਦੀ ਆਪਾਂ ਬਾਰੇ ਸਾਹਿਬ ਨਾਲ ਫਿਰ ਗੱਲਬਾਤ ਕਰਨੀ ਆ। ਮਨਜੀਤ ਚੀਮਾ ਜੀ ਪ੍ਰੋਗਰਾਮ ਸਪੋਂਸਰ ਕਰਦੇ ਹਨ। 18 ਸਾਲ ਤੋਂ ਵੱਧ ਐਕਸਪੀਰੀਅੰਸ ਹੈਗਾ ਰੀਅਲ ਸਟੇਟ ਦੇ ਵਿੱਚ। ਘਰ ਵੇਚਣਾ ਹੋਵੇ, ਖਰੀਦਣਾ ਹੋਵੇ, ਕਮਰਸ਼ੀਅਲ ਪ੍ਰੋਪਰਟੀ, ਰੈਜੀਡੈਂਸ਼ੀਅਲ ਪ੍ਰੋਪਰਟੀ ਚਾਹੀਦੀ ਆ, ਮਨਜੀਤ ਚੀਮਾ ਜੀ ਦਾ ਡਾਇਰੈਕਟ ਨੰਬਰ 416-356-9965। LA ਟਰੱਕ ਟਾਇਰ ਲੂਵ ਐਂਡ ਵਾਸ਼ ਵਾਲੇ ਰਾਜਾ ਬਾਈ ਜੀ 416-953-9162। 24 ਘੰਟੇ 7 ਹੀ ਦਿਨ ਖੁੱਲ੍ਹੇ ਰਹਿੰਦੇ ਹਨ। ਕਾਰ ਟਰੱਕ ਵਾਸ਼, ਕਾਰ ਟਾਇਰ ਚੇਂਜ, ਟਰੱਕ ਟਾਇਰ ਚੇਂਜ, 1176 ਮਾਇਲ ਸਾਈਡ ਡਰਾਈਵ 'ਤੇ ਹਨ LA ਵਾਲੇ ਰਾਜਾ ਬਾਈ ਜੀ। ਇਸ ਨਾਲ ਇੰਡੀਅਨ ਪੰਜਾਬੀ ਬਾਜ਼ਾਰ 115 ਫਾਦਰ ਟੋਮਰ ਰੋਡ 'ਤੇ ਹਨ। ਗਰੋਸਰੀ ਸ਼ੋਪਿੰਗ ਕਰਨੀ ਹੋਵੇ ਤਾਂ ਕਰ ਸਕਦੇ ਹੋ। ਵੈਜੀਟੇਬਲ ਫਰੂਟਸ ਅਤੇ ਨਾਲ ਦੀ ਨਾਲ ਭੋਜਨ ਲੈ ਕੇ ਜਾਣਾ ਹੋਵੇ, ਕੇਟਰਿੰਗ ਕਰਵਾਉਣੀ ਹੋਵੇ ਅਤੇ ਮੀਟ ਦੀਆਂ ਸੇਵਾਵਾਂ ਵੱਖਰੀਆਂ ਮਿਲਦੀਆਂ ਹਨ ਅਤੇ ਤੁਸੀਂ ਪਹੁੰਚ ਸਕਦੇ ਹੋ ਇੰਡੀਅਨ ਪੰਜਾਬੀ ਬਾਜ਼ਾਰ ਫਾਦਰ ਟੋਮਰ ਰੋਡ ਅਤੇ ਟੋਰਬਨ ਦੇ ਬਿਲਕੁਲ ਖੂੰਜੇ 'ਤੇ ਹਨ ਅਤੇ ਥਰੂ ਵੇ ਸਪੈਸ਼ਲਾਈਜ਼ ਟ੍ਰੇਲਰ ਬਣਾ ਕੇ ਦਿੰਦੇ ਹਨ। ਟ੍ਰੇਲਰ ਬਣਾਉਣਾ ਚਾਹੁੰਦੇ ਹੋ, ਫਲੈਟ ਬੈੱਡ ਟ੍ਰੇਲਰ, ਬੀ ਟ੍ਰੇਨ, ਡਰੋਪ ਟੈਕਸ, ਕੋਇਲ ਵੈਲ ਟ੍ਰੇਲਰ, 1170 ਫਿਊਸਟਰ ਡਰਾਈਵ 'ਤੇ ਹਨ। ਗੁਰਵਿੰਦਰ ਤੇ ਸਰਹਿੰਦਾ ਬਾਈ ਜੀ ਇੰਜੀਨੀਅਰ ਟੂ ਲਾਸਟ ਬਹੁਤ ਤਕੜੀ ਬਿਜ਼ਨਸ ਕਰਦੇ ਹਨ। ਗੁਰਵਿੰਦਰ ਤਨੇਸਰ ਸਾਹਿਬ 1170 ਫੀਸਟ ਡਰਾਈਵ 'ਤੇ ਹਨ। 905-219-0080 ਇਹਨਾਂ ਦਾ ਨੰਬਰ ਹੈਗਾ ਅਤੇ ਮਾਡਰਨ ਡਾਇਗਨੋਸ ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲੇ ਹਨ। DPF ਕਲੀਨਿੰਗ ਐਂਡ ਰਿਪੇਅਰ, ਇੰਜਨ ਡਾਇਗਨੋਸ ਅਤੇ ABS ਐਂਡ ਸੈਂਸਰ ਦਾ ਇਸ਼ੂ ਹੋਵੇ ਸੋ ਉਹਨਾਂ ਨਾਲ ਗੱਲਬਾਤ ਕਰਨੀ ਹੈ 347-271-3834 'ਤੇ ਗੱਲਬਾਤ ਕਰ ਰਹੇ ਹੋ। ਅਤੇ ਦਵਿੰਦਰ ਸਿੰਘ ਪਵਾਰ ਅਕਾਲ ਮੋਰਗੇਜ ਤੋਂ ਮੋਰਗੇਜ ਦੀਆਂ ਸੇਵਾਵਾਂ ਲੈ ਕੇ ਆਉਂਦੇ ਹਨ। ਮੋਰਗੇਜ ਚਾਹੀਦੀ ਆ, ਪਰਸਨਲ ਲੋਨ ਚਾਹੀਦਾ, ਪ੍ਰਾਈਵੇਟ ਲੈਂਡਿੰਗ ਚਾਹੀਦੀ ਆ, ਦੇ ਹੈਵ ਇਟ ਆਲ। ਤੋਂ ਮੋਰਗੇਜ ਦੀ ਟ੍ਰਬਲ ਵਿੱਚ ਹੋ ਤਾਂ ਦਵਿੰਦਰ ਸਿੰਘ ਪਵਾਰ ਨਾਲ 6479888731 'ਤੇ ਗੱਲਬਾਤ ਕਰ ਲੈਣੀ ਆ। ਬਾਰੀਆ ਸਾਹਿਬ ਤੁਹਾਡੇ ਨਾਲ ਫਿਰ ਆਪਾਂ ਗੱਲਬਾਤ ਕਰਦੇ ਹਾਂ। ਇੱਕ ਖਬਰ ਫਲੈਸ਼ ਕਰ ਰਹੀ ਹੈਗੀ ਆ ਤਾਂ ਹਜੇ ਮੈਂ ਖੁਦ ਨਹੀਂ ਪੜ੍ਹੀ, ਮੈਨੂੰ ਇੱਕ ਦੋ ਮੈਸੇਜਿਸ ਵੀ ਆਏ ਹਨ, ਕਹਿੰਦੇ ਜ਼ੇਲੈਂਸਕੀ ਟੋਰਾਂਟੋ ਵਿਜ਼ਿਟ ਕਰਨ ਲੱਗੇ, ਕੈਨੇਡਾ ਆਉਣਗੇ, ਟੋਰਾਂਟੋ ਆਉਣਗੇ, ਲੱਗਦਾ ਪੈਸੇ ਹੋਰ ਮੰਗਣਗੇ।
6: ਬਿਲਕੁਲ ਜੀ, ਇਹ ਸਵਾਲ ਪਹਿਲਾਂ ਹੀ ਬਹੁਤ ਸਾਰੇ ਸਰੋਤਿਆਂ ਨੇ ਸਮੇਂ ਸਮੇਂ ਉੱਠਦਾ ਰਹਿੰਦਾ ਕਿ ਕੈਨੇਡਾ ਜਦੋਂ ਆਪ ਇੰਨੀਆਂ ਆਪਣੀਆਂ ਦਿੱਕਤਾਂ ਦੇ ਨਾਲ ਜੂਝ ਰਿਹਾ ਹੈਗਾ ਆ, ਅੱਜ ਔਖੇ ਸਮੇਂ ਚ ਹੈਗਾ ਆ, ਅਮੈਰੀਕਾ ਦੇ ਨਾਲ ਟ੍ਰੇਡ ਜੰਗ ਹੈਗੀ ਆ ਜੀ, ਹਾਂਜੀ, ਤਾਂ ਫਿਰ ਇਹਨਾਂ ਹਾਲਤਾਂ ਦੇ ਵਿੱਚ ਯੂਕਰੇਨ ਨੂੰ ਲਗਾਤਾਰ ਜਿਹੜੀ ਮਦਦ ਆ ਉਹ ਕਿੰਨਾ ਕਿਉਂ ਕੀਤੀ ਜਾ ਰਹੀ ਆ। ਪਹਿਲਾਂ ਵੀ ਦੋ ਤਿੰਨ ਵਿਜ਼ਟਾਂ ਉਹਨਾਂ ਦੀਆਂ ਹੋਈਆਂ ਨੇ ਜੀ, ਹੁਣ ਉਹ ਦੁਬਾਰਾ ਆ ਰਹੇ ਆ ਕੈਨੇਡਾ। ਬਿਲਕੁਲ, ਤਾਂ ਇਹ ਕਦੇ ਨੀ ਹੋਇਆ ਕਿ ਜਦੋਂ ਇੱਥੇ ਆਉਂਦੇ ਆ ਤਾਂ ਫਿਰ ਕੋਈ ਨਾ ਕੋਈ ਐਲਾਨ ਜਿਹੜਾ ਨਹੀਂ ਹੁੰਦਾ ਜੀ। ਸਤੰਬਰ 7, 2026 ਨੂੰ ਉਹਨਾਂ ਦਾ ਟ੍ਰਿਪ ਜਿਹੜਾ ਆ ਪਲਾਨ ਹੈਗਾ ਜੀ। ਸੋ ਕੁੱਲ ਮਿਲਾ ਕੇ ਇਹਦੇ ਉੱਤੇ ਜੇ ਗੱਲ ਕਰਦੀ ਹੋਏ ਕੈਨੇਡਾ ਦੇ, ਵੈਸੇ ਤਾਂ ਕੈਨੇਡਾ ਜਿਹੜੀ ਮਦਦ ਦੇ ਰਿਹਾ ਜੀ ਉਹ ਨੈਟੋ ਦਾ ਜਿਹੜਾ ਇੱਕ ਸੀਗਾ ਪੈਕ ਉਹਦੇ ਤਹਿਤ 156 ਬਿਲੀਅਨ ਦੀ ਮਦਦ ਜਿਹੜੀ ਹੈ ਟੋਟਲ ਦੇਸ਼ਾਂ ਨੇ ਕੀਤੀ ਹੈਗੀ ਆ, ਉਹਦੇ ਵਿੱਚ ਕੈਨੇਡਾ ਨੇ ਵੀ ਬਣਦੀ ਦਿੱਤੀ ਆ। ਪਰ ਕੈਨੇਡਾ ਦੀ ਗੱਲ ਜਿਹੜੀ ਆਪਾਂ ਕਹੀਏ, ਕੈਨੇਡਾ ਅਮੈਰੀਕਾ ਨਹੀਂ ਹੈਗਾ ਇਕਾਨਮੀ ਵਜੋਂ, 24 ਟ੍ਰਿਲੀਅਨ ਦੀ ਇਕਾਨਮੀ ਆ ਤੇ ਇੱਧਰ 2 ਟ੍ਰਿਲੀਅਨ ਦੀ ਇਕਾਨਮੀ ਹੈਗੀ ਹੈ, ਠੀਕ ਹੈ। ਤਾਂ ਦੂਜੀ ਗੱਲ ਇਹ ਹੈਗੀ ਆ ਕਿ ਜਿਹੜਾ ਆਪਣੇ ਲੋਕਾਂ ਦੇ ਹਾਲਾਤ ਹੈਗੇ ਆ ਉਹਦੇ ਮਜ਼ਾ ਨਾਲ ਤਾਂ ਹੀ ਲੋਕ ਇਹ ਸੋਚਦੇ ਹੈਗੇ ਕਿ ਅੱਜ ਜਦੋਂ ਜੇ ਉਹ ਆ ਰਹੇ ਆ ਕਮਿੰਗ ਜਦੋਂ ਹੁਣ ਇਸੇ ਵੀਕ ਚ, ਤਾਂ ਫਿਰ ਕੁਛ ਨਾ ਕੁਛ ਤਾਂ ਪਰਪਸ ਜਿਹੜਾ ਹੁੰਦਾ ਜੀ, ਜਿਹੜਾ ਲੀਡਰ ਆਉਂਦਾ ਉਹਨੇ ਕੀ ਅੱਗੇ ਪ੍ਰਾਇਓਰਟੀਜ਼ ਰੱਖਣੀਆਂ ਨੇ ਆਪਣੀਆਂ, ਵੀ ਸਾਨੂੰ ਕੁਛ ਨਾ ਕੁਛ ਹੋਣਾ ਚਾਹੀਦਾ ਜੀ। ਤਾਂ ਉਹਨਾਂ ਹਾਲਤਾਂ ਦੇ ਜੇ ਪੈਸਾ ਹੋਰ ਦਿੱਤਾ ਜਾਂਦਾ ਤੇ ਵੱਡੇ ਲੋਕਾਂ ਦੇ ਮਨਾਂ ਸਵਾਲ ਅੱਜ ਕ੍ਰਿਟੀਕਲ ਸਿਚੁਏਸ਼ਨ ਚ ਹੋਣਗੇ ਵੀ ਜਦੋਂ ਕੈਨੇਡਾ ਦੇ ਲੋਕਾਂ ਨੂੰ ਅੱਜ ਇੰਨੀ ਲੋੜ ਹੈਗੀ ਆ ਸਟੈਂਡ ਬਾਈ, ਜਦੋਂ ਕੰਪੇਅਰ ਟੂ ਟੈਰਫ ਜਿਹੜੀ ਆ ਉਹ ਟ੍ਰੇਡ ਵਾਰ ਅਮੈਰੀਕਾ ਦੇ ਨਾਲ ਚੱਲ ਰਹੀ ਆ, ਜੋਬਾਂ ਜਾ ਰਹੀਆਂ ਲੋਕਾਂ ਦੀਆਂ, ਤਾਂ ਉਹਨਾਂ ਹਾਲਤਾਂ ਦੇ ਵਿੱਚ ਜੇ ਕੋਈ ਪੈਸਾ ਦਿੱਤਾ ਜਾਂਦਾ ਤਾਂ ਲੋਕਾਂ ਦੇ ਮਨ ਨੂੰ ਚੁਭੇਗਾ ਜ਼ਰੂਰ ਜੀ, ਇਹ ਗੱਲ ਹੈਗੀ ਹੈ
5: ਜੀ। ਧੰਨਵਾਦ ਤੁਹਾਡਾ। ਤੇ ਕੋਈ ਖਾਸ ਖਬਰ ਕਵਰ ਕਰਨੀ ਹੋਈ ਜਸ ਭੁੱਲ ਸਾਹਿਬ ਨਾਲ ਗੱਲਬਾਤ ਕਰਨੀ ਹੈ ਨੈਕਸਟ,
6: ਉਹ ਫਿਰ ਜਿਹੜੀ ਖਬਰ ਮੈਂ ਕਵਰ ਕਰਨੀ ਮੈਨੂੰ ਲੱਗਦਾ ਉਹਨਾਂ ਨੇ ਆ ਜਾਣੀ ਆ, ਬੈਂਕ ਆਫ ਕੈਨੇਡਾ ਨੇ ਕੀ ਟਿੱਪਣੀਆਂ ਕੀਤੀਆਂ ਨੇ, ਭੁੱਲਰ ਸਾਹਿਬ ਨੂੰ ਆਪਾਂ ਤੁਸੀਂ ਉਹਨਾਂ ਦੇ ਨਾਲ ਜ਼ਰੂਰ ਇੱਕ ਦੋ ਸਵਾਲ ਲੈ ਲਿਓ ਵੀ ਬੈਂਕ ਆਫ ਕੈਨੇਡਾ ਨੇ ਟਿੱਪਣੀਆਂ ਕੀ ਕੀਤੀਆਂ ਨੇ, ਆਉਣ ਵਾਲੇ ਸਮੇਂ ਇੰਟਰਸਟ ਰੇਟ ਦੇ ਉੱਪਰ ਉਹਨਾਂ ਨਾਲ ਰਿਲੇਟਡ ਫੀਲਡ ਆ ਜੀ, ਤਾਂ ਫਿਰ ਮੈਂ ਇਜਾਜ਼ਤ ਚਾਹੂੰਗਾ। ਮਿਹਰਬਾਨੀ, ਧੰਨਵਾਦ,
5: ਬਹੁਤ ਬਹੁਤ ਧੰਨਵਾਦ। ਗੁਰਮਤ ਸਿੰਘ ਬਾਰੀਆ ਸਾਹਿਬ ਕਾਫੀ ਸਾਰੀਆਂ ਖਬਰਾਂ ਲੈ ਕੇ ਆਉਣੇ, ਸਾਡੀ ਟੀਮ ਦੇ ਮੈਂਬਰ ਹਨ ਗੁਰਮਤ ਸਿੰਘ ਬਾਰੀਆ ਸਾਹਿਬ, ਤੇ ਇਹਨਾਂ ਨੰਬਰ ਜਿਹੜਾ ਮੈਨੂੰ ਬਾਅਦ ਤੁਹਾਨੂੰ ਇਹਨਾਂ ਦਾ ਨੰਬਰ ਵੀ ਦੇ ਦੇਵਾਂਗਾ। ਤੇ ਜਸ ਭੁੱਲਰ ਸਾਹਿਬ ਨਾਲ ਗੱਲਬਾਤ ਕਰਨੀ ਹੈ 416-7324-11, ਇਹਨਾਂ ਦਾ ਨੰਬਰ ਹੁੰਦਾ ਜਸ ਭੁੱਲਰ ਸਾਹਿਬ ਦਾ, BK ਟੈਕਸ ਅਕਾਊਂਟ ਵਾਲੇ ਪੁਰਾਣੇ ਸਪੋਂਸਰ ਕੀਤਾ, ਤੇ ਡਾਇਮੰਡ ਟਰੱਕ ਪਾਰਟ ਤੇ ਨਿਊ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਵਾਲੇ 1136 ਮੈਡਸਨ ਬੁਲਵਾਰਡ ਤੇ ਹਨ। ਤੁਹਾਨੂੰ ਡਰਾਈਵ ਥਰੂ ਆਲ ਚੇਂਜ, ਬ੍ਰੇਕ ਰਿਪੇਅਰ ਤੇ ਨਾਲ ਨਾਲ ਟਾਇਰ ਇੰਜਨ ਐਗਜ਼ੌਸਟ ਡਾਇਮੰਡ ਟਰੱਕ ਪਾਰਟ ਮਿਲਦੇ ਹਨ। ਸ਼ੀਟ ਬੰਪਰ, ਡੀਅਰ ਗਾਰਡ, ਟਰੱਕ ਲਾਈਸ, ਐਗਜ਼ੌਸਟ ਪਾਈਪ, ਫਰੰਟ ਗੇਅਰ, ਲੈਂਡਿੰਗ ਗੀਅਰ ਤੇ ਰੇਡੀਏਟਰ ਮਿਲਦੇ ਹਨ। ਤੋ ਡਾਇਮੰਡ ਟਰੱਕ ਪਾਰਟਸ ਚਾਹੀਦੇ ਹਨ, ਸੁਰਜੀਤ ਜਾਂ ਬਲਕਾਰ ਨਾਲ 905-212-9900 ਤੇ ਇਹਨਾਂ ਨਾਲ ਗੱਲਬਾਤ ਕਰ ਲੈਣੀ ਆ। ਹੁਣ ਆਪਾਂ ਗੱਲਬਾਤ ਕਰਦੇ ਹਾਂ ਜਸ ਭੁੱਲਰ ਸਾਹਿਬ ਨਾਲ। ਭੁੱਲਰ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ, ਤੇ ਬੈਂਕ ਆਫ ਕੈਨੇਡਾ ਦੀ ਹੀ ਗੱਲਬਾਤ ਕਰ ਲੈਂਦੇ ਆ, ਕੀ ਕੁਝ ਹੋ ਰਿਹਾ? ਸਤਿ ਸ਼੍ਰੀ ਅਕਾਲ ਜੀ।
7: ਬਿਲਕੁਲ ਜੀ, ਕੱਲ ਬੈਂਕ ਆਫ ਕੈਨੇਡਾ ਨੇ ਅਨਾਊਂਸ ਕੀਤਾ ਸੀ ਆਪਣਾ ਜਿਹੜਾ ਰੇਟ ਹੁੰਦਾ ਜੀ ਬੈਂਕ ਆਫ ਕੈਨੇਡਾ ਦਾ, ਤੋ ਉਹ ਹੋਲਡ ਕੀਤੇ, ਸੱਤਵੀਂ ਵਾਰ ਹੋਈ ਹੈ ਮੀਟਿੰਗ ਉਹਨਾਂ ਦੀ, ਤੇ ਉਹ ਰੇਟ ਉੱਥੇ ਹੀ ਹੋਲਡ ਹੋਇਆਗਾ
5: ਜੀ।
7: ਉਹ ਐਕਸਪੈਕਟਡ ਵੀ ਸੀਗਾ ਕਿ ਹੋਲਡ ਹੋ ਜਾਊਗਾ, ਕਿਉਂਕਿ ਸਾਡੇ ਜਿਹੜੇ ਹਾਲਾਤ ਹੈ ਕੰਟਰੀ ਦੇ ਉਹ ਥੋੜੇ ਵੀਕ ਚੱਲ ਰਹੇ ਆ ਇਸ ਟਾਈਮ, ਸਾਨੂੰ ਇਕਾਨਮੀ ਸਾਡੀ ਸਲੋ ਹੈਗੀ, ਸਾਡੀ ਜੋਬਸ ਵੀ ਸਲੋ ਹੈ ਸਾਡੀਆਂ, ਤੇ ਜਿਹੜੇ ਸਾਡੀ ਇਨਫਲੇਸ਼ਨ ਹੈ ਜੀ ਬਹੁਤ ਹਾਈ ਹੈਗੀ। ਹਾਲਾਂਕਿ ਉਹਨਾਂ ਨੇ ਇੰਡੀਕੇਸ਼ਨ ਦਿੱਤੀ ਹੈ, ਇਹੀ ਤਿੰਨ ਚੀਜ਼ਾਂ ਗਿਣੀਆਂ, ਇੱਕ ਤਾਂ ਗੈਸ ਪ੍ਰਾਈਸ ਤੇ ਬਾਕੀ ਜੋਬਸ, ਸਾਡਾ ਟੈਕਸ ਬਾਰ ਜਿਹੜਾ ਸੋਰੀ ਟੈਰਫ ਦੀ ਚੱਲ ਰਹੀ ਹੈ ਲੜਾਈ ਸਾਡੀ, ਉਹਦਾ ਕਰਕੇ ਵੀ ਅਸੀਂ ਇਸ ਕਰਕੇ ਇਹਨੂੰ ਹੋਲਡ ਕਰ ਦਿਆਂਗੇ। ਪਰ ਉਹਨੇ ਨਾਲ ਇੱਕ ਇੰਡੀਕੇਸ਼ਨ ਛੋਟਾ ਜਿਹਾ ਦਿੱਤਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਸ਼ਾਇਦ 26 ਦੇ ਵਿੱਚ ਨਾ ਵਧੇ ਜੀ, 27 ਦੇ ਫਸਟ ਕੁਆਟਰ ਦੇ ਵਿੱਚ ਇੱਕ ਕੁਆਟਰ ਵੱਧ ਸਕਦਾ।
5: ਦੇਖੋ ਜੀ, ਵਾਰਨਿੰਗ ਪਹਿਲੇ ਦੇ ਗਏ ਇਹ।
7: ਬਿਲਕੁਲ ਜੀ ਬਿਲਕੁਲ, ਵਾਰਨਿੰਗ ਦਿੱਤੀ ਉਹਨਾਂ ਨੇ ਕਿ ਅਗਲੇ ਸਾਲ ਸ਼ਾਇਦ ਅਸੀਂ ਇਹ ਰੇਟ 2.25 ਤੋਂ ਵਧਾ ਕੇ 2.75 ਕਰ ਦਈਏ, ਹਨਾ। ਪਰ ਹਾਲੇ ਸ਼ੋਰ ਨੀ, ਕਿਉਂਕਿ ਸਾਡਾ ਜਿਹੜਾ ਇਕਾਨਮੀ ਹੈ ਸਾਡੀ ਬਹੁਤ ਬੈਡਲੀ ਹਰਟ ਹੋ ਰਹੀ ਹੈ ਜੀ। ਸੋ ਜਿਵੇਂ ਪਹਿਲਾਂ ਸੱਜਣ ਸਾਰੇ ਦੱਸ ਕੇ ਗਏ ਆ ਕਿ ਜੀ ਕਾਫੀ ਔਖਾ ਹੈਗਾ, ਆਪਾਂ ਗੱਲ ਕਰਦੇ ਹੁੰਦੇ ਹਾਂ ਕਿ ਜੀ ਪੁਰਾਣੇ ਲੋਕ ਬਹੁਤ ਪਿੱਟ ਰਹੇ ਹੈਗੇ, ਪੁਰਾਣੇ ਐਂ ਕਰ ਰਹੇ, ਪੁਰਾਣੇ ਤਾਂ ਪਿੱਟ ਰਹੇ ਉਹਨਾਂ ਨੇ ਚੰਗਾ ਟਾਈਮ ਦੇਖਿਆ ਹੋਇਆ
5: ਜੀ।
7: ਸੋ ਆਉਣਾ ਟਾਈਮ ਥੋੜਾ ਟਫ ਹੈ ਜੀ, ਬਚ ਕੇ ਰਹੋ, ਥੋੜਾ ਧਿਆਨ ਰੱਖਣਾ ਪੈਣਾ ਹੈਗਾ। ਬੈਂਕ ਆਫਸੀਆਂ ਬਹੁਤ ਹੋ ਰਹੀਆਂ, ਘਰ ਛੱਡ ਰਹੇ ਹੈ। ਪਿੱਛੇ ਜੇ RBC ਨੇ ਇੱਕ ਰਿਪੋਰਟ ਦਿੱਤੀ ਸੀ ਕਿ ਜਿਹੜਾ 26 ਬ੍ਰਿਜ ਦਾ ਕੰਮ ਕਰੂਗਾ 27 ਜਾ ਕੇ ਠੀਕ ਹੋ ਜੂਗਾ। ਉਧਰ ਬਹੁਤ ਸਾਰੇ ਲੋਕਾਂ ਨੂੰ ਨਾ ਇੱਕ ਆਸ ਜੀ ਬਚ ਗਈ ਸੀ ਯਾਰ, ਘਰ 6 ਮਹੀਨੇ ਹੋਲਡ ਕਰ ਲਈਏ ਤੇ ਕੰਮ ਚੱਲ ਪੈਣੇ ਆ
5: ਜੀ।
7: ਹੁਣ ਦੁਬਾਰਾ ਫੇਰ ਆ ਜਿਹੜਾ ਪਿਛਲੇ ਵੀਕ ਤੋਂ ਜਿਹੜਾ ਸਾਡਾ ਹੋਇਆ ਗਾ ਟੈਰਫ ਬਾਰ ਨਹੀਂ ਹੋਈ, ਉਹ ਕਾਫੀ ਹਰਟ ਕਰ ਰਹੀ ਹੈ ਜੀ ਕਾਫੀ। ਸੋ ਆਉਣ ਟਾਈਮ ਚ ਮੈਂ ਇੱਕੋ ਹੀ ਤੁਹਾਨੂੰ ਦੱਸ ਦਿੰਦਾ, ਇੱਕ ਸੁਜੈਸ਼ਨ ਦਿੰਦਾ ਕਿ ਜੇ ਆਉਣ ਟਾਈਮ ਤੁਹਾਡੀ ਰਿਨਿਊਅਲ ਆ ਰਹੀ ਹੈ ਜਾਂ ਕੋਈ ਕਲੋਜਿੰਗ ਆ ਰਹੀ ਹੈ ਤੇ ਤੁਹਾਨੂੰ ਆਪਣੇ ਜਿਹੜੇ ਡੈਟ ਆ ਉਹ ਕੰਟਰੋਲ ਕਰਨੇ ਪੈਣੇ ਆ। ਜੇ ਤੁਹਾਡੇ ਡੈਟ ਟੂ ਹਾਈ ਹੋਏ ਤੇ ਬੈਂਕ ਇਸ ਟਾਈਮ ਇਹ ਵੀ ਹੈ ਕਿ ਕਈਆਂ ਸੱਜਣਾਂ ਨੂੰ ਚਿੱਠੀਆਂ ਆ ਰਹੀਆਂ ਕਿ ਭਾਈ ਤੁਹਾਡੀ ਮੌਰਗੇਜ ਅਸੀਂ ਰੀਨਿਊ ਨਹੀਂ ਕਰਨੀ ਕਿਉਂਕਿ ਤੁਹਾਡਾ ਡੈਟ ਟੂ ਹਾਈ ਹੈ। ਪਹਿਲਾਂ ਬੈਂਕ ਦਾ ਡੈਟ ਨਹੀਂ ਬਾਕੀ ਡੈਟ ਹੀ ਹੁੰਦਾ। ਸੋ ਕਈ ਵਾਰ ਕੀ ਹੁੰਦਾ ਕਿ ਸਾਨੂੰ ਬੈਂਕ ਨਾਲ ਗੱਲ ਕਰ ਲੈਣੀ ਚਾਹੀਦੀ ਜਾ ਕੇ ਸਾਡੀ ਐਮੋਟਾਈਜੇਸ਼ਨ ਉਹ ਥੋੜੀ ਵਧਾ ਦਿੰਦੇ ਆ, ਵਧਾਉਣ ਨਾਲ ਸਾਡੀ ਪੇਮੈਂਟ ਘੱਟ ਜੂਗੀ। ਪੈਸੇ ਵੀ ਟਰਾਈ ਕਰਿਆ ਕਰੋ ਐਮੋਟਾਈਜੇਸ਼ਨ ਲੰਬੀ ਹੋਵੇ ਜਿੰਨੀ ਤਾਂ ਤੁਹਾਡੀ ਪੇਮੈਂਟ ਘੱਟ ਹੋਵੇ, ਪੇਮੈਂਟ ਥੋੜਾ ਟੈਕਸ ਇੰਟਰਸਟ ਵੱਧ ਦੇਣਾ ਮਾੜਾ ਨਹੀਂ ਹੁੰਦਾ, ਪਰ ਪੇਮੈਂਟ ਮਿਸ ਨਹੀਂ ਹੋਣੀ ਚਾਹੀਦੀ ਕਦੇ, ਪੇਮੈਂਟ ਟਾਈਮ ਤੇ ਜਾਣੀ ਚਾਹੀਦੀ ਹੈਗੀ। ਸੋ ਇਸ ਕਰਕੇ ਥੋੜਾ ਧਿਆਨ, ਜੇ ਕੋਈ ਨਹੀਂ ਸਮਝ ਆਉਂਦੀ ਤਾਂ ਡੈਫੀਨੇਟਲੀ ਮੈਨੂੰ ਕਾਲ ਕਰ ਸਕਦੇ ਜੀ, ਮੈਂ ਤੁਹਾਡੀ ਹੈਲਪ ਕਰ ਸਕਦਾ। ਮੈਂ ਪਿਛਲੇ 15 ਸਾਲ ਤੋਂ ਇਸ ਇੰਡਸਟਰੀ ਨਾਲ ਜੁੜਿਆ ਹੋਇਆ, ਨੌਲੇਜ ਵੀ ਹੈਗੀ ਹੈ, ਆਨਸਟ ਹੋਏ ਕੰਮ ਕਰੀਦਾ, ਟਰਾਈ ਕਰੀਦਾ ਕਿ ਜਿੰਨੇ ਵੀ ਸੱਜਣ ਆਉਂਦੇ ਉਹਨਾਂ ਦੀ ਜਿੰਨੀ ਦਿਲੋਂ ਹੈਲਪ ਕਰ ਸਕਦੇ ਹਾਂ ਤੇ ਹੈਲਪ ਕਰਦਾ ਹੁੰਦਾ ਮੈਂ।
5: ਹੈਲਪ ਕਰਦੇ ਹੋ ਤੇ ਤੁਸੀਂ ਇੱਕ ਵਧੀਆ ਗੱਲ ਕਹੀ ਹੈਗੀ ਆ, ਬੈਂਕ ਨਾਲ ਗੱਲਬਾਤ ਕਰ ਲਵੋ, ਤੁਸੀਂ ਖੁਦ ਟਿਪਸ ਦੇ ਦਿੰਦੇ ਹੋ। ਕਈ ਵਾਰੀ ਐਮੋਟਾਈਜੇਸ਼ਨ ਵਧਾ ਕੇ ਆਪਣੀ ਪ੍ਰਿੰਸੀਪਲ ਘੱਟ ਪੇ ਆਫ ਹੁੰਦਾ, ਇੰਟਰਸਟ ਵੱਧ ਦੇਣਾ ਪੈਂਦਾ, ਪਰ ਐਟਲੀਸਟ ਨੀਂਦ ਤਾਂ ਬੜੀ ਆ ਜਾਂਦੀ ਹੈਗੀ, ਫਿਕਰ ਕਰਨ ਦੀ ਲੋੜ ਨਹੀਂ ਪੈਂਦੀ, ਇੱਧਰ ਪੈਸਾ ਇੱਧਰ ਕੱਢ ਕੇ ਪਾਵੋ, ਤੁਹਾਡੀ ਇੱਕ ਕਿਸ ਜਿਹੜੀ ਉਹ ਥੋੜ੍ਹੀ ਘੱਟ ਜਾਂਦੀ ਹੈਗੀ ਆ।
7: ਬਿਲਕੁਲ ਜੀ, ਮੈਨੂੰ ਮਿਲਣਾ ਚਾਹੁੰਦੇ ਹੋ ਤੇ ਮੇਰਾ ਨੰਬਰ ਇੱਕੋ ਹੀ ਹੈ ਜੀ, 416-732-2611, 416-732-2611। ਤਾਂ ਮੈਂ ਇੱਕੋ ਹੀ ਲਾਸਟ ਰਿਕੁਐਸਟ ਕਰਨੀ ਹੈ
5: ਜੀ,
7: ਮੈਂ ਬਹੁਤ ਸਾਰੇ ਪ੍ਰੋਗਰਾਮ ਤੇ ਜਾਣਾ, ਸਾਰੇ ਜਾਲ ਨੂੰ ਸਾਰੇ ਸਟੇਸ਼ਨ ਤੇ ਮੇਰੀ ਐਡ ਚੱਲਦੀ ਹੈ
5: ਜੀ।
7: ਸਾਡੇ ਸੱਜਣ ਬਹੁਤ ਸੱਜਣ ਸਿਆਣੇ ਹੈ, ਸਮਝਦਾਰ, ਇਹੀ ਗੱਲ ਨੀ ਕੋਈ, ਕਈ ਵਾਰ ਅਸੀਂ ਭਾਵੁਕ ਹੋਏ ਨੇ ਜਦੋਂ ਅਸੀਂ ਬੋਲਦੇ ਹਾਂ ਨਾ, ਅਸੀਂ ਆਪਣੇ ਆਪ ਨੂੰ ਰੀਪ੍ਰਜੈਂਟ ਕਰ ਰਹੇ, ਮੈਂ ਇੱਥੇ ਬੋਲ ਰਿਹਾ, ਮੈਂ ਆਪਣੇ ਆਪ ਨੂੰ ਰੀਪ੍ਰਜੈਂਟ ਕਰਕੇ ਮੈਂ ਕਹੂੰ ਨਾ, ਮੈਨੂੰ ਕਿੰਨੀ ਅਕਲ ਹੈ, ਕਿੰਨੀ ਨੌਲੇਜ ਹੈ ਮੇਰੀ
5: ਜੀ।
7: ਸੋ ਪਲੀਜ਼ ਜਿਹੜੀ ਲੈਂਗੁਏਜ ਹੈ ਨਾ, ਥੋੜੀ ਜਿਹੀ ਕੰਟਰੋਲ ਚ ਰੱਖਿਆ ਕਰੋ ਕਿ ਅਸੀਂ ਕਿਸੇ ਨੂੰ ਐਵੇਂ ਕੋਈ ਭੇਡ ਕਹਿਣਾ ਜਾਂ ਹੋਰ ਕਹਿਣਾ, ਠੀਕ ਹੈ ਸਾਡੇ ਵਿਚਾਰ ਹੈ, ਮੈਂ ਕਹਿੰਦਾ ਵਿਚਾਰ ਦੇਣੇ
5: ਜੀ, ਵਿਚਾਰ ਦੇਵੋ, ਕਿਉਂਕਿ ਕੰਟਰੋਵਰਸੀ ਹੋਣੀ ਬੜੀ ਜ਼ਰੂਰੀ ਹੁੰਦੀ ਆ, ਪਰ ਇੱਕ ਦੂਸਰੇ ਦੇ ਥੋਪ ਨਾ ਦਿਆ ਕਰੋ, ਉਹਦੇ ਆਪਣੇ ਵਿਚਾਰ ਹੈ, ਤੁਹਾਡੇ ਆਪਣੇ। ਹੁਣ ਮੈਂ ਮੇਰੇ ਕੋਲ ਰੀਅਲ ਸਟੇਟ ਲਾਇਸੈਂਸ ਆ, ਮੈਂ ਸਦਾ ਹੀ ਪਹਿਲਾਂ ਕਹਿੰਦਾ ਹੁੰਦਾ ਆ, ਤੇ ਤੁਸੀਂ ਅਫੋਰਡ ਕਰ ਸਕਦੇ ਹੋ, ਉਹ ਕਹਿੰਦੇ ਹਾਂਜੀ ਨੋ ਪ੍ਰੋਬਲਮ। ਜਦੋਂ ਕੈਲਕੂਲੇਸ਼ਨ ਕਰੀਦੀ ਆ, ਜਦੋਂ ਮੈਂ ਕਹਿ ਦਿੰਦਾ ਵੀ ਤੁਹਾਡੇ ਪਾਸੇ ਔਖਾ ਹੋ ਜਾਣਾ, ਥੋੜ੍ਹੀ ਵੇਟ ਕਰ ਲਵੋ, ਪ੍ਰਾਈਸਾਂ ਘੱਟ ਜਾਣੀਆਂ, ਉਹ ਫਿਰ ਕਈ ਜਿਹੜੇ ਔਖੇ ਔਖੇ ਤੁਰ ਪੈਂਦੇ। ਮੈਂ ਕਿਹਾ ਮੈਂ ਆਪਣੇ ਵਿਚਾਰ ਦੇ ਤੇ, ਮੈਨੂੰ ਘਰ ਵੇਚਣਾ ਬੜਾ ਸੌਖਾ ਸੀ, ਬੜੀ ਸੌਖੇ ਤਰੀਕੇ ਵੇਚ ਸਕਦੇ ਹਾਂ, ਪਰ ਐਤੀ ਯਾਰ ਤੁਸੀਂ ਮੇਰੇ ਬਾਰੇ ਸੋਚਣਾ ਯਾਰ, ਉਹਨਾਂ ਨੇ ਸਹੀ ਗੱਲ ਸਾਨੂੰ ਕਹੀ ਸੀਗੀ। ਸੋ ਸਲਾਹ ਲੈ ਲੈਣੀ ਬੜੀ ਜ਼ਰੂਰੀ ਹੈ, ਮੈਂ ਕਿਸ ਹਿਸਾਬ ਨਾਲ ਡੀਲ ਕਰਦਾ, ਹੋਰ ਬੰਦਾ ਕਿਸ ਹਿਸਾਬ ਨਾਲ ਡੀਲ ਕਰਦਾ। ਕਈ ਵਾਰੀ ਕਹਿੰਦੇ ਕਈਆਂ ਨੇ ਡੀਲ ਕੀਤੀ ਮੈਂ ਨਾ ਕਰਤੀ, ਉਹਨਾਂ ਨੇ ਘਰ ਲਏ, ਦੁਬਾਰਾ ਵੇਚ ਕੇ ਵੱਧ ਪੈਸੇ ਕਮਾ ਲਏ। ਕਈਆਂ ਨੂੰ ਜਿਹਨਾਂ ਨੂੰ ਮੈਂ ਨਾ ਕੀਤੀ ਸੀ, ਉਹ ਕਹਿੰਦੇ ਵੀ ਬੜੀ ਵਧੀਆ ਸਲਾਹ ਦਿੱਤੀ, ਅਸੀਂ ਤਾਂ ਪੱਚ ਗਏ, ਅਸੀਂ ਡੁੱਬ ਜਾਣਾ ਸੀਗਾ। ਸੋ ਹਰ ਇੱਕ ਦੇ ਵਿਚਾਰ ਵੱਖਰੇ ਵੱਖਰੇ ਹੁੰਦੇ ਆ।
7: ਬਿਲਕੁਲ ਜੀ, ਵਿਚਾਰ ਵੱਖਰੇ, ਬਾਕੀ ਲੈਂਗੁਏਜ ਥੋੜੀ ਕੰਟਰੋਲ ਚ ਹੋਵੇ ਨਾ ਤੁਹਾਡੀ, ਕਿਉਂਕਿ ਇੱਕ ਸੱਜਣ ਕਹਿ ਗਿਆ ਫਿਰ ਦੂਜਾ ਕਿ ਉਹੀ ਸ਼ਬਦ ਕਹਿੰਦਾ, ਸਾਡੀਆਂ ਧੀਆਂ, ਸਾਡੀਆਂ ਭੈਣਾਂ, ਸਾਡੀਆਂ ਮਾਵਾਂ ਵੀ ਪ੍ਰੋਗਰਾਮ ਸੁਣਦੀਆਂ ਹੈਗੀਆਂ, ਸਾਡੇ ਭਰਾ ਵੀ ਸੁਣਦੇ, ਸਾਡੇ ਫਾਦਰ, ਸਾਡੇ ਅੰਕਲ, ਸਾਰੇ ਪ੍ਰੋਗਰਾਮ ਸੁਣਦੇ ਆ। ਸੋ ਥੋੜੀ ਜੀ ਸਾਡੀ ਲੈਂਗੁਏਜ ਉਹ ਕੰਟਰੋਲ ਚ ਹੋਵੇ ਤੇ ਸਾਨੂੰ ਗੱਲ ਕਰ ਚੰਗੀ ਲੱਗਦੀ ਹੈ, ਤੁਹਾਡੀ ਰਿਸਪੈਕਟ ਵੱਧਦੀ ਹੈ, ਉਸ ਨਾਲ ਤੁਸੀਂ ਗੱਲ ਕਹਿ ਰਹੇ ਹੋ, ਨਾਲੇ ਰਿਸਪੈਕਟ ਬਰਕਰਾਰ ਰਹਿੰਦੀ ਹੈ ਤੁਹਾਡੀ। ਸੋ ਪਲੀਜ਼ ਮੇਰੀ ਰਿਕੁਐਸਟ ਇਹ, ਕਿਸੇ ਨੂੰ ਮੇਰੀ ਗੱਲ ਗੁੱਸਾ ਲੱਗਿਆ ਹੋਵੇ ਤਾਂ ਮੈਂ ਮਾਫੀ ਮੰਗਦਾ ਹਾਂ, ਮੇਰਾ ਕੋਈ ਕੋਸ਼ਿਸ਼ ਨਹੀਂ ਹੁੰਦੀ, ਮੈਨੂੰ ਤਾਂ ਮੇਰੇ ਸਾਰੇ ਆਪਣੇ ਹੈ, ਸਾਰੇ ਮੈਨੂੰ ਕੋਈ ਲਿਵਰ ਨਹੀਂ, ਕੋਈ ਰਿਲੇਟਿਵ ਨਹੀਂ, ਕੋਈ NDP ਨਹੀਂ, ਸਾਡਾ ਸਾਰੇ ਹੀ ਆਪਣੇ ਆ, ਇਕੱਠੇ ਹੀ ਰਹਿਣਾ ਅਸੀਂ, ਇਕੱਠੇ ਇੱਥੇ ਹੋਣਾ, ਰੋਜ਼ ਇਕੱਠੇ ਹੁੰਦੇ ਹੈਗੇ, ਟਾਈਮ ਦੇ ਲਈ ਬਹੁਤ ਧੰਨਵਾਦ ਤੁਹਾਡਾ,
5: ਬਹੁਤ ਬਹੁਤ ਧੰਨਵਾਦ। ਵੈਲ ਸਰ, ਸਾਰੇ ਹੀ ਆਪਣੇ ਹਨ, ਸੋ ਮੈਂ ਸਦਾ ਕਹਿੰਦਾ ਲੈਂਗੁਏਜ ਦਾ ਜ਼ਰੂਰ ਖਿਆਲ ਰੱਖਿਆ ਕਰੋ। ਮੈਂ ਇੱਕ ਹੋਰ ਲਾਈਨਾਂ ਨਹੀਂ ਲੈ ਹੋਣੀਆਂ, ਮਾਫ਼ ਕਰ ਦੇਣਾ, ਅਤੇ ਕਿਉਂਕਿ ਲਾਈਨਾਂ ਤੁਹਾਡੇ ਬਹੁਤ ਲੰਬੇ ਸਮੇਂ ਤੋਂ ਹੋਲਡ ਦੀ, ਟਾਈਮ ਸਮਾਪਤੀ ਵੱਲ ਜਾ ਰਿਹਾ। ਉੱਧਰ ਮੈਂ ਇੱਕ ਦੋ ਸਪੋਂਸਰ ਵੀ ਰਹਿ ਧੰਨਵਾਦ ਕਰਦਾ, ਕੈਨੇਡਾ ਕੰਜ਼ੂਮਰ ਕ੍ਰੈਡਿਟ ਐਸੋਸੀਏਸ਼ਨ ਦੇ ਜਸਵੀਰ ਸਿੰਘ ਹੁੰਡਲ ਜੀ ਹਨ। ਕਰਜ਼ੇ ਵਿੱਚ ਡੁੱਬ ਰਹੇ ਹੋ, ਕੋਈ ਰਸਤਾ ਨਹੀਂ ਲੱਭ ਰਿਹਾ ਨਾ, ਤੁਹਾਡਾ ਕਰਜ਼ਾ 70% ਤੱਕ ਮਾਫ਼ ਕਰਕੇ ਦਿੰਦੇ ਹਨ। ਜਸਵੀਰ ਸਿੰਘ ਹੁੰਡਲ 416-732-2611 ਦੀ ਗੱਲਬਾਤ ਕਰ ਲੈਣੀ ਆ, ਮਾਫ਼ ਕਰਨਾ ਹੈਗਾ ਜਸ ਭੁੱਲ ਸਰ, 416 ਕੈਨੇਡਾ ਕੰਜ਼ੂਮਰ ਕ੍ਰੈਡਿਟ ਨੰਬਰ ਮੈਂ ਦੇ ਦਿੰਦਾ, 416-500-3131 ਕੁਛ ਹੈਗਾ ਆ, ਨੰਬਰ ਹੀ ਭੁੱਲ ਗਿਆ ਕੋਈ, ਤੁਹਾਡੀ ਲਾਈਨਾਂ ਦੇਖ ਕੇ ਮੈਨੂੰ ਉਹ ਲੱਗ ਗਿਆ ਵੀ ਤੁਸੀਂ ਇੰਨੇ ਲੰਬੇ ਸਮੇਂ ਸਮੇਂ ਹੋਲਡ 'ਤੇ ਸੀਗੇ, ਤੁਹਾਡੀ ਲਾਈਨ ਮੇਰੇ ਕੋਲ ਲੈਣੀ ਹੋਣੀ, ਸੋ ਮਾਫ਼ ਕਰ। ਜਸਵੀਰ ਸਿੰਘ ਹੁੰਡਲ ਸਰ ਨੰਬਰ ਚਾਹੀਦਾ, 416-500-3131 'ਤੇ ਤੁਸੀਂ ਗਰੋਸਰੀ ਸ਼ਾਪਿੰਗ ਕਰਨੀ ਹੋਵੇ ਕਰ ਸਕਦੇ ਹੋ, ਅਤੇ ਬਰੈਂਪਟਨ ਦੇ ਵਿੱਚ ਤੁਸੀਂ ਮੀਟ ਦੀਆਂ ਸੇਵਾਵਾਂ ਚਾਹੀਦੀਆਂ, ਕੇਟਰਿੰਗ ਚਾਹੀਦੀ ਆ, ਬੈਠ ਕੇ ਭੋਜਨ ਛਕਣਾ ਹੋਵੇ, ਟਿਫਨ ਸਰਵਿਸ ਚਾਹੀਦੀ ਆ, ਅਤੇ ਫਰੈਸ਼ ਗਰੋਸਰੀ ਮਿਲਦੀ ਆ ਇੰਡੀਆ ਬਾਜ਼ਾਰ ਤੋਂ, ਚੈਨ ਸਿੰਘ ਬੋਲਾ ਦੇ ਸਟੋਰ ਤੋਂ ਤੁਸੀਂ ਗਰੋਸਰੀ ਸ਼ਾਪਿੰਗ ਕਰ ਸਕਦੇ ਹੋ। ਇਹ ਸੀਗਾ ਸਾਡਾ ਅੱਜ ਦਾ ਪ੍ਰੋਗਰਾਮ। ਰੱਬ ਤੁਹਾਨੂੰ ਰਾਜ਼ੀ ਖੁਸ਼ੀ ਰੱਖੇ, ਚੜ੍ਹਦੀ ਕਲਾ ਵਿੱਚ ਰੱਖੇ। ਅਸੀਂ ਇੱਥੇ ਬੈਠ ਕੇ ਇਸ ਕੈਨੇਡਾ ਨੂੰ ਹੋਰ ਸੁੰਦਰ ਬਣਾਉਣਾ, ਮੇਨ ਗੱਲ ਇਹੀ ਆ, ਹੋਰ ਸੁੰਦਰ ਬਣਾ ਇਸ ਕੈਨੇਡਾ ਨੂੰ। ਮੈਂ ਸਦਾ ਕਹਿੰਦਾ ਹੁੰਦਾ ਹਾਂ, ਬਹੁਤ ਸਾਰੇ ਲੋਕਾਂ ਨੇ ਜਾਨਵਰ, ਕਈ ਵਾਰੀ ਕੁੱਤੇ ਨੂੰ ਕੁੱਤਾ ਕਹਿਣਾ ਚੰਗਾ ਨਹੀਂ ਹੁੰਦਾ ਆ, ਬਹੁਤ ਸਾਰੇ ਐਨੀਮਲਸ ਰੱਖੇ ਹੁੰਦੇ ਹਨ, ਬੜਾ ਪਿਆਰ ਪੈ ਜਾਂਦਾ ਹੈਗਾ ਆ, ਪਰ ਇੱਕ ਪਿਆਰ ਆਪਣੇ ਪਰਿਵਾਰ ਦੇ ਨਾਲ, ਆਪਣੀ ਕਮਿਊਨਿਟੀ ਨਾਲ, ਇਸ ਕੈਨੇਡਾ ਨਾਲ, ਸਪੈਸ਼ਲੀ ਆਪਣੇ ਮਾਂ ਪਿਓ ਦੇ ਨਾਲ ਪਾਵੋ। ਮਾਂ ਪਿਓ ਦੀ ਸੇਵਾ ਰੱਬ ਦੀ ਸੇਵਾ ਹੁੰਦੀ ਆ, ਇਹ ਨਾ ਸੋਚੋ ਵੀ ਉਹਨਾਂ ਨੇ ਆਪਣੇ ਮਾਂ ਪਿਓ ਉੱਥੇ ਛੱਡ, ਅਸੀਂ ਵੀ ਛੱਡ ਆਉਂਦੇ ਹਾਂ, ਇਹ ਕੰਮ ਨਾ ਕਰਿਓ। ਜਿੰਨੀ ਸੇਵਾ ਕਰ ਸਕਦੇ ਕਰਿਓ ਜ਼ਰੂਰ। ਬੰਦਾ ਇੱਕ ਬੰਦੇ ਦੀ ਕਮਾਈ ਨਾਲ ਬੰਦਾ ਸਾਰ ਸਕਦਾ, ਮੈਨੇ ਤਾਂ ਖਰਚਾ ਕਿਸ ਤਰ੍ਹਾਂ ਕੰਟਰੋਲ ਕਰਨਾ। ਜੋ ਕੁਝ ਰੱਬ ਨੇ ਦਿੱਤਾ ਉਹਨੂੰ ਇੰਜੋਏ ਕਰੋ, ਗਾਹਾਂ ਘੱਟ ਸੋਚਿਓ, ਪੈਸੇ ਥੋੜ੍ਹੇ ਜੋੜ ਲਵੋ। ਪੈਸਾ ਸਦਾ ਹੀ ਕੰਮ ਆਉਂਦਾ ਹੈਗਾ ਔਖੇ ਔਖੇ ਟਾਈਮ ਵੇਲੇ, ਅਤੇ ਪਰਿਵਾਰ ਹੀ ਕੰਮ ਹੈਗਾ ਆਉਂਦਾ ਹੈਗਾ ਔਖੇ ਔਖੇ ਟਾਈਮ ਵੇਲੇ, ਕਿਤੇ ਰੇਡੀਓ 'ਤੇ ਜਾ ਕੇ ਖਿਲਾਰਨ ਦੀ ਕੋਸ਼ਿਸ਼ ਨਾ ਕਰਿਓ। ਮੈਂ ਸਦਾ ਕਹਿੰਦਾ ਮਾਂ ਪਿਓ ਦੀ ਸੇਵਾ ਰੱਬ ਦੀ ਸੇਵਾ ਹੁੰਦੀ ਹੈ, ਕਰਿਓ ਕਰਿਓ ਕਰਿਓ ਜ਼ਰੂਰ। ਜਿੱਦਾਂ ਤੁਸੀਂ ਕੁੱਤੇ ਵੇਲੇ ਲੈ ਕੇ ਜਾਂਦੇ ਨਾ, ਰੁਮਾਲ ਜਿਹਾ ਪਵਾ ਕੇ ਲੈ ਕੇ ਜਾਂਦੇ ਜਦੋਂ ਉਹਨਾਂ ਦੀ ਬਿਊਟੀ ਡੈਂਟਿੰਗ ਬੈਂਟਿੰਗ ਕਰਾਉਂਦੇ ਹਾਂ, ਇਸੇ ਤਰ੍ਹਾਂ ਕਦੇ ਮਾਂ ਪਿਓ ਨੂੰ ਮਸਾਜ 'ਤੇ ਲੈ ਕੇ ਗਏ ਹਾਂ ਜਾਂ ਉਹਨਾਂ ਦਾ ਕੀਤਾ, ਸੋਚਣ ਵਾਲੀ ਗੱਲ ਹੈ ਨਾ। ਸੋ ਦਿਸ ਇਜ਼ ਅ ਪਰਿਵਾਰਕ ਪ੍ਰੋਗਰਾਮ, ਫੈਮਿਲੀ ਪ੍ਰੋਗਰਾਮ। ਸੋ ਇੱਕ ਦੂਸਰੇ ਰਿਸਪੈਕਟ ਨਾਲ ਗੱਲ ਕਰਿਆ ਕਰੋ, ਰਿਸਪੈਕਟ ਦਊਂਗੇ, ਰਿਸਪੈਕਟ ਮਿਲਦੀ ਆ। ਆਪਾਂ ਤੁਹਾਡੇ ਵਾਸਤੇ ਇੱਥੇ ਬੈਠੇ ਹਾਂ, ਮੈਨੂੰ ਪਤਾ ਗੁੱਸਾ ਆ ਜਾਣਾ, ਗੁੱਸਾ ਦਾ ਸਰਕਾਰ 'ਤੇ ਲੱਗਦਾ, ਉਹ ਜ਼ੇਲੈਂਸਕੀ ਨੇ ਆ ਜਾਣਾ, ਹੋਰ ਪੈਸਾ ਇਹਨਾਂ ਨੇ ਚੱਕ ਕੇ ਦੇ ਦੇਣਾ, ਫਿਰ ਗੁੱਸਾ ਲੱਗਣਾ, ਪਰ ਗੁੱਸਾ ਪਿਆਰ ਨਾਲ ਵੀ ਆਪਾਂ ਠੰਡਾ ਕਰ ਸਕਦੇ ਹੋ। ਮੇਰੇ ਵੱਲੋਂ, ਸਾਡੀ ਸਾਰੀ ਟੀਮ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਢਿੱਲੋਂ ਵੀਡੀਓ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ, ਢਿੱਲੋਂ ਵੀਡੀਓ ਆਈ ਪੀ ਟੀ ਵੀ ਦੇ ਬੋਕਸਿਸ ਮਿਲਦੇ ਹਨ, ਇਹਨਾਂ ਦਾ ਧੰਨਵਾਦ, ਅਤੇ ਤੁਹਾਡਾ ਧੰਨਵਾਦ ਪ੍ਰੋਗਰਾਮ ਸੁਣਨ ਦਾ। ਮੈਨੂੰ ਬਾਅਦ ਵਿੱਚ ਗੱਲਬਾਤ ਕਰਨੀ ਹੋਵੇ 416-451-22 'ਤੇ ਸੰਪਰਕ ਕਰ ਸਕਦੇ ਹੋ। ਹੈਵ ਅ ਗੁੱਡ ਡੇ, ਗੁੱਡ ਬਾਏ।

0: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਰਵੀਰ ਸਿੰਘ ਭੁੱਲਰ ਵੱਲੋਂ ਜੁੜ ਚੁੱਕੇ ਹੋ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਮੰਡੇ ਟੂ ਫਰਾਈਡੇ ਰੋਜ਼ਾਨਾ ਸਵੇਰੇ 7 ਤੋਂ 8 ਪੇਸ਼ ਕੀਤਾ ਜਾਂਦਾ ਜੀ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ AM 530 ਦੇ ਤੁਸੀਂ ਸਟੂਡੀਓ 'ਚ ਗੱਲਬਾਤ ਕਰਨਾ ਚਾਹੁੰਦੇ ਹੋ ਸਟੂਡੀਓ ਦੀ ਨੰਬਰ ਆ 416-233-7368 416-233-7368 ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ ਨਾਨਕ ਪ੍ਰੋਡਕਟਸ ਸੋ ਨਾਨਕ ਪਨੀਰ ਨਾਨਕ ਘਿਓ ਜਦੋਂ ਵੀ ਗਰੋਸਰੀ ਲੈਣ ਜਾਈਦਾ ਅਤੇ ਨਾਨਕ ਪਨੀਰ ਹੋਵੇ ਜਾਂ ਫਿਰ ਕੋਈ ਵੀ ਪ੍ਰੋਡਕਟ ਹੋਵੇ ਉਹਨਾਂ 'ਤੇ ਸਾਡਾ ਵਿਸ਼ਵਾਸ ਬਣਿਆ ਹੋਇਆ ਕਿਉਂਕਿ ਵਿਸ਼ਵਾਸ ਇਹਨਾਂ ਨੇ ਆਪਣੀ ਕੁਆਲਿਟੀ ਦੇ ਨਾਲ ਕਮਾਇਆ ਗਾ ਇਸ ਦੇ ਨਾਲ ਨਾਲ ਮੈਂ ਅਲਫਾ ਫਿਜ਼ੀਓਥੈਰੇਪੀ ਦਾ ਇੱਕ ਕੈਂਪ ਅਸੀਂ ਜ਼ਰੂਰ ਤੁਹਾਡੇ ਤੱਕ ਨੰਬਰ ਸਾਂਝਾ ਕਰਦੇ ਆ ਰਹੇ ਹਾਂ ਕਿਉਂਕਿ ਨਾ ਇਹ ਨੰਬਰ ਦੇ ਬਹੁਤ ਲੋਕਾਂ ਨੂੰ ਜਦੋਂ ਇਹਨਾਂ ਨੇ ਬ੍ਰੈਂਪਟਨ ਦੇ ਵਿੱਚ ਕੈਂਪ ਲਾਇਆ ਸੀ ਤਾਂ ਲਗਾਤਾਰ ਬੁਕਿੰਗਾਂ ਅੱਗੇ ਪਿੱਛੇ ਬਹੁਤ ਲੋਕਾਂ ਦੀਆਂ ਬਲੈਸਿੰਗਸ ਵੀ ਆਈਆਂ ਕਿਉਂਕਿ ਬਹੁਤ ਲੋਕਾਂ ਨੇ ਦਰਦ ਤੋਂ ਰਾਹਤ ਪਾਈ ਸੀ ਫਿਰ ਲੰਡਨ ਸ਼ਹਿਰ ਦੇ ਵਿੱਚ ਇਹ ਕੈਂਪ ਲੱਗਿਆ ਅਤੇ ਹੁਣ ਇੱਕ ਹਫ਼ਤੇ ਦਾ ਕੈਂਪ ਲੱਗਣ ਜਾ ਰਿਹਾ ਜੀ 13 ਸਤੰਬਰ ਤੋਂ ਲੈ ਕੇ 18 ਸਤੰਬਰ ਤੱਕ ਡੰਡਾ ਸੈਂਟ ਵਿੰਸਰ ਚਰਚਲ 'ਤੇ ਸੋ ਮਿਸੀਸਾਗਾ ਬ੍ਰੈਂਪਟਨ ਓਕਵਿਲ ਮਿਲਟਨ ਸਾਰੇ ਸ਼ਹਿਰਾਂ ਲਈ ਇੱਥੇ ਪਹੁੰਚ ਸਕਦੇ ਨੇ ਐਂਡ ਤੁਹਾਡੀ ਕੋਈ ਵੀ ਪੇਨ ਆ ਬੋਡੀ 'ਚ ਨੈਕ ਪੇਨ ਬੈਕ ਪੇਨ ਆਲ ਬਾਡੀ ਪੇਨ ਗੋਡੇ ਗਿੱਟੇ ਮੋਢੇ ਦੇ ਵਿੱਚ ਦਰਦ ਆ ਤਾਂ ਫਿਜ਼ੀਓਥੈਰੇਪੀ ਨਾਲ ਜੇ ਉਹ ਠੀਕ ਹੋ ਸਕਦਾ ਤਾਂ ਇਹਦਾ ਮੁਫ਼ਤ ਇਲਾਜ ਤੁਸੀਂ ਕਰਵਾ ਸਕਦੇ ਹੋ ਇੰਸ਼ੋਰੈਂਸ ਹੈਗੀ ਆ ਨਹੀਂ ਹੈਗੀ ਇਹ ਡਜ਼ੰਟ ਮੈਟਰ ਹਾਂ ਜੇ ਦਰਦ ਲੰਮੇ ਸਮੇਂ ਤੋਂ ਆ ਕਿ 15 ਸਾਲਾਂ ਤੋਂ ਦਰਦ ਚੱਲਦਾ ਆ ਰਿਹਾ ਜੀ ਅਤੇ ਉਹ ਦਰਦ ਕਈ ਵਾਰ ਇੱਕ ਸੈਸ਼ਨ ਨਾਲ ਠੀਕ ਨਹੀਂ ਹੁੰਦਾ ਇਹ ਤੁਹਾਨੂੰ ਐਕਸਰਸਾਈਜ਼ਾਂ ਦਾ ਪ੍ਰਿੰਟ ਆਊਟ ਕੱਢ ਕੇ ਦੇਣਗੇ ਕਿ ਤੁਸੀਂ ਕਿਹੜੀਆਂ ਐਕਸਰਸਾਈਜ਼ਾਂ ਘਰ ਦੇ ਵਿੱਚ ਖੁਦ ਕਰਕੇ ਇਹਨੂੰ ਠੀਕ ਕਰ ਸਕਦੇ ਹੋ ਜੇ ਸਟਿਲ ਤੁਸੀਂ ਹੋਰ ਇਸਦੀ ਤੁਹਾਨੂੰ ਫਿਜ਼ੀਓਥੈਰੇਪੀ ਸੈਸ਼ਨਾਂ ਦੀ ਲੋੜ ਪੈਂਦੀ ਹੈ ਤਾਂ ਸਿਰਫ ਅਤੇ ਸਿਰਫ ਤੁਸੀਂ ਜਿਹੜਾ ਫਿਜ਼ੀਓਥੈਰੇਪਿਸਟ ਨੂੰ ਪੇ ਕਰਨਾ ਨੋਰਮਲ $100 ਇਹਦੀ ਫੀਸ ਹੁੰਦੀ ਆ ਅਤੇ ਉਹਦੇ 'ਚੋਂ $50 ਫਿਜ਼ੀਓਥੈਰੇਪਿਸਟ ਘੰਟੇ ਦੇ ਚਾਰਜ ਕਰਦੇ ਨੇ ਸੋ ਤੁਸੀਂ ਉਹ ਘੰਟੇ ਦੇ ਫਿਜ਼ੀਓਥੈਰੇਪਿਸਟ ਨੂੰ ਹੀ ਚਾਰਜ ਕਰਨਾ ਇਹਨਾਂ ਨੂੰ ਕੋਈ ਨਹੀਂ ਪੇ ਕਰਨਾ ਯਾਨੀ ਕਿ ਤੁਸੀਂ ਆਲਮੋਸਟ 50% ਡਿਸਕਾਊਂਟ ਵੀ ਤੁਹਾਨੂੰ ਮਿਲੂਗਾ ਅਪਕਮਿੰਗ ਸੈਸ਼ਨਾਂ 'ਤੇ ਜੇ ਤੁਸੀਂ ਇਸ ਕੈਂਪ ਦੇ 'ਚ ਦਾਖਲ ਹੁੰਦੇ ਹੋ ਸੋ ਫਿਜ਼ੀਓਥੈਰੇਪੀ ਦਰਦ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਨੰਬਰ ਟੂ ਕਾਲ 905-226-0043 905-226-0043 905-226-0043 'ਤੇ ਗੱਲਬਾਤ ਕੀਤੀ ਜਾ ਸਕਦੀ ਹੈ ਐਂਡ ਆਓ ਇੱਕ ਰੱਬ ਦੇ ਨਾਮ ਨਾਲ ਓਟ ਆਸਰੇ ਨਾਲ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ

0: ਸੋ ਦੋਸਤੋ ਜਿਹੜੇ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ ਅਤੇ ਸਾਡੇ ਨਾਲ ਜੁੜਨ ਜਾ ਰਹੇ ਨੇ ਰਵਿੰਦਰ ਸਿੰਘ ਭੱਟੀ ਜੀ। ਅੱਜ ਇੱਕ ਵਾਰੀ ਆਵਾਜ਼ ਜ਼ਰੂਰ ਚੈੱਕ ਕਰ ਲਈ ਕਿਉਂਕਿ ਨਾ ਕੱਲ ਕੁਝ ਕੁ ਦਿਨਾਂ ਤੋਂ ਸਾਨੂੰ ਕੱਲ ਕਾਲ ਆਈ ਸੀ ਕਿ ਭੱਟੀ ਸਾਹਿਬ ਦੀ ਆਵਾਜ਼ ਕਲੀਅਰ ਨਹੀਂ ਆ ਰਹੀ, ਸੋ ਇੱਕ ਵਾਰ ਚੈੱਕ ਕਰਦੇ ਹਾਂ। ਭੱਟੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਜੀ, ਇੱਕ ਵਾਰ ਮੈਂ ਦੁਬਾਰਾ ਕਾਲ ਕਰਦੇ ਹਾਂ। ਸੋ ਇਹਨਾਂ ਦੇ ਆਵਾਜ਼ ਦਾ ਇਸ਼ੂ ਮੈਨੂੰ ਕੱਲ ਦੱਸਿਆ ਸੀਗਾ ਪਰਿਵਾਰਾਂ ਨੇ ਕਿ ਜੀ ਆਵਾਜ਼। ਭੱਟੀ ਸਾਹਿਬ ਸਤਿ ਸ਼੍ਰੀ ਅਕਾਲ ਜੀ,
1: ਹੈਲੋ,
0: ਆਵਾਜ਼ ਆ ਰਹੀ ਹੈ ਜੀ?
1: ਹੈਲੋ
0: ਭੱਟੀ ਸਾਹਿਬ, ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ?
1: ਹੈਲੋ
0: ਹੈਲੋ ਭੱਟੀ ਸਾਹਿਬ ਸਤਿ ਸ਼੍ਰੀ ਅਕਾਲ ਜੀ,
1: ਕੀ ਹੋ ਗਿਆ?
0: ਮੈਂ ਦੁਬਾਰਾ ਟਰਾਈ ਕਰਦਾ, ਵੇਟ ਕਰਿਓ ਜੀ। ਸੋ ਇੱਕ ਵਾਰੀ ਦਿਓ ਦੋਸਤੋ ਟਾਈਮ, ਆਵਾਜ਼ ਕ੍ਰਿਸਟਲ ਕਲੀਅਰ ਸਾਡੀ ਕੋਸ਼ਿਸ਼ ਅੱਗੇ ਲੈ ਕੇ ਆਈਏ ਤੁਹਾਡੇ ਤੱਕ।

0: ਦੋਸਤੋ ਪੱਟੀ ਸਾਹਿਬ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ ਤੇ ਹੁਣ ਪੇਸ਼ ਕਰਨਗੇ ਤਾਜ਼ੀਆਂ ਤਾਜ਼ੀਆਂ ਖਬਰਾਂ। ਪੱਟੀ ਸਾਹਿਬ ਸਤਿ ਸ੍ਰੀ ਅਕਾਲ ਜੀ, ਐਂਡ ਵੈਲਕਮ।
1: ਸਤਿ ਸ੍ਰੀ ਅਕਾਲ ਜੀ, ਮੇਰੇ ਵੱਲੋਂ ਸਾਰੇ ਕੈਨੇਡਾ ਵਾਸੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਨਵਾਂ ਦਿਨ ਚੜਿਆ ਤੇ ਤੁਹਾਡਾ ਸਾਰਿਆਂ ਦਾ ਦਿਨ ਬਹੁਤ ਵਧੀਆ ਗੁਜ਼ਰੇ ਇਹ ਮੈਂ ਦੁਆ ਕਰਦਾ ਜੀ। ਸੋ ਜੇ ਤੁਹਾਡੀ ਆਗਿਆ ਹੋਵੇ ਤੇ ਖਬਰਾਂ ਸ਼ੁਰੂ ਕਰੀਏ।
0: ਬਿਲਕੁਲ ਜੀ, ਗੋ ਅਹੈਡ ਪਲੀਜ਼।
1: ਖਬਰਾਂ ਦੇ ਸਵੇਟਨ ਵਿੱਚ ਤੁਹਾਡਾ ਸਵਾਗਤ ਹੈ, ਮੈਂ ਹਾਂ ਅਰਵਿੰਦਰ ਸਿੰਘ ਪੱਟੀ। ਪਹਿਲਾਂ ਪੇਸ਼ ਨੇ ਚੋਣ ਦੀਆਂ ਖਬਰਾਂ। ਅਮਰੀਕਾ ਦਾ ਇਰਾਨ ਤੇ ਮੁੜ ਮਿਜ਼ਾਈਲ ਹਮਲਾ, 19 ਵਿਅਕਤੀਆਂ ਦੀ ਮੌਤ। ਰਾਮ ਮੰਦਰ ਟਰੱਸਟ ਦੇ ਪਹਿਲੇ CEO ਬਣੇ ਸਾਬਕਾ ਏਅਰ ਮਾਰਸ਼ਲ ਜਤਿੰਦਰ ਮਿਸ਼ਰਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਫ਼ਦ ਵੱਲੋਂ ਨੇਪਾਲ 'ਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ।

ਇੱਕ ਬੱਚਾ ਵੀ ਸ਼ਾਮਲ ਹੈ। ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਤੇ ਗੁਆਂਢੀ ਸ਼ਹਿਰ ਰਾਵਲਪਿੰਡੀ ਵਿੱਚ ਲਗਾਤਾਰ ਭਾਰੀ ਮੀਂਹ ਤੋਂ ਬਾਅਦ ਕਈ ਇਲਾਕਿਆਂ ਚ ਭਿਆਨਕ ਹੜ੍ਹ ਆ ਗਿਆ। ਕਈ ਥਾਵਾਂ ਤੇ 5 ਤੋਂ 6 ਫੁੱਟ ਤੱਕ ਪਾਣੀ ਭਰ ਗਿਆ ਨਾਲ ਘਰ ਜਲ ਥਲ ਹੋ ਗਏ ਨੇ ਤੇ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਉੱਥੇ ਹੀ ਹੜ੍ਹਾਂ ਬਾਰੇ ਗੱਲਬਾਤ ਕਰਦਿਆਂ ਇੱਕ ਮੌਲਵੀ ਨੇ ਕਿਹਾ ਕਿ ਜੇਕਰ ਫੌਜ ਤੋਂ ਪੈਸਾ ਬਚੇਗਾ ਤਾਂ ਹੀ ਤਾਂ ਵਿਕਾਸ ਕੰਮਾਂ ਤੇ ਲੱਗੇਗਾ। ਆਪਰੇਸ਼ਨ ਸਿੰਦੂਰ ਦੌਰਾਨ ਪੱਛਮੀ ਹਵਾਈ ਫੌਜ ਕਮਾਨ ਦੀ ਅਗਵਾਈ ਕਰਨ ਵਾਲੇ ਏਅਰ ਮਾਰਸ਼ਲ ਜਤਿੰਦਰ ਮਿਸ਼ਰਾ ਨੂੰ ਸ੍ਰੀ ਰਾਮ ਜਨਮ ਭੂਮੀ ਤੀਰਥ ਟਰੱਸਟ ਦਾ ਪਹਿਲਾ ਮੁੱਖ ਕਾਰਜਕਾਰੀ ਅਧਿਕਾਰੀ ਯਾਨੀ CEO ਨਿਯੁਕਤ ਕੀਤਾ ਗਿਆ। ਟਰੱਸਟ ਦੇ ਜਨਰਲ ਸਕੱਤਰ ਕਿਸ਼ਨ ਮੋਹਨ ਨੇ ਦੱਸਿਆ ਕਿ CEO ਲਈ 5585 ਅਰਜ਼ੀਆਂ ਮਿਲੀਆਂ ਸਨ, ਜਿਨ੍ਹਾਂ ਚੋਂ 3 ਉਮੀਦਵਾਰਾਂ ਦਾ ਪੈਨਲ ਤਿਆਰ ਕੀਤਾ ਗਿਆ ਸੀ। ਇਸ ਪੈਨਲ ਵਿੱਚੋਂ ਜਤਿੰਦਰ ਮਿਸ਼ਰਾ ਦੀ ਚੋਣ ਕਰ ਲਈ ਗਈ ਹੈ। ਫਸਲੀ ਵਿਭਿੰਨਤਾ ਨੂੰ ਤੇ ਬਾਗਵਾਨੀ ਨੂੰ ਉਤਸ਼ਾਹਿਤ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਜਾਪਾਨ ਦੇ ਸਹਿਯੋਗ ਨਾਲ ਖੇਤੀਬਾੜੀ ਯੂਨੀਵਰਸਿਟੀ ਵਿੱਚ ਹਾਰਟੀਕਲਚਰ ਨੌਲੇਜ ਸੈਂਟਰ ਬਣਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਪਹਿਲਕਦਮੀ 1300 ਕਰੋੜ ਰੁਪਏ ਦਾ ਹਿੱਸਾ ਹੈ, ਜਿਸ ਦਾ ਮਕਸਦ ਬਾਗਵਾਨੀ ਦਾ ਵਿਸਤਾਰ ਕਰਨਾ ਤੇ ਕਿਸਾਨਾਂ ਦੀ ਆਮਦਨ ਵਧਾਉਣਾ ਹੈ। ਪੰਜਾਬ ਨੇ ਸਾਲ 2036 ਤੱਕ ਬਾਗਵਾਨੀ ਹੇਠ ਰਕਬੇ ਨੂੰ ਵਧਾ ਕੇ 16 ਲੱਖ ਹੈਕਟੇਅਰ ਕਰਨ ਦਾ ਟੀਚਾ ਮਿੱਥਿਆ ਹੋਇਆ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਯਾਨੀ ED ਦੀ ਇੱਕ ਰਿਪੋਰਟ ਤੇ ਪੰਜਾਬ 'ਚ ਟਰਾਂਸਫਰ ਪੋਸਟਿੰਗ ਨਾਲ ਸੰਬੰਧਿਤ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੇ ਸਿਆਸੀ ਮਾਹੌਲ ਭਖਾ ਦਿੱਤਾ ਹੈ। ED ਵੱਲੋਂ ਪੰਜਾਬ ਪੁਲਿਸ ਨੂੰ 3 ਚਿੱਠੀਆਂ ਭੇਜਣ ਦੇ ਬਾਵਜੂਦ FIR ਦਰਜ ਕਰਨ ਤੇ ਅਸਫਲ ਰਹਿਣ ਤੋਂ ਬਾਅਦ ਜਾਂਚ ਏਜੰਸੀ ਤੇ ਪੁਲਿਸ ਹੁਣ ਆਹਮੋ ਸਾਹਮਣੇ ਨੇ। ਮਾਮਲਾ ਹਾਈਕੋਰਟ ਤੱਕ ਪਹੁੰਚ ਗਿਆ। 3 ਸਤੰਬਰ ਨੂੰ ਹੋਣ ਵਾਲੀ ਸੁਣਵਾਈ ਤੋਂ ਪਹਿਲਾਂ ਦੋਵਾਂ ਧਿਰਾਂ ਦਰਮਿਆਨ ਟਕਰਾਅ ਹੋਰ ਵੱਧ ਗਿਆ। ਹਾਈਕੋਰਟ ਦੇ ਸਾਹਮਣੇ ਪੇਸ਼ ਕੀਤੇ ਗਏ ਤੱਥਾਂ 'ਚ ED ਨੇ ਦੋਸ਼ ਲਗਾਇਆ ਕਿ ਸਰਕਾਰੀ ਨੀਤੀਆਂ, ਵਿਭਾਗੀ ਫੈਸਲਿਆਂ ਤੇ ਗੁਪਤ ਮਾਮਲਿਆਂ ਨਾਲ ਸੰਬੰਧਿਤ ਅਹਿਮ ਜਾਣਕਾਰੀ ਵਿਚੋਲਿਆਂ ਨੂੰ ਦਿੱਤੀ ਜਾ ਰਹੀ ਸੀ। ਇਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ OSD ਰਾਜਵੀਰ ਘੁੰਮਣ ਦਾ ਨਾਂ ਸਾਹਮਣੇ ਆਇਆ। ਨੇਪਾਲ 'ਚ ਭਿਆਨਕ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਲੋਕਾਂ ਦੀ ਮਦਦ ਲਈ ਨੇਪਾਲ ਗਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਫਦ ਨੇ ਪ੍ਰਭਾਵਿਤ ਖੇਤਰ ਬਿੱਦਰ ਦਾ ਦੌਰਾ ਕੀਤਾ ਤੇ ਸਥਾਨਕ ਲੋਕਾਂ ਨੂੰ ਮਿਲ ਕੇ ਉਹਨਾਂ ਦੀਆਂ ਮੁਸ਼ਕਲਾਂ ਤੇ ਲੋੜਾਂ ਬਾਰੇ ਜਾਣਕਾਰੀ ਹਾਸਲ ਕੀਤੀ। ਸ਼੍ਰੋਮਣੀ ਕਮੇਟੀ ਦੇ ਵਫਦ ਨੇ ਨੇਪਾਲ ਦੇ ਗ੍ਰਹਿ ਮੰਤਰੀ ਮਿਸਟਰ ਸੂਦਨ ਤੇ ਗ੍ਰਹਿ ਵਿਭਾਗ ਦੇ ਚੀਫ ਐਗਜ਼ੀਕਿਊਟਿਵ ਡਾਕਟਰ ਦਰਸ਼ਨ ਰਾਜ ਨਾਲ ਵੀ ਮੁਲਾਕਾਤ ਕੀਤੀ ਤੇ ਲੋੜਵੰਦਾਂ ਦੀ ਮਦਦ ਲਈ ਸਮਾਨ ਲਿਆਉਣ ਲਈ ਰਸਤਾ ਖੋਲਣ ਤੇ ਲੋੜੀਂਦੀ ਪ੍ਰਵਾਨਗੀ ਦੇਣ ਲਈ ਆਖਿਆ। ਸ਼੍ਰੋਮਣੀ ਕਮੇਟੀ ਦੀ ਇਸ ਅਪੀਲ ਨੂੰ ਪ੍ਰਸ਼ਾਸਨ ਨੇ ਪ੍ਰਵਾਨ ਕਰਦਿਆਂ ਜ਼ਰੂਰੀ ਨਿਰਦੇਸ਼ ਜਾਰੀ ਕੀਤੇ ਨੇ। ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ 1984 ਦੰਗਾ ਪੀੜਤਾਂ ਦੇ ਕੇਸ ਲੜਨ ਵਾਲੇ ਸੁਪਰੀਮ ਕੋਰਟ ਦੇ ਉੱਘ ਵਕੀਲ HS ਪੂਲਕਾ ਨੇ ਆਮ ਆਦਮੀ ਪਾਰਟੀ ਤੇ 1984 ਦੇ ਸਿੱਖ ਵਿਰੋਧੀ ਕਤਲੇਆਮ ਦੇ ਪੀੜਤਾਂ ਨਾਲ ਸਿਆਸਤ ਕਰਨ ਤੇ ਉਹਨਾਂ ਦੇ ਦਰਦ ਨੂੰ ਚੋਣਾਂ ਲਈ ਲਾਹੇ 'ਚ ਵਰਤਣ ਲਈ ਦੋਸ਼ ਲਗਾਏ ਨੇ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੀੜਤਾਂ ਲਈ ਅਸਲ 'ਚ ਇਨਸਾਫ਼ ਦੀ ਲੜਾਈ ਲੜਨ ਦੀ ਬਜਾਏ ਉਹਨਾਂ ਦੇ ਦਰਦ ਨੂੰ ਸਿਆਸੀ ਹਥਿਆਰ ਵਜੋਂ ਵਰਤਿਆ। ਉਹਨਾਂ ਕਿਹਾ ਕਿ 1984 ਦੇ ਮੁੱਦੇ ਤੇ ਆਪ ਵੱਲੋਂ ਹਾਲ ਹੀ ਵਿੱਚ ਕੀਤੇ ਗਏ ਪ੍ਰਦਰਸ਼ਨ ਸਿਆਸੀ ਪਖੰਡ ਦੀ ਇੱਕ ਮਿਸਾਲ ਨੇ। ਪੰਜਾਬ ਸਰਕਾਰ ਨੇ ਸੂਬੇ 'ਚ ਨਵੇਂ ਅਸਲਾ ਲਾਇਸੈਂਸ ਜਾਰੀ ਕਰਨ ਤੇ ਮੁਕੰਮਲ ਰੋਕ ਲਗਾ ਦਿੱਤੀ ਹੈ। ਪਹਿਲਾਂ ਤੋਂ ਮੌਜੂਦ ਲਾਇਸੈਂਸਾਂ ਦੇ ਨਵੀਨੀਕਰਨ ਦੀ ਪ੍ਰਕਿਰਿਆ ਪਹਿਲਾਂ ਤਰ੍ਹਾਂ ਜਾਰੀ ਰਹੇਗੀ। ਪੰਜਾਬ ਵਿੱਚ ਲਗਾਤਾਰ ਵੱਧ ਰਹੀਆਂ ਗੋਲੀਬਾਰੀ ਦੀਆਂ ਘਟਨਾਵਾਂ, ਵੱਧ ਰਹੇ ਗਨ ਕਲਚਰ ਤੇ ਅਸਲਾ ਲਾਇਸੈਂਸ ਜਾਰੀ ਕਰਨ 'ਚ ਹੋ ਰਹੀਆਂ ਧਾਂਦਲੀਆਂ ਤੋਂ ਬਾਅਦ ਸਰਕਾਰ ਨੇ ਇਹ ਫੈਸਲਾ ਲਿਆ। ਇੱਕ ਪਿਓ ਵੱਲੋਂ ਆਪਣੀ 19 ਸਾਲਾ ਧੀ ਦਾ ਕਤਲ ਕਰਕੇ ਲਾਸ਼ ਨੂੰ ਘਰ ਦੇ ਪਿੱਛੇ ਡੂੰਘੇ ਟੋਏ 'ਚ ਦੱਬਣ ਦੀ ਖ਼ਬਰ ਮਿਲੀ ਹੈ। ਮ੍ਰਿਤਕਾ ਦੀ ਮਾਂ ਸਰਬਜੀਤ ਕੌਰ ਦਾ ਕਹਿਣਾ ਹੈ ਕਿ ਉਹਨਾਂ ਦੀ ਧੀ ਨੇ ਅੱਠ ਮਹੀਨੇ ਪਹਿਲਾਂ ਘਰੋਂ ਭੱਜ ਕੇ ਵਿਆਹ ਕਰਵਾ ਲਿਆ ਸੀ, ਜਿਸ ਤੋਂ ਬਾਅਦ ਪਰਿਵਾਰ 'ਚ ਅਕਸਰ ਝਗੜਾ ਰਹਿਣ ਲੱਗਾ ਸੀ। ਉਸਦਾ ਪਤੀ ਆਪਣੀ ਦੂਜੀ ਧੀ ਤੇ ਵੀ ਸ਼ੱਕ ਕਰਦਾ ਸੀ, ਜਿਸ ਨੇ ਇਸੇ ਸ਼ੱਕ ਵਜੋਂ ਮੱਤੇਵਾਲ 'ਚ ਰਹਿੰਦਿਆਂ ਹੋਇਆਂ ਆਪਣੀ ਧੀ ਦਾ ਕਤਲ ਕਰ ਦਿੱਤਾ। ਰੋਜ਼ੀ ਰੋਟੀ ਦੀ ਖਾਤਰ ਵਿਦੇਸ਼ ਗਏ ਟਾਂਡਾ ਦੇ ਪਿੰਡ ਰਲਨ ਨਾਲ ਸੰਬੰਧਿਤ ਇੱਕ ਵਿਅਕਤੀ ਦੀ ਤੁਰਕੀ ਵਿਖੇ ਕਰੇਨ ਹਾਦਸੇ ਦੌਰਾਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਮ੍ਰਿਤਕ ਦੀ ਪਛਾਣ ਹਰਜਿੰਦਰ ਸਿੰਘ ਪੁੱਤਰ ਸਾਬਕਾ ਸਰਪੰਚ ਸਵਰਨ ਸਿੰਘ ਵਾਸੀ ਰਲਨ ਵਜੋਂ ਹੋਈ ਹੈ। ਹਰਜਿੰਦਰ ਸਿੰਘ ਕਰੀਬ 1 ਸਾਲ ਪਹਿਲਾਂ ਰੋਟੀ ਰੋਜ਼ੀ ਦੀ ਭਾਲ ਵਿੱਚ ਤੁਰਕੀ ਗਿਆ ਸੀ। ਬੀਤੀ 28 ਅਗਸਤ ਨੂੰ ਤੁਰਕੀ ਦੇ ਬੁਰਸ਼ਾ ਸ਼ਹਿਰ ਵਿੱਚ ਇੱਕ ਕਰੇਨ ਦੀ ਮੁਰੰਮਤ ਕਰਨ ਦੌਰਾਨ ਅਚਾਨਕ ਕਰੇਨ ਦਾ ਇੱਕ ਭਾਰੀ ਹਿੱਸਾ ਹਰਜਿੰਦਰ ਸਿੰਘ ਦੇ ਉੱਪਰ ਆ ਡਿੱਗਿਆ, ਜਿਸ ਕਾਰਨ ਹਸਪਤਾਲ 'ਚ ਉਸਨੇ ਦਮ

0: ਦਿੱਤਾ ਤੇ ਆਖਰੀ ਖ਼ਬਰ ਚੰਡੀਗੜ੍ਹ ਬਾਰਡਰ ਤੇ ਕਿਸਾਨਾਂ ਦਾ ਮੋਰਚਾ ਲਗਾਤਾਰ ਜਾਰੀ ਹੈ ਅੱਜ ਤੀਜੇ ਦਿਨ ਵੀ ਇਸ ਮੋਰਚੇ ਨਾਲ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਸਾਨ ਆਗੂਆਂ ਨੇ ਫਿਰ ਦਾਅਵਾ ਕੀਤਾ ਕਿ ਜੇ ਸਰਕਾਰ ਨੇ ਉਹਨਾਂ ਦੀਆਂ ਹੱਕੀ ਮੰਗਾਂ ਨਾ ਮੰਨੀਆਂ ਤੇ ਇਹ ਮੋਰਚਾ ਅਣਮਿੱਥੇ ਸਮੇਂ ਤੱਕ ਲਈ ਜਾਰੀ ਰਹੇਗਾ ਇਸ ਦੇ ਨਾਲ ਖ਼ਬਰਾਂ ਦਾ ਇਹ ਬੁਲੇਟਿਨ ਹੁਣ ਖਤਮ ਹੋਇਆ ਨਮਸਕਾਰ
1: ਬਹੁਤ ਬਹੁਤ ਧੰਨਵਾਦ ਭੱਟੀ ਸਾਹਿਬ ਅਤੇ ਸਾਡੇ ਸਰੋਤੇ ਜ਼ਰੂਰ ਗੱਲਬਾਤ ਕਰਨਾ ਚਾਹੁੰਦੇ ਹੁੰਦੇ ਆ ਖ਼ਬਰਾਂ ਦੇ ਉੱਤੇ ਚਰਚਾ ਕਰਨਾ ਚਾਹੁੰਦੇ ਹੁੰਦੇ ਆ ਦੋਸਤੋ ਤਾਂ ਜ਼ਰੂਰ ਕਾਲ ਕਰ ਸਕਦੇ ਤੁਸੀਂ ਸਟੂਡੀਓ 'ਤੇ ਭੱਟੀ ਸਾਹਿਬ ਅਗਲੇ 10 ਮਿੰਟ ਆਪਣੇ ਨਾਲ ਨੇ ਸਟੂਡੀਓ ਦਾ ਨੰਬਰ ਆ 416-233-7368 416-233-7368 416-233-7368 'ਤੇ ਗੱਲਬਾਤ ਕੀਤੀ ਜਾ ਸਕਦੀ ਅਤੇ ਸਾਡੀ ਕੋਸ਼ਿਸ਼ ਆ ਕਿ ਭੱਟੀ ਸਾਹਿਬ ਦੀ ਆਵਾਜ਼ ਹੋਰ ਕਲੀਅਰ ਤੁਹਾਡੇ ਤੱਕ ਪਹੁੰਚੇ ਅਤੇ ਕਿਉਂਕਿ ਅਸੀਂ ਸਾਰੇ ਕੱਲ੍ਹ ਤੱਕ ਉਮੀਦ ਕਰਦੇ ਹਾਂ ਕਿ ਇਹ ਪ੍ਰੋਪਰ ਤੁਹਾਡੇ ਤੱਕ ਆਵਾਜ਼ ਕ੍ਰਿਸਟਲ ਕਲੀਅਰ ਆਵਾਜ਼ ਤੁਹਾਡੇ ਤੱਕ ਪਹੁੰਚਿਆ ਕਰੇਗੀ ਅਤੇ ਸਾਡੇ ਨਾਲ ਪਹਿਲੇ ਕਾਲਰ ਨੇ ਹਰਵਿੰਦਰ ਜੀ ਸਤਿ ਸ਼੍ਰੀ ਅਕਾਲ ਜੀ ਐਨ
2: ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਭੱਟੀ ਸਾਹਿਬ ਮੈਂ ਪੁੱਛਣਾ ਸੀ ਵੀ ਜਿਹੜੇ ਹੁਣ ਆਮ ਆਦਮੀ ਪਾਰਟੀ ਟਿਕਟਾਂ 40% ਕੱਟ ਰਹੀ ਆ ਜਿਵੇਂ ਹਨਾ ਜੀ ਜੇ ਉਹਨਾਂ ਉਹ ਜੇ ਹੁਣ ਬਗਾਵਤ ਨਾ ਕਰਨ ਜਿਹਨਾਂ ਨੂੰ ਟਿਕਟਾਂ ਨੀ ਮਿਲਣਗੀਆਂ ਉਹ ਫਿਰ ਇਹਨਾਂ ਨੂੰ ਹਾਰਨ ਚ ਘਾਟਾ ਨੀ ਹਾਰਨ ਚ ਸੰਗਾਜ ਨੀ ਕਰਨਗੇ ਕਿਉਂਕਿ ਜੇ ਉਹਨਾਂ ਨੇ ਆਪ ਲੜੀਆਂ ਚੋਣਾਂ ਇਹਨਾਂ ਦੀਆਂ ਵੋਟਾਂ ਉਹ ਲੈ ਜਾਣਗੇ ਕਿਉਂਕਿ ਉਹਨਾਂ ਦੇ ਆਪਣੇ ਵੀ ਤਾਂ ਬਣੀ ਹੋਣੀ ਆ ਲੋਕਾਂ ਨਾਲ ਪਲੀਜ਼ ਦੱਸੋਗੇ ਸਰ ਤੁਹਾਡੇ ਕੀ ਵਿਚਾਰ ਆ ਥੈਂਕ ਯੂ ਮੈਂ ਆਪਦੀ ਹੱਥ ਹੁੰਦਾ ਜੀ
0: ਸਰ ਇਹ ਕਿਹਾ ਰਾਈਆਂ ਵਾਕਈ ਤੁਹਾਡੀ ਗੱਲ ਠੀਕ ਹੈ ਲਗਾਈਆਂ ਜਾ ਰਹੀਆਂ ਕਿ 40 ਦੇ ਕਰੀਬ ਕਿਉਂਕਿ ਬਹੁਤ ਸਾਰੇ ਚੈਨਲਾਂ ਨੇ ਪਹਿਲਾਂ ਵੀ ਇਹ ਖ਼ਬਰ ਪ੍ਰਸਾਰਿਤ ਕੀਤੀ ਸੀ ਕਿ ਆਮ ਆਦਮੀ ਪਾਰਟੀ ਆਪਣੇ 40 ਦੇ ਕਰੀਬ ਜਿਹੜੇ ਉਹਨਾਂ ਦੇ MLA ਨੇ ਉਹਨਾਂ ਨੂੰ ਬਦਲਣ ਜਾ ਰਹੀ ਹੈ ਇਹਦੀ ਇੱਕ ਮਿਸਾਲ ਸਾਨੂੰ ਕੱਲ੍ਹ ਹੀ ਮਿਲ ਗਈ ਸੀ ਜਦੋਂ ਅਨਮੋਲ ਗਗਨਮਾਲ ਜਿਹੜੀ ਖਰੜ ਤੋਂ ਸਾਡੀ MLA ਹੈ ਉਹਦੀ ਥਾਂ ਤੇ ਪਰਮਿੰਦਰ ਸਿੰਘ ਗੋਲਡੀ ਨੂੰ ਹਲਕਾ ਇੰਚਾਰਜ ਜਗਾਇਆ ਗਿਆ ਯਾਨੀ ਲੱਗਦਾ ਹੈ ਕਿ ਅਨਮੋਲ ਗਗਨਮਾਨ ਦੀ ਟਿਕਟ ਕੱਟੀ ਜਾਏਗੀ ਇਸੇ ਤਰ੍ਹਾਂ ਇਹ ਸਿਲਸਿਲਾ ਜੇ ਜਾਰੀ ਰਿਹਾ ਤਾਂ ਜਿੱਦਾਂ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਸੀ 40 ਦੇ ਕਰੀਬ ਜੇ 40 ਦੇ ਘੱਟੋ ਘੱਟ 30-32 ਤਾਂ ਜ਼ਰੂਰ ਸੀਟਾਂ ਚੇਂਜ ਹੋਣਗੀਆਂ ਤੇ ਜਿੱਥੋਂ ਤੱਕ ਤੁਸੀਂ ਇਹ ਵਿਚਾਰ ਪ੍ਰਗਟ ਕੀਤਾ ਕਿ ਉਹਦੇ ਨਾਲ ਪਾਰਟੀ 'ਚ ਥੋੜ੍ਹੀ ਦੁਵਿਧਾ ਪੈਦਾ ਹੋ ਸਕਦੀ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਇਹ ਕੰਮ ਹੋ ਵੀ ਸਕਦਾ ਪਰ ਕਿਉਂਕਿ ਇਸ ਵੇਲੇ ਮਾਹੌਲ ਜਿਹੜਾ ਪਾਰਟੀ ਦੇ ਹੱਕ 'ਚ ਬਣਿਆ ਹੋਇਆ ਪਾਰਟੀ ਨੂੰ ਲੱਗਦਾ ਕਿ ਅਸੀਂ 27 ਦੀਆਂ ਚੋਣਾਂ ਜਿੱਤ ਰਹੇ ਹਾਂ ਇਸ ਕਰਕੇ ਉਹ ਇਸ ਜਿਹੜੀ ਬਗਾਵਤ ਹੈ ਉਹਨੂੰ ਦਬਾਉਣ ਦੇ ਰੌਂ ਵਿੱਚ ਹੋਏਗੀ
1: ਜੀ ਅਗਲੀ ਕਾਲ ਆ 4693 ਨੰਬਰ ਸਤਿ ਸ਼੍ਰੀ ਅਕਾਲ ਜੀ
3: ਪਹਿਲਾਂ ਆਮ ਆਦਮੀ ਪਾਰਟੀ ਚੰਗੀ ਪਿੱਛੇ ਛੱਡ ਕੇ ਤਾਂ ਉਹਨਾਂ ਨੂੰ ਨਾਰਾਜ਼ ਹੋ ਕੇ ਚੱਲ ਗਿਆ ਫਿਰ ਹੁਣ ਇੱਧਰ ਜਾ ਰਹੇ ਇਹਦੇ ਬਾਰੇ ਕੀ ਗੱਲ ਹੋਗੀ ਥੈਂਕ ਯੂ ਜੀ
1: ਸੋ ਅੰਮ੍ਰਿਤਪਾਲ ਦੀ ਪਾਰਟੀ ਤੇ ਫੂਲਕਾ ਸਾਹਿਬ ਦੋ ਕੁਐਸਚਨ ਨੇ ਇਹਨਾਂ ਦੇ ਜੀ
0: ਦੋ ਕੁਐਸਚਨ ਹੈ ਇੱਕ ਤਾਂ ਦੇਖੋ ਜੀ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਅਕਾਲੀ ਦਲ ਵਾਰਸ ਪੰਜਾਬ ਦੇ ਉਹ ਆਮ ਆਦਮੀ ਪਾਰਟੀ ਵਾਸਤੇ ਇੱਕ ਵੱਡੀ ਚੁਣੌਤੀ ਬਣਿਆ ਹੋਇਆ ਇਹਦੇ 'ਚ ਕੋਈ ਸ਼ੱਕ ਨਹੀਂ ਕਿਉਂਕਿ ਤਰਨ ਤਾਰਨ ਖਡੂਰ ਸਾਹਿਬ ਦਾ ਜਿਹੜਾ ਹਲਕਾ ਹੈ ਉੱਧਰ ਜੇ ਆਪਾਂ ਫਰੀਦਕੋਟ ਏਰੀਆ ਲਾ ਲਈਏ ਫਿਰੋਜ਼ਪੁਰ ਲਾ ਲਈਏ ਤੇ ਇੱਧਰ ਮਾਝੇ ਦੀਆਂ ਕੁਝ ਸੀਟਾਂ ਤੇ ਜ਼ਰੂਰ ਅਸਰ ਅੰਦਾਜ਼ ਹੋਏਗਾ ਇਹਦੇ 'ਚ ਕੋਈ ਸ਼ੱਕ ਨਹੀਂ ਬਾਕੀ ਜਿਹੜੀ ਅਰਕੀ ਬਾਬਾ ਬਕਾਲਾ ਸਾਹਿਬ ਦੀ ਰੈਲੀ ਸੀਗੀ ਰੱਖਣ ਪੁੰਨਿਆ ਦੇ ਮੇਲੇ ਤੇ ਉੱਥੇ ਵਾਰਸ ਪੰਜਾਬ ਦੀ ਸਟੇਜ ਤੋਂ ਉਹਨਾਂ ਨੇ ਆਪ ਐਲਾਨ ਕੀਤਾ ਕਿ ਅਸੀਂ ਸਰਕਾਰ ਬਣਾਉਣ ਦੀ ਸਥਿਤੀ ਵਿੱਚ ਤਾਂ ਨਹੀਂ ਹੋਵਾਂਗੇ ਪਰ ਅਸੀਂ ਅਕਾਲੀ ਦਲ ਨੂੰ ਅੱਗੇ ਬਿਲਕੁਲ ਨਿਆਣ ਦੇਵਾਂਗੇ ਇਹ ਉਹਨਾਂ ਦੇ ਆਪਣੇ ਬਿਆਨ ਸੀਗੇ ਦੂਜੀ ਗੱਲ ਤੁਸੀਂ ਫੂਲਕਾ ਸਾਹਿਬ ਦੀ ਕੀਤੀ ਫੂਲਕਾ ਸਾਹਿਬ ਤੇ ਸਿਰਫ ਤੁਹਾਨੂੰ ਹੀ ਨਹੀਂ ਹੈਰਾਨਗੀ ਇੱਕ ਆਮ ਜਿਹੜਾ ਪੰਜਾਬੀ ਹੈ ਜਿਹੜਾ ਪੰਜਾਬ ਨੂੰ ਪਿਆਰ ਕਰਨ ਵਾਲਾ ਉਹਨੂੰ ਵੀ ਇਹ ਸਮਝ ਲੱਗਦੀ ਕਿ ਉਹ ਚੰਗੇ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਜਦੋਂ ਲੱਗਦਾ ਕਿ ਇੱਕ ਭਾਰਤੀ ਜਨਤਾ ਪਾਰਟੀ ਇੱਕ ਡੁੱਬਦਾ ਜਹਾਜ਼ ਹੈ ਜਦੋਂ ਪੰਜਾਬ 'ਚ ਕਦੀ ਵੀ ਮਾਨਤਾ ਨਹੀਂ ਮਿਲ ਸਕਦੀ ਕਿਉਂ ਉਸ ਪਾਰਟੀ ਸ਼ਾਮਿਲ ਹੋਇਆ ਤੇ ਆਮ ਆਦਮੀ ਪਾਰਟੀ ਦੇ ਵਿਰੁੱਧ ਗੱਲਾਂ ਕਰ ਰਹੇ
1: ਅਗਲੀ ਕਾਲ 8418 ਨੰਬਰ ਸਤਿ ਸ਼੍ਰੀ ਅਕਾਲ ਜੀ
4: ਸਤਿ ਸ਼੍ਰੀ ਅਕਾਲ ਜੀ ਆਪਣੇ ਮੈਂ ਗੱਲ ਕਰਨੀ ਸੀ ਭਾਜੀ ਨੇ ਵੀ ਪਹਿਲਾਂ ਗੱਲ ਕਰਕੇ ਗਏ ਆ ਬਈ 40 MLA ਦੀਆਂ ਟਿਕਟਾਂ ਕੱਟੀਆਂ ਜਾਣੀਆਂ ਜੇ ਉਹ ਕੱਲ ਨੂੰ ਖੜਨਗੇ ਤਾਂ ਨੁਕਸਾਨ ਨਾ ਹੋਊ ਨੁਕਸਾਨ ਤਾਂ ਇਹਨਾਂ ਨੂੰ ਓਦਾਂ ਹੀ ਹੋਣਾ ਚਾਹੇ ਉਹ ਯਾਦ ਖੜ ਜਾਣ ਚਾਹੇ ਏਡਾ ਟਿਕਟਾਂ ਜਿਹੜੀਆਂ ਮਿਲੀਆਂ ਸੀ ਉਹਨਾਂ ਖੜ ਜਾਣ ਇਹਨਾਂ ਦੇ 92 MLA ਹੁੰਦਾ ਕਿਸੇ ਨੇ ਪਿੰਡਾਂ 'ਚ ਵੰਡ ਨੀ ਦੇਣਾ।
1: ਤੁਹਾਨੂੰ ਕੀ ਲੱਗਦਾ ਕਿਹੜੇ ਕਿਹੜੇ ਏਦਾਂ ਦੇ ਮੁੱਦੇ ਨੇ ਬਾਈ ਜੀ ਜਿਹਨੂੰ ਤੁਹਾਨੂੰ ਲੱਗਦਾ ਵੀ ਇਹ ਨੁਕਸਾਨ ਕਰ ਰਹੇ ਨੇ?
4: ਇਹਨਾਂ ਨੇ ਕੰਮ ਪੰਜਾਂ ਸਾਲਾਂ ਚ ਮੈਨੂੰ ਸਾਢੇ ਚਾਰ ਸਾਲ ਹੋ ਚੱਲੇ, ਦੱਸ ਦੋ ਕਿਹੜਾ ਕੀਤਾ ਹਨਾ। ਪਹਿਲੀਆਂ ਗੌਰਮੈਂਟਾਂ ਵੀ ਆਈਆਂ ਕਾਂਗਰਸ ਅਕਾਲੀ, ਇਹ ਤਾਂ ਉਹਨਾਂ ਨੂੰ ਵੀ ਟੱਪ ਆਇਆ।
1: ਜਦ ਨਸ਼ਿਆਂ ਵਿਰੁੱਧ ਵੀ ਹੋਇਆ ਗਾ, ਪੈਸੇ ਵੀ ਜਿਹੜੇ ਦਿੱਤੇ ਸੀ ਉਹ ਵੀ ਆ, ਬਿਜਲੀ ਵੀ ਫ੍ਰੀ ਕੀਤੀ ਆ, ਉਹ ਤਾਂ ਕਹਿੰਦੇ ਅਸੀਂ ਸਾਰੇ ਵਾਅਦੇ ਪੂਰੇ ਕੀਤੇ।
4: ਨਹੀਂ ਨਹੀਂ ਭਾਜੀ, ਤੁਸੀਂ ਮੈਨੂੰ ਅੱਗੇ ਗੱਲ ਦਾ ਜਵਾਬ ਦੇਵੋ। ਮੈਂ ਪੈਸੇ ਕਿਸੇ ਤੋਂ ਲੈ ਕੇ ਆਧਾਰੇ ਤੁਹਾਨੂੰ ਵੰਡੀ ਜਾਂਦਾ ਤਾਂ ਕੀ ਗੱਲ, ਬਹੁਤ ਵਧੀਆ ਗੱਲ ਆ। ਪੰਜਾਬ ਸਰਕਾਰ ਜਾ ਚੜਾ ਚੜਾ ਕੇ ਜਿੰਨੇ ਮਰਜ਼ੀ ਵੰਡੀ ਜਾਓ।
1: ਭੱਟੀ ਸਾਹਿਬ ਕੀ ਕਹਿਣਾ ਚਾਹੋਗੇ? ਇਹ ਕਹਿੰਦੇ ਕਿ ਜਿਹੜੇ ਉਹਨਾਂ ਦੇ ਕੀਤੇ ਵਾਅਦੇ ਸੀ ਉਹ ਮੁੱਦਿਆਂ ਤੇ ਘਿਰ ਸਕਦੀ ਆ, ਤੁਸੀਂ ਕਿਵੇਂ ਦੇਖਦੇ
0: ਸਰ? ਇਸ ਤਰ੍ਹਾਂ ਹੈ, ਜਿਸ ਤਰ੍ਹਾਂ ਮੇਰੇ ਵੀਰ ਜੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕੁਛ ਨਹੀਂ ਕੀਤਾ, ਇਹਨਾਂ ਦੀ ਇਸ ਗੱਲ ਤੇ ਕੋਈ ਵੀ ਸਹਿਮਤ ਨਹੀਂ ਹੋਊਗਾ, ਕਿਉਂਕਿ ਪੰਜਾਬ ਦੇ ਲੋਕ ਇਸ ਵੇਲੇ ਸਭ ਤੋਂ ਪਹਿਲਾਂ ਤੇ 90% ਲੋਕਾਂ ਦੇ ਬਿਜਲੀ ਦੇ ਬਿੱਲ ਜਿਹੜੇ ਜ਼ੀਰੋ ਆ ਰਹੇ ਆ, ਉਹਨਾਂ ਨੂੰ ਇਹਦੇ ਨਾਲ ਕੋਈ ਤਾਲੁਕ ਨਹੀਂ ਕਿ ਸਰਕਾਰ ਕਰਜ਼ਾ ਲੈ ਰਹੀ ਹੈ। ਕਿਉਂਕਿ ਇੱਕ ਆਮ ਜਿਹੜਾ ਬੰਦਾ, ਕਿਉਂਕਿ ਸਰਕਾਰਾਂ ਦੇ, ਇੱਕ ਵਾਰੀ ਤੁਹਾਨੂੰ ਯਾਦ ਹੋਏਗਾ ਭਗਵੰਤ ਮਾਨ ਸਾਹਿਬ ਨੇ ਵੀ ਕਿਹਾ ਸੀ ਕਿ ਜਿਹੜੇ ਕਰਜ਼ੇ ਆ ਉਹ ਤੇ ਸਾਰੀਆਂ ਸਰਕਾਰਾਂ ਲੈਂਦੀਆਂ ਤੇ ਅਸੀਂ ਕਿਹੜਾ ਮੋੜਨਾ। ਜਿਹੜੇ ਕੇਂਦਰ ਸਰਕਾਰ ਨੇ ਕਰਜ਼ੇ ਵਰਲਡ ਬੈਂਕ ਤੋਂ ਲਏ ਆ ਉਹਨਾਂ ਨੇ ਕਿਹੜੇ ਮੋੜਨੇ, ਠੀਕ ਹੈ ਨਾ ਜੀ। ਚਲੋ ਆਪਾਂ ਇੰਨੀ ਬਹਿਸ ਨਹੀਂ ਪੈਂਦੇ, ਸਿਰਫ ਸਿੰਪਲ ਗੱਲ ਇਹ ਕਰਦੇ ਹਾਂ ਕਿ ਆਮ ਲੋਕਾਂ ਨੂੰ ਜਿਹੜੀਆਂ ਸੁੱਖ ਸਹੂਲਤਾਂ ਇਸ ਵੇਲੇ ਮਿਲ ਰਹੀ ਹੈ, ਬਿਜਲੀ ਦੇ ਬਿੱਲ ਮਾਫ ਨੇ, ਔਰਤਾਂ ਦੇ ਖਾਤਿਆਂ ਚ 1000-1000 ਰੁਪਇਆ ਆ ਰਿਹਾ, ਬਜ਼ੁਰਗਾਂ ਨੂੰ ਤੀਰਥ ਯਾਤਰਾ ਕਰਾਈ ਜਾ ਰਹੀ ਹੈ, ਇਹਨਾਂ ਗੱਲਾਂ ਤੋਂ ਕੋਈ ਇਨਕਾਰ ਨਹੀਂ ਕੀਤਾ। ਪਾਣੀ ਟੇਲਾਂ ਤੱਕ ਪਹੁੰਚ ਰਿਹਾ, ਜਿਵੇਂ ਬਿਜਲੀ ਮਿਲ ਰਹੀ ਹੈ, ਕਿਸਾਨਾਂ ਨੂੰ ਪੁੱਛ ਕੇ ਦੇਖੋ ਜਿਵੇਂ ਬਿਜਲੀ ਮਿਲ ਰਹੀ ਹੈ। ਸੋ ਸਾਰੇ ਵਰਗ ਦੇਖੋ, ਕਈ ਹਰ ਵਰਗ ਚ ਕੋਈ ਨਾ ਕੋਈ ਲੋਕਾਂ ਤੇ ਹੁੰਦੇ ਜਿਹੜੇ ਅਸੰਤੁਸ਼ਟ ਹੁੰਦੇ ਆ, ਸਾਰਿਆਂ ਨੂੰ ਕਦੀ ਖੁਸ਼ ਨਹੀਂ ਕੀਤਾ ਜਾ ਸਕਦਾ, ਪਰ ਓਵਰਆਲ ਜੇ ਆਪਾਂ ਦੇਖਿਆ ਜਾਵੇ ਕਿ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਚੰਗੀ ਹੈ ਤੇ ਆਉਣ ਵਾਲੇ ਸਮੇਂ ਚ ਇਹ ਵਧੀਆ ਕਾਰਗੁਜ਼ਾਰੀ ਦਿਖਾਏਗੀ।
1: ਦੋ ਮੇਰੇ ਵੀ ਕੁਐਸਚਨ ਨੇ ਦੋਸਤੋ, ਆਖਰੀ 3-4 ਮਿੰਟ ਨੇ, ਜੇ ਤੁਸੀਂ ਭੱਟੀ ਸਾਹਿਬ ਨਾਲ ਕੋਈ ਵੀ ਗੱਲਬਾਤ ਕਰਨੀ ਚਾਹੁੰਦੇ ਹੋ, ਆਖਰੀ 3-4 ਮਿੰਟ ਨੇ, ਤਾਂ ਸਟੂਡੀਓ ਦਾ ਨੰਬਰ ਆ 416-233-7368, 416-233-7368 ਤੇ ਕਾਲ ਕਰ ਸਕਦੇ ਹੋ, 416-233-7368। ਭੱਟੀ ਸਾਹਿਬ, ਇੱਕ ਤਾਂ ਯੁੱਧ ਨਸ਼ਿਆਂ ਵਿਰੁੱਧ ਇਹ ਮੁਹਿੰਮ ਨੂੰ ਕਿਵੇਂ ਦੇਖਦੇ ਹੋ? ਬਹੁਤ ਲੋਕ ਕਹਿੰਦੇ ਕਿ ਸੱਚੀ ਸਖਤਾਈ ਹੋਈ ਸੀ, ਗਰਾਊਂਡ ਲੈਵਲ ਤੇ ਦਿਖੀ ਆ, ਕੁਝ ਲੋਕ ਕਹਿੰਦੇ ਸੀ ਇਹ ਇੱਕ ਦਿਖਾਵਾ ਗਾ, ਨੰਬਰ ਇੱਕ। ਤੇ ਨੰਬਰ ਟੂ, ਜਿਹੜਾ ਮੁਲਾਜ਼ਮ ਮਹਿਕਮਾ ਉਹ ਕੀ ਸਰਕਾਰਾਂ ਤੋਂ ਖੁਸ਼ ਹੈ ਜੀ?
0: ਦੇਖੋ ਜੀ, ਤੁਹਾਡੀ ਪਹਿਲੀ ਗੱਲ ਹੈ ਯੁੱਧ ਨਸ਼ਿਆਂ ਵਿਰੁੱਧ, ਇਹਦੇ ਚ ਨੋ ਡਾਊਟ ਕਿ ਅਸੀਂ ਬਹੁਤ ਵਧੀਆ ਕੰਮ ਕੀਤਾ ਜਿਹੜੀ ਪੰਜਾਬ ਸਰਕਾਰ ਹੈ। ਪੰਜਾਬ ਸਰਕਾਰ ਨੇ ਜਿਹੜੇ ਆਪਣੇ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਆ, ਬਹੁਤ ਸਾਰੇ ਜਿਹੜੇ ਨਸ਼ਾ ਸਮਗਲਰ ਸੀਗੇ, ਹਾਲਾਂਕਿ ਬਹੁਤ ਜਿਹੜੇ ਵੱਡੇ ਮਗਰਮੱਛ ਹੈ ਉਹਨਾਂ ਨੂੰ ਫੜਨ 'ਚ ਅਸੀਂ ਕਾਮਯਾਬ ਨਹੀਂ ਰਹੇ, ਪਰ ਪੰਜਾਬ ਸਰਕਾਰ ਨੇ ਬਹੁਤ ਸਾਰੇ ਜਿਹੜੇ ਥੱਲੇ ਦੇ ਨਸ਼ਾ ਵੇਚਦੇ ਸੀਗੇ ਉਹਨਾਂ ਨੂੰ ਫੜ ਕੇ ਕਾਬੂ ਕੀਤਾ, ਤੇ ਜਿਹੜੀ ਨਸ਼ਿਆਂ ਦੀ ਚੇਨ ਹੈ ਉਹਨੂੰ ਤੋੜਿਆ, ਉਹਦਾ ਹੱਲ ਸਿੱਟਾ ਇਹ ਨਿਕਲਿਆ ਕਿ ਜਿਹੜਾ ਨਸ਼ਾ ਮਿਲਣਾ ਇਹ ਆਮ ਲੋਕ ਵੀ ਦੱਸਦੇ ਆ ਕਿ ਬੜਾ ਔਖਾ ਹੋ ਗਿਆ। ਈਵਨ ਜਿਹੜੇ ਲੋਕਾਂ ਦੀ ਜੇਬ 'ਚ ਅਫੀਮ ਪਈ ਹੁੰਦੀ ਸੀ ਉਹ ਵੀ ਕਈ ਵਾਰੀ ਸੱਜਣ ਮਿੱਤਰ ਮਿਲਦੇ ਆ, ਉਹ ਯਾਰ ਹੁਣ ਤਾਂ ਬਹੁਤ ਔਖਾ ਹੋ ਗਿਆ, ਨਹੀਂ ਮਿਲਦੀ। ਇਹ ਨਹੀਂ ਮਿਲਦੀ ਇਹਦਾ ਮਤਲਬ ਅਸਰ ਤਾਂ ਹੋਇਆ, ਜੇ ਆਪਾਂ ਇਹ ਕਹੀਏ ਕਿ ਬਿਲਕੁਲ ਅਸਰ ਨਹੀਂ ਹੋਇਆ ਇਹ ਬਿਲਕੁਲ ਗਲਤ ਹੈ। ਯੁੱਧ ਨਸ਼ਿਆਂ ਵਿਰੁੱਧ ਅਸੀਂ ਜੇ ਭਾਵੇਂ ਜੇ 100% ਕਾਮਯਾਬੀ ਨਹੀਂ ਹੋਈ ਤੇ 70-80% ਜ਼ਰੂਰ ਕਾਮਯਾਬ ਹੋਈ ਹੈ। ਦੂਜੀ ਗੱਲ ਜਿਹੜੀ ਤੁਸੀਂ ਕਰ ਰਹੇ ਹੋ, ਜਿਹੜੇ ਸਾਡੇ ਮੁਲਾਜ਼ਮ ਸਾਥੀ ਨੇ ਉਹ ਖੁਸ਼ ਨੇ ਕਿ ਨਹੀਂ? ਦੇਖੋ ਜੀ, ਮੁਲਾਜ਼ਮ ਬੜੀ ਦੇਰ ਤੋਂ ਸੰਘਰਸ਼ ਕਰ ਰਹੇ ਕਿ 18% DA ਮਿਲਣਾ ਚਾਹੀਦਾ, ਕਿਉਂਕਿ ਕੇਂਦਰ ਸਰਕਾਰ ਦਾ ਇਸ ਵੇਲੇ 60% ਹੈ ਤੇ ਪੰਜਾਬ ਸਰਕਾਰ ਨੂੰ 42% ਮਿਲ ਰਿਹਾ। ਨੋ ਡਾਊਟ ਇਹ 'ਚ ਕੋਈ ਸ਼ੱਕ ਨਹੀਂ, ਕਿਉਂਕਿ ਪਹਿਲੇ 5-7-10 ਸਾਲ ਪਹਿਲਾਂ ਜੇ ਆਪਾਂ ਦੇਖੀਏ ਤੇ ਕੇਂਦਰ ਸਰਕਾਰ ਦੇ ਬਰਾਬਰ ਹੀ 2-3 ਦਿਨ ਬਾਅਦ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ ਵੀ ਸੇਮ DA ਮਿਲਦਾ ਸੀ। ਹੁਣ ਇਸ ਸਰਕਾਰ ਦੀ ਕੋਈ ਮਜਬੂਰੀ ਰਹੀ ਹੋਏਗੀ ਜਾਂ ਕੋਈ ਘੌਲ ਹੋ ਗਈ ਜਾਂ ਕਿਸੇ ਲੈਵਲ ਤੇ ਅਧਿਕਾਰੀ ਪੱਧਰ ਤੇ ਕੋਈ ਗੜਬੜ ਹੋਈ ਹੈ ਜਾਂ ਅਧਿਕਾਰੀਆਂ ਨੇ ਸਰਕਾਰ ਨੂੰ ਹਨੇਰੇ 'ਚ ਰੱਖਿਆ, ਪਤਾ ਨਹੀਂ ਕੀ ਹੋਇਆ, ਇਹ ਜਿਹੜਾ ਗੈਪ ਵੱਧਦਾ 18% ਤੇ ਪਹੁੰਚ ਗਿਆ। ਮੁਲਾਜ਼ਮਾਂ ਦੀ ਇਹ ਮੰਗ ਬਿਲਕੁਲ ਹੱਕੀ ਹੈ, ਪਰ ਪੰਜਾਬ ਸਰਕਾਰ ਇਹ ਇਸ ਗੱਲ ਨੂੰ ਡਿਫੈਂਡ ਕਰੀਏ ਕਿ 18% ਅਸੀਂ ਨਹੀਂ ਦੇ ਸਕਦੇ ਆਪਣੇ ਮਾਲੀ ਹਾਲਾਤ ਨੂੰ ਦੇਖਦਿਆਂ। ਹਾਈ ਕੋਰਟ ਨੇ ਹਾਲਾਂਕਿ ਫੈਸਲਾ ਦਿੱਤਾ ਸੀ ਕਿ 15 ਦਿਨ ਦੇ ਅੰਦਰ ਅੰਦਰ DA ਦਿਓ, ਤੇ ਜਿਹੜੇ ਪੰਜਾਬ ਸਰਕਾਰ ਹੈ ਇਸ ਦੇ ਵਿਰੁੱਧ ਹੁਣ ਸੁਪਰੀਮ ਕੋਰਟ ਚਲੀ ਗਈ ਹੈ। ਉੱਥੇ ਜਾ ਕੇ ਆਪਾਂ ਕੱਲ ਵੀ ਖਬਰਾਂ 'ਚ ਜ਼ਿਕਰ ਕੀਤਾ ਸੀ, ਪੰਜਾਬ ਸਰਕਾਰ ਨੇ ਇਹ ਅਪੀਲ ਲਈ ਹੈ ਕਿ ਜਿਹੜੀ ਸਾਡੀ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੀ ਤਨਖਾਹ ਹਾਲੇ ਵੀ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਨਾਲੋਂ ਵੱਧ ਹੈ, ਹਾਲਾਂਕਿ ਉਹ 60% DA ਲੈ ਰਹੇ ਤੇ ਅਸੀਂ 42% ਲੈ ਰਹੇ ਹਾਂ, ਫਿਰ ਵੀ ਕਈ ਜਿਹੜੇ ਕੈਡਰ ਨੇ ਉਹਨਾਂ ਦੀ ਤਨਖਾਹ ਵੱਧ ਹੈ। ਇਸ ਕਰਕੇ ਅਸੀਂ 18% ਨਹੀਂ ਦੇ ਸਕੇ। ਹਾਂ, ਇਹ ਕੁਛ ਨਾ ਕੁਛ ਵਾਧਾ ਘਾਟਾ ਕਰਕੇ ਅਲਟੀਮੇਟਲੀ ਸਰਕਾਰ ਜੇ 5-7-10% ਦੇ ਦਿੰਦੀ ਹੈ, ਉਹਦੇ ਨਾਲ ਮੁਲਾਜ਼ਮ ਵੀ ਖੁਸ਼ ਹੋਣਗੇ ਤੇ ਉਹਨਾਂ ਦਾ ਜਿਹੜਾ ਗੈਪ ਹੈ ਉਹ ਵੀ ਘੱਟ ਜਾਏਗਾ।
1: ਆਖਰੀ ਦੋ ਕਾਲਰ ਨੇ ਸਾਡੇ ਕਾਲਰ ਦੀ, ਇਸ ਤੋਂ ਬਾਅਦ ਪੱਟੀ ਸਾਹਿਬ ਤੋਂ ਇਜਾਜ਼ਤ ਲਵਾਂਗੇ। 8777 ਨੰਬਰ ਆ ਜੀ, ਸਤਿ ਸ੍ਰੀ ਅਕਾਲ ਜੀ।
5: ਸਤਿ ਸ੍ਰੀ ਅਕਾਲ ਭਾਜੀ, ਬਹੁਤ ਵਧੀਆ ਪ੍ਰੋਗਰਾਮ। ਤੇ ਵੇਖੋ ਭਗਵੰਤ ਮਾਨ ਦੀ ਮੈਨੂੰ ਇੱਕ ਗੱਲ ਬੜੀ ਵਧੀਆ ਲੱਗੀ, ਉਹਨੇ ਜਿਹੜਾ ਪਾਣੀ ਨਾ ਧਰਤੀ ਦੇ ਥੱਲੇ ਜਾ ਰਿਹਾ ਸੀ ਉਹਨੇ ਪਾਣੀ ਭਜਾ ਦਿੱਤਾ ਜੀ, ਪੈਲੀਆਂ ਪੈ ਰਹੀ ਸੀ ਉਹਦੇ ਵਿੱਚ ਖਿਲਾ ਕੇ ਜੋ ਵੀ ਕੁਛ ਆ। ਹਾਂਜੀ, ਬਾਕੀ ਉਹਨੇ ਆਪਣੀ ਕਰਪਸ਼ਨ ਨੀ ਨੀ ਕੀਤੀ ਜਾਂ ਕਿਸ ਤਰ੍ਹਾਂ ਕਹਿ ਲਓ। ਤੇ ਬਾਕੀ ਫੂਲਕਾ ਸਿੰਘ ਨੇ ਹੈਰਾਨ ਹੀ ਕਰਤਾ ਜੀ, ਇਹਨੇ ਇਹਨੂੰ ਪਤਾ ਨੀ ਲੱਗਾ ਵੀ ਬੀਜੇਪੀ ਉਹ ਪਾਰਟੀ ਆ ਜਿਹੜੇ ਕਿਸਾਨਾਂ ਦੇ ਨੇ ਉਹ ਹਾਲਾਤ ਕੀਤੇ, ਮਾਈ ਕਾਤਲਾਨਾ ਹਮਲੇ ਕੀਤੇ ਦੇ, ਇੰਨੇ ਆਪਣੇ ਕਿਸਾਨਾਂ ਦੇ ਵਾੜ ਇਹੋ ਜਿਹੀ ਲਾਤੀ ਵੀ ਕਿ ਜਿਵੇਂ ਦੂਜੇ ਦੇਸ਼ ਦੀ ਕੋਈ ਮਿਲਟਰੀ ਆ ਗਈ ਆ ਤੇ ਕਿੱਲ ਲਾ ਲੇ ਜਾਂ ਕਿਸ ਤਰ੍ਹਾਂ ਕਹਿ ਲਓ ਵੱਡੇ ਵੱਡੇ ਡੇਂਜਰਸ ਚੀਜ਼ਾਂ ਤੁਹਾਨੂੰ ਪਤਾ ਹੀ ਆ ਬਾਹਰ ਤੇ ਕਰ ਰਿਹਾ ਸੀ। ਇਹਦੇ ਬਾਅਦ ਦੱਸੇ ਫੂਲਕਾ ਸਿੰਘ ਨੂੰ ਦਬਾਅ ਆ ਕੋਈ ਜੀ?
1: ਓਕੇ, ਇਹ ਵੀ ਅਗਲਾ ਕੁਐਸਚਨ ਮੈਂ ਨਾਲ ਹੀ ਲੈ ਲਵਾਂਗਾ। ਜਤਿੰਦਰ ਸਿੰਘ ਜੀ, ਸਤਿ ਸ੍ਰੀ ਅਕਾਲ।
6: ਹਾਂਜੀ ਭਾਜੀ, ਸਤਿ ਸ੍ਰੀ ਅਕਾਲ
1: ਜੀ।
6: ਭਾਜੀ ਮੈਂ ਵੀ ਆਪਣਾ ਇਨਪੁਟ ਪਾਉਣਾ ਚਾਹੁੰਦਾ ਭਾਜੀ। ਹੁਣ ਇਸ ਟਾਈਮ ਲੱਗ ਰਿਹਾ ਵੀ ਆਮ ਆਦਮੀ ਪਾਰਟੀ ਜਾ ਸਕਦੀ, ਭੱਟੀ ਸਾਹਿਬ ਤੁਸੀਂ ਕੋਰਟ ਥੋੜਾ ਲੱਗਣ ਦਿਓ ਫਿਰ ਦੇਖਿਓ। ਤੇ ਓਪੋਜੀਸ਼ਨ ਵਿੱਚ ਨਾ ਜੇ ਰਾਹੁਲ ਗਾਂਧੀ ਨੂੰ ਥੋੜਾ ਜਿਹਾ ਕੋਈ ਪਰਮਾਤਮਾ ਦਾ ਸਬੂਤੀ ਦੇਵੇ ਥੋੜਾ ਜਿਹਾ ਮਾਈਨਰ, ਤੇ ਜੇ ਕੋਈ ਲੀਡਰ ਉਹ ਵਧੀਆ ਜਿਹਾ ਲੈ ਕੇ ਆ ਜਾਵੇ, ਚਾਹੇ ਨਵਜੋਤ ਸਿੱਧੂ ਵਰਗਾ ਜਿਹੜਾ ਇਹਨਾਂ ਦੀਆਂ ਧੱਜੀਆਂ ਉਡਾ ਦੇਵੇ, ਮੈਂ ਕਹਿੰਦਾ ਨੇਰੀ ਨੂਰੀ ਸਾਰੀ ਪੱਟ ਦੂ ਆ ਕੇ ਤੇ ਇਹਨਾਂ ਨੂੰ ਜਵਾਬ ਨੀ ਆਉਣਾ। ਕਿਉਂਕਿ ਜਿਹੜਾ ਸਪੀਕਰ ਆਪ ਹੀ ਕਹਿ ਰਿਹਾ ਵੀ ਸਾਡੇ ਕੋਲ ਨਸ਼ੇ ਜਿਹੜੇ ਨਹੀਂ ਰੁਕੇ, ਤੇ ਭਾਜੀ ਜੇ ਪੱਖੇ ਦੀ ਹਵਾ ਤਾਂ ਫ੍ਰੀ ਲੈ ਹੋਊਗੀ ਜੇ ਬੰਦਾ ਬਚੂਗਾ ਉੱਥੇ। ਪਰ ਲਾ ਐਂਡ ਆਰਡਰ ਤਾਂ ਇੰਨੀ ਮਤਲਬ ਕੀ ਖਰਾਬ ਹੋਇਆ ਪਿਆ, ਤੁਹਾਨੂੰ ਵੀ ਤਾਂ ਪੱਟੀ ਸਾਹਿਬ ਪਤਾ ਹੀ ਆ ਨਾ ਕਿ ਵੀ ਪੰਜਾਬ ਦੇ ਵਿੱਚ ਪਿੰਡਾਂ ਵਿੱਚ ਕੀ ਹਾਲਾਤ ਹੈਗੇ ਆ ਨਸ਼ੇ ਦੇ ਤੇ ਲਾ ਐਂਡ ਆਰਡਰ ਦੇ। ਓਪੋਜੀਸ਼ਨ ਸਟਰੋਂਗ ਬਹੁਤ ਜ਼ਰੂਰੀ ਆ, ਕੋਈ ਲੀਡਰ ਆ ਜਾਵੇ ਨਾ ਜੀ ਸਿੱਧੂ ਸਿੱਧੂ ਵਰਗਾ, ਤੇ ਮੈਂ ਕਹਿੰਦਾ ਉਹਨੂੰ ਭਗਵੰਤ ਮਾਨ ਨੂੰ ਤਾਂ ਲੱਭਣਾ ਨਹੀਂ, ਹੁਣ ਕਿੱਥੇ ਆਇਆ ਜੀ, ਤੁਸੀਂ ਦੇਖੀ ਜਾਓ ਕੋਰਟ ਤਾਂ ਲੱਗਣ ਦੋ।
1: ਓਕੇ, ਇੱਕ ਤਾਂ ਥੈਂਕ ਯੂ ਸੋ ਮਚ ਬਾਈ ਜੀ, ਤੇ ਇੱਕ ਤਾਂ ਫੂਲਕਾ ਸਾਹਿਬ ਨੂੰ ਲੈ ਕੇ ਹੀ ਕੁਐਸਚਨ ਸੀਗਾ ਕਿ ਉਹਨਾਂ ਤੇ ਕੋਈ ਦਬਾਅ ਤਾਂ ਨਹੀਂ ਦਿਖ ਰਿਹਾ, ਤੇ ਦੂਜਾ ਬਾਈ ਜਤਿੰਦਰ ਜੀ ਦਾ ਸਵਾਲ ਆ ਕਿ ਆਮ ਆਦਮੀ ਨੂੰ ਕਈ ਵਾਰ ਇਹ ਹੁੰਦਾ ਕਿ ਯਾਰ ਆਪਾਂ ਇਹਨਾਂ ਨੂੰ ਨਹੀਂ ਚੁਣਨਾ, ਚਲੋ ਇਹ ਚੁਣ ਲੈਂਦੇ ਹਾਂ। ਹੁਣ ਜਿਹੜੇ ਦੂਜੀਆਂ ਪਾਰਟੀਆਂ ਨੇ ਜਿੱਥੇ ਸੁਖਬੀਰ ਬਾਦਲ ਦਾ ਵੀ ਵਿਰੋਧ ਹੁੰਦਾ ਦਿਖਾਈ ਦਿੰਦਾ, ਤੇ ਜਿੱਥੇ ਕਿ ਕਾਂਗਰਸ ਦੇ ਵਿੱਚ ਜੇ ਆਪਾਂ ਕਹਿੰਦੇ ਹਾਂ ਕਿ ਭਾਈ ਠੀਕ ਆ, ਉੱਥੇ ਲੀਡਰ ਦਾ ਹੀ ਨਹੀਂ ਪਤਾ ਲੱਗਦਾ ਕਿ ਇਹ ਮੁਖਤਿਆਰੀ ਹੱਥ ਕਿਹਦੇ 'ਤੇ ਆਊਗੀ ਤਾਂ ਕਿਹਨੂੰ ਇਲੈਕਟ ਕਰੀਏ, ਤੇ ਫਿਰ ਉਹ ਸਕੈਟਰ ਹੋ ਕੇ ਤਾਂ ਫਿਰ ਵੋਟਰ ਇੱਦਾਂ ਲੱਗਦਾ ਕਿ ਦੁਬਾਰੇ ਆਮ ਆਦਮੀ ਕੋਲ ਹੀ ਨਾ ਜੇ।
0: ਦੇਖੋ ਜੀ, ਫੂਲਕਾ ਸਾਹਿਬ ਬਾਰੇ ਤੇ ਪਹਿਲਾਂ ਵੀ ਆਪਾਂ ਜ਼ਿਕਰ ਕਰ ਚੁੱਕੇ ਹਾਂ
1: ਜੀ।
0: ਫੂਲਕਾ ਸਾਹਿਬ ਇਹ ਭੁੱਲ ਜਾਂਦੇ ਆ ਕਿ ਜਿਹੜੀ ਇਹ ਬੀਜੇਪੀ ਜਿਹੜੀ ਪਾਰਟੀ ਦੀ ਉਹ ਗੱਲ ਕਰ ਰਹੇ ਆ, 750 ਕਿਸਾਨ ਸ਼ਹੀਦ ਹੋਏ ਆ ਜੀ ਬਾਗਾਂ ਤੇ। ਤੇ ਇਹ ਵੀ ਭੁੱਲ ਗਏ ਨੇ ਕਿ ਜਦੋਂ ਸਾਡੇ ਕਿਸਾਨ ਦਿੱਲੀ ਵੱਲ ਨੂੰ ਕੂਚ ਕਰ ਰਹੇ ਸੀ ਤੇ ਹਰਿਆਣੇ 'ਚ ਜਦੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀ, ਕਿੰਨੇ ਜ਼ੁਲਮ ਉਦੋਂ ਰਸਤੇ 'ਚ ਇਹਨਾਂ ਦੇ ਕੀਤੇ ਗਏ, ਉਹਨਾਂ ਦੇ ਜਿਹੜੀਆਂ ਰਸਤੇ 'ਚ ਟਰੈਕਟਰ ਪੈਂਚਰ ਕਰਨ ਵਾਸਤੇ ਟਰੈਕਟਰ ਅੱਗੇ ਨਾ ਲੱਗਣ ਕਿੰਨ ਠੋਕੇ ਗਏ ਸੀ ਸੜਕਾਂ ਤੇ। ਸੋ ਇਹ ਗੱਲਾਂ ਜਿਹੜੀਆਂ ਭਾਰਤੀ ਜਨਤਾ ਪਾਰਟੀ ਦੇ ਬਿਲਕੁਲ ਅਗੇਂਸਟ ਹੁੰਦੀਆਂ, ਪੰਜਾਬ ਦੇ ਲੋਕ ਬਿਲਕੁਲ ਉਹਨੂੰ ਪਸੰਦ ਨਹੀਂ ਕਰਦੇ। ਤੇ ਦੂਜਾ ਜਤਿੰਦਰ ਭਾਜੀ ਦੀ ਜਿਹੜੀ ਗੱਲ ਸੀਗੀ, ਉਹਨਾਂ ਨੇ ਬਿਲਕੁਲ ਭਗਵੰਤ ਮਾਨ ਦੀਆਂ ਧੱਜੀਆਂ ਉਡਾਉਣ ਦੀ ਕੋਸ਼ਿਸ਼ ਕੀਤੀ ਹੈ, ਤੇ ਉਸ ਮਾਮਲੇ 'ਚ ਮੈਂ ਇਹੀ ਕਹਾਂਗਾ ਕਿ ਪਸੰਦ ਆਪਣੀ ਆਪਣੀ, ਖਿਆਲ ਆਪਣਾ ਆਪਣਾ। ਬਿਲਕੁਲ ਉਹਨਾਂ ਨੇ ਸਹੀ ਕਿਹਾ ਕਿ ਜਦੋਂ ਕੋਡ ਲੱਗ ਜਾਏਗਾ, ਜਦੋਂ ਇਲੈਕਸ਼ਨ ਕੋਡ ਲੱਗੇਗਾ, ਇਹਨੂੰ ਲੱਗਦਾ ਕਿ ਸਾਰੀ ਪਾਸਾ ਪਲਟੇਗਾ, ਪਰ ਇਹ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਇਲੈਕਸ਼ਨ ਕੋਡ ਤੋਂ ਬਾਅਦ ਵੀ ਭਗਵੰਤ ਮਾਨ ਦੀ ਜੈ ਜੈਕਾਰ ਹੁੰਦੀ ਹੈ ਜਾਂ ਨਹੀਂ ਹੁੰਦੀ।
1: ਬਹੁਤ ਸ਼ੁਕਰੀਆ ਪੱਟੀ ਸਾਹਿਬ, ਬਹੁਤ ਬਹੁਤ ਧੰਨਵਾਦ, ਇੱਥੇ ਇਜਾਜ਼ਤ ਲਵਾਂਗੇ ਜੀ, ਕੱਲ ਨੂੰ ਹੁੰਦੀ ਹੈ ਮੁਲਾਕਾਤ।
0: ਮੈਨੂੰ ਇਹ ਦੱਸੋ ਅੱਜ ਆਵਾਜ਼ ਠੀਕ ਆ ਰਹੀ ਸੀ?
1: ਅੱਜ ਆਵਾਜ਼ ਬਹੁਤ ਵਧੀਆ ਆ ਰਹੀ ਸੀ, ਪਰ ਬਾਕੀ ਸਾਡੇ ਸਰੋਤੇ ਵੀ ਰਿਵਿਊ ਦੱਸ ਦੇਣਗੇ, ਤੇ ਕੱਲ ਨੂੰ ਮੈਂ ਇੱਕ ਹੋਰ ਸੋਫਟਵੇਅਰ ਰਾਹੀਂ ਆਪਾਂ ਕਾਲ ਕਰਾਂਗੇ ਤੇ ਉਦਾਂ ਵੀ ਮਿਲਾ ਕੇ ਦੇਖਾਂਗੇ, ਹੋ ਸਕਦਾ ਹੋਰ ਵਧੀਆ ਆਵੇ। ਥੈਂਕ ਯੂ,
0: ਠੀਕ ਹੈ ਸਰ,
1: ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਸੋ ਜੁੜੇ ਹੋਏ ਰੇਡੀਓ ਪ੍ਰੋਗਰਾਮ ਚੜ੍ਹਦੇ ਕਲਾ ਦੇ ਨਾਲ, 7 ਤੋਂ ਲੈ ਕੇ 8 ਵਜੇ ਤੱਕ ਪ੍ਰੋਗਰਾਮ ਦਾ ਹਿੱਸਾ ਅਸੀਂ ਤੁਹਾਡੇ ਤੱਕ ਪੇਸ਼ ਕਰਦੇ ਹਾਂ, ਤੇ ਸਟੂਡੀਓ 'ਚ ਗੱਲਬਾਤ ਕਰਨ ਲਈ ਨੰਬਰ ਆ 416-233-7368, 416-233-7368। ਪ੍ਰੋਗਰਾਮ ਦਾ ਇਹ ਹਿੱਸਾ ਸਪੋਂਸਰ ਕਰਦੇ ਨੇ ਗ੍ਰੈਂਡ ਹੋਮ ਫਰਨੀਚਰ ਤੋਂ ਸੁਖ ਬਾਈ ਜੀ, ਸਾਡੇ ਨਾਲ ਜੁੜ ਚੁੱਕੇ ਨੇ। ਬਾਈ ਜੀ ਸਤਿ ਸ਼੍ਰੀ ਅਕਾਲ ਜੀ, ਐਂਡ ਵੈਲਕਮ।
7: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਭੱਲਾ ਸਾਹਿਬ। ਬਿਲਕੁਲ ਪਰਿਵਾਰਾਂ ਤੱਕ ਮੈਸੇਜ ਦੇਵਾਂਗੇ ਜੀ, ਜਿਹੜਾ ਲੌਂਗ ਵੀਕਐਂਡ ਲੇਬਰ ਡੇ ਲੌਂਗ ਵੀਕਐਂਡ ਆਉਣ ਜਾ ਰਿਹਾ, ਜਿੰਨੇ ਵੀ ਪਰਿਵਾਰ ਸਾਡੇ ਇਸ ਟਾਈਮ ਚੜ੍ਹਦੀ ਕਲਾ ਰੇਡੀਓ ਪ੍ਰੋਗਰਾਮ ਨਾਲ ਜੁੜੇ ਹੋਏ ਹੋ, ਤੁਸੀਂ ਫਰਨੀਚਰ ਦੀ ਇਸ ਵੀਕਐਂਡ ਦੇ ਉੱਪਰ ਬਾਇੰਗ ਕਰਨੀ ਚਾਹੁੰਦੇ ਹੋ, ਕਿੰਗ ਸਾਈਜ਼ ਦੇ ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ ਜਾਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਆ, ਤਾਂ ਪ੍ਰਾਈਜ਼ਾਂ ਇਸ ਲੌਂਗ ਵੀਕਐਂਡ ਦੇ ਉੱਪਰ, ਲੇਬਰ ਡੇ ਲੌਂਗ ਵੀਕਐਂਡ ਦੇ ਉੱਪਰ ਲੋਐਸਟ ਪ੍ਰਾਈਜ਼ ਜਿਹੜੀਆਂ ਫਰਨੀਚਰ ਦੇ ਉੱਪਰ ਮਿਲਣੀ ਆ, ਤੇ ਨਾਲ ਵੱਡੇ ਵੱਡੇ ਜਿਹੜੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਆ, ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਸੋਲਿਡ ਵੁੱਡ ਦਾ ਕੋਫੀ ਟੇਬਲ ਲੈਣਾ, ਜੀ ਹਾਂ, ਸਪੈਸ਼ਲ ਡੀਲ ਦੇਣ ਲੱਗੇ ਆ, ਲੌਂਗ ਵੀਕਐਂਡ ਸਪੈਸ਼ਲ ਸੋਲਿਡ ਵੁੱਡ ਦਾ ਕੋਫੀ ਟੇਬਲ ਸਿਰਫ $150 ਦਾ, ਸੋਲਿਡ ਵੁੱਡ ਦਾ ਕੋਫੀ ਟੇਬਲ $150 ਦੇ ਵਿੱਚ ਮਿਲੂਗਾ, ਸਾਈਡਾਂ ਵਾਲੇ ਦੋਨੋਂ ਸਾਈਡ ਟੇਬਲ ਬਿਲਕੁਲ ਫ੍ਰੀ ਮਿਲਣਗੇ, ਸੋ ਸੋਲਿਡ ਵੁੱਡ ਦਾ ਕੋਫੀ ਟੇਬਲ ਤੇ ਦੋਨੋਂ ਸਾਈਡ ਟੇਬਲ ਸਿਰਫ $150 ਦੇ ਵਿੱਚ ਮਿਲਣਗੇ, ਸੋ ਇਹੋ ਜਿਹੀਆਂ ਬਹੁਤ ਸਾਰੀਆਂ ਡੀਲਾਂ ਤੇ ਬਹੁਤ ਸਾਰੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਆ। ਸੋ ਪਹੁੰਚਣਾ ਕਿੱਥੇ ਆ ਜੀ, 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ ਰੋਡ ਪੁਲਿਸ ਸਾਹਿਬ।
1: ਤੇ ਸੁਖਵੀਰ ਜੀ, ਤਿੰਨੇ ਦਿਨ ਓਪਨ ਆ, ਫਰਾਈਡੇ ਸੈਟਰਡੇ ਸੰਡੇ ਮੰਡੇ ਓਪਨ ਆ ਜੀ?
7: ਬਿਲਕੁਲ ਪੁਲਿਸ ਸਾਹਿਬ, ਫਰਾਈਡੇ ਸੈਟਰਡੇ ਸੰਡੇ ਤੇ ਮੰਡੇ ਚਾਰੋਂ ਦਿਨ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ 8 ਵਜੇ ਤੱਕ ਅਸੀਂ ਓਪਨ ਆ। ਫਿਰ ਵੀ ਕੋਈ ਜਾਣਕਾਰੀ ਚਾਹੀਦੀ ਹੈ ਜਾਂ ਡਾਇਰੈਕਸ਼ਨ ਚਾਹੀਦੀ ਹੈ, ਰਾਈਟ ਵੇ ਸਾਨੂੰ ਕਾਲ ਵੀ ਕਰ ਸਕਦੇ ਹੋ ਉਸ ਨੰਬਰ ਦੇ ਉੱਪਰ 6472200006 247 200
1: ਬਹੁਤ ਬਹੁਤ ਧੰਨਵਾਦ ਜੀ, ਬਹੁਤ ਸ਼ੁਕਰੀਆ ਜੀ। ਸੋ ਦੋਸਤੋ, ਜ਼ਰੂਰ ਵੇਟ ਕਰੋ ਗ੍ਰੈਂਡ ਹੋਮ ਫਰਨੀਚਰ, ਕਿਉਂਕਿ ਲੌਂਗ ਵੀਕਐਂਡ ਤੇ ਬੰਦਾ ਕਹਿੰਦਾ ਚਲੋ ਫਰਨੀਚਰ ਤੇ ਗੇੜਾ ਮਾਰ ਕੇ ਆਈਏ, ਝਾਤ ਮਾਰ ਕੇ ਆਈਏ, ਤਾਂ ਗ੍ਰੈਂਡ ਹੋਮ ਫਰਨੀਚਰ ਤੇ ਤੁਸੀਂ ਜ਼ਰੂਰ ਪਹੁੰਚਣਾ, 6085 ਟੋਮਕਨ ਰੋਡ।

0: ਦੋਸਤੋ ਆਓ ਹੁਣ ਖੁੰਡ ਚਰਚਾ ਕਰੀਏ। ਇਲੈਕਸ਼ਨ ਦਾ ਟਾਈਮ ਹੈ, ਮੈਂ ਜਿਹੜਾ ਟੋਪਿਕ ਪਹਿਲਾਂ ਤਿਆਰ ਕੀਤਾ ਸੀਗਾ ਉਹ ਇਲੈਕਸ਼ਨ ਦੇ ਰਿਗਾਰਡਿੰਗ ਕੁਝ ਗੱਲਾਂ ਬਾਤਾਂ ਤੁਹਾਡੇ ਨਾਲ ਕਰਨੀਆਂ ਸੀ ਐਂਡ ਪਰ ਇੱਕ ਵਾਰ ਨਾ ਹਮੇਸ਼ਾ ਆਪਾਂ ਇਹ ਦੇਖਦੇ ਹਾਂ ਜਦੋਂ ਇਲੈਕਸ਼ਨ ਹੁੰਦੀ ਹੈ ਅਤੇ ਵੋਟਿੰਗ ਪਰਸੈਂਟੇਜ, ਹੁਣ ਆਪਾਂ ਕਹਿੰਦੇ ਹਾਂ ਕਿ ਪੰਜਾਬ 'ਚ ਤਾਂ ਜੀ ਬਹੁਤ ਲੋਕ ਇੱਦਾਂ ਨੇ ਸੋਚਦੇ, ਪਰ ਫਿਰ ਕੁਝ ਵੀ ਆ ਵੋਟਿੰਗ ਪਰਸੈਂਟੇਜ ਆ ਪੰਜਾਬ ਦੇ ਵਿੱਚ ਨੋਰਮਲ 70% ਤੋਂ ਜ਼ਿਆਦਾ ਲੋਕ ਨੇ ਜਿਹੜੇ ਤਕਰੀਬਨ ਵੋਟਾਂ ਕਰਦੇ ਨੇ, ਪਰ ਇੱਥੇ ਦੀ ਜਿਹੜੀ ਵੋਟਿੰਗ ਪਰਸੈਂਟੇਜ ਆ ਬਹੁਤ ਘੱਟ, 30-32%, ਅਤੇ ਉਹ ਇੱਦਾਂ ਲੱਗਦਾ ਕਿ ਜੇ ਆਪਾਂ ਆਪਦੇ ਆਪ ਨੂੰ ਜਾਗਰੂਕ ਕਹਿੰਦੇ ਹਾਂ ਅਤੇ ਵੋਟਾਂ ਪਾਉਣ ਕਿਉਂ ਨਹੀਂ ਨਿਕਲਦੇ, ਜੇ ਆਪਾਂ ਨੂੰ ਸ਼ਹਿਰ ਤੋਂ ਪ੍ਰੋਬਲਮਾਂ ਵੀ ਨੇ ਅਤੇ ਆਪਾਂ ਸੁਧਾਰ ਵੀ ਚਾਹੁੰਦੇ ਹਾਂ ਅਤੇ ਆਪਾਂ ਇਲੈਕਟ ਕਰਨ ਦੇ ਵਿੱਚ ਚਾਹੇ ਮੇਅਰ ਆ, ਚਾਹੇ ਸਿਟੀ ਦੀ ਇਲੈਕਸ਼ਨ ਨੇ, ਚਾਹੇ ਫੈਡਰਲ ਪ੍ਰੋਵਿੰਸ ਕੋਈ ਵੀ ਇਲੈਕਸ਼ਨ ਨੇ, ਅਤੇ ਆਪਾਂ ਆਪਦਾ ਰੋਲ ਕਿਉਂ ਨਹੀਂ ਅਦਾ ਕਰਦੇ। ਸੋ ਇਹ ਤਾਂ ਅੱਗੇ ਅਗਲੇ ਹਫ਼ਤੇ ਇਲੈਕਸ਼ਨ ਦੇ ਰਿਲੇਟਡ ਵੀ ਬਹੁਤ ਸਾਰੀਆਂ ਟੋਪਿਕ ਹੋਣਗੇ ਸਾਡੇ ਨਾਲ, ਸ਼ਖਸੀਅਤਾਂ ਵੀ ਜੁੜਨਗੀਆਂ, ਪਰ ਅੱਜ ਦਾ ਟੋਪਿਕ ਇਹ ਆ। ਪਿਛਲੇ ਕੁਝ ਸਮੇਂ ਦੇ ਵਿੱਚ ਦੇਖਿਆ ਗਿਆ ਦੋਸਤੋ ਕਿ ਜਿਹੜੀ ਬਹੁਤ ਕੈਨੇਡੀਅਨ ਨੇ ਜਦੋਂ ਕੈਨੇਡਾ ਦੇ ਵਿੱਚ ਆਉਂਦੇ ਨੇ PR ਹੋ ਜਾਂਦੇ ਨੇ, ਇਸ ਤੋਂ ਬਾਅਦ ਜਦੋਂ ਸਮਾਂ ਮਿਲਦਾ ਸੀ, ਮੈਂ ਟੋਪਿਕ ਪਹਿਲਾਂ ਸ਼ਾਇਦ ਤੁਹਾਨੂੰ ਯਾਦ ਹੋਊਗਾ ਕਾਫੀ ਟਾਈਮ ਪਹਿਲਾਂ ਇਹ ਕਵਰ ਕੀਤਾ ਸੀ, ਪਰ ਹੁਣ ਦੁਬਾਰਾ ਇਲੈਕਸ਼ਨ ਆ ਤਾਂ ਮੈਨੂੰ ਲੱਗਦਾ ਇੱਕ ਵਾਰ ਇਸ 'ਤੇ ਦੁਬਾਰਾ ਝਾਤ ਮਾਰਨੀ ਚਾਹੀਦੀ ਹੈ ਅਤੇ ਬਹੁਤ ਸਾਰੇ ਸਾਡੇ ਨਾਲ ਨਵੇਂ ਸਰੋਤੇ ਵੀ ਜੁੜੇ ਨੇ। ਅਤੇ ਉਹ ਤਕਰੀਬਨ 5 ਸਾਲ, 8 ਸਾਲ, 9 ਸਾਲ ਦੇ ਵਕਫੇ ਬਾਅਦ ਕੈਨੇਡੀਅਨ ਸਿਟੀਜ਼ਨ ਲੈ ਲੈਂਦੇ ਸੀ। ਹੁਣ ਇੱਕ ਰਿਪੋਰਟ ਦੇ ਅਨੁਸਾਰ 1996 ਦੇ ਵਿੱਚ ਜਿਹੜੀ ਇਹਦੀ ਸਿਟੀਜ਼ਨਸ਼ਿਪ ਦੀ ਪਰਸੈਂਟੇਜ ਸੀ 75.4 ਸੀ, ਉਹ 2021 ਤੱਕ 30% ਤਕਰੀਬਨ ਡਿੱਗ ਗਈ ਆ ਅਤੇ 45.7% ਜਿਹੜੀ ਉਹਦੇ ਵਿੱਚ ਗਿਰਾਵਟ ਦੇਖਣ ਨੂੰ ਮਿਲੀ ਆ। ਹੁਣ ਇਹਦੇ ਵਿੱਚ ਰੀਜ਼ਨ ਬਹੁਤ ਵੱਖਰੇ ਵੱਖਰੇ ਨੇ। ਬਹੁਤ ਲੋਕਾਂ ਨੂੰ ਇਹ ਲੱਗਦਾ ਕਿ ਯਾਰ PR ਮਿਲ ਗਈ ਤਾਂ ਹੁਣ ਸਿਟੀਜ਼ਨ ਦੀ ਕੀ ਲੋੜ ਆ। ਸੋ ਕੈਨੇਡਾ ਕੇ ਲੋਕ ਜਿਵੇਂ ਕਹਿੰਦੇ ਕੈਨੇਡਾ ਆਉਣ ਲਈ ਕਿੰਨੇ ਪਾਪੜ ਵੇਲਦੇ ਨੇ, ਫਿਰ ਧਰਨੇ ਲਾਦੇ ਨੇ, ਵਰਕ ਪਰਮਿਟ PR ਦੀ ਡੀ ਕਰਦੇ ਨੇ, ਪਰ PR ਤੋਂ ਬਾਅਦ ਫਿਰ ਆਪਾਂ ਸਿਟੀਜ਼ਨਸ਼ਿਪ ਦੀ ਕੋਈ ਕਾਹਲ ਹੀ ਨਹੀਂ ਕਰ ਰਹੇ। ਖਾਸ ਤੌਰ 'ਤੇ ਜਿਹੜੇ ਪਿਛਲੇ 10 ਸਾਲ ਪਹਿਲਾਂ ਆਏ ਨੇ, 2016 'ਚ ਆਏ ਨੇ, 2017 'ਚ ਆਏ ਨੇ, 2015 ਤੋਂ ਬਾਅਦ ਆਏ ਨੇ, ਉਹਨਾਂ ਦੇ ਵਿੱਚ ਸਿਟੀਜ਼ਨਸ਼ਿਪ ਦਾ ਰੁਝਾਨ ਨਹੀਂ ਹੈਗਾ। ਹੁਣ ਇਹ ਸਵਾਲ ਇਹੀ ਆ ਕਿ ਲੋਕ ਸਿਟੀਜ਼ਨਸ਼ਿਪ ਤੋਂ ਪਿੱਛੇ ਕਿਉਂ ਹਟ ਰਹੇ ਨੇ। ਹੁਣ ਜਿਹੜੇ ਸਾਡੇ ਪਹਿਲਾਂ ਆਏ ਹੋਏ ਲੋਕ ਨੇ ਉਹ ਤਾਂ ਇੱਕ ਜ਼ਰੂਰੀ ਚੀਜ਼ ਹੀ ਸਮਝਦੇ ਸੀ ਸਿਟੀਜ਼ਨਸ਼ਿਪ ਨੂੰ, ਐਂਡ ਲੈ ਵੀ ਲੈਂਦੇ ਸੀ। ਤੁਸੀਂ ਦੱਸਿਓ ਕੀ ਫਾਇਦੇ ਤੁਹਾਨੂੰ ਹੋਏ ਨੇ, ਅਤੇ ਜਿਹੜੇ ਹੁਣ ਆ ਰਹੇ ਨੇ ਉਹ ਕਹਿੰਦੇ ਨੇ PR ਮਿਲ ਗਈ ਠੀਕ ਆ, ਇਕੱਲਾ ਵੋਟਾਂ ਦੇ ਫਰਕ ਆ, ਬਾਕੀ ਤਾਂ ਸਾਰੀਆਂ ਗੱਲਾਂ ਸੇਮ ਹੀ ਨੇ। ਸੋ ਇਹਦੇ ਨਾਲ ਕੀ ਫਰਕ ਪੈਂਦਾ ਇਕੱਲੀ ਵੋਟ ਪੈ ਜੇ ਨਾ ਪੈ ਜੇ। ਸੋ ਇਹਦੇ ਕੀ ਰੀਜ਼ਨ ਤੁਸੀਂ ਦੇਖਦੇ ਹੋ ਦੋਸਤੋ, ਕਿ ਇਹੀ ਆ ਕਿ PR ਨਾਲ ਕੰਮ ਚੱਲੀ ਜਾਂਦਾ ਅਤੇ ਆਪਾਂ ਨੂੰ ਸਿਟੀਜ਼ਨਸ਼ਿਪ ਦੇ ਵਿੱਚ ਦੀ ਲੋੜ ਹੀ ਕੀ ਆ? ਠੀਕ ਹੈ ਜੀ, ਇਸ ਦੇ ਨਾਲ ਬਹੁਤ ਲੋਕ ਕਿਉਂਕਿ ਵਿੱਚ ਦੀ ਤਾਂ ਜਿਹੜੇ ਨਾ ਸਪਾਊਸ ਪਰਮਿਟ 'ਤੇ ਆਏ ਨੇ ਉਹ ਤਾਂ ਕਹਿੰਦੇ ਨੇ ਕਿ ਜੀ ਟੈਸਟ ਆ ਅਸੀਂ ਤਾਂ ਪਹਿਲਾਂ ਹੀ ਮਸਾਂ ਜਗਾੜ ਲਾ ਕੇ ਉਹਦੇ ਤੱਕ ਪਹੁੰਚੇ ਹਾਂ, ਅਤੇ ਜਿਹੜੇ ਆਹ ਟੈਸਟ ਹੁੰਦਾ ਇਹ ਸਾਥੋਂ ਨਹੀਂ ਟੈਸਟ ਦਿੱਤਾ ਜਾਂਦਾ, ਸਾਡਾ ਤਾਂ ਇੰਗਲਿਸ਼ ਦੇ ਵਿੱਚ ਬਹੁਤ ਹੱਥ ਤੰਗ ਆ। ਠੀਕ ਆ, ਇਸ ਤੋਂ ਬਾਅਦ ਹੋਰ ਕਿਹੜੇ ਕਿਹੜੇ ਰੀਜ਼ਨ ਤੁਸੀਂ ਦੇਖਦੇ ਹੋ ਕੀ ਸਿਟੀਜ਼ਨਸ਼ਿਪ ਦੇ ਫਾਇਦੇ ਨੇ, ਐਂਡ ਜਾਂ ਲੋਕ ਇਹ ਸੋਚ ਵਿਚਾਰ ਆ ਚੁੱਕੀ ਆ ਕਿ ਭਾਈ PR ਰੱਖ ਲਓ, ਆਪਾਂ ਇੰਡੀਆ ਦੀ ਸਿਟੀਜ਼ਨਸ਼ਿਪ ਜਾਂ ਆਪਣੇ ਮੁਲਕ ਦੀ ਸਿਟੀਜ਼ਨਸ਼ਿਪ ਛੱਡਣੀ ਨਹੀਂ ਚਾਹੁੰਦੇ, ਆਪਣੀਆਂ ਉੱਥੇ ਜ਼ਮੀਨਾਂ ਨੇ, ਉੱਥੇ ਮੁੜਨਾ ਪੈ ਸਕਦਾ, ਕੈਨੇਡਾ ਦਾ ਕੋਈ ਹਾਲਾਤਾਂ ਦਾ ਪਤਾ ਨਹੀਂ, ਇਕੋਨਮੀ ਦਾ ਕੋਈ ਪਤਾ ਨਹੀਂ, ਜੇ ਵਾਪਸ ਮੁੜਨਾ ਪੈ ਗਿਆ ਆਪਾਂ ਦੂਜਾ ਰਾਹ ਵੀ ਨਾ ਬੰਦ ਕਰਾ ਲਈਏ, ਕੀ ਇਹ ਸੋਚ ਆ? ਤੁਸੀਂ ਸਾਨੂੰ ਕਾਲ ਕਰਕੇ ਦੱਸਣਾ ਸੋਚ ਕੀ ਆ, 416-233-73-68, ਤੁਹਾਨੂੰ ਕਿੰਨਾ ਸਮਾਂ ਹੋ ਗਿਆ ਕੈਨੇਡਾ 'ਚ ਆਇਆ ਨੂੰ, ਕੀ ਤੁਸੀਂ PR ਹੋ, ਕੀ ਤੁਸੀਂ ਸਿਟੀਜ਼ਨਸ਼ਿਪ ਹੋ? ਜੇ ਤੁਸੀਂ ਲੰਮੇ ਟਾਈਮ ਤੋਂ PR ਹੋ ਤਾਂ ਸਿਟੀਜ਼ਨਸ਼ਿਪ ਵੱਲ ਕਿਉਂ ਨਹੀਂ ਧਿਆਨ ਵੱਧ ਰਿਹਾ, ਅਤੇ ਜੇ ਤੁਸੀਂ ਸਿਟੀਜ਼ਨ ਹੋ ਉਹਦੇ ਕੀ ਫਾਇਦੇ ਨੇ, ਅਤੇ ਦੂਜਿਆਂ ਨੂੰ ਕੀ ਕਹਿਣਾ ਚਾਹੋਗੇ ਜਿਹੜਿਆਂ ਨੇ ਸਿਟੀਜ਼ਨਸ਼ਿਪ ਲੈਣ ਦੇ ਵਿੱਚ ਇੰਟਰਸਟਡ ਹੀ ਨਹੀਂ ਹੈਗੇ? ਅਜਿਹੇ ਲੋਕ ਹੈਗੇ ਨੇ। 416-233-73-68 ਸਟੂਡੀਓ ਨੰਬਰ ਆ, 416-233-73-68, 416-233-7368 ਦੇ ਵਿੱਚ ਗੱਲਬਾਤ ਜਿਹੜੀ ਕਰ ਸਕਦੇ ਹੋ। ਅਤੇ ਪ੍ਰੋਗਰਾਮ ਦਾ ਇਹ ਹਿੱਸਾ ਜਿਹੜਾ ਸਪੋਂਸਰ ਕੀਤਾ ਜਾ ਰਿਹਾ ਜੀ, ਸਾਡੇ ਬਹੁਤ ਖਾਸ ਨੇ ਨਾਗਪਾਲ ਜੀ ਨੂੰ, ਤੁਸੀਂ ਨਾਗਪਾਲ ਜੀ ਦਾ ਨੰਬਰ ਨੋਟ ਕਰ ਲਓ। ਜੇ ਇਹ ਕਹਿੰਦੇ ਨਾ ਤੁਹਾਨੂੰ ਲੋਨ, ਇੱਕ ਸਰਕਾਰ ਦੀ ਸਕੀਮ ਆ, ਜਿਹਦੇ ਵਿੱਚ ਹੁਣ ਇਹ ਸਕੀਮ ਅਗੇਨ ਪੀ ਆਰ ਅਤੇ ਸਿਟੀਜ਼ਨ ਦੋਨਾਂ ਲਈ ਸਕੀਮ ਆ। ਹੁਣ ਤਾਂ ਹੀ ਉਹ ਫਿਰ ਲੋਕ ਕੁਝ ਕਹਿੰਦੇ ਨੇ ਕਿ ਸਾਨੂੰ ਤਾਂ ਇਕੱਲਾ ਵੋਟ ਦਾ ਅਧਿਕਾਰ ਆ ਅਤੇ ਵੀਜ਼ੇ ਸਾਨੂੰ ਕਈ ਕੰਟਰੀਆਂ ਦੇ ਨਹੀਂ ਲੈਣੇ ਪੈਂਦੇ, ਇਹ ਤੋਂ ਬਿਨਾਂ ਕਹਿੰਦੇ ਸਿਟੀਜ਼ਨਸ਼ਿਪ ਦਾ ਫਾਇਦਾ ਕੀ ਆ, ਇਹ ਹੁਣ ਤੁਸੀਂ ਦੱਸਿਓ। ਅਤੇ ਨਾਗਪਾਲ ਜੀ ਨੂੰ ਕਾਲ ਕਰ ਲਿਓ ਜੇ ਤੁਹਾਨੂੰ ਸਰਕਾਰ ਦੀ ਇੱਕ ਸਕੀਮ ਆ, ਜਿਹੜੇ ਬੰਦੇ ਪੀ ਆਰ ਨੇ ਸਿਟੀਜ਼ਨ ਨੇ ਜਿਨ੍ਹਾਂ ਦੀ ਇਨਕਮ ਘੱਟ ਆ, ਚਾਹੇ ਲੱਖ ਆ ਚਾਹੇ ਲੱਖ ਡਾਲਰ ਤੋਂ ਘੱਟ ਆ, ਉਹਨਾਂ ਨੂੰ ਸਰਕਾਰ ਮੌਕਾ ਦੇ ਰਹੀ ਹੈ ਕਿ ਤੁਸੀਂ ਪੜ੍ਹੋ ਅੱਗੇ ਵਧੋ, ਅਤੇ ਉਹਦੇ ਵਿੱਚ ਸਰਕਾਰ ਲੱਖ ਡੇਢ ਲੱਖ 1,70,000 ਤੱਕ ਦਾ ਲੋਨ ਦੇ ਰਹੀ ਆ। ਐਂਡ ਉਹਦੀ ਪੂਰੀ ਡਿਟੇਲ ਲਈ, ਕਿਉਂਕਿ ਲੋਨ 2.5 ਸਾਲ ਬਾਅਦ ਮੋੜਨਾ ਸ਼ੁਰੂ ਹੁੰਦਾ, 2.5 ਸਾਲ ਤੱਕ ਕੋਈ ਇੰਟਰਸਟ ਨਹੀਂ ਦੇਣਾ, ਐਂਡ 2.5% ਸਾਲ ਦਾ ਇੰਟਰਸਟ ਹੋਊਗਾ 2.5 ਸਾਲਾਂ ਬਾਅਦ। ਇਹਦੀ ਪੂਰੀ ਡਿਟੇਲ ਲਈ ਕਈ ਕੋਰਸ ਤਾਂ ਕਹਿੰਦੇ ਇੰਨੇ ਸੌਖੇ ਨੇ, ਘਰੇ ਬੈਠ ਕੇ ਹੀ ਬੰਦਾ ਪਾਸ ਕਰ ਲੈਂਦਾ। 4372,64,3,75 ਇਹਨਾਂ ਦਾ ਨੰਬਰ ਆ, 4372,64,3,75, 4372643175। ਪਹਿਲੀ ਕਾਲ 8900। ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
0: ਜੀ,
1: ਇਹਦੇ ਜਿਹੜੇ ਤੁਸੀਂ ਦੱਸਿਆ ਲੋਕ ਸਿਟੀਜ਼ਨਸ਼ਿਪ ਨਹੀਂ ਲੈ ਰਹੇ, ਇਹਦੇ ਕਾਰਨ ਵੱਖ ਵੱਖ ਹੈ। ਜੇ ਇਕਨੋਮਿਕ ਤੌਰ ਤੇ ਦੇਖਿਆ ਜਾਵੇ, ਪੈਸੇ ਦੀ ਤੰਗੀ ਹੈ, ਲੋਕਾਂ ਨੂੰ ਲੱਗਦਾ ਵੀ ਇਹ ਖਰਚਾ ਹੀ ਪੈਣਾ ਹੈ। ਜੇ ਸਿਟੀਜ਼ਨਸ਼ਿਪ ਲੈਣੀ, ਇਹਦੀ ਫੀਸ ਜ਼ਿਆਦਾ ਹੈ, ਫਿਰ ਪਾਸਪੋਰਟ ਸਰੈਂਡਰ ਕਰਾਂਗੇ ਉਹਦੀ ਫੀਸ ਦੇਵਾਂਗੇ, ਠੀਕ ਹੈ ਕਿ ਨਹੀਂ। ਤੋ ਇਹ ਖਰਚੇ ਕਰਕੇ, ਕਿਉਂਕਿ ਜੋ ਕੰਡੀਸ਼ਨ ਹੋਈ ਹੈ ਇਕਨੋਮਿਕ ਤੌਰ ਤੇ, ਲੋਕਾਂ ਦਾ ਡੇ ਟੂ ਡੇ ਖਰਚਾ ਹੀ ਕੱਢਣਾ ਹੀ ਬੜਾ ਮੁਸ਼ਕਲ ਹੋ ਰਿਹਾ, ਤੇ ਇੰਨੀ ਇਨਫਲੇਸ਼ਨ ਵੱਧ ਗਈ ਆ, ਮੋਰਗੇਜ ਰੇਟ ਇੰਨੇ, ਇੰਟਰਸਟ ਰੇਟ ਵਧੇ, ਇਸ ਕਰਕੇ ਲੋਕਾਂ ਨੂੰ ਪੈਸੇ ਦੀ ਤੰਗੀ ਹੈ। ਤੋ ਕਹਿੰਦੇ ਹਜੇ ਅਵਾਇਡ ਕਰੋ ਇਹ ਖਰਚਾ, ਕੁਝ ਜ਼ਰੂਰੀ ਨਹੀਂ, ਜਦ ਰੋਕ ਕੇ ਲੈ ਲਵਾਂਗੇ।
0: ਮੇਨ ਰੀਜ਼ਨ ਇਹਦੇ ਪਿੱਛੇ ਖਰਚਾ ਇੱਕ ਵੱਡਾ ਰੀਜ਼ਨ ਆ, ਤੁਸੀਂ ਕਹਿ ਰਹੇ ਹੋ
1: ਖਰਚਾ। ਹਾਂਜੀ,
0: ਅੱਛਾ।
1: ਦੂਸਰਾ ਜਿਹੜਾ ਹੈ, ਜਿਹੜੇ ਨਵੇਂ ਕੁਛ ਆਏ ਨੇ ਉਹਨਾਂ ਦੀ ਇੰਗਲਿਸ਼ ਵੀ ਸੁੱਕਣਾ ਸੋ ਸੋ ਹੋ ਹੈ। ਹੋਰ ਤਾਂ ਕੋਈ ਇੰਡੀਆ ਉਂਡੀਆ ਦੇ ਬਾਰੇ ਤਾਂ ਕੋਈ ਏਦਾਂ ਦੀ ਗੱਲ ਨੀ ਹੋਏਗੀ। ਜੇ ਕਿਸੇ ਨੇ ਜਾਣਾ ਚਲੇ ਹੀ ਜਾਣਾ, ਉਹਨੇ ਉਹ OCI ਕਾਰਡ ਲੈ ਕੇ ਚਲੇ ਹੀ ਜਾਂਦੇ ਨੇ, ਬਾਕੀ ਵੀਜ਼ਾ ਮਿਲਣ ਚ ਜ਼ਿਆਦਾ ਫਿਰ ਵੀ ਕੋਈ ਪੰਗਾ ਹੀ ਨੀ ਦਿੰਦਾ। ਇਹ ਮੇਰੇ ਸਾਰੇ ਇੰਡੀਆ ਵਾਲਾ ਪੁਆਇੰਟ ਤੇ ਨੀ, ਮੈਂ ਜ਼ਿਆਦਾ ਵੀ ਲੋਕ ਸੋਚਦੇ ਹੋਗੇ ਸ਼ਾਇਦ ਅਸੀਂ ਵਾਪਸ ਇੰਡੀਆ ਮੁੜਨਾ, ਨਹੀਂ ਨਹੀਂ ਏਦਾਂ ਦੀ ਕੋਈ ਗੱਲ ਨੀ ਮੇਰੇ ਹਿਸਾਬ ਨਾਲ। ਉਹ ਸਕਦਾ ਕੋਈ 1-2%
0: ਚਰਚਾ ਦੇ ਵਿੱਚ ਕੀ ਸਿੱਟਾ ਨਿਕਲਦਾ ਹੈਗਾ। ਬਹੁਤ ਸ਼ੁਕਰੀਆ, ਧੰਨਵਾਦ। ਅਗਲੀ ਕਾਲ 8777 ਨੰਬਰ। ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਭਾਜੀ। ਭਾਜੀ, ਆਪਾਂ ਨਾ ਇੰਗਲਿਸ਼ ਨੂੰ ਲੈ ਲੈਂਦੇ ਵੀ ਬੜਾ ਕਿਨਾ ਇੰਗਲਿਸ਼ ਦੀ ਪ੍ਰੋਬਲਮ, ਇਹੋ ਜਿਹੀ ਗੱਲ ਨੀ, ਇੰਗਲਿਸ਼ ਦੀ ਮੈਨੂੰ ਵੀ ਪ੍ਰੋਬਲਮ ਆ। ਤੁਸੀਂ ਥੋੜਾ ਜਿਹਾ ਜ਼ੋਰ ਲਾਓ ਨਾ, ਥੋੜਾ ਸੋਚੋ ਸਮਝੋ, ਵੇਖੋ ਕੁਐਸਚਨ ਆਨਸਰ। ਹਾਂਜੀ, ਤੇ ਤੁਸੀਂ ਮੈਂ ਮੇਰੇ ਵੀ ਪ੍ਰੋਬਲਮ, ਮੈਂ ਭਾਜੀ ਕਿੰਨਾ ਮੇਰੇ ਦੋ ਹੀ ਗਲਤ ਹੋਏ, ਬਾਕੀ ਸਾਰੇ ਪਾਸ।
0: ਹਾਂਜੀ, ਨਹੀਂ ਜਦੋਂ ਆਪਾਂ ਗੱਲ ਹੀ ਹੈ ਨਾ ਕੈਨੇਡਾ ਨੂੰ, ਆਪਾਂ ਕਹਿੰਦੇ ਆਪਦਾ ਘਰ ਆ, ਕੰਮ ਇੱਥੇ ਕਰਦੇ ਆ, ਟੈਕਸ ਲੈਂਦੇ ਆ, ਬੱਚੇ ਇੱਥੇ ਪਲਦੇ ਆ, ਤੇ ਫੇਰ ਵੀ ਕਿਉਂ।
2: ਮੈਂ ਇਹੋ ਹੀ ਕਹਿਣਾ ਚਾਹੁੰਦਾ, ਜਿਸ ਤਰ੍ਹਾਂ ਮੇਰੇ ਵਿਚਾਰ ਆ, ਅਸੀਂ ਜਦੋਂ ਆ ਹੀ ਗਏ ਉਹਨੂੰ ਛੱਡ ਹੀ ਦਿੱਤਾ, ਫੇਰ ਕਿ ਨਾ ਦੋ ਬੇੜੀਆਂ ਦੇ ਪਾਇਆ ਰੱਖਿਆ ਵਾ।
0: ਤਾਂ ਫਿਰ ਉਹੀ ਹੈ ਨਾ, ਫਿਰ ਸਿਟੀਜ਼ਨਸ਼ਿਪ ਲੈ ਕੇ ਆਪਦੀ ਵੋਟ ਪਾਓ, ਫਿਰ ਇੱਥੇ ਦੇ ਜਦੋਂ ਸਾਰਾ ਕੁਝ ਇੱਥੇ ਹੀ ਕਰਨਾ ਗਾ, ਤਾਂ ਫਿਰ ਆਪਦੇ ਵੋਟ ਦੇ ਅਧਿਕਾਰ ਦਾ ਵੀ ਫੈਸਲਾ ਲਓ ਤੇ ਇੱਥੇ ਉਹਦੇ ਚ ਸ਼ਾਮਲ ਹੋ ਫੈਸਲਿਆਂ ਚ।
2: ਤੁਸੀਂ ਸਿਟੀਜ਼ਨ ਲਓ, ਆਪਣੀ ਵੋਟ ਪਾਓ ਇੱਥੇ, ਤੁਸੀਂ ਆ ਗਏ ਜੋ ਦੋ ਬੇੜੀਆਂ ਦੇ ਨਾ, ਚਲੋ ਤੁਸੀਂ ਹਰ 5 ਸਾਲਾਂ ਬਾਅਦ ਤੁਹਾਨੂੰ ਰੀਨਿਊ ਕਰਾਉਣਾ ਪੈਂਦਾ ਵਾ, ਕਿਤੇ ਗਲਤੀ ਹੋ ਗਈ। ਇੱਕ ਤੁਹਾਨੂੰ ਇੱਕ ਹੋਰ ਗੱਲ ਦੱਸਦਾ, ਜੇ ਤੁਹਾਡੇ ਕੋਈ ਇਹੋ ਜਿਹੀ ਗਲਤੀ ਹੋ ਗਈ ਤੁਹਾਡੀ, ਕਿੰਨਾ ਪੀਅਰ ਕਾਰਡ ਕੈਂਸਲ ਹੋ ਸਕਦਾ, ਸਿਟੀਜ਼ਨ ਏਡੀ ਜਲਦੀ ਨਹੀਂ। ਜਿਹੜਾ ਪੀਅਰ ਕਾਰਡ ਆ ਨਾ, ਕਈ ਵਾਰ ਬੰਦੇ ਕੋਈ ਗਲਤੀ ਹੋ ਜਾਂਦੀ ਆ, ਉਹ ਕੈਂਸਲ ਹੋ ਸਕਦਾ, ਔਰ ਜਿਹੜੀ ਸਿਟੀਜ਼ਨ ਹੈ ਉਹ ਏਡੀ ਜਲਦੀ ਕੈਂਸਲ ਨਹੀਂ ਹੋ ਸਕਦੀ।
0: ਸਰਕਾਰ ਸਿਟੀਜ਼ਨ ਨੂੰ ਪ੍ਰੋਟੈਕਟ ਜ਼ਿਆਦਾ ਕਰਦੀ ਆ, ਪੀਅਰ ਨੂੰ ਉਹਨਾਂ ਨਹੀਂ ਕਰਦੇ।
2: ਯੈਸ, ਇਹ ਆਪਾਂ ਚਲੋ ਠੀਕ ਆ, ਕਈ ਹੋ ਜਾਂਦੇ ਆ ਵੀ ਚਲੋ ਇੰਗਲਿਸ਼ ਨੀ ਆਉਂਦੀ, ਚਲੋ ਮਿਲ ਜੂਗੀ, ਚਲੋ ਉਹ ਵੱਖਰੀ ਇੱਕ ਸਟੋਰੀ ਆ, ਤੇ ਬਾਕੀ ਜਿਹਨਾਂ ਨੂੰ ਆਉਂਦੀ ਆ, ਤੇ ਉਹ ਜੋ ਨਾ ਮੇਰੇ ਹਿਸਾਬ ਦੇ ਨਾਲ ਸਥਿਤੀ ਵੇਖੋ, ਜੇ ਤੁਸੀਂ ਪਾਸਵਰਡ ਅਪਲਾਈ ਕਰਨਾ।
0: ਸਹੀ ਗੱਲ ਆ ਤੁਹਾਡੀ, ਸ਼ੁਕਰੀਆ।
2: ਨਹੀਂ ਨਹੀਂ ਗੱਲ ਸੁਣੋ, ਕੈਨੇਡਾ ਦਾ ਪਾਸਵਰਡ ਤੁਸੀਂ ਨਾ, ਮੈਂ ਕਿੰਨਾ 12 ਘੰਟਿਆਂ ਚ ਵੀ ਲੈ ਸਕਦੇ ਜੋ ਤੁਸੀਂ ਅਪਲਾਈ ਕਰਨਾ, ਤੁਹਾਡਾ ਐਕਸਪਾਇਰ ਹੋ ਗਿਆ ਕੋਈ ਐਮਰਜੈਂਸੀ, 12 ਘੰਟਿਆਂ ਚ ਤੁਹਾਡਾ ਪਾਸਪੋਰਟ ਮਿਲ ਜੂ, 6 ਘੰਟਿਆਂ ਚ। ਤੇ ਇੰਡੀਆ ਦਾ ਪਾਸਪੋਰਟ ਦਾ ਤੁਹਾਡਾ ਐਕਸਪਾਇਰ ਹੋ ਗਿਆ ਤੇ ਲੈ ਲਿਓ 6 ਘੰਟਿਆਂ ਚ।
0: ਸਮਝ ਗਿਆ ਤੁਹਾਡੀ ਗੱਲ, ਵੈਲਿਡ ਪੁਆਇੰਟ ਨੇ, ਸ਼ੁਕਰੀਆ ਜੀ, ਥੈਂਕ ਯੂ। ਜੇ ਸਿਟੀਜ਼ਨਸ਼ਿਪ ਦੇ ਫਾਇਦੇ ਇੰਨੇ ਨੇ, ਫਿਰ ਅਜਿਹੇ ਕਿਹੜੇ ਲੋਕ ਨੇ ਜਿਹੜੇ ਸਿਟੀਜ਼ਨਸ਼ਿਪ ਨਹੀਂ ਲੈ ਰਹੇ, ਉਹ ਵੀ ਸਾਨੂੰ ਜ਼ਰੂਰ ਕਾਲ ਕਰਿਓ, ਜਿਹੜੇ ਇਕੱਲਾ ਪੀ ਆਰ ਕਾਰਡ ਨੂੰ ਸਸਟੇਨ ਰੱਖ ਰਹੇ ਨੇ। ਅਗਲੀ ਕਾਲ 0380। ਸਤਿ ਸ਼੍ਰੀ ਅਕਾਲ ਜੀ।
3: ਹਾਂਜੀ, ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ ਭਾਜੀ।
0: ਗੁੱਡ ਮਾਰਨਿੰਗ।
3: ਆਪਣੇ ਨਾ ਸਿਟੀਜ਼ਨ ਦੇ ਟਰੱਕ ਜਿਹੜੇ ਚਲਾਉਂਦੇ ਆ ਬੰਦੇ USA ਨੂੰ, ਉਹਨਾਂ ਨੂੰ ਤਾਂ ਇਹ ਫਾਇਦਾ ਵੀ ਬਾਰਡਰ ਤੇ ਇੱਕ ਤਾਂ I-94 ਨੀ ਲੈਣਾ ਪੈਂਦਾ ਹਰੇਕ 3 ਮਹੀਨੇ, ਠੀਕ ਹੈ ਜੀ, ਤੇ ਇੱਕ ਬਾਰਡਰ ਤੇ ਪੁੱਛਗਿੱਛ ਘੱਟ ਕਰਦੇ ਨੇ ਸਿਟੀਜ਼ਨ ਨੂੰ ਅਮੈਰੀਕਾ ਵਾਲੇ ਵੀ।
0: ਅੱਛਾ
3: ਉਹਦੇ ਉਹਦੇ ਬਿਨਾ ਇੱਕ ਤਾਂ ਫਾਸਟ ਕਾਰਡ ਵੀ ਤੁਹਾਨੂੰ ਸੌਖਾ ਮਿਲ ਜਾਂਦਾ ਤੇ ਬਾਕੀ ਓਦਾਂ ਤਾਂ ਜ਼ਿਆਦਾ ਫਾਇਦਾ ਨਹੀਂ ਹੈ ਜਿਹਨਾਂ ਕੋਲ ਪਿੱਛੇ ਜ਼ਮੀਨ ਜਾਇਦਾਦ ਆ ਉਹਨਾਂ ਨੂੰ ਤਾਂ ਫਾਇਦਾ ਨਹੀਂ ਗਾ ਸਿਟੀਜ਼ਨ ਦਾ ਕੋਈ ਕਿਉਂਕਿ ਉਹ ਜ਼ਮੀਨ ਜਾਇਦਾਦ ਦੇ ਉੱਤੇ ਫਿਰ ਤੁਹਾਡਾ ਓਨਾ ਰਹਿੰਦਾ ਨਹੀਂ ਗਾ ਤੁਸੀਂ ਕੇਸ ਨਹੀਂ ਕਰ ਸਕਦੇ
0: ਜਮੀਨ
3: ਕੋਈ ਬਚਦਾ ਨੀ ਅੱਜ ਕੱਲ ਬੇਸਮੈਂਟਾਂ ਚ ਬੈਠੇ ਆ ਜੇ 16 ਤੋਂ ਆਏ ਆ ਉਹ ਤਾਂ ਘਰ ਲੈਣਾ ਹੀ ਨੀ ਉਹਨੇ ਉਹ ਤਾਂ ਕਈ ਆਪਣੇ ਬੱਚੇ ਲੈ ਕੇ ਘਰ ਵਾਲੀ ਪਿੱਛੇ ਛੱਡ ਤੀ ਆ ਉਹਨੇ ਉਹ ਵਧੀਆ ਸੋਚ ਆ ਉਹਨਾਂ ਦੀ ਵੈਸੇ
0: ਸ਼ੁਕਰੀਆ ਦੇਖਦੇ ਆ ਹੋਰ ਸਾਨੂੰ ਕਿਉਂਕਿ ਕੋਈ ਨਾ ਕੋਈ ਦੇਖਦੇ ਆ ਕੀ ਸਿੱਟਾ ਐਂਡ ਦੇ ਉੱਤੇ ਨਿਕਲਦਾ ਅਗਲੀ ਕਾਲ ਗੁਰਚਰਨ ਸਿੰਘ ਜੀ ਸਤਿ ਸ੍ਰੀ ਅਕਾਲ
4: ਜੀ ਸਤਿ ਸ੍ਰੀ ਅਕਾਲ ਵੀਰ ਜੀ
0: ਸਤਿ ਸ੍ਰੀ ਅਕਾਲ
4: ਵੀਰ ਜੀ ਮੇਨ ਕਾਰਨ ਤਾਂ ਜੀ 80% ਲੋਕ ਨਾ ਆਪਣੇ ਪਿੰਡਾਂ ਚੋਂ ਆਏ ਆ ਜੀ
0: ਓਕੇ
4: ਉਹਨਾਂ ਕੋਲੇ ਹੈਗੀ ਆ ਜ਼ਮੀਨ ਉੱਥੇ ਜੀ ਤੇ ਜ਼ਮੀਨ ਜੇ ਆਪਾਂ ਲੂਜ਼ ਕਰ ਸਕਦੇ ਆ ਹਨਾ ਜੇ ਆਪਾਂ ਸਿਟੀਜ਼ਨ ਲੈ ਕੇ ਛੇਤੀ ਹੁੰਦੀ ਨੀ ਪਰ ਹੋ ਸਕਦੀ ਆ ਹਨਾ ਵੀ ਜੇ ਸਿਟੀਜ਼ਨ ਦੇ ਰਾਈਟ ਘੱਟ ਜਾਂਦੇ ਆ ਤੇ ਮੈਂ ਆਪਦਾ ਦੱਸਾਂ ਮੈਂ 15 ਚ ਆਇਆ ਸੀ ਮੈਂ ਤੀਜੀ ਵਾਰ ਪੀ ਆਰ ਕਾਰਨ ਨਿਊ ਕਰਾ ਲਿਆ ਜੀ ਪਰ ਮੈਂ ਨਹੀਂ ਸਿਟੀਜ਼ਨ ਲਈ ਜੀ
0: ਤੁਸੀਂ ਨਹੀਂ ਲਈ
4: ਨਹੀਂ ਲਈ ਜੀ
0: ਅੱਛਾ ਤੁਹਾਡਾ ਕੀ ਰੀਜ਼ਨ ਹੈ
4: ਰੀਜ਼ਨ ਇਹੀ ਜੀ ਇੱਕ ਤਾਂ ਮੇਰੇ ਕੋਲੇ ਜ਼ਮੀਨ ਆ ਉੱਥੇ ਜੀ ਤੇ ਮੈਂ 2020 ਚ ਗਿਆ ਸੀ 3 ਕਿੱਲੇ ਲਏ ਸੀ ਜੀ 55 ਲੱਖ ਦੇ
0: ਅੱਛਾ ਜੀ
4: 1 ਕਰੋੜ ਦਾ 1 ਕਿੱਲਾ ਜੀ ਠੀਕ ਹੈ ਜੀ ਇੰਨੀ ਪ੍ਰੋਪਰਟੀ ਦੀ ਵੈਲਿਊ ਵੱਧ ਗਈ ਉੱਥੇ ਜੀ
0: ਸੋ ਤੁਹਾਨੂੰ ਲੱਗਦਾ ਕਿ ਇੰਡੀਆ ਜ਼ਿਆਦਾ ਤਰੱਕੀ ਕਰ ਸਕਦਾ ਉੱਥੇ ਜ਼ਿਆਦਾ ਫਿਊਚਰ ਬ੍ਰਾਈਟ ਆ ਜਾਂ ਇੱਥੇ ਡਾਊਨਫਾਲ ਆ ਸਕਦਾ ਇੱਕ ਇਹਨਾਂ ਦੇ ਵਿੱਚੋਂ ਕੀ ਲੱਗਦਾ ਤੁਹਾਨੂੰ
4: ਨਹੀਂ ਆਪਾਂ ਪ੍ਰੋਪਰਟੀ ਨਹੀਂ ਲੂਜ਼ ਕਰਨੀ ਚਾਹੁੰਦੇ
0: ਪ੍ਰੋਪਰਟੀ ਲੂਜ਼ ਕਰਨੀ
4: ਪੇਰੈਂਟਸ ਨੇ ਦਿੱਤੀ ਆ ਹਨਾ ਤੇ ਉਹ ਆਪਣੀ ਪ੍ਰੋਪਰਟੀ ਹੋਲਡ ਕਰਨੀ ਚਾਹੁੰਦੇ ਆ ਨਾ ਬਾਕੀ ਫਿਰ ਉਹਦਾ ਥੋੜਾ ਜਿਹਾ ਉਦਾਂ ਇਦਾਂ ਹੈਗੀ ਆਪਣੇ ਕੋਲੇ ਹਨਾ ਵੀ ਆਪਾਂ ਨੂੰ ਇਦਾਂ ਸ਼ੋ ਹੁੰਦਾ ਉੱਥੇ ਪ੍ਰੋਪਰਟੀ ਹੈਗੀ ਆ ਇੱਥੇ ਵੀ ਆਪਾਂ ਇੱਥੇ ਹੁਣ ਥੋੜਾ ਜਿਹਾ ਡਾਊਨਫਾਲ ਆ ਗਿਆ ਜੀ ਬਾਲਾ ਨੀ ਆਇਆ ਥੋੜਾ ਬਹੁਤਾ ਜਿਹੜਾ ਕੰਮ ਕਰਦੇ ਉਹ ਤਾਂ ਵਧੀਆ ਚੱਲੀ ਜਾਂਦਾ ਹਰੇਕ ਦਾ
0: ਠੀਕ ਹੈ
4: ਪਰ ਜਿਵੇਂ ਆਪਾਂ ਅੱਗੇ ਤਰੱਕੀ ਕਰ ਰਹੇ ਸੀ ਨਾ ਪਹਿਲੋਂ 2000 ਕਰੋਨਾ ਤੋਂ ਪਹਿਲੋਂ
0: ਬਾਈ ਜੀ ਮੈਨੂੰ ਲੱਗਦਾ ਕਾਲ ਤੁਸੀਂ ਕੱਟ ਕੇ ਦੁਬਾਰਾ ਕਾਲ ਕਰ ਲਿਓ ਜੀ ਸਾਡੇ ਨਾਲ ਡੀ ਜੀ ਗ੍ਰਾਫਿਕ ਤੋਂ ਬਾਈ ਗੁਰਮਨ ਜੀ ਜੁੜੇ ਨੇ ਐਂਡ ਡੀ ਜੀ ਗ੍ਰਾਫਿਕ ਅਗਰ ਦੱਸ ਦਈਏ ਜਦੋਂ ਵੀ ਅਸੀਂ ਕੋਈ ਸਾਡਾ ਈਵੈਂਟ ਹੁੰਦਾ ਕੋਈ ਕੰਸਰਟ ਹੁੰਦਾ ਮੇਲਾ ਹੁੰਦਾ ਜਾਂ ਫਿਰ ਦੀਵਾਲੀ ਹੁੰਦੀ ਆ ਇਹਦੇ ਨਾਲ ਨਾਲ ਰੇਡੀਓ ਅਸੀਂ ਸਟਾਰਟ ਕਰਨਾ ਉਹਦੇ ਨਾਲ ਟੀ ਸ਼ਰਟਾਂ ਦੀ ਪ੍ਰਿੰਟਿੰਗ ਆ ਜਾਂ ਪਿੱਛੇ ਪੋਸਟਰ ਨੇ ਸਟੈਂਡੀਜ਼ ਨੇ ਫਲਾਇਰਸ ਨੇ ਉਹਦਾ ਸਾਰਾ ਜੁੰਮਾ ਲੰਮੇ ਟਾਈਮ ਤੋਂ ਡੀ ਜੀ ਗ੍ਰਾਫਿਕ ਤੋਂ ਬਾਈ ਗੁਰਮਨ ਸਾਹਮਣੇ ਆ ਰਹੇ ਨੇ ਤੇ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਐਂਡ ਵੈਲਕਮ
5: ਸਤਿ ਸ਼੍ਰੀ ਅਕਾਲ ਹਰਵੀਰ ਜੀ ਪਹਿਲਾਂ ਤਾਂ ਬਹੁਤ ਬਹੁਤ ਵਧਾਈਆਂ ਤੇ ਤੁਹਾਨੂੰ ਗੁੱਡ ਮਾਰਨਿੰਗ ਜੀ
0: ਗੁੱਡ ਮਾਰਨਿੰਗ ਜੀ ਸਤਿ ਸ਼੍ਰੀ ਅਕਾਲ ਧੰਨਵਾਦ ਜੀ ਸੋ ਬਾਈ ਜੀ ਤੁਹਾਡੇ ਸਾਥ ਨਾਲ ਤੇ ਤੁਸੀਂ ਅੱਜ ਸਾਡੇ ਪਰਿਵਾਰਾਂ ਨੂੰ ਵੀ ਰੇਡੀਓ ਚੜ੍ਹਦੀ ਕਲਾ ਦੇ ਨਾਲ ਜੁੜੇ ਹੋ ਤੇ ਦੱਸੋ ਤੁਹਾਡੀ ਸਰਵਿਸ ਬਾਰੇ
5: ਹਰਵੀਰ ਜੀ ਆਪਾਂ ਹੁਣ ਇੱਕ ਤਾਂ ਸਭ ਤੋਂ ਪਹਿਲਾਂ ਡੀਲ ਜਿਹੜੀ ਆਪਾਂ ਲਾ ਰਹੇ ਹਾਂ ਉਹ ਫਲਾਇਰਸ ਦੇ ਉੱਪਰ ਲਾ ਰਹੇ ਹਾਂ ਕਿਉਂਕਿ ਵੋਟਾਂ ਦਾ ਸੀਜ਼ਨ ਹੈ ਫਲਾਇਰਸ ਦੀ ਸਾਰਿਆਂ ਨੂੰ ਲੋੜ ਹੈ ਫਲਾਇਰਸ ਤੇ ਡੀਲ ਹਰਵੀਰ ਜੀ ਆਪਣੀ ਹੈਗੀ ਆ 50,000 ਫਲਾਇਰ ਦੀ ਪ੍ਰਾਈਸ 999 ਤੋਂ ਸਟਾਰਟ ਹੈ ਜੀ
0: 50,000 ਫਲਾਇਰ ਕਿੰਨੇ ਤੋਂ
5: ਰੇਡੀਓ ਚੜ੍ਹਦੀ ਕਲਾ ਲਈ ਇਹ ਜੇ ਕੋਈ ਕਾਲਰ ਆਪਾਂ ਨੂੰ ਕਾਲ ਕਰਦਾ ਉਹਦੇ ਲਈ ਡੀਲ ਹੈ ਜੀ ਜਿਹੜੇ ਰੋਡ ਸਾਈਡ ਸਾਈਨ ਨੇ ਜੀ ਲੋਨ ਸਾਈਨ ਡਬਲ ਸਾਈਡ ਪ੍ਰਿੰਟ ਕਰਕੇ ਦੇਵਾਂਗੇ ਕੋਰੋ ਪਲਾਸਟ ਤੇ ਬੈਕ ਸਾਈਨ ਨੀ ਹੋਣਗੇ ਕੋਰੋ ਪਲਾਸਟ ਤੇ ਡੀਲ ਹੈ ਜੀ $3 ਤੋਂ ਪ੍ਰਾਈਸ ਸਟਾਰਟ ਹੈ ਚਾਹੇ ਟੀ ਸ਼ਰਟ ਬਣਾਉਣੀਆਂ ਨੇ ਚਾਹੇ ਤੁਸੀਂ ਸਾਈਨ ਲਵਾਉਣਾ ਚਾਹੇ ਵਿੰਡੋ ਗ੍ਰਾਫਿਕਸ ਨੇ ਸਾਰਾ ਕੁਛ ਤੁਹਾਨੂੰ ਇੱਕੋ ਹੀ ਛੱਤ ਦੇ ਥੱਲੇ ਮਿਲੂਗਾ ਡੀ ਜੀ ਗ੍ਰਾਫਿਕਸ ਤੇ
0: ਨੰਬਰ ਸਾਂਝਾ ਕਰ ਦੋ
5: 647-549-7017-5487-70-17
0: ਬਹੁਤ ਸ਼ੁਕਰੀਆ ਜੀ ਸੋ 999 ਦੇ ਵਿੱਚ 50,000 ਫਲਾਇਰ ਇੱਥੇ ਚਾਹੇ ਤੁਸੀਂ ਬਿਜ਼ਨਸ ਕਾਰਡ ਚਾਹੇ ਲੋਨ ਸਾਈਨ ਜਾਂ ਕਿਸੇ ਵੀ ਤਰ੍ਹਾਂ ਦੀ ਪ੍ਰਿੰਟਿੰਗ ਕਰਵਾਉਣੀ ਹੈ ਨਾ, ਬਹੁਤ ਵਧੀਆ ਸਰਵਿਸ ਅਸੀਂ ਖੁਦ ਯੂਜ਼ ਕਰਦੇ ਹਾਂ। ਨੰਬਰ ਟੂ ਕਾਲ 647-579-7017 ਬੁਲਟਨ ਦੇ ਵਿੱਚ ਇਹਨਾਂ ਦੀ ਵਰਕਸ਼ਾਪ, ਉੱਥੇ ਹੀ ਵਿਜ਼ਿਟ ਕੀਤਾ ਜਾ ਸਕਦਾ। 647-579-7017 647-579-7017 6475497017। ਬਹੁਤ ਸ਼ੁਕਰੀਆ ਬਾਈ ਜੀ, ਧੰਨਵਾਦ। ਥੈਂਕ ਯੂ ਜੀ। ਜਿਹੜੇ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਅਤੇ ਚੜ੍ਹਦੀ ਕਲਾ ਦੇ ਨਾਲ ਅਤੇ ਪ੍ਰੋਗਰਾਮ ਦਾ ਇਹ ਹਿੱਸਾ ਸਪੋਂਸਰ ਕਰ ਰਹੇ ਨੇ ਨਾਨਕ ਪ੍ਰੋਡਕਟਸ, ਨਾਨਕ ਪਨੀਰ, ਨਾਨਕ ਘਿਓ। ਜਦੋਂ ਵੀ ਗਰੋਸਰੀ ਕਰਨ ਵੀਕਐਂਡ ਆ ਰਿਹਾ, ਲੌਂਗ ਵੀਕਐਂਡ 'ਤੇ ਪਨੀਰ ਭੁਰਜੀ ਖਾਣੀ ਆ ਜਾਂ ਫਿਰ ਘਰ ਦੇ ਵਿੱਚ ਦੇਸੀ ਘਿਓ ਦੇ ਵਿੱਚ ਕੋਈ ਚੀਜ਼ ਬਣਾਉਣੀ ਹੈ, ਤਾਂ ਨਾਨਕ ਦੇ ਪ੍ਰੋਡਕਟ 'ਤੇ ਅਸੀਂ ਹਮੇਸ਼ਾ ਬਿਲੀਵ ਕਰਦੇ ਹਾਂ ਅਤੇ ਉਹਦਾ ਰੀਜ਼ਨ ਆ ਜੋ ਕੁਆਲਿਟੀ ਓਵਰ ਦਾ ਟਾਈਮ ਇਹਨਾਂ ਨੇ ਸਰਵ ਕੀਤੀ ਆ। ਅਗਲੀ ਕਾਲ 3056। ਸਤਿ ਸ਼੍ਰੀ ਅਕਾਲ ਜੀ।
6: ਹਰੀ ਭੁੱਲਰ ਸਾਹਿਬ, ਸਤਿ ਸ੍ਰੀ ਅਕਾਲ। ਪਹਿਲਾਂ ਤਾਂ ਮੁਬਾਰਕਾਂ ਤੁਹਾਨੂੰ ਜੀ।
0: ਬਹੁਤ ਬਹੁਤ ਧੰਨਵਾਦ ਜੀ, ਸਤਿ ਸ੍ਰੀ ਅਕਾਲ।
6: ਚੜ੍ਹਦੀ ਕਲਾ ਰੇਡੀਓ ਦਾ ਇੱਕ ਨਾ ਹੀ ਚੜ੍ਹਦੀ ਕਲਾ, ਇੱਕ ਹੈਰੀ ਭਾਜੀ ਸਾਡਾ ਚੜ੍ਹਦੀ ਕਲਾ 'ਚ ਰਹਿਣ ਵਾਲਾ ਬੰਦਾ।
0: ਵੈਰੀ ਗੁੱਡ ਜੀ, ਧੰਨਵਾਦ। ਤੁਸੀਂ ਵੀ ਚੜ੍ਹਦੀ ਕਲਾ 'ਚ ਤੁਸੀਂ ਰੱਖਦੇ ਹੋ ਸਾਨੂੰ,
6: ਹਮੇਸ਼ਾ ਖੁਸ਼ ਰਹਿਣ ਵਾਲਾ ਬੰਦਾ ਇਹ ਕਰਕੇ ਚੜ੍ਹਦੀ ਰੇਡੀਓ ਦਾ ਨਾਂ ਹੀ ਰੱਖਿਆ ਚੜ੍ਹਦੀ ਕਲਾ।
0: ਬਿਲਕੁਲ ਜੀ, ਸ਼ੁਕਰੀਆ ਭਾਜੀ।
6: ਤੇ ਬਾਕੀ ਬਾਈ ਤੁਸੀਂ ਸਿਟੀਜ਼ਨਸ਼ਿਪ ਦੀ ਜਿਹੜੀ ਗੱਲ ਕਰਦੇ ਆ, ਇਹਦੇ ਫਾਇਦੇ ਬਹੁਤ ਆ ਬਾਈ ਜੀ।
0: ਸਿਟੀਜ਼ਨਸ਼ਿਪ ਦੇ
6: ਬਹੁਤ ਫਾਇਦੇ ਸਿਟੀਜ਼ਨਸ਼ਿਪ ਦੇ, ਇੱਕ ਤਾਂ ਤੁਹਾਡਾ ਵੋਟ ਪਾਉਣ ਦਾ ਹੱਕ ਬਣ ਜਾਂਦਾ, ਸਰਕਾਰੀ ਜੋਬ ਮਿਲ ਜਾਂਦੀ ਤੁਹਾਨੂੰ ਆਰਾਮ ਨਾਲ, ਇੱਥੇ ਕਿਤੇ ਹੈ ਨਾ ਕੋਈ ਜੋਬ ਜੂਬ ਵਧੀਆ ਅਪਲਾਈ ਕਰਨੀ ਹੁੰਦੀ। ਪੀ ਆਰ ਕਾਰਡ ਦਾ ਉਹ 5 ਸਾਲ ਬਾਅਦ ਪੰਗਾ ਹੀ ਰਹਿੰਦਾ, ਜਿੱਦਾਂ ਬਾਈ ਦੱਸ ਕੇ ਗਿਆ ਉਹ ਤੁਹਾਡਾ ਪੀ ਆਰ ਕਾਰਡ ਐਕਸਪਾਇਰ ਹੋ ਗਿਆ ਤਦ ਨਹੀਂ ਬਣਦਾ, ਜੇ ਪਾਸਪੋਰਟ ਐਕਸਪਾਇਰ ਹੋ ਗਿਆ ਇੰਡੀਆ ਇਨਕੁਆਰੀਆਂ ਘੱਲ ਦਿੰਦੇ ਆ, ਉੱਥੇ ਕੋਈ ਹੈ ਨੀਗਾ, ਉੱਥੇ ਰੋਲਦਾ ਰਹਿੰਦਾ ਬੰਦਾ ਹਨਾ
0: ਜੀ।
6: ਪਾਸਪੋਰਟ ਇੰਨੇ ਰਿਨਿਊ ਹੁੰਦੇ ਇੱਥੇ, ਹੁਣ ਤੁਸੀਂ ਜਾ ਕੇ ਦੇਖਦੇ ਆ ਉੱਥੇ
0: ਪੀਆਰ ਮਿਲਣਾ, ਤਾਂ ਫਿਰ ਉਹੀ ਲੋਕ ਰੱਖ ਰਹੇ ਨੇ ਜਿਵੇਂ ਬਾਈ ਜੀ ਕਹਿ ਕੇ, ਜਿਨ੍ਹਾਂ ਦੇ ਕੁੱਲ ਜ਼ਮੀਨ ਜਾਇਦਾਦ ਇੰਡੀਆ ਦੇ ਵਿੱਚ ਖਾਸ ਹੀ ਆ, ਉਹ ਵੇਚਣਾ ਵੀ ਨਹੀਂ ਚਾਹੁੰਦੇ ਤੇ
6: ਸਾਰਾ ਕੁਝ ਹੋਈ ਜਾਂਦਾ। ਹੈਰੀ ਭਾਜੀ ਤੁਹਾਨੂੰ ਪਤਾ ਹੀ ਆ, ਜਿਨ੍ਹਾਂ ਨੇ ਚਾਹੇ ਜ਼ਮੀਨਾਂ ਹੈਗੀਆਂ, ਹੁਣ ਸਾਡੇ ਕੋਲ ਸਿਟੀਜ਼ਨ ਸ਼ਿਪ ਹੈਗੀ ਆ, ਸਾਡੀ ਕਿਹੜੇ ਜ਼ਮੀਨਾਂ ਹੈ ਨਹੀਂ ਆ, ਸਾਰਾ ਕੁਝ ਹੈਗਾ, ਸਾਰਾ ਕੁਝ ਚੱਲੀ ਜਾਣਾ ਇਹ ਹਨਾ। ਤੇ ਮੋਦੀ ਜਿੰਨਾ ਚਿਰ ਮੋਦੀ ਆ ਇਹਦੇ ਆਪਦੇ ਲਾ ਹੋ ਜਾਣਾ, ਜਦ ਤੱਕ ਹੋਰ ਆ ਜਾਣਾ, ਹੁਣ ਆਪਣੇ ਕਾਨੂੰਨ ਬਣਾ ਦੇਣੇ। ਹੁਣ ਤੁਸੀਂ ਆਪ ਹੀ ਦੇਖ ਲਓ ਉੱਥੇ ਬੈਂਕਾਂ ਦੇ ਵਿੱਚ ਕਿੰਨੀ ਉੱਥੇ ਬੇਅਦਬੀ ਹੋ ਰਹੀ ਹੈ ਬੰਦਿਆਂ ਦੀ ਹਨਾ, ਬੈਂਕਾਂ ਦੇ ਵਿੱਚ ਪੈਸਾ ਆਪਣਾ ਕਿੰਨਾ ਲੌਕ ਹੋਇਆ ਵਾ, ਉੱਥੇ ਕੋਈ ਪੁੱਛਦਾ ਹੀ ਨੀਗਾ ਹਨਾ, ਅਕਾਊਂਟ ਤੁਹਾਡੇ ਫਰੀਜ਼ ਕਰ ਦਿੰਦੇ। ਹੁਣ ਆਧਾਰ ਕਾਰਡ ਨੂੰ ਆਈਡੀ ਨੀ ਮੰਨਣੋਂ ਹਟ ਗਿਆ, ਉਹ ਕੀ ਉੱਥੇ ਤੁਸੀਂ ਕਰੋਗੇ ਹਨਾ। ਲੋਕੀ ਹੁਣ ਪੈਸੇ 35-35 ਹਜ਼ਾਰ ਰੁਪਇਆ ਲੈ ਕੇ 2 ਨੰਬਰ 'ਚ ਉੱਥੇ ਆਧਾਰ ਕਾਰਡ ਬਣਦਾ,
0: ਵੱਖਰਾ ਅਗਲੇ ਹਫ਼ਤੇ ਕਰਾਂਗੇ। ਜਿਹੜੇ ਬੰਦਿਆਂ ਨੂੰ ਜ਼ਮੀਨਾਂ ਦਾ ਮੋਹ ਆ, ਉਹ ਜ਼ਮੀਨ ਵੇਚਣਾ ਵੀ ਨੀ ਚਾਹੁੰਦੇ ਤੇ ਇੱਥੇ ਵੀ ਰਹਿਣਾ ਚਾਹੁੰਦੇ ਨੇ, ਉਹ ਜ਼ਮੀਨਾਂ ਦਾ ਕੀ ਕਰਨਾ, ਇਹ ਅਗਲੇ ਹਫ਼ਤੇ ਤੇ ਆਪਾਂ ਇਹਦਾ ਵੱਖਰਾ ਟੌਪਿਕ ਕਰਾਂਗੇ,
6: ਕਿਉਂਕਿ ਬੱਚੇ ਆਪਣੇ ਇੱਥੇ ਗਰੋ ਹੋਏ, ਬੱਚੇ ਇੱਥੇ ਪੜ੍ਹੇ ਆਪਣੇ ਹਨਾ। ਤੁਸੀਂ ਸਿਟੀਜ਼ਨਸ਼ਿਪ ਲਓ, ਆਪਣੇ ਨਜ਼ਾਰੇ ਲਓ, ਜੇ ਤੁਸੀਂ ਅਮਰੀਕਾ ਨੂੰ ਜਾਣਾ ਤੁਹਾਨੂੰ ਤਾਂ ਵੀ ਕੋਈ ਵੀਜ਼ੇ ਦੀ ਲੋੜ ਨਹੀਂ, ਜਿੱਥੇ ਮਰਜ਼ੀ ਵੱਜਦੀਆਂ ਉਸ ਕੰਟਰੀ ਜਿੱਥੇ ਮਰਜ਼ੀ ਤੁਰੇ।
0: ਸ਼ੁਕਰੀਆ, ਤੁਸੀਂ ਕਹਿ ਰਹੇ ਹੋ ਸਿਟੀਜ਼ਨਸ਼ਿਪ, ਜ਼ਿਆਦਾਤਰ ਲੋਕ ਇਹ ਕਹਿ ਰਹੇ ਨੇ ਸਿਟੀਜ਼ਨਸ਼ਿਪ ਲੈਣੀ ਚਾਹੀਦੀ ਆ। ਥੈਂਕ ਯੂ ਸੋ ਮਚ। ਫਿਰ ਵੀ ਸਿਟੀਜ਼ਨਸ਼ਿਪ ਦੇ ਵਿੱਚ ਨਾ ਗਿਰਾਵਟ ਆਈ ਹੈ ਜਿਹਦੇ ਤੇ ਆਪਾਂ ਗੱਲਬਾਤ ਕਰ ਰਹੇ ਹਾਂ,
6: ਬਹੁਤ ਫਾਇਦੇ ਹੈ ਜੀ ਭਾਜੀ, ਬਹੁਤ ਫਾਇਦੇ ਆ, ਸਿਟੀਜ਼ਨਸ਼ਿਪ ਲੈਣੀ ਚਾਹੀਦੀ ਆ। ਤੇ ਬਾਕੀ ਤੁਹਾਡਾ ਪ੍ਰੋਗਰਾਮ ਬਹੁਤ ਚੜ੍ਹਦੀ ਕਲਾ 'ਚ, ਤੇ ਹੋ ਸਕਦਾ ਤੁਸੀਂ ਕੱਲ੍ਹ ਮੇਅਰ ਦੀ ਇਲੈਕਸ਼ਨ ਵੀ ਲੜ ਸਕਦੇ ਹਾਂ ਜੇ ਸਿਟੀਜ਼ਨਸ਼ਿਪ ਹੋ ਤੁਹਾਡੇ ਕੋਲ।
0: ਸ਼ੁਕਰੀਆ ਜੀ, ਧੰਨਵਾਦ। ਥੈਂਕ ਯੂ ਵੈਰੀ ਮੱਚ ਜੀ। ਅਗਲੀ ਕਾਲ 0790। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ।
7: ਮੇਰਾ ਤਾਂ ਇਹੀ ਸੁਝਾਅ ਸੁਣਾ ਵੀ ਜਿਹੜੇ ਬੰਦੇ ਨੇ ਉੱਥੇ ਜ਼ਮੀਨ ਜਾਇਦਾਦ ਦਾ ਮੋਹ ਰੱਖਣਾ, ਉਹਨੂੰ ਸਿਟੀਜ਼ਨ ਨਹੀਂ ਲੈਣੀ ਚਾਹੀਦੀ ਬਿਲਕੁਲ ਵੀ।
0: ਓਕੇ,
7: ਜਿਹੜੇ ਬੰਦੇ ਨੇ ਮੰਨ ਲਓ ਵੀ ਇੱਥੋਂ ਉੱਥੋਂ ਛੱਡਣਾ ਹੀ ਚਾਹੁੰਦਾ ਵੀ ਹੋਰ 2-4 ਸਾਲ ਉਹਨੂੰ ਛੱਡ ਜਾਊਗਾ, ਫਿਰ ਉਹ ਚੁੱਪ ਕਰਕੇ ਇਹ ਦੇਸ਼ ਦਾ ਸਿਟੀਜ਼ਨ ਬਣ ਜਾਣਾ ਚਾਹੀਦਾ।
0: ਓਕੇ,
7: ਹਾਂਜੀ, ਉੱਥੇ ਨਹੀਂ ਤਾਂ ਫਿਰ ਦੋ ਪਾਸੇ ਨਾ ਕਰੇ, ਫਿਰ ਲੈਣੀ ਨੀ ਚਾਹੀਦੀ। ਜੇ ਤੁਹਾਡਾ ਉੱਥੇ ਪ੍ਰੋਪਰਟੀ 'ਚ ਮੋਹ ਆ ਨਾ, ਬਿਲਕੁਲ ਲੈਣੀ ਚਾਹੀਦੀ ਤੁਹਾਨੂੰ।
0: ਜਦੋਂ ਦਾ ਤਰੱਕੀ ਕਰ ਰਿਹਾ ਉਹਦੇ ਰਹਿ ਲੋ,
7: ਜਦੋਂ ਦਾ ਉੱਥੇ ਦਾ ਵੋਟਾਂ ਦੀ ਸਾਂਟਕਾਈ ਹੋਈ ਆ, ਉਦੋਂ ਦਾ ਲੋਕਾਂ ਨੇ ਵੀ ਜ਼ਿਆਦਾ ਸਮਝ, ਕਹਿੰਦੇ ਵੀ ਸਾਡੀ ਵੋਟ ਨਾ ਉੱਥੋਂ ਖਤਮ ਹੋਵੇ। ਕਈ ਬੰਦੇ ਉੱਥੇ ਵੋਟ ਆਪਦੀ ਰੱਖਣਾ ਚਾਹੁੰਦੇ ਆ, ਉਹਨਾਂ ਦੀ ਵੋਟ ਨੀ ਰਹਿਣੀ। ਜੇ ਮੰਨ ਲਓ ਤੁਸੀਂ ਸਿਟੀਜ਼ਨ ਨਹੀਂ ਹੈਗੇ, ਸਾਨੂੰ ਤੁਸੀਂ ਵਾਪਸ ਜਾ ਰਹੇ ਹੋ, ਤੁਹਾਡਾ ਮੰਨ ਲਓ ਕੋਈ ਵੀ ਹੈਗਾ, ਤੁਹਾਡਾ ਜ਼ਮੀਨ ਦਾ ਜਾਇਦਾਦ ਦਾ ਮਸਲਾ, ਉਹਨੂੰ ਨਜਿੱਠਣ ਦੇ ਵਿੱਚ ਸਿਟੀਜ਼ਨ ਨੂੰ ਕਾਫੀ ਦਿੱਕਤ ਆਉਂਦੀ ਆ ਉੱਥੇ। ਕੋਈ ਅਸਲੇ ਦਾ ਲਾਇਸੈਂਸ ਨਹੀਂ ਤੁਸੀਂ ਬਣਾ ਸਕਦੇ।
0: ਸ਼ੁਕਰੀਆ ਜੀ,
7: ਹਾਂਜੀ,
0: ਤੁਹਾਡੀ ਗੱਲ ਪਹੁੰਚ ਗਈ, ਸ਼ੁਕਰੀਆ, ਥੈਂਕ ਯੂ ਵੈਰੀ ਮੱਚ। ਇੱਕ ਕਾਲ ਡਰੋਪ ਹੋ ਗਈ, ਤੁਸੀਂ ਦੁਬਾਰਾ ਕਾਲ ਟਰਾਈ ਕਰ ਸਕਦੇ ਹੋ। ਇਨ ਦਾ ਮੀਨ ਟਾਈਮ ਅਸੀਂ ਭੁੱਲਰ ਸਾਹਿਬ ਨਾਲ ਗੱਲਬਾਤ ਕਰਨ ਲੱਗੇ ਹਾਂ। ਜਸ ਭੁੱਲਰ ਜੀ, ਮੌਰਗੇਜ ਕਰਵਾਉਣੀ ਹੈ ਤਾਂ ਜਸ ਭੁੱਲਰ ਜੀ ਤੋਂ ਸਮੇਂ ਸਮੇਂ 'ਤੇ ਅਸੀਂ ਸੁਣਦੇ ਰਹਿੰਦੇ ਹਾਂ, ਇਹਨਾਂ ਦੀ ਗਾਈਡੈਂਸ ਜਿਹੜੇ ਰੇਡੀਓ 'ਤੇ ਬੋਲ ਕੇ ਆਉਂਦੇ ਨੇ ਨਾ, ਛੋਟੇ ਛੋਟੇ ਟਿਪਸ, ਇਹਨਾਂ ਨੇ ਹਜ਼ਾਰਾਂ ਲੋਕਾਂ ਦੀ ਜਿਹੜੀ ਹੈਲਪ ਕੀਤੀ ਆ ਮੌਰਗੇਜ ਰਿਲੇਟਡ। ਬਾਈ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ।
8: ਸਾਸਿਕਾ ਹੈ ਜੀ ਤੁਹਾਨੂੰ ਵੀ ਤੇ ਸਾਰੇ ਸੋਤਲ ਪਿਆ ਵੀ ਸਾਸਿਕਾ ਜੀ ਵੈਰੀ ਗੁੱਡ ਮਾਰਨਿੰਗ ਵਧਾਈਆਂ ਤੁਹਾਨੂੰ ਪ੍ਰੋਗਰਾਮ ਨਾਮ ਸ਼ੁਰੂ ਕੀਤਾ
0: ਬਹੁਤ ਬਹੁਤ ਧੰਨਵਾਦ ਜੀ ਪੁੱਲ ਸਾਹਿਬ ਤੁਹਾਡੇ ਸਾਥ ਦੇ ਨਾਲ ਹੀ ਜਿਹੜੇ ਪ੍ਰੋਗਰਾਮ ਸਟਾਰਟ ਹੋਏ ਨੇ ਤੇ ਬਹੁਤ ਬਹੁਤ ਧੰਨਵਾਦ ਸੋ ਪੁੱਲ ਸਾਹਿਬ ਤੁਹਾਡੀ ਗੱਲ ਇੱਕ ਚੰਗੀ ਬੜੀ ਆ ਕਿ ਤੁਸੀਂ ਸੱਚ ਬੋਲਦੇ ਹੋ ਤੁਸੀਂ ਹਮੇਸ਼ਾ ਮੈਂ ਤੁਹਾਨੂੰ ਇੱਕ ਤਾਂ ਹੁੰਦਾ ਨਾ ਹਮੇਸ਼ਾ ਕਹਿੰਦੇ ਕਿ ਆਹ ਟਾਈਮ ਰਾਈਟ ਟਾਈਮ ਆ ਲੈ ਲਓ ਆਹ ਟਾਈਮ ਰਾਈਟ ਟਾਈਮ ਆ ਤੁਸੀਂ ਸਮੇਂ ਦੇ ਅਨੁਕੂਲ ਚੇਂਜ ਕਰਦੇ ਰਹਿੰਦੇ ਹੋ ਕਿ ਇਹ ਸਮਾਂ ਰੁਕ ਜਾਓ ਇਹ ਸਮਾਂ ਦੇਖ ਲਓ ਇਹ ਸਮੇਂ ਦੇ ਵਿੱਚ ਆਹ ਲੋਕ ਇਨਵੈਸਟ ਕਰਨ ਫਸਟ ਟਾਈਮ ਬਾਇਰ ਹਜੇ ਨਾ ਕਰਨ ਜਾਂ ਹੁਣ ਫਸਟ ਟਾਈਮ ਬਾਇਰ ਇਹ 'ਚ ਇਨਵੈਸਟ ਕਰ ਸਕਦੇ ਨੇ ਜਿਹਨਾਂ ਨੇ ਇਨਵੈਸਟਮੈਂਟ ਪ੍ਰੋਪਰਟੀਆਂ ਲੈਣੀਆਂ ਉਹ ਰੁਕ ਜਾਣ ਸੋ ਇੰਨੀ ਸਾਫ਼ ਸਪਸ਼ਟ ਨਾਲ ਬਿਜ਼ਨਸ ਚੱਲ ਜਾਂਦੇ ਨੇ
8: ਬਿਲਕੁਲ ਜੀ ਬਿਲਕੁਲ ਹਮੇਸ਼ਾ ਬਿਜ਼ਨਸ ਚੱਲਦਾ ਇਸ ਫਸਟ ਨਾਲ ਜੀ ਪਰ ਉਹਦੀ ਵਜ੍ਹਾ ਇਹ ਹੁੰਦੀ ਹੈ ਕਿ ਤੁਹਾਨੂੰ ਐਕਸਪੀਰੀਅੰਸ ਹੋਣਾ ਚਾਹੀਦਾ ਤੁਹਾਨੂੰ ਉਸ ਚੀਜ਼ 'ਚ ਤੁਸੀਂ ਐਕਸਪਰਟ ਹੋਣੇ ਚਾਹੀਦੇ ਹੋ ਕਿ ਕੀ ਗੱਲ ਕਰ ਰਹੇ ਹੋ ਜੇ ਤੁਸੀਂ ਗੱਲ ਕਰ ਰਹੇ ਹੋ ਕਿ ਉਹਦਾ ਕੋਈ ਮੁੱਲ ਹੈ ਕਿ ਉਹ ਤੁਸੀਂ ਲੌਜਿਕ ਨਾਲ ਕਰ ਰਹੇ ਹੋ ਕਿ ਵੈਸੀ ਹਵਾ 'ਚ ਤੀਰ ਮਾਰ ਰਹੇ ਹੋ ਸੋ ਮੈਂ ਪਹਿਲੇ ਦਿਨ ਤੋਂ ਸ਼ੁਰੂ ਕੀਤਾ ਸੀ ਬਿਜ਼ਨਸ 15 ਸਾਲ ਹੋ ਗਏ ਮੈਂ ਇਹ ਸੋਚ ਕੇ ਕੀਤਾ ਸੀ ਮੈਨੂੰ ਬਹੁਤ ਹੱਸਦੇ ਉਦੋਂ ਫੋਨ ਆਏ ਕਿ ਜਿਹੜੇ ਤੂੰ ਗੱਲਾਂ ਕਰਦਾ ਤੇਰਾ ਬਿਜ਼ਨਸ ਚੱਲਣਾ ਤੂੰ ਤਾਂ ਸਾਨੂੰ ਲੋਕਾਂ ਨੂੰ ਮੋਰਗੀ ਦੇਣੀ ਤੂੰ ਮੋੜੀ ਜਾਂਦਾ ਮੈਂ ਕਿਹਾ ਵੀ ਨਹੀਂ ਜਿਹਨੇ ਮੋਰਗੀ ਲੈਣੀ ਆ ਉਹਨੇ ਲੈਣੀ ਹੈ ਉਹਨੇ ਨਾ ਨਹੀਂ ਕਰਨੀ ਉਹਨੇ ਮੇਰੇ ਕੋਲ ਆਉਣਾ ਹੀ ਆਉਣਾ ਹੈਗਾ ਜਿਹਨੇ ਨਹੀਂ ਮੋਰਗੀ ਲੈਣੀ ਮੈਨੂੰ ਤੁਸੀਂ ਬਲੀਵ ਨਹੀਂ ਕਰਦੇ ਦਿਨ 'ਚ 50 ਗੱਲਾਂ ਆਉਣੀਆਂ ਜਿਹਦੇ 'ਚ ਸਿਰਫ 10 ਗੱਲਾਂ ਬਿਜ਼ਨਸ ਹੁੰਦੀਆਂ ਬਾਕੀ 40 ਗੱਲਾਂ ਸਿਰਫ ਐਡਵਾਈਸ ਲੈਣ ਵਾਸਤੇ ਹੁੰਦੀਆਂ ਪਰ ਮੈਨੂੰ ਕੋਈ ਮਾਇੰਡ ਨਹੀਂ ਹੁੰਦਾ ਮੈਂ ਕਹਿੰਦਾ ਯਾਰ ਉਹਨਾਂ ਨੂੰ ਮੇਰੀ ਗੱਲ ਚੰਗੀ ਲੱਗਦੀ ਹੈ ਤਾਂ ਮੈਂ ਤੁਹਾਡਾ ਐਡਵਾਈਸ ਲੈਂਦੇ ਆ ਉਹਨਾਂ ਨੂੰ ਲੱਗਦਾ ਮੈਂ ਓਨੈਸਟ ਹਾਂ ਉਹ ਤਾਂ ਮੈਨੂੰ ਫੋਨ ਕਰਦੇ ਮੈਨੂੰ ਕੋਈ ਮਾਇੰਡ ਨਹੀਂ ਕਿਉਂ ਫੋਨ ਕਰਦੇ ਮੈਂ ਕਿਹਾ ਜੀ ਸਰ ਕੀ ਕਰੋ ਜੀ ਫੋਨ ਮੈਂ ਉਸ ਗੱਲ 'ਤੇ ਹਮੇਸ਼ਾ ਜਿੱਥੇ ਅਸੀਂ ਫੋਨ ਆਉਂਦੇ ਭਾਵੇਂ ਰਾਤ ਨੂੰ 12 ਵਜੇ ਆ ਜੀ ਮੈਂ ਫੋਨ ਜ਼ਰੂਰ ਚੱਕਦਾ ਫੋਨ ਚੱਕ ਕੇ ਉਹਨੂੰ ਦੱਸਦਾ ਜੇ ਅੱਗੇ ਗੱਲ ਕਰਨ ਵਾਲੇ ਕਰ ਲਈ ਦੀ ਹੈ
0: ਬਿਲਕੁਲ ਜੀ ਤੇ ਤੁਹਾਡੀ ਐਡਵਾਈਸ ਤੇ ਅੱਜ ਕੀ ਟਿਪ ਆਫ ਦਾ ਡੇ ਦੇਣਾ ਚਾਹੋਗੇ ਜੀ
8: ਬਿਲਕੁਲ ਜੀ ਮੈਂ ਜਿਵੇਂ ਤੁਸੀਂ ਐਡਵਾਈਸ ਦੀ ਗੱਲ ਕੀਤੀ ਹੈ ਮੈਂ ਉਹੀ ਗੱਲ ਕਰਦਾ ਹੁੰਦਾ ਕਿ ਹਲੇ ਇਨਵੈਸਟਮੈਂਟ ਪ੍ਰੋਪਰਟੀ ਦਾ ਕੋਈ ਫਾਇਦਾ ਨਹੀਂ ਲੈਣ ਦਾ ਵੇਟ ਕਰ ਲਓ ਪਰ ਜੇ ਤੁਸੀਂ ਫਸਟ ਟਾਈਮ ਬਾਇਰ ਹੋ ਤਾਂ ਵਧੀਆ ਟਾਈਮ ਹੈ ਘਰ ਲੈਣ ਵਾਸਤੇ ਕਿਉਂਕਿ ਇੱਥੇ ਹੁਣ ਲੋਕ ਕਾਫੀ ਡੀਲਾਂ ਜਿਹੜੀਆਂ ਸਟੱਕ ਹੋਈਆਂ ਵੀ ਹੈ ਸੋ ਉਹ ਮਿਲ ਰਹੀਆਂ ਹੈਗੀਆਂ ਤਾਂ ਪਰ ਉਹਦੇ ਵਾਸਤੇ ਇੱਕ ਕੰਮ ਜ਼ਰੂਰ ਚਾਹੀਦਾ ਕਿ ਤੁਸੀਂ ਪਹਿਲਾਂ ਪ੍ਰੀ ਕੁਆਲੀਫਾਈ ਹੋਣੇ ਚਾਹੀਦੇ
0: ਓਕੇ
8: ਜਦੋਂ ਤੁਹਾਨੂੰ ਪਤਾ ਤੁਸੀਂ ਪ੍ਰੀ ਕੁਆਲੀਫਾਈ ਹੋ ਤੁਸੀਂ ਆਫਰ ਪਾ ਰਹੇ ਹੋ ਤੇ ਤੁਹਾਡੇ ਕੋਲ ਆਪਸ਼ਨ ਹੁੰਦੀ ਹੈ ਕਿ ਤੁਹਾਨੂੰ ਡਰ ਨਹੀਂ ਹੁੰਦਾ ਕਿ ਮੇਰੀ ਮੋਰਗੀ ਨਹੀਂ ਹੋਣੀ ਸੋ ਹੁਣ ਅਸੀਂ ਪਿਛਲੇ ਸਾਲ 'ਚ ਮੈਂ ਦੱਸਿਆ ਸੀ ਕਿ ਅਸੀਂ ਇੱਕ ਡੀਲ ਕਰਾ ਕੇ ਦਿੱਤੀ ਹੈ ਤਾਂ ਉਹਨਾਂ ਨੂੰ ਇਹੀ ਉਹਦਾ ਕੁਐਸਚਨ ਸੀਗਾ ਮੂਹਰੇ ਜਿਹੜਾ ਸੈਲਰ ਸੀਗਾ ਕਿ ਮੈਂ ਤੁਹਾਨੂੰ ਆਪਸ਼ਨ ਨਹੀਂ ਪਾਉਣ ਦੇਣੀ ਫਾਈਨੈਂਸਿੰਗ ਦੀ ਕਿ ਮੈਂ ਉਹਦੀ ਕੰਡੀਸ਼ਨ ਨਹੀਂ ਪਾਉਣ ਦੇਣੀ ਸੋ ਉਹਨਾਂ ਨੂੰ ਫੋਨ ਆ ਕੇ ਭਾਜੀ ਕੰਡੀਸ਼ਨ ਨਹੀਂ ਪਾਉਣੀ ਮੈਂ ਇਹਨੂੰ ਕੋਫੇ ਪ੍ਰਾਈਸ ਘਟਾ ਲਾ ਸੋ ਉਹਨਾਂ ਨੂੰ $60,000 ਘਰ ਸਸਤਾ ਛੱਡਿਆ ਉਹਨਾਂ ਨੇ ਸਿਰਫ ਇਸ ਕਰਕੇ ਕਿ ਮੈਂ ਕੰਡੀਸ਼ਨ ਨਹੀਂ ਪਾਉਣੀ ਕਿਉਂਕਿ ਸਾਨੂੰ ਲੋੜ ਹੀ ਨਹੀਂ ਸਾਡੀ ਪ੍ਰੀ ਕੁਆਲੀਫਾਈ ਹੋਈ ਪਿਆ ਸੀ ਤੇ ਅਸੀਂ 2 ਵੀਕ ਦੇ ਵਿੱਚ ਕਲੋਜ਼ ਕਰਾ ਦੇਵਾਂਗੇ
0: ਤੇ ਇਹਦਾ ਫਿਰ ਇਹ ਸਾਰਾ ਫਾਇਦਾ ਫਸਟ ਟਾਈਮ ਹੋਮ ਬਾਇਰ ਬਹੁਤੇ ਲੋਕਾਂ ਨੂੰ ਫਾਇਦਾ ਹੋ ਰਿਹਾ ਪਰ ਬਹੁਤੇ ਨੁਕਸਾਨ ਹੋ ਰਹੇ ਨੇ ਪਰ ਕਿਸੇ ਦਾ ਫਾਇਦਾ ਕਿਸੇ ਦਾ ਨੁਕਸਾਨ
8: ਨਹੀਂ ਨੁਕਸਾਨ ਤਾਂ ਦੇਖੋ ਜਿਹਨੇ ਵੇਚਣਾ ਉਹ ਤਾਂ ਨੁਕਸਾਨ ਹੈਗੇ ਹੈਗਾ ਜਿਹੜਾ ਸਿੱਟ ਕੇ ਵੇਚ ਰਿਹਾ ਜਿਹੜਾ ਕੋਈ ਸਟੱਕ ਹੈ ਜਿਹਦਾ ਲੱਗਦਾ ਕਿ ਮੈਂ ਇੱਥੋਂ ਪੇਮੈਂਟ ਨਹੀਂ ਹੋਣੀ ਆ ਉਹਨੂੰ ਵੇਚਣਾ ਹੀ ਪੈਣਾ ਉਹ ਤਾਂ ਭਾਵੇਂ ਨਾ ਵੇਚੇ ਤਾਂ ਵੀ ਨੁਕਸਾਨ ਹੈ
0: ਬਿਲਕੁਲ
8: ਠੀਕ ਹੈ ਨਾ ਸੋ ਇਸ ਕਰਕੇ ਉਹਦੇ 'ਚ ਆਪਾਂ ਇਹ ਨਹੀਂ ਕਹਿ ਸਕਦੇ ਕਿਸੇ ਨੁਕਸਾਨ ਹੋ ਰਿਹਾ ਤਾਂ ਉਹਨੇ ਤਾਂ ਵਿਚਾਰੇ ਨੇ ਵੇਚਣਾ ਹੀ ਹੈ ਸੋ ਮੈਂ ਵੈਸੇ ਵੀ ਤੁਹਾਨੂੰ ਦੱਸਦਾ ਇੱਕ ਸਿੰਪਲ ਗੱਲ ਦੱਸਦਾ ਕਿ ਜੇ ਤੁਹਾਡੇ ਘਰ ਦੀ ਕਿਸ਼ਤ ਜਿਹੜੀ $6,000 ਹੈ ਤੇ ਸੋਤੋਂ ਅਫੋਰਡ ਨਹੀਂ ਹੋ ਰਹੀ ਸੋਤੋਂ ਪੇਮੈਂਟ ਨਹੀਂ ਹੋ ਰਹੀ ਬੈਸਟ ਹੈ ਸੈੱਲ ਕਰ ਦਿਓ ਘਰ ਘਰ ਸੇਲ ਲਾ ਕੇ ਆਰਾਮ ਨਾਲ 3,000 ਤੇ ਘਰ ਰੈਂਟ ਤੇ ਮਿਲ ਜਾਂਦਾ ਉੱਥੇ ਬਹਿ ਜਾਓ 6 ਮਹੀਨੇ ਸਾਲ ਹੈ ਜਦੋਂ ਠੀਕ ਹੋ ਗਿਆ ਲੱਗਿਆ ਕਿ ਮੇਰੇ ਕੋਲ 500-4 ਪੈਸੇ ਸੇਵ ਹੋ ਗਏ ਨਹੀਂ ਜੇ ਤੁਸੀਂ ਅੱਜ ਪੇਮੈਂਟ ਵਿੱਚ ਬਿਹਾਈਂਡ ਹੋ ਤਾਂ ਸੋਤੋਂ ਪੇਮੈਂਟ ਕਵਰ ਨਾ ਹੋਇਆ ਤਾਂ 6 ਮਹੀਨੇ ਵਿੱਚ ਬੈਂਕ ਨੇ ਘਰ ਲੈ ਜਾਣਾ ਤੁਹਾਡਾ ਫਿਰ ਤੁਹਾਡੀ ਡਾਊਨ ਪੇਮੈਂਟ ਆਊਗੀ ਸਭ ਕੁਝ ਜਾਊਗਾ ਪਲੱਸ ਬੈਂਕ ਨੇ ਸੈੱਲ ਕਰਨਾ ਜਦੋਂ ਬੈਂਕ ਨੇ ਆਪਦੀ ਮਰਜ਼ੀ ਨਾਲ ਸੈੱਲ ਕਰਨਾ ਜੇ ਤੁਹਾਡਾ 8 ਲੱਖ ਦੀ ਮੋਰਗੇ ਰਹਿੰਦੀ ਹੈਗੀ ਭਾਵੇਂ ਬੈਂਕ 6 ਲੱਖ ਤੋਂ ਵੇਚ ਕੇ ਤੋਤੇ ਲੱਗੇ ਬਾਕੀ ਫਿਰ ਤੁਹਾਡੇ ਮੰਗਦਾ ਜਾਣਗੇ ਸੋ ਉਹਦੇ ਨਾਲ ਬੈਟਰ ਤੁਸੀਂ ਅੱਜ ਹੀ ਸੈੱਲ ਕਰਕੇ ਤੁਸੀਂ ਆਪਦੇ ਆਪ ਨੂੰ ਥੋੜ੍ਹਾ ਕੰਟਰੋਲ ਕਰ ਲਓ ਸੋ ਬੈਸਟ ਤਰੀਕਾ ਇਹੀ ਹੁੰਦਾ ਹੈਗਾ ਥੋੜੇ ਸਿਆਣੇ ਹੋਣਾ ਪੈਣਾ ਹੈਗਾ ਉਹ ਸਾਡੀ ਗੱਲ ਨਹੀਂ ਚੱਲਣੀ ਕਿ ਚੱਲ ਦੇਖੀ ਜਾਊ ਦੇਖੀਆ ਇੱਥੇ ਨਹੀਂ ਚੱਲਦਾ ਜੀ ਇੰਡੀਆ ਚੱਲੀ ਜਾਂਦਾ ਸੀ ਇੱਥੇ ਦੇਖੀ ਨਹੀਂ ਜਾਊ ਇਸਨੂੰ ਬੈਂਕ ਨੇ ਦੇਖਣਾ ਨਹੀਂ ਬੈਂਕ ਨੇ ਤੁਹਾਨੂੰ
0: ਲੈ ਅਸੀਂ ਪ੍ਰੀ ਕੁਆਲੀਫਾਈ ਲਈ ਕਾਲ ਕਰ ਲੈਂਦੇ ਜੀ ਇੱਕ ਵਾਰੀ ਤੁਸੀਂ ਆਪਣਾ ਨੰਬਰ ਸਾਂਝਾ ਕਰ ਦਿਓ ਤੇ ਜੇ ਅਸੀਂ ਲੌਂਗ ਵੀਕਐਂਡ ਤੇ ਤੁਹਾਨੂੰ ਮਿਲਣਾ ਹੋਵੇ ਮਿਲੋਗੇ ਜੀ
8: ਬਿਲਕੁਲ ਜੀ ਬਿਲਕੁਲ ਮੇਰਾ ਕੈਨੇਡੀਅਨ ਰਿੰਡਾ ਤੇ ਆਫਿਸ ਹੈ ਜੀ 30 ਕੈਨੇਡੀ ਰੋਡ ਸਾਊਥ ਮੈਨੂੰ ਮਿਲ ਸਕਦੇ ਹੋ ਆ ਕੇ ਫੋਨ ਕਰਕੇ ਪਾਵੇ ਬਣਾ ਕੇ ਨੰਬਰ ਮੇਰਾ ਇੱਕੋ ਹੀ ਹੈ 416-732-2611-416 732-2611 ਇੱਕ ਮੈਂ ਜਾਂਦਾ ਛੋਟੀ ਗੱਲ ਤੁਹਾਡੀ ਸਿਟੀਜਨਸ਼ਿਪ ਦੇ ਦੱਸ ਦੇਣਾ ਜੀ ਬਹੁਤ ਸਾਰੇ ਸੱਜਣ ਆ ਜਿਹੜੇ ਉਹ ਜਿਵੇਂ ਇੱਕ ਸੱਜਣ ਦੱਸ ਕੇ ਗਿਆ ਕਿ ਮੈਂ ਉੱਥੇ 3 ਕਿੱਲੇ ਜ਼ਮੀਨ ਲਈ ਸੀ ਵਧੀਆ ਗੱਲ ਹੈ ਜ਼ਮੀਨ ਲੈਣੀ ਪਰ ਜਿਹੜੀ ਤੁਹਾਡੇ ਗ੍ਰੈਂਡਫਾਦਰ ਤੋਂ ਤੁਹਾਡੇ ਫਾਦਰ ਤੋਂ ਜ਼ਮੀਨ ਆਈ ਹੈ ਉਹ ਭਾਵੇਂ ਸਿਟੀਆਂ ਤੁਸੀਂ ਰੱਖ ਸਕਦੇ ਹੋ
0: ਓਕੇ
8: ਉਹ ਜ਼ਮੀਨ ਤੁਸੀਂ ਰੱਖ ਸਕਦੇ ਹੋ ਮੇਰੇ ਕੋਲ ਵੀ ਹੈਗੀ ਜ਼ਮੀਨ ਕਿ ਸਾਡਾ ਬਠਿੰਡਾ ਏਰੀਆ ਕਿੰਨੀ ਜ਼ਮੀਨ ਸਾਡੇ ਕੋਲ ਤਾਂ ਤੁਸੀਂ ਜ਼ਮੀਨ ਨੂੰ ਰੱਖ ਸਕਦੇ ਉਹਨੂੰ ਕੋਈ ਖੋਹ
0: ਉਹ
9: 3 ਸਾਲ ਹੁੰਦੀ ਆ ਵਗ ਜਾਂਦੇ ਆ, ਫੇਰ ਮੁੜ ਕੇ ਆ ਜਾਂਦੇ ਆ, ਜੀਰੋ ਤੋਂ ਫੇਰ ਸ਼ੁਰੂ ਕਰ ਲੈਂਦੇ ਆ, ਜਦੋਂ ਸੈੱਟ ਜੇ ਹੁੰਦੇ ਫੇਰ ਵਗ ਜਾਂਦੇ ਆ, ਉਹ ਇਸੇ ਪਾਸੇ ਕਿਸੇ ਪੰਜਾਬੀ ਜਿਵੇਂ ਕੁੱਤੇ ਝਾਗੀ ਚ ਲੱਗੇ ਰਹਿੰਦੇ ਆ, ਮੈਂ ਪਤਾ ਕਿੱਥੇ ਸੈੱਟ ਹੋਊਗਾ। ਸੋ
0: ਇੱਕ ਪਾਸਾ ਕਰ ਹੀ ਲੈਣਾ ਚਾਹੀਦਾ।
9: ਬਿਲਕੁਲ ਜੀ, ਮੈਂ ਕਹਿਣ ਲੱਗਿਆ ਸੀ ਜਿਹਦੀ ਇੱਕੋ ਤਰੀਕਾ, ਇੱਕ ਪਾਸਾ ਕਰ ਲਓ ਜਾਂ ਇੱਧਰ ਜਾਂ ਉੱਧਰ, ਦੈਟਸ ਇਟ, ਡਨ।
0: ਨਹੀਂ ਬਹੁਤ ਵਧੀਆ, ਇਹ ਵਧੀਆ ਖੁੰਡ ਚਰਚਾ ਦਾ ਜਿਹੜਾ ਨਿਚੋੜ ਆ ਮੈਨੂੰ ਲੱਗਦਾ ਤੁਸੀਂ ਕੱਢਤਾ। ਥੈਂਕ ਯੂ ਵੈਰੀ ਮੱਚ,
9: ਬਹੁਤ ਧੰਨਵਾਦ,
0: ਬਹੁਤ ਸ਼ੁਕਰੀਆ ਜੀ। ਅੱਜ ਦੀ ਆਖਰੀ ਇਸ ਟੋਪਿਕ ਦੀ ਕਾਲ 3162। ਸਤਿ ਸ਼੍ਰੀ ਅਕਾਲ ਜੀ।
10: ਆਪਣੇ ਕੰਮ ਨੂੰ ਲੈ ਕੇ ਪ੍ਰੋਫੈਸ਼ਨਲਸ ਨੂੰ ਤਾਂ ਬਹੁਤ ਜ਼ਿਆਦਾ ਲੋੜ ਰਹਿੰਦੀ ਹੈ, ਬੰਦਾ ਇੰਡੀਅਨ ਪਾਸਪੋਰਟ ਤੇ ਬੰਦਾ ਆਪਣਾ ਵੀਜ਼ੇ ਲਵਾਉਂਦਾ ਰਹਿ ਜਾਂਦਾ। ਦੂਜੀ ਚੀਜ਼, ਤੁਸੀਂ ਹਮੇਸ਼ਾ ਆਪਣੀ ਜ਼ਮੀਨ ਇਨਹੈਰਿਟ ਕਰ ਸਕਦੇ ਹੋ। ਮੈਂ ਇਨਵੈਸਟਮੈਂਟਸ ਕੀਤੀਆਂ ਨੇ ਆਪਣੇ ਪਾਪਾ ਦੇ ਨਾਮ ਤੇ, ਆਪਣੀ ਵਿਲ ਜਦੋਂ ਤਿਆਰ ਹੋਣੀ ਹੈ, ਦਾ ਓਨਲੀ ਡਰਾਬੈਕ ਇਜ਼ ਕਿ ਤੁਸੀਂ ਆਪਣੇ ਦਮ ਤੇ ਐਗਰੀਕਲਚਰ ਲੈਂਡ ਨਹੀਂ ਲੈ ਸਕਦੇ। ਅਪਾਰਟ ਫਰੋਮ ਦੈਟ ਮੈਨੂੰ ਲੱਗਦਾ ਕੋਈ ਹੋਰ ਨੁਕਸਾਨ ਨਹੀਂ ਹੈਗਾ, ਸਾਰੇ ਕੰਮ ਚੱਲਦੇ ਆ, NRI ਕੋਡਸ ਹੈਗੀਆਂ ਨੇ, ਲਾਈਕ ਈਵਨ ਪੈਨ ਕਾਰਡ ਤੁਸੀਂ ਆਪਣਾ ਕੰਟੀਨਿਊ ਰੱਖ ਸਕਦੇ ਹੋ, ਟੈਕਸ ਭਰਦਾ ਮੈਂ ਇੰਡੀਆ ਦੇ ਵਿੱਚ ਵੀ, ਤਾਂ ਉਹ ਸਾਰੀਆਂ ਚੀਜ਼ਾਂ ਓਪਨ ਨੇ।
0: ਬਹੁਤ ਸ਼ੁਕਰੀਆ ਜੀ, ਸਮਾਂ ਸਮਾਪਤੀ ਵਾਲਾ, ਬਹੁਤ ਸ਼ੁਕਰੀਆ ਤੁਹਾਡਾ। ਮੈਂ ਨਾ ਪਹਿਲਾਂ 2-2.5 ਘੰਟੇ ਦਾ ਪ੍ਰੋਗਰਾਮ ਕਰਦਾ ਸੀ, ਹੁਣ 1 ਘੰਟਾ ਇੱਦਾਂ ਲੱਗਦਾ ਕਿ ਬੜਾ ਛੇਤੀ ਲੰਘ ਜਾਂਦਾ। ਪਰ ਦੋਸਤੋ, ਤੁਸੀਂ ਸਾਡੇ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ, ਆਪਣੇ ਬਿਜ਼ਨਸ ਅਦਾਰੇ ਦੀ ਐਡਵਰਟੀਜ਼ਮੈਂਟ, ਸਾਡੇ ਲਈ ਕੋਈ ਸੁਝਾਅ, ਰੇਡੀਓ ਦੇ ਨਾਲ ਸੋਸ਼ਲ ਮੀਡੀਆ ਤੇ ਵੀ ਤੁਸੀਂ ਆਪਣੇ ਬਿਜ਼ਨਸ ਦਾ ਪ੍ਰਚਾਰ ਚਾਹੁੰਦੇ, ਤਾਂ ਮੈਨੂੰ ਕਾਲ ਕਰ ਸਕਦੇ। ਮੇਰਾ ਨੰਬਰ ਆ 6479120 6479120 6479120 ਤੇ ਪ੍ਰੋਗਰਾਮ ਦਾ ਇਹ ਹਿੱਸਾ ਸਪੋਂਸਰ ਕਰਦੇ ਨੇ ਕਟਾਰੀਆ ਟੂਰਸ ਐਂਡ ਟਰੈਵਲ। ਸਸਤੀਆਂ ਤੇ ਵਧੀਆ ਟਿਕਟਾਂ, ਵਧੀਆ ਸਰਵਿਸ ਚਾਹੀਦੀ, ਕਟਾਰੀਆ ਟੂਰਸ ਐਂਡ ਟਰੈਵਲ ਨੂੰ ਕਾਲ ਕਰ ਲਿਓ 905-678-1200 ਤੇ ਗੱਲਬਾਤ ਕੀਤੀ ਜਾ ਸਕਦੀ। ਬਾਕੀ ਕਿਸੇ ਵੀ ਸਪੋਂਸਰ ਸੇਵਾ ਦਾ ਨੰਬਰ ਚਾਹੀਦਾ, ਕੇਟਰਿੰਗ ਕਰਵਾਉਣੀ ਆ, ਇੰਸ਼ੋਰੈਂਸ ਲਈ ਮੋਨਾ ਮਹਿੰਗੀ ਦਾ ਅਸੀਂ ਬਹੁਤ ਅਚੇਚੇ ਤੌਰ ਤੇ ਧੰਨਵਾਦ ਕਰਦੇ ਹਾਂ, ਪੂਰੀ ਹੈਰੀਟੇਜ, ਫੈਸ਼ਨ IQ, ਐਵਰੈਸਟ ਟ੍ਰੇਡਰ। ਬਹੁਤ ਲੋਕ ਕਈ ਵਾਰ ਪ੍ਰੋਡਕਟ ਹੁੰਦੇ ਨੇ ਉਹਨਾਂ ਕੋਲ, ਉਹਨਾਂ ਨੂੰ ਹੁੰਦਾ ਕਿ ਅਸੀਂ ਯਾਰ ਡਿਸਟ੍ਰੀਬਿਊਟ ਕਰਵਾਉਂਦੇ ਹਾਂ, ਅਸੀਂ ਤਾਂ ਹਰ ਗਰੋਸਰੀ ਸਟੋਰ ਤੇ ਰਖਾਉਂਦੇ ਹਾਂ, ਉਹਦੇ ਲਈ ਤੁਹਾਨੂੰ ਐਵਰੈਸਟ ਟ੍ਰੇਡਰਸ ਹੈਲਪ ਕਰਨਗੇ। ਇਸ ਦੇ ਨਾਲ ਨਾਲ ਫੈਸ਼ਨ IQ, ਗਰੋਸਰੀ ਕਰਨੀ ਹੈ ਇਸ ਲੌਂਗ ਵੀਕਐਂਡ ਤੇ, ਏਸ਼ੀਅਨ ਫੂਡ ਸੈਂਟਰ ਨੂੰ ਯਾਦ ਰੱਖਿਓ, ਦਾ ਗੋਰ ਐਂਡ ਪੰਨਾ ਹਿੱਲ ਦੀ ਲੋਕੇਸ਼ਨ ਤੇ ਸਾਨੂੰ ਸਪੋਂਸਰ ਕਰ ਰਹੇ ਨੇ, ਤੇ ਉਹਨਾਂ ਦੀ ਕੀ ਗਰੋਸਰੀ ਦੇ ਡੀਲਾਂ ਨੇ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਸਾਂਝੀਆਂ ਕਰਾਂਗੇ। ਕਲੀਨਿੰਗ ਕਰਵਾਉਣੀ ਆ, ਬਲਾਈਂਡਸ, ਪ੍ਰਿੰਟਿੰਗ, ਕਿਸੇ ਵੀ ਤਰ੍ਹਾਂ ਦਾ ਨੰਬਰ ਚਾਹੀਦਾ ਮੈਨੂੰ ਕਾਲ ਕਰ ਲਿਓ 6479120 6479120 6479120 6479120 6479120 6479120 6479120 6479120 6479120 6479120 6479120 6479120 6479120 6479120 6479120 6479120 6479120 6479120 6479120 6479120 6479120 6479120 6479120 6479120 6479120 6479120 6479120 6479120 6479120 6479120 6479120 6479120 6479120 6479120 6479120 6479120 6479120 6479120 6479120 6479120 6479120 6479120 6479120 6479120 6479120 6479120 6479120 6479120 6479120 6479120 6479120 6479120 6479120 6479120 6479120 6479120 6479120 6479120 6479120 6479120 6479120 6479120 6479120 6479120 6479120 6479120 6479120 6479120 6479120 6479120 6479120 6479120 6479120 6479120 6479120 6479120 6479120 6479120 6479120 6479120 6479120 6479120 6479120 6479120 6479120 6479120 6479120 6479120 6479120 6479120 6479120 6479120 6479120 6479120 6479120 6479120
11: Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
12: Punjabi Lehran.
13: Punjabi Lehran program samarpit hai rangle Punjab nu.
12: Punjabi boli te Punjabi sabhyachar nu.
13: Guru sahiban peeran fakiran di dharti nu.
12: Khandiyan chhaavan jiyan maavan nu.
13: Chaudiyan chhatiyan wale gabruan nu.
12: Charkha kattiyan te pinga jhootdiyan mutyaran nu.
13: Lok geetan bhangde ate gidhyan diyan chhankaran nu.
12: Program Punjabi Lehran.
13: Hafte de satte din prime time te Punjabi Lehran Punjabiyat di seva vich.
14: The views and opinions of the guests and sponsors are solely theirs and not that of the hosts or management of Punjabi Lehran. Punjabi Lehran is not responsible for any interactions our listeners have with any businesses advertised on our shows.
15: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com
16: ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲੈਂਡਸ ਪੁਆਇੰਟ, ਤਾਂ ਲੈ ਕੇ ਜਾਓ ਟੀ ਡੋਟ ਵਾਟਰ ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨ ਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ ਟੀ ਡੋਟ ਵਾਟਰ ਟੈਕਸੀ। ਟੀ ਡੋਟ ਵਾਟਰ ਟੈਕਸੀ ਦੀ ਡੋਕ ਲੋਕੇਟਡ ਹੈ 1 Queens Quay East ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। ਟੀ ਡੋਟ ਵਾਟਰ ਟੈਕਸੀ 6473708368। ਇਹਨਾਂ ਦੀ ਡੋਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। ਟੀ ਡੋਟ ਵਾਟਰ ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। ਟੀ ਡੋਟ ਵਾਟਰ ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ, ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557।

0: of famous masala chai by Navigator's Cafe.
1: I know this place. They're also famous for delicious snacks like aloo fettis, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597
4: ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8 905-204-1313 905-204-1313
3: ਸਪਿਰਿਟ ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕ ਸਪਿਰਿਟ 905-621-4100 ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ ਵੈਰੀ ਪ੍ਰੋਫੈਸ਼ਨਲ ਟੀਮ ਟੈਕ ਸਪਿਰਿਟ 905-621-4100 905-621-4100 ਤੇ ਫੋਨ ਜ਼ਰੂਰ ਕਰੋ ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 647-504-1557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ
5: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ
6: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000

ਮੇਰੇ ਬਾਪੂ ਤੋਂ ਬਾਅਦ ਮੈਂ ਹੀ ਇਹਨਾਂ ਦੀ ਮਾਂ ਤੇ ਮੈਂ ਹੀ ਇਹਨਾਂ ਦਾ ਪਾਪਾ ਨੂੰ ਹੋਰ ਗੱਲਾਂ ਕਰਾਂ।

ਪ੍ਰੋਗਰਾਮ ਹੈ ਪੰਜਾਬੀ ਰੰਗ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀ ਸਿੱਧੂ ਅਤੇ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਮੋਰਨਿੰਗ ਸਭ ਨੂੰ। ਕਿਵੇਂ ਹੋ, ਕੀ ਹਾਲ ਚਾਲ ਨੇ? ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸਵੇਰ ਨੂੰ। ਸਵੇਰ ਦੇ ਵਿੱਚ ਪਿਆਰ ਸਤਿਕਾਰ ਵੈਲਕਮ, ਹੈਪੀ ਫਰਾਈਡੇ ਜੂਨੀਅਰ। ਓ ਵਾਹ ਵੇ ਵਾਹ, ਫਰਾਈਡੇ ਜੂਨੀਅਰ ਦੀ ਬੜੀ ਖੂਬਸੂਰਤ, ਬੜੀ ਪਿਆਰੀ, ਬੜੀ ਮਿੱਠੀ ਮਿੱਠੀ ਜੀ ਸਵੇਰ ਹੈ। ਅਤੇ ਕੱਲ੍ਹ ਤੋਂ ਬਾਅਦ ਤਾਂ ਯਾਰ ਸ਼ੁਕਰ ਕਰੋ ਕਿ ਅੱਜ ਮਿੱਠੀ ਅਤੇ ਅੱਜ ਪਿਆਰੀ ਸਵੇਰ ਹੈ, ਕਿਉਂਕਿ ਕੱਲ੍ਹ ਜਿਹੜੇ ਹਿਸਾਬ ਨਾਲ ਭੁਚਾਲ ਆਇਆ ਕਹਿ ਲਓ, ਜਾਂ ਇਸ ਲੈਵਲ ਤੱਕ ਦੀਆਂ ਕਣੀਆਂ ਪਈਆਂ ਕੱਲ੍ਹ, ਤਾਂ ਯਾਰ ਸੱਚੀ ਹੈਰਾਨੀ ਸੀਗੀ। ਗੜੇ ਜਿਹੜੇ ਹਿਸਾਬ ਨਾਲ ਪੈ ਰਹੇ ਸੀ, ਥਾਂ ਥਾਂ 'ਤੇ ਫਲੱਡ ਹੋਏ ਹੋਏ, ਗੱਡੀਆਂ ਲੋਕਾਂ ਦੀਆਂ ਸਟੱਕ, ਹਜੇ ਵੀ DVP ਕਾਫੀ ਹੱਦ ਤੱਕ ਬੰਦ ਹੈ ਸਟੋਰਮ ਕਲੀਨਅਪ ਕਾਰਨ, ਦਰਖਤ ਡਿੱਗੇ ਹੋਏ, ਪਾਵਰ ਆਊਟੇਜਿਸ ਥਾਂ ਥਾਂ 'ਤੇ। ਇੱਕ ਮੈਂ ਪਿਕਚਰ ਦੇਖੀ, ਇੱਕ ਮੁੰਡਾ ਵਿਚਾਰਾ ਯਾਰ, ਉਹਦੇ ਕੋਲ ਗੱਡੀ ਵੀ ਬੜੀ ਤਕੜੀ ਹੈ, ਪੋਰਸ਼ ਦੀ ਗੱਡੀ, ਅਤੇ ਬਸ ਫਲੱਡ ਦੇ ਵਿੱਚ ਗੱਡੀ ਸਟੱਕ, ਅਤੇ ਉਹ ਗੱਡੀ ਦੀ ਛੱਤ ਦੇ ਉੱਤੇ ਬੈਠਾ, ਲੋਕਾਂ ਦੇ ਘਰਾਂ ਦੇ ਆਲੇ ਦੁਆਲੇ ਦਰਖਤ ਡਿੱਗੇ ਹੋਏ। ਹੁਣ ਮੈਂ DVP ਦੀ ਗੱਲ ਕੀਤੀ, DVP 'ਤੇ 20 ਗੱਡੀਆਂ ਸਟੱਕ ਫਲੱਡ ਕਾਰਨ। ਸੋ ਆਈ ਹੋਪ ਤੁਸੀਂ ਸਾਰੇ ਠੀਕ ਹੋ, ਤੁਸੀਂ ਸਾਰੇ ਸੇਫ ਹੋ, ਤੁਹਾਨੂੰ ਨਹੀਂ ਕੋਈ ਬਾਹਲੀ ਦਿੱਕਤ ਆਈ। ਬਟ ਯਾਰ ਦੇਖ ਕੇ ਕਾਫੀ ਹੈਰਾਨੀ ਹੋਈ ਕਿ ਕਿਵੇਂ ਲੋਕ ਇੰਪੈਕਟ ਹੋਏ। ਸੋ ਜਸਟ ਬੀ ਕੇਅਰਫੁਲ, ਆਪਣਾ ਖਿਆਲ ਰੱਖੋ ਜ਼ਰੂਰ। ਜੇ ਤੁਸੀਂ ਅਫੈਕਟਿਡ ਹੋ ਤਾਂ ਯੂ ਨੋ ਆਈ ਹੋਪ, ਵਿਸ਼ ਕਰਦੇ ਹਾਂ ਕਿ ਜਲਦੀ ਹੀ ਤੁਹਾਡੇ ਏਰੀਏ ਦੇ ਵਿੱਚ ਕਲੀਨ ਅਪ ਆਵੇ। ਟੋਰਾਂਟੋ ਫਾਇਰ ਸਰਵਿਸਿਜ਼ ਬੜੇ ਜ਼ੋਰਾਂ ਨਾਲ ਕੰਮ ਕਰ ਰਹੇ ਨੇ, ਜਿੱਥੇ ਯੂ ਨੋ ਟਰੀਜ਼ ਦੇ ਡਿੱਗਣ ਕਾਰਨ ਪਾਵਰ ਲਾਈਨਸ ਵੀ ਬਹੁਤ ਸਾਰੀਆਂ ਇਫੈਕਟ ਹੋਈਆਂ। ਪਤਾ ਨਹੀਂ ਕਿੰਨੇ, ਮੈਂ ਕੱਲ੍ਹ ਦੇਖ ਰਿਹਾ ਸੀ ਕਿ 65-70 ਹਜ਼ਾਰ ਬੰਦਾ ਵਿਦਆਊਟ ਪਾਵਰ ਸੀਗਾ। ਐਂਡ ਹੋਪ ਐਵਰੀਵਨ ਸੇਫ। ਸੋ ਤੁਹਾਡਾ ਕਿੱਦਾਂ ਦਾ ਵੈਸੇ ਕੱਲ੍ਹ ਐਕਸਪੀਰੀਅੰਸ ਰਿਹਾ? ਠੀਕ ਰਹੇ? ਕਿਸੇ ਨੂੰ ਕੋਈ ਬਾਹਲਾ ਇੰਪੈਕਟ ਤਾਂ ਨਹੀਂ ਹੋਇਆ? ਤੁਸੀਂ ਜ਼ਰੂਰ ਸ਼ੇਅਰ ਕਰ ਸਕਦੇ ਹੋ। ਮੈਨੂੰ ਲੱਗਦਾ ਜ਼ਿਆਦਾਤਰ ਟੋਰਾਂਟੋ ਦੇ ਵਿੱਚ ਸੀਗਾ ਪੰਗਾ, ਆਪਣੇ ਇੱਥੇ ਆਈ ਨੋ ਬਰੈਂਪਟਨ ਮਾਊਂਟਨ ਮਿਸਾਗਾ ਆਦਿ, ਉੱਥੇ ਥੋੜ੍ਹੇ ਚਲੋ ਕਣੀਆਂ ਪਈਆਂ ਬਹੁਤ, ਬਟ ਨਾਟ ਐਜ਼ ਬੈਡ। ਟੋਰਾਂਟੋ 'ਚ ਤਾਂ ਯਾਰ ਵੁੱਡਬਾਈਨ ਐਵਨਿਊ, ਜਰਾਰਡ ਸਟਰੀਟ ਦੇ ਨੇੜੇ ਤੇੜੇ ਏਡੇ ਵੱਡੇ ਵੱਡੇ ਦਰਖਤ, ਜਿਹੜੇ ਮੈਨੂੰ ਲੱਗਦਾ ਕਿ ਪਤਾ ਨਹੀਂ ਕਿੰਨੇ 100 ਸਾਲ ਤੋਂ ਉੱਥੇ ਨੇ, ਉਹ ਯੂ ਨੋ ਡਿੱਗੇ ਪਏ ਆ। ਸੋ ਖੈਰ, ਸਟੂਡੀਓ ਦਾ ਆਪਣਾ ਨੰਬਰ ਹੈ 905-673-3337, 905-673-3337, 905-673-3337। ਇੱਕ ਵੌਨ ਦਾ ਨੇਬਰਹੁੱਡ ਹੈ, ਉਹ ਰਿਵਰ ਹੀ ਬਣ ਗਿਆ ਯਾਰ, ਇੰਨੀ ਉੱਥੇ ਬਾਰਿਸ਼ਬਾਜ਼ੀ ਹੋਈ ਅਤੇ ਇੰਨਾ

0: ਪਾਣੀ ਮੈਨੂੰ ਲੱਗਦਾ ਗੋਡਿਆਂ ਗੋਡਿਆਂ ਤੋਂ ਵੀ ਉੱਤੇ ਚੜਿਆ ਹੋਇਆ। ਸੋ ਖੈਰ ਵੰਸ ਅਗੇਨ ਜਸਟ ਹੋਪ ਐਵਰੀਵਨ ਸੇਫ। ਸਟੂਡੀਓ ਦਾ ਨੰਬਰ ਹੈ 905-673-3337, 905-673-3337। ਅੱਜ ਬੜਾ ਖੂਬਸੂਰਤ ਮੌਸਮ ਹੈ, ਕੱਲ੍ਹ ਜਿੰਨਾ ਮੌਸਮ ਖਰਾਬ ਸੀ ਅੱਜ ਓਨਾ ਹੀ ਵਧੀਆ। ਸੋ ਵਿਲ ਫੀਲ ਲਾਈਕ ਆਈ ਥਿੰਕ ਅਬਾਊਟ 30+ ਡਿਗਰੀਜ਼ ਅੱਜ। 4555, ਹੈਲੋ ਜੀ, ਵੈਲਕਮ।
1: ਹਾਂਜੀ, ਗੱਲ ਇਹ ਆ ਜੀ, ਅਸੀਂ ਤਾਂ ਤਾਸ਼ ਖੇਲਦੇ ਸੀਗੇ 10 ਜਣੇ।
0: ਅੱਛਾ।
1: ਜਦੋਂ ਕੋਈ ਆਇਆ ਤਾਂ 110 ਬ੍ਰੈਂਪਟਨ ਦੇ ਵਿੱਚ ਕਾਰਲਸਟੋਨ ਪਾਰਕ ਵਿੱਚ ਟਾਈਮ ਆਊਟ ਦੇ ਲੈ ਗਏ ਤੇ ਅਸੀਂ ਤਾਂ ਸਾਰਿਆਂ ਨੇ ਇੱਕ ਦੂਸਰੇ ਨੂੰ ਜੱਫੀ ਪਾ ਲਈ, ਉੜੇ ਚੱਲੇ ਸੀ। ਇੰਨੀ ਹਵਾ, 110 ਕਿਲੋਮੀਟਰ, ਗੜੇ ਵੀ ਪਏ, ਬਾਰਿਸ਼ ਵੀ ਹੋਈ ਤੇ ਜਦ ਫਿਰ ਮੈਂ ਉਹਨਾਂ ਨੂੰ ਘਰ ਵੀ ਛੱਡ ਕੇ ਆਇਆ, ਕਾਰ ਵੀ ਭਰ ਗਈ, ਇੱਕੋ ਕਾਰ ਸੀ ਸਾਡੀ। ਫਿਰ ਅਸੀਂ ਇਹਨਾਂ ਨੂੰ ਜਦ ਮੈਂ ਘਰ ਆ, ਸਾਰੀਆਂ ਡਰੇਨ ਜਿਹੜੀਆਂ ਉਹ ਪੱਤਿਆਂ ਨਾਲ ਭਰੀਆਂ ਸੀ ਤੇ ਫੁੱਟ ਫੁੱਟ ਪਾਣੀ ਰੋਡ ਦੇ ਉੱਤੇ ਸੀਗਾ। ਅਸੀਂ ਤਾਂ ਬੜਾ ਔਖਾ ਦਿਨ ਦੇਖਿਆ ਟੋਰੋਂਟੋ। ਮੈਂ ਕਹਿੰਦਾ ਟੋਰੋਂਟੋ ਨਾਲ ਵੀ ਸਾਡੇ ਤਾਂ ਜ਼ਿਆਦਾ ਸੀ, ਤੁਸੀਂ ਕਹਿੰਦੇ ਟੋਰੋਂਟੋ ਹੀ ਇਕੱਲਾ ਸੀ।
0: ਅੱਛਾ, ਤੁਹਾਡੇ ਠੀਕ ਹੈ, ਥੈਂਕ ਯੂ। ਕਹਿੰਦੇ ਕਿ ਅਸੀਂ ਤਾਂ ਵੀ ਜੱਫੀਆਂ ਪਾ ਲਈਏ ਤਾਂ ਬਸ ਉੜ ਜਾ ਰਹੇ ਸੀ। 0022, ਹੈਲੋ।
2: ਹੈਲੋ, ਸਤਿ ਸ਼੍ਰੀ ਅਕਾਲ ਭਾਈ,
0: ਸਤਿ ਸ਼੍ਰੀ ਅਕਾਲ,
2: ਗੁੱਡ ਮਾਰਨਿੰਗ ਜੀ,
0: ਗੁੱਡ ਮਾਰਨਿੰਗ।
2: ਹਾਂਜੀ, ਰਾਤ ਦਾ ਐਕਸਪੀਰੀਅੰਸ ਸ਼ੇਅਰ ਕਰਨਾ ਸੀ।
0: ਹਾਂ,
2: ਤੇ ਰਾਤ ਆਏ 2-3 ਦਿਨਾਂ ਬਾਅਦ ਕੰਮ ਤੋਂ, ਅਮੈਰੀਕਾ ਤੋਂ ਟਰੱਕ ਤੇ। ਸਵੇਰੇ ਫੇਰ ਜਾਣਾ ਸੀਗਾ ਵੀ ਚਲੋ ਛੇਤੀ ਗੱਡੀ ਚੱਕੀ ਤੇ ਚੱਲੀਏ, ਤੇ ਗੱਡੀ ਬੈਠੇ ਸਾਰੀ ਪਾਣੀ ਨਾਲ ਭਰੀ ਪਈ, ਜਿੰਨੀ ਗੱਡੀਆਂ ਲੱਗੇ ਸੀ ਜਾੜ ਚ, ਜਾੜ ਕਾਫੀ ਵੱਡਾ ਸਾਡਾ, 50-60 ਗੱਡੀਆਂ ਯਾਨੀ ਸਾਰੀਆਂ
0: ਸਾਰੀਆਂ ਬਸ ਫਲੱਡ ਦੇ ਹੇਠਾਂ ਹੈ।
2: ਹਾਂਜੀ ਹਾਂਜੀ ਹਾਂਜੀ ਹਾਂਜੀ, ਯਾਨੀ ਫਿਰ ਪਾਣੀ ਗਲਾਸਾਂ ਨਾਲ ਮਤਲਬ ਵੀ ਕੱਢਿਆ ਪਾਣੀ ਗੱਡੀ ਚੋਂ, ਹਨਾ।
0: ਨਹੀਂ ਗੱਡੀ, ਅੱਛਾ, ਗੱਡੀਆਂ ਦੇ ਵਿੱਚ ਪਾਣੀ ਆ ਗਿਆ।
2: ਹਾਂਜੀ ਹਾਂਜੀ, ਖੜੀਆਂ ਗੱਡੀਆਂ ਜਿੱਦਾਂ ਟਰੱਕ ਪਾਰਕਿੰਗ ਲਾਈ ਨਾ ਜਾੜ ਚ,
0: ਇੱਧਰ
2: ਬੁਲਟਨ ਵਾਲੀ ਸਾਈਡ ਆ ਕੰਪਨੀ ਦਾ ਕੀ ਨਾਲ ਹੈ ਨਾ
0: ਜੀ,
2: ਤੇ ਹਾਂਜੀ, ਤੇ ਉਹ ਜਿੱਦਾਂ ਗੱਡੀ ਲਾ ਕੇ ਗਏ ਸੀ, ਲੌਂਗ ਤੇ ਜਾਂਦੇ ਸਾਰੇ ਮੁੰਡੇ, ਤੇ ਜਦੋਂ ਵਾਪਸ ਆਏ ਜਿੱਦਾਂ ਹੁੰਦਾ ਹੀ ਵੀ ਛੇਤੀ ਗੱਡੀ ਚੱਕੀਏ, 3-4 ਦਿਨਾਂ ਬਾਅਦ ਆਇਆ
0: ਸਵੇਰੇ
2: ਨਿਕਲਣਾ ਕੰਮ ਤੇ, ਤੇ ਉਹ ਅੱਡੀਆਂ ਚੱਕ ਕੇ ਗੱਡੀ ਤੱਕ ਪਹੁੰਚੇ ਵੀ ਪੈਰ ਨੱਕ ਗਿੱਲੇ, ਹੁਣ ਜਦੋਂ ਗੱਡੀ ਚ ਬੈਠੇ
0: ਬੱਲੇ ਬੱਲੇ ਬੱਲੇ, ਪਰ ਵਿਚਾਰੇ ਗਲਾਸਾਂ ਨਾਲ ਪਾਣੀ ਕਿੰਨਾ ਕੁ ਨਿਕਲਣਾ।
2: ਬਾਈ ਤੁਸੀਂ ਦੇਖ ਲਓ ਫਿਰ, ਅੱਧਾ ਘੰਟਾ ਘੰਟਾ ਲਾ ਕੇ
0: ਸਾਨੂੰ ਕਹਿ ਦਿੰਦੇ, ਆਵਾਜ਼ ਮਾਰ ਦਿੰਦੇ, ਬਾਲਟੀਆਂ ਚੱਕ ਚੱਕ ਭੇਜ ਦਿੰਦੇ ਲੋਕਾਂ ਨੂੰ ਵੀ ਕੱਢੋ ਗੱਡੀਆਂ ਚ ਪਾਣੀ। ਚਲੋ ਹੁਣ ਠੀਕ ਹੈ ਯਾਰ, ਆਈ ਹੋਪ ਕਿ ਹੁਣ ਮੌਸਮ ਠੀਕ ਰਹੇ, ਬਟ ਕੱਲ ਵਾਕਈ ਉਮੀਦ ਨਹੀਂ ਸਰ, ਕਿਸੇ ਨੂੰ ਕੋਈ ਆਈਡੀਆ ਨਹੀਂ ਸੀ ਕਿ ਇੰਨਾ ਮਾੜਾ ਮੌਸਮ ਆਉਣਾ।
2: ਹਾਂਜੀ ਬਾਈ, ਮੈਂ ਤਾਂ 7 ਸਾਲ ਹੋਏ ਇੱਥੇ, ਪਹਿਲੀ ਵਾਰੀ ਦੇਖਿਆ, ਜਾਨੀ ਸੁਣਦੇ ਹੁੰਦੇ ਸੀ ਵੀ ਕੈਲਗਰੀ ਜੇ ਤਾਂ ਹੁੰਦਾ
0: ਹਲਵਾਟਾ। ਚਲੋ ਹੁਣ ਟੋਰਾਂਟੋ ਵਾਲੇ, ਰੱਬ ਨੇ ਟੋਰਾਂਟੋ ਵਾਲੇ ਨੂੰ ਵੀ ਦਿਖਾਤਾ। ਚਲੋ ਥੈਂਕ ਯੂ ਵੀਰੇ,
2: ਸਨੋ ਵੇਲੇ ਵੀ ਇੱਦਾਂ ਹੀ ਹੈ।
0: ਚਲੋ ਦੇਖਦੇ ਹਾਂ, ਹੁਣ ਸਨੋ ਵੀ ਆਊਗੀ, ਹੁਣ ਫੇਰ ਹੋਊਗਾ। ਥੈਂਕ ਯੂ ਵੀਰੇ, ਸੋ ਸਟੇ ਸੇਫ, ਖਿਆਲ ਰੱਖੋ ਆਪਣਾ ਜ਼ਰੂਰ ਯਾਰ। ਕੱਲ ਵਾਕੀ ਪਤਾ ਨਹੀਂ, ਮੈਨੂੰ ਲੱਗਦਾ 1 ਘੰਟੇ ਦੇ ਅੰਦਰ ਅੰਦਰ ਕਿੰਨੇ 5 ਆਪਾਂ ਨੂੰ ਵਾਰਨਿੰਗਸ ਆਈਆਂ ਐਂਬਰ ਅਲਰਟ ਦੀਆਂ, ਵੀ ਤੁਸੀਂ ਬੇਸਮੈਂਟਾਂ ਚਲ ਜਾਓ, ਹਵਾ ਬਹੁਤ ਹੈ। ਵੌਨ ਦੇ ਵਿੱਚ ਮੇਰਾ ਇੱਕ ਮਿੱਤਰ ਕੰਮ ਕਰਦਾ, ਕਹਿੰਦਾ ਨਵੀਂ ਸਾਨੂੰ ਤਾਂ ਟਰਨੇਡੋ ਦੀਆਂ ਵਾਰਨਿੰਗਸ ਆਈਆਂ, ਤੇ ਚਲੋ ਸਾਰੇ ਜ਼ਿਆਦਾਤਰ ਕੋਈ ਬਹੁਤ ਜ਼ਿਆਦਾ ਖਤਰੇ ਤੋਂ ਆਈ ਥਿੰਕ ਕਾਫੀ ਹੱਦ ਤੱਕ ਆਪਾਂ ਬਚੇ ਰਹੇ। ਸੋ ਬਿਓਂਡ ਆਈਵੇਅਰ ਵਾਲਿਆਂ ਦਾ ਨੰਬਰ ਸਾਰੇ ਨੋਟ ਕਰੋ, ਅਗਰ ਕਿਸੇ ਨੂੰ ਵੀ ਐਨਕਾਂ ਚਾਹੀਦੀਆਂ, ਹੰਬਰ ਵੈਸਟ ਐਂਡ ਗੋਰਵੇ, ਬਿਓਂਡ ਆਈਵੇਅਰ, ਰੋਮੀ ਭਾਅ ਜੀ ਹੁਣਾਂ ਨਾਲ ਤੁਸੀਂ ਗੱਲਬਾਤ ਕਰਨੀ ਹੈ, ਤੇ ਬਿਓਂਡ ਆਈਵੇਅਰ ਤੇ ਬਾਏ 1 ਗੈਟ 1 ਫਰੀ ਲੱਗਿਆ ਹੋਇਆ, ਮਿਕਸ ਐਂਡ ਮੈਚ ਕਰ ਲਓ, ਸਨ ਗਲਾਸਿਸ ਜਾਂ ਪ੍ਰਿਸਕ੍ਰਿਪਸ਼ਨ ਦੀਆਂ ਐਨਕਾਂ 1 ਕਿਲੋ, ਦੂਜੀ ਫਰੀ, ਸਿੰਗਲ ਵਿਜ਼ਨ ਐਨਕਾਂ ਰੈਗੂਲਰ 400 ਵਾਲੀਆਂ ਤੁਹਾਡੇ ਲਈ $99 ਚ, ਪ੍ਰੋਗਰੈਸਿਵ ਐਨਕਾਂ ਰੈਗੂਲਰ 600 ਵਾਲੀਆਂ ਤੁਹਾਡੇ ਲਈ $249 ਚ, ਤੇ ਹੰਬਰ ਵੈਸਟ ਐਂਡ ਗੋਰਵੇ ਬਿਓਂਡ ਆਈਵੇਅਰ ਡਾਇਰੈਕਟ ਤੁਹਾਡੀ ਇੰਸ਼ੋਰੈਂਸ ਕੰਪਨੀ ਨੂੰ ਬਿਲਿੰਗ ਕਰਦੇ ਆ। ਆਈ ਡਾਕਟਰ ਅਵੇਲੇਬਲ ਨੇ, 9057933937, 9057933937 ਦੇ ਉੱਤੇ ਤੁਸੀਂ ਕਾਲ ਕਰੋ। ਸਾਡੇ ਨਾਲ ਸੌਰਵ ਬ੍ਰਦਰ ਜੀ ਜੁੜ ਚੁੱਕੇ ਨੇ, ਐਂਡ ਮਾਰਕੀਟ ਦੀ ਅਪਡੇਟ ਲੈਂਦੇ ਹਾਂ ਸੌਰਵ ਜੀ ਕੋਲੋਂ, ਤੇ ਕਿਵੇਂ ਤੁਸੀਂ ਫਾਈਨੈਂਸ਼ੀਅਲੀ ਫ੍ਰੀ ਹੋ ਸਕਦੇ ਹੋ, ਆਲਵੇਜ਼ ਸੌਰਵ ਜੀ ਤੁਹਾਨੂੰ ਗਾਈਡ ਕਰਦੇ ਨੇ। ਸੌਰਵ ਜੀ, ਗੁੱਡ ਮਾਰਨਿੰਗ ਸਰ, ਵੈਲਕਮ।
3: ਥੈਂਕ ਯੂ ਨਵੀ, ਗੁੱਡ ਮਾਰਨਿੰਗ ਟੂ ਯੂ ਐਂਡ ਆਲ ਦਾ ਲਿਸਨਰਸ। ਨਵੀ, ਮਾਰਕੀਟ ਦੇ ਵਿੱਚ ਆਈ ਵੁੱਡ ਸੇ ਕਿ ਇੱਕ ਟ੍ਰਾਂਜੀਸ਼ਨਲ ਪੀਰੀਅਡ ਚੱਲ ਰਿਹਾ ਹੈਗਾ, ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਸੀਗੀ ਕਿ ਮਿਡਟਰਮ ਇਲੈਕਸ਼ਨਸ ਹੈਗੇ ਨੇ ਔਰ ਮਾਰਕੀਟ ਜਿਹੜੀ ਹੈਗੀ ਹੈ ਉਹ ਪ੍ਰਾਈਸਿੰਗ ਕਰ ਰਹੀ ਹੈਗੀ ਹੈ ਕਿ ਇਕਨੋਮਿਕ ਕੰਡੀਸ਼ਨਸ, ਮੈਕਰੋ ਇਕਨੋਮਿਕਸ, ਨਾਲ ਦੀ ਨਾਲ ਜੀਓ ਪੋਲੀਟੀਕਲ ਰਿਸਕ, ਮੋਟੇ ਤੌਰ 'ਤੇ ਜਦ ਤੱਕ ਕੰਜ਼ਿਊਮਰ ਸਟਰੋਂਗ ਹੈ ਇਹਨਾਂ ਗੱਲਾਂ ਨੂੰ ਮਾਈਕਰੋ ਲੈਵਲ ਦੇ ਉੱਪਰ ਮੀਨਸ ਕਿ ਇੰਡੀਵਿਜੁਅਲ ਕਾਰਪੋਰੇਟ ਸਟਰੈਂਥ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਉਦੋਂ ਕੋਈ ਬਹੁਤਾ ਜ਼ਿਆਦਾ ਇੰਪੈਕਟ ਨਹੀਂ ਪਾ ਪਾਉਂਦੇ। ਚੰਗੇ ਸਟਾਕਸ, ਚੰਗੀਆਂ ਕੰਪਨੀਜ਼, ਚੰਗਾ ਅਲਫਾ ਮਾਰਕੀਟ ਦੇ ਵਿੱਚ ਦੇ ਰਹੀਆਂ ਨੇ ਤੇ ਉਹਦੇ ਵਿੱਚੋਂ ਹੀ ਚੰਗਾ ਬੇਟਾ ਜਿਹੜਾ ਹੈਗਾ ਪੋਰਟਫੋਲੀਓ ਮੈਨੇਜਰ ਡਰਾਈਵ ਆਊਟ ਕਰ ਲੈਂਦੇ ਹੈਗੇ ਆ। ਇਹੀ ਰੀਜ਼ਨ ਹੈ ਕਿ ਜੇ ਯੂਰਪੀਅਨ ਸਟਾਕਸ ਨੇ ਪਿਛਲੇ 3 ਸਾਲ ਤੋਂ ਚੰਗਾ ਰਨ ਦਿੱਤਾ, ਯੂਰਪੀਅਨ ਬੈਂਕਸ ਨੈਟ ਬੈਨੀਫਿਸ਼ਰੀ ਰਹੇ ਆ ਹਾਈ ਇੰਟਰਸਟ ਰੇਟ ਦੇ, ਸੋ ਦ ਇਕੁਇਟੀ ਰਨ ਇਨ ਯੂਰਪੀਅਨ ਮਾਰਕੀਟਸ ਪਰਟੀਕੂਲਰਲੀ ਡੂ ਨਾਟ ਕੋਰਸਪੋਂਡ ਟੂ ਦ ਇਕਨੋਮਿਕ ਕੰਡੀਸ਼ਨ ਇਨ ਯੂਰਪ। ਸੋ ਇਸ ਵੇਲੇ ਯੂਕੇ ਇੱਕ ਬ੍ਰਾਈਟ ਸਪੋਟ ਦੇ ਰੂਪ ਦੇ ਵਿੱਚ ਨਿਕਲ ਰਿਹਾ ਹੈਗਾ ਐਜ ਅਪੋਜ ਟੂ ਜਰਮਨੀ ਐਂਡ ਫਰਾਂਸ, ਲੇਕਿਨ ਫਿਰ ਵੀ ਇਕੁਇਟੀ ਰਨ ਸਟਰੋਂਗਰ ਰਿਹਾ ਹੈਗਾ। ਸਿਮੀਲਰਲੀ ਜਿਹੜੇ ਲੋਕ ਬੌਂਡ ਮਾਰਕੀਟ ਦੇ ਵਿੱਚ ਦੇਖ ਰਹੇ ਨੇ ਹਾਈ ਯੀਲਡ ਦਾ ਫਾਇਦਾ ਜਿਹੜਾ ਹੈਗਾ ਉਹਨੂੰ ਲੋਕ ਕੀਤਾ ਜਾ ਸਕਦਾ, ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਬੌਂਡਸ ਜਿਹੜੇ ਹੈਗੇ ਨੇ ਪਰਟੀਕੂਲਰਲੀ, ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਸੀਗੀ ਕਿ ਵੈਨ ਯੂ ਟਰਾਈ ਟੂ ਲੋਕ ਦਾ ਇਨਕਮ ਯੂ ਨੀਡ ਟੂ ਸੀ ਕਿ ਵੇਅਰ ਵਿਚ ਸਾਈਡ ਯੂ ਨੀਡ ਟੂ ਬੀ, ਸੋ ਉਹਦੇ ਬਾਰੇ ਧਿਆਨ ਰੱਖਣਾ ਬੜਾ ਜ਼ਰੂਰੀ ਹੈਗਾ। ਔਰ ਇਮਰਜਿੰਗ ਮਾਰਕੀਟ ਜਿਵੇਂ ਇਸ ਸਾਲ ਕਾਫੀ ਅੱਛਾ ਜਿਹੜਾ ਹੈਗਾ ਇਕੁਇਟੀ ਰਨ ਦੇ ਰਹੇ ਨੇ, ਦ ਕਾਇੰਡ ਆਫ ਪ੍ਰੋਫਿਟੇਬਿਲਿਟੀ, ਖਾਸ ਕਰਕੇ ਜਪਾਨ ਜਿਹੜਾ ਹੈਗਾ ਉਹ ਵੀ ਇੱਕ ਬ੍ਰਾਈਟ ਸਪੋਟ ਦੇ ਰੂਪ ਦੇ ਵਿੱਚ ਰਿਹਾ। ਲੇਕਿਨ ਇਹ ਸਾਰੀਆਂ ਗੱਲਾਂ ਦੇ ਵਿੱਚ ਮੇਨ ਪੁਆਇੰਟ ਕੀ ਹੈ ਕਿ ਹਾਊ ਟੂ ਕ੍ਰੀਏਟ ਅ ਪ੍ਰੋਗਰੈਸਿਵ ਐਂਡ ਪ੍ਰੋਫਿਟੇਬਲ ਪੋਰਟਫੋਲੀਓ ਫੋਰ ਯੂਰ ਓਨ ਸੈਲਫ, ਕੀ ਇਹ ਡੇ ਟ੍ਰੇਡਿੰਗ ਦੇ ਨਾਲ ਸੰਭਵ ਹੈ, ਕੀ ਇਹ ਜਿਹੜਾ ਹੈਗਾ ਵੈ ਆਈਸੋਲੇਟਡ ਮੂਵ ਜਾਂ ਪਰਚੇਸ ਦੇ ਨਾਲ ਸੰਭਵ ਹੈ, ਤਾਂ ਮੇਰਾ ਆਨਸਰ ਹੈ ਨਹੀਂ। ਕਮ ਟਾਕ ਟੂ ਅਸ, ਵੀ ਵਿਲ ਗਿਵ ਯੂ ਗੁੱਡ ਫੰਡਸ ਜਿਹੜੇ ਐਕਟਿਵਲੀ ਮੈਨੇਜ ਨੇ ਔਰ ਜਿਹਨਾਂ ਦੀ ਪ੍ਰੋਗਰੈਸ ਪਿਛਲੇ ਲੰਬੇ ਸਮੇਂ ਤੋਂ ਮੋਰ ਦੈਨ 3 ਡਿਕੇਡਸ ਤੋਂ ਹੈ, ਐਂਡ ਦੇ ਆਰ ਵਨ ਆਫ ਦਾ ਬੈਸਟ ਇਨ ਦਾ ਮਾਰਕੀਟ ਹੂ ਵਿਲ ਕੀਪ ਪ੍ਰੋਡਿਊਸਿੰਗ ਦਾ ਗੁੱਡ ਅਲਫਾ ਫਾਰ ਯੂ। ਇਹੀ ਕਾਰਨ ਹੈਗਾ ਕਿ ਵੀ ਹੈਵ ਬੀਨ ਨਾਟ ਚੇਜ਼ਿੰਗ ਦਾ ਰਿਟਰਨਸ, ਵੀ ਹੈਵ ਐਕਟਿਵਲੀ ਬੁਕਿੰਗ ਦਾ ਪ੍ਰੋਫਿਟਸ ਇਨ ਆਰ ਬੁੱਕਸ ਫਾਰ ਆਰ ਕਲਾਇੰਟਸ।
0: ਵੈਰੀ ਗੁੱਡ,
3: ਨੰਬਰ ਬੜਾ ਸਿੰਪਲ ਹੈ 416-833-8533, 416-833-8533। ਜੀ ਨਵੀ,
0: ਥੈਂਕ ਯੂ ਸਰ। ਇੱਕੋ ਇੱਕ ਨੰਬਰ ਹੈ ਸੌਰਵ ਜੀ ਦਾ, 416-833-8533, 416-833-8533 ਦੇ ਉੱਤੇ ਤੁਸੀਂ ਕਾਲ ਐਨੀ ਟਾਈਮ ਕਰੋ। ਐਂਡ ਆਪਣਾ ਤੁਹਾਡਾ ਕੋਈ ਵੀ ਸਿਚੁਏਸ਼ਨ ਹੈ, ਦੇਖੋ ਹਰੇਕ ਦਾ ਅਲੱਗ ਅਲੱਗ ਸਿਨੈਰੀਓ ਹੈ, ਕਿਸੇ ਕੋਲ ਜ਼ਿਆਦਾ ਪੈਸਾ ਪਿਆ, ਕੋਈ ਚਲੋ ਸ਼ੁਰੂਆਤ ਕਰ ਰਿਹਾ, ਸੋ ਤੁਸੀਂ ਕਾਲ ਕਰੋ ਤੇ ਜ਼ਰੂਰ ਜਾਣਕਾਰੀ ਲਓ। ਸੌਰਵ ਜੀ ਬਹੁਤ ਸ਼ੁਕਰੀਆ ਸਰ, ਥੈਂਕ ਯੂ।
3: ਥੈਂਕ ਯੂ ਜੀ।
0: ਸੋ ਪ੍ਰੋਗਰਾਮ ਪੰਜਾਬੀ ਦਾਰਾ ਤੁਸੀਂ ਸੁਣ ਰਹੇ ਹੋ ਤੇ ਓਫੀਸ਼ਲੀ ਕਵਾਈ ਲੈਨਡ ਬਣ ਗਿਆ ਟੋਰਾਂਟੋ ਰੈਪਟਰ ਹੈ। ਸੋ ਰੈਪਟਰ ਵਾਲੇ ਉਹ ਦੇਖਦੇ ਆ, ਐਤਕੀ ਉਮੀਦਾਂ ਬਹੁਤ ਨੇ ਕਿ ਟੋਰਾਂਟੋ ਰੈਪਟਰਸ ਫੱਟੇ ਚੱਕਣਗੇ ਤੇ ਵਧੀਆ ਟੀਮ ਰਹੇਗੀ। ਹੁਣ ਆਪਣੇ ਕੋਲ ਯਾਰ ਵੈਸੇ ਸਕੋਟੀ ਕਵਾਈ ਲੈਨਡ ਟੀਮ ਅੱਛੀ ਹੈ ਤੇ ਕਵਾਈ ਦੇ ਆਉਣ ਨਾਲ ਤਾਂ ਚਲੋ ਨੈਚੁਰਲੀ ਥੋੜ੍ਹਾ ਜਿਹਾ ਬੂਸਟ, ਥੋੜ੍ਹਾ ਨਹੀਂ ਬਹੁਤ ਜ਼ਿਆਦਾ ਬੂਸਟ ਮਿਲਣਾ ਹੀ ਮਿਲਣਾ। ਸੋ ਲੈਟਸ ਸੀ ਕੀ ਬਣਦਾ ਤੇ ਰੈਪਟਰਸ ਚਲੋ ਚੰਗੇ ਰਹੇ ਕਿ ਮੁੰਡਾ ਆਪਣਾ ਆ ਗਿਆ ਵਾਪਸ। ਅੱਜ ਨਾ ਥੋੜ੍ਹੀ ਜਿਹੀ ਤੁਹਾਡੇ ਨਾਲ ਮੈਂ ਡਿਸਕਸ਼ਨ ਕਰਨੀ ਆ, ਹੁਣ ਆਪਣੀਆਂ ਇਲੈਕਸ਼ਨਸ ਆ ਰਹੀਆਂ ਨੇ, ਠੀਕ ਹੈ, ਤੇ ਹਰੇਕ ਕੈਂਡੀਡੇਟ ਹੈ ਜਿਹੜਾ ਉਹ ਬੜੇ ਜ਼ੋਰਾਂ ਸ਼ੋਰਾਂ ਨਾਲ ਆਪਣੀ ਕੈਂਪੇਨ ਕਰ ਰਿਹਾ। ਹਰੇਕ ਕੈਂਡੀਡੇਟ ਚਲੋ ਹਰੇਕ ਬੰਦਾ ਆਪਣੀ ਮਿਹਨਤ ਤਾਂ ਕਰਦਾ ਹੀ ਆ, ਕਿਸੇ ਨੇ ਹੁਣ ਚਲੋ ਐਂਟਰ ਕੀਤਾ, ਅਗਲੇ ਨੂੰ ਹੈਗਾ ਯਾਰ ਕਿ ਅਸੀਂ ਜ਼ੋਰ ਜ਼ੋਰ ਲਾ ਕੇ ਜਿੰਨਾ ਕਰ ਸਕਦੇ ਹਾਂ, ਜਿੰਨੀਆਂ ਵੋਟਾਂ ਅਸੀਂ ਲੈ ਸਕਦੇ ਹਾਂ ਅਸੀਂ ਲਈਏ। ਆਫਕੋਰਸ ਨੈਚੁਰਲੀ ਉਹੀ ਤਾਂ ਫਿਰ ਮੇਨ ਗੋਲ ਹੈ। ਮੇਰੀ ਕੱਲ੍ਹ ਨਾ ਕੁਝ ਕੁ ਲੋਕਾਂ ਯਾਰਾਂ ਦੋਸਤਾਂ ਨਾਲ ਗੱਲ ਹੋ ਰਹੀ ਸੀ ਕਿ ਯਾਰ, ਇੱਕ ਮੇਰਾ ਮਿੱਤਰ ਕਹਿੰਦਾ ਨਵੀਂ ਯਾਰ ਜਿਹੜਾ ਮਰਜ਼ੀ ਬੰਦਾ ਖੜੀ ਜਾਂਦਾ ਉਹਦਾ, ਕਿ ਮੈਂ ਕਿਹਾ ਕੀ ਮਤਲਬ, ਕਹਿੰਦਾ ਕੋਈ ਜ਼ਿਆਦਾ ਰਿਕੁਆਇਰਮੈਂਟ ਨਹੀਂ, ਕੋਈ ਐਜੂਕੇਸ਼ਨ ਦਾ ਪ੍ਰੀ ਰੈਕੁਜ਼ਿਟ ਨਹੀਂ, ਕੋਈ ਲੈਂਗੁਏਜ ਨੂੰ ਲੈ ਕੇ ਯੂਨੋ ਰਿਕੁਆਇਰਮੈਂਟ ਨਹੀਂ ਹੈਗੀ, ਵੀ ਥੋੜ੍ਹੀ ਜਿਹੀ ਸਖਤਾਈ ਹੋਣੀ ਚਾਹੀਦੀ। ਉਹ ਕਹਿੰਦਾ, ਮੈਂ ਕਿਹਾ ਯਾਰ ਗੱਲ ਤੇਰੀ ਠੀਕ ਹੈ, ਜੇ ਹੁਣ ਕੋਈ ਆਪਣੇ ਸਿਟੀ ਨੂੰ ਰਨ ਕਰ ਰਿਹਾ, ਕੋਈ ਤੁਹਾਡੇ ਵਾਰਡ ਨੂੰ ਰਨ ਕਰ ਰਿਹਾ, ਕੋਈ ਤੁਹਾਡੇ ਬੱਚਿਆਂ ਦੇ ਸਕੂਲ ਦਾ ਟਰੱਸਟੀ ਬਣ ਰਿਹਾ, ਉਸ ਬੰਦੇ ਨੂੰ ਫਲੂਐਂਟ ਇੰਗਲਿਸ਼ ਨਹੀਂ ਆਉਂਦੀ, ਜੇ ਉਹ ਬੰਦੇ ਨੂੰ ਇੱਥੇ ਰਹਿੰਦੇ ਨੂੰ ਕੋਈ ਬੜਾ ਚਿਰ ਨਹੀਂ ਹੋਇਆ, ਜੇ ਐਂਡ ਉਸ ਬੰਦੇ ਦੀ ਕੋਈ ਐਜੂਕੇਸ਼ਨ ਵੀ ਜੇ ਲਿਮਿਟਡ ਹੀ ਹੈ, ਤੁਹਾਡਾ ਇਹਦੇ ਬਾਰੇ ਕੀ ਖਿਆਲ ਹੈ? ਤੁਹਾਨੂੰ ਲੱਗਦਾ ਕਿ ਹੋਰ ਸਖਤਾਈ ਹੋਣੀ ਚਾਹੀਦੀ ਹੈ ਕੈਂਡੀਡੇਟਸ ਦੇ ਲਈ? ਹੁਣ ਜਿੱਦ ਤੱਕ ਮੈਨੂੰ ਪਤਾ, ਤੁਸੀਂ ਮੈਨੂੰ ਕਰੈਕਟ ਕਰ ਦਿਓ ਜੇ ਮੈਂ ਗਲਤ ਹਾਂ, ਮੈਨੂੰ ਲੱਗਦਾ ਸਿਰਫ ਇਹੀ ਰਿਕੁਆਇਰਮੈਂਟਾਂ ਨੇ ਕਿ ਜੇ ਕਿਸੇ ਨੇ ਰੀਜਨਲ ਕੌਂਸਲਰ, ਸਿਟੀ ਕੌਂਸਲਰ, ਮੇਅਰ, ਡੈਪਟੀ ਮੇਅਰ ਬਣਨਾ, ਬੇਸਿਕ ਰਿਕੁਆਇਰਮੈਂਟਸ ਨੇ ਵੀ ਬੰਦਾ 18 ਸਾਲ ਦੀ ਉਮਰ ਦਾ ਹੋਵੇ, ਬੰਦਾ ਕੈਨੇਡੀਅਨ ਸਿਟੀਜ਼ਨ ਹੋਵੇ, ਬੰਦਾ ਉਸ ਮਿਊਨਿਸਪੈਲਿਟੀ ਦੇ ਵਿੱਚ ਵੋਟ ਕਰਨ ਲਈ ਐਲੀਜੀਬਲ ਹੋਵੇ, ਤੇ ਦੈਟਸ ਇਟ, ਹੋਰ ਕੁਛ ਨਹੀਂ। ਹੁਣ ਜੇ ਕੋਈ ਡਾਕਟਰ ਹੈ, ਕਿੰਨੀ ਐਜੂਕੇਸ਼ਨ ਦੀ ਲੋੜ ਹੈ, ਚਲੋ ਮੈਨੂੰ ਪਤਾ ਡਾਕਟਰ ਦੀ ਇੱਕ ਜਿਹੜੀ ਸਟੇਟਸ ਹੈ, ਡੈਜ਼ਿਗਨੇਸ਼ਨ ਹੈ, ਜਾਂ ਉਹ ਜਿਹੜਾ ਕਰੀਅਰ ਹੈ ਉਹ ਟੋਟਲੀ ਵੱਖਰਾ, ਆਈ ਅੰਡਰਸਟੈਂਡ, ਮੈਂ ਵੈਸੇ ਹੀ ਗੱਲ ਕਰ ਰਿਹਾ। ਕੋਈ ਤੁਹਾਡਾ ਅਕਾਊਂਟੈਂਟ ਹੈ, ਕੀ ਤੁਸੀਂ ਕੋਈ ਅਕਾਊਂਟੈਂਟ ਨੂੰ ਹਾਇਰ ਕਰੋਗੇ ਜਿਹਨੇ ਪ੍ਰੋਪਰ ਸਟੱਡੀ ਨਹੀਂ ਪ੍ਰਾਪਤ ਕੀਤੀ, ਜਿਹੜੇ ਬੰਦੇ ਨੂੰ ਉਸ ਚੀਜ਼ ਦੀ ਕੋਈ ਉਨੀ ਨੌਲੇਜ ਨਹੀਂ ਹੈਗੀ? ਪਰ ਜੇ ਹੁਣ ਕੋਈ ਸਿਟੀ ਆਪਣੀ ਰਨ ਕਰ ਰਿਹਾ, ਕੋਈ ਇਹ ਨਹੀਂ ਵੀ ਉਹਨੂੰ ਯਾਰ ਕੋਈ ਯੂਨੀਵਰਸਿਟੀ ਦੀ ਡਿਗਰੀ ਚਾਹੀਦੀ ਹੈ। ਹੁਣ ਕੱਲ੍ਹ ਮੇਰਾ ਮਿੱਤਰ ਕਹਿੰਦਾ ਨਵੀ, ਜੇ ਹੁਣ ਕਿਸੇ ਨੂੰ ਇੱਥੇ ਰਹਿੰਦੇ ਨੂੰ ਸਿਰਫ 10 ਸਾਲ ਹੋਏ ਨੇ, ਤੇ ਉਹ ਕਹਿ ਰਿਹਾ ਕਿ ਯਾਰ ਮੈਂ ਮੇਅਰ ਦੀ ਚੋਣ ਲੜਨੀ ਆ, ਵੀ ਕੀ ਇਹ ਗੱਲ ਗਲਤ ਨਹੀਂ ਵੀ ਐਟਲੀਸਟ ਬੰਦਾ ਇੱਥੇ ਚਲੋ ਯਾਰ 15-20 ਸਾਲਾਂ ਤੋਂ ਰਹਿੰਦਾ ਹੋਵੇ, ਉਹਨੂੰ ਇੱਕ ਕਿਸਮ ਦਾ ਐਕਸਪੀਰੀਅੰਸ ਹੋਵੇ ਬੜਾ ਡੀਪ ਸਿਟੀ ਦੇ ਨਾਲ, ਫਿਰ ਤਾਂ ਚਲੋ ਬਣਦਾ। ਤੇ ਦੂਜੀ ਗੱਲ, ਹੁਣ ਜੇ ਕੋਈ ਬੰਦਾ ਤੁਹਾਡੀ ਸਿਟੀ ਨੂੰ ਰਨ ਕਰ ਰਿਹਾ ਤੇ ਉਹਦੀ ਇੰਗਲਿਸ਼ ਹੀ ਨਹੀਂ ਪ੍ਰੋਪਰ ਹੈਗੀ, ਫਿਰ ਸਿਟੀ ਨੂੰ ਕਿਵੇਂ ਆਪਾਂ ਰੈਪ੍ਰਜੈਂਟ ਕਰਾਂਗੇ? ਤੇ ਦੂਜੀ ਸਾਡੀ ਗੱਲ ਹੋਈ ਕਿ ਜੇ ਕੋਈ ਸਕੂਲ ਟਰੱਸਟੀ ਲਈ ਰਨ ਕਰ ਰਿਹਾ, ਉਹ ਬੰਦੇ ਨੇ ਕਦੇ ਸਪੋਜ਼ ਕਰੋ ਬ੍ਰੈਂਪਟਨ ਦੇ ਸਕੂਲ ਦੇ ਵਿੱਚ ਪੜ੍ਹਾਈ ਵੀ ਨਹੀਂ ਕੀਤੀ, ਤਾਂ ਉਹ ਕਿਵੇਂ ਸਕੂਲ ਦੀ ਬੈਟਰਮੈਂਟ, ਬੱਚਿਆਂ ਦੀ ਐਜੂਕੇਸ਼ਨ ਦੀ ਬੈਟਰਮੈਂਟ ਉਹ ਕਿਸ ਲੈਵਲ ਤੱਕ ਵਧਾ ਸਕਦਾ? ਸੋ ਇੱਦਾਂ ਦੀਆਂ ਗੱਲਾਂ ਨੇ। ਮੈਂ ਬਸ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਵੀ ਕੀ ਤੁਹਾਨੂੰ ਲੱਗਦਾ ਕਿ ਥੋੜ੍ਹੀ ਜਿਹੀ ਹੋਰ ਸਖਤਾਈ ਹੋਣੀ ਚਾਹੀਦੀ ਹੈ, ਵੀ ਜੇ ਕੋਈ ਬੰਦਾ ਰਨ ਕਰ ਰਿਹਾ ਤਾਂ ਯਾਰ ਉਹਦੇ ਕੋਈ ਐਜੂਕੇਸ਼ਨ ਦੇ ਰਿਕੁਆਇਰਮੈਂਟ ਵੀ ਹੋਣ, ਲੈਂਗੁਏਜ ਦਾ ਟੈਸਟ ਵੀ ਹੋਵੇ ਬੋਲਣ ਦਾ, ਲਿਖਣ ਦਾ, ਪੜ੍ਹਨ ਦਾ, ਇੱਦਾਂ ਦੀਆਂ ਚੀਜ਼ਾਂ ਤੁਹਾਨੂੰ ਲੱਗਦਾ ਕਿ ਥੋੜ੍ਹੀਆਂ ਜਿਹੀਆਂ ਹੋਰ ਹੋਣੀਆਂ ਚਾਹੀਦੀਆਂ ਨੇ? ਇਹ ਮੇਰਾ ਤੁਹਾਨੂੰ ਸਵਾਲ ਹੈ ਸਿੰਪਲ। ਹੁਣ ਚਲੋ ਆਪਾਂ ਸਾਰੇ ਵੋਟ ਕਰਦੇ ਹਾਂ, ਕੀ ਤੁਸੀਂ ਇਹ ਚੀਜ਼ ਕਦੇ ਸੋਚਦੇ ਹੋ ਕਿ ਅੱਛਾ ਯਾਰ ਇਹ ਕੈਂਡੀਡੇਟ ਹੈ, ਇਹਦੀ ਇਹ ਐਜੂਕੇਸ਼ਨ ਹੈ, ਇਹ ਕੈਂਡੀਡੇਟ ਹੈ ਇੰਗਲਿਸ਼ ਦੇ ਵਿੱਚ ਇੰਨਾ ਫਲੂਐਂਟ ਹੈ, ਇਹ ਕੈਂਡੀਡੇਟ ਹੈ ਇੱਥੇ 15-20 ਸਾਲਾਂ ਤੋਂ ਰਹਿ ਰਿਹਾ? ਸੋ ਨੰਬਰ ਹੈ ਆਪਣਾ 905-673-3337, 905-673-3337, 905-673-3337 ਆਪਣਾ ਨੰਬਰ ਹੈ, 905-673-3337। ਤੁਹਾਨੂੰ ਕੀ ਲੱਗਦਾ ਕਿ ਆਪਾਂ ਜ਼ਿਆਦਾ ਹੀ ਯਾਰ ਓਪਨ ਹੋ ਚੁੱਕੇ ਹਾਂ ਕਿ ਯਾਰ ਜਿਹੜਾ ਮਰਜ਼ੀ ਰਨ ਕਰੀ ਜਾਵੇ? 905-673-3337, 905-673-3337 ਆਪਣਾ ਨੰਬਰ ਹੈ, 905-673-3337, 905-673-3337। ਆ ਜਾਓ ਫਿਰ ਕੁਝ ਗੱਲਾਂ ਬਾਤਾਂ ਕਰੀਏ। ਦੇਖੋ ਤੁਹਾਡੇ ਸ਼ਹਿਰਾਂ ਦੀ ਗੱਲ ਹੋ ਰਹੀ ਹੈ, ਹੁਣ ਕਹਿੰਦੇ ਤਾਂ ਰਹਿੰਦੇ ਆ ਯਾਰ ਕਿ ਸਾਡੇ ਸ਼ਹਿਰ 'ਚ ਆਹ ਨਹੀਂ ਹੁੰਦਾ, ਸਾਡੇ ਸ਼ਹਿਰ 'ਚ ਉਹ ਨਹੀਂ ਹੁੰਦਾ, ਸਾਡੇ ਸ਼ਹਿਰ 'ਚ ਇਹ ਚੀਜ਼ਾਂ ਪਿਛਲੇ ਇੰਨੇ ਸਾਲਾਂ ਤੋਂ ਨਹੀਂ ਹੋਈਆਂ। ਸੋ ਕਿਤੇ ਤੱਕ ਤੁਹਾਨੂੰ ਲੱਗਦਾ ਕਿ ਕਮੀ ਇਸ ਸਿਸਟਮ ਦੇ ਵਿੱਚ ਹੈ, ਅਤੇ ਕਿਤੇ ਤੱਕ ਤੁਹਾਨੂੰ ਲੱਗਦਾ ਕਿ ਕਮੀ ਸਾਡੇ ਵਿੱਚ ਹੈ, ਆਪਣੇ ਆਪ ਵਿੱਚ ਹੈ? ਸੋ ਥੋੜ੍ਹੀ ਜਿਹੀ ਤੁਹਾਡੀ ਕੋਲਸ ਮੈਂ ਜ਼ਰੂਰ, ਥੋੜ੍ਹੀਆਂ ਨਹੀਂ, ਜਿੰਨੀਆਂ ਲੈ ਸਕਦੇ ਹਾਂ ਲਵਾਂਗੇ, ਅਤੇ ਫਿਰ ਚਲੋ ਆਪਾਂ ਅੱਗੇ ਵਧਾਂਗੇ। ਬਟ ਮੈਨੂੰ ਕੱਲ੍ਹ ਦੀ ਗੱਲਬਾਤ ਤੋਂ ਲੱਗਿਆ ਯਾਰ ਕਿ ਮੈਂ ਆਪਣੇ ਲਿਸਨਰਸ ਨੂੰ ਜ਼ਰੂਰ ਪੁੱਛਾਂ, ਜਿਹੜੇ ਖੁਦ ਇਹਨਾਂ ਸ਼ਹਿਰਾਂ ਦੇ ਵਿੱਚ ਵੋਟ ਕਰਦੇ ਆ, ਤੁਸੀਂ ਕਿੱਦਾਂ ਦੀਆਂ ਚੀਜ਼ਾਂ ਨੂੰ ਪ੍ਰਾਇਓਰਟੀ ਦਿੰਦੇ ਹੋ, ਕਿੱਦਾਂ ਦੇ ਕੈਂਡੀਡੇਟਸ ਨੂੰ ਤੁਸੀਂ ਕਹਿੰਦੇ ਹੋ ਹਾਂ ਯਾਰ ਵੀ ਇਹ ਬੰਦਾ ਸਾਨੂੰ ਕੁਆਲੀਫਾਈਡ ਲੱਗਦਾ? ਅੱਜ ਕੱਲ੍ਹ ਤਾਂ ਆਪਾਂ ਨਾ ਕੁਆਲੀਫਿਕੇਸ਼ਨ ਦੇਖਦੇ ਹਾਂ, ਨਾ ਆਪਾਂ ਦੇਖਦੇ ਹਾਂ ਕਿ ਇਹ ਬੰਦਾ ਕਿਵੇਂ ਆਪਾਂ ਨੂੰ ਰੈਪ੍ਰਜੈਂਟ ਕਰੇਗਾ, ਬਸ ਚੱਕ ਕੇ ਵੀ ਅੱਛਾ ਯਾਰ ਇਹ ਤਾਂ ਸਾਡੇ ਪਿੰਡ ਦਾ ਮੁੰਡਾ, ਇਹਨੂੰ ਪਾਉਂਦੇ ਹਾਂ ਵੋਟ। ਸੋ ਖੈਰ ਤੁਹਾਡੀਆਂ ਕਾਲਸ ਲੈਂਦੇ ਹਾਂ, ਆ ਜਾਓ ਕਰੋ ਫੋਨ, ਅਤੇ ਤੁਸੀਂ ਜ਼ਰੂਰ ਆਪਣਾ ਇੱਕ ਓਪੀਨੀਅਨ ਸ਼ੇਅਰ ਕਰੋ ਵੀ ਆਪਾਂ ਬਾਲੀ ਖੁੱਲ੍ਹ ਦੇ ਦਿੱਤੀ ਵੀ ਜਿਹੜਾ ਮਰਜ਼ੀ ਰਨ ਕਰੀ ਜਾਵੇ, ਥੋੜ੍ਹੀ ਜਿਹੀ ਹੋਰ ਸਖਤਾਈ ਹੋਣੀ ਚਾਹੀਦੀ ਹੈ, ਥੋੜ੍ਹੀ ਜਿਹੀ ਹੋਰ ਟੈਸਟਿੰਗ ਹੋਣੀ ਚਾਹੀਦੀ ਹੈ, ਥੋੜ੍ਹੇ ਜਿਹਾ ਆਪਾਂ ਨੂੰ ਕੋਈ ਨਾ ਕੋਈ ਪ੍ਰੀ ਰੈਕੁਜ਼ਿਟ ਜਾਂ ਕੋਈ ਰਿਕੁਆਇਰਮੈਂਟਸ ਹੋਰ ਵਧਾਉਣੀਆਂ ਚਾਹੀਦੀਆਂ। ਕੀ ਤੁਹਾਡਾ ਓਪੀਨੀਅਨ ਹੈ? ਤੁਸੀਂ ਸਾਰੇ ਵੋਟ ਕਰਦੇ ਹੋ, ਤੁਸੀਂ ਸਾਰੇ ਚਲੋ ਇਸ ਸਿਸਟਮ ਦੇ ਨਾਲ ਜੁੜੇ ਹੋ, ਆਪਾਂ ਆਪਣੇ ਬੱਚਿਆਂ ਨੂੰ ਵੀ ਇੱਥੇ ਪਾਲਣਾ, ਵੱਡੇ ਕਰਨਾ, ਪੜ੍ਹਾਈਆਂ ਕਰਾਉਣੀਆਂ ਨੇ, ਅਤੇ ਜੇ ਆਪਾਂ ਸਹੀ ਉਮੀਦਵਾਰ ਨਾ ਚੁਣਾਂਗੇ ਫਿਰ ਕਿਤੇ ਨਾ ਕਿਤੇ ਦੇਰ ਇਜ਼ ਅ ਇਸ਼ੂ ਆਪਣੇ ਵਿੱਚ ਵੀ। ਸੋ ਸਟੂਡੀਓ ਦਾ ਨੰਬਰ ਹੈ 905-673-3337, 3337 ਆਪਣਾ ਨੰਬਰ ਹੈ। ਸੋ ਇਹਦੇ ਉੱਤੇ ਦੋ ਚਾਰ ਕਾਲਾਂ ਲੈ ਕੇ ਤੇ ਫਿਰ ਆਪਾਂ ਅਗਲੀ ਜਿਹੜੀ ਆਪਣੀ ਗੱਲਬਾਤ ਹੈ ਜ਼ਰੂਰ ਕਰਾਂਗੇ। ਬਟ ਮੈਂ ਯੂਨੋ ਆਪਣੇ ਸਰਕਲ 'ਚ ਗੱਲ ਕਰ ਰਿਹਾ ਸੀ ਅਤੇ ਤੁਸੀਂ ਵੀ ਸਾਡਾ ਸਰਕਲ ਹੀ ਹੋ ਅਤੇ ਮੈਂ ਜ਼ਰੂਰ ਸਹੀ ਸਮਝਿਆ ਕਿ ਤੁਹਾਡਾ ਵੀ ਇਸ ਉੱਤੇ ਓਪੀਨੀਅਨ ਲੈਣਾ ਜ਼ਰੂਰੀ ਹੈ, ਬਣਦਾ ਵੀ ਹੈ। ਅਤੇ 4349 ਹੈਲੋ
4: ਹੈਲੋ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
4: ਸਤਿ ਸ਼੍ਰੀ ਅਕਾਲ ਭਾਜੀ, ਆਪਣਾ ਤੁਹਾਡਾ ਰੇਡੀਓ ਸੁਣਦੇ ਪਏ ਸੀਗੇ ਜਿੱਦਾਂ ਨਵੇਂ ਕੈਂਡੀਡੇਟ ਹੁਣ ਖੜੇ ਆ, ਰਾਈਟ, ਆਪਣੇ ਪੰਜਾਬੀ ਖੜੇ ਆ ਕਈ ਜਾਣੇ, ਰਾਈਟ। ਆਪਾਂ ਨੂੰ ਇੰਨਾ ਕੁ ਕਰਨਾ ਚਾਹੀਦਾ ਕਿ ਸਾਰੇ ਪੰਜਾਬੀ ਆਪਣੀਆਂ ਵੋਟਾਂ ਕਾਹਦੇ ਤੋੜਦੇ ਪਏ ਆ।
0: ਓਕੇ,
4: ਤੁਸੀਂ ਸਲਾਹ ਨਾ ਖੜ ਸਕਦੇ ਹੋ, ਰਾਈਟ। ਬੰਦਾ ਉਹ ਖੜੇ ਜਿਹੜਾ ਲਾਅ ਨੂੰ ਫੋਲੋ ਕਰਦਾ। ਮੈਂ ਉਦਾਂ ਹੀ ਹਵਾ ਚ ਗੱਲਾਂ ਕਰੀ ਜਾਵਾਂ, ਮੈਂ ਆਹ ਕਰ ਦੂ, ਮੈਂ ਉਹ ਕਰ ਦੂ, ਕੋਈ ਕੁਝ ਨੀ ਕਰ ਸਕਦੇ ਜਿੰਨੀ ਦੇਰ ਤੱਕ ਤੁਸੀਂ ਲਾਅ ਚ ਨੀ ਰਹਿੰਦੇ, ਜਿੰਨੀ ਦੇਰ ਤੱਕ ਤੁਸੀਂ ਲੈਜਿਸਲੇਸ਼ਨ ਨੂੰ ਫੋਲੋ ਨੀ ਕਰਦੇ। ਹੁਣ ਕਿਹੜੇ ਲੈਜਿਸਲੇਸ਼ਨ ਜਾਂ ਕਿਹੜੇ ਲਾਅ ਚ ਰੱਖਿਆ ਆ ਕਿ ਤੁਸੀਂ ਹਰ ਸਾਲ ਪ੍ਰੋਪਰਟੀ ਟੈਕਸ ਵਧਾਉਣਾ, ਜਾਂ ਹਰ ਸਾਲ ਤੁਸੀਂ ਵਾਟਰ ਟੈਕਸ ਵਧਾਉਣਾ, ਹਰ ਸਾਲ ਤੁਸੀਂ ਬਿਜਲੀ ਟੈਕਸ ਵਧਾਉਣਾ? ਤਨਖਾਹਾਂ ਤਾਂ ਸਾਡੀਆਂ ਉਨੀਆਂ ਕੀ ਆ
0: ਜੀ?
4: ਅਸੀਂ ਮਸਾਂ ਜਿੱਦਾਂ ਕਹਿ ਦਈਏ, ਜੇ 3000 ਬੰਦਾ ਕਮਾਉਂਦਾ ਉਹਦੇ ਚੋਂ 2500-2900 ਦਾ ਉਹਦਾ ਘਰ ਦੇ ਖਰਚਿਆਂ ਚ ਨਿਕਲ ਜਾਂਦਾ ਸਾਰਾ ਕੁਛ, ਉੱਤੋਂ ਦੀ ਤੁਸੀਂ ਹਰ ਸਾਲ ਨਵੇਂ ਖਰਚੇ ਵਧਾ ਦਿੰਦੇ ਹੋ।
0: ਪਰ ਉਹ ਜ਼ਰੂਰ ਠੀਕ ਹੈ, ਉਹ ਵੀ ਵੈਲਿਡ ਪੁਆਇੰਟ ਹੈ, ਬਟ ਮੇਰਾ ਸਵਾਲ ਹੋਰ ਹੈ। ਮੈਂ ਪੁੱਛ ਰਿਹਾ ਕਿ ਕੀ ਤੁਹਾਨੂੰ ਲੱਗਦਾ ਕਿ ਆਪਾਂ ਹਰੇਕ ਬੰਦੇ ਨੂੰ ਖੋਲੀ ਜਾ ਦਿੱਤੀ ਵੀ ਜਿਹੜਾ ਮਰਜ਼ੀ ਖੜੀ ਜਾਵੇ, ਤੁਹਾਨੂੰ ਲੱਗਦਾ ਕਿ ਸਖਤਾਈ ਥੋੜ੍ਹੀ ਜਿਹੀ ਹੋਣੀ ਚਾਹੀਦੀ ਹੈ? ਕੋਈ ਐਜੂਕੇਸ਼ਨ ਬੰਦੇ ਦੀ ਹੋਣੀ ਚਾਹੀਦੀ ਹੈ, ਲੈਂਗੁਏਜ ਦੇ ਵਿੱਚ ਬੰਦਾ ਫਲੂਐਂਟ ਹੋਣਾ ਚਾਹੀਦਾ? ਇਹਨਾਂ ਚੀਜ਼ਾਂ ਨੂੰ ਲੈ ਕੇ ਕੀ ਤੁਹਾਡਾ ਵਿਊ ਹੈ?
4: ਇਹਨਾਂ ਚੀਜ਼ਾਂ ਨੂੰ ਲੈ ਕੇ ਭਾਜੀ ਮੇਰਾ ਇੱਕੋ ਹੀ ਸਲਾਹ ਆ, ਸਾਡੀ ਐਜੂਕੇਸ਼ਨ ਵੀ ਉਦੋਂ ਕੰਮ ਕਰਦੀ ਆ ਜਦੋਂ ਅਸੀਂ ਉਹਨੂੰ ਪ੍ਰੋਪਰਲੀ ਫੋਲੋ ਕਰਦੇ ਹਾਂ। ਕਈ ਵਾਰੀ ਅਨਪੜ੍ਹ ਬੰਦਾ ਵੀ ਸਿਆਣੀ ਗੱਲ ਕਰਦਾ ਤੇ ਪੜ੍ਹੇ ਲਿਖੇ ਬੇਵਕੂਫ ਬਣੇ ਹੁੰਦੇ ਆ। ਗੱਲ ਉਹੀ ਐਟ ਦੀ ਐਂਡ ਉਹੀ ਆ ਜਾਂਦੀ ਆ ਕਿ ਰੂਲ ਫੋਲੋ ਕੌਣ ਕਰਦਾ।
0: ਠੀਕ ਹੈ,
4: ਠੀਕ ਆ, ਤੁਸੀਂ ਖੜਨ ਨੂੰ ਖੜ ਸਕਦੇ ਹੋ, ਬਟ ਤੁਸੀਂ ਫੋਲੋ ਕੀ ਕਰਦੇ ਹੋ? ਗੱਲ ਤਾਂ ਇਹ ਆ ਨਾ, ਤੁਸੀਂ ਫੋਲੋ ਕਰਕੇ ਸੁਧਾਰ ਕੀ ਲੈ ਕੇ ਆਉਣਾ? ਤੁਸੀਂ ਕਿਹੜੀ ਚੀਜ਼ ਖਰਾਬ ਹੋਈ ਹੋਈ ਆ, ਤੁਸੀਂ ਉਹਨੂੰ ਸਿੱਧਾ ਕਿਹਨੂੰ ਕਰਨਾ? ਅਸੀਂ ਨਵਾਂ ਤਾਂ ਕੁਛ ਵੀ ਨੀ ਬਣਾਇਆ, ਸਾਰਾ ਕੁਛ ਪੁਰਾਣਾ ਹੀ ਚੱਲਦਾ ਆਉਂਦਾ ਕੈਨੇਡਾ ਦਾ, ਅਸੀਂ ਉਹ ਫੋਲੋ ਕਰਨਾ।
0: ਠੀਕ ਹੈ, ਚਲੋ, ਥੈਂਕ ਯੂ ਭਾਜੀ, ਬਹੁਤ ਸ਼ੁਕਰੀਆ ਤੁਹਾਡਾ। ਸੋ ਮੈਂ ਮੇਰਾ ਨਾ ਸਵਾਲ ਥੋੜ੍ਹਾ ਤੁਸੀਂ ਉਸ ਤੋਂ ਥੋੜ੍ਹੇ ਹਟ ਕੇ ਗੱਲ ਕਰ ਰਹੇ ਹੋ। ਮੇਰਾ ਕੁਐਸਚਨ ਬੜਾ ਸਿੰਪਲ ਹੈ, 0745 ਹੈਲੋ
5: ਹੈਲੋ ਨਵੀਂ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
5: ਮੈਂ ਤਾਂ ਆਪ ਹੈਰਾਨ ਆ ਕਿ ਇਸ ਚੀਜ਼ ਨੂੰ ਲੈ ਕੇ ਕਿ ਮੇਰੇ ਐਕਸ ਤੇ ਕ੍ਰਿਮੀਨਲ ਚਾਰਜਸ ਲੱਗੇ ਆ ਤੇ ਉਹ ਸਿਟੀ ਕਾਉਂਸਲ ਦੀਆਂ ਵੋਟਾਂ 'ਚ ਖੜਾ ਆ। ਕੋਈ ਕੋਈ ਐਜੂਕੇਸ਼ਨ ਨਹੀਂ ਆ, ਉਹਦਾ ਬੰਦੇ ਦਾ ਬਿਹੇਵੀਅਰ ਚੈੱਕ ਨਹੀਂ ਕਰਦੇ ਹੈਗੇ ਕਿ ਉਹਦੀ ਆਈਡੈਂਟੀ ਪਰਸਨੈਲਿਟੀ ਕਿੱਦਾਂ ਦੀ ਆ, ਹਨਾ? ਪਤਾ ਨਹੀਂ ਆਈ ਡੋਂਟ ਨੋ ਕੈਨੇਡਾ ਦਾ ਸਿਸਟਮ ਕਿੱਦਾਂ ਵਰਕ ਕਰਦਾ। ਮੈਂ ਤਾਂ ਆਪ ਪੁੱਛਣਾ ਚਾਹੁੰਦੀ ਆ, ਤੁਹਾਨੂੰ ਲਿਸਨਰਸ ਤੋਂ ਸੁਣਨਾ ਚਾਹੁੰਦੀ ਆ।
0: ਸੋ ਸੋ ਤੁਹਾਨੂੰ ਵੀ ਲੱਗਦਾ ਹੈ ਕਿ ਖੁੱਲ ਜ਼ਿਆਦਾ ਦਿੱਤੀ ਗਈ ਆ?
5: ਹਾਂਜੀ, ਜ਼ਿਆਦਾ ਖੁੱਲ ਦਿੱਤੀ ਗਈ ਆ।
0: ਸੋ ਠੀਕ ਹੈ, ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ। ਥੈਂਕ ਯੂ, ਤੁਸੀਂ ਕਿਸੇ ਦਾ ਨਾਮ ਨਹੀਂ ਲਿਆ ਕਿਉਂਕਿ ਚਲੋ ਅਗੇਨ ਉਹ ਇਨਫੋਰਮੇਸ਼ਨ ਸਾਡੇ ਤੱਕ ਨਹੀਂ ਹੈਗੀ, ਅਸੀਂ ਬੜੀ ਇਨ ਓਪਨ ਗੱਲ ਨਹੀਂ ਕਰ ਸਕਦੇ। 8052 ਹੈਲੋ
6: ਹੈਲੋ
0: ਜੀ
6: ਨਵੀਂ ਵੀਰੇ, ਮੈਂ ਪਤਾ ਕੀ ਕਹਿਣਾ ਚਾਹੁੰਦਾ, ਸਿਰਫ ਦੋ ਰਿਕੁਆਇਰਮੈਂਟਾਂ ਚੇਂਜ ਕਰ ਦੇਣ। ਇੱਕ, ਜਿਹੜਾ 5 ਈਅਰਸ ਤੋਂ ਸਿਟੀਜ਼ਨ ਹੋਵੇ ਉਸ ਪਰਟੀਕੁਲਰ ਮਿਊਨਿਸਪੈਲਿਟੀ ਜਾਂ ਪ੍ਰੋਵਿੰਸ ਚ। ਸੈਕਿੰਡ,
0: ਪਰ ਸਿਰਫ 5 ਈਅਰਸ ਯਾਰ, ਬੰਦਾ ਜੇ ਸਿਟੀ ਚ ਯੋਗਦਾਨ ਪਾ ਰਿਹਾ, 5 ਸਾਲ ਤੁਹਾਨੂੰ ਲੱਗਦਾ ਬਹੁਤ ਹੈ?
6: ਨਹੀਂ ਨਹੀਂ, ਸਿਟੀ ਚ ਵੋਲੰਟਰੀ ਕਿੰਨਾ ਕੰਮ ਕੀਤਾ, ਉਹ ਵੋਲੰਟਰੀ ਇੱਕ ਰਿਕੁਆਇਰਮੈਂਟ ਹੋਣੀ ਚਾਹੀਦੀ ਕੀ ਕੰਮ ਉਹ ਕਰਦਾ ਰਿਹਾ। ਠੀਕ ਹੈ, ਮਿਨੀਮਮ 5 ਈਅਰਸ, ਤਦ ਉਹਨੂੰ ਐਲੀਜੀਬਿਲਿਟੀ ਹੋਵੇ ਖੜੇ ਹੋਣ ਦੀ, ਕਿਉਂਕਿ ਜਿਹਨੇ ਪਹਿਲਾਂ ਇੰਨੀ ਮਿਹਨਤ ਕੀਤੀ ਹੋਵੇ ਨਾ, ਉਹਦਾ ਫਾਇਦਾ ਵੀ ਹੁੰਦਾ ਕਿ ਬਈ ਹਾਂ ਯਾਰ ਅੱਗੋਂ ਉਹ ਕਰੂਗਾ। ਪਰ ਜਿਹਨੇ ਮਿਹਨਤ ਹੀ ਨਹੀਂ ਕੀਤੀ, ਸਿੱਧਾ ਹੀ ਆਪਣੇ ਪਤਾ ਨਹੀਂ 30 ਕਿ 35 ਲੋਕਾਂ ਦੇ ਸਾਈਨ ਚਾਹੀਦੇ ਸਿਟੀਜ਼ਨ ਦੇ ਤੇ ਖੜੇ ਹੋ ਜਾਓ, ਦੈਟ ਇਜ਼ ਇਟ, ਰਾਈਟ?
0: ਸੋ ਪਰ ਹੁਣ ਤੁਸੀਂ ਪਹਿਲਾਂ ਗੱਲ ਕੀਤੀ ਵੀ ਬੰਦਾ 5 ਸਾਲ ਤੋਂ ਸਿਟੀਜ਼ਨ ਹੋਵੇ, ਡੂ ਯੂ ਥਿੰਕ 5 ਸਾਲ ਇਨਫ ਐਕਸਪੀਰੀਅੰਸ ਹੈ?
6: 5 ਸਾਲ ਇਨਫ ਐਕਸਪੀਰੀਅੰਸ ਹੈ ਐਜ਼ ਅ ਸਿਟੀਜ਼ਨ, ਵੋਲੰਟਰੀ ਉਹਨੇ ਕਿੰਨਾ ਕੰਮ ਕੀਤਾ, ਮੈਂ ਪੂਰੀ ਗੱਲ ਇਹ ਕਹਿਣੀ ਸੀਗੀ।
0: ਹਾਂਜੀ, ਨਹੀਂ ਨਹੀਂ, ਮੈਂ ਸਮਝ ਗਿਆ ਤੁਹਾਡੀ ਗੱਲ ਹੁਣ। ਪਰ ਕਈ ਲੋਕ ਕਹਿੰਦੇ ਯਾਰ ਕਿ ਬੰਦਾ ਘੱਟੋ ਘੱਟ ਇੱਥੇ 15-20 ਸਾਲ ਤੋਂ ਰਹਿੰਦਾ ਹੋਵੇ, ਫਿਰ ਉਹਨੂੰ ਐਕਸਪੀਰੀਅੰਸ ਹੁੰਦਾ ਸ਼ਹਿਰ ਦਾ।
6: 15-20 years ਤੋਂ ਮੈਨੂੰ ਐ ਲੱਗਦਾ ਕਿ ਬਈ ਓਨੇ ਚਿਰ ਤੱਕ ਬੰਦਾ ਵੈਸੇ ਹੀ ਆਪਣੇ ਰੁਝੇਵਿਆਂ ਚ ਬੜਾ ਰਿੱਝ ਜਾਂਦਾ, ਬਟ ਮੈਨੂੰ ਐ ਲੱਗਦਾ ਕਿ ਮਿਨੀਮਮ 5 years ਟਰਮ ਤੇ ਹੋਣੀ ਚਾਹੀਦੀ ਹੈ ਕਿ ਐਟਲੀਸਟ ਬੰਦੇ ਨੇ ਕਿੰਨੀ 5 years ਐਜ਼ ਆ ਵਾਲੇਂਟੀਅਰ ਹੀ ਮਿਹਨਤ ਕੀਤੀ ਹੈ
0: ਤੇ
6: ਦੈਨ
0: ਤੇ ਕੋਈ ਐਜੂਕੇਸ਼ਨ ਨੂੰ ਲੈ ਕੇ ਡੂ ਯੂ ਥਿੰਕ ਵੀ ਅਗਲੇ ਕੋਲ ਕੋਈ ਯੂਨੀਵਰਸਿਟੀ ਦੀ ਡਿਗਰੀ ਹੋਣੀ ਚਾਹੀਦੀ ਹੈ ਜਾਂ ਬਸ 18 years ਦਾ ਹੋਵੇ ਠੀਕ ਹੈ?
6: I don't think so. Okay, education ਤੇ ਮੈਂ at least graduation ਹੋ ਜਾਏ ਤੇ ਠੀਕ ਹੈ, but I won't prefer education ਵਾਲਾ ਕੋਈ ਇੰਨਾ ਹੋਗਾ
0: ਨਹੀਂ ਤੁਹਾਨੂੰ ਲੱਗਦਾ ਠੀਕ ਹੈ? ਨਹੀਂ ਥੈਂਕ ਯੂ ਵੈਰੀ ਬਹੁਤ ਤੁਹਾਡਾ ਵੀ ਧੰਨਵਾਦ। ਸੋ ਹੋਲਡ ਕਰੋ ਸਾਰੇ 7353000080 ਭਾਜੀ ਕਹਿੰਦੇ ਕਿ 5 years ਸਿਟੀਜ਼ਨ ਤੇ ਵਾਲੰਟੀਅਰਲੀ ਉਹਨੇ ਕਿੰਨਾ ਕੰਮ ਕੀਤਾ ਉਸ ਚੀਜ਼ ਨੂੰ ਪ੍ਰਾਇਓਰਟੀ ਦੇਣਗੇ। ਸਾਡੇ ਨਾਲ ਸਦੀਕ ਸਾਹਿਬ ਜੁੜੇ ਆ ਵਨ ਐਂਡ ਓਨਲੀ ਆਲ ਡੈਟ ਸੋਲੂਸ਼ਨਸ ਤੋਂ। ਕਰਜ਼ਾ ਸਿਰ ਚੜ ਗਿਆ, ਡੂ ਨਾਟ ਵਰੀ ਯਾਰ, ਸਦੀਕ ਸਾਹਿਬ ਹੈ ਤਾਂ ਸਾਰਾ ਕੁਛ ਹੋ ਜੂਗਾ ਸੈਟਲ। 416-671-0577 ਨੰਬਰ ਹੈ। ਸਦੀਕ ਜੀ ਕਿਵੇਂ ਹੋ?
7: ਬਿਲਕੁਲ ਠੀਕ ਨਵੀਂ ਜੀ, ਤੁਸੀਂ ਸੁਣਾਓ।
0: ਬਹੁਤ ਜੀ ਕੀ ਬਣਦਾ
7: ਜੀ? ਨਵੀਂ ਜੀ, ਅਗਰ ਕਿਸੇ ਨੂੰ ਵੀ ਕਿਸੇ ਕਿਸਮ ਦਾ ਕੋਈ ਕਰਜ਼ਿਆਂ ਦਾ ਇਸ਼ੂ ਹੈਗਾ, ਚਾਹੇ ਉਹ ਪਰਸਨਲ ਕਰਜ਼ੇ ਹੈਗੇ ਨੇ, ਬਿਜ਼ਨਸ ਦੇ ਕਰਜ਼ੇ ਹੈਗੇ ਨੇ, ਚਾਹੇ ਛੋਟੇ ਕਰਜ਼ੇ ਨੇ ਜਾਂ ਕਰਜ਼ੇ ਬਹੁਤ ਜ਼ਿਆਦਾ ਹੈਗੇ ਨੇ, ਪਰੇਸ਼ਾਨ ਨਹੀਂ ਹੋਣਾ। ਕਈ ਆਪਸ਼ਨ ਅਵੇਲੇਬਲ ਹੈਗੇ ਨੇ, ਸਾਨੂੰ ਕਾਲ ਕਰ ਸਕਦੇ ਹੋ। ਨੰਬਰ ਹੈ ਸਾਡਾ 416-671-0577-416-671-0577 ਤੇ ਕਾਲ ਕਰਕੇ ਚਾਹੇ ਫੋਨ ਤੇ ਇਨਫੋਰਮੇਸ਼ਨ ਲੈ ਲਓ ਜਾਂ ਮੇਰੀ ਕਿਸੇ ਵੀ ਲੋਕੇਸ਼ਨ ਤੇ ਆ ਕੇ ਮੈਨੂੰ ਮਿਲ ਸਕਦੇ ਹੋ। ਸਲਾਹ ਮਸ਼ਵਰੇ ਦੀ ਕੋਈ ਫੀਸ ਨਹੀਂ ਹੈਗੀ, ਚਾਹੇ ਇੱਕ ਦਫ਼ਾ ਆਓ, 10 times ਆਓ, 50 times ਆਓ, ਕੁਛ ਪੇ ਨਹੀਂ ਕਰਨਾ। ਆਓ, ਇਨਫੋਰਮੇਸ਼ਨ ਲਓ ਔਰ ਉਸ ਤੋਂ ਬਾਅਦ ਡਿਸਾਈਡ ਕਰੋ ਕਰਜ਼ਾ, ਚਾਹੇ ਤੁਹਾਡੇ ਕ੍ਰੈਡਿਟ ਕਾਰਡ ਦਾ ਹੈਗਾ, ਲਾਈਨ ਆਫ ਕ੍ਰੈਡਿਟ ਨੇ, ਪਰਸਨਲ ਲੋਨਸ ਨੇ, ਪੇਡੇ ਲੋਨਸ ਨੇ, ਜਾਂ ਬੀਡੀਸੀ ਦਾ ਲੋਨ ਹੈਗਾ ਬਿਜ਼ਨਸ ਤੇ, ਜਾਂ ਕੋਈ ਕਾਰ ਟਰੱਕ ਜੈਟਰ ਫਾਈਨਾਂਸ ਕੀਤੇ ਸੀ, ਪੇਮੈਂਟ ਨਹੀਂ ਕਰ ਸਕੇ, ਚੁੱਕੇ ਲੈ ਗਏ ਨੇ, ਜਾਂ ਪੇਮੈਂਟ ਨਹੀਂ ਕਰ ਸਕਦੇ, ਵਾਪਸ ਕਰਨਾ ਚਾਹੁੰਦੇ ਹੋ, ਜਾਂ ਇਨਕਮ ਟੈਕਸ ਦਾ ਮਾਮਲਾ ਹੈ, CRA ਦੇ ਨਾਲ ਪਰਸਨਲ ਜਾਂ ਬਿਜ਼ਨਸ GST ਪੇਰੋਲ ਰੇਸ਼ਪ ਦੀ ਆਊਟਸਟੈਂਡਿੰਗ ਹੈਗੀ ਹੈ, ਇਹ ਸਾਰੇ ਕਰਜ਼ੇ ਤੁਹਾਡੇ ਸੈਟਲ ਹੋ ਸਕਦੇ ਨੇ। ਇਸ ਵਾਸਤੇ ਕਈ ਆਪਸ਼ਨ ਅਵੇਲੇਬਲ ਹੈਗੇ ਨੇ। ਨੰਬਰ ਹੈ ਸਾਡਾ 416-671-0577। ਔਰ ਇੱਕ ਚੀਜ਼ ਦੀ ਮੈਂ ਗਰੰਟੀ ਕਰਦਾ ਕਿ ਅਗਰ ਤੁਹਾਡਾ ਕੇਸ ਮੈਂ ਰਿਵਿਊ ਕਰਨ ਤੋਂ ਬਾਅਦ ਲਵਾਂਗਾ ਤੇ ਮੇਰੇ ਆਫਿਸ ਚੋਂ ਤੁਹਾਨੂੰ ਕਦੇ ਵੀ ਕਿਸੇ ਕਿਸਮ ਦਾ ਕੋਈ ਸਰਪ੍ਰਾਈਜ਼ ਨਹੀਂ ਮਿਲੇਗਾ। ਜੋ ਵਾਅਦਾ ਕਰਾਂਗਾ ਪਹਿਲੀ ਮੀਟਿੰਗ ਵਿੱਚ ਉਸਦੇ ਮੁਤਾਬਿਕ ਤੁਹਾਡਾ ਕੇਸ ਅਪਰੂਵ ਹੋਏਗਾ। ਇਸ ਵਾਸਤੇ ਅਗਰ ਕਰਜ਼ਾ ਹੈਗਾ ਸਪੈਸ਼ਲੀ ਲੋਕ, ਉਹਨਾਂ ਵਾਸਤੇ ਮੈਸੇਜ ਹੈਗਾ ਜੋ ਮਿਨੀਮਮ ਪੇਮੈਂਟਾਂ ਕਰ ਰਹੇ ਨੇ ਜਾਂ ਇੱਕ ਕ੍ਰੈਡਿਟ ਕਾਰਡ ਦਾ ਬਿੱਲ ਦੂਸਰੇ ਕ੍ਰੈਡਿਟ ਕਾਰਡ ਤੋਂ ਪੇ ਕਰ ਰਹੇ ਨੇ, ਆਪਣਾ ਪੈਸਾ ਇੰਟਰਸਟ ਹੀ ਜ਼ਾਇਆ ਨਾ ਕਰੋ, ਕਾਲ ਕਰਕੇ ਇਨਫੋਰਮੇਸ਼ਨ ਲਓ। ਨੰਬਰ 416-671-0577-416-671-0577 ਤੇ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਹੋ। ਜੀ ਨਵੀਂ ਜੀ,
0: ਨੰਬਰ ਇੱਕ ਇੱਕ ਹੈ ਸਦੀਕ ਜੀ ਦਾ 416-671-0577-416-671-0577। ਬਹੁਤ ਸ਼ੁਕਰੀਆ ਸਰ,
7: ਥੈਂਕ ਯੂ ਨਵੀਂ ਜੀ।
0: ਇੱਕ ਤੁਸੀਂ ਸਾਰੇ ਯਾਦ ਰੱਖੋ, ਕੁਆਲਿਟੀ ਕਾਰ ਰਿਪੇਅਰ ਨੂੰ ਤੁਹਾਡੀ ਗੱਡੀ ਦਾ ਕੋਈ ਵੀ ਕੰਮ ਹੋਣ ਵਾਲਾ, ਇੰਜਨ ਟ੍ਰਾਂਸਮਿਸ਼ਨ ਦਾ, ਉਬਰ ਜਾਂ ਲਿਫਟ ਦੀ ਸੇਫਟੀ ਇੰਸਪੈਕਸ਼ਨ ਹੈ, ਗੱਲ ਕੀ ਕਾਰ ਵੈਨ ਟਰੱਕ ਦਾ ਕੋਈ ਵੀ ਇਸ਼ੂ, ਤਾਂ ਕੁਆਲਿਟੀ ਕਾਰ ਰਿਪੇਅਰ 171 ਰਦਰਫਰਡ ਰੋਡ ਸਾਊਥ 905-460-1111-905-460-1111-7353 ਹੈਲੋ
8: ਨਵੀਂ ਜੀ, ਸਤਿ ਸ੍ਰੀ ਅਕਾਲ ਤੇ ਪੰਜਾਬੀ ਲਹਿਰ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ।
8: ਪ੍ਰੋਵਿੰਸ਼ੀਅਲ ਲੈਵਲ ਤੇ ਤਾਂ ਫੈਡਰਲ ਲੈਵਲ ਤੇ ਗਵਰਨਮੈਂਟ ਨੂੰ ਕੋਈ ਲੈਜੀਸਲੇਸ਼ਨ ਏਦਾਂ ਦਾ ਪਾਸ ਕਰਨਾ ਚਾਹੀਦਾ, ਰੂਲ ਬਣਾਉਣਾ ਚਾਹੀਦਾ ਕਿ PR ਜਾਂ ਸਿਟੀਜ਼ਨ ਇਲੈਕਸ਼ਨ ਲੜ ਸਕਦੇ ਆ, ਜਾਂ ਉਹਨਾਂ ਦੀ ਐਜੂਕੇਸ਼ਨ ਲੈਵਲ ਮਿਨੀਮਮ ਕਿੰਨਾ ਹੋਣਾ ਚਾਹੀਦਾ, ਉਹਨਾਂ ਤੇ ਕੋਈ ਕ੍ਰਿਮੀਨਲ ਚਾਰਜ ਨਹੀਂ ਹੋਣਾ ਚਾਹੀਦਾ, ਤੇ ਵਾਲੰਟੀਅਰ ਵਰਕ ਉਹਨਾਂ ਨੇ ਕਿੰਨੇ ਸਾਲ ਕੀਤਾ, ਤਾਂ ਸੋਸ਼ਲ ਵਰਕ ਉਹਨਾਂ ਨੇ ਕਿੰਨੇ ਸਾਲ ਕੀਤਾ, ਇਹਦੇ ਬਾਅਦ ਉਹ ਅਪਲਾਈ ਕਰ ਸਕਦੇ।
0: ਸੋ ਐਜੂਕੇਸ਼ਨ ਰਿਕੁਆਇਰਮੈਂਟ ਤੁਹਾਨੂੰ ਕੀ ਲੱਗਦਾ ਕਿੱਥੇ ਤੱਕ ਹੋਣੀ ਚਾਹੀਦੀ ਹੈ?
8: ਦੇਖੋ ਜੀ, ਗ੍ਰੈਜੂਏਸ਼ਨ ਘੱਟ ਤੋਂ ਘੱਟ ਉਹਦੇ ਉੱਤੇ ਜਿੰਨੀ ਮਰਜ਼ੀ ਹੋ ਜਾਏ,
0: ਠੀਕ ਹੈ,
8: ਜਿੰਨੀ ਜ਼ਿਆਦਾ ਐਜੂਕੇਸ਼ਨ ਵਾਲਾ ਬੰਦਾ ਹੋਊਗਾ ਉਹ ਅੱਛੇ ਕੰਮ ਕਰ ਸਕਦਾ।
0: ਪਰ ਗ੍ਰੈਜੂਏਸ਼ਨ ਕਿਸ ਚੀਜ਼ ਦੀ, ਬਸ ਹਾਈ ਸਕੂਲ ਦੀ ਜਾਂ ਯੂਨੀਵਰਸਿਟੀ ਦੀ, ਕਾਲਜ ਦੀ,
8: ਯੂਨੀਵਰਸਿਟੀ? ਲਾਈਕ ਇੰਡੀਆ ਚ ਜਿੱਦਾਂ 12th ਤੱਕ ਸਕੂਲ ਹੁੰਦਾ, ਉਹਦੇ ਬਾਅਦ BA 3 years ਦੀ ਹੁੰਦੀ, ਐਟਲੀਸਟ 15 years ਐਜੂਕੇਸ਼ਨ,
0: ਠੀਕ ਹੈ, 15 years
8: ਐਜੂਕੇਸ਼ਨ,
0: ਓਕੇ।
8: ਤੇ ਉਹਦੇ ਬਾਅਦ ਗਵਰਨਮੈਂਟ ਚ ਬਹੁਤ ਚੇਂਜਸ ਆਉਗੇ, ਫਿਰ ਲੋਕ ਖੜੇ ਵੀ ਘੱਟ ਹੋਊਗੇ।
0: ਹੁਣ ਸੋਰੀ ਟੂ ਸੇ ਭਾਜੀ, ਮੈਨੂੰ ਥੋੜਾ ਜਿਹਾ ਦੇਖਣ ਨੂੰ ਮਿਲਿਆ, ਹੁਣ ਕੋਈ ਸਕੂਲ ਟਰੱਸਟੀ ਲਈ ਖੜਾ ਬੰਦਾ, ਤੇ ਉਸ ਬੰਦੇ ਨੇ ਕਦੇ ਕੈਨੇਡੀਅਨ ਸਕੂਲ ਸਿਸਟਮ ਵਿੱਚ ਉਹ ਬੰਦਾ ਕਦੇ ਪੜ੍ਹਿਆ ਨਹੀਂ, ਉਹਦਾ ਕਦੇ ਐਕਸਪੀਰੀਅੰਸ ਨਹੀਂ ਰਿਹਾ, ਤੇ ਉਹ ਬੰਦੇ ਨੂੰ sorry to say again, fluent English ਨਹੀਂ ਆਉਂਦੀ ਤਾਂ ਉਹ ਸਕੂਲ ਸਿਸਟਮ ਦੇ ਵਿੱਚ ਕਿੰਨਾ ਕੁ ਫਰਕ ਪਾ ਸਕਦਾ ਉਹ ਬੰਦਾ?
9: ਇਸੇ ਲਈ ਐਜੂਕੇਸ਼ਨ ਬਣਨਾ ਚਾਹੀਦਾ ਕਿ ਐਜੂਕੇਸ਼ਨ ਲੈਵਲ,
0: ਹਾਂ
9: ਐਜੂਕੇਸ਼ਨ ਜੇ ਇੱਥੇ ਹੋਏਗੀ ਕੁਛ ਇੰਗਲਿਸ਼ ਮੈਂਡੇਟਰੀ ਹੋਣੀ ਚਾਹੀਦੀ ਆ,
0: ਹਾਂ
9: ਫੈਡਰਲ ਚ ਨਾਲ ਫ੍ਰੈਂਚ ਹੋਣੀ ਚਾਹੀਦੀ ਆ, ਪ੍ਰੋਵਿੰਸ਼ੀਅਲ ਚ ਚਾਹੇ ਫ੍ਰੈਂਚ ਨਾ ਵੀ ਹੋਵੇ, ਫੈਡਰਲ ਚ ਪ੍ਰੋਵਿੰਸ਼ੀਅਲ ਫ੍ਰੈਂਚ ਤੇ ਇੰਗਲਿਸ਼ ਦੋਨੋਂ ਹੀ ਆਉਣੀਆਂ ਚਾਹੀਦੀਆਂ ਤਾਂ ਅਪਲਾਈ ਕਰੇ।
0: ਠੀਕ ਹੈ, ਓਕੇ ਸਰ, ਬਹੁਤ ਸ਼ੁਕਰੀਆ ਤੁਹਾਡਾ। 0080 ਹਾਂਜੀ ਲੱਕੀ ਜੀ, ਤੁਹਾਨੂੰ ਖੜਾ ਦਈਏ?
10: ਨਹੀਂ ਮੋਰਨਿੰਗ ਵੀਰ, ਉਹ ਬ੍ਰੋ ਇਹ ਨਾ ਗੱਲ ਕਰਨੀ ਬਣਦੀ ਆ ਭਰਾ, ਇਹ ਜੋ ਚੱਲ ਰਿਹਾ ਨਾ ਯਾਰ, ਇਹਨੇ ਤਾਂ ਇੰਟਰਸਟ ਹੀ ਸਾਰਾ ਗਵਾ ਤਾ ਸਾਡਾ ਵੋਟ ਪਾਉਣ ਦਾ ਨਾ। ਤੁਸੀਂ ਤਾਂ ਚਲੋ ਐਜ਼ ਏ ਰੇਡੀਓ ਹੋਸਟ ਤੋਂ ਤੁਸੀਂ ਤਾਂ ਨਾਪ ਤੋਲ ਕੇ ਬੋਲਣਾ ਨਾ, ਬਟ ਬੀਂਗ ਐਜ਼ ਏ ਸਿਟੀਜ਼ਨ, ਸਿਟੀ ਚ ਰਹਿੰਦੇ ਹੋਏ ਸਰ, ਤੁਸੀਂ ਕਹਿੰਦੇ ਹੋ ਜੀ ਆਪਣਾ ਸਿਟੀਜ਼ਨ ਬੰਦਾ ਹੋਵੇ, ਪਰ ਆ 5 ਸਾਲ ਬਾਅਦ ਨਾ ਤੁਸੀਂ ਸਿਟੀਜ਼ਨ ਲਈ ਐਲੀਜੀਬਲ ਹੋ ਜਾਂਦੇ ਹੋ, ਤੁਹਾਨੂੰ 20 to 18 ਸਕੋਰ ਕਰਨਾ ਪੈਂਦਾ, ਤੁਸੀਂ 3 ਵਾਰੀ ਫੇਲ ਹੋ ਗਏ, ਜੱਜ ਤੁਹਾਨੂੰ ਕਹਿੰਦਾ ਬਈ ਮੈਨੂੰ ਇਹੀ ਦੱਸ ਦੇ ਤੈਨੂੰ ਕੈਨੇਡਾ ਬਾਰੇ ਪਤਾ ਕੀ ਆ, ਤੁਹਾਨੂੰ ਸਿਟੀਜ਼ਨ ਦੇ ਦਿੰਦੇ ਆ ਉਹ, ਤੁਸੀਂ ਤਾਂ ਕੋਈ ਟੈਸਟ ਵੀ ਨੀ ਪਾਸ ਕੀਤਾ ਸਿਟੀਜ਼ਨ, ਤੁਸੀਂ ਕਹਿੰਦੇ ਹੋ ਬੰਦਾ ਸਿਟੀਜ਼ਨ ਹੋਵੇ, ਰਾਈਟ? ਇਹ ਤਾਂ ਸਰ ਇਹ ਤਾਂ ਮੈਂ ਤੁਹਾਨੂੰ ਦੱਸਦਾ, ਆਪਾਂ ਵੀ ਉੱਥੇ ਹੀ ਆਏ ਹਾਂ ਸਾਰੇ, ਆਪਾਂ ਬੜੇ ਸ਼ੌਕੀਨ ਆ ਪੋਲੀਟਿਕਸ ਚ ਆਉਣ ਦੇ ਨਾ, ਆਪਾਂ ਚਾਹੁੰਦੇ ਹਾਂ ਪੋਲੀਟਿਕਸ ਚ ਆਈਏ, ਪਰ ਸਰ ਉਹ ਪੋਲੀਟਿਕਸ ਇੱਥੇ ਦੀ ਪੋਲੀਟਿਕਸ ਡਿਫਰੈਂਟ ਆ ਮੇਰੇ ਨੋਨ ਚ ਨਾ, ਜਿੱਦਾਂ ਤੁਸੀਂ ਤਾਂ ਚਲੋ ਇੱਥੋਂ ਦੇ ਬੋਰਨ, ਹੋਰ ਵੀ ਕਈ ਬੱਚੇ ਨੇ ਜਿਹੜੇ ਇਹ ਚੀਜ਼ਾਂ ਦਾ ਫਨ ਬਣਾ ਰਹੇ ਆ, ਵੀ ਇਹ ਕੀ ਚੱਲ ਰਿਹਾ ਯਾਰ, ਬਸ ਇੱਕ ਨੀਟਿਵ ਸ਼ਟਰਾਂ ਵਾਲਾ ਹੀ ਰਹਿ ਗਿਆ ਆਉਣ ਨੂੰ ਆਪਣੇ ਕੋਲ ਬ੍ਰਹਮਟਨ ਚ, ਹਨਾ ਵੀ ਕੀ ਚੱਲ ਰਿਹਾ ਰਾਈਟ?
0: ਨਹੀਂ ਪਰ ਹੈਰਾਨੀ ਦੀ ਗੱਲ ਆ ਵੈਸੇ ਯਾਰ, ਵੀ ਇੱਕ ਮੇਨ ਚੀਜ਼ ਕੋਈ ਲੈਂਗੁਏਜ ਦਾ ਵੀ ਟੈਸਟ ਨਹੀਂ ਹੁੰਦਾ,
10: ਤਾਂ ਤੁਸੀਂ ਤਾਂ ਕਹਿ ਰਹੇ ਹੋ ਵੀ ਤੁਸੀਂ ਸੋਰੀ ਮੰਗ ਰਹੇ ਹੋ, ਇਟ ਇਜ਼ ਟਰੂ। ਕੱਲ ਨੂੰ ਜਿਹੜੇ ਬੰਦੇ ਖੜੇ ਨੇ, ਮੈਨੂੰ ਯਾਰ ਇਸ ਬੀਨ 17 ਈਅਰ ਮੈਂ ਰਹਿ ਰਿਹਾ ਇੱਥੇ, ਮੈਂ ਉਹ ਬੰਦੇ ਦੇਖੇ ਰਿਹਾ ਮੈਂ ਜਿਹੜੇ ਕਦੇ ਦੇਖੇ ਨੀ, ਕੀ ਇਹ ਬੰਦੇ ਆਟਵਾ ਚ ਜਾ ਕੇ ਸਾਨੂੰ ਰਿਪ੍ਰੈਜੈਂਟ ਕਰ ਸਕਦੇ ਆ, ਸਾਡੀ ਸਿਟੀ ਦੀ ਪ੍ਰੋਬਲਮ ਲੈ ਕੇ ਜਾ ਸਕਦੇ ਆਟਵਾ ਚ? ਕੀ ਇਹ ਦ ਵੇ ਜੇ ਪ੍ਰਾਈਮ ਮਿਨਿਸਟਰ ਨਾਲ ਜਾਂ ਕਿਸੇ ਨਾਲ ਗੱਲ ਕਰਨੀ ਆ, ਓਨਟੈਰੀਓ ਦੇ ਪ੍ਰੀਮੀਅਰ ਨਾਲ, ਕਹਿੰਦੇ ਪੁੱਤ ਦੇ ਥਿੰਕ ਕੀ ਉਹਨੂੰ ਟੁਗੈਦਰ ਕਰਕੇ ਉਹਨੂੰ ਫਰੇਮ ਕਰ ਸਕਦੇ ਆ ਸਿਟੀ? ਓਕੇ, ਬਲੇਮ ਗੇਮ ਚੱਲ ਰਹੀ ਹੈ ਜੀ, ਟੈਕਸ ਉੱਪਰ ਜਾ ਰਿਹਾ, ਇਹ ਜਾ ਰਿਹਾ, ਸਰ ਲੁੱਕ ਐਟ ਦਾ ਨੇਬਰ ਮਿਸੀਸਾਗਾ ਚ ਦੇਖੋ, ਬਿਜ਼ਨਸ ਆਪਣੀ ਸਿਟੀ ਚ ਕਿੰਨੇ ਕਰ ਰਿਹਾ, ਸਿਟੀ ਗਰੋ ਹੁੰਦੀ ਆ ਬਿਜ਼ਨਸ ਨਾਲ, ਸਿਟੀ ਗਰੋ ਹੁੰਦੀ ਆ ਟੈਕਸਿਸ ਨਾਲ, ਆਪਾਂ ਟੈਕਸਿਸ ਦੇਣ ਨੂੰ ਰੋਈ ਜਾ ਰਹੇ ਹਾਂ, ਠੀਕ ਹੈ ਵੀ ਸਾਡਾ 200 ਵੱਧ ਗਿਆ 300, ਬਟ ਸਿਟੀ ਨੂੰ ਟੈਕਸਿਸ ਮਿਲੂਗੇ ਤਾਂ ਸਾਨੂੰ ਸਰਵਿਸਿਜ਼ ਮਿਲੂਗੀ ਨਾ, ਆਪਾਂ ਤਾਂ ਕਹਿੰਦੇ ਜਿਹੜਾ 200 ਸਾਨੂੰ ਵਧਾਇਆ ਉਹ ਵੀ ਕੱਟ ਲੈਣ, ਮਿਸੀਸਾਗਾ ਚ ਦੇਖੋ ਤੁਸੀਂ ਸਰ ਕਿੰਨੇ ਬਿਜ਼ਨਸ ਪ੍ਰਮੋਟ ਹੋ ਰਿਹਾ, ਕਿੰਨਾ ਕੁਝ ਆਪਣੇ ਇੱਥੇ ਕੀ ਹੈ ਸਰ, ਇੱਕ ਪੀਜ਼ਾ ਸ਼ਾਪ ਖੋਲ ਲੈਂਦੇ ਹਾਂ, ਕੋਈ ਬੜਾ ਤਕੜਾ ਬਿਜ਼ਨਸ ਹੈ, ਠੀਕ ਹੈ ਮੈਂ ਕਿਸੇ ਨੂੰ ਨਹੀਂ ਕਹਿੰਦਾ, ਇਟ ਇਜ਼ ਸਟਿਲ ਬਿਜ਼ਨਸ, ਬਟ ਆਪਾਂ ਵੱਡਾ ਕੀ ਲਿਆ ਰਹੇ ਹਾਂ ਆਪਣੀ ਸਿਟੀ ਲਈ, ਆਪਾਂ ਕਿੱਥੇ ਗਰੋ ਕਰ ਰਹੇ ਹਾਂ ਆਪਣੀ ਸਿਟੀ ਨੂੰ, ਆਪਾਂ ਬਲੇਮ ਗੇਮ ਚੱਲ ਰਹੀ ਹੈ ਜੀ, ਇੰਨੇ ਦੀ ਬਿਲਡਿੰਗ ਲਈ ਇੰਨੇ ਦੀ, ਇੰਨਾ ਟੈਕਸ ਹੀ ਇੰਨਾ, ਸਰ ਇਹ ਚੀਜ਼ ਕਰਕੇ ਨਾ ਜਿਹੜੇ ਜਿਹੜੇ ਹੋਰ ਵੀ ਜਿਹੜੇ ਵੋਟਰਸ ਹੈਗੇ ਨੇ ਨਾ, ਉਹ ਆਪਣਾ ਇੰਟਰਸਟ ਸਾਰੇ ਗਵਾਈ ਜਾ ਰਹੇ ਆ, ਰਾਈਟ? ਸੋ ਐਟਲੀਸਟ ਆਪਾਂ ਨੂੰ ਜੇ ਤੁਸੀਂ ਖੜੇ ਹੋ, ਜਿਹੜਾ ਵੀ ਖੜਾ, ਆਪਾਂ ਨਿੰਦਦੇ ਨਹੀਂ, ਗੁੱਡ ਲੱਕ, ਆਪਣੀ ਲੱਕ ਅਜਮਾਓ, ਪਰ ਸਰ ਆਪਣਾ ਹੋਮਵਰਕ ਕਰੋ, ਅਸੀਂ ਟੈਕਸ ਦੇਣ ਤੋਂ ਨਹੀਂ ਡਰਦੇ, ਪਰ ਸਾਨੂੰ ਸਰਵਿਸਿਜ਼ ਚਾਹੀਦੀਆਂ, ਸਾਡੀ ਨਾਲ ਦੀ ਸਿਟੀ, ਸਾਡੀ ਨਾਲ ਦੀ ਸਿਟੀ ਕਿੰਨੀ ਗਰੋ ਕਰ ਰਹੀ ਹੈ, ਮਿਸੀਸਾਗਾ ਕਦੇ ਨਹੀਂ ਕੋਈ ਉੱਥੋਂ ਬੋਲਦਾ ਵੀ ਟੈਕਸ ਸਾਡਾ ਵੱਧ ਗਿਆ ਘੱਟ ਗਿਆ, ਅਸੀਂ ਕੋਈ ਰੌਲਾ ਪਾਉਂਦੇ ਰਹਿੰਦੇ ਹਾਂ 200 ਵੱਧ ਗਿਆ।
0: ਠੀਕ ਹੈ ਰੱਖੀ, ਥੈਂਕ ਯੂ, ਬਹੁਤ ਸ਼ੁਕਰੀਆ, ਧੰਨਵਾਦ ਤੁਹਾਡਾ, ਥੈਂਕਸ ਫੋਰ ਕਾਲ। ਤੇ ਸਾਡੇ ਨਾਲ ਗ੍ਰੈਂਡ ਹੋਮ ਫਰਨੀਚਰ ਤੋਂ ਸੁਖ ਭਾਈ ਜੁੜਿਆ, ਗ੍ਰੈਂਡ ਹੋਮ ਫਰਨੀਚਰ ਤੇ ਅਸੀਂ ਕੱਲ ਨੂੰ ਸ਼ਾਮ ਨੂੰ 6 ਵਜੇ ਲਾਈਵ ਆਨ ਲੋਕੇਸ਼ਨ ਪ੍ਰੋਗਰਾਮ ਕਰ ਰਹੇ ਹਾਂ, ਡੇਰੀ ਟੋਮਕਿਨ 6685 ਟੋਮਕਿਨ ਰੋਡ ਤੇ। ਸੁਖ ਭਾਈ ਵੈਲਕਮ,
11: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ, ਬਿਲਕੁਲ ਪੰਜਾਬੀ ਲਹਿਰਾਂ ਦਾ ਕੱਲ ਸ਼ਾਮ ਨੂੰ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ 6685 ਟੋਮਕਨ ਰੋਡ ਦੇ ਉੱਪਰ, ਲੇਬਰ ਡੇ ਲੌਂਗ ਵੀਕਐਂਡ ਸਪੈਸ਼ਲ ਜਿਹੜੀਆਂ ਅਸੀਂ ਪ੍ਰਾਈਜ਼ ਪਰਿਵਾਰਾਂ ਦੇ ਲਈ ਲੈ ਕੇ ਆਏ ਆ, ਪਰਿਵਾਰਾਂ ਨੇ ਕਸਟਮਾਈਜ਼ ਸੋਫਾ ਸੈੱਟ ਰੈਡੀ ਕਰਵਾਉਣੇ ਨੇ, ਜਾਂ ਪਾਵਰ ਰਿਕਲਾਈਨਰ ਚਾਹੀਦੇ ਨੇ, ਰੀਅਲ ਮਾਰਬਲ ਦੇ ਡਾਇਨਿੰਗ ਟੇਬਲ ਜਾਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਦੀਆਂ, ਤਾਂ ਲੇਬਰ ਡੇ ਲੌਂਗ ਵੀਕਐਂਡ ਸਪੈਸ਼ਲ ਜਿਹੜੀਆਂ ਲੋਐਸਟ ਪ੍ਰਾਈਜ਼ ਫਰਨੀਚਰ ਦੇ ਉੱਪਰ ਮਿਲਣੀਆਂ, ਦੇ ਨਾਲ ਵੱਡੇ ਵੱਡੇ ਤੋਹਫੇ ਜਿਹੜੇ ਦਿੱਤੇ ਜਾਣੇ ਆ, ਤੇ ਨਵੀਂ ਬਾਈ ਜੀ ਹੁਣ ਇੱਕ ਡੀਲ ਦਿੰਦੇ ਆ, ਜਿਹਨਾਂ ਪਰਿਵਾਰਾਂ ਨੇ ਫੈਮਿਲੀ ਰੂਮ ਦੇ ਲਈ ਰਿਕਲਾਈਨਰ ਸੋਫਾ ਸੈੱਟ ਲੈਣਾ, ਸੋਫਾ ਐਂਡ ਲਪਸਿਡ ਵਿਦ 4 ਰਿਕਲਾਈਨਰ, ਰਿਕਲਾਈਨਰ ਸੋਫਾ ਸੈੱਟ ਫੁੱਲੀ ਲੋਡਡ, ਜਿਹਦੀ ਰੈਗੂਲਰ ਕੀਮਤ $2500 ਸੀ, ਲੇਬਰ ਡੇ ਲੌਂਗ ਵੀਕਐਂਡ ਸਪੈਸ਼ਲ 999, $2500 ਵਾਲਾ ਰਿਕਲਾਈਨਰ ਸੋਫਾ ਸੈੱਟ $999 ਦਾ ਮਿਲੂਗਾ, ਤੇ ਪੰਜਾਬੀ ਲਹਿਰਾਂ ਦਾ ਆ ਕੇ ਰੈਫਰੈਂਸ ਦੇ ਦਿਓ, ਵੱਡੇ ਸਾਈਜ਼ ਦਾ ਟੈਲੀਵਿਜ਼ਨ, ਟੈਲੀਵਿਜ਼ਨ ਟੀਵੀ, ਐਲਈਡੀ ਟੀਵੀ ਬਿਲਕੁਲ ਫ੍ਰੀ, ਸੋ ਰਿਕਲਾਈਨਰ ਸੋਫਾ ਸੈੱਟ 999 ਰੇਂਜ ਦਾ, ਟੈਲੀਵਿਜ਼ਨ ਟੀਵੀ ਬਿਲਕੁਲ ਫ੍ਰੀ ਮਿਲੂਗਾ ਲੇਬਰ ਡੇ ਲੌਂਗ ਵੀਕਐਂਡ ਦੇ ਉੱਪਰ। ਸੋ ਜ਼ਰੂਰ ਇੱਕ ਚੱਕਰ ਲਾਓ 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਲੀ ਟੋਮਕਨ ਦੀ ਮੇਨ ਇੰਟਰਸੈਕਸ਼ਨ ਹੈ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ। 6085 ਟੋਮਕਨ ਰੋਡ, 6685 ਟੋਮਕਨ ਰੋਡ ਦਾ ਵੀ ਭਾਜੀ
0: ਕਿਆ ਬਾਤ ਹੈ, 6085 ਟੋਮਕਨ ਰੋਡ ਤੇ ਤੁਸੀਂ ਗੇੜਾ ਲਗਾਓ, ਵਧੀਆ ਟੋਪ ਦੀਆਂ ਤੁਹਾਨੂੰ ਡੀਲਾਂ ਮਿਲ ਰਹੀਆਂ ਨੇ, ਪਹੁੰਚੋ। ਇੱਕ ਨਾ HK ਮੂਵਰਸ ਵਾਲੇ ਨੇ, ਇਹ ਆਪਣੀ ਕਮਿਊਨਿਟੀ ਦੀ ਨੰਬਰ 1 ਮੂਵਿੰਗ ਕੰਪਨੀ ਹੈ, 30 ਸਾਲ ਹੋ ਗਏ ਨਾ ਇਹਨੂੰ ਬਿਜ਼ਨਸ ਵਿੱਚ, 30 ਈਅਰਸ। ਸੋ HK ਮੂਵਰਸ ਨੂੰ ਫੋਨ ਕਰ ਲਓ, ਮੂਵ ਕਰ ਰਹੇ ਹੋ, 416-524-6607-04, 416-524-6704। ਫਰੈਸ਼ ਫੂਡ ਸੈਂਟਰ ਨੰਬਰ 1 ਗਰੋਸਰੀ ਸਟੋਰ ਬਈ, ਫਰੈਸ਼ ਫੂਡ ਸੈਂਟਰ 12570 ਕੈਨੇਡੀ ਰੋਡ ਤੇ ਤੁਸੀਂ ਪਹੁੰਚੋ, ਕੈਨੇਡੀ ਡੂਗਲ, ਕੈਨੇਡੀ ਮੇਫੀਲਡ ਦੇ ਬਿਲਕੁਲ ਨਾਲ ਫਰੈਸ਼ ਫੂਡ ਸੈਂਟਰ। ਇੱਕ ਤੁਹਾਨੂੰ ਅਸੀਂ ਫੈਸ਼ਨ IQ ਤੇ ਲੈ ਕੇ ਚੱਲਦੇ ਹਾਂ, ਕਿਉਂਕਿ ਲੇਡੀਜ਼ ਤੁਹਾਡੇ ਲਈ ਬਹੁਤ ਖਾਸ ਡੀਲ ਹੈ। ਲੇਡੀਜ਼ ਦਾ ਇੱਕ ਸੂਟ ਲਓ ਦੂਜਾ ਅੱਧੀ ਪ੍ਰਾਈਸ 'ਚ, ਇੱਕ ਜੂਲਰੀ ਦਾ ਸੈੱਟ ਲਓ ਦੂਜਾ ਅੱਧੀ ਪ੍ਰਾਈਸ 'ਚ, ਇੱਕ ਲੇਡੀਜ਼ ਦੀ ਜੁੱਤੀ ਲਓ ਦੂਜੀ ਅੱਧੀ ਪ੍ਰਾਈਸ 'ਚ। ਸੋ ਏਅਰਪੋਰਟ ਡੇਰੀ ਕੁਈਨ, ਕੈਨੇਡੀ ਮਕਵੀਨ, ਮੇਫੀਲਡ ਐਂਡ ਕਿਚਨਰ ਇਹਨਾਂ ਦੀਆਂ ਲੋਕੇਸ਼ਨਸ ਨੇ। 905-453-2225 ਨੰਬਰ ਹੈ, ਫੈਸ਼ਨ IQ 905-453-2225। ਜੀ 9593, ਹੈਲੋ
12: ਜੀ, ਗੁੱਡ ਮਾਰਨਿੰਗ ਨਵੀ ਜੀ।
0: ਗੁੱਡ ਮਾਰਨਿੰਗ ਸਰ
12: ਜੀ, ਸਿੰਪਲ ਆਨਸਰ ਟੂ ਯੂਅਰ ਸਿੰਪਲ ਕੁਐਸਚਨ ਕਿ ਯੈਸ, ਕਾਫੀ ਸਾਫ ਨੇ ਕੰਡੀਸ਼ਨ ਟਰਮਸ ਤੇ, ਇਹਨਾਂ ਨੂੰ ਕਾਫੀ ਸਟ੍ਰਿਕਟ ਹੋਣਾ ਚਾਹੀਦਾ
0: ਜੀ।
12: ਆਈ ਵੁੱਡ ਸੇ ਮਿਨੀਮਮ ਅੰਡਰ ਗ੍ਰੈਡ ਯੂਨੀਵਰਸਿਟੀ ਐਜੂਕੇਸ਼ਨ, ਮਿਨੀਮਮ 10 ਈਅਰਸ ਸਟੇ ਇਨ ਕੈਨੇਡਾ,
0: ਓਕੇ,
12: ਤੇ ਮਿਨੀਮਮ 2 ਈਅਰਸ ਵੋਲੰਟੀਅਰੀ ਵਰਕ। ਅਗਰ ਉਹ ਫੈਡਰਲ ਗਵਰਨਮੈਂਟ ਵਾਸਤੇ ਕੰਟੈਸਟ ਕਰ ਰਹੇ ਤੇ ਫਿਰ ਫ੍ਰੈਂਚ ਦੀ ਲੈਂਗੁਏਜ ਨਾਲ ਹੋਣੀ ਚਾਹੀਦੀ।
0: ਸੋ
12: ਪ੍ਰੋਵਿੰਸ਼ੀਅਲ ਤੇ ਪ੍ਰਿੰਸੀਪਲ ਵਾਸਤੇ ਫਲੂਐਂਟ ਇੰਗਲਿਸ਼ ਚਾਹੀਦਾ ਨਾ,
0: ਠੀਕ ਹੈ। ਤੇ ਸੋ ਤੁਸੀਂ ਸਹਿਮਤ ਹੋ ਵੀ ਇੰਗਲਿਸ਼ ਦਾ ਵੀ ਟੈਸਟ ਪ੍ਰੋਪਰ ਹੋਣਾ ਚਾਹੀਦਾ?
12: ਬਿਲਕੁਲ, ਡੈਫੀਨਿਟਲੀ ਕਮਿਊਨੀਕੇਸ਼ਨ ਇਜ਼ ਅ ਬੇਸਿਕ ਥਿੰਗ, ਰਿਟਨ ਸਪੋਕਨ। ਅਗਰ ਤੁਸੀਂ ਕਮਿਊਨੀਕੇਟ ਨਹੀਂ ਕਰ ਸਕਦੇ ਤੇ ਦੈਨ ਹਾਊ ਕੈਨ ਯੂ ਡੂ ਲੈਜਿਸਲੇਸ਼ਨ ਐਂਡ ਹਾਊ ਕੈਨ ਯੂ ਕਮਿਊਨੀਕੇਟ?
0: ਯਾ ਬਿਲਕੁਲ,
12: ਠੀਕ ਹੈ ਜੀ। ਤੇ ਇੱਕ ਮੈਂ ਆਸ ਲਾਸਟ ਵਿੱਚ ਐਡ ਕਰਦੇ ਕੁਝ ਕਿ ਸਾਡੀ ਐਜ਼ ਅ ਵੋਟਰ ਰਿਸਪੋਨਸਿਬਿਲਟੀ ਇਹ ਵੀ ਹੈ ਕਿ ਜਦੋਂ ਕੋਈ ਕੈਂਡੀਡੇਟ ਆਏ ਸਾਡੇ ਡੋਰ ਤੇ ਨਾਦਿਨ ਦੱਸਦੇ, ਅਸੀਂ ਉਹਨੂੰ ਪੁੱਛੇ ਕਿ ਸਾਡੇ ਚ 2-3 ਟਾਪ ਦੇ ਮੇਨ ਇਸ਼ੂਜ਼ ਨੇ, ਲੈਟ ਸੇ ਪ੍ਰੋਪਰਟੀ ਟੈਕਸ ਲੋਕ ਕਹਿ ਰਹੇ ਨੇ ਜਾਂ ਇੰਸ਼ੋਰੈਂਸ ਦਾ ਕਹਿ ਰਹੇ ਨੇ, ਹਾਊ ਯੂ ਆਰ ਗੋਇੰ ਟੂ ਫਿਕਸ ਦੈਟ? ਅਸੀਂ ਕੀ ਕਹਿੰਦੇ ਹਾਂ ਕਿ ਜੀ ਉਹ ਸਾਡੀ ਕਮੇਟੀ ਜਿਹੜੀ ਹੈਗੀ, ਮਤਲਬ ਇੰਡੋ ਪਾਕ ਬੰਗਲਾਦੇਸ਼ ਜੋ ਵੀ ਕਹਿ ਲਓ ਸਭ ਕੰਟੀਨੈਂਟ, ਅਸੀਂ ਕਹਿੰਦੇ ਹਾਂ ਜੀ ਸਾਡਾ ਆਪਣਾ ਬੰਦਾ ਹੈਗਾ।
0: ਆਪਾਂ ਕਿਤੇ ਨਾ ਕਿਤੇ ਉਹੀ ਹੈ ਨਾ, ਆਪਾਂ ਕਹਿੰਦੇ ਹਾਂ ਸਾਡੇ ਤਾਂ ਪਿੰਡ ਦਾ ਬੰਦਾ, ਇਸ ਤਰ੍ਹਾਂ ਇਹਨੂੰ ਜਿਤਾਉਣਾ
12: This is national or, you know, a common thing. I mean, it's a common issue. So if you are sending somebody just because he belongs to you, or he knows you, or you know him or her, that's not beneficial. That should not be the criteria as a person.
0: Okay. Nee, theek hai sir. Thank you so much, thoda. Te, nee, ohi gal hai. Je hun aapa vi dekhde nahi. ਹੁਣ ਮੈਜੋਰਟੀ ਲੋਕ ਕੀ ਜਦੋਂ ਉਹ ਕਿਸੇ ਨੂੰ ਵੋਟ ਪਾ ਰਹੇ ਉਹ ਸੋਚਦੇ ਆ ਕਿ ਯਾਰ ਮੈਂ ਦੇਖਾਂ ਵੀ ਇਹ ਬੰਦੇ ਨੇ ਕਿੰਨਾ ਵਾਲੰਟੀਅਰ ਵਰਕ ਕੀਤਾ, ਇਹ ਬੰਦੇ ਦੀ ਕੀ ਕੁਆਲੀਫਿਕੇਸ਼ਨ ਹੈ। ਚਲੋ ਕਈ ਲੋਕ ਕਹਿੰਦੇ ਨਾ ਵੀ ਐਜੂਕੇਸ਼ਨ ਉਨੀ ਨਹੀਂ ਮੈਟਰ ਕਰਦੀ, ਜੇ ਕੋਈ ਹੁਣ ਟ੍ਰੇਡਸ ਦੇ ਵਿੱਚ ਹੈ, ਕੋਈ ਯੂਨੋ ਆਂਟਰਪ੍ਰਨੋਰ ਹੈ, ਮੇ ਬੀ ਉਹਨਾਂ ਦੀ ਐਜੂਕੇਸ਼ਨ ਉਸ ਲੈਵਲ ਤੱਕ ਦੀ ਹੈ ਨਹੀਂ, ਬਟ ਜੇ ਕੋਈ ਬਿਜ਼ਨਸ ਓਨਰ ਹੈ, ਅੱਛਾ ਉਹਨਾਂ ਨੇ ਕਿਹੜੀ ਕਿਹੜੀ ਬਿਜ਼ਨਸਿਸ ਚਲਾਈਆਂ, ਕਿਸ ਲੈਵਲ ਤੱਕ ਉਸ ਬਿਜ਼ਨਸ ਨੂੰ ਲੈ ਕੇ ਗਏ ਆ। ਸੋ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਵੀ ਹੁਣ ਚਲੋ ਮਿਊਨਿਸਪਲ ਇਲੈਕਸ਼ਨਸ ਹੋ ਰਹੀਆਂ ਨੇ, ਤੇ ਮੇਰੀ ਕੱਲ ਕਿਸੇ ਨਾਲ ਗੱਲ ਹੋ ਰਹੀ ਸੀ ਤੇ ਉਹ ਕਹਿੰਦੇ ਕਿ ਨਵੀਂ ਯਾਰ ਇੱਥੇ ਤਾਂ ਜਿਹੜਾ ਜੀ ਕਰਦਾ ਖੜੀ ਜਾਂਦਾ, ਕਿਸੇ ਦਾ ਕੋਈ ਲੈਂਗੁਏਜ ਦਾ ਟੈਸਟ ਨਹੀਂ ਆਉਂਦਾ ਹੁੰਦਾ ਵੀ ਬੰਦੇ ਨੂੰ ਕੀ ਇੰਗਲਿਸ਼ ਆਉਂਦੀ ਹੈ, ਕਿਸੇ ਦੀ ਕੋਈ ਐਜੂਕੇਸ਼ਨ ਨਹੀਂ ਦੇਖੀ ਜਾਂਦੀ ਵੀ ਬੰਦਾ ਕਿੰਨਾ ਕੁ ਪੜ੍ਹਿਆ ਲਿਖਿਆ, ਕਿਸੇ ਦਾ ਕੋਈ ਵਾਲੰਟੀਅਰ ਵਰਕ ਨਹੀਂ ਦੇਖਿਆ ਜਾਂਦਾ ਵੀ ਇਸ ਬੰਦੇ ਨੇ ਇਸ ਸ਼ਹਿਰ ਦੇ ਵਿੱਚ ਇਸ ਵਾਰਡ ਦੇ ਵਿੱਚ ਕਿੰਨਾ ਕੁ ਵਾਲੰਟੀਅਰ ਕੀਤਾ। ਕਈ ਲੋਕ ਕਹਿੰਦੇ ਆ ਯਾਰ ਇਹ ਵੀ ਨਹੀਂ ਦੇਖਿਆ ਜਾਂਦਾ ਵੀ ਬੰਦੇ ਦਾ ਕ੍ਰਿਮੀਨਲ ਰੈਕਰਡ ਕੀ ਹੈ। ਸੋ ਮੈਂ ਤੁਹਾਨੂੰ ਪੁੱਛ ਰਿਹਾ ਕਿ ਤੁਹਾਡਾ ਕੀ ਓਪੀਨੀਅਨ ਹੈ, ਤੁਹਾਨੂੰ ਲੱਗਦਾ ਕਿ ਹੋਰ ਸਖਤਾਈ ਹੋਣੀ ਚਾਹੀਦੀ ਹੈ ਵੀ ਜੇ ਕੋਈ ਰਨ ਕਰ ਰਿਹਾ ਤਾਂ ਉਹਨਾਂ ਦੀਆਂ ਇਹ ਇਹ ਰਿਕੁਆਇਰਮੈਂਟਸ ਜ਼ਰੂਰ ਹੋਣ, ਇੰਗਲਿਸ਼ ਦਾ ਟੈਸਟ ਹੋ ਜਾਵੇ, ਐਜੂਕੇਸ਼ਨ ਦੀ ਰਿਕੁਆਇਰਮੈਂਟ ਹੋ ਜਾਵੇ, ਦੋ ਤਿੰਨ ਸਾਲ ਵਾਲੰਟੀਅਰ ਵਰਕ ਉਸ ਸਿਟੀ ਦੇ ਵਿੱਚ ਹੋ ਜਾਵੇ, ਇੱਦਾਂ ਦੀਆਂ ਚੀਜ਼ਾਂ ਤੁਹਾਨੂੰ ਲੱਗਦਾ ਕਿ ਥੋੜ੍ਹੀ ਜਿਹੀ ਆ ਜਦੋਂ ਕਿਸੇ ਬੰਦੇ ਨੂੰ ਆਪਾਂ ਰਨ ਕਰਨ ਦੇ ਰਹੇ ਹਾਂ ਇਹ ਦੇਖੀਆਂ ਜਾਣੀਆਂ ਚਾਹੀਦੀਆਂ ਨੇ, ਜਾਂ ਤੁਹਾਨੂੰ ਲੱਗਦਾ ਨਹੀਂ ਯਾਰ ਨਵੀਂ ਜਿਹੜਾ ਮਰਜ਼ੀ ਖੜੀ ਜਾਵੇ ਏਡੀ ਕਿਹੜੀ ਗੱਲ ਹੈ ਫਿਰ ਕੀ ਹੋ ਗਿਆ? ਸੋ 905-673-3337 ਆਪਣਾ ਨੰਬਰ ਹੈ, 905-673-3337। ਕਈ ਲੋਕਾਂ ਦਾ ਕਹਿਣਾ ਯਾਰ ਕੋਈ ਬੰਦਾ ਮੇਅਰ ਲਈ ਖੜ ਰਿਹਾ ਬਟ ਉਹਨੂੰ ਇੱਥੇ ਰਹਿੰਦੇ ਨੂੰ ਸਿਰਫ 7-8 ਸਾਲ 8-10 ਸਾਲ ਹੀ ਹੋਇਆ, ਘੱਟੋ ਘੱਟ 15-20 ਸਾਲ ਜਿਹੜਾ ਬੰਦਾ ਇੱਥੇ ਰਹਿ ਰਿਹਾ, ਇਹ ਰਿਕੁਆਇਰਮੈਂਟ ਹੋਣੀ ਚਾਹੀਦੀ ਹੈ ਕਈ ਲੋਕਾਂ ਦਾ, ਇਹ ਵੀ ਓਪੀਨੀਅਨ ਹੈ। ਸੋ 905-673-3337 ਹੁਣ ਜੇ ਕੋਈ ਰਨ ਕਰ ਰਿਹਾ ਤੁਸੀਂ ਉਹਨੂੰ ਡਿਬੇਟ ਲਈ ਬਿਠਾ ਦਿਓ ਕਿ ਉਹ ਬੰਦਾ ਫਲੂਐਂਟਲੀ ਡਿਬੇਟ ਕਰਨ ਜੋਗਾ ਹੈ, ਕੀ ਉਹ ਬੰਦਾ ਨੌਲੇਜ ਦੇ ਸਕਦਾ ਬਜਟਿੰਗ ਦੀ, ਐਥਿਕਸ ਦੀ, ਹਾਊਸਿੰਗ ਦੀ, ਇਨਫਰਾਸਟ੍ਰਕਚਰ ਦੀ, ਆਪਾਂ ਇਹ ਵੀ ਨਹੀਂ ਦੇਖਦੇ। ਥੋੜ੍ਹਾ ਜਿਹਾ ਕੋਈ ਟੈਸਟ ਹੋਵੇ ਨਾ ਸਿਟੀ ਦੇ ਬੇਸਿਕ ਚੀਜ਼ਾਂ ਨੂੰ ਲੈ ਕੇ ਤਾਂ ਮੈਨੂੰ ਲੱਗਦਾ ਕਿ ਬੰਦੇ ਫਿਲਟਰ ਆਊਟ ਚੰਗੇ ਹੋਣਗੇ। ਸੋ ਖੈਰ ਤੁਹਾਡਾ ਓਪੀਨੀਅਨ ਲੈ ਰਹੇ ਹਾਂ, ਕਾਲ ਕਰ ਰਹੇ, ਹੋਲਡ ਕਰੋ, ਸਾਰੇ ਕਾਲਾਂ ਲਵਾਂਗੇ। S&S ਲੋਨ ਕੇਅਰ, ਲੈਂਡਸਕੇਪਿੰਗ ਕਰਾਉਣੀ ਹੈ, ਨਵਾਂ ਘਾਹ ਲਗਵਾਉਣਾ, ਘਾਹ ਕਟਵਾਉਣ ਲਈ ਟੀਮ ਹਾਇਰ ਕਰਨੀ ਹੈ। ਮੈਂ ਕਹਿੰਦਾ ਜੇ ਘਾਹ ਸੜਿਆ ਪਿਆ ਸਾਰਾ ਨਵਾਂ ਲਵਾ ਲਓ, ਇਹ ਸੋਡਿੰਗ ਬਹੁਤ ਵਧੀਆ ਕਰਦੇ ਨੇ। 437-650-1984 ਨੰਬਰ ਹੈ, 437-655-1984 'ਤੇ ਕਾਲ ਕਰੋ, SS ਲੋਨ ਕੇਅਰ। ਐਂਡ ਏਰੀਅਨ ਮਿਲਸ ਐਕਿਰਾ ਨੰਬਰ 1 ਡੀਲਰਸ਼ਿਪ ਬਈ ਕਰਨ ਸ਼ਰਮਾ ਅਤੇ ਜਗਦੀਪ ਭੱਲਾ, ਏਰੀਅਨ ਮਿਲਸ ਐਕਿਰਾ ਤੋਂ ਇਹਨਾਂ ਨੂੰ ਕਾਲ ਕਰੋ ਜੇ ਗੱਡੀ ਕਿਸੇ ਨੇ ਲੈਣੀ ਹੈ ਐਕਿਰਾ ਦੀ, ਲਓ ਯਾਰ ਟੌਰ ਨਾਲ। ਨੰਬਰ ਹੈ 905-828-5800 ਅਤੇ ਜਗਦੀਪ ਅਤੇ ਕਰਨ ਨਾਲ ਗੱਲ ਕਰੋ, 905-828-5800। ਜੀ 5134, ਹਾਂਜੀ
13: ਹਾਂਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ,
13: ਮੈਂ ਕਿਹਾ ਜੀ ਭਾਵੇਂ ਪੜ੍ਹਿਆ ਆ ਜਾਵੇ ਤੇ ਭਾਵੇਂ ਅਨਪੜ੍ਹ ਆ ਜੇ, ਸਾਡੀ ਜੇਬ ਤੇ ਕਿਸੇ ਨੇ ਨੀ ਪੈਸੇ ਪਾਉਣੇ, ਤੁਹਾਡੀ ਜੇਬ ਤੇ ਕੱਟ ਮਾਰਨਾ ਹਰ ਇੱਕ ਨੇ, ਕਦੋਂ ਤੋਂ ਚੱਲਣ ਡਿਆ ਜੀ, ਸਾਡੇ ਟੈਕਸ ਵੱਧਦੇ ਜਾਂਦੇ, ਸਾਡਾ ਘਰ 2 ਮਿਲੀਅਨ ਦਾ ਹੋ ਗਿਆ, ਅਸੀਂ ਲਿਆ ਤੇ 5 ਲੱਖ ਦਾ, ਅਸੀਂ ਤਾਂ ਰਹਿ ਰਹੇ ਉਹਦੇ ਵਿੱਚ, ਹਨਾ 2 ਮਿਲੀਅਨ ਦਾ ਹੋ ਗਿਆ ਤਾਂ ਸਾਨੂੰ ਵੀ ਫਾਇਦਾ ਉਹਦਾ, ਹਨਾ ਅਸੀਂ ਉਹਦੇ ਵਿੱਚ ਰਹਿ ਰਹੇ ਰਾਈ ਰੈਜੀਡੈਂਸ ਆ, ਉਹਦਾ ਤੁਸੀਂ ਟੈਕਸ ਵਧਾਈ ਜਾਂਦੇ, ਹੁਣ ਪਾਣੀ ਆਉਣ ਦਾ ਵੀ ਟੈਕਸ ਵਧਾ ਦਿਓ, ਪਾਣੀ ਜੇ ਤੁਸੀਂ ਗੰਦਾ ਕਰਕੇ ਭੇਜਦੇ ਉਹ 'ਤੇ ਵੀ ਟੈਕਸ ਲਾ ਦਿਓ, ਤੁਹਾਡੀ ਇਨਬ੍ਰਿਜ ਦਾ ਆ ਗਿਆ ਜੀ, ਹਾਈਡਰੋ ਦਾ ਆ ਗਿਆ ਬਿੱਲ, ਇਹਨਾਂ ਨੇ ਇਹਨੂੰ ਵਧਾਏ ਆ, ਤੁਹਾਡੀ ਜੇ ਤੁਹਾਡੀ ਮੁੰਨਣੀ ਮੁੰਨਣੀ, ਭਾਵੇਂ ਕੋਈ ਪੜ੍ਹਿਆ ਲਿਖਿਆ ਆ ਜਾਵੇ ਤੇ ਭਾਵੇਂ ਜਿਹਨੂੰ ਦੇ
0: ਨਹੀਂ, ਪਰ ਭਾਈ ਤੁਹਾਨੂੰ ਲੱਗਦਾ ਕਿ ਚਾਹੇ ਕੋਈ ਪੜ੍ਹਿਆ ਲਿਖਿਆ ਹੋਵੇ ਚਾਹੇ ਕੋਈ ਅਨਪੜ੍ਹ ਹੋਵੇ ਕੋਈ ਫਰਕ ਨਹੀਂ?
13: ਨਹੀਂ ਕੋਈ ਫਰਕ,
0: ਸੋ ਚਾਹੇ ਕਿਸੇ ਨੂੰ ਇੰਗਲਿਸ਼ ਆਉਂਦੀ ਆ ਚਾਹੇ ਕਿਸੇ ਨੂੰ ਨਹੀਂ ਆਉਂਦੀ ਉਹਦਾ ਵੀ ਕੋਈ ਫਰਕ ਨਹੀਂ।
13: ਹਾਂ ਬਸ ਤੁਹਾਨੂੰ ਟੈਕਸ ਲਾਉਣੇ ਲਾਉਣੇ ਜੋ ਮਰਜ਼ੀ ਕਰਨਾ, ਗੌਰਮੈਂਟ ਨੂੰ ਖੁਸ਼ ਕਰਨਾ, ਤੁਹਾਨੂੰ ਨੀ ਖੁਸ਼ ਕਰਨਾ, ਕਿਸੇ ਨੇ ਸਾਡੀ ਜਾਨ ਕੱਢਣੀ ਕੱਢਣੀ ਆ।
0: ਸੋ ਠੀਕ ਹੈ, ਤੁਹਾਨੂੰ ਲੱਗਦਾ ਕੋਈ ਫਰਕ ਨਹੀਂ, ਚਲੋ ਠੀਕ ਹੈ, ਥੈਂਕ ਯੂ ਸਰ। ਬਟ ਕਿਉਂ ਨਹੀਂ ਫਰਕ ਹੁੰਦਾ ਯਾਰ ਕਿਤੇ ਨਾ ਕਿਤੇ। 2700, ਹੈਲੋ,
14: ਹਾਂ ਸਤਿ ਸ਼੍ਰੀ ਅਕਾਲ ਅਭੀ, ਕੀ ਹਾਲ ਚਾਲ?
0: ਠੀਕ ਹੈ ਜੀ, ਕਿਵੇਂ ਹੋ?
14: ਬਹੁਤ ਵਧੀਆ, ਠੀਕ ਠਾਕ, ਬਿੱਲ ਬੜੇ ਬੋਲ ਰਿਹਾ
0: ਜੀ। ਜੀ ਬਿੱਲ ਸਾਹਿਬ, ਕਿਵੇਂ ਹੋ?
14: ਤੁਹਾਡੀ ਵਧੀਆ ਜੀ, ਬਿਲਕੁਲ ਠੀਕ ਠਾਕ
0: ਜੀ।
14: ਤੁਹਾਡੀ ਕਨਵਰਸੇਸ਼ਨ ਬੜੀ ਇੰਟਰਸਟਿੰਗ ਆਲਵੇਜ਼ ਹੁੰਦੀ ਹੈ, ਮੈਂ ਕਿਹਾ ਅੱਜ ਵਾਲੀ ਕਨਵਰਸੇਸ਼ਨ ਦੇ ਵਿੱਚ ਯੋਗਦਾਨ ਥੋੜਾ ਜਿਹਾ ਮੈਂ ਵੀ ਪਾ ਦਿਆਂ
0: ਜੀ। ਸਰ
14: ਤੁਸੀਂ ਤਾਂ ਨਾ ਪੋਲਿਟਿਕਸ ਦੀ ਗੱਲ ਕਰਦੇ ਹੋ ਕਿ ਕਾਉਂਸਲਰ ਲਈ, ਐਮ ਪੀ ਲਈ ਜਾਂ ਐਮ ਪੀ ਪੀ ਲਈ ਖੜਦੇ ਆ ਜਿਹੜੇ ਵੀ, ਉਹਦੇ ਚ ਕੁਆਲੀਫਾਈਡ ਪਰਸਨ ਹੋਣਾ ਚਾਹੀਦਾ। ਇਹ ਠੀਕ ਆ ਕਿ ਇਹਦੇ ਚ ਇੰਨਾ ਕੁ ਕੁਆਲੀਫਾਈਡ ਪਰਸਨ ਜ਼ਰੂਰ ਹੋਣਾ ਚਾਹੀਦਾ ਕਿ ਜਿਹਨੂੰ ਐਟਲੀਸਟ ਕਮਿਊਨੀਕੇਸ਼ਨ ਸਕਿੱਲਸ ਤਾਂ ਹੋਣ ਨਾ, ਪਲੱਸ ਨਾਲ ਦੀ ਨਾਲ ਸਿਟੀ ਵੱਲੋਂ ਬਣਾਏ ਜਾਂਦੇ ਜਿਹੜੇ ਉਹਨਾਂ ਦੇ ਬਿਊਰੋਕਰੈਟ ਨੇ ਜਿਹੜੇ ਪੇਪਰ ਵਰਕ ਬਣਾਉਂਦੇ ਨੇ ਪਿੱਛੇ, ਜਾਂ ਜਿਹੜੇ ਬਾਏ ਲਾ ਬਣਾਉਣੇ ਨੇ, ਰੂਲਸ ਬਣਾਉਣੇ, ਉਹਨਾਂ ਨੂੰ ਪੜ੍ਹਨ ਦੀ, ਉਹਨਾਂ ਨੂੰ ਉਹਨਾਂ ਉੱਤੇ ਕਾਊਂਟਰ ਕਨਵਰਸੇਸ਼ਨ ਕਰਨ ਦੀ ਜਾਂ ਕਾਊਂਟਰ ਆਪਣੀਆਂ ਦੱਸਣ ਦੀ ਤਾਂ ਓਨੀ ਤਾਂ ਕਪੈਸਿਟੀ ਹੋਣੀ ਚਾਹੀਦੀ ਆ ਨਾ, ਤੇ ਸਾਡੇ ਸ਼ਹਿਰ ਦੇ ਵਿੱਚ ਉਹ ਨਹੀਂ ਹੈ। ਨਾਟ ਓਨਲੀ ਦੈਟ, ਔਨ ਟੋਪ ਆਫ ਦੈਟ, ਜਿਹੜੇ ਇੱਥੇ ਇਸ ਤੋਂ ਬਾਅਦ ਅਗਲੀਆਂ ਜਿਹੜੀਆਂ ਕਮੇਟੀਆਂ ਬਣਦੀਆਂ ਨੇ, ਜਿਵੇਂ ਆਪਾਂ ਨੂੰ ਕਮੇਟੀ ਆਫ ਐਡਜਸਟਮੈਂਟ ਬਣਦੀ ਆ, ਕਮੇਟੀ ਆਫ ਆਪਣੇ ਬਣਦੀ ਆ, ਟ੍ਰਿਬਿਊਨਲ ਦੀ ਬਣਦੀ ਆ, ਡਿਵੈਲਪਮੈਂਟ ਦੀ ਬਣਦੀ ਆ, ਉਹਨਾਂ ਦੇ ਵਿੱਚ ਮੈਂ ਖੁਦ ਪਰਸਨਲੀ ਕਾਉਂਸਲ ਨੂੰ ਚੈਲੰਜ ਕੀਤਾ ਹੋਇਆ ਪਿਛਲੀ ਵਾਰੀ ਦੇ ਵਿੱਚ ਕਿ ਉਹਨਾਂ ਦੇ ਵਿੱਚ ਬੈਠੇ ਜਿਹੜੇ ਕੈਂਡੀਡੇਟ ਨੇ ਉਹਨਾਂ ਦੇ ਕ੍ਰੈਡੈਂਸ਼ੀਅਲਸ, ਮੈਂ ਕਹਿੰਦਾ ਵੀ ਚੱਲ ਮੈਂ ਕੋਈ ਬਹੁਤਾ ਜ਼ਿਆਦਾ ਕੁਆਲੀਫਾਈਡ ਨਹੀਂ ਹੋ ਸਕਦਾ ਪਰ ਮੈਂ ਕਹਿੰਦਾ ਵੀ ਮੇਰੇ ਨਾਲੋਂ 20% ਵੀ ਮੇਰੇ ਨੇੜੇ ਤੇੜੇ ਹੋਣ ਤੇ ਵੀ ਉਹ ਕੈਂਡੀਡੇਟ ਮੈਨੂੰ ਚੈਲੰਜ ਕਰ ਦਿਓ ਬਈ ਹੈਗੇ ਨੇ ਇੰਨੇ ਜੋਗੇ ਤੇ ਵੀ ਫੇਰ ਤਾਂ ਮੈਂ ਮੰਨ ਸਕਦਾ। ਉੱਥੇ ਚੱਲਦੀ ਆ, ਉਸ ਤੋਂ ਬਾਅਦ ਜਿਹੜਾ ਬੰਦਾ ਬਰਾਈਬ ਦਿੰਦਾ ਜਾਂ ਜਿਹੜਾ ਕਿਸੇ ਦੀ ਝੋਲੀ ਬੈਠਣ ਵਾਲਾ ਉਹਨਾਂ ਨੂੰ ਕਮੇਟੀਆਂ ਚ ਬਿਠਾਏ ਜਾਂਦੇ ਨੇ, ਉੱਥੇ ਐਡਾ ਮਜ਼ਾਕ ਬਣਦਾ ਸਾਡੀ ਕਮਿਊਨਿਟੀ ਦਾ ਸਪੈਸ਼ਲੀ ਕਿ ਜਦੋਂ ਗੋਰੇ ਐਪਲੀਕੇਸ਼ਨ ਲੈ ਕੇ ਆਉਂਦੇ ਨੇ, ਉਹ ਪ੍ਰੈਜੈਂਟੇਸ਼ਨ ਕਰਦੇ ਨੇ, ਉਹਦੇ ਉੱਤੇ ਕੁਐਸਚਨ ਕਰਨ ਵੇਲੇ ਮੂਹਰੇ ਬੈਠੇ ਜਿਹੜੇ ਕਮੇਟੀ ਮੈਂਬਰ ਨੇ ਉਹਨਾਂ ਨੂੰ ਬੋਲਣਾ ਹੀ ਨਹੀਂ ਆਉਂਦਾ।
0: ਉਹੀ ਤਾਂ ਹੈ ਨਾ, ਹੁਣ ਜਿਹੜਾ ਬੰਦਾ ਦੇਖੋ, ਜੇ ਹੁਣ ਤੁਸੀਂ ਡਿਬੇਟ ਲਈ ਬਿਠਾ ਦਿਓ, ਅਗਲਾ ਬੰਦਾ ਬੋਲਣ ਵੇਲੇ ਸਟਟਰ ਕਰ ਰਿਹਾ, ਇੰਗਲਿਸ਼ ਬੋਲਣ ਵੇਲੇ ਸ਼ਬਦ ਮੂੰਹੋਂ ਨਹੀਂ ਨਿਕਲ ਰਹੇ, ਤਾਂ ਫਿਰ ਆਪਾਂ ਬਾਇਲੋਜ਼ ਨੂੰ ਕਿਵੇਂ ਪੜਾਂਗੇ?
14: ਬਿਲਕੁਲ, ਮੈਂ ਤਾਂ ਕਹਿੰਦਾ ਚਲੋ ਸਾਡੀ ਐਕਸੈਂਟ ਆ, ਹਰ ਇੱਕ ਦੀ ਐਕਸੈਂਟ ਆ, ਸਾਡੇ ਪ੍ਰਾਈਮ ਮਿਨਿਸਟਰ ਹੋਏ ਨੇ ਜੌਨ ਕ੍ਰਿਸ਼ਨ ਸਾਹਿਬ, ਉਹਨਾਂ ਦੀ ਐਕਸੈਂਟ ਸੀ ਇੱਕ ਡਿਫਰੈਂਟ ਸੀਗਾ, ਕਿਸੇ ਨੂੰ ਸਮਝ ਆਉਂਦੀ ਸੀ ਕਿਸੇ ਨੂੰ ਨਹੀਂ ਆਉਂਦੀ ਸੀ, ਬਟ ਤੁਹਾਨੂੰ ਅੰਡਰਸਟੈਂਡਿੰਗ ਤਾਂ ਹੋਣੀ ਚਾਹੀਦੀ ਆ ਵੀ ਮੈਂ ਜਿਹੜੀ ਸੀਟ ਤੇ ਬੈਠਾ ਵਾ ਅਸਲ ਚ ਮੇਰੀਆਂ ਰਿਸਪੋਂਸੀਬਿਲਟੀਜ਼ ਕੀ ਨੇ ਤੇ ਮੈਂ ਕੀ ਕਰਨਾ ਉੱਥੇ ਬੈਠ ਕੇ, ਇਹ ਵੀ ਨਹੀਂ ਪਤਾ ਹੈ, ਕੁਐਸਚਨ ਹੀ ਨਹੀਂ ਕਰਦੇ। ਜਦੋਂ ਪਿੱਛੋਂ ਆਕਾ ਵੱਲੋਂ ਆ ਜਾਂਦੀ ਆ ਵੀ ਫਲਾਨੇ ਦੀ ਐਪਲੀਕੇਸ਼ਨ ਪਾਸ ਕਰਨੀ ਆ ਤਾਂ ਉਹ ਪਾਸ ਆ, ਜੇ ਫਲਾਨੇ ਦੀ ਰਿਫਿਊਜ਼ ਕਰਨੀ ਹੈ ਤਾਂ ਰਿਫਿਊਜ਼ ਆ। ਸੋ ਇਸ ਤਰੀਕੇ ਦੇ ਨਾਲ ਸਿਸਟਮ ਬਣ ਚੁੱਕਿਆ ਇਸ ਵਾਸਤੇ।
0: ਜੀ, ਥੈਂਕ ਯੂ ਬਲਜੀਤ ਜੀ, ਬਹੁਤ ਸ਼ੁਕਰੀਆ ਤੇ ਬਹੁਤ ਧੰਨਵਾਦ ਤੁਹਾਡਾ। ਸੋ ਬਿਲ ਬਿਲਡਿੰਗ ਸਾਹਿਬ ਸਾਡੇ ਬੜੇ ਪਿਆਰੇ ਮਿੱਤਰ ਨੇ। ਸੋ ਨਹੀਂ, ਠੀਕ ਹੈ ਤੁਹਾਡੀ ਗੱਲ ਯਾਰ, ਹੁਣ ਜੇ ਤੁਸੀਂ ਕਿਸੇ ਨੂੰ ਟੇਬਲ ਤੇ ਬਿਠਾ ਦਿਓ ਤੇ ਤੁਸੀਂ ਕਿਸੇ ਬਾਇਲਾ ਨੂੰ ਲੈ ਕੇ ਜਾਂ ਹਾਊਸਿੰਗ ਨੂੰ ਲੈ ਕੇ ਕੋਈ ਡਿਸਕਸ਼ਨ ਕਰ ਰਹੇ ਹੋ, ਅਗਲਾ ਬੰਦਾ ਉਹਨੂੰ ਸਮਝ ਹੀ ਨਹੀਂ ਹੈਗੀ ਉਸ ਚੀਜ਼ ਦੀ, ਤਾਂ ਤੁਸੀਂ ਫਿਰ ਇੱਕ ਪੋਜ਼ਿਟਿਵ ਆਊਟਕਮ ਕਿਵੇਂ ਐਕਸਪੈਕਟ ਕਰੋਗੇ ਉਸ ਬੰਦੇ ਤੋਂ? ਠੀਕ ਹੈ ਨਾ, ਆਪਾਂ ਨਹੀਂ ਕਹਿ ਰਹੇ ਕਿ ਕਿਸੇ ਨੂੰ ਖੜਨਾ ਨਹੀਂ ਚਾਹੀਦਾ, ਆਪਾਂ ਇਹ ਕਹਿ ਰਹੇ ਹਾਂ ਕਿ ਯਾਰ ਮਿਨੀਮਮ ਰਿਕੁਆਇਰਮੈਂਟਸ ਪ੍ਰੋਫੈਸ਼ਨਸੀ ਤਾਂ ਦੇਖਣੀ ਚਾਹੀਦੀ ਹੈ ਨਾ ਆਪਾਂ ਨੂੰ। ਅਗੈਨ ਮੈਂ ਬੈਕ ਉਸ ਗੱਲ 'ਤੇ ਆਉਣਾ, ਸੋਰੀ ਅਗੈਨ, ਮੈਂ ਸੋਰੀ ਵਾਰ ਵਾਰ ਕਹਿ ਰਿਹਾ ਕਿਸੇ ਨੂੰ ਬੁਰਾ ਨਾ ਲੱਗੇ, ਵੀ ਸਿੰਪਲ ਮੈਂ ਸਕੂਲ ਟਰੱਸਟੀ ਲਈ ਖੜ ਰਿਹਾ ਯਾਰ, ਮੈਂ ਇਹਨਾਂ ਸਕੂਲਾਂ 'ਚ ਕਦੇ ਪੜ੍ਹਿਆ ਨਹੀਂ, ਮੈਨੂੰ ਇਸ ਐਜੂਕੇਸ਼ਨ ਸਿਸਟਮ ਦਾ ਕੁਛ ਨਹੀਂ ਪਤਾ ਹੈਗਾ, ਮੈਨੂੰ ਆਪ ਕਮਿਊਨੀਕੇਸ਼ਨ ਨਹੀਂ ਆਉਂਦੀ ਹੈਗੀ, ਮੈਂ ਯਾਰ ਇਸ ਸਿਸਟਮ ਨੂੰ ਕਿਵੇਂ ਚੇਂਜ ਕਰਾਂਗਾ? ਸੋ ਗੱਲਾਂ ਹੋ ਰਹੀਆਂ ਨੇ ਤੁਹਾਡੇ ਨਾਲ ਅਤੇ ਤੁਸੀਂ ਸ਼ੇਅਰ ਕਰ ਰਹੇ ਹੋ ਰੋਇਲ ਇੰਡੀਆ ਗਰੋਸਰਸ। ਕੱਲ੍ਹ ਨੂੰ ਅਸੀਂ ਸ਼ਾਮ ਨੂੰ 6 ਵਜੇ ਫਰਾਈਡੇ ਨੂੰ ਰੋਇਲ ਇੰਡੀਆ ਗਰੋਸਰਸ 'ਤੇ ਲਾਈਵ ਪ੍ਰੋਗਰਾਮ ਪੇਸ਼ ਕਰ ਰਹੇ ਹਾਂ, ਅਤੇ ਰੋਇਲ ਇੰਡੀਆ ਗਰੋਸਰਸ 24 ਘੰਟੇ 7 ਦਿਨ ਖੁੱਲ੍ਹਾ ਤੁਹਾਡੇ ਲਈ ਅਵੇਲੇਬਲ ਨੇ ਇਹ ਗੋਰਵੀ ਕੰਟਰੀ ਸਾਈਡ 'ਤੇ। ਬੜੀਆਂ ਡੀਲਾਂ ਲੱਗੀਆਂ, ਯੈਲੋ ਅਨੀਅਨ 10 ਪਾਉਂਡ ਦਾ ਬੈਗ, 6.99 ਵਾਲਾ 3.99 ਦਾ, ਤੁਹਾਨੂੰ ਲੈਟਿਸ ਮਿਲ ਰਹੀ ਹੈ 199 ਨੂੰ, ਅਤੇ ਐਪਲ 299 ਦੀ ਥਾਂ 3.99 ਨੂੰ ਪਾਉਂਡ ਹੈ। ਸੀਲ ਟੈਸਟ ਦਾ ਹੋਮੋ ਮਿਲਕ 799 ਦੀ ਥਾਂ 'ਤੇ $7.29 ਨੂੰ ਹੈ। ਸੋ ਰੋਇਲ ਇੰਡੀਆ ਗਰੋਸਰਸ 10950 ਗੋਰਵੇ ਡਰਾਈਵ ਗੋਰਵੇ ਕੰਟਰੀ ਸਾਈਡ, ਅਤੇ ਇਹਨਾਂ ਦਾ ਗ੍ਰਿਲ ਕਲੱਬ ਅਤੇ ਸਵੀਟ ਸ਼ਾਪ ਰੈਸਟੋਰੈਂਟ ਵੀ ਹੈ ਜਿਹੜਾ 10 ਵਜੇ ਤੱਕ ਖੁੱਲ੍ਹਾ, ਅਤੇ ਉੱਥੇ ਜਾਓਗੇ ਫਿਸ਼ ਪਕੌੜਾ 4 ਪਾਉਂਡ 19.99, ਕੁਕਡ ਚਿਕਨ ਲੇਗ $10 ਦੇ 3, ਅਤੇ ਬ੍ਰੈਡ ਪਕੌੜੇ 2 ਲੋ $3 ਦੇ, ਚਾਹ ਫਰੀ ਹੈ, ਬੂੰਦੀ ਵਾਲੇ ਲੱਡੂ, ਮੋਤੀਚੂਰ ਲੱਡੂ, ਬੇਸਣ ਬਰਫੀ ਅਤੇ ਗੁਲਾਬ ਜਾਮਣ 4.99 ਨੂੰ ਪਾਉਂਡ। ਗੋਰਵੇ ਐਂਡ ਕੰਟਰੀ ਸਾਈਡ, ਗੋਰਵੇ ਐਂਡ ਕੰਟਰੀ ਸਾਈਡ, ਰੋਇਲ ਇੰਡੀਆ ਗਰੋਸਰੀਜ਼। ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ, ਟਰੱਕ ਦੇ ਨਵੇਂ ਟਾਇਰ, ਟਰੱਕ ਦੀ ਅਲਾਈਨਮੈਂਟ, ਟਰੱਕ ਦਾ ਓਇਲ ਚੇਂਜ, ਟਰੱਕ ਦੇ ਟਾਇਰਾਂ ਉੱਤੇ ਏਡੇ ਵੱਡੇ ਵੱਡੇ ਡਿਸਕਾਊਂਟ ਨੇ, 50-60% ਤੱਕ ਦੇ ਡਿਸਕਾਊਂਟ। ਜੇਮਸ ਨੋ ਪਾਰਕਵੇ ਅਤੇ ਸਟੀਲਸ ਦੇ ਬਿਲਕੁਲ ਕੋਰਨਰ 'ਤੇ ਨੇ, ਸੋ ਤੁਸੀਂ ਯਾਦ ਰੱਖੋ ਜ਼ਰੂਰ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਨੂੰ, ਅਤੇ ਨੰਬਰ ਹੈ ਈਗਲ ਟਰੱਕ ਦਾ 6472346293। ਜੀ 7603, ਹੈਲੋ
15: ਹੈਲੋ ਜੀ, ਸਤਿ ਸ਼੍ਰੀ ਅਕਾਲ,
0: ਸਤਿ ਸ਼੍ਰੀ ਅਕਾਲ ਜੀ,
15: ਦਰਵੇਸ਼ ਸਿੱਧੂ ਬੋਲ ਰਿਹਾ
0: ਜੀ।
15: ਹਾਂ, ਬਹੁਤ ਵਧੀਆ ਸ਼ੋਅ ਚੱਲ ਰਿਹਾ ਤੇ ਮਿਨੀਮਮ ਐਜੂਕੇਸ਼ਨ ਚਾਹੀਦੀ 12 ਗ੍ਰੇਡ ਮੰਥ ਤੋਂ ਘੱਟ ਹੋਣਾ ਚਾਹੀਦਾ ਬੰਦਾ ਜੀ, ਮਿਨੀਮਮ
0: ਕਿੰਨਾ ਹੋਣਾ ਚਾਹੀਦਾ?
15: 12 ਗ੍ਰੇਡ
0: 12 ਗ੍ਰੇਡ ਬਹੁਤ ਆ ਤੁਹਾਨੂੰ ਲੱਗਦਾ?
15: ਕੁਛ ਤਾਂ ਹੋਣਾ ਚਾਹੀਦਾ ਮਾੜਾ ਮੋਟਾ। ਹਾਂ ਜੀ, ਹੁਣ ਮੇਰਾ ਖਿਆਲ ਜਿਹੜਾ ਪੜ੍ਹਿਆ ਲਿਖਿਆ ਬੱਚਾ ਨਾ ਉਹ ਕਦੇ ਗਲਤ ਕੰਮ ਨਹੀਂ ਕਰਦਾ।
0: ਪਰ 12ਵੀਂ ਵੀ ਮੈਨੂੰ ਲੱਗਦਾ ਕਿ 12ਵੀਂ ਤੋਂ ਇਲਾਵਾ ਵੀ ਕਿਤੇ ਨਾ ਕਿਤੇ ਹੋਰ ਹੋਣਾ ਚਾਹੀਦਾ ਨਹੀਂ?
15: ਉਹ ਤਾਂ ਹੈਗਾ ਲੋਅਰ ਦੁਆਰਾ, ਹੁਣ ਉਹ ਚੰਗੀ ਗੱਲ ਹੈ, ਘੱਟ ਤੋਂ ਘੱਟ ਹੋਣਾ ਹੋਣਾ ਚਾਹੀਦਾ, ਘੱਟ ਤੋਂ ਘੱਟ ਜੋ ਸਟ੍ਰੈਸ ਵੀ ਖੜਾ ਹੋਣਾ, ਘੱਟ ਤੋਂ ਘੱਟ 12 ਗ੍ਰੇਡ ਨੂੰ ਪਤਾ ਹੋਣਾ ਚਾਹੀਦਾ, ਮੈਂ ਇੱਥੇ ਕੀ 12 ਗ੍ਰੇਡ ਕਿਤੇ ਮੈਨੂੰ ਪਤਾ ਕੀ,
0: ਠੀਕ ਹੈ
15: ਬਾਕੀ ਸੁਣਦਾ ਤੁਹਾਨੂੰ।
0: ਚਲੋ ਬਹੁਤ ਸ਼ੁਕਰੀਆ ਜੀ, ਕਿੱਦਾਂ ਕਿ 12 ਗ੍ਰੇਡ, ਬਟ 12 ਗ੍ਰੇਡ ਤੋਂ ਉੱਤੇ ਅੱਗੇ 2865। ਹਾਂਜੀ
15: ਸਸੀ ਵੇ, ਕੀ ਹਾਲ ਹੈ ਜੀ?
0: ਵਧੀਆ ਬਾਈ ਜੀ, ਕਿੱਦਾਂ?
15: ਬਾਈ ਜੀ ਪਹਿਲਾਂ ਤੁਹਾਨੂੰ ਵਧਾਂਗਾ, ਤੁਸੀਂ ਮੁੱਦਾ ਬਹੁਤ ਵਧੀਆ ਲੈ ਕੇ ਆਏ ਬਾਈ ਜੀ,
0: ਸ਼ੁਕਰੀਆ ਸਰ,
15: ਬਹੁਤ ਵਧੀਆ। ਹਾਂਜੀ, ਇਹ ਤੁਸੀਂ ਮੁੱਦੇ ਚੱਕਿਆ ਕਰੋ, ਬਾਕੀ ਭਾਈ ਲਿਖਾਈ ਤਾਂ ਬਹੁਤ ਜ਼ਰੂਰੀ ਹੈ ਬਾਈ ਜੀ, ਤੇ ਚਲੋ ਬਾਈ ਜੀ ਮੇਰੇ ਲੇਟ ਹੋ ਗਏ, ਪੇਪਰ ਲੈ ਆਵਾਂ ਜਾ ਕੇ ਜੀ, ਸ਼ਾਮ
0: ਨੂੰ ਪੇਪਰ ਲੈ ਆਓ, ਕੋਈ ਨਾ। ਥੈਂਕ ਯੂ 19081। ਹਾਂਜੀ
16: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ?
0: ਵਧੀਆ ਜੀ, ਕਿੱਦਾਂ?
16: ਲੈਂਗੁਏਜ ਤਾਂ ਇੱਕ ਬੇਸਿਕ ਆ ਯਾਰ, ਉਹ ਤਾਂ ਹੋਣਾ ਚਾਹੀਦਾ ਹੀ ਆ, ਜ਼ਰੂਰੀ ਨਹੀਂ ਇਕੱਲੀ ਇੰਗਲਿਸ਼ ਹੀ ਆਉਂਦੀ ਹੋਵੇ, ਪ੍ਰੋਪਰ ਫ੍ਰੈਂਚ ਵੀ ਆਉਣੀ ਚਾਹੀਦੀ ਹੈ ਥੋੜੀ ਬਹੁਤ। ਚਲੋ 5 ਬੈਂਡ ਦਾ ਜਿਹੜਾ ਪੇਪਰ ਹੁੰਦਾ ਨਾ, ਜਿਹੜਾ ਡੈਫ ਦਾ ਪੇਪਰ ਹੁੰਦਾ ਫ੍ਰੈਂਚ ਦਾ, ਉਹ ਰਿਕੁਆਇਰਮੈਂਟ ਚ ਨਾ ਲੱਗਣਾ ਚਾਹੀਦਾ, ਜੋ ਜੋ ਐਲੀਜੀਬਿਲਟੀ ਹੁੰਦੀ ਆ ਓਹਦੇ ਨਾਲ ਨਾਲ ਜਿਹੜੇ ਆਪਣੇ ਇੰਡੀਅਨਸ ਨਾ ਉਹ ਲਾਈਕ ਪ੍ਰੋਪਰ ਕੌਮ ਲਈ ਖੜਨ ਵੀ, ਕੌਮ ਬਾਰੇ ਕੋਈ ਗੱਲ ਹੀ ਨੀ ਕਰਦੇ ਕੋਈ ਵੀ, ਨਾ ਇਹਨਾਂ ਚ ਏਕਾ ਹੈਗਾ ਸਮਝ ਲਿਓ। ਬਹੁਤ ਚੀਜ਼ਾਂ ਠੀਕ ਕਰਨ ਦੀ ਲੋੜ ਆ। ਲੈਂਗੁਏਜ ਇਜ਼ ਆ ਬੇਸਿਕ ਆ ਬਈ, ਹੁਣ ਜਿੱਦਾਂ ਫੋਰ ਐਗਜ਼ਾਮਪਲ ਹੁਣ ਮੋਦੀ ਆ, ਉਹਨੂੰ ਇੰਗਲਿਸ਼ ਆਉਂਦੀ ਨੀ, ਉਹ ਹਿੰਦੀ ਬੋਲਦਾ। ਕਿੰਨੀ ਉਹਨੇ ਕਿੰਨੀਆਂ ਵੀਡੀਓਜ਼ ਆਈਆਂ, ਇੱਕ ਵਾਰ ਹਨਾ ਕਿਸੇ ਮੰਤਰੀ ਨਾਲ ਬੈਠਾ, ਉਹ ਇੰਗਲਿਸ਼ ਹੁਣ ਕੁਸ਼ਚਨ ਪੁੱਛ ਰਿਹਾ, ਬਟ ਉਹ ਬਲੈਂਕ ਹੋ ਜਾਂਦਾ।
0: ਨਹੀਂ ਪਰ ਉਹ ਤਾਂ ਚਲੋ ਕਾਫੀ ਕੰਟਰੀਜ਼ ਵਿੱਚ ਹੈ, ਚਲੋ ਐਟਲੀਸਟ ਆਪਣੀ ਆਪਣੀ ਕੰਟਰੀ ਦੀ ਬੋਲੀ ਤਾਂ ਬੋਲ ਲੈਂਦਾ ਨਾ।
16: ਹਾਂਜੀ ਉਹੀ ਕਹਿ ਰਿਹਾ ਜੀ, ਆਪਣੀ ਕੰਟਰੀ ਵਿੱਚ ਜੇ ਹੁਣ ਜਿਹੜੇ ਕਾਬੋ ਕੈਨੇਡਾ ਦੀ ਗੱਲ ਕਰਦੇ ਆ, ਉਹ ਜਿਹਨੂੰ ਇੰਗਲਿਸ਼ ਨਹੀਂ ਆਉਂਦੀ ਤੇ ਵੋਟਾਂ ਹੀ ਖੜ ਰਿਹਾ, ਡਜ਼ਨਟ ਮੇਕ ਐਨੀ ਸੈਂਸ। ਕਿਤੇ ਉਹ ਪਾਰਲੀਮੈਂਟ ਵਿੱਚ ਗਿਆ ਕੋਈ MP ਏਦਾਂ, ਉੱਥੇ ਕੋਈ ਫ੍ਰੈਂਚ ਹਨਾ ਲਾਈਕ ਕੋਈ ਗੱਲ ਪੁੱਛ ਰਿਹਾ, ਕੁਸ਼ਚਨ ਪੁੱਛ ਰਿਹਾ, ਉਹ ਬਲੈਂਕ ਹੋਊਗਾ, ਉਹਨੂੰ ਸਮਝ ਹੀ ਨੀ ਲੱਗਣੀ ਕੀ ਕੁਸ਼ਚਨ ਪੁੱਛ ਰਿਹਾ, ਓਪੋਜਿਟ ਵਾਲਾ ਬੰਦਾ ਕੀ ਪੁੱਛ ਰਿਹਾ। ਹੁਣ ਐ ਥੋੜੀ ਹੋਊਗਾ ਟ੍ਰਾਂਸਲੇਟ ਕਰੂਗਾ ਬਈ ਫ੍ਰੈਂਚ ਵਿੱਚ ਤੋਂ ਫ੍ਰੈਂਚ ਤੋਂ ਇੰਗਲਿਸ਼ ਕਨਵਰਟ ਕਰੂਗਾ। ਲੈਂਗੁਏਜ ਤਾਂ ਬੇਸਿਕ ਆ, ਇਹ ਤਾਂ ਆਉਣੀ ਹੋਈ ਚਾਹੀਦੀ ਆ। ਇੱਕ ਸਟੱਡੀ ਦਾ ਵੀ ਕੈਪ ਹੋਣਾ ਚਾਹੀਦਾ ਯਾਰ, ਥੋੜੀ ਇੰਨੀ ਸਟੱਡੀ ਕੀਤੀ ਹੋਣੀ ਚਾਹੀਦੀ ਹੈ ਜਾਂ ਕੁਛ ਵੀ ਆ।
0: ਜੀ ਥੈਂਕ ਯੂ ਵੀਰੇ। ਸੋ ਸੋਰੀ ਸਮਾਂ ਥੋੜਾ ਜਿਹਾ ਘੱਟ ਹੈ, ਵੀਕਐਂਡ ਹੈ, ਮੌਸਮ ਵਧੀਆ। ਟੀ ਡੋਟ ਵਾਟਰ ਟੈਕਸੀ, ਪ੍ਰਾਈਵੇਟ ਪਾਣੀ ਵਾਲੀ ਟੈਕਸੀ ਲੈ ਕੇ ਤੁਸੀਂ ਸੈਂਟਰ ਆਈਲੈਂਡ ਨੂੰ ਜਾਓ। ਗੂਗਲ ਕਰੋ ਟੀ ਡੋਟ ਵਾਟਰ ਟੈਕਸੀ। ਤੁਸੀਂ ਸੁਣ ਰਹੇ ਹੋ ਪ੍ਰੋ।
17: In 1980, Terry Fox started a marathon against cancer. Today, you can help finish it. Join us at the Terry Fox Run on September 20th. Register and fundraise for cancer research at terryfox.org.

0: CFRC.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਇਹ ਹੈ ਰੇਡੀਓ ਆਵਾਜ਼ ਹਰ ਰੋਜ਼ ਸਵੇਰੇ 9 ਤੋਂ 10 ਵਜੇ ਤੱਕ ਰੇਡੀਓ ਆਵਾਜ਼
2: ਕਾਲ ਫੋਰਵਰਡਿੰਗ ਆਲਵੇਜ਼ ਸਰਵਿਸ ਹੈਸ ਬੀਨ ਡੀਐਕਟੀਵੇਟਡ ਸਕਸੈਸਫੁਲੀ ਥੈਂਕ ਯੂ ਫॉर एनी पेड एडवर्टाइजमेंट्स ड्यूरिंग दिस प्रोग्राम

0: कि तुसी भी इन्वेस्टमेंट दे इस दौर च प्रॉपर्टी च इन्वेस्ट करना चाहते हो कि तुसी भी प्रॉफिटेबल आउटकम ले प्रॉपर्टी लभ रहे हो फिर फेयर डील रियल्टी रिप्रेजेंट्स आउटस्टैंडिंग फार्म हाउस 28 एकड़ लैंड विद टू रोड फ्रंटेजेस डबल कार गैराज ग्रीन हाउस एंड वर्कशॉप यही नहीं 407-418 हाईवे तो सिर्फ 1 किलोमीटर की दूरी ते फॉर बेस्ट इन्वेस्टमेंट्स कॉल द बेस्ट टीम फेयर डील रियल्टी ब्रोकर ऑफ रैकेट हरदीप पंदेव एंड 905-671-2000
1: You are listening to your favorite radio show, Radio Awaz, The Voice, Zindabad, Zindabad. For advertising, please call 416-518-3200.
2: ਜੇ ਟਾਈਮ ਦੀ ਸੇਵਿੰਗ ਕਰਨਾ ਚਾਹੁੰਦੇ ਹੋ ਤਾਂ ਪਹੁੰਚੋ ਆਲ ਟਰੱਕ ਲਿਊਬ ਐਂਡ ਵਾਸ਼ ਲਿਮਿਟਿਡ ਜਿੱਥੇ ਤੁਸੀਂ ਟਰੱਕ ਵਾਸ਼ ਟਰੱਕ ਆਇਲ ਚੇਂਜ ਤੇ ਰਿਪੇਅਰ ਇੱਕ ਹੀ ਰੂਫ ਥੱਲੇ ਕਰਾ ਸਕਦੇ ਹੋ ਇੱਥੇ ਬਹੁਤ ਸਾਰੇ ਸਪੈਸ਼ਲ ਆਫਰਸ ਚੱਲ ਰਹੇ ਨੇ ਜਿਵੇਂ ਆਇਲ ਚੇਂਜ ਨਾਲ ਟਰੱਕ ਵਾਸ਼ ਸਿਰਫ $45 ਤੁਸੀਂ ਕੈਡ ਦੀਆਂ ਬੈਟਰੀਆਂ ਵਿਦ ਇੰਸਟਾਲੇਸ਼ਨ ਚੇਂਜ ਕਰਾ ਸਕਦੇ ਹੋ ਐਟ $850 ਸਾਰੀਆਂ ਰੀਅਰ ਡਰਮ ਐਂਡ ਰੀਅਰ ਬ੍ਰੇਕ ਚੇਂਜ ਐਟ $750 ਐਂਡ ਏਸੀ ਰੀਚਾਰਜ ਇਜ ਐਟ ਜਸਟ $180 ਸੋ ਰੀਚ ਆਊਟ ਟੂ ਦੈਮ ਕਾਲ ਐਟ 905-452-9955 ਇਹਨਾਂ ਦਾ ਐਡਰੈਸ ਹੈ 71 ਸਟੈਫਰਡ ਡਰਾਈਵ ਬਰੈਮਟਨ ਤੇ ਰਾਈਟ ਨਾਓ ਇਹ ਹਾਇਰਿੰਗ ਵੀ ਕਰ ਰਹੇ ਨੇ ਜੇ ਤੁਹਾਨੂੰ ਟਰੱਕ ਮਕੈਨਿਕ ਦਾ ਕੋਈ ਐਕਸਪੀਰੀਅੰਸ ਹੈ ਯੂ ਕੈਨ ਕਾਲ ਦੈਮ ਦੇ ਨੰਬਰ ਇਜ 905-452-9955
3: रियल एस्टेट दी दुनिया विच आओ अपने सुपनियां नु सच कर विखाओ फेयरडेल रियलिटी इंक ब्रोकरेज नाल हाथ मिलाओ
4: रियल एस्टेट दी बारीकियां सीखो ते कंपनी वालों क्लाइंट्स लीड्स भी पाओ
3: फेयरडेल रियलिटी इंक ब्रोकरेज नवे एजेंट हायर कर रहे ने
4: आज ही कॉल करो फेयरडेल दे ब्रोकर ऑफ रिकॉर्ड हरदीप पंदेर नु
3: 905-671-2000
4: फेयरडेल नाल हाथ मिलाओ अपने सुपनियां नु सच कर विखाओ
5: ਘਰ ਨੂੰ ਘਰ ਬਣਾਉਂਦਾ ਹੈ ਕੰਫਰਟੇਬਲ ਫਰਨੀਚਰ ਤੇ ਜਦੋਂ ਫਰਨੀਚਰ ਦੀ ਗੱਲ ਆਉਂਦੀ ਹੈ ਤੇ ਫਿਰ ਯਾਦ ਆਉਂਦੇ ਨੇ ਕਾਸਾ ਫਰਨੀਚਰ ਵਾਲੇ ਜੋ ਹੈ ਸਭ ਤੋਂ ਪੁਰਾਣੀ ਤੇ ਭਰੋਸੇਮੰਦ ਫਰਨੀਚਰ ਦੀ ਦੁਕਾਨ ਜੀ ਹਾਂ ਇੱਥੇ ਤੁਹਾਨੂੰ ਮਿਲਦਾ ਹੈ ਕਸਟਮ ਸੋਫਾ ਲੈਦਰ ਸੋਫਾ ਸੋਫੇ ਡਬਲ ਬੈਡ ਮੈਟਰੈਸ ਤੇ ਪੂਰੇ ਘਰ ਦਾ ਸਾਰਾ ਫਰਨੀਚਰ ਉਹ ਵੀ ਵਾਜਿਬ ਰੇਟਾਂ ਤੇ ਸੋ ਅੱਜ ਹੀ ਪਹੁੰਚੋ ਕਾਸਾ ਫਰਨੀਚਰ 120 ਡੈਲਟਾ ਪਾਰਕ ਬੁਲੇਵਾਰਡ ਬ੍ਰੈਮਟਨ ਇਹਨਾਂ ਦੀ ਇੱਕ ਹੋਰ ਲੋਕੇਸ਼ਨ ਹੈ ਸੋਫਾ ਮਾਰਟ 24 ਰੀਗਨ ਰੋਡ ਬ੍ਰੈਮਟਨ ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਪਰਮਜੀਤ ਹੋਰਾਂ ਨੂੰ 905-803-8056
6: कैनेडा रेवेन्यू एजेंसी यानी कि CRA बिना किसी कोर्ट जजमेंट तो तुम्हारे बैंक अकाउंट को सीज या फ्रीज कर सकते हैं तुसी CRA दे कर्जे नो लीगली माफ करवा सकते हो फॉर मोर इनफॉरमेशन कॉल DCAP
7: 905-908-2499 905-908-2499 और विजिट 411debt.ca सम कंडीशंस अप्लाई
8: ऑटो ओनर्स क्या आप ज्यादा इंश्योरेंस प्रीमियम पे कर रहे हैं या फिर नया ड्राइवर ऐड करने के बाद आपका इंश्योरेंस प्रीमियम बहुत बढ़ गया है अगर आपके पास जी या जी टू लाइसेंस है और कनाडा में 3 सालों का इंश्योरेंस एक्सपीरियंस है तो टेंशन मत लीजिए
9: ऑल स्टेट इंश्योरेंस के दीक्षा गुलेरिया को आज ही कॉल करें जो आपको अच्छा प्रीमियम ऑनेस्ट एडवाइस और ग्रेट सर्विस भी देंगे अपनी होम और ऑटो इंश्योरेंस का पैकेज बनवाएं और अप टू 30% तक बचाएं All State Insurance के दीक्षा गुलेरिया 647-656-2810 That is 647-656-2810
10: ड्राइव कर रहे हो शोनो एंजॉय कर रहे हो कुछ बोल रहे हो
11: ड्राइविंग लाइसेंस
10: नो
11: पुलिस ऑफिसर
10: नो नो
11: ट्रैफिक लाइट्स
10: नो
11: देन
12: डायमंड इंश्योरेंस दे पवन कौर गिल दा ए मैसेज मोस्ट ऑफ इंटोरियंस इग्नोर कर रहे हैं अपनी ऑटो इंश्योरेंस रिन्यूअल या अपने रेट नो चेक कर ली आज ही कॉल करो 30 तो वध कंपनीज ना काम कर रहे पवन कौर गिल 3 मिनट दे विच 300 तो लेके 1500 तक साल दी इंश्योरेंस कट सकदी है ऑटो होम और इन्वेस्टमेंट प्रॉपर्टीज दी 647-325-9900 647-325-9100 पवन कौर गिल फ्रॉम डायमंड इंश्योरेंस
13: जिंदगी एक सफर है सुहाना
14: ਬਾਈ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ
15: ਓਏ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ ਓਏ ਉਹਦੇ ਤੋਂ ਵਧੀਆ ਕੋਈ ਨਹੀਂ
16: ਜੀ ਹਾਂ ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ ਈਗਲ ਟਰੱਕ ਸੇਲ 17 ਸਟ੍ਰੈਥਨ ਐਵਨਿਊ ਬ੍ਰੈਮਟਨ ਕਾਲ ਬਿੱਲ ਸੇਖੋ 416
17: ਸੁਣੋ ਜੀ, ਕਿੱਥੇ ਹੋ? 11:30 ਹੋ ਗਿਆ ਰਾਤ ਦੇ, ਘਰੇ ਨੀ ਆਉਣਾ ਅੱਜ?
18: ਮੈਂ ਸੇਵਿੰਗ ਕਰ ਰਿਹਾ, ਨਾਲੇ ਗ੍ਰੋਸਰੀ ਖਰੀਦ ਰਿਹਾ, ਨਜ਼ਾਰਾ ਆ ਰਿਹਾ ਹੈਗਾ।
17: ਝੂਠ ਬੋਲਣ ਦੀ ਆਦਤ ਨੀ ਕੀ ਤੁਹਾਡੀ? ਰਾਤ ਨੂੰ 11:30 ਕਿਹੜਾ ਗ੍ਰੋਸਰੀ ਸਟੋਰ ਖੁੱਲਾ ਹੋਇਆ?
18: ਫਰੈਸ਼ ਗ੍ਰੋਸਰੀ ਡਿਪੂ ਰਾਤ ਦੇ 12 ਵਜੇ ਤੱਕ ਖੁੱਲਦੇ ਨੇ, ਜਿਨ੍ਹਾਂ ਦਾ ਕਹਿੰਦੇ ਇੱਕ ਡੋਰ ਤੋਂ ਬੜੋ ਦੂਜੇ ਤੋਂ ਨਿਕਲੋ। ਸੇਵਿੰਗ 100 ਡਾਲਰ ਦੀ 905-458-1331 ਸਟੇਪਲ ਬੁਸ਼ ਸਟੋਰ ਰੂਮ ਤੇ ਸਟੇਪਲ ਬੁਸ਼ ਦਾ ਇੰਟਰਸੈਕਸ਼ਨ। ਫਰੈਸ਼ ਗ੍ਰੋਸਰੀ ਡਿਪੂ 905-458-1300।
19: ਛੋਟਾ ਮੋਟਾ ਕਰਜ਼ਾ ਜਾਂ ਕਰਵਾਉਣੀ ਹੈ ਕੋਈ ਵੀ ਘਰ ਵਿੱਚ ਰੈਨੋਵੇਸ਼ਨ, ਹੋਮ ਐਕਵਿਟੀ ਵੀਜ਼ਾ ਲੈ ਸਕਦੇ ਹੋ। ਸਧਾਰਨ ਕ੍ਰੈਡਿਟ ਕਾਰਡਾਂ ਨਾਲੋਂ ਕਿਤੇ ਘੱਟ ਵਿਆਜ, ਆਸਾਨੀ ਨਾਲ ਉਪਲਬਧਤਾ।
18: ਅੱਜ ਹੀ ਹੋਮ ਐਕਵਿਟੀ ਵੀਜ਼ਾ ਲੈਣ ਦੇ ਲਈ ਕਾਲ ਕਰੋ 905-671-2000 905-671-2000। ਕੁਝ ਸ਼ਰਤਾਂ ਲਾਗੂ ਹੁੰਦੀਆਂ ਹਨ।
20: ਯਾਰ, ਅੱਜ ਕੱਲ ਇਕਨੋਮੀ ਬਹੁਤ ਟਫ ਚੱਲ ਰਹੀ ਹੈ, ਟਰਕਿੰਗ ਇੰਡਸਟਰੀ ਸਲੋ ਹੈ, ਬਿਲਡਰ ਕਲੋਜ਼ਿੰਗਸ ਰੁਕ ਰਹੇ ਨੇ ਤੇ ਕਈ ਬਿਜ਼ਨੈਸਿਸ ਲਾਸ ਵਿੱਚ ਜਾ ਰਹੇ ਨੇ, ਜਿੱਥੇ ਸੇਵਿੰਗਸ ਤਾਂ ਖਤਮ ਹੋਣ ਲੱਗ ਜਾਂਦੀਆਂ। ਪਰ ਕੈਨੇਡਾ ਵਿੱਚ ਫਾਈਨੈਂਸ਼ੀਅਲ ਸਟ੍ਰੈਸ ਦੇ ਲਈ ਲੀਗਲ ਆਪਸ਼ਨਸ ਅਵੇਲੇਬਲ ਨੇ ਥਰੂ ਦੀ ਇਨਸੋਲਵੈਂਸੀ ਪ੍ਰੋਸੈਸ। ਤੁਹਾਨੂੰ ਡੈਟ ਨੂੰ ਪ੍ਰੋਪਰਲੀ ਅਸੈਸ ਕਰਨ, ਮੈਨੇਜ ਕਰਨ ਤੇ ਸਿਚੁਏਸ਼ਨ ਅਕੋਰਡਿੰਗ ਰਿਲੀਫ ਆਪਸ਼ਨ ਸਮਝਾਉਣ ਵਿੱਚ ਹੈਲਪ ਕਰਦੇ ਨੇ। ਇਸ ਪ੍ਰੋਸੈਸ ਨਾਲ ਤੁਸੀਂ ਆਪਣੀ ਫਾਈਨੈਂਸ਼ੀਅਲ ਸਿਚੁਏਸ਼ਨ ਨੂੰ ਕੰਟਰੋਲ ਵਿੱਚ ਲਿਆ ਸਕਦੇ ਹੋ ਤੇ ਅਗਲਾ ਸਹੀ ਸਟੈਪ ਪਲਾਨ ਕਰ ਸਕਦੇ ਹੋ। ਜ਼ਿਆਦਾ ਇਨਫੋਰਮੇਸ਼ਨ ਲਈ ਅੱਜ ਹੀ ਕਾਲ ਕਰੋ 416-518-3200
21: ਚੋਪੜਾ ਫੈਮਿਲੀ ਤੁਹਾਡੇ ਲਈ ਹਾਜ਼ਰ ਹੈ। 42 ਸਾਲ ਤੋਂ ਟੌਪ ਸੇਲ ਇਨ ਓਨਟਾਰੀਓ, ਕਾਰ ਡੀਲਰਸ਼ਿਪ ਦੇ ਵਿੱਚ ਟੌਪ ਦਾ ਨਾਮ। ਮਿਲਟਨ ਫੋਰਡ ਤੋਂ ਚੋਪੜਾ, ਕਿਤੋਂ ਵੀ ਗੱਡੀ ਖਰੀਦਣ ਤੋਂ ਪਹਿਲਾਂ ਮਿਲਟਨ ਫੋਰਡ ਤੇ ਕਾਲ ਕਰ ਸਕਦੇ ਹੋ 416-302-9941

0: ਇਹ ਹੁੰਦੇ ਨੇ।
1: ਹਾਂਜੀ ਸਤਿ ਸ਼੍ਰੀ ਅਕਾਲ ਜੀ, ਆਪਣੀ ਕੰਪਨੀ ਮਿਸਿਸ ਆਗਾ, ਆਪਾਂ ਨੂੰ ਕੇਟਰਿੰਗ ਦੀ ਲੋੜ ਸੀਗੀ ਅਤੇ ਆਪਾਂ ਤਵਾ ਕਿਚਨ ਨਾਲ ਕੰਟੈਕਟ ਕੀਤਾ। ਆਪਾਂ ਨੂੰ 50 ਬੰਦੇ ਦੀ ਕੈਟਰਿੰਗ ਕਰਵਾਈ ਸੀ ਅਤੇ ਆਪਣੇ ਕਰੀਬਨ 55 ਤੋਂ 60 ਬੰਦੇ ਸੀਗੇ, ਫਿਰ ਵੀ ਕੇਟਰਿੰਗ ਉਹਨਾਂ ਕੋਲ ਮਤਲਬ ਬਹੁਤ ਜ਼ਿਆਦਾ ਸੀ, ਸਾਨੂੰ ਕੋਈ ਥੋੜ੍ਹ ਨਹੀਂ ਆਈ। ਅਸੀਂ ਰਿਕਮੈਂਡ ਕਰਦੇ ਹਾਂ ਤੁਸੀਂ ਵੀ ਕੈਟਰਿੰਗ ਕਰਾਓ ਤਵਾ ਕਿਚਨ ਤੋਂ। ਥੈਂਕ ਯੂ ਸੋ ਮਚ।
2: ਤਵਾ ਕਿਚਨ 50 ਸਨੀਵੇਲ ਗੇਟ, ਬ੍ਰੈਂਪਟਨ, ਮਾਊਂਟਨੈਸ਼ ਐਂਡ ਬੁਵੇਡ ਦਾ ਇੰਟਰਸੈਕਸ਼ਨ, ਜਾਂ ਵਿਜ਼ਿਟ ਕਰੋ www.tawakitchen.ca
3: 905-790-1699. TAWA Kitchen.ca. Mr. Sandhu.

0: ਕੂੜਾ ਕੂੜਾ ਮੇਰੇ ਸਾਹਿਬ ਦੀਆਂ ਬੁਲੀਆਂ ਤਿਣਕੇ ਜਿੰਨੀ ਕਦਰ ਮੇਰੀ ਮੈਨੂੰ ਤਖ਼ਤ ਬਿਠਾਇਆ ਸਾਈਆਂ ਜੇ ਵੇਖਾਂ ਮੈਂ ਅਮਲਾਂ ਵੱਲ ਤਾਂ ਕੁਝ ਨਹੀਂ ਮੇਰੇ ਪੱਲੇ ਜੇ ਵੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਬੱਲੇ ਬੱਲੇ ਤਾਂ ਬੱਲੇ ਬੱਲੇ ਬੱਲੇ ਉਸ ਤੇ ਰਹਿਮਤਾਂ ਬਖਸ਼ਿਆ ਸਤਿਕਾਰ ਇੱਕ ਵਾਰ ਫਿਰ ਤੋਂ ਬਰੂਹਾਂ ਤੋਂ ਦੱਸ ਸਕਦੇ ਰਹੇ ਮਨਦੀਪ ਸਿੰਘ ਮੈਨੀਪਾਲ ਵੱਲੋਂ ਆਪ ਸਭ ਨੂੰ ਸ਼ੁਭ ਸਵੇਰ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਆਗਾਜ਼ ਉਸ ਪਰਮੇਸ਼ਵਰ ਈਸ਼ਵਰ ਦੇ ਨਾਮ ਦਿੱਤੇ ਔਰ ਆਗਾਜ਼ ਦੇ ਮੌਕੇ 'ਤੇ ਹਮੇਸ਼ਾ ਅਸੀਂ ਤੁਹਾਨੂੰ ਅੱਜ ਦੇ ਦਿਨ ਦੀ ਮੁਬਾਰਕਬਾਦ ਦਿੰਦੇ ਹਾਂ ਹਮੇਸ਼ਾ ਇਸ ਤਰ੍ਹਾਂ ਦਿਨ ਖੁਸ਼ਗਵਾਰ ਰਹੇਗਾ ਚੜ੍ਹਦੀ ਕਲਾ ਵਾਲਾ ਰਹੇਗਾ ਨਿਰਭਉ ਨਿਰਵੈਰ ਰਹੇਗਾ ਕੋਈ ਵੀ ਮੁਸੀਬਤ ਆਸ ਪਾਸ ਆਵੇਗੀ ਪਰ ਤੁਸੀਂ ਸਟਰੋਂਗ ਹੋ ਕੇ ਉਹਨੂੰ ਮਿਲੋਗੇ ਕਿ ਰੌਸ਼ਨੀ ਰਸਤੇ ਦਿਖਾਵੇਗੀ ਨਵੀਆਂ ਚੀਜ਼ਾਂ ਜ਼ਿੰਦਗੀ 'ਚ ਆਉਣਗੀਆਂ ਤੁਹਾਡੀ ਜਿਹੜੀ ਬੁੱਧੀ ਹੈ ਤੁਹਾਡਾ ਜਿਹੜਾ ਮਨ ਹੈ ਇਹ ਦੋਨੋਂ ਇਕੱਠੇ ਹੋ ਜਾਣ ਅਤੇ ਉਹਦੇ ਵੱਲ ਤੁਰ ਪੈਣ ਰੌਸ਼ਨੀ ਰਸਤੇ ਦਿਖਾਵੇਗੀ ਅਤੇ ਤੁਸੀਂ ਚੱਲਦੇ ਰਹੋਗੇ ਅਤੇ ਤੁਸੀਂ ਉਹਨੂੰ ਹੱਥ ਪਾ ਲਵੋ ਬਜਾਏ ਸੋਚੋ ਰਿਸਕ ਆ ਫਲਾਉਣਾ ਹੈ ਟਮਕਾਉਣਾ ਹੈ ਉਹ ਜ਼ਿੰਦਗੀ ਖੁਦ ਹੀ ਆਪੇ ਰਿਸਕ ਆ ਪਤਾ ਲੱਗਦਾ ਇੱਥੇ ਕੁਛ ਕੁਛ ਵੀ ਨਹੀਂ ਪਤਾ ਲੱਗਦਾ ਕਦੋਂ ਆਏ ਕਦੋਂ ਗਏ ਪਾਣੀ ਦਿਆ ਬੁਲਬਲਿਆ ਕੀ ਮੁਨਿਆਦਾਂ ਤੇਰੀਆਂ ਸੋ ਜ਼ਿੰਦਗੀ ਨੂੰ ਖੂਬ ਜਿਉਣਾ ਹੈਗਾ ਤਾਂ ਤੁਹਾਨੂੰ ਹਰ ਚੀਜ਼ ਨੂੰ ਹੱਥ ਪਾਉਣਾ ਪੈਣਾ ਸਭ ਤੋਂ ਪਹਿਲਾਂ ਆਪਣੇ ਡਰ ਕੱਢਣੇ ਪੈਣੇ ਨੇ ਇਹਨਾਂ ਡਰਾਂ ਨੂੰ ਦੂਰ ਕਰੋਗੇ ਨਾ ਜਿਹੜੇ ਅੰਦਰ ਰੱਖੇ ਹੋਏ ਨੇ ਹੈ ਡਰ ਆ ਫੋਬੀਆ ਇੱਕ ਨੀਰਾਜ ਹੈ ਬਸ ਹੈ ਕੁਛ ਨਹੀਂ ਗਾ ਬਸ ਕਿਉਂਕਿ ਕਿਸੇ ਚੀਜ਼ ਤੋਂ ਦੂਰ ਹੋਇਆ ਕੀ ਤੋਂ ਜਿੰਨਾ ਕੁਦਰਤ ਤੋਂ ਦੂਰ ਹੋ ਜਾਂਦੇ ਉਹਨਾਂ ਡਰ ਭੈ ਇਹਨਾਂ ਸਭ ਚੀਜ਼ਾਂ ਦੇ ਨੇੜੇ ਚਲ ਜਾਂਦੇ ਆ ਤਾਂ ਹੀ ਤਾਂ ਕਹਿੰਦੇ ਕਿ ਆਨੰਦ ਪਿਆ ਮੇਰੀ ਮਾਏ ਸਤਿਗੁਰ ਮੈਂ ਪਾਇਆ ਸਤਿਗੁਰ ਪਾਇਆ ਲੋਕਾਂ ਨੇ ਐਸੀਆਂ ਅਵਸਥਾਵਾਂ ਨੇ ਜਿਹਨਾਂ ਵਿੱਚ ਆਰੇ ਜਿਹਨਾਂ ਵਿੱਚ ਤਵੀਆਂ ਦੀ ਗੱਲ ਆਉਂਦੀ ਆ ਬੜੇ ਟੋਰਚਰਸ ਨੇ ਜਿਹੜੇ ਐਸੇ ਐਸੇ ਟੋਰਚਰਸ ਜਿਹੜੇ ਸੈੱਟ ਕੀਤੇ ਜਾਂਦੇ ਸੀ ਕਿ ਕਿਵੇਂ ਦੇਣੇ ਕਿਵੇਂ ਦੀਵਾਰਾਂ 'ਚ ਚੜ੍ਹਨਾ ਹੈਗਾ ਕਿਵੇਂ ਚਰਖੜੀਆਂ ਬਣਾਈਆਂ ਜਾਂਦੀਆਂ ਸੀ ਬੰਦਿਆਂ ਨੂੰ ਮਾਰਨ ਵਾਸਤੇ ਇਹ ਇਤਿਹਾਸ ਨਹੀਂ ਹੈ ਕਿ 4000 ਸਾਲ ਪਹਿਲਾਂ ਇੱਦਾਂ ਹੋਇਆ ਸੀ ਉਹ ਕੋਈ ਆਇਆ ਫਿਰ ਉਹਨੇ ਰਾਕਸ਼ਸ ਨਾਲ ਲੜਾਈ ਕਰਤੀ ਰਾਕਸ਼ਸ ਮਾਰਤਾ ਰਾਕਸ਼ਸ ਉੱਡ ਗਿਆ ਰਾਕਸ਼ਸ ਬਹਿ ਗਿਆ ਜਹਾਜ਼ਾਂ ਦੀ ਲੋੜ ਨਹੀਂ ਹੁੰਦੀ ਸੀਗੀ ਹੈ ਨਾ ਉਹ ਕਿਸੇ ਨਾ ਕਿਸੇ ਚੀਜ਼ 'ਤੇ ਚੜ੍ਹੇ ਫਿਰਦੇ ਹੁੰਦੇ ਸੀ ਹੈ ਨਾ ਸੋ ਮੈਂ ਗੱਲ ਕਰੂੰਗਾ ਵਿਗਿਆਨ ਦੀ ਅਤੇ ਧਰਮ ਦੀ ਵਿਗਿਆਨ ਇਹ ਹੈ ਕਿ ਜੋ ਅਗਰ ਤੁਸੀਂ ਸੋਚੋ ਜੈਪਨੀਜ਼ ਨੇ ਜਪਾਨ ਦਾ ਟੋਟਲ ਖੇਤਰਫਲ ਜਿਹੜਾ ਹੈਗਾ ਪੰਜਾਬ ਤੋਂ ਡੇਢ ਗੁਣਾ ਵੱਡਾ ਬਸ ਲਾ ਲਓ ਪੰਜਾਬ ਤੋਂ ਹਰਿਆਣੇ ਇੱਕ ਜਿੱਡਾ ਹੋਊਗਾ ਲਾ ਲਓ ਇਹਦਾ ਔਰ ਜਪਾਨ ਜਿਹੜਾ ਹੈਗਾ ਮੈਂ ਇਤਿਹਾਸ ਪੜ੍ਹ ਰਿਹਾ ਸੀ ਉਹਨਾਂ ਦਾ ਸੈਕਿੰਡ ਵਰਲਡ ਵਾਰ ਤੋਂ ਪਹਿਲਾਂ ਇਹ ਚਾਈਨਾ 'ਤੇ ਕਬਜ਼ਾ ਕਰਨਾ ਸ਼ੁਰੂ ਕਰ ਚੁੱਕੇ ਸੀ ਚਾਈਨਾ ਦੇ ਅੰਦਰ ਵੜ ਗਏ ਸੀ ਚਾਈਨਾ ਦੇ ਅੰਦਰ ਵੜ ਕੇ ਇਹਨਾਂ ਨੇ ਬੰਦਰਗਾਹਾਂ ਕਾਬੂ ਕਰ ਲਈਆਂ ਸੀ ਆਪਣੇ ਅੰਦਰ ਕਰ ਲਈਆਂ ਸੀ ਜਿਹੜੇ ਸ਼ਿਪਿੰਗ ਡੌਕਸ ਨੇ ਜਿਹੜੇ ਹਾਂਜੀ ਜਿਹੜੇ ਪੋਰਟ ਨੇ ਸ਼ਿਪਿੰਗ ਦੇ ਉਹਨਾਂ ਦੇ ਨਾਲ ਨਾਲ ਕੁਛ ਸ਼ਹਿਰਾਂ 'ਤੇ ਕਬਜ਼ੇ ਕਰ ਚੁੱਕੇ ਸੀ ਇਹ ਅਮੈਰੀਕਾ ਨੂੰ ਬੰਬ ਸੁੱਟ ਗਏ ਸੀ ਅਮੈਰੀਕਾ ਦੇ ਉੱਤੇ ਆ ਕੇ ਇਹ ਯੂਰਪ ਦੀ ਇਹਨਾਂ ਨੇ ਬਸ ਕਰਾਤੀ ਸੀ ਚਾਈਨਾ ਨੇ ਅਤੇ ਉਹਨਾਂ ਨੇ ਬੜਾ ਕੁਛ ਐਸਾ ਕੀਤਾ ਕਿ ਦੁਨੀਆ 'ਚ ਜੇ ਕੋਈ ਪੜੂਗਾ ਇਤਿਹਾਸ ਆਉਣ ਵਾਲੇ ਸਮੇਂ 'ਚ ਅਗਲਾ ਕਹੂਗਾ ਛੋਟਾ ਜਿਹਾ ਮੁਲਕ ਜਪਾਨ ਅਮਰੀਕਾ 'ਤੇ ਬੰਬ ਸੁੱਟ ਗਿਆ ਆ ਕੇ ਜਹਾਜ਼ਾਂ ਨਾਲ ਚਾਈਨਾ 'ਤੇ ਕਬਜ਼ਾ ਕਰ ਗਿਆ ਯੂਰਪ ਦੀਆਂ ਕੰਟਰੀਜ਼ ਦੇ ਉੱਤੇ ਕਬਜ਼ਾ ਕਰ ਗਿਆ ਆਪਣਾ ਨਿੱਕਾ ਜਿਹਾ ਕੰਟਰੀ ਅਤੇ ਕਿਹੋ ਜਿਹੇ ਜਾਂਬਾਜ਼ ਜਰਨੈਲ ਹੋਣਗੇ ਅਤੇ ਕਿਹੋ ਜਿਹੇ ਜਾਂਬਾਜ਼ ਯੋਧੇ ਹੋਣਗੇ ਇਹ ਤਾਂ ਮੈਂ ਮੰਨਿਆ ਵੀ ਇਤਿਹਾਸ ਹੈ ਇਹ ਕਿਹੜਾ ਇਤਿਹਾਸ ਹੋਇਆ ਵੀ ਉਹ ਰਾਕਸ਼ਸ ਸੀਗਾ ਜੀ ਨਾ ਸਾਨੂੰ ਯਕੀਨ ਹੈ ਨਾ ਅਸੀਂ ਕਦੇ ਦੇਖਿਆ ਉਹਦੇ ਜੀ ਉਹ ਰਾਕਸ਼ਸ ਐਂ ਆ ਜਾਂਦਾ ਸੀਗਾ ਫਿਰ ਉਹਨੂੰ ਫਲਾਣੇ ਨੇ ਐਂ ਮਾਰਤਾ ਫਿਰ ਉਹ ਹਵਾ 'ਚ ਉੜ ਗਿਆ ਫਿਰ ਉਹ ਥੱਲੇ ਗਿਰ ਗਿਆ ਉਹ ਫਲਾਣੇ ਨੂੰ ਫਲਾਣੀ ਚੀਜ਼ ਦਾ ਬਰ ਮਿਲ ਗਿਆ ਸੀਗਾ ਜੀ ਉਹਨੂੰ ਤਾਂ ਕੋਈ ਕੁਛ ਕਰ ਹੀ ਨਹੀਂ ਸਕਦਾ ਸੀਗਾ ਜੀ ਇੱਥੇ ਦਸਮ ਪਿਤਾ ਨੇ ਅਜੀਤ ਜਿਹਨੂੰ ਕੋਈ ਜਿੱਤ ਨਹੀਂ ਸਕਦਾ ਨਾਂ ਰੱਖਿਆ ਜੁਝਾਰ ਜੁਝਾਰੂ ਫਤਿਹ ਜਿੱਤ ਜ਼ੋਰਾਵਰ ਜ਼ੋਰ ਦੇ ਬਲ ਦੇ ਉੱਤੇ ਮਹਾਰਾਜ ਦੇ ਸਾਹਿਬਜ਼ਾਦੇ ਜਿਸ ਤਰ੍ਹਾਂ ਸ਼ਹਾਦਤ ਹਾਸਲ ਕਰਕੇ ਗਏ ਨੇ ਉਹ ਨਾਮਾਂ ਨਾਲ ਜਿਹੜੇ ਜੁੜੇ ਸੀ ਉਸੇ ਕਰਮ ਕਰਕੇ ਗਏ ਅਸੀਂ ਅੱਜ ਸਾਡੇ ਨਾਮ ਦੇਖੋ ਕਿਹੋ ਜਿਹੇ ਰੱਖਿਆ ਸਾਡੇ ਕੰਮ ਦੇਖਿਓ ਕਿਹੋ ਜਿਹੇ ਨੇ ਕਹਿੰਦੇ ਸੋਚ ਕੇ ਦੇਖਿਓ ਮੈਨੂੰ ਕੱਲ੍ਹ ਇੱਕ ਜਿਹੜੀ ਇਹ ਗੱਲਾਂ ਨੇ ਮੈਂ ਤਾਂ ਕਰ ਰਿਹਾ ਮੈਂ ਕਿਸੇ ਧਰਮ ਜਾਤੀ ਫਿਰਕੇ ਕਿਸੇ ਚੀਜ਼ ਨੂੰ ਨਹੀਂ ਟਾਰਗੇਟ ਕਰ ਰਿਹਾ ਮੈਂ ਕਰ ਰਿਹਾ ਕਿ ਮਨ ਦਾ ਚੇਤਨ ਸਾਇੰਸ ਅਤੇ ਪਰਮਾਤਮਾ ਦਾ ਨਾਮ ਅਸੀਂ ਪਰਮਾਤਮਾ ਦੇ ਨਾਮ ਦੇ ਅਚੰਭੇ ਨਹੀਂ ਪੈਦਾ ਕਰ ਸਕਦੇ ਭੁਲੇਖੇ ਨਹੀਂ ਪੈਦਾ ਕਰ ਸਕਦੇ ਕਿ ਉਹ ਫਲਾਣੇ ਨੂੰ ਫਲਾਣਾ ਆਏ ਆ, ਫਲਾਣੇ ਦੇ ਫਲਾਣੇ ਚੀਜ਼ ਕੰਟਰੋਲ 'ਚ ਆ, ਫਲਾਣਾ ਗ੍ਰਹਿ ਇਹਨੂੰ ਕੰਟਰੋਲ ਕਰ ਲੈਂਦਾ, ਫਲਾਣਾ ਗ੍ਰਹਿ ਬੰਦੇ ਨੂੰ ਐਂ ਕਰ ਦਿੰਦਾ। ਅਸੀਂ ਇਹਨਾਂ 'ਚ ਨਹੀਂ, ਅਸੀਂ ਸਾਇੰਸ 'ਚ ਵੀ ਵਿਸ਼ਵਾਸ ਕਰੀਏ, ਕਿਉਂਕਿ ਜੈਪਨੀਜ਼ ਨੇ ਉਹ ਦੁਨੀਆ ਨੂੰ ਜਿੱਤ ਚੁੱਕੇ ਨੇ। ਔਰ ਭਾਰਤ ਇੱਕ ਐਸਾ ਮੁਲਕ ਰਿਹਾ ਜਿਹੜਾ 1600 ਪਾਕਿਸਤਾਨ ਅਤੇ ਭਾਰਤ ਦੋ ਲਾ ਲਓ 1600 ਸਾਲ ਗੁਲਾਮ ਰਹੇ ਨੇ ਇਹ, ਅਤੇ ਪਹਿਲੀ ਗੁਲਾਮੀ ਦੀ ਜੰਜੀਰ ਅੰਦਰੋਂ ਹੀ ਜਿਹੜੀ ਤੋੜੀ ਆ, ਇਹ ਵੀ ਨਹੀਂ ਅੰਦਰੋਂ ਤੋੜੀ, ਮਹਾਰਾਜਾ ਰਣਜੀਤ ਸਿੰਘ ਸੀਗਾ ਜਿਹਨੇ ਪਹਿਲੀ ਵਾਰ ਬਾਰਡਰ ਕ੍ਰੋਸ ਕੀਤੇ ਅਤੇ ਜਿਹਨੇ ਉੱਪਰ ਤੱਕ ਗਿਆ, ਤਿੱਬਤ ਤੱਕ ਚਾਈਨਾ ਦੇ ਨਾਲ ਜੁੜ ਗਿਆ, ਪਹਾੜ ਨਹੀਂ ਚੜ੍ਹੇ ਜਾ ਸਕਦੇ, ਪਹਾੜਾਂ ਦੇ ਉਰਲੇ ਪਾਸੇ ਤੱਕ ਰੁਕ ਗਿਆ। ਜਿਹੜਾ ਇਸ ਪਾਸੇ ਨੂੰ ਗਿਆ ਅਗਰ ਤਾਂ ਇੱਧਰ ਨੂੰ ਖੈਬਰ ਦਰਿਆ ਤੱਕ ਪਹੁੰਚ ਗਿਆ, ਜਿੱਥੋਂ ਅਫਗਾਨਿਸਤਾਨ ਦਾ ਰੇਤਾ ਸ਼ੁਰੂ ਹੁੰਦਾ, ਰੇਤੇ ਵਾਲੀ ਜਗ੍ਹਾ ਤੱਕ ਪਹੁੰਚ ਗਿਆ ਜਿੱਥੇ ਦਰਵਾਜ਼ਾ ਬਣਿਆ, ਦਰਵਾਜ਼ਾ ਬੰਦ ਕਰਕੇ ਉਹਨੂੰ ਘੋਸ਼ਿਤ ਕਰ ਦਿੱਤਾ ਇਹ ਖਾਲਸਾ ਰਾਜ ਹੈਗਾ। 16% ਸਿੱਖਾਂ ਦੀ ਪਾਪੂਲੇਸ਼ਨ ਸੀ, ਮੈਜੋਰਿਟੀ ਹਿੰਦੂ ਪਾਪੂਲੇਸ਼ਨ ਸੀ ਅਤੇ ਮੁਸਲਿਮ ਪਾਪੂਲੇਸ਼ਨ ਸੀ। ਇੱਕ ਵੀ ਇਤਿਹਾਸ 'ਚ ਪੇਜ ਦਿਖਾ ਦਿਓ ਕਿਤੇ ਕਿਸੇ ਬੰਦੇ ਨੇ ਬਗਾਵਤ ਕੀਤੀ ਹੋਵੇ। ਜੇਲ੍ਹ ਉਸ ਬੰਦੇ ਨੇ ਬਣਾਈ ਨਹੀਂ ਸੀ ਆਪਣੀ, ਸਿਰਫ ਦੇਸ਼ ਨਿਕਾਲਾ ਦਿੰਦਾ ਸੀ, ਡੈਪੂਟੇਸ਼ਨ ਦਿੰਦਾ ਸੀ, ਉੱਥੇ ਸਜ਼ਾਵਾਂ ਨਹੀਂ ਹੁੰਦੀਆਂ ਸੀ, ਕਿਸੇ ਨੂੰ ਮੌਤ ਦੀ ਸਜ਼ਾ ਨਹੀਂ ਹੋਈ ਸੀ, ਡੈਪੂਟੇਸ਼ਨ ਸੀਗੀਆਂ। ਹਰ ਬੰਦੇ ਨੇ ਪਤਾ ਹੁੰਦਾ ਜੇ ਮੈਂ ਇਹੋ ਜਿਹਾ ਕੰਮ ਕਰੂੰ ਤਾਂ ਐਸੀ ਧਰਤੀ ਤੋਂ ਬਾਹਰ ਨਿਕਲ ਜੂੰਗਾ ਜਿੱਥੇ ਮੈਂ ਰਹਿੰਦੀ, ਜਿਵੇਂ ਕੈਨੇਡਾ ਕਹਿ ਦੇਵੇ ਕਿ ਵੀ ਭਾਈ ਜੇਲ੍ਹ 'ਚ ਨਹੀਂ ਪਾਉਣਾ, ਡਿਪੋਰਟ ਕਰਾਂਗੇ, ਕ੍ਰਾਈਮ ਕਰਕੇ ਦਿਖਾਇਓ, ਦਿਖਾਇਓ, ਕੋਈ ਵੀ ਨਹੀਂ ਚਾਹੁੰਦਾ ਮੈਂ ਇੱਥੋਂ ਬੈਕ ਜਾਵਾਂ, ਗੱਲਾਂ ਜਿੰਨੀਆਂ ਮਰਜ਼ੀ ਮਾਰ ਲਓ। ਫਿਲਹਾਲ ਰੇਡੀਓ ਆਵਾਜ਼ ਨੂੰ ਸੁਣ ਰਿਹਾ ਮੈਂ ਅਮਰਦੀਪ ਸਿੰਘ ਬੈਨੀਪਾਲ, ਤੁਹਾਡਾ 9:28 ਸਟੂਡੀਓ ਦੇ ਘੜੀਆਂ ਦੇ ਉੱਤੇ ਹੋ ਚੁੱਕੇ ਨੇ। ਚੇਤਨ ਕਰਿਓ ਮੇਰੀ ਗੱਲ ਦਾ ਕਿ ਜੈਪਨੀਜ਼ ਨਿੱਕਾ ਜਿਹਾ ਮੁਲਕ, ਅਮਰੀਕਾ ਜਿਹੜਾ ਆਪਣੇ ਆਪ ਨੂੰ ਉਸ ਵੇਲੇ ਵੀ ਬੋਸ ਕਹਾਉਂਦਾ ਸੀ, ਇਹਦੇ ਘਰੇ ਵੜ ਗਿਆ ਸੀ ਆ ਕੇ, ਨਿੱਕਾ ਜਿਹਾ ਮੁਲਕ, ਅਤੇ ਪੂਰੀ ਦੁਨੀਆ ਦੇ ਵੱਡੇ ਮੁਲਕ ਚਾਈਨਾ ਰਸ਼ੀਆ ਨੂੰ ਪਰਨ ਧੱਕਣ ਲੱਗ ਗਿਆ ਸੀ, ਅਤੇ ਯੂਰਪ ਦੇ ਉੱਤੇ ਕਬਜ਼ਾ ਕਰ ਚੁੱਕਿਆ ਸੀ, ਚਾਈਨਾ 'ਤੇ ਕਬਜ਼ਾ ਕਰ ਚੁੱਕਿਆ ਸੀ, ਹੁਣ ਅਮਰੀਕਾ ਵੱਲ ਨੂੰ ਤੁਰ ਪਿਆ ਸੀਗਾ ਵੀ ਲੈ ਹੁਣ ਤੈਨੂੰ ਦੱਸਦੇ ਹਾਂ ਕਿ ਕਿਹੜੇ ਭਾਅ ਵਿਕਦੀ ਆ। ਅਤੇ ਉਹ ਮੁਲਕ ਦੇ ਲੋਕ ਇਤਿਹਾਸ 'ਚ ਇਹ ਪੜ੍ਹਦੇ ਹੋਣਗੇ ਬੱਚੇ ਸਕੂਲ 'ਚ ਕਿ ਸਾਡੇ ਯੋਧੇ ਆਹਾ ਆਹਾ ਨਾਂ ਦੇ ਆਹਾ, ਜੈਪਨੀਜ਼ ਦੇ ਵਿੱਚ ਇੱਕ ਤਰਜ ਸੀ ਕਿ ਵਾਪਸ ਨਹੀਂ ਮੁੜਨਾ, ਜੋ ਖਾਲਸੇ ਦੇ ਵਿੱਚ ਸੀਗੀ, ਖਾਲਸੇ 'ਚ ਵੀ ਇਹ ਸੀ ਕਿ ਪਹਿਲਾਂ ਮਰਨ ਕਬੂਲੀਏ, ਜੀਵਨ ਕੀ ਛੱਡ ਆਸ। ਅਤੇ ਅੱਜ ਤਾਂ ਅਸੀਂ ਛੋਟੀਆਂ ਛੋਟੀਆਂ ਗੱਲਾਂ 'ਤੇ ਸੈਲਫਿਸ਼ ਹੋਏ ਹੋਏ ਹਾਂ, ਮਾਮੂਲੀ ਤੋਂ ਮਾਮੂਲੀ ਗੱਲ ਲਈ ਅਸੀਂ ਇੰਨੇ ਸੈਲਫਿਸ਼ ਹੋ ਗਏ ਹਾਂ ਜਿਹਦਾ ਕੋਈ ਅੰਤ ਹੀ ਨਹੀਂ ਹੈਗਾ, ਕੋਈ ਅੰਤ ਨਹੀਂ ਹੈ। ਮਨ ਤੂੰ ਜੋਤ ਰੂਪ ਸਮਾਨ, ਆਪਣਾ ਮੂਲ ਪਹਿਚਾਣ, ਆਪਣੇ ਮੂਲ ਪਹਿਚਾਨਣ ਦੀ ਲੋੜ ਆ। ਛੋਟੀਆਂ ਛੋਟੀਆਂ ਗੱਲਾਂ 'ਤੇ ਅਸੀਂ ਦੂਸਰਿਆਂ ਨੂੰ ਅਹਿਸਾਨ ਦਿਖਾਉਂਦੇ ਪਏ ਹਾਂ। ਕੋਈ ਤੁਹਾਡੇ ਘਰੇ ਗਾਹਕ ਬਣ ਕੇ ਆ ਗਿਆ, ਤੁਹਾਨੂੰ ਐਂ ਦਿਖਾ ਰਿਹਾ ਵੀ ਤੇਰੇ 'ਤੇ ਅਹਿਸਾਨ ਕਰਤਾ, 100-150 ਰੁਪਏ ਤੇਰੇ 'ਤੇ ਖਰਚਦਾ, ਤੂੰ ਮੇਰਾ ਗੁਲਾਮ ਹੋ ਗਿਆ, ਅਸੀਂ ਇਸ ਪ੍ਰਵਿਰਤੀ ਦੇ ਮਾਲਕ ਬਣ ਗਏ ਹਾਂ ਅੱਜ। ਕਿਸੇ ਦਾ ਅਹਿਸਾਨ ਕਰਤਾ ਤੁਹਾਨੂੰ ਐਂ ਸਮਝਦੇ ਵੀ ਮੇਰਾ ਗੁਲਾਮ ਹੋ ਗਿਆ, ਬਸ ਹੁਣ ਵੀ ਬਸ ਮੇਰਾ ਗੁਲਾਮ ਰਹੇ, ਹੈ ਨਹੀਂ ਕਿ ਉਹ ਭਾਵਨਾਵਾਂ ਨਹੀਂ, ਭਾਵਨਾਵਾਂ ਲੈ ਕੇ ਆਉਣ ਦੀ ਗੱਲ ਆ, ਲੈ ਕੇ ਆਉਣ ਦੀ ਵੀ ਨਹੀਂ ਗੱਲ, ਉਹ ਹੈਗੀਆਂ ਨੇ, ਮਾਰੀਆਂ ਹੋਈਆਂ ਨੇ। ਮੇਰੇ ਨਾਲ ਫਰੈਸ਼ ਕ੍ਰੋਸਟੀ ਡਿਪੂ, ਤੁਸੀਂ ਅਗਰ ਇਸ ਸਮੇਂ ਸੋਚਦੇ ਹੋ ਮਹਿੰਗਾਈ, ਛੋਟੀ ਜਿਹੀ ਗੱਲ ਮੈਂ ਅਮੈਰੀਕਾ ਦੇ ਉੱਪਰ ਵੀ ਕਰੂੰਗਾ, ਪਰ ਉਸ ਤੋਂ ਪਹਿਲਾਂ ਤੁਹਾਡਾ ਸਾਰਿਆਂ ਨਾਲ ਗੱਲ ਵੀ ਕਰੂੰਗਾ, ਸਟੂਡੀਓ ਦੇ ਲਾਈਨ ਵੀ ਖੋਲੂੰਗਾ, 905-600-7373-33। ਫਰੈਸ਼ ਕ੍ਰੋਸਟੀ ਡਿਪੂ ਭਾਅ ਜੀ, ਤੁਸੀਂ ਔਨ ਏਅਰ ਹੋ।
1: ਹਾਂਜੀ ਅਮਨ ਭਾਅ ਜੀ, ਸਤਿ ਸ਼੍ਰੀ ਅਕਾਲ, ਔਰ ਸਾਰੇ ਲਿਸਨਰਸ,
0: ਸਤਿ ਸ਼੍ਰੀ ਅਕਾਲ,
1: ਸਤਿ ਸ਼੍ਰੀ ਅਕਾਲ ਜੀ। ਸੋ ਬਿਲਕੁਲ ਜੀ, ਲੌਂਗ ਵੀਕਐਂਡ ਦੀਆਂ ਤਿਆਰੀਆਂ ਚੱਲ ਰਹੀਆਂ ਹੋਣੀਆਂ, ਵੈਸੇ ਵੀ ਇਹ ਸਕੂਲ ਤੋਂ ਪਹਿਲਾਂ ਵਾਲਾ ਲਾਸਟ ਲੌਂਗ ਵੀਕਐਂਡ ਹੈਗਾ ਜੀ। ਸੋ ਜੇ ਤੁਸੀਂ ਗਰੋਸਰੀਜ਼ ਦੀ ਡੀਲ ਵਾਸਤੇ ਆਉਣਾ ਹੈ ਤਾਂ ਇੱਕੋ ਹੀ ਨਾਮ ਯਾਦ ਰੱਖੋ, ਫਰੈਸ਼ ਗਰੋਸਰੀ ਡਿਪੂ, ਹਮੇਸ਼ਾ ਹੀ ਅਮੇਜ਼ਿੰਗ ਡੀਲਸ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਹਾਂ ਜੀ। 5 ਡੀਲਾਂ ਦੱਸਣ ਜਾ ਰਹੇ ਹਾਂ ਜੀ, ਬਾਕੀ ਕੱਲ੍ਹ ਪਰਸੋਂ ਦੇ ਪ੍ਰੋਗਰਾਮ ਦੇ ਵਿੱਚ ਦੱਸਾਂਗੇ। ਸੋ ਜੇ ਤੁਸੀਂ ਆਟੇ ਦੀ ਡੀਲ ਲੱਭਦੇ ਪਏ ਹੋ ਤਾਂ ਆਸ਼ੀਰਵਾਦ ਆਟਾ $22 ਦਾ ਬੈਗ ਜਿਹੜਾ ਬਾਹਰ ਲੱਗਿਆ ਜੀ, ਮਿਨੀਮਮ ਵੱਡੇ ਸਟੋਰਾਂ ਦੇ ਵਿੱਚ ਤੁਸੀਂ ਆਪ ਜਾ ਕੇ ਪ੍ਰਾਈਸ ਚੈੱਕ ਕਰ ਲਿਓ, ਸਿਰਫ $15 ਦੇ ਵਿੱਚ ਬੈਗ ਮਿਲਣਾ ਤੁਹਾਨੂੰ ਫਰੈਸ਼ ਗਰੋਸਰੀ ਡਿਪੂ ਦੇ ਉੱਤੇ। ਇਹਦੋਂ ਇਲਾਵਾ ਇੰਡੀਆ ਗੇਟ ਫੀਸ ਰੋਜ਼ਾਨਾ ਰਾਈਸ ਸਿਰਫ $10.99, ਮਤਲਬ $11 ਦਾ ਬੈਗ ਜਿਹੜਾ ਕਿ ਮਿਨੀਮਮ $15-16 ਦਾ ਬੈਗ ਆ, ਉਹ ਤੁਹਾਨੂੰ ਮਿਲਣਾ ਫਰੈਸ਼ ਗਰੋਸਰੀ ਡਿਪੂ ਦੇ ਉੱਤੇ। ਸਾਊਥ ਏਸ਼ੀਅਨ ਕਮਿਊਨਿਟੀ ਵਾਸਤੇ ਸੋਨਾ ਮਸੂਰੀ ਰਾਈਸ, ਵਨ ਆਫ ਦਾ ਬੈਸਟ ਜਿਹੜਾ ਰਾਈਸ ਆ ਉਹ ਗਿਣਦੇ ਨੇ ਆਪਣੇ ਖਾਣੇ ਵਾਸਤੇ, ਲਕਸ਼ਮੀ ਸੋਨਾ ਮਸੂਰੀ ਰਾਈਸ 20 LB ਦਾ ਬੈਗ ਸਿਰਫ $19.99 ਦੇ ਵਿੱਚ, ਮਿਨੀਮਮ $27-28 ਦਾ ਬੈਗ ਸਿਰਫ $19.99 ਦੇ ਵਿੱਚ, ਮਤਲਬ $20 ਦੇ ਵਿੱਚ ਤੁਹਾਨੂੰ ਮਿਲੇਗਾ ਜੀ। ਹਾਂਡੀ ਦਾ ਫਰੋਜ਼ਨ ਗ੍ਰੀਨ ਪੀਸ ਜਿਹੜਾ ਆ 1.7 kg ਦਾ ਸਿਰਫ $6.99 ਚ ਮਿਲਣਾ ਜੀ, ਮਿਨੀਮਮ $12 ਦਾ ਬੈਗ ਜਿਹੜਾ ਤੁਹਾਨੂੰ $7 ਚ ਮਿਲਣਾ ਜੀ। ਇਦੋਂ ਇਲਾਵਾ ਹੋਰ ਬਹੁਤ ਸਾਰੀਆਂ ਡੀਲਸ ਲੱਗੀਆਂ, 2 ਲੋਕੇਸ਼ਨ ਨੇ ਜੀ ਜਿਹੜੀਆਂ ਤੁਸੀਂ ਪਹੁੰਚ ਕੇ ਇਸ ਡੀਲਸ ਦਾ ਫਾਇਦਾ ਲੈਣ ਜਾ ਰਹੇ ਹੋ। ਉਹਦੇ ਵਿੱਚ ਤੁਸੀਂ ਬ੍ਰੈਂਪਟਨ ਲੋਕੇਸ਼ਨ ਪਹੁੰਚਣਾ, 31 ਸਟੀਪਲ ਬੁਸ਼ ਐਵਨਿਊ ਬ੍ਰੈਂਪਟਨ ਦੇ ਉੱਤੇ, ਦੱਸਦਾ ਲਾਸਟ ਡੀਲ ਹੈਗੀ ਆ ਸਿਰਫ $23.99 ਦੇ ਵਿੱਚ ਲੱਗਿਆ ਜੀ, $30 ਮਿਨੀਮਮ ਪ੍ਰਾਈਜ਼ ਆ ਹਰੇਕ ਸਟੋਰ ਦੇ ਵਿੱਚ, ਸਿਰਫ $23.99 ਚ ਮਿਲਣਾ ਤੁਹਾਨੂੰ ਫਰੈਸ਼ ਗਰੋਸਰੀ ਡਿਪੋ ਦੇ ਉੱਤੇ। ਸੈਕਿੰਡ ਲੋਕੇਸ਼ਨ ਤੁਸੀਂ ਡਰਹਮ ਦੇ ਵਿੱਚ ਜੇ ਰਹਿੰਦੇ ਹੋ ਤਾਂ ਵਿਟਵੀ ਡੰਡਾਸ ਐਂਡ ਬਿਲਕੁਲ ਥਿਕਸਨ ਦੇ ਕਾਰਨਰ ਦੇ ਉੱਤੇ ਫਰੈਸ਼ ਗਰੋਸਰੀ ਡਿਪੋ ਦੀ ਨਵੀਂ ਲੋਕੇਸ਼ਨ ਖੁੱਲੀ ਆ। ਬਹੁਤ ਹੀ ਪਿਆਰ ਮਿਲਿਆ ਜੀ ਸਾਨੂੰ ਡਰਹਮ ਰੀਜਨ ਦੇ ਉੱਤੋਂ, ਔਰ ਬਹੁਤ ਹੀ ਵਧੀਆ ਸਟੋਰ ਤਰੱਕੀ ਕਰ ਰਿਹਾ ਜੀ। ਸੋ ਜੇ ਤੁਸੀਂ ਉੱਥੇ ਪਹੁੰਚਣਾ ਹੈ ਤਾਂ 1618 ਡੰਡਾਸ ਸਟਰੀਟ ਈਸਟ ਵਿਟਵੀ ਦੇ ਉੱਤੇ ਪਹੁੰਚੋ ਜੀ। ਫੋਨ ਨੰਬਰ 905-556-1651, ਸੋ 905-556-1651। ਸੋ ਜ਼ਰੂਰ ਵਿਜ਼ਿਟ ਕਰਿਓ ਡੇਲੀ ਗਰੋਸਰੀ ਦੀ ਨੀਡਸ ਵਾਸਤੇ ਫਰੈਸ਼ ਗਰੋਸਰੀ ਡਿਪੂ, ਫਰੈਸ਼ ਗਰੋਸਰੀ ਡਿਪੂ, ਫਰੈਸ਼ ਗਰੋਸਰੀ ਡਿਪੂ। ਥੈਂਕ ਯੂ ਸੋ ਮੱਚ।

0: 9 5 6 7 3 3 7 3 ਸਟੂਡੀਓ ਦਾ ਨੰਬਰ ਹੈ। ਸੰਤੋਸ਼ ਮੈਨਾ, ਸੰਤੋਸ਼ ਕੀ ਹਾਲ ਚਾਲ ਨੇ?
1: ਟਰੰਪ
0: ਵੀ ਸੋਚ ਕੇ ਨਿਕਲਦਾ ਕਿ ਬਹੁਤ ਵਧੀਆ ਗੱਲਾਂ ਕਰਾਂਗੇ ਅੱਜ।
1: ਬਿਲਕੁਲ।
0: ਟਰੰਪ ਨੂੰ ਕੱਲ ਕਿਸੇ ਨੇ ਪੁੱਛਿਆ ਪ੍ਰੈਸ ਕਾਨਫਰੰਸ ਦੇ ਵਿੱਚ, ਕਹਿੰਦਾ ਕੈਨੇਡਾ ਸਭ ਤੋਂ ਵੱਡਾ ਟ੍ਰੇਡ ਪਾਰਟਨਰ ਆ ਤੇਰੇ ਮੁਲਕ ਦਾ, ਸਭ ਤੋਂ ਵੱਡਾ। ਕਹਿੰਦਾ ਸੁਣੀਏ, ਜਿਵੇਂ 10 ਸੈਕਿੰਡ ਦੀ ਪੇਸ਼ੈਂਸ ਹੁੰਦੀ ਹੈ, 10 ਸੈਕਿੰਡ ਦੇ ਵਿੱਚ ਬੱਚੇ ਬੋਲ ਪਏ ਲੱਗਿਆ ਕਰਨ ਵਿੱਚ। ਅਤੇ ਮੈਂ ਕਈ ਵਾਰੀ ਸੋਚਦਾ ਹੁੰਦਾ ਮੇਰੇ ਤੋਂ ਆਵਾਜ਼ਾਂ ਇਹੋ ਜਿਹੇ ਹਾਲਾਤ 'ਚ ਕਿਵੇਂ ਨਿਕਲ ਜਾਂਦੀਆਂ, ਜਿਹੋ ਜਿਹੇ 'ਚ ਮੈਂ ਹੈਗਾ ਉਸ ਵੇਲੇ। ਪੇਨਫੁੱਲ। ਓਕੇ, ਟਰੰਪ ਨੂੰ ਜਦੋਂ ਸਵਾਲ ਪੁੱਛਿਆ ਗਿਆ ਕਿ ਕੈਨੇਡਾ ਸਭ ਤੋਂ ਵੱਡਾ ਟ੍ਰੇਡ ਪਾਰਟਨਰ ਆ, ਉਸ ਆਦਮੀ ਦੀ ਜ਼ੁਬਾਨ ਦੇਖੋ ਜਿਹਦੇ 'ਤੇ ਕੋਈ ਕੰਟਰੋਲ ਨਹੀਂ, ਦਿਮਾਗ ਦੇਖੋ ਜਿਹੜਾ ਓਵਰ ਚੰਟ ਆ, ਮਾਰਕੀਟ ਸਾਰੇ ਡੈਮੇਜ ਕਰ ਦਿਉ, ਦੁਨੀਆ ਦੇ ਸਟੋਕਸ ਨੂੰ ਨਕਲੀ ਲੈਵਲ 'ਤੇ ਉੱਪਰ ਚੱਕ ਦਿਉ, ਕੋਲੋਂ ਬਾਹਰੋਂ ਪੈਸਾ ਪਵਾ ਦਿਉ, ਲੋਕ ਸਟੋਕਾਂ 'ਚ ਖੇਡਣ ਲੱਗ ਜਾਣਗੇ, ਹੋਰ ਕਿਸੇ ਚੀਜ਼ 'ਚ ਨਹੀਂ ਜਾਣਗੇ। ਕੱਲ੍ਹ ਦੇ ਨੰਬਰ ਆਏ ਨੇ, ਗੁੱਡ ਐਂਡ ਬੈਡ ਰੀਅਲ ਸਟੇਟ ਬੋਰਡ ਦੇ ਨੰਬਰ ਆਏ ਨੇ, ਟ੍ਰੈਪ ਦੇ ਟੋਰਾਂਟੋ ਰੀਅਲ ਸਟੇਟ ਬੋਰਡ ਦੇ। ਉਹਨਾਂ ਵਿੱਚ 2.5% ਸੇਲਸ ਘਟੀਆਂ ਪਿਛਲੇ ਸਾਲ ਨਾਲੋਂ, ਠੀਕ ਹੈ, ਅਤੇ ਪ੍ਰਾਈਸ ਡਰੋਪ ਰਿਹਾ, ਦੋ ਨੈਗੇਟਿਵ ਪੁਆਇੰਟ ਰਹੇ। ਪਰ ਪੋਜ਼ਿਟਿਵ ਪੁਆਇੰਟ ਇਹ ਰਿਹਾ ਕਿ 5,000 ਲਿਸਟਿੰਗ ਪਿਛਲੇ ਸਾਲ ਨਾਲੋਂ ਇਸ ਸਾਲ ਘੱਟ ਰਹੀ, ਆਹ ਮਹੀਨੇ ਦੇ ਵਿੱਚ, ਪਿਛਲੇ ਦੇ ਵਿੱਚ ਲੋਕਾਂ ਨੇ ਘਰ ਲਿਸਟ ਕਰਨੇ ਘਟਾ ਦਿੱਤੇ ਨੇ, ਸਿੱਟ ਕੇ ਵੇਚਣੇ ਬੰਦ ਕਰ ਦਿੱਤੇ ਨੇ, ਲੋਕ ਟਿੱਕੇ ਬੈਠ ਕੇ। ਉਹਦਾ ਕਾਰਨ ਕੀ ਹੈ? ਜਦੋਂ ਲਿਸਟਿੰਗ ਕੰਟਰੋਲ ਹੋਊਗੀ ਉਦੋਂ ਪ੍ਰਾਈਸ ਟੈਗ ਚੇਂਜ ਹੋਊਗਾ। ਬੈਂਕ ਆਫ ਕੈਨੇਡਾ ਨੇ, ਕੱਲ੍ਹ ਮੈਂ ਤੁਹਾਨੂੰ ਕਿਹਾ ਸੀ ਸ਼ਾਇਦ ਇੰਟਰਸਟ ਰੇਟ ਘਟਾਉਣ, ਬੈਂਕ ਆਫ ਕੈਨੇਡਾ ਨੇ ਇੰਨੇ ਨੰਬਰਸ ਅੱਪ ਜਾਣ ਦੇ ਬਾਵਜੂਦ ਵੀ, ਆਹ ਵੀ ਉੱਪਰ ਚਲਿਆ ਗਿਆ, ਆਹ ਵੀ ਚਲੇ ਗਿਆ, ਇਨਫਲੇਸ਼ਨ ਵੀ ਉੱਪਰ ਚਲੀ ਗਈ, ਉਹ ਚਲੀ ਗਈ, ਇੰਟਰਸਟ ਰੇਟ ਨੂੰ ਹੋਲਡ ਰੱਖਿਆ ਫਿਲਹਾਲ। ਜੇ ਇੰਟਰਸਟ ਰੇਟ 'ਤੇ ਕੋਈ ਮੂਵ ਹੋਊਗਾ, ਹਜੇ 2-3 ਮਹੀਨੇ ਦੇਖ ਕੇ ਹੋਊਗਾ, ਕੱਲ੍ਹ ਦੇ ਇੰਡੀਕੇਸ਼ਨ ਇਹ ਨੇ ਕਿ 2-3 ਮਹੀਨੇ 4 ਮਹੀਨੇ ਹਜੇ ਇੰਟਰਸਟ ਰੇਟ ਘਟਣਾ ਜਾਂ ਵਧਣਾ ਨਹੀਂ। ਤੁਸੀਂ ਜਿਹੜੇ ਨੇ ਵੀ ਮੋਰਗੇਜ ਕਰਾਉਣੀ ਹੈ, ਕਿਸੇ ਨੇ ਵੀ ਕੋਈ ਸਲਾਹ ਲੈਣੀ ਹੁੰਦੀ ਹੈ, ਜ਼ਰੂਰ ਫੀਲ ਫਰੀ ਟੂ ਕਾਲ ਮੀ, ਮੈਂ ਤੁਹਾਨੂੰ ਆਈਡੀਆ ਦੇ ਦਿੰਦਾ ਹੁੰਦਾ, ਜਜਮੈਂਟ ਨਹੀਂ ਦਿੰਦਾ, ਆਈਡੀਆ ਦਿੰਦਾ ਹੁੰਦਾ ਕਿ ਆਹ ਚੀਜ਼ ਬਿਹਤਰ ਰਹੂਗੀ, ਤੁਸੀਂ ਇੱਦਾਂ ਕਰ ਲਓ। ਕਈ ਵਾਰੀ ਕੀ ਹੁੰਦਾ, ਮੈਂ ਇਹੋ ਜਿਹੇ ਲੋਕਾਂ ਨੂੰ ਮਿਲਦਾ, ਬਾਅਦ 'ਚੋਂ ਕਹਿੰਦੇ ਅਸੀਂ ਡਿਪਰੈਸ਼ਨ 'ਚ ਹਾਂ, ਮੈਨੂੰ ਨਹੀਂ ਸਮਝ ਆਇਆ, ਮੈਨੂੰ ਨਹੀਂ ਕਦੇ ਹੋਇਆ ਡਿਪਰੈਸ਼ਨ। ਯਾਰ ਜ਼ਿੰਦਗੀ 'ਚ ਮੈਂ ਕੀ ਨਹੀਂ ਦੇਖਿਆ, ਕੀ ਨਹੀਂ ਦੇਖਿਆ, ਹਰ ਚੀਜ਼ ਦੇਖ ਲਈ, ਹਸਪਤਾਲਾਂ ਤੋਂ ਲੈ ਕੇ ਮ੍ਰਿਤਕ ਘਰਾਂ ਤੋਂ ਲੈ ਕੇ ਬੜਾ ਕੁਛ। ਜੇ ਤਕਲੀਫ ਵਾਲੇ ਪਾਸੇ ਦੇਖੇ, ਸੁੱਖ ਵਾਲੇ ਪਾਸੇ ਦੇਖੇ ਕਿ ਮੈਂ ਗਲੀਆਂ ਦਾ ਰੋੜਾ ਕੂੜਾ ਮੇਰੇ ਸਾਹਿਬ ਦੀਆਂ ਵੜਿਆਈਆਂ, ਸਾਨੂੰ ਕੂੜੇ ਨੂੰ ਮਹਾਰਾਜ ਨੇ ਇੱਜ਼ਤ ਬਖਸ਼ੀ ਹੋਈ ਹੈ। ਅੱਛਾ, ਟਰੰਪ ਨੂੰ ਜਦੋਂ ਸਵਾਲ ਪੁੱਛਿਆ ਗਿਆ ਇੰਟਰਸਟ ਰੇਟ ਲਈ, ਜੇ ਕਿਸੇ ਨੇ ਵੀ ਪੁੱਛਣਾ ਹੋਵੇ ਨਾ, ਕੋਈ ਲੋਕ ਲੂਕ ਲਾਉਣ ਤੋਂ ਪਹਿਲਾਂ ਕਾਹਲੀ ਨਾ ਕਰਿਆ ਕਰੋ, ਇੱਕ ਸਲਾਹ ਲੈ ਲਿਆ ਕਰੋ। ਮੈਨੂੰ ਲੱਗਦਾ ਕਿ ਮੈਂ ਗਲਤ ਸਲਾਹ ਨਹੀਂ ਦਿੰਦਾ ਛੇਤੀ ਕਿਸੇ ਨੂੰ, ਮਾੜੇ ਬੰਦੇ ਨੂੰ ਮੇਰੀ ਸਲਾਹ ਪਸੰਦ ਨਹੀਂ ਹੁੰਦੀ, ਮਾੜਾ ਕੋਈ ਕਾਲ ਨਾ ਕਰਿਓ, ਠੀਕ ਹੈ, ਅਤੇ ਬੇਵਕੂਫ ਬੰਦਾ ਮੈਨੂੰ ਕੋਈ ਕਾਲ ਨਾ ਕਰਿਓ। ਮੇਰਾ ਨੰਬਰ ਹੈ 416-854, ਮੈਂ ਪੁਰਾਣਾ ਨੰਬਰ ਦੇਣਾ ਸੰਤੋਸ਼, ਮੇਰਾ ਇੱਕ ਨੰਬਰ ਹੁੰਦਾ ਹੈ 416-854-94-13, ਅੱਜ ਪਤਾ ਨਹੀਂ ਕਿਵੇਂ ਯਾਦ ਆ ਗਿਆ, 12-13 ਸਾਲ ਪਹਿਲਾਂ ਨੰਬਰ ਹੁੰਦਾ ਸੀ ਮੇਰਾ, ਹੈਗਾ 416-516-518-3200, 416-518-3200 'ਤੇ ਕਾਲ ਕਰਨੀ ਹੈ ਜੇ ਕਿਸੇ ਨੇ ਪੁੱਛਣਾ ਹੋਇਆ। ਨੰਬਰ 2, ਨੌਕਰੀਆਂ ਬੋਲਣ ਲੱਗਿਆ ਸੀ ਬਹੁਤ ਸਾਰੀਆਂ, ਜੋਬਸ ਲਈ ਰੈਡੀ ਰਹੋ, 10 ਵਰਕਰ ਕੰਸਟਰਕਸ਼ਨ ਲਈ ਚਾਹੀਦੇ ਨੇ, 10 ਵਰਕਰ ਰਾਈਟ ਵੇ ਕਾਲ ਕਰ ਲਿਓ, ਚੰਗਾ ਪੇਰੋਲ, ਚੰਗੀ ਕੰਪਨੀ, ਪੂਰੀ ਬਿਜ਼ੀ, 10 ਵਰਕਰਸ ਕਾਲ ਕਰ ਲਿਓ, ਪਲੰਬਰ ਹੈਗਾ ਕੋਈ ਜਾਣਦਾ ਕਾਲ ਕਰ ਲਿਓ, ਤੁਹਾਨੂੰ ਸਬ ਕੰਟਰੈਕਟ ਚਾਹੀਦੇ ਨੇ, ਪਲੰਬਰ ਹੋਵੇ ਕੋਈ, ਗਰਦਨ 'ਚੋਂ ਕੀਲਾ ਕੱਢ ਕੇ ਕਾਲ ਕਰਿਓ, ਜਿਹੜਾ ਵੀ ਕਾਲ ਕਰੇ। ਗਰਦਨ ਕੀਲਾ ਪਤਾ ਕੀ ਹੁੰਦਾ? ਜੋੜਦਾ ਪਾਣੀ ਦਾ ਪਾਈਪ ਹੁੰਦਾ, 150-200 ਡੋਲੋ ਘੰਟੇ ਦਾ ਦੇਖਣ ਦਾ ਲਵੋਂਗੇ, ਫਿਰ ਐਂ ਉਹ ਗਏ ਟਾਈਮ ਭਾਈ ਤੁਹਾਡੇ ਲੁੱਟ ਲਟਾਈਏ ਵਾਲੇ, ਚੱਜ ਨਾਲ ਬੰਦਿਆਂ ਮੰਗੋ ਕੰਮ ਕਰੋ, ਹੁਣ ਮਿਹਨਤ ਲੁਕੋ ਮੰਗੋ, ਅਤੇ ਪਲੰਬਰ ਕਾਲ ਕਰ ਲਿਓ, ਕੰਸਟਰਕਸ਼ਨ 'ਚ ਜਿਹੜੇ ਕੰਮ ਜਾਣਦੇ ਜਾਂ ਨਹੀਂ ਜਾਣਦੇ ਨੰਬਰ ਪਾਸ ਔਨ ਕਰ ਦਿਓ, 10 ਵਰਕਰ ਚਾਹੀਦੇ ਨੇ, ਨੰਬਰ ਟੂ ਕਾਲ 416-518-3200, 416-518-3200, 10 ਵਰਕਰ ਕੰਸਟਰਕਸ਼ਨ ਲਈ ਚਾਹੀਦੇ ਨੇ, ਅਤੇ ਨਾਲੇ ਕਾਲ ਕਰ ਲਿਓ ਵੱਡੀ ਕੰਪਨੀ 'ਚ ਕੰਮ ਕਰਨਾ ਤੁਸੀਂ। ਅਤੇ ਦੂਸਰੇ ਪਾਸੇ ਟਰੰਪ ਨੂੰ ਜਦੋਂ ਸਵਾਲ ਪੁੱਛਿਆ ਗਿਆ, ਟਰੰਪ ਨੂੰ ਜਵਾਬ ਨਾ ਆਇਆ, ਪਤਾ ਕੀ ਕਹਿੰਦਾ? ਕਹਿੰਦਾ ਯੂ ਨੋ ਦੀਸ ਗਾਇਜ਼ ਆਰ ਟੇਕਿੰਗ ਐਡਵਾਂਟੇਜ ਆਫ USA ਫਰੋਮ ਪਾਸਟ 100 ਈਅਰਸ, ਮੈਂ ਮਾਂ ਦਾ ਪੁੱਤ ਜੰਮਿਆ ਜਿਹਨੂੰ ਅਕਲ ਆਈ, ਬਾਕੀ ਦਾ ਬੁੱਧੂ ਤੁਰੇ ਫਿਰਦੇ ਸੀਗੇ, ਬੇਵਕੂਫੇ ਤੁਰੇ ਫਿਰਦੇ ਸੀ, ਮੈਨੂੰ ਅਕਲ ਆਈ ਜਿਹਨੇ 6 ਬੈਂਕਰਪਸੀਆਂ ਫਾਈਲ ਕੀਤੀਆਂ ਨੇ, ਆਪਣੀਆਂ ਖੁਦ ਦੀਆਂ ਕੰਪਨੀਆਂ 6 ਬੈਂਕਰਪਸੀਜ਼ ਫਾਈਲ ਕੀਤੀਆਂ ਨੇ, ਚਲੋ ਡਿਵੋਰਸ ਡਿਵੋਰਸ ਤਾਂ ਛੱਡੋ, ਤਾਂ ਬਾਅਦ ਦੀਆਂ ਗੱਲਾਂ ਨੇ, ਪਰਸਨਲ ਲਾਈਫ ਕਿੱਦਾਂ ਦੀ ਰਹੀ, ਇਹਦਾ ਕਿਰਦਾਰ ਕਿਸ ਤਰ੍ਹਾਂ ਦਾ, ਕਰੈਕਟਰ ਕਿਸ ਤਰ੍ਹਾਂ ਦਾ, ਬੱਚਿਆਂ ਨਾਲ ਇਹਦੇ ਨਾਂ ਜੁੜ ਰਹੇ ਨੇ ਕੁਕਰਮਾਂ ਲਈ। ਕਲਯੁਗ ਖੜਾ ਬੋਲ ਰਿਹਾ ਹੁੰਦਾ, ਜਦੋਂ ਮੈਂ ਟਰੰਪ ਨੂੰ ਦੇਖਦਾ ਮੈਨੂੰ ਐਂ ਲੱਗਦਾ ਕਲਯੁਗ ਬੋਲਦਾ ਪਿਆ ਖੜਾ, ਕਲਯੁਗ। ਪਰ ਜਦੋਂ ਮੈਂ ਓਬਾਮੇ ਨੂੰ ਦੇਖਦਾ ਨਾ, ਯਕੀਨ ਮੰਨਿਓ ਚਾਹੇ ਕੈਨੇਡਾ ਦੇ ਹੀ ਕੁਛ ਬੋਲਦਾ ਹੋਊਗਾ ਉਹ, ਵੀ ਅਸੀਂ ਕੈਨੇਡਾ ਨੂੰ ਪਸੰਦ ਨਹੀਂ ਕਰਦੇ, ਮੈਨੂੰ ਲੱਗਦਾ ਸਤਯੁਗ ਬੋਲਦਾ। ਸਤਯੁਗ ਇੱਦਾਂ ਬੋਲ ਹੀ ਨਹੀਂ ਸਕਦਾ, ਸਤਯੁਗ ਕਿਸੇ ਦਾ ਨਿਰਾਦਰ ਨਹੀਂ ਕਰ ਸਕਦਾ। ਕਹਿੰਦੇ ਕਿਸੇ ਬੰਦੇ ਦੀ ਔਕਾਤ ਦੇਖਣੀ ਹੈ ਨਾ, ਉਹਨੂੰ ਮਰਜ਼ੀ ਪਾਵਰ ਦੇ ਦਿਓ, ਆਪਣੀ ਔਕਾਤ ਆਪਣੇ ਆਪ ਦਿਖਾ ਦਿਓ। ਟਰੰਪ ਆਪਣੀ ਔਕਾਤ ਦਿਖਾ ਰਿਹਾ ਵੀ ਉਹ ਖਾਨਦਾਨੀ ਅਤੇ ਕਿੱਦਾਂ ਦੇ ਲੋਕ ਨੇ ਉਹ। ਅੱਛਾ, ਹੁਣ ਇਹਦੇ ਮੂਰਖ ਬਣਾਈ ਜਾਂਦਾ ਉੱਥੇ ਹਰੇਕ ਗੱਲ 'ਚ, ਸਾਡੇ ਫਾਰਮਰਸ ਨੂੰ ਲੁੱਟਿਆ ਹਰ ਗੱਲ 'ਚ, ਸਾਡੇ 'ਚ ਫਾਰਮ, ਉਹ 40 ਕਰੋੜ ਬੰਦੇ ਤੇਕੋ ਬੈਠੇ ਨੇ, 4 ਕਰੋੜ ਬੰਦੇ ਜੁਮਾ ਡੁਮਾ ਅਸੀਂ ਇੱਧਰਲੇ ਪਾਸੇ ਹਾਂ, ਉੱਧਰਲੇ ਪਾਸੇ ਮੈਕਸੀਕੋ 'ਚ ਤੇਰੇ ਕੋਲ 20 ਕਰੋੜ ਬੰਦਾ ਬੈਠਾ, ਤੂੰ ਵੇਚ ਲੈ ਜਿਹੜਾ ਦੁੱਧ ਦੁੱਧ ਅਤੇ ਮੱਖਣ ਵੇਚਣਾ ਪਰਲੇ ਪਾਸੇ ਨੂੰ। ਹਰ ਚੀਜ਼ ਇੱਥੇ ਆ ਰਹੀ ਹੈ, ਕੋਟਾ ਸਿਸਟਮ ਹੈ, ਅਸੀਂ ਆਪਣਾ ਕੋਟਾ ਸਿਸਟਮ ਤੇਰੇ ਕਰਕੇ ਨਹੀਂ ਤੋੜ ਸਕਦੇ, ਕਿਉਂਕਿ ਸਾਡੀਆਂ ਲੋਬੀਜ਼ ਨੇ ਸਾਡੀ ਗਵਰਨਮੈਂਟ ਨੂੰ ਕਾਬੂ ਕੀਤਾ ਹੋਇਆ, ਸਾਡੀ ਗਵਰਨਮੈਂਟ ਨੂੰ ਤਾਂ ਡਰਦੀ ਹੈ, ਉਹ ਤੇਰੇ ਲਈ ਵੀ ਫਿਰ ਡਰ ਜਾਂਦੀ ਹੈ। ਦੂਜੇ ਪਾਸੇ ਮਿਨਰਲ ਸਾਡੇ ਤੁਸੀਂ ਠੋਕ ਕੇ ਵਰਤੇ, ਤੇਲ ਸਾਡਾ ਜਿੰਨਾ ਸਸਤਾ ਤੁਹਾਨੂੰ ਪੈਂਦਾ ਉਹ ਤੁਹਾਨੂੰ ਸਰਨਾ ਹੀ ਨਹੀਂ ਸਾਡੇ ਤੇਲ ਬਿਨਾਂ, ਤੁਸੀਂ ਕਿਵੇਂ ਸਾਰ ਲਓਗੇ। ਮੈਂ ਤਾਂ ਹੈਰਾਨ ਰਹਿ ਗਿਆ ਵੀ ਰੇਟ ਕੀ ਦੇ ਰਹੇ ਹਾਂ ਆਪਾਂ, ਵਰਲਡ ਦੇ ਬੈਰਲ ਤੋਂ ਥੱਲੇ ਦਾ ਰੇਟ ਆਪਾਂ ਇਹਨਾਂ ਨੂੰ ਦੇ ਰਹੇ ਹਾਂ। ਅਤੇ ਦੂਸਰੇ ਪਾਸੇ ਕਹਿੰਦਾ ਇਹ ਆਪਣੀਆਂ ਬੈਂਕਾਂ ਨੂੰ ਅਲਾਓ ਨਹੀਂ ਕਰਦੇ, ਇੱਥੇ 4-5 ਬੈਂਕਾਂ ਸਾਡੇ ਕੋਲ ਅਮਰੀਕਾ 'ਚ ਖੁੱਲੀਆਂ ਹੋਈਆਂ ਨੇ। ਉਹ ਭਾਈ ਸਾਡੇ ਕੋਲ ਇੱਥੇ ਤੇਰੀਆਂ HSBC ਤੋਂ ਲੈ ਕੇ ਕਿੰਨੀਆਂ ਬੈਂਕਾਂ ਨੇ, ਉਹਨਾਂ ਤੋਂ ਵਿਚਾਰਿਆਂ ਤੋਂ ਕੰਪੀਟੀਸ਼ਨ ਨਹੀਂ ਕੀਤਾ ਜਾਂਦਾ ਹੈਗਾ, ਇੱਥੇ ਉੱਪਰ ਨਹੀਂ ਜਾ ਰਹੀਆਂ, ਰੈਗੂਲੇਸ਼ਨ ਹੈ ਬੈਂਕਿੰਗ ਦੇ ਵਿੱਚ, ਜਿਹੜੀ ਨੂੰ TD ਫੋਲੋ ਕਰਦੀ ਉਹਨੂੰ ਤੇਰੇ ਬੈਂਕ ਨੂੰ ਫੋਲੋ ਕਰਨਾ ਪਊਗਾ, ਤੇਰੇ ਲਈ ਅਲੱਗ ਅਲੱਗ ਰੈਗੂਲੇਸ਼ਨ ਥੋੜ੍ਹੀ ਬਣਨਗੇ। ਤੇਰੀਆਂ ਇੱਥੇ 6-7 ਬੈਂਕਾਂ ਕੈਨੇਡਾ 'ਚ ਖੁੱਲੀਆਂ ਹੋਈਆਂ ਨੇ ਤੇਰੀਆਂ, ਵੈਲਸ ਫਾਰਗੋ ਤੋਂ ਲੈ ਕੇ ਕਿਹੜੀ ਬੈਂਕ ਇੱਥੇ ਬਿਜ਼ਨਸ ਨਹੀਂ ਕਰ ਰਹੀ ਦੱਸ ਮੈਨੂੰ, ਘੱਟੋ ਘੱਟ 10 ਬੈਂਕਸ ਨੇ ਜਿਹੜੀਆਂ ਇੱਥੇ ਬਿਜ਼ਨਸ ਕਰ ਰਹੀਆਂ ਅਮੈਰੀਕਾ ਦੀਆਂ, ਨਹੀਂ ਸਕਸੈਸਫੁਲ ਪੈਟਰਨ ਉਹਨੂੰ ਨਹੀਂ ਪਸੰਦ ਇੱਥੇ ਦਾ, ਅਤੇ ਉਹ ਨਹੀਂ ਕਰ ਪਾ ਰਹੀਆਂ ਪ੍ਰੋਪਰਲੀ। ਹੁਣ ਉਹ ਕਹਿੰਦਾ ਬੈਂਕ ਆਫ ਕੈਨੇਡਾ, ਦੇਖੋ ਉਹ ਅਮੈਰੀਕਾ 'ਚ ਕਿੰਨੀਆਂ ਬ੍ਰਾਂਚਾਂ ਖੋਲ੍ਹੀ ਬੈਠਾ, ਬੈਂਕ ਆਫ ਕੈਨੇਡਾ। ਮੈਂ ਹੈਰਾਨ ਰਹਿ ਗਿਆ, ਇਹ ਆਦਮੀ ਰਾਸ਼ਟਰਪਤੀ ਦੀ ਕੁਰਸੀ 'ਤੇ ਜੋ ਮੂੰਹ 'ਚ ਆਇਆ ਬੋਲ ਦਿੰਦਾ, ਬੈਂਕ ਆਫ ਕੈਨੇਡਾ ਦੀਆਂ ਕਹਿੰਦਾ ਦੇਖੋ ਕਿੰਨੀਆਂ ਬ੍ਰਾਂਚਾਂ ਖੁੱਲ੍ਹੀਆਂ ਹੋਈਆਂ ਨੇ। ਬੈਂਕ ਆਫ ਕੈਨੇਡਾ ਇਜ਼ ਨੋਟ ਅ ਰਿਟੇਲ ਬੈਂਕ, ਮੁਲਕ ਦੀ ਬੈਂਕ ਆ, ਅਤੇ ਇਹਦੀ ਕੋਈ ਬ੍ਰਾਂਚ ਨਹੀਂ ਹੈ, ਇਹਦਾ ਇੱਕ ਆਫਿਸ ਹੁੰਦਾ ਜਿੱਥੋਂ ਰੈਗੂਲੇਸ਼ਨਸ ਹੁੰਦੀਆਂ ਬੈਂਕਾਂ ਦੀਆਂ, ਬੈਂਕ ਆਫ ਕੈਨੇਡਾ ਨਾਂ ਦੀ ਕੋਈ ਬੈਂਕ ਨਹੀਂ ਸਰ। ਚਲੋ ਉਹਦੇ ਕੋਲ ਜਵਾਬ ਨਹੀਂ ਆਇਆ, ਪਰ ਜੇ ਰੀਅਲ ਫੈਕਟ 'ਤੇ ਦੇਖਿਆ ਜਾਵੇ ਕਈ ਸ਼ਹਿਰ ਐਸੇ ਨੇ ਉਹਨਾਂ ਨੇ ਅਨਾਊਂਸਮੈਂਟ ਸਟਾਰਟ ਕਰ ਦਿੱਤੇ ਅਮੈਰੀਕਾ 'ਚ, ਜਿੱਥੇ ਇੰਪੈਕਟ ਪਿਆ ਕੈਨੇਡੀਅਨ ਟੂਰਿਜ਼ਮ, ਕੈਨੇਡੀਅਨ ਲੋਕਾਂ ਨੇ ਅਮੈਰੀਕਾ ਦਾ ਬਹਿਸ਼ਕਾਰ ਕੀਤਾ। ਮੇਰੀ ਆਪ ਜੀ ਨੂੰ ਬੇਨਤੀ ਹੈ, ਕੋਸ਼ਿਸ਼ ਕਰ ਲਿਓ ਅਮੈਰੀਕਾ ਦਾ ਸਮਾਨ ਘੱਟ ਬਾਏ ਕਰਿਓ, ਇੱਕ ਆਪਣੀ ਵਾਰ ਲੱਗੀ ਹੋਈ ਹੈ। ਤੁਹਾਨੂੰ ਸਿੰਪਲ ਲੈਂਗੁਏਜ ਦੱਸਦਾ ਅਮੈਰੀਕਾ ਕੀ ਕਰਦਾ ਪਿਆ, ਅਮੈਰੀਕਾ ਇਸ ਸਮੇਂ ਕੋਸ਼ਿਸ਼ ਕਰ ਰਿਹਾ ਵੱਡੇ ਵੱਡੇ ਜੋਬ ਬੈਂਕ ਖਤਮ ਕਰ ਦਈਏ, ਕੋਈ ਪ੍ਰੋਬਲਮ ਨਹੀਂ। ਮੈਂ ਤੁਹਾਨੂੰ ਕੀ ਕਿਹਾ, ਸਲੈਂਟਿਸ 'ਚ ਜਾ ਰਿਹਾ ਹੈਗਾ ਇੱਥੋਂ, ਕ੍ਰਾਈਸਲਰ 'ਚ ਜਾਊਗਾ, ਆਲਰੇਡੀ 3 ਲੋਕ ਬਿਡਿੰਗ 'ਚ ਆ ਚੁੱਕੇ ਨੇ ਕਿ ਅਸੀਂ ਇੱਥੇ ਆਉਣਾ ਅੰਦਰ ਉਹ ਘਰ 'ਚ, ਯਾਨੀ ਕਿ ਜੇ ਸਲੈਂਸਰ ਜੇ ਕਿਸੇ ਦਾ ਘਰ ਬੈਂਕਰਪਟ ਹੋ ਰਿਹਾ ਤਾਂ 3 ਖਰੀਦਦਾਰ ਵੀ ਖੜੇ ਨੇ ਮਾਰਕੀਟ 'ਚ, ਐਂ ਨਹੀਂ ਕਿ ਬੈਂਕ ਵੇਚੇ ਨਹੀਂ ਪਾ ਰਹੀ ਮਾਰਕੀਟ 'ਚ, ਪਾਵਰ ਆਫ ਸੇਲ 'ਚ 3 ਲੋਕ ਫਿਰ ਖੜੇ ਨੇ ਖਰੀਦਣ ਨੂੰ। ਸੋ ਇਕੋਨਮੀ 'ਚ ਸਪੋਰਟ ਕਰੋ, ਕੈਨੇਡਾ ਇਸ ਸਮੇਂ ਵਾਰ ਦੇ ਅੰਡਰ ਹੈ, ਇਸ ਆਦਮੀ ਨੇ ਹਮਲਾ ਕਰਕੇ ਕੁਛ ਨਹੀਂ ਕਰ ਰਿਹਾ, ਕੈਨੇਡਾ ਦੀਆਂ ਸਟੇਟਾਂ ਨੂੰ ਤੋੜਨ ਦੀ ਕੋਸ਼ਿਸ਼ ਕਰ ਰਿਹਾ, ਇਹ ਕਬਜ਼ਾ ਨਹੀਂ ਕਰ ਸਕਦਾ, ਇਹਦੀ ਇੰਨੀ ਔਕਾਤ ਨਹੀਂ ਹੈਗੀ, ਕਿਉਂਕਿ ਇਹਦੀ ਫੌਜ ਇੱਥੇ ਬਾਗੀ ਹੋਜੂਗੀ। ਅਮੈਰੀਕਾ ਦੀ ਫੌਜ ਦਾ ਮੁਖੀ BC ਦੇ ਵਿੱਚ ਕੱਲ੍ਹ ਆਇਆ, ਉਹਨੇ ਖੁੱਲ੍ਹੇ ਸ਼ਬਦਾਂ 'ਚ ਠੋਕ ਕੇ ਕਹਿ ਦਿੱਤਾ ਕਿ ਅਮੈਰੀਕਾ ਕੈਨੇਡਾ ਇੱਕੋ ਕੰਟਰੀ ਵਾਂਗੂ ਨੇ, ਧਰਾਤਲ ਤੌਰ ਦੇ ਉੱਤੇ ਦੋ ਅਲੱਗ ਅਲੱਗ ਨੇ, ਸਿਧਾਂਤਕ ਤੌਰ ਦੇ ਉੱਤੇ ਅਸੀਂ ਅਮਰੀਕਾ ਅਤੇ ਕੈਨੇਡਾ ਦੀ ਉੰਨੀ ਹੀ ਰਿਸਪੈਕਟ ਕਰਦੇ ਹਾਂ ਜਿੰਨੀ ਅਮਰੀਕਾ ਦੀ ਕਰਦੇ ਹਾਂ, ਉੰਨੀ ਉਹ ਕੈਨੇਡਾ ਦੀ ਕਰਦੇ ਹਾਂ, ਸਾਡਾ ਸਾਥੀ ਰਿਹਾ ਜੰਗਲਾਂ ਦੇ ਵਿੱਚ, ਮੁਸੀਬਤਾਂ ਦੇ ਵਿੱਚ। ਇਹਨਾਂ ਦੀ ਫੌਜ ਦਾ ਟੌਪ ਜਿਹੜਾ ਇਹਨੂੰ ਕੋਡ ਕਰਦਾ ਗਲੋਬ ਐਂਡ ਮੇਲ, ਦੇਖ ਲਓ ਪੜ੍ਹ ਲਓ ਖਬਰੇ ਜਾ ਕੇ, ਉਹ ਕੈਨੇਡਾ 'ਚ ਆ ਕੇ ਬੋਲ ਕੇ ਗਿਆ ਹੈਗਾ। ਰਹਿ ਗਈ ਗੱਲ ਹੁਣ ਆਪਣੀ, ਆਪਾਂ ਬਾਬਾ ਬਖਤੌਰਾ ਬਖਤੌਰਾ ਖੇਡਦੇ ਹਾਂ, ਸਟੂਡੀਓਜ਼ ਦੇ ਨੰਬਰ ਨੇ 905-673-3337, ਲਾਈਨ ਓਪਨ ਨੇ। ਸੰਤੋਸ਼ ਜੀ, ਕਰਦੀ ਅੱਜ ਬਾਬਾ ਬਖਤੌਰਾ
1: ਜੀ? ਬਿਲਕੁਲ ਅਮਨ ਜੀ, ਬਿਲਕੁਲ।
0: ਵਹਿਮਾਂ ਭਰਮਾਂ ਚੋਂ ਬਾਬਾ ਬਖਤੌਰਾ ਬਾਹਰ ਕੱਢੇ, ਬਾਬਾ ਬਖਤੌਰਾ ਦੇ ਵਿੱਚ ਤੁਸੀਂ ਕਾਲ ਕਰਦੇ ਹੋ, ਬਾਬਾ ਬਖਤੌਰਾ ਤੁਹਾਡੀਆਂ ਆਦਤਾਂ ਦੱਸਦਾ, ਤੁਹਾਡੀਆਂ ਆਦਤਾਂ, ਤੁਸੀਂ ਕਿੱਦਾਂ ਦੇ ਹੈਗੇ ਹੋ। ਸਟੂਡੀਓ ਦੇ ਨੰਬਰ ਨੇ, ਤੁਸੀਂ ਸਿਰਫ ਨਾਂ ਦੱਸਣਾ, ਇਹ ਜਾਦੂਈ ਚਾਰਟ ਹੈ, ਮੈਜਿਕ ਇਸ ਚਾਰਟ ਦੇ ਵਿੱਚ ਇਹ ਤੁਹਾਡੀਆਂ ਆਦਤਾਂ ਦੱਸੂਗਾ, ਨਾ ਪਾਸਟ ਨਾ ਫਿਊਚਰ, ਫਿਊਚਰ ਹੈਗਾ ਬੁਲਬਲਾ, ਪਾਣੀ ਦਿਆ ਬੁਲਬਲਿਆ, ਪਤਾ ਹੀ ਨਹੀਂ ਕਿੱਥੇ ਫਟ ਜਾਣਾ ਨੇ। ਪਾਸਟ ਮੜੀਆਂ ਨੇ, ਲੰਘ ਚੁੱਕਿਆ, ਮੜੀਆਂ ਨੂੰ ਯਾਦ ਨਹੀਂ ਕਰੀਦਾ ਹੁੰਦਾ। ਟੁਡੇ ਇਜ਼ ਲਾਈਫ, ਟੁਡੇ ਇਜ਼ ਲਾਈਫ, ਅੱਜ ਜ਼ਿੰਦਗੀ ਹੈ। ਸਾਹਮਣੇ 5-6 ਜਹਾਜ਼ ਘੁੰਮ ਰਹੇ ਨੇ ਮੇਰੇ, ਰੌਸ਼ਨੀ ਆ ਪੂਰੀ, ਸੜਕ ਪੂਰੀ ਬਿਜ਼ੀ ਆ, IFSF ਭੁੱਲਰ ਸਾਹਿਬ ਦਾ ਟਰੱਕ ਲੰਘ ਰਿਹਾ ਮੇਰੇ ਪੂਰੇ। ਭੁੱਲਰ ਸਾਹਿਬ ਸਤਿ ਸ਼੍ਰੀ ਅਕਾਲ ਜੀ, ਤੁਹਾਨੂੰ ਬੜਾ ਸੋਹਣਾ ਘਰ ਹੈ ਭੁੱਲਰ ਸਾਹਿਬ ਦਾ, ਜਾ ਕੇ ਆਇਆ ਸੀ ਮੈਂ, ਅਤੇ IFS ਵਾਲਿਆਂ ਦਾ ਟਰੱਕ ਲੰਘ ਰਿਹਾ, ਅਤੇ ਬੜਾ ਕੁਛ ਹੋਰ। ਚਲੋ ਫਿਲਹਾਲ ਸਟੂਡੀਓ ਦੇ ਵਿੱਚ 905-673-3337, ਦੋ ਲਾਈਨ ਇੱਕ ਰਹਿ ਗਈ ਖਾਲੀ ਬਸ। 905-600-3333 ਬਾਬਾ ਬਖਤੌਰਾ ਤੁਸੀਂ ਕਾਲ ਕਰਨਾ, ਪਾਸਵਰਡ ਹੈ ਤਵਾ ਕਿਚਨ ਐਂਡ ਨਜ਼ਾਰਾ, ਤਵਾ ਕਿਚਨ ਐਂਡ ਨਜ਼ਾਰਾ। ਤਕਰੀਬਨ ਤਕਰੀਬਨ ਮਾਊਂਟਨਿਸ਼ ਬਵੇੜ ਦੀ ਲੋਕੇਸ਼ਨ 'ਤੇ ਦੁਨੀਆ ਭਰ ਤੋਂ ਲੋਕ ਆਉਂਦੇ ਨੇ, ਦੂਰ ਦੂਰ ਤੋਂ ਟਿਫਨਸ ਪੈਕ ਕਰਾ ਕੇ ਲੈ ਕੇ ਜਾਂਦੇ, ਰਾਤ ਨੂੰ ਪੂਰਾ ਰਸ਼ ਹੁੰਦਾ। ਕਾਰਨ ਹੈ ਕਿ ਜਿਹੜਾ ਪੈਟਰਨ ਹੈ ਟਿਫਨ ਦਾ ਉਹ ਘਰ ਵਰਗਾ ਹੈਗਾ, ਅਤੇ ਇਹੋ ਜਿਹੀ ਰੋਟੀ ਕੋਈ ਟੋਰਾਂਟੋ 'ਚ ਨਹੀਂ ਦੇ ਪਾਉਂਦਾ, ਕਿਉਂਕਿ ਰੋਟੀ ਸਪੈਸ਼ਲੀ ਆਟੇ ਦੀ ਮੰਗਵਾਈ ਜਾਂਦੀ ਹੈ, ਇੱਕ ਸਪੈਸ਼ਲ ਆਟਾ ਜਿਹੜਾ ਲਿਆਇਆ ਜਾਂਦਾ, ਉਸ ਆਟੇ ਦੀ ਰੋਟੀ ਬਣਦੀ ਹੈ। ਅਤੇ ਤੁਸੀਂ ਰੋਟੀ ਖਾ ਕੇ ਦੇਖੇ, ਰੋਟੀ ਹੱਕ ਦੀ ਖਾਈਏ ਜੀ, ਭਾਵੇਂ ਬੂਟ ਪਾਲਸ਼ਾਂ ਕਰੀਏ, ਕਰਦਾ ਬਾਊਟ ਪਾਲਸ਼ਾਂ ਮਾਰ ਉਹ ਵੀ ਨਹੀਂ ਗਿਆ, ਗੁਰਦਾਸਮਾਨ ਵੀ ਨਹੀਂ, ਉਹ ਵੀ 2-3 ਕਰੋੜ ਰੁਪਏ ਲੈਂਦਾ ਸ਼ੋਅ ਦਾ, ਪਰ ਤੁਹਾਨੂੰ ਜ਼ਰੂਰ ਕਹਿ ਦਿੰਦਾ। ਫਿਲਹਾਲ 905-600-3333 ਤਵਾ ਕਿਚਨ ਸਾਡੇ ਪ੍ਰਾਊਡ ਸਪੋਂਸਰਸ ਦੇ ਵਿੱਚੋਂ। ਕਿਸੇ ਨੇ ਵੀ ਕੇਟਰਿੰਗ ਕਰਾਉਣੀ, ਤਵਾ ਕਿਚਨ TAWA ਕਿਚਨ ਨੂੰ ਕੰਟੈਕਟ ਕਰਨਾ। ਕੇਟਰਿੰਗ ਇਨਡੋਰ ਦੇ ਵਿੱਚ, ਤੁਸੀਂ ਕੋਈ ਫੰਕਸ਼ਨ ਕਰਨਾ, ਇਸ ਤੋਂ ਸੋਹਣਾ ਇਨਵਾਇਰਮੈਂਟ ਕਿਤੇ ਨਹੀਂ ਮਿਲਣਾ ਤੁਹਾਨੂੰ ਇਨਡੋਰ ਦੇ ਵਿੱਚ। ਐਂਬੀਅੰਸ ਜਿਹੜਾ ਜਿਹਨੂੰ ਕਹਿੰਦੇ ਨੇ, ਇਹਦੇ ਅੰਦਰਲਾ ਜਨੂਨ ਭਰਿਆ ਵਾ ਮਾਹੌਲ, ਤੁਹਾਡੇ ਰਿਸ਼ਤੇਦਾਰ ਆਉਣ, ਵਰਦੀ ਸਾਰ ਕਹਿਣ ਵਾਹ ਬੜੀ ਸੋਹਣੀ ਜਗ੍ਹਾ 'ਤੇ ਪਾਰਟੀ ਰੱਖੀ ਹੈ, 125 ਬੰਦੇ ਤੱਕ ਦੀ ਪਾਰਟੀ ਤੁਸੀਂ ਕਰਨੀ ਆ, ਨਜ਼ਾਰਾ ਤੁਹਾਡੀ ਸੇਵਾ 'ਚ ਹਾਜ਼ਰ ਹੈ। ਟੌਪ ਦੀ ਕਟਲਰੀ ਤੋਂ ਲੈ ਕੇ, ਭਾਂਡਿਆਂ ਤੋਂ ਲੈ ਕੇ, ਬੈਂਕਟ ਹਾਲ ਵਾਲਾ ਕੰਮ ਨਹੀਂ, ਚਿੱਟੀਆਂ ਜਿਹੀਆਂ ਪਲੇਟਾਂ ਫੜਾਤੀਆਂ 'ਚ, ਟੌਪ ਦੀ ਕਟਲਰੀ, ਗੋਲਡਨ ਕਲਰ ਦੀ ਕਟਲਰੀ, ਗੋਲਡਨ ਕਲਰ ਦੇ ਚੇਅਰਸ, ਬਲੈਕ ਕਲਰ ਦਾ ਉਹਨਾਂ 'ਤੇ ਕੱਪੜਾ, ਬਹੁਤ ਸੋਹਣੇ ਮਾਰਬਲ ਦੇ ਟੇਬਲਸ, ਹੈਂਜੀ, ਲਾਈਟਨਿੰਗ ਸਿਸਟਮ ਤੋਂ ਲੈ ਕੇ, DJ ਸਿਸਟਮ ਤੋਂ ਲੈ ਕੇ, ਵੱਡੀਆਂ ਸਕਰੀਨਸ ਲੱਗੀਆਂ ਨੇ ਬਾਰ ਟੌਪ ਦੀ, ਬਾਰ ਦੀਆਂ ਲਾਈਟਸ ਟੌਪ ਦੀਆਂ, ਤਰ੍ਹਾਂ ਤਰ੍ਹਾਂ ਦੇ ਡਰਿੰਕਸ, ਮੌਕਟੇਲ ਕੋਕਟੇਲ, ਨਜ਼ਾਰਾ। 905-451-2600 ਜਾਂ ਤੁਸੀਂ ਦੋਨਾਂ ਦੀ ਬੁਕਿੰਗ ਲਈ 905-790-1699 'ਤੇ ਕੰਟੈਕਟ ਕਰ ਸਕਦੇ। ਪਹਿਲੀ ਕਾਲ ਆਫ ਦਾ ਡੇ, ਹਾਂਜੀ, 5604, ਹੈਲੋ ਜੀ, ਹੈਲੋ,
2: ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ।
0: ਸਤਿ ਸ਼੍ਰੀ ਅਕਾਲ ਜੀ।
2: ਹਾਂਜੀ ਭਾਜੀ, ਇਹ ਪੁੱਛਣਾ ਸੀਗਾ, ਨਾ ਹੀ ਦੱਸਣਾ ਹੈ ਇਕੱਲਾ,
0: ਨਾ ਤੇ ਡੇਟ ਆਫ ਬਰਥ, ਇਕੱਲੀ ਤਰੀਕ ਦੱਸ ਦਿਓ, ਸਾਲ ਨਾ ਦੱਸਿਓ।
2: ਹਾਂਜੀ, ਇਕੱਲੀ ਤਰੀਕ ਦੱਸਣੀ ਹੈ।
0: ਹਾਂਜੀ ਦੱਸਣੀ ਹੈ ਜੀ।
2: ਹਾਂਜੀ ਹਾਂਜੀ, 4 April 1976 ਹੈ ਭਾਜੀ।
0: ਕੱਲੀ ਤਰੀਕ ਤਾਂ ਹੈ ਨੀ, ਸਾਲ ਵੀ ਦੱਸਦਾ ਨਾਲ ਤੁਸੀਂ ਆਪਣਾ।
2: ਅੱਛਾ ਜੀ, 4 April ਹੀ ਹੈ ਭਾਜੀ।
0: ਹਾਂ, ਰੇਡੀਓ ਬੰਦ ਕਰ ਦਿਓ, ਰੇਡੀਓ ਨਹੀਂ ਸੁਣਨਾ, ਮੈਂ ਫੋਨ ਕੱਟ ਦੇਣਾ ਰਾਈਟ ਵੇ।
2: ਅੱਛਾ,
0: ਰੇਡੀਓ ਬੰਦ ਕਰੋ ਹੁਣ, ਬੰਦ ਕਰ ਦਿਓ, ਮੈਂ ਲਾਈਨ ਕੱਟਣ ਲੱਗੇ। ਨਹੀਂ,
2: ਹਾਂਜੀ ਭਾਜੀ,
0: ਕਰਤਾ।
2: ਹਾਂਜੀ ਹਾਂਜੀ,
0: ਠੀਕ ਹੈ, ਪਲੀਜ਼ ਇੱਦਾਂ ਨਾ ਕਰਿਆ ਕਰੋ, ਦੋ ਪਾਸੇ ਨਾ ਸੁਣਿਆ ਕਰੋ, ਤੁਹਾਡੀ ਆਵਾਜ਼ ਬਹੁਤ ਸੋਹਣੀ ਹੈ, ਰੇਡੀਓ 'ਤੇ ਬਹੁਤ ਜ਼ਿਆਦਾ ਲੱਗ ਨਹੀਂ ਆਉਣੀ, ਇਹੋ ਜਿਹੀ ਉਹ ਜਿਹੀ ਹੈਗੀ ਹੈ। ਕਿੰਨਾ ਸੰਤੋਸ਼, ਕਿੰਨੀ ਡੇਟ ਦੱਸੀ ਇਹਨਾਂ ਨੇ?
2: 4 April ਜੀ।
0: April 4, ਓਕੇ, ਸਟੂਡੀਓ ਦੀ ਇੱਕ ਲਾਈਨ ਖਾਲੀ ਹੈ, 905-600-3333, ਜਲਦੀ ਤੋਂ ਪਹਿਲਾਂ ਕਾਲ ਕਰ ਲਓ। ਬਾਬਾ ਬਖਤੌਰਾ, ਡੇਟ ਆਫ ਬਰਥ, ਨਾਮ, ਕੋਈ ਭਵਿੱਖਬਾਣੀ ਨਹੀਂ, ਕੋਈ ਜਾਦੂ ਮੰਤਰ ਨਹੀਂ, ਬਸ ਚਾਰਟ ਐਸਾ ਤੁਹਾਡੀਆਂ ਆਦਤਾਂ ਦੱਸੂਗਾ, ਜਿਹਨਾਂ ਆਦਤਾਂ ਕਰਕੇ ਜ਼ਿੰਦਗੀ 'ਚ ਤੁਸੀਂ ਪਿੱਛੇ ਰਹਿ ਗਏ ਹੋ, ਜਿਹਨਾਂ ਆਦਤਾਂ ਕਰਕੇ ਆਪਣੇ ਆਪ ਨੂੰ ਹੀ ਕੋਸਦੇ ਰਹਿੰਦੇ ਹੋ, ਉਹਨਾਂ ਆਦਤਾਂ 'ਤੇ ਅਸੀਂ ਗੱਲ ਕਰਦੇ ਹੁੰਦੇ ਹਾਂ। November 4 ਦੇ ਵਿੱਚ ਇਹ ਕਹਿੰਦਾ, ਤੁਹਾਡਾ ਜਿਹੜਾ ਨਾ ਸਾਰੀ ਜ਼ਿੰਦਗੀ ਆ, ਹੈ ਨਾ, ਤੁਸੀਂ ਦੂਜਿਆਂ ਦੀ ਸੇਵਾ 'ਚ ਬਹੁਤ ਨਿਭਾਈ ਹੈਗੀ ਆ, ਤੁਸੀਂ ਬੜੇ ਕਾਮ ਰਹਿ ਕੇ ਸਾਰਿਆਂ ਦੀ ਮਦਦ ਕੀਤੀ, ਅਤੇ ਤੁਸੀਂ ਉਹਨਾਂ ਦੀਆਂ ਪ੍ਰੋਬਲਮ ਨੂੰ ਸੋਲਵ ਕਰ ਦਿੱਤਾ, ਠੀਕ ਹੈ। ਰੇਡੀਓ ਫਿਰ ਲਾਇਆ ਤੁਹਾਡਾ?
2: ਨਹੀਂ ਨਹੀਂ ਬਾਜੀ, ਰੇਡੀਓ ਤਾਂ ਬੰਦ ਕਰ।
0: ਹਾਂਜੀ, ਅਤੇ ਤੁਸੀਂ ਮਿਸਟੀਰੀਅਸ, ਲੋਕਾਂ ਦੀ ਪ੍ਰੋਬਲਮ ਨੂੰ ਸੋਲਵ ਕਰਨ ਵਾਲਾ ਬੰਦਾ, ਸੈਂਸੇਬਲ, ਤੁਸੀਂ ਸਾਰੀ ਜ਼ਿੰਦਗੀ ਦੂਜਿਆਂ ਨੂੰ ਸਮਝਣ 'ਤੇ ਲਾਈ ਆ, ਮਤਲਬ ਹੁਣ ਤੱਕ ਜਿੰਨੀ ਵੀ ਜ਼ਿੰਦਗੀ ਆ ਦੂਸਰਿਆਂ ਨੂੰ ਸਮਝਿਆ ਬਹੁਤ ਆ, ਠੀਕ ਹੈ। ਤੁਹਾਡੀਆਂ ਪ੍ਰੋਬਲਮ ਜਿਹੜੀਆਂ ਆਈਆਂ ਨੇ, ਇੱਕ ਤਾਂ ਰਿਸ਼ਤਿਆਂ 'ਚ ਬਹੁਤ ਜ਼ਿਆਦਾ ਖੋਭੇ ਪਏ ਹੋ ਤੁਸੀਂ, ਬੜੀ ਵੱਡੀ ਪ੍ਰੋਬਲਮ ਆ ਤੁਹਾਡੀ, ਤੁਹਾਡੇ ਕੋਲ ਮੈਂ 4 ਮੁਸੀਬਤਾਂ ਪੁੱਛਣਾ, 3 ਤੁਹਾਡੀਆਂ ਰਿਸ਼ਤਿਆਂ ਦੇ ਵਿੱਚ ਹੋਣਗੀਆਂ, ਧੀਆਂ ਦੀਆਂ, ਪੁੱਤਾਂ ਦੀਆਂ, ਘਰ ਵਾਲੇ ਦੀਆਂ, ਸੱਸ ਦੀਆਂ, ਸਹੁਰੇ ਦੀਆਂ, ਮੰਮੀ ਦੀਆਂ, ਡੈਡੀ ਦੀਆਂ। ਮੈਂ ਮਤਲਬ ਤੁਹਾਨੂੰ ਕਹਿਣ ਲੱਗਿਆ, ਇਹ ਮੈਂ ਤੁਹਾਨੂੰ ਐਗਜ਼ਾਮਪਲ ਦੇ ਕੇ ਸਮਝਾ ਰਿਹਾ ਹੈਗਾ, ਤੁਸੀਂ ਇਹਦੇ 'ਚੋਂ ਬਾਹਰ ਨਿਕਲ ਕੇ ਪਹਿਲਾਂ ਆਪਣੇ ਆਪ ਲਈ ਜੀ ਕੇ ਦੇਖੋ, ਮਤਲਬ ਸਾਰਿਆਂ ਦਾ ਖਿਆਲ ਰੱਖੋ, ਸਾਰਿਆਂ ਲਈ ਆਪ ਨਾ ਬਣ ਜਾਓ ਵੀ ਅੱਜ ਫਲਾਣੇ ਦੇ ਪਿੱਠ ਦੁਖਦੀ ਹੈ ਅਤੇ ਮੈਂ ਵੀ ਲੰਮਾ ਪੈ ਜਾਵਾਂ ਉਦਾਸ ਹੋ ਕੇ, ਉਹਦੀ ਸੇਵਾ ਕਰੋ, ਪਰ ਆਪਣੇ ਆਪ ਨੂੰ ਵੀ ਜੀ ਕੇ ਦੇਖੋ, ਕੁਛ ਚੀਜ਼ਾਂ ਆਪਣੇ ਆਪ ਲਈ ਕਰਕੇ ਦੇਖੋ, ਠੀਕ ਹੈ। ਅਤੇ ਤੁਸੀਂ ਮਨ ਮਰਜ਼ੀ ਨਹੀਂ ਕਰ ਸਕਦੇ ਕਿਸੇ ਚੀਜ਼, ਮਨ ਮਰਜ਼ੀ ਨਹੀਂ ਕਰਨੀ, ਜਦੋਂ ਮਨ ਮਰਜ਼ੀ ਆ ਗਈ ਵਨ ਸਾਈਡਡ ਹੋ ਜਾਂਦਾ, ਠੀਕ ਹੈ। ਧੰਨਵਾਦ ਤੁਹਾਡਾ, ਤੁਹਾਡਾ ਖਰਾਬ ਕਰੂਗੀ ਤੁਹਾਨੂੰ। ਗੁਰਦੀਪ ਜੀ, ਗੁਰਦੀਪ ਸਿੰਘ,
3: 4 January,
0: ਕੋਈ ਸਤਿ ਸ੍ਰੀ ਅਕਾਲ, ਕੋਈ ਹੈਲੋ, ਹਾਏ, ਸਿੱਧੀ ਲਿਆ ਕੇ ਮੂੰਹ ਤੇ ਮਾਰੀ, 4 January ਸਾਡੇ।
3: ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਗੁਰਦੀਪ ਸਿੰਘ ਜੀ,
3: ਹਾਂਜੀ,
0: ਪਾਸਵਰਡ ਕੀ ਹੈ ਜੀ? ਕੀ ਹੈ ਜੀ?
3: ਨਜ਼ਾਰਾ।
0: ਜਾ ਕੇ ਆਇਓ, ਸਪੈਸ਼ਲੀ ਜਨਮਦਿਨ ਮਨਾਉਣ ਲਈ ਇੰਨੀ ਦੁਨੀਆ ਆਈ ਹੈ, ਵੀਡੀਓਜ਼ ਚੈੱਕ ਕਰਿਓ, ਲੋਕਾਂ ਨੇ ਬੱਚਿਆਂ ਦੇ ਜਨਮਦਿਨ ਬਹੁਤ ਮਨਾਏ ਨੇ, ਸਵੀਟ 16 ਤੋਂ ਲੈ ਕੇ ਹਰ ਚੀਜ਼ ਤੇ ਨਜ਼ਾਰਾ ਤੇ ਪਹੁੰਚੋ। ਪ੍ਰਾਈਵੇਟ ਡਿਨਰ ਕਰਨਾ 8-10 ਬੰਦਿਆਂ ਨੇ ਸਾਈਡ ਤੇ ਬਹਿ ਕੇ, ਪ੍ਰਾਈਵੇਸੀ ਨਾਲ ਬੈਠ ਕੇ ਡਿਨਰ ਕਰ ਸਕਦੇ ਹੋ ਤੁਸੀਂ, ਠੀਕ ਹੈ?
3: ਜ਼ਰੂਰ ਜਾ ਕੇ ਆਵਾਂਗੇ।
0: ਹਾਂ, ਤੇ ਡੇਟ ਆਫ ਬਰਥ ਬੋਲੋ ਗੁਰਦੀਪ ਕੀ ਆ?
3: ਜਨਵਰੀ 4।
0: 4 ਜਨਵਰੀ। ਦੇਖੋ ਮੈਂ ਤੁਹਾਨੂੰ ਉਹ ਚੀਜ਼ਾਂ ਦੱਸੂ ਜਿਹੜੀਆਂ 'ਤੇ ਵਰਕਆਊਟ ਕਰੋ ਆਪਣੇ ਆਪ ਲਈ। ਤੁਸੀਂ ਬਾਹਲੇ ਚੰਗੇ ਹੋ ਲੋਕਾਂ ਲਈ, ਫਰੈਂਡਲੀ ਹੋ, ਕਾਮ ਹੋ, ਤੁਹਾਡੇ ਠੰਡਕ ਆ ਜਾਂਦੀ ਹੈ ਜਦੋਂ ਕੋਈ ਗੱਲ, ਛੇਤੀ ਗਰਮ ਵੀ ਹੋ ਜਾਂਦਾ, ਛੇਤੀ ਛੇਤੀ ਗਰਮ ਨਹੀਂ ਹੁੰਦਾ ਇੱਕਦਮ, ਠੀਕ ਹੈ? ਸਮਾਰਟ ਚੈਰੀਟੇਬਲ ਦਾਨ ਪੁੰਨ 'ਚ ਬਹੁਤ ਵਿਸ਼ਵਾਸ ਕਰਦੇ ਹੋ ਬਾਈ ਜੀ ਤੁਸੀਂ। ਤੁਹਾਡੀ ਪ੍ਰੋਬਲਮ ਹੈ ਤੁਸੀਂ ਕੰਨਾਂ ਦੇ ਕੱਚੇ ਬਹੁਤ ਹੋ ਬਾਈ ਜੀ, ਕੰਨਾਂ ਦੇ ਕੱਚੇ ਬਹੁਤ ਹੋ। ਹਾਂਜੀ, ਤੇ ਇੱਕ ਕਾਲੀ, ਦੋ ਚੀਜ਼ਾਂ ਤੁਹਾਨੂੰ ਹਮੇਸ਼ਾ ਪ੍ਰੋਬਲਮ ਦਿੰਦੀਆਂ ਨੇ। ਕਾਲੀ ਕਾਲੀ,
3: ਠੀਕ ਹੈ?
0: ਦੋ ਚੀਜ਼ਾਂ ਤੋਂ ਗੁਰੇਜ਼ ਕਰਨਾ, ਠੀਕ ਹੈ?
3: ਠੀਕ ਹੈ ਜੀ,
0: ਚੰਗਾ ਬਾਈ ਜੀ। ਇੱਕ ਇਹ ਸੁਭਾਅ ਨੇ। ਹਾਂਜੀ, 4410, ਹੈਲੋ, ਤੁਹਾਨੂੰ ਲਾਈਨ ਬਿਜ਼ੀ ਆਉਂਦੀ ਹੋ ਸਟੂਡੀਓ ਦੀ, ਤੁਸੀਂ ਲਾਈਨ ਮਿਲਾਈ ਚੱਲੋ, ਲਾਈਨ ਖਾਲੀ ਹੈ ਹੁਣ ਇੱਕ, ਕਿਉਂਕਿ ਜਦੋਂ ਬਿਜ਼ੀ ਆਉਂਦੀ ਔਰ ਸਾਰੇ ਲਾਈਨ ਨਹੀਂ ਆ ਸਕਦੇ ਸਟੂਡੀਓ 'ਚ। ਹਾਂਜੀ, 4410 ਲਾਸਟ ਨੰਬਰ, ਹੈਲੋ, ਔਰ ਰੇਡੀਓ ਬੰਦ ਕਰ ਦਿਓ ਯਾਰ, 4410, ਹੈਲੋ,
4: ਸਤਿ ਸ਼੍ਰੀ ਅਕਾਲ ਜੀ।
0: ਉਹ ਯਾਰ ਰੇਡੀਓ ਬੰਦ ਕਰਦਾ ਕਰੋ, ਸਤਿ ਸ਼੍ਰੀ ਅਕਾਲ, ਤੁਹਾਡੀ ਆਵਾਜ਼ ਸਾਨੂੰ ਵਾਪਸ ਆਈ ਜਾਂਦੀ ਹੁੰਦੀ। ਹਾਂਜੀ, ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਹਾਲ ਆ? ਚੜ੍ਹਦੀ ਕਲਾ ਜੀ, ਸਤਿੰਬਰ 30th September, ਹੈ ਨਾ? ਪਾਸਵਰਡ ਕੀ ਹੈ ਸਾਡਾ? ਓਕੇ, ਗਏ ਹੋ ਕਦੇ?
4: ਨਹੀਂ ਭਾਜੀ, ਜਾਣਦਾ
0: ਬਣਦਾ ਹੀ ਨੀ, ਲਾਈਫ ਲੰਘ ਚੱਲੀ ਆ, ਜਾਣਦਾ ਹੀ ਨੀ ਬਣਾ, ਜਾ ਕੇ ਕਾਫੀ ਕਿਹਾ ਹੋ ਜੇ ਤੁਸੀਂ ਮੇਰੇ ਵਾਲੇ ਹਾਲਾਤ ਚ ਹੁੰਦੇ ਨਾ, ਮੈਂ ਤੁਹਾਨੂੰ ਗਾਰੰਟੀ ਕਰਦਾ ਤੁਸੀਂ ਘਰੋਂ ਬੈੱਡ ਤੋਂ ਨੀ ਉੱਠਣਾ ਸੀਗਾ, ਗਾਰੰਟੀ ਬਾਈ ਜੀ। ਇੰਨਾ ਕੁਛ ਤੁਹਾਡੇ, ਤੁਸੀਂ ਦੱਸੋ ਮੈਨੂੰ, ਤੁਹਾਨੂੰ ਅੱਜ ਮੈਂ ਕੰਮ ਦਵਾਵਾਂ, ਸ਼ਾਮ ਨੂੰ $150 ਬਣਾਇਆ ਕਰੂਗਾ, ਮੈਨੂੰ ਕਾਲ ਕਰੋ ਸ਼ੋਅ ਤੋਂ ਬਾਅਦ, ਸ਼ਾਮ ਨੂੰ $150 ਬਣਾਇਆ ਕਰੂ, ਕਰੋ ਕਾਲ ਮੈਨੂੰ ਸ਼ਾਮ ਨੂੰ। ਨਹੀਂ, 416-568-3200, ਜੇ ਉੱਠ ਕੇ ਨਿਕਲਣਾ ਨੀ ਫਿਰ ਤੁਸੀਂ ਸਹੀ ਕਹਿੰਦੇ ਪਏ ਹੋ, ਜੋ ਕਹਿੰਦੇ ਪਏ ਬੁਰਾ ਹਾਲ ਆ, ਮਾੜੇ ਹੀ ਹਾਲ ਨੇ, ਫਿਰ ਤੁਸੀਂ ਬਿਲਕੁਲ ਸਹੀ ਕਹਿੰਦੇ ਪਏ ਹੋ। ਹਾਂਜੀ, 416-568-3200 ਤੇ ਕਰ ਲਿਓ, ਕੰਸਟਰਕਸ਼ਨ ਦੀ ਜੋਬ ਵਾਸਤੇ ਮੈਨੂੰ ਬੰਦੇ ਚਾਹੀਦੇ ਆ, ਠੀਕ ਹੈ? ਮੈਂ ਕਿਹਾ ਮੈਂ ਤੁਹਾਨੂੰ ਅੱਗੇ ਪਾਸ ਔਨ ਕਰੂੰਗਾ, ਵੱਡੀ ਕੰਪਨੀ 'ਚ ਕੰਮ ਕਰਨਾ।
4: 416-568-3200,
0: ਹਾਂਜੀ, ਕੀ ਬੋਲੋ, ਜਲਦੀ ਬੋਲੋ, ਟਾਈਮ ਜ਼ਿਆਦਾ ਲੱਗ ਗਿਆ। ਹਾਂਜੀ, ਉਹ ਭਾਈ ਹੁਣ ਦੁਪਹਿਰ ਹੁਣੇ ਲਾ ਲਿਓ, ਇੱਥੇ ਬਾਅਦ ਸ਼ੋਅ ਤੋਂ ਬਾਅਦ ਥੋੜ੍ਹਾ ਨਾ ਬਾਈ ਜੀ, ਤੁਹਾਨੂੰ ਬਾਅਦ 'ਚ ਗੱਲ ਕਰੂੰਗਾ ਹੁਣ ਮੈਂ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਬਾਈ ਜੀ, ਹੈਲੋ, ਹਾਂਜੀ ਬਾਈ ਜੀ, ਹਾਂਜੀ,
4: ਨੰਬਰ ਬੋਲੇ,
0: ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਨੇ?
4: ਸਿੱਖਣ
0: ਲਈ ਤੁਸੀਂ ਬਹੁਤ ਉਤਾਵਲੇ ਰਹਿੰਦੇ ਹੋ, ਇੰਟੈਲੀਜੈਂਟ ਵੀ ਹੈਗੇ ਹੋ, ਚੀਅਰਫੁੱਲ ਵੀ ਹੈਗੀ, ਆਪਣੇ ਆਪ ਨੂੰ ਢਾਲ ਲੈਂਦੇ ਹੋ ਜਿਹੋ ਜਿਹਾ ਮਾਹੌਲ ਹੈਗਾ, ਨਰਵਸ, ਟੈਨਸ਼ਨ ਤੇ ਇੱਕ ਵਹਿਮ, ਇਹ ਤਿੰਨ ਚੀਜ਼ਾਂ ਕਹਿੰਦੇ ਤੁਹਾਡੇ ਲਈ ਜ਼ਿੰਦਗੀ 'ਚ ਹਾਵੀ ਨੇ। ਮੈਂ ਤਾਂ ਪੜ੍ਹ ਕੇ ਦੱਸ ਰਿਹਾ, ਤੁਹਾਨੂੰ ਫੋਟੋ ਭੇਜ ਦੂੰ ਖਿੱਚ ਕੇ।
4: ਥੈਂਕ ਯੂ ਸੋ ਮਚ, ਥੈਂਕ ਯੂ। ਕਿਵੇਂ ਨਿਕਲੋ?
0: ਨਿਕਲਣਾ ਤਾਂ ਆਪ ਹੁੰਦਾ, ਆਪਾਂ ਨਿਕਲਣ ਦੇ ਵਿੱਚ ਦੱਸੋ ਕੀ ਆ,
4: ਕਰਦੇ
0: ਠੀਕ ਆ, ਕਿਰਪਾ ਹੋ ਜੂਗੀ। ਸਟੂਡੀਓ ਦਾ ਨੰਬਰ 905-673-3337, ਔਰ ਸ਼ੋਅ ਦੇ ਵਿੱਚ ਮੈਂ HSP ਕੰਸਟਰਕਸ਼ਨ ਵਾਲਿਆਂ ਦਾ ਨੰਬਰ ਦੇਣ ਲੱਗਿਆ, HSP ਕੰਸਟਰਕਸ਼ਨ, ਜਗਜੀਤ ਸਿੰਘ ਪਨੇਸਰ ਉਹਨਾਂ ਦੀ ਕੰਪਨੀ ਆ, ਸਰਟੀਫਾਈਡ ਲਾਇਸੈਂਸਡ ਕੰਟਰੈਕਟਰ ਨੇ, ਲੀਗਲ ਬੇਸਮੈਂਟ, ਫਲੋਰਿੰਗ, ਵਾਸ਼ਰੂਮ, ਕਿਚਨ ਰੀਮੋਡਲਿੰਗ ਕਰਨੀ ਹੈ, ਕਮਰਸ਼ਲ ਆਫਿਸ, ਕੋਈ ਵੀ ਕੰਮ ਕਰਾਉਣਾ ਹੈਗਾ ਰੈਜੀਡੈਂਸ਼ੀਅਲ ਠੇਕੇ ਵਾਸਤੇ, ਤੁਸੀਂ ਕੰਟੈਕਟ ਕਰਨਾ HSP ਕੰਸਟਰਕਸ਼ਨ, 416-674-0709, 416-671-0709 ਦੇ ਉੱਤੇ ਤੁਸੀਂ ਕਾਲ ਕਰਨਾ। ਇਸੇ ਤਰ੍ਹਾਂ ਗ੍ਰੀਨ ਵੈਲੀ ਗਾਰਡਨ ਸੈਂਟਰ ਦਾ ਨੰਬਰ ਨੋਟ ਕਰ ਲਓ, ਕਲੀਅਰ ਆਊਟ ਲੱਗਿਆ ਹੋਇਆ ਗਾਰਡਨ ਸੈਂਟਰ, ਇਹ ਹੁਣ ਸਰਦੀਆਂ ਆਉਣੀ, ਅੱਗੇ ਬੰਦ ਹੋ ਜਾਣਾ, ਉਹ ਤੋਂ ਪਹਿਲਾਂ ਇਨਡੋਰ ਪਲਾਂਟਸ ਨੇ ਅਤੇ ਆਊਟਡੋਰ ਪਲਾਂਟਸ ਨੇ, ਕੁਛ ਉਹ ਲੈ ਕੇ ਆਓ, ਫੁੱਲਾਂ ਦੇ ਬੂਟੇ ਅਤੇ ਫਰੂਟ ਵਾਲੇ ਦਰਖਤ ਜਿਹੜੇ ਨੇ ਉਹ ਤੁਸੀਂ ਲਓ, 647-222-5501, 647-222-5501, ਗੂਗਲ 'ਤੇ ਪਾ ਲਿਓ, ਗ੍ਰੀਨ ਵੈਲੀ ਗਾਰਡਨ ਸੈਂਟਰ ਆ ਜੂਗਾ। ABS ਆਟੋਕਲੇਜ਼ਨ, ਗੱਡੀ, ਕਿਚਨ, ਔਰ ਲੰਡਰ, ਕੈਂਬਰੇਜ ਦੇਰੀ 'ਚ ਫੁੱਟ ਗਈ, ਟਾਕੀ 'ਚ ਡੈਂਟ ਪਾ ਗਿਆ, ਕੋਈ ਟਰੱਕ ਦਾ ਕੋਈ ਹੁੱਡ ਦੇ ਵਿੱਚ ਪ੍ਰੋਬਲਮ ਆਈ ਹੋਈ ਹੈ, ਬਾਡੀ ਵਰਕ ਟ੍ਰੇਲਰ ਦਾ ਖਰਾਬ ਆ, ਕੋਈ ਵੀ ਕੰਮ ਕਰਾਉਣਾ ਤੁਸੀਂ ABS ਆਟੋਕਲੇਜਨ ਟਰੱਕ ਤੋਂ ਲੈ ਕੇ ਕਾਰ ਤੱਕ ਟੌਪ ਦੀ ਕੰਪਨੀਆਂ, ਸਾਰੀਆਂ ਇੰਸ਼ੋਰੈਂਸ ਕੰਪਨੀਆਂ ਨਾਲ ਡੀਲ ਕਰਦੇ ਆ। ਕੈਂਬਰਿਜ ਕਿਚਨਰ ਵਾਟਲੂ ਦੇ ਏਰੀਏ 'ਚ 416-520-1946 416-520-1946 ABS ਆਟੋਕਲੇਜਨ। ਔਰ ਤੁਸੀਂ ਟ੍ਰਿਪਲੇ ਲੈਂਡਸਕੇਪਿੰਗ, ਸਰਦੀਆਂ 'ਚ ਕੋਈ ਕਿਸੇ ਨੇ ਸਨੋ ਰਿਮੂਵਲ ਕਰਾਉਣੀ ਹੈ, ਟ੍ਰਿਪਲੇ ਲੈਂਡਸਕੇਪਿੰਗ 'ਚ 647-784-12-13 ਦੇ ਉੱਤੇ ਕੰਟੈਕਟ ਕਰਨਾ, 647-784-1213। ਔਰ ਸਪੀਡੈਕਸ ਵਾਲੇ ਸਾਡੇ ਸਪੋਰਟ ਆਊਟ ਸਪੋਂਸਰ 'ਚੋਂ 416-277-9291 ਰੈਦਰਫੋਰਡ ਰੋਡ 'ਤੇ ਨੇ, ਤੁਸੀਂ ਕਿਸੇ ਵੀ ਤਰ੍ਹਾਂ ਦੀ ਡੈਂਟਿੰਗ ਪੇਂਟਿੰਗ ਦਾ ਕੰਮ ਕਰਾਉਣਾ। MK ਪੈਲਟਸ ਦਾ ਮੈਸੇਜ ਦਊਂਗਾ, ਜਿੰਨੇ ਲੋਕ ਤੁਸੀਂ ਸੁਣਦੇ ਹੋ, ਤੁਸੀਂ ਕਿਸੇ ਵੇਅਰ ਹਾਊਸ ਸੁਪਰਵਾਈਜ਼ਰ ਹੋ, ਟਰੱਕਿੰਗ ਕੰਪਨੀ ਦੇ ਮਾਲਕ ਹੋ, ਕਰੋਸ ਸਟੋਕ ਦਾ ਕੰਮ ਕਰਦੇ ਹੋ, ਮੈਨੂਫੈਕਚਰਰ ਹੈਗੇ ਹੋ, ਤੁਹਾਨੂੰ ਸਕਿਡਸ ਦੀ ਲੋੜ ਪੈਂਦੀ ਆ 365-2080 ਦੇ ਉੱਤੇ ਪੈਲਟਸ ਦੇ ਵਾਸਤੇ, ਸਕਿੱਡਾਂ ਦੇ ਵਾਸਤੇ 365-866-2080 ਉਹ ਡੀਲ ਦੇਣਗੇ ਜੋ ਮਾਰਕੀਟ ਨਾਲੋਂ ਵੱਡੇ ਡਿਸਕਾਊਂਟ 'ਤੇ, ਅਤੇ ISPM 15 ਸਰਟੀਫਾਈਡ ਸਕਿੱਡ ਨੇ, ਦੁਨੀਆ 'ਚ ਕਿਤੇ ਮਰਜ਼ੀ ਐਕਸਪੋਰਟ ਕਰ ਦਿਉ। MK ਪੈਲਟਸ info@mkpalettes.ca 365-866-2080 'ਤੇ ਕਾਲ ਕਰਨੀ ਹੈ। ਔਰ ਨਾਲ ਨਾਲ ਰਿਐਲਟੀ ਪੇਂਟਿੰਗ ਵਾਲੇ ਕਹਿੰਦੇ ਨੇ ਵਾਸ਼ਰੂਮ 'ਤੇ ਸਪੈਸ਼ਲ ਲਗਾਇਆ, ਵਾਸ਼ਰੂਮ ਰੈਨੋਵੇਟ ਕਰਾਓ ਆਪਣੇ ਵਾਸ਼ਰੂਮਸ, ਤੁਹਾਨੂੰ ਅਸੀਂ ਟੌਪ ਦਾ ਡਿਜ਼ਾਈਨ ਬਣਾ ਕੇ ਦੇਵਾਂਗੇ ਅਤੇ ਟੌਪ ਦਾ ਕੰਮ ਦੇਵਾਂਗੇ। 416-816-84-01 MH-18 ਡੋਰ ਵਿੰਡੋ ਰਿਪੇਅਰ ਵਾਲੇ ਨੇ, ਟਾਕੀਆਂ ਦਰਵਾਜ਼ੇ ਸਰਦੀਆਂ ਤੋਂ ਪਹਿਲਾਂ ਕੋਕਿੰਗ ਕਰਵਾਉਣੇ ਨੇ, ਸੀਲ ਕਰਵਾਉਣੇ ਨੇ, ਵਿੰਡੋ ਲੱਗੀਆਂ ਹੋਈਆਂ ਨੇ ਉਹਨਾਂ ਨੂੰ, 5 ਕੁ ਸਾਲ ਬਾਅਦ ਸੀਲਿੰਗ ਕਰਾਉਣੀ ਜ਼ਰੂਰੀ ਹੁੰਦੀ ਹੈ, ਤੁਸੀਂ ਸੀਲਿੰਗ ਕਰਾ ਲਓ, ਨਾਲ ਪੈਟੀਓ ਡੋਰ ਰਿਪੇਅਰ ਕਰਾਉਣਾ, ਕੋਈ ਗਲਾਸ ਟੁੱਟ ਗਿਆ, ਸ਼ੀਸ਼ਾ ਟੁੱਟ ਗਿਆ ਟਾਕੀਆਂ ਦਾ, ਉਹ ਰਿਪੇਅਰ ਕਰਾ ਲਓ। MH-18 ਡੋਰ ਐਂਡ ਵਿੰਡੋਜ਼ ਰਿਪੇਅਰ 647-551-0004 647-551-0004 'ਤੇ ਕਾਲ ਕਰਨੀ ਹੈ। ਹਰਮਨਜੀਤ ਸਿੰਘ ਗਰੇਵਾਲ ਲੋਇਰ ਨੇ, ਕਿਸੇ ਨੇ ਵੀ ਰੀਅਲ ਸਟੇਟ ਟ੍ਰਾਂਜੈਕਸ਼ਨ ਜਾਂ ਵਿਲ ਬਣਾਉਣੀ ਹੈ, 647-366-9955 ਦੇ ਉੱਤੇ ਕਾਲ ਕਰੋਂਗੇ। ਔਰ ਨਾਲ ਨਾਲ ਭੁਪਿੰਦਰ ਸਿੰਘ 519-590-8254 ਕਿਚਨਰ ਵਾਟਲੂ ਵੁੱਡਸਟੋਕ ਕੈਂਬਰਿਜ ਏਰੀਏ ਵਿੱਚ ਨਾ, ਰੀਅਲ ਸਟੇਟ ਦਾ ਕਮਰਸ਼ਲ ਰੈਜੀਡੈਂਸ਼ੀਅਲ ਕੋਈ ਵੀ ਟ੍ਰਾਂਜੈਕਸ਼ਨ ਹੈ, ਭੁਪਿੰਦਰ ਨਾਲ ਤੁਸੀਂ ਕੰਟੈਕਟ ਜ਼ਰੂਰ ਕਰਨਾ। ਭੁਪਿੰਦਰ ਦਾ ਨੰਬਰ ਹੈ 519-590-8254। ਰੀਮੈਕਸ ਨਾਲ ਕੰਮ ਕਰਦੇ, ਬੋਲਟਨ ਸਪਰਿੰਗ ਸ਼ੋਪ ਪਟੇ ਕਮਾਣੀਆਂ 'ਚ ਟੌਪ ਦਾ ਨਾਮ ਹੈ। ਤੁਸੀਂ ਟਰੈਕਟਰ ਟ੍ਰੇਲਰ ਜਾਂ ਕਾਰ ਦੇ ਬੁਸ਼ਿੰਗ ਸਪਰਿੰਗਸ ਦਾ ਕੰਮ ਕਰਾਉਣਾ, ਓਨਟੈਰੀਓ ਸਰਕਾਰ ਦੇ ਫਾਇਰ ਟਰੱਕ ਦੀ ਰਿਪੇਅਰ ਕਰਦੇ ਨੇ ਇਹ, ਪਟੇ ਕਮਾਣੀਆਂ ਦੀ ਐਡੀ ਵੱਡੀ ਕੰਪਨੀ ਹੈ, 25 ਸਾਲ ਤੋਂ ਮਾਰਕੀਟ 'ਚ, 905-857-8222 ਦੇ ਉੱਤੇ ਕੰਟੈਕਟ ਕਰੋਗੇ। ਔਰ ਨਾਨਕ ਡਕ ਕਲੀਨਿੰਗ ਕਰਾ ਲਓ ਬਾਈ ਜੀ, ਆਪਣੀ ਬੋਡੀ ਨੂੰ ਗਿਫਟ ਦਿਓ, ਯਾਨੀ ਕਿ ਆਪਣੇ ਪਰਿਵਾਰ ਨੂੰ, ਤੁਹਾਡੇ ਅੰਦਰ ਜਿਹੜੇ ਗਰਦਾ ਭਰਿਆ ਹੈ ਨਾ ਘਰ ਦੇ, ਇਹੀ ਬਿਮਾਰੀਆਂ ਬਣਦਾ ਇਹਦੇ ਨਾਲ, ਇਹ ਤੁਹਾਡੇ ਪੱਥਰੀਆਂ ਯੇ ਵੋ ਅਸਥਮਾ ਸਾਹ ਐਲਰਜੀ ਸਕਿਨ ਦੀਆਂ ਪ੍ਰੋਬਲਮ, ਕਿਉਂਕਿ ਅੰਦਰ ਹੀ ਰਹਿੰਦੇ ਆਪਾਂ ਉੱਥੇ। ਨਾਨਕ ਡਕ ਕਲੀਨਿੰਗ, ਜਿੰਨੇ ਕਾਲ ਜਾਣਗੇ ਫਿਲਟਰ ਬਿਲਕੁਲ ਫ੍ਰੀ ਚੇਂਜ ਕਰਕੇ ਦੇਣਗੇ। 416-729-1521 416-729-1521 ਦੇ ਉੱਤੇ ਤੁਸੀਂ ਕੰਟੈਕਟ ਕਰਨਾ। ਕੋਮਲ ਕਹਿੰਦੀ ਹੈ ਇੰਡੀਆ ਜਾਣਾ, $1,600 ਦੀ ਟਿਕਟ, $1,400 ਦੀ ਵੀ ਟਿਕਟ ਆ ਕੋਮਲ ਕੋਲ, ਕਿਹੜੇ ਮਹੀਨੇ 'ਚ ਜਾਣਾ ਉਹਦੇ ਹਿਸਾਬ ਨਾਲ। ਕੋਮਲ ਦਾ ਨੰਬਰ ਆ 905-239-7711 905-239-7711 ਆਲ ਲਿੰਕ ਟਰੈਵਲ ਦੇ ਕੋਮਲ। ਮੈਨੂੰ ਸ਼ੋਅ ਤੋਂ ਬਾਅਦ ਕੰਟੈਕਟ ਕਰਨਾ, ਕਿਸੇ ਕੋਲ ਕੋਈ ਕਰਜ਼ਾ ਹੈਗਾ, ਮੇਰਾ ਨੰਬਰ ਸਾਰੇ ਪਾਸ ਔਨ ਕਰਦੇ ਆਪਣੇ ਰਿਸ਼ਤੇਦਾਰਾਂ ਨੂੰ, ਬਹੁਤ ਕਾਲਸ ਆਉਂਦੀਆਂ ਮੈਨੂੰ ਦੂਰ ਦੂਰ ਤੋਂ। ਕੱਲ੍ਹ ਵੀ ਆਟੋਵਾ ਤੋਂ ਕਾਲ ਆਈ ਹੈ, ਪਰਸੋਂ ਮੈਨੂੰ ਵਿੰਡਜ਼ਰ ਤੋਂ ਕਾਲ ਆਈ ਹੈ, ਇੰਨੀ ਦੂਰ ਦੇ ਸ਼ਹਿਰਾਂ ਤੋਂ। ਤੁਹਾਡੇ ਕਿਸੇ ਕੋਲ ਕਰਜ਼ਾ ਹੈਗਾ, ਮੈਂ ਲਾਈਫ ਦੇ ਵਿੱਚ ਥੋੜ੍ਹਾ ਫਾਈਨੈਂਸ਼ੀਅਲ, ਜਿਵੇਂ ਬਾਡੀ ਫਿਟਨੈਸ ਵਾਲੇ ਨਹੀਂ ਹੁੰਦੇ, ਤੁਹਾਡੀ ਬਾਡੀ ਨੂੰ ਸੈੱਟ ਕਰਦੇ ਆ, ਮੈਂ ਤੁਹਾਡੇ ਫਾਈਨੈਂਸ ਨੂੰ ਸੈੱਟ ਕਰ ਸਕਦਾ, ਇੰਨੀ ਕੁ ਬਖਸ਼ਿਸ਼ ਹੈਗੀ ਗੁਰੂ ਪਾਤਸ਼ਾਹ ਦੀ, ਤੁਹਾਨੂੰ ਮੈਂ ਸਲਾਹ ਦੇ ਦੂੰਗਾ, ਤੁਸੀਂ ਉਹਦੇ ਹਿਸਾਬ ਨਾਲ ਚੱਲ ਪਿਓ, ਥੋੜ੍ਹਾ ਫਾਇਦਾ ਹੋ ਜੂਗਾ। 416-518-3200 ਤੇਗ ਬਹਾਦਰ ਜੀ, ਕੀ ਹਾਲ ਚਾਲ ਹੈ, ਸਤਿ ਸ਼੍ਰੀ ਅਕਾਲ ਜੀ।
5: ਹਾਂਜੀ ਅਮਨ ਜੀ, ਗੁੱਡ ਮਾਰਨਿੰਗ ਸਾਰਿਆਂ ਨੂੰ ਜੀ।
0: ਸਰ ਗੁੱਡ ਮਾਰਨਿੰਗ, ਡੇਟ ਆਫ ਬਰਥ ਜਲਦੀ ਬੋਲੋ ਜੀ।
5: ਚੜ੍ਹਦੀ ਕਲਾ ਜੀ, ਤੇ ਐਪਰਫਾਲ ਅੰਟਾਰੀਓ, ਤੇ 21 ਫਰਵਰੀ ਜੀ।
0: 21 ਫਰਵਰੀ
5: ਕੱਟ ਕੇ ਛੋੜਦਾ।
0: ਹਾਂਜੀ, ਅਨਰਲਿਸਟਿਕ ਬਿਨਾਂ ਆਵਾਜ਼ਾਂ ਦੀਆਂ ਗੱਲਾਂ ਨੂੰ ਜ਼ਿੰਦਗੀ ਦਾ ਮੁੱਦਾ ਬਣਾਉਣਾ, ਟੈਂਪਰਾਮੈਂਟ ਐਂਡ ਐਂਗਰ, ਇਹ ਦੋ ਚੀਜ਼ਾਂ ਤੁਹਾਡੀਆਂ ਤੁਹਾਨੂੰ ਬਹੁਤ ਨੁਕਸਾਨ ਦੇ ਰਹੀਆਂ। ਤੁਹਾਡਾ ਗੁੱਸਾ ਅਤੇ ਬਿਨਾਂ ਆਵਾਜ਼ਾਂ ਦੀਆਂ ਨਾਰਾਜ਼ਗੀਆਂ ਜ਼ਿੰਦਗੀ 'ਚ ਕਾਫੀ ਸਾਰੇ ਝਮੇਲੇ ਕ੍ਰੀਏਟ ਕਰਦੀਆਂ ਨੇ, ਇਹਨਾਂ ਤੋਂ ਪਰੇ ਰਹੋ। ਕੋਮਲ ਦਾ ਨੰਬਰ ਇੱਕ ਵਾਰ ਫਿਰ ਤੋਂ 905-239-7711 ਹਾਈਲੈਂਡ ਆਟੋ ਰਿਪੇਅਰ ਸੈਂਟਰ, ਗੈਰੀ ਗਰੇਵਾਲ ਦਾ ਕੋਈ ਜਵਾਬ ਨਹੀਂ, ਤੁਸੀਂ ਗੱਡੀ ਰਿਪੇਅਰ ਕਰਾਉਣੀ ਹੈ, ਹਾਈਲੈਂਡ ਵਾਲੇ ਬੈਠੇ ਨੇ, 905-463-6363 38 ਆਟੋਮੈਟਿਕ ਡਰਾਈਵ 'ਤੇ। ਆਇਲ ਚੇਂਜ ਤੋਂ ਲੈ ਕੇ ਇੰਜਨ ਟਰਾਂਸਮਿਸ਼ਨ ਤੱਕ ਦਾ ਕੋਈ ਵੀ ਕੰਮ, ਹਾਈਲੈਂਡ ਆਟੋ ਰਿਪੇਅਰ ਸੈਂਟਰ, ਏਜ਼ਡ ਲਾਇਸੈਂਸ ਡਰਾਈਵਰ, ਟੀਮ ਚਾਹੀਦੀ ਹੈ, ਟਰੱਕ ਡਰਾਈਵਰ ਟੀਮ, 16,000, 15,000, 18,000, 17,000 ਐ ਬਣੂ ਪਰ ਮੰਥ ਦਾ। ਟੀਮ ਕਾਲ ਕਰ ਲਓ ਜਾਂ ਸਿੰਗਲ ਕਾਲ ਕਰ ਲਓ 647-501-1433। ਅਮੈਰੀਕਾ ਵਾਸਤੇ 3 ਸਾਲ ਪੁਰਾਣਾ ਲਾਇਸੈਂਸ, 1 ਸਾਲ ਦਾ ਐਕਸਪੀਰੀਅੰਸ ਭੱਜੂਗਾ। 6475011433, 647-501-1433। ਮਾਸਟਰ ਯੂਰ ਐਗਜ਼ਾਮ, ਆਪਣਾ ਐਗਜ਼ਾਮ ਦੀ ਪ੍ਰੈਪਰੇਸ਼ਨ ਕਰਨੀ ਹੈ, 672-667-6656, 672-667-6656 'ਤੇ ਕਾਲ ਕਰਨੀ ਹੈ। ਔਰ ਕਿਸੇ ਨੇ ਵੀ ਕੋਈ ਕੇਟਰਿੰਗ ਕਰਾਉਣੀ ਹੈ ਨਜ਼ਾਰਾ ਅਤੇ ਤਵਾ ਕਿਚਨ ਨੂੰ 905-790-1699 'ਤੇ ਕਾਲ ਕਰਨੀ। ਸੰਤੋਸ਼ ਰੀਅਲ ਸਟੇਟ ਲਈ ਆਪਣਾ ਨੰਬਰ ਦੇ ਦਿਓ। ਕਿਸੇ ਨੇ ਮੈਡੀਕਲ ਕਲੀਨਿਕ ਵੇਚਣਾ, ਫਾਰਮੇਸੀ ਵੇਚਣੀ ਆ, ਫਾਰਮੇਸੀ ਖਰੀਦਣੀ ਆ, ਜਾਂ ਫਾਰਮੇਸੀ ਖੋਲ੍ਹਣ ਬਾਰੇ ਸੋਚ ਰਹੇ ਹੋ, ਤੁਹਾਡੇ ਬੱਚਿਆਂ ਵਾਸਤੇ ਵੀ ਤੁਸੀਂ ਸੈਟਲ ਕਰਨਾ, ਡਾਕਟਰਸ ਆਫਿਸ ਦੇ ਵਿੱਚ ਅਵੇਲੇਬਲ ਹੈ ਸਪੇਸਿਸ। ਸੰਤੋਸ਼ ਨੰਬਰ ਬੋਲ ਦਿਓ
1: ਜੀ। ਬਿਲਕੁਲ, 416-473-4242, 416-473-4242।
0: ਆਰ ਐਸ ਜੀ ਕਸਟਮ ਸੋਫੇ ਵਾਲਿਆਂ ਨੂੰ ਕੰਟੈਕਟ ਕਰ ਲਓ, ਸੋਫਾ ਜਾਂ ਬੈੱਡ ਤਿਆਰ ਕਰਾਉਣਾ ਕਸਟਮ, 647-705-1317, 647-705-1317। ਮੈਨੂੰ ਸ਼ੋਅ ਤੋਂ ਬਾਅਦ 416-518-3200, AZ ਲਾਇਸੈਂਸ ਡਰਾਈਵਰ ਮੈਨੂੰ ਕਾਲ ਕਰ ਲੈਣ, ਵਰਕਰਸ ਕਾਲ ਕਰ ਲੈਣ, ਆਫਿਸ 'ਚ ਕੰਮ ਕਰਨ ਲਈ ਲੋਕ ਜਿਹੜੇ ਨੇ 416-518-3200 'ਤੇ ਕਾਲ ਕਰ ਲਿਓ।

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤਗੜ ਦੇ ਨਾਲ।
1: Disclaimer, the content shared on this radio show is for informational and entertainment purpose only. The hosts are not liable for any actions taken by listeners or callers based on the information provided. Enjoy.
2: ਮੈਂ ਨਵਾਂ ਘਰ ਲਿਆ, ਤੈਨੂੰ ਪਤਾ ਹੈ ਪ੍ਰਾਪਰਟੀ ਇੰਨੀ ਮਹਿੰਗੀ ਹੈ, ਨਾਲੇ ਮੈਂ ਇੱਕ ਇਨਵੈਸਟਮੈਂਟ ਪ੍ਰਾਪਰਟੀ ਲਈ ਹੈ, ਇੱਕ ਬਾਈ ਮੈਂ ਬੇਸਮੈਂਟ ਵੀ ਬਣਾਈ ਹੈ ਬ੍ਰੈਂਪਟਨ ਵਾਲੇ ਘਰ ਦੀ, ਨਾਲੇ ਮੈਂ ਸੋਚਦਾ ਵਾਸ਼ਰ ਐਂਡ ਡਰਾਇਰ ਵੀ ਚੇਂਜ ਕਰ ਹੀ ਦਈਏ। ਹੁਣ ਸਮਝ ਨਹੀਂ ਆ ਰਿਹਾ ਅਪਲਾਈਂਸਿਸ ਕਿੱਥੋਂ ਲਈਏ।
3: ਹੋ ਜੀ, ਇਹਦੇ ਚ ਸਮਝਣ ਵਾਲੀ ਕਿਹੜੀ ਗੱਲ ਹੈ, ਸਾਰੇ ਕੰਮਾਂ ਲਈ ਇੱਕੋ ਜਗ੍ਹਾ। ਚਲੋ ਮਿਸਿਸਾਗਾ ਸਟੀਲ ਤੇ ਅਪਲਾਈਂਸ ਜੰਕਸ਼ਨ ਤੇ, ਇਹਨਾਂ ਦੇ ਪ੍ਰਾਈਸ ਅਤੇ ਸਰਵਿਸ ਨੂੰ ਕੋਈ ਬੀਟ ਨਹੀਂ ਕਰ ਸਕਦਾ। ਤੁਸੀਂ 6 ਮੰਥ ਤੱਕ ਦੀ ਪੇਮੈਂਟ ਵੀ ਬਣਵਾ ਸਕਦੇ ਹੋ, ਸਾਰੇ ਬ੍ਰਾਂਡਸ ਦੇ ਆਥੋਰਾਈਜ਼ਡ ਡੀਲਰਸ ਵੀ ਨੇ। ਮਿਸਿਸਾਗਾ ਸਟੀਲ ਤੇ ਅਪਲਾਈਂਸ ਜੰਕਸ਼ਨ, ਕਾਲ 905-450-0054, 905-450-0054।
4: ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰੋਟੈਕਟ ਕਰਨਾ ਚਾਹੁੰਦੇ ਹੋ ਤੇ ਤੁਹਾਨੂੰ ਲਾਇਬਿਲਟੀ ਇੰਸ਼ੋਰੈਂਸ ਦੀ ਲੋੜ ਹੈਗੀ ਹੈ, ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਅਸੀਂ ਓਨਟੈਰੀਓ ਬਿਜ਼ਨਸਿਸ ਨੂੰ ਕਵਰ ਕਰਦੇ ਹਾਂ ਤੇ ਪ੍ਰੋਟੈਕਟ ਕਰਦੇ ਹਾਂ, ਜਿਵੇਂ ਕਿ ਰੈਸਟੋਰੈਂਟਸ, ਕੈਫੇ, ਰੀਟੇਲ ਸਟੋਰ, ਕੰਟਰੈਕਟਰਸ, ਟ੍ਰੇਡਰਸ ਔਰ ਟਰਾਂਸਪੋਰਟੇਸ਼ਨ ਇੰਡਸਟਰੀ, ਆਫਿਸ ਜਾਂ ਪ੍ਰੋਫੈਸ਼ਨਲਸ ਜਿਹੜੇ ਹੋ ਗਏ, ਜਾਂ ਤੁਹਾਡੇ ਕੋਲ ਫਿਟਨੈਸ ਜਾਂ ਵੈਲ ਹੈਗਾ ਤੇ ਤੁਹਾਨੂੰ ਈ ਐਂਡ ਓ ਚਾਹੀਦੀ ਹੈ, ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਫੋਰ CGL at 647-919-1002, 647-919-1002, 6479-919-1002 ਤੇ।

0: ਪਚਾਸੀ ਪੰਜਾਹ ਟੋਰਬ੍ਰਮ ਰੋਡ ਯੂਨਿਟ ਨੰਬਰ 1 905-799-8877 sofastudio.ca ਥੈਂਕ ਯੂ ਜੀ
1: ਜੇ ਤੁਸੀਂ ਜੌਬ ਦੀ ਭਾਲ ਕਰ ਰਹੇ ਹੋ ਤਾਂ ਕੈਨ ਟਰੱਕ ਨੂੰ ਕੰਟੈਕਟ ਕਰੋ ਤੁਹਾਡੇ ਕੋਲ AZ ਲਾਇਸੈਂਸ ਹੋਣਾ ਚਾਹੀਦਾ ਹੈ ਤੁਹਾਡਾ CVOR ਬਿਲਕੁਲ ਕਲੀਨ ਹੋਣਾ ਚਾਹੀਦਾ ਹੈ 2 ਸਾਲ ਦਾ ਐਕਸਪੀਰੀਅੰਸ ਵੀ ਹੋਣਾ ਚਾਹੀਦਾ ਹੈ ਕੰਟੈਕਟ ਲਈ ਨੰਬਰ ਹੈ 647-292-5557 647-292-5757 ਜੇਕਰ ਤੁਸੀਂ ਆਪਣੇ ਟਰੱਕਾਂ ਦਾ ਆਇਲ ਚੇਂਜ ਕਰਾਉਣਾ ਚਾਹੁੰਦੇ ਹੋ ਜਾਂ ਕੋਈ ਲੀਕੇਜ ਡੈਮੇਜ ਠੀਕ ਕਰਾਉਣੀ ਹੈ ਤੇ ਟਰੱਕਾਂ ਨੂੰ ਵਾਸ਼ ਵੀ ਕਰਾਉਣਾ ਚਾਹੁੰਦੇ ਹੋ ਤਾਂ ਆਲ ਟਰੱਕ ਲਿਊਬ ਐਂਡ ਵਾਸ਼ 24/7 ਸਰਵਿਸ ਪ੍ਰੋਵਾਈਡ ਕਰਦੇ ਹਨ ਇੱਥੇ ਕੈਮਰੇ ਲੱਗੇ ਹੋਏ ਹਨ ਜਿਸ ਕਰਕੇ ਟਰੱਕਾਂ ਦੇ ਚੋਰੀ ਹੋਣ ਦਾ ਕੋਈ ਖਤਰਾ ਨਹੀਂ ਹੈ ਸਾਲ ਦੇ 365 ਦਿਨ ਤੁਹਾਡੀ ਸੇਵਾ ਵਿੱਚ ਹਾਜ਼ਰ ਆਲ ਟਰੱਕ ਲਿਊਬ ਐਂਡ ਵਾਸ਼ 905-452-99-55 905-452-9955 ਜੇਕਰ ਤੁਹਾਡੀ ਏਜ 40 ਸਾਲ ਤੋਂ ਘੱਟ ਹੈ ਤੇ ਅਗਲੇ 20 ਸਾਲਾਂ ਲਈ ਤੁਸੀਂ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ ਦਾ ਕੋਂਬੋ ਪਲਾਨ ਲੈਣਾ ਚਾਹੁੰਦੇ ਹੋ ਤਾਂ $99 ਲੈ ਸਕਦੇ ਹੋ ਜ਼ਿਆਦਾ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 647-765-2340 647-765-2340
2: You're listening to Gumtaz Radio on AM 530 from 10 to 11 a.m. Monday to Friday with Jazz Tagar, your favorite show.

ਤੁਸੀਂ ਜੁੜਿਓ ਜੀ AM 530 ਦੇ ਨਾਲ ਅਤੇ ਸੁਣਨ ਜਾ ਰਹੇ ਹੋ ਅੱਜ ਦਾ ਗੁਣਤਾਸ ਰੇਡੀਓ ਪ੍ਰੋਗਰਾਮ। ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਅਤੇ ਵੈਰੀ ਵੈਰੀ ਗੁੱਡ ਮੋਰਨਿੰਗ। ਅੱਜ ਹੋ ਗਈ ਸਤੰਬਰ ਮਹੀਨੇ ਦੀ 3 ਤਰੀਕ ਸਾਲ 2026 ਦਾ ਅਤੇ ਦਿਨ ਅੱਜ ਕਿਹੜਾ ਹੋ ਗਿਆ ਜੀ? ਦਿਨ ਹੋ ਗਿਆ ਅੱਜ ਵੀਰਵਾਰ ਦਾ। ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਹੈਪੀ ਥਰਸਡੇ ਹੋ ਗਿਆ ਅਤੇ ਬ੍ਰਹਿਸਪਤੀਵਾਰ ਵੀ ਕਹਿੰਦੇ ਹਿੰਦੀ ਦੇ ਵਿੱਚ, ਹੈ ਨਾ? ਅਤੇ ਲਓ ਜੀ, ਬਿਲਕੁਲ। ਅਤੇ ਅੱਜ ਵੀਰਵਾਰ ਵਾਲੇ ਦਿਨ ਆਪਾਂ ਪੰਜਾਬ ਵੱਲ ਜਾਂਦੇ ਹੁੰਦੇ, ਪੰਜਾਬ ਦੀਆਂ ਗੱਲਾਂ ਬਾਤਾਂ ਕਰਦੇ ਹੁੰਦੇ ਹਾਂ, ਯਾਦਾਂ ਤਾਜ਼ੀਆਂ ਕਰਦੇ ਹੁੰਦੇ ਹਾਂ। ਸੋ ਬਿਲਕੁਲ ਕੋਰੀਲੇਟ ਵੀ ਕਰਦੇ ਹਾਂ, ਹੈ ਨਾ, ਕੈਨੇਡਾ ਦਾ ਅਤੇ ਪੰਜਾਬ ਦਾ ਆਪਸ ਦੇ ਵਿੱਚ ਕੀ ਜਿਹੜਾ ਕੋਰੀਲੇਸ਼ਨ ਬਣਦਾ, ਅਤੇ ਨਾਲ ਦੀ ਨਾਲ ਉੱਥੇ ਵਧੀਆ ਕਿ ਇੱਥੇ ਵਧੀਆ। ਸੋ ਜਿਵੇਂ ਕਹਿੰਦੇ ਆ ਨਾ, ਝੂਟੇ ਮਾਟੇ ਹੋਣੇ ਚਾਹੀਦੇ ਆ, ਜਦੋਂ ਉੱਥੇ ਜੀ ਕੀਤਾ ਝੂਟੇ, ਹੈਂ, ਜਦੋਂ ਕੈਨੇਡਾ ਜੀ ਕੀਤਾ ਮਾਟੇ। ਸੋ ਫਿਰ ਝੂਟੇ ਮਾਟੇ ਜਿਹੜੇ ਆ ਉਹ ਚੱਲੀ ਜਾਂਦੇ ਆ, ਹੈਂ। ਸੋ ਇੱਥੇ ਵਾਲੇ ਉੱਥੇ ਨੂੰ, ਉੱਥੇ ਵਾਲੇ ਇੱਥੇ ਨੂੰ ਭੱਜਦੇ ਆ। ਅਤੇ ਲਓ ਜੀ, ਜੇ ਆਪਾਂ ਗੱਲ ਕਰੀਏ ਦੇਸੀ ਮਹੀਨੇ ਭਾਦੋਂ ਦੀ, ਅੱਜ ਹੋ ਗਈ 18 ਤਰੀਕ ਅਤੇ ਸਮਾਂ ਚੱਲ ਰਿਹਾ ਨਾਨਕ ਸ਼ਾਹੀ 558। ਸਮਾਂ ਹੋ ਗਿਆ ਜੀ 10:07 ਅਤੇ 11 ਵਜੇ ਤੱਕ ਗੱਲਬਾਤ ਤੁਹਾਡੀ ਸਾਡੀ ਚੱਲੇਗੀ। ਤੁਸੀਂ ਵੀ ਗੱਲਬਾਤ ਜਦੋਂ ਕਰਨੀ ਹੈ ਨਾ, ਫਿਰ ਸਟੂਡੀਓ ਦੇ ਵਿੱਚ ਕਾਲ ਕਰਨੀ ਹੈ ਤੁਸੀਂ 647-874-1313, 6478-7413-13, ਅਤੇ ਤੁਸੀਂ ਸਟੂਡੀਓ ਦੇ ਵਿੱਚ ਕਾਲ ਕਰਨੀ ਹੈ। ਸੋ ਬਿਲਕੁਲ ਜੀ, ਸਟੂਡੀਓ ਦਾ ਨੰਬਰ ਨਾ ਤੁਸੀਂ ਆਪਣਾ ਫੀਡ ਕਰ ਲਓ ਆਪਣੇ ਫੋਨ 'ਚ, ਅਤੇ ਲਿਖ ਲਓ ਗੁਣਤਾਸ ਰੇਡੀਓ 647-874-1313, 6478-7413-13। ਅਤੇ ਜਦੋਂ ਬਸ ਤੁਸੀਂ, ਜੇ ਕਈ ਵਾਰ ਨੰਬਰ ਹੋ ਜਾਂਦਾ ਨਾ ਕਿ ਨੰਬਰ ਤਾਂ ਯਾਦ ਹੀ ਨਹੀਂ ਆਪਾਂ ਨੂੰ ਰਹਿੰਦੇ, ਬਸ ਨਾਮ ਦੇ ਨਾਲ ਆਪਾਂ ਫੀਡ ਕਰਦੇ ਹਾਂ, ਚਾਹੇ ਘਰਦਿਆਂ ਦੇ ਨੰਬਰ ਹੋਣ। ਕਈ ਵਾਰ ਕੋਈ ਨੰਬਰ ਪੁੱਛੂਗਾ ਅਤੇ ਬੰਦਾ ਸੋਚਣ ਲੱਗ ਜਾਂਦਾ ਵੀ ਆਹ ਨੰਬਰ ਹੈ, ਹੈ ਨਾ। ਕਈਆਂ ਬੜਿਆਂ ਨੂੰ ਹੁੰਦਾ ਇੱਦਾਂ ਵੀ ਘਰ ਦੇ ਮੈਂਬਰਾਂ ਦਾ ਨਾਮ ਤੋਂ ਹੀ ਉਹ ਨੰਬਰ ਲੱਭਦੇ ਆ ਆਪਣੇ ਫੋਨ ਦੇ ਵਿੱਚ। ਸੋ ਨਹੀਂ ਹੁੰਦਾ ਕਈਆਂ ਨੂੰ ਪਤਾ। ਸੋ ਕੱਲ੍ਹ ਵੀ ਨਾ ਮੈਨੂੰ ਬੜੀ ਵਧੀਆ ਕਾਲ ਆਈ, ਪਰ ਮੈਂ ਮਿਸ ਕਰਤੀ, ਮੈਂ ਮੀਟਿੰਗ 'ਚ ਸੀਗੀ। ਅਤੇ ਉਦੋਂ ਭਾਜੀ ਦੀ, ਗਰੇਵਾਲ ਭਾਜੀ ਹੈ, ਉਹ ਬੜੇ ਵਧੀਆ ਆਪਣੇ ਵਿਚਾਰ ਰੱਖਦੇ ਹੁੰਦੇ, ਹਮੇਸ਼ਾ ਕਹਿੰਦੇ ਵੀ ਤੁਹਾਡੇ ਟੋਪਿਕ ਬੜੇ ਵਧੀਆ ਹੁੰਦੇ ਆ ਅਤੇ ਆਪਾਂ ਗੱਲਬਾਤ ਕਰਨੀ ਚਾਹੁੰਦੇ ਹਾਂ ਕਈ ਵਾਰ, ਪਰ ਕਹਿੰਦੇ ਤੁਹਾਡਾ ਨੰਬਰ ਜਿਹੜਾ ਹੈਗਾ ਮੈਨੂੰ ਚਿੱਤ ਚੇਤੇ ਭੁੱਲ ਜਾਂਦਾ, ਹੈ ਨਾ। ਅਤੇ ਮੇਰੇ ਕੋਲ ਫਿਰ, ਮੈਂ ਆਪਣੀ ਗੱਲ ਰੱਖਣੀ ਹੁੰਦੀ, ਕਮੈਂਟ ਕਰਨਾ ਹੁੰਦਾ ਉਸ ਪੁਆਇੰਟ ਦੇ ਉੱਪਰ, ਪਰ ਕਹਿੰਦੇ ਆ ਵੀ ਉਸ ਵਿਸ਼ੇ 'ਤੇ ਮੈਂ ਰਹਿ ਜਾਂਦਾ। ਸੋ ਕਹਿੰਦੇ ਬਾਰ ਬਾਰ ਨੰਬਰ ਬੋਲਿਆ ਕਰੋ ਬਾਰ ਬਾਰ ਨਾ। ਮੈਨੂੰ ਕਈ ਵਾਰ ਲੱਗਦਾ ਵੀ ਜੇ ਅਸੀਂ ਥੋੜ੍ਹਾ ਜਿਹਾ ਜ਼ਿਆਦਾ ਵੀ ਮੈਂ ਬੋਲ ਜਾਵਾਂ ਨਾ, 2-3 ਵਾਰ ਮੈਨੂੰ ਲੱਗਦਾ ਵੀ ਅਗਲੇ ਕਹਿਣਗੇ ਬਾਰ ਬਾਰ ਨੰਬਰ ਹੀ ਬੋਲੀ ਜਾਂਦੀ ਹੈ, ਪਰ ਕਈ ਵਾਰ ਹੋ ਜਾਂਦਾ ਜੇ ਨੰਬਰ ਤੁਹਾਨੂੰ ਕਈ ਵਾਰ ਨਹੀਂ ਧਿਆਨ ਰਹਿੰਦਾ, ਹੈ ਨਾ ਬੰਦਾ, ਕਿਉਂਕਿ ਪਹਿਲਾਂ ਜਿਹੜਾ ਸੀਗਾ 33-37 ਆਪਾਂ ਕਈ ਵਾਰ ਉਹੀ ਕਰਦੇ ਰਹਿੰਦੇ ਆਮ ਪ੍ਰੋਗਰਾਮਾਂ 'ਚ, ਉਹੀ ਹੁੰਦਾ। ਪਰ ਤੁਸੀਂ 10-11 ਜਦੋਂ ਗੱਲਬਾਤ ਕਰਨੀ ਹੈ ਸਟੂਡੀਓ ਦੇ ਵਿੱਚ, ਫਿਰ ਤੁਸੀਂ ਨੰਬਰ ਨੋਟ ਕਰ ਲਓ 647-874-1313, 6478-7413-13, ਅਤੇ ਤੁਸੀਂ ਸਟੂਡੀਓ ਦੇ ਵਿੱਚ ਕਾਲ ਕਰਕੇ ਆਪਣੀ ਗੱਲਬਾਤ ਜਿਹੜੀ ਉਹ ਰੱਖ ਸਕਦੇ ਹੋ। ਸੋ ਬਿਲਕੁਲ ਜੀ, ਅੱਜ ਵੀ ਗੱਲਾਂ ਬਾਤਾਂ ਆਪਾਂ ਕਰਾਂਗੇ, ਆਪਾਂ ਜਾਵਾਂਗੇ ਆਪਣੇ ਪਿੰਡਾਂ ਵੱਲ ਨੂੰ, ਆਪਣੇ ਪੰਜਾਬ ਵੱਲ ਨੂੰ, ਅਤੇ ਕੈਨੇਡਾ ਦੀ ਵੀ ਗੱਲਬਾਤ ਕਰੀ ਜਾਣੀ, ਕਿਉਂਕਿ ਇੱਥੇ ਤਾਂ ਆਪਾਂ ਰਹਿੰਦੇ ਹਾਂ ਨਾ, ਹੁਣ ਇਹੀ ਪਿੰਡ ਹੈ ਆਪਣਾ ਬ੍ਰੈਂਪਟਨ ਪਿੰਡ। ਸੋ ਪਹਿਲਾਂ ਦੇਖੀਏ ਮੌਸਮ ਕੀ ਕਹਿੰਦਾ। ਮੌਸਮ ਨੇ ਤਾਂ ਵੱਟ ਕੱਢਤੇ ਕੱਲ੍ਹ, ਹੈ, ਟੈਂਪਰੇਚਰ, ਮੀਂਹ, ਅਤੇ ਕਰਦੇ ਹਾਂ ਗੱਲਬਾਤ ਕਿਵੇਂ ਰਿਹਾ ਤੁਹਾਡਾ ਕੱਲ੍ਹ ਦਾ ਦਿਨ, ਜ਼ਰੂਰ ਸ਼ੇਅਰ ਕਰਿਓ, ਕਿਉਂਕਿ ਨਾ ਕਈਆਂ ਨੂੰ ਬੜੀ ਪ੍ਰੋਬਲਮ ਆਈ। ਅੱਛਾ, ਕਈ ਜਗ੍ਹਾ ਤਾਂ ਕਹਿੰਦੇ ਵੀ ਔਲੇ ਵੀ ਪਏ, ਗੜੇ, ਹੈ ਨਾ, ਅਤੇ ਹੇਲ ਕਹਿ ਦਿੰਦੇ ਆਪਾਂ। ਉਸ ਤੋਂ ਇਲਾਵਾ ਮੀਂਹ ਬੜਾ ਪਿਆ, ਜਿਵੇਂ ਕਹਿੰਦੇ ਪਡਲ ਬਣ ਜਾਂਦੇ ਪਾਣੀ ਦੇ, ਲੋਗਿੰਗ, ਵਾਟਰ ਲੋਗਿੰਗ ਜਿਹੜੀ ਉਹ ਹੋ ਜਾਂਦੀ ਹੈ, ਕਾਫੀ ਕੁਛ ਇੱਦਾਂ ਹੋਇਆ, ਔਰ ਜ਼ਿਆਦਾਤਰ ਟੋਰੋਂਟੋ ਦੇ ਵਿੱਚ ਹੋਇਆ। ਔਰ ਕਿੰਨੀ ਵਾਰ ਤਾਂ ਅਲਰਟ ਵੀ ਆਇਆ, ਹੈ ਨਾ, ਅਲਾਰਮ ਵੱਜਦਾ ਨਾ ਤੁਹਾਡੇ ਫੋਨ ਦੇ ਵਿੱਚ, 3-4 ਵਾਰ ਜਿਹੜਾ ਉਹਨਾਂ ਨੇ ਤੁਹਾਨੂੰ ਆਗਾਹ ਕੀਤਾ ਤਾਂ ਕਿ ਬਈ ਕੋਈ ਪ੍ਰੋਬਲਮ ਕਿਸੇ ਨੂੰ ਨਾ ਹੋਵੇ, ਆਪਣਾ ਧਿਆਨ ਕਰ ਲਓ, ਹੈ ਨਾ। ਸੋ ਵੈਸੇ ਤਾਂ ਚਲੋ

ਸੋ ਵੈਸੇ ਨਾ ਬੜਾ ਧਿਆਨ ਰੱਖਿਆ ਕਰੋ ਜੀ, ਸਭ ਦਾ ਹੀ ਧਿਆਨ, ਆਪਣਾ ਤਾਂ ਰੱਖਣਾ ਹੀ ਰੱਖਣਾ, ਦੂਜਿਆਂ ਦਾ ਵੀ ਧਿਆਨ ਰੱਖੋ। ਤੇ ਲਓ ਜੀ, 10:10 ਹੋ ਚੁੱਕਿਆ, ਮੈਂ ਮੌਸਮ ਦੀ ਜਾਣਕਾਰੀ ਤੁਹਾਨੂੰ ਦੇਣ ਲੱਗੀ ਸੀਗੀ। 23 ਡਿਗਰੀ ਸੈਲਸੀਅਸ ਟੈਂਪਰੇਚਰ ਇਸ ਸਮੇਂ ਹੈ, ਫੀਲ ਤੁਸੀਂ ਕਰ ਰਹੇ ਹੋ 27 ਡਿਗਰੀ, ਹਾਈ ਜਾਣਾ 28 ਡਿਗਰੀ, ਲੋ ਜਾਣਾ 18 ਡਿਗਰੀ। ਸੋ ਬੱਦਲਵਾਈ ਐਕਸਪੈਕਟ ਕੀਤੀ ਜਾ ਰਹੀ ਹੈ 12 ਕੁ ਵਜੇ, ਔਰ ਟੈਂਪਰੇਚਰ ਕਹਿੰਦੇ ਹਾਈਐਸਟ ਤੁਸੀਂ ਅੱਜ ਫੀਲ ਕਰੋਗੇ 28 ਡਿਗਰੀ ਸੈਲਸੀਅਸ ਤੱਕ। ਸੋ ਉਂਝ ਹੁਣ ਠੀਕ ਹੈ, ਹੁਣ ਤਾਂ ਧੁੱਪ ਮੈਨੂੰ ਨਜ਼ਰ ਆ ਰਹੀ ਬਾਹਰ, ਪਰ ਬੱਦਲ ਜਿਹੜੇ ਆ ਉਹ ਹੋ ਜਾਣੇ ਆ। ਅੱਜ 7:51 'ਤੇ ਸਨਸੈਟ ਹੋਣਾ, ਰਾਤ ਦਾ ਟੈਂਪਰੇਚਰ ਵੀ ਬੜਾ ਵਧੀਆ ਜੀ, ਰਾਤ ਨੂੰ 1 ਵਜੇ ਥੋੜ੍ਹਾ ਜਿਹਾ ਮੀਂਹ ਦਿਖਾ ਰਹੇ ਆ, ਸਵੇਰੇ ਥੋੜ੍ਹਾ ਜਿਹਾ, ਬਾਕੀ ਓਵਰਆਲ ਠੀਕ ਹੈ। ਤੇ ਕੱਲ ਸਵੇਰੇ 6 ਵਜੇ 18 ਡਿਗਰੀ ਸੈਲਸੀਅਸ ਟੈਂਪਰੇਚਰ ਹੋਊਗਾ, ਸਨਰਾਈਜ਼ ਹੋਵੇਗਾ 6:46 'ਤੇ। ਸੋ ਕੱਲ ਦਾ ਟੈਂਪਰੇਚਰ ਵੀ ਜੇ ਆਪਾਂ ਗੱਲ ਕਰੀਏ 17, 18, 20 ਤੱਕ ਜਾਊਗਾ, ਬੱਦਲਵਾਈ ਪਰ ਹੋਊਗੀ, ਵਧੀਆ ਮੌਸਮ ਹੈ ਜੀ, ਇੰਜੋਏ ਕਰੋ ਅੱਜ ਦੇ ਦਿਨ ਨੂੰ ਤੇ ਸੁਣਦੇ ਰਹੋ ਗੁਣਤਾਸ ਰੇਡੀਓ।

0: ਲਓ ਜੀ ਬਿਲਕੁਲ, ਪੰਜਾਬ ਤਾਂ ਪੰਜਾਬ ਹੈ, ਪੰਜਾਬ ਦੀ ਰੀਸ ਨਹੀਂ ਕਰ ਸਕਦਾ ਕੋਈ ਵੀ, ਹੈ ਨਾ। ਜਦੋਂ ਆਪਾਂ ਉੱਥੇ ਗੇੜਾ ਮਾਰ ਕੇ ਆਉਂਦੇ ਹਾਂ ਕਿੰਨਾ ਵਧੀਆ ਸਾਰਾ ਲੱਗਦਾ। ਕਰਦੇ ਹਾਂ ਜੀ ਗੱਲਬਾਤ, ਅਤੇ ਹੁਣ ਆਪਾਂ ਪਹਿਲਾਂ ਸਾਰਾਂਸ਼ ਨਾਲ ਕਰੀਏ ਗੱਲਬਾਤ, ਕਿਉਂਕਿ ਸਾਰਾਂਸ਼ ਨਾ ਬੜੇ ਵਧੀਆ ਤੁਹਾਨੂੰ ਫੰਡ ਦੁਆਰੇ ਆ, ਲੋਨ ਦੁਆਰੇ, ਪੈਸਾ ਦੁਆਰੇ ਆ ਤੁਹਾਡੀ ਐਜੂਕੇਸ਼ਨ ਵਾਸਤੇ। ਸੋ ਇਹ ਵੀ ਦੇਖੋ ਗੌਰਮੈਂਟ ਜਿਹੜੀ ਆਪਣੀ ਕੈਨੇਡਾ ਦੀ ਹੈ ਕਿੰਨਾ ਵਧੀਆ ਉਪਰਾਲਾ ਉਹਨਾਂ ਵੱਲੋਂ ਕਿ ਤੁਹਾਨੂੰ 0% 'ਤੇ ਲੋਨ ਦੇ ਰਹੇ ਆ। ਅਦਰਵਾਈਜ਼ ਜਿਵੇਂ ਆਪਾਂ ਜੇ ਕ੍ਰੈਡਿਟ ਕਾਰਡ ਦੀ ਗੱਲ ਕਰੀਏ ਨਾ, ਉਹ 'ਤੇ ਦੇਖੋ ਸਭ ਨਾਲੋਂ ਜ਼ਿਆਦਾ ਤੁਹਾਨੂੰ ਇੰਟਰਸਟ ਰੇਟ ਪੇ ਕਰਨਾ ਪੈਂਦਾ ਜੇ ਤੁਸੀਂ ਪੇ ਨਹੀਂ ਕਰਦੇ ਪ੍ਰੋਪਰ ਸਮੇਂ ਦੇ ਉੱਪਰ। ਪਰ ਇਹ ਦੇਖ ਲਓ 2.5 ਸਾਲ ਤੱਕ ਤੁਸੀਂ ਕੁਛ ਪੇ ਨਹੀਂ ਕਰਨਾ। ਇੰਨੀ ਵਧੀਆ ਜਾਣਕਾਰੀ ਲੈ ਕੇ ਪਹੁੰਚੇ ਆ ਸਾਰਾਂਸ਼। ਸਾਰਾਂਸ਼ ਕੀ ਹਾਲ ਚਾਲ ਜੀ? ਜੀ ਜੀ ਤੇ ਬਿਲਕੁਲ ਜੀ, ਸਾਰਾਂਸ਼ ਥੋੜੀ ਦਿਓ ਜਾਣਕਾਰੀ। ਜਿਹੜਾ ਫੰਡ ਗੌਰਮੈਂਟ ਦੇ ਰਹੀ ਹੈ, ਤੇ ਮੈਨੂੰ ਤਾਂ ਬੜੀ ਖੁਸ਼ੀ ਇਸ ਗੱਲ ਦੀ ਹੈ ਵੀ ਜਿਹੜਾ ਉਹ ਫੰਡ ਹੈ ਉਹ ਡਬਲ ਹੋਇਆ ਹੋਇਆ ਹੁਣ।
1: ਬਿਲਕੁਲ ਜੀ, ਇਹ ਬਾਤ ਤਾਂ ਸਹੀ ਹੈ। ਕੱਲ ਵੈਸੇ ਵੀ ਸਭ ਕੇ ਫੋਨ ਮੈਂ 4 ਵਾਰ ਟੂ ਟੂ ਟੂ ਹੋਈ ਗਈ ਹੈ ਨਾ।
0: ਠੀਕ ਹੈ।
1: ਤੋ ਕੱਲ ਜਬ ਅਲਾਰਮ ਵਜ ਰਹਾ ਥਾ ਐਮਰਜੈਂਸੀ ਵਾਲਾ, ਆਪਨੇ ਕਿਹਾ ਕਿ ਗਵਰਨਮੈਂਟ ਜੈਸੇ ਜੈਸੇ ਹਮੇ ਗਵਰਨਮੈਂਟ ਵਹਾਂ ਪੇ ਸਪੋਰਟ ਕਰਤੀ ਹੈ ਅਲਾਰਮ ਬਜਾਨੇ ਮੇ, ਕਿ ਮਤਲਬ ਐਸਾ ਆ ਰਹਾ ਹੈ ਲਾਈਕ ਵੈਸੇ ਗਵਰਨਮੈਂਟ ਆਪਕੋ ਇੱਕ ਔਰ ਤਰੀਕੇ ਸੇ ਸਪੋਰਟ ਕਰਤੀ ਹੈ, ਜਿਸਮੇਂ ਆਪਕੋ 50,000 ਸੇ 1,70,000 ਡਾਲਰ ਕਾ ਲੋਨ ਮਿਲਤਾ ਹੈ, ਬਿਨਾ ਕ੍ਰੈਡਿਟ ਚੈੱਕ ਕੇ, ਬਿਨਾ ਗਾਰੰਟੀ ਕੇ, ਕੋਈ ਇਸ ਮਤਲਬ ਚਾਬੀ ਨਹੀਂ ਹੈ, ਕੁਛ ਵੀ ਹਿਡਨ ਨਹੀਂ ਹੈ। ਕਾਲ ਕਰੇ ਆਫਿਸ ਆਏ, 8 ਸਾਲ ਮੇ 1,000 ਕੋ ਅਸਿਸਟ ਕਰ ਚੁੱਕੇ ਹੈ।
0: ਇਸਮੇ ਐਲੀਜੀਬਿਲਿਟੀ ਜੋ ਹੈ ਵੋ ਥੋੜੀ ਬਤਾ ਦੇ, ਕਿਆ ਐਲੀਜੀਬਿਲਿਟੀ ਬਣਤੀ ਹੈ ਤੋ ਵੋ ਅਪਲਾਈ ਕਰ ਸਕਤੇ ਹੈ।
1: ਹਾਂਜੀ, ਸੋ ਜੋ PR ਹੈ, ਸਿਟੀਜ਼ਨ ਹੈ ਜਾਂ ਪ੍ਰੋਟੈਕਟਿਡ ਪਰਸਨ ਹੈ, ਕੋਈ ਏਜ ਲਿਮਿਟ ਨਹੀਂ ਹੈ, ਜੇ 75 ਇਅਰਸ
0: ਕੀ ਹੈ। ਪਰਸਨ ਕੀ ਸਰਾਂਸ਼ ਥੋੜੀ ਡੈਫੀਨੇਸ਼ਨ ਬਤਾ ਦੇ।
1: ਹਾਂਜੀ, ਜਿਨਕਾ ਨਾ ਰਿਫਿਊਜੀ ਕਾ ਕੇਸ ਅਪਰੂਵ ਹੋ ਗਿਆ ਹੈ,
0: ਠੀਕ ਹੈ,
1: ਇਹ ਨਹੀਂ ਕਿ ਲਗਾ ਰੱਖਾ ਹੈ, ਜਿਨਕਾ ਅਪਰੂਵ ਹੋ ਚੁੱਕਾ ਹੈ ਵੋ ਲੋਕ ਪ੍ਰੋਟੈਕਟਿਡ ਪਰਸਨ ਹੋਤੇ ਹੈ। ਓਨਟਾਰੀਓ ਮੇਂ ਕਹੀਂ ਵੀ ਰਹਤੇ ਹੈ, ਕੋਈ ਏਜ ਲਿਮਿਟ ਨਹੀਂ ਹੈ, ਕਿਤਨੇ ਹੀ ਹਾਊਸ ਵਾਈਫ ਹੈ, ਊਬਰ ਡਰਾਈਵਰ, ਟਰੱਕ ਡਰਾਈਵਰ, ਅਨਇੰਪਲੋਇਡ, ਸੈਲਫ ਇੰਪਲੋਇਡ ਲੋਕ ਹੈ ਜੋ ਕਿ ਇਸਕਾ ਫਾਇਦਾ ਲੈ ਚੁੱਕੇ ਹੈ। ਇਨਵੈਸਟ ਕਰੋ ਉਸ ਪੈਸੇ ਕੋ, ਚਾਹੇ ਘਰ ਕਾ ਖਰਚਾ ਚਲਾਓ, ਗਵਰਨਮੈਂਟ ਆਪਕੋ ਪੈਸਾ ਦੇ ਹੀ ਰਹੀ ਹੈ ਘਰ ਕਾ ਖਰਚਾ ਚਲਾਨੇ ਕੇ ਲੀਏ, ਕਿ ਆਪ ਪੜ੍ਹ ਰਹੇ ਹੈ, ਸਕਿੱਲ ਡਿਵੈਲਪ ਕਰ ਰਹੇ ਹੈ, ਫੁਲੀ ਆਨਲਾਈਨ ਕੋਰਸ ਕਰ ਰਹੇ ਹੈ, ਕਲਾਸ ਮੇਂ ਟੀਚਰ ਨਹੀਂ ਹੈ, 20 ਘੰਟੇ ਆਪਣੇ ਆਪਣੇ ਹਿਸਾਬ ਸੇ ਲੋਗਿਨ ਕਰਨਾ ਹੈ, ਮੋਡਿਊਲ ਕਲੀਅਰ ਕਰਨੇ ਹੈ, ਕੋਈ ਐਗਜ਼ਾਮਸ ਨਹੀਂ ਹੈ, ਸਭ ਸੇ ਆਸਾਨ ਚੀਜ਼ ਹੈ। ਔਨ ਅਦਰ ਹੈਂਡ ਆਪਕੇ ਪਾਸ ਫੰਡਿੰਗ ਆ ਰਹੀ ਹੈ 0% ਪੇ ਆਟੇ।
0: ਵੈਰੀ ਗੁੱਡ, ਬਿਲਕੁਲ ਜੀ, ਦੇਖੋ ਪ੍ਰੋਟੈਕਟਿਡ ਪਰਸਨ ਦੀ ਡੈਫੀਨੇਸ਼ਨ ਤੁਹਾਨੂੰ ਕਲੀਅਰ ਕਰਤੀ, ਕਿਉਂਕਿ ਕਈ ਵਾਰ ਕਈਆਂ ਨੂੰ ਨਹੀਂ ਪਤਾ ਲੱਗਦਾ। ਮੈਨੂੰ ਆਈ ਸੀਗੀ ਸਾਰਾਂਸ਼ ਕਾਲ, ਉਹ ਪੁੱਛਦੇ ਸੀ ਕਹਿੰਦੇ ਪ੍ਰੋਟੈਕਟਿਡ ਪਰਸਨ ਦੇ ਵਿੱਚ ਕੀ ਹੁੰਦਾ, ਤਾਂ ਮੈਂ ਵੀ ਇਹੀ ਦੱਸਿਆ ਸੀ ਕਿ ਰਿਫਿਊਜੀ ਜਿਹੜੇ ਰਿਫਿਊਜੀ ਕੇਸ ਵੀ ਜਿਨ੍ਹਾਂ ਦਾ ਅਪਰੂਵ ਹੋਇਆ ਹੋਇਆ ਹੈ ਨਾ, ਸੋ ਉਹਨਾਂ ਨੂੰ ਜਿਹੜੀ ਇਹ ਲੋਨ ਦੀ ਰਕਮ ਹੈ ਜਿਹੜੀ ਉਹ ਮਿਲ ਸਕਦੀ ਹੈ। ਅਤੇ ਜੇ ਤੁਸੀਂ ਹਾਲੇ ਅਪਲਾਈ ਕੀਤਾ ਹੋਇਆ ਫਿਰ ਤੁਸੀਂ ਐਲੀਜੀਬਲ ਨਹੀਂ ਹੋਵੋਗੇ। ਅਤੇ ਬਾਕੀ ਤੁਸੀਂ ਮਿਨੀਮਮ ਅਤੇ ਮੈਕਸੀਮਮ ਏਜ ਵੀ ਦੱਸ ਦਿਓ ਜਿਹੜੀ ਅਪਲਾਈ ਕਰਨ ਵਾਲੇ।

0: ਆ ਉਹਨਾਂ ਦੀ ਮਿਨੀਮਮ ਏਜ ਕਿੰਨੀ ਹੋਵੇ ਤੇ ਮੈਕਸੀਮਮ ਕਿੰਨੀ ਹੋ ਸਕਦੀ ਆ?
1: ਹਾਂਜੀ, ਗਵਰਨਮੈਂਟ ਕੀ ਪਾਲਿਸੀ ਨਾ ਏਜ ਪੇ ਡਿਸਕ੍ਰਿਮੀਨੇਟ ਨਹੀਂ ਕਰਤੀ ਯਹਾਂ ਪੇ, ਤੋ 75 ਏਜ ਸੇ ਕਲਾਇੰਟ ਪੇ ਹਮਾਰੇ 20 ਇਯਰਸ ਕੇ ਵੀ ਹੈ। ਬਾਕੀ ਆਪ ਲੋਗ ਆਸਾਨ ਸੇ ਕੋਰਸ ਕਰਤੇ ਹੈ, ਬਿਜ਼ਨਸ ਕਾ ਸਰਟੀਫਿਕੇਟ ਮਿਲ ਜਾਤਾ ਹੈ ਆਪਕੋ। ਅਗਰ ਆਪਨੇ ਕੁਛ ਅੱਛਾ ਕਰਨਾ ਹੈ ਸਪੈਸੀਫਿਕ ਕੋਰਸ, ਤੋ ਅਕਾਊਂਟਿੰਗ ਕਾ ਕੋਰਸ ਹੈ, ਆਸਾਨ ਹੈ, ਲੇਕਿਨ ਉਸਮੇ ਆਪ ਆਪਣਾ ਖੁਦ ਕਾ ਲਾਈਕ ਏਕ ਸਾਲ ਬਾਅਦ ਬਿਜ਼ਨਸ ਸਟਾਰਟ ਕਰ ਸਕਤੇ ਹੈਂ, ਕੰਸਲਟਿੰਗ ਕਾ ਬਿਜ਼ਨਸ, ਰਾਈਟ? ਯੂ ਡੋਂਟ ਹੈਵ ਟੂ ਬੀ ਅ ਸੀਪੀਏ। ਤੋ ਵੋ ਕੋਰਸ ਕਰਕੇ ਆਪ ਲਾਈਕ, ਮਤਲਬ ਬੜੇ ਸਾਰੇ ਕੋਰਸਿਸ ਹਮਾਰੇ ਪਾਸ, 8-10 ਕੋਰਸਿਸ ਹੈ। ਅਬ ਵੋਹੀ ਕੋਰਸਿਸ ਹੈ ਜਿਸਮੇ ਆਪ ਆਰਾਮ ਸੇ ਪਾਸ ਹੋ ਜਾਏਂਗੇ। ਆਪਕੀ ਸਰਦਰਦੀ ਬੜਾਨੇ ਕੇ ਲਈ ਹਮ ਨਹੀਂ ਆਏ, ਆਪਕੀ ਸਰਦਰਦੀ ਕਮ ਕਰਨੇ ਕੇ ਲਈ ਆਏ ਹੈ। ਤੋ ਅਗਰ ਆਪ ਬੋਲੋਗੇ ਮੁਝੇ ਯਹੀ ਸਪੈਸੀਫਿਕ ਕਰਨਾ, ਮੈਂ ਆਪਣਾ ਹੱਥ ਖੜਾ ਕਰ ਦੇਂਗੇ। ਹਮ ਚਾਹਤੇ ਆ ਫੇਲ ਹੋ ਕੇ ਖੁਦ ਵੀ ਦੁਖੀ ਔਰ ਹਮੇਂ ਦੁਖੀ ਕਰੇ। ਇਸ ਲਈ ਆਪ ਆਰਾਮ ਆਸਾਨ ਸੇ ਕੋਰਸ ਕਰੇ, ਫੁਲੀ ਆਨਲਾਈਨ ਹੈ, ਟੀਚਰ ਵੀ ਨਹੀਂ ਹੈ ਕਲਾਸ ਮੇਂ, ਅਬ ਤੋ 20 ਘੰਟੇ ਆਪਣੇ ਹਿਸਾਬ ਸੇ ਲੌਗਇਨ ਕਰੇ। ਔਨ ਅਦਰ ਹੈਂਡ ਆਪ 50,000 ਤੇ 1,70,000 ਡਾਲਰ ਆਪਣੇ ਅਕਾਊਂਟ ਮੇਂ ਹਾਸਿਲ ਕਰੇ। ਯੇ ਹੈ ਲੋਨ, ਲੇਕਿਨ ਐਸਾ ਲੋਨ ਐਗਜ਼ਿਸਟ ਨਹੀਂ ਕਰਤਾ ਜਿਸਕੀ ਪਹਿਲੀ ਕਿਸ਼ਤ 2.5 ਸਾਲ ਬਾਅਦ ਸਟਾਰਟ ਹੈ, 0% ਪੇ ਤਬ ਤੱਕ ਇਹ ਲੋਨ, 2.5 ਸਾਲ ਬਾਅਦ ਵੀ ਵਿਆਜ 2.5% ਹੈ ਪੂਰੇ ਸਾਲ ਕਾ, ਲੱਖ ਡਾਲਰ ਪੇ ਮਹੀਨੇ ਕਾ ਵਿਆਜ $200, ਕਹਾਂ ਮਿਲੇਗਾ ਬਤਾਈਏ।
0: ਦੇਖੋ ਅਬ 26 ਚੱਲ ਰਿਹਾ ਹੈ ਨਾ, 2.5 ਸਾਲ ਬਾਅਦ ਸਾਰਾਂਸ਼ ਨੇ ਜੈਸੇ ਕਹਾ ਵੀ ਆਪਨੇ ਲੋਨ ਵਾਪਿਸ ਕਰਨਾ, ਤੋ ਵੋ ਆਪਕਾ ਹੋ ਗਿਆ ਦੇਖੋ 27 ਨਿਕਲ ਜਾਏਗਾ, 28 ਨਿਕਲ ਜਾਏਗਾ, 29 29ਵੇਂ ਸਾਲ ਦੇ ਵਿੱਚ ਤੁਸੀਂ ਦੇਣਾ, ਯਾਨੀ ਕਿ ਜਦੋਂ 29ਵਾਂ ਸਾਲ ਸ਼ੁਰੂ ਹੋਣਾ ਹੈ 2029 ਦੇ ਵਿੱਚ, ਤੇ ਤੁਸੀਂ ਅੰਦਾਜ਼ਾ ਲਾ ਲਓ ਕਿ ਕਿੰਨਾ ਸਮਾਂ ਤੁਹਾਡੇ ਕੋਲ ਹੈਗਾ। ਤੁਹਾਨੂੰ ਐਜੂਕੇਸ਼ਨ ਵੀ ਮਿਲ ਜਾਣੀ ਹੈ, ਤੁਹਾਡੇ ਕੋਲ ਪੈਸੇ ਵੀ ਆ ਜਾਣੇ ਹੈ, ਕਿਉਂਕਿ ਖਰਚ ਪਾਣੀ ਘਰ ਦਾ ਚਲਾਉਣਾ ਹੁੰਦਾ ਹੈ ਨਾ, ਕਿਉਂਕਿ ਸਾਰਾਂਸ਼ ਨੇ ਦੱਸਿਆ ਹੀ ਹੈ ਕਿ ਤੁਸੀਂ ਉਹ ਮਨੀ ਨੂੰ ਕਿਤੇ ਵੀ ਖਰਚ ਕਰ ਸਕਦੇ ਹੋ। ਔਰ ਜਦੋਂ ਵਾਪਸ ਕਰਨਾ 2.5 ਸਾਲ ਬਾਅਦ ਵਾਪਸ ਕਰਨਾ, ਤੇ ਇੰਟਰਸਟ ਰੇਟ ਵੀ ਨਾ ਮਾਤਰ ਹੀ ਹੈ। ਕਿੰਨਾ ਕੁ ਇੰਟਰਸਟ ਰੇਟ ਸਾਰਾਂਸ਼?
1: ਪੂਰੇ ਸਾਲ ਕਾ ਸਿਰਫ 2.5%, ਔਰ 15 ਸਾਲ ਲੁਟਾ ਸਕਦੇ ਹੈ ਅਗਰ ਪੈਸੇ ਕੀ ਤੰਗੀ ਹੈ। ਗਵਰਨਮੈਂਟ ਆਪਕਾ ਲੋਨ ਐਕਸਟੈਂਡ ਕਰ ਦਿੱਤੀ ਹੈ। ਯੂਨੀ ਗਲੋਬਲ ਐਡਵਾਈਜ਼ਰੀ ਕੰਪਨੀ ਕਾ ਨਾਮ ਹੈ, 218 ਐਕਸਪਰਟ ਬੁਲਵਰਡ ਪੇ ਆਫਿਸ ਹੈ ਹਮਾਰਾ, 8 ਸਾਲ ਮੇਂ ਹਜ਼ਾਰੋਂ ਕੋ ਅਸਿਸਟ ਕਰ ਚੁੱਕੇ ਹੈ, ਕੋਈ ਵੀ ਚਲਾਕੀ ਨਹੀਂ ਹੈ ਇਸਕੇ ਅੰਦਰ।
0: ਵੈਰੀ ਗੁੱਡ, ਤੇ ਬਿਲਕੁਲ ਆਪਣਾ ਐਡਰੈਸ ਦੱਸ ਦਿਓ ਸਾਰਾਂਸ਼, ਇੱਕ ਵਾਰ ਤੇ ਫੋਨ ਨੰਬਰ ਦੱਸੋ।
1: ਬਿਲਕੁਲ ਜੀ, ਸੋ ਪਹਿਲੇ ਲਿਖ ਮੈਂ ਐਡਰੈਸ ਹੈ 218 ਐਕਸਪਰਟ ਬੁਲਵਰਡ ਹਰ ਅੰਟਾਰੀ ਡੈਰੀ ਪੇ, ਕਾਲ ਅਭੀ ਕਰੇ ਤੋ ਇੱਕ ਐਸਟੀਮੇਟ ਲੇ, ਦੈਨ ਹਮਾਰੇ ਆਫਿਸ ਆਏ, ਨੈਕਸਟ ਬੈਚ ਸਟਾਰਟ ਹੋਣੇ ਵਾਲਾ ਹੈ, ਆਪਕੇ ਅਕਾਊਂਟ ਮੇਂ 30-90 ਡੇਜ਼ ਆਫ ਫੰਡਿੰਗ ਆਪਕੇ ਅਕਾਊਂਟ ਮੇਂ ਆਤੀ ਹੈ, ਹਮਾਰੀ ਫੀਸ ਕਿਤਨੀ ਹੈ, 199 ਕਬ ਦੇਣੀ ਹੈ, ਕਾਮ ਹੋਣੇ ਕੇ ਬਾਅਦ ਮੇਂ, ਤੋ ਆਪ ਕੁਛ ਲੂਜ਼ ਕਰ ਹੀ ਨਹੀਂ ਸਕਤੇ ਜੀ। ਠੀਕ ਹੈ ਜੀ, ਹਮਨੇ ਸਭ ਕੁਛ ਬਾਏ ਦਾ ਬੁੱਕਸ ਇਮਾਨਦਾਰੀ ਸੇ ਰੱਖਾ ਹੈ, ਕੋਈ ਕਾਗਜ਼ ਨਹੀਂ ਹਿਲਤੇ ਇਸਕੇ ਅੰਦਰ ਆਪਕੇ, ਤੋ ਕੋਈ ਸੈਟਿੰਗ ਨਹੀਂ ਹੈ, ਕੋਈ ਕਮਿਸ਼ਨ ਨਹੀਂ ਹੈ, ਕੋਈ ਅਪਰੋਚ ਨਹੀਂ ਹੈ, ਰੀਫਾਈਨੈਂਸਿੰਗ ਕੇ ਅਲੱਗ ਤਰੀਕੇ ਕੇ ਚੱਕਰੋਂ ਮੇਂ ਨਾ ਪੜੇ। ਕੱਲ ਮੈਂ ਸੁਣ ਰਿਹਾ ਥਾ ਡੈਬਟ ਕੰਸੋਲੀਡੇਸ਼ਨ, ਕਰਜ਼ੇ ਕੋ ਕੈਸੇ ਇਕੱਠਾ ਕਰੇ, ਭਾਈ ਸਾਹਿਬ ਯਹਾਂ ਪੇ ਆਸਾਨ ਕਰਜ਼ਾ ਲੇ, 2.5 ਸਾਲ ਮੇਂ ਆਪਕਾ ਪੈਸੇ ਆ ਜਾਏਂਗੇ, ਸਾਰੇ ਕਰਜ਼ੇ ਉਤਾਰ ਦੇਂਗੇ, 1-1.5 ਲੱਖ ਹੀ ਸੇ ਲੇ, ਫੈਮਿਲੀ ਆਫ 4 ਕੋ 1.5 ਲੱਖ ਮਿਲਤਾ ਹੈ, ਫੈਮਿਲੀ ਆਫ 5 ਕੋ 1,70,000 ਮਿਲਤਾ ਹੈ, 0% ਪੇ 2.5 ਸਾਲ ਕੇ ਲੀਏ, ਸਾਰੇ ਕਰਜ਼ੇ ਉਤਾਰੇ, ਮਤਲਬ ਇਸਕੋ ਆਪ ਕੈਸੇ ਵੀ ਯੂਜ਼ ਕਰੇ, ਆਪ ਜ਼ਿਆਦਾ ਸਮਝਦਾਰ ਹੈ। ਨੰਬਰ ਨੋਟ ਕਰੇ, 437-234-3175, 437-234-3175, ਕਾਲ ਕਰੋ, ਐਸਟੀਮੇਟ ਲਓ, ਆਫਿਸ ਆਓ, 437-264-3175, 437-234-3175, ਯੂਨੀ ਗਲੋਬਲ ਐਡਵਾਈਜ਼ਰੀ, ਕਾਲ ਕਰੋ, ਐਸਟੀਮੇਟ ਲਓ, ਨੋ ਹਿਡਨ ਫੀਸ, ਨੋ ਕੈਚ, ਕਾਮ ਹੋਣੇ ਕੇ ਬਾਅਦ $199, ਆਪਕਾ ਫਾਇਦਾ 50,000 ਸੇ 1,70,000 ਡਾਲਰ ਤੱਕ ਕਾ, 437-234-3175, 437-234-3175
0: ਜੀ। ਸਰਾਂਸ਼ ਥੈਂਕ ਯੂ,
1: ਥੈਂਕ ਯੂ
0: ਜੀ, ਬਹੁਤ ਬਹੁਤ ਧੰਨਵਾਦ। ਬਿਲਕੁਲ ਜੀ, ਤੁਸੀਂ ਸਰਾਂਸ਼ ਨੂੰ ਕੰਟੈਕਟ ਕਰ ਲਓ, ਪਹਿਲਾਂ ਫੋਨ ਕਰ ਲਓ, ਅਪੁਆਇੰਟਮੈਂਟ ਬਣਾ ਲਓ, ਆਫਿਸ ਜਾਓ, ਆਰਾਮ ਨਾਲ ਆਪਣੇ ਜਿੰਨੇ ਵੀ ਤੁਹਾਡੇ ਕੁਐਸਚਨ ਕੰਸਰਨ ਹੈ ਕਲੀਅਰ ਕਰ ਲਓ, ਉਸ ਤੋਂ ਬਾਅਦ ਤੁਹਾਡਾ ਵਧੀਆ ਜਿਹੜਾ ਇਹਨਾਂ ਨੇ ਅਪਲਾਈ ਕਰ ਦੇਣਾ ਲੋਨ, ਅਤੇ ਫਿਰ ਨਾਲੇ ਆਪਣੀ ਐਜੂਕੇਸ਼ਨ ਲਓ, ਨਾਲੇ ਤੁਹਾਨੂੰ ਪੈਸੇ ਆ ਜਾਣਗੇ, ਹੈ ਨਾ। ਸੋ ਇਹ ਤੋਂ ਵਧੀਆ ਹੋਰ ਕਿਹੜੀ ਗੱਲ ਹੋ ਸਕਦੀ ਹੈ? ਐਂਡ ਵਨ ਥਿੰਗ ਮੋਰ, ਕਿ ਆਪਾਂ ਨੂੰ ਨਹੀਂ ਪਤਾ ਕਦੋਂ ਪੋਲਿਸੀਜ਼ ਚੇਂਜ ਹੁੰਦੀਆਂ ਰਹਿੰਦੀਆਂ, ਹੈ ਨਾ। ਗੌਰਮੈਂਟ ਕੁਛ ਅੱਜ ਦੇ ਰਹੀ, ਕੱਲ੍ਹ ਨੂੰ ਘਟਾ ਦਿੰਦੀ ਹੈ, ਵਧਾ ਦਿੰਦੀ ਹੈ, ਬੰਦ ਕਰ ਦਿੰਦੀ ਹੈ, ਸ਼ੁਰੂ ਕਰ ਦਿੰਦੀ ਹੈ। ਸੋ ਜਿੰਨੀ ਜਲਦੀ ਹੋ ਸਕਦਾ ਤੁਸੀਂ ਜ਼ਰੂਰ ਕਰੋ ਜੀ ਕੰਟੈਕਟ, ਨੰਬਰ 437-234-3175, 437-264-3175 'ਤੇ ਗੱਲਬਾਤ ਹੋ ਸਕਦੀ ਹੈ।

0: ਦੇਖ ਲਓ ਕਿੰਨਾ ਵਧੀਆ ਵੈਸੇ ਗੀਤ ਅਰਜੁਨ ਢਿੱਲੋਂ ਨੇ ਇਹ ਗਾਇਆ। ਆਈ ਥਿੰਕ ਇਹਨੇ ਲਿਖਿਆ ਵੀ ਇਹਨੇ ਹੋਣਾ ਹੈ ਨਾ, ਕਿਉਂਕਿ ਬੜੇ ਵਧੀਆ ਬੁੱਕਸ ਵਗੈਰਾ ਕਾਫੀ ਪੜ੍ਹਦਾ ਅਰਜੁਨ ਢਿੱਲੋਂ। ਤੇ ਜਿਵੇਂ ਸਵਰਗ 'ਚ ਕਹਿੰਦੇ ਵੀ ਸਾਰਾ ਕੁਛ ਹੁੰਦਾ, ਪਰ ਪੰਜਾਬ ਦੀ ਇੰਨੀ ਤਾਰੀਫ ਹੈ ਕਿ ਉਹ ਸਵਰਗ ਵੀ ਉਹਦੇ ਸਾਹਮਣੇ ਫਿੱਕਾ। ਸੋ ਬਿਲਕੁਲ ਜੀ, ਆਪਣੇ ਪੰਜਾਬ ਇੱਦਾਂ ਹੀ ਹੈ। ਤੇ ਅੱਛਾ, ਕੱਲ੍ਹ ਦੀ ਦੱਸੋ ਜੀ ਗੱਲਬਾਤ, ਕੋਈ ਜੇ ਥੰਡਰਸਟੋਰਮ ਆਇਆ ਤੇ ਤੁਹਾਡਾ ਸਾਰਾ ਘਰ ਬਾਰ ਤੁਸੀਂ ਠੀਕ ਰਹੇ, ਕੋਈ ਪ੍ਰੋਬਲਮ ਤਾਂ ਨਹੀਂ ਆਈ? ਕਿਉਂਕਿ ਟੋਰੋਂਟੋ ਦੇ ਵਿੱਚ ਤਾਂ ਕਾਫੀ ਆਪਾਂ ਨੇ ਨਿਊਜ਼ ਜਿਹੜੀ ਆਪਾਂ ਨੂੰ ਸੁਣਨ ਨੂੰ ਮਿਲੀ, ਵੀਡੀਓਜ਼ ਬੜੀਆਂ ਵਾਇਰਲ ਹੋ ਰਹੀਆਂ ਸੀਗੀਆਂ, ਬੜੀ ਪ੍ਰੋਬਲਮ ਜਿਹੜੀ ਲੋਕਾਂ ਨੂੰ ਆਈ, ਗੱਡੀਆਂ ਫਸੀਆਂ ਹੋਈਆਂ ਸੀਗੀਆਂ ਤੇ ਕਿਤੇ ਕਿਤੇ ਕਹਿੰਦੇ ਬਿਲਡਿੰਗਸ ਨੂੰ ਵੀ ਨੁਕਸਾਨ ਹੋਇਆ ਹੈ ਨਾ, ਦਰਖਤ ਵੀ ਗਿਰੇ ਆ। ਸੋ ਬਾਕੀ ਤੁਸੀਂ ਦੱਸ ਸਕਦੇ ਹੋ ਕਿ ਐਵਰੀਥਿੰਗ ਵਾਜ਼ ਓਕੇ, ਸਭ ਕੁਛ ਵਧੀਆ ਰਿਹਾ, ਕੋਈ ਪ੍ਰੋਬਲਮ ਤਾਂ ਨਹੀਂ ਹੋਈ, ਕੋਈ ਨੁਕਸਾਨ ਤਾਂ ਨਹੀਂ ਹੋਇਆ ਕਿਸੇ ਕਿਸਮ ਦਾ? ਸੋ 647-8713-13 'ਤੇ ਤੁਸੀਂ ਕੰਟੈਕਟ ਜਿਹੜਾ ਸਟੂਡੀਓ ਦੇ ਵਿੱਚ ਕਰਨਾ ਹੈ ਜੀ। ਤੇ ਲਓ ਜੀ, ਇੱਕ ਨੰਬਰ ਮੈਂ ਤੁਹਾਨੂੰ ਦੀਪਾਂਸ਼ ਦਾ ਦੇਣਾ। ਦੀਪਾਂਸ਼ ਕਹਿੰਦੇ ਆ ਵੀ ਜਿਹੜੀਆਂ ਟਿਕਟਾਂ ਦਾ ਤੁਸੀਂ ਜਾਣਕਾਰੀ ਦੇ ਰਹੇ ਹੋ, ਅੱਜ ਵੀ ਦੇ ਦਿਓ ਤੇ ਮੇ ਬੀ ਜਿਹੜੀਆਂ ਟਿਕਟਾਂ ਹੋਰ ਪਹੁੰਚ ਜਾਣ। ਸੋ ਇਹਦੇ ਨਾਲ ਵਧੀਆ ਕਿਹੜੀ ਗੱਲ ਹੋ ਸਕਦੀ ਹੈ? ਆਪਾਂ ਪੰਜਾਬ ਦੀ ਗੱਲ ਕਰ ਰਹੇ ਹਾਂ ਤੇ ਫਿਰ ਹੁਣ ਤਿਉਹਾਰ ਵੀ ਆ ਜਾਣੇ ਆ, ਕੱਲ੍ਹ ਨੂੰ ਜਨਮ ਅਸ਼ਟਮੀ ਹੈ ਨਾ ਸ਼੍ਰੀ ਕ੍ਰਿਸ਼ਨ ਜੀ ਦੀ। ਸੋ ਕਿਉਂਕਿ ਨਾ ਸਾਡੇ ਉੱਥੇ ਸਕੂਲ ਦੇ ਵਿੱਚ ਸੈਲੀਬ੍ਰੇਟ ਕੀਤੀ, ਉਹਨਾਂ ਨੇ ਫੋਟੋਆਂ ਪਾਈਆਂ ਹੋਈਆਂ ਸੀ ਫੇਸਬੁੱਕ ਤੇ, ਤੇ ਉਹ ਛੋਟੇ ਛੋਟੇ ਬੱਚੇ ਆ ਸ਼੍ਰੀ ਕ੍ਰਿਸ਼ਨ ਜੀ ਵਾਂਗ ਸਜਾਏ ਹੋਏ ਸੀਗੇ, ਕਹਿੰਦੇ ਜਨਮ ਅਸ਼ਟਮੀ ਹੈ। ਫਿਰ ਮੈਂ ਕਿਹਾ ਅੱਛਾ ਅੱਜ ਹੈ ਕਿ ਕੱਲ੍ਹ ਨੂੰ ਹੈ? ਫਿਰ ਦੇਖਿਆ 4 ਤਰੀਕ ਨੂੰ ਹੈ, ਕੱਲ੍ਹ ਨੂੰ ਜਨਮ ਅਸ਼ਟਮੀ ਹੈ ਜੀ। ਤੇ ਬਿਲਕੁਲ ਬਿਲਕੁਲ ਵਧਾਈਆਂ ਆਪਾਂ ਐਡਵਾਂਸ ਦੇ ਦਿੰਦੇ ਹਾਂ ਤੇ ਕੱਲ੍ਹ ਨੂੰ ਵੀ ਜ਼ਰੂਰ ਵਧਾਈਆਂ ਦੇਵਾਂਗੇ। ਤੇ ਹੁਣ ਤਿਉਹਾਰ ਹੀ ਤਿਉਹਾਰ ਅੱਗੇ ਹੈ, ਸੋ ਦੀਵਾਲੀ ਮੌਕੇ ਜਦੋਂ ਤੁਸੀਂ ਜਾਣਾ ਚਾਹੁੰਦੇ ਹੋ ਪੰਜਾਬ ਨੂੰ, ਤੇ ਤੁਸੀਂ ਨੰਬਰ ਨੋਟ ਕਰੋ ਪਹਿਲਾਂ ਤਾਂ, 905-673-1400 ਦੀਪਾਂਸ਼ ਦਾ ਨੰਬਰ ਹੈ। ਇਹ ਕਹਿੰਦੇ ਕਿ ਬਹੁਤ ਵਧੀਆ ਰੇਟ ਦੇ ਉੱਪਰ ਤੁਸੀਂ ਟਿਕਟਾਂ ਲੈ ਸਕਦੇ ਹੋ। ਕਦੋਂ ਜਾਣਾ ਤੁਸੀਂ? ਅਕਤੂਬਰ ਸਟਾਰਟਿੰਗ ਦੇ ਵਿੱਚ ਜਾਣਾ, ਡਾਇਰੈਕਟ ਫਲਾਈਟ ਹੈ, ਨਵੰਬਰ 'ਚ ਵਾਪਸੀ ਹੈ। 1470 ਦੀ ਟਿਕਟ ਹੈ, 1470 ਦੀ, ਇੱਕ ਬੈਗ ਦੇ ਨਾਲ ਹੈ। ਜੇ 2 ਬੈਗ ਲੈ ਕੇ ਜਾਣੇ ਹੈ, ਜਿਵੇਂ ਕਹਿੰਦੇ ਭਰੇ ਭਕੁੰਨੇ ਜਾਣਾ, ਕਿਉਂਕਿ ਇੱਥੇ ਡਿਮਾਂਡਾਂ ਬੜੀਆਂ ਹੁੰਦੀਆਂ, ਸਾਨੂੰ ਆਹ ਲਿਆਓ, ਸਾਨੂੰ ਆਹ ਲਿਆਓ ਹੈ, ਤੇ $50 ਐਕਸਟਰਾ ਲੱਗਣਗੇ, $1520 ਦੀ ਟਿਕਟ ਫਿਰ ਤੁਹਾਨੂੰ ਮਿਲੂਗੀ। ਅਦਰਵਾਈਜ਼ ਜੇ ਇੱਕ ਬੈਗ ਹੈ 1470, 2 ਹੈ ਤਾਂ 1520, ਤੇ ਅਕਤੂਬਰ 'ਚ ਜਾ ਕੇ ਨਵੰਬਰ 'ਚ ਵਾਪਸ ਆ ਜਾਣਾ। ਡਾਇਰੈਕਟ ਫਲਾਈਟ ਹੈ, ਦੁਆਬਾ ਟਰੈਵਲਸ ਨੂੰ ਕੰਟੈਕਟ ਕਰ ਲਓ, 905-673-1400, 905-673-1400 ਤੇ ਗੱਲਬਾਤ ਜਿਹੜੀ ਉਹ ਤੁਸੀਂ ਕਰ ਸਕਦੇ ਹੋ। ਤੇ ਲਓ ਜੀ, ਗੱਲਾਂ ਬਾਤਾਂ ਤੁਹਾਡੇ ਨਾਲ ਕਰ ਰਹੇ ਹਾਂ ਤੇ ਕੋਈ ਠੀਕ ਰਿਹਾ ਹੋਣਾ ਹੈ ਨਾ, ਕਿਸੇ ਦੀ ਜਾਣਕਾਰੀ ਸਾਂਝੀ ਕਰਨ ਵਾਲੀ ਮੈਨੂੰ ਲੱਗਦੀ ਨਹੀਂ, ਕਿਉਂਕਿ ਬ੍ਰੈਂਪਟਨ 'ਚ ਤਾਂ ਚਲੋ ਵੈਸੇ ਓਵਰਆਲ ਠੀਕ ਰਿਹਾ, ਪਰ ਜ਼ਿਆਦਾ ਟੋਰੋਂਟੋ ਦੇ ਵਿੱਚ ਸੀਗੀ ਇਹ ਪ੍ਰੋਬਲਮ, ਤੇ ਉੱਥੇ ਪਾਣੀ ਪੂਣੀ ਕਹਿੰਦੇ ਕਾਫੀ ਭਰ ਗਿਆ ਸੀਗਾ। ਚਲੋ ਜਿਹੜਾ ਇੱਦਾਂ ਦਾ ਮੌਸਮ ਹੁੰਦਾ ਨਾ, ਹੁਣ ਤਾਂ ਵੈਸੇ ਹੀ ਜਿਵੇਂ ਕਹਿੰਦੇ ਸੌਣ ਤੇ ਭਾਦੋਂ, ਇਹਨਾਂ ਮਹੀਨਿਆਂ 'ਚ ਤਾਂ ਮੀਂਹ ਪੈਂਦੇ ਹੀ ਪੈਂਦੇ ਆ ਹੈ। ਸੋ ਕੈਨੇਡਾ ਵੀ ਆਪਣਾ ਪੰਜਾਬ ਹੀ ਹੈ, ਇੱਥੇ ਵੀ ਉੱਦਾਂ ਹੀ ਮੀਂਹ ਪਿਆ, ਤੇ ਕਦੇ ਕਦੇ ਬਹੁਤ ਪੈ ਜਾਂਦਾ, ਕਿਤੇ ਕਿਤੇ ਵਧੀਆ ਰਹਿ ਜਾਂਦਾ। ਤੇ ਲਓ ਜੀ, ਗੱਲਾਂ ਬਾਤਾਂ ਤੁਹਾਡੇ ਨਾਲ ਕਰ ਰਹੇ ਹਾਂ ਤੇ ਪੰਜਾਬ ਦੀ, ਚੱਲੀਏ ਹੁਣ ਕਰੀਏ ਗੱਲ ਪੰਜਾਬ ਦੀ। ਪੰਜਾਬ ਦੇ ਵਿੱਚ ਵੀ ਇੱਦਾਂ ਦਾ ਮਾਹੌਲ ਕਦੀ ਦੇਖਿਆ ਵੀ ਇੰਨਾ ਬਹੁਤ ਸਾਰਾ ਮੀਂਹ ਪੈ ਗਿਆ ਹੋਵੇ? ਇੱਦਾਂ ਵੈਸੇ ਸਾਡੇ ਨਾਲ 1-2 ਵਾਰ ਹੋਇਆ ਹੈ, ਇੱਦਾਂ ਜਦੋਂ ਅਸੀਂ ਮੋਹਾਲੀ ਤੋਂ ਚੰਡੀਗੜ੍ਹ ਹੈ ਨਾ, ਸੜਕਾਂ ਭਰੀਆਂ ਹੋਈਆਂ, ਰਾਹ ਦੇ ਵਿੱਚ ਹੀ ਅਸੀਂ ਫਸ ਗਏ, ਖੜੇ ਹੀ ਰਹੇ ਹੈ ਨਾ, ਪਾਣੀ ਐ ਜਾਵੇ ਜਿਵੇਂ ਨਦੀ ਵਹਿੰਦੀ ਹੁੰਦੀ ਸੜਕਾਂ ਦੇ ਉੱਪਰ। ਸੋ ਟ੍ਰਿਬਿਊਨ ਚੌਂਕ ਦੇ ਕੋਲ ਬੜੀਆਂ ਜਿਹੜੀਆਂ, ਉੱਥੇ ਇੱਕਦਮ ਜੇ ਮੀਂਹ ਪੈਂਦਾ ਨਾ, ਪਤਾ ਨਹੀਂ ਤਾਂ ਸਿਵਰੇਜ ਸਿਸਟਮ ਦਾ ਉੱਥੇ ਪ੍ਰੋਬਲਮ ਹੈ, ਤੇ ਫਿਰ ਅਸੀਂ ਦੁਪਹਿਰ ਤੱਕ ਇੱਦਾਂ ਹੀ ਮੀਂਹ 'ਚ ਭਿੱਜਦੇ ਰਹੇ, ਖੜੇ ਰਹੇ, ਨਾ ਅੱਗੇ ਜਾਣ ਜੋਗੇ ਨਾ ਪਿੱਛੇ, ਸੜਕਾਂ ਫੁੱਲ ਫਲੈਜ ਹੈ। ਸੋ ਇੱਦਾਂ ਦਾ ਮਾਹੌਲ ਸੀ। ਫਿਰ ਕੀ ਹੋਇਆ, ਫਿਰ ਇੱਕ ਟਰੈਕਟਰ ਟਰੋਲੀ ਆਈ, ਉਹਦੇ ਵਿੱਚ ਫਿਰ ਉਹ ਸਾਨੂੰ ਬਿਠਾ ਕੇ, ਸਾਨੂੰ ਉਹਨਾਂ ਨੇ ਸਕੂਲ ਛੱਡਿਆ ਸੀ, ਸਕੂਲ ਪਹੁੰਚੇ 12 ਪਤਾ ਨਹੀਂ 1 ਵਜੇ ਸਵੇਰ ਦੇ, 7, 7:30 ਵਜੇ ਦੇ ਘਰੋਂ ਤੁਰੇ ਹੋਏ। ਸੋ ਸਾਰੇ ਸਾਡੇ, ਅਸੀਂ ਉੱਪਰ ਤੋਂ ਥੱਲੇ ਤੱਕ ਗਿੱਲੇ, ਕੱਪੜੇ, ਸਿਰ, ਵਾਲ, ਸਭ ਕੁਝ ਗਿੱਲੇ, ਤੇ ਫਿਰ ਉੱਥੇ ਚਾਹ ਪਾਣੀ ਪੀਤੇ, ਇੰਨੇ ਨੂੰ 2 ਵਜੇ ਫਿਰ ਛੁੱਟੀ ਹੋ ਗਈ ਹੈ ਨਾ ਸਕੂਲ ਦੀ। ਕਹਿਣ ਦਾ ਮਤਲਬ ਕਿ ਇੱਦਾਂ ਦਾ ਮਾਹੌਲ ਉੱਥੇ ਵੀ, ਚੰਡੀਗੜ੍ਹ ਬਹੁਤ ਪਾਣੀ ਇੱਕਦਮ ਭਰ ਜਾਂਦਾ, ਪਤਾ ਨਹੀਂ ਸੀਵਰੇਜ ਸਿਸਟਮ ਦਾ ਹੈਗਾ, ਫਿਰ ਥੋੜ੍ਹੇ ਦਿਨ ਬਾਅਦ ਸਾਰਾ ਕੁਛ ਇੱਕਦਮ ਨੋਰਮਲ ਵੀ ਹੋ ਜਾਂਦਾ। ਸੋ ਇਸ ਕਰਕੇ ਇੱਥੇ ਵੀ ਉਂਝ ਧਿਆਨ ਰੱਖਦੇ ਆ ਪੂਰਾ, ਇੱਥੇ ਦੇਖੋ ਸੜਕਾਂ ਵੀ ਸਾਫ਼ ਕਰਦੇ ਆ ਆਲੇ ਦੁਆਲੇ। ਦੇਖਿਆ ਤੁਸੀਂ ਕਦੇ ਟਰੱਕ ਜਿਹੜੇ ਉਹ ਬ੍ਰੱਸ਼ ਜੇ ਨਾਲ ਹੌਲੀ ਹੌਲੀ ਹੌਲੀ ਹੌਲੀ ਜਾਂਦੇ ਰਹਿੰਦੇ ਆ ਤੇ ਸਾਫ਼ ਕਰਦੇ ਰਹਿੰਦੇ ਤਾਂ ਕਿ ਪਾਣੀ, ਮਿੱਟੀ ਜਿਹੜੀ ਆ ਜਮ੍ਹਾਂ ਨਾ ਹੋ ਜਾਵੇ ਤੇ ਪਾਣੀ ਫਿਰ ਰੁਕੇ ਨਾ। ਬੜਾ ਵਧੀਆ ਵੈਸੇ ਇੱਥੇ ਕਰਦੇ ਆ, ਤੇ ਇਸ ਕਰਕੇ ਬੜੀ ਤਾਰੀਫ ਕਰਿਆ ਕਰੋ ਵੀ ਕੈਨੇਡਾ ਦੀ। ਕੋਈ ਗਲਤੀਆਂ ਘੱਟ ਕੱਢਿਆ ਕਰੋ ਵੀ ਆਹ ਨਹੀਂ ਠੀਕ ਉਹ ਨਹੀਂ ਠੀਕ ਹੈ। ਚਲੋ ਅੱਜ ਆਪਾਂ ਹੁਣ ਗੱਲ ਕਰਦੇ ਹਾਂ ਕਿ ਦਾਦੇ ਪੋਤੇ ਦੀ ਯਾਰੀ। ਜੇ ਆਪਾਂ ਪੰਜਾਬ 'ਚ ਦੇਖਦੇ ਹਾਂ ਨਾ, ਦਾਦੇ ਪੋਤੇ ਦੀ ਯਾਰੀ ਬੜੀ ਹੁੰਦੀ ਹੈ, ਜੁਆਇੰਟ ਫੈਮਿਲੀਜ਼ ਆਮ ਤੌਰ 'ਤੇ ਹੁੰਦੀਆਂ ਹੈ ਨਾ। ਜੁਆਇੰਟ ਫੈਮਿਲੀਜ਼ ਦੇ ਵਿੱਚ ਜਿਹੜੇ ਦਾਦਾ ਦਾਦੀ ਹੈ ਜਾਂ ਨਾਨਾ ਨਾਨੀ, ਜੇ ਨਾਨਕੇ ਗਏ ਹੋ ਤੁਸੀਂ ਛੁੱਟੀਆਂ 'ਚ, ਉਹ ਕਿੰਨਾ ਆਪਣੇ ਦੋਤਿਆਂ ਦਾ ਕਰਦੇ ਆ। ਜੇ ਤੁਸੀਂ ਉੱਥੇ ਆਪਣੇ ਘਰੇ ਹੋ, ਦਾਦਾ ਦਾਦੀ ਕਰਦੇ ਆ ਆਪਣੇ ਪੋਤੇ ਪੋਤੀਆਂ ਦਾ, ਹੈ ਨਾ। ਸੋ ਉੱਥੇ ਦਾ ਮਾਹੌਲ ਕੀ ਬਣ ਜਾਂਦਾ ਕਿ ਦਾਦੇ ਅਤੇ ਪੋਤੇ ਦੀ ਯਾਰੀ ਆ ਗੂੜੀ ਪੈ ਜਾਂਦੀ ਆ। ਕਿੰਨਾ ਪਿਆਰ, ਤੁਸੀਂ ਸੋਸ਼ਲ ਮੀਡੀਆ 'ਤੇ ਵੀ ਦੇਖਦੇ ਹੋਵੋਗੇ ਕਿ ਕਈ ਨਾ ਬੜੇ ਵਧੀਆ ਆਪਣੇ ਦਾਦੀਆਂ ਨਾਨੀਆਂ ਦੀਆਂ ਜਿਹੜੀਆਂ ਬਜ਼ੁਰਗ ਹੋਈਆਂ ਹੋਈਆਂ, ਉਹਨਾਂ ਦੀਆਂ ਵੀਡੀਓ ਬਣਾਉਂਦੇ ਆ, ਉਹਨਾਂ ਨੂੰ ਹੁਣ ਦੇ ਸਮੇਂ ਬਾਰੇ ਦੱਸਦੇ ਆ, ਅਤੇ ਉਹ ਫਿਰ ਕਈ ਵਾਰ ਬੜਾ ਖਿੱਚਦੀਆਂ ਉਹ, ਹੈ ਨਾ, ਕਿਉਂਕਿ ਉਹਨਾਂ ਨੂੰ ਕਿਹੜਾ ਪਤਾ ਹੁੰਦਾ ਵੀ ਕਿਵੇਂ ਕੀ ਆ, ਹੈ ਨਾ, ਅਤੇ ਉਹ ਗੁੱਸਾ ਕਰਦੀਆਂ ਵੀ ਮੈਨੂੰ ਇਹ ਕਹਿ ਰਹੇ, ਮੈਨੂੰ ਉਹ ਕਹਿ ਰਹੇ, ਹੈ, ਅਤੇ ਇੱਦਾਂ ਮਤਲਬ ਪਿਆਰ ਬੜਾ ਹੁੰਦਾ। ਔਰ ਉਹ ਨਾਰਾਜ਼ ਵੀ ਨਹੀਂ ਉਂਝ ਹੁੰਦੀਆਂ, ਉਹ ਥੋੜ੍ਹੀ ਦੇਰ ਵਾਸਤੇ ਹੁੰਦੀ ਨਾਰਾਜ਼ਗੀ, ਆਪਣੇ ਦੋਤੇ ਪੋਤਿਆਂ ਨਾਲ ਨਾਰਾਜ਼ ਨਹੀਂ ਹੁੰਦੇ। ਸੋ ਦਾਦੇ ਪੋਤੇ ਦੀ ਯਾਰੀ ਦੀ ਆਪਾਂ ਗੱਲਬਾਤ ਕਰਦੇ ਹਾਂ ਕਿ ਜਿਵੇਂ ਆਪਾਂ ਪਿਛੋਕੜ ਆਪਣਾ ਦੇਖਦੇ ਹਾਂ, ਆਪਣਾ ਪੰਜਾਬ 'ਚ ਦੇਖਦੇ ਹਾਂ ਜੁਆਇੰਟ ਫੈਮਿਲੀਜ਼ ਹੁੰਦੀਆਂ, ਅਤੇ ਜਿਹੜੇ ਬਜ਼ੁਰਗ ਇੱਦਾਂ ਘਰ ਦੇ ਹੁੰਦੇ ਆ, ਦਾਦਾ ਦਾਦੀ ਨਾਨਾ ਨਾਨੀ, ਉਹਨਾਂ ਨਾਲ ਅਥਾਹ ਪਿਆਰ ਹੁੰਦਾ, ਹੈ ਨਾ। ਉਹਨਾਂ ਨੂੰ ਆਪਾਂ ਕਿੰਨਾ ਯਾਦ ਕਰਦੇ ਹਾਂ, ਮਿਸ ਕਰਦੇ ਹਾਂ ਜਦੋਂ ਉਹ ਇਸ ਦੁਨੀਆ ਤੋਂ ਚਲੇ ਜਾਂਦੇ ਆ। ਜੇ ਆਪਾਂ ਇੱਥੇ ਕੈਨੇਡਾ ਦੀ ਗੱਲ ਕਰਦੇ ਹਾਂ, ਉਹੀ ਸੇਮ ਪਿਆਰ ਹੈਗਾ ਉਦਾਂ ਹੀ। ਤੁਹਾਨੂੰ ਕੀ ਲੱਗਦਾ ਵੀ ਜੇ ਦਾਦੇ ਦਾਦੀ ਨਾਨੇ ਨਾਨੀ ਨੂੰ ਇੱਥੇ ਬੁਲਾਇਆ ਜਾਂਦਾ, ਉਹ ਵਾਕਈ ਪਿਆਰ ਕਰਕੇ ਬੁਲਾਇਆ ਜਾਂਦਾ ਕਿ ਉਹ ਵੀ ਚਲੋ ਬੁਲਾ ਲਓ ਭਾਈ ਅਸੀਂ ਕੰਮ 'ਤੇ ਜਾਣਾ ਅਤੇ ਸਾਡੇ ਬੱਚਿਆਂ ਨੂੰ ਸਾਂਭਣਗੇ, ਜਾਂ ਘਰ 'ਚ ਕਈ ਦੇ ਬੱਚਾ ਹੋਣ ਵਾਲਾ, ਉਹ ਕਹਿੰਦੇ ਵੀ ਹੁਣ ਇਹਨੂੰ ਸਾਂਭੂਗਾ ਕੌਣ, ਅਤੇ ਬੁਲਾ ਲਓ ਉਹਨਾਂ ਨੂੰ ਕੰਮ ਕਾਰ ਕਰਨ ਵਾਸਤੇ। ਉਹ ਕੰਮ ਕਾਰ ਕਰਨ ਵਾਸਤੇ, ਬੱਚੇ ਸਾਂਭਣ ਵਾਸਤੇ ਹੀ ਇੱਥੇ ਬੁਲਾਏ ਜਾਂਦੇ ਆ, ਕਿ ਵਾਕੇ ਹੀ ਉਹ ਪਿਆਰ ਖਿੱਚਦਾ ਵੀ ਹਾਂ ਉਹ ਇੱਥੇ ਆਉਣ ਅਤੇ ਸਾਡੇ ਨਾਲ ਰਹਿਣ, ਅਤੇ ਇੱਕ ਜੁਆਇੰਟ ਫੈਮਿਲੀ ਜਿਵੇਂ ਉੱਥੇ ਹੁੰਦੀ ਸੀ ਉਵੇਂ ਹੀ ਇੱਥੇ ਅਸੀਂ ਰਹੀਏ। ਇੱਦਾਂ ਕੀ ਲੱਗਦਾ ਤੁਹਾਨੂੰ, ਫਰਕ ਸੇਮ ਹੈ ਕਿ ਨਹੀਂ ਸਿਰਫ ਮਤਲਬ ਨੂੰ ਇੱਥੇ ਬੁਲਾਇਆ ਜਾਂਦਾ। ਅੱਜ ਆਪਾਂ ਨੇ ਇਹ ਗੱਲਬਾਤ ਕਰਨੀ ਹੈ ਕਿਉਂਕਿ ਦਾਦੇ ਪੋਤੇ ਦੀ ਜਿਹੜੀ ਯਾਰੀ ਹੈ, ਯਾਨੀ ਕਿ ਜਿਵੇਂ ਕਹਿੰਦੇ ਨਾ ਮੂਲ ਨਾਲੋਂ ਵਿਆਜ ਪਿਆਰਾ, ਜਿਹੜੇ ਬਜ਼ੁਰਗ ਹੁੰਦੇ ਆਪਣੇ ਘਰ ਦੇ, ਸਾਡੇ ਦਾਦੇ ਦਾਦੀ ਨਾਨੇ ਨਾਨੀ, ਉਹ ਆਪਣੇ ਨਿਆਣਿਆਂ ਦੇ ਨਿਆਣਿਆਂ ਨੂੰ ਜ਼ਿਆਦਾ ਕਰਦੇ ਆ, ਹੈ ਨਾ, ਮਤਲਬ ਕਿ ਦੋਤੇ ਪੋਤਿਆਂ ਨੂੰ ਜ਼ਿਆਦਾ ਕਰਦੇ ਆ। ਸੋ ਉਹ ਪਿਆਰ ਇੱਥੇ ਕਾਇਮ ਹੈਗਾ ਕਿ ਫਰਕ ਹੈ, ਸਟੂਡੀਓ ਦੇ ਵਿੱਚ ਕਾਲ ਕਰਕੇ ਦੱਸਣਾ ਜਿੰਨੇ ਵੀ ਸੁਣ ਰਹੇ ਆ, ਚਾਹੇ ਤੁਹਾਡੇ ਬੱਚੇ ਆ ਚਾਹੇ ਤੁਹਾਡੇ ਪੋਤੇ ਪੋਤੀਆਂ ਦੋਤੇ ਦੋਤੀਆਂ, ਤੁਹਾਨੂੰ ਕੀ ਲੱਗਦਾ ਉਹ ਪਿਆਰ ਕਾਇਮ ਹੈ ਉੱਦਾਂ ਹੀ ਕਿ ਨਹੀਂ ਹੈ। ਸੋ ਨੰਬਰ ਹੈਗਾ ਜੀ ਸਟੂਡੀਓ ਦਾ 647-874-1313, 6478741313, ਤੇ ਤੁਸੀਂ ਕਾਲ ਕਰ ਸਕਦੇ ਹੋ ਸਟੂਡੀਓ ਦੇ ਵਿੱਚ, ਤੇ ਗੱਲਬਾਤ ਜਿਹੜੀ ਆ ਉਹ ਕਰ ਸਕਦੇ ਹੋ। ਤੇ ਲਓ ਜੀ ਗੱਲਾਂ ਬਾਤਾਂ ਤੁਹਾਡੇ ਨਾਲ ਕਰਾਂਗੇ, ਮੈਂ ਇੱਕ ਨੰਬਰ ਦੇ ਦਵਾਂ ਤੁਹਾਨੂੰ ਗੁਰਮੀਤ ਕੌਰ ਕਹਿਲੇ ਦਾ, ਜੇ ਤੁਸੀਂ ਚਾਹੁੰਦੇ ਹੋ ਨਾ ਵੀ ਆਟੋ ਇੰਸ਼ੋਰੈਂਸ ਤੁਸੀਂ ਲੈਣੀ ਹੈ, ਤੁਸੀਂ ਨੰਬਰ ਨੋਟ ਕਰ ਲਓ। ਇਹ ਕਹਿੰਦੇ ਆ ਆਟੋ ਹੋਮ ਬਿਜ਼ਨਸ ਦੀ ਇੰਸ਼ੋਰੈਂਸ ਤੁਸੀਂ ਕਰਾਉਣਾ ਚਾਹੁੰਦੇ ਹੋ ਬਹੁਤ ਵਧੀਆ ਰੇਟ 'ਤੇ, ਫਿਰ ਤੁਸੀਂ ਗੱਲਬਾਤ ਕਰਨੀ ਹੈ ਗੁਰਮੀਤ ਜੀ ਦੇ ਨਾਲ। ਨੰਬਰ ਤੁਸੀਂ ਨੋਟ ਕਰ ਲਓ 2899527699, ਤੇ ਤੁਸੀਂ ਗੱਲਬਾਤ ਜਿਹੜੀ ਇਹਨਾਂ ਦੇ ਨਾਲ ਕਰੋ, ਤੇ ਤੁਹਾਨੂੰ ਬਹੁਤ ਵਧੀਆ ਜਾਣਕਾਰੀ ਦੇਣਗੇ, ਤੇ ਆਪਾਂ ਗੱਲਬਾਤ ਵੀ ਉਹਨਾਂ ਨਾਲ ਕਰਦੇ ਹਾਂ ਥੋੜੀ ਦੇਰ ਤੱਕ। ਸਾਡੇ ਨਾਲ ਇੱਕ ਕਾਲਰ ਹੈ, ਹਾਂਜੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਚਾਲ?
1: ਵਧੀਆ। ਕਹਿੰਦੇ ਆ ਕਿ ਪੋਤੇ ਦਾ ਪਹਿਲਾ ਦੋਸਤ ਦਾਦਾ, ਤੇ ਦਾਦੇ ਦਾ ਖੇਲਾ ਦੋਸਤ
0: ਆਹਾ।
1: ਔਰ ਜਿੱਥੇ ਭੈਣ ਜੀ ਮੋਹ ਭਰੇ ਰਿਸ਼ਤੇ ਆ ਨਾ, ਉੱਥੇ ਸਵਾਰਥ ਨਹੀਂ ਹੁੰਦਾ। ਜਿਹੜਾ ਦਾਦੀ ਦਾਦੇ ਦਾ ਮੋਹ ਆ ਨਾ ਪੋਤੇ ਪੋਤੀ ਦੇ ਨਾਲ, ਉਹ ਮੋਹ ਨਾਲੇ ਮੋਹ ਦੀ ਤੰਗ ਜਿਹੜੀ ਹੁੰਦੀ ਉਹਦੇ 'ਚ ਕੋਈ ਲੋੜ ਨਹੀਂ ਹੁੰਦੀ, ਇੱਕ ਖਿੱਚ ਤੇ ਕਸ਼ਿਸ਼ ਹੁੰਦੀ। ਹੁਣ ਨਾਨੀ ਕਿਉਂ ਚੰਗੀ ਲੱਗਦੀ ਆ? ਕਿਉਂਕਿ ਨਾਨੀ ਦੋਤੇ ਦੋਤੇ ਨੂੰ ਪੈਸੇ ਦਿੰਦੀ ਹੈ, ਲਾਲ ਲਾਉਂਦੀ ਹੈ। ਜਿੱਥੇ ਮੋਹ ਭਰੇ ਰਿਸ਼ਤੇ ਉੱਥੇ ਕੋਈ ਸਵਾਰਥ ਨਹੀਂ ਹੁੰਦਾ। ਅੱਜ ਵੀ ਵਰਕਾਰ ਆ ਮੇਰਾ ਆਪਣਾ ਦਾਦੀ ਨਾਲ ਬਹੁਤ ਬਹੁਤ ਜ਼ਿਆਦਾ। ਮੈਨੂੰ ਲੱਗਦਾ ਕਿ ਮੇਰੇ ਦਾਦੀ ਜੋ ਦੁਨੀਆ ਤੋਂ ਗਿਆ, ਮੈਂ ਸਭ ਤੋਂ ਜ਼ਿਆਦਾ ਉਦੋਂ ਰੋਇਆ।
0: ਅੱਛਾ, ਨਹੀਂ ਮੈਂ ਇਹ ਪੁੱਛ ਰਹੀ ਹਾਂ ਭਾਜੀ, ਜਿਵੇਂ ਹੁਣ ਵੀ ਇੰਡੀਆ 'ਚ ਤਾਂ ਜੁਆਇੰਟ ਫੈਮਿਲੀ ਜੇ ਹੈਗੀ ਨਾ, ਉਹ ਹੈਗੀ ਆ ਤੇ ਰਹਿੰਦੇ ਆ ਵੀ ਕੋਈ ਮਤਲਬ ਕਿ ਮਤਲਬ ਨਹੀਂ, ਉਂਝ ਹੁੰਦਾ ਵੀ ਹਾਂ ਮਤਲਬ ਹੈ ਤਾਂ ਆਪਾਂ ਇਕੱਠੇ ਰਹਿ ਰਹੇ ਹਾਂ, ਹਨਾ। ਇੱਥੇ ਜਦੋਂ ਦਾਦਾ ਦਾਦੀ ਜਾਂ ਨਾਨਾ ਨਾਨੀ ਨੂੰ ਬੁਲਾਉਂਦੇ ਆ ਤੇ ਉਹ ਸੇਮ ਉਸੇ ਖਿੱਚ ਕਰਕੇ ਬੁਲਾਉਂਦੇ ਆ ਕਿ ਮਤਲਬ ਹੁੰਦਾ ਤਾਂ ਬੁਲਾਉਂਦੇ, ਮੈਂ ਇਹ ਪੁੱਛ ਰਹੀ ਹਾਂ।
1: ਅਸੀਂ ਦੇਖੋ, ਮੈਂ ਆਪਣੇ ਦਾਦੇ ਦਾਦੀ ਨੂੰ ਦੇਖਿਆ, ਸਾਡੇ ਸਾਡੇ ਪਰਿਵਾਰ ਦੇ ਵਿੱਚ ਮੈਨੂੰ ਲੱਗਦਾ ਕਈ ਪੀੜ੍ਹੀਆਂ ਤੋਂ, ਅਸੀਂ ਮੇਰਾ ਵੀ ਹੁਣ ਮੰਮੀ ਡੈਡੀ ਇੱਥੇ 90 ਸਾਲ ਦੇ, ਮੇਰੇ ਮਦਰ ਨੇ, ਫਾਦਰ ਵੀ ਇੱਥੇ 88 ਸਾਲ ਦੇ ਆ, ਤੇ ਉਹਨਾਂ ਦਾ ਬਹੁਤ ਜ਼ਿਆਦਾ ਪਿਆਰ ਹੈ, ਖਾਸ ਕਰਕੇ ਮੇਰੀ ਬੇਟੀ ਨੇ ਬਹੁਤ ਪਿਆਰ, ਉਹ ਦਾਦੀ ਦੀ ਗੋਦੀ 'ਚ ਜਾ ਕੇ ਤੇ ਸਿਰ ਸੁੱਟ ਕੇ ਲੰਮੇ ਪੈ ਜਾਂਦੀ।
0: ਅੱਛਾ ਜੀ, ਠੀਕ ਹੈ, ਥੈਂਕ ਯੂ।
1: ਔਰ ਵਾਕਈ ਗੱਲ ਸਹੀ ਹੈ ਕਿ ਮੂਲ ਵਾਲਾ ਵਿਆਜ ਦਾ, ਕਿਉਂਕਿ ਜਦੋਂ ਖੇਡਲੀ ਉਮਰ ਹੁੰਦੀ ਨਾ ਬੰਦੇ ਦੀਆਂ, ਮਤਲਬ ਜਿਹੜੀਆਂ ਕੁੱਝ ਕਾਸ਼ਾਂ ਨੇ ਹੋਰ ਬੱਚਿਆਂ ਦੇ ਵਿੱਚ ਰਹਿੰਦਾ, ਕਿਉਂਕਿ ਉਹਨੂੰ ਆਪਣਾ ਵੈ ਲੱਗਦਾ ਵਾ, ਕਿਉਂ ਬੱਚੇ ਜਿਹੜੇ ਨਾ, ਮੈਂ ਫਿਰ ਕਹੂੰਗਾ ਜਿੱਥੇ ਮੋਹ ਦਾ ਰਿਸ਼ਤਾ, ਜਿੱਥੇ ਸਵਾਰਥ ਕੁੱਝ, ਉੱਥੇ ਪਿਆਰ ਰਹਿਣਾ ਰਹਿਣਾ, ਚਾਹੇ ਕੋਈ ਰਿਸ਼ਤਾ, ਚਾਹੇ ਉਹ ਵਾਈਫ ਦਾ ਵਾ, ਚਾਹੇ ਮਾਂ ਨਾਲ, ਚਾਹੇ ਕਿਸੇ ਭੈਣ ਨਾਲ ਜਾਂ ਕਿਸੇ ਭਰਾ ਨਾਲ, ਜਿੱਥੇ ਮੋਹ ਦਾ ਰਿਸ਼ਤਾ ਉੱਥੇ ਪਿਆਰ ਹੋਊਗਾ।
0: ਵੈਰੀ ਗੁੱਡ, ਠੀਕ ਹੈ ਜੀ, ਥੈਂਕ ਯੂ ਤੁਹਾਡਾ,
1: ਓਕੇ
0: ਜੀ, ਬਹੁਤ ਬਹੁਤ ਧੰਨਵਾਦ। ਬਿਲਕੁਲ ਜੀ, ਕਹਿੰਦੇ ਪਿਆਰ ਤਾਂ ਕਹਿੰਦੇ ਹੁਣੇ ਹੀ ਹੋਣਾ ਫਿਰ, ਹੈ ਜੇ ਤੰਦ ਪਿਆਰ ਦੀ ਪਈ ਹੋਈ ਆ। ਹਾਂਜੀ, ਸਤਿ ਸ੍ਰੀ ਅਕਾਲ।
1: ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ।
0: ਹਾਂਜੀ, ਸਤਿ ਸ੍ਰੀ ਅਕਾਲ
1: ਭੈਣ ਜੀ। ਇੱਕ ਨੰਬਰ ਬੋਲਿਆ ਕਰੋ, ਪਤਾ ਨੀ ਲੱਗਦਾ ਸਾਨੂੰ ਅਸੀਂ ਸਾਨੂੰ ਬੁਲਾਇਆ, ਜਾਂ ਇੱਕ ਕਈ ਵਾਰੀ ਰੇਡੀਓ ਸੂਟ ਕਰਦਾ, ਉਹ ਵੀ ਨੀ ਕਰਦਾ ਆਪਣਾ ਫੋਨ।
0: ਠੀਕ ਹੈ, ਠੀਕ ਹੈ, ਹਾਂਜੀ, ਤੁਸੀਂ ਆਨ ਏਅਰ ਹੋ। ਹਾਂਜੀ ਭਾਜੀ।
1: ਹਾਂ ਹਾਂਜੀ, ਮੈਡਮ ਫੋਨ ਨੰਬਰ ਬੋਲਿਆ ਕਰੋ, ਨੰਬਰ ਹੈ ਨਾ। ਹਾਂਜੀ, ਪੋਤਿਆਂ ਦਾ ਹੁੰਦਾ ਹੀ ਹੈ ਜੀ ਦਾਦਿਆਂ ਨੂੰ, ਹਨਾ, ਪੋਤਿਆਂ ਨੂੰ ਦਾਦਿਆਂ ਨਾਲ ਹੁੰਦਾ ਜੀ। ਦੋ ਕੁ ਲਾਈਨਾਂ ਬੋਲਣੀਆਂ ਜੀ।
0: ਬੋਲੋ ਜੀ, ਬੋਲੋ।

0: ਕਾਫੀ ਲੰਬੀ ਕਿਰਤ ਆ ਜੀ, ਚਲੋ ਹੁਣ ਰੇਡੀਓ ਪੈਂਦੀ ਸੁਣਾ ਨੀ ਸਾਡੇ।
1: ਠੀਕ ਹੈ, ਬਹੁਤ ਵਧੀਆ ਭਾਜੀ, ਥੈਂਕ ਯੂ।
0: ਹਾਂਜੀ ਹਾਂਜੀ
1: ਜੀ, ਬਹੁਤ ਬਹੁਤ ਧੰਨਵਾਦ। ਬਿਲਕੁਲ ਜੀ, ਬੜਾ ਵਧੀਆ ਇਹਨਾਂ ਨੇ ਸੁਣਾਇਆ। ਤੇ ਤੁਸੀਂ ਵੀ ਏਦਾਂ ਕੁਛ ਸੁਣਾਉਣਾ ਵੀ ਚਾਹੁੰਦੇ ਤਾਂ ਵੀ ਆਪਣੇ ਦਾਦੇ ਦੀ ਗੱਲਬਾਤ ਕਿਸੇ ਨੇ ਦੱਸਣੀ ਹੈ, ਆਪਣੇ ਨਾਨੀ ਦੀ ਦੱਸਣੀ ਹੈ, ਹੈ ਨਾ, ਜਾਂ ਫਿਰ ਇਹ ਰਿਸ਼ਤੇ ਇੱਥੇ ਕਿਵੇਂ ਆ, ਉਵੇਂ ਕਾਮਯਾਬ ਹੈ ਕਿ ਇੱਥੇ ਮਤਲਬ ਦੇ ਰਿਸ਼ਤੇ ਆ ਸਿਰਫ, ਹੈ ਨਾ, ਰਿਸ਼ਤਿਆਂ ਵਿੱਚ ਵੀ ਪਿਆਰ ਐਨ ਹੋਣਾ ਚਾਹੀਦਾ, ਮਤਲਬ ਜਿਹੜਾ ਹੈਗਾ ਉਹ ਬੜਾ ਘੱਟ ਹੋਣਾ ਚਾਹੀਦਾ। ਚਲੋ ਮਤਲਬ ਤਾਂ ਹਰੇਕ ਦਾ, ਹਰੇਕ ਨੂੰ ਹੁੰਦਾ ਥੋੜ੍ਹਾ ਬਹੁਤਾ, ਪਰ ਸਿਰਫ ਉਹੀ ਨਹੀਂ ਦੇਖਿਆ ਜਾਣਾ ਚਾਹੀਦਾ ਵੀ ਭਾਈ, ਜਿਵੇਂ ਕਹਿੰਦੇ ਕੰਡੀਸ਼ਨਲ ਲਵ ਹੈ, ਉਹ ਨਹੀਂ ਹੋਣਾ ਚਾਹੀਦਾ। ਸੋ ਜਿਹੜੇ ਰਿਸ਼ਤੇ ਆ ਨਾ, ਉਹ ਨਿਭਾਏ ਜਾਣੇ ਚਾਹੀਦੇ ਆ। ਹਾਂਜੀ, ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ, ਕੈਸੀ ਹੈ ਬਹਿਣ ਜੀ?
1: ਜੀ ਸਰ, ਬਹੁਤ ਅੱਛੇ ਆ, ਆਪ ਸੁਣਾਏ?
2: ਮੈਂ ਠੀਕ ਹੂੰ, ਆਪਕੀ ਦੁਆ ਹੈ। ਮੇਰਾ ਇਹ ਕਹਿਣਾ ਹੈ ਬਹਿਣ ਜੀ ਕਿ ਜੋ ਦਾਦਾ ਦਾਦੀ ਨਾਨਾ ਨਾਨੀ ਕੇ ਸਾਥ ਜੁਆਇੰਟ ਫੈਮਿਲੀ ਰਹਿਤੀ ਹੈ, ਇੰਡੀਆ ਕਾ ਜੋ ਪੈਟਰਨ ਥਾ ਵੋ ਸਹੀ ਤਰੀਕਾ ਹੈ। ਉਸਕੀ ਵਜ੍ਹਾ ਯੇ ਹੈ, ਬੱਚੋਂ ਕੀ ਤਰਬੀਅਤ ਜੋ ਹੈ ਸੋ ਯਾਦ ਰੱਖੀਏ, ਦੇਖਨੇ ਦੇਖਭਾਲ ਸੇ ਹੋਤੀ ਹੈ, ਜੋ ਉਨਕੇ ਸੰਸਕਾਰ ਬੱਚੇ ਦੇਖਤੇ ਨਾ ਵਹੀ ਸੀਖਤੇ ਹੈ। ਆਪ ਯੇ ਮਾਨੀਏ, ਪੁਰਾਣਾ ਮੁਹਾਵਰਾ ਹੈ, ਕੋਈ 150 ਸਾਲ ਪੁਰਾਣਾ ਹੋਗਾ ਮਗਰ ਆਜ ਵੀ ਚੱਲ ਰਹਾ ਹੈ, ਔਰ ਉਹ ਮਹਾਰਾ ਯੇ ਹੈ ਹਿੰਦੀ ਮੇ ਕਿ ਪੀਤ ਪਿਤਾ ਪਰ ਪਰਾ ਪਰ ਘੋੜਾ ਬਹੁਤ ਨਹੀਂ ਤੋ ਥੋੜਾ ਥੋੜਾ। ਯਾਨੀ ਜੋ ਮਾਂ ਬਾਪ ਕੀ ਜੋ ਖਸਲਤ ਹੋਤੀ, ਯੇ ਸਭ ਬੱਚੋਂ ਮੇ ਇਸ ਲਈ ਆਤੀ ਕਿਉਂਕਿ ਵੋ ਸਭ ਦੇਖਤੇ ਹੈ। ਇੰਗਲਿਸ਼ ਮੇ ਯਹਾਂ ਪੇ ਬੋਲਾ ਜਾਤਾ ਹੈ ਮੰਕੀ ਸੀ ਮੰਕੀ ਡੂ, ਯੇ ਇਸ ਲਈ ਬੋਲਤੇ ਹੈ ਮਿਸਾਲ ਬੱਚੋਂ ਕੇ ਲੀਏ ਕਿ ਬੱਚੋਂ ਕੇ ਸਾਹਮਣੇ ਕੋਈ ਐਸੀ ਹਰਕਤ ਨਾ ਕਰੀਏ ਜੋ ਕਿ ਵੋ ਸੀਖੇ ਤੋ ਫਿਰ ਵੋ ਰਿਪੀਟ ਕਰਤੇ। ਤੋ ਆਪ ਬੋਲੇਂਗੇ ਯਾਰ ਬੱਚਾ ਇਤਨਾ ਛੋਟਾ ਸੀ ਹੈ, ਮੈਂ ਯੇ ਹਰਕਤ ਕੈਸਾ ਕਰਾ, ਤੋ ਵੋ ਹਰਕਤ ਕੋਈ ਆਸਮਾਨ ਸੇ ਫਰਿਸ਼ਤਾ ਆ ਕੇ ਤੋ ਉਸਕੋ ਬਤਾਇਆ ਨਹੀਂ। ਯੇ ਯਹੀ ਕਈ ਸਮਾਜ ਮੇ ਦੇਖਾ, ਕਿਸੀ ਕੀ ਬਾਤ ਸੁਣ ਲਿਆ, ਕਈ ਬਾਹਰ ਕਿਸੀ ਕੀ ਗਾਲੀ ਸੁਣ ਲਿਆ। ਆਪ ਯਕੀਨ ਮਾਨੀਏ, ਜਬ ਹਮ ਬੱਚੇ ਥੇ ਮੁਝੇ ਯਾਦ ਹੈ, ਇੱਕ ਗਾਣਾ ਆਤਾ ਥਾ ਰੇਡੀਓ ਪੇ, ਤੋ ਮੇਰੇ ਨਾਨਾ ਮੇਰੇ ਕਾਨੋ ਪੇ ਦੋਨੋ ਹਥੇਲੀ ਰੱਖ ਦੇਤੇ ਥੇ, ਵੋ ਗਾਣਾ ਨਹੀਂ ਸੁਣਨਾ।
1: ਅੱਛਾ,
2: ਅਬ ਮੁਝੇ ਬੱਚੋਂ ਮੇ ਕਿਊਰੀਓਸਿਟੀ ਹੋਤੀ, ਹਾਂ ਬੜਾ ਚੰਗੀ ਬਾਤ ਹੈ, ਹਰ ਆਦਮੀ ਨਹੀਂ ਕਰਤਾ, ਇਸਕੋ ਸਾਈਕੋਲੋਜੀ ਆਫ ਚਿਲਡਰਨ ਬੋਲਤੇ, ਬੜੀ ਬਾਤ ਹੈ, ਯਹਾਂ ਯਹੀ ਵਜ੍ਹਾ ਸੇ ਤਰਬੀਅਤ ਅੱਛੀ ਹੋਤੀ ਬੱਚੋਂ ਕੀ। ਤੋ ਜਬ ਮੈਂ ਬੜਾ ਹੁਆ ਤੋ ਮੁਝੇ ਕਿਊਰੀਓਸਿਟੀ ਹੋਈ, ਮੈਂ ਹਰ ਸਟੇਸ਼ਨ ਪੇ ਵੋ ਗਾਣਾ ਢੂੰਡਤਾ ਥਾ, ਇੱਕ ਦਫਾ ਆਕਾਸ਼ਵਾਣੀ ਪੇ ਬਜ ਗਿਆ ਵੋ ਗਾਣਾ, ਨਾਨਾ ਘਰ ਪੇ ਨਹੀਂ ਥੇ, ਕੋਈ ਨਹੀਂ ਥੇ, ਸੁਣ ਰਹਾ ਥਾ ਮੈਂ, ਔਰ ਵੋ ਗਾਣਾ ਥਾ ਦੋ ਚਮੇਲੀ ਕੇ ਮੰਡਵੇ ਤਲੇ, ਦੋ ਬਦਨ ਪਿਆਰ ਕੀ ਆਗ ਮੇ ਜਲ ਗਏ ਚਮੇਲੀ ਕੇ ਮੰਡਵੇ ਤਲੇ।
1: ਅੱਛਾ,
2: ਅਬ ਯੇ ਗਾਣਾ ਮਨਾ ਕਰਤੇ ਥੇ ਸੁਣਨੇ ਸੇ। ਅਬ ਮੈਂ ਬੜਾ ਅਜੀਬ ਸਾ, ਗਾਣੇ ਕੀ ਧੁਨ ਅੱਛੀ ਦਿਖਤੀ ਥੀ, ਇਸਮੇ ਖਰਾਬ ਕੋਈ ਬਾਤ ਨਹੀਂ ਹੈ ਨਾ ਕੋਈ ਗਾਲੀ ਹੈ, ਮਗਰ ਨਾਨਾ ਮੈਂ ਦੇਖਾ ਕਾਨ ਪੇ ਮੇਰੇ ਹਾਥ ਰੱਖ ਦੇਤੇ ਥੇ ਜਬ ਯੇ ਗਾਣਾ ਬਜਤਾ ਥਾ, ਇਤਫਾਕ ਸੇ ਜਬ ਵੋ ਨਹੀਂ ਥੇ ਲਗਾਇਆ, ਨੌਕਰ ਥੇ, ਨੌਕਰੋਂ ਕੋ ਕਿਆ ਮਾਲੂਮ ਹੋ ਤੋ ਪੈਸੇ ਚਾਹਤੇ ਹੋ ਲੋਗ ਵਕਤ ਦੇਤੇ, ਜੇਤੇ ਮੈਂ ਨਾਨਾ ਫੌਰੀ ਆ ਗਏ, ਆ ਕੇ ਡਾਂਟੇ ਨੌਕਰ ਕੋ, ਬੋਲੇ ਕੌਣ ਲਗਾਇਆ ਰੇਡੀਓ, ਬੋਲੇ ਮੈਂ ਲਗਾਇਆ ਬਾਬਾ ਖੁਦ ਲਗਾ ਲੇਤੇ ਰੇਡੀਓ ਅੱਜ ਕੱਲ, ਤੋ ਬੋਲੇ ਅਬ ਯੇ ਰੇਡੀਓ ਵੀ ਯਹਾਂ ਸੇ ਹਟਾਓ। ਤੋ ਮੁਝੇ ਬੜੇ ਹੋਣੇ ਕੇ ਬਾਅਦ ਮਾਲੂਮ ਹੋਆ ਕਿ ਯੇ ਗਾਣਾ ਦਰਅਸਲ ਜੋ ਹੈ ਇੱਕ ਕਿਸਮ ਕੀ ਚੀਜ਼ੋਂ ਕੋ ਅੱਕਾਸੀ ਕਰਤਾ, ਸੁਹਾਗਰਾਤ ਕਾ ਬਿਆਨ ਹੈ ਇਸਕੇ ਅੰਦਰ, ਤੋ ਵੋ ਨਾ ਪਸੰਦ ਕਰੇ ਬੋਲ ਰਹਾ ਮੈਂ, ਤੋ ਯੇ ਹੋਤੀ ਤਰਬੀਅਤ। ਔਰ ਅਕਬਰ ਇਲਾਹਾਬਾਦੀ ਜੋ ਹਾਈਕੋਰਟ ਕੇ ਜਜ ਥੇ ਇਲਾਹਾਬਾਦ ਕੇ, ਉਨਕਾ ਸ਼ੇਰ ਹੈ, ਤਿਫਿਲ ਬੋਲਤੇ ਹੈ ਬਹਿਣ ਜੀ ਬੱਚੇ ਕੋ, ਅਰਬੀ ਮੇ, ਫਾਰਸੀ ਮੇ, ਪੁਰਾਣੀ ਉਰਦੂ ਮੇ ਤਿਫਿਲ ਬੋਲਤੇ ਹੈ ਬੱਚੇ ਕੋ, ਤੋ ਸ਼ੇਰ ਯੇ ਹੈ ਕਿ ਤਿਫਿਲ ਮੇ ਕਿਆ ਬੂ ਰਹੇਗੀ ਮਾਂ ਬਾਪ ਕੇ ਅਤਵਾਰ ਕੀ, ਦੂਧ ਤੋ ਡੱਬੇ ਕਾ ਹੈ, ਤਾਲੀਮ ਹੈ ਸਰਕਾਰ ਕੀ। ਕਿਤਨੀ ਵੱਡੀ ਗੱਲ ਹੈ ਦੇਖੀ, ਅਬ ਇਸਕੀ ਗਹਿਰਾਈ ਮੇ ਜਾਏ ਨਾ, ਤੋ ਤਰਬੀਅਤ ਅਪਬ੍ਰਿੰਗਿੰਗ ਇਸੀ ਕਾ ਨਾਮ ਹੈ, ਵਰਨਾ ਯਕੀਨ ਮਾਨੀਏ ਜਿਤਨੇ ਬੱਚੇ ਅਕੇਲੇ ਰਹਿ ਰਹੇ, ਬੇਬੀ ਸੀਟਰ ਮੇ ਰਹਿ ਰਹੇ, ਮਾਂ ਬਾਪ ਪੰਜਾਬੀ ਮਾਂ ਬਾਪ ਹੈ, ਫਿਲੀਪੀਨੋ ਬੇਬੀ ਸੀਟਰ ਕੇ ਪਾਸ ਛੋੜ ਰਹੇ, ਕਿਸੀ ਔਰ ਕੇ ਪਾਸ ਛੋੜ ਰਹੇ, ਵੋ ਵਹਾਂ ਕੀ ਲੈਂਗੁਏਜ ਸਿੱਖ ਰਹੇ ਥੀ, ਉਨਕੇ ਅਤਵਾਰ ਸਿਖਾਏਗੀ, ਚਾਹੇ ਵੋ ਦੋ ਘੰਟੇ ਕੇ ਲੀਏ ਸਹੀ, ਵੋ ਘਰ ਮੇ ਆਨੇ ਕੇ ਬਾਅਦ ਜ਼ਰੂਰ ਕੋਈ ਟੰਗਲੋ ਲੈਂਗੁਏਜ ਜੋ ਫਿਲੀਪੀਨੀ ਹੋਤੀ ਟੰਗਲੋ
1: ਜੀ,
2: ਉਹ ਲੈਂਗੁਏਜ ਕਾ ਇੱਕ ਆਧ ਵਰਡ ਪੰਜਾਬੀ ਮੇ ਬੋਲੇਗਾ। ਆਪ ਬੋਲੇਂਗੇ ਯੇ ਤੂੰ ਕਹਾਂ ਸੇ ਸਿੱਖਾ ਸੀ, ਤੋ ਕਹਾਂ ਸੇ ਸਿੱਖਾ ਬੋਲੇ, ਤੋ ਕੋਈ ਵਹੀ ਬਾਤ ਫਰਿਸ਼ਤੇ ਥੋੜੀ ਆਏ, ਯੇ ਵਹਾਂ ਛੋੜੇ ਥੇ ਉਸਕੋ ਇੱਕ ਘੰਟੇ ਕੇ ਲੀਏ, ਤੋ ਇੱਕ ਘੰਟੇ ਮੇ ਉਹਨੇ 10 ਚੀਜ਼ਾਂ ਸਿੱਖਿਆ, ਤੋ ਇਸ ਲਈ ਮਾਂ ਬਾਪ ਕੇ ਸਾਥ ਰਹਿਣੇ ਮੇ ਫਾਇਦਾ ਹੈ, ਔਰ ਜੋ ਮਾਂ ਬਾਪ ਸੇ ਦੂਰ ਹੋ ਰਹੇ ਵੋ ਫੈਮਿਲੀਆਂ ਟੂਟ ਜਾ ਰਹੀ ਹੈ, ਕਿਉਂਕਿ ਮਾਂ ਬਾਪ ਆਪਣਾ ਜੋ ਸੋ ਕੰਸੰਟ੍ਰੇਸ਼ਨ ਜੋਬ ਪੇ ਦੇ ਰਹੇ, ਤੋ ਬੱਚੋਂ ਕੋ ਕੌਣ ਦੇਖੇਗਾ। ਪਤਾ ਹੀ ਜਬ ਆਪ ਬੋਲਤੇ ਪੰਜਾਬੀ ਮੇ ਕਿ ਬੱਚੇ ਸਭਸੇ ਬੜੀ ਦੌਲਤ ਹੁੰਦੀ ਹੈ, ਬੱਚੋਂ ਕਾ ਕੌਣ ਦੇਖੇਗਾ, ਸੰਸਾਰ ਸਾਂਝਾ ਹੈ, ਯੇ ਸਾਂਝਾ ਹੈ ਬੋਲਤੇ, ਭਾਈ ਸਾਂਝਾ ਹੈ ਮਗਰ ਆਪਣੇ ਹੱਥ ਸੇ ਖਰਾਬ ਕਰ ਰਹੇ ਆਪ, ਤੋ ਸਾਥ ਰਹੀਏ, ਔਰ ਵੋ ਔਰਤੇ ਜੋ ਨਹੀਂ ਰਹਿਣਾ ਚਾਹਤੀ ਫੈਮਿਲੀ ਓਰੀਏਂਟਡ, ਉਨਕੋ ਦੂਰ ਕਰੀਏ, ਕਿਉਂਕਿ ਵਹੀ ਬਾਤ ਮੇਰੀ, ਬਾਹਰ ਸੇ ਆ ਕੇ ਬ੍ਰਿਟਿਸ਼ਰਸ ਹਮਕੋ ਗੁਲਾਮ ਬਣਾਏ, ਹਮ ਨਹੀਂ ਬੁਲਾਏ ਉਨਕੋ, वो झूठ बोल के आए, तिजारत करते बोल के झूठ बोले शाहजहां से आके, फिर उसके बाद कब्जा करे। तो बोलने का मतलब ये भी लड़के नुए जो है, नुए यानी बहु है पंजाबी में, वो बाहर से आके हमको गुलाम बनाने के लिए आई है। बताइए आप, हमारी जो संस्कार है, आपकी जो सभ्यता है, परंपरा है, वो बरसों से चली आ रही है। आप अपने सास से सीखे, खाला से सीखे, ये आके बोलेंगे ओती छोड़ो ये सब पुरानी गल ऐसी, मैं नया तरीका बताती हूँ। अच्छा, इतने साल हो गए, आज तक हजारों साल होने आ गए, आज तक कोई पैरामिड तो दोबारा कोई आर्किटेक्ट पैदा नहीं हुआ दोबारा अपनाने के लिए। फिर उनको बुरा कैसा बोलते टेक्नोलॉजी, आज भी इतने बड़े बड़े बड्डे पत्थर हैं, उनको बोलो क्रेन है आपके पास, सब कुछ है, बनाओ ऐसा पिरामिड, बोलेंगे नहीं बना सकते। तो फिर ये कैसा बनाए पुराने? तो पुराने लोगों को बुरा मत बोलो, उनकी अच्छाई को लो, अपनी तालीम तरबियत चाहे कितनी बड़ी यूनिवर्सिटी में पढ़ने दो, आज तक कोई बच्चा ऐसा नहीं हुआ, कोई बच्ची ऐसी नहीं हुई जो माँ बाप को बोले मैं तुम्हारे से ज्यादा तजर्बेकार हूँ। नहीं नहीं, गलत बात है, वो एक गलत भ्रम में रह रहा है कि जितनी उम्र गुजारेंगे तजर्बा उम्र से आता है और उतना वक्त गुजारना पड़ता है। That's all your honor.
1: जी, थैंक यू सर, थैंक यू वेरी मच।

0: ਬਿਲਕੁਲ ਜੀ, ਦਾਦੇ ਪੋਤੇ ਦੀ ਯਾਰੀ ਵੈਸੇ ਵਾਕਈ ਬੜੀ ਹੁੰਦੀ ਆ, ਤੇ ਮਤਲਬ ਜਾਨ ਮਾਰਦੇ ਆ, ਹੈ ਨਾ, ਜਿਹੜੇ ਆਪਣੇ ਨਾਨਕੇ ਹੋਣ ਚਾਹੇ, ਹੈ ਨਾ, ਦਾਦਕੇ ਹੋਣ, ਬੱਚਿਆਂ ਦੇ ਉੱਪਰ, ਪੋਤੇ ਪੋਤੀਆਂ ਦੋਹਤੇ ਦੋਹਤੀਆਂ ਦੇ ਉੱਪਰ. ਤੇ ਮੈਨੂੰ ਯਾਦ ਹੈ, ਮੇਰੇ ਨਾ ਪਾਪਾ ਦੱਸ ਦਿੰਦੇ, ਕਹਿੰਦੇ ਮੇਰਾ ਵੱਡਾ ਬ੍ਰਦਰ ਜਦੋਂ ਛੋਟਾ ਜਿਹਾ ਹੋਣਾ ਨਾ, ਤੇ ਉਹ ਦਾਦਾ ਜੀ ਖਿਲਾ ਰਹੇ ਹੋਣੇ ਉਹਨੂੰ, ਤੇ ਉਹ ਪੌੜੀਆਂ ਤੇ ਕੋਲ ਚਲਾ ਗਿਆ, ਤੇ ਪੌੜੀਆਂ ਤੋਂ ਸਲਿਪ ਕਰ ਗਿਆ. ਫਿਰ ਜਿਵੇਂ ਬੱਚੇ ਉਤਰਨ ਦੀ ਕੋਸ਼ਿਸ਼ ਕਰਦੇ ਆ, ਜਦੋਂ ਮੇਰੇ ਦਾਦਾ ਜੀ ਨੇ ਦੇਖਿਆ ਹੋਣਾ ਇੰਨੇ ਨੂੰ, ਮੇਰਾ ਬ੍ਰਦਰ ਉੱਪਰ ਉੱਡਦਾ ਰੁੜਦਾ ਰੁੜਦਾ ਥੱਲੇ ਆ ਗਿਆ, ਹੈ ਨਾ. ਤੇ ਕਹਿੰਦੇ ਵੀ ਦਾਦਾ ਜੀ ਵੀ ਨਾਲ ਹੀ, ਉਹ ਜਿਵੇਂ ਫੜਨ ਲੱਗੇ ਹੋਣੇ ਨਾ, ਨਾਲ ਹੀ ਰੁੜ ਗਏ ਥੱਲੇ, ਵੀ ਜਿਵੇਂ ਜਾਨ ਹੀ ਉਹਨਾਂ ਦੀ ਨਿਕਲ ਜਾਂਦੀ ਹੈ ਨਾ, ਦਾਦੇ ਦਾਦੀਆਂ ਦੀ, ਵੀ ਉਹ ਬੱਚਾ ਤਾਂ ਗਿਰ ਗਿਆ ਥੱਲੇ, ਹੈ ਨਾ. ਸੋ ਕਹਿੰਦੇ ਵੀ ਮੇਰੇ ਬ੍ਰਦਰ ਦਾ ਨਾਮ ਗੁਰਮੇਲ ਹੈ, ਕਹਿੰਦੇ ਗੁਰਮੇਲ ਤਾਂ ਥੱਲੇ ਗਿਰੇ ਹੀ ਪੌੜੀਆਂ ਤੋਂ ਰੁੜਦਾ, ਕਹਿੰਦਾ ਦਾਦਾ ਜੀ ਵੀ ਨਾਲ ਹੀ ਰੁੜਦੇ ਆਏ, ਹੈ ਨਾ. ਸੋ ਇੰਨਾ ਮਤਲਬ ਕਿ ਆਪਣੀ ਜਾਨ ਨਿਛਾਵਰ ਕਰਦੇ ਜਿਹੜੇ ਆਪਣੇ ਦਾਦਾ ਦਾਦੀ ਨਾਨਾ ਨਾਨੀ ਹੁੰਦੇ ਆ. ਸੋ ਬਿਲਕੁਲ ਜੀ, ਉਹਨਾਂ ਦੇ ਤਾਂ ਸਦਕੇ ਜਾਂਦੇ ਆ ਆਪਾਂ. ਇੱਦਾਂ ਹੀ ਮੈਨੂੰ ਆਪਣੇ ਨਾਨੀ ਜੀ ਯਾਦ ਆਉਂਦੇ, ਜਦੋਂ ਅਸੀਂ ਛੁੱਟੀਆਂ ਦੇ ਵਿੱਚ ਜਾਣਾ ਨਾ, ਮੇਰੇ ਨਾਨੀ ਜੀ ਨੇ, ਉਹਨਾਂ ਨੇ ਉਹ ਆਪਣਾ ਪਛੱਟ ਦੇ ਹੁੰਦੇ ਸੀ, ਛੱਜ ਨਾਲ ਬੈਠੇ, ਕੁਛ ਨਾ ਕੋਈ ਕੋਈ ਮੱਕੀ ਕਣਕ ਕੁਛ ਕੁਛ ਲੱਗੇ ਰਹਿੰਦੇ ਸੀ ਉਹ, ਹੈ ਨਾ. ਤੇ ਜਦੋਂ ਅਸੀਂ ਜਾਣਾ, ਉਹਨਾਂ ਨੇ ਉਦੋਂ ਹੀ ਬਸ ਨਾ, ਜਿਵੇਂ ਮੱਥਾ ਨਹੀਂ ਟੇਕਦੇ, ਮਤਲਬ ਜ਼ਮੀਨ ਨੂੰ ਹੱਥ ਲਾ ਲਾ ਕੇ ਮੱਥੇ ਨੂੰ ਲਾਈ ਜਾਣਾ, ਸ਼ੁਕਰ ਹੈ ਆਈਆਂ ਕੁੜੀਆਂ ਮੇਰੀਆਂ, ਸ਼ੁਕਰ ਹੈ ਨਾ. ਮਤਲਬ ਮੈਨੂੰ ਉਹੀ ਗੱਲ, ਮਤਲਬ ਐਵਰੀ ਟਾਈਮ ਉਹਨਾਂ ਨੇ ਪਹਿਲਾਂ ਇਹੀ ਕਰਨਾ, ਉਹ ਤੋਂ ਬਾਅਦ ਫਿਰ ਉਹਨਾਂ ਨੇ ਜੱਫੀ ਪਾ ਕੇ ਮਿਲਣਾ. ਸੋ ਇੱਦਾਂ ਬਹੁਤ ਪਿਆਰ ਉਹਨਾਂ ਨੇ ਦਿੱਤਾ. ਸੋ ਇੱਦਾਂ ਜੀ, ਇੱਥੇ ਵੀ ਮੈਂ ਤਾਂ ਉਹੀ, ਮੇਰਾ ਸੁਨੇਹਾ ਇਹ ਹੈ ਕਿ ਇੱਥੇ ਵੀ ਨਾ, ਦਾਦੇ ਦਾਦੀ ਨਾਨੇ ਨਾਨੀਆਂ, ਉਹਨਾਂ ਨਾਲ ਪ੍ਰੋਪਰ ਪਿਆਰ ਕਰੋ. ਉਹਨਾਂ ਨੂੰ ਇੱਥੇ ਜੇ ਬੁਲਾਉਂਦੇ ਆ, ਉਹਨਾਂ ਦੀ ਇੱਜ਼ਤ ਮਾਣ ਪੂਰੀ ਕਰੋ. ਇਹ ਨਹੀਂ ਵੀ ਸਾਡੇ ਬੱਚੇ ਸਾਂਭਣਗੇ ਤਾਂ ਅਸੀਂ ਬੁਲਾਈਏ, ਹੈ ਨਾ. ਸੋ ਫਿਰ ਕਈ ਬੜੇ ਤੰਗ ਵੀ ਬੜੇ ਆ, ਵਿਚਾਰੀਆਂ ਕੰਮ ਕਰੀ ਜਾਂਦੀਆਂ ਲੇਡੀਜ਼ ਵਿਚਾਰੀਆਂ, ਘਰ ਜਿਹੜੀਆਂ ਹੁੰਦੀਆਂ ਨਾ ਬਜ਼ੁਰਗ, ਤੇ ਉਹਨਾਂ ਨੂੰ ਸਿਆਣ ਦੇ ਵੀ ਨਹੀਂ ਕੰਮ ਕਰਾਈ ਜਾਂਦੇ. ਬੱਚੇ ਕਹਿੰਦੇ ਸਾਂਭ ਲਓ, ਜੇ ਬੱਚਿਆਂ ਦੇ ਸੱਟ ਪੇਟ ਲੱਗ ਗਈ ਤੇ ਫਿਰ ਕਹਿ ਦਿੰਦੇ ਵੀ ਤੁਸੀਂ ਆਹ ਕੀਤਾ ਤਾਂ ਉਹ ਕੀਤਾ, ਹੈ ਨਾ. ਮਤਲਬ ਪਿਆਰ ਨਹੀਂ ਉਹਨਾਂ ਨੂੰ ਕਈ ਵਾਰ ਪ੍ਰੋਪਰ ਕੀਤਾ ਜਾਂਦਾ, ਇਹ ਸੁਣਨ 'ਚ ਆਇਆ ਮੇਰੇ ਕਈਆਂ ਦਾ, ਤਾਂ ਮੈਂ ਅੱਜ ਗੱਲਬਾਤ ਕੀਤੀ. ਤੇ ਲਓ ਜੀ, ਆਪਾਂ ਅਗਲੀ ਕਾਲ ਤੇ ਚੱਲਾਂਗੇ, ਪਰ ਪਹਿਲਾਂ ਨਾ ਹੁਣ ਆਪਾਂ ਲੈ ਲਈਏ ਪਰਮਜੀਤ ਦਿਓਲ ਭਾਜੀ ਨੂੰ, ਤੇ ਇਹਨਾਂ ਤੋਂ ਆਪਾਂ ਰੀਅਲ ਅਸਟੇਟ ਦੀ ਲਈਏ ਜਾਣਕਾਰੀ, ਉਹ ਤੋਂ ਬਾਅਦ ਤੁਹਾਡੀ ਗੱਲਬਾਤ ਅਗਲੀ ਕਰਾਂਗੇ. ਜੀ ਪਰਮਜੀਤ ਜੀ, ਤੁਸੀਂ ਆਉਂਦੇ ਰਹੋ.
1: ਸਤਿ ਸ਼੍ਰੀ ਅਕਾਲ ਜੀ, ਮੇਰੇ ਵੱਲੋਂ ਗੁਣਤਾਸ ਰੇਡੀਓ ਪ੍ਰੋਗਰਾਮ ਸੁਣ ਰਹੇ ਸਾਰੇ ਸੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ. ਆਪਣੇ ਸੋਤਿਆਂ ਨਾਲ ਕੁਛ ਕੁ ਲਿਸਟਿੰਗ ਸ਼ੇਅਰ ਕਰਨੀ ਚਾਹੁੰਦੇ ਸੀ. ਸਭ ਤੋਂ ਪਹਿਲਾਂ ਤਾਂ ਇੱਕ ਹੌਟ ਲਿਸਟਿੰਗ, ਇੱਕ ਬਿਊਟੀ ਸਲੋਨ ਜਿਹੜਾ ਕਿ ਬ੍ਰਾਂਪਟਨ ਦੇ ਵਿੱਚ ਲਿਸਟ ਕੀਤਾ ਗਿਆ ਵਾ. ਇਹ ਬਿਊਟੀ ਸਲੋਨ ਤੁਹਾਨੂੰ ਬਹੁਤ ਹੀ ਢੁਕਵੀਂ ਲੋਕੇਸ਼ਨ ਤੇ ਜਿਹੜਾ ਕਿ ਬੁਵੇਡ ਅਤੇ ਕੈਨੇਡੀ ਏਰੀਏ ਦੇ ਵਿੱਚ ਮਿਲ ਰਿਹਾ ਵਾ, ਬੜੇ ਪਲਾਜ਼ੇ ਦੇ ਵਿੱਚ. ਅਤੇ ਇਸ ਦੀ ਜਿਹੜੀ ਸੇਲ ਵਾ ਉਹ $24,000 ਤੋਂ ਉੱਪਰ ਪਰ ਮੰਥ ਗਰੰਟੀ ਦੇ ਨਾਲ ਮਿਲੇਗੀ. ਰੈਂਟ ਸਿਰਫ $4,100 ਪਰ ਮੰਥ ਹੋਵੇਗਾ. ਲੀਜ਼ ਲੌਂਗ ਟਰਮ 5+5 ਤੇ ਪ੍ਰਾਈਸ ਬਹੁਤ ਹੀ ਰੀਜਨੇਬਲ ਰੱਖੀ ਗਈ ਹੈ, ਸਟਿਲ ਨੈਗੋਸ਼ੀਏਬਲ ਆ. ਲੇਜ਼ਰ ਮਸ਼ੀਨ ਦੇ ਨਾਲ ਤੁਹਾਨੂੰ ਇਹ ਬਿਊਟੀ ਸਲੋਨ ਮਿਲ ਰਿਹਾ ਵਾ. ਅਤੇ ਇਹਦੀ ਹੋਰ ਇਨਫੋਰਮੇਸ਼ਨ ਲੈਣ ਲਈ ਜਾਂ ਕੈਲਡਨ ਦੇ ਵਿੱਚ ਲਿਸਟ ਕੀਤਾ ਹੋਇਆ ਬਿਊਟੀ ਸਲੋਨ ਦੇਖਣ ਲਈ ਜਾਂ ਮਿਸਾਗਾ ਦੇ ਵਿੱਚ ਲਿਸਟ ਕੀਤਾ ਹੋਇਆ ਬਿਊਟੀ ਸਲੋਨ ਦੇਖਣ ਲਈ ਮੇਰੇ ਨਾਲ ਸੰਪਰਕ ਕਰ ਸਕਦੇ ਹੋ 4169937378. ਤੇ ਦੂਸਰਾ ਇੱਕ ਕਮਰਸ਼ੀਅਲ ਯੂਨਿਟ ਜਿਹੜਾ ਕਿ ਬ੍ਰਾਂਪਟਨ ਦੇ ਵਿੱਚ ਲਿਸਟ ਕੀਤਾ ਗਿਆ ਵਾ. ਇਹ ਕਮਰਸ਼ੀਅਲ ਯੂਨਿਟ 1400 square foot ਦਾ ਯੂਨਿਟ ਆ, ਜਿਸ ਦੇ ਵਿੱਚ ਰੈਸਟੋਰੈਂਟ ਦਾ ਬਿਜ਼ਨਸ ਚੱਲ ਰਿਹਾ ਵਾ. ਅਤੇ ਬੜੇ ਪਲਾਜ਼ੇ ਦੇ ਵਿੱਚ ਤੁਹਾਨੂੰ ਇਹ ਬੁਵੇਡ ਅਤੇ ਟੋਰਬ੍ਰਮ ਦੇ ਨਜ਼ਦੀਕ ਮਿਲ ਰਿਹਾ ਵਾ. ਅਗਰ ਤੁਸੀਂ ਇਹ ਯੂਨਿਟ ਦੇਖਣਾ ਚਾਹੁੰਦੇ ਹੋ, ਇਕੱਲਾ ਯੂਨਿਟ ਖਰੀਦਣਾ ਚਾਹੁੰਦੇ ਹੋ ਇਨਵੈਸਟਮੈਂਟ ਦੇ ਤੌਰ ਤੇ, ਜਾਂ ਤੁਸੀਂ ਵਿਦ ਬਿਜ਼ਨਸ ਰੈਸਟੋਰੈਂਟ ਦਾ ਬਿਜ਼ਨਸ ਦੇ ਨਾਲ ਯੂਨਿਟ ਖਰੀਦਣਾ ਚਾਹੁੰਦੇ ਹੋ, ਤਾਂ ਵੀ ਤੁਸੀਂ ਤੁਹਾਡੇ ਕੋਲ ਦੋਵੇਂ ਆਪਸ਼ਨ ਹਨ. ਇਹਦੀ ਪ੍ਰਾਈਸ ਬੜੀ ਲੋਅ ਰੱਖੀ ਗਈ ਆ. ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ, ਜਾਂ ਤੁਸੀਂ ਮਿਸਾਗਾ ਦੇ ਵਿੱਚ ਲਿਸਟ ਕੀਤਾ ਹੋਇਆ ਯੂਨਿਟ ਵਿਦ ਬਿਜ਼ਨਸ ਦੇਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 4169937378. ਤੇ ਲਾਸਟ ਦੇ ਵਿੱਚ ਇੱਕ ਰੈਸਟੋਰੈਂਟ ਜਿਹੜਾ ਕਿ ਬ੍ਰਾਂਪਟਨ ਦੇ ਵਿੱਚ ਲਿਸਟ ਕੀਤਾ ਗਿਆ ਵਾ, ਜਿਸ ਦੇ ਵਿੱਚ 18 ਬੰਦਿਆਂ ਦੀ ਸਿਟਿੰਗ ਆ. ਅਤੇ ਇਸ ਦੇ ਸੇਲ ਜਿਹੜੀ ਆ ਉਹ ਤੁਹਾਨੂੰ ਮੋਰ ਦੈਨ $50,000 ਤੋਂ ਉੱਪਰ ਮਿਲੇਗੀ. ਰੈਂਟ ਸਿਰਫ $5,100 ਪਰ ਮੰਥ ਹੋਵੇਗਾ. ਲੀਜ਼ 5+5 ਹੋਵੇਗੀ. ਤੇ ਪ੍ਰਾਈਸ ਬੜੀ ਹੀ ਰੀਜਨੇਬਲ ਰੱਖੀ ਗਈ ਆ. ਆਸਕਿੰਗ ਪ੍ਰਾਈਸ $199,000, ਸਟਿਲ ਨੈਗੋਸ਼ੀਏਬਲ ਆ. ਅਗਰ ਤੁਸੀਂ ਇਹ ਰੈਸਟੋਰੈਂਟ ਦੇਖਣਾ ਚਾਹੁੰਦੇ ਹੋ, ਜਾਂ ਡੈਨਫੋਰਥ ਤੇ ਲਿਸਟ ਕੀਤਾ ਹੋਇਆ ਰੈਸਟੋਰੈਂਟ ਦੇਖਣਾ ਚਾਹੁੰਦੇ ਹੋ, ਜਾਂ ਬ੍ਰਾਂਪਟਨ ਦੇ ਵਿੱਚ ਮਕਲਾਗਨ ਐਂਡ ਬੁਵੇਡ ਦੇ ਨਜ਼ਦੀਕ ਰੈਸਟੋਰੈਂਟ ਦੇਖਣਾ ਚਾਹੁੰਦੇ ਹੋ, ਤਾਂ ਵੀ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ. ਜਾਂ ਤੁਸੀਂ ਵੀ ਕੋਈ ਬਿਜ਼ਨਸ ਸੈਲ ਕਰਨਾ ਚਾਹੁੰਦੇ ਹੋ ਜਾਂ ਪ੍ਰਾਪਰਟੀ ਸੈਲ ਕਰਨਾ ਚਾਹੁੰਦੇ ਹੋ, ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ
0: जी थैंक यू भाजी, बहुत बहुत धन्नवाद। ते लो जी तुसी जरूर गलबात करो परमजीत देओल जी दे नाल, ते आपां नरदेव सिद्धू जी नाल भी करिए गलबात, क्योंकि बैंक ऑफ कैनेडा ने जिहड़ा इंट्रस्ट रेट है जी बिल्कुल वो स्टडी रखिया, उही कोई उहदे च फेर बदल नहीं किया। बाकी जानकारी आपां लैंदे आ नरदेव जी तों। भाजी स्वागत थोड़ा।
1: ਧੰਨਵਾਦ ਜਸਵਿੰਦਰ ਜੀ, ਤੁਹਾਨੂੰ ਤੇ ਗੁਣਤਾਸ ਰੇਡੀਓ ਸੁਣਨ ਵਾਲੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ
0: ਜੀ। ਜੀ ਸਤਿ ਸ਼੍ਰੀ
1: ਅਕਾਲ ਤੇ ਜੀ, ਆਪਾਂ ਤੁਸੀਂ ਆਹ ਇੰਟਰਸਟ ਰੇਟ ਦੀ ਗੱਲ ਕੀਤੀ ਹੈ ਜੀ, ਵੈਸੇ ਤਾਂ ਸਾਰੇ ਭੈਣ ਭਰਾਵਾਂ ਨੇ ਗੱਲ ਸੁਣੀ ਲਈ ਹੋਣੀ ਹੈ, ਬੈਂਕ ਆਫ ਕੈਨੇਡਾ ਨੇ ਕੋਈ ਚੇਂਜ ਨਹੀਂ ਕੀਤੀ ਹੈਗੀ ਹੈ, ਤੇ ਬਾਕੀ ਜਿਵੇਂ ਉਹਨਾਂ ਦਾ ਟਿਪੀਕਲ ਹੁੰਦਾ ਜੀ ਕਿ ਉਹ ਵੀ ਸਿਚੁਏਸ਼ਨ ਅਸੀਂ ਮੋਨੀਟਰ ਕਰ ਰਹੇ ਹੈਗੇ ਹਾਂ, ਡਾਟਾ ਡਿਪੈਂਡੈਂਟ ਹੈਗੀ ਹੈ, ਅਗਰ ਕੋਈ ਸਿਚੁਏਸ਼ਨ ਦੇ ਵਿੱਚ ਚੇਂਜ ਹੁੰਦੀ ਹੈ ਤੇ ਫਿਰ ਅਕੋਰਡਿੰਗਲੀ ਉਹ ਫੈਸਲਾ ਲੈਣਗੇ, ਪਰ ਫਿਲਹਾਲ ਉਹਨਾਂ ਨੇ ਕੋਈ ਚੇਂਜ ਨਹੀਂ ਕੀਤੀ ਹੈ, ਅੱਗੇ ਦੇਖਦੇ ਹਾਂ ਜੀ ਕੀ ਬਣਦਾ ਹੈ
0: ਜੀ।
1: ਤੇ ਮੈਂ ਜਿਹੜੀ ਅੱਜ ਗੱਲ ਕਰਨੀ ਚਾਹੁੰਦਾ ਸੀ ਜੀ, ਉਹ ਹੈਗੀ ਹੈ ਮੋਰਗੇਜ ਰਿਨੂਅਲ ਦੇ ਬਾਰੇ। ਜਦੋਂ ਵੀ ਮੋਰਗੇਜ ਆਪਣੀ ਰਿਨੂਅਲ ਵਾਸਤੇ ਆਉਂਦੀ ਹੈ, ਬੇਸ਼ੱਕ ਕਿਸੇ ਬੈਂਕ ਤੋਂ ਆਉਂਦੀ ਹੈ, ਕਿਸੇ ਬੀ ਲੈਂਡਰ ਤੋਂ ਆਉਂਦੀ ਹੈ, ਕਿਸੇ ਪ੍ਰਾਈਵੇਟ ਲੈਂਡਰ ਤੋਂ ਆਉਂਦੀ ਹੈ, ਤੇ ਆਪਾਂ ਨੂੰ ਕਦੇ ਵੀ ਜਲਦੀ ਦੇ ਵਿੱਚ ਸਾਈਨ ਕਰਕੇ ਨਹੀਂ ਭੇਜਣੇ ਚਾਹੀਦੇ, ਕਿਉਂਕਿ ਮੋਰਗੇਜ ਰਿਨਿਊਅਲ ਦੇ ਟਾਈਮ ਤੇ ਆਪਣੇ ਕੋਲੇ ਬਹੁਤ ਸਾਰੀਆਂ ਆਪਰਚੁਨਿਟੀਜ਼ ਦਿੱਤੀਆਂ ਹੈਗੀਆਂ ਆ, ਜਿਹਨਾਂ ਨੂੰ ਐਕਸਰਸਾਈਜ਼ ਕਰਕੇ ਆਪਾਂ ਬਹੁਤ ਸਾਰੇ ਆਪਣੇ ਜਿਹੜੇ ਡਾਲਰ ਆ ਸੇਵ ਕਰ ਸਕਦੇ। ਫੋਰ ਐਗਜ਼ਾਮਪਲ ਤੁਹਾਡੀ ਮੋਰਗੇਜ ਕਿਸੇ ਬੀ ਲੈਂਡਰ ਨਾਲ, ਪ੍ਰਾਈਵੇਟ ਲੈਂਡਰ ਨਾਲ ਹੈ, ਉਹਨੂੰ ਮੂਵ ਕਰਕੇ ਕਿਸੇ ਮੇਜਰ ਬੈਂਕ ਦੇ ਨਾਲ ਜਾਂ ਮੇਜਰ ਏ ਲੈਂਡਰ ਦੇ ਨਾਲ ਕੀਤਾ ਜਾ ਸਕਦਾ ਹੈ। ਇਨਫੈਕਟ ਬਹੁਤ ਸਾਰੀਆਂ ਮੋਰਗੇਜ ਆਪਾਂ ਇਸ ਤਰ੍ਹਾਂ ਕਰਵਾ ਕੇ ਵੀ ਦਿੱਤੀਆਂ ਹੈਗੀਆਂ, ਜਿਹਦੇ ਨਾਲ ਕਿ ਭੈਣ ਭਰਾਵਾਂ ਤੇ ਬਹੁਤ ਸਾਰੇ ਡਾਲਰ ਬਚਾ ਕੇ ਦਿੱਤੇ ਹੈਗੇ ਆ। ਤੇ ਨਾਲ ਦੀ ਨਾਲ ਇਹ ਵੀ ਹੁੰਦਾ ਹੈਗਾ ਕਿ ਤੁਸੀਂ ਰਿਨਿਊਅਲ ਦੇ ਟਾਈਮ ਤੇ ਆਪਣਾ ਇੰਟਰਸਟ ਰੇਟ ਕਿਹੜਾ ਲੈਣਾ, ਤੁਸੀਂ ਵੇਰੀਏਬਲ ਰੇਟ ਲੈਣਾ, ਫਿਕਸ ਰੇਟ ਲੈਣਾ, ਟਰਮ ਤੁਸੀਂ ਕਿਹੜੀ ਲੈਣੀ ਹੈ, 5 ਸਾਲ 3 ਸਾਲ ਜਾਂ ਕੋਈ ਹੋਰ ਟਰਮ ਲੈਣੀ ਹੈਗੀ ਹੈ। ਤੇ ਐਟ ਦਾ ਸੇਮ ਟਾਈਮ ਆਪਾਂ ਇਹ ਵੀ ਦੇਖਦੇ ਹੈਗੇ ਹਾਂ ਕਿ ਤੁਹਾਨੂੰ ਕੋਈ ਕੈਸ਼ ਫਲੋ ਦਾ ਇਸ਼ੂ ਤਾਂ ਨਹੀਂ ਹੈਗਾ, ਭਾਵ ਕਿ ਤੁਸੀਂ ਮੋਰਗੇਜ ਦੇ ਨਾਲ ਨਾਲ ਕੋਈ ਹੋਰ ਕਰਜ਼ੇ ਤਾਂ ਨਹੀਂ ਚੱਕੇ, ਕੋਈ ਸੈਕਿੰਡ ਮੋਰਗੇਜ ਜਾਂ ਕੋਈ ਹੋਰ ਕੋਈ ਮਹਿੰਗੇ ਭਾਅ ਦੇ, ਫੋਰ ਐਗਜ਼ਾਮਪਲ ਕ੍ਰੈਡਿਟ ਕਾਰਡਾਂ ਦੇ ਕਰਜ਼ੇ ਜਾਂ ਕੋਈ ਹੋਰ ਹਾਈ ਇੰਟਰਸਟ ਰੇਟ ਕਰਜ਼ੇ ਚੱਕੇ ਹੋਏ ਆ, ਜਿਹਨਾਂ ਕਰਕੇ ਤੁਹਾਨੂੰ ਪੇਮੈਂਟ ਕਰਨ ਦੇ ਵਿੱਚ ਦਿੱਕਤ ਆ ਰਹੀ ਹੈ, ਫਿਰ ਉਹਦੇ ਨਾਲ ਕੀ ਹੁੰਦਾ ਕਿ ਆਪਾਂ ਤੁਹਾਨੂੰ ਸਾਰਿਆਂ ਨੂੰ ਇਕੱਠਿਆਂ ਕਰਕੇ ਇੱਕ ਪੇਮੈਂਟ ਬਣਾ ਦਿੰਦੇ, ਉਹਦੀ ਮੋਰਗੇਜ ਪਾ ਕੇ ਹਾਈ ਇੰਟਰਸਟ ਰੇਟ ਡੈਟ ਨੂੰ ਲੋ ਇੰਟਰਸਟ ਰੇਟ ਡੈਟ ਕਨਵਰਟ ਕਰ ਦਿੰਦੇ ਹਾਂ, ਉਹਦੇ ਨਾਲ ਫਿਰ ਤੁਹਾਡੀ ਪੇਮੈਂਟ ਇੱਕ ਬਣ ਜਾਂਦੀ, ਨਾਲ ਤੁਹਾਡੇ ਡਾਲਰ ਬਹੁਤ ਕਾਫੀ ਸਾਰੇ ਸੇਵ ਹੋ ਜਾਂਦੇ ਹੈਗੇ ਆ। ਤੁਸੀਂ ਆਪਣੇ ਘਰ ਦੇ ਵਿੱਚ ਕਿਸੇ ਦਾ ਨਾਮ ਪਾਇਆ ਸੀ, ਉਹਨਾਂ ਦਾ ਨਾਮ ਕੱਢਣਾ ਚਾਹੁੰਦੇ ਹੋ, ਕਿਸੇ ਦਾ ਨਾਮ ਪਾਉਣਾ ਚਾਹੁੰਦੇ ਹੋ, ਘਰ ਚੋਂ ਕਿਸੇ ਵੀ ਆਪਣੇ ਪਰਪਜ਼ ਵਾਸਤੇ ਪੈਸਾ ਕੱਢਣਾ ਚਾਹੁੰਦੇ, ਘਰ ਦੇ ਸਿਕਿਓਰ ਲਾਈਨ ਕ੍ਰੈਡਿਟ ਬਣਾਉਣੀ ਚਾਹੁੰਦੇ ਹੋ, ਇਹ ਸਾਰੀਆਂ ਚੀਜ਼ਾਂ ਮੋਰਗੇਜ ਰਿਨਿਊਅਲ ਦੇ ਟਾਈਮ ਤੇ ਕੀਤੀਆਂ ਜਾ ਸਕਦੀਆਂ। ਮੋਰਗੇਜ ਤੁਹਾਡੀ ਰਿਨਿਊਅਲ ਵਾਸਤੇ ਆਈ ਹੈ ਜਾਂ ਆਉਣ ਵਾਲੀ ਹੈਗੀ ਹੈ, ਰੇਟ ਸ਼ਾਪ ਰਾਊਂਡ ਕਰ ਰਹੇ ਹੈਗੇ ਹੋ, ਆਪਣੇ ਵਾਸਤੇ ਆਪਸ਼ਨ ਦੇ ਰਹੇ ਹੈਗੇ ਹੋ, ਤਾਂ ਨੰਬਰ ਹੈ ਜੀ 647-245-53 ਨਰਦੇਵ ਸਿੱਧੂ, 6472945503। ਟਾਈਮ ਦੇਣ ਲਈ ਧੰਨਵਾਦ ਜੀ।
0: ਜੀ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ। ਬਿਲਕੁਲ ਜੀ, ਤੁਸੀਂ ਗੱਲਬਾਤ ਕਰ ਸਕਦੇ ਹੋ 647-245-53 ਤੇ ਤੁਸੀਂ ਗੱਲਬਾਤ ਨਰਦੇਵ ਸਿੱਧੂ ਜੀ ਦੇ ਨਾਲ ਕਰ ਸਕਦੇ ਹੋ। ਤੇ ਸਾਡੇ ਨਾਲ ਹੁਣ ਗੁਰਮੀਤ ਜੀ ਜੁੜ ਗਿਆ। ਹਾਂਜੀ ਸਤਿ ਸ੍ਰੀ ਅਕਾਲ ਗੁਰਮੀਤ ਜੀ, ਸਤਿ ਸ੍ਰੀ ਅਕਾਲ। ਹਾਂਜੀ ਸਤਿ ਸ੍ਰੀ ਅਕਾਲ, ਤੁਸੀਂ ਆ ਰਹੇ ਹੋ। ਗੁਰਮੀਤ ਕੌਰ ਜੁੜੇ ਆ ਤੇ ਆਟੋ ਇੰਸ਼ੋਰੈਂਸ ਬ੍ਰੋਕਰ ਹੈਗੇ ਆ। ਤੁਹਾਡਾ ਕੋਈ ਵੀ ਕੁਐਸਚਨ ਕੰਸਰਨ ਹੁੰਦਾ ਨਾ ਆਟੋ ਹੋਮ ਜਾਂ ਤੁਸੀਂ ਕਾਰ ਦੀ ਇੰਸ਼ੋਰੈਂਸ ਲੈਣੀ ਹੈ, ਤੁਸੀਂ ਬਿਜ਼ਨਸ ਦੀ ਇੰਸ਼ੋਰੈਂਸ ਲੈਣੀ ਹੈ ਤੇ ਤੁਸੀਂ ਜ਼ਰੂਰ ਕਾਲ ਕਰਨੀ। ਮੈਂ ਨੰਬਰ ਦੇ ਦੇਵਾਂ ਇੱਕ ਵਾਰ, 289-952-7699 ਨੰਬਰ ਹੈ, 289-952-7699 ਤੇ ਗੱਲਬਾਤ ਹੋ ਸਕਦੀ ਹੈ। ਤੇ ਦੋ ਸੁਨੇਹਾ ਗੁਰਮੀਤ ਜੀ।
2: ਹਾਂਜੀ, ਮੈਂ ਦੱਸਣਾ ਚਾਹੁੰਦੀ ਹਾਂ ਜੇ ਤੁਸੀਂ ਕਿਸੇ ਵੀ ਬਿਜ਼ਨਸ ਚੋਂ, ਜੇ ਤੁਸੀਂ ਰੈਨੋਵੇਸ਼ਨ ਦਾ ਕੰਮ ਕਰਦੇ ਹੋ, ਇਲੈਕਟ੍ਰੀਸ਼ਨ ਦਾ ਕੰਮ ਆ ਜਾਂ ਤੁਹਾਡਾ ਪਲੰਬਿੰਗ ਦਾ ਕੰਮ ਆ, ਤੁਸੀਂ ਆਪਣੀ ਬਿਜ਼ਨਸ ਤੇ ਇੰਸ਼ੋਰੈਂਸ ਲੈਣਾ ਚਾਹੁੰਦੇ ਹੋ, ਜਾਂ ਆਪਣੇ ਕਮਰਸ਼ੀਅਲ ਵਹੀਕਲ ਲਈ ਇੰਸ਼ੋਰੈਂਸ ਦੇਖ ਰਹੇ ਹੋ, ਜਾਂ ਤੁਹਾਡੇ ਘਰ ਜਾਂ ਪਰਸਨਲ ਕਾਰ ਦੀ ਇੰਸ਼ੋਰੈਂਸ ਰਿਨਿਊ ਹੋਣ ਵਾਲੀ ਆ, ਕਰੰਟ ਪਾਲਿਸੀ ਤੁਹਾਡੀ ਬਹੁਤ ਮਹਿੰਗੀ ਆ, ਤੁਸੀਂ ਡੈਫੀਨੇਟਲੀ ਮੈਨੂੰ ਕਾਲ ਕਰ ਸਕਦੇ ਹੋ, ਮੈਂ ਤੁਹਾਡੀ ਕੋਟ ਕਰਕੇ ਤੁਹਾਨੂੰ ਬੈਟਰ ਕਵਰੇਜ, ਬੈਸਟ ਪ੍ਰਾਈਸ ਤੇ ਤੁਹਾਡੀ ਕਰੰਟ ਪਾਲਿਸੀ ਵੀ ਰਿਵਿਊ ਕਰ ਸਕਦੀ ਹਾਂ। ਕਿਸੇ ਵੀ ਕਿਸਮ ਦੀ ਇੰਸ਼ੋਰੈਂਸ ਲਈ ਤੁਸੀਂ ਮੈਨੂੰ ਕਾਲ ਕਰੋ, ਅਸੀਂ ਮਲਟੀਪਲ ਕੰਪਨੀਜ਼ ਨਾਲ ਡੀਲ ਕਰਦੇ ਹਾਂ। ਮੇਰਾ ਨੰਬਰ ਹੈ ਜੀ 289-952-7699, ਗਿਵ ਮੀ ਅ ਕਾਲ, ਆਈਲ ਡੈਫੀਨੇਟਲੀ ਟ੍ਰਾਈ ਟੂ ਪ੍ਰੋਵਾਈਡ ਯੂ ਬੈਸਟ ਕਵਰੇਜ ਵਿਦ ਬੈਸਟ ਪ੍ਰਾਈਸ।
0: ਜਿਆਦਾ ਪੇ ਕਰ ਰਹੇ ਹੋ, ਇੱਕ ਵਾਰੀ ਕੋਰਟ ਲੈਣ ਚ ਕੋਈ ਹਰਜ ਨਹੀਂ ਹੁੰਦਾ, 289-952-7699 2099956-9699 ਤੇ ਗੱਲਬਾਤ ਹੋ ਸਕਦੀ ਹੈ। ਥੈਂਕ ਯੂ,
2: ਥੈਂਕ ਯੂ ਜਸਵਿੰਦਰ ਜੀ।

0: ਟਰੱਕ ਚਲਾਉਣ ਲੱਗ ਪਿਆ। ਹੁਣ ਸੋਚਦਾ ਵੀ ਕੋਈ ਯੂਜ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
1: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨੀ।
2: ਜੀ ਹਾਂ, ਜੇ ਤੁਹਾਨੂੰ ਯੂਜ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਐਂਡ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ, ਈਗਲ ਟਰੱਕ ਸੇਲ 17 ਸਟ੍ਰੈਥਨ ਐਵਨਿਊ ਬ੍ਰੈਂਪਟਨ। ਕਾਲ ਬਿੱਲ ਸੇਖੋ 416-819-6000।
3: जी हाँ, मोटर कार का तो मालूम नहीं, लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 647-702-2023 647-702-2023।
4: लाइसेंस नंबर 10394।
5: रात में छड़ दिनी आ, पर जनाब चले किथे हो?
6: मैं चलिया स्काईडम ऑटो एंड बॉडी सेंटर, जेडे कर देने मेरी कार दी केयर, बेस्ट सर्विस ते फुल रिपेयर।
5: ए कोई हन स्काईडम ग्रुप ऑफ कंपनीज, जेना दिया जीडीए दे विच चार लोकेशन ने, मेरी फ्रेंड अनु दी एक्सीडेंटल कार भी फिक्स करके नवी बनाती सी।
6: जी हां, कारा दे नाल नाल बसा अते वड्डे ट्रकां दी हर तरह दी रिपेयर अते बॉडी वर्क दा काम भी कीता जांदा है। फ्लीट वास्ते बेस्ट पैकेज प्रोवाइड कीते जांदे ने। वधेरी जानकारी लई कॉल करो 905-874-9878।
7: ਤੁਹਾਡੇ ਘਰ ਨਵੇਂ ਬੱਚੇ ਦਾ ਜਨਮ ਹੁੰਦਾ ਹੈ ਤੇ ਉਸ ਦਾ ਸਿਨ ਨੰਬਰ ਆ ਜਾਂਦਾ ਹੈ ਤਾਂ ਰਜਿਸਟਰਡ ਐਜੂਕੇਸ਼ਨ ਸੇਵਿੰਗ ਪਲਾਨ ਓਪਨ ਕਰਵਾਓ ਤਾਂ ਕਿ ਬੱਚੇ ਦੀ ਹਾਇਰ ਐਜੂਕੇਸ਼ਨ ਲਈ ਸੇਵਿੰਗ ਕਰ ਸਕੋ। ਇਸ ਵਿੱਚ ਫੈਡਰਲ ਗਵਰਨਮੈਂਟ ਵੱਲੋਂ 20% ਦੀ ਗ੍ਰਾਂਟ ਦਿੱਤੀ ਜਾਂਦੀ ਹੈ ਤੇ ਇਹ ਪਲਾਨ CRA ਨਾਲ ਰਜਿਸਟਰਡ ਹੁੰਦਾ ਹੈ। CLB ਦੀ ਐਡੀਸ਼ਨਲ ਗ੍ਰਾਂਟ ਲਈ ਵੀ ਐਲੀਜੀਬਲ ਹੋ ਸਕਦੇ ਹੋ ਤੇ ਕੰਪਾਊਂਡ ਇੰਟਰਸਟ ਦੀ ਪਾਵਰ ਵਰਕ ਕਰਦੀ ਹੈ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਜਸਵਿੰਦਰ ਕੌਰ ਇੰਸ਼ੋਰੈਂਸ ਬ੍ਰੋਕਰ 647-765-2340।
8: Are you paying too much for insurance? Let me help you save. Whether you need auto, home, truck, or business insurance, I compare quotes from multiple insurance companies to find the right coverage at a competitive price. For fast quotes, personalized service, and coverage you can count on, you can call or text me at 647-919-1002.
9: ਅਸੀਂ ਕਰਦੇ ਹਾਂ ਫਿਕਰ, ਤੁਸੀਂ ਰਹੋ ਬੇਫਿਕਰ, ਤੁਸੀਂ ਜੀਓ ਬੇਫਿਕਰ।
10: ਕੀ ਗੱਲ ਬਾਈ ਜੀ, ਇੰਨੇ ਬੇਫਿਕਰ ਤਾਂ ਤੁਸੀਂ ਮੈਨੂੰ ਕਦੇ ਨਜ਼ਰ ਨਹੀਂ ਆਏ। ਰਾਜ਼ ਕੀ ਹੈ? ਬੇਫਿਕਰ ਹੋਣ ਦਾ ਇਹ ਰਾਜ਼ ਮੈਨੂੰ ਦਿੱਤਾ ਹੈ ਜਸਵਿੰਦਰ ਕੌਰ ਤੱਗਰ ਦੀ ਇੰਸ਼ੋਰੈਂਸ ਪਾਲਿਸੀਜ਼ ਨੇ। ਸਾਡੀ ਲਾਈਫ ਇੰਸ਼ੋਰੈਂਸ, ਟਰੱਕ ਡਰਾਈਵਰਸ ਲਈ ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ ਦੇ ਚੰਗੇ ਪਲਾਨਸ, ਸਾਡੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਤੇ ਬੱਚਿਆਂ ਲਈ RESP। ਤੁਸੀਂ ਵੀ ਰਹੋ ਬੇਫਿਕਰ ਤੇ ਕਾਲ ਕਰੋ ਜਸਵਿੰਦਰ ਕੌਰ ਤੱਗਰ ਨੂੰ 647-765-2340-647-765-2340।
7: ਲਓ ਜੀ, ਇੱਕ ਨੰਬਰ ਮੈਂ ਹੋਰ ਦੇ ਦਵਾਂ PL ਪ੍ਰਾਈਮ ਲੁੱਕ ਸਟੂਡੀਓ ਦਾ, ਸਾਡੀਆਂ ਬੀਬੀਆਂ ਭੈਣਾਂ ਵਾਸਤੇ ਬਹੁਤ ਵਧੀਆ ਸਲੋਨ ਸਪਾ ਇਹ। ਤੁਸੀਂ ਇੱਥੇ ਜਾਣਾ, ਮੈਨ ਵੀਮੈਨ ਦੋਨਾਂ ਵਾਸਤੇ ਹੀ ਹੈ, ਵੈਸੇ ਯੂਨੀਸੈਕਸ ਹੈ, ਯਾਨੀ ਕਿ ਮੇਲ ਫੀਮੇਲ ਦੋਨੋਂ ਹੀ ਜਾ ਸਕਦੇ ਆ। ਤੇ ਇਹਨਾਂ ਦੀ ਨਾ ਸਰਵਿਸਿਜ਼ ਇੱਕ ਤਾਂ ਨੰਬਰ 1 ਹੈ, ਰੇਟ ਨੰਬਰ 1 ਹੈ, ਮਤਲਬ ਬੜੇ ਰੀਜ਼ਨੇਬਲ ਪ੍ਰਾਈਸ ਤੇ ਤੁਸੀਂ ਆਪਣੇ ਵਾਲਾਂ ਦਾ, ਆਪਣੇ ਸਕਿਨ ਦਾ ਕੋਈ ਵੀ ਟਰੀਟਮੈਂਟ ਵੀ ਕਰਾਉਣਾ, ਟਰੀਟਮੈਂਟ ਹੀ ਹੈ ਇਹ, ਫੇਸ਼ੀਅਲ ਜਾਂ ਵਾਲਾਂ 'ਤੇ ਤੁਸੀਂ ਕਲਰ ਕਰਾ ਰਹੇ ਹੋ, ਜਾਂ ਤੁਸੀਂ ਕੈਰਾਟੀਨ ਕਰਾਉਣਾ, ਬੋਟੋਕਸ ਕਰਾਉਣਾ, ਕੁਛ ਵੀ, ਜਾਂ ਹੇਅਰ ਕੱਟ ਕਰਾਉਣਾ, ਜਾਂ ਰੂਟ ਟੱਚਅਪ ਕਰਾਉਣਾ, ਕੁਛ ਵੀ ਤੁਸੀਂ ਕਰਾਉਣਾ ਚਾਹੁੰਦੇ ਹੋ ਨਾ, ਇਹਨਾਂ ਦੇ ਰੇਟ ਇੰਨੇ ਵਧੀਆ, ਤੁਹਾਨੂੰ ਇੱਦਾਂ ਦੇ ਰੇਟ ਕਿਤੇ ਵੀ ਨਹੀਂ ਮਿਲਣੇ। ਈਟੋ ਵਿਕੋ ਦੇ ਵਿੱਚ ਇਹਨਾਂ ਦਾ ਲੋਕੇਸ਼ਨ, ਔਰ ਬਿਲਕੁਲ ਨਵੀਂ ਨਕੋਰ ਹੈ, ਨਵੀਂ ਹੁਣੇ ਬਣੀ ਹੋਈ ਹੈ। ਸੋ ਜਿਵੇਂ ਆਪਾਂ ਕਹਿੰਦੇ, ਕਈ ਵਾਰ ਤਾਂ ਬੜਾ ਕਿਤੇ ਕਿਤੇ ਜਾਓ ਤਾਂ ਨਾ ਬਹਿਣਾ ਬੜਾ ਔਖਾ ਹੋ ਜਾਂਦਾ, ਸਮੈਲ ਹੋਰ ਤਰ੍ਹਾਂ ਦੀ, ਸਫਾਈ ਨਹੀਂ ਇੰਨੀ ਹੁੰਦੀ, ਹੈ ਨਾ। ਪਰ ਇਹਨਾਂ ਦਾ ਕੰਮ ਕਾਜ ਵੀ ਬੜਾ ਵਧੀਆ, ਰੇਟ ਵੀ ਬੜੇ ਵਧੀਆ, ਅਤੇ ਜਿਹੜਾ ਸਲੋਨ ਹੈ ਉਹ ਬਿਲਕੁਲ ਨਵਾਂ ਨਕੋਰ ਹੈ। ਤੁਸੀਂ ਜਾਓ, ਸਰਵਿਸਿਜ਼ ਲਓ ਇਹਨਾਂ ਦੀਆਂ, ਅਤੇ ਤੁਸੀਂ ਨੰਬਰ ਨੋਟ ਕਰ ਲਓ ਜੀ। ਤੁਸੀਂ ਚਰਨਜੀਤ ਭੈਣ ਜੀ ਨਾਲ ਗੱਲਬਾਤ ਕਰਨੀ ਹੈ, ਕਾਲ ਕਰਨੀ ਹੈ ਇਹਨਾਂ ਨੂੰ, ਅਤੇ ਤੁਸੀਂ ਆਪਣੀ ਅਪੁਆਇੰਟਮੈਂਟ ਕਰਾਓ। ਬੁੱਕ 416-722-4215, 416-722-4215 'ਤੇ ਤੁਹਾਡੀ ਗੱਲਬਾਤ ਹੋ ਸਕਦੀ ਹੈ। 416-722-4215 'ਤੇ ਤੁਸੀਂ ਗੱਲਬਾਤ ਇਹਨਾਂ ਨਾਲ ਕਰਨੀ ਹੈ ਜੀ। ਅਤੇ ਬਾਕੀ ਤੁਸੀਂ ਸਟੂਡੀਓ ਦੇ ਵਿੱਚ ਜੇ ਕਾਲ ਕਰਨੀ ਹੈ ਤਾਂ ਨੰਬਰ ਮੈਂ ਫਿਰ ਦੁਬਾਰਾ ਬੋਲ ਦਿੰਦੀ ਹਾਂ, ਹੁਣ ਮੈਂ ਜ਼ਰੂਰ ਬੋਲੀ ਜਾ ਕਰਨਾ, 647-8713-1313 6478741313। ਬਸ ਜਿਵੇਂ 647 ਤਾਂ ਏਰੀਆ ਕੋਡ ਹੋ ਗਿਆ ਹੈ ਨਾ, ਵਿੱਚ ਵਾਲਾ ਨੰਬਰ ਯਾਦ ਰੱਖ ਲਓ 874, ਬਾਕੀ ਤਾਂ ਫਿਰ ਬਾਬੇ ਦਾ 13 ਹੀ 13 ਹੈ। ਸੋ ਇੱਕ ਮੈਂ ਨੰਬਰ ਤੁਹਾਨੂੰ ਹੋਰ ਦੇਵਾਂ, ਇਹ ਨੰਬਰ ਨਹੀਂ, ਇਹ ਤੁਹਾਨੂੰ ਮੈਂ ਦੱਸਣ ਲੱਗੀ ਹਾਂ ਜਾਣਕਾਰੀ। ਲੇਬਰ ਡੇ 'ਤੇ ਨਾ ਬੜਾ ਵਧੀਆ ਪ੍ਰੋਗਰਾਮ ਹੋਣ ਜਾ ਰਿਹਾ, ਮੇਲਾ ਕਿਰਤੀਆਂ ਦਾ, ਮੇਲੇ 'ਚ ਤੁਸੀਂ ਸ਼ਿਰਕਤ ਕਰਨੀ ਹੈ ਜੀ। ਇਹ ਕਰਵਾ ਰਹੇ ਹੈ ਭਾਈ ਲਾਲੋ ਜੀ ਟਰੱਸਟ ਵੱਲੋਂ। ਤੁਸੀਂ ਹਰਿੰਦਰ ਸੰਧੂ ਜਾਂ ਅਮਨ ਧਾਲੀਵਾਲ ਹੈ ਨਾ, ਇਹਨਾਂ ਨਾਲ ਗੱਲਬਾਤ ਵੀ ਕਰ ਸਕਦੇ ਹੋ। ਅਤੇ ਇਹ ਹੋਣਾ ਹੈ ਜੀ 409 ਕੁਲੀਜਨ ਸੈਂਟਰ 'ਤੇ, 7 ਸਤੰਬਰ ਨੂੰ ਹੋਣਾ, ਇਹ ਮੰਡੇ ਆ ਉਦਣ, 7 ਸਤੰਬਰ ਨੂੰ ਮੇਲਾ ਕਿਰਤੀਆਂ ਦਾ। ਸਵੇਰੇ ਮਤਲਬ ਦੁਪਹਿਰੇ ਸ਼ੁਰੂ ਹੋ ਜਾਣਾ ਜੀ 12 ਵਜੇ, 12 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ। ਖਾਓ ਪੀਓ, ਮੇਲਾ ਅਟੈਂਡ ਕਰਨਾ ਤੁਸੀਂ, ਗੇਮਸ ਹੋਣਗੀਆਂ, ਖਾਣਾ ਪੀਣਾ, ਸੰਗੀਤ, ਨੱਚਣਾ ਟੱਪਣਾ ਸਾਰਾ ਕੁਛ ਹੋਊਗਾ ਉੱਥੇ। ਸੋ ਬਾਕੀ ਕਿਰਤੀ ਜਿਹੜੇ ਆ ਜੀ, ਉਹਨਾਂ ਦੇ ਸਦਕਾ ਹੀ ਸਾਰਾ ਕੁਛ ਹੈ। ਕਿਰਤੀ ਕੌਣ ਹੈ? ਆਪਾਂ ਸਾਰੇ ਹੀ ਹਾਂ ਜਿਹੜੇ ਕੰਮ ਕਰਦੇ ਹਾਂ, ਜੋ ਵੀ ਜਿਸ ਫੀਲਡ ਦੇ ਵਿੱਚ ਹੈਗਾ ਨਾ, ਸੋ ਉਹ ਫੀਲਡ ਦੇ ਵਿੱਚ ਕੰਮ ਕਰਨਾ ਜ਼ਰੂਰੀ ਹੈ, ਤਾਂ ਹੀ ਅੱਗੇ ਤੋਂ ਅੱਗੇ ਸਭ ਕੁਛ ਚੱਲਦਾ ਹੈ ਨਾ। ਸੋ ਕਿਰਤੀਆਂ ਦਾ ਮੇਲਾ, ਕਿਉਂਕਿ ਉੱਦਣ ਲੇਬਰ ਡੇ ਆ ਮੰਡੇ ਨੂੰ 7 ਤਰੀਕ ਨੂੰ, ਸੋ ਮੇਲਾ ਕਿਰਤੀਆਂ ਦਾ 7 ਸਤੰਬਰ ਨੂੰ ਇਹ 409 ਕੁਲੀਜਨ ਸੈਂਟਰ 'ਤੇ ਇਹ ਹੋਣਾ। ਅਤੇ ਤੁਸੀਂ ਜ਼ਿਆਦਾ ਜਾਣਕਾਰੀ ਲੈਣੀ ਹੈ ਤਾਂ ਮੇਰੇ ਕੋਲ, ਕਿਉਂਕਿ ਨੰਬਰ ਇਹਨਾਂ ਨੇ ਨਾ ਮੈਨੂੰ ਭੇਜਿਆ ਆਪਣਾ ਵੋਇਸ ਮੈਸੇਜ ਹੈ ਨਾ, ਸੋ ਤੁਸੀਂ ਸਤਿੰਦਰਪਾਲ ਸਿੱਧਵਾਂ ਜੀ ਦਾ ਨੰਬਰ ਨੋਟ ਕਰ ਲਓ, ਇਹਨਾਂ ਨੂੰ ਵੀ ਤੁਸੀਂ ਜਾਣਕਾਰੀ ਲੈ ਸਕਦੇ ਹੋ ਇਹਨਾਂ ਤੋਂ ਵੀ, 416-670-0106, 416-677-0106 'ਤੇ ਤੁਸੀਂ ਸਤਿੰਦਰਪਾਲ ਸਿੱਧਵਾਂ ਭਾਅ ਜੀ ਨਾਲ ਗੱਲਬਾਤ ਕਰ ਸਕਦੇ ਹੋ ਅਤੇ ਇਹਦੀ ਜਾਣਕਾਰੀ ਹੋਰ ਲੈ ਸਕਦੇ ਹੋ, ਕਿਉਂਕਿ ਇਹ ਮੇਲਾ ਬੜੇ ਕਮਾਲ ਦਾ ਹੁੰਦਾ, ਮੇਲਾ ਕਿਰਤੀਆਂ ਦਾ 7 ਸਤੰਬਰ ਨੂੰ ਹੈ, ਮੰਡੇ ਨੂੰ ਦੁਪਹਿਰੇ 12 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਤੁਸੀਂ ਮੌਜਾਂ ਮਾਰਨੀਆਂ, ਮਜ਼ੇ ਲੈਣੇ ਹੈ, ਨਜ਼ਾਰੇਦਾਰ। ਤੇ ਗਾਣਾ ਸੁਣੀਏ ਥੋੜ੍ਹਾ ਜਿਹਾ ਹੋਰ। ਲਓ ਜੀ, ਇੱਕ ਜਾਣਕਾਰੀ ਮੈਂ ਵੀ ਤੁਹਾਨੂੰ ਦੇ ਦੇਵਾਂ, ਤੁਹਾਡੀ ਕੋਈ ਵੀ ਇੰਸ਼ੋਰੈਂਸ ਦੀ ਨੀਡ ਹੈ, ਲਾਈਫ ਡਿਸੇਬਿਲਿਟੀ ਕ੍ਰਿਟੀਕਲ, ਤੁਸੀਂ ਮੇਰੇ ਨਾਲ ਗੱਲਬਾਤ ਕਰਨੀ ਹੈ, ਜਿੰਨੇ ਵੀ ਸਾਡੇ ਟਰੱਕ ਡਰਾਈਵਰ ਵੀਰ ਭੈਣ ਸੁਣ ਰਹੇ ਆ, ਦੇਖ ਰਹੇ ਆ, ਅਤੇ ਤੁਸੀਂ ਆਪਣੇ ਡਿਸੇਬਿਲਿਟੀ ਇੰਸ਼ੋਰੈਂਸ ਕਰਾ ਕੇ ਜ਼ਰੂਰ ਟਰੱਕਾਂ 'ਤੇ ਚੜ੍ਹਨਾ ਹੁੰਦਾ, ਇਹ ਨਹੀਂ ਹੈ ਵੀ ਕੋਈ ਨਹੀਂ ਕੁਛ ਨਹੀਂ ਹੁੰਦਾ, ਪਰ ਕੁਛ ਵੀ ਨਾ ਹੋਵੇ ਇਹੀ ਆਪਾਂ ਚਾਹੁੰਦੇ ਹਾਂ। ਸੋ ਕਈ ਵਾਰ ਨਾ ਉਹੀ ਹੁੰਦਾ, ਜੇ ਡਰਦੇ ਰਹਿੰਦੇ ਹਾਂ, ਕੁਛ ਨਹੀਂ ਸਟੈਪ ਚੱਕਦੇ, ਉਹ ਕੰਮ ਜ਼ਰੂਰ ਹੋ ਜਾਂਦਾ। ਜੇ ਅਸੀਂ ਪ੍ਰੋਟੈਕਟ ਕਰ ਲੈਂਦੇ ਹਾਂ ਉਹ ਚੀਜ਼ ਤੋਂ ਆਪਣੇ ਆਪ ਨੂੰ, ਫਿਰ ਉਹ ਕੁਛ ਵੀ ਨਹੀਂ ਹੁੰਦਾ। ਸੋ ਪ੍ਰੋਟੈਕਟ ਕਰ ਲਓ, ਵਧੀਆ ਕੁਛ ਵੀ ਨਾ ਹੋਵੇ, ਅਤੇ ਤੁਸੀਂ ਐਨ ਸੁੱਖ ਸਾਂਦ ਨਾਲ ਆਪਣੇ ਕੰਮ ਕਾਜ ਕਰੋ। ਮੇਰਾ ਨੰਬਰ 647-765-2340 6477-5340-647-765-2340 'ਤੇ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ, ਤੁਹਾਡਾ ਦਿਨ ਵਧੀਆ।
11: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਪੰਜਾਬੀ ਸੱਭਿਆਚਾਰ ਨੂੰ,
1: ਪੰਜਾਬੀ ਲੋਕ ਕਥਾਵਾਂ ਨੂੰ,
0: ਪੰਜਾਬੀ ਗੀਤਾਂ ਨੂੰ,
1: ਗੱਭਰੂ ਅਤੇ ਮੁਟਿਆਰਾਂ ਨੂੰ,
0: ਬੱਚਿਆਂ ਅਤੇ ਬਜ਼ੁਰਗਾਂ ਨੂੰ,
1: ਪ੍ਰਣਾਮ ਸ਼ਹੀਦਾਂ ਨੂੰ,
0: ਜੈ ਜਵਾਨ ਜੈ ਕਿਸਾਨ।

0: यार इना इंश्योरेंसा ने ते तू कढ़ाता वधिया ते जायज रेट कित्थों मिलेगा
1: टॉप फाइनेंशियल इंक तो जो अपनियां बेहतर ते भरोसेमंद सेवावां लई जाने जांदे ने
2: क्रिटिकल मॉर्गेज आरईएसपी आरआरएसपी विजिटर इंश्योरेंस सुपर वीजा स्पेशल डिसेबिलिटी प्लान फॉर ट्रकर्स जे तुहाडे कोल 20 नालों ज्यादा ड्राइवर ने ता तुहानूं अनबीटेबल प्राइस लेके देंगे
1: कॉल करो 20 सालां दे तजुर्बे वाले सुरजीत सिंह पड्डा जी नूं 647-300-3100
2: Yamilo 70 Delta Park Boulevard Unit 11 Brampton
3: Yaar mera ta data hi muk gaya te jehda main plan da pay kar rahi ha oh ta bilkul hi waste hai
4: oye tu still data issues na deal kar rahi ha tenu value mobile jana chahida mainu bahut vadhiya plan mil gaya siga jehda mere budget si
3: sachi
4: ਹਾਂ ਯਾਰ ਵੈਲਿਊ ਮੋਬਾਈਲ ਤੇ ਕੈਨੇਡਾ ਦੇ ਮੇਜਰ ਪ੍ਰੋਵਾਈਡਰਸ ਦੇ ਫੋਨ ਪਲਾਨ ਮਿਲਦੇ ਨੇ ਉੱਥੇ ਮੈਨੂੰ ਮੇਰੇ ਬਜਟ ਦੇ ਹਿਸਾਬ ਨਾਲ ਪਰਫੈਕਟ ਪਲਾਨ ਮਿਲ ਗਿਆ
5: ਇਸ ਸੀਜ਼ਨ ਓਵਰਪੇ ਕਰਨਾ ਬੰਦ ਕਰੋ ਸਟ੍ਰੀਮ ਟਾਕ ਤੇ ਟੈਕਸਟ ਕਰੋ ਬਿਨਾਂ ਸਟ੍ਰੈਸ ਤੋਂ ਵਿਜ਼ਿਟ ਕਰੋ valuemobile.ca ਜਾਂ ਆਪਣੇ ਨੀਅਰੈਸਟ ਵੈਲਿਊ ਮੋਬਾਈਲ ਲੋਕੇਸ਼ਨ ਤੇ ਜਾਓ ਸਾਡੇ ਮੋਬਾਈਲ ਐਕਸਪਰਟਸ ਤੁਹਾਨੂੰ ਬਿਲਕੁਲ ਪਰਫੈਕਟ ਫੋਨ ਤੇ ਪਲਾਨ ਦੇਣਗੇ ਜੋ ਕਿ ਤੁਹਾਡੇ ਲਈ ਬੈਸਟ ਹੋਵੇ
3: ਓ ਅੱਛਾ ਮੈਂ ਅੱਜ ਹੀ ਵੈਲਿਊ ਮੋਬਾਈਲ ਜਾ ਕੇ ਆਨੀ ਆ
4: ਹਾਂ ਹਾਂ ਮੈਂ ਵੀ ਤੇਰੇ ਨਾਲ ਹੀ ਚੱਲਦੀ ਆ ਮੈਂ ਵੀ ਆਪਣੇ ਫੋਨ ਨੂੰ ਅਪਗ੍ਰੇਡ ਕਰਾਉਣਾ ਆ
5: ਵੈਲਿਊ ਮੋਬਾਈਲ ਦ ਰਾਈਟ ਫੋਨ ਦ ਰਾਈਟ ਪਲਾਨ ਦ ਰਾਈਟ ਪਲੇਸ
6: ਦੋਸਤੋ ਸਤਿ ਸ਼੍ਰੀ ਅਕਾਲ ਨਮਸਕਾਰ ਮਾਦਾਬ ਤੁਹਾਡਾ ਬਾਦਲ ਮਨਸਰਾ ਜਾਨਸ
7: ਟੋਰਾਂਟੋ ਗੈਟ ਰੈਡੀ ਪੰਜਾਬੀ ਵਿਰਸਾ ਰੇਡੀਓ ਐਂਡ ਟੈਲੀਵਿਜ਼ਨ ਰੀਅਲਟਰ ਰਵ ਸਿੰਘ ਸੈਲੂਲਰ ਪੁਆਇੰਟਸ ਏ ਟੂ ਜ਼ੀ ਕਿਚਨ ਕੈਬਨਿਟ ਐਂਡ ਰੀਅਲਟਰ ਹਰਪ ਗਰੇਵਾਲ ਪ੍ਰੈਜ਼ੈਂਟ

ਰੇਡੀਓ ਨਾਲ ਤੁਸੀਂ ਜੁੜ ਗਿਆ ਜੀ। ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਸਲਾਮ ਨਮਸਤੇ, ਜੈ ਸ਼੍ਰੀ ਰਾਮ ਤੇ ਜੈ ਸ਼੍ਰੀ ਕ੍ਰਿਸ਼ਨਾ, ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ। ਸੁਣਾਓ ਜੀ, ਕੀ ਹਾਲ ਚਾਲ, ਸਭ ਸੁੱਖ ਸਾਂਦ ਆ, ਪਰਿਵਾਰਾਂ 'ਚ ਰਾਜੀ ਖੁਸ਼ੀ ਹੋ ਸਾਰਿਆਂ ਵਾਸਤੇ। ਸਭ ਤੋਂ ਪਹਿਲਾਂ ਬਾਬਾ ਜੀ ਅੱਗੇ ਅਰਦਾਸ ਬੇਨਤੀ ਹੈ ਆਪ ਸਾਰਿਆਂ ਵਾਸਤੇ ਕਿ ਆਪ ਸਾਰੇ ਜਣੇ ਖੁਸ਼ ਰਹੋ, ਗੁਰੂ ਸਾਹਿਬ ਆਪ ਦੇ ਕੰਮਾਂ ਕਾਰਾਂ 'ਚ ਤਰੱਕੀਆਂ, ਬਰਕਤਾਂ ਔਰ ਆਪ ਸਾਰਿਆਂ ਨੂੰ ਤੰਦਰੁਸਤੀਆਂ ਦਾਤਾਂ ਬਖਸ਼ਣ। ਇਹ ਸਵੇਰੇ ਸਵੇਰੇ ਜਿਹੜੀ ਅਰਦਾਸ ਹੁੰਦੀ ਹੈ ਤੁਹਾਡੇ ਸਾਰਿਆਂ ਵਾਸਤੇ ਆ ਕੇ ਕਰਦੇ ਹਾਂ, ਭਾਵੇਂ ਕੋਈ ਸ਼੍ਰੀ ਰਾਮ ਬੋਲੇ, ਭਾਵੇਂ ਕੋਈ ਅੱਲਾਹ ਬੋਲੇ, ਭਾਵੇਂ ਕੋਈ ਵਾਹਿਗੁਰੂ ਬੋਲੇ, ਭਾਵੇਂ ਕੋਈ ਜੀਸਸ ਬੋਲੇ, ਭਾਵੇਂ ਕੋਈ ਵੀ ਦੇਵੀ ਦੇਵਤਿਆਂ ਨੂੰ ਜਿਹੜਾ ਵੀ ਉਹ ਮੰਨਦਾ ਹੈ, ਸਾਰਿਆਂ ਵਾਸਤੇ ਗੁੱਡ ਵਿਸ਼ਿਜ਼ ਫਰੋਮ ਪੰਜਾਬੀ ਵਿਰਸਾ ਰੇਡੀਓ। ਸਿੰਘ ਹਰਜੀਤ ਸ਼ੋਅ ਦੇ ਨਾਲ ਤੁਸੀਂ ਜੁੜ ਗਏ ਹੋ ਔਰ ਤਕਰੀਬਨ 11:08 ਸਟੂਡੀਓ ਦੀ ਘੜੀ ਦੇ ਮੁਤਾਬਕ ਹੋ ਗਏ ਹੈ। ਗੱਲਾਂ ਬਾਤਾਂ ਸਿਲਸਿਲਾ ਪੂਰੇ 12 ਤੱਕ ਇਸੇ ਤਰ੍ਹਾਂ ਜਾਰੀ ਰਹੇਗਾ। ਟਿਕਟਾਂ ਤੁਸੀਂ ਲੈ ਰਹੇ ਹੋ, ਤੁਹਾਡਾ ਥੈਂਕ ਯੂ, ਔਰ ਹੁਣ ਮੈਨੂੰ ਪਤਾ ਲੱਗ ਰਿਹਾ ਕਿ ਤੁਸੀਂ ਟਿਕਟਸ ਲੈ ਰਹੇ ਹੋ। ਉਹੀ ਗੱਲ ਆ ਗਈ ਹੈ ਕਿ ਅਸੀਂ ਮੈਸੇਜ ਵਾਰ ਵਾਰ ਡਿਲੀਵਰ ਕਰਦੇ ਸੀ, ਪਰ ਤੁਹਾਡਾ ਪਿਆਰ ਆ ਔਰ ਤੁਸੀਂ ਮਾਣ ਬਖਸ਼ਦੇ ਹੋ ਹਰ ਸ਼ੋਅ ਨੂੰ ਸਾਡੇ ਨੂੰ, ਜਿੰਨੇ ਵੀ ਸ਼ੋਅ ਅਸੀਂ ਲੈ ਕੇ ਆਉਂਦੇ ਹਾਂ। ਗਾਣਾ ਲਾਉਣ ਤੋਂ ਪਹਿਲਾਂ ਮੈਂ ਇੱਕ ਗੱਲ ਇੱਥੇ ਜ਼ਰੂਰ ਕਹੂੰਗਾ। ਠੀਕ ਆ, ਸਾਡਾ ਥੋੜ੍ਹਾ ਜਿਹਾ ਮਾਹੌਲ ਇੱਦਾਂ ਦਾ ਹੈ, ਸਾਡਾ ਕੁਛ ਵਾਤਾਵਰਨ ਇੱਦਾਂ ਦਾ ਹੈ, ਸਾਡਾ ਕੁਛ ਖਿਆਲਾਤ ਇੱਦਾਂ ਦੇ ਹੁੰਦੇ ਆ, ਚਲੋ ਯਾਰ ਨੇੜੇ ਜਾ ਕੇ ਟਿਕਟਾਂ ਲੈ ਲਾਂਗੇ। ਪਰ ਅਗੇਨ ਆਈ ਵੁੱਡ ਸੇ ਕਿ ਇਹ ਥੀਏਟਰ ਹੈ, ਇਹਦੇ ਵਿੱਚ ਇੱਕ ਪਰਸਨ ਵੀ ਐਕਸਟਰਾ ਨਹੀਂ ਜਾ ਸਕਦਾ। ਬੈਂਕਟ ਹਾਲ 'ਚ ਕੀ ਹੁੰਦਾ, ਚਲੋ ਜੀ ਕੁਰਸੀ ਸੱਜੋ ਖੱਬਿਓ ਕਿਤੋਂ ਖਿੱਚ ਲਓ ਅਤੇ ਠੀਕ ਆ। ਇੱਥੇ ਸਾਰੇ ਜਿਹੜੇ ਬਰਦੁਆ ਟਿਕਟ ਚੈਕਿੰਗ ਹੋਣੀ ਆ, ਤੁਹਾਡੀਆਂ ਟਿਕਟਾਂ ਸਕੈਨ ਹੋਣੀਆਂ, ਤੁਹਾਨੂੰ ਬਕਾਇਦਾ ਤੁਹਾਡੀਆਂ ਸੀਟਾਂ ਦੇ ਨੰਬਰ ਲੱਗੇ ਹੋਏ ਆ, ਤੁਹਾਡੀ ਟਿਕਟ ਦੇ ਉੱਤੇ ਨੰਬਰ ਲੱਗੇ ਹੋਏ ਆ, ਉਹ ਨੰਬਰਸ ਦੇ ਉੱਤੇ ਹੀ ਤੁਸੀਂ ਜਾ ਕੇ ਬੈਠ ਸਕਦੇ ਆ। ਇਹ ਨਹੀਂ ਤੁਸੀਂ ਆਪਣੀ ਮਰਜ਼ੀ ਜਿਹੜੀ ਮਰਜ਼ੀ ਚੇਅਰ 'ਤੇ ਬੈਠ ਸਕਦੇ ਆ। ਔਰ ਇਸ ਕਰਕੇ ਮੈਂ ਤੁਹਾਨੂੰ ਵਾਰ ਵਾਰ, ਮੇਰਾ ਸਿਰਫ ਕਹਿਣ ਦਾ ਮਕਸਦ ਇਹੀ ਹੁੰਦਾ ਕਿਉਂਕਿ ਫਿਰ ਮੈਨੂੰ ਬਾਅਦ 'ਚ ਫੀਲ ਹੋਣਾ ਇਸ ਗੱਲ ਦਾ ਕਿ ਯਾਰ ਸਾਨੂੰ ਪਿਆਰ ਕਰਨ ਵਾਲੇ ਸੀ ਉਹ ਅੰਦਰ ਨਹੀਂ ਆ ਸਕੇ ਥੀਏਟਰ ਦੇ, ਕਿਉਂਕਿ ਮਿਊਜ਼ੀਕਲ ਥੀਏਟਰ ਹੈ। ਬਹੁਤਿਆਂ ਨੇ ਇਸ ਥੀਏਟਰ ਦੇ ਵਿੱਚ ਅੱਗੇ ਸ਼ੋਅ ਦੇਖੇ ਹੋਣਗੇ, ਸ਼ਾਇਦ ਨਹੀਂ ਵੀ ਦੇਖੇ ਹੋਣਗੇ, ਪਰ ਜਿਨ੍ਹਾਂ ਨੇ ਨਹੀਂ ਦੇਖੇ ਉਹਨਾਂ ਵਾਸਤੇ ਤਾਂ ਸਰਪ੍ਰਾਈਜ਼ ਹੋਏਗਾ ਥੀਏਟਰ ਜਿਸ ਵੇਲੇ ਤੁਸੀਂ ਇਸ ਥੀਏਟਰ ਦੇ ਵਿੱਚ ਬੈਠ ਕੇ ਇਸ ਖੂਬਸੂਰਤ ਮਾਹੌਲ ਦੇ ਵਿੱਚ, ਕਿਉਂਕਿ ਸੰਗੀਤ ਜਿਹੜਾ ਹੈ ਨਾ ਬਹੁਤ ਵਧੀਆ ਹੋਵੇ ਅਤੇ ਵਧੀਆ ਨਾਲ ਉੱਤੋਂ ਕਲਾਕਾਰ ਵਧੀਆ ਹੋਵੇ ਅਤੇ ਕਲਾਕਾਰ ਦੇ ਨਾਲ ਉੱਤੋਂ ਵੈਨਿਊ ਵਧੀਆ ਹੋ ਜਾਵੇ ਅਤੇ ਫਿਰ ਸਾਰੀਆਂ ਚੀਜ਼ਾਂ ਇਕੱਠੀਆਂ ਮੈਚ ਹੋ ਜਾਣਾ, ਫਿਰ ਇੱਕ ਨਜ਼ਾਰਾ ਅਲੱਗ ਹੀ ਹੋ ਜਾਂਦਾ। ਜਿਸ ਵੇਲੇ ਰਿਧਮ ਦੇ ਨਾਲ ਤਬਲੇ ਦੀਆਂ ਤਾਲਾਂ ਵੱਜਣੀਆਂ ਉੱਥੇ, ਜਿਸ ਵੇਲੇ ਹਾਰਮੋਨੀਅਮ ਹੰਸਰਾਜ ਹੰਸ ਸਾਹਿਬ ਨੇ ਆਪ ਵਜਾਉਣਾ ਉੱਥੇ, ਤੋ ਇੱਕ ਨਜ਼ਾਰਾ ਹੋਏਗਾ, ਇੱਕ ਵੱਖਰਾ ਹੀ ਕਹਿੰਦੇ ਮਾਹੌਲ ਹੋਏਗਾ। ਉਹ ਈਵਨਿੰਗ ਜਿਹੜੀ ਹੋਏਗੀ ਤੁਹਾਡੇ ਨਾਮ ਦੀ ਹੋਏਗੀ ਔਰ ਤੁਸੀਂ ਵੀ, ਫਰਾਈਡੇ ਦਾ ਦਿਨ ਹੈ, ਨਾਈਟ ਹੈ ਫਰਾਈਡੇ, 7 ਵਜੇ ਉੱਥੇ ਪਹੁੰਚ ਜਾਓ। ਅਸੀਂ 8 ਵਜੇ ਸ਼ੋਅ ਸਟਾਰਟ ਕਰ ਦਾਂਗੇ, 7:45 ਵਜੇ, ਠੀਕ ਆ। ਫਿਰ ਟਿਕਟ ਚੈਕਿੰਗ ਸਕੈਨਿੰਗ ਹੋ ਗਏ, ਤੁਹਾਡੇ ਸਾਰੇ ਅੰਦਰ ਜਾਣਗੇ। ਔਰ ਇਸ ਦੇ ਨਾਲ ਨਾਲ ਹੀ ਮੈਂ ਇੱਥੇ ਫਿਰ ਦੱਸਣਾ ਚਾਹੁੰਦਾ, ਮਿਸੀ ਸਾਗਾ ਦੇ ਵਿੱਚ ਹੈ ਥੀਏਟਰ, ਆਪਾਂ ਨੂੰ ਸਾਰਿਆਂ ਨੂੰ ਕਨਵੀਨਸ ਹੈ, ਕੋਈ ਆਪਾਂ ਭਾਵੇਂ ਬ੍ਰੈਂਪਟਨ ਵਿੱਚ ਰਹਿ ਰਹੇ ਹਾਂ ਜਾਂ ਈਟੋਬੇਕੋ ਰਹਿ ਰਹੇ ਹਾਂ, ਸਕੇਰਵਾਨ ਦੇ ਕੋਲ ਬਿਲਕੁਲ ਇਹ ਜਿਹੜਾ ਥੀਏਟਰ ਹੈ ਮਿਸੀ ਸਾਗਾ ਦੇ ਵਿੱਚ, ਔਰ ਇਹ ਇੰਨਾ ਕੁ ਅਗੇਨ ਜਿਨ੍ਹਾਂ ਨੇ ਉੱਥੇ ਥੀਏਟਰ ਦੇਖਿਆ, ਪਾਰਕਿੰਗ ਜਿਹੜੀ ਇਹਦੀ ਮੈਨੂੰ ਕੁਐਸਚਨ ਆ ਰਿਹਾ ਸੀ, ਕੱਲ੍ਹ ਵੀ ਮੈਨੂੰ 2-4 ਕਾਲਸ ਆਈਆਂ

ਮੱਚ। ਔਰ ਅਗੇਨ ਮੈਂ ਤੁਹਾਨੂੰ ਦੱਸਦਾ, ਟਿਕਟ ਦੀ ਜਿਹੜੀ ਪ੍ਰਾਈਜ਼ ਆ 49 ਵਾਲੀ ਟਿਕਟਾਂ ਥੋੜ੍ਹੀਆਂ ਜਿਹੀਆਂ ਪਈਆਂ, ਕਿਉਂਕਿ ਇੱਥੇ ਮੈਂ ਫਿਰ ਦੁਬਾਰਾ ਤੁਹਾਨੂੰ ਦੱਸ ਰਿਹਾ, ਸਟਾਰਟਿੰਗ ਪ੍ਰਾਈਜ਼ 49 ਦੀ ਆ, ਉਸ ਤੋਂ ਬਾਅਦ $69 ਹੈ, ਉਸ ਤੋਂ ਬਾਅਦ ਹੋਰ ਮਹਿੰਗੀਆਂ ਚਲੇ ਜਾਂਦੀਆਂ ਜਿਵੇਂ ਜਿਵੇਂ ਤੁਸੀਂ ਨੇੜੇ ਹੋਈ ਜਾਂਦੇ ਹੋ ਸਟੇਜ ਦੇ, ਉਦੋਂ ਟਿਕਟਾਂ ਥੋੜ੍ਹੀਆਂ ਮਹਿੰਗੀਆਂ ਹੋ ਜਾਂਦੀਆਂ। ਪਰ ਦੂਸਰੇ ਪਾਸੇ ਗੱਲ ਇਹ ਹੈ ਕਿ ਜਿਹੜਾ ਇਹ ਥੀਏਟਰ ਹੈ, ਇੱਥੇ ਜਿਹੜੀ ਮਰਜ਼ੀ ਸੀਟ 'ਤੇ ਬੈਠ ਜਾਓ, ਉਸ ਸੀਟ 'ਤੇ ਇੱਕ ਐਸਾ ਇੱਕ ਕਹਿੰਦੇ ਹੁੰਦੇ ਆ ਨਾ ਕਿ ਸਟੇਜ ਦੀ ਕਰੀਬੀ ਤੋਂ ਦਿਸਣੀ ਹੈ ਕਿ ਹੰਸ ਰਾਜ ਹੰਸ ਸਾਡੇ ਸਾਹਮਣੇ ਬੈਠ ਕੇ ਹੀ ਗਾ ਰਿਹਾ। 18 ਸਤੰਬਰ ਦਿਨ ਫਰਾਈਡੇ ਈਵਨਿੰਗ ਸ਼ਾਮ ਨੂੰ 7 ਵਜੇ ਦਾ ਲਿਵਿੰਗ ਆਰਟ ਸੈਂਟਰ, ਅਸੀਂ ਬਾਰ ਬਾਰ ਤੁਹਾਨੂੰ ਦੱਸ ਰਹੇ ਹਾਂ। ਹਾਂ, ਜੇ ਕਿਸੇ ਨੇ ਗਰੁੱਪਸ ਦੇ ਵਿੱਚ ਟਿਕਟਾਂ ਲੈਣੀਆਂ ਉਹ ਮੈਨੂੰ ਸਿੱਧਾ ਵੀ ਕੰਟੈਕਟ ਕਰ ਸਕਦਾ, 6474481000, 647-448-1000। ਹੰਸ ਰਾਜ ਹੰਸ ਦੀ ਆਵਾਜ਼ ਦੇ ਵਿੱਚ ਇਹ ਬਹੁਤ ਹੀ ਪਿਆਰਾ ਔਰ ਖੂਬਸੂਰਤ ਗੀਤ, ਲਾਲੀ ਨੈਣਾ ਚ ਰੜਕਦੀ ਛੱਡ ਗਏ ਤੇ ਸੁਪਨੇ ਗੁਲਾਬੀ ਰੰਗ ਦੇ।

ਲੇਡੀ ਦੀ ਕਾਲ ਆਈ ਸਾਡੇ ਬਹੁਤ ਹੀ ਸਤਿਕਾਰਯੋਗ ਆ ਮੈਂ ਇੱਕ ਮਿੰਟ ਬੰਦ ਕਰਦਾ ਗਾਣਾ ਪਿੱਛੋਂ ਕੱਲ ਮੈਂ ਗਾਣਾ ਲਾਇਆ ਸੀ ਹੰਸਰਾਜ ਹੰਸਦਾ ਧੀਆਂ ਵਾਲਾ ਔਰ ਉਹ ਸਾਡੇ ਲੇਡੀ ਇੰਨੇ ਜ਼ਿਆਦਾ ਪਿਆਰ ਦੇ ਵਿੱਚ ਸੀ ਇੰਨੇ ਜ਼ਿਆਦਾ ਉਹ ਉਹਨਾਂ ਦੀਆਂ ਫੀਲਿੰਗ ਜਿਹੜੀਆਂ ਸੀ ਮੈਂ ਫੋਨ 'ਤੇ ਸਮਝ ਸਕਦਾ ਸੀ ਪ੍ਰੋਗਰਾਮ ਸੁਣ ਵੀ ਰਹੇ ਹੋਣੇ ਹੁਣ ਹਰਸਿਮਰਤ ਉਹਨਾਂ ਨਾਂ ਸੀ ਹਰਸਿਮਰਤ ਕੌਰ ਮੈਨੂੰ ਕੱਲ੍ਹ ਉਹਨਾਂ ਦਾ ਫੋਨ ਆਇਆ ਕਹਿੰਦੇ ਹਰਜੀਤ ਜੀ ਮੇਰਾ ਬਿਲਕੁਲ ਪ੍ਰੋਗਰਾਮ ਨਹੀਂ ਸੀ ਆਉਂਦਾ ਸ਼ੋਅ 'ਤੇ ਆਉਂਦਾ ਪਰ ਜਦੋਂ ਤੁਸੀਂ ਉਹ ਗਾਣਾ ਲਾਇਆ ਨਾ ਹੰਸ ਭਾਈ ਦਾ ਕਹਿੰਦੇ ਮੈਂ ਗਾਣਾ ਸੁਣਿਆ ਨਹੀਂ ਸੀ ਉਹਲਾ ਜਿਹੜਾ ਧੀਆਂ ਨੂੰ ਕੋਖਾਂ ਵਿੱਚ ਨਾ ਮਾਰੋ ਅਤੇ ਉਹ ਗੀਤ ਜਦੋਂ ਤੁਸੀਂ ਲਾਇਆ ਤਾਂ ਤੁਸੀਂ ਇੰਨੀ ਗੱਲ ਵੀ ਕਹੀ ਕੱਲ੍ਹ ਕਿ ਜਿਹੜੀਆਂ ਸਾਡੀਆਂ ਧੀਆਂ ਧਿਆਣੀਆਂ ਸੁਣ ਰਹੀਆਂ ਜੇ ਉਹਨਾਂ ਨੂੰ ਇਹ ਗੀਤ ਚੰਗਾ ਲੱਗਾ ਤਾਂ ਉਹ ਜ਼ਰੂਰ ਆਉਣ ਮੈਨੂੰ ਕਹਿਣ ਲੱਗੇ ਹਰਜੀਤ ਜੀ ਤੁਸੀਂ ਟਿਕਟ ਮਾਸਟਰ ਔਨ ਕਰ ਲਓ ਮੈਂ ਉਦੋਂ ਵੈਬਸਾਈਟ ਟਿਕਟ ਮਾਸਟਰ ਦੀ ਖੋਲ੍ਹ ਲਈ ਅਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਆਰਕੈਸਟਰਾ ਦਾ ਇਸ ਬਲੋਕ ਦੀਆਂ ਅਸੀਂ ਟਿਕਟਸ ਖਰੀਦ ਰਹੇ ਹਾਂ 5 ਅਤੇ ਵਾਕਈ ਸਹੀ ਗੱਲ ਹੋਈ ਮੈਂ 2 ਮਿੰਟ ਬਾਅਦ ਦੇਖਿਆ ਉਹ ਟਿਕਟਾਂ ਉੱਥੇ ਨਹੀਂ ਸੀ 5 ਟਿਕਟਾਂ ਔਰ ਇਹ ਤੁਹਾਡਾ ਸਤਿਕਾਰ ਹੈ ਹਰਸਿਮਰਤ ਜੀ ਤੁਸੀਂ ਕੱਲ੍ਹ 5 ਟਿਕਟਸ ਲਈਆਂ ਔਰ ਮੈਨੂੰ ਦੱਸ ਕੇ ਲਈਆਂ ਕਿ ਹਰਜੀਤ ਜੀ ਆਹ ਲਓ ਆ ਤੁਸੀਂ ਬਲੋਕ ਸੈਕਸ਼ਨ ਖੋਲ੍ਹ ਲਓ ਆਪਣਾ ਅਤੇ ਅਸੀਂ ਇੱਥੋਂ 5 ਟਿਕਟਾਂ ਲੈਣ ਲੱਗੇ ਹਾਂ ਮੈਂ ਹਰਸਿਮਰਤ ਜੀ ਦਾ ਥੈਂਕ ਯੂ ਕਰ ਰਿਹਾ ਔਰ ਜਿਹੜੀਆਂ ਬੱਚਿਆਂ ਦੀਆਂ ਮਾਵਾਂ ਸੁਣ ਰਹੀਆਂ ਜਿਹੜੇ ਸਾਡੇ ਪਰਿਵਾਰ ਸੁਣ ਰਹੇ ਆ ਸਾਡੇ ਵੀਰ ਸੁਣ ਰਹੇ ਆ ਔਰ ਜੇ ਤੁਸੀਂ ਵੀ ਇੱਕ ਅੱਛੇ ਆਰਟਿਸਟ ਦਾ ਅੱਛੇ ਸਿੰਗਰ ਦਾ ਆਪਾਂ ਸਾਥ ਦੇਣਾ ਹੈ ਸਾਰਿਆਂ ਨੇ ਔਰ ਕਿਉਂਕਿ ਫਿਰ ਅਸੀਂ ਬਾਅਦ ਦੇ ਵਿੱਚ ਕਈ ਵਾਰੀ ਝੰਡੇ ਚੱਕ ਲੈਂਦੇ ਹਾਂ ਯਾਰ ਉਹ ਬੰਦੇ ਨੇ ਇੱਦਾਂ ਗਾਇਆ ਜੇ ਤੁਸੀਂ ਮੇਰਾ ਪੁਆਇੰਟ ਫੋਲੋ ਕਰ ਗਏ ਹੋਣੇ ਆ ਮੈਂ ਕਿੱਥੋਂ ਬੋਲਣਾ ਚਾਹੁੰਦਾ ਪਰ ਜਿਸ ਵੇਲੇ ਇਸ ਤਰ੍ਹਾਂ ਦੇ ਆਰਟਿਸਟ ਹੁੰਦੇ ਆ ਜਿਸ ਵੇਲੇ ਇਸ ਤਰ੍ਹਾਂ ਦੇ ਗਵੱਈਏ ਆਉਂਦੇ ਆ ਸਾਡੇ ਸ਼ਹਿਰ ਦੇ ਵਿੱਚ ਅਤੇ ਇਹ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਸਿਰਫ ਅਤੇ ਸਿਰਫ ਮਿਊਜ਼ਿਕ ਨੂੰ ਦਿੱਤੀ ਹੁੰਦੀ ਹੈ ਔਰ ਸਿਆਸਤ ਦੇ ਜੀ ਗਏ ਸੀ ਹੰਸਰਾਜ ਜੀ ਐਮ ਪੀ ਬਣ ਗਏ ਬਾਅਦ 'ਚ ਆ ਗਏ ਉਹਨਾਂ ਨੇ ਬੜਾ ਇਸ ਚੀਜ਼ ਦਾ ਰਿਲਾਈਜ਼ ਕੀਤਾ ਕਿ ਯੈਸ ਆਈ ਡੂ ਮਿਸਟੇਕ ਕਿ ਮੈਂ ਸਿਆਸਤ 'ਤੇ ਚਲਾ ਗਿਆ ਸੀ ਮੇਰਾ ਜਾਣਾ ਬੰਦਾ ਨਹੀਂ ਸੀ ਔਰ ਉਹ ਚੀਜ਼ ਨੂੰ ਉਹਨਾਂ ਨੇ ਰਿਲਾਈਜ਼ ਕੀਤਾ ਹੈ ਜਦੋਂ ਕਹਿੰਦੇ ਕੋਈ ਬੰਦਾ ਗਲਤੀ ਮੰਨ ਲੈਂਦਾ ਅਤੇ ਫਿਰ ਉਹਦੇ ਵਿੱਚ ਬੜਾ ਵੱਡਾਪਨ ਆ ਜਾਂਦਾ ਅਤੇ ਇਸ ਕਰਕੇ ਆਪਾਂ ਜਿੰਨੇ ਵੀ ਪਰਿਵਾਰ ਸੁਣ ਰਹੇ ਹਾਂ ਔਰ ਟਿਕਟਾਂ ਹੁਣ ਮੂਵ ਹੋ ਰਹੀਆਂ ਟਿਕਟ ਮਾਸਟਰ ਤੋਂ ਮੈਂ ਉਹ ਗਾਣਾ ਅੱਜ ਵੀ ਜੋੜ ਲਾਊਂਗਾ ਜਿਹੜੇ ਕਹਿੰਦੇ ਸੀ ਕੁੱਕਾਂ ਵਿੱਚ ਧੀਆਂ ਨਾ ਮਾਰੋ ਔਰ ਵਾਕਈ ਸਹੀ ਗੱਲ ਆ ਕਹਿੰਦੇ ਸੀ ਕਿ 700 ਕਿੰਨੇ ਮੁੰਡਿਆਂ ਦੇ ਪਿੱਛੇ ਅਤੇ ਜਿਹੜੇ ਕੁੜੀਆਂ ਦੇ ਪਿੱਛੇ ਮੁੰਡੇ ਇੰਨੇ ਜ਼ਿਆਦਾ ਆ ਅਤੇ ਅੱਜ ਵੀ ਤੁਸੀਂ ਪੰਜਾਬ ਦੇ ਵਿੱਚ ਹਾਲਾਤ ਦੇਖ ਲਓ ਬਿਕਾਜ਼ ਵੀ ਆਰ ਬੋਰਨ ਇਨ ਪੰਜਾਬ ਜਿਹੜੇ ਵੀ ਸਾਡੀਆਂ ਫੈਮਲੀ ਸੁਣ ਰਹੀਆਂ ਆਪਾਂ ਨੂੰ ਅੱਜ ਵੀ ਪਤਾ ਕਿ ਉੱਥੇ ਕੁੜੀਆਂ ਲੰਬਾ ਦੀ ਦਿੱਕਤ ਹੋ ਰਹੀ ਆ ਮੁੰਡਿਆਂ ਨੂੰ ਤੁਸੀਂ ਆਪਣੇ ਪਰਿਵਾਰਾਂ ਵਿੱਚ ਆਪਣੇ ਪਿੰਡ ਦੇ ਵਿੱਚ ਆਪਣੇ ਰਿਸ਼ਤੇਦਾਰਾਂ 'ਚ ਫੋਨ ਕਰਕੇ ਪੁੱਛ ਲਓ ਕਿ ਅੱਜ ਵੀ ਜਿਨ੍ਹਾਂ ਦੇ ਮੁੰਡੇ ਕੁਆਰੇ ਬੈਠੇ ਆ ਨਾ ਉਹਨਾਂ ਨੂੰ ਕੁੜੀਆਂ ਲੱਭਣ ਦੇ ਵਿੱਚ ਮੁਸ਼ਕਲ ਆ ਰਹੀ ਹੈ ਕਿਉਂਕਿ ਕਿੰਨੀਆਂ ਕੁੜੀਆਂ ਦੇ ਇੱਧਰ ਆ ਗਈਆਂ ਉਸ ਤੋਂ ਬਾਅਦ ਜਿਹੜੀ ਧੀਆਂ ਦੀ ਰੇਸ਼ੋ ਘਟਦੀ ਗਈ ਔਰ ਐਸਾ ਗੀਤ ਹੰਸਰਾਜ ਹੰਸ ਜੀ ਨੇ ਗਾਇਆ ਏ ਔਰ ਤੁਹਾਡੇ ਤਾਂ ਮਨ ਵਿਰਾਗ ਹੋ ਜਾਂਦਾ ਤੁਹਾਡੀਆਂ ਅੱਖਾਂ ਦੇ ਵਿੱਚੋਂ ਹੰਝੂ ਆ ਜਾਂਦੇ ਆ ਕਿ ਕਿਉਂ ਇੱਦਾਂ ਉਹਨਾਂ ਮਾਵਾਂ ਨੇ ਕੀਤਾ

0: ਜਾਂ ਉਹਨਾਂ ਦੀਆਂ ਸੱਸਾਂ ਨੇ ਉਹਨਾਂ ਨੂੰ ਕਹਿ ਕੇ ਇੱਦਾਂ ਕਰਾਇਆ ਕਿ ਕੁੜੀ ਤੇਰੀ ਕੋਖ ਦੇ ਵਿੱਚ ਆ, ਇਹਨੂੰ ਅਸੀਂ ਮਾਰ ਦਈਏ, ਇਹਨੂੰ ਜੰਮਣ ਤੋਂ ਪਹਿਲਾਂ ਹੀ ਮਾਰ ਦਈਏ ਅਸੀਂ, ਇਹ ਪਰਿਵਾਰਾਂ ਨਾਲ ਹੋਇਆ। ਔਰ ਆਈ ਐਮ ਸ਼ੋਰ ਕਿ ਇੱਥੇ ਵੀ ਪਰਿਵਾਰ ਉਹ ਸੁਣਦੇ ਹੋਣੇ ਆ ਜਿਨ੍ਹਾਂ ਨੇ, ਇੱਥੇ ਤਾਂ ਮੈਨੂੰ ਪਤਾ ਨਹੀਂ ਇੱਦਾਂ ਹੁੰਦਾ ਨਹੀਂ ਹੁੰਦਾ, ਪਰ ਆਈ ਹੈਵ ਨੋ ਆਈਡੀਆ, ਪਰ ਪਤਾ ਨਹੀਂ ਅਸੀਂ ਸਕੀਮਾਂ ਸਕੂਮਾਂ ਲਾ ਹੀ ਲੈਂਦੇ ਹੁੰਦੇ ਹਾਂ। ਇਹ ਖਾਸ ਕਰਕੇ ਸੱਸਾਂ ਹੀ ਕਹਿੰਦੀਆਂ ਆਉਂਦੀਆਂ ਕਿ ਮੈਨੂੰ ਧੀ ਨਹੀਂ ਚਾਹੀਦੀ, ਮੈਨੂੰ ਪੁੱਤ ਚਾਹੀਦਾ। ਇੱਕ ਮੂਵੀ ਆਈ ਸੀ ਗੁਰਪ੍ਰੀਤ ਘੁੱਗੀ ਸਾਹਿਬ ਦੀ, ਹਰਪ੍ਰੀਤ ਕੀ ਹਾਲ ਚਾਲ?
1: ਥੈਂਕ ਯੂ ਸੋ ਮਚ ਹਰਜੀਤ ਜੀ,
0: ਪਹਿਲਾਂ ਠੀਕ ਆ
1: ਬਿਲਕੁਲ ਜੀ, ਠੀਕ ਠਾਕ।
0: ਤੁਹਾਨੂੰ ਯਾਦ ਇੱਕ ਮੂਵੀ ਆਈ ਸੀ ਗੁਰਪ੍ਰੀਤ ਘੁੱਗੀ ਵਾਲਾ, ਜਿਹਦੇ 'ਚ ਉਹ ਆਪਣੀ ਨੂੰਹ ਨੂੰ ਕਹਿੰਦੀ ਹੈ ਕਿ ਮੈਨੂੰ ਆ ਧੀ ਨਹੀਂ ਚਾਹੀਦੀ, ਮੈਨੂੰ ਮੁੰਡਾ ਹੀ ਚਾਹੀਦਾ। ਉਹ ਫਿਰ ਉਹ ਧੀ ਵੀ ਉਹਦੀ ਮੈਨੂੰ ਲੱਗਦੀ ਡੈਥ ਹੋ ਜਾਂਦੀ ਹੈ, ਉਹਦੀ ਮਾਂ ਦੀ ਵੀ ਡੈਥ ਹੋ ਜਾਂਦੀ। ਅਰਦਾਸ ਮੂਵੀ ਸੀ ਮੇਰਾ ਖਿਆਲ, ਯੈਸ, ਜਦੋਂ ਮੋਟਰਸਾਈਕਲ ਚੱਕੇ ਮਾਸਟਰ ਹੁੰਦਾ। ਕਿਸੇ ਨੂੰ ਯਾਦ ਆ ਮੂਵੀ ਕਿਹੜੀ ਸੀ ਯਾਰ? ਮੈਨੂੰ ਉਹਦੀ ਮਾਂ, ਉਹਦੀ ਵਾਈਫ ਵੀ ਡੈਥ ਹੋ ਜਾਂਦੀ ਹੈ ਅਤੇ ਪਤਾ ਨਹੀਂ ਕੁੜੀ ਨੂੰ ਜਨਮ ਦੇ ਦਿੰਦੀ ਜਾਂ ਕਿੱਦਾਂ, ਮੈਨੂੰ ਯਾਦ ਨਹੀਂ ਮੂਵੀ। ਮੂਵੀ ਦਾ ਨਾਮ ਮੇਰਾ ਖਿਆਲ ਤਾਂ ਅਰਦਾਸ ਮੂਵੀ ਸੀ, ਆਈ ਥਿੰਕ। ਔਰ ਉਹ ਮੂਵੀ ਕੈਸੀ ਕਮਾਲ ਦੀ ਮੂਵੀ ਬਣਾਈ ਸੀ। ਔਰ ਦੇਖੋ ਉਹਦੇ ਵਿੱਚ ਐਮੀ ਵਿਰਕ ਸਾਹਿਬ ਵੀ ਸੀ, ਗਾਣਾ ਉਹਦਾ ਐਮੀ ਵਿਰਕ ਸਾਹਿਬ ਦਾ ਵੀ ਉਦੋਂ ਯੂਟਿਊਬ 'ਤੇ ਪਾਇਆ, ਉਹਨਾਂ ਨੇ ਹਿੱਟ ਹੋ ਗਿਆ, ਮੂਵੀ 'ਤੇ ਦਿਖਾਇਆ ਗਿਆ। ਉਹ ਜੇ ਕਿਸੇ ਨੂੰ ਪਤਾ ਹੋਵੇ ਮੂਵੀ ਕਿਹੜੀ, ਮੈਨੂੰ ਦੱਸਿਓ ਜ਼ਰਾ ਪਲੀਜ਼, ਆਈ ਹੈਵ ਟੂ ਮੇਕ ਸ਼ੋਰ ਕਿ ਉਹ ਮੂਵੀ ਕਿਹੜੀ ਸੀ। ਮੇਰਾ ਖਿਆਲ ਉਹ ਗੁਰਪ੍ਰੀਤ ਘੁੱਗੀ ਜੀ ਦੀ ਮੂਵੀ ਸੀ, ਹੋਲੀ ਮੇਰਾ ਖਿਆਲ ਅਰਦਾਸ ਮੂਵੀ ਸੀ। ਹੈਲੋ,
2: ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ
0: ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਜੀ?
2: ਬਸ ਠੀਕ ਠਾਕ, ਸੁਣਾ ਕਿਦਾਂ ਜੀ?
0: ਯਾਦ ਆ ਮੂਵੀ ਕਿਹੜੀ ਸੀ ਵੀਰੇ ਉਹ?
2: ਹਾਂਜੀ ਹਾਂਜੀ, ਅਰਦਾਸ ਮੂਵੀ ਸੀਗੀ ਜੀ, ਗੁਰਪ੍ਰੀਤ ਘੁੱਗੀ ਸੀਗੇ, ਉਹ ਮਾਸਟਰ ਜੀ ਸੀਗੇ ਤੇ ਉਹਦੀ ਵਾਈਫ ਐਕਸਪਾਇਰ ਹੋ ਜਾਂਦੀ ਹੈ ਡਿਊਰਿੰਗ ਪ੍ਰੈਗਨੈਂਸੀ।
0: ਅੱਛਾ, ਤੇ ਉਹਦੀ ਜਿਹੜੀ ਬੇਟੀ ਨੇ ਜਨਮ, ਉਹ ਵੀ ਐਕਸਪਾਇਰ ਹੋ ਜਾਂਦੀ ਨਾਲ ਹੀ, ਡੈਥ ਹੋ ਜਾਂਦੀ ਉਹਦੀ?
2: ਹਾਂਜੀ ਹਾਂਜੀ ਹਾਂਜੀ ਹਾਂਜੀ, ਉਹਨਾਂ ਦੀ ਵੀ ਡੈਥ ਹੋ ਜਾਂਦੀ। ਹਾਂਜੀ,
0: ਅੱਛਾ, ਦੋਨੇ ਹੀ ਮਾਂ ਬੇਟੀ ਦੀ ਡੈਥ ਹੋ ਜਾਂਦੀ ਸੀ?
2: ਹਾਂਜੀ ਹਾਂਜੀ, ਤਾਂ ਹੀ ਉਹਨਾਂ ਨੂੰ ਫਿਰ ਜਿਵੇਂ ਆਪਣੇ ਟੀਮ ਦੇ ਵਿੱਚ ਲੱਭਦੇ ਹੁੰਦਾ ਸੀ ਨਾ, ਗੁਰਪ੍ਰੀਤ ਘੁੱਗੀ ਹਮੇਸ਼ਾ ਉਹਨਾਂ ਨਾਲ ਉਹਨਾਂ ਸੇ ਗੱਲ ਕਰਦਾ ਹੁੰਦਾ ਸੀਗਾ।
0: ਹਾਂ ਹਾਂ, ਤੁਹਾਡੇ ਖਿਆਲ ਨਾਲ ਜਿਹੜਾ ਹੰਸ ਜੀ ਨੇ ਗੀਤ ਗਾਇਆ ਸੀ ਧੀਆਂ ਦਾ, ਕੁੱਖਾਂ ਵਿੱਚ ਨਾ ਮਾਰੋ, ਕਿਵੇਂ ਦਾ ਗੀਤ ਸੀ ਤੁਹਾਨੂੰ ਲੱਗਦਾ ਭਾਜੀ ਇਹ?
2: ਮੈਂ ਓਨੈਸਟਲੀ ਇੰਨਾ ਜਾਨੀ ਕਿ ਪੁਰਾਣੇ ਸੌਂਗ ਨਹੀਂ ਸੁਣੇ, ਬਟ ਮੈਂ ਲਾਈਨਾਂ ਸੁਣੀਆਂ ਹੋਈਆਂ ਨੇ, ਧੀਆਂ ਕੁੱਖ ਨਾ ਮਾਰੋ ਇਹ ਨਾ ਕਹਿਰ ਗੁਜ਼ਾਰੋ, ਇੰਨੀ ਕਲੈਨ ਮੈਂ ਸੁਣੀ ਹੋਈ ਹੈ ਜੀ।
0: ਹਾਂ ਹਾਂ,
2: ਤੇ ਹਾਂਜੀ ਇੰਨਾ ਹੀ ਪਤਾ ਜੀ ਮੈਨੂੰ, ਬਾਕੀ ਅਰਦਾਸ ਮੂਵੀ ਦਾ ਪਤਾ ਸੀ, ਸੋ ਮੈਂ ਕਿਹਾ ਚਲੋ ਮੈਂ ਆਪਣੀ ਇਨਪੁਟ ਜ਼ਰੂਰ ਦੱਸਾਂਗਾ। ਉਹ ਮੂਵੀ ਮੂਵੀ ਅਰਦਾਸ ਸਾਰੀਆਂ ਬਹੁਤ ਸੋਹਣੀਆਂ ਲੱਗੀਆਂ ਮੈਨੂੰ ਜੀ।
0: ਬੜੀ ਮਿਹਰਬਾਨੀ,
2: ਬਹੁਤ ਵਧੀਆ ਮੈਸੇਜ।
0: ਥੈਂਕ ਯੂ ਵੈਰੀ ਮਚ ਸਰ, ਸੋ ਨਾਈਸ ਆਫ ਯੂ ਪ੍ਰੋਗਰਾਮ ਪੰਜਾਬੀ ਵਿਰਸਾ। ਔਰ ਉਸ ਸਮੇਂ ਦੇ ਵਿੱਚ ਤਕਰੀਬਨ 1000 ਮੁੰਡਿਆਂ ਦੇ ਪਿੱਛੇ 793 ਕੁੜੀਆਂ ਸੀ ਉਦੋਂ ਪੰਜਾਬ ਦੇ ਵਿੱਚ, ਤੇ ਉਸ ਸਮੇਂ ਦਾ ਗੀਤ ਹੈ ਜਿਹੜਾ ਕਿ ਗੀਤ ਤੁਹਾਨੂੰ ਸੁਣ ਕੇ ਵੀ ਤੁਹਾਡਾ ਮਨ, ਪਰ ਕਈ ਵਾਰੀ ਕੀ ਹੁੰਦਾ ਨੌਵਾਂ ਦੀ ਵੀ ਨਹੀਂ ਚੱਲਦੀ ਹੁੰਦੀ ਤੇ ਮੁੰਡਾ ਦੀ ਵੀ ਨਹੀਂ ਚੱਲਦੀ, ਮੁੰਡਾ ਫਿਰ ਆਪਣੀ ਮਾਂ ਦੇ ਮਗਰ ਲੱਗਦਾ ਤੇ ਉਹ ਫਿਰ ਆਪਣੀ ਵਾਈਫ ਨੂੰ, ਕੋਈ ਮਾਂ ਚਾਹੁੰਦੀ ਕਿ ਮੇਰੇ ਬੱਚੇ ਨੂੰ ਕੁੱਖ ਦੇ 'ਚ ਮਾਰ ਦਿੱਤਾ ਜਾਵੇ? ਕੋਈ ਵੀ ਨਹੀਂ ਚਾਹੁੰਦੀ ਮਾਂ ਇੱਦਾਂ ਦੀ। ਪਰ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਉਹ ਕਿਵੇਂ ਬੀਤਦੀ ਹੋਏਗੀ ਕਿ ਜਿਨ੍ਹਾਂ ਨੇ ਆਪਣੀਆਂ ਕੁੜੀਆਂ, ਆਪਣੀਆਂ ਜੰਮੀਆਂ ਕੁੜੀਆਂ ਜਿਨ੍ਹਾਂ ਨੇ ਕੁੱਖ ਦੇ ਵਿੱਚ ਹੀ ਮਾਰ ਦਿੱਤੀਆਂ। ਔਰ ਹੰਸ ਰਾਜ ਹੰਸੀ ਨੇ ਉਹ ਗੀਤ ਗਾ ਕੇ ਐਸੀ ਉਸ ਵੇਲੇ ਪ੍ਰਸਿੱਧੀ ਖੱਟੀ ਕਿ ਵਾਹ ਵਾਹ ਵਾਹ ਵਾਹ ਹੋ ਗਈ। ਔਰ ਉਹੀ ਹੰਸ ਰਾਜ ਹੰਸਾ ਜਿਹੜਾ ਆਪਣੇ ਸ਼ਹਿਰ ਦੇ ਵਿੱਚ ਆ ਰਿਹਾ 17 September ਨੂੰ, ਟਿਕਟਾਂ ticketmaster.co ਲਓ। ਔਰ ਜੇ ਤੁਸੀਂ ਆਪਣੀਆਂ ਬੱਚੀਆਂ ਨੂੰ, ਧੀਆਂ ਨੂੰ ਬਹੁਤ ਪਿਆਰ ਕਰਦੇ ਆ ਤੇ ਤੁਹਾਡੇ ਵਾਸਤੇ ਤਾਂ ਗੀਤ ਇਹ ਵਾਲਾ ਬਣਿਆ ਆ, ਤੁਹਾਡੇ ਵਾਸਤੇ ਗੀਤ ਹੀ ਬਣਾਇਆ ਹੰਸ ਰਾਜ ਹੰਸੀ ਨੇ। ਜੇ ਤੁਸੀਂ ਚਾਹੁੰਦੇ ਆ ਕਿ ਤੁਹਾਡੀਆਂ ਸੱਸਾਂ ਨੇ ਕਦੇ ਤੁਹਾਡੇ ਨਾਲ ਇੱਦਾਂ ਕੀਤਾ ਤੇ ਤੁਸੀਂ ਇਹ ਸ਼ੋਅ ਦੇਖਣ ਵਾਸਤੇ ਜ਼ਰੂਰ ਆਉਣਾ।

ਜੇ ਆਪਾਂ ਨੂੰ ਹੰਸ ਜੀ ਦੇ ਗੀਤ ਚੰਗੇ ਲੱਗਦੇ ਆ ਤੇ ਆਪਾਂ ਸਾਰਿਆਂ ਨੂੰ ਆਉਣਾ ਚਾਹੀਦਾ ਔਰ ਟਿਕਟਾਂ ਦੋ ਦੋ ਚਾਰ ਚਾਰ ਲੈ ਕੇ ਸਮਾਪਤੀ ਕਰੋ ਔਰ ਅਸੀਂ ਵੀ ਚਾਹੁੰਦੇ ਹਾਂ ਕਿ ਸਾਨੂੰ ਰੋਜ਼ ਜਿਹੜਾ ਕਿ ਕਮਿਊਨਿਟੀ ਤੱਕ ਇਹ ਮੈਸੇਜ ਨਾ ਦੇਣਾ ਪਵੇ ਔਰ ਸ਼ਾਮ ਨੂੰ ਦੇਸ਼ ਪ੍ਰਦੇਸ਼ ਰੇਡੀਓ ਵਾਲੇ ਸਾਡੇ ਵੀਰ ਤਜਿੰਦਰ ਸਿੱਧੂ ਸਾਹਿਬ ਔਰ ਉਹਨਾਂ ਦਾ ਗੁੱਸ ਪੁੱਤਰ ਸਿਮਰਾਜ ਸਿੱਧੂ ਸਾਹਿਬ ਇਹਨਾਂ ਦੇ ਮੈਸੇਜ ਜਿਹੜੇ ਹੰਸ ਰਾਜ ਹੰਸ ਦੇ ਸ਼ੋਅ ਦੇ ਰਹੇ ਆਪਣੇ ਸ਼ੋਅ ਦੇ ਵਿੱਚ ਉਸ ਤੋਂ ਬਾਅਦ ਮੇਰਾ ਛੋਟਾ ਵੀਰ ਨਵੀਂ ਸਿੱਧੂ ਪੰਜਾਬੀ ਲਹਿਰਾਂ ਦੇ ਵਿੱਚ ਇਸ ਮੈਸੇਜ ਦੇ ਰਿਹਾ ਹੈ ਔਰ ਸਪੈਸ਼ਲ ਤੌਰ 'ਤੇ ਸਤਿੰਦਰਪਾਲ ਸਿੰਘ ਸਿੱਧਵਾਂ ਸਾਹਿਬ ਵੱਡੇ ਵੀਰ ਜੀ ਸਾਡੇ ਉਹ ਖੁਦ ਮੈਸੇਜ ਪੰਜਾਬੀ ਲਹਿਰਾਂ 'ਚ ਦੇ ਰਿਹਾ ਕਿ ਇਹ ਸ਼ੋਅ ਆਪਣਾ ਦੇਖਣ ਵਾਲਾ ਹੈ ਇਹ ਪਰਿਵਾਰਕ ਸ਼ੋਅ ਹੈ ਇਸ ਇਨਸਾਨ ਨੇ ਜਿੰਨੇ ਵੀ ਗੀਤ ਗਾਏ ਹੈ ਆਪਣੀ ਪੰਜਾਬੀਅਤ ਨੂੰ ਪੂਰਾ ਕਾਇਮ ਰੱਖ ਕੇ ਗਾਏ ਹੈ ਔਰ ਤੁਸੀਂ ਇਹ ਸ਼ੋਅ ਦਾ ਸਾਥ ਤੁਹਾਡੇ ਤੋਂ ਬਿਨਾਂ ਅਸੀਂ ਨਹੀਂ ਕੁਛ ਕਰ ਸਕਦੇ ਭਾਵੇਂ ਅਸੀਂ ਜਿੰਨੀਆਂ ਮਰਜ਼ੀ ਬੋਲੀ ਜਾਈਏ ਇੱਥੇ ਐਡਾਂ ਕਰੀ ਜਾਈਏ ਭਾਵੇਂ ਸਾਰੇ ਦੁਨੀਆਂ ਦੇ ਰੇਡੀਓ 'ਤੇ ਐਡ ਕਰ ਦਈਏ ਪਰ ਜਿੰਨੀ ਦੇਰ ਤੱਕ ਆਪ ਜੀ ਦੇ ਦਿਮਾਗ ਦੇ ਵਿੱਚ ਇਹ ਪਿਆਰ ਨਹੀਂ ਆਉਂਦਾ ਉਨੀ ਦੇਰ ਤੱਕ ਨਹੀਂ ਤੁਸੀਂ ਟਿਕਟਾਂ ਲੈਣੀਆਂ ਪਰ ਟਿਕਟਾਂ ਤੁਸੀਂ ਮੈਨੂੰ ਪਤਾ ਲੈ ਲੈਣੀਆਂ ਸਾਨੂੰ ਇੰਨਾ ਵੀ ਤੁਹਾਡੇ 'ਤੇ ਮਾਣ ਹੈ ਸਾਡਾ ਸਤਿਕਾਰ ਹੈ ਤੁਹਾਡੇ ਪ੍ਰਤੀ ਤੁਸੀਂ ਮੇਰਾ ਵੀ ਮਾਣ ਕਰਦੇ ਹੋ ਕਿ ਸਿੰਘ ਅਜੀਤ ਦੇ ਜਿੰਨੇ ਵੀ ਸ਼ੋਅ ਕੀਤੇ ਆ ਭਾਵੇਂ ਪੰਜਾਬੀ ਵਿਰਸਾ ਦੇ ਹੋਣ ਭਾਵੇਂ ਪੰਜਾਬੀ ਲਹਿਰਾਂ ਦੇ ਹੋਣ ਉਹ ਸਾਰੇ ਦੇ ਸਾਰੇ ਸ਼ੋਅ ਤੁਸੀਂ ਸੋਲਡ ਆਊਟ ਕੀਤੇ ਆ ਇਹ ਵੀ ਸੋਲਡ ਆਊਟ ਬੱਬਰ ਸ਼ੇਰੋ ਸ਼ੋਅ ਕਰ ਦਿਓ ਜਿਨ੍ਹਾਂ ਦੇ ਘਰਾਂ 'ਚ ਧੀਆਂ 'ਤੇ ਆਉਣੀਆਂ ਉਹ ਤਾਂ ਜ਼ਰੂਰ ਆਉਣਾ ਨਾ

0: ਰਾਜਨ ਜੀ ਆ ਗਏ ਲਾਈਨ ਤੇ, ਉਸ ਤੋਂ ਬਾਅਦ ਹਰਪ੍ਰੀਤ ਸੈਣ ਜੀ ਹਾਜ਼ਰ ਵੀ ਲਵਾਉਣਗੇ। ਰਾਜਨ ਜੀ ਕੀ ਹਾਲ ਚਾਲ ਹੈ ਸਰ?
1: ਬਹੁਤ ਵਧੀਆ ਜੀ, ਬਹੁਤ ਵਧੀਆ। ਤੁਹਾਨੂੰ ਤੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਸਰ,
1: ਸੋ ਅੱਜ ਦੱਸਣਾ ਚਾਹਾਂਗੇ ਜੀ, ਜਿਨ੍ਹਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ ਹੈ, ਡਾਕਟਰ ਸਾਡੇ ਕੋਲ ਸਾਡੀ ਕ੍ਰੈਡਿਟ ਵਿਊ ਤੇ ਸੈਂਟਰ ਰੋਡ ਵਾਲੀ ਲੋਕੇਸ਼ਨ ਦੇ ਉੱਤੇ 3 ਵਜੇ ਤੋਂ ਲੈ ਕੇ 6 ਵਜੇ ਤੱਕ ਅਵੇਲੇਬਲ ਨੇ। ਤੁਸੀਂ ਆਪਣਾ ਕੰਪਲੀਟ ਕੰਪਰੀਹੈਂਸਿਵ ਐਗਜ਼ਾਮ ਕਰਾ ਸਕਦੇ ਹੋ। ਖਾਸ ਕਰਕੇ ਹਜੀ ਜੀ ਟਿਊਜ਼ਡੇ ਨੂੰ, ਮੰਗਲਵਾਰ ਨੂੰ ਸਕੂਲ ਖੁੱਲ੍ਹਣੇ ਨੇ, ਸੋ ਜਿਹੜੇ ਵੀ ਬੱਚਿਆਂ ਨੇ ਆਪਣਾ ਐਗਜ਼ਾਮ ਕਰਵਾਉਣਾ ਤੇ ਨਵੇਂ ਕਲਾਸਿਸ ਆਰਡਰ ਕਰਨੇ ਨੇ, ਉਹ ਸਾਡੇ ਕੋਲ ਅੱਜ ਆ ਸਕਦੇ ਨੇ। ਜ਼ਿਲ੍ਹਾ ਬਹੁਤ ਵਧੀਆ ਵਧੀਆ ਲਿੱਤੇ ਹਾਂ ਅਸੀਂ ਬੱਚਿਆਂ ਵਾਸਤੇ, ਬੈਕ ਟੂ ਸਕੂਲ ਕਰਕੇ ਆਪਣੇ ਵੈਂਡਰਸ ਦੇ ਕੋਲੋਂ ਜਿੰਨੇ ਵੀ ਬੱਚੇ ਆ ਕੇ ਆਪਣੀਆਂ ਐਂਕਾਂ ਬਣਵਾ ਰਹੇ ਨੇ, ਸਾਰੇ ਹੀ ਬੱਚਿਆਂ ਨੂੰ ਸਿਰਫ ਆਪਣੀ ਗਲਾਸਿਸ ਉੱਤੇ ਐਂਟੀ ਗਲੇਅਰ ਕੋਟਿੰਗ ਬਾਏ ਕਰਨੀ ਪੈਣੀ ਹੈ ਤੇ ਨਾਲ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਬਿਲਕੁਲ ਫ੍ਰੀ ਦੇ ਰਿਹਾ ਜੀ। ਤੇ ਜਿਹੜਾ ਤੁਸੀਂ ਫਰੇਮ ਬਾਏ ਕਰ ਰਹੇ ਹੋ ਬੱਚਿਆਂ ਵਾਸਤੇ, ਉਹਨਾਂ ਦੇ ਉੱਤੇ ਵੀ ਬਹੁਤ ਵਧੀਆ ਵਧੀਆ ਡਿਸਕਾਊਂਟ ਮਿਲ ਰਿਹਾ ਜੀ। ਰੇਬਨ ਦੇ ਫਰੇਮ, ਮਾਈਕਲ ਕੋਰਸ ਦੇ, ਅਰਮਾਨੀ ਦੇ, ਕੋਚ ਦੇ, ਟੌਰੀ ਬਰਚ ਦੇ, ਕੇਟ ਸਪੇਅਰ ਦੇ, ਇਹ ਸਾਰੇ ਦੇ ਸਾਰੇ ਬ੍ਰਾਂਡਿਡ ਫਰੇਮ ਤੁਹਾਨੂੰ ਫਲੈਟ 50% ਆਫ ਦਿੱਤੇ ਜਾ ਰਹੇ ਨੇ। ਟੌਮੀ ਹਿਲਫਿਗਰ ਦੇ ਫਰੇਮ, ਕੈਲਵਿਨ ਕਲਾਈਨ ਦੇ, ਫੈਂਟੀ ਦੇ ਤੇ ਵੈਲੈਂਟੀਨੋ ਦੇ ਫਰੇਮ, ਇਹ ਫਲੈਟ 75% ਆਫ ਦਿੱਤੇ ਜਾ ਰਹੇ ਨੇ। ਤੇ ਸਭ ਤੋਂ ਵਧੀਆ ਡੀਲ ਤੁਹਾਨੂੰ ਲੰਡਨ ਫੌਗ ਦੇ ਫਰੇਮ, ਲਿਵਾਈਸ ਦੇ, ਰੈਂਗਲਰ, ਵੈਨ ਹਿਊਸਨ, ਐਡੀ ਬਾਵਰ, ਰੂਟਸ, ਆਈਜ਼ੋਡ, ਇਹ ਸਾਰੇ ਦੇ ਸਾਰੇ ਬ੍ਰਾਂਡਿਡ ਫਰੇਮ ਫਲੈਟ 90% ਆਫ ਦਿੱਤੇ ਜਾ ਰਹੇ ਨੇ। ਤੇ ਹਰਜੀਤ ਜੀ, ਇਹਨਾਂ ਦੀ ਪ੍ਰਾਈਸ ਵੀ ਬਹੁਤ ਵਧੀਆ ਹੈ, $299 ਦਾ ਫਰੇਮ ਹੈ, 90% ਆਫ ਕਰਕੇ ਸਿਰਫ $29 ਦੇ ਵਿੱਚ ਤੁਹਾਨੂੰ ਅਸੀਂ ਅੱਜ ਬ੍ਰਾਂਡਿਡ ਫਰੇਮ ਦੇ ਰਹੇ ਹਾਂ। ਤੇ ਚੋਇਸ ਕਰਨ ਦੇ ਲਈ ਤੁਹਾਡੇ ਕੋਲ 700 ਤੋਂ 800 ਫਰੇਮ ਸਾਡੇ ਕੋਲ ਡਿਸਪਲੇ ਤੇ ਲੱਗਿਆ, ਇਹਨਾਂ ਚੋਂ ਕੋਈ ਵੀ ਫਰੇਮ ਚੂਜ਼ ਕਰਕੇ ਤੁਸੀਂ ਆਪਣੀਆਂ ਗਲਾਸਿਸ ਬਣਵਾ ਸਕਦੇ ਹੋ। ਸੋ ਡੀਲਾਂ ਲੈਣ ਲਈ ਪਹੁੰਚੋ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, 410 ਇਨ ਸੀਲਸ ਕਹਿ ਲਓ ਜਾਂ ਕੈਨੇਡੀਅਨ ਸੀਲਸ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ, ਨੰਬਰ ਹੈ ਸਾਡਾ 905-460-8888। ਤੇ ਇਹੀ ਡੀਲਾ ਤੁਹਾਨੂੰ ਸਾਡੀ ਦੂਜੀ ਲੋਕੇਸ਼ਨ ਜਿਹੜੀ ਕਿ ਹੈ ਜੀ 10635 ਕ੍ਰੈਡਿਟ ਵੀ ਰੋਡ, ਕ੍ਰੈਡਿਟ ਵੀ ਤੇ ਸੈਂਡਲ ਰੋਡ ਦੀ ਇੰਟਰਸੈਕਸ਼ਨ ਹੈ, ਇੱਥੇ ਵੀ ਤੁਹਾਨੂੰ ਸੇਮ ਡੀਲਾ ਮਿਲਣਗੀਆਂ। ਔਰ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟ ਅੱਗੇ ਨੇ ਦੱਸ ਦਈਏ, ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬੁੱਕ ਕਰਦੇ ਆ। ਨੰਬਰ ਇੱਕ ਵਾਰੀ ਫਿਰ ਜੀ, 905-460-8888, 905-460-8888।
0: ਬੜੀ ਮਿਹਰਬਾਨੀ ਜੀ, ਬੜੀ ਮਿਹਰਬਾਨੀ ਰਾਜਨ ਜੀ। ਪ੍ਰੋਗਰਾਮ ਪੰਜਾਬੀ ਵਿਰਸਾ ਜੀ, ਹਰਪ੍ਰੀਤ ਜੀ ਕੀ ਹਾਲ ਚਾਲ ਹੈ? ਠੀਕ ਹੋ?
2: ਬਿਲਕੁਲ ਠੀਕ ਠਾਕ ਹਰਜੀਤ ਜੀ।
0: ਅੱਜ ਕਿਹਦੇ ਬਾਰੇ ਗੱਲਬਾਤ ਕਰਨੀ ਹਰਪ੍ਰੀਤ ਜੀ ਆਪਾਂ?
2: ਹਰਜੀਤ ਜੀ, ਸੋ ਇੰਸ਼ੋਰੈਂਸ ਦੇ ਟੌਪਿਕ ਤੇ ਉੱਪਰ ਆਪਾਂ ਹਮੇਸ਼ਾ ਇਨਫੋਰਮੇਸ਼ਨ ਦਿੰਦੇ ਰਹਿੰਦੇ ਆ, ਇੰਪੋਰਟੈਂਸ ਦੀ ਗੱਲ ਕਰਦੇ ਆ ਲਾਈਫ ਇੰਸ਼ੋਰੈਂਸ ਦੇ।
0: ਮੈਂ ਸੌਰੀ ਤੁਹਾਡੀ ਗੱਲ ਵਿੱਚ, ਮੈਨੂੰ ਫਿਰ ਮੈਂ ਹੈਰਾਨ ਹੁੰਦਾ ਯਾਰ, ਅਸੀਂ ਰੋਜ਼ ਇੱਥੇ ਦੁਹਾਈ ਕਰਦੇ ਆ ਤੁਹਾਡੀ, ਰੋਜ਼ ਅਸੀਂ ਬੋਲਦੇ ਆ, ਪਤਾ ਨਹੀਂ ਫਿਰ ਨਹੀਂ ਸਮਝ ਆਉਂਦੀ। ਪਰਸੋਂ ਰਾਤੀ ਬੰਦਾ ਆਇਆ ਇੰਡੀਆ ਤੋਂ ਵਿਜ਼ਟਰ ਵੀਜ਼ੇ ਦੇ, 20 ਤਰੀਕ ਨੂੰ ਵਾਪਸ ਜਾਣਾ, 20 ਸਤੰਬਰ ਨੂੰ। ਤੇ ਮੈਂ ਅਚਾਨਕ ਪੁੱਛ ਬੈਠਾ, ਮੈਂ ਕਿਹਾ ਇੰਸ਼ੋਰੈਂਸ ਭਾਜੀ ਤੁਸੀਂ ਕਰਾ ਲਈ? ਕਹਿੰਦੇ ਨਹੀਂ, ਸਾਨੂੰ ਵੀ ਲੋੜ ਹੈ ਇੰਸ਼ੋਰੈਂਸ। ਉਹ ਜਿਹਨਾਂ ਨੇ ਸੱਦਿਆ, ਜੇ ਕੋਈ ਪੰਗਾ ਪੈ ਗਿਆ ਤੇ ਕੌਣ ਜ਼ਿੰਮੇਵਾਰ ਇੱਥੇ? ਮੈਂ ਤਾਂ ਹੈਰਾਨ ਹਾਂ। ਅੱਛਾ, ਪਰਸੋਂ ਆਇਆ ਬੰਦਾ ਤੇ 20 ਤਰੀਕ ਨੂੰ ਵਾਪਸ ਚਲ ਜਾਣਾ, ਪਰਸੋਂ ਮੀਨਸ ਕਿੰਨੀ ਤਰੀਕ ਸੀ? 1 ਤਰੀਕ ਹੋਊਗੀ।
2: ਹਾਂਜੀ,
0: 20 ਦਿਨਾਂ ਦੀ ਕਿੰਨੀ ਹੋਏਗੀ ਜੇ ਬੰਦਾ 60 ਸਾਲ ਦਾ ਹੋਊਗਾ? ਤੇ
2: $50-100
0: $50-20 ਦਿਨਾਂ ਦੀ ਨਾ?
2: ਹਾਂਜੀ,
0: 60 ਸਾਲ ਦਾ ਬੰਦਾ ਜੇ ਹੋਵੇ ਬੰਦਾ, ਤੇ $50 ਦੇ ਪਿੱਛੇ ਤੁਸੀਂ ਕਿੱਡਾ ਵੱਡਾ ਰਿਸਕ ਲੈ ਰਹੇ ਆਪਣੀ ਜ਼ਿੰਦਗੀ ਦਾ। ਮੈਂ ਉਹਨਾਂ ਨੂੰ ਕਿਹਾ, ਭਾਈ ਇੰਸ਼ੋਰੈਂਸ ਆਪਣੀ ਕਰਾ ਲਓ ਤੁਸੀਂ। ਹੁਣ ਆਉਣ ਲੱਗੀ, ਹੁਣ 48 ਘੰਟੇ ਪੈ ਜੂਗੇ ਤੁਹਾਨੂੰ, 2 ਦਿਨਾਂ ਦੇ ਬਾਅਦ ਇੰਸ਼ੋਰੈਂਸ ਸ਼ੁਰੂ ਹੋਣੀ ਉਹਨਾਂ ਦੀ। ਪਤਾ ਨਹੀਂ, ਮੈਂ ਹਲੇ ਕੱਲ੍ਹ ਪਰਸੋਂ ਪਿਛਲੇ ਹਫ਼ਤੇ ਸਟੋਰੀ ਸੁਣਾਈ ਸੀ, ਇੱਕ ਬਾਪ ਆਪਣੀ ਕੁੜੀ ਦੇ ਵਿਆਹ ਇੱਥੇ ਆਇਆ ਟੋਰਾਂਟੋ, 10 ਸਤੰਬਰ ਦੀ ਉਹਦੀ ਵਾਪਸੀ, ਅੱਜ ਹਸਪਤਾਲ 'ਚ ਪਿਆ, $2 ਲੱਖ ਦਾ ਖਰਚਾ, ਗੋ ਫੰਡ ਦੇ ਜਾ ਕੇ ਪੈਸੇ ਲੋਕਾਂ ਨੂੰ ਇਕੱਠੇ ਹੋ ਰਹੇ ਆ। ਪਤਾ ਨਹੀਂ ਪੱਲੇ ਕਿਉਂ ਨਹੀਂ ਪੈਂਦੀ ਗੱਲ। ਫਿਰ ਬਾਅਦ 'ਚ ਰੇਡੀਓ ਦਾ ਦੁਹਾਈਆਂ ਪਾਉਂਦੇ ਹਾਂ ਅਸੀਂ, ਪੈਸੇ ਭੇਜੋ। ਹੈਰਾਨਗੀ ਦੀ ਗੱਲ ਹੋ ਗਈ ਰਾਤੀ, ਮੈਂ ਫਿਰ ਸੁਣ ਕੇ, ਮੈਂ ਰਾਤੀ ਖੁਦ ਉੱਥੇ ਬੈਠਾ ਅਤੇ ਮੈਂ ਖੁਦ ਪੁੱਛਿਆ, ਮੈਂ ਕਿਹਾ ਤੁਹਾਡੀ ਇੰਸ਼ੋਰੈਂਸ ਹੋਈ? ਕਹਿੰਦੇ ਨਹੀਂ। ਕੀ ਕਰੋਗੇ? ਰੱਬ ਨਾ ਕਰੇ ਕੋਈ ਪੰਗਾ ਪੈ ਗਿਆ ਇੱਥੇ, ਕਿਹੜਾ ਬਾਪੂ ਬੈਠਾ ਤੁਹਾਡੇ ਆ ਕੇ $2-2 ਲੱਖ ਖਰਚੂ ਇੱਥੇ ਆ ਗਏ? ਉਹ ਯਾਰ, ਇਹਨਾਂ ਚੀਜ਼ਾਂ ਨੂੰ ਸਮਝ ਲਓ। ਅੱਜ ਜਿਵੇਂ ਹਰਪ੍ਰੀਤ ਜੀ ਨੂੰ ਮੈਂ ਰਫਲੀ ਆਈਡੀਆ ਪੁੱਛਿਆ, 1 ਤਰੀਕ ਨੂੰ ਬੰਦਾ ਆਇਆ ਇੰਡੀਆ ਤੋਂ, 20 ਤਰੀਕ ਨੂੰ ਉਹਨੇ ਵਾਪਸ ਚਲ ਜਾਣਾ। ਚਲੋ ਫਾਈਨ, ਉਹ ਹੈਲਥ ਵਾਈਜ਼ ਠੀਕ ਆ, ਵਧੀਆ ਹੋਣਗੇ, ਗੁੱਡ, ਪਰ ਨੈਵਰ ਨੋ, ਕੁਛ ਵੀ ਹੈਪਨ ਹੋ ਜਾਵੇ, ਤੁਸੀਂ ਹੁਣ $40-50 ਦੇ ਪਿੱਛੇ ਆਪਣੀ ਲਾਈਫ ਨੂੰ ਕਿੱਡਾ ਵੱਡਾ ਰਿਸਕ ਦੇ ਵਿੱਚ ਪਾ ਰਹੇ ਹੋ। ਹਰਪ੍ਰੀਤ ਸੈਣੀ ਨੂੰ ਕਾਲ ਕਰੋ, ਮੈਂ ਵਾਰ ਵਾਰ ਤੁਹਾਨੂੰ ਕਹਿੰਦਾ ਹੁੰਦਾ, ਜਿਹੜੇ ਵੀ ਪਰਿਵਾਰ ਇੰਡੀਆ ਤੋਂ ਅੱਜ ਕੱਲ੍ਹ ਤੁਰਨ ਵਾਲੇ ਉੱਥੋਂ ਦਿੱਲੀ ਜੇ ਏਅਰਪੋਰਟ 'ਤੇ ਬੈਠੇ ਆ, ਮੈਂ ਵਾਰ ਵਾਰ ਕਹਿੰਦਾ ਹੁੰਦਾ, ਜੇ ਦਿੱਲੀ ਏਅਰਪੋਰਟ 'ਤੇ ਹਲੇ ਵੀ ਆਪਣੀਆਂ ਫੈਮਿਲੀਜ਼ ਬੈਠੀਆਂ, ਤੁਸੀਂ ਇਹ ਨਾ ਸੋਚਿਓ ਕਿ ਉਹ ਤੁਹਾਡੇ ਘਰ ਆ ਗਏ। ਏਅਰਪੋਰਟ ਜਦੋਂ ਉਤਰਨਾ ਨਾ, ਪਲੇਨ ਦੇ ਐਡਰੈਸ ਤੁਹਾਡੇ ਘਰ ਦਾ ਜਾਣਾ, ਉੱਥੇ ਐਡਰੈਸ ਉਹਨਾਂ ਲਿਖਿਆ ਹੁੰਦਾ ਨਾ, ਉੱਥੇ ਹੋਰ ਤਾਂ ਨਹੀਂ ਐਡਰੈਸ ਲਿਖਿਆ ਹੁੰਦਾ ਕੋਈ,
2: ਨਹੀਂ ਸਪੋਂਸਰ ਦਾ ਹੀ ਹੋਣਾ,
0: ਸਪੋਂਸਰ ਐਡਰੈਸ ਹੁੰਦਾ ਨਾ, ਤੇ ਮੁੜ ਕੇ ਪੰਗਾ ਉੱਥੇ ਹਾਸਪਿਟਲ ਤੁਸੀਂ ਜਾਣਾ, ਉੱਥੇ ਵੀ ਸਾਈਨ ਕਿਸ ਰੰਗੇ ਦੇ ਕਰਾਉਣੇ ਆ, ਤੇ ਉੱਥੇ ਜਿਹਦੇ ਸਾਈਨ ਹੋ ਗਿਆ ਫਸ ਗਿਆ ਬੰਦਾ, ਉਹਨਾਂ ਦੇ ਘਰਾਂ ਦੇ ਲੀਨ ਪੈਣੀ ਆ। ਮੁੜ ਕੇ ਦੇਖ ਲਓ ਜਿਹੜੇ ਮੇਰੇ ਵੀਰ ਮੇਰੇ ਉਹ ਆਪਣੀਆਂ ਫੈਮਲੀਆਂ ਇੰਡੀਆ ਤੋਂ ਆ ਰਹੀਆਂ, ਹਰਪ੍ਰੀਤ ਸੈਣੀ ਨੂੰ ਫੋਨ ਕਰੋ, ਯਾਰ ਤੁਸੀਂ ਇੰਨੇ ਸਮਝਦਾਰ ਆ, ਆਉਂਦਿਆਂ ਨਾਲ ਘੜੇ ਖੋਲ ਲੈਣੇ ਦੋ ਦੋ ਦਾਰੂ ਦੇ, ਜਿਹੜੀ 2-250 ਦਾਰੂ ਨਾਲ ਮੱਛੀ ਵੀ ਬਣਾਉਣੀ ਆ, ਫਿਰ ਘਰ ਨੂੰ ਕਹਿਣਾ ਗੋਡ ਮੀਟ ਵੀ ਬਣਾ, ਉਹ ਲੱਗਣੇ ਨਾ ਪੈਸੇ, ਫਰੀ ਤਾਂ ਆਉਣੀ ਤੁਸੀਂ ਦਾਰੂ ਕਿਤੇ, ਜਾਂ ਘਰੇ ਕੱਢ ਲੈਣੀ ਦਾਰੂ, ਤੁਸੀਂ ਇੰਡੀਆ ਤੋਂ ਲਿਆਓ ਦਾਰੂ ਕੈਨੀ ਭਰ ਕੇ ਪੀਪਾ ਭਰ ਕੇ ਲਿਆਓ, ਉਹ ਵੀ ਪੈਸੇ ਲੱਗਣੇ ਇੱਥੇ। ਇਹ ਵੀਰ ਮੇਰਿਓ ਇੱਕ ਮੈਸੇਜ ਆ, ਪਲੀਜ਼ ਇਹਨੂੰ ਫੋਲੋ ਅਪ ਕਰੋ, ਹਰਪ੍ਰੀਤ ਸੈਣੀ ਜੀ ਨੂੰ ਹੁਣੇ ਕਾਲ ਕਰੋ, ਜਿਹੜੇ ਪਰਿਵਾਰ ਸਾਡੇ ਅੱਜ ਕੱਲ੍ਹ ਪਰਸੋਂ ਵੀਕਐਂਡ ਦੇ ਇੰਡੀਆ ਤੋਂ ਆ ਰਹੇ ਆ, ਵੀਰ ਬਣ ਕੇ ਕਰੋ ਕਾਲ, ਇਹ 'ਚ ਫਾਇਦਾ ਤੁਹਾਡਾ ਹੀ ਹੈ, ਹੋਰ ਕਿਸੇ ਦਾ ਨਹੀਂ ਫਾਇਦਾ। 416-817-6500 ਹਰਪ੍ਰੀਤ ਸੈਣੀ ਜੀ।
2: ਬਿਲਕੁਲ ਅਜੀਤ ਜੀ, ਸੋ ਜਿਹੜੀ ਇਹ ਵਿਜ਼ਿਟਰ ਇੰਸ਼ੋਰੈਂਸ ਦੀ ਆਪਾਂ ਗੱਲ ਕਰ ਰਹੇ ਹਾਂ, ਸੋ ਇਹਦੇ ਵਿੱਚ ਅੱਗੇ ਡਿਫਰੈਂਟ ਡਿਫਰੈਂਟ ਪਲਾਨਸ ਹੈਗੇ ਆ, ਸੋ ਤੁਸੀਂ ਕਿੰਨੀ ਅਮਾਊਂਟ ਦੀ ਕਵਰੇਜ ਲੈਣੀ ਆ, ਅਗਰ ਤੁਹਾਨੂੰ ਲੱਗ ਰਿਹਾ ਹੋਵੇ ਕਿ ਹਾਂਜੀ ਜੀ ਲੱਖ 2 ਲੱਖ 5 ਲੱਖ ਡਾਲਰ ਦੀ ਕਵਰੇਜ ਚਾਹੀਦੀ ਆ, ਬਟ ਉਹਦਾ ਪ੍ਰੀਮੀਅਮ ਤੁਹਾਨੂੰ ਲੱਗਦਾ ਕਿ ਜ਼ਿਆਦਾ ਹੈਗਾ, ਤਾਂ ਡਿਡਕਟੀਵਲ ਐਡ ਕਰ ਸਕਦੇ ਹਾਂ, ਕਿਉਂਕਿ ਰੈਦਰ ਦੈਨ ਜਿੱਦਾਂ ਹੁਣ ਤੁਸੀਂ ਕਿਹਾ ਕਿ ਕਿਸੇ ਦਾ ਲੱਖ 2 ਲੱਖ ਡਾਲਰ ਦਾ ਖਰਚਾ ਆ ਗਿਆ, ਹੁਣ ਜਾਂ ਲੱਖ 2 ਲੱਖ ਡਾਲਰ ਆਪਣੀ ਪਾਕਿਟ 'ਚੋਂ ਕਵਰ ਕਰਨਾ ਸੌਖਾ ਆ, ਜਾਂ 1,000-2,000 ਦਾ ਡਿਡਕਟੀਵਲ,
0: ਹਾਂ ਫਿਰ ਡੈਫੀਨੇਟਲੀ 1,000 ਦਾ ਹੀ ਸੌਖਾ ਆ।
2: ਬਿਲਕੁਲ, ਸੋ ਇਸ ਕਰਕੇ ਤੁਸੀਂ ਡਿਡਕਟੀਵਲ ਪਾ ਸਕਦੇ ਆ, ਉਹਦੇ ਨਾਲ ਇਹ ਹੈਗਾ ਕਿ ਤੁਹਾਨੂੰ ਡਿਸਕਾਊਂਟ ਐਡ ਹੋ ਜਾਂਦੇ ਆ, $1,000 ਦੇ ਉੱਪਰ 20% ਡਿਸਕਾਊਂਟ ਆ, $2,000-3,000 ਪਾਓਗੇ ਅੱਗੇ 25-30% ਦੇ ਡਿਸਕਾਊਂਟ ਮਿਲ ਜਾਣੇ ਆ ਤੁਹਾਨੂੰ। ਸੋ ਕੋਈ ਵੀ ਤੁਹਾਡੇ ਕੁਐਸਚਨ ਹੈਗੇ ਆ, ਜਦੋਂ ਵੀ ਉਹ ਆ ਰਹੇ ਉਹਨਾਂ ਦੀ ਆਉਣ ਤੋਂ ਪਹਿਲਾਂ ਕਵਰੇਜ ਕਰਵਾਓ, ਤਾਂ ਕਿ ਕੋਈ ਵੇਟਿੰਗ ਪੀਰੀਅਡ ਨਾ ਹੋਵੇ ਪਾਲਿਸੀ ਦੇ ਵਿੱਚ। ਦੂਜੀ ਮੇਨ ਚੀਜ਼ ਇਹ ਹੈਗੀ ਆ ਕਿ ਉਹਨਾਂ ਦੀ ਕੋਈ ਵੀ ਐਗਜ਼ਿਸਟਿੰਗ ਕੰਡੀਸ਼ਨ ਆ ਉਹਨੂੰ ਜ਼ਰੂਰ ਡਿਸਕਲੋਜ਼ ਕਰੋ, ਤਾਂ ਕਿ ਜਿਹੜਾ ਐਡਵਾਈਜ਼ਰ ਹੈਗਾ ਆ ਉਹ ਤੁਹਾਨੂੰ ਪ੍ਰੋਪਰ ਪਲਾਨ ਰਿਕਮੈਂਡ ਕਰ ਸਕੇ, ਕਿਉਂਕਿ ਕਈ ਵਾਰੀ ਉਹ ਬਹੁਤ ਸਾਰੀਆਂ ਮੈਡੀਕੇਸ਼ਨਸ ਲੈਂਦੇ ਹੁੰਦੇ ਆ, ਬਲੱਡ ਪ੍ਰੈਸ਼ਰ ਦੀ ਲੈਂਦੇ ਆ, ਕੋਲੈਸਟਰੋਲ ਦੀ ਲੈਂਦੇ, ਪਰ ਬੰਦੇ ਨੂੰ ਇਦਾਂ ਲੱਗਦਾ ਹੁੰਦਾ ਨਹੀਂ ਉਹ ਮੈਡੀਕੇਸ਼ਨ ਤਾਂ ਉਹਨਾਂ ਨੇ ਪਿੱਛੋਂ ਲੈ ਕੇ ਆਉਣੀ ਹੈ, ਇਸ ਕਰਕੇ ਆਪਾਂ ਨੂੰ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਕਰਨ ਦੀ ਲੋੜ ਨਹੀਂ ਹੈਗੀ। ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਦਾ ਮਤਲਬ ਇਹ ਨਹੀਂ ਹੈਗਾ ਕਿ ਕਿਸੇ ਵੀ ਇੰਸ਼ੋਰੈਂਸ ਕੰਪਨੀ ਨੇ ਉਹਨਾਂ ਦੀ ਬਲੱਡ ਪ੍ਰੈਸ਼ਰ ਦੀ ਦਵਾਈ ਕਵਰ ਕਰਨੀ ਆ, ਉਹ ਤਾਂ ਉਹਨਾਂ ਨੂੰ ਪਿੱਛੋਂ ਹੀ ਲਿਆਉਣੀ ਪੈਣੀ ਆ, ਪਰ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਦਾ ਮਤਲਬ ਇਹ ਹੈਗਾ ਆ ਕਿ ਉਸ ਬਲੱਡ ਪ੍ਰੈਸ਼ਰ ਦੇ ਕਰਕੇ ਇੱਥੇ ਕੋਈ ਕੰਡੀਸ਼ਨ ਆ ਗਈ, ਬੰਦੇ ਦਾ ਬਲੱਡ ਪ੍ਰੈਸ਼ਰ ਸਡਨਲੀ ਹਾਈ ਹੋ ਗਿਆ, ਉਹਨੂੰ ਹਾਰਟ ਅਟੈਕ ਹੋ ਗਿਆ, ਕੰਪਨੀ ਨੇ ਕਵਰ ਤਾਂ ਕਰਨਾ ਆ ਜੇ ਤੁਸੀਂ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਵਾਲਾ ਪਲਾਨ ਲਿਆ ਹੋਇਆ ਤੇ ਉਹ ਬੰਦਾ ਜਿਹੜਾ ਹੈਗਾ ਆ ਉਹ ਸਟੇਬਲ ਹੋਵੇ। ਸੋ ਜਿਹੜੇ ਵੀ ਸਟੇਬਿਲਿਟੀ ਕਲੋਜ਼ ਵਾਲੀ ਤੁਸੀਂ ਕਵਰੇਜ ਲਈ ਆ, ਸੋ ਕਾਫੀ ਸਾਰੀਆਂ ਚੀਜ਼ਾਂ ਹੁੰਦੀਆਂ ਇਹਦੀਆਂ, ਇੱਕ ਵਾਰ ਜ਼ਰੂਰ ਤੁਸੀਂ ਸਾਡੇ ਨਾਲ ਡਿਸਕਸ ਕਰ ਸਕਦੇ ਆ। ਨੰਬਰ ਹੈਗਾ ਜੀ ਮੇਰਾ 416-817-6500, 416-817-6500।
0: ਇੱਕ ਨੰਬਰ ਤੁਹਾਨੂੰ ਮੈਂ ਦੁਬਾਰਾ ਵੀ ਦੇ ਦੇਣਾ ਹਰਪ੍ਰੀਤ ਸੈਣੀ ਜੀ ਦਾ, ਮੈਂ ਤੁਹਾਨੂੰ ਫਿਰ ਦੱਸ ਰਿਹਾ, ਇਹ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ। ਜੇ ਹਰ ਹਫ਼ਤੇ ਹਰਪ੍ਰੀਤ ਸੈਣੀ ਜੀ ਇੱਥੇ ਆਉਂਦੇ ਆ ਨਾ, ਚਲੋ ਇਹਨਾਂ ਦਾ ਕੰਮ ਹੈ, ਇਹਨਾਂ ਦਾ ਬਿਜ਼ਨਸ ਹੈ, ਜੇ 2-3 ਮਹੀਨੇ ਦੀ ਇੰਸ਼ੋਰੈਂਸ ਤੁਸੀਂ ਕਰਾ ਵੀ ਲਈ, $400-500 ਲਾਭ ਦਿੱਤਾ, $400-500 ਜਿਹਨਾਂ ਨੂੰ ਕਿਹੜਾ 4-5 ਹਜ਼ਾਰ ਬਣ ਜਾਣਾ, ਕਿਤੇ 100-150 ਬਣ ਜੂ, ਇਹਨਾਂ ਨੂੰ ਹੋਰ ਉੱਥੇ ਕੀ ਬਣ ਜੂ, ਅਤੇ ਉਹਦੇ 'ਚ ਫਾਇਦਾ ਕਿਹਦਾ, ਤੁਹਾਡਾ, ਤੁਹਾਡੀ ਫੈਮਿਲੀ ਦਾ, ਤੁਸੀਂ ਰਿਲੈਕਸ ਹੋ ਜਾਓਗੇ। 416-817-6500, 416-817-6500 ਦੇ ਕਾਲ ਕੀਤੀ ਜਾ ਸਕਦੀ ਹੈ। ਮਾਸਟਰ ਜੂਲਰ ਵੱਲੋਂ ਵੀ ਅਸੀਂ ਪ੍ਰੋਗਰਾਮ ਸਪੋਂਸਰ ਕਰ ਰਹੇ ਹਾਂ, ਔਰ ਮਾਸਟਰ ਜੂਲਰ ਤੁਹਾਡੇ ਵਾਸਤੇ ਸੋਨੇ ਦੇ ਬਿਸਕੁਟ ਬਹੁਤ ਜ਼ਿਆਦਾ ਆ ਗਏ ਆ, ਕਿਉਂਕਿ ਅੱਗੋਂ ਦੀਵਾਲੀ ਆ ਰਹੀ ਹੈ, ਕਈ ਵਾਰੀ ਪਰਿਵਾਰਾਂ ਨੇ ਆਪਣੀਆਂ ਧੀਆਂ ਧਿਆਣੀਆਂ ਨੂੰ ਦੀਵਾਲੀ ਦੇ ਗਿਫਟ ਦੇਣਾ ਹੁੰਦਾ, ਅਤੇ ਇਹ ਬੜਾ ਜ਼ਰੂਰੀ ਹੁੰਦਾ, ਕੋਈ ਆਪਾਂ ਕਈ ਵਾਰੀ ਘਰ ਦੇ ਵਿੱਚ ਵਧੀਆ ਗਿਫਟ ਵੀ ਖਰੀਦਦੇ ਹਾਂ ਦੀਵਾਲੀ ਵਾਲੇ ਦਿਨ, ਚਾਂਦੀ ਦਾ ਗਿਫਟ ਵੀ ਖਰੀਦਣੇ ਆ, ਅਤੇ ਤੁਸੀਂ ਮਾਸਟਰ ਜੂਲਰ ਦੇ ਪਹੁੰਚੋ, 905-906-2424 ਦੇ ਕਾਲ ਕੀਤੀ ਜਾ ਸਕਦੀ ਹੈ। 2 ਲੋਕੇਸ਼ਨ ਤੁਹਾਡੀ ਸੇਵਾ 'ਚ ਹਾਜ਼ਰ ਹੈ, ਏਅਰਪੋਰਟ ਐਂਡ ਮੇਫੀਲਡ ਦੇ ਕਾਰਨਰ ਦੇ ਆ, ਬਹੁਤ ਵੱਡਾ ਪਲਾਜ਼ਾ ਬਣਿਆ ਉਹਦੇ ਵਿੱਚ ਹੈ। ਦੂਸਰੀ ਲੋਕੇਸ਼ਨ ਜਿਹੜੀ ਬਵੇਡ ਐਂਡ ਮਾਊਂਟ ਐਸ਼ ਦੇ ਕਾਰਨਰ, ਜਿੱਥੇ ਫਟੀਨੋਸ ਵਾਲਾ ਪਲਾਜ਼ਾ ਹੈ, ਉੱਥੇ ਤੁਸੀਂ ਪਹੁੰਚਣਾ ਹੈ, ਤੁਹਾਡੇ ਵਾਸਤੇ ਹਾਜ਼ਰ ਹੈ ਮਾਸਟਰ ਜੂਲਰ, 22 ਕੈਰਟ ਦੀ ਜੂਲਰੀ ਦੁਬਈ ਦੀ, ਮੇਡ ਇਨ ਦੁਬਈ। ਕਹਿੰਦੇ ਹਰਜੀਤ ਜੀ ਅਸੀਂ ਦੁਬਈ ਦਾ ਮਾਲ ਜ਼ਿਆਦਾ ਵੇਚਦੇ ਹਾਂ, ਕਿਉਂਕਿ ਦੁਬਈ 'ਚ ਜੂਲਰੀ ਕੈਸੀ ਕਮਾਲ ਦੇ ਡਿਜ਼ਾਈਨ, ਉਹ ਕਿਤੇ ਹੋਰ ਨਹੀਂ ਬਣਦੇ, ਅਤੇ ਜੇ ਤੁਸੀਂ ਵੀ ਵਧੀਆ ਦੁਬਈ ਦੀ ਜੂਲਰੀ ਲੈਣੀ ਹੈ ਤਾਂ ਮਾਸਟਰ ਜੂਲਰ ਦਾ ਨਾਮ ਯਾਦ ਰੱਖੋ, 905-906-2424 ਦੇ ਕਾਲ ਕੀਤੀ ਜਾ ਸਕਦੀ ਹੈ, 905-906-2424। ਇੰਡੀਅਨ ਫਰੂਟ ਲੈਂਡ ਦੇ ਬੜੀ ਜ਼ਬਰਦਸਤ ਸੇਲ ਲੱਗੀ ਹੈ, ਥਾਲੀ 499 ਦੀ ਮਿਲ ਰਹੀ ਹੈ ਇੰਡੀਅਨ ਫਰੂਟ ਲੈਂਡ ਦੇ।
3: ਲਓ ਜੀ ਚੱਕੋ ਫਿਰ ਖੁਸ਼ਖਬਰੀ ਬ੍ਰੈਂਪਟਨ ਨਿਵਾਸੀਆਂ ਲਈ ਖੁਸ਼ਖਬਰੀ ਹੁਣ ਜਦੋਂ ਵੀ ਤੁਸੀਂ ਕੈਨੇਡੀਅਨ ਇੰਡੀਅਨ ਜਾਂ ਪਾਕਿਸਤਾਨੀ ਗਰੋਸਰੀ ਖਰੀਦਣਾ ਚਾਹੋ ਤਾਂ ਬ੍ਰੈਂਪਟਨ ਵਿੱਚ ਇੰਡੀਅਨ ਫਰੂਟ ਲੈਂਡ ਦੀਆਂ ਚਾਰੋਂ ਲੋਕੇਸ਼ਨਾਂ ਵਿੱਚੋਂ ਜਿੱਥੇ ਮਰਜ਼ੀ ਆ ਜਾਓ ਚਾਹੇ 15 ਫੈਂਡੋਵੇ ਬ੍ਰੈਂਪਟਨ ਹੋਵੇ ਜਾਂ ਦੂਜੀ ਲੋਕੇਸ਼ਨ 45 ਡਸਟ ਡਰਾਈਵ ਬ੍ਰੈਂਪਟਨ ਜਾਂ ਫਿਰ ਤੀਜੀ ਲੋਕੇਸ਼ਨ 9985 ਮੈਕਵਿਨ ਡਰਾਈਵ ਯੂਨਿਟ 9 ਬ੍ਰੈਂਪਟਨ ਇੰਡੀਅਨ ਫਰੂਟ ਲੈਂਡ ਤੇ ਹੁਣ ਚੌਥੀ ਨਵੀਂ ਲੋਕੇਸ਼ਨ 1465 ਮੇਫਿਲ ਰੋਡ ਬ੍ਰੈਂਪਟਨ ਵਧੀਆ ਗਰੋਸਰੀ ਸਭ ਤੋਂ ਨੇੜੇ ਇੰਡੀਅਨ ਫਰੂਟ ਲੈਂਡ 9054569900
4: एच के मूवर्स का हो साथ लोकल एंड लॉन्ग डिस्टेंस के लिए टेंशन लेने की नहीं है बात एच के मूवर्स होम ऑफिस अपार्टमेंट्स एंड डिलीवरी बिग और स्मॉल वी मूव इट ऑल वी ऑल्सो शिप कार्स वी ऑल्सो डू स्टोरेज 30 इयर्स एक्सपीरियंस वी सर्व विद अ स्माइल एच के मूवर्स गिव अस अ कॉल मिस्टर हरमिंदर 4165246704 4165246704
5: हासल फ्री मूविंग के लिए एच के मूवर्स
0: A to Z ਕਿਚਨ ਕੈਬਨਟ ਬਈ ਵਾਹ ਕਿਆ ਕਿਚਨ ਕੈਬਨਟ ਤਿਆਰ ਕਰਦੇ ਹਨ ਲੱਕੀ ਭਾਜੀ ਦੀਆਂ ਬਣੀਆਂ ਕਿਚਨ ਕੈਬਨਟ ਦੇਖ ਕੇ ਗੁਆਂਢ ਵੀ ਬਹਾਨੇ ਨਾਲ ਤੁਹਾਡੇ ਘਰੇ ਆਉਂਦੇ ਹਨ ਸ਼ੀਸ਼ੇ ਨਾਲ ਭਰੀਆਂ ਕਿਚਨ ਕੈਬਨਟ ਵਾਸਤੇ ਡਿਜ਼ਾਈਨਰ ਕਿਚਨ ਕੈਬਨਟ ਵਾਸਤੇ A to Z ਕਿਚਨ ਕੈਬਨਟ 4167207073 905-720-7073 ਤੇ ਕਾਲ ਕਰ ਸਕਦੇ ਹੋ
6: ਅੱਜ
7: ਬਾਲੀਵੁੱਡ ਮੂਵੀਜ਼ ਨੇ ਟੀਵੀ ਸ਼ੋਜ਼ ਵੈਬ ਸੀਰੀਜ਼ ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲ ਇੰਜੋਏ ਕਰਨ ਨੂੰ ਵਰਲਡ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ ਆਈਪੀਟੀਵੀ ਬਾਕਸ ਹੈ ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ ਤੇ ਡਿਲੀਵਰੀ ਬਿਲਕੁਲ ਫ੍ਰੀ ਹੋਰ ਦੱਸ ਕਿਆ ਚਾਹੀਦਾ
8: ਚੱਲ ਕੇ ਰਹੇ ਆ ਪਰ
7: ਓ ਭਾਜੀ ਸੈਲੀਬ੍ਰੇਸ਼ਨ 40 ਇਅਰਸ ਇਨ ਐਂਟਰਟੇਨਮੈਂਟ ਬਿਜ਼ਨਸ
9: ਡਾਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ ਨਾ ਮੁਮਕਿਨ ਹੈ
7: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ ਐਬਨੀਜ਼ਰ ਐਂਡ ਗੋਰ ਰੋਡ 905-204-13 ਜਾਂ ਢਿੱਲੋਂਵੀਡੀਓ.com ਹੋਰ ਕੋਈ ਸੇਵਾ
10: You're listening to Punjabi Versa, Monday to Friday, 11 a.m. to 12 p.m. For more information, call 647-448-1000.
0: ਸੱਤ ਤਰੀਕ ਨੂੰ ਵਾਈਲਡ ਵਰਲਡ ਪਾਰਕ ਦੇ ਵਿੱਚ ਤੁਹਾਨੂੰ ਪਤਾ ਕਿ ਮੇਲਾ ਕਿਰਤੀਆਂ ਦਾ ਹੋ ਰਿਹਾ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਗੁਰਮੇਲ ਸਿੰਘ ਜੀ ਸੱਗੂ ਕਮਿਊਨਿਟੀ ਦਾ ਮਾਣ ਹੈ ਕਮਿਊਨਿਟੀ ਦਾ ਪਿਆਰ ਹੈ ਉਹਨਾਂ ਦੇ ਨਾਲ ਔਰ ਹਰ ਸਾਲ ਇਹ ਮੇਲਾ ਕਿਰਤੀਆਂ ਦਾ ਕਰਾਉਂਦੇ ਆ ਬਿਲਕੁਲ ਫਰੀ ਤੁਸੀਂ ਉੱਥੇ ਝੋਲਾ ਟੰਗਿਆ ਹੁੰਦਾ ਇਹਨਾਂ ਨੇ ਕਢਾਈ ਵਾਲਾ ਵਧੀਆ ਜਿਹੜਾ ਕਿ ਬੁਣਿਆ ਹੁੰਦਾ ਇੰਡੀਆ ਦਾ ਉਹ ਝੋਲੇ ਤੁਸੀਂ ਆਪਣੇ 10-20-50 ਡਾਲਰ ਜੋ ਵੀ ਤੁਹਾਡੀ ਮਰਜ਼ੀ ਆ ਉਹ ਤੁਸੀਂ ਪਾ ਸਕਦੇ ਆ ਖਰਚਾ ਖੁਰਚਾ ਤਾਂ ਦੇਖੋ ਪੂਰਾ ਕਰਨਾ ਹੀ ਹੁੰਦਾ ਫਿਰ ਵੱਡੀ ਗੱਲ ਇਹ ਹੈ ਕਿ ਕਿੱਡੀ ਵੱਡੀ ਹਿੰਮਤ ਹੈ ਇਹਨਾਂ ਦੀ ਇਸ ਉਮਰੇ ਆ ਕੇ ਵੀ ਆਪਣੀ ਕਿਰਤ ਨੂੰ ਨਹੀਂ ਭੁੱਲੇ ਜਿਹੜੇ ਗੁਰਮੁਖ ਲੋਕ ਹੁੰਦੇ ਆ ਨਾ ਜਿਹੜੇ ਬੜੇ ਸੰਤ ਲੋਕ ਹੁੰਦੇ ਆ ਜਿਹਨਾਂ ਦਾ ਸੰਤ ਸੁਭਾਅ ਹੁੰਦਾ ਉਹ ਇਹ ਚੀਜ਼ਾਂ ਦੇ ਨਾਲ ਨਾ ਉਹਨਾਂ ਨੂੰ ਦੁਨੀਆਦਾਰੀ ਦਾ ਫਿਕਰ ਖਤਮ ਹੋ ਜਾਂਦਾ ਸਿਰਫ ਉਹ ਆਪਣੇ ਕੰਮ ਦੇ ਉੱਤੇ ਅਤੇ ਆਪਣੇ ਉਸ ਗੁਰੂ ਦੇ ਨਾਲ ਮੇਲ ਨੂੰ ਮਿਲਾਪ ਨੂੰ ਲੈ ਕੇ ਇਕੱਠੇ ਹੁੰਦੇ ਆ ਅਤੇ ਮੇਲਾ ਕਿਰਤੀਆਂ ਦਾ ਇੱਕ ਐਸਾ ਮੇਲਾ ਹੈ ਜਿਹੜਾ ਕਿ ਪਤਾ ਨਹੀਂ ਕਿੰਨੇ ਹੀ ਸਾਲਾਂ ਤੋਂ ਸੱਗੂ ਸਾਹਿਬ ਕਰਦੇ ਆ ਰਹੇ ਆ ਔਰ ਮੈਂ ਸੱਗੂ ਸਾਹਿਬ ਦੀ ਹਿੰਮਤ ਦੀ ਦਾਤ ਦੇਣਾ ਇੱਥੇ ਔਨ ਏਅਰ ਤੁਸੀਂ ਪਿਆਰ ਕਰਦੇ ਹੋ ਸੱਗੂ ਸਾਹਿਬ ਨੂੰ ਕਮਿਊਨਿਟੀ ਦੇ ਵਿੱਚ ਬੜੇ ਪੁਰਾਣੇ ਆ ਪੌਲ ਮਾਰਟੀ ਦੇ ਨਾਲ ਇਹਨਾਂ ਦੀ ਯਾਰੀ ਹੁੰਦੀ ਸੀ ਪ੍ਰਾਈਮ ਮਿਨਿਸਟਰ ਆਫ ਕੈਨੇਡਾ ਦੇ ਨਾਲ ਅਤੇ ਇੰਨੇ ਪੁਰਾਣੇ ਬੰਦੇ ਆ ਔਰ ਮੈਂ ਸਮਝਦਾ ਕਿ ਜੇ ਤੁਸੀਂ ਵੀ ਸਾਥ ਦਿਆ ਕਰੋ ਕੋਈ 5 ਕੇਸ ਪਾਣੀ ਦੀ ਉਹਨਾਂ ਨੂੰ ਲੈ ਦਿਓ ਉੱਥੇ ਕੀ $10 ਦਾ ਫਰਕ ਪੈਂਦਾ ਯਾਰ ਹੈ ਉੱਥੇ ਸੰਗਤਾਂ ਨੇ ਛਕਣਾ ਉੱਥੇ ਜਿਹੜੀ ਕਹਿੰਦੇ ਹੁੰਦੇ ਆ ਕਿ ਜੇ ਤੁਸੀਂ ਕਿਸੇ ਨੂੰ ਖਵਾ ਦੇਣੇ ਆ ਨਾ ਇਹ ਤੁਸੀਂ ਨਹੀਂ ਖਵਾ ਰਹੇ ਘਰ ਦੇ ਵਿੱਚ ਕਈ ਵਾਰੀ ਕੋਈ 4 ਪ੍ਰਾਹੁਣੇ ਆ ਜਾਂਦੇ ਆ ਨਾ ਇਹ ਤੁਹਾਡੀ ਨਹੀਂ ਕੋਈ ਉਹਦੇ 'ਚ ਹੈ ਬੰਦੇ ਵੱਡੀ ਵੱਡੀ ਗੱਲ ਕਿ ਤੁਸੀਂ ਉਹਨੂੰ ਖਵਾ ਰਹੇ ਆ ਉਹਦੇ ਕਰਮ ਲਿਖੇ ਸੀ ਕਿ ਉਸਨੇ ਤੁਹਾਡੇ ਘਰ ਦਾ ਆ ਕੇ ਪਾਣੀ ਪੀਣਾ ਤੁਹਾਡੇ ਘਰ ਦੇ ਜਗ੍ਹਾ ਉਹਨੇ ਅੰਨ ਖਾਣਾ ਹੈ ਜਿਹੜਾ ਤੁਸੀਂ ਬਣਾ ਕੇ ਖਵਾਉਣਾ ਉਹਨਾਂ ਨੂੰ ਇਹ ਚੀਜ਼ਾਂ ਸਿਆਣੇ ਬੰਦਿਆਂ ਨੂੰ ਪੁੱਛੋ ਕੱਲ੍ਹ ਵੀ ਮਿਸਿਸ ਕਪੂਰ ਆਏ ਸੀ ਰੇਡੀਓ 'ਤੇ ਔਰ ਕੈਸੀਆਂ ਕਮਾਲ ਦੀਆਂ ਗੱਲਾਂ ਕਰ ਕਰਕੇ ਗਏ ਬਜ਼ੁਰਗਾਂ ਦਾ ਸਤਿਕਾਰ ਬਜ਼ੁਰਗਾਂ ਦੇ ਜਿਹੜੀਆਂ ਕਲਚਰ ਹੈ ਜਿਹੜੇ ਉਹਨਾਂ ਦੇ ਰੀਤੀ ਦੇ ਰਿਵਾਜ਼ ਹੁੰਦੇ ਆ ਮੈਂ ਅੱਜ ਵੀ ਦੱਸਾਂ ਤੁਹਾਨੂੰ ਕਿਚਨ ਦੇ ਵਿੱਚ ਇੰਡੀਆ 'ਚ ਬਹੁਤ ਗੁਜਰਾਤੀ ਫੈਮਲੀ ਹੈ ਜਿਨ੍ਹਾਂ ਦੇ ਘਰਾਂ ਵਿੱਚ ਚਿਕਨ ਨਹੀਂ ਬਣਦਾ ਕਿਚਨ ਦੇ ਵਿੱਚ ਨਾ ਜੁੱਤੀ ਲੈ ਕੇ ਜਾਣ ਦਿੰਦੇ ਅਤੇ ਤੁਲਸੀ ਦਾ ਬੂਟਾ ਲੱਗਾ ਹੁੰਦਾ ਉੱਥੇ ਘਰਾਂ ਦੇ ਵਿੱਚ ਜਿਹਦੀ ਉਹ ਪੂਜਾ ਕਰਦੇ ਆ ਪਾਠ ਪੂਜਾ ਕਰਦੇ ਆ ਅਤੇ ਜਿਹੜੇ ਬਿਜ਼ਨਸਮੈਨ ਲੋਕ ਹੁੰਦੇ ਆ ਨਾ ਸਵੇਰੇ ਜਦੋਂ ਆਪਣੀਆਂ ਦੁਕਾਨਾਂ ਖੋਲ੍ਹਦੇ ਆਪਣੀ ਗੱਦੀ ਨੂੰ ਆ ਕੇ ਮੱਥਾ ਟੇਕਦੇ ਆ ਕਹਿੰਦੇ 6ਵਾਂ ਦੀ ਗੱਦੀ ਹੁੰਦੀ ਹੈ ਹਲੀ ਸਤਿਕਾਰ ਤੇ ਜਦੋਂ ਤਾਲਿਆਂ ਨੂੰ ਹੱਥ ਲਾਉਂਦੇ ਆ ਤਾਲਿਆਂ ਨੂੰ ਮੱਥਾ ਟੇਕ ਕੇ ਦੁਕਾਨਾਂ ਖੋਲਦੇ ਆ। ਇੱਥੇ ਕੀ ਆ, ਚਾਬੀ ਮਾਰੋ ਗੱਬੇ ਤਾਲਾ ਲੱਗਾ, ਉਹ ਅੰਦਰ ਗਏ ਤੇ ਉਹ ਗਏ। ਇਹ ਚੀਜ਼ਾਂ ਜਿਹੜਾ ਕਲਚਰ ਹੈ ਸਾਡਾ, ਇੱਥੇ ਬਿਲਕੁਲ ਅਸੀਂ ਭੁੱਲ ਗਏ ਹਾਂ। ਅਸੀਂ ਇਸ ਵੈਸਟਰਨ ਮੁਲਕ ਜਾ ਕੇ ਖੁਦ ਆਪਣੇ ਨੂੰ ਸ਼ੋ ਅਪ ਕਰਦੇ ਹਾਂ ਕਿ ਅਸੀਂ ਵੀ ਯਾਰ ਇਹ ਮੁਲਕ ਦੇ ਵਸਨੀਕ ਹਾਂ। ਨਹੀਂ, ਸਾਨੂੰ ਇਸ ਮੁਲਕ ਨੇ ਸ਼ਰਨ ਦਿੱਤੀ ਹੈ, ਸਾਨੂੰ ਇਸ ਮੁਲਕ ਨੇ ਆਪਣਾ ਬਣਾਇਆ, ਸਤਿਕਾਰ ਹੈ ਮੁਲਕ ਦਾ, ਥੈਂਕ ਯੂ ਵੈਰੀ ਮੱਚ। ਪਰ ਦੂਜੇ ਪਾਸੇ ਗੱਲ ਇਹ ਹੈ ਕਿ ਜਿਹੜਾ ਮੇਲਾ ਕਿਰਤੀਆਂ ਦਾ ਹੋ ਰਿਹਾ ਇੰਨੇ ਸਾਲਾਂ ਤੋਂ, ਇਹ ਸੱਗੂ ਸਾਹਿਬ ਦੀ ਸ਼ਲਾਘਾ ਕਰਕੇ ਹੋ ਰਿਹਾ, ਹੋਰ ਕੋਈ ਨਹੀਂ ਕਰਾ ਲੈਂਦਾ, ਮੈਂ ਨਹੀਂ ਕਰਾ ਲਿਆ, ਹੋਰ ਇੱਥੇ ਕਿੰਨੇ ਬੰਦੇ ਆ ਸ਼ੋਅ ਲਾਈਨ ਦੇ ਵਿੱਚ, ਉਹ ਨਹੀਂ ਕਰਾਉਂਦੇ। ਇਹ ਮੇਲਾ ਕਿਰਤੀਆਂ ਦਾ ਜਾ ਕੇ ਸਾਥ ਦਿਆ ਕਰੋ ਗੁਰਮੇਲ ਸਿੰਘ ਸੱਗੂ ਸਾਹਿਬ ਦਾ, ਪਿਆਰ ਵਾਲੇ ਸੱਜਣ ਆ, ਗੁਰਮੁਖ ਬੰਦੇ ਆ, ਔਰ ਮੈਂ ਸਮਝਦਾ ਕਿ ਤੁਹਾਡਾ ਫਰਜ਼ ਬਣਦਾ ਇਹਨਾਂ ਨੂੰ $10-20-50 ਦਾ ਫੋਨ ਕਰਕੇ ਕਹੋ ਕਿ ਯਾਰ ਹਰਜੀਤ ਭਾਈ ਦਾ ਸ਼ੋਅ ਸੁਣਿਆ ਸੱਗੂ ਸਾਹਿਬ, ਅਸੀਂ ਉੱਥੇ ਆਵਾਂਗੇ ਵੀ, ਤੁਹਾਡਾ ਨਾਲੇ ਮਾਣ ਸਿੱਜਤ ਵੀ ਕਰਾਂਗੇ। ਟੈਂਟ ਦੀ ਉੱਥੇ ਖਰਚੇ ਹੁੰਦੇ ਭਾਅ ਜੀ, ਸਾਊਂਡ ਦੇ ਖਰਚੇ ਹੁੰਦੇ ਆ, ਆਹ ਜਿਹੜਾ ਸਿੰਗਰ ਮੁੰਡੇ ਨੇ ਆਉਣਾ ਉਹਦੇ ਖਰਚੇ ਹੁੰਦੇ, ਕੋਈ ਬੰਦਾ ਫ੍ਰੀ ਨਹੀਂ ਗਾਉਂਦਾ, ਨਾ ਕਿਸੇ ਨੇ ਫ੍ਰੀ ਉਹਦਾ ਢੋਲਕੀ ਵਜਾਉਣੀ, ਠੀਕ ਹੈ ਨਾ। ਹਰ ਚੀਜ਼ ਦਾ ਪੈਸਾ ਲੱਗਦਾ, $10-20-50-100 ਦੀ ਸੇਵਾ ਜ਼ਰੂਰ ਕਰਿਆ ਕਰੋ। ਬਿਜ਼ਨਸਮੈਨ ਜਿਹੜੇ ਸੁਣ ਰਹੇ ਆ, ਸੱਗੂ ਸਾਹਿਬ ਦਾ ਨੰਬਰ ਮੈਂ ਤੁਹਾਨੂੰ ਦੇ ਦਿੰਦਾ, ਕੋਈ ਉੱਥੇ ਖਾਣ ਪੀਣ ਦਾ ਸਮਾਨ ਹੀ ਲੈ ਜਾਓ, ਜਿਹੜੇ ਉੱਥੇ ਬੈਠੇ ਹੋਣਗੇ ਉਹ ਖਾ ਪੀ ਲੈਣਗੇ, ਪਾਣੀ ਦੀਆਂ ਬੋਤਲਾਂ ਲੈ ਦਿਓ, $10 ਲੈ ਜਾਓ, ਕੀ ਹੈ, $10-20, $2, $3, $30 ਲੱਗ ਗਏ। 647-200-1300, 647-200-1300 ਦੇ ਕਾਲ ਕੀਤੀ ਜਾ ਸਕਦੀ ਹੈ। ਸੱਗੂ ਸਾਹਿਬ ਨੂੰ ਜਲਦੀ ਤੋਂ ਪਹਿਲਾਂ ਕਾਲ ਕਰ ਲਿਓ।

0: ਲੋ ਜੀ ਇਸ਼ਕ ਦੀ ਗਲੀ ਵਿੱਚੋਂ ਕੋਈ ਕੋਈ ਲੰਘਦਾ ਖਾਲੀ ਦਿਲ ਨਹੀਂ ਹੈ ਜਾਨ ਵੀ ਹੈ ਮੰਗਦਾ ਹੰਸਰਾਜ ਹੰਸੀ ਦੇ ਇੰਨੇ ਮਕਬੂਲ ਗੀਤ ਜਿਹੜੇ ਕਿ ਇਹ ਮੂਵੀ ਕੱਚੇ ਦਾਗੇ ਦੇ ਵਿੱਚ ਇਹ ਗੀਤ ਆਇਆ ਸੀ ਔਰ ਜਨਾਬ ਨੁਸਰਤ ਫਤਿਹ ਅਲੀ ਖਾਨ ਸਾਹਿਬ ਨੇ ਇਸ ਨੂੰ ਮਿਊਜ਼ਿਕ ਦਿੱਤਾ ਹੈ ਔਰ 18 ਸਤੰਬਰ ਦਾ ਦਿਨ ਤੁਸੀਂ ਰਾਖਵਾਂ ਕਰ ਲਓ ਬਈ 18 ਸਤੰਬਰ ਟਿਕਟਾਂ ticketmaster.co ਤੁਹਾਨੂੰ ਮਿਲ ਰਹੀਆਂ ਜੀ ਰਾਜਨ ਜੀ ਹੋਰ ਕੀ ਕਹਿਣਾ ਚਾਹੋਗੇ ਸਰ
1: ਬਹੁਤ ਬਹੁਤ ਧੰਨਵਾਦ ਜੀ ਸੋ ਸਾਡੇ ਸਾਰੇ ਸਰੋਤਿਆਂ ਦੀ ਇੱਕ ਵਾਰੀ ਫਿਰ ਦੱਸ ਦਈਏ ਵੀ ਜਿਨ੍ਹਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ ਡਾਕਟਰ ਸਾਡੇ ਕੋਲ ਸਾਡੀ ਕ੍ਰੈਡਿਟ ਵਿਊ ਅਤੇ ਸੈਂਟਰਲ ਰੂਰਲ ਲੋਕੇਸ਼ਨ ਉੱਤੇ ਅਵੇਲੇਬਲ ਨੇ ਡੀਲਾਂ ਬਹੁਤ ਵਧੀਆ ਲੈ ਕੇ ਆਏ ਹੋਏ ਖਾਸ ਕਰਕੇ ਬੈਕ ਟੂ ਸਕੂਲ ਜਿਹੜੀ ਸੇਲ ਹੈ ਉਹਦੇ ਕਰਕੇ ਜਿੰਨੇ ਵੀ ਬੱਚੇ ਆ ਰਹੇ ਨੇ ਆਪਣੀਆਂ ਗਲਾਸਿਸ ਬਣਵਾ ਰਹੇ ਨੇ ਤੁਸੀਂ ਸਿਰਫ ਆਪਣੀਆਂ ਐਨਕਾਂ ਦੇ ਉੱਤੇ ਐਂਟੀ ਗਲੇਅਰ ਕੋਟਿੰਗ ਬਾਏ ਕਰਨੀ ਹੈ ਅਤੇ ਨਾਲ ਤੁਹਾਨੂੰ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਅਸੀਂ ਬਿਲਕੁਲ ਫਰੀ ਦੇ ਰਹੇ ਹਾਂ ਨਾਲ ਦੀ ਨਾਲ ਜਿਹੜਾ ਸਾਡਾ ਵੈਲਿਊ ਪੈਕੇਜ ਹੈ ਉਹ ਲੈਣਾ ਨਾ ਭੁੱਲੋ ਵੈਲਿਊ ਪੈਕੇਜ ਦੇ ਵਿੱਚ ਤੁਹਾਨੂੰ ਅਸੀਂ ਸਿਲੈਕਟਿਡ ਬ੍ਰਾਂਡਡ ਫਰੇਮ ਦੇ ਰਹੇ ਹਾਂ ਇਹਦੇ 'ਚ ਲੰਡਨ ਫੋਗ ਲਿਵਾਈਸ ਰੈਂਗਲਰ ਵੈਨ ਹਿਊਸਨ ਐਡੀਬਾਵਾ ਰੂਟਸ ਆਈਜ਼ੋਡ ਤਕਰੀਬਨ 35 to 40 ਬ੍ਰਾਂਡ ਨੇਮ ਨੇ ਅਤੇ 700 to 800 ਫਰੇਮ ਡਿਸਪਲੇ 'ਤੇ ਲੱਗਾ ਹੈ ਕੋਈ ਵੀ ਫਰੇਮ ਚੂਜ਼ ਕਰ ਲਓ $300 ਦੀ ਕੀਮਤ ਦਾ ਫਰੇਮ ਹੈ ਜੀ ਅਤੇ ਇਹਦੇ 'ਚ ਨਾਲ ਸਿੰਗਲ ਵਿਜ਼ਨ ਲੈਂਸਿਸ ਪਾ ਕੇ ਦੇ ਰਹੇ ਹਾਂ ਜਿਹੜੇ ਕਿ ਡਿਸਟੈਂਸ ਦੇ ਜਾਂ ਰੀਡਿੰਗ ਦੇ ਕੋਈ ਵੀ ਪਾ ਸਕਦੇ ਹੋ $100 ਦੇ ਲੈਂਸਿਸ ਨੇ ਸੋ ਕੁੱਲ ਮਿਲਾ ਕੇ ਇਹ $400 ਦਾ ਪੈਕੇਜ ਹੈ ਜਿਹੜਾ ਕਿ ਅਸੀਂ ਤੁਹਾਨੂੰ ਸਿਰਫ $129 'ਚ ਦੇ ਰਹੇ ਹਾਂ ਜੀ ਅਤੇ ਜੇ ਤੁਸੀਂ ਪ੍ਰੋਗਰੈਸਿਵ ਐਨਕ ਲੈਣੀ ਹੈ ਦੂਰ ਨੇੜੇ ਦੀ ਜਿਹੜੀ ਇਕੱਠੀ ਐਨਕ ਹੁੰਦੀ ਹੈ ਅਤੇ ਐਸਿਲਰ ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸ ਦੇ ਰਹੇ ਹਾਂ $300 ਦੀ ਕੀਮਤ ਦੇ ਲੈਂਸਿਸ ਨੇ $300 ਦੀ ਕੀਮਤ ਦਾ ਫਰੇਮ $600 ਵਾਲਾ ਪੈਕੇਜ ਸਿਰਫ $258 'ਚ ਦਿੱਤਾ ਜਾ ਰਿਹਾ ਹੈ ਨਾਲ ਆਪਣੀਆਂ ਐਨਕਾਂ ਦੇ ਉੱਤੇ ਜਿੰਨੀਆਂ ਮਰਜ਼ੀ ਕੋਟਿੰਗ ਐਡ ਕਰਾਓ ਜੀ ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ ਅਤੇ ਜੇ ਤੁਸੀਂ ਦੋ ਪੇਅਰ ਬਣਵਾਉਣਾ ਚਾਹੁੰਦੇ ਹੋ ਤਾਂ ਪਹਿਲੇ ਪੇਅਰ 'ਤੇ ਕੋਟਿੰਗਾਂ 50% ਆਫ ਨੇ ਅਤੇ ਦੂਜੇ ਪੇਅਰ 'ਤੇ ਕੋਟਿੰਗਾਂ ਬਿਲਕੁਲ ਫਰੀ ਹੈ ਸੋ ਇਹ ਡੀਲਾਂ ਲੈਣ ਲਈ ਤੁਹਾਨੂੰ ਪਹੁੰਚਣਾ ਪੈਣਾ ਸਪੈਕਸ ਐਕਸਪ੍ਰੈਸ ਦੇ ਉੱਤੇ ਦੋ ਲੋਕੇਸ਼ਨ ਨੇ ਦੋਨਾਂ 'ਚੋਂ ਜਿਹੜੀ ਮਰਜ਼ੀ ਲੋਕੇਸ਼ਨ 'ਤੇ ਜਾ ਕੇ ਤੁਸੀਂ ਇਹ ਡੀਲਾਂ ਦਾ ਫਾਇਦਾ ਲੈ ਸਕਦੇ ਹੋ ਪਹਿਲੀ ਲੋਕੇਸ਼ਨ ਹੈ ਜੀ 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਫੋਰਟਨ ਐਂਡ ਸੀਲਸ ਕਹਿ ਲਓ ਜਾਂ ਕੈਨੇਡੀਅਨ ਸੀਲਸ ਇੰਟਰਸੈਕਸ਼ਨ ਹੈ ਜੀ ਵਾਲਮਾਰਟ ਵਾਲ ਪਲਾਜ਼ਾ ਅਤੇ ਨੰਬਰ ਹੈ ਸਾਡਾ 905-460-8888 ਅਤੇ ਦੂਜੀ ਲੋਕੇਸ਼ਨ ਹੈ ਸਾਡੀ 10635 ਕ੍ਰੈਡਿਟ ਵਿਊ ਰੋਡ ਕ੍ਰੈਡਿਟ ਵਿਊ ਅਤੇ ਸੈਂਡਲਵੁੱਡ ਦੀ ਇੰਟਰਸੈਕਸ਼ਨ ਹੈ ਅਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬਿਲ ਕਰਦੇ ਹਾਂ ਅਤੇ ਇੱਕ ਵਾਰੀ ਫਿਰ ਦੱਸ ਦਈਏ ਵੀ ਜੇ ਅੱਖਾਂ ਦਾ ਚੈੱਕਅਪ ਕਰਵਾਉਣਾ ਹੈ ਡਾਕਟਰ ਸਾਡੇ ਕੋਲ ਅੱਜ 3 ਵਜੇ ਤੋਂ ਲੈ ਕੇ 6 ਵਜੇ ਤੱਕ ਅਵੇਲੇਬਲ ਨੇ ਕ੍ਰੈਡਿਟ ਵਿਊ ਅਤੇ ਸੈਂਡਲਵੁੱਡ ਵਾਲੀ ਲੋਕੇਸ਼ਨ ਦੇ ਉੱਤੇ ਜੇ ਅੱਜ ਨਹੀਂ ਆ ਸਕਦੇ ਤਾਂ ਕੱਲ੍ਹ ਨੂੰ ਫਰਾਈਡੇ ਨੂੰ ਸ਼ਾਮੀ 4 ਵਜੇ ਤੋਂ ਲੈ ਕੇ 7 ਵਜੇ ਤੱਕ ਰੈਜ਼ੋਲਿਊਸ਼ਨ ਵਾਲੀ ਲੋਕੇਸ਼ਨ 'ਤੇ ਅਵੇਲੇਬਲ ਹੈ ਜੇ ਫਰਾਈਡੇ ਵੀ ਨਹੀਂ ਆ ਸਕਦੇ ਤਾਂ ਸੈਟਰਡੇ ਨੂੰ ਵੀ ਸਵੇਰੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਡਾਕਟਰ ਅਵੇਲੇਬਲ ਨੇ ਸੋ ਜਿਹੜਾ ਵੀ ਦਿਨ ਤੁਹਾਨੂੰ ਸੂਟ ਕਰਦਾ ਤੁਸੀਂ ਉਸ ਦਿਨ ਆ ਕੇ ਆਪਣਾ ਕੰਪਲੀਟ ਕੰਪਰੀਹੈਂਸਿਵ ਆਈ ਐਗਜ਼ਾਮ ਕਰਵਾ ਸਕਦੇ ਹੋ ਨੰਬਰ ਇੱਕ ਵਾਰੀ ਫਿਰ ਅਪਾਇੰਟਮੈਂਟ ਬੁੱਕ ਕਰਵਾਉਣ ਦੇ ਲਈ ਤਾਂ ਕਿ ਤੁਹਾਡਾ ਟਾਈਮ ਸੇਵ ਹੋਏ 905-460-8888 905-460-8888
0: ਪ੍ਰੋਗਰਾਮ ਪੰਜਾਬੀ ਵਿਰਸਾ ਔਰ ਨੀਲਮ ਜੀ ਵੀ ਲਾਈਨ 'ਤੇ ਆ ਗਿਆ ਨੀਲਮ ਨਾਲ ਗੱਲਬਾਤ ਵੀ ਕਰਾਂਗੇ ਔਰ ਹਾਪੀ ਜੀ ਉਹਨਾਂ ਦਾ ਮੈਸੇਜ ਆ ਗਿਆ ਕਹਿੰਦੇ ਜੀ ਅਸੀਂ 12 ਤੋਂ ਬਾਅਦ ਹਾਪੀ ਜੀ ਨੂੰ ਕਾਲ ਕਰ ਰਹੇ ਹਾਂ ਜਿਹੜੇ 1 ਤਰੀਕ ਨੂੰ ਆਏ ਆ ਇੱਥੇ ਹੁਣ ਜੀ ਹੁਣ ਅੱਜ ਇੰਸ਼ੋਰੈਂਸ ਕਰਾਉਂਦੇ ਉਹਨਾਂ ਦੀ ਕਦੋਂ ਸ਼ੁਰੂ ਹੋਏਗੀ
2: 48 hours ਤੋਂ ਬਾਅਦ
0: ਯਾਨੀ ਕਿ 1 ਦਿਨ ਅੱਜ ਦਾ
2: ਹਾਂਜੀ
0: ਤੇ 1 ਦਿਨ ਕੱਲ੍ਹ ਦਾ
2: ਪੂਰੇ ਜਿਸ ਵੇਲੇ ਕਰਾਉਣਗੇ ਉੱਥੋਂ 48 hours
0: ਜੇ ਸਪੋਜ ਅੱਜ 1 ਵਜੇ ਕਰਾਉਂਦੇ ਆ ਤੇ ਪਰਸੋਂ 1 ਵਜੇ ਸਟਾਰਟ ਹੋ ਗਈ ਓਕੇ ਉਹ ਕਹਿੰਦੇ ਹਰਜੀਤ ਜੀ ਤੁਸੀਂ ਚੰਗਾ ਕੀਤਾ ਸਾਨੂੰ ਇੱਕ ਤਰ੍ਹਾਂ ਦਾ ਮੈਸੇਜ ਦੇ ਦਿੱਤਾ ਔਰ ਹੁਣ ਤਾਂ ਪੈਸੇ ਵੀ ਘੱਟ ਲੱਗਣੇ ਕਿਤੇ 40 ਹਜ਼ਾਰ ਲੱਗਣੇ ਹੁਣ ਤਾਂ ਹੋਰ ਘੱਟ ਜਾਣੇ ਹੈ ਨਾ ਦੱਸੋ ਯਾਰ ਥੋੜ੍ਹੇ ਜਿਹੇ ਪੈਸੇ ਨੇ ਤੁਸੀਂ ਆਪਣੇ ਆਪ ਨੂੰ ਕਿਉਂ ਨਹੀਂ ਸੇਵ ਕਰਦੇ ਨਾ ਚਲੋ ਕੋਈ ਗੱਲ ਨਹੀਂ 12 ਤੋਂ ਬਾਅਦ ਕਾਲ ਕਰ ਲਿਓ ਜੀ 416-817-6565 ਸੈਣੀ ਦਾ ਨੰਬਰ ਨੀਲਮ ਜੀ ਕੀ ਹਾਲ ਚਾਲ ਹੈ
3: ਆਈ ਐਮ ਵੈਰੀ ਗੁੱਡ ਥੈਂਕ ਯੂ ਸਰ
0: ਬਹੁਤ ਅੱਛੀ ਗੱਲ ਹੈ ਔਰ ਨੀਲਮ ਜੀ ਮੋਰਗ ਦੇ ਸਪੈਸ਼ਲਿਸਟ ਹੈ ਨੀਲਮ ਜੀ ਅੱਜ ਕਿਹੜੀ ਗੱਲਬਾਤ ਕਰਨੀ ਪਲੀਜ਼ ਦੱਸੋ ਜੀ
3: ਅੱਜ ਆਪਾਂ ਗੱਲ ਕਰਦੇ ਜੀ ਸਵਿਚਿੰਗ ਵਾਟਸ ਦ ਬੈਨੀਫਿਟ ਆਫ ਸਵਿਚਿੰਗ ਇਨ ਦ ਬੈਂਕਸ ਆਈ ਐਮ ਸੋ ਸੌਰੀ ਸਭ ਤੋਂ ਪਹਿਲੇ ਤੁਹਾਨੂੰ ਹਰਪ੍ਰੀਤ ਨੂੰ ਦਾ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ ਜੀ ਸਤਿ ਸ੍ਰੀ ਅਕਾਲ ਜੀ
3: ਸਵਿਚਿੰਗ ਇਸ ਮੀਨਿੰਗ ਉਹਦੇ ਬੈਨੀਫਿਟ ਸਾਨੂੰ ਕਿੱਦਾਂ ਹੋ ਸਕਦੇ ਆ ਜਦੋਂ ਆਪਾਂ ਸਵਿਚ ਕਰਦੇ ਹਾਂ ਤਾਂ ਜਿਹੜਾ ਨਵਾਂ ਲੈਂਡਰ ਹੈ ਤੁਹਾਨੂੰ ਕਾਫੀ ਸਾਰੇ ਬੈਨੀਫਿਟਸ ਦੇ ਸਕਦਾ ਹੋ ਸਕਦਾ ਤੁਹਾਨੂੰ ਚੀਪ ਰੇਟ ਦੇ ਦੇਵੇ ਤੁਹਾਨੂੰ ਲਾਈਨ ਆਫ ਕ੍ਰੈਡਿਟ ਬਣਾ ਕੇ ਦੇ ਦੇਵੇ ਤੁਹਾਨੂੰ ਸਮ ਕੈਸ਼ ਬੈਕ ਦੇ ਦੇ ਐਂਡ ਸਪੈਸ਼ਲੀ ਜਦੋਂ ਰਿਨਿਊਅਲ ਦਾ ਟਾਈਮ ਹੈ ਤਾਂ ਉਹਦੇ ਤੇ ਤੁਹਾਨੂੰ ਦੂਜੇ ਪਾਸੇ ਕੋਈ ਪੈਨਲਟੀ ਵੀ ਨਹੀਂ ਪੈਣੀ ਸੋ ਸ਼ੋਪ ਅਰਾਊਂਡ ਇਜ਼ ਆਲਵੇਜ਼ ਦੀ ਬੈਸਟ ਆਪਸ਼ਨ ਐਟ ਟਾਈਮ ਆਫ ਰਿਨਿਊਅਲ ਤੁਹਾਡੀ ਰਿਨਿਊਅਲ ਆ ਗਈ ਡੋਂਟ ਜਸਟ ਸਾਈਨ ਇਟ ਐਂਡ ਸੈਂਡ ਇਟ ਯੂ ਜਸਟ ਟਾਕ ਟੂ ਮੀ ਲੈਟ ਸੀ ਵਟ ਬੈਨੀਫਿਟਸ ਯੂ ਕੈਨ ਹੈਵ ਬਾਈ ਜਸਟ ਸਵਿਚਿੰਗ ਜਦੋਂ ਸਵਿਚਿੰਗ ਆਪਾਂ ਕਰਦੇ ਹਾਂ ਉਹਦੇ ਤੇ ਜਿਹੜੀ ਕੁਆਲੀਫਿਕੇਸ਼ਨ ਆ ਇਜ਼ ਮਚ ਈਜ਼ੀਅਰ ਕਿਉਂ ਮੈਂ ਉਹਦੇ ਤੇ ਸਟ੍ਰੈਸ ਟੈਸਟ ਨਹੀਂ ਹੁੰਦਾ ਸਟ੍ਰੈਸ ਟੈਸਟ ਤਾਂ ਨਹੀਂ ਹੁੰਦਾ ਕਿਉਂਕਿ ਜਸਟ ਸਟ੍ਰੇਟ ਸਵਿਚ ਤੇ ਤੁਹਾਨੂੰ ਉਸ ਵੇਲੇ ਆਪਸ਼ਨ ਹੁੰਦੀ ਹੈ ਕਿ ਬੈਟਲ ਉਹਦੇ ਨਾਲ ਉਹਨਾਂ ਨਾਲ ਨੈਗੋਸ਼ੀਏਟ ਕਰਨ ਦੀ। ਸੋ ਬਾਈ ਆਲ ਮੀਨਸ ਤੁਹਾਡੀ ਰਿਨਿਊਅਲ ਆ ਗਈ ਹੈ, ਡੋਂਟ ਜਸਟ ਸਾਈਨ ਇਟ, ਬਟ ਹਾਂ ਇਨ ਕੇਸ ਯੂ ਹੈਵ ਟੂ ਡੂ ਅ ਰੀਫਾਈਨਾਂਸ ਐਟ ਅ ਰਿਨਿਊਅਲ, ਦੈਟਸ ਅ ਕੰਪਲੀਟਲੀ ਡਿਫਰੈਂਟ ਸਿਨੇਰੀਓ। ਉਹਦੇ ਚ ਆਪਾਂ ਤੁਹਾਡੀਆਂ ਸਾਰੀਆਂ ਡੈਬਟਸ ਪੇ ਕਰ ਸਕਦੇ ਹੁੰਦੇ ਹਾਂ, ਵਨ ਮੋਰਗੇਜ ਦੇ ਵਿੱਚ ਰਲਾ ਕੇ ਛੋਟੀ ਪੇਮੈਂਟ ਬਣਾ ਕੇ ਦੇ ਸਕਦੇ ਹਾਂ, ਵੱਡੀ ਐਮੋਟਾਈਜੇਸ਼ਨ ਲੈ ਕੇ ਦੇ ਸਕਦੇ ਹੁੰਦੇ ਹਾਂ, ਕਿਉਂਕਿ ਜੇ ਤੁਹਾਡੀ ਇਸ ਵੇਲੇ ਅਫੋਰਡੇਬਿਲਿਟੀ ਨਹੀਂ ਬੈਟਰ ਹੈਗੀ ਤਾਂ ਡੈਫੀਨੇਟਲੀ ਉਹਦੇ ਨਾਲ ਅਫੋਰਡੇਬਿਲਿਟੀ ਬੈਟਰ ਹੋ ਜਾਂਦੀ ਹੈ। ਸੋ ਕੋਈ ਵੀ ਕੁਐਸਚਨ ਹੈ ਇਨ ਰਿਗਾਰਡਸ ਟੂ ਮੋਰਗੇਜ ਦਾ, ਤੁਸੀਂ ਫਸਟ ਮੋਰਗੇਜ ਹੈ, ਸੈਕਿੰਡ ਮੋਰਗੇਜ ਹੈ, ਇਸ ਵੇਲੇ ਫਸਟ ਟਾਈਮ ਦੇ ਲਈਏ, ਫਸਟ ਟਾਈਮ ਬਾਇਰ ਦੇ ਲਈਏ, ਇਟਸ ਦੀ ਬੈਸਟ ਓਪਰਚੁਨਿਟੀ ਟੂ ਐਂਟਰ ਇਨ ਦਾ ਮਾਰਕੀਟ। ਘਰਾਂ ਦੀ ਮਾਰਕੀਟ ਤੁਰ ਪਈ ਹੈ, ਇਟਸ ਗੋਨ, ਜਿੱਦਾਂ ਕਿ ਤੁਹਾਡੇ ਸਾਹਮਣੇ ਜਿਹੜੇ ਰੇਟਸ ਨੇ ਬੜੇ ਕਾਫੀ ਸਾਰੇ, ਇਸ ਸਾਰੇ ਸਾਲ ਹੀ ਸਟੇਬਲ ਰਹਿਣੇ ਐਕਚੁਅਲੀ, ਬਾਕੀ ਦੇ ਦੋ ਜਿਹੜੀਆਂ ਨੈਕਸਟ ਅਨਾਊਂਸਮੈਂਟ ਨੇ ਉਹਦੇ ਚ ਵੀ ਸਟੇਬਲ ਰਹਿਣਗੇ। ਸੋ ਆਪਣੇ ਆਪ ਨੂੰ ਸੋਚੋ, ਜੇ ਤੁਸੀਂ ਫਸਟ ਟਾਈਮ ਬਾਇਰ ਹੋ, ਵਾਂਟ ਟੂ ਐਂਟਰ ਇਨ ਦਾ ਮਾਰਕੀਟ, ਸਟੈਪ ਇਨ ਦਾ ਮਾਰਕੀਟ, ਵਾਂਟ ਟੂ ਮੇਕ ਸਮ ਮਨੀ, ਬਾਈ ਯੋਰ ਪ੍ਰੋਪਰਟੀ, ਦਿਸ ਇਜ਼ ਦਾ ਰਾਈਟ ਟਾਈਮ, ਐਂਡ ਵੀ ਕੈਨ ਟਾਕ ਫਰਦਰ। Mortgage broker, Mortgage Alliance, Mortgage Queen, Neelam Sarraw, 647-739-8710. Thank you, sir.
0: Ji, Neelam ji, ek wari number dobara do please.
3: 647-739-8710.
0: ਇੱਕ ਗੱਲ ਹੋਰ ਨੀਲਮ ਜੀ, ਜਿਵੇਂ ਆਪਾਂ ਪਿਛਲੇ ਦਿਨੋਂ ਤੇ ਕਰਦੇ ਆ ਰਹੇ ਹਾਂ, ਲਾਈਨ ਆਫ ਕ੍ਰੈਡਿਟ ਬਾਰੇ ਪਲੀਜ਼ ਉਹਦੇ ਬਾਰੇ ਵੀ ਥੋੜਾ ਜਿਹਾ ਜ਼ਰੂਰ ਦੱਸੋ।
3: ਲਾਈਨ ਆਫ ਕ੍ਰੈਡਿਟ, ਤੁਸੀਂ ਯੂ ਕੈਨ ਹੈਵ ਅ ਹੀਲੋਕ, ਯੂ ਕੈਨ ਹੈਵ ਅ ਲਾਈਨ ਆਫ ਕ੍ਰੈਡਿਟ। ਹੀਲੋਕ ਚ ਕਈ ਵਾਰੀ ਜਦੋਂ ਆਪਾਂ ਐਜ਼ ਸਵਿਚਿੰਗ ਤੇ ਗੱਲ ਕੀਤੀ ਹੈ, ਤਾਂ ਹੀਲੋਕ ਕਈ ਪੀਪਲ ਪ੍ਰੀਫਰ ਕਰਦੇ ਆ $1 ਦੀ। $1 ਦਾ ਕੀ ਮਤਲਬ ਹੁੰਦਾ, ਜਿੱਦਾਂ ਜਿੱਦਾਂ ਤੁਸੀਂ ਮੋਰਗੇਜ ਨੂੰ ਪੇ ਕਰੀ ਜਾਣਾ, ਓਦਾਂ ਓਦਾਂ ਤੁਹਾਡੀ ਜਿਹੜੀ ਹੈ ਲਾਈਨ ਆਫ ਕ੍ਰੈਡਿਟ ਵਧਦੀ ਜਾਣੀ ਹੈ। ਜਿੰਨੀ ਜਿੰਨੀ ਮੋਰਗੇਜ ਘਟੇਗੀ, ਓਦਾਂ ਦੀ ਲਾਈਨ ਆਫ ਕ੍ਰੈਡਿਟ ਵਧੇਗੀ। ਦੇ ਫੀਲ ਵੈਰੀ ਵੈਰੀ ਕੰਫਰਟੇਬਲ। ਬਾਕੀ ਜੇ ਤੁਹਾਨੂੰ ਸੈਪਰੇਟ, ਐਕਚੁਅਲੀ ਸੈਪਰੇਟ ਚਾਹੀਦੀ ਲਾਈਨ ਆਫ ਕ੍ਰੈਡਿਟ, ਅਫਕੋਰਸ ਤੁਸੀਂ ਟਾਕ ਟੂ ਮੀ, ਤੁਹਾਡੇ ਘਰ ਦੇ ਵਿੱਚ ਐਕੁਇਟੀ ਹੈਗੀ ਆ, ਤਾਂ ਵਿਲ ਡੈਫੀਨੇਟਲੀ ਕੈਨ ਲੁੱਕ ਇਨਟੂ ਇਟ ਐਂਡ ਵੀ ਕੈਨ ਗੈਟ ਦਿਸ ਡਨ। ਜੇ ਬਣਾ ਕੇ ਰੱਖ ਲਓ, ਉਹਦਾ ਕੋਈ ਨੁਕਸਾਨ ਨਹੀਂ, ਬਣੀ ਰਹੇਗੀ ਜਦੋਂ, ਵੈਨਐਵਰ ਯੂ ਵਾਂਟ ਟੂ ਯੂਜ਼ ਇਟ ਵਿਦਆਊਟ ਪੇਇੰਗ ਐਨੀ ਇੰਟਰਸਟ ਓਨਲੀ, ਜਦ ਤੇ ਬਣੀ ਹੋਈ ਹੈ ਓਨਲੀ ਸਿਰਫ ਅਮਾਊਂਟ ਤੇ ਇੰਟਰਸਟ ਪੈਂਦਾ ਜਿੰਨੀ ਕਿ ਤੁਸੀਂ ਯੂਜ਼ ਕਰਦੇ ਹੋ। ਅਗੇਨ, ਮੋਰਗੇਜ ਬ੍ਰੋਕਰ, ਮੋਰਗੇਜ ਅਲਾਇੰਸ, ਮੋਰਗੇਜ ਕੁਈਨ, ਨੀਲਮ ਸਰਾਓ, 647-739-8710.
0: ਬੜੀ ਮਿਹਰਬਾਨੀ ਨੀਲਮ ਜੀ, ਥੈਂਕ ਯੂ ਵੈਰੀ ਮੱਚ। ਔਰ $35 ਸਕੇਅਰ ਫੁੱਟ ਕੁਆਰਟਸ ਆਪਣੇ ਘਰ ਦੇ ਵਿੱਚ, ਆਪਣੇ ਆਫਿਸ ਵਿੱਚ ਲਵਾਉਣਾ ਹੈ, ਤੁਸੀਂ ਕੋਈ ਵੀ ਕੰਸਟਰਕਸ਼ਨ ਦਾ ਕੰਮ ਕਰਾਉਣਾ ਹੈ, ਤੇ ਨੰਬਰ ਤੁਸੀਂ ਯਾਦ ਰੱਖੋ, PSN ਸਾਡੇ ਵੀਰ ਭਾਜੀ ਹੈ, ਔਰ ਤੁਸੀਂ ਇਹਨਾਂ ਨੂੰ ਕਾਲ ਕੀਤੀ ਜਾ ਸਕਦੀ ਹੈ, ਤੁਹਾਡੇ ਵਾਸਤੇ ਹਾਜ਼ਰ ਹੈ। ਨੰਬਰ ਮੈਂ ਤੁਹਾਨੂੰ ਦੇ ਰਿਹਾ, $35 ਸਕੇਅਰ ਫੁੱਟ ਕੁਆਰਟਸ ਜੇ ਆਪਣੇ ਘਰ ਦੇ ਵਿੱਚ ਤੁਸੀਂ ਲਵਾਉਣਾ, ਬਹੁਤ ਡਿਫਰੈਂਟ ਡਿਫਰੈਂਟ ਕਲਰਸ ਦੇ ਵਿੱਚ ਤੁਹਾਨੂੰ ਕੁਆਰਟਸ ਮਿਲ ਜਾਣਾ ਹੈ, ਵਾਈਟ ਦੇ ਵਿੱਚ, ਵਾਈਟ ਔਰ ਗ੍ਰੇ ਦਾ ਕੰਬੀਨੇਸ਼ਨ, ਔਰ ਲਾਈਟ ਬੇਸ਼ ਕਲਰ ਦੇ ਵਿੱਚ, ਔਰ ਕਰੀਮੀ ਕਲਰ ਦੇ ਵਿੱਚ, ਸਾਰੇ ਜਿਹੜੇ ਕਲਰ ਆ ਤੁਹਾਡੇ ਵਾਸਤੇ ਆ ਜਾਂਦਾ। ਰੇਟ ਇੱਕੋ ਹੀ ਹੈ, $35 ਸਕੇਅਰ ਫੁੱਟ ਤੁਹਾਡੀਆਂ ਘਰ ਦੀਆਂ ਕਿਚਨ ਨੂੰ ਸ਼ਿੰਗਾਰ ਦੇਣਗੇ। ਜਿਨ੍ਹਾਂ ਦੇ ਕਾਊਂਟਰ ਟੋਪ ਲੱਕੜ ਦੇ ਲੱਗੇ ਆ, ਉਹ ਕਾਊਂਟਰ ਟੋਪ ਜਿਹੜੇ ਹੁਣ ਲਵਾ ਦਿਓ, ਤੇ ਤੁਹਾਨੂੰ ਲਾਉਣ ਦੀ ਲੋੜ ਨਹੀਂ, ਉਹਨੇ ਆਪੇ ਹੀ ਲਾ ਕੇ ਚੱਕੇ ਮਾਰਨੇ ਗਾਰਬੇਜ ਦੇ ਚ, ਤੇ ਨਵੇਂ ਪੱਥਰ ਲਾ ਕੇ ਜਾਣਗੇ ਕੁਆਰਟਸ ਦਾ $35 ਸਕੇਅਰ ਫੁੱਟ ਦੇ ਵਿੱਚ। ਨੰਬਰ ਤੁਸੀਂ ਯਾਦ ਰੱਖੋ, 647-400-4550। ਦੀਵਾਲੀ ਆ ਰਹੀ ਹੈ, ਅੱਗੋਂ ਘਰ ਨੂੰ ਮਾੜਾ ਜਿਹਾ ਸ਼ਿੰਗਾਰੋ, ਪੇਂਟ ਪੂੰਟ ਕਰਾਓ, ਕੰਸਟਰਕਸ਼ਨ ਨਵੇਂ ਵਾਸ਼ ਬਣਾਉਣੇ ਆ, ਫਿਰ ਵੀ ਇਹਨਾਂ ਨੂੰ ਕਾਲ ਕਰ ਸਕਦੇ ਹਾਂ, 647-400-4550 ਦੇ ਕਾਲ ਕੀਤੀ ਜਾ ਸਕਦੀ ਹੈ। ਹਰਪ੍ਰੀਤ ਘਈ ਲੰਡਨ ਸ਼ਹਿਰ ਦੇ ਵਿੱਚ, 749,000 ਦਾ ਘਰ ਤੁਹਾਨੂੰ ਮਿਲ ਰਿਹਾ, ਬ੍ਰੈਂਡ ਨਿਊ ਘਰ ਮਿਲ ਰਿਹਾ, 4 ਕਾਰਾਂ ਦੀ ਗਰਾਜ ਪਾਰਕਿੰਗ ਵਾਲਾ, ਇਹ ਡੀਟੈਚ ਘਰ ਆ, ਬਿਲਡਰ ਦਾ ਘਰ ਆ, ਇਹ ਥੋੜੇ ਜਿਹੇ ਲੋਟ ਰਹਿ ਗਿਆ ਬਾਕੀ, ਔਰ ਕਹਿੰਦੇ ਹਰਜੀਤ ਜੀ 6 ਘਰ ਆਲਰੇਡੀ ਮੈਂ ਵੇਚਤੇ ਆ ਤੁਹਾਡੇ ਪ੍ਰੋਗਰਾਮ ਤੋਂ, ਥੋੜੇ ਜਿਹੇ ਘਰ ਰਹਿ ਗਏ ਆ, ਇਹ ਘਰ ਜੇ ਚੱਕਣੇ ਆ ਚੱਕ ਲਓ, ਲੰਡਨ ਸ਼ਹਿਰ ਦੇ ਵਿੱਚ ਆ, ਕਿਉਂਕਿ ਜਿਹੜੇ ਰੈਲਟਰ ਆ ਰਹਿੰਦੇ ਵੀ ਲੰਡਨ ਦੇ ਵਿੱਚ ਆ, ਇਹਨਾਂ ਨੂੰ ਏਰੀਆ ਪਤਾ ਹੈ, ਲੋਕੇਸ਼ਨ ਪਤਾ ਹੈ, ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਆ। ਗੁਰਦੁਆਰਾ ਸਾਹਿਬ ਨੇੜੇ ਆ, ਹਿੰਦੂ ਟੈਂਪਲ ਨੇੜੇ ਆ, ਹਾਈਵੇ 401 ਨੇੜੇ ਆ, ਪਲਾਜ਼ਾ ਨੇੜੇ ਆ, ਸਕੂਲ ਸਾਰੇ ਹੀ ਨੇੜੇ ਆ, ਇਹ ਘਰ ਜਿੱਥੇ ਬਣਨ ਜਾ ਰਿਹਾ, 519-685-6061, ਇਹ ਇਨਵੈਸਟਮੈਂਟ ਬੰਦਿਆਂ ਵਾਸਤੇ ਬੜੀ ਵਧੀਆ ਪ੍ਰੋਪਰਟੀ ਹੈ। ਲੰਡਨ ਸ਼ਹਿਰ ਦੇ ਡੀਟੈਚ ਘਰ 749,000 ਦਾ ਨਹੀਂ ਮਿਲਦਾ, ਨਵਾਂ ਬ੍ਰੈਂਡ ਨਿਊ ਘਰ, ਡੀਟੈਚ ਘਰ, 519-685-6061, 519-685-6061 ਤੇ ਕਾਲ ਕੀਤੀ ਜਾ ਸਕਦੀ ਹੈ। ਦਿਨ ਰਹਿ ਗਏ ਥੋੜੇ ਬਈ ਹੰਸਰਾਜ ਹੰਸ ਦੇ ਸ਼ੋਅ ਨੂੰ, 17 September 2018 ਬਸ ਆ ਗਈ।

0: ਕਲਾਕਾਰ ਦੇ ਗੀਤ ਬਾਕੀ ਕਲਾਕਾਰ ਗਾਉਣ ਤੇ ਫਿਰ ਸਮਝ ਲੈਣਾ ਚਾਹੀਦਾ ਕਲਾਕਾਰ ਕਿੱਡਾ ਵੱਡਾ। ਆ ਪਿੱਛੇ ਕਰਕੇ ਐਮੀ ਵਿਰਕ ਸਾਹਿਬ ਦਾ ਸ਼ੋਅ ਆ ਸਟੇਜ ਤੇ, ਦੋ ਗਾਣੇ ਹੰਸਰਾਜ ਹੰਸ ਸਾਹਿਬ ਦੇ ਗਾਏ ਉਹਨਾਂ ਨੇ, ਕਮਾਲ ਕਰਤੀ। ਆ ਵੀ ਗਾਣਾ ਗਾਇਆ ਸੀ ਉਹਨਾਂ ਨੇ। ਹਾਪੀ ਜੀ, ਹੋਰ ਕੀ ਕਹਿਣਾ ਚਾਹੋਗੇ?
1: ਬਿਲਕੁਲ ਜੀ ਜੀ, ਜਿੱਥੇ ਆਪਾਂ ਵਿਜ਼ਿਟਰ ਇੰਸ਼ੋਰੈਂਸ ਦੀ ਗੱਲ ਕੀਤੀ ਆ, ਵਿਜ਼ਿਟਰਸ ਸੁਪਰ ਵੀਜ਼ਾ ਮੈਡੀਕਲ ਇੰਸ਼ੋਰੈਂਸ ਜਾਂ ਜਿਹੜੀ ਪਰਸਨ ਜਿਨ੍ਹਾਂ ਦੇ ਕੋਲ ਇੱਥੇ ਹੈਲਥ ਕਾਰਡ ਨਹੀਂ ਹੈਗਾ, ਚਾਹੇ ਤੁਸੀਂ ਵਰਕ ਪਰਮਿਟ ਦੇ ਅਪਲਾਈਡ ਸਟੇਟਸ 'ਤੇ ਹੈਗੇ ਆ, ਚਾਹੇ ਵਰਕ ਪਰਮਿਟ ਹੈਗਾ ਬਟ ਹਾਲ ਤੱਕ ਹੈਲਥ ਕਾਰਡ ਨਹੀਂ ਮਿਲਿਆ ਹੈਗਾ, ਸਟੂਡੈਂਟ ਵੀਜ਼ਾ ਦੇ ਉੱਪਰ ਹੈਗੇ ਆ, ਤੁਹਾਡੇ ਕੋਲ ਕਾਲਜ ਵੱਲੋਂ ਕੋਈ ਕਵਰੇਜ ਨਹੀਂ ਹੈਗੀ ਜਾਂ ਤੁਹਾਡੀ ਆਪਣੀ ਕੋਈ ਪਰਸਨਲ ਕਵਰੇਜ ਨਹੀਂ ਹੈਗੀ, ਇਹਨਾਂ ਸਾਰੀ ਕੈਟਾਗਰੀਜ਼ ਨੂੰ ਵਿਜ਼ਿਟਰ ਇੰਸ਼ੋਰੈਂਸ ਹੀ ਮਿਲਦੀ ਹੈਗੀ ਆ। ਸੋ ਐਮਰਜੈਂਸੀ ਮੈਡੀਕਲ ਕਵਰੇਜ ਹੁੰਦੀ ਆ, ਇਨ ਕੇਸ ਇੱਥੇ ਆ ਕੇ ਕੋਈ ਵੀ ਇੱਦਾਂ ਦੀ ਸਿਚੁਏਸ਼ਨ ਆ ਜਾਵੇ ਜਿਹਦੇ ਕਰਕੇ ਆਪਾਂ ਨੂੰ ਕਿਸੇ ਡਾਕਟਰ ਨੂੰ ਦੇਖਣ ਦੀ ਲੋੜ ਆ। ਐਮਰਜੈਂਸੀ ਦਾ ਮਤਲਬ ਇਹ ਨਹੀਂ ਹੈਗਾ ਕਿ ਹੋਸਪਿਟਲ ਹੀ ਜਾਣਾ ਹੈ, ਐਮਰਜੈਂਸੀ ਦਾ ਮਤਲਬ ਇਹ ਹੈਗਾ ਕਿ ਕੋਈ ਵੀ ਇੱਦਾਂ ਦੀ ਮੈਡੀਕਲ ਸਿਚੁਏਸ਼ਨ ਜਿਹਦੇ ਲਈ ਕਿਸੇ ਨੂੰ ਕਿਸੇ ਰਜਿਸਟਰਡ ਡਾਕਟਰ ਨੂੰ ਦੇਖਣ ਦੀ ਲੋੜ ਹੈਗੀ ਆ, ਐਂਡ ਉਹ ਫੀਵਰ ਫਲੂ ਵੀ ਹੋ ਸਕਦਾ ਆ ਕਿ ਜਿਹਦਾ ਐਡਵਲ ਟੈਰਾਨੋਲ ਨਾਲ ਨਹੀਂ ਠੀਕ ਹੋ ਰਿਹਾ, ਆਪਾਂ ਨੂੰ ਐਂਟੀਬਾਇਓਟਿਕਸ ਦੀ ਲੋੜ ਹੈਗੀ ਆ। ਸੋ ਉਹਦੇ ਕਰਕੇ ਵੀ ਹੈਗਾ ਆਪਾਂ ਨੂੰ ਕਿਸੇ ਡਾਕਟਰ ਨੂੰ ਦੇਖਣ ਦੀ ਜ਼ਰੂਰਤ ਪੈਂਦੀ ਆ, ਉਹ ਵੀ ਕਵਰਡ ਹੁੰਦਾ ਆ। ਸੋ ਕੋਈ ਵੀ ਤੁਹਾਡੇ ਕੁਐਸਚਨ ਹੈਗੇ ਆ ਇਹਨਾਂ ਇੰਸ਼ੋਰੈਂਸ ਪਾਲਿਸੀਜ਼ ਦੇ ਨਾਲ ਰਿਲੇਟਡ, ਜ਼ਰੂਰ ਤੁਸੀਂ ਕਾਲ ਕਰਕੇ ਕੋਟੇਸ਼ਨ ਲੈ ਸਕਦੇ ਆ। ਐਂਡ ਇਸ ਤੋਂ ਇਲਾਵਾ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ, ਲਾਈਫ ਇੰਸ਼ੋਰੈਂਸ ਦੇ ਬਹੁਤ ਤਰ੍ਹਾਂ ਦੇ ਪਲਾਨ ਹੈਗੇ ਆ। ਤੁਹਾਡੇ ਕੋਲ ਬਿਲਕੁਲ ਕੋਈ ਕਵਰੇਜ ਨਹੀਂ ਹੈਗੀ, ਤੁਸੀਂ ਟਰਮ ਇੰਸ਼ੋਰੈਂਸ ਪਾਲਿਸੀਜ਼ ਦੇ ਨਾਲ ਆਪਣੇ ਆਪ ਨੂੰ ਪ੍ਰੋਟੈਕਟ ਕਰ ਸਕਦੇ ਆ। ਤੁਹਾਡੇ ਕੋਲ ਟਰਮ ਇੰਸ਼ੋਰੈਂਸ ਪਾਲਿਸੀ ਹੈਗੀ ਸੀਗੀ, ਉਹਦੀ ਰਿਨਿਊਵਲ ਆਈ ਹੋਈ ਆ, ਉਹਦੇ ਰੇਟਸ ਐਕਸਪੈਂਸਿਵ ਹੋ ਗਏ ਆ, ਇੱਕ ਵਾਰ ਜ਼ਰੂਰ ਤੁਸੀਂ ਸਾਡੇ ਨਾਲ ਰਿਨਿਊਵਲ ਦੇ ਪ੍ਰੈਕਟੀਕਲ ਜਿਹੜੇ ਹੈਗੇ ਆ ਉਹ ਡਿਸਕਸ ਕਰ ਸਕਦੇ ਆ, ਕਿਉਂਕਿ ਰਿਨਿਊਵਲ ਦੇ ਟਾਈਮ ਦੇ ਉੱਪਰ ਅਗਰ ਤੁਹਾਨੂੰ ਕੋਈ ਹੈਲਥ ਇਸ਼ੂ ਨਹੀਂ ਹੈਗਾ ਤਾਂ ਤੁਸੀਂ ਸੇਮ ਪਾਲਿਸੀ ਜਿਹੜੀ ਹੈਗੀ ਆ ਉਹਦੀ ਅੰਡਰ ਰਾਈਟਿੰਗ ਦੁਆਰਾ ਤੋਂ ਕਰਾ ਕੇ ਆਪਣੀ ਰੇਟਸ ਜਿਹੜੇ ਹੈਗੇ ਉਹ ਕਾਫੀ ਡਿਕਰੀਜ਼ ਕਰਵਾ ਸਕਦੇ ਆ। ਐਂਡ ਜਾਂ ਫਿਰ ਜਿਹੜੀ ਤੁਸੀਂ ਟਰਮ ਪਾਲਿਸੀ ਲਈ ਆ ਉਹਨੂੰ ਤੁਸੀਂ ਪਰਮਾਨੈਂਟ 'ਚ ਕਨਵਰਟ ਕਰਨਾ ਸੀਗਾ ਤਾਂ ਵੀ ਤੁਹਾਨੂੰ ਕੋਈ ਦੁਆਰਾ ਤੋਂ ਮੈਡੀਕਲ ਦੀ ਜ਼ਰੂਰਤ ਨਹੀਂ ਹੈਗੀ। ਸੋ ਇਸ ਕਰਕੇ ਜ਼ਰੂਰ ਇੱਕ ਵਾਰੀ ਤੁਸੀਂ ਡਿਸਕਸ ਕਰੋ ਰੈਦਰ ਦੈਨ ਪਾਲਿਸੀਜ਼ ਇੱਦਾਂ ਰਿਨਿਊ ਹੋ ਜਾਣ, ਕਿਉਂਕਿ ਜਦੋਂ ਵੀ ਇੰਸ਼ੋਰੈਂਸ ਪਾਲਿਸੀ ਦੀ ਰਿਨਿਊਵਲ ਹੁੰਦੀ ਆ ਇੱਕ ਮਹੀਨਾ ਪਹਿਲਾਂ ਤੁਹਾਨੂੰ ਲੈਟਰ ਆਉਂਦੀ ਆ। ਅਗਰ ਇੰਸ਼ੋਰੈਂਸ ਕੰਪਨੀ ਕੋਲ ਤੁਹਾਡਾ ਐਡਰੈਸ ਅਪਡੇਟਡ ਨਹੀਂ ਹੈਗਾ ਤਾਂ ਕਈ ਵਾਰ ਆਪਾਂ ਨੂੰ ਲੈਟਰ ਮਿਲਦੀ ਵੀ ਨਹੀਂ ਆ, ਬਟ ਉਹਦੀ ਆਟੋਮੈਟਿਕ ਪੇਮੈਂਟ ਜਿਹੜੀ ਹੈਗੀ ਉਹ ਤੁਹਾਡੇ ਅਕਾਊਂਟ 'ਚੋਂ ਚਾਰਜ ਹੋ ਜਾਣੀ ਆ, ਕਿਉਂਕਿ ਰਿਨਿਊਵਲ ਜਿਹੜੀ ਹਮੇਸ਼ਾ ਆਟੋਮੈਟਿਕਲੀ ਹੁੰਦੀ ਆ। ਸੋ ਤੁਹਾਨੂੰ ਕੋਈ ਵੀ ਪੇਪਰ ਵਰਕ ਦੁਆਰਾ ਤੋਂ ਸਾਈਨ ਨਹੀਂ ਕਰਨ ਦੀ ਜ਼ਰੂਰਤ ਪੈਂਦੀ, ਬਟ ਅਗਰ ਇੱਦਾਂ ਦੀ ਕੋਈ ਸਿਚੁਏਸ਼ਨ ਹੋ ਵੀ ਗਈ ਆ ਇੱਕ ਵਾਰ ਜ਼ਰੂਰ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਆ, ਕਿਸ ਤਰ੍ਹਾਂ ਉਸ ਪਲਾਨ ਦੇ ਵਿੱਚ ਆਪਾਂ ਕਿਹੜੇ ਚੇਂਜਿਸ ਕਰ ਸਕਦੇ ਹਾਂ ਉਹ ਸਾਰੀਆਂ ਚੀਜ਼ਾਂ ਆਪਾਂ ਤੁਹਾਨੂੰ ਐਕਸਪਲੇਨ ਕਰ ਸਕਦੇ ਹਾਂ। ਆਫਿਸ ਸਾਡਾ ਲੋਕੇਟਡ ਹੈਗਾ ਮੈਕਵੀਨ ਐਂਡ ਮੇਫਿਲ ਡਰਾਈਵ ਦੇ ਉੱਪਰ, ਬ੍ਰੈਮਟਨ ਦੇ ਵਿੱਚ ਮੈਕਵੀਨ ਅਤੇ ਮੇਫਿਲ ਦਾ ਇੰਟਰਸੈਕਸ਼ਨ ਅਤੇ ਪੈਟਰੋ ਕੈਨੇਡਾ ਦੇ ਬਿਲਕੁਲ ਬਿਸਾਈਡ ਦੇ ਉੱਪਰ ਟੌਪ ਚੋਇਸ ਇੰਸ਼ੋਰੈਂਸ ਦੇ ਸਾਈਨ ਲੱਗੇ ਹੋਏ ਆ। ਸੋ ਜ਼ਰੂਰ ਤੁਸੀਂ ਸਾਡੇ ਆਫਿਸ ਵਿਜ਼ਿਟ ਕਰ ਸਕਦੇ ਹਾਂ। ਐਂਡ ਤੁਹਾਡੇ ਕੋਈ ਵੀ ਰੈਲੇਟਿਵ ਜਿਹੜੇ ਹੈਗੇ ਓਨਟੈਰੀਓ ਤੋਂ ਬਾਹਰ, ਬ੍ਰਿਟਿਸ਼ ਕੋਲੰਬੀਆ, ਮੈਨੀਟੋਬਾ, ਅਲਬਰਟਾ, ਨੋਵਾ ਸਕੋਸ਼ੀਆ, ਨਿਊ ਬ੍ਰੰਜ਼ਵਿਕ ਰਹਿੰਦੇ ਆ, ਉਹਨਾਂ ਨੂੰ ਵੀ ਜ਼ਰੂਰ ਤੁਸੀਂ ਮੇਰਾ ਨੰਬਰ ਪਾਸ ਔਨ ਕਰ ਸਕਦੇ ਹਾਂ। ਸੋ ਇਹਨਾਂ ਪ੍ਰੋਵਿੰਸਿਸ ਦੇ ਵਿੱਚ ਵੀ ਮੈਂ ਲਾਇਸੈਂਸਡ ਹਾਂ। ਨੰਬਰ ਅਗੇਨ
2: 416-816-4600 ਅਲੱਗ ਅਲੱਗ ਐਡਵਾਂਸ ਟੈਕਨੋਲੋਜੀ ਦੀਆਂ ਮਸ਼ੀਨਾਂ ਮੰਗਾਈਆਂ ਹੋਈਆਂ ਜਿਹਦੇ 'ਚ OCT, ਟੋਪੋਗ੍ਰਾਫੀ, ਰੈਟਨੋਗ੍ਰਾਫੀ, AR, NCT, ਸਲਿਟ ਲੈਂਪ, ਵਿਜੁਅਲ ਫੀਲਡ, ਇਹ 7 ਅਲੱਗ ਅਲੱਗ ਮਸ਼ੀਨਾਂ ਨੇ ਜਿਹਦੇ ਨਾਲ ਤੁਹਾਡੀ ਅੱਖ ਦਾ ਹਰ ਇੱਕ ਕੋਨਾ ਚੈੱਕ ਹੁੰਦਾ ਹੈ ਔਰ ਜਿਹੜੇ ਵੀ ਰਿਜ਼ਲਟ ਆਉਂਦੇ ਨੇ ਡਾਕਟਰ ਡਿਜੀਟਲੀ ਤੁਹਾਨੂੰ ਇੱਕ ਡਿਸਪਲੇ ਸਕਰੀਨ ਦੇ ਉੱਤੇ ਦਿਖਾਉਂਦੇ ਨੇ, ਸਮਝਾਉਂਦੇ ਨੇ ਵੀ ਅੱਖ 'ਚ ਕੋਈ ਪ੍ਰੋਬਲਮ ਚੱਲ ਰਹੀ ਹੈ ਅਤੇ ਕੀ ਪ੍ਰੋਬਲਮ ਚੱਲ ਰਹੀ ਹੈ। ਖਾਸ ਕਰਕੇ ਬੱਚਿਆਂ ਨੇ ਜਾਣਾ ਸਕੂਲ ਅਤੇ ਉਹਨਾਂ ਵਾਸਤੇ ਜੇ ਤੁਸੀਂ ਕੰਪਲੀਟ ਐਗਜ਼ਾਮ ਕਰਵਾਉਣਾ ਹੈ ਤਾਂ ਜ਼ਰੂਰ ਕਾਲ ਕਰ ਲਓ 905-405-4888। ਅਤੇ ਇੱਕ ਵਾਰੀ ਫਿਰ ਦੱਸ ਦਈਏ ਕਿ ਜਿਹੜੀ ਬੈਕ ਟੂ ਸਕੂਲ ਬੱਚਿਆਂ ਦੀ ਸੇਲ ਚੱਲ ਰਹੀ ਹੈ, ਜਿੰਨੇ ਵੀ ਬੱਚੇ ਆ ਕੇ ਆਪਣੀ ਐਨਕਾਂ ਬਣਵਾ ਰਹੇ ਨੇ ਤੁਸੀਂ ਆਪਣੀ ਐਨਕਾਂ ਦੇ ਉੱਤੇ ਸਿਰਫ ਐਂਟੀ ਗਲੇਅਰ ਕੋਟਿੰਗ ਬਾਏ ਕਰਨੀ ਹੈ, ਨਾਲ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਤੁਹਾਨੂੰ ਬਿਲਕੁਲ ਫ੍ਰੀ ਮਿਲ ਰਹੀ ਹੈ। ਫਰੇਮਾਂ ਦੇ ਉੱਤੇ ਬਹੁਤ ਵਧੀਆ ਵਧੀਆ ਡਿਸਕਾਊਂਟ ਚੱਲ ਰਹੇ ਨੇ, ਰੇਬਨ ਦੇ ਫਰੇਮ, ਅਰਵਾਨੀ ਦੇ ਫਰੇਮ, ਮਾਈਕਲ ਕੋਰਸ ਦੇ ਫਰੇਮ, ਫਲੈਟ 50% ਆਫ ਚੱਲ ਰਹੇ ਨੇ, ਟੋਮੀ ਹਿਲਫਿਗਰ ਦੇ, ਕੈਲਵਿਨ ਕਲਾਈਨ ਦੇ, ਫੈਂਡੀ ਦੇ, ਵੈਲੈਂਟੀਨੋ ਦੇ ਫਰੇਮ ਫਲੈਟ 75% ਆਫ ਚੱਲ ਰਹੇ ਨੇ, ਅਤੇ ਨਾਲ ਲੰਡਨ ਫੋਗ, ਲਿਵਾਈਸ, ਰੈਂਗਲਰ, ਵੈਨ ਹਿਊਸਨ, ਐਡੀਬਾਵਰ, ਇਹ ਸਾਰੇ ਦੇ ਸਾਰੇ ਬ੍ਰਾਂਡਡ ਫਰੇਮ ਤੁਹਾਨੂੰ ਫਲੈਟ 90% ਆਫ ਦਿੱਤੇ ਜਾ ਰਹੇ ਨੇ। $300 ਦਾ ਫਰੇਮ 90% ਆਫ ਕੇ ਸਿਰਫ $29 ਮਿਲ ਰਿਹਾ। ਸੋ ਜੇ ਇਹ ਡੀਲਾਂ ਲੈਣੀ ਚਾਹੁੰਦੇ ਹੋ ਤਾਂ ਜ਼ਰੂਰ ਪਹੁੰਚੋ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜ਼ੋਲਿਊਸ਼ਨ ਡਰਾਈਵ, ਬ੍ਰੈਂਪਟਨ, ਫੋਰਟਨ ਐਂਡ ਸੀਲਸ ਕਹਿ ਲਓ ਜਾਂ ਕੈਨੇਡੀਅਨ ਸੀਲਸ ਇੰਟਰਸੈਕਸ਼ਨ, ਵਾਲਮਾਰਟ ਵਾਲਾ ਪਲਾਜ਼ਾ, ਅਤੇ ਨੰਬਰ ਹੈ ਸਾਡਾ 905-406-8888। ਅਤੇ ਸਾਡੀ ਸੈਂਡਲਵੁੱਡ ਅਤੇ ਕ੍ਰੈਡਿਟ ਵਿਊ ਵਾਲੀ ਲੋਕੇਸ਼ਨ ਦੇ ਉੱਤੇ ਡਾਕਟਰ ਅੱਜ 3 ਵਜੇ ਤੋਂ ਲੈ ਕੇ 6 ਵਜੇ ਤੱਕ ਅਵੇਲੇਬਲ ਨੇ, ਪਰ ਕਾਲ ਕਰਕੇ ਆਪਣੀ ਅਪਾਇੰਟਮੈਂਟ ਜ਼ਰੂਰ ਬੁੱਕ ਕਰਵਾ ਲਿਓ ਤਾਂ ਕਿ ਤੁਹਾਡਾ ਟਾਈਮ ਸੇਵ ਹੋ ਸਕੇ। 905-406-8888, 905-460-4600। 8888
0: ਰਹਿ ਗਏ ਦਿਨ ਥੋੜੇ ਬਈ ਹੰਸਰਾਜ ਹੰਸ ਨੇ ਆਪਣੇ ਸ਼ਹਿਰ ਦੇ ਵਿੱਚ ਆ ਜਾਣਾ ਔਰ ਹੰਸਰਾਜ ਹੰਸ ਜੀ ਨੇ ਫਿਰ ਇਹੋ ਜਿਹੇ ਗੀਤ ਗਾ ਕੇ ਜਿੱਥੇ ਤੁਹਾਨੂੰ ਬਹੁਤ ਜ਼ਿਆਦਾ ਤੁਹਾਡੇ ਮਨ ਦੇ ਵਿੱਚ ਖੁਸ਼ੀਆਂ ਵੀ ਹੋਣਗੀਆਂ ਨਾਲ ਤੁਹਾਡੇ ਵਾਸਤੇ ਕੁਆਲੀਆਂ ਵੀ ਗਾਉਣਗੇ ਗਜ਼ਲਾਂ ਵੀ ਗਾਉਣਗੇ ਨਾਲ ਪੰਜਾਬੀ ਗੀਤ ਵੀ ਗਾਉਣਗੇ ਹੰਸ ਰਾਜ ਹੰਸ ਸਤੰਬਰ 18 ਫਰਾਈਡੇ ਸ਼ਾਮ ਨੂੰ 7 ਵਜੇ ਲਿਵਿੰਗ ਆਰਟ ਸੈਂਟਰ ਦੇ ਵਿੱਚ ਇਹ ਸ਼ੋਅ ਹੋ ਰਿਹਾ ਹੈ ਔਰ ਸੱਦਾ ਹੈ ਤੁਹਾਨੂੰ ਟਿਕਟ ਬਸ ਤੁਸੀਂ ਚੱਕ ਲਓ ਪਤਾ ਲੱਗਿਆ ਕਿ ਯਾਰ ਸਾਡੇ ਸ਼ੇਰਾਂ ਨੇ ਬੱਬਰ ਸ਼ੇਰਾਂ ਨੇ ਸਾਡੀਆਂ ਲੇਡੀਜ਼ ਨੇ ਜਿਹੜੇ ਹੰਸ ਰਾਜ ਹੰਸ ਦੇ ਗੀਤਾਂ ਨੂੰ ਪਿਆਰ ਕਰਦੇ ਆ ਜਿਹੜੇ ਪੰਜਾਬੀ ਵਿਰਸਾ ਰੇਡੀਓ ਨੂੰ ਪਿਆਰ ਕਰਦੇ ਆ ਜਿਹੜੇ ਸਿੰਘ ਹਰਜੀਤ ਦੀ ਆਵਾਜ਼ ਨੂੰ ਪਿਆਰ ਕਰਦੇ ਆ ਜਿਹੜੇ ਸਿੰਘ ਹਰਜੀਤ ਦੇ ਸ਼ੋਅ ਨੂੰ ਪਿਆਰ ਕਰਦੇ ਆ ਤੇ ਫਿਰ ਜੇ ਤੁਸੀਂ ਵੀ ਮੈਨੂੰ ਪਿਆਰ ਕਰਦੇ ਆ ਵੀ ਟਿਕਟਾਂ ticketmaster.ca ਜਲਦੀ ਜਲਦੀ ਜਲਦੀ ਜਲਦੀ ਲੈ ਲਓ ਘਰ ਦੇ ਵਿੱਚ ਜੇ ਤੁਸੀਂ ਫਰਨਸ ਕੋਈ ਲਵਾਉਣੀ ਹੈ ਤੁਹਾਡੇ ਵਾਸਤੇ ਹਾਜ਼ਰ ਹੈ ਨੰਬਰ ਔਰ ਏਅਰ ਪ੍ਰੋ ਮਕੈਨੀਕਲ ਕੰਪਨੀ ਵਾਲਿਆਂ ਦਾ 416-720-2081 ਦੇ ਕੋਕ ਦੀ ਜਾ ਸਕਦੀ ਹੈ 416-720-2081 ਦੇ ਕੋਕ ਦੀ ਜਾ ਸਕਦੀ ਹੈ ਘਰਾਂ ਵਿੱਚ ਏਸੀ ਜੇ ਹੱਲੇ ਵੀ ਬਈ ਤੁਹਾਡੀ ਫੂਕ ਨਿਕਲ ਗਈ ਹੈ ਗੈਸ ਭਰਾਉਣੀ ਹੈ ਤੇ ਤੁਹਾਡੇ ਵਾਸਤੇ ਨੰਬਰ ਹਾਜ਼ਰ ਹੈ ਅੱਗੋਂ ਹੀਟ ਸ਼ੁਰੂ ਹੋ ਜਾਣੀ ਹੈ ਹੁਣੇ ਠੀਕ ਕਰਾ ਲਓ ਏਅਰ ਪ੍ਰੋ ਮਕੈਨੀਕਲ ਕੰਪਨੀ ਵਾਲਿਆਂ ਨੂੰ ਕਾਲ ਕੀਤੀ ਜਾ ਸਕਦੀ ਹੈ ਸਰਦਾਰ ਪਰਮਜੀਤ ਸਿੰਘ ਹਰਾਂ ਨੂੰ 416-720-2081 ਦੇ ਕਾਲ ਕੀਤੀ ਜਾ ਸਕਦੀ ਹੈ ਲਓ ਜੀ ਮੈਂ ਟਿਕਟ ਮਾਸਟਰ ਨਾਲ ਨਾਲ ਹੀ ਦੇਖ ਰਿਹਾ ਤੁਸੀਂ ਲੈ ਰਹੇ ਹੋ ਟਿਕਟਾਂ ਥੈਂਕ ਯੂ ਵੈਰੀ ਮੱਚ ਤੁਹਾਡਾ ਸਾਰਿਆਂ ਦਾ ਔਰ ਕਿਉਂਕਿ ਮੈਨੂੰ ਵੀ ਫਿਰ ਖੁਸ਼ੀ ਹੁੰਦੀ ਹੈ ਯਾਰ ਤੁਸੀਂ ਮੇਰੀ ਗੱਲ ਸੁਣਦੇ ਆ ਮੇਰੀ ਗੱਲ ਮੰਨ ਲੈਂਦੇ ਆ ਜ਼ਰੂਰੀ ਨਹੀਂ ਕਿ ਤੁਹਾਡਾ ਮੇਰਾ ਸਾਥ ਸਿਰਫ ਪੰਜਾਬੀ ਵਿਰਸਾ ਜੀ ਗੀਤਾਂ ਦਾ ਹੀ ਹੈ ਤੁਸੀਂ ਮੇਰਾ ਵੀ ਮਾਣ ਕਰਦੇ ਹੋ ਤੁਹਾਡੀ ਬੜੀ ਮਿਹਰਬਾਨੀ ਟਿਕਟਾਂ ticketmaster.ca ਤੋਂ ਜਾਣ ਲੱਗੇ ਆਪਾਂ ਇੱਕੋ ਗੱਲ ਕਹਿੰਦੇ ਹੁੰਦੇ ਹਾਂ ਭਾਈ ਜੇ ਹੰਸ ਰਾਜ ਹੰਸ ਵਾਲਾ ਨੇ ਚੰਗਾ ਗਾਇਆ ਹੈ ਜੇ ਕਮਿਊਨਿਟੀ ਵਾਸਤੇ ਉਹਨਾਂ ਨੇ ਪੰਜਾਬੀ ਕੌਮ ਵਾਸਤੇ ਪੰਜਾਬੀ ਬੋਲੀ ਵਾਸਤੇ ਕੁਛ ਅੱਛਾ ਗੀਤ ਗਾਏ ਹੈ ਤੇ ਤੁਸੀਂ ਜ਼ਰੂਰ ਇਹ ਸ਼ੋਅ ਦਾ ਆਨੰਦ ਮਾਣਿਓ ਤੁਹਾਨੂੰ ਸਾਰਿਆਂ ਨੂੰ ਮੈਸੇਜ ਹੈ ticketmaster.ca ਜਾਂ ਮੇਰਾ ਨੰਬਰ ਤੁਹਾਡੇ ਕੋਲ ਹਾਜ਼ਰ ਹੈ 6474481000 ਲਵ ਯੂ ਆਲ

0: wakey, wakey, wakey.
1: It's wake up time. It's wake up time.
0: Now is the time to wake up.
2: Crank up the radio. You're listening to the Dave Toddler Show, brought to you in part by Culture of Punjab.
3: From the Dave Toddler News Desk, locally covered, nationally connected.
4: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
5: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ, ਤੇ ਇਹਨੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-816-6500।
6: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
7: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਿਡੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
6: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
7: ਇਹਨਾਂ ਕੋਲ ਨੇ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
6: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
7: ਅੱਜ ਹੀ ਕਾਲ ਕਰੋ ਨੀਲਮ ਸਿਡੋਵ ਨੂੰ
6: 647-7710-647-739-8710।
4: ਮੈਂ ਕਿਹਾ ਕਿੱਥੇ ਜਾ ਰਹੀ ਹੈ?
8: 10 ਵਾਰੀ ਕਿਹਾ ਪਿੱਛੋਂ ਹਾਕ ਨਾ ਮਾਰਿਆ ਕਰੋ, ਬ੍ਰੈਂਪਟਨ ਕੈਸ਼ ਐਂਡ ਕੈਰੀ ਚੱਲੀ ਸੀ।
4: ਬ੍ਰੈਂਪਟਨ ਕੈਸ਼ ਐਂਡ ਕੈਰੀ ਹੁਣ 60,000 ਸਕੁਅਰ ਫੀਟ ਤੇ ਮੂਵ ਹੋ ਗਿਆ।
8: 100 ਕੈਨੇਡੀ ਰੋਡ, ਬ੍ਰੈਂਪਟਨ। ਹਰ ਤਰ੍ਹਾਂ ਦੀ ਗ੍ਰੋਸਰੀ ਲਈ ਪਹੁੰਚੋ ਬ੍ਰੈਂਪਟਨ ਕੈਸ਼ ਐਂਡ ਕੈਰੀ, 416-700-9100।
9: ਹਰ ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟਾਪ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ, 905-790-8335-790-8335 ਔਰ ਵਿਜ਼ਿਟ www.reetiglass.com।
10: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ?
11: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
10: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
11: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
10: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
11: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
12: Indian Fruitland, one stop for all your grocery needs.
13: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ? ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
12: Indian Fruitland ਹੈ ਸੱਚੀ one stop for all your grocery needs. ਸਭ ਤੋਂ ਵਧੀਆ ਗਰੋਸਰੀ, ਸਭ ਤੋਂ ਵਧੀਆ ਪ੍ਰਾਈਸਿਸ ਤੇ। ਅੱਜ ਹੀ ਪਹੁੰਚੋ, ਹੁਣ Indian Fruitland ਦੀ 7th ਲੋਕੇਸ਼ਨ ਵੀ ਖੁੱਲ ਗਈ ਹੈ, on 25 Sandalwood Parkway, near Horanthro Street, Brampton.
14: Culture of Punjab, serving the South Asian community in and around the GTA. For exciting packages, promotional offers, and inquiries, please call 416-677-0609. That's 416-677-0609. Culture of Punjab.
15: Ladies and gentlemen, introducing from CHLO AM 530, the number one radio host in the world,

0: ਲਓ ਜੀ ਮੌਸਮ ਦਾ ਹਾਲ ਵੀ ਦੱਸ ਦਿੰਦੇ ਆ। ਜਿਹੜੀ ਛਤਰੀ ਛਾਤਾ ਰਿਪੋਰਟ ਆ ਉਹ ਕਹਿੰਦੀ ਹੈ 6:43 ਤੇ ਸੂਰਜ ਆਇਆ, 7:50 ਤੇ ਚਲੇ ਜਾਣਾ, ਮਾਮਾ 4:10:50 ਤੇ ਸ਼ਾਮ ਨੂੰ ਆਏਗਾ ਤੇ ਕੱਲ ਨੂੰ ਦੁਪਹਿਰੇ 2:36 ਤੇ ਜਾਏਗਾ। ਅੱਜ ਦਾ ਤਾਪਮਾਨ 27-28 ਡਿਗਰੀ ਤੱਕ ਜਾਏਗਾ, ਲੇਕਿਨ ਇਸ ਨੂੰ ਫੀਲ ਹੌਟ। ਕੱਲ ਨੂੰ ਤਾਪਮਾਨ 28 ਡਿਗਰੀ ਸੂਰਜ ਚਮਕੇਗਾ, ਸੈਟਰਡੇ ਸੂਰਜ ਚਮਕਦਾ ਰਹੇਗਾ, ਤਾਪਮਾਨ 27 ਡਿਗਰੀ, ਸੰਡੇ ਸੂਰਜ ਚਮਕਦਾ ਰਹੇਗਾ, ਤਾਪਮਾਨ 26 ਡਿਗਰੀ, ਮੰਡੇ ਸੂਰਜ ਚਮਕਦਾ ਰਹੇਗਾ, ਤਾਪਮਾਨ 25 ਡਿਗਰੀ, ਟਿਊਜ਼ਡੇ ਨੂੰ ਸੂਰਜ ਚਮਕਦਾ ਰਹੇਗਾ, ਤਾਪਮਾਨ 26 ਡਿਗਰੀ। ਕੱਲ ਮੀਂਹ ਪਿਆ ਜੀ, ਜਿਸ ਤਰ੍ਹਾਂ ਤੁਹਾਨੂੰ ਦੱਸਿਆ ਵੀ ਝੱਖੜ ਝੋਲੇ ਆਉਣਗੇ, ਹਨੇਰੀ ਆਏਗੀ, ਤੂਫਾਨ ਆਏਗਾ, ਮੀਂਹ ਆਏਗਾ, ਗੜੇ ਆਏ, ਸਭ ਕੁਛ ਆਏ। ਕਈ ਇਲਾਕਿਆਂ 'ਚ ਤਾਂ ਮੀਂਹ ਬਹੁਤ ਆਇਆ, ਕਈ ਇਲਾਕਿਆਂ 'ਚ ਹਵਾ ਵੀ ਬੜੀ ਚੱਲੀ, ਕਈ ਇਲਾਕਿਆਂ 'ਚ ਗੋਲਫ ਸਾਈਡ ਦੇ ਕੀ ਕਹਿੰਦੇ ਹੁੰਦੇ ਆ ਜਿਹੜੇ ਬਰਫ਼ ਦੇ ਟੁਕੜੇ ਜਿਹੇ ਡਿੱਗਦੇ ਹੁੰਦੇ, ਯਾਰ ਦੱਸੋ, ਆਈ ਹੈਵ ਅ ਬ੍ਰੇਨ ਫੌਗ ਰਾਈਟ ਨਾਓ। ਗੜੇ ਵੀ ਪਏ, ਗੱਡੀਆਂ ਦੇ ਚਿੱਬ ਵੀ ਪਏ, ਕਈ ਜਗ੍ਹਾ ਦਰਖਤ ਡਿੱਗੇ, ਕਈ ਜਗ੍ਹਾ ਬਿਜਲੀ ਦੀਆਂ ਤਾਰਾਂ ਟੁੱਟੀਆਂ, ਕਈ ਘਰਾਂ 'ਚ ਬਿਜਲੀ ਚਲੀ ਗਈ। ਇੱਥੇ ਦਾ ਇੱਕ ਅਖਬਾਰ ਹੈ, ਕੈਨੇਡਾ ਦੇ ਓਨਟੇਰੀਓ ਸੂਬੇ 'ਚ ਬਿਜਲੀ ਗੁੱਲ, ਪਤਾ ਨੀ ਕਿੰਨੇ ਘੰਟੇ ਲੱਗਣਗੇ ਠੀਕ ਹੋਣ ਨੂੰ। ਉਹ ਯਾਰ ਜੇ ਤੂੰ ਪੰਜਾਬ ਇੱਥੇ ਰਹਿ ਗਏ, ਪੰਜਾਬ ਦੀਆਂ, ਪੰਜਾਬ ਤੋਂ ਖ਼ਬਰਾਂ ਲਾਉਂਦਾ ਇਸ ਤਰ੍ਹਾਂ ਦੀਆਂ, ਤੇ ਪੰਜਾਬ 'ਚ ਕਈ ਦੇਣੀ ਨੀ ਆਉਂਦੀ ਹੈ ਜੀ, ਖੰਭਾ ਡਿੱਗ ਪਏ ਤਾਂ ਖੰਭਾ ਵਾਲਿਆਂ ਨੂੰ ਰਿਸ਼ਵਤ ਦੇਣੀ ਪੈਂਦੀ ਹੈ ਖੜਾ ਕਰਨ ਲਈ, ਉਹ ਵੀ ਦੱਸ ਦਿਆ ਕਰੋ ਉਹਨਾਂ ਨਾਲ। ਇੱਥੇ ਬੈਠੇ ਲੋਕਾਂ ਦੇ ਚੂਨਾ ਜਿਹਾ ਲਾਈ ਜਾਂਦੇ, ਪਤਾ ਨੀ ਕੀ ਕੁਛ ਕਰੀ ਜਾਂਦੇ ਆ। ਖੈਰ ਇਹਨਾਂ ਨੂੰ ਕਰਨ ਦੋ, ਇਹ ਆਪਦਾ ਕੰਮ, ਆਪਾਂ ਇਹਨਾਂ ਦੀ ਭੰਡੀ ਕਰਨ ਨੂੰ ਹਟਣਾ ਨਹੀਂ, ਕਿਉਂ ਇਹਨਾਂ ਨੇ ਆਪ ਨਹੀਂ ਹਟਣਾ ਤਾਂ ਆਪਾਂ ਕਿਉਂ ਹਟੀਏ। ਫਿਰ ਯੂਨਾਈਟਿਡ ਸਟੇਟ ਦੇ ਵਿੱਚ ਬੀਅਰ ਦਾ ਜਿਹੜੀ ਆ, 1602 ਕੇਸ ਬੀਅਰ ਦੇ ਗੁੰਮ ਹੋ ਗਏ, ਬਲੂ ਰਿਬਨ ਓਲਡ ਮਿਲਵਾਕੀ ਬੀਅਰ, ਤੇ ਬੀਅਰ ਬਣਾਉਣ ਵਾਲਿਆਂ ਨੇ $20,000 ਇਨਾਮ ਦਿੱਤਾ ਵੀ ਜਿਹੜਾ ਲੱਭ ਗਏ ਦੱਸੂ ਵੀ ਕਿੱਥੇ ਗਈ ਬੀਅਰ, $20,000 ਦੇਵਾਂਗੇ। ਮੈਂ ਸੋਚਿਆ 1602 ਕੇਸ ਨੇ, 20,000, ਫਿਰ ਪਤਾ ਲੱਗਿਆ ਬੀਅਰ ਜਿਹੜੀ ਆ 70,000 ਦੀ ਗੁੱਲ ਹੋਈ ਆ, ਚੋਰੀ ਕਰਕੇ ਲੈ ਗਿਆ ਕੋਈ, ਸੀਰੀਅਸਲੀ। ਲਓ ਜੀ ਜਾਣੇ ਆਉਂਦੇ ਆ,
1: ਵਿਸ਼ਨ ਵੈਨਿਟੀਜ਼ ਤੇ ਨਿਊ ਸ਼ਿਪਮੈਂਟ ਆ ਗਈ ਹੈ। ਬਾਥਰੂਮ ਵੈਨਿਟੀਜ਼ ਦੇ ਸਿਲੈਕਟਡ ਮਾਡਲਸ ਤੇ ਵੀ ਅਪ ਟੂ 60% ਆਫ, ਕੰਟਰੈਕਟਰਸ ਲਈ ਸਪੈਸ਼ਲ ਪ੍ਰਾਈਸਿਸ। ਇੰਨਾ ਹੀ ਨਹੀਂ, ਵੈਨਿਟੀਜ਼ ਦੀ ਪਰਚੇਸ ਤੇ ਸਿਲੈਕਟਡ ਰੇਂਜ ਆਫ ਮਿਰਰਸ ਫ੍ਰੀ। ਵਿਸ਼ਨ ਵੈਨਿਟੀਜ਼, ਡਿਕਸੀ ਐਂਡ ਡੇਰੀ ਦੇ ਬਿਲਕੁਲ ਨਜ਼ਦੀਕ। ਕਾਲ 9056711800, 905-671-1800।
2: ਕੰਡੀਸ਼ਨਸ ਅਪਲਾਈ।
3: ਆ ਭੈਣੇ, ਖਰੀਦ ਲਿਆ ਗਹਿਣੇ?
4: ਕਿੱਥੇ? ਛਾਣ ਲਿਆ ਸ਼ਹਿਰ ਦਾ ਕੋਨਾ ਕੋਨਾ, ਕਿਤੇ ਨਹੀਂ ਮਿਲਿਆ ਚੰਗਾ ਸੋਨਾ।
3: ਲੈ, ਇਹ ਵੀ ਗੱਲ ਕੋਈ ਕਹਿਣ ਦੀ ਹੈ? ਸੋਨਾ ਤਾਂ ਸੋਨਾ ਹੀ ਹੁੰਦਾ, ਗੱਲ ਤਾਂ ਜਵੈਲਰੀ ਦੇ ਡਿਜ਼ਾਈਨ ਦੀ ਹੈ।
4: ਗੱਲ ਤਾਂ ਤੇਰੀ ਸਹੀ ਹੈ ਭੈਣ, ਕਿੱਥੋਂ ਮਿਲਣਗੇ ਗਹਿਣਿਆਂ ਦੇ ਸੋਨੇ ਡਿਜ਼ਾਈਨ?
1: ਜਨਕ ਜਵੈਲਰਸ, ਜਨਕ ਜਵੈਲਰਸ ਤੇ ਸਟੋਨ ਜਵੈਲਰੀ ਦੀ ਨਵੀਂ ਸ਼ਿਪਮੈਂਟ ਪਹੁੰਚ ਚੁੱਕੀ ਹੈ, ਜਿਹਦੇ ਵਿੱਚ ਤੁਹਾਨੂੰ ਐਂਟੀਕ ਜੜਾਉ ਤੇ ਕੁੰਦਨ ਸੈੱਟਸ, ਰਿੰਗਸ, ਬੈਂਗਲਸ ਤੇ ਲੇਟੈਸਟ ਡਿਜ਼ਾਈਨ ਦੇ ਡਿਜ਼ਾਈਨਰ ਇਅਰਿੰਗਸ ਵੀ ਮਿਲਣਗੇ। ਜਨਕ ਜਵੈਲਰਸ, ਕਾਲ 9052308800।
0: ਜਿਹੜਾ ਕੱਲ ਭੁਚਾਲ ਆਇਆ, ਇਹ 100 ਸਾਲ ਤੋਂ ਬਾਅਦ ਇੰਨਾ ਜ਼ਬਰਦਸਤ, ਇੰਨੀ ਵੱਡੀ ਪੱਧਰ 'ਤੇ ਆਇਆ। ਡੌਨ ਵੈਲੀ ਤਾਂ ਡੁੱਬੀ ਰਹਿੰਦੀ ਹੈ ਪਾਣੀ 'ਚ। ਖੈਰ, ਕਾਂਗੋ ਤੋਂ ਖਬਰ ਆ ਰਹੀ ਹੈ, ਉੱਥੇ 3,000 ਮੌਤਾਂ ਹੋ ਚੁੱਕੀਆਂ। ਜਿਹੜੀ ਬਿਮਾਰੀ ਹੈ ਅਬੋਲਾ, ਉਹਨੂੰ ਕੰਟਰੋਲ 'ਚ ਹੀ ਨਹੀਂ ਆ ਰਿਹਾ, ਰੋਜ਼ ਦੀ ਰੋਜ਼ ਨਵੇਂ ਕੇਸਿਸ ਆ ਰਹੇ ਨੇ। ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਅਜੇ ਤੱਕ ਗੱਲ ਨਹੀਂ ਬਣੀ। ਤੁਸੀਂ ਟਰੱਕ ਲੂਪ ਸੈਂਟਰ 'ਤੇ ਜਾਓ, ਟਰੱਕ ਦਾ ਆਇਲ ਚੇਂਜ ਕਰਾਓ, ਅਤੇ ਆਹ ਸੁਣੋ ਪਹਿਲਾਂ।
5: ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ।

0: ਪ੍ਰੋਬਲਮ 6474294040 ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ ਨੋ ਪ੍ਰੋਬਲਮ 6474294040 6274940 4040
1: Culture of Punjab is sponsored by Airport Nissan. For the best deals in Brampton, come to Airport Nissan at the corner of Airport Road and Queen Street or call 905-791-4900.
2: Apni community layi khushkhabri. Helix Wellness Physio and Rehab Center khul chukya hai. Jithon tusi physiotherapy, massage therapy, chiropractor wargiyan sevaavan professionals vallon dittiyan jandiyan han. Eh taqreeban sariyan insurance companies naal khud deal karde ne. Counseling service vi available han. Helix Wellness Physio Rehab 10930 Gorway Drive Unit C X1 Gorway and Countryside de corner te. Jyada jankari layi please call 905-913-5256 905-913-5256
3: From the Dave Tatla News Desk, locally covered, nationally connected.
0: ਦੋ ਹੋਰ ਕੰਜ਼ਰਵੇਟਿਵ ਦੇ ਮੈਂਬਰ ਜਿਨ੍ਹਾਂ ਨੇ ਕਾਕਸ ਛੱਡਤਾ ਹੁਣ ਛੱਡਣ ਵਾਲੇ ਨੇ ਗਿਣਤੀ 9 ਹੋ ਚੁੱਕੀ ਹੈ ਅਮਰੀਕਾ ਦਾ F-16 ਜਿਹੜਾ ਜੈੱਟ ਹੈ ਵੀਕਐਂਡ ਤੇ ਏਅਰ ਸ਼ੋ ਹੋਣਾ ਹੈ ਆਪਣੇ CNE ਤੇ ਉਹ ਹੁਣ ਇੱਥੇ ਨਹੀਂ ਪਰਫਾਰਮ ਕਰੇਗਾ ਸਪੋਰਟਸ ਦੇ ਵਿੱਚ ਕੱਲ ਬਲੂਜੀ ਵਾਲਿਆਂ ਨੇ 11-0 ਨਾਲ ਕਲੀਵਲੈਂਡ ਗਾਰਡੀਅਨ ਨੂੰ ਹਰਾਇਆ ਵਲਾਡੀ ਉਹਨੇ ਛੱਕਾ ਮਾਰਿਆ ਤੇ 5 ਰਨ ਲਏ ਜਿਹੜਾ ਜਾਲੀ ਜਾਂ ਮੀਡੀਆ ਸੀ ਇਹ ਵਰਲਡ ਕੱਪ ਹੋਣ ਲੱਗਿਆ ਜੀ ਇੰਨਾ ਘਾਟਾ ਪੈ ਜਾਣਾ ਜੀ ਜਿਉਂ ਰੋਣ ਲੱਗੇ ਹੁਣ ਆਂਕੜੇ ਸਾਹਮਣੇ ਆ ਗਏ ਇਟ ਵਾਜ਼ ਅ ਵਰਲਡ ਕੱਪ ਗੋਲ ਇੰਨੀ ਇੱਥੇ ਜਿਹੜੀ ਇਨਪੁੱਟ ਹੋਈ ਹੈ ਸਾਡੀ ਇਕਾਨਮੀ 'ਚ

0: ਕਈ ਵਾਰ ਨਾ ਸਾਡੇ ਸੈਲਫੀਆਂ ਜਿਹੀਆਂ ਲੈਣ ਲੱਗ ਜਾਂਦੇ, ਰੋਟੀ ਖਾਂਦੇ ਉਹਦੀ ਫੋਟੋ ਜੀ ਖਿੱਚ ਲੈਣਗੇ, ਚਾਹ ਪੀਂਦੇ ਉਹਦੀ ਖਿੱਚ ਲੈਣਗੇ, ਕਿਸੇ ਰੈਸਟੋਰੈਂਟ ਦੇ ਅੰਦਰ ਜਾਣ ਲੱਗੇ ਉਹਦੀ ਖਿੱਚ ਲੈਣਗੇ, ਅਸੀਂ ਰੈਸਟੋਰੈਂਟ ਜਾ ਰਹੇ ਹਾਂ ਉਹਦੀ ਵੀਡੀਓ ਜੀ ਬਣਾ ਲੈਣਗੇ, ਪਤਾ ਨਹੀਂ ਕੀ ਕੁਛ ਕਰੀ ਜਾਂਦੇ ਨਹਿਲੇ ਦਹਿਲੇ ਜੇ। ਹੁਣ ਕੀ ਹੋਇਆ, ਇੱਕ ਸਟੂਡੈਂਟ ਅਮੈਰੀਕਾ 'ਚ ਉਹ ਹੇਅਰ ਜਿਹੜਾ ਏਅਰਪੋਰਟ ਆ ਉੱਥੇ ਏਅਰਪੋਰਟ ਦੀਆਂ ਫੋਟੋਆਂ ਖਿੱਚੀ ਜਾਵੇ, ਕਦੇ ਐਂ ਨੂੰ ਹੋ ਗਏ, ਕਦੇ ਟੇਢਾ ਜਿਹਾ ਹੋ ਗਿਆ, ਕਦੇ ਸਿੱਧਾ ਹੋ ਗਏ, ਪੁਲਿਸ ਨੇ ਫੜ ਲਿਆ, ਕਹਿੰਦੇ ਦੱਸੋ ਫੋਟੋਆਂ ਕਿਹਨੂੰ ਭੇਜਣੀਆਂ। ਹੁਣ ਅੰਦਰ ਕੀਤਾ ਹੋਇਆ, ਹੁਣ ਚੀਕਾ ਮਾਰਦਾ। ਔਰ ਇੱਕ ਮੇਨ ਸਟ੍ਰੀਮ 'ਚ ਸਰਵੇ ਹੋਇਆ, ਸਰਵੇ 'ਚ ਉਹਨਾਂ ਨੇ ਪੁੱਛਿਆ ਕਿ ਟਰੰਪ ਦਾ ਵਾਈਟ ਹਾਊਸ ਔਨਲਾਈਨ ਟ੍ਰੋਲਿੰਗ ਕੈਂਪੇਨ ਕਰ ਰਿਹਾ ਅਗੇਂਸਟ ਕੈਨੇਡਾ, ਇਜ਼ ਇਟ ਗੋਨ ਟੂ ਫਾਰ, ਲੇਕਿਨ 74% ਕਹਿੰਦੇ ਯੈਸ ਇਟਸ ਗੋਨ ਟੂ ਫਾਰ। ਗੁਰਪ੍ਰੀਤ ਸੁਮਰਾ ਹੋਰਾਂ ਦਾ ਆਹ ਸੁਨੇਹਾ ਸੁਣੋ। ਮੋਰਗਨ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155B ਸਟੀਲਜ਼ ਐਵਨਿਊ ਨੀਅਰ ਟੋਪ ਰੂਮ ਯੂਨਿਟ 32, 905-460-9099, 905-460-9099, 465-460-9099 ਇਹਨਾਂ ਦਾ ਨੰਬਰ ਹੈ।
1: ਤਾਇਆ ਸਾਡਾ ਮੀਟ ਮੱਛੀ ਦਾ ਬੜਾ ਹੀ ਸ਼ੌਕੀਨ ਆ, ਕਹਿੰਦਾ ਪਾਰਟੀ ਵਿੱਚ ਨੌਨ ਵੈਜ ਸਪੈਸ਼ਲ ਹੋਣਾ ਚਾਹੀਦਾ। ਬਸ ਫੇ ਅਸੀਂ ਕਰਤਾ ਫੋਨ ਪੰਜਾਬੀ ਬਾਈ ਨੇਚਰ ਵਾਲਿਆਂ ਨੂੰ, ਉਹ ਘਰੇ ਆ ਕੇ ਲਾਈਵ ਕੁਕਿੰਗ ਕਰਕੇ ਗਏ। ਪੰਜਾਬੀ ਬਾਈ ਨੇਚਰ ਵਾਲਿਆਂ ਨੂੰ ਕਾਲ ਕਰਿਓ,
2: ਪੰਜਾਬੀ ਬਾਈ ਨੇਚਰ ਏਅਰਪੋਰਟ ਐਂਡ ਗੋਵੇਟ ਤੇ ਗੋ ਰੂਟ 9057944667।
1: ਪੂਰੇ 40 ਸਾਲ ਹੋ ਗਏ ਆਪਣੇ ਵਿਆਹ ਨੂੰ, ਫਿਰ ਕਿੱਥੇ ਸੈਲੀਬ੍ਰੇਟ ਕਰਨ ਦਾ ਇਰਾਦਾ ਹੈ?
3: ਮੇਰੀ ਮੰਨੋ ਆਪਾਂ ਪਿੰਡ ਨਾ ਚੱਲੀਏ।
1: ਧਰਮ ਨਾਲ ਆ ਤਾਂ ਤੂੰ ਮੇਰੇ ਮਨ ਦੀ ਗੱਲ ਹੀ ਕਹਿਤੀ ਹੈ, ਪਰ ਇੰਨੀ ਛੇਤੀ ਟਿਕਟਾਂ ਕਿੱਥੋਂ ਮਿਲਣਗੀਆਂ?
3: ਗਿੱਲ ਇੰਟਰਨੈਸ਼ਨਲ ਟ੍ਰੈਵਲ ਤੋਂ, ਆਪਣੇ ਸਾਥ ਵਰਗਾ ਹੀ ਸਾਥ ਹੈ ਉਹਨਾਂ ਦਾ, ਆਪਣੇ ਕਲਾਇੰਟਸ ਦੇ ਨਾਲ ਪਿਛਲੇ 40 ਸਾਲਾਂ ਤੋਂ।
1: 40 ਸਾਲਾਂ ਤੋਂ ਬੇਦਾਗ ਸਰਵਿਸ, ਗਿੱਲ ਇੰਟਰਨੈਸ਼ਨਲ ਟ੍ਰੈਵਲ,
3: ਕੁਆਲਿਟੀ ਸਰਵਿਸ, ਵਧੀਆ ਰੇਟਸ ਤੇ ਬੈਸਟ ਡੀਲਿੰਗ ਹੈ ਉਹਨਾਂ ਦੀ ਪਛਾਣ। ਇੰਡੀਆ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਕੋਨੇ 'ਚ ਕਰਨਾ ਹੋਏ ਟ੍ਰੈਵਲ,
1: ਸਰਵਿੰਗ ਕੈਨੇਡਾ ਨੇਸ਼ਨ ਵਾਈਡ,
3: 905-671-8400 or 905-796-8800 or visit giltravels.ca।
0: ਅੱਜ ਅੱਧੀ ਰਾਤੋਂ ਪੈਟਰੋਲ ਦੀ ਪ੍ਰਾਈਸ 2 ਸੈਂਟ ਥੱਲੇ ਆਏਗੀ।

0: ਇਹਦੇ ਨਾਲ ਨਾਲ ਜਿਹੜਾ ਬਿਜ਼ਨਸ ਹੈ ਜਨਕ ਜੂਲਰ ਦੇ ਸਹਿਯੋਗ ਨਾਲ ਮਨੀ ਮਾਰਕੀਟ ਦੱਸ ਦਈਏ, ਟੋਰਾਂਟੋ ਸਟਾਕ ਚੇਂਜ, ਡਾਓ, ਨੈਸਡੈਕ, ਕਰੂਡ ਆਇਲ, ਡਾਲਰ, ਸੋਨਾ ਸਭ ਕੁਛ ਇਸ ਸਮੇਂ ਉੱਪਰ ਚੱਲ ਰਿਹਾ ਹੈ। ਮਾਰਕ ਕਾਰਨੀ ਨੇ ਅੱਜ ਸਵੇਰੇ ਅਨਾਊਂਸਮੈਂਟ ਕੀਤੀ ਹੈ ਕਿ 3000 ਵੀਆ ਰੇਲ ਦੇ ਜਿਹੜੇ ਕਾਰਾਂ ਨੇ ਉਹ ਹੁਣ ਕੈਨੇਡਾ ਚ ਬਿਲਡ ਕੀਤੀਆਂ ਜਾਣਗੀਆਂ, ਅਮਰੀਕਾ ਚ ਨਹੀਂ। ਇੰਡੀਅਨ ਫਰੂਟਲੈਂਡ ਤੇ ਰੱਖੜੀ ਦੀ ਸੇਲ ਚੱਲ ਰਹੀ ਹੈ ਜੀ, ਤੁਸੀਂ ਉਹਦਾ ਫਾਇਦਾ ਚੱਕ ਸਕਦੇ ਹੋ, $4 ਬਚਾ ਸਕਦੇ ਹੋ। ਜਦੋਂ ਸੇਵਿੰਗ ਦਾ ਨਾਮ ਆਉਂਦਾ ਹੈ ਤਾਂ ਸੇਵਿੰਗ ਦਾ ਦੂਜਾ ਨਾਮ ਇੰਡੀਅਨ ਫਰੂਟਲੈਂਡ ਹੈ। ਸਵਰਨ ਚੱਕੀ ਆਟਾ 11.99 ਦਾ 20 ਪਾਊਂਡ, ਇੰਡੀਅਨ ਡੈਲੀਬਾਈਟ ਰਾਈਸ ਆ ਜਿਹੜੇ 6.99 ਦੇ 8 ਪਾਊਂਡ, ਇੰਡੀਅਨ ਬਰਾਊਨ ਸ਼ੂਗਰ 6.99 ਦੀ 8 ਪਾਊਂਡ ਹੈ, ਔਰ ਇਹਦੇ ਨਾਲ ਨਾਲ ਟਾਟਾ ਟੀ ਪ੍ਰੀਮੀਅਮ 9.99 ਦੀ 1 ਕਿਲੋ ਹੈ। 9.99 ਦਾ 5 ਕਿਲੋ ਬਾਲਟੀ ਚ ਗੋੜਾ ਹੁੰਦਾ ਹੈ ਜੀ, ਔਰ ਇਹਦੇ ਨਾਲ ਲਕਸ਼ਮੀ ਦੇਸੀ ਬੇਸਣ 3.99 ਦਾ ਹੈ। ਮਿਹਰਬਾਨ ਜੂਸ ਪੀਓ 3.99 ਦੀ 3 ਲੀਟਰ ਦੀ ਬੋਤਲ ਹੈ ਵੱਡੀ ਸਾਰੀ। ਕਾਲੇ ਚਿੱਟੇ ਚਨੇ 3.99 ਦੇ 4 ਪਾਊਂਡ ਹੈ। 7.99 ਦਾ 5 ਕਿਲੋ ਬਾਂਸੀ ਗੁੜ ਹੈ। ਬ੍ਰੈਡ ਜਿਹੜੀ ਹੈ ਵਾਈਟ ਲੈ ਲਓ, ਹੋਲ ਵੀਟ ਲੈ ਲਓ, 2.49 ਦੀ ਈਚ ਹੈ। ਇਹਦੇ ਨਾਲ ਲਕਸ਼ਮੀ ਜਿੰਜਰ ਜਿਹੜੀ ਗਾਰਲਿਕ ਪੇਸਟ ਹੁੰਦੀ ਹੈ ਉਹ 2.99 ਦੀ ਹੈ। ਹਲਦੀਰਾਮ ਦੇ ਸਨੈਕ ਸਵੇਰੇ ਖਾਓ, ਦੁਪਹਿਰੇ ਖਾਓ, ਸ਼ਾਮ ਨੂੰ ਮੂਡ ਬਣਾਉਣਾ ਉਦੋਂ ਵੀ ਖਾਓ, 1.99 ਦਾ ਪੈਕਟ ਮਿਲੇਗਾ। ਇੰਡੀਅਨ ਫਰੂਟਲੈਂਡ ਦੀਆਂ ਸਾਰੀ ਦੀਆਂ ਸਾਰੀਆਂ ਲੋਕੇਸ਼ਨਾਂ ਤੇ ਮਿਲੇਗਾ ਜੀ। ਆਲਰਾਈਟ, ਜਾਣੇ ਆਉਂਦੇ ਆ, ਸਟੇ ਟਿਊਨ। ਲੈਂਡਸਕੇਪਿੰਗ ਦਾ ਕੰਮ ਕਰਾਉਣਾ, ਆਹ ਸੁਣੋ।
1: ਚਾਹੁੰਦਾ ਹੈ ਕਿ ਉਹਦਾ ਘਰ ਸਭ ਤੋਂ ਸੋਹਣਾ ਦਿਖੇ, ਤੇ ਜੇ ਤੁਸੀਂ ਵੀ ਇਹੀ ਚਾਹੁੰਦੇ ਹੋ ਤਾਂ ਮਿਲੋ AAA ਲੈਂਡਸਕੇਪਿੰਗ ਕੰਪਨੀ ਲਿਮਿਟਿਡ ਵਾਲਿਆਂ ਨੂੰ। ਜੇ ਆਪਣੇ ਘਰ ਦੇ ਬੈਕਯਾਰਡ ਨੂੰ ਬਣਾਉਣਾ ਚਾਹੁੰਦੇ ਹੋ ਹੋਰ ਵੀ ਖੂਬਸੂਰਤ, ਜਾਂ ਫਿਰ ਕਰਵਾਉਣਾ ਚਾਹੁੰਦੇ ਹੋ ਲੈਂਡਸਕੇਪਿੰਗ ਜਾਂ ਇੰਟਰਲੋਕਿੰਗ, ਸਾਰਾ ਕੰਮ ਟੌਪ ਦਾ ਕਰਾਂਗੇ ਅਤੇ ਸਭ ਤੋਂ ਬੈਸਟ ਰੇਟਸ ਵੀ ਦੇਣਗੇ। AAA ਲੈਂਡਸਕੇਪਿੰਗ, ਕਾਲ 6447481213, 6477841213।
2: ਹੁਣ ਟੈਂਟ ਕਰਵਾਉਣ ਲਈ ਲੁਧਿਆਣਾ ਜਾਣ ਦੀ ਲੋੜ ਨਹੀਂ, ਆਪਣੇ ਜਸ਼ਨ ਟੈਂਟਸ ਵਾਲੇ ਹੈ ਨਾ। ਕਿਸੇ ਵੀ ਫੰਕਸ਼ਨ ਨੂੰ ਬਣਾਓ ਸ਼ਾਨਦਾਰ
3: ਜਸ਼ਨ ਟੈਂਟਸ ਦੇ ਨਾਲ।
2: ਵਿਆਹ ਹੋਵੇ, ਬਰਥਡੇ ਪਾਰਟੀ,
3: ਕਾਰਪੋਰੇਟ ਇਵੈਂਟਸ ਜਾਂ ਕੋਈ ਵੀ ਖਾਸ ਮੌਕਾ,
2: ਸਾਡੇ ਕੋਲ ਮਿਲਣਗੇ ਫਰੇਮ ਟੈਂਟਸ, ਹਾਈ ਪੀਕ ਟੈਂਟਸ, ਫਲੇਅਰ ਟੌਪ ਟੈਂਟਸ ਅਤੇ ਪੌਪ ਅਪ ਟੈਂਟਸ।
3: ਇਸ ਤੋਂ ਇਲਾਵਾ ਕਿਰਾਏ ਤੇ ਅਵੇਲੇਬਲ ਨੇ ਟੇਬਲਸ, ਚੇਅਰਸ, ਫਲੋਰਿੰਗ ਅਤੇ ਪੋਰਟੇਬਲ ਵਾਸ਼ਰੂਮ।
2: ਘਰਾਂ ਅਤੇ ਟੈਂਟਾਂ ਲਈ ਪ੍ਰੋਫੈਸ਼ਨਲ ਲਾਈਟਿੰਗ ਦੀ ਸੁਵਿਧਾ ਵੀ, ਕੁਆਲਿਟੀ ਸਰਵਿਸ, ਵਾਜਬ ਰੇਟ ਅਤੇ ਸਮੇਂ ਸਿਰ ਡਿਲੀਵਰੀ। ਅੱਜ ਹੀ ਕਾਲ ਕਰੋ ਜਸ਼ਨ 416-294-2857,
3: 416-294-2857।
2: ਜਸ਼ਨ ਟੈਂਟਸ, ਹਰ ਫੰਕਸ਼ਨ ਨੂੰ ਦਿਓ ਇੱਕ ਸ਼ਾਨਦਾਰ ਲੁੱਕ।
0: ਸਟੀਫਨੀ ਦੇ ਨਾਲ ਸਵਾਗਤ ਕਰਦੇ ਹਾਂ ਉਮਰਪ੍ਰੀਤ ਚਾਵਲਾ ਜੀ ਨੂੰ। ਮੈਡਮ, ਵੈਲਕਮ ਟੂ ਦ ਸ਼ੋ।
4: ਥੈਂਕ ਯੂ ਸੋ ਮਚ ਦੇਵ ਜੀ। ਸਭ ਤੋਂ ਪਹਿਲੇ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਉਮਰਪ੍ਰੀਤ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਇਹਨਾਂ ਮੁਲਕਾਂ ਚ ਕੁੱਤਾ ਕਦੇ ਬੰਦੇ ਨੂੰ ਵੱਢ ਦੇਵੇ ਜਾਂ ਬੱਚੇ ਨੂੰ ਵੱਢ ਦੇਵੇ, ਉਹ ਕੁੱਤਾ ਲੱਭ ਦੇ, ਉਹਦੇ ਟੀਕਾ ਲਾ ਕੇ ਉਹਨੂੰ ਰਾਮ ਨਾਮ ਸੱਤਿਆ।
4: ਜੀ ਜੀ।
0: ਸਾਡੇ ਪਾਸੋਂ ਚ ਉੱਥੇ ਇੱਕ ਬੁੜਾ ਮੋਟਰ ਤੇ ਪਿਆ ਸੀ, 7-8 ਕੁੱਤੇ ਆਂਦੇ ਝੁੰਡ ਜਾ ਕੇ ਪੈ ਗਿਆ ਬੁੜੇ ਨੂੰ। ਸਵੇਰੇ ਉਹਦੀਆਂ ਹੱਡੀਆਂ ਲੱਭੀਆਂ ਉੱਥੋਂ ਵਿਚਾਰੇ ਦੀਆਂ। ਕੁੱਤੇ ਫੇਰ ਵੀ ਤੁਰੇ ਫਿਰਦੇ ਉੱਥੇ। ਉਹ ਐਕਟਰ ਜਾ ਹੈਗਾ ਸੂਦ, ਇੱਕ ਬੀਬੀ ਆ, ਕਹਿੰਦੇ ਕੁੱਤੇ ਕੋ ਮਾਰਨਾ ਨੀ ਚਾਹੀਏ, ਆਪਦੇ ਘਰੇ ਧਰਮਸ਼ਾਲਾ ਖੋਲ ਲਓ, ਉੱਥੇ ਛੱਡੇ ਆਵਾਂਗੇ। ਇਸ ਬੈਰ ਇੱਥੇ ਇੱਥੇ ਕੁੱਤਾ ਹੋਵੇ, ਰਿੱਛ ਹੋਵੇ, ਜਿਹੜੇ ਜੰਗਲ ਚ ਫਿਰਦੇ ਆ ਉਹ ਵੀ ਕਦੇ ਇਨਸਾਨ ਤੇ ਅਟੈਕ ਕਰਦੇ, ਉਹਦੇ ਵੀ ਟੀਕਾ ਲਾ ਕੇ ਰਾਮ ਨਾਮ ਸੱਤਿਆ ਕਰ ਦਿੰਦੇ ਆ। ਬਾਅਦ ਪਤਾ ਕੀ ਕਹਿੰਦੇ, ਬੋਲੋ ਹਰੀ ਹਰੀ ਬੋਲ, ਬੋਲੋ ਹਰੀ ਹਰੀ। ਜਦੋਂ ਕਲਕੱਤੇ ਹੁੰਦੇ ਸੀ ਨਾ ਅਮਰਪ੍ਰੀਤ ਜੀ, ਜਿਹੜੇ ਗਰੀਬ ਸੀ ਵਿਚਾਰੇ, ਉਹਨਾਂ ਨੇ ਜਦੋਂ ਮੁਰਦਾ ਲੈ ਕੇ ਜਾਣਾ, ਇੱਕ ਤਾਂ 2-2 ਪੈਸੇ ਹੁੰਦੇ ਸੀ ਉਸ ਜ਼ਮਾਨੇ 'ਚ, 1 ਪੈਸਾ ਵੀ ਹੁੰਦਾ ਸੀ, 3 ਪੈਸੇ ਵੀ ਹੁੰਦੇ ਸੀ, ਨਾਲ ਮਖਿਆਣੇ ਜੇ ਹੁੰਦੇ ਸੀ, ਉਹ ਮੂਹਰੇ ਮੂਹਰੇ ਇੱਕ ਭੱਜਿਆ ਜਾਣਾ, ਉਹਨੇ ਖੜਾਈ ਜਾਣੇ ਤੇ ਹਰੀ ਬੋਲ ਬੋਲੋ ਹਰੀ ਹਰੀ ਬੋਲ ਕਰਕੇ ਭੱਜੇ ਜਾਂਦੇ ਹੁੰਦੇ ਸੀ। ਉਹ ਜਿਹੜੇ ਗਰੀਬ ਬੱਚੇ ਹੁੰਦੇ ਸੀ, ਉਹਨਾਂ ਨੇ 1-2 ਪੈਸੇ ਬਾਅਦ 'ਚ ਇਕੱਠੇ ਕਰੀ ਜਾਣੇ, ਮਖਿਆਣੇ ਇਕੱਠੇ ਕਰਨੇ। ਐਨੀ ਹਾਓ, ਆਪਣੇ ਕੋਲ ਬਹੁਤ ਸਾਰਾ ਇਸ਼ੂ ਹੁੰਦੇ ਆ ਲਾਈਫ ਰਿਲੇਟਡ
4: ਜੀ,
0: ਚਾਹੇ ਉਹ ਲਾਈਫ ਇੰਸ਼ੋਰੈਂਸ ਹੋਵੇ, ਜਾਂ ਸਾਡੇ ਤੇ ਕਰਜ਼ੇ ਇੰਨੇ ਆ, ਜਾਂ ਸਾਡੇ ਬੱਚਿਆਂ ਦਾ ਭਵਿੱਖ ਹੈ ਉਹ ਕਿਵੇਂ ਹੋਏਗਾ, ਜਾਂ ਸਾਡਾ ਆਉਣ ਵਾਲਾ ਭਵਿੱਖ ਕਿਵੇਂ ਹੋਏਗਾ, ਜਾਂ ਸਾਡਾ ਆਉਣ ਵਾਲਾ 65 ਸਾਲ ਤੋਂ ਬਾਅਦ ਸਾਡੀ ਜ਼ਿੰਦਗੀ ਕਿਵੇਂ ਚੱਲੇਗੀ, ਸਾਡੇ ਕੋਲ ਪੈਸੇ ਕਿੱਥੋਂ ਆਉਣਗੇ। ਸਰਕਾਰ ਨੇ ਤਾਂ 1-2 ਹਜ਼ਾਰ ਦੇਣਾ ਤੁਹਾਨੂੰ,
4: 1-2 ਹਜ਼ਾਰ
0: ਨਾਲ ਤਾਂ ਮੇਰੇ ਵਰਗੀ ਦਾਰੂ ਨਹੀਂ ਮਿਲਦੀ ਹੈਗੀ, ਉਹਨੇ ਚ ਮੁੱਕ ਜਾਂਦੇ ਆ। ਖਾਣਾ ਪੀਣਾ ਕਿੱਥੋਂ, ਤੇ ਰੈਂਟ ਤੇ ਕਿੱਥੋਂ ਰਹਿਣਾ, ਜਾਂ ਕਿਰਾਏ ਤੇ ਕਿਵੇਂ ਕਰਨਾ, ਕਿਸ਼ਤਾਂ ਕਿੱਥੋਂ ਦੇਣੀਆਂ, ਇਹਨਾਂ ਦੇ ਸੋ ਮੈਨੀ ਅਦਰ ਫਾਰਮੈਲਿਟੀ ਦੈਟ ਇਨਸਾਨਾਂ ਨੂੰ ਕਰਨੀ ਪੈਂਦੀ ਆ। ਅੱਜ ਕਿਹੜਾ ਟੌਪਿਕ ਚੁਣੋਗੇ ਇਹਨਾਂ
4: ਦੇਵ ਜੀ? ਤਾਂ ਹੀ ਪਲੈਨਿੰਗ ਆਉਂਦੀ ਹੁੰਦੀ ਆ ਵਿੱਚ, ਕਿਉਂਕਿ ਤੁਸੀਂ ਕਿਹਾ ਵੀ 1-2 ਹਜ਼ਾਰ ਨਾਲ ਕਿਸੇ ਦਾ ਵੀ ਨਹੀਂ ਸਰਦਾ। ਚਲੋ ਅਲਕੋਹਲ ਨੂੰ ਛੱਡੀਏ ਆਪਾਂ, ਤਾਂ ਵੀ ਨਹੀਂ ਸਰਦਾ ਆਪਣਾ।
0: ਨਹੀਂ ਨਹੀਂ, ਅਲਕੋਹਲ ਜ਼ਰੂਰੀ ਹੈ। ਠੀਕ ਹੈ
4: ਤਾਂ ਦੇਵ ਜੀ ਕਹਿੰਦੇ ਕਿ ਇਫ ਯੂ ਲਵ ਯੂਰ ਫੈਮਿਲੀ ਲੀਵ ਦੈਨ ਅ ਪਲਾਨ ਨੋਟ ਅ ਮੈਸ
0: ਸ਼ੋਰ ਐਬਸੋਲੂਟਲੀ
4: ਹਨਾ ਸੋ ਮੈਂ ਹਮੇਸ਼ਾ ਕਹਿੰਦੀ ਹੁੰਦੀ ਆ ਵੀ ਜਦੋਂ ਵੀ ਤੁਸੀਂ ਐਡਵਾਈਜ਼ਰ ਨਾਲ ਗੱਲ ਕਰਨੀ ਆ ਕੋਈ ਪ੍ਰੋਡਕਟ ਦੀ ਗੱਲ ਨਾ ਕਰੋ ਪਲੈਨਿੰਗ ਦੀ ਗੱਲ ਕਰੋ ਸਟੈਟਸ ਕਹਿੰਦੇ ਆ ਦੇਵ ਜੀ ਵੀ ਓਵਰ ਜਿਹੜੇ 90% ਕੈਨੇਡੀਅਨਸ ਹੈ ਨਾ ਉਹ ਅੰਡਰ ਇੰਸ਼ੋਰਡ ਹੈ ਤੇ 64% ਲੋਕ ਇਹ ਮੰਨਦੇ ਆ ਕਿ ਇੰਸ਼ੋਰੈਂਸ ਉਹਨਾਂ ਲਈ ਜ਼ਰੂਰੀ ਹੈ ਉਹਨਾਂ ਦੀ ਫੈਮਿਲੀ ਲਈ ਜ਼ਰੂਰੀ ਹੈ ਕਿ ਕੱਲ ਨੂੰ ਜੇ ਮੈਨੂੰ ਕੁਝ ਹੋ ਜਾਂਦਾ ਤਾਂ ਮੇਰੀ ਫੈਮਿਲੀ ਦੀ ਟੇਕ ਕੇਅਰ ਕਿਵੇਂ ਹੋਏਗੀ ਜਾਂ ਸਟੇਟ ਪਲੈਨਿੰਗ ਦੇ ਵਿੱਚ ਇੰਸ਼ੋਰੈਂਸ ਬਹੁਤ ਵਧੀਆ ਕੰਮ ਕਰਦੀ ਹੈ
0: ਓਕੇ ਅੱਛਾ ਇੱਕ ਗੱਲ ਹੋਰ ਦੱਸੋ ਅਮਰ ਜੀ
4: ਜੀ
0: ਅੱਜ ਕੱਲ ਪੈਸੇ ਕਿੰਨੇ ਸਾਰੇ ਤੰਗ ਨੇ
4: ਜੀ
0: ਫਿਰ ਉਹ ਲਾਈਫ ਇੰਸ਼ੋਰੈਂਸ ਨੂੰ ਕਿਸ ਤਰ੍ਹਾਂ ਅਫੋਰਡ ਕਰਨ ਜਾਂ ਕਿਸ ਤਰ੍ਹਾਂ ਦੀ ਇੰਸ਼ੋਰੈਂਸ ਲੈਣ
4: ਦੇਵ ਜੀ ਇੱਕ ਨਾ ਪਲਾਨ ਮਤਲਬ ਦੇਖੋ ਲਾਈਫ ਇੰਸ਼ੋਰੈਂਸ ਨਾ ਬਹੁਤ ਵਾਰ ਲੋਕ ਇਹੀ ਸੋਚਦੇ ਜਿਵੇਂ ਤੁਸੀਂ ਕਿਹਾ ਵੀ ਐਕਸਪੈਂਸਿਵ ਹੈ
0: ਹਨਾ
4: ਹੁਣ ਸਾਨੂੰ ਕੀ ਲੱਗਦਾ ਹੁੰਦਾ ਕਿ ਅਸੀਂ ਪਰਮਾਨੈਂਟ ਪਲਾਨ ਲਈਏ ਪਰਮਾਨੈਂਟ ਪਲਾਨ ਆਫਕੋਰਸ ਉਹਦਾ ਪ੍ਰੀਮੀਅਮ ਜ਼ਿਆਦਾ ਹੁੰਦਾ ਟਰਮ ਇੰਸ਼ੋਰੈਂਸ 10 ਤੋਂ 50 ਸਾਲ ਤੱਕ ਦੀ ਟਰਮ ਆਪਾਂ ਨੂੰ ਮਿਲ ਜਾਂਦੀ ਹੁੰਦੀ ਹੈ 10 ਸਾਲ ਦੀ ਟਰਮ ਜਿਹੜੀ ਹੈ ਨਾ ਬਹੁਤ ਮੈਂ ਕਹੂੰਗੀ ਫਲੈਕਸੀਬਲ ਔਰ ਵਧੀਆ ਚੀਜ਼ ਹੈ ਕਿਉਂਕਿ 10 ਸਾਲ ਦੇ ਟਰਮ ਦੇ ਵਿੱਚ ਆਪਣੇ ਕੋਲ ਇੱਕ ਤਾਂ ਪ੍ਰੀਮੀਅਮ ਉਹਦਾ ਬਹੁਤ ਘੱਟ ਹੁੰਦਾ ਦੂਜਾ ਉਹਦੇ 'ਚ ਆਪਣੇ ਕੋਲ ਇੱਕ ਆਪਸ਼ਨ ਹੁੰਦੀ ਹੈ ਪਹਿਲੇ 5 ਸਾਲ ਜਾਂ ਈਵਨ 7 ਸਾਲ ਵੀ ਹੁਣ ਕੰਪਨੀਆਂ ਨੇ ਕਰਤਾ ਤੁਸੀਂ ਉਹਨੂੰ ਵਿਦ ਇਨ ਫਸਟ 5 or 7 years ਤੁਸੀਂ ਉਹਨੂੰ ਲੌਂਗਰ ਟਰਮ ਦੇ ਵਿੱਚ ਚੇਂਜ ਕਰ ਸਕਦੇ ਹੋ ਹੁਣ ਜਿਵੇਂ ਤੁਸੀਂ ਕਿਹਾ ਅਫੋਰਡੇਬਿਲਟੀ ਇਸ਼ੂ ਹੋ ਸਕਦੀ ਹੈ ਜਾਂ ਸਾਡੇ ਜੋ ਬਹੁਤ ਲੋਕ ਸੋਚੀ ਜਾਂਦੇ ਅਸੀਂ ਤਾਂ ਵਾਪਿਸ ਹੀ ਚਲੇ ਜਾਣਾ ਹਨਾ ਵੀ ਇੰਸ਼ੋਰੈਂਸ ਆਪਾਂ ਇੰਨੀ ਲੰਬੀ ਲੈ ਕੇ ਕੀ ਕਰਨੀ ਹੈ ਜਾਂ ਕਈਆਂ ਨੂੰ ਇਹ ਹੁੰਦਾ ਵੀ ਅਸੀਂ ਘਰ ਲੈਣਾ ਬਟ ਸਾਨੂੰ ਪਤਾ ਨਹੀਂ ਅਸੀਂ 1-2 ਸਾਲ ਨੂੰ ਲੈਣਾ ਉਦੋਂ ਅਸੀਂ ਟਰਮ ਆਪਾਂ ਲੌਂਗਰ ਟਰਮ ਲਾਂਗੇ ਸੋ 10 ਸਾਲ ਦੀ ਟਰਮ ਦੇ ਨਾਲ ਇੱਕ ਤਾਂ ਪ੍ਰੀਮੀਅਮ ਬਹੁਤ ਥੋੜਾ ਹੋਣਾ ਦੂਜਾ ਤੁਸੀਂ ਆਪਣੀ ਜਿਹੜੀ ਹੈਲਥ ਹੈ ਤੁਹਾਡੀ ਉਹ ਲੋਕ ਹੋ ਜਾਂਦੀ ਹੈ ਵਿਦ ਇਨ 5 or 7 years ਆਪਾਂ ਉਹਨੂੰ ਲੌਂਗਰ ਟਰਮ ਚ ਵੀ ਚੇਂਜ ਕਰ ਸਕਦੇ ਹਾਂ ਬਿਨਾਂ ਕਿਸੇ ਮੈਡੀਕਲ ਕੁਐਸਚਨ ਦੇ ਕਿਉਂਕਿ ਦੇਖੋ ਜਿਵੇਂ ਸਾਡੀ ਏਜ ਵੱਧ ਰਹੀ ਹੈ ਉਵੇਂ ਸਾਡੇ ਪੇਰੈਂਟਸ ਦੀ ਵੀ ਵੱਧ ਰਹੀ ਹੈ ਕੱਲ ਨੂੰ ਪੇਰੈਂਟਸ ਨੂੰ ਕੋਈ ਹੈਲਥ ਇਸ਼ੂ ਹੈ ਉਹ ਵੀ ਅੰਡਰ ਰਾਈਟਿੰਗ ਦੇ ਵਿੱਚ ਆਉਂਦਾ ਜਾਂ ਤੁਹਾਨੂੰ ਟਿਕਟਾਂ ਜ਼ਿਆਦਾ ਮਿਲ ਗਈਆਂ ਉਹ ਵੀ ਅੰਡਰ ਰਾਈਟਿੰਗ ਚ ਆਏਗਾ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੈ ਸਾਰਾ ਕੁਝ ਅੰਡਰ ਰਾਈਟਿੰਗ ਦੇ ਵਿੱਚ ਦੁਬਾਰਾ ਕੰਸੀਡਰ ਹੁੰਦਾ ਬਟ ਜੇ ਤੁਸੀਂ ਟਰਮ ਨਾਲ ਆਪਣੀ ਹੈਲਥ ਨੂੰ ਲੌਕ ਕੀਤਾ ਹੋਇਆ ਪਹਿਲੇ 5 ਜਾਂ 7 ਸਾਲ ਦੇ ਵਿੱਚ ਆਪਾਂ ਉਹਨੂੰ ਲੌਂਗਰ ਟਰਮ ਦੇ ਵਿੱਚ ਚੇਂਜ ਕਰ ਸਕਦੇ ਹਾਂ ਜਾਂ ਫਿਰ ਉਹਨੂੰ ਪਰਮਾਨੈਂਟ ਦੇ ਵਿੱਚ ਤੁਸੀਂ ਡਿਊਰਿੰਗ 10 ਈਅਰਸ ਤਾਂ ਤੁਸੀਂ ਕਦੇ ਵੀ ਉਹਨੂੰ ਪਰਮਾਨੈਂਟ ਚ ਚੇਂਜ ਕਰ ਸਕਦੇ ਹੋ ਸੋ ਇੰਸ਼ੋਰੈਂਸ ਦਾ ਪ੍ਰੀਮੀਅਮ ਡਿਪੈਂਡ ਕਰਦਾ ਤੁਹਾਡੀ ਹੈਲਥ ਦੇ ਉੱਪਰ ਦੂਜਾ ਤੁਹਾਡੀ ਏਜ ਦੇ ਉੱਪਰ ਤੀਜਾ ਤੁਸੀਂ ਕਿਵੇਂ ਦਾ ਪਲਾਨ ਚੂਜ਼ ਕਰ ਰਹੇ ਹੋ ਸੋ ਤੁਹਾਡੀ ਜੋ ਵੀ ਅਫੋਰਡੇਬਿਲਟੀ ਆ ਤੁਹਾਡਾ ਜੋ ਵੀ ਸਟੇਟਸ ਹੈ ਜੋ ਵੀ ਲਾਇਬਿਲਟੀਜ਼ ਹੈ ਉਹਨਾਂ ਨੂੰ ਡਿਸਕਸ ਕਰਕੇ ਆਪਾਂ ਇੱਕ ਕਸਟਮਾਈਜ਼ ਪਲੈਨਿੰਗ ਕਰ ਸਕਦੇ ਹੁੰਦੇ ਹਾਂ ਸੋ ਨੰਬਰ ਹੈ ਜੀ ਮੇਰਾ 6474461616 6474416 1616
0: 4416 1616 ਤੇ ਤੁਸੀਂ ਉਮਰਪ੍ਰੀਤ ਜੀ ਨਾਲ ਗੱਲ ਕਰ ਸਕਦੇ ਹੋ ਐਂ ਕਰਦੇ ਹਾਂ ਜਾਣੇ ਆਉਂਦੇ ਤੁਹਾਨੂੰ ਜੋਕ ਵੀ ਸੁਣਾਉਣਾ ਸਟੇ ਟਿਊਨ

0: ਨਾ ਚਾਚਾ ਜੀ, ਆਹ 3 ਮਹੀਨੇ ਹੋ ਗਏ ਤੁਹਾਨੂੰ ਮੋੜਗੇ ਤੇ ਕਾਗਜ਼ ਇਕੱਠੇ ਕਰਦਿਆਂ ਨੂੰ, ਹੁਣ ਤਾਈ ਤੁਹਾਡੀ ਮੋੜਗੇ ਚ ਅਪਰੂਵ ਨਹੀਂ ਹੋਈ ਹੈ।
1: ਓ ਤੂੰ ਰੇਫੜਾ, ਓ ਮੋੜਗੇ ਚ ਅਪਰੂਵ ਕਰਾਣੀ ਪਤਾ ਕਿੰਨਾ ਔਖਾ ਕੰਮ ਹੈ, 100 ਪਾਪੜ ਵੇਲਨੇ ਪੈਂਦੇ ਆ, ਲੱਗਿਆ ਗੱਲਾਂ ਮਾਰਦਾ।
0: ਓ ਚਾਚਾ ਜੀ, ਮੈਂ ਤਾਂ ਪਹਿਲਾਂ ਹੀ ਕਿਹਾ ਸੀ ਕੋਈ ਫਰਸਟ ਜਾਂ ਸੈਕੰਡ ਮੋੜਗੇਜ ਦੀ ਲੋੜ ਹੋਵੇ, ਰੀਫਾਈਨੈਂਸਿੰਗ ਦੀ ਲੋੜ ਹੋਵੇ, ਟਰੱਕ ਲੋਨ ਜਾਂ ਇਕਵਿਪਮੈਂਟ ਲੋਨ ਚਾਹੀਦਾ ਹੋਵੇ, ਬਿਜ਼ਨਸ ਲੋਨ ਜਾਂ ਪ੍ਰਾਈਵੇਟ ਲੈਂਡਿੰਗ ਦੀ ਹੀ ਲੋੜ ਕਿਉਂ ਨਾ ਹੋਵੇ, ਤਾਂ ਸੁਣਦੇ ਮੇਰੀ ਗੱਲ, ਜੇ ਸਾਰੇ ਪਾਸਿਓਂ ਹੋ ਗਈ ਨਾ ਤਾਂ ਬਾਹ ਫੜੂ ਕਮਲਜੀਤ ਸਰਾ, 416-356-1870, 416-356-1870 ਪੈਗੀ ਪੱਲੇ।
2: I am Dev Takla and you are not.
3: ਸਤਿ ਸ਼੍ਰੀ ਅਕਾਲ ਦੇਵ ਭਾਜੀ, ਸਾਡੇ ਕੋਲ ਹੈਗੀ ਇਸ ਵੇਲੇ ਇੰਟਰਨੈਟ ਤੇ ਮੋਬਾਈਲ ਫੋਨ ਦੀ ਬਹੁਤ ਹੀ ਵਧੀਆ ਡੀਲਸ, ਅਨਲਿਮਿਟਿਡ ਡੇਟਾ ਪਲਾਨਸ ਵਿਦ 5-year ਪ੍ਰਾਈਸ ਗਾਰੰਟੀ, $55 US ਤੇ ਮੈਕਸੀਕੋ ਰੋਮਿੰਗ, $65 ਇੰਟਰਨੈਸ਼ਨਲ ਰੋਮਿੰਗ ਇੰਕਲੂਡਿੰਗ 64 ਕੰਟਰੀਜ਼, ਨੋ ਕੰਟਰੈਕਟ। ਤੇ ਇਸ ਆਫਰ ਨੂੰ ਲੈਣ ਲਈ ਤੁਸੀਂ ਕਾਲ ਕਰਿਓ 647-946-2525। ਤੇ ਸਾਡੇ ਕੋਲ ਇੰਟਰਨੈਟ ਦੀ ਆਫਰਸ ਵੀ ਹੈਗੀ, ਹਾਈ ਸਪੀਡ ਅਨਲਿਮਿਟਿਡ ਯੂਸੇਜ $55 ਤੋਂ ਸਟਾਰਟਿੰਗ, ਤੇ ਫੋਨ ਨੰਬਰ ਸੇਮ ਹੈਗਾ 647-946-2525।
2: ਤੁਹਾਨੂੰ ਲੈ ਕੇ ਚੱਲਦੇ ਹਾਂ ਬ੍ਰੈਂਪਟਨ ਟੀਵੀ ਐਂਡ ਅਪਲਾਈਂਸ, 905-450-2828। ਸੁਲਤਾਨ ਜੀ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ। ਸੁਲਤਾਨ ਜੀ, ਵੈਲਕਮ ਟੂ ਦ ਸ਼ੋਅ ਸਰ।
4: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ। Frigidaire Professional and Gallery, Bosch, German brand hai, Sony and Samsung ਵਰਗੀਆਂ companies ਇਹਦੇ ਚ participate ਕਰ ਰਹੀਆਂ। ਟੀਵੀ ਦੀ ਜੇ ਗੱਲ ਕਰੀਏ ਜੀ, ਸਾਡੇ ਕੋਲ ਇਸ ਟਾਈਮ ਜਿਹੜੀ ਪ੍ਰਮੋਸ਼ਨ ਹੈ ਉਹਦੇ ਚ 55 inch ਕਿਸੇ ਨੇ ਲੈਣਾ $800 ਵਾਲਾ $399 ਦਾ ਮਿਲੇਗਾ। ਜੇ 65 inch ਟੀਵੀ ਲੈਣਾ ਚਾਹੁੰਦੇ ਜੀ $1000 ਵਾਲਾ $699 ਦਾ ਮਿਲੇਗਾ। ਜੇ 75 inch ਟੀਵੀ ਲੈਣਾ ਜੀ ਤੇ $1300 ਵਾਲਾ $899 ਚ ਮਿਲੇਗਾ। ਜੇ 85 inch ਟੀਵੀ ਦੀ ਗੱਲ ਕਰੀਏ $2300 ਵਾਲਾ $1599 ਦਾ ਦਿੱਤਾ ਜਾ ਰਿਹਾ, ਤੇ 6 ਮਹੀਨੇ ਚ ਪੇ ਕਰਨਗੇ ਕਸਟਮਰ, ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਹੈ ਜੀ। ਇਸੇ ਤਰ੍ਹਾਂ ਸਾਡੇ ਹੋਮ ਅਪਲਾਈਂਸਿਸ ਸੈਕਸ਼ਨ ਚ ਵੀ ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪ ਫਰਿਜ, ਪੂਰੇ ਦਾ ਪੂਰਾ ਬਿਲਟ ਇਨ ਕਿਚਨ $12,000 ਵਾਲਾ ਸਿਰਫ $6,900 ਦਾ, ਮੋਰ ਦੈਨ $5,000 ਦੀ ਸੇਵਿੰਗ ਹੈ। ਵੈਸੇ ਸਾਡੇ ਕੋਲ ਸਪੈਸ਼ਲ ਤੇ ਜਿਹੜਾ ਸਿੰਗਲ ਪੀਸ ਫਰਿੱਜ, ਜੇ ਤੁਸੀਂ ਬੇਸਮੈਂਟ ਅਪਾਰਟਮੈਂਟ ਲਈ, ਕੋਂਡੋਮੀਨੀਅਮ ਲਈ ਜਾਂ ਸੈਕਿੰਡ ਫਰਿੱਜ ਗਰਾਜ ਰੱਖਣ ਲਈ ਲੈਣਾ ਚਾਹੁੰਦੇ ਜੀ, ਇਹ ਵੀ $1200 ਵਾਲਾ $699 ਦਾ। ਇਹ 30 inch ਅਪਰਾਈਟ ਫਰੀਜ਼ਰ ਦੇ ਨਾਲ ਫਰਿੱਜ ਹੈ, 68 inch ਦੀ ਹਾਈਟ ਹੈ ਜੀ, ਸਿਰਫ $699 ਦਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਮਿਲੇਗਾ। ਜਿੱਥੇ ਵਾਸ਼ਰ ਐਂਡ ਡਰਾਇਰ ਤੇ $800 ਦੀ ਸੇਵਿੰਗ ਹੈ, ਫਰੰਟ ਲੋਡ ਵਾਸ਼ਰ ਐਂਡ ਡਰਾਇਰ $2600 ਵਾਲਾ ਜੀ ਸਿਰਫ $1899 ਦਾ, ਅਲਟਰਾ ਫਰੈਸ਼ ਵੈਂਟ ਸਿਸਟਮ ਦੇ ਨਾਲ ਸਿਰਫ ਔਰ ਸਿਰਫ $1799 ਚ ਪੇਅਰ ਮਿਲੇਗਾ, ਤੇ 6 ਮਹੀਨੇ ਚ ਤੁਸੀਂ ਪੇ ਕਰਨਾ $800 ਫਰੰਟ ਲੋਡ ਵਾਸ਼ਰ ਐਂਡ ਡਰਾਇਰ ਤੇ ਸੇਵਿੰਗ ਹੈ। ਕੱਲਾ ਵਾਸ਼ਰ $599 ਦਾ ਮਿਲ ਜਾਏਗਾ, ਸਿੰਗਲ ਪੀਸ ਕੱਲਾ ਡਰਾਇਰ ਚਾਹੀਦਾ ਜੀ $499 ਦਾ ਮਿਲ ਜਾਏਗਾ, ਕੱਲੀ ਡਿਸ਼ ਵਾਸ਼ਰ ਚਾਹੀਦੀ ਹੈ ਜੀ $1000 ਵਾਲੀ $499 ਦੀ ਮਿਲੇਗੀ, ਤੇ ਫ੍ਰੀ ਡਿਲੀਵਰ ਹੋ ਜਾਣੀ ਹੈ 801 ਬੋਵੇ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਜੀ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, ਜਾਂ ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ BramptonAppliances.com, ਇਹ ਵਨ ਵਰਲਡ ਹੈ ਜੀ, 905-450-2828, 905-450-2828 ਜੀ।
2: ਤੁਸੀਂ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਜਾ ਕੇ ਇਸ ਦਾ ਫਾਇਦਾ ਚੱਕ ਸਕਦੇ ਹੋ, 905-450-2828, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ। ਥੈਂਕ ਯੂ ਸਰ।
4: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।
5: ਉਹ ਦੇਖੋ ਤੁਹਾਡਾ ਰਿਸ਼ਤੇਦਾਰ ਘਾ ਖਾ ਰਿਹਾ ਹੈ।
6: ਹੈਂ?
5: ਨਮਸਤੇ ਕਰੋ।
6: ਕਿਹੜਾ ਰਿਸ਼ਤੇਦਾਰ?
5: ਉਹ ਦੇਖੋ ਸਾਹਮਣੇ।
6: ਉਹ ਗਧਾ?
5: ਹਾਂ ਹਾਂ, ਨਮਸਤੇ ਕਰੋ।
6: ਨਮਸਤੇ ਸਾਰਾ ਸਾਰ।
5: ਫਿੱਟੇ ਮੂੰਹ ਤੇਰੇ।
7: ਓਏ ਕਿਦਾਂ ਦੀ ਗੱਲਾਂ ਕਰਦੇ ਹੋ ਵੀ, ਗੱਡੀ ਲੈਣੀ ਹੈ ਕੋਈ ਆਲੂ ਪਿਆਜ਼ ਤੇ ਲੈਣੀ ਨਹੀਂ, ਤਾਂ ਜੀ ਗੱਡੀ ਲੈਣੀ ਹੋਵੇ ਉਹ ਵੀ ਬੈਸਟ ਪ੍ਰਾਈਸ, ਸੇਲ ਐਂਡ ਸਰਵਿਸ ਨਾਲ, ਤੇ ਏਅਰਪੋਰਟ ਨਿਸਾਨ, ਚੁੱਪ ਕਰਕੇ ਆ ਜਾਓ, ਨਵੀਂ ਪੁਰਾਣੀ ਗੱਡੀ ਲੈ ਜਾਓ। ਦੈਟਸ ਰਾਈਟ ਭਾਈ, ਏਅਰਪੋਰਟ ਨਿਸਾਨ, ਕਾਰਨਰ ਆਫ ਏਅਰਪੋਰਟ ਐਂਡ ਕੁਈਨ ਸਟਰੀਟ, 905-791-4900, 791-4900, ਆ ਜਾਓ ਆ ਜਾਓ।
8: ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
9: ਜ਼ਿੰਦਗੀ ਦੇ ਸਫ਼ਰ ਵਿੱਚ ਮੁਸ਼ਕਿਲ ਤਾਂ ਕਿਤੇ ਵੀ ਆ ਸਕਦੀ ਹੈ। ਐਕਸੀਡੈਂਟ ਜਾਂ ਸੱਟ ਲੱਗਣ ਕਾਰਨ ਜ਼ਿੰਦਗੀ ਦੀ ਗੱਡੀ ਖਲੋ ਗਈ ਹੈ, ਕੰਮ ਤੇ ਵੀ ਨਹੀਂ ਜਾ ਸਕਦੇ, ਸਾਰੇ ਪਾਸਿਓਂ ਸਮੱਸਿਆਵਾਂ ਨੇ ਘੇਰ ਲਿਆ ਹੈ, ਤਾਂ ਦਿਲ ਨਾ ਛੱਡੋ। ਅਸੀਂ ਹਾਂ ਤੁਹਾਡੇ ਦੁੱਖ ਵੰਡਾਉਣ ਲਈ। ਸਾਡੇ ਐਕਸਪੀਰੀਅੰਸਡ ਲਾਇਰ ਰੂਪਾ ਬਰਾੜ ਤੁਹਾਨੂੰ ਟਾਈਮ ਤੇ ਵੱਧ ਤੋਂ ਵੱਧ ਬੈਨੀਫਿਟਸ ਦਵਾ ਸਕਦੇ ਹਨ, ਇੱਥੋਂ ਤੱਕ ਕਿ ਫੀਸ ਵੀ ਕਲੇਮ ਮਿਲਣ ਤੋਂ ਬਾਅਦ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਰੂਪਾ ਬਰਾੜ, ਕਾਲ 416-991-5939, 416-999-5939, 4169-5939।

0: ਡਾਕਟਰ ਸਾਹਿਬ ਪ੍ਰੋਗਰਾਮ ਸਵਾਗਤ ਹੈ ਵੀਰੇ।
1: ਬਹੁਤ ਸ਼ੁਕਰੀਆ, ਧੰਨਵਾਦ ਦੇਵਾ ਜੀ। ਬਿਲਕੁਲ ਲੌਂਗ ਵੀਕਐਂਡ ਦਾ ਸੱਦਾ ਪੱਤਰ ਪਰਿਵਾਰਾਂ ਤੱਕ ਦੇ ਰਹੇ ਹਾਂ ਜੀ। ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਹੈ, ਈਵਨ ਤੁਸੀਂ ਹਾਈਡ੍ਰੋਲਿਕ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਪਾਵਰ ਰਿਕਲਾਈਨਰ ਲੈਣਾ ਚਾਹੁੰਦੇ ਹੋ, ਤੇ ਲੇਬਰ ਡੇ ਲੌਂਗ ਵੀਕਐਂਡ ਦੇ ਉੱਪਰ ਸਪੈਸ਼ਲ ਜਿਹੜੀਆਂ ਪ੍ਰਾਈਜ਼ ਫਰਨੀਚਰ ਦੇ ਉੱਪਰ ਮਹਿਣੀਆਂ ਦੇ ਨਾਲ ਵੱਡੇ ਵੱਡੇ ਤੋਹਫੇ ਤੁਹਾਡੇ ਇੰਤਜ਼ਾਰ ਕਰ ਰਹੇ ਆ। 6685 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ ਨੂੰ ਯਾਦ ਰੱਖਣਾ। ਤੇ ਜਿਹਨਾਂ ਪਰਿਵਾਰਾਂ ਨੇ ਕਿਚਨ ਦੇ ਲਈ ਰੀਅਲ ਮਾਰਬਲ ਰੀਅਲ ਪੱਥਰ ਦਾ ਡਾਇਨਿੰਗ ਟੇਬਲ ਬਾਏ ਕਰਨਾ, ਜੀ ਹਾਂ, ਰੀਅਲ ਮਾਰਬਲ ਦਾ ਟੇਬਲ ਵਿਦ 6 ਚੇਅਰ, ਰੀਅਲ ਮਾਰਬਲ ਦਾ ਟੇਬਲ ਵਿਦ 6 ਚੇਅਰ, ਜਿਹਦੀ ਰੈਗੂਲਰ ਕੀਮਤ 1500 ਸੀ, ਸਿਰਫ 399 ਦਾ। ਜੀ ਹਾਂ, ਲੌਂਗ ਵੀਕਐਂਡ ਸਪੈਸ਼ਲ ਲੇਬਰ ਡੇ, ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ 399, 399 ਦਾ ਰਦਾ ਮਿਲੂਗਾ। ਤੇ ਜਿੰਨੇ ਵੀ ਪਰਿਵਾਰ ਸਪੀਕਰ ਦੇ ਉੱਪਰ ਪਹੁੰਚਣਗੇ, ਮਾਈਕਰੋਵੇਵ ਬਿਲਕੁਲ ਫ੍ਰੀ ਗਿਫਟ ਮਿਲੂਗਾ। ਸੋ ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ 399 ਦਾ, ਤੇ ਨਾਲ ਮਾਈਕਰੋਵੇਵ ਬਿਲਕੁਲ ਫ੍ਰੀ ਤੋਹਫਾ ਮਿਲਣਾ। ਤੇ ਬਹੁਤ ਸਾਰੇ ਬੱਚੇ ਜਿਹੜੇ ਬੈਕ ਟੂ ਸਕੂਲ ਜਾ ਰਹੇ ਆ, ਬੈਕ ਟੂ ਯੂਨੀਵਰਸਿਟੀ ਜਾ ਰਹੇ ਆ, ਕੁਈਨ ਸਾਈਜ਼ ਦਾ ਮੈਟਰਸ, ਕੁਈਨ ਸਾਈਜ਼ ਦਾ ਆਰਥੋਪੈਡਿਕ ਡੀਲੈਕਸ ਮੈਟਰਸ, ਜਿਹਦੀ ਬਰਥ 4500 ਸੀ, ਸਿਰਫ 99 ਡਾਲਰ ਦਾ। ਜੀ ਹਾਂ, ਕੁਈਨ ਸਾਈਜ਼ ਦਾ ਆਰਥੋਪੈਡਿਕ ਡੀਲੈਕਸ ਮੈਟਰਸ 99 ਡਾਲਰ ਦੇ ਵਿੱਚ ਮਿਲੂਗਾ। ਸੋ ਇਹੋ ਜਿਹੀਆਂ ਬਹੁਤ ਸਾਰੀਆਂ ਡੀਲਾਂ ਇਨ ਸਟੋਰ ਜਿਹੜੀਆਂ ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ, ਕੌਫੀ ਟੇਬਲ ਤੇ ਤੁਹਾਡਾ ਇੰਤਜ਼ਾਰ ਕਰ ਰਹੀਆਂ। ਸੋ ਜ਼ਰੂਰ ਇੱਕ ਚੱਕਰ ਲਾਓ, 6685 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ, ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਗਨ ਰੋਡ, 6685 ਟੋਮਗਨ ਰੋਡ ਦੇ ਭਾਜੀ।
0: ਬੜੀ ਮਿਹਰਬਾਨੀ ਸਰ, ਥੈਂਕ ਯੂ। ਆਲਰਾਈਟ, ਜਾਣੇ ਆ ਹੁੰਨੇ ਆ, ਪਹਿਲਾਂ ਖਬਰ ਨਾ ਸੁਣਾ ਦਈਏ। ਅਮਰਪ੍ਰੀਤ ਜੀ, ਜਿਹੜਾ ਡੋਨਲਡ ਟਰੰਪ ਆ ਨਾ, ਤਾਂ ਇਹਦੇ ਚੇਲੇ ਚਮਚੇ ਜੇ ਨਾਲ ਸਾਰਿਆਂ ਦੇ ਖੋਖਲੇ ਆ ਦਿਮਾਗ। ਮੈਂ ਦੱਸਦਾ ਕਿਵੇਂ। ਹਰਮੋਸ ਸਟੇਟ ਦਾ ਨਾਮ ਬਦਲ ਕੇ ਕਹਿੰਦਾ ਟਰੰਪ ਸਟੇਟ ਕੀਤਾ ਜਾਵੇ ਜੀ। ਲੇਕ ਵੇਰੀ ਉਹਦਾ ਬਦਲਤਾ ਹੁਣ ਕਾਨੂੰਨੀ ਤੌਰ 'ਤੇ ਆਪਦੇ ਹਿਸਾਬ ਨਾਲ। ਕੈਨੇਡਾ ਨੂੰ ਸਾਡੀ ਲੋੜ ਆ, ਸਾਨੂੰ ਕਹਿੰਦਾ ਕੈਨੇਡਾ ਦੀ ਲੋੜ ਨਹੀਂ ਹੈ। ਉਹ ਭਲੇ ਮਾਨਸਾ ਮੂਰਖ ਬੰਦੇ ਆ, 9/11 'ਚ ਜਦੋਂ ਕਰੈਸ਼ ਹੋਇਆ ਸੀ, ਤੁਹਾਡੀਆਂ ਨਿਊਯਾਰਕ 'ਚ 2 ਬਿਲਡਿੰਗਾਂ ਡਿੱਗ ਪਈਆਂ ਸੀ, ਸਾਰੀ ਦੀਆਂ ਸਾਰੀਆਂ ਫਲਾਈਟਾਂ ਜਿਹੜੀਆਂ ਜਾ ਰਹੀਆਂ ਕੈਨੇਡਾ 'ਚ ਉਤਰੀਆਂ, ਕੈਨੇਡਾ ਨੇ ਉਤਾਰੀਆਂ। ਇਹਨਾਂ ਨੇ ਉਹ ਜਿਹੜੇ ਪੈਸੇਂਜਰ ਸੀ ਜੋ ਵੀ ਸੀਗੇ, ਉਹਨਾਂ ਦੀ ਸਾਂਭ ਸੰਭਾਲ ਕੀਤੀ ਜਿੰਨਾ ਚਿਰ ਫਲਾਈਟਾਂ ਦੁਬਾਰਾ ਖੋਲੀਆਂ ਨਹੀਂ ਹੈ। ਜਦੋਂ ਅਫਗਾਨਿਸਤਾਨ 'ਚ ਯੁੱਧ ਲੜਿਆ, ਕੈਨੇਡਾ ਮੋਢੇ ਨਾਲ ਮੋਢਾ ਲਾ ਕੇ ਖੜਿਆ ਸੀ, ਇਹ ਕਹਿੰਦਾ ਸਾਨੂੰ ਕੈਨੇਡਾ ਦੀ ਲੋੜ ਨਹੀਂ ਹੈ। ਇਰਾਨ ਦਾ ਕਹਿਣਾ ਹੈ ਕਿ ਤਹਿਰਾਨ ਦੀ ਸਹਿਮਤੀ ਤੋਂ ਬਿਨਾਂ ਹਰਮੋਜ਼ ਨਹੀਂ ਖੁੱਲਿਆ ਜਾ ਸਕਦਾ। ਟਰੰਪ ਦੀਆਂ ਧਮਕੀਆਂ ਦੇ ਬਾਵਜੂਦ ਇਰਾਨ ਨੇ ਅਮਰੀਕੀ ਟਿਕਾਣੇ ਦੇ ਕੀਤੇ ਹਮਲੇ। ਡਾਊਨ ਟਾਊਨ ਮਿਲੀ ਐਪਲਸ ਵਿੱਚ ਗੋਲੀਆਂ ਚੱਲੀਆਂ, 3 ਦੀ ਮੌਤ, 3 ਪੁਲਿਸ ਅਧਿਕਾਰੀ ਜਿਹੜੇ ਆ ਉਹ ਜ਼ਖਮੀ ਹੋ ਗਏ। ਟਿੱਕਾ ਜਖਿਆਂ ਦਾ ਸੁਨੇਹਾ ਸੁਣੋ। ਕੱਲ੍ਹ ਉੱਥੇ ਨਾ ਮੈਂ ਚਿਕਨ ਟਿੱਕਾ ਤੇ ਮੈਂ ਤੇ ਰਾਜ ਸੀਗੇ, ਅਸੀਂ ਖਾਧਾ ਜੀ ਚਿਕਨ ਟਿੱਕਾ ਸ਼ਰਾਬੀਆਂ ਦਾ ਨਾਲ ਤੰਦੂਰੀ ਰੋਟੀ, ਬਹਿ ਬਹਿ ਜਾਓਗੀ। ਟਿੱਕਾ ਜੰਕਸ਼ਨ ਲਈ 6474294040 ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ, 6474294040 ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ, 6474294040 ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ, 6474294040 6474940 4040। ਆਪਣੀ ਕਮਿਊਨਿਟੀ ਲਈ ਖੁਸ਼ਖਬਰੀ, ਹੀਲੈਕਸ ਵੈਲਨੈਸ ਫਿਜ਼ੀਓ ਐਂਡ ਰੀਹੈਬ ਸੈਂਟਰ ਖੁੱਲ ਚੁੱਕਿਆ ਹੈ, ਜਿੱਥੋਂ ਤੁਸੀਂ ਫਿਜ਼ੀਓਥੈਰੇਪੀ, ਮਸਾਜ ਥੈਰੇਪੀ, ਕਾਇਰੋਪ੍ਰੈਕਟਰ ਵਰਗੀਆਂ ਸੇਵਾਵਾਂ ਪ੍ਰੋਫੈਸ਼ਨਲਸ ਵੱਲੋਂ ਦਿੱਤੀਆਂ ਜਾਂਦੀਆਂ ਹਨ। ਇਹ ਤਕਰੀਬਨ ਸਾਰੀਆਂ ਇੰਸ਼ੋਰੈਂਸ ਕੰਪਨੀਆਂ ਨਾਲ ਖੁਦ ਡੀਲ ਕਰਦੇ ਨੇ। ਕਾਉਂਸਲਿੰਗ ਸਰਵਿਸ ਵੀ ਅਵੇਲੇਬਲ ਹਨ। ਹੀਲੈਕਸ ਵੈਲਨੈਸ ਫਿਜ਼ੀਓ ਰੀਹੈਬ, 10930 ਗੋਰਵੇ ਡਰਾਈਵ, ਯੂਨਿਟ C X1, ਗੋਰਵੇ ਐਂਡ ਕੰਟਰੀ ਸਾਈਡ ਦੇ ਕਾਰਨਰ ਤੇ। ਜ਼ਿਆਦਾ ਜਾਣਕਾਰੀ ਲਈ ਪਲੀਜ਼ ਕਾਲ 9059135256, 905-913-5556, 913-5556।
2: ਔਰ ਟੋਪੀਆਂ ਟੋਪੀਆਂ ਹੀ ਹੁੰਦੀਆਂ, ਪੁੱਤ ਤੇ ਤਾਜ ਤਾਜ ਹੀ ਹੁੰਦਾ, ਘੋਗੀਆਂ ਘੋਗੀਆਂ ਰਹਿੰਦੀਆਂ ਤੇ ਬਾਜ ਬਾਜ ਹੀ ਹੁੰਦਾ। ਜਦੋਂ ਤੇਰੀ ਆਈ ਤੈਨੂੰ ਘੇਰੀ ਲੈਣਾ, ਬਾਲੇ ਅਤਾਵਲੇ ਨਹੀਂ ਹੁੰਦੇ। ਔਰ ਸਾਡੀਆਂ ਕਾਪੀਆਂ ਤਾਂ ਹੋ ਸਕਦੀਆਂ ਮਿਠਿਆ, ਪਰ ਸਾਡੇ ਮੁਕਾਬਲੇ ਨਹੀਂ ਹੁੰਦੇ।
0: ਕੱਲ ਦੇ ਚੂਚੇ ਅੱਖਾਂ ਕੱਢਣ ਲੱਗ ਗਏ ਸੁਣਿਆ। ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਨਾ ਨਾ ਨਾ ਨਾ, ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਕੁੱਤੇ ਹੁੰਦੇ ਤਾਂ ਵਫਾ ਨਾ ਕਰਦੇ, ਜਨਾਬ ਤਾਂ ਕੁੱਤਿਆਂ ਤੋਂ ਵੀ ਉੱਤੇ ਨਿਕਲੇ। ਸੱਚੀ ਗੱਲ ਆ ਬਾਈ ਜੀ, ਸੱਚੀ ਗੱਲ ਆ। ਅਮਰਪ੍ਰੀਤ ਜੀ, ਇਹਨਾਂ ਨੂੰ ਬਾਅਦ ਚ ਗੱਲ ਕਰਦੇ ਆ, ਇਹਨਾਂ ਹੋਲਡ ਤੇ ਪਾ ਦਿੰਦੇ ਆ। ਇਹਨਾਂ ਨੂੰ ਕਹਾਂਗੇ ਅੱਜ ਟਾਈਮ ਨਹੀਂ ਹੈਗਾ, ਤੁਸੀਂ ਸਟੂਡੀਓ ਚ ਆਉਣਾ ਸੀ, ਸਟੂਡੀਓ ਚ ਆਏ ਨੀ, ਅੱਜ ਤੁਹਾਡੇ ਨਾਲ ਗੱਲ ਨਹੀਂ ਕਰਨੀ। ਜਿਹੜਾ ਹੁਣ ਸੁਣ ਰਿਹਾ ਆਪਣੀ ਗੱਲ ਉਹਨੂੰ ਪਤਾ ਲੱਗ ਗਿਆ ਨਾ। ਬਿਹਾਰ ਵਿੱਚ ਗੰਗਾ ਖਤਰੇ ਦੇ ਨਿਸ਼ਾਨ ਤੋਂ 2 ਫੁੱਟ ਉੱਪਰ ਚੱਲ ਰਹੀ ਹੈ। 13 ਜ਼ਿਲ੍ਹਿਆਂ ਵਿੱਚ ਹੜ੍ਹ ਆ ਗਿਆ ਅਤੇ ਡੁੱਬੇ ਹੋਏ ਨੇ। ਕਾਸ਼ੀ ਵਿੱਚ 407 ਪਰਿਵਾਰਾਂ ਨੂੰ ਕੱਢਿਆ ਗਿਆ ਹੋਸਪਿਟਲ ਵਿੱਚ। ਹਿਮਾਚਲ ਵਿੱਚ 175 ਸੜਕਾਂ ਬੰਦ ਪਈਆਂ ਨੇ। ਪੰਜਾਬ ਦਾ ਵੈਦਰ, 3 ਦਿਨਾਂ ਤੱਕ ਭਾਰੀ ਮੀਂਹ ਪੈਣ ਦੀ ਸੰਭਾਵਨਾ। ਸ੍ਰੀ ਹਰਿਮੰਦਰ ਸਾਹਿਬ ਵਿਖੇ ਬੇਅਦਬੀ ਕਰਨ ਦੇ ਦੋਸ਼ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ। ਕੋਟਕਪੂਰਾ ਫਾਇਰਿੰਗ ਕੇਸ, ਸੁਖਬੀਰ ਬਾਦਲ ਚੰਡੀਗੜ੍ਹ ਦੀ ਅਦਾਲਤ ਵਿੱਚ ਪੇਸ਼। ਹੁਸ਼ਿਆਰਪੁਰ ਦੇ ਇੱਕ ਸਰਕਾਰੀ ਸਕੂਲ ਦੀ 12 ਸਾਲਾਂ ਵਿਦਿਆਰਥੀ ਨਾਲ ਸਕੂਲ ਦੇ ਹੈੱਡ ਮਾਸਟਰ ਨੇ ਰੜਰੜ ਕੀਤਾ। ਔਸ਼ਵਾ ਸਡਬਰੀ ਦੇ ਟੀਨੇਜਰ ਤੇ ਬ੍ਰੈਂਪਟਨ ਵਿੱਚ ਗੋਲੀਆਂ ਚਲਾਉਣ ਦੇ ਦੋਸ਼ ਲੱਗੇ। ਬੋਲਟਨ ਵਿੱਚ ਹਮਲੇ ਤੋਂ ਬਾਅਦ ਪੀੜਤ ਦੀ ਮੌਤ ਕਦੋਂ ਦੇ ਦੋਸ਼ ਲਗਾਏ ਗਏ। ਇੱਕ ਤੇ 1 ਅਪ੍ਰੈਲ 2025 ਤੋਂ 31 ਮਾਰਚ 2026 ਤੱਕ ਬ੍ਰੈਂਪਟਨ ਦੇ 5 MPP ਨੇ ਕੁੱਲ 1,24,000 ਖਰਚ ਕਰ ਦਿੱਤੇ ਟੈਕਸ ਪੇਅਰ ਮਨੀ। ਉਮਰਪ੍ਰੀਤ ਜੀ ਮਾੜਾ ਜਿਹਾ ਦੱਸੋ, ਫਰਜ਼ ਗੱਲ ਮੇਰੇ ਕੋਲ ਪਾਲਿਸੀ ਕਰਾਈ ਹੋਈ 10-15 ਸਾਲ ਹੋ ਗਏ, ਧਿਆਨ ਹੀ ਨਹੀਂ ਕੀਤਾ, ਪਈ ਆ ਤਾਂ ਪਈ ਆ, ਪਰ ਹਾਲਾਤ ਬਦਲ ਗਏ, ਇਕਾਨਮੀ ਬਦਲ ਗਈ, ਖਰਚੇ ਵਧ ਗਏ। ਇੱਕ ਜ਼ਮਾਨੇ 'ਚ 38,000 ਦਾ ਘਰ ਲਿਆ ਸੀ ਮੈਂ ਇੱਥੇ 76 'ਚ, ਹੁਣ 38,000 ਦੀ ਕਾਰ ਨਹੀਂ ਆਉਂਦੀ ਕੋਈ। ਪਰ ਜਿਹੜੀਆਂ ਪਾਲਿਸੀਆਂ ਰਿਵਿਊ ਵੀ ਕਰਾਉਣੀਆਂ ਚਾਹੀਦੀਆਂ।
3: ਰਿਵਿਊ ਤਾਂ ਮੈਂ ਕਹੂੰਗੀ ਦੇਵ ਜੀ ਜ਼ਰੂਰ ਹੀ ਕਰਾਉਣੀਆਂ ਚਾਹੀਦੀਆਂ, ਕਿਉਂਕਿ ਸਾਡੇ ਚੋਂ ਬਹੁਤੇ ਲੋਕ ਆ ਜਿਵੇਂ ਤੁਸੀਂ ਕਿਹਾ, ਮੁੜ ਕੇ ਕੱਢ ਕੇ ਨਹੀਂ ਦੇਖੀ, ਆਪਾਂ ਜ਼ਿਆਦਾ ਹੀ ਸੰਭਾਲ ਕੇ ਰੱਖ ਦਿੰਦੇ ਆ ਡਾਕੂਮੈਂਟਸ ਨੂੰ, ਮੁੜ ਕੇ ਲੱਭਦੇ ਹੀ ਨਹੀਂ।
0: ਸੋਨਾ ਲੱਭ ਲੈਂਦਾ ਵੀ ਕਿੱਥੇ ਰੱਖਿਆ, ਪਾਲਿਸੀਆਂ
3: ਨਹੀਂ ਲੱਭਦੀਆਂ, ਹੈ ਨਾ। ਫਿਰ ਮੁੜ ਕੇ ਚਲੋ
0: ਇੱਕ ਸੈਕਿੰਡ
3: ਹਾਂਜੀ,
0: ਫਰਜ਼ ਕਰੋ ਮੇਰਾ ਪਟਾਕਾ ਬੋਲ ਗਿਆ, ਫਰਜ਼ ਕਰਨ ਲੱਗੇ ਆਪਾਂ
3: ਜੀ
0: ਇੱਦਾਂ ਬੈਠਾ ਮੈਂ ਤੁਹਾਡੇ ਕੋਲ ਹੀ, ਫਰਜ਼ ਕਰੋ ਮੇਰਾ ਪਟਾਕਾ ਬੋਲ ਗਿਆ, ਪਾਲਿਸੀ ਮੈਂ ਪਤਾ ਨਹੀਂ ਕਿੱਧਰ ਗਈ, ਘਰਦਿਆਂ ਨੂੰ ਪੈਸੇ ਕਿਵੇਂ ਮਿਲਣਗੇ ਹੁਣ।
3: ਦੇਵ ਜੀ ਤਾਂ ਹੀ ਕਹਿੰਦੇ ਆ ਨਾ ਕਿ ਬੈਨੀਫਿਸ਼ਰੀ ਨਾਲ ਜ਼ਰੂਰ ਇਨਫੋਰਮੇਸ਼ਨ ਸ਼ੇਅਰ ਕਰੋ, ਬੈਨੀਫਿਸ਼ਰੀ ਨੂੰ ਪਾਲਿਸੀ ਦਾ ਕੰਟਰੈਕਟ ਵੀ ਭੇਜੋ, ਬੈਨੀਫਿਸ਼ਰੀ ਦੀ ਐਡਵਾਈਜ਼ਰ ਨਾਲ ਵੀ ਜ਼ਰੂਰ ਗੱਲ ਕਰਵਾਓ,
0: ਠੀਕ ਹੈ,
3: ਤਾਂ ਕਿ ਕੱਲ ਨੂੰ ਜੇ ਪੇਪਰ ਗੁੰਮ ਵੀ ਜਾਂਦੇ ਆ ਬੈਨੀਫਿਸ਼ਰੀ ਨੂੰ ਪਤਾ ਤਾਂ ਹੋਏ ਨਾ ਤੁਹਾਡਾ ਐਡਵਾਈਜ਼ਰ ਕਿਹੜਾ, ਤਾਂ ਐਡਵਾਈਜ਼ਰ ਫਿਰ ਦੇਖ ਸਕਦਾ, ਤਾਂ ਉਹ ਸਾਰਾ ਕੁਝ ਹੋ ਜਾਂਦਾ। ਜੇ ਤੁਸੀਂ ਐਡਵਾਈਜ਼ਰ ਨਾਲ ਕੰਟੈਕਟ ਕਰ ਲਿਆ ਫਿਰ ਸਾਰਾ ਕੁਝ ਹੋ ਜਾਣਾ।
0: ਜੇ ਐਡਵਾਈਜ਼ਰ ਆਪਦੀ ਬੁੱਕ ਕਿਤਾਬ ਕਿਸੇ ਨੂੰ ਹੋਰ ਵੇਚ ਕੇ ਆਪ ਰਿਟਾਇਰ ਹੋ ਜੇ ਫਿਰ
3: ਉਹ ਵੀ ਪਤਾ ਲੱਗ ਜਾਂਦਾ ਹੁੰਦਾ। ਤਾਂ ਹੀ ਮੈਂ ਹਮੇਸ਼ਾ ਦੇਵ ਜੀ ਜਿੰਨੇ ਵੀ ਮੇਰੇ ਕਲਾਇੰਟ ਹੈਗੇ ਮੈਂ ਕੋਸ਼ਿਸ਼ ਕਰਦੀ ਹੁੰਦੀ ਹਾਂ ਕਿ ਉਹਨਾਂ ਦੇ ਬੈਨੀਫਿਸ਼ਰੀ ਨਾਲ ਇੱਕ ਵਾਰ ਮੈਂ ਜ਼ਰੂਰ ਗੱਲ ਕੀਤੀ ਹੋਏ, ਕਿਉਂਕਿ ਕੱਲ ਨੂੰ ਪਤਾ ਨਹੀਂ ਹੁੰਦਾ। ਹੁਣ ਵੈਸੇ ਵੀ ਆਪਾਂ ਇੰਸ਼ੋਰੈਂਸ ਕਰਾਈਏ ਕਿਹੜਾ ਅੱਜ ਹੀ ਕੁਝ ਹੋਣਾ, 10-20-30 ਸਾਲ ਨੂੰ ਜਦੋਂ ਹੋਣਾ ਤਾਂ ਐਟਲੀਸਟ ਬੈਨੀਫਿਸ਼ਰੀ ਤੁਹਾਡੇ ਬੱਚੇ ਆ, ਤੁਹਾਡਾ ਸਪਾਊਸ ਆ, ਉਹਨਾਂ ਨੂੰ ਪਤਾ ਹੋਏ ਕਿ ਤੁਸੀਂ ਕਿਹੜੇ ਐਡਵਾਈਜ਼ਰ ਨਾਲ ਡੀਲ ਕਰਦੇ ਸੀ। ਸੋ ਰਿਵਿਊ ਕਰਨ ਦਾ ਸਿਰਫ ਮਤਲਬ ਹੀ ਇਹੀ ਹੁੰਦਾ ਵੀ ਤੁਹਾਡੀ ਹਰ ਚੀਜ਼ ਅਪਡੇਟਿਡ ਹੋਏ, ਤੁਹਾਡਾ ਐਡਰੈਸ ਅਪਡੇਟਿਡ ਹੋਏ, ਤਾਂ ਕਿ ਕੋਰਸਪੋਂਡੈਂਸ ਜੋ ਵੀ ਇੰਸ਼ੋਰੈਂਸ ਕੰਪਨੀ ਤੋਂ ਹੈ ਉਹ ਤੁਹਾਨੂੰ ਮਿਲ ਜੇ, ਤੁਹਾਡਾ ਬੈਨੀਫਿਸ਼ਰੀ ਅਪਡੇਟਿਡ ਹੋਏ, ਤੁਹਾਡਾ ਟਰੱਸਟੀ ਅਪਡੇਟਿਡ ਹੋਏ। ਰਿਵਿਊ ਨਾ ਕਰਨ ਨਾਲ ਨਾ ਦੇਵ ਜੀ ਕਈ ਵਾਰ ਬਹੁਤ ਨੁਕਸਾਨ ਹੋ ਜਾਂਦਾ। ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦੀ ਹਾਂ, ਜਿਵੇਂ ਮੈਂ ਅੱਗੇ ਵੀ ਕਿਹਾ ਵੀ ਆਪਾਂ 10 ਸਾਲ ਦੀ ਟਰਮ ਮੋਸਟ ਫਲੈਕਸੀਬਲ ਟਰਮ ਹੁੰਦੀ ਹੈ, ਪਹਿਲੇ 5 ਜਾਂ 7 ਸਾਲ ਦੇ ਵਿੱਚ ਤੁਸੀਂ ਉਹਨੂੰ ਲੌਂਗਰ ਟਰਮ ਦੇ ਵਿੱਚ ਚੇਂਜ ਕਰ ਸਕਦੇ ਹੋ। ਸੋ ਮੈਨੂੰ ਕਿਸੇ ਨੇ ਕੰਟੈਕਟ ਕੀਤਾ, ਉਹਨਾਂ ਨੇ ਹੁਣ ਅਫਕੋਰਸ ਉਹਨਾਂ ਨੂੰ ਨੋਟਿਸ ਤਾਂ ਕੰਪਨੀ ਵੱਲੋਂ ਆਉਂਦਾ 5 ਸਾਲ ਬਾਅਦ, ਤੁਹਾਨੂੰ ਵੀ ਆਉਂਦਾ, ਤੁਹਾਡੇ ਐਡਵਾਈਜ਼ਰ ਨੂੰ ਵੀ ਆਉਂਦਾ। ਬਟ ਚਲੋ ਐਡਵਾਈਜ਼ਰ ਨਹੀਂ ਹੈ ਫੀਲਡ 'ਚ, ਤੁਸੀਂ ਐਡਰੈਸ ਅਪਡੇਟ ਨਹੀਂ ਕੀਤਾ, ਨੋਟਿਸ ਤਾਂ ਤੁਹਾਨੂੰ ਮਿਲਿਆ ਨਹੀਂ। ਹੁਣ 10 ਸਾਲ ਬਾਅਦ ਚਲੋ ਕਿਸੇ ਤਰ੍ਹਾਂ ਸਮਹਾਉ ਨੋਟਿਸ ਆ ਗਿਆ ਤੇ ਇੰਸ਼ੋਰੈਂਸ ਤੋਂ ਤੁਹਾਡਾ ਮਤਲਬ 10 ਸਾਲ ਬਾਅਦ ਐਕਸਪਾਇਰ ਹੋ ਰਹੀ ਹੈ, ਉਹ ਆਟੋਮੈਟਿਕਲੀ ਰੀਨਿਊ ਹੋ ਜਾਂਦੀ ਹੈ ਪਾਲਿਸੀ ਆਪੇ। ਹਾਂਜੀ, ਰੀਨਿਊਅਲ ਪ੍ਰੀਮੀਅਮ ਲੇਕਿਨ ਕਾਫੀ ਜ਼ਿਆਦਾ ਹੁੰਦਾ। ਸੋ ਇਹਨਾਂ ਨੇ ਕੀ ਕੀਤਾ ਵੀ 4 ਮਹੀਨੇ ਪਹਿਲੇ ਕਹਿੰਦੇ ਮੇਰੀ 10 ਸਾਲ ਵਾਲੀ ਟਰਮ ਸੀਗੀ, ਮੇਰੀ ਗੱਲ ਨਹੀਂ ਹੋ ਰਹੀ ਸੀ ਐਡਵਾਈਜ਼ਰ ਨਾਲ, ਜੋ ਵੀ ਹੈ ਚਲੋ ਪਾਲਿਸੀ ਰੀਨਿਊ ਹੋ ਗਈ। ਕਹਿੰਦੇ 2 ਮਹੀਨੇ ਮੈਂ ਪ੍ਰੀਮੀਅਮ ਪੇ ਕੀਤਾ, ਫਿਰ ਪ੍ਰੀਮੀਅਮ ਇਹਨਾਂ ਨੇ ਪਾਲਿਸੀ ਬੰਦ ਕਰਾਤੀ, ਕੰਪਨੀ ਨੂੰ ਫੋਨ ਕਰਕੇ ਕਿਹਾ ਮੈਨੂੰ ਇੰਸ਼ੋਰੈਂਸ ਨਹੀਂ ਚਾਹੀਦੀ, ਇੰਸ਼ੋਰੈਂਸ ਬੰਦ ਕਰਤੀ। 1 ਮਹੀਨੇ ਬਾਅਦ ਮਾਈਨਰ ਹਾਰਟ ਅਟੈਕ ਹੋ ਗਿਆ। ਹੁਣ ਉਹਨਾਂ ਨੇ ਮੈਨੂੰ ਕੰਟੈਕਟ ਕੀਤਾ, ਹੁਣ ਦੇਖੋ ਜੇ
0: ਪਿਛਲੀ ਡੇਟ ਪਾ ਦੋ
3: ਨਹੀਂ, ਉਹਨਾਂ ਨੂੰ ਪਤਾ ਕਹਿਣ ਨੂੰ ਤਾਂ ਚਲੋ ਬਹੁਤ ਕੁਝ ਹੋ ਜਾਂਦਾ। ਸੋ 10 ਸਾਲ ਦੀ ਟਰਮ ਦੇਖੋ ਜੇ ਉਹਨਾਂ ਨੇ ਰੱਖੀ ਹੁੰਦੀ, ਐਡਰੈਸ ਅਪਡੇਟ ਕੀਤਾ ਹੁੰਦਾ ਤਾਂ ਪਹਿਲੇ ਤਾਂ 5 ਸਾਲ ਤੋਂ ਪਹਿਲੇ ਉਹਨਾਂ ਨੂੰ ਨੋਟਿਸ ਮਿਲ ਜਾਂਦਾ, ਆਪਾਂ ਉਹਨੂੰ ਲੌਂਗਰ ਟਰਮ ਚ ਚੇਂਜ ਕਰ ਸਕਦੇ ਸੀ। ਦੂਜਾ ਹੈਗਾ ਵੀ ਕਟਾਉਣ ਦੀ ਲੋੜ ਨਹੀਂ ਹੁੰਦੀ ਇੰਸ਼ੋਰੈਂਸ ਪਾਲਿਸੀ ਨੂੰ, ਤੁਹਾਡੇ ਐਡਵਾਈਜ਼ਰ ਨਾਲ ਨਹੀਂ ਵੀ ਗੱਲ ਹੋ ਰਹੀ ਨਾ, ਤੁਸੀਂ ਸਾਡੇ ਨਾਲ ਗੱਲ ਕਰ ਲਓ। ਪਾਲਿਸੀ ਨੂੰ ਕਦੇ ਵੀ ਸਰੈਂਡਰ ਨਾ ਕਰੋ, ਕੱਟੋ ਨਾ, ਉਹਦੇ ਚ ਆਪਾਂ ਚੇਂਜਸ ਕਰਕੇ ਉਹਨੂੰ ਪਰਮਾਨੈਂਟ ਦੇ ਵਿੱਚ ਕਨਵਰਟ ਕਰ
0: ਸਕਦੇ। ਨੌਕਰੀ ਮੇਰੀ ਗੁੱਲ ਹੋ ਗਈ
3: ਜੀ,
0: ਤੇ ਸਾਲ ਮੈਨੂੰ ਨਹੀਂ ਨੌਕਰੀ ਮਿਲਦੀ, ਮੈਂ ਪੈਸੇ ਦੇ ਨਹੀਂ ਸਕਦਾ, ਪਾਲਿਸੀ ਹੋਲਡ ਹੋ ਸਕਦੀ ਹੈ ਟੈਂਪਰੇਰੀ?
3: ਦੇਖੋ ਜਿਹੜੇ ਤਾਂ ਪਰਮਾਨੈਂਟ ਇੰਸ਼ੋਰੈਂਸ ਪਾਲਿਸੀਜ਼ ਹੁੰਦੀਆਂ ਉਹਨਾਂ ਚ ਕੈਸ਼ ਵੈਲਿਊ ਹੁੰਦੀ ਆ, ਉਹ ਆਪਾਂ ਹੋਲਡ ਕਰ ਸਕਦੇ ਹੁੰਦੇ ਆ, ਕਿਉਂਕਿ ਪ੍ਰੀਮੀਅਮ ਥੋੜੀ ਕੈਸ਼ ਵੈਲਿਊ ਤੋਂ ਪੇ ਹੁੰਦਾ ਰਹਿੰਦਾ। ਲੇਕਿਨ ਜਿਹੜੀ ਟਰਮ ਇੰਸ਼ੋਰੈਂਸ ਆ, ਟਰਮ ਇਜ਼ ਟੈਂਪਰੇਰੀ ਇੰਸ਼ੋਰੈਂਸ,
0: ਤੁਸੀਂ
3: ਦੇਣੇ ਹੀ ਪੈਣੇ ਆ। ਤੁਸੀਂ ਇੱਕ ਘਰ ਜੇ ਰੈਂਟ ਤੇ ਲਿਆ ਹੋਇਆ, ਹੁਣ ਤੁਸੀਂ ਇਹ ਥੋੜਾ ਰੈਂਟ ਤੋਂ ਬਿਨਾਂ ਕਿਵੇਂ ਰਹਿ ਲੋਗੇ ਉਸ ਘਰ?
0: ਇੱਕ ਹੋਰ ਦੱਸੋ ਫਿਰ, ਇਹ ਫਰਜ਼ ਕਰ ਲਓ ਮੈਂ 10 ਸਾਲ ਦੀ ਕਿਹੜੀ ਟਰਮ ਲੈ ਲਈ,
3: ਹਾਂਜੀ,
0: ਉਧਰੋਂ ਨੌਕਰੀ ਖੋਲੋਗੀ, ਇਹ ਘਟਾ ਕੇ 7 ਦੀ ਕਰ ਸਕਦਾ ਵੀ ਤਾਂ ਇਹ ਜਿਹੜੀ ਅਮਾਊਂਟ ਆ ਪੇ ਕਰਦਾ ਮਹੀਨੇ ਦੀ ਉਹ ਘਟ ਜੇ ਥੋੜੀ ਜੀ?
3: ਨਹੀਂ ਉਹ ਵੀ ਨਹੀਂ ਹੁੰਦਾ।
0: ਅੱਛਾ,
3: ਇਹ ਨਾ ਦੇਵ ਜੀ ਆਪਾਂ ਕਟਾ ਜਦੋਂ ਮਰਜ਼ੀ ਸਕਦੇ ਆ, ਇਹ ਵਨ ਸਾਈਡਡ ਕੰਟਰੈਕਟ ਹੁੰਦਾ, ਇੰਸ਼ੋਰੈਂਸ ਕੰਪਨੀ ਨਹੀਂ ਮਨਾ ਕਰ ਸਕਦੀ, ਅਸੀਂ ਜਦੋਂ ਮਰਜ਼ੀ ਕਟਾ ਸਕਦੇ ਆ ਉਹਨੂੰ, ਲੇਕਿਨ ਆਪਾਂ ਹੋਲਡ ਨਹੀਂ ਕਰ ਸਕਦੇ ਹੁੰਦੇ ਪਾਲਿਸੀ ਨੂੰ। ਸੋ ਤੁਸੀਂ ਨਾ ਆਪ ਵੀ ਆਪਣੀ ਪਾਲਿਸੀ ਨੂੰ ਕੁਇਕਲੀ ਰਿਵਿਊ ਕਰ ਸਕਦੇ ਹੋ, ਜੇ ਤੁਹਾਨੂੰ ਲੱਗੇ ਕਿ ਇਹਨਾਂ ਚੋਂ ਕੋਈ ਸਿਨੈਰੀਓ ਹੋਇਆ ਤਾਂ ਐਡਵਾਈਜ਼ਰ ਨਾਲ ਗੱਲ ਕਰ ਲਓ। ਤੁਸੀਂ ਪਹਿਲੇ ਅਨਮੈਰਿਡ ਸੀ, ਹੁਣ ਮੈਰਿਜ ਹੋ ਗਈ ਜਾਂ ਹੁਣ ਬੱਚੇ ਹੋ ਗਏ, ਪੇਰੈਂਟਸ ਤੁਹਾਡੇ ਸੀਗੇ, ਤੁਸੀਂ ਉਹਨਾਂ ਚੋਂ ਕਿਸੇ ਨੂੰ ਬੈਨੀਫਿਸ਼ਰੀ ਪਾਇਆ ਸੀ, ਉਹਨਾਂ ਦੀ ਹੁਣ ਡੈਥ ਹੋ ਗਈ, ਜਾਂ ਤੁਸੀਂ ਘਰ ਮੂਵ ਕੀਤਾ, ਤੁਸੀਂ ਕੋਈ ਪਹਿਲੇ ਰੈਂਟ ਤੇ ਸੀ ਹੁਣ ਤੁਸੀਂ ਘਰ ਲਿਆ, ਜਾਂ ਕੋਈ ਇਨਵੈਸਟਮੈਂਟ ਪ੍ਰੋਪਰਟੀ ਬਾਏ ਕੀਤੀ, ਜਾਂ ਕੋਈ ਬਿਜ਼ਨਸ ਸਟਾਰਟ ਕੀਤਾ, ਇਹ ਜੇ ਇਹਨਾਂ ਚੋਂ ਕੋਈ ਵੀ ਸਿਨੈਰੀਓ ਤੁਹਾਡੇ ਨਾਲ ਹੋਇਆ, ਜ਼ਰੂਰ ਆਪਣੀ ਪਾਲਿਸੀ ਨੂੰ ਰਿਵਿਊ ਕਰੋ, ਆਪਣੇ ਐਡਵਾਈਜ਼ਰ ਨਾਲ ਕਰੋ, ਜਾਂ ਤੁਸੀਂ ਮੇਰੇ ਨਾਲ ਵੀ ਕਰ ਸਕਦੇ ਹੋ। ਨੰਬਰ ਹੈ ਜੀ 6474461616, 647-446-1616।
0: I am Dave Tatla, and you are not. Jitender ji, welcome to the show, sir.
4: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ, ਕਿਵੇਂ ਠੀਕ ਹੋ ਜੀ?
0: ਵਧੀਆ ਵਧੀਆ, ਖਿੱਚੋ ਕੰਮ ਨੂੰ ਕਰਾ।
4: ਦੇਖ ਭਾਈ, ਕਿਉਂਕਿ ਸੁਨੇਹਾ ਸਾਡੇ ਸਰੋਤਿਆਂ ਲਈ, ਬੈਂਕ ਆਫ ਕੈਨੇਡਾ ਨੇ ਕੱਲ ਅਨਾਊਂਸਮੈਂਟ ਕਰਨੀ ਸੀ ਰੇਟ ਦੇ ਉੱਪਰ, ਇੰਟਰਸਟ ਰੇਟ ਦੇ ਉੱਪਰ, ਕੋਈ ਰੇਟ ਨਹੀਂ ਵਧਾਇਆ, ਨਹੀਂ ਕੋਈ ਘਟਾਇਆ ਨਹੀਂ, ਸੋ ਸਟਿਲ ਇੰਟਰਸਟ ਰੇਟ ਹੈਗਾ 2.25%। ਤੇ ਨਾਲ ਜਾਂ ਦੇਖ ਭਾਜੀ, ਸਾਡੇ ਕੋਲ ਇੱਕ ਬਾਇਰ ਨੇ ਪ੍ਰੀ ਪਰੂਵ ਨੇ, ਜੇ ਕੋਈ ਵੀ ਸਾਡਾ ਲਿਸਟਰ ਸਾਡਾ ਪ੍ਰੋਗਰਾਮ ਸੁਣਦਾ ਹੋਵੇ, ਤੁਹਾਨੂੰ ਬ੍ਰੈਂਪਟਨ ਦੇ ਵਿੱਚ ਤੁਸੀਂ ਆਪਣੀ ਪ੍ਰੋਪਰਟੀ ਸੈੱਲ ਕਰਨਾ ਚਾਹੁੰਦੇ ਹੋ, ਚਾਹੇ ਜੀਟੈਚ ਬੰਗਲੋ ਆ, ਚਾਹੇ ਸੈਮੀ ਡੀਟੈਚ ਮਕਾਨ ਆ, ਸਾਡੇ ਕਲਾਇੰਟ ਦਾ ਬਜਟ ਹੈਗਾ 7.5 ਤੋਂ ਲੈ ਕੇ 8.5 ਦੀ ਰੇਂਜ ਦੇ ਵਿੱਚ, ਜੇ ਤੁਸੀਂ ਆਪਣਾ ਮਕਾਨ ਸੈੱਲ ਕਰਨਾ ਚਾਹੁੰਦੇ ਹੋ, ਸਾਨੂੰ ਇੱਕ ਵਾਰੀ ਗੱਲਬਾਤ ਕਰ ਲਿਓ, ਕਲੋਜ਼ਿੰਗ ਤੁਹਾਨੂੰ 30 ਦਿਨ ਦੇ ਵਿੱਚ ਅਸੀਂ ਕਰਾ ਸਕਦੇ ਹਾਂ ਤੁਹਾਡੀ ਪ੍ਰੋਪਰਟੀ ਦੀ। ਨੰਬਰ ਸਾਡਾ 416-265-22, 416-265-22 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਇੱਕ ਸਾਡੇ ਕੋਲ ਸੈਮੀ ਡਿਟੈਚ ਪ੍ਰੋਪਰਟੀ ਹੈਗੀ ਹੈ, 4 ਬੈਡਰੂਮ ਉੱਪਰ ਨੇ, 1 ਬੈਡਰੂਮ ਦੀ ਬੇਸਮੈਂਟ ਬਣੀ ਹੋਈ ਹੈ, ਰੀਜਨੇਬਲ ਪ੍ਰਾਈਸ ਦੇ ਉੱਪਰ ਡੀਲ ਲੱਗੀ ਹੋਈ ਹੈ, ਬ੍ਰੈਮਲੀ ਐਂਡ ਸੈਂਡਲਵੁੱਡ ਦਾ ਮੇਨ ਇੰਟਰਸੈਕਸ਼ਨ ਹੈ, ਤਾਂ ਵੀ ਸਾਡੇ ਨਾਲ ਗੱਲਬਾਤ ਕਰ ਲਿਓ। ਕੈਲਡਨ ਦੇ ਵਿੱਚ ਇੱਕ ਕਸਟਮ ਬਿਲਟ ਫਾਰਮ ਹਾਊਸ ਲਾਇਆ, 1.5 ਏਕੜ ਦੇ ਲਾਟ ਦੇ ਵਿੱਚ ਬਣਿਆ ਹੋਇਆ, ਲਗਭਗ 32-35 ਸਕੇਅਰ ਫੀਟ ਦਾ ਮਕਾਨ ਉੱਤੋਂ ਹੈ, ਪਲੱਸ ਬੇਸਮੈਂਟ ਫਿਨਿਸ਼ ਹੈ ਜੀ, ਆਲਮੋਸਟ 70%। ਇਹ ਕਸਟਮ ਬਿਲਟ ਮਕਾਨ ਲੈਣਾ ਚਾਹੁੰਦੇ ਹੋ, ਸਾਡੇ ਨਾਲ ਗੱਲਬਾਤ ਕਰ ਲਿਓ, ਬੜੀ ਸੋਹਣੀ ਪ੍ਰਾਈਸ ਹੈ ਜੀ, 416-265-22। ਇੱਕ ਪਾਵਰ ਆਫ ਸੇਲ ਤੇ ਮਕਾਨ ਆਇਆ ਸਾਡੇ ਕੋਲ, 5 ਬੈਡਰੂਮ ਉੱਪਰ ਨੇ, 3 ਬੈਡਰੂਮ ਦੀ ਬੇਸਮੈਂਟ ਬਣੀ ਹੋਈ ਹੈ, ਮੇਨ ਇੰਟਰਸੈਕਸ਼ਨ ਦਾ ਚਿਕਿਊਜ਼ੀ ਐਂਡ ਵਿਲੀਅਮਸ ਪਾਰਕਵੇ ਦੇ ਏਰੀਆ ਦੇ ਵਿੱਚ ਹੈ, ਤਾਂ ਵੀ ਸਾਡੇ ਨਾਲ ਗੱਲਬਾਤ ਕਰ ਲਿਓ। 4 ਬੈਡਰੂਮ ਉੱਪਰ ਨੇ, 2 ਬੈਡਰੂਮ ਦੀ ਲੀਗਲ ਬੇਸਮੈਂਟ ਹੈ, ਇਹ ਵੀ ਪ੍ਰੋਪਰਟੀ ਸਾਡੇ ਕੋਲ ਸੇਲ ਦੇ ਉੱਪਰ ਹੈਗੀ ਹੈ, ਇਹ ਪ੍ਰੋਪਰਟੀ ਤੁਸੀਂ ਦੇਖਣਾ ਚਾਹੁੰਦੇ ਹੋ, ਸੈਲਰ ਮੋਟੀਵੇਟਡ ਨੇ, ਤੁਸੀਂ ਆਪਣੇ ਸੈਮੀ ਡਿਟੈਚ ਘਰ ਨਾਲ ਅਪਗ੍ਰੇਡ ਕਰਨਾ ਚਾਹੁੰਦੇ ਹੋ, ਤਾਂ ਵੀ ਸਾਨੂੰ ਕਾਲ ਕਰ ਲਿਓ। ਨੰਬਰ ਸਾਡਾ 416-265-22, 416-265-22।
0: ਥੈਂਕ ਯੂ ਸਰ, ਥੈਂਕ ਯੂ।
5: The Dave Tatla News Desk, locally covered, nationally connected.
0: Sukh Sahib, welcome to the show.
1: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਦੇਵ ਭਾਜੀ, ਬਿਲਕੁਲ ਅੱਜ ਤਾਂ ਲਾਈਵ ਅਪਡੇਟ ਦੇ ਰਹੇ ਹਾਂ ਪਰਿਵਾਰਾਂ ਤੱਕ, ਲੌਂਗ ਵੀਕਐਂਡ ਲੇਬਰ ਡੇ ਦੀ ਜਿਹੜੀ ਸੇਲ ਲੱਗਣ ਜਾ ਰਹੀ ਆ, ਸੋ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਕੈਨੇਡੀਅਨ ਮੇਡ ਕਸਟਮਾਈਜ਼ ਸੋਫਾ ਸੈੱਟ ਲੈਣੇ, ਬਹੁਤ ਸਾਰੀ ਵਰਾਇਟੀ ਜਿਹੜੀ ਸਾਡੇ ਕੋਲ ਨਵੀਂ ਡਿਸਪਲੇ ਦੇ ਉੱਪਰ ਲੱਗ ਚੁੱਕੀ ਆ, ਪਰ ਲੋਐਸਟ ਪ੍ਰਾਈਸਿਸ ਤੇ ਨਾਲ ਤੋਹਫੇ ਜਿਹੜੇ ਤੁਹਾਨੂੰ ਲਾਜ਼ਮੀ ਦਿੱਤੇ ਜਾਣੇ ਆ ਇਸ ਲੌਂਗ ਵੀਕਐਂਡ ਦੇ ਉੱਪਰ, ਲੇਬਰ ਡੇ ਲੌਂਗ ਵੀਕਐਂਡ ਦੇ ਉੱਪਰ, ਸੋ ਜ਼ਰੂਰ ਇੱਕ ਚੱਕਰ ਲਾਓ 6685 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ ਨੂੰ ਯਾਦ ਰੱਖਣਾ, ਤੇ ਇੱਕ ਡੀਲ ਦੇਣ ਲੱਗੇ ਆ, ਬਹੁਤ ਸਾਰੇ ਬੱਚੇ ਜਿਹੜੇ ਬੈਕ ਟੂ ਸਕੂਲ ਜਾ ਰਹੇ ਆ, ਪਰ ਪਰਿਵਾਰਾਂ ਨੇ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਉਣਾ, ਇੱਕ ਤੋਹਫਾ ਦੇਣ ਜਾ ਰਹੇ ਆ ਬੱਚਿਆਂ ਦੇ ਲਈ, ਵੱਡਾ ਤੋਹਫਾ ਜਿਹੜਾ ਹੋਊਗਾ, ਪਹਿਲਾ ਬੈਡਰੂਮ ਸੈੱਟ ਦੀ ਡੀਲ ਦਿੰਦੇ ਆ, ਕਿੰਗ ਸਾਈਜ਼ ਦਾ ਬੈਡਰੂਮ ਸੈੱਟ, ਲਾਈਟ ਗ੍ਰੇ ਕਲਰ ਦਾ ਲੈਕਰ ਫਿਨਿਸ਼ ਦਾ ਇਟਾਲੀਅਨ ਸੀਰੀਜ਼ ਦਾ ਬੈਡਰੂਮ ਸੈੱਟ, ਕਿੰਗ ਸਾਈਜ਼ ਦਾ ਬੈੱਡ, ਹੈੱਡਬੋਰਡ ਦੇ ਵਿੱਚ ਵਾਈਟ ਕਲਰ ਦੀ LED ਲਾਈਟਾਂ, ਹਾਈਡ੍ਰੋਲਿਕ ਸਟੋਰੇਜ, ਡਰੈਸਰ ਦੇ ਡਰੋਰ ਸੋਫਟ ਕਲੋਜ਼ਰ, ਮਿਰਰ ਦੇ ਵਿੱਚ LED ਲਾਈਟ ਤੇ ਨਾਲ ਨਾਈਟ ਸੈੱਟ, ਸੋ ਕਿੰਗ ਸਾਈਜ਼ ਬੈੱਡ, ਡਰੈਸਰ, ਮਿਰਰ ਨਾਲ ਸਾਈਟੇਬਲ, ਜਿਹਦੀ ਰੈਗੂਲਰ ਕੀਮਤ ਮਾਰਕੀਟ ਦੇ ਵਿੱਚ $4,000 ਸੀ। ਲੌਂਗ ਵੀਕਐਂਡ ਸਪੈਸ਼ਲ, ਲੇਬਰ ਡੇ ਲੌਂਗ ਵੀਕਐਂਡ ਸਪੈਸ਼ਲ, ਜਿੰਨੇ ਵੀ ਪਰਿਵਾਰ ਪਹੁੰਚਣਗੇ, 4500 ਵਾਲਾ ਬੈਡਰੂਮ ਸੈੱਟ, 1999 ਡਾਲਰ ਦਾ, ਜੀ ਹਾਂ, 4500 ਵਾਲਾ ਬੈਡਰੂਮ ਸੈੱਟ 2000 ਡਾਲਰ ਦਾ ਮਿਲੂਗਾ, ਤੇ ਜਿੰਨੇ ਵੀ ਨਾਲ ਬੱਚੇ ਆਪਣੇ ਪੇਰੈਂਟਸ ਦੇ ਆਉਣਗੇ, PS5 ਗੇਮ ਬਿਲਕੁਲ ਫ੍ਰੀ, ਪੂਰਾ ਬੈਡਰੂਮ ਸੈੱਟ 4500 ਡਾਲਰ ਵਾਲਾ, 1999 ਡਾਲਰ ਦਾ, 2000 ਦਾ ਮਿਲੂਗਾ, ਤੇ ਨਾਲ PS5 ਗੇਮ ਬਿਲਕੁਲ ਫ੍ਰੀ ਮਿਲੂਗੀ। ਸੋ ਇਹੋ ਜਿਹੀਆਂ ਬਹੁਤ ਸਾਰੀਆਂ ਡੀਲਾਂ ਤੇ ਬਹੁਤ ਸਾਰੇ ਤੋਹਫੇ ਤੁਹਾਡਾ ਇਸ ਲੌਂਗ ਵੀਕਐਂਡ ਦੇ ਉੱਪਰ, ਲੇਬਰ ਡੇ ਲੌਂਗ ਵੀਕਐਂਡ ਦੇ ਉੱਪਰ ਇੰਤਜ਼ਾਰ ਕਰਨਗੇ, ਸੋ ਜ਼ਰੂਰ ਇੱਕ ਚੱਕਰ ਲਾਓ 6685 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ, ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਗਨ ਰੋਡ, 6685 ਟੋਮਗਨ ਰੋਡ, ਵਧੇਰੇ ਜਾਣਕਾਰੀ ਦੀ ਜਾਂ ਡਾਇਰੈਕਸ਼ਨ ਲੈਣ ਦੀ ਰਾਈਟ ਵੇ ਕਾਲ ਕਰ ਸਕਦੇ ਹੋ 6472200000 6472200000 ਜਾਂ ਪਹੁੰਚ ਸਕਦੇ ਹੋ 6085 ਟੋਮਗਰ ਰੋਡ ਦੇ ਉੱਪਰ ਲੇਬਰ ਡੇ ਲੌਂਗ ਵੀਕਐਂਡ ਸੇਲ ਸੇਲ ਸੇਲ ਦੇ ਭਾਜੀ
0: ਥੈਂਕ ਯੂ ਸਰ ਉਹ ਲੋਕ ਜਿਹੜੇ ਪਾਰਕਾਂ 'ਚ ਗਰਬਜ ਸੁੱਟਦੇ ਆ ਉਹ ਲੋਕ ਜਿਹੜੇ ਪਿਕਨਿਕ ਕਰਨ ਜਾਂਦੇ ਤੇ ਉੱਥੇ ਸੁੱਟਿਆ ਹੁੰਦਾ ਗਰਬਜ ਉਹ ਲੋਕ ਜਿੱਥੇ ਲਿਖਿਆ ਹੁੰਦਾ ਵੀ ਇੱਥੇ ਅੱਗ ਲਾਉਣੀ ਮਨਾ ਹੈ ਅੱਗ ਲਾ ਕੇ ਉੱਥੇ ਆਪਦੇ ਬਾਰਬਿਊ ਕਰਨ ਲੱਗ ਜਾਂਦੇ ਆ ਉਹ ਲੋਕ ਜਿਹੜੇ ਆਪਣੇ ਸ਼ੈਂਪੂ ਤੇ ਸਾਬਣ ਲਾ ਕੇ ਲੇਕ 'ਚ ਵੜ ਜਾਂਦੇ ਆ ਉਹ ਲੋਕ ਜਿਹੜੇ ਡੰਪ ਸੁੱਟਦੇ ਆ ਪਲਾਜ਼ਿਆਂ ਵਿੱਚ ਜਿੱਥੇ ਲਿਖਿਆ ਹੁੰਦਾ ਡੋਨੇਸ਼ਨ ਬਾਕਸ ਕਲੋਜ਼ ਓਨਲੀ ਉੱਥੇ ਟੁੱਟੇ ਫੁੱਟੇ ਆਪਦੇ ਸੂਟ ਕੇ ਪਤਾ ਨਹੀਂ ਕੀ ਕੁਛ ਸੁੱਟੇ ਹੁੰਦੇ ਆ ਉਹ ਲੋਕ ਜਿਹੜੇ ਗਣੇਸ਼ ਜੀ ਦੀ ਮੂਰਤੀ ਨੂੰ ਪਾਣੀ 'ਚ ਜਲ ਪ੍ਰਵਾਹ ਕਰਦੇ ਆ ਲੇਕਾਂ ਦੇ ਵਿੱਚ ਉਹ ਲੋਕ ਜਿਹੜੇ ਫੀਮ ਡੋਡੇ ਆਪਦੇ ਸਟੋਰਾਂ ਤੇ ਵੇਚਦੇ ਆ ਚੋਰੀਆਂ ਕਰਦੇ ਆ ਉਹ ਵੱਖਰੀ ਗੱਲ ਹੈ ਤੇ ਫਿਰ ਕਹਿੰਦੇ ਕੈਨੇਡਾ ਪਹਿਲਾਂ ਵਰਗਾ ਨਹੀਂ ਰਿਹਾ ਉਹ ਖਰਾਬ ਕੌਣ ਕਰਦਾ ਤੁਸੀਂ ਉਹ ਜਿਹੜਾ ਕੱਲ ਗੱਲ ਕਰ ਰਹੇ ਸੀ ਜਗਤਾਰਨ ਮੇਰੇ ਖਿਆਲ MPP ਹੁੰਦਾ ਸੀ ਇੱਥੇ ਲੋਕਲ MP ਦਾ ਕਹਿੰਦਾ ਜੀ ਸਿੱਖਾਂ ਨਾਲ ਜਿਹੜਾ ਰੇਸਿਜ਼ਮ ਆ ਵੱਧਦਾ ਜਾ ਰਿਹਾ ਮੰਨੀ ਗੱਲ ਪਰ ਉਹਦਾ ਕਾਰਨ ਕੀ ਹੈ ਉਹਦੀ ਵੀ ਵੀਡੀਓ ਬਣਾ ਲਓ ਇੱਕ ਉਹ ਵੀ ਦੱਸ ਦਿਓ ਵੀ ਆਹ ਕਾਰਨ ਆ ਭਾਈ ਅਸੀਂ ਆਹ ਕੁਛ ਕਰਦੇ ਹਾਂ ਆਹ ਕਰਤੂਤਾਂ ਕਰਦੇ ਹਾਂ ਐਨੀਵੇ ਜਾਣੇ ਆਉਂਦੇ ਹਾਂ ਪਹਿਲਾਂ ਸੁਨੇਹਾ ਸੁਣੋ
6: ਕੀ ਤੁਸੀਂ ਵੀ ਡਾਕਟਰ ਡੈਂਟਿਸਟ IT ਪ੍ਰੋਫੈਸ਼ਨਲ ਜਾਂ ਇਨਕਾਰਪੋਰੇਟਡ ਬਿਜ਼ਨਸ ਓਨਰ ਹੋ ਐਂਡ ਯੂ ਹੈਵ ਰਿਟੇਨਡ ਅਰਨਿੰਗਸ ਇਨ ਯੂਰ ਕਾਰਪੋਰੇਸ਼ਨ ਐਜ਼ ਵੈਲ ਦ ਪ੍ਰੋਬਲਮ ਇਜ਼ ਕਿ ਜਦੋਂ ਵੀ ਤੁਸੀਂ ਇਸ ਪੈਸੇ ਨੂੰ ਵਿਦਡਰਾ ਕਰਨਾ ਇਨ ਦ ਫਾਰਮ ਆਫ ਸੈਲਰੀ ਔਰ ਡਿਵੀਡੈਂਡਸ ਬੋਥ ਆਰ ਟੈਕਸੇਬਲ ਬਟ ਦ ਸੋਲੂਸ਼ਨ ਟੂ ਦਿਸ ਪ੍ਰੋਬਲਮ ਇਜ਼ ਕਿ ਤੁਹਾਡੀਆਂ ਰਿਟੇਨਡ ਅਰਨਿੰਗਸ ਨੂੰ ਸਪੈਸ਼ਲਾਈਜ਼ਡ ਟੈਕਸ ਐਫੀਸ਼ੀਐਂਟ ਸਟ੍ਰੈਟੇਜੀਸ 'ਚ ਇਨਵੈਸਟ ਕੀਤਾ ਜਾ ਸਕਦਾ ਜਿੱਥੇ ਪੈਸਾ ਟੈਕਸ ਸ਼ੈਲਟਰ ਗਰੋ ਕਰੇਗਾ ਔਰ ਤੁਸੀਂ ਇਸ ਪੈਸੇ ਨੂੰ ਟੈਕਸ ਐਫੀਸ਼ੀਐਂਟਲੀ ਯੂਜ਼ ਕਰਨਾ ਫਾਰ ਐਨੀ ਫਿਊਚਰ ਗੋਲ ਔਰ ਫਾਰ ਯੋਰ ਰਿਟਾਇਰਮੈਂਟ ਨੀਡ ਟੂ ਨੋ ਮੋਰ ਦਿਸ ਇਜ਼ ਉਮਰਪ੍ਰੀਤ ਚਾਵਲਾ ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ ਐਂਡ ਨੰਬਰ ਟੂ ਕਾਲ ਇਜ਼ 6474461616 647 446 1616

0: ਲੱਕੜੀ ਦੀ ਸੇਲ ਚੱਲ ਰਹੀ ਹੈ ਇੰਡੀਅਨ ਫਰੂਟ ਲੈਂਡ ਤੇ ਚੱਲ ਰਹੀ ਹੈ ਔਰ ਇਹਦਾ ਫਾਇਦਾ ਚੱਕ ਲਓ, ਬੜੀ ਜਲਦੀ ਖਤਮ ਹੋ ਜਾਣੀ ਹੈ। ਸਵਰਨ ਚੱਕੀ ਆਟਾ 11.99 ਦਾ 20 ਪਾਊਂਡ ਹੈ, 8 ਪਾਊਂਡ 6.99 ਦਾ ਰਾਈਸ ਮਿਲ ਰਹੇ ਨੇ ਤੇ ਨਾਲ ਦੀ ਨਾਲ ਜਿਹੜੀ ਬਰਾਊਨ ਸ਼ੂਗਰ ਹੈ 6.99 ਦੀ 8 ਪਾਊਂਡ ਮਿਲੇਗੀ। ਦੇਸੀ ਘਿਓ ਲੈ ਲਓ 3.99 ਦਾ 1.6 ਕਿਲੋ। ਬਾਲਟੀ ਦੇ ਵਿੱਚ ਗੁੜ 9.99 ਦਾ ਮਿਲੇਗਾ ਤੁਹਾਨੂੰ ਔਰ ਮਿਹਰਬਾਨ ਜੂਸ ਵੀ ਹੋ ਮਹਾਰਾਜ 3 ਲੀਟਰ ਦੀ ਬੋਤਲ ਸਿਰਫ 3.99 ਦੀ। ਹਲਦੀਰਾਮ ਦੇ ਸਨੈਕ ਸਵੇਰੇ ਦੁਪਹਿਰੇ ਖਾਓ, ਸ਼ਾਮ ਨੂੰ ਮੂਡ ਬਣਾਉਣ ਵਾਲੇ ਸਨੈਕ ਖਾਓ 1.99 ਦੇ ਈਚ ਹੈ। ਗਾਰਲਿਕ ਅਤੇ ਜਿੰਜਰ ਪੇਸਟ 2.99 ਦੀ ਹੈ ਔਰ ਇਹਦੇ ਨਾਲ ਮਹਾਰਾਜ ਕਾਲੇ ਚਿੱਟੇ ਚਣੇ 3.99 ਦੇ ਨੇ। ਚਿੱਟੀ ਬ੍ਰੈਡ ਲੈ ਲਓ, ਬਰਾਊਨ ਬ੍ਰੈਡ ਲੈ ਲਓ, 2.49 ਈਚ ਮਿਲੇਗੀ। ਔਰ ਖਬਰਾਂ 'ਚੋਂ ਖਬਰ ਆ ਰਹੀ ਹੈ, ਟੋਰਾਂਟੋ ਖੇਤਰ ਵਿੱਚ ਅਗਸਤ ਵਿੱਚ ਘਰਾਂ ਦੀ ਵਿਕਰੀ 2% ਘਟੀ ਹੈ। ਸ਼ਿਕਾਗੋ ਅਕੁਆਰੀਅਮ ਵਿੱਚ 2 ਵੇਲਸ ਦੀ ਮੌਤ ਹੋਈ ਜਿਨ੍ਹਾਂ ਵਿੱਚੋਂ ਇੱਕ ਮਰੀਨਲੈਂਡ ਤੋਂ ਗਈ ਸੀ ਜੀ। ਪਾਕਿਸਤਾਨੀ ਲੋਕ ਗਾਇਕਾ ਮਾਈ ਸੁਬਾਈ ਦੀ ਬਲੋਚਿਸਤਾਨ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਸੁਰੱਖਿਆ ਬਲਾਂ ਨੇ ਅਫਗਾਨ ਸਰਹੰਦ ਰਾਹੀਂ ਪਾਕਿਸਤਾਨ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ 15 ਅਤਵਾਦੀਆਂ ਨੂੰ ਮਾਰ ਸੁੱਟਿਆ। 5 ਬਾਲ ਵਿਵਾਹ ਸਮੇਂ ਸਿਰ ਰੋਕ ਕੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਕੀਤਾ ਪੰਜਾਬ ਦੇ ਵਿੱਚ। ਨੇਪਾਲ ਤੋਂ 55 ਕਿਲੋਮੀਟਰ ਦੂਰ ਤਿੱਬਤ ਦੇ ਵਿੱਚ 5 ਮੈਗਨਾਟਿਊਡ ਦਾ ਭੂਚਾਲ ਆਇਆ। ਇੱਕ ਹਫ਼ਤਾ ਪਹਿਲਾਂ ਹੜ੍ਹਾਂ ਅਤੇ ਜ਼ਮੀਨ ਖਿਸਕਣ ਕਾਰਨ ਤਬਾਹੀ ਹੋਈ ਸੀ। ਹੁਣ ਤੱਕ 1273 ਲੋਕਾਂ ਦੀ ਮੌਤ ਹੋ ਗਈ, 3000 ਤੋਂ ਵੱਧ ਅਜੇ ਲਾਪਤਾ ਨੇ। ਅਮਰੀਕਾ ਵਿੱਚ $1 ਦੇ ਸਿੱਕੇ 'ਤੇ ਟਰੰਪ ਦੀ ਤਸਵੀਰ ਹੋ ਗਈ। ਲਓ ਇਹ ਤਾਂ ਮੇਰੀ ਫੋਟੋ ਲਾ ਦਿਉ, ਮੇਰਾ ਨਾਮ ਲਿਖ ਦਿਉ, ਜਿੱਥੇ ਮਰਜ਼ੀ ਲੈ ਚਾਹੇ ਗੰਦ 'ਤੇ ਲਿਖ ਦਿਉ, ਬਸ ਲਿਖ ਦਿਉ ਮੇਰਾ ਨਾਮ। ਇੱਕ ਸਿੱਕਾ 2.5 ਗੁਣਾ ਕੀਮਤ 'ਤੇ ਵਿਕਿਆ, ਘੰਟਿਆਂ ਵਿੱਚ ਹੀ ਸਟਾਕ ਖਾਲੀ ਹੋ ਗਿਆ ਜੀ ਇਹਦਾ। ਰੂਬੀਓ ਨੇ ਕਿਹਾ ਭਾਰਤ ਅਤੇ ਇਰਾਨ ਵਿਚਕਾਰ ਵਪਾਰ ਸਮਝੌਤੇ 'ਤੇ ਕੋਈ ਗੱਲਬਾਤ ਨਹੀਂ, ਤਹਿਰਾਨ ਦੀ ਮਦਦ ਕਰਨ ਵਾਲਿਆਂ 'ਤੇ ਪਾਬੰਦੀ ਲਾਏ। ਲਾਲਾ ਇੰਡੀਆ 'ਤੇ ਜਨਮ ਅਧਿਕਾਰ ਨਾਗਰਿਕਤਾ ਨੂੰ ਰੋਕਣ ਦੀ ਟਰੰਪ ਦੀ ਦੂਜੀ ਕੋਸ਼ਿਸ਼ ਅਸਫਲ। ਅਦਾਲਤ ਨੇ ਹੁਣ ਜਨਮ ਸੈਰ ਸਪਾਟੇ 'ਤੇ ਪਾਬੰਦੀ ਲਗਾਉਣ ਦੇ ਹੁਕਮ ਨੂੰ ਰੋਕ ਦਿੱਤਾ, ਕਿਹਾ ਸਰਕਾਰ ਨਾਗਰਿਕਤਾ ਨਹੀਂ ਖੋ ਸਕਦੀ। ਇਹ ਮੈਂ ਜੱਜ ਸਾਹਿਬ ਦੇ ਅਗੇਂਸਟ ਆ ਅਤੇ ਟਰੰਪ ਸਾਹਿਬ ਦੇ ਨਾਲ ਆ। ਜਿਹੜੇ ਆਉਂਦੇ ਆ ਸਰਵੇ 'ਤੇ ਵੀ ਆਓ ਬੱਚਾ ਪੈਦਾ ਕਰੋ ਅਤੇ ਚਲੇ ਜਾਓ, ਆਓ ਬੱਚੇ ਪੈਦਾ ਕਰੋ ਅਤੇ ਚਲੇ ਜਾਓ, ਯਾਰ ਇਹ ਤਾਂ ਗੈਰ ਕਾਨੂੰਨੀ ਹੈ ਨਾ। ਦਿੱਲੀ ਦੇ ਹੋਟਲ ਵਿੱਚ ਪ੍ਰੇਮੀ ਵੱਲੋਂ ਲੜਕੀ ਦਾ ਕਤਲ। ਮੁਲਜ਼ਮ ਨੇ ਘਟਨਾ ਤੋਂ ਬਾਅਦ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਪਹਿਲਾਂ ਤਾਂ ਕਹਿੰਦੇ ਜੈਨੂ ਹੈ ਜੈਨੂ ਗੋਲਗੱਪੇ ਖਾਓਗੇ, ਹੁਣ ਕਤਲ ਕਰਤਾ ਆਪ ਨੂੰ ਮਾਰਨ ਨੂੰ ਕਰਦਾ ਸੀ। ਵਾਹ ਸ਼ੇਰਾ। ਐਨੀਵੇ ਯਾਰ ਮੈਂ ਨਹੀਂ ਚੱਕਣਾ ਤੇਰਾ ਹਾਲ ਹੈ। ਹੋਰ ਭਾਈ ਜੀ ਹੋਰ ਦੱਸੋ ਕੀ ਕਹਿਣਾ ਚਾਹੋਗੇ, ਕੀ ਕਰੀਏ ਚਾਟ ਦੇ ਜਦੋਂ ਪਹਿਲੀ ਵਾਰ ਕੱਟਤਾ ਦੂਜੀ ਵਾਰ ਕਿਉਂ ਕਰਦਾ ਭਾਈ, ਨਹੀਂ ਚੱਕਣਾ ਤੇਰਾ ਹੁਣ।
1: ਉਹਨਾਂ ਨੂੰ ਲੱਗਿਆ ਕਿ ਸ਼ਾਇਦ ਵੈਸੇ ਹੀ ਕੱਟਿਆ ਗਿਆ।
0: ਨਹੀਂ ਨਹੀਂ ਜਾਣ ਕੇ ਕੱਟਿਆ ਮੈਂ।
1: ਓਕੇ, ਆਪਾਂ ਇੰਸ਼ੋਰੈਂਸ ਦੀ ਦੇਵ ਜੀ ਇਨਫੋਰਮੇਸ਼ਨ ਦਿੱਤੀ ਹੈ, ਪਲੈਨਿੰਗ ਫਾਈਨੈਂਸ਼ੀਅਲ ਪਲੈਨਿੰਗ ਦੀ ਗੱਲ ਕੀਤੀ ਹੈ, ਪਾਲਿਸੀਜ਼ ਨੂੰ ਟਾਈਮਲੀ ਰਿਵਿਊ ਕਰਨ ਦੀ ਗੱਲ ਕੀਤੀ ਆ। ਸੋ ਤੁਹਾਡੀਆਂ ਵੀ ਕੋਈ ਪੁਰਾਣੀਆਂ ਪਾਲਿਸੀਜ਼ ਹੈਗੀਆਂ ਜਿਨ੍ਹਾਂ ਨੂੰ ਰਿਵਿਊ ਕਰਨ ਦੀ ਲੋੜ ਆ, ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਜਾਂ ਤੁਹਾਨੂੰ ਐਂ ਲੱਗਦਾ ਕਿ ਤੁਸੀਂ ਇੰਸ਼ੋਰੇਬਲ ਨਹੀਂ ਹੋ, ਕੋਈ ਹੈਲਥ ਇਸ਼ੂ ਆ ਚੁੱਕਾ, ਜਾਂ ਕਈ ਵਾਰ ਨਾਨ ਮੈਡੀਕਲ ਕੋਈ ਬੈਂਕਰਪਸੀ ਆ, ਕੋਈ ਚਾਰਜਿਸ ਆ, ਤੁਹਾਨੂੰ ਲੱਗਦਾ ਕਿ ਇੰਸ਼ੋਰੈਂਸ ਮਿਲਣੀ ਨਹੀਂ, ਜਾਂ ਕਈ ਵਾਰ ਆਪਾਂ ਮਤਲਬ ਹੈਜੀਟੇਸ਼ਨ 'ਚ ਹੀ ਗੱਲ ਨਹੀਂ ਕਰਦੇ, ਸੋ ਕੋਨਫੀਡੈਂਸ਼ੀਅਲ ਰਹੂਗੀ ਤੁਹਾਡੀ ਸਾਰੀ ਇਨਫੋਰਮੇਸ਼ਨ, ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਨੰਬਰ ਹੈ ਜੀ 6474461616। ਬੈਕ ਟੂ ਸਕੂਲ ਦਾ ਟਾਈਮ ਹੈ ਦੇਵ ਜੀ, ਬੱਚੇ ਜਿਨ੍ਹਾਂ ਦੇ ਪਹਿਲੀ ਵਾਰ ਸਕੂਲ ਜਾ ਰਹੇ ਹੋ ਉਹ ਵੀ ਬਹੁਤ ਐਕਸਾਈਟਿਡ ਆ, ਜਿਨ੍ਹਾਂ ਦੇ ਬੱਚੇ ਯੂਨੀਵਰਸਿਟੀ ਕਾਲਜ ਜਾ ਰਹੇ ਹੋ ਉਹ ਵੀ ਬਹੁਤ ਐਕਸਾਈਟਿਡ ਆ। ਲੇਕਿਨ ਗੱਲ ਇਹ ਆ ਵੀ ਜਦੋਂ ਪ੍ਰਾਇਮਰੀ ਐਜੂਕੇਸ਼ਨ ਇੱਥੇ 12th ਤੱਕ ਤਾਂ ਫਰੀ ਹੈ, ਲੇਕਿਨ ਬਾਅਦ 'ਚ ਜਦੋਂ ਬੱਚਿਆਂ ਨੇ ਕਾਲਜ ਜਾਣਾ, ਯੂਨੀਵਰਸਿਟੀ ਜਾਣਾ, ਇੱਕ ਬਹੁਤ ਹੀ ਵੱਡਾ ਮੈਂ ਕਹੂੰਗੀ ਵੀ ਖਰਚਾ ਹੁੰਦਾ ਉਸ ਟਾਈਮ 'ਤੇ, ਕਿਉਂਕਿ ਟਿਊਸ਼ਨ ਫੀ ਹੈ, ਬੱਚਿਆਂ ਨੇ ਕਿਤੇ ਰਹਿਣਾ, ਉੱਥੇ ਦਾ ਖਰਚਾ, ਕਮਿਊਟ ਕਰਨ ਦਾ ਖਰਚਾ, ਤਾਂ ਇਹ ਸਾਰੀਆਂ ਚੀਜ਼ਾਂ ਆਪਾਂ RESP ਨਾਲ ਬਹੁਤ ਵਧੀਆ ਤਰੀਕੇ ਨਾਲ ਕਵਰ ਕਰ ਸਕਦੇ ਹੁੰਦੇ ਹਾਂ। ਬਹੁਤ ਬੱਚਿਆਂ ਦੀ RESP ਮੈਚਿਓਰ ਹੋਈ ਹੈ ਹੁਣ ਔਰ ਉਹਨਾਂ ਦੇ ਮਤਲਬ 70-80-90 ਹਜ਼ਾਰ ਤੱਕ ਜੁੜੇ ਹੋਏ ਆ। ਸੋ ਜਿਨ੍ਹਾਂ ਦੇ ਬੱਚੇ ਮੈਂ ਕਹੂੰਗੀ ਹੁਣ ਸਕੂਲ ਦੇ ਵਿੱਚ ਨਵੇਂ ਜਾ ਰਹੇ ਆ, ਜੇ ਤੁਸੀਂ RESP ਨਹੀਂ ਕਰਵਾਈ ਜਾਂ ਨਿਊ ਬੋਰਨ ਹੈ ਘਰ ਦੇ ਵਿੱਚ, ਅੱਜ RESP ਤੇ ਕਰੋ। ਕਈ ਵਾਰ ਸਾਨੂੰ ਲੱਗਦਾ ਹੁੰਦਾ ਵੀ ਥੋੜੀ ਜਿਹੀ ਗ੍ਰਾਂਟ ਆ, ਕੋਈ ਫਰਕ ਨਹੀਂ ਪੈਣਾ, ਆਪਾਂ ਸਾਈਡ ਤੇ ਕਿਤੇ ਪੈਸੇ ਇਕੱਠੇ ਕਰ ਰਹੇ ਹਾਂ, ਲੇਕਿਨ ਤੁਹਾਡੀ ਕੰਟਰੀਬਿਊਸ਼ਨ, ਗਵਰਨਮੈਂਟ ਦੀ ਗ੍ਰਾਂਟ, ਦੋਨੋਂ ਚੀਜ਼ਾਂ ਮਿਲ ਕੇ ਕੰਪਾਊਂਡਿੰਗ ਜਦੋਂ ਹੁੰਦੀ ਹੈ ਨਾ, ਕੰਪਾਊਂਡਿੰਗ ਹਮੇਸ਼ਾ ਮਿਰੇਕਲਸ ਕਰਦੀ ਹੁੰਦੀ ਆ। ਸੋ ਬਹੁਤ ਵਧੀਆ ਤੁਸੀਂ ਪੈਸਾ ਬੱਚੇ ਦੀ ਫਿਊਚਰ ਐਜੂਕੇਸ਼ਨ ਲਈ ਜੋੜ ਸਕਦੇ ਹੋ। ਫਲੈਕਸੀਬਲ ਪਲਾਨ ਹੁੰਦੇ ਆ, ਤੁਸੀਂ ਮਿਨੀਮਮ $25 ਨਾਲ ਪਲਾਨ ਸ਼ੁਰੂ ਕਰ ਸਕਦੇ ਹੋ, ਤੁਸੀਂ ਕੰਟਰੀਬਿਊਸ਼ਨ ਵਧਾ ਸਕਦੇ ਆ, ਆਪਾਂ ਘਟਾ ਸਕਦੇ ਹਾਂ, ਜਿਵੇਂ ਵੀ ਚਾਹੀਏ ਆਪਾਂ ਕਰ ਸਕਦੇ ਹਾਂ। ਸੋ ਕੋਈ ਵੀ ਕੁਐਸਚਨ ਤੁਹਾਡਾ RESP ਨੂੰ ਲੈ ਕੇ ਜਾਂ TFSA FHSA ਆਰ RSP ਦੇ ਰਿਲੇਟਡ ਕੋਈ ਵੀ ਕੁਐਸਚਨ ਹੈ, ਨੰਬਰ ਹੈ ਜੀ 6474461616, ਐਲਬਰਟਾ, BC, ਮੈਨੀਟੋਬਾ, ਸਸਕੈਚਵਾਨ, ਨੋਵਾ ਸਕੋਸ਼ੀਆ ਤੇ ਓਨਟਾਰੀਓ, ਇਨ੍ਹਾਂ ਪ੍ਰੋਵਿੰਸਿਸ ਦੇ ਵਿੱਚ ਤੁਸੀਂ ਆਪ ਹੋ, ਤੁਹਾਡੀ ਫੈਮਿਲੀ ਹੈ, ਤੁਸੀਂ ਨੰਬਰ ਸ਼ੇਅਰ ਕਰ ਸਕਦੇ ਹੋ, ਵੈਬਸਾਈਟ ਹੈ ਜੀ youchawla.com ਤੇ ਨੰਬਰ ਅਗੇਨ 6474461616 6474461616. ਥੈਂਕ ਯੂ ਸੋ ਮਚ ਦੇਵ ਜੀ.
0: ਥੈਂਕ ਯੂ ਜੀ, ਥੈਂਕ ਯੂ. AAA ਲੈਂਡਸਕੇਪਿੰਗ ਦਾ ਨੰਬਰ ਨੋਟ ਕਰ ਲਓ 6477841213. ਆਉਣ ਵਾਲੇ ਦਿਨ ਪੱਤਝੜ ਆਏਗੀ, ਪੱਤੇ ਪੁੱਤੇ ਜੇ ਖਿੰਡੇ ਪੈਣਗੇ, ਗਾਰਡਨ ਨੂੰ ਸਾਫ਼ ਕਰਨਾ ਹੈ ਤਾਂ ਵੀ ਇਹਨਾਂ ਨੂੰ ਫੋਨ ਕਰ ਲਿਓ 6447841213. ਆਹ ਖ਼ਬਰ ਅੱਜ ਮੈਂ ਨਹੀਂ ਪੜ੍ਹ ਸਕਦਾ ਕਿਉਂਕਿ ਉਮਰਪ੍ਰੀਤ ਜੀ ਬੈਠੇ ਨੇ. ਐਵਰੇਜ ਟਰਾਂਸਪੋਰਟ, ਇਹਨਾਂ ਨੂੰ ਕ੍ਰੋਸ ਬਾਰਡਰ ਏਜ ਦੇ ਡਰਾਈਵਰ ਚਾਹੀਦੇ ਨੇ, ਆਟੋ ਪਾਰਟ ਦੇ ਡੈਡੀਕੇਟਡ ਰਨ ਨੇ, ਡੇਲੀ ਤੁਸੀਂ ਸ਼ਾਮ ਨੂੰ ਘਰੇ ਆਉਣਾ, 3000 ਮੀਲ ਹਫ਼ਤੇ ਦੇ ਮਿਲਣਗੇ. ਨਾਲ ਦੀ ਨਾਲ ਮਿਡ ਵੈਸਟ ਅਤੇ US ਈਸਟ ਲਈ ਵੀ ਡਰਾਈਵਰ ਦੀ ਲੋੜ ਹੈ, 905-8462-29 ਐਕਸਟੈਂਸ਼ਨ 4. ਟਰੱਕ ਖਰੀਦਣਾ ਤਾਂ ਆ ਸੁਣੋ,
2: ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦੇ ਆਇਆ ਮਕੈਨਿਕ ਨੂੰ ਗੋਦ ਲੈ ਲਿਆ,
3: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ.
2: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ.
4: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ,
2: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
4: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼. ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ. ਕਾਲ 6475581999. ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ.
0: ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ BC ਲੈਂਡਰ ਤੋਂ ਹਟਾ ਕੇ A ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099. ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ. 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ. ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155 B ਸਟੀਲਜ਼ ਐਵਨਿਊ ਨੀਅਰ ਟੋਬਰਮ ਯੂਨਿਟ 32, 905-460-9099, 905-460-9099,
5: 400-9099. ਤੇਰੇ ਹੱਥ ਦੀਆਂ ਰੇਖਾਵਾਂ ਕਹਿੰਦੀਆਂ ਨੇ ਕਿ ਤੇਰੀ ਜ਼ਿੰਦਗੀ ਚ ਪੜ੍ਹਾਈ ਬੜੀ ਏ, ਬਹੁਤ ਪੜ੍ਹੇਗਾ ਤੂੰ.
6: ਪੰਡਿਤ ਜੀ, ਉਹ ਤਾਂ ਮੈਨੂੰ ਵੀ ਪਤਾ, ਮੈਂ ਬਹੁਤ ਪੜ੍ਹਦਾ, ਪਰ ਇਹ ਤਾਂ ਦੱਸੋ ਮੈਂ ਪਾਸ ਕਦੋਂ ਹੋਊਂਗਾ?
5: ਹੈ
7: ਫਿੱਟੇ ਮੂੰਹ ਤੇਰੇ.
0: ਮੀਂਹ ਵਸਾਉਣਾ ਹੈ ਤਾਂ ਤੁਹਾਨੂੰ ਗ੍ਰੈਂਡ ਫਰਨੀਚਰ ਤੇ ਜਾਣਾ ਪਏਗਾ, ਜਿੱਥੇ ਪਹਿਲਾਂ ਨੋਟ ਤਾਂ ਬਚਾ ਲਓ. ਸੁੱਖ ਸਾਹਿਬ, ਵੈਲਕਮ ਟੂ ਦ ਸ਼ੋ.
8: ਬਹੁਤ ਸ਼ੁਕਰੀਆ, ਧੰਨਵਾਦ ਦੇਵ ਭਾਜੀ, ਬਿਲਕੁਲ ਲਾਈਵ ਅਪਡੇਟ ਦੇ ਰਹੇ ਹਾਂ. ਨੋਟਾਂ ਨੂੰ ਬਿਲਕੁਲ ਤੁਸੀਂ ਸੇਵਿੰਗ ਕਰਨੀ ਚਾਹੁੰਦੇ ਹੋ ਤੇ ਨਾਲ ਦੇ ਨਾਲ ਤੋਹਫੇ ਆਪਣੇ ਘਰ ਲੈ ਕੇ ਜਾਣਾ ਚਾਹੁੰਦੇ ਹੋ ਤੇ ਨਾਲ ਸਾਰੀ ਮਾਰਕੀਟ ਨਾਲੋਂ ਡਿਫਰੈਂਟ ਫਰਨੀਚਰ ਤੁਸੀਂ ਆਪਣੇ ਘਰ ਲੈ ਕੇ ਜਾਣਾ ਚਾਹੁੰਦੇ ਹੋ. ਲਿਵਿੰਗ ਰੂਮ ਨੂੰ ਸ਼ਿੰਗਾਰਨਾ, ਡਾਇਨਿੰਗ ਰੂਮ ਨੂੰ ਸ਼ਿੰਗਾਰਨਾ, ਬੈਡਰੂਮ ਸੈੱਟ ਨੂੰ ਤੁਸੀਂ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਬੈਡਰੂਮ ਨੂੰ ਸ਼ਿੰਗਾਰਨਾ ਚਾਹੁੰਦੇ ਹੋ ਤੇ ਇਸ ਲੌਂਗ ਵੀਕਐਂਡ ਲੇਬਰ ਡੇ ਲੌਂਗ ਵੀਕਐਂਡ ਦੇ ਉੱਪਰ ਭਾਰੀ ਡਿਸਕਾਊਂਟ ਜਿਹੜੇ ਫਰਨੀਚਰ ਦੇ ਉੱਪਰ ਦਿੱਤੇ ਜਾ ਰਹੇ ਆ ਤੇ ਨਾਲ ਵੱਡੇ ਵੱਡੇ ਤੋਹਫੇ ਤੁਹਾਡਾ ਜਿਹੜਾ ਇੰਤਜ਼ਾਰ ਕਰ ਰਹੇ ਆ. ਇੱਕ ਸੋਫਾ ਸੈੱਟ ਦੀ ਦੇਵ ਭਾਜੀ ਡੀਲ ਦੇਣ ਲੱਗੇ ਆ. ਜਿਨ੍ਹਾਂ ਪਰਿਵਾਰਾਂ ਨੇ ਲਿਵਿੰਗ ਰੂਮ ਦਾ ਸੋਫਾ ਸੈੱਟ ਲੈਣਾ, ਟਰਕੀ ਸਟਾਈਲ, ਟਰਕੀ ਸਟਾਈਲ ਬੇਜ ਕਲਰ ਦਾ ਪਰਫੋਰਮੈਂਸ ਫੈਬਰਿਕ ਦੇ ਨਾਲ ਗੋਲਡਨ ਲੈਕਸ ਲੱਗੀਆਂ ਹੋਈਆਂ ਨੇ, ਸੋਫਾ ਐਂਡ ਲਫਟਡ ਬੇਜ ਕਲਰ ਦਾ ਗੋਲਡਨ ਲੈਕਸ ਦੇ ਨਾਲ, ਜਿਹਦੀ ਰੈਗੂਲਰ ਕੀਮਤ $3500 ਸੀ. ਲੌਂਗ ਵੀਕਐਂਡ ਲੇਬਰ ਡੇ ਲੌਂਗ ਵੀਕਐਂਡ ਸਪੈਸ਼ਲ 3500 ਵਾਲਾ ਸੋਫਾ ਸੈੱਟ $1699 ਦਾ, $1699 ਦੇ ਵਿੱਚ ਸੋਫਾ ਸੈੱਟ ਮਿਲੂਗਾ. ਤੇ ਜਿੰਨੇ ਵੀ ਬੱਚੇ ਤੁਹਾਡੇ ਨਾਲ ਆਉਣਗੇ, ਪੇਰੈਂਟਸ ਦੇ ਨਾਲ ਆਪਣੇ ਤੁਸੀਂ ਬੱਚਿਆਂ ਨੂੰ ਲੈ ਕੇ ਆਵਾਂਗੇ, PS5 ਪਲੇ ਸਟੇਸ਼ਨ ਗੇਮ, PS5 ਪਲੇ ਸਟੇਸ਼ਨ ਗੇਮ ਹੈ ਜਿਹਦੀ ਵਰਥ $600-700 ਆ, ਬਿਲਕੁਲ ਫ੍ਰੀ ਸੋਫਾ ਸੈੱਟ $3500 ਵਾਲਾ, $1699 ਦਾ ਬੇਜ ਕਲਰ ਦਾ ਸੋਫਾ ਐਂਡ ਲਫਟਡ ਗੋਲਡਨ ਕਲਰ ਦਾ ਪਰਫੋਰਮੈਂਸ ਫੈਬਰਿਕ ਦੇ ਵਿੱਚ ਤੁਰਕੀ ਸਟਾਈਲ ਦਾ, ਉੱਪਰ ਡਿਜ਼ਾਈਨਰ ਪਿੱਲੋ ਵੀ ਲੱਗੇ ਹੋਏ ਨੇ, ਸਾਈਡਾਂ ਤੇ ਗੋਲਡਨ ਪੱਤੀ ਵੀ ਲੱਗੀ ਹੋਈ ਹੈ, ਡਿਜ਼ਾਈਨਰ ਸੋਫਾ ਸੈੱਟ $1699 ਦਾ. ਤੇ ਜਿੰਨੇ ਵੀ ਨਾਲ ਬੱਚੇ ਤੁਹਾਡੇ ਆਉਣਗੇ ਸਾਰਿਆਂ ਨੂੰ PS5 ਪਲੇ ਸਟੇਸ਼ਨ ਗੇਮ $500-600 ਦੀ ਵਰਥ, ਬਿਲਕੁਲ ਫ੍ਰੀ ਲੇਬਰ ਡੇ ਲੌਂਗ ਵੀਕਐਂਡ ਸਪੈਸ਼ਲ ਜਿਹੜੀਆਂ ਪ੍ਰਾਈਜ਼ ਮਿਲ ਰਹੀਆਂ ਤੇ ਨਾਲ ਤੋਹਫੇ ਮਿਲ ਰਹੇ ਆ, ਸੋ ਜਰੂਰ ਇੱਕ ਚੱਕਰ ਲਾਓ 6685 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਗਨ ਰੋਡ, 6685 ਟੋਮਗਨ ਰੋਡ। ਵਧੇਰੇ ਜਾਣਕਾਰੀ ਲਈ ਰਾਈਟ ਵੇ ਕਾਲ ਕਰ ਸਕਦੇ ਹੋ 6472620000, 6472620000। ਲੇਬਰ ਡੇ, ਲੇਬਰ ਡੇ ਲੌਂਗ ਵੀਕਐਂਡ, ਸੇਲ ਸੇਲ ਸੇਲ ਦੇ ਭਾਜੀ।
0: ਥੈਂਕ ਯੂ ਸਰ। ਅਭਿਸ਼ੇਕ ਜੀ, ਵੈਲਕਮ ਟੂ ਦ ਸ਼ੋਅ ਸਰ।
9: ਸਤਿ ਸ਼੍ਰੀ ਅਕਾਲ ਦੇਵ ਭਾਜੀ, ਮੈਂ ਅਭਿਸ਼ੇਕ ਰਿਐਲਟਰ, ਅੱਜ ਬਹੁਤ ਹੀ ਸੋਹਣੀ ਐਕਸਕਲੂਸਿਵ ਲਿਸਟਿੰਗਸ ਲੈ ਕੇ ਆਇਆ ਜੀ। ਉਸ ਤੋਂ ਪਹਿਲੇ ਸਾਰੇ ਲਿਸਨਰਸ ਨੂੰ ਬਹੁਤ ਬਹੁਤ ਧੰਨਵਾਦ। ਆਪਾਂ ਲੰਡਨ ਵਾਲਾ ਘਰ ਕਰਤਾ ਹੈ ਫਰਮ ਸੋਲਡ। ਹੁਣ ਸੁਣੋ ਜੀ, ਕਮਰਸ਼ੀਅਲ ਲਿਸਟਿੰਗਸ, ਜੇ ਤੁਸੀਂ ਆਪਣਾ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਹੋ, ਸਾਡੇ ਕੋਲ ਪ੍ਰੋਫਿਟੇਬਲ ਬ੍ਰੈਕਫਾਸਟ ਪਲੇਸ ਬਹੁਤ ਹੀ ਵੱਡੀ ਫੇਮਸ ਫਰੈਂਚਾਈਜ਼ੀ ਦੇ ਨਾਲ ਵਿਦ ਪੈਟੀਓ ਐਂਡ ਇਨਡੋਰ ਸਿਟਿੰਗ ਅਵੇਲੇਬਲ ਹੈ GTA ਦੇ ਅੰਦਰ। ਇਹਦੇ ਨਾਲ ਨਾਲ ਸਾਡੇ ਕੋਲ ਬੋਸਟਨ ਪੀਜ਼ਾ, ਬਰਗਰ ਕਿੰਗ, ਬਰੀਟੋ ਬੋਇਸ ਤੇ ਕਨਵੀਨੀਅੰਸ ਸਟੋਰ ਵੀ ਅਵੇਲੇਬਲ ਨੇ। ਹਾਈਲੀ ਪ੍ਰੋਫਿਟੇਬਲ, ਐਕਸਲੈਂਟ ਲੋਕੇਸ਼ਨਸ। ਸੇਂਟ ਥਾਮਸ ਦੇ ਅੰਦਰ ਕਮਰਸ਼ੀਅਲ ਬਿਲਡਿੰਗ ਅਵੇਲੇਬਲ ਹੈ ਜਿਹਦੇ ਅੰਦਰ ਕਨਵੀਨੀਅੰਸ ਸਟੋਰ ਬਣਿਆ ਹੋਇਆ, ਦੋ ਰੈਜੀਡੈਂਸ਼ੀਅਲ ਅਪਾਰਟਮੈਂਟ ਨੇ ਸਿਰਫ ਔਰ ਸਿਰਫ 6,99,000 ਦੇ ਅੰਦਰ। ਰੈਜੀਡੈਂਸ਼ੀਅਲ ਲਿਸਟਿੰਗ ਦੇ ਅੰਦਰ ਦੇਖ ਭਾਜੀ, ਮਿਸਿਸ ਸਾਗਾ ਲੌਰਨੇ ਪਾਰਕ ਏਰੀਆ ਦੇ ਅੰਦਰ ਲਗਜ਼ਰੀ ਹੋਮ, 5+3 ਬੈਡਰੂਮ ਦਾ, 6500 ਸਕੁਆਇਰ ਫੁੱਟ ਲਿਵਿੰਗ ਸਪੇਸ, 60x250 ਫੁੱਟ ਦਾ ਪ੍ਰੀਮੀਅਮ ਲੋਟ, ਐਬਸੋਲੂਟਲੀ ਅਮੇਜ਼ਿੰਗ ਲਗਜ਼ੂਰੀਅਸ ਪ੍ਰੋਪਰਟੀ ਅਵੇਲੇਬਲ ਹੈ ਜੀ। ਕਿਪਲਿੰਗ ਸਟੇਸ਼ਨ ਦੇ ਨਾਲ 1 ਬੈਡ 1 ਬਾਥ ਦਾ ਕੋਂਡੋ, ਨਵੀਂ ਬਿਲਡਿੰਗ, ਸਿਰਫ ਔਰ ਸਿਰਫ 3,99,000 ਦੇ ਅੰਦਰ। ਇਨਵੈਸਟਮੈਂਟ ਪ੍ਰੋਪਰਟੀ ਲੰਡਨ ਦੇ ਅੰਦਰ ਸਿਰਫ ਔਰ ਸਿਰਫ 7.5 ਲੱਖ ਦੇ ਅੰਦਰ, ਵਿਦ ਲੀਗਲ ਬੇਸਮੈਂਟ, ਕੈਸ਼ ਫਲੋ ਪੋਜ਼ਿਟਿਵ ਪ੍ਰੋਪਰਟੀ, $4,300 ਰੈਂਟ ਤੇ ਚੜੀ ਹੋਈ ਅਵੇਲੇਬਲ ਹੈ। ਬੈਰੀ ਦੇ ਅੰਦਰ 4 ਬੈਡਰੂਮ ਦਾ ਘਰ, 1 ਬੈਡਰੂਮ ਦੀ ਬੇਸਮੈਂਟ, ਆਫ ਮਾਰਕੀਟ ਡੀਲ ਹੈ। ਜੇਕਰ ਤੁਸੀਂ ਬਾਏ, ਸੈਲ ਜਾਂ ਇਨਵੈਸਟ ਕਰਨਾ ਚਾਹੁੰਦੇ ਹੋ, ਮੈਨੂੰ ਹੁਣੇ ਕਾਲ ਕਰੋ। ਅਭਿਸ਼ੇਕ ਰਿਐਲਟਰ, 6047927,000, 6477927,000।
0: ਸਾਡੇ ਕੋਲ ਇਹ ਟਾਈਮ ਅਵੇਲੇਬਲ ਹੈ ਵੀਕਐਂਡ ਤੇ, ਅਗਰ ਤੁਸੀਂ ਖੁਦ ਦਾ ਰੇਡੀਓ ਪ੍ਰੋਗਰਾਮ ਕਰਨਾ ਚਾਹੁੰਦੇ ਹੋ, ਸਾਡੇ ਨਾਲ ਸੰਪਰਕ ਕਰ ਲਓ 4166770609। ਉੱਪਰ ਵਾਲੇ ਦਾ ਦੁਆ ਕਰਮ ਰਿਹਾ, ਫਿਰ ਮਿਲਾਂਗੇ। ਡੇਵ ਟਾਟਾ ਨੂੰ ਇਜਾਜ਼ਤ ਦਿਓ। ਹੈਵ ਅ ਵੰਡਰਫੁਲ ਡੇ, ਹੈਵ ਅ ਬਿਊਟੀਫੁਲ ਡੇ।
10: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530. The opinions expressed in the following program are those of the host and their guests and do not reflect the views and opinions of the management and staff of CHLO AM 530.
11: ਸੰਸਾਰ ਦੇ ਕੋਨੇ ਕੋਨੇ ਵਿੱਚ ਵਸਦੇ ਪੰਜਾਬੀਆਂ ਤੱਕ ਵਿਰਸੇ ਦੀ ਖੁਸ਼ਬੂ ਪਹੁੰਚਾਉਂਦਾ ਇਹ ਹੈ ਵਤਨੋਂ ਦੂਰ ਰੇਡੀਓ। This is Vatno Dur Radio.
12: Vatno Dur Radio ਵਿੱਚ ਤੁਹਾਡਾ ਸਾਰਿਆਂ ਦਾ ਦੋਸਤ ਸੁਖੀ ਨਿੱਜਰ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਹੈ ਤੇ ਸਿਜਦਾ ਕਰਦਾ ਹੈ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ, ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ, ਤੇ ਵਤਨੋਂ ਦੂਰ ਸਿਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ। ਵਤਨੋਂ ਦੂਰ ਰੇਡੀਓ ਸਿਰ ਚੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ। ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ, ਪੰਜਾਬੀ ਜਵਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਵਤਨੋਂ ਦੂਰ ਰੇਡੀਓ।
11: This is Vatno Dur Radio.

Listen live Vatno Do Radio with Sukhi Nijjar. ਵੈਲਕਮ ਸਵਾਗਤ ਸਤਿ ਸ਼੍ਰੀ ਅਕਾਲ ਜੀ ਆਇਆਂ ਜੀ ਮੈਂ ਹਾਂ ਗੁਰਮਿੰਦਰ ਆਹਲੂਵਾਲੀਆ ਤੁਸੀਂ ਸੁਣ ਜਾ ਰਹੇ ਹੋ ਰੇਡੀਓ ਪ੍ਰੋਗਰਾਮ ਵਤਨੋ ਦੂਰ ਅੱਜ ਸੁਖੀ ਨਜ਼ਰ ਹੋਣਾ ਦੇ ਗੈਰ ਹਾਜ਼ਰੀ ਦੇ ਵਿੱਚ ਮੈਂ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਰਿਹਾ ਉਮੀਦ ਕਰਦਾ ਕਿ ਤੁਹਾਡੀ ਕਸੌਟੀ 'ਤੇ ਖਰਾ ਉਤਰਾਂਗਾ ਪਰ ਜੇ ਕਿਤੇ ਕੋਈ ਕਮੀ ਪੇਸ਼ੀ ਰਹਿ ਜਾਂਦੀ ਹੈ ਤਾਂ ਉਹਦੇ ਲਈ ਮੈਂ ਪਹਿਲਾਂ ਹੀ ਖਿਮਾ ਯਾਚਨਾ ਕਰ ਦਿੰਦਾ ਕਿਉਂਕਿ ਹਰ ਪ੍ਰੋਗਰਾਮ ਦਾ ਇੱਕ ਆਪਣਾ ਪ੍ਰੋਟੋਕੋਲ ਹੁੰਦਾ ਹਰ ਉਸ ਦੇ ਤੌਰ ਤਰੀਕੇ ਹੁੰਦੇ ਨੇ ਅਤੇ ਮੇਰੇ ਲਈ ਇਹ ਬਿਲਕੁਲ ਹੀ ਨਵੇਂ ਤੌਰ 'ਤੇ ਨਵੀਂ ਲੋਕੇਸ਼ਨ 'ਤੇ ਨਵੇਂ ਤਰੀਕੇ ਦੇ ਨਾਲ ਪ੍ਰੋਗਰਾਮ ਕਰਨ ਦੀ ਗੱਲਬਾਤ ਹੈ ਸੋ ਅਗਾਓ ਮਾਫੀ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗਾ ਆਪਣੇ ਸਲੀਕੇ ਦੇ ਨਾਲ ਆਪਣੇ ਤਰੀਕੇ ਦੇ ਨਾਲ ਖਬਰਾਂ ਨੇ ਤੁਹਾਡੇ ਲਈ ਮੈਂ ਲੈ ਕੇ ਹਾਜ਼ਰ ਹੋਇਆਂ ਜਿਸ ਤੱਕ ਉਹ ਤੁਹਾਡੀ ਨਜ਼ਰ ਕਰਨੀਆਂ ਨੇ ਉੱਥੇ ਹੀ ਵਤਨ ਦੂਰ ਰੇਡੀਓ ਟੈਲੀਵਿਜ਼ਨ ਦੇ ਜੋ ਸਪੋਂਸਰਸ ਨੇ ਪ੍ਰਾਊਡ ਸਪੋਂਸਰਸ ਨੇ ਉਹਨਾਂ ਦੇ ਸੰਦੇਸ਼ ਵੀ ਤੁਹਾਡੀ ਨਜ਼ਰ ਕਰਾਂਗੇ ਕੁਝ ਕੁ ਸਪੋਂਸਰ ਸ਼ਾਇਦ ਵਾਇਆ ਫੋਨ ਔਨ ਏਅਰ ਆਉਣਗੇ ਉਹਨਾਂ ਦਾ ਸੰਦੇਸ਼ ਤੁਹਾਡੀ ਨਜ਼ਰ ਕਰਾਂਗੇ ਸਾਡੇ ਤੋਂ ਪਹਿਲਾਂ ਤੁਸੀਂ ਦੇਵਤਾ ਅਤਲਾ ਜੀ ਨੂੰ ਸੁਣਿਆ ਬੜਾ ਬਹੁਤ ਖੂਬ ਸ਼ੋਅ ਪੇਸ਼ ਕਰਦੇ ਨੇ ਬੜੇ ਤਰੀਕੇ ਦੇ ਨਾਲ ਬੜੀ ਠੇਠ ਚੋਟ ਜਿਹੜੀ ਹੈ ਹਿਊਮਰ ਕਰਦੇ ਨੇ ਉਹ ਔਰ ਥੋੜ੍ਹਾ ਬਹੁਤ ਜਿਹੜਾ ਹੈਗਾ ਉਹ ਬਣਦਾ ਵੀ ਹੈ ਸੋ ਉਸ ਪ੍ਰੋਗਰਾਮ ਨੂੰ ਤੁਸੀਂ ਮਾਣਦੇ ਹੋ ਹੁਣ ਵਾਰੀ ਮੇਰੀ ਹੈ ਇਸ ਦਰਮਿਆਨ ਅਗਰ ਤੁਸੀਂ ਕੋਈ ਗੱਲਬਾਤ ਕਰਨੀ ਹੈ ਤਾਂ ਨੰਬਰ ਨੇ 905-799-0999 ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਦੇ ਹਾਂ ਕੱਲ੍ਹ ਸਾਰਾ ਦਿਨ ਵੈਸੇ ਅੱਜ ਵੀ ਦੱਸਿਆ ਗਿਆ ਮੌਸਮ ਦੇ ਵਿੱਚ ਜਿਹੜੀ ਹੈਗੀ ਹੈ ਬਾਰਿਸ਼ ਦਾ ਸਮਾਂ ਹੈ ਬਹੁਤ ਸਾਰੀ ਜਿਹੜੀ ਹਨੇਰੀ ਤੇਜ਼ ਹਨੇਰੀ ਮੋਹਲੇ ਧਾਰ ਮੀਂਹ ਦਾ ਕਹਿਰ ਜਿਹੜਾ ਹੈ ਉਹ ਵਰਸਿਆ ਹੈ ਕੁਦਰਤ ਇਸ ਵੇਲੇ ਕਿਸੇ ਇਲਾਕਿਆਂ ਦੇ ਵਿੱਚ ਇਸ ਨੂੰ ਮੌਨਸੂਨ ਕਿਹਾ ਜਾਂਦਾ ਹੈ ਕਿਸੇ ਇਲਾਕਿਆਂ ਦੇ ਵਿੱਚ ਇਹ ਚੰਗੀ ਹੈ ਅਤੇ ਕਿਤੇ ਕਿਤੇ ਇਸ ਨੂੰ ਮਾੜਾ ਗਿਣ ਲਿਆ ਜਾਂਦਾ ਹੈ ਸੋ ਜਿੱਥੇ ਜਿਸਦੀ ਜਿੰਨੀ ਕੁ ਲੋੜ ਹੈ ਉਸ ਨੂੰ ਉਸ ਅੰਦਾਜ਼ੇ ਦੇ ਨਾਲ ਉਸ ਨੂੰ ਵਰਤ ਲਿਆ ਜਾਂਦਾ ਪਰ ਜੇਕਰ ਦੇਖੀਏ ਟੋਰੋਂਟੋ ਦੇ ਵਿੱਚ ਇਸ ਤੇਜ਼ ਹਨੇਰੀ ਅਤੇ ਮੋਹਲੇਧਾਰ ਮੀਂਹ ਨੇ ਬਹੁਤ ਥਾਵਾਂ 'ਤੇ ਬਿਜਲੀ ਬੰਦ ਕੀਤੀ ਰੇਲ ਆਵਾਜਾਈ ਪ੍ਰਭਾਵਿਤ ਹੋਈ ਜਿਹੜੀ ਸਾਡੀ ਟਰਾਂਸਪੋਰਟ ਹੈ ਉਹ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਬਹੁਤ ਸਾਰੇ ਦਰਖਤ ਜਿਹੜੇ ਨੇ ਉਹ ਗਿਰੇ ਨੇਗੇ ਬਹੁਤ ਸਾਰਾ ਨੁਕਸਾਨ ਵੀ ਹੋਇਆ ਬੜੀ ਥਾਵੀਂ ਜਿਹੜਾ 3 ਤੋਂ 4 ਫੁੱਟ ਪਾਣੀ ਜਿਹੜਾ ਹੈ ਸੜਕਾਂ ਦੇ ਉੱਤੇ ਉਹ ਹੋ ਗਿਆ ਸੀ ਜਿਸ ਦੇ ਵਿੱਚ ਕਾਰਾਂ ਆਮ ਤੌਰ 'ਤੇ ਤੈਰਦੀਆਂ ਨਜ਼ਰ ਆਈਆਂ ਈਵਨ ਸੜਕ 'ਤੇ ਚੱਲ ਰਹੇ ਜਿਹੜੇ ਟਰਾਂਸਪੋਰਟ ਵਹੀਕਲ ਸੀ ਜਿਸ ਦੀਆਂ ਬੱਸਿਸ ਸੀਗੀਆਂ ਜਿਹੜੀਆਂ ਉਹਨਾਂ ਦੇ ਵਿੱਚ ਵੀ ਪਾਣੀ ਜਿਹੜਾ ਹੈਗਾ ਉਹ ਭਰ ਗਿਆ ਸੀ ਅਤੇ ਦੇਖਣ ਨੂੰ ਮਿਲਿਆ ਬਹੁਤ ਸਾਰੀਆਂ ਜਿਹੜੀਆਂ ਰੀਲਸ ਨੇ ਉਹ ਆਮ ਤੁਸੀਂ ਦੇਖੀਆਂ ਹੋਣਗੀਆਂ ਸੋ 125 ਕਿਲੋਮੀਟਰ ਪ੍ਰਤੀ ਘੰਟੇ ਤੋਂ ਵੱਧ ਦੀ ਤੇਜ਼ ਰਫ਼ਤਾਰ ਦੇ ਨਾਲ ਹਨੇਰੀ ਚੱਲੀ ਹੈ ਜਿਸ ਦੇ ਉੱਤੇ ਹਜ਼ਾਰਾਂ ਰੁੱਖ ਜਿਹੜੇ ਡਿੱਗੇ ਨੇ ਸੈਂਕੜੇ ਹੀ ਬਿਜਲੀ ਦੇ ਖੰਭੇ ਜਿਹੜੇ ਨੇ ਉਹ ਨੁਕਸਾਨੇ ਗਏ ਨੇ ਅਤੇ 65,000 ਤੋਂ ਵੱਧ ਘਰਾਂ ਦੀ ਬਿਜਲੀ ਜਿਹੜੀ ਹੈਗੀ ਉਹ ਚਲੀ ਗਈ ਹੈਗੀ ਹੈ ਸੋ ਪਾਣੀ ਦਾ ਤੇਜ਼ ਵਹਾਅ ਕਾਰਨ ਵੱਡੀ ਗਿਣਤੀ ਕਾਰਾਂ ਸੜਕ ਤੋਂ ਲਹਿ ਗਈਆਂ ਕਈ ਬੱਸਾਂ ਦੇ ਅੰਦਰ ਤੱਕ ਪਾਣੀ ਭਰਿਆ ਹਾਲਾਂਕਿ ਇੱਕ ਗੱਲ ਦੇਖਣ ਨੂੰ ਆਈ ਜਿਸ ਨੂੰ ਮੈਂ ਸਾਡੀ ਇਸ ਮੁਲਕ ਦੀ ਇੱਕ ਵੱਡੀ ਪ੍ਰਾਪਤੀ ਗਿਣਦਾ ਹਾਂ ਫੋਨ ਦੇ ਉੱਤੇ ਹਰ ਮਿੰਟ ਬਾਅਦ 2 ਮਿੰਟ ਬਾਅਦ ਉਹ ਇੱਕ ਵਾਰਨਿੰਗ ਸੀ ਜਿਹੜੀ ਉਹ ਸਾਨੂੰ ਇਸ਼ੂ ਕੀਤੀ ਜਾ ਰਹੀ ਸੀਗੀ ਜਿਹੜੀ ਕਿ ਬਹੁਤ ਅੱਛੀ ਸਾਡੇ ਲਈ ਇੱਕ ਸੂਚਨਾ ਸੀ ਇੱਕ ਜਾਗਰੂਕਤਾ ਸੀਗਾ ਕਿ ਜੇਕਰ ਤੁਸੀਂ ਸੜਕਾਂ 'ਤੇ ਹੋ ਅਗਰ ਹੋ ਸਕਦਾ ਤਾਂ ਜਿਹੜੀਆਂ ਤੇਜ਼ ਹਵਾਵਾਂ ਦੇ ਨਾਲ ਡੈਬਰੀਜ਼ ਨੇ ਉਹ ਛੱਤਾਂ ਤੋਂ ਜਾਂ ਬਿਲਡਿੰਗਸ ਤੋਂ ਹਾਈ ਰਾਈਜ਼ ਬਿਲਡਿੰਗਸ ਤੋਂ ਉੱਡ ਕੇ ਤੁਹਾਡੇ ਵਹੀਕਲ ਦੇ ਵਿੱਚ ਜਾਂ ਤੁਹਾਡੇ 'ਤੇ ਗਿਰ ਸਕਦੇ ਨੇ ਸੋ ਅਗਰ ਤੁਹਾਨੂੰ ਲੱਗਦਾ ਕੁਛ ਇਹੋ ਜਿਹਾ ਵਾਪਰ ਰਿਹਾ ਤਾਂ ਬੀ ਸੇਫ ਨੇੜੇ ਦੀ ਕਿਸੇ ਬਿਲਡਿੰਗ ਦਾ ਆਸਰਾ ਲੈ ਲਵੋ ਜਾਂ ਫਿਰ ਤੁਸੀਂ ਕਿਸੇ ਬੇਸਮੈਂਟ ਦੇ ਵਿੱਚ ਹੋ ਘਰ ਦੇ ਵਿੱਚ ਹੋ ਤਾਂ ਬੇਸਮੈਂਟ ਦੇ ਵਿੱਚ ਆ ਜਾਓ ਸੋ ਇਹ ਜਿਹੜੀ ਚੀਜ਼ ਦੇਖਣ ਨੂੰ ਮਿਲੀ ਇਹ ਅਗਾਊਂ ਜਿਹੜੀ ਸੂਚਨਾ ਹੈਗੀ ਹੈ ਭਾਵੇਂ ਕਿ ਪਿਛਲੇ ਕੁਝ ਕੁ ਸਾਲਾਂ ਤੋਂ ਸਾਡੇ ਕੈਨੇਡਾ ਦੇ ਵਿੱਚ ਇਹ ਫੋਨ ਦੇ ਜ਼ਰੀਏ ਸਾਡੇ ਕੋਲ ਮੈਸੇਜ ਆਉਣਾ ਸ਼ੁਰੂ ਹੋਇਆ ਸੀਗਾ ਪਰ ਹਾਲਾਂਕਿ ਬਹੁਤਿਆਂ ਨੂੰ ਇਹਨਾਂ ਮੈਸੇਜ ਤੋਂ ਤਕਲੀਫ ਵੀ ਹੁੰਦੀ ਹੈ ਪਰ ਮੈਂ ਕੱਲ੍ਹ ਕਿਉਂਕਿ ਸੜਕ 'ਤੇ ਸੀ ਅਤੇ ਮੈਂ ਇਹ ਮਹਿਸੂਸ ਕੀਤਾ ਕਿ ਇਹ ਇੱਕ ਬਹੁਤ ਹੀ ਸਾਡੇ ਲਈ ਸੇਫ ਜਿਹੜੀ ਹੈਗੀ ਇਨਫੋਰਮੇਸ਼ਨ ਸੀਗੀ ਜਿਹੜੀ ਸਾਨੂੰ ਧਿਆਨ ਹਿੱਤ ਰੱਖਣੀ ਚਾਹੀਦੀ ਹੈ ਕਦੇ ਇਗਨੋਰ ਨਹੀਂ ਕਰਨੀ ਚਾਹੀਦੀ ਖੈਰ ਮੌਸਮ ਵਿਗੜਿਆ ਹੈ ਕਾਫੀ ਬੁਰੀ ਤਰ੍ਹਾਂ ਵਿਗੜਿਆ ਹੈ ਔਰ ਇਸ ਮੌਸਮ ਦੇ ਕਾਰਨ ਅੱਜ ਵੀ ਕਾਫੀ ਜਿਹੜੀਆਂ ਵਾਰਨਿੰਗਸ ਨੇ ਬਾਰਿਸ਼ ਤੇਜ਼ ਚੱਲਣੀ ਹੈ ਸੋ ਜਿੱਥੇ ਵੀ ਤੁਸੀਂ ਕਿਤੇ ਹੋਵੋ ਖਿਆਲ ਜ਼ਰੂਰ ਰੱਖੋ ਆਪਣੇ ਆਪ ਨੂੰ ਸੇਫ ਜ਼ਰੂਰ ਰੱਖੋ ਕਿਉਂਕਿ ਇਸ ਮੌਸਮ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਜਿਹੜਾ ਹੈਗਾ ਉਹ ਕੁਛ
ਵਾਪਰ ਸਕਦਾ। ਹਾਲਾਂਕਿ ਅੱਜ ਦਾ ਜਿਹੜਾ ਟੈਂਪਰੇਚਰ ਆ ਉਹ ਲਗਭਗ 26-27 ਡਿਗਰੀ ਹੈ, ਇਸ ਵੇਲੇ 25 ਡਿਗਰੀ ਫੀਲ ਹੋ ਰਿਹਾ ਹੈ, ਔਰ ਕੱਲ੍ਹ ਨੂੰ ਵੀ 24 ਡਿਗਰੀ ਹੈ, ਅਤੇ ਸੰਡੇ ਫਰਾਈਡੇ 25 ਡਿਗਰੀ, ਸੈਟਰਡੇ 24, ਸੰਡੇ 22। ਸੋ ਟੈਂਪਰੇਚਰ ਹਾਲੇ ਕੰਪੈਰੇਟਿਵਲੀ ਠੀਕ ਹੈ, ਪਰ ਬਾਰਿਸ਼ ਜਿਹੜੀ ਹੈਗੀ ਹੈ ਦੱਸੀ ਗਈ ਹੈ, ਤੋ ਸਾਨੂੰ ਕਿਤੇ ਨਾ ਕਿਤੇ ਆਪਣੇ ਧਿਆਨ ਹਿੱਤ ਇਹ ਰੱਖਣਾ ਚਾਹੀਦਾ ਹੈ। ਸੋ ਇਸੇ ਮੌਸਮ ਦੇ ਵਿੱਚ ਮੈਂ ਅਗਰ ਇੱਕ ਜਾਣਕਾਰੀ ਤੁਹਾਨੂੰ ਦੇ ਦਿਆਂ, ਤਾਂ ਅਸੀਂ ਸਾਰੇ ਜਾਣਦੇ ਹਾਂ ਕਿ ਪਿਛਲੇ 4-5 ਦਿਨ ਪਹਿਲਾਂ ਨੇਪਾਲ ਦੇ ਵਿੱਚ ਇੱਕ ਹੜ੍ਹ ਆਇਆ, ਨੇਪਾਲ ਅਤੇ ਤਿੱਬਤ ਦੇ ਵਿੱਚ। ਉਹ ਹੜ੍ਹ ਜਿਹੜਾ ਸੀਗਾ ਉਹ ਇਸ ਲੈਵਲ ਦਾ ਸੀਗਾ ਕਿ ਬਹੁਤ ਸਾਰੇ ਨੁਕਸਾਨ ਜਿਹੜੇ ਨੇਗੇ ਉਹ ਹੋਏ ਨੇਗੇ। ਸੋ ਹੁਣ ਜਿਹੜੀਆਂ ਵਾਰਨਿੰਗਸ ਨੇ ਉਹ ਦਿੱਤੀਆਂ ਜਾ ਰਹੀਆਂ ਨੇ, ਉਹਦੇ ਬਾਰੇ ਮੈਂ ਇੱਕ ਗੱਲਬਾਤ ਕਰਦਾ ਜੀ। ਇਨ ਦਾ ਮੀਨ ਟਾਈਮ ਮੈਂ ਕੁਝ ਕੁ ਸੰਦੇਸ਼ ਜਿਹੜੇ ਨੇਗੇ ਉਹ ਤੁਹਾਡੀ ਨਜ਼ਰ ਕਰਦਾ।

0: mar jaawa. What's up, everybody? This is Jasmine Sandler. Te tusi sonreo vatnon dur with Sukhi Nijjar.
1: Welcome back to Tusi Sonreo Radio Vatnon Dur. Main hai Gurminder Pal Singh, Lali Alwalia. Te ਖਬਰ ਮੈਂ ਪੂਰੀ ਕਰ ਲਾਂ, ਫਿਰ ਸਾਡੇ ਨਾਲ ਸਪਾਂਸਰ ਜੁੜੇ ਨੇ, ਉਹਨਾਂ ਦਾ ਸਵਾਗਤ ਕਰਦੇ ਹਾਂ। ਖਬਰ ਮੈਂ ਇਹ ਗੱਲ ਤੁਹਾਡੇ ਨਾਲ ਕਰ ਰਿਹਾ ਸੀਗਾ ਜੀ ਕਿ ਨੇਪਾਲ ਅਤੇ ਤਿੱਬਤ ਦੇ ਵਿੱਚ ਜਿਹੜੇ ਹੜ੍ਹ ਆਏ ਨੇ, ਉਹਨਾਂ ਦੀ ਜਿਹੜੀ ਇਸ ਵੇਲੇ ਹਾਲਾਤ ਨੇ ਉਹ ਇੰਟਰਨੈਸ਼ਨਲ ਲੈਵਲ ਦੇ ਉੱਤੇ ਬੜੀ ਵਿਚਾਰੀ ਗਈ ਆ। ਔਰ ਚੀਨੀ ਅਧਿਕਾਰੀਆਂ ਨੇ ਕੁਝ ਕੁ ਹੋਰ ਖਬਰਾਂ ਜਿਹੜੀਆਂ ਦਿੱਤੀਆਂ ਨੇ ਕਿ ਜਿਹੜੇ ਗਲੇਸ਼ੀਅਰਸ ਨੇ ਉੱਪਰ ਤਿੱਬਤ ਚੀਨ ਵੱਲ, ਉਹ ਹੋਰ ਟੁੱਟਣ ਦੀ ਸੰਭਾਵਨਾ ਅਤੇ ਲੜੀਵਾਰ ਟੁੱਟਣ ਦੀ ਸੰਭਾਵਨਾ ਜਿਹੜੀ ਹੈਗੀ ਆ ਉਹ ਬਣੀ ਹੋਈ ਹੈਗੀ, ਕਿਉਂਕਿ ਇਹ 60 ਸਾਲਾਂ ਵਿੱਚ ਤਿੱਬਤੀ ਪਠਾਰ ਦਾ 24% ਗਲੇਸ਼ੀਅਰ ਜਿਹੜਾ ਖੇਤਰ ਹੈ ਉਹ ਘਟ ਰਿਹਾ, ਮੀਨਸ ਸੁੰਗੜ ਰਿਹਾ। ਲਗਭਗ 7,000 ਛੋਟੇ ਗਲੇਸ਼ੀਅਰ ਪੂਰੀ ਤਰ੍ਹਾਂ ਜਿਹੜੇ ਨੇ ਉੱਥੇ ਗਾਇਬ ਹੋ ਗਏ ਨੇ। ਆਪਾਂ ਇਹ ਸਾਰੇ ਇਸ ਗੱਲ ਨੂੰ ਸੁਣਦੇ ਆ ਰਹੇ ਹਾਂ, ਸਮਝਦੇ ਆ ਰਹੇ ਹਾਂ ਕਿ ਜਿਹੜੀ ਸਾਡੇ ਓਜ਼ੋਨ ਲੇਅਰ ਦੀ ਜਿਹੜੀ ਡਿਸਟਰਬੈਂਸ ਹੈਗੀ ਹੈ ਉਸ ਦੇ ਵਿੱਚ ਟੈਂਪਰੇਚਰ ਦੇ ਵਾਧੇ ਕਾਰਨ ਉਹ ਡਿਸਟਰਬੈਂਸ ਹੋ ਰਹੀ ਹੈ। 0.5 ਡਿਗਰੀ ਦਾ ਟੈਂਪਰੇਚਰ ਜਿਹੜਾ ਹੈ ਪਿਛਲੇ ਕੁਝ ਸਮੇਂ ਦਰਮਿਆਨ ਉਹ ਵਧਿਆ ਹੈ, ਭਾਵੇਂ ਅਸੀਂ ਕਹਿ ਰਹੀਏ ਦੁਨੀਆ ਭਰ ਦੇ ਵਿੱਚ ਚੱਲ ਰਹੀਆਂ ਜਿਹੜੀਆਂ ਜੰਗਾਂ ਨੇ ਉੱਥੇ ਫੁਕਰਿਆ ਬਾਰੂਦ ਹੈ, ਉਸ ਦੀ ਤਪਸ਼ ਹੈ, ਜਾਂ ਫਿਰ ਆਪਾਂ ਕਿਤੇ ਨਾ ਕਿਤੇ ਜਿੱਥੇ ਟਰਾਂਸਪੋਰਟੇਸ਼ਨ ਦਾ ਜਿਹੜਾ ਧੂੰਆਂ ਹੈ ਗੈਸਿਸ ਨੇ ਉਹ ਇਸ ਲੇਅਰ ਨੂੰ ਡਿਸਟਰਬ ਕਰ ਰਹੀਆਂ ਨੇ, ਜਿਹਦੇ ਕਰਕੇ ਇਨਵਾਇਰਮੈਂਟਲ ਟੈਂਪਰੇਚਰ ਜਿਹੜਾ ਹੈਗਾ ਉਸ ਦੇ ਵਿੱਚ ਵਾਧਾ ਹੋ ਰਿਹਾ। ਹੌਲੀ ਹੌਲੀ ਇਹ ਵਾਧਾ ਜਿਹੜੇ ਸਾਡੇ ਗਲੇਸ਼ੀਅਰਸ ਦੇ ਵਿੱਚ ਤਪਸ਼ ਪੈਦਾ ਕਰਕੇ ਉਸ ਤਪਸ਼ ਕਾਰਨ ਜਿਹੜਾ ਹੈਗਾ ਉੱਥੇ ਗੜਬੜੀ ਹੋ ਰਹੀ ਹੈ, ਜਿਸ ਦੇ ਕਾਰਨ ਬਹੁਤ ਸਾਰਾ ਜਿਹੜਾ ਗਲੇਸ਼ੀਅਰਸ ਟੁੱਟ ਰਹੇ ਨੇ ਉਹ ਜਾ ਰਹੇ ਨੇ, ਅਤੇ ਫਿਰ ਉਹ ਪਾਣੀ ਦੀ ਆਫਤ ਬਣ ਕੇ ਜਿਹੜੇ ਹੜ੍ਹ ਰੂਪ ਧਾਰਨ ਕਰ ਰਹੇ ਨੇ। ਸੋ ਇਸ ਸਾਰੀ ਜਿਹੜੀ ਗੱਲਬਾਤ ਨੂੰ ਉਹਨਾਂ ਨੇ ਬੜੀ ਚੀਨੀ ਸਰਕਾਰੀ ਏਜੰਸੀ ਹੈ ਕੌਮੀ ਜਲਵਾਯੂ ਕੇਂਦਰ ਦੇ ਡਿਪਟੀ ਡਾਇਰੈਕਟਰ ਨੇ ਮਿਸਟਰ ਗਾਓ ਗੋਂਗ, ਉਹਨਾਂ ਨੇ ਕਿਹਾ ਕਿ ਇਹ ਜਿਹੜੇ ਨੇਗੇ ਹਾਲਾਤ ਹੋਰ ਵੀ ਭਿਆਨਕ ਹੋ ਸਕਦੇ ਨੇਗੇ, ਚਟਾਨਾਂ ਖਿਸਕਣ, ਬਰਫ਼ ਦੀਆਂ ਚਟਾਨਾਂ ਖਿਸਕਣ ਕਾਰਨ ਜਿਹੜੇ ਨੇਗੇ ਹੋਰ ਜਿਹੜੇ ਪਹਾੜ ਨੇਗੇ ਉਹ ਇਸ ਤੂਫਾਨ ਕੁਦਰਤੀ ਤੂਫਾਨ ਦੇ ਹੇਠ ਆ ਸਕਦੇ ਨੇ, ਬੜਾ ਜਿਹੜਾ ਨੁਕਸਾਨ ਹੈ ਇਹ ਹੋ ਸਕਦਾ। ਅਸੀਂ ਦੁਆ ਕਰਦੇ ਹਾਂ। ਬਹੁਤ ਸਾਰੀਆਂ 1500 ਤੋਂ ਵੱਧ ਜਿਹੜੀਆਂ ਮੌਤਾਂ ਨੇ ਨੇਪਾਲ ਦੇ ਵਿੱਚ ਹੋਈਆਂ ਨੇ, ਹਾਲੇ ਹੋਰਾਂ ਦੀ ਭਾਲ ਜਾਰੀ ਹੈ। ਜਿਹੜਾ ਲਗਭਗ ਬੜੇ ਅਦਾਰੇ, ਦਫ਼ਤਰ, ਸਕੂਲ ਔਰ ਘਰ ਜਿਹੜੇ ਨੇ ਤਬਾਹ ਹੋਏ ਨੇਗੇ, ਬਹੁਤ ਲੋਕ ਜਿਹੜੇ ਨੇ ਇਸ ਵੇਲੇ ਸੜਕਾਂ 'ਤੇ ਨੇਗੇ। ਸੋ ਜਿੱਥੇ ਕਿਤੇ ਹੋ ਸਕੇ ਮਦਦ ਦੇ ਵਿੱਚ ਕੋਈ ਯੋਗਦਾਨ ਪਾਉਣਾ ਤੁਹਾਨੂੰ ਸੰਭਵ ਲੱਗਦਾ, ਜ਼ਰੂਰ ਇਸ ਪਾਸੇ ਵੱਲ ਜਿਹੜਾ ਹੈਗਾ ਹੱਥ ਵਧਾਓ ਜੀ। ਮੇਰੇ ਨਾਲ ਸਾਡੇ ਸਪੋਂਸਰਸ ਵੀ ਜੁੜ ਗਏ ਨੇ, ਮੇਰੇ ਨਾਲ ਨਾਸਿਰ ਸਾਹਿਬ ਜੁੜ ਗਏ ਨੇ, ਮੈਂ ਨਾਸਿਰ ਸਾਹਿਬ ਦਾ ਸਵਾਗਤ ਕਰਦਾ। ਨਾਸਿਰ ਸਾਹਿਬ ਤੁਹਾਡਾ ਸਵਾਗਤ, ਵੈਲਕਮ।
2: ਬਹੁਤ ਸ਼ੁਕਰੀਆ ਰੇਡੀਓ ਪ੍ਰੋਗਰਾਮ ਸੁਣਨ ਦਾ। ਨਮਸਤੇ, ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ
1: ਜੀ। ਮੇਰੇ ਨਾਲ ਰਾਜਨ ਜੀ ਵੀ ਜੁੜੇ ਨੇਗੇ, ਰਾਜਨ ਜੀ ਤੁਹਾਡਾ ਵੀ ਸਵਾਗਤ।
3: ਬਹੁਤ ਬਹੁਤ ਧੰਨਵਾਦ ਜੀ ਤੁਹਾਨੂੰ ਤੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਰਾਜਨ ਨਾਲ ਮੈਂ ਪਹਿਲਾਂ ਗੱਲ ਕਰ ਲੈਣਾ। ਰਾਜਨ ਸੁਣਾਓ ਕਿੱਦਾਂ ਦਾ ਕੰਮ ਕਾਰ ਆ ਅੱਜ ਕੱਲ੍ਹ, ਕੀ ਮਾਹੌਲ ਹੈ?
3: ਬਹੁਤ ਵਧੀਆ ਜੀ। ਸਭ ਤੋਂ ਪਹਿਲਾਂ ਤਾਂ ਦੱਸ ਦਈਏ ਕਿ ਬੱਚਿਆਂ ਦੇ ਸਕੂਲ ਖੁੱਲ੍ਹ ਰਹੇ ਨੇ ਮੰਗਲਵਾਰ ਨੂੰ।
1: ਬਿਲਕੁਲ।
3: ਅਤੇ ਬੱਚਿਆਂ ਨੇ ਜਦੋਂ ਸਕੂਲ ਜਾਣਾ ਹੁੰਦਾ ਜੀ, ਸਭ ਤੋਂ ਪਹਿਲਾਂ ਉਹਨਾਂ ਹੁੰਦਾ ਵੀ ਸਾਡੇ ਕੋਲ ਨਵੇਂ ਸ਼ੂਜ਼ ਹੋਣ, ਨਵਾਂ ਸਾਡਾ ਬੈਗ ਹੋਵੇ, ਨਵਾਂ ਜਮੈਟਰੀ ਬਾਕਸ, ਨਵੀਂ ਯੂਨੀਫਾਰਮ ਅਤੇ ਨਾਲ ਦੀ ਨਾਲ ਨਵੀਆਂ ਐਨਕਾਂ।
1: ਉਹ ਜ਼ਰੂਰੀ ਨੇ।
3: ਬਿਲਕੁਲ, ਕਿਉਂਕਿ ਜਿਹੜੀ ਐਨਕਾਂ ਹਰ ਬੱਚੇ ਨੂੰ ਹੁੰਦਾ, ਮੈਂ ਕੋਈ ਕੱਲ੍ਹ ਬੱਚਾ ਪਰਸੋਂ ਆਇਆ ਬੱਚਾ ਕਹਿੰਦਾ ਜੀ ਵੀ ਮੈਂ ਮੇਕ ਸ਼ੋਰ ਕਰਨਾ ਚਾਹੁੰਦਾ ਵੀ ਮੈਂ ਪਹਿਲੇ ਦਿਨ ਹਾਈ ਸਕੂਲ ਜਾਣਾ ਅਤੇ ਕੋਂਟੈਕਟ ਲੈਂਸ ਮੈਂ ਪਾਣੇ, ਮੇਰੇ ਕੋਂਟੈਕਟ ਲੈਂਸ ਆ ਜਾਣ, ਕੋਈ ਇਹ ਨਾ ਹੋਵੇ ਵੀ ਹਾਈ ਸਕੂਲ 'ਚ ਮੈਨੂੰ ਦੇਖੇ ਵੀ ਮੈਂ ਐਨਕਾਂ ਲਾਈਆਂ ਹੋਈਆਂ ਅਤੇ ਮੈਂ ਐਨਕਾਂ ਵਾਲੀ ਜਿਹੜੀ ਲੁੱਕ ਨਹੀਂ ਦੇਣਾ ਚਾਹੁੰਦਾ। ਸੋ ਇਹ ਬੜੀ ਜ਼ਰੂਰੀ ਗੱਲ ਹੈ ਜੀ ਵੀ ਨਵੀਆਂ ਐਨਕਾਂ ਜਾਂ ਤੁਸੀਂ ਜੇ ਕੋਂਟੈਕਟ ਲੈਂਸ ਆਪਣੇ ਪਹਿਲੇ ਦਿਨ ਜੋ ਵੀ ਪਾ ਕੇ ਜਾਂਦੇ ਹੋ ਉਹੀ ਤੁਹਾਡੇ ਲੁੱਕ ਜਿਹੜੀ ਬਣ ਜਾਂਦੀ ਹੈ। ਸੋ ਜਿਨ੍ਹਾਂ ਨੇ ਵੀ ਨਵੇਂ ਗਲਾਸਿਸ ਬਣਵਾਉਣੇ ਨੇ ਜਾਂ ਨਵੇਂ ਕੋਂਟੈਕਟ ਲੈਂਸ ਲੈਣੇ ਨੇ, ਤੁਸੀਂ ਸਾਨੂੰ ਅੱਜ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਸਕਦੇ ਹੋ। ਡਾਕਟਰ ਸਾਡੇ ਕੋਲ ਅਵੇਲੇਬਲ ਨੇ 3 ਵਜੇ ਤੋਂ ਲੈ ਕੇ 6 ਵਜੇ ਤੱਕ ਸਾਡੀ ਕ੍ਰੈਡਿਟ ਵਿਊ ਅਤੇ ਸੈਂਡਲਵੁੱਡ ਵਾਲੀ ਲੋਕੇਸ਼ਨ ਦੇ ਉੱਤੇ। ਪੂਰਾ ਡਿਟੇਲਡ ਅਸੀਂ ਆ ਐਗਜ਼ਾਮ ਕਰਦੇ ਹਾਂ, ਕੰਪਰੀਹੈਂਸਿਵ ਐਗਜ਼ਾਮ ਕਰਦੇ ਹਾਂ, ਵਿਜ਼ਨ ਚੈੱਕ ਕਰਦੇ ਹਾਂ, ਅੱਖਾਂ ਦੀ ਹੈਲਥ ਚੈੱਕ ਕਰਦੇ ਹਾਂ, ਔਰ ਸਾਡੇ ਕੋਲ ਐਡਵਾਂਸ ਟੈਕਨੋਲੋਜੀ ਦੀਆਂ ਮਸ਼ੀਨਾਂ ਨੇ, OCT, ਟੋਪੋਗ੍ਰਾਫੀ, ਰੈਟਨੋਗ੍ਰਾਫੀ, AR, NCT, ਸਲਿਟ ਲੈਂਪ, ਇਹ ਅਲੱਗ ਅਲੱਗ ਮਸ਼ੀਨਾਂ ਨੇ ਜਿਹੜੇ ਕਿ ਅੱਖ ਦਾ ਹਰ ਇੱਕ ਕੋਨਾ ਚੈੱਕ ਕਰਦੀਆਂ ਨੇ, ਔਰ ਜੋ ਵੀ ਰਿਜ਼ਲਟ ਆਉਂਦੇ ਨੇ ਤੁਹਾਨੂੰ ਡਿਜੀਟਲੀ ਡਾਕਟਰ ਇੱਕ ਡਿਸਪਲੇ ਸਕਰੀਨ ਦੇ ਉੱਤੇ ਦਿਖਾਉਂਦੇ ਨੇ, ਸਮਝਾਉਂਦੇ ਨੇ ਵੀ ਜੇ ਅੱਖ 'ਚ ਕੋਈ ਪ੍ਰੋਬਲਮ ਚੱਲ ਰਹੀ ਹੈ, ਕੀ ਪ੍ਰੋਬਲਮ ਚੱਲ ਰਹੀ ਹੈ ਅਤੇ ਉਹਦਾ ਕੀ ਹੱਲ ਹੈ। ਸੋ ਇੱਦਾਂ ਦਾ ਡਿਟੇਲ ਐਗਜ਼ਾਮ ਤੁਸੀਂ ਕਰਵਾਉਣਾ ਚਾਹੁੰਦੇ ਹੋ ਤਾਂ ਜ਼ਰੂਰ ਸਾਨੂੰ ਕਾਲ ਕਰੋ 905-460-8888, 905-460-8888, ਅਤੇ ਜਿਹੜੀਆਂ ਗਲਾਸਿਸ ਹੈ ਜੀ ਉਹਨਾਂ ਦੇ ਉੱਤੇ ਵੀ ਬਹੁਤ ਵਧੀਆ ਡੀਲਸ ਚੱਲ ਰਹੀਆਂ ਨੇ। ਖਾਸ ਕਰਕੇ ਜਿੰਨੇ ਵੀ ਬੱਚੇ ਆ ਰਹੇ ਨੇ, ਤੁਸੀਂ ਆਪਣੀ ਐਨਕਾਂ ਬਣਵਾ ਰਹੇ ਹੋ ਅਤੇ ਆਪਣੀ ਐਨਕਾਂ ਦੇ ਉੱਤੇ ਸਿਰਫ ਐਂਟੀ ਗਲੇਅਰ ਕੋਟਿੰਗ ਬਾਏ ਕਰਨੀ ਹੈ ਅਤੇ ਨਾਲ ਤੁਹਾਨੂੰ ਅਸੀਂ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਬਿਲਕੁਲ ਫ੍ਰੀ ਦੇ ਰਹੇ ਹਾਂ। ਸੋ ਇਹ ਜ਼ਰੂਰੀ ਇਸ ਕਰਕੇ ਕਿਉਂਕਿ ਬੱਚੇ ਬਹੁਤ ਜ਼ਿਆਦਾ ਟਾਈਮ ਸਪੈਂਡ ਕਰਦੇ ਨੇ ਸਕਰੀਨ ਦੇ ਉੱਤੇ, ਸੈੱਲ ਫੋਨ, ਕੰਪਿਊਟਰ, ਲੈਪਟਾਪ, ਟੈਬਲੇਟ, ਇਹਨਾਂ ਨੂੰ ਜੇ ਸਕੂਲ ਤੋਂ ਹੋਮਵਰਕ ਮਿਲਦੇ ਜਾਂ ਅਸਾਈਨਮੈਂਟਸ

0: ਹੁੰਦੀਆਂ ਤੇ ਸਾਰੀਆਂ ਸਕਰੀਨ ਦੇ ਉੱਤੇ ਕਰਨੀਆਂ ਹੁੰਦੀਆਂ। ਸੋ ਜਿਹੜੀ ਵੀ ਸਕਰੀਨ ਤੋਂ ਬਲੂ ਲਾਈਟ ਨਿਕਲਦੀ ਹੈ ਅੱਖਾਂ ਨੂੰ ਡੈਮੇਜ ਕਰਦੀ ਹੈ, ਇਸ ਕਰਕੇ ਬਲੂ ਲਾਈਟ ਪ੍ਰੋਟੈਕਸ਼ਨ ਬਹੁਤ ਜ਼ਰੂਰੀ ਹੈ। ਕਈ ਫੈਮਿਲੀਜ਼ ਅਫੋਰਡ ਕਰ ਸਕਦੀਆਂ ਨੇ ਪਰ ਕਈ ਫੈਮਿਲੀਜ਼ ਅਫੋਰਡ ਨਹੀਂ ਕਰ ਪਾਉਂਦੀਆਂ ਤੇ ਉਹਨਾਂ ਨੂੰ ਮੁਸ਼ਕਿਲ ਆਉਂਦੀ ਹੈ। ਉਹਨਾਂ ਵਾਸਤੇ ਅਸੀਂ ਸਪੈਸ਼ਲੀ ਵੈਂਡਰਸ ਦੇ ਨਾਲ ਨੈਗੋਸ਼ੀਏਟ ਕੀਤਾ ਹੈ ਕਿ ਜਿੰਨੇ ਵੀ ਬੱਚੇ ਆ ਰਹੇ ਨੇ ਆਪਣੀਆਂ ਗਲਾਸਿਸ ਬਣਵਾਉਣ, ਸਿਰਫ ਐਂਟੀ ਗਲੇਅਰ ਕੋਟਿੰਗ ਬਾਏ ਕਰਨ ਤੇ ਨਾਲ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਬਿਲਕੁਲ ਫ੍ਰੀ ਹੈ। ਤੇ ਜਿਹੜੇ ਫਰੇਮ ਬਾਏ ਕਰ ਰਹੇ ਹੋ ਤੁਸੀਂ ਉਹਨਾਂ ਦੇ ਉੱਤੇ ਵੀ ਬਹੁਤ ਵਧੀਆ ਦੇ ਡਿਸਕਾਊਂਟ ਚੱਲ ਰਹੇ ਨੇ। ਰੇਬਨ ਦੇ ਫਰੇਮ, ਅਰਮਾਨੀ ਦੇ, ਮਾਈਕਲ ਕੋਰਸ ਦੇ, ਕੋਚ ਦੇ, ਇਹ ਸਾਰੇ ਦੇ ਸਾਰੇ ਬ੍ਰਾਂਡਿਡ ਫਰੇਮ ਤੁਹਾਨੂੰ ਫਲੈਟ 50% ਆਫ ਦਿੱਤੇ ਜਾ ਰਹੇ ਨੇ। ਟੋਮੀ ਹਿਲ ਫਿਗਰ ਦੇ ਫਰੇਮ, ਕੈਲਵਿਨ ਕਲਾਈਨ ਦੇ, ਫੈਂਡੀ ਦੇ ਜਾਂ ਫਿਰ ਵੈਲੈਂਟੀਨੋ ਦੇ ਫਰੇਮ ਲੈਣੇ ਨੇ ਤੇ ਫਲੈਟ 75% ਆਫ ਦਿੱਤੇ ਜਾ ਰਹੇ ਨੇ। ਤੇ ਬੈਕ ਟੂ ਸਕੂਲ ਦੀ ਜਿਹੜੀ ਸਭ ਤੋਂ ਸਪੈਸ਼ਲ ਸੇਲ ਹੈ ਜੀ ਇਹਦੇ ਚ ਲੰਡਨ ਫੋਗ ਦੇ ਫਰੇਮ, ਲਿਵਾਈਸ ਦੇ, ਰੈਂਗਲਰ, ਵੈਨ ਹਿਊਸਨ, ਐਡੀ ਬਾਵਰ, ਇਹ ਸਾਰੇ ਦੇ ਸਾਰੇ ਬ੍ਰਾਂਡਿਡ ਫਰੇਮ ਫਲੈਟ 90% ਆਫ ਦਿੱਤੇ ਜਾ ਰਹੇ ਨੇ। ਸੋ $299 ਦਾ ਫਰੇਮ ਹੈ ਜੀ, 90% ਆਫ ਕਰਕੇ ਸਿਰਫ $29 ਚ ਤੁਹਾਨੂੰ ਬ੍ਰਾਂਡਿਡ ਫਰੇਮ ਦਿੱਤਾ ਜਾ ਰਿਹਾ। ਇਹ ਰੀਅਲ ਬੈਕ ਜਿਹੜੀ ਬੈਕ ਟੂ ਸਕੂਲ ਸੇਲ ਹੈ। ਔਰ ਇਹ ਵੀ ਨਹੀਂ ਕਿ ਕੋਈ 10-50 ਫਰੇਮ ਲੱਗੇ ਹੋਣ ਡਿਸਪਲੇ ਦੇ ਉੱਤੇ ਵੀ ਤੁਹਾਨੂੰ ਪਸੰਦ ਆਉਣ, 700-800 ਫਰੇਮ ਲੱਗਾ ਹੋਇਆ ਡਿਸਪਲੇ ਦੇ ਉੱਤੇ। ਇਹ ਚ ਜਿਹੜਾ ਮਰਜ਼ੀ ਫਰੇਮ ਲੇਡੀਜ਼ ਦਾ, ਜੈਂਟਸ ਦਾ, ਬੱਚਿਆਂ ਦਾ ਤੁਸੀਂ ਚੂਜ਼ ਕਰ ਲਓ, ਇਹ ਸਾਰੇ ਦੇ ਸਾਰੇ ਫਰੇਮ $29 ਦੇ ਮਿਲੇ ਨੇ। ਤੇ ਮੈਂ ਇੱਕ ਵਾਰੀ ਫਿਰ ਦੱਸਦਾ ਵੀ ਜਿਹੜੀ ਬੈਕ ਟੂ ਸਕੂਲ ਸੇਲ ਹੈ ਇਹ ਸਿਰਫ ਸਕੂਲ ਦੇ ਛੋਟੇ ਬੱਚਿਆਂ ਵਾਸਤੇ ਨਹੀਂ, ਹਾਈ ਸਕੂਲ ਵਾਲੇ ਬੱਚਿਆਂ ਵਾਸਤੇ, ਕਾਲਜ ਵਾਲਿਆਂ ਵਾਸਤੇ, ਯੂਨੀਵਰਸਿਟੀ ਵਾਲਿਆਂ ਵਾਸਤੇ, ਇਹ ਸਾਰਿਆਂ ਦੇ ਵਾਸਤੇ ਸੇਲ ਹੈ। ਸੋ ਕੋਈ ਇਹ ਚ ਫਰਕ ਨਹੀਂ, ਸਾਰੇ ਆ ਕੇ ਇਸ ਸੇਲ ਦਾ ਫਾਇਦਾ ਲੈ ਸਕਦੇ ਨੇ। ਪਹੁੰਚਣਾ ਕਿੱਥੇ ਹੈ ਜੀ? ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜੋਲੂਸ਼ਨ ਡਰਾਈਵ, ਬ੍ਰੈਂਪਟਨ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲਸ ਇੰਟਰਸੈਕਸ਼ਨ, ਵਾਲਮਾਰਟ ਵਾਲਾ ਪਲਾਜ਼ਾ। ਤੇ ਨੰਬਰ ਹੈ ਸਾਡਾ ਜੀ 905-460-8888। ਤੇ ਇਹੀ ਸੇਮ ਡੀਲ ਸਾਨੂੰ ਸਾਡੀ ਦੂਜੀ ਲੋਕੇਸ਼ਨ ਜਿਹੜੀ ਕੀ ਹੈ, 10635 ਕ੍ਰੈਡਿਟ ਵਿਊ ਰੋਡ। ਇਹ ਕ੍ਰੈਡਿਟ ਵਿਊ ਤੇ ਸੈਂਡਲਵੁੱਡ ਦੇ ਇੰਟਰਸੈਕਸ਼ਨ ਹੈ, ਇੱਥੇ ਵੀ ਸੇਮ ਡੀਲਸ ਮਿਲਣਗੀਆਂ। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਅਸੀਂ ਡਾਇਰੈਕਟ ਬਿਲ ਕਰਦੇ ਹਾਂ, ਚਾਹੇ ਤੁਹਾਡਾ ਆਈ ਐਗਜ਼ਾਮ ਹੋਵੇ, ਤੁਹਾਡੇ ਪ੍ਰਿਸਕ੍ਰਿਪਸ਼ਨ ਗਲਾਸਿਸ ਹੋਣ ਜਾਂ ਪ੍ਰਿਸਕ੍ਰਿਪਸ਼ਨ ਸਨ ਗਲਾਸਿਸ। ਸੋ ਇੱਕ ਵਾਰੀ ਫਿਰ ਜੀ, ਡਾਕਟਰ ਸਾਡੇ ਕੋਲ ਅੱਜ ਵੀ ਅਵੇਲੇਬਲ ਹੈ, ਕੱਲ ਵੀ, ਪਰਸੋਂ ਵੀ। ਸੋ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਲਓ ਤਾਂ ਕਿ ਤੁਹਾਡਾ ਟਾਈਮ ਸੇਵ ਹੋ ਸਕੇ। 905-460-8888, 905-460-8888।
1: ਜਿੱਥੇ ਮਰਜ਼ੀ ਉਂਗਲ ਲਗਾ ਦੀ ਫਰੇਮ ਨੂੰ 29 ਦਾ 600 ਫਰੇਮਾਂ ਦੇ ਵਿੱਚੋਂ ਤੁਸੀਂ ਜਾਓ, ਪਹੁੰਚੋ, ਸਿਲੈਕਟ ਕਰੋ ਔਰ 90% ਡਿਸਕਾਊਂਟ ਜਿਹੜਾ ਤੁਹਾਨੂੰ ਮਿਲਣਾ ਸਪੈਕਸ ਐਕਸਪ੍ਰੈਸ ਤੋਂ। ਦੋ ਲੋਕੇਸ਼ਨ, ਪਹਿਲੀ ਲੋਕੇਸ਼ਨ ਇਹਨਾਂ ਦੀ 35 ਰੈਜੋਲੂਸ਼ਨ ਡਰਾਈਵ ਬਰੈਂਪਟਨ, ਦੂਜੀ ਹੈ 410 ਸਟੀਲਸ ਦੇ ਵਾਲਮਾਰਟ ਪਲਾਜ਼ਾ ਦੇ ਵਿੱਚ, ਦੂਸਰੀ ਹੈ 10635 ਕ੍ਰੈਡਿਟ ਵਿਊ ਰੋਡ, ਸੈਂਡਲਵੁੱਡ ਐਂਡ ਕ੍ਰੈਡਿਟ ਵਿਊ ਦਾ ਮੇਜਰ ਇੰਟਰਸੈਕਸ਼ਨ। ਨੰਬਰ ਇੱਕੋ ਹੀ ਹੈ, 905-460-8888, 905-460-8888। ਗੱਲ ਕਰਦੇ ਹਾਂ, 2 ਸਪਟੰਬਰ ਨੂੰ ਬੈਂਕ ਆਫ ਕੈਨੇਡਾ ਨੇ ਜਿਹੜਾ ਇੰਟਰਸਟ ਰੇਟ ਸੀਗਾ ਉਹਦੇ ਵਿੱਚ ਕੋਈ ਬਦਲਾਅ ਨਹੀਂ ਕੀਤਾ। 2.2 ਜਿਹੜਾ ਹੈਗਾ, 5 ਜਿਹੜਾ ਹੈਗਾ, ਇਸ ਬੈਂਕ ਆਫ ਕੈਨੇਡਾ ਨੇ ਇੰਟਰਸਟ ਰੇਟ ਕਿਹਾ। ਨਾਸਰ ਭਾਜੀ ਦੱਸੋ ਫਿਰ ਇਹਦੇ ਨਾਲ ਕਿੰਨਾ ਕੀ ਹੈ ਮੌਰਗੇਜ ਦੇ ਵਿੱਚ, ਕੀ ਕੁਛ ਆਪਣੇ ਕੋਲ ਹੈ, ਆਪਾਂ ਫਿਰ ਗੱਲਬਾਤ ਕਰੀਏ
2: ਜੀ। ਬਹੁਤ ਸ਼ੁਕਰੀਆ ਲਾਲੀ ਜੀ, ਪਹਿਲੇ ਤੇ ਤੁਹਾਨੂੰ ਵੈਲਕਮ ਕਰਨੇ ਆ ਰੇਡੀਓ ਵਤਨ ਦੂਰ ਤੇ।
1: ਧੰਨਵਾਦ,
2: ਤੁਸੀਂ ਸ਼ੁਕਰੀਆ, ਬਹੁਤ ਪੁਰਾਣੇ ਔਰ ਬੜੇ ਖਾਸ ਬੰਦੇ ਹੋ ਜਿਹੜੇ ਤੁਸੀਂ ਇੰਨੇ ਅਰਸੇ ਨਾਲ ਸਾਡੇ ਨਾਲ ਜੁੜੇ ਹੋ, ਬਹੁਤ ਬਹੁਤ ਸ਼ੁਕਰੀਆ। ਔਰ ਇਹ ਜਿਹੜਾ ਰੇਟਸ ਨੂੰ ਹੋਲਡ ਕੀਤਾ ਹੈ, ਇਹ ਦੇਖੋ ਇੱਕ ਵੱਡਾ ਕੰਮ ਹੋਇਆ, ਕਿਉਂਕਿ ਸਾਡੇ ਲੋਕ ਬਹੁਤ ਸਾਰੇ ਡਰੇ ਨੇ, ਉਹਨਾਂ ਕੋਲ ਅਗਰ ਥੋੜਾ ਬਹੁਤਾ ਪੈਸਾ ਹੈਗਾ ਵੀ ਉਹ ਨਹੀਂ ਲਗਾ ਰਹੇ ਹੋ, ਇਹ ਸੋਚ ਕੇ ਪਤਾ ਨਹੀਂ ਕੀ ਹੋ ਜਾਣਾ। ਦੇਖੋ ਹੋਣਾ ਕੀ ਹੈ, ਇਸ ਕੰਟਰੀ ਦੀ ਹਿਸਟਰੀ ਚੁੱਕ ਕੇ ਵੇਖੋ ਪਿਛਲੇ 30 ਸਾਲਾਂ ਚ ਕੀ ਹੋਇਆ, ਤੁਹਾਨੂੰ ਆਪੇ ਪਤਾ ਲੱਗ ਜਾਏਗਾ ਹਰ 10 ਸਾਲਾਂ ਬਾਅਦ ਤਕਰੀਬਨ ਇਹੀ ਕੁਛ ਹੁੰਦਾ। ਲੇਕਿਨ ਇਹ ਥੋੜਾ ਜਿਹਾ ਲੰਥੀ ਹੋ ਗਿਆ, ਲੰਬਾ ਹੋ ਗਿਆ ਥੋੜਾ ਜਿਹਾ, ਉਹਦੀ ਵਜ੍ਹਾ ਤੋਂ ਲੋਕ ਜ਼ਿਆਦਾ ਘਬਰਾ ਗਏ ਨੇ। ਤੇ ਇਹ ਹੁਣ ਬੜੇ ਚਾਂਸਿਸ ਹੈਗੇ ਨੇ ਅਗਲੇ ਸਾਲ ਤੱਕ ਚੇਂਜਸ ਆਉਣੀਆਂ ਨੇ। ਅਗਰ ਚੇਂਜਸ ਆਉਣਗੀਆਂ ਪ੍ਰਾਈਸ ਇਕਦਮ ਉੱਤੇ ਚਲੇ ਜਾਵਾਂਗੀਆਂ, ਬਹੁਤ ਸਾਰੇ ਪ੍ਰਾਈਸਿਸ ਜਿਹੜੀਆਂ ਨੇ ਥੱਲੇ ਆ ਗਏ ਨੇ। ਉਹ ਤੁਸੀਂ ਇਹ ਕਹਿ ਲਓ ਈਚ ਕਾਰ ਦੇ ਪਿੱਛੇ 3-3 ਲੱਖ ਵੈਲਿਊ ਥੱਲੇ ਚਲੀ ਗਈ, ਆਲਮੋਸਟ ਐਵਰੇਜ ਮੈਂ ਕਹਿ ਰਿਹਾ। ਹੁਣ ਅਗਰ 3 ਲੱਖ ਵੈਲਿਊ ਥੱਲੇ ਚਲੀ ਗਈ ਤੇ ਇਹਦਾ ਮਤਲਬ ਬੈਸਟ ਟਾਈਮ ਹੈ ਬਾਇੰਗ ਦਾ। ਹੁਣ ਤੁਸੀਂ ਅਗਰ ਬਾਏ ਕਰਨਾ ਚਾਹ ਰਹੇ ਹੋ ਤੇ ਹੁਣ ਤੁਸੀਂ ਬਾਏ ਕਰੋ, ਤਾਂ ਕਿ ਅਗਲੇ ਸਾਲ ਤੁਹਾਨੂੰ ਇਹ ਪ੍ਰਾਈਸ ਨਹੀਂ ਮਿਲਣੀ ਹੈ। ਗਰੰਟੀ ਜੋ ਅੱਜ ਪ੍ਰਾਈਸ ਮਿਲ ਰਹੀ ਹੈ ਉਹ ਅਗਲੇ ਸਾਲ ਨਹੀਂ ਮਿਲਣੀ, ਕਿਉਂਕਿ ਇਹ ਸਾਡਾ ਜੋ ਪਾਸ ਐਕਸਪੀਰੀਅੰਸ, ਮੈਂ ਉਸ ਬੇਸ ਤੇ ਗੱਲ ਕਰ ਰਿਹਾ, ਇਹ ਚੇਂਜਸ ਆਉਣੀਆਂ ਨੇ। ਇਸ ਵਾਸਤੇ ਕੋਈ ਜਾਣਕਾਰੀ ਲੈਣੀ ਹੋ ਤੁਸੀਂ ਕਾਲ ਕਰੋ 6477-4190000। ਮੈਂ ਸਭ ਤੋਂ ਪਹਿਲੇ ਕਮਰਸ਼ੀਅਲ ਮੋਰਗੇਜ ਦੇ ਬਾਰੇ ਗੱਲ ਕਰਨਾ ਚਾਹਾਂਗਾ। ਇਹ ਲਾਲੀ ਜੀ, ਤੁਹਾਨੂੰ ਪਤਾ ਪਿਛਲੇ ਮੈਂ 27 ਸਾਲਾਂ ਤੇ ਇਹ ਮੋਰਗੇਜਸ ਕਰ ਰਿਹਾ, ਲੋਨਸ ਕਰ ਰਿਹਾ, ਔਰ ਮੈਂ ਆਲਵੇਜ਼ ਲੋਕਾਂ ਨੂੰ ਇਹੀ ਕਹਿਣਾ, ਭਾਈ ਪਹਿਲੇ ਘੁੰਮੋ ਫਿਰੋ, ਕਰੋ, ਚੈੱਕ ਕਰੋ ਔਰ ਆਖਰ ਦੇ ਸਾਨੂੰ ਕਾਲ ਕਰੋ। ਉਹ ਕਹਿਣ ਦਾ ਮਕਸਦ ਕੀ ਹੁੰਦਾ, ਜਦੋਂ ਤੱਕ ਤੁਸੀਂ ਸਾਡੇ ਕੋਲ ਪਹੁੰਚੋ ਤੁਹਾਡੀ ਤਸੱਲੀ ਹੋਣੀ ਚਾਹੀਦੀ ਬਾਕੀ ਲੋਕ ਕੀ ਆਫਰ ਕਰ ਰਹੇ ਨੇ ਔਰ ਅਸੀਂ ਤੁਹਾਨੂੰ ਕੀ ਆਫਰ ਕਰਨ ਜਾ ਰਹੇ ਹਾਂ, ਕਿਉਂਕਿ ਜਦੋਂ ਤੁਸੀਂ ਕੰਪੇਅਰ ਕਰੋਗੇ ਨਾ ਤੇ ਪਤਾ ਲੱਗ ਜਾਏਗਾ। ਉਹ ਕਹਿੰਦੇ ਨਾ ਪ੍ਰੈਕਟਿਸ ਮੇਕਸ ਅ ਮੈਨ ਪਰਫੈਕਟ, ਜਦੋਂ ਤੁਸੀਂ ਲੱਗੇ ਰਹਿੰਦੇ ਹੋ ਕਿਸੇ ਸ਼ਹਿਰ ਦੇ ਬਾਰੇ ਕੰਮ ਕਰਦੇ ਰਹਿੰਦੇ ਹੋ, ਕੁਛ ਨਾ ਕੁਛ ਰੋਜ਼ ਸਿੱਖਣ ਨੂੰ ਮਿਲਦਾ ਤੇ ਇਹੀ ਸਾਡੀ ਅਚੀਵਮੈਂਟਸ ਨੇ ਵੀ ਅਸੀਂ ਰੋਜ਼ ਕੁਛ ਨਾ ਕੁਛ ਨਵੀਂ ਗੱਲ ਸਿੱਖੀ ਦੀ ਹੈ ਤੇ ਜੋ ਵੀ ਸਿੱਖੀ ਦਾ ਵੀ ਕੋਸ਼ਿਸ਼ ਕਰਦੇ ਆਪਣੇ ਕਲਾਇੰਟਸ ਜੋ ਵੀ ਸਾਨੂੰ ਕਾਲ ਕਰਦੇ ਨੇ ਔਰ ਸਾਡੇ ਨੂੰ ਪਿਆਰ ਕਰਦੇ ਨੇ ਅਸੀਂ ਉਹਨਾਂ ਨੂੰ ਉਹ ਬੈਨੀਫਿਟਸ ਦਵਾਈਏ ਔਰ ਇਹ ਗਰੰਟੀ ਕਰਨੇ ਆ ਜੋ ਇੰਟਰਸਟ ਰੇਟ ਅਸੀਂ ਦਵਾਵਾਂਗੇ ਜਾਂ ਜੋ ਇੰਟਰਸਟ ਟਰਮਸ ਐਂਡ ਕੰਡੀਸ਼ਨ ਅਸੀਂ ਦਵਾਵਾਂਗੇ ਜਲਦੀ ਕਿਤੇ ਕੋਈ ਨਹੀਂ ਕਰ ਸਕਦਾ, ਕਿਉਂਕਿ ਅਸੀਂ ਬਹੁਤ ਸਾਰੇ ਬੈਂਕਸ ਨਾਲ ਲੱਗੇ ਹੋਏ ਹਾਂ ਔਰ ਜਦੋਂ ਇੰਨੇ ਸਾਰੇ ਤੁਸੀਂ ਬੈਂਕਾਂ ਨਾਲ ਲੱਗੇ ਹੁੰਦੇ ਹਰ ਬੈਂਕ ਦੀ ਕੋਸ਼ਿਸ਼ ਹੁੰਦੀ ਸਾਡੇ ਨਾਲ ਜੁੜਿਆ ਰਹੇ, ਅਸੀਂ ਕੋਸ਼ਿਸ਼ ਕਰਨੇ ਆ ਜੋ ਵੀ ਜ਼ਿਆਦਾ ਦਾ ਬੈਨੀਫਿਟਸ ਮਿਲ ਸਕਦੇ ਨੇ ਆਪਣੇ ਕਲਾਇੰਟਸ ਨੂੰ ਦਵਾਈਏ। ਮੋਰ ਕਮਰਸ਼ੀਅਲ ਮੋਰਗੇਜ ਬਾਰੇ ਮੈਂ ਦੱਸਣਾ ਚਾਹਾਂ, ਕੋਈ ਵੀ ਹੋਟਲ ਮੋਟਲ ਗੈਸ ਸਟੇਸ਼ਨ ਜਾਂ ਪਲਾਜ਼ਾ ਲੈਣਾ ਜਾਂ ਪਲਾਜ਼ੇ ਵਿੱਚ ਕੋਈ ਯੂਨਿਟ ਬਾਈ ਕਰਨਾ ਹੈ, ਕਿਸੇ ਤਰ੍ਹਾਂ ਦੀ ਕਮਰਸ਼ੀਅਲ ਮੋਰਗੇਜ ਲੈਣੀ ਹੈ ਜਾਂ ਤੁਸੀਂ ਕੋਈ ਬਿਜ਼ਨਸ ਸਟਾਰਟ ਕਰਨਾ ਹੈ, ਕਿਸੇ ਤਰ੍ਹਾਂ ਦਾ ਗਰੋਸਰੀ ਸਟੋਰ ਲੈਣਾ ਹੈ, ਇੰਡਸਟਰੀ ਲਗਾਉਣੀ ਹੈ, ਕੋਈ ਮਸ਼ੀਨ ਬਾਈ ਕਰਨੀ ਹੈ, ਕੋਈ ਬਿਊਟੀ ਪਾਰਲਰ, ਕੋਈ ਸਪਾ, ਕਿਸੇ ਤਰ੍ਹਾਂ ਦੀ ਕੋਈ ਮਸ਼ੀਨ ਬਾਈ ਕਰਨੀ ਹੈ, ਤੁਸੀਂ ਉਹਦੇ ਵਾਸਤੇ ਵੀ ਕਾਲ ਕਰੋ 6477-4190000। ਔਰ ਰੇਟ ਦੀ ਮੈਂ ਤੁਹਾਨੂੰ ਜਿਵੇਂ ਪਹਿਲੇ ਦੱਸਿਆ ਰੇਟ ਦੀ ਗਰੰਟੀ ਹੈ, ਤੁਹਾਨੂੰ ਬੈਸਟ ਰੇਟ ਮਿਲੇਗਾ। ਔਰ ਅਗਰ ਤੁਸੀਂ ਕੋਈ ਕਾਰ ਲੈਣਾ ਚਾਹੁੰਦੇ ਹੋ, ਇਨਵੈਸਟਮੈਂਟ ਕਰਨਾ ਚਾਹੁੰਦੇ ਹੋ ਜਾਂ ਤੁਹਾਡੇ ਕੋਲ ਇਸ ਪੈਸੇ ਨਹੀਂ ਹੈਗੇ, ਤੁਹਾਡੀ ਪ੍ਰਾਪਰਟੀ 'ਚ ਇਕੁਇਟੀ ਪਈ ਹੈ, ਅਸੀਂ ਤੁਹਾਡੀ ਇਕੁਇਟੀ ਕੱਢ ਕੇ ਤੁਹਾਨੂੰ ਕਮਰਸ਼ੀਅਲ ਮੋਰਗੇਜ ਵੀ ਦਵਾ ਸਕਦੇ ਹਾਂ, ਕੋਈ ਵੀ ਕਮਰਸ਼ੀਅਲ ਪ੍ਰਾਪਰਟੀ ਦਵਾ ਸਕਦੇ ਹਾਂ, ਨਾਲ ਨਾਲ ਤੁਹਾਨੂੰ ਕਾਰ ਵੀ ਦਵਾ ਸਕਦੇ ਹਾਂ, ਕੋਈ ਵੀ ਤੁਸੀਂ ਅਗਰ ਚਾਹੁੰਦੇ ਹੋ ਫਿਊਚਰ ਇਨਵੈਸਟਮੈਂਟ ਕਰਨੀ ਹੈ। ਚਲੋ ਜ਼ਿਆਦਾ ਕੋਸ਼ਿਸ਼ ਕਰੋ, ਅਗਰ ਮੈਂ ਇਹੀ ਲੋਕਾਂ ਨੂੰ ਅੱਜ ਕੱਲ੍ਹ ਦੇ ਮਾਹੌਲ ਨੂੰ ਅੱਜ ਕੱਲ੍ਹ ਦੇ ਹਿਸਾਬਤਾਂ ਨੂੰ ਦੇਖ ਕੇ ਵੀ ਕਮਰਸ਼ੀਅਲ ਪ੍ਰਾਪਰਟੀ 'ਚ ਜ਼ਿਆਦਾ ਇਨਵੈਸਟਮੈਂਟ ਕਰੋ, ਕਮਰਸ਼ੀਅਲ ਪ੍ਰਾਪਰਟੀ ਤੁਹਾਡੀ ਕਦੀ ਵੀ ਥੱਲੇ ਨਹੀਂ ਜਾਂਦੀ, ਉਹ ਵਿਨ ਵਿਨ ਸਿਚੁਏਸ਼ਨ ਹੁੰਦੀ, ਜਦੋਂ ਵੀ ਤੁਸੀਂ ਵੇਟ ਕਰਦੇ ਹੋ 2-4-5 ਸਾਲ ਬਾਅਦ ਤੁਹਾਡੀ ਕਮਰਸ਼ੀਅਲ ਪ੍ਰਾਪਰਟੀ ਉੱਤੇ ਜਾਂਦੀ ਹੈ, ਸਾਰਿਆਂ ਦਾ ਅਪਡੋਟ ਆਉਂਦੇ ਰਹਿੰਦੇ ਨੇ, ਕਮਰਸ਼ੀਅਲ ਪ੍ਰਾਪਰਟੀ ਸਟੱਡੀ ਰਹਿੰਦੀ ਹੈ। ਤੇ ਕਮਰਸ਼ੀਅਲ ਪ੍ਰਾਪਰਟੀ ਵਾਸਤੇ ਕੋਈ ਵੀ ਬਾਏ ਕਰਨੀ ਹੈ ਤੁਸੀਂ ਕਾਲ ਕਰੋ 6477-4190000। ਇੱਕ ਬਹੁਤ ਵਧੀਆ ਲੋਨ ਹੈ, 5 ਲੱਖ ਤੱਕ ਤੁਹਾਨੂੰ ਮਿਲ ਸਕਦਾ ਹੈ ਲਾਲੀ ਜੀ, 5 ਲੱਖ ਤੱਕ ਕੋਈ ਵੀ ਤੁਸੀਂ, ਮੈਂ ਜਿਵੇਂ ਪਹਿਲੇ ਦੱਸਿਆ ਇੰਡਸਟਰੀ ਲਗਾਉਣੀ ਹੈ, ਕੋਈ ਸਟੋਰ ਖੋਲਣਾ ਹੈ, ਜਿਵੇਂ ਰਾਜਨ ਜੀ ਗਲਾਸਿਸ ਸਟੋਰ ਖੋਲਣਾ ਚਾਹੁੰਦੇ ਨੇ, ਆਪਣਾ ਇੱਕ ਹੋਰ, ਜਾਂ ਇਹਨਾਂ ਦਾ ਕੋਈ ਫਰੈਂਡ ਖੋਲਣਾ ਚਾਹੁੰਦਾ, ਫਰੈਂਚਾਈਜ਼ ਬਾਈ ਕਰਨਾ ਚਾਹੁੰਦਾ, ਅਸੀਂ ਬੜੇ ਆਸਾਨੀ ਨਾਲ ਲੋਨ ਤੁਹਾਨੂੰ ਦਵਾ ਸਕਦੇ ਹਾਂ 5 ਲੱਖ ਤੱਕ। ਸਿਰਫ ਕਾਲ ਕਰਨੀ, ਨੰਬਰ ਆਪਣੇ ਕੋਲ ਰੱਖੋ ਔਰ 6477-4190000। ਜੀ ਲਾਲੀ ਜੀ,
1: ਜੀ ਇਸ ਪ੍ਰੋਗਰਾਮ ਨੂੰ ਸਪੋਂਸਰ ਕਰ ਰਹੇ ਨੇ ਪ੍ਰਾਈਮ ਇੰਟਰਨੈਸ਼ਨਲ ਕਾਲਜ ਆਫ ਹੈਲਥ ਐਂਡ ਟੈਕਨੋਲੋਜੀ। ਜੇ ਤੁਸੀਂ ਆਪਣਾ ਕੈਰੀਅਰ ਸਟਾਰਟ ਕਰਨਾ, ਤੁਸੀਂ ਵੋਕੇਸ਼ਨਲ ਪ੍ਰੋਗਰਾਮਸ ਨੇ ਇਹਨਾਂ ਦੇ, NACC ਪਰਸਨਲ ਸਪੋਰਟ ਵਰਕਰ, NACC ਪਰਸਨਲ ਸਪੋਰਟ ਵਰਕਰ, DE22 PSW ਦੇ ਕੋਰਸਿਸ ਨੇ, ਮੈਡੀਕਲ ਆਫਿਸ ਅਸਿਸਟੈਂਟ ਪ੍ਰੋਗਰਾਮ ਹੈ, ਕੰਪਿਊਟਰਾਈਜ਼ਡ ਅਕਾਊਂਟਿੰਗ ਫੈਕਸ ਐਂਡ ਪੇਰੋਲ 24 ਵੀਕਸ ਦਾ ਇਹਨਾਂ ਕੋਲ ਕੋਰਸ ਹੈ। ਤੁਸੀਂ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ 6474991009, 6474991009, 1009 ਤੇ ਤੁਸੀਂ ਇਹਨਾਂ ਨੂੰ ਕਾਲ ਕਰ ਲਓ। ਮੰਡੇ ਟੂ ਫਰਾਈਡੇ ਇਹ ਸਵੇਰੇ 9 ਵਜੇ ਤੋਂ 6 ਵਜੇ ਤੱਕ ਖੁੱਲ੍ਹਦੇ ਨੇ, ਔਰ 2960 ਡਰਿਊ ਰੋਡ ਯੂਨਿਟ 144 ਯੂਨਿਟ ਹੈ ਜੀ, ਗ੍ਰੇਟ ਪੰਜਾਬ ਪਲਾਜ਼ਾ ਦੇ ਵਿੱਚ, ਪ੍ਰਾਈਮ ਇੰਟਰਨੈਸ਼ਨਲ ਕਾਲਜ ਆਫ ਹੈਲਥ ਐਂਡ ਟੈਕਨੋਲੋਜੀ। ਮੈਂ ਅੱਗੇ ਵੱਧਦਾ ਜੀ, ਮੇਰੀ ਲਾਈਨ ਜੁੜ ਗਈ ਹੈ ਪੰਜਾਬ ਮਨਪ੍ਰੀਤ ਜਵੰਦਾ ਜੀ ਦੇ ਨਾਲ, ਉਹਨਾਂ ਨੂੰ ਲਾਈਨ 'ਤੇ ਗੱਲਬਾਤ ਤੁਹਾਡੇ ਨਾਲ ਹਾਜ਼ਰ ਕਰਨ ਲੱਗੇ ਹਾਂ। ਉਸ ਤੋਂ ਪਹਿਲੋ ਮੈਂ ਇੱਕ ਜਾਣਕਾਰੀ ਦੇ ਦਿਆਂ, ਕਿਚਨਰ ਦੇ ਵਿੱਚ ਸਾਡੇ ਕੋਲ 4 ਬੈਡਰੂਮ ਦਾ ਰਵੀਨ ਲਾਟ, 4 ਫੁੱਲ ਵਾਸ਼ਰੂਮ, 1 ਫੁੱਲ ਵਾਸ਼ਰੂਮ ਜਿਹੜਾ ਹੈਗਾ ਮੇਨ ਫਲੋਰ 'ਤੇ ਹੈ, ਜੇ ਕੋਈ ਤੁਹਾਡੇ ਘਰ ਦੇ ਵਿੱਚ ਕੋਈ ਓਲਡ ਕਪਲ ਹੈ ਜਾਂ ਪੀਪਲ ਨੇ ਉਹਨਾਂ ਦੇ ਲਈ ਬਹੁਤ ਬਿਹਤਰ ਹੈ। 2 ਬੈਡਰੂਮ ਦੀ ਇੱਥੇ ਬੇਸਮੈਂਟ ਬਣੀ ਹੋਈ ਹੈ, ਰੈਂਟਡ ਹੈ ਵਿਦ ਸੈਪਰੇਟ ਲਾਂਡਰੀ, ਕਿਚਨ ਐਂਡ ਵਾਸ਼ਰੂਮ। 1850 ਸਕੇਅਰ ਫਿੱਟ ਦਾ ਇਹ ਫਰੀ ਹੋਲਡ ਟਾਊਨ ਹਾਊਸ ਹੈਗਾ, ਔਰ ਟੋਟਲ ਜਿਹੜੀ ਪ੍ਰੋਪਰਟੀ ਹੈ ਉਹ $4600 ਦੇ ਉੱਤੇ ਜਿਹੜੀ ਹੈਗੀ ਹੈ ਇਹ ਰੈਂਟਡ ਹੈ। ਕਿਚਨਰ ਦੇ ਵਿੱਚ ਹੈਗੀ ਹੈ ਜੀ ਇਹ, ਕਿਚਨਰ ਡੂਨ ਸਾਊਥ ਏਰੀਆ ਕਲੋਜ਼ ਟੂ 401 ਜਿਹੜੀ ਹੈਗੀ ਹੈ, ਐਂਡ ਕੋਨਸਟੋਗਾ ਜਿਹੜੀ ਕਾਲਜ ਹੈਗਾ ਉਹਦੇ ਬਿਲਕੁਲ ਨੇੜੇ ਹੈ। ਜੇ ਤੁਸੀਂ ਇਹ ਪ੍ਰੋਪਰਟੀ ਲੈਣਾ ਚਾਹੁੰਦੇ ਹੋ, ਫਸਟ ਟਾਈਮ ਬਾਇਰ ਹੋ, ਕਿਚਨਰ ਵੱਲ ਹੋ, ਜਾਂ ਕੋਈ ਤੁਹਾਡੇ ਕੋਲ ਇਨਵੈਸਟਮੈਂਟ ਦਾ ਇਰਾਦਾ ਹੈ, ਤੇ ਤੁਸੀਂ ਇਹਦੇ ਲਈ ਮੈਨੂੰ 416-500-9331 4165931 ਤੇ ਮੈਨੂੰ ਕਾਲ ਤੁਸੀਂ ਕਰ ਸਕਦੇ ਹੋ, ਜਾਂ ਫਿਰ ਤੁਸੀਂ ਸੁੱਖੀ ਨਜ਼ਰ ਹੋਣਾ ਨਾਲ 905-799-0999 ਤੇ ਵੀ ਕਾਲ ਕਰ ਸਕਦੇ ਹੋ। ਮੇਰੇ ਨਾਲ ਜੁੜੇ ਨੇ ਮਨਪ੍ਰੀਤ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਮਨਪ੍ਰੀਤ, ਤੁਹਾਡਾ ਸਵਾਗਤ, ਸਤਿ ਸ਼੍ਰੀ ਅਕਾਲ। ਮਨਪ੍ਰੀਤ, ਖਬਰਾਂ ਵੱਲ ਵਧਦੇ ਹਾਂ ਆਪਾਂ, ਜੇ ਗੱਲ ਕਰੀਏ ਤੇ ਇਹੋ ਜਿਹੀਆਂ ਘਟਨਾਵਾਂ ਜਦੋਂ ਵੀ ਹੁੰਦੀਆਂ ਨੇ, ਵਾਪਰਦੀਆਂ ਨੇ ਤੇ ਦਿਲ ਬਹੁਤ ਦੁਖਦਾ ਜੀ, ਦਿਲ ਦੁਖਾਊ ਘਟਨਾ ਹੈਗੀ ਆ ਇਹ। ਉਹ ਇਹ ਹੋਈ ਹੈ ਕਿ ਦਰਬਾਰ ਸਾਹਿਬ ਦੇ ਵਿੱਚ ਗੁਟਕਾ ਸਾਹਿਬ ਦੀ ਬੇਅਦਬੀ ਹੋਈ ਹੈ ਦੁਬਾਰਾ
3: ਜੀ। ਸੱਚਮੁੱਚ ਤੁਸੀਂ ਕਿਹਾ ਕਿ ਬੇਸ਼ੱਕ ਇਹ ਐਸੀਆਂ ਘਟਨਾਵਾਂ ਸਾਨੂੰ ਬੜੇ ਜਗ੍ਹਾ ਤੋਂ ਪਹਿਲਾਂ ਵੀ ਦੇਖਣ ਸੁਣਨ ਨੂੰ ਮਿਲੀਆਂ, ਔਰ ਉਹਨਾਂ ਤੇ ਕਾਰਵਾਈ ਵੀ ਹੁੰਦੀ ਆ, ਕਈਆਂ ਨੂੰ ਮੰਦਬੁੱਧੀ ਕਹਿ ਕੇ ਛੱਡ ਦਿੱਤਾ ਜਾਂਦਾ। ਇੱਕ ਦੋ ਘਟਨਾਵਾਂ ਤੇ ਇਸ ਤਰ੍ਹਾਂ ਦੀਆਂ ਹੋਈਆਂ ਜਿਨ੍ਹਾਂ ਦਾ ਸੋਧਾ ਉੱਥੇ ਨਿਹੰਗ ਸਿੰਘਾਂ ਨੇ ਲਾਇਆ ਜਾਂ ਆਮ ਸੰਗਤ ਨੇ ਹੀ ਲਾਇਆ
1: ਜੀ।
3: ਤੇ ਪਰ ਫਿਰ ਤੋਂ ਵਾਰ ਵਾਰ ਇੱਕ ਐਸੇ ਪਾਕ ਪਵਿੱਤਰ ਮੁਕੱਦਸ ਜਗ੍ਹਾ ਦੇ ਉੱਪਰ ਜਿੱਥੇ ਹਰ ਧਰਮ ਦੇ ਲੋਕ, ਹਰ ਜਾਤ ਦੇ ਲੋਕ ਸਿਰ ਨਵਾਉਣ ਆਉਂਦੇ ਨੇ, ਐਸੀ ਵੱਡੀ ਪਵਿੱਤਰ ਜਗ੍ਹਾ ਤੇ ਐਸੀ ਮੰਦਭਾਗੀ ਘਟਨਾ ਹੋਣੀ ਤਾਂ ਫਿਰ ਆਪਾਂ ਜਾਣਦੇ ਹਾਂ ਕਿ ਹਲਚਲ ਤਾਂ ਮਚਣੀ ਹੀ ਸੀ। ਸੋ ਅੰਮ੍ਰਿਤਸਰ ਸਥਿਤ ਸ੍ਰੀ ਦਰਬਾਰ ਸਾਹਿਬ ਵਿਖੇ ਅੱਜ ਦੀ ਹੀ ਇਹ ਘਟਨਾ ਆ, ਕਿਸੇ ਨੌਜਵਾਨ ਨੇ ਬੇਅਦਬੀ ਕੀਤੀ ਆ, ਮੁਲਜ਼ਮ ਨੇ ਗੁਟਕਾ ਸਾਹਿਬ ਦੇ ਅੰਗ ਪਾੜ ਦਿੱਤੇ ਔਰ ਇਸ ਤੋਂ ਬਾਅਦ ਅੰਗ ਪਾੜ ਕੇ ਜਿਹੜਾ ਇੱਕ ਔਰਤ ਦੀ ਚੁੰਨੀ ਦੇ ਪੱਲੇ ਦੇ ਨਾਲ ਉਹਨੂੰ ਬੰਨ ਦਿੱਤਾ ਗਿਆ। ਮਾਮਲੇ ਦੀ ਜਾਣਕਾਰੀ ਮਿਲਣ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਜ਼ਦੀਕੀ ਥਾਣਾ ਕੋਤਵਾਲੀ ਦੇ ਵਿੱਚ ਸ਼ਿਕਾਇਤ ਵੀ ਦਿੱਤੀ ਔਰ ਪੁਲਿਸ ਨੇ ਕਾਰਵਾਈ ਕਰਦੇ ਹੋਏ ਮੁਲਜ਼ਮ ਨੂੰ ਕਾਬੂ ਕਰ ਲਿਆ। ਸਾਰੀਆਂ ਸੀਸੀਟੀਵੀ ਫੁਟੇਜ ਤੁਰੰਤ ਖੰਗਾਲੀਆਂ ਗਈਆਂ, ਉੱਥੋਂ ਉਹਦੀ ਪਹਿਚਾਣ ਕਰਕੇ ਕੀ ਕਿਵੇਂ ਹੋਇਆ ਤਾਂ ਉਹਨੂੰ ਫੜਿਆ ਗਿਆ। ਤੇ ਹੁਣ ਕਾਰਵਾਈ ਦੇ ਵਿਰੁੱਧ ਹੈ ਜੀ ਸਾਰਾ ਮਾਮਲਾ, ਪਰ ਐਸੀਆਂ ਬੇਹੁਦਗੀਆਂ ਘਟਨਾਵਾਂ ਜਿਹੜੀਆਂ ਨੇ ਉਹ ਜਰਾ ਵੀ ਇਜਾਜ਼ਤ ਨਹੀਂ ਦਿੰਦੀਆਂ ਕਿਸੇ ਵੀ ਧਾਰਮਿਕ ਸਥਾਨ ਤੇ ਜਾ ਕੇ ਬੇਅਦਬੀ ਕਰਨ ਦੀ, ਕਿਸੇ ਵੀ ਧਰਮ ਦੇ ਕਿਸੇ ਵੀ ਕੁਰਾਨ ਨੂੰ, ਸ਼ਰੀਫ ਨੂੰ, ਗੀਤਾ ਨੂੰ, ਕਿਸੇ ਵੀ ਗ੍ਰੰਥ ਨੂੰ, ਕਿਸੇ ਵੀ ਧਾਰਮਿਕ ਪੁਸਤਕ ਨੂੰ ਏਦਾਂ ਪਾੜਨ ਦੀ। ਵੇਖੋ ਕਿੱਡੀ ਮਤਲਬ ਲੋਕਾਂ ਦੀ ਮਾਨਸਿਕਤਾ ਜਿਹੜੀ ਆ ਉਹ ਗਿਰੀ ਹੋਈ ਆ। ਆਪਾਂ ਇੱਕ ਆਮ ਜੀ ਗੱਲ ਲੈ ਲਈਏ ਕਿ ਕਿਤਾਬ ਦਾ ਵਰਕਾ ਵੀ ਥੱਲੇ ਡਿੱਗਿਆ ਹੋਵੇ, ਜਿਲਦ ਕਵਰ ਆਪਾਂ ਚੜਾਉਂਦੇ ਆ ਨਾ ਕਿਤਾਬਾਂ ਦੇ, ਛੋਟੇ ਹੁੰਦੇ ਸੀ ਉੱਤੇ ਵਾਰ ਵਾਰ ਵੀ ਗੁਰਮੁਖੀ ਲਿਖੀ ਹੋਣੀ ਤਾਂ ਆਪਾਂ ਨੂੰ ਘਰਦਿਆਂ ਨੇ ਡਾਂਟਣਾ, ਆਪਾਂ ਚਾਕੇ
1: ਮੱਥੇ ਨਾਲ ਲਾਉਣਾ,
3: ਬਾਹਰ ਕਿਤੇ ਪੈਰਾਂ ਚ ਡਿੱਗਦੀ ਆ ਤਾਂ ਆਪਾਂ ਚਾਕੇ ਮੱਥੇ ਨਾਲ ਲਾਉਣੀ ਆ,
1: ਹਨਾ।
3: ਤੇ ਸੋ ਇੰਨਾ ਸਤਿਕਾਰ ਆ ਕਿਸੇ ਵੀ ਭਾਸ਼ਾ ਦਾ, ਕਹਿ ਸਕਦੇ ਹਾਂ ਗ੍ਰੰਥ ਵੀ ਭਾਸ਼ਾਵਾਂ ਦੇ ਵਿੱਚ ਹੀ ਲਿਖੇ ਗਏ ਨੇ ਭਾਵੇਂ ਉਹ ਗੁਰਮੁਖੀ ਆ ਜਾਂ ਕੋਈ ਵੀ ਆ, ਪਰ ਅੱਖਰਾਂ ਦਾ, ਗਿਆਨ ਦਾ ਇੰਨਾ ਸਤਿਕਾਰ ਆ ਕਿ ਆਪਾਂ ਮੱਥੇ ਦੇ ਨਾਲ ਆਉਂਦੇ ਹਾਂ, ਆਪਾਂ ਗਲਤੀ ਨੂੰ ਸਤਿਕਾਰਦੇ ਹਾਂ ਜਾਂ ਸਵੀਕਾਰਦੇ ਹਾਂ। ਤੇ ਸੋ ਮੈਨੂੰ ਲੱਗਦਾ ਹੈ ਕਿ ਐਸੀਆਂ ਘਟਨਾਵਾਂ ਨੂੰ ਠੱਲ ਪੈਣੀ ਚਾਹੀਦੀ ਆ ਔਰ ਨਿਗਰਾਨੀ ਜਿਹੜੀ ਓਬਵੀਅਸਲੀ ਉੱਥੇ ਤਾਂ ਵੈਸੇ ਬੜੀ ਸਖਤਾਈ ਆ, ਤੇ ਇਸ ਘਟਨਾ ਤੋਂ ਬਾਅਦ ਹੋਰ ਜਿਹੜੀ ਕਾਫੀ ਜ਼ਿਆਦਾ ਸਖਤਾਈ ਉਹਨਾਂ ਨੇ ਆਪਣੇ ਸੰਤ ਸਿੰਘ ਸਾਹਿਬਾਨ ਜਿਹੜੇ ਨੇ ਵੀ ਆਲੇ ਦੁਆਲੇ ਪਰਿਕਰਮਾ ਚ ਵੀ ਖੜਾ ਦਿੱਤੀ।
1: ਦੇਖਦੇ ਹਾਂ ਕਿੱਥੇ ਆ ਕੇ ਨਤੀਜਾ ਆਉਂਦਾ, ਜਾਂ ਫਿਰ ਇਸ ਨੂੰ ਵੀ ਮੰਦਬੁੱਧੀ ਕਹਿ ਕੇ ਪਾਸੇ ਕਰ ਲਿਆ ਜਾਂਦਾ, ਠੰਡੇ ਬਸਤੇ ਚ ਪਾ ਲਿਆ ਜਾਂਦਾ। ਕੋਟਕਪੁਰਾ ਗੋਲੀਕਾਂਡ ਹਾਲੇ ਤੱਕ ਭੁੱਲਿਆ ਨਹੀਂ ਖਾਸ ਕਰਕੇ ਸਿੱਖਾਂ ਨੂੰ, ਉਸ ਦੇ ਮਾਮਲੇ ਦੇ ਵਿੱਚ ਸੁਖਬੀਰ ਬਾਦਲ ਨੂੰ ਅਦਾਲਤ ਚ ਪੇਸ਼ ਹੋਣਾ ਪਿਆ
3: ਜੀ। ਬਿਲਕੁਲ, ਔਰ ਐਸੀਆਂ ਘਟਨਾਵਾਂ ਜਾਂ ਉਹ ਗੋਲੀਕਾਂਡ ਲਾ ਲਓ ਅਜੇ ਤੱਕ ਭੁਗਤਣਾ ਪੈ ਰਿਹਾ ਹੈ ਸਿਆਸਤ ਦੇ ਵਿੱਚ ਅਕਾਲੀ ਦਲ ਨੂੰ ਔਰ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਣੀ ਜਿਹੜੇ ਨੇ ਅੱਜ ਕੋਟਕਪੁਰਾ ਦੇ ਵਿਖੇ ਗੋਲੀਕਾਂਡ ਤੇ ਬੇਅਦਬੀ ਦੇ ਨਾਲ ਜੁੜੇ ਹੋਰ ਮਾਮਲਿਆਂ ਦੇ ਵਿੱਚ ਚੰਡੀਗੜ੍ਹ ਦੀ ਅਦਾਲਤ ਦੇ ਵਿੱਚ ਪੇਸ਼ ਹੁੰਦੇ ਨੇ ਔਰ ਉਹਨਾਂ ਦੇ ਨਾਲ ਮਾਮਲੇ ਦੇ ਵਿੱਚ ਨਾਮਜ਼ਦ ਹੋਰ ਵੀ ਮੁਲਜ਼ਮ ਜਿਹੜੇ ਨੇ ਅਦਾਲਤ ਦੇ ਵਿੱਚ ਪਹੁੰਚਦੇ ਨੇ। ਸੁਣਵਾਈ ਦੇ ਮੱਦੇਨਜ਼ਰ ਅਦਾਲਤ ਕੰਪਲੈਕਸ ਦੇ ਬਾਹਰ ਵੱਡੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮ ਵੀ ਤਾਇਨਾਤ ਕੀਤੇ ਜਾਂਦੇ ਨੇ, ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਜਾਂਦੇ ਨੇ ਔਰ ਗੱਲ ਫਿਰ ਉੱਥੇ ਹੀ ਆ ਕੇ ਖੜਦੀ ਆ ਕਿ ਕਿਤੇ ਨਾ ਕਿਤੇ ਮਾਮਲਿਆਂ ਦੀ ਸੁਣਵਾਈ ਅੱਗੇ ਦੀ ਅੱਗੇ ਪੈ ਜਾਂਦੀ ਆ। ਵਕੀਲਾਂ ਦੇ ਵੱਲੋਂ ਵੀ ਜਿਹੜਾ ਆ ਮਤਲਬ ਮੁਲਜ਼ਮਾਂ ਦੇ ਵੱਲੋਂ ਜਿਹੜੇ ਪੇਸ਼ ਵਕੀਲ ਨੇ ਅਦਾਲਤ ਤੋਂ ਮਾਮਲਿਆਂ ਦੇ ਵਿੱਚ ਚੱਲ ਰਹੀ ਲੰਬਿਤ ਦੀ ਜਾਂਚ ਸੰਬੰਧੀ ਜਿਹੜਾ ਸਪਸ਼ਟੀਕਰਨ ਦੇ ਲਈ ਹੋਰ ਜਾਂ ਸਮਾਂ ਲੈ ਲੈਂਦੇ ਨੇ ਜਾਂ ਨਿਰਦੇਸ਼ ਦੇਣ ਦੀ ਮੰਗ ਕਰਦੇ ਨੇ। ਸੋ ਬਚਾਅ ਪੱਖ ਨੇ ਇਹ ਕਿਹਾ ਕਿ ਪੰਜਾਬ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਜਾਂਚ ਨੂੰ ਲੈ ਕੇ ਮੌਜੂਦਾ ਜਿਹੜੀ ਸਥਿਤੀ ਆ ਉਹ ਜੇ ਸਪਸ਼ਟ ਨਹੀਂ ਆ ਤਾਂ ਸਾਨੂੰ ਸਪਸ਼ਟੀਕਰਨ ਦੇ ਲਈ ਜਿਹੜਾ ਆ ਲੰਬਿਤ ਸਮਾਂ ਚਾਹੀਦਾ ਹੈ, ਜਾਂਚ ਦੇ ਲਈ ਸਾਨੂੰ ਟਾਈਮ ਚਾਹੀਦਾ ਹੈ। ਦੇਖੋ ਅੱਗੇ ਮਾਮਲਾ ਕਿੰਨਾ ਕੁ ਲਟਕਦਾ ਹੈ ਪਰ ਸਾਰਿਆਂ ਦੀਆਂ ਨਿਗਾਹਾਂ ਤੇ ਕਿਤੇ ਨਾ ਕਿਤੇ ਸੱਤਾ ਦੀ ਸਰਕਾਰ ਦੇ ਤਾਂਜ ਇਹੋ ਜਿਹੇ ਮਾਮਲਿਆਂ ਤੇ ਜ਼ਰੂਰ ਵਰ ਰਹੇ ਨੇ ਔਰ ਅਕਾਲੀ ਦਲ ਨੂੰ ਸਹਿਣੇ ਪੈ ਰਹੇ ਨੇ।
1: ਮੈਂ ਜਾਣਕਾਰੀ ਦਿਆਂ ਜੀ ਅੱਗੇ ਵਧਣ ਤੋਂ ਪਹਿਲਾਂ ਸਾਡੇ ਪ੍ਰੋਗਰਾਮ ਨੂੰ JD ਇੰਸ਼ੋਰੈਂਸ ਤੋਂ ਸਪਾਂਸਰ ਕੀਤਾ ਜਾ ਰਿਹਾ ਹੈ। ਜੇਕਰ ਤੁਸੀਂ ਕੋਈ ਬੈਨੀਫਿਟ ਚਾਹੁੰਦੇ ਹੋ, ਆਟੋ ਇੰਸ਼ੋਰੈਂਸ, ਹੋਮ ਇੰਸ਼ੋਰੈਂਸ, ਕਮਰਸ਼ੀਅਲ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, TFSA ਗਰੁੱਪ ਬੈਨੀਫਿਟਸ, ਇਨਵੈਸਟਮੈਂਟ ਆਪਸ਼ਨਸ ਇਹਨਾਂ ਕੋਲ ਨੇ। ਰੀਬੋ ਲਾਇਸੈਂਸ ਹੈਗਾ, ਜੁਆਇਨ ਕਰ ਸਕਦੇ ਹੋ ਤੁਸੀਂ ਟੀਮ ਨੂੰ। JD ਦੀ ਟੀਮ ਨੰਬਰ ਹੈ 416-902-0706, 416-902-0706 JD's ਦਾ ਨੰਬਰ ਹੈ। ਆਫਿਸ ਇਹਨਾਂ ਦਾ ਜਾਰਜ ਟਾਊਨ ਦੇ ਉੱਤੇ ਹੈ। ਬਹੁਤ ਸਾਰੀਆਂ ਜਿਹੜੀਆਂ ਚੇਂਜਿਸ ਨੇ ਇੰਸ਼ੋਰੈਂਸ ਦੇ ਵਿੱਚ ਆਉਂਦੀਆਂ, ਸਮੇਂ ਸਮੇਂ ਸਿਰ ਆਪਣੀ ਜਿਹੜੀ ਪਾਲਿਸੀ ਹੈ ਉਸਨੂੰ ਰਿਵਿਊ ਕਰਾਉਣਾ ਚਾਹੀਦਾ। ਐਟਲੀਸਟ ਵੰਸ ਅ ਈਅਰ ਪਾਲਿਸੀ ਰਿਵਿਊ ਹੋ ਜਾਏ ਤਾਂ ਬਹੁਤ ਬਿਹਤਰੀਨ ਹੈ, ਤਾਂ ਕਿ ਹੋਰ ਬਿਹਤਰੀਨ ਚੇਂਜਿਸ ਜਿਹੜੀਆਂ ਨੇ ਤੁਹਾਡਾ ਜਿਹੜਾ ਐਡਵਾਈਜ਼ਰ ਆ ਤੁਹਾਨੂੰ ਬਿਹਤਰ ਸਲਾਹ ਦੇ ਸਕਦਾ, ਜਾਂ ਉਹਦੇ ਵਿੱਚ ਕੁਝ ਚੇਂਜ ਕਰਨੀਆਂ ਨੇ ਤਾਂ ਉਹ ਸਮੇਂ ਸਿਰ ਅਗਰ ਹੋ ਜਾਣ ਤਾਂ ਤੁਹਾਡਾ ਭਵਿੱਖ ਜਿਹੜਾ ਹੈਗਾ ਹੋਰ ਸਿਕਿਓਰ ਹੋ ਸਕਦਾ। ਸੋ JD ਇੰਸ਼ੋਰੈਂਸ ਨੰਬਰ 416-902-0706 ਔਰ ਸਪੈਕਸ ਐਕਸਪ੍ਰੈਸ ਅਤੇ ਰਾਜਨ ਜੀ ਦਾ ਨੰਬਰ 905-460-8888। ਬ੍ਰੇਕ ਤੋਂ ਬਾਅਦ ਫਿਰ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਨਪ੍ਰੀਤ, ਮੈਂ ਹੁਣ ਇੱਥੇ ਖਬਰ ਲਊਂਗਾ, ਇਸ ਖਬਰ ਤੋਂ ਬਾਅਦ ਆਪਾਂ ਅੱਗੇ ਵਧਾਂਗੇ। ਸਾਨੂੰ ਸਭ ਨੂੰ ਪਤਾ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਇੱਕ ਰੌਲਾ ਚੱਲ ਰਿਹਾ ਸੀਗਾ ਔਰ ਖਾਸ ਤੌਰ 'ਤੇ ਇਹ ਖਬਰਾਂ ਸਾਹਮਣੇ ਵੀ ਆ ਗਈਆਂ ਸੀਗੀਆਂ ਕਿ ਉੱਥੇ RSS ਦਾ ਬਹੁਤ ਵੱਡਾ ਜਿਹੜਾ ਗਲਬਾ ਬਣਦਾ ਜਾ ਰਿਹਾ ਹੈ। ਹੁਣ ਉੱਥੇ ਜਿਹੜੀਆਂ ਪ੍ਰੈਜ਼ੀਡੈਂਸ਼ੀਅਲ ਚੋਣਾਂ ਹੋਈਆਂ ਸਟੂਡੈਂਟਸ ਦੀਆਂ, ਫਾਈਨਲੀ ਕੀ ਹੋਇਆ, ਚਾਰ ਲੋਕ ਸੀਗੇ ਉਸ ਦੇ ਵਿੱਚ ਮੂਹਰੇ, ਅਤੇ ਪਰ ਹੁੰਦਾ ਕੀ ਹੈਗਾ ਕਿ ਅਖੀਰ ਆ ਕੇ ਐਨ ਦੋ ਦਿਨ ਪਹਿਲਾਂ ਉੱਥੇ ਜਿਹੜੀ ਹੈ ਅਕਾਲੀ ਦਲ ਦੀ ਬਣਾਈ ਹੋਈ ਇੱਕ ਨੌਜਵਾਨਾਂ ਦਾ ਸੰਗਠਨ ਹੈ ਸੋਈ, ਸੋ ਸੋਈ ਜਿਹੜਾ ਹੈਗਾ ਆਪਣਾ ਜਿਹੜਾ ਕਹਿ ਦਈਏ ਸਹਿਯੋਗ ਹੈ ਉਹ ABVP ਨੂੰ ਦੇ ਦਿੰਦੀ ਹੈ, ਔਰ ਉਸ ਤੋਂ ਇਲਾਵਾ ਵੀ ਉਹ ਸਹਿਯੋਗ ਦੇਣ ਤੋਂ ਇਲਾਵਾ ਵੀ ਅੰਦਰ ਜਿਹੜਾ ਪ੍ਰਸ਼ਾਸਨ ਹੈ ਉਹ ABVP ਦੇ ਹੱਕ ਦੇ ਵਿੱਚ ਨਿਭਦਾ, ਕਮਰੇ ਬੰਦ ਕਰ ਲਏ ਜਾਂਦੇ ਨੇ ਵੋਟਾਂ ਨੂੰ ਦੇਖ ਕੇ ਕਿਵੇਂ ਪੈ ਰਹੀਆਂ ਨੇ, ਅਤੇ ਫਾਈਨਲੀ ਜੇ ਮੈਂ ਗੱਲ ਕਰਦੇ ਹਾਂ ਸ਼ਾਰਟ ਦੇ ਵਿੱਚ ਜਿਹੜੀ ਹੈ ABVP ਦੀ ਜਿਹੜੀ ਜਿੱਤ ਹੈ ਉੱਥੇ ਦਿਖਾ ਦਿੱਤੀ ਜਾਂਦੀ ਹੈ ਕਿ ਜੀ ਉਹ ਜਿੱਤ ਗਏ। ਤੁਹਾਨੂੰ ਕੀ ਲੱਗਦਾ ਹੈ ਕਿ ਇਹ ਜਿਹੜੀ ਪੋਲਿਟਿਕਸ ਹੈ ਪੰਜਾਬ ਯੂਨੀਵਰਸਿਟੀ ਦੀ, ਇਸ ਵੇਲੇ ਜੋ ਕੁਛ ਉੱਥੇ ਰੈਸਟ ਇਨ ਪੀਸ ਦੇ ਪੋਸਟਰ ਜਿਹੜੇ ਨੇ, ਰੈਸਟ ਇਨ ਪੀਸ ਸੋਈ, ਜਾਂ ਫਿਰ ਬਾਦਲਾਂ ਦੀ ਜਿਹੜੀ ਚੋਣ ਹੈ ਉਸ ਦੇ ਕਾਫਨ ਦੇ ਵਿੱਚ ਆਖਰੀ ਕਿੱਲ ਦੇ ਤੌਰ 'ਤੇ ਦੇਖਿਆ ਜਾਏਗਾ, ਕਿਉਂਕਿ ਇਸ ਤੋਂ ਕੁਝ ਦੇਰ ਪਹਿਲਾਂ ਹਫ਼ਤਾ ਕੁ ਪਹਿਲਾਂ ਮੇਰੇ ਕੋਲ ਇੱਕ ਖਬਰ ਹੈ, ਮੈਂ ਉਹਨੂੰ ਉਸੇ ਨਜ਼ਰੀਏ ਦੇ ਵਿੱਚ ਦੇਖਦਾ, ਜਦੋਂ ਖਾਸ ਤੌਰ 'ਤੇ ਮਜੀਠੀਆ ਨੇ ਇਹ ਗੱਲ ਕਹੀ ਸੀਗੀ ਕਿ ਜੀ ਪੰਜਾਬ ਦੇ ਭਵਿੱਖ ਵਾਸਤੇ ਅਸੀਂ BJP ਦੇ ਨਾਲ ਜਿਹੜਾ ਹੈਗਾ ਉਹ ਸਮਝੌਤਾ ਕਰਾਂਗੇ, ਪੰਜਾਬ ਦੀ ਭਾਈਚਾਰਕ ਸਾਂਝ ਲਈ ਦੋਵਾਂ ਧਿਰਾਂ ਦਾ ਇਕੱਠੇ ਹੋਣਾ ਜ਼ਰੂਰੀ। ਹਰਸਿਮਰਤ ਕੌਰ ਦੇ ਇਸ਼ਾਰੇ ਤੋਂ ਬਾਅਦ ਬਿਕਰਮ ਮਜੀਠੀਆ ਨੇ ਇਹ ਵੱਡਾ ਬਿਆਨ ਜਿਹੜਾ ਦਿੱਤਾ ਸੀਗਾ, ਸੋ ਕਿਵੇਂ ਦੇਖਦੇ ਹੋ ਤੁਸੀਂ?
3: ਪਹਿਲੀ ਗੱਲ ਤੇ ਤੁਸੀਂ ਜਿਹੜੀ ਆ ਚੋਣਾਂ ਦੀ ਗੱਲ ਕੀਤੀ, PU ਦੀਆਂ ਚੋਣਾਂ ਦੀ, ਔਰ ਇਹ ਉਹਨਾਂ ਨੇ ਇਹ ਦਿਖਾਇਆ ਕਿ ਅਕਾਲੀ ਦਲ ਤੇ ਭਾਜਪਾ ਗੱਠਜੋੜ ਦੀ ਜਿਹੜੀ ਜਿੱਤ ਹੋਈ ਉਹਨਾਂ ਨੇ ਇਹ ਕਿਹਾ
1: ਹਨਾ।
3: ਔਰ ਦੇਖੋ ਜੇ ਗੱਠਜੋੜ ਦੀ ਗੱਲ ਲਈਏ ਤਾਂ ਕਿਸੇ ਵੀ ਪਾਸੇ ਅਸੀਂ ਅਜੋਕੀਆਂ ਸਰਕਾਰਾਂ ਦੀਆਂ, ਅਸੀਂ ਵਿਧਾਨ ਸਭਾ ਚੋਣਾਂ ਦੀ ਵੀ ਗੱਲ ਕਰ ਲਈਏ ਨਾ, ਪੰਜਾਬ ਦੇ ਵਿੱਚ ਸਿਆਸਤ ਦੇਖੋ ਕਿਸ ਕਦਰ ਕਾਲਜਾਂ ਯੂਨੀਵਰਸਿਟੀਆਂ ਤੋਂ ਭੱਖਦੀ ਆ, ਤੇ ਫਿਰ ਪੰਜਾਬ ਦੇ ਉੱਪਰ ਰਾਜ ਪੱਧਰ ਤੇ ਸੂਬਾ ਪੱਧਰ ਤੇ ਆਉਂਦੀ ਆ, ਤੇ ਉਹਦੇ ਤੇ ਵੀ ਗੱਠਜੋੜ ਦੀਆਂ ਗੱਲਾਂ ਹੋ ਰਹੀਆਂ ਕਿ ਜੇਕਰ ਕਿਸੇ ਪਾਰਟੀ ਦਾ ਕਿਸੇ ਪਾਰਟੀ ਨਾਲ ਗੱਠਜੋੜ ਨਾ ਹੋਇਆ ਤੇ ਜਿੱਤ ਜਿਹੜੀ ਆ ਉਹ ਹੋਣੀ ਅਸੰਭਵ ਆ। ਪਿਛਲੀ ਵਾਰ ABVP ਦੇ ਗੁਰਵੀਰ ਸੋਹਲ ਜਿਹੜੇ ਸੀਗੇ ਪ੍ਰਧਾਨ ਸੀ, ਪਰ ਪਿਛਲੀ ਵਾਰ ਉਹਨਾਂ ਨੂੰ ਅਕਾਲੀ ਦਲ ਦਾ ਜਿਹੜਾ ਸੀਗਾ ਗੁਰਵਿੰਦਰ ਜੀ ਸਮਰਥਨ ਨਹੀਂ ਸੀਗਾ ਮਿਲਿਆ, ਔਰ ਇਸ ਚੋਣ ਦੇ ਵਿੱਚ ਆਪ ਦਾ ਵਿਦਿਆਰਥੀ ਵਿੰਗ ਦੂਜੇ ਤੇ ਕਾਂਗਰਸ ਦਾ ਜਿਹੜਾ ਸੀਗਾ ਉਹ ਤੀਜੇ ਤੇ ਰਿਹਾ ਸੀਗਾ, ਔਰ ਨਵੇਂ ਪ੍ਰਧਾਨ ਬਣੇ ਅੰਕਿਤ ਪ੍ਰਧਾਨ ਨੇ ਜਿਹੜਾ ਸੀ ਆਪ ਦੇ ਚੋਣ ਨਿਸ਼ਾਨ ਝਾੜੂ ਨੂੰ ਤੋੜ ਕੇ ਜਿਹੜਾ ਜਸ਼ਨ ਮਨਾਇਆ। ਔਰ ਕਿਹਾ ਜਾਂਦਾ ਹੈ ਹੁਣ ਅੱਜ ਦੀ ਇਸ ਜਿੱਤ ਤੇ ਇਹ ਕਿਹਾ ਜਾਂਦਾ ਹੈ ਕਿ ਜਨਰੇਸ਼ਨ ਜ਼ੈਡ ਜਿਹਨੂੰ ਆਪਾਂ ਜੈਨਜ਼ੀ ਜਾਂ ਜੈਨਜ਼ੀ ਕਹਿ ਦਿੰਦੇ ਹਾਂ, ਜਿਹਦੀ ਸ਼ੁਰੂਆਤ ਆਪਾਂ ਕਹਿ ਦਿੰਦੇ ਹਾਂ ਹਨਾ, ਸੋ PU ਦੇ 8 ਕਾਲਜਾਂ ਦੇ ਵਿੱਚ ਹੁਣ ਤੱਕ 4 ਕਾਲਜਾਂ ਦੇ ਨਤੀਜੇ ਜਿਹੜੇ ਨੇ ਐਲਾਨੇ ਗਏ ਨੇ, ਸੈਕਟਰ 10 ਤੇ DAV ਕਾਲਜ ਦੇ 500 ਪ੍ਰਧਾਨ ਚੁਣੇ ਗਏ ਨੇ, ਔਰ PG ਗਵਰਨਮੈਂਟ ਕਾਲਜ ਆਫ ਗਰਲਜ਼ ਦੇ ਸੈਕਟਰ 42 ਦੇ ਵਿੱਚ ਵਨੀਕਾ ਚੌਧਰੀ ਪ੍ਰਧਾਨ ਚੁਣੀ ਗਈ ਹੈ। ਇਸੇ ਤਰ੍ਹਾਂ ਹੀ ਗੋਸਵਾਮੀ ਗਣੇਸ਼ ਦੱਤ ਸਨਾਤਨ ਧਰਮ ਕਾਲਜ ਦੇ ਵਿੱਚ ਜਿਹੜਾ ਆ SDCU NSUI ਤੇ HIMSU ਇੱਕ, ਮਤਲਬ ਮੈਨੂੰ ਤਾਂ ਪਾਰਟੀਆਂ ਦਾ ਵੀ, ਇਹ ਪਾਰਟੀਆਂ ਦੇਖੋ ਨਵੀਆਂ ਨਵੀਆਂ ਕਿੱਥੋਂ ਕਿਵੇਂ ਨਿਕਲਦੀਆਂ ਨੇ, ਇਹਨਾਂ ਦੇ ਗੱਠਜੋੜ ਹੋ ਗਏ ਨੇ ਉੱਥੇ, ਔਰ ਅਭਿਰਾਜ ਸਿੰਘ ਨੇ ਪ੍ਰਧਾਨ ਉਹਦੇ ਦੀ ਚੋਣ ਜਿਹੜੀ ਉੱਥੇ ਜਿੱਤੀ ਆ। ਸੈਕਟਰ 26 ਦੇ ਵਿੱਚ ਖਾਲਸਾ ਕਾਲਜ ਦੇ ਵਿੱਚ ਜਿਹੜਾ ਆ ਉੱਥੇ ਨਵਜੋਤ ਸਿੰਘ ਪ੍ਰਧਾਨ ਬਣੇ ਨੇ ਕਿਸੇ NSF ਪਾਰਟੀ ਦੇ ਹਨਾ।
1: ਸੋ
3: ਪਹਿਲਾਂ ਤਾਂ ਇੱਥੋਂ ਆਪਾਂ ਇਸ ਸਥਿਤੀ ਦਾ ਅੰਦਾਜ਼ਾ ਲਾਈਏ ਕਿ ਸਾਡਾ ਯੂਥ ਚਲੋ ਪੋਲੀਟੀਸ਼ੀਅਨ ਦੇ ਵਿੱਚ ਆਉਣਾ ਚਾਹੀਦਾ ਆ, ਔਰ ਇਹ ਐਕਟਿਵ ਵੀ ਹੋਣਾ ਚਾਹੀਦਾ, ਪਰ ਕੀ ਇਹ ਪਹਿਲੀਆਂ ਬਣੀਆਂ ਹੋਈਆਂ ਪਾਰਟੀਆਂ ਦੇ ਕਿਉਂ ਹੀ ਉੱਥੇ ਨੁਮਾਇੰਦੇ ਜਾਂ ਯੂਥ ਵਿੰਗ ਕਿਉਂ ਹੀ ਲੜ ਰਹੇ ਨੇ? ਕੀ ਉਹਨਾਂ ਨੂੰ ਪਿੱਛੋਂ ਪਾਵਰ ਮਿਲ ਰਹੀ ਆ, ਪੈਸਾ ਮਿਲ ਰਿਹਾ ਹੈ, ਜਾਂ ਹੋਰ ਕੀ ਉਹਨਾਂ ਨੂੰ ਹੱਲਾਸ਼ੇਰੀ ਮਿਲ ਰਹੀ ਆ ਕਿ ਕਿਤੇ ਯੂਥ ਵਿਗੜ ਤਾਂ ਨਹੀਂ ਰਿਹਾ? ਅਸਲੀ ਚੋਣਾਂ ਲੜਨੀਆਂ ਚਾਹੀਦੀਆਂ ਨੇ, ਤੁਸੀਂ ਵੀ ਇਸ ਚੀਜ਼ ਨੂੰ ਮੰਨਦੇ ਹੋ ਕਿ ਯੂਥ ਨੂੰ ਚੋਣਾਂ ਲੜਨੀਆਂ ਚਾਹੀਦੀਆਂ, ਪੜ੍ਹਿਆ ਲਿਖਿਆ ਯੂਥ ਅੱਗੇ ਆਉਣਾ ਚਾਹੀਦਾ, ਪਰ ਕਿਉਂ ਨੀ ਕਿਸੇ ਕਹਿ ਸਕਦੇ ਆਪਾਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਜਾਂ ਕਿਸੇ ਆਪਣੇ ਨਵੇਂ ਸੰਗਠਨ ਦੇ ਤੌਰ ਤੇ
1: ਇਹਨਾਂ
3: ਬਣਾਈਆਂ ਹੋਈਆਂ ਰਵਾਇਤੀ ਤੇ ਪੈਦਾਇਸ਼ੀ ਪਾਰਟੀਆਂ ਦੇ ਹੇਠਾਂ ਹੀ ਕਿਉਂ ਉਹਨਾਂ
1: ਪੋਲੀਟੀਕਲ ਪਾਰਟੀਆਂ ਦੇ ਨਾਂ ਹੇਠਾਂ ਹੀ ਕਿਉਂ
3: ਕਿਉਂ ਹਨਾ? ਸੋ ਇਹ ਵੱਡੇ ਮੁੱਦੇ ਜਿਹੜੇ ਨੇ ਸਮਝ ਆਉਂਦੇ ਨੇ, ਕਿਉਂਕਿ ਕਿਤੇ ਨਾ ਕਿਤੇ ਆਪਾਂ ਇਹ ਵੀ ਦੇਖਦੇ ਹਾਂ ਵੀ ਜਿਹੜੇ ਪ੍ਰਧਾਨ ਬਣ ਗਏ ਫਿਰ ਉਹ ਲੜ ਪਏ, ਫਿਰ ਉਹ ਵੱਡਾ ਕੋਈ ਪ੍ਰਧਾਨ ਬਣ ਗਿਆ ਉਹਦੇ ਥੱਲੇ ਗੈਂਗਸਟਰ ਜਿਹੜੇ ਨੇ ਇਕੱਠੇ ਹੋ ਰਹੇ ਨੇ, ਫਿਰ ਗੈਂਗਵਾਦ ਦੀ ਜਿਹੜੀ ਸ਼ੁਰੂਆਤ ਹੋ ਰਹੀ, ਕਿਤੇ ਨਾ ਕਿਤੇ ਆਪਾਂ ਇਹ ਵੀ ਨਿਊਜ਼ਾਂ ਪੜ੍ਹਦੇ ਹਾਂ ਨਾ ਵੀ ਕਾਲਜਾਂ ਚ ਨਿਕਲਦਾ ਯੂਥ ਆ ਤੇ ਇਹਨਾਂ ਨੂੰ ਬਣਾਉਂਦਾ ਕੌਣ ਆ? ਫਿਰ ਇਹਨਾਂ ਪਿੱਛੇ ਪੁੱਠੀ ਹੱਲਾਸ਼ੇਰੀ ਕਿ ਵੀ ਇਹ ਜਿੱਦਬਾਜ਼ੀ ਕਹਿ ਲਓ ਜਾਂ ਪਾਰਟੀ ਨਾਲ ਹੀ ਕਿਉਂ ਸਾਡਾ ਯੂਥ ਅੱਗੇ ਆ ਰਿਹਾ? ਇਹ ਬੜਾ ਵੱਡਾ ਸਵਾਲ ਜਿਹੜਾ PU ਦੀਆਂ ਚੋਣਾਂ ਨੇ ਜਿਹੜਾ ਕੀਤਾ। ਬਾਕੀ ਰਹੀ ਗੱਲ ਮਜੀਠੀਆ ਸਾਹਿਬ ਦੇ ਬਿਆਨ ਦੀ ਕਿ ਉਹਨਾਂ ਦੀ ਭੈਣ ਨੇ ਇੱਦਾਂ ਕਿਹਾ, ਬਾਈ ਦੇਖੋ ਜੀ ਅਜੇ ਬਹੁਤ ਸਾਰੀਆਂ ਐਸੀਆਂ ਚੋਣਾਂ ਪਿਛਲੇ ਸਾਲਾਂ ਦੇ ਵਿੱਚ ਹੋਈਆਂ ਜਿਹੜੀਆਂ ਤੁਸੀਂ ਭਾਜਪਾ ਦੇ ਗਠਜੋੜ ਦੇ ਨਾਲ ਜਿੱਤੀਆਂ, ਔਰ ਤੁਹਾਡਾ ਗਠਜੋੜ ਟੁੱਟਿਆ ਕਿੱਥੇ ਆ ਕੇ? ਤੁਹਾਨੂੰ ਦਿੱਲੀ ਦੇ ਧਰਨੇ ਨੇ, ਤੁਹਾਨੂੰ ਦਿੱਲੀ ਦੇ ਮੋਰਚੇ ਨੇ ਆ ਕੇ ਹਿਲਾਇਆ ਤੇ ਤੁਹਾਨੂੰ ਆਪਣਾ ਉਹਨਾਂ ਦੇ ਨਾਲ ਗਠਜੋੜ ਜਿਹੜਾ ਤੋੜਨਾ ਪਿਆ, ਤੇ ਜੇ ਤੁਸੀਂ ਦੁਬਾਰਾ ਗਠਜੋੜ ਕਰਦੇ ਹੋ ਤੁਸੀਂ ਸਿਰਫ ਸਿਆਸੀ ਪਾਰਟੀਆਂ ਦੇ ਨਿਸ਼ਾਨੇ ਤੇ ਨਹੀਂ ਆਉਂਦੇ, ਤੁਸੀਂ ਆਮ ਜਨਤਾ ਦੇ ਨਿਸ਼ਾਨੇ ਤੇ ਵੀ ਆਉਂਦੇ ਹੋ, ਕਿਉਂਕਿ ਆਮ ਜਨਤਾ ਨੇ ਭਾਜਪਾ ਦਾ ਬਿਲਕੁਲ ਪੰਜਾਬ ਦੇ ਵਿੱਚੋਂ ਸਫਾਇਆ ਜਿਹੜਾ ਕਰ ਦਿੱਤਾ ਆ। ਤੁਹਾਡੇ ਇਸ ਬਿਆਨ ਤੋਂ ਬਾਅਦ ਤੁਹਾਡੀ ਜਿਹੜੀ ਸੱਤਾਧਾਰੀ ਸਰਕਾਰ ਆ ਉਹ ਬਹੁਤ ਚੰਗੀ ਤਰ੍ਹਾਂ ਤੁਹਾਡੇ ਤੇ ਭਖੀ ਹੋਈ ਆ। ਭਗਵੰਤ ਮਾਨ ਸਾਹਿਬ ਬਾਈ, ਇਹ ਜਿਹੜਾ ਸਾਹਮਣੇ ਬਿਆਨ ਆਇਆ, ਉਹਨਾਂ ਨੇ ਕਿਸੇ ਸੰਗਠਨ ਨੂੰ ਸੰਬੋਧਨ ਕੀਤਾ ਜੋ ਕੇਂਦਰਾਂ ਦੇ ਵਿੱਚ, ਤੇ ਉਹਨਾਂ ਨੇ ਕਿਹਾ ਕਿ ਭਾਜਪਾ ਦੇ ਨਾਲ ਗਠਜੋੜ ਕਰਦੇ ਨੇ ਤੇ ਮਤਲਬ ਇਹ ਭਾਜਪਾ ਦੀਆਂ ਉਹੀ ਕਿਸਾਨਾਂ ਵਾਲੀਆਂ ਨੀਤੀਆਂ ਤੇ ਦੁਬਾਰਾ ਦਸਤਖਤ ਕਰਦੇ ਨੇ, ਮੰਗਦੇ ਨੇ ਕਿ ਉਹ ਪੰਜਾਬ ਚ ਜੋ ਕਰਵਾਉਣਾ ਚਾਹੁੰਦੇ ਪਾਰਟੀ ਕਰਨ ਨੂੰ ਤਿਆਰ ਹੈ। ਤੁਸੀਂ ਦੇਖੋ ਫਿਰ ਉਦੋਂ ਜਿਹੜਾ ਹੰਗਾਮਾ
1: ਮਜ਼ਹਬ ਦੇ ਲੋਕਾਂ ਦੇ ਲਈ ਸੀ ਜਿਹਨਾਂ ਦੇ ਉੱਤੇ ਪੁਲਿਸ ਦਾ ਤਸ਼ੱਦਦ ਹੋਇਆ। ਉਹਦੇ ਚ ਸਾਡੇ ਹਿੰਦੂ ਭਾਈ ਵੀਰ ਵੀ ਸੀਗੇ, ਸਿੱਖ ਵੀ ਸੀਗੇ, ਹੋਰ ਵੀ ਸੀਗੇ, ਜੋ ਪੁਲਿਸ ਦੇ ਤਸ਼ੱਦਦ ਨਾਲ ਜਿਹੜੇ ਸੀਗੇ ਉਹ ਲਾਸ਼ਾਂ ਕਹਿ ਕੇ ਬਣਾ ਦਿੱਤੇ ਗਏ ਸੀ। ਮਤਲਬ ਕੱਲ ਇੱਕ ਤਕਲੀਫ ਹੋਈ, ਚਲੋ ਜਿੱਤ ਤੁਹਾਡੀ ਹੁੰਦੀ ਹੈ ਕਿਸੇ ਰੂਪ ਦੇ ਵਿੱਚ, ਜੱਗ ਜ਼ਾਹਰ ਹੈ ਕਿ ਤੁਸੀਂ ਜਿੱਤ ਗਏ ਹੋ, ਪਰ ਉਹਨਾਂ ਪੋਸਟਰਸ ਨੂੰ ਬੜੀ ਬੇਰਹਿਮੀ ਦੇ ਨਾਲ ਉਸ ਸ਼ਖਸੀਅਤ ਨੂੰ ਜਿਸਨੇ ਮਾਨਵਤਾ ਦੇ ਲਈ ਕੰਮ ਕੀਤਾ, ਉਹ ਪੋਸਟਰਸ ਨੂੰ ਜਦੋਂ ਇਹਨਾਂ ਦੇ ਜਿੱਤੇ ਹੋਏ ਪਾਰਟੀ ਦੇ ਲੋਕ ਪਾੜ ਰਹੇ ਸੀਗੇ, ਉਦੋਂ ਇੱਕ ਤਕਲੀਫ ਹੋ ਰਹੀ ਸੀ ਵੀ ਇਹ ਪੰਜਾਬ ਦੇ ਪ੍ਰਤੀ ਕਿੱਥੇ ਸੁਹਿਰਦ ਹੋ ਜਾਣਗੇ। ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਲਈ ਗੱਲ ਕਰਾਂਗੇ। ਮਨਪ੍ਰੀਤ, ਅੱਜ ਸਮਾਂ ਦੇਣ ਲਈ ਬਹੁਤ ਬਹੁਤ ਸ਼ੁਕਰੀਆ। ਅੰਤ 'ਚ ਕੁਛ ਕਹਿਣਾ ਹੋਵੇ?
3: ਬਹੁਤ ਬਹੁਤ ਸ਼ੁਕਰੀਆ ਗੁਰੂ ਜੀ, ਬਹੁਤ ਬਹੁਤ ਸ਼ੁਕਰੀਆ, ਔਰ ਬੜੇ ਅੱਛੇ ਵਿਚਾਰ ਤੁਸੀਂ ਰੱਖੇ, ਔਰ ਖਬਰਾਂ ਸਾਡੀਆਂ ਹੋਰ ਵੀ ਸੀ, ਪਰ ਇਹ ਵੀ ਭਗਦੇ ਹੋਏ ਮੁੱਦੇ ਸੀ ਜਿਹਦੇ ਤੇ ਤੁਸੀਂ ਝਾਤ ਪਵਾ ਲਈ, ਸ਼ਾਇਦ ਮੈਂ ਰੈਡੀ ਨਹੀਂ ਸੀ, ਔਰ ਮੇਰਾ ਵੀ ਖੂਨ ਖੋਲ ਗਿਆ। ਹੋਣੀ ਚਾਹੀਦੀ ਹੈ ਗੱਲਬਾਤ, ਮਿਲਦੇ ਹਾਂ ਕੱਲ ਨੂੰ ਨਵੇਂ ਵਿਸ਼ੇ
1: ਜ਼ਰੂਰ। ਥੈਂਕ ਯੂ ਸੋ ਮਚ, ਥੈਂਕ ਯੂ ਜੀ, ਥੈਂਕ ਯੂ। ਤੁਸੀਂ ਸੁਣ ਰਹੇ ਸੀ ਮਨਪ੍ਰੀਤ ਜਵੰਦਾ ਦੀ ਆਵਾਜ਼ ਦੇ ਵਿੱਚ ਪੰਜਾਬ ਨਾਲ, ਪੰਜਾਬ ਤੋਂ ਗੱਲਬਾਤ, ਤੇ ਮੈਂ ਅੱਗੇ ਤੁਹਾਨੂੰ ਇੱਕ ਜਾਣਕਾਰੀ ਦੇ ਦਿਆਂ, ਫਿਰ ਮੈਂ ਰਾਜਨੀਤੀ ਦੇ ਨਾਲ ਗੱਲਬਾਤ ਕਰੂੰਗਾ, ਫਿਰ ਬ੍ਰੇਕ ਲਵਾਂਗੇ ਰਿਕਾਰਡਡ ਤੇ ਕੁਝ ਹੋਰ ਲੋਕਲ ਖਬਰਾਂ ਕਰਾਂਗੇ। ਤੁਹਾਡੇ ਸ਼ਹਿਰ ਦੇ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਕੰਮ ਕਰਦੀਆਂ ਨੇ ਇੱਥੇ, ਔਰ ਸਾਡੀ ਕੋਸ਼ਿਸ਼ ਹੁੰਦੀ ਹੈ ਹਰ ਨੌਜਵਾਨ ਜਿਹੜੀ ਸੰਸਥਾ ਹੈ ਕੋਈ ਚੰਗਾ ਲੋਕ ਹਿੱਤ ਦਾ ਕੰਮ ਕਰਦੀ ਹੋਵੇ ਉਸ ਨੂੰ ਆਪਣੇ ਰੇਡੀਓ ਤੋਂ ਅਨਾਊਂਸ ਕਰਨਾ। ਇਸ ਤਰ੍ਹਾਂ ਇੱਥੇ ਇੱਕ ਸਤਰੰਗ ਥੀਏਟਰ ਹੈ ਜੀ, ਇੱਕ ਪਲੇ ਲੈ ਕੇ ਆ ਰਹੇ ਨੇ 26 ਤੇ 27 ਸਪਟੰਬਰ ਨੂੰ, ਸਿਰਲ ਕਲਾਰਕ ਥੀਏਟਰ ਜੋ ਹੈ ਸੈਂਡਲਵੁੱਡ ਐਂਡ ਕਨਸਟੋਗਾ ਦੇ ਕਾਰਨਰ 'ਤੇ। ਸਤਰੰਗ ਥੀਏਟਰ ਵੱਲੋਂ ਇਹ ਨਾਟਕ ਜਿਹੜਾ 26-27 ਸਪਟੰਬਰ ਨੂੰ ਖੇਡਿਆ ਜਾ ਰਿਹਾ, ਏਕ ਲੜਕੀ ਪਾਂਚ ਦੀਵਾਨੇ, ਬਹੁਤ ਖੂਬਸੂਰਤ ਮੈਸੇਜ ਭਰਪੂਰ ਇਹ ਜਿਹੜਾ ਹੈਗਾ ਪਲੇ ਹੈਗਾ, ਔਰ ਬੜੀ ਮਿਹਨਤ ਦੇ ਨਾਲ ਇਹ ਤਿਆਰ ਹੋ ਰਿਹਾ ਜੀ ਪਲੇ, ਅਤੇ ਇਹਦੇ ਲਈ ਤੁਸੀਂ ਉਹਨਾਂ ਨੂੰ ਸਹਿਯੋਗ ਕਰ ਸਕਦੇ ਹੋ, ਟਿਕਟਸ ਲੈ ਸਕਦੇ ਹੋ, ਤੁਸੀਂ ਉੱਧਰ ਵੀ ਜਾ ਕੇ ਔਨ ਡੋਰ ਟਿਕਟਸ ਲੈ ਸਕਦੇ ਹੋ, ਨਹੀਂ ਤੁਸੀਂ ਬ੍ਰੈਂਪਟਨ ਔਨ ਸਟੇਜ ਇੱਕ ਵੈਬਸਾਈਟ ਹੈ, ਬ੍ਰੈਂਪਟਨ ਔਨ ਸਟੇਜ 'ਤੇ ਜਾ ਕੇ ਵੀ ਤੁਸੀਂ ਟਿਕਟਸ ਬਾਏ ਕਰ ਸਕਦੇ ਹੋ, ਜਾਂ ਫਿਰ ਸਤਰੰਗ ਥੀਏਟਰ ਦਾ ਨੰਬਰ ਹੈ 6473-2403 6473-2403 'ਤੇ ਤੁਸੀਂ ਕਾਲ ਕਰਕੇ ਵੀ ਆਪਣੀਆਂ ਟਿਕਟਸ ਲੈ ਸਕਦੇ ਹੋ। ਸਪੋਰਟ ਕਰੋ ਨੌਜਵਾਨਾਂ ਨੂੰ, ਮੈਂ ਇਸ ਕਰਕੇ ਕਹਿਣਾ ਹੁੰਦਾ ਕਿ ਇਹ ਨੌਜਵਾਨ ਸੁਸਾਇਟੀ ਨੂੰ ਚੰਗੇ ਪਾਸੇ ਮੋਟੀਵੇਟ ਕਰ ਰਹੇ ਨੇਗੇ, ਨਵੀਂ ਜਨਰੇਸ਼ਨ ਨੂੰ ਮੋਟੀਵੇਟ ਕਰ ਰਹੇ ਨੇ, ਜੇ ਅਸੀਂ ਸਪੋਰਟ ਕਰਾਂਗੇ ਤੇ ਇਸ ਪਾਸੇ ਇਹਨਾਂ ਦੇ ਕਦਮ ਹੋਰ ਵੱਧਦੇ ਜਾਣਗੇ, ਨਹੀਂ ਤਾਂ ਫਿਰ ਇਹ ਨੌਜਵਾਨ ਗਲਤ ਰਾਹੇ ਪਏ ਪਿਛਲੇ 4-5 ਸਾਲਾਂ 'ਚ ਅਸੀਂ ਦੇਖੇ ਨੇ, ਫਿਰ ਕੀ ਕੁਛ ਅੱਜ ਸਾਡੀ ਪੁਲਿਸ ਵੀ ਫੜ ਰਹੀ ਹੈ, ਕੀ ਕੁਛ ਸਾਡੇ ਆਸ ਪਾਸ ਹੋ ਰਿਹਾ। ਸੋ ਆਓ ਮਿਲ ਕੇ ਨੌਜਵਾਨੀ ਦਾ ਜਿਹੜਾ ਹੈਗਾ ਕੰਮ ਕਰਨ ਦਾ ਤਰੀਕਾ, ਸੋਚ ਦਾ ਤਰੀਕਾ ਬਦਲੀਏ, ਆਪਾਂ ਉਹਨਾਂ ਨੂੰ ਸਪੋਰਟ ਕਰੀਏ ਅਤੇ ਆਪਣੇ ਇਸ ਮੁਲਕ ਦੇ ਵਿੱਚ ਹੋਰ ਬਿਹਤਰੀਨ ਜਿਹੜੀ ਹੈਗੀ ਗੱਲਬਾਤ ਅੱਗੇ ਲੈ ਕੇ ਜਾਈਏ। ਮੇਰੇ ਨਾਲ ਜੁੜੇ ਨੇਗੇ ਸਪੈਕਸ ਐਕਸਪ੍ਰੈਸ ਤੋਂ ਰਾਜਨ ਜੀ, ਰਾਜਨ ਜੀ ਦੇ ਨਾਲ ਆਖਰੀ ਗੱਲਬਾਤ ਕਰਦੇ ਹਾਂ, ਫਿਰ ਬਾਕੀ ਦੀਆਂ ਖਬਰਾਂ ਵੱਲ ਵੱਧਦੇ ਹਾਂਗੇ। ਜੀ ਰਾਜਨ ਜੀ, ਹੁਣ ਕੁਝ ਹੋਰ ਜਿਹੜੀ ਗੱਲਬਾਤ ਹੈਗੀ ਹੈ ਸਪੈਕਸ ਦੇ ਵਿੱਚ, ਦੇਖੋ ਆਪਾਂ ਪਹਿਲਾਂ ਹੀ ਕਹਿ ਚੁੱਕੇ ਹਾਂ ਕਿ ਬੈਕ ਟੂ ਸਕੂਲ ਜਿਹੜਾ ਆ ਗਿਆ ਹੈਗਾ,
0: ਬਿਲਕੁਲ ਜੀ,
1: ਫਿਰ ਵੀ ਸੋਚਦੇ ਹੋਏ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਪਹਿਲਾਂ ਕੋਈ ਡਿਸਕਾਊਂਟ ਘੱਟ ਕਰ ਗਏ ਸੀ, ਵਧਾਉਣਾ ਘਟਾਉਣਾ ਘਟਾਉਣਾ ਤਾਂ ਵੀ ਘਟਾ ਦਿਓ, ਵਧਾਉਣਾ ਤਾਂ ਵਧਾਈ।
0: ਜੀ ਜੀ, ਡਿਸਕਾਊਂਟ ਤੇ ਪਹਿਲਾਂ ਆਪਾਂ ਆਪਣੇ ਸਰੋਤਿਆਂ ਨੂੰ ਜੋ ਬੈਸਟ ਹੁੰਦੇ ਨੇ ਉਹ ਦੇਈਦੇ ਨੇ, ਬਾਕੀ ਜਾਣਕਾਰੀ ਥੋੜੀ ਜਿਹੀ ਹੋਰ ਐਡ ਕਰਨਾ ਚਾਹਾਂਗਾ। ਬਹੁਤ ਸਾਰੇ ਸਾਡੇ ਸਰੋਤੇ ਹੁੰਦੇ ਨੇ ਜਿਨ੍ਹਾਂ ਦੇ ਪਰਿਵਾਰ 'ਚ ਬੱਚੇ ਹੁੰਦੇ ਨੇ, ਜਿਨ੍ਹਾਂ ਦਾ ਨੰਬਰ ਹਰ ਸਾਲ ਵੱਧਦਾ ਰਹਿੰਦਾ, ਉਸ ਵੇਲੇ ਚਿੰਤਾ ਦਾ ਵਿਸ਼ਾ ਇਹ ਬਣ ਜਾਂਦਾ ਵੀ ਬੱਚੇ ਦਾ ਨੰਬਰ ਅੱਜ ਤੋਂ 3 ਸਾਲ ਪਹਿਲਾਂ ਸੀ 1 ਨੰਬਰ, 2 ਸਾਲ ਪਹਿਲਾਂ ਹੋ ਗਿਆ 2 ਨੰਬਰ, ਹੁਣ ਪਿਛਲੇ ਸਾਲ ਹੋ ਗਿਆ 3 ਨੰਬਰ, ਹੁਣ ਇਸ ਸਾਲ ਚੈੱਕ ਕਰਾਵਾਂਗੇ ਤਾਂ ਕਿਤੇ ਨੰਬਰ 4 ਜਾਂ 5 ਤੇ ਨਹੀਂ ਹੋ ਜਾਏਗਾ, ਔਰ ਇਹ ਪਰੇਸ਼ਾਨੀ ਦਾ ਕਾਰਨ ਬਣਿਆ ਰਹਿੰਦਾ ਵੀ ਇਹ ਬੱਚੇ ਦਾ ਨੰਬਰ ਕਦੋਂ ਤੱਕ ਵੱਧਦਾ ਰਹੇਗਾ, ਕੋਈ ਇਹਨੂੰ ਰੋਕਣ ਦਾ ਤਰੀਕਾ ਹੈ ਤੇ ਇਹ ਸਾਰੇ ਦਾ ਹੱਲ ਹੈ ਜੀ ਸਾਡੇ ਕੋਲ ਜਿਹੜੀ ਅਸੀਂ ਨਵੀਂ ਮਸ਼ੀਨ ਲੈ ਕੇ ਆਏ ਹਾਂ ਮਸ਼ੀਨ ਦਾ ਨਾਮ ਹੈ ਟੋਪੋਗ੍ਰਾਫੀ ਸੋ ਹੁੰਦਾ ਕੀ ਹੈ ਜਦੋਂ ਅਸੀਂ ਐਗਜ਼ਾਮ ਕਰਦੇ ਹਾਂ ਤੇ ਇਹ ਜਿਹੜੀ ਮਸ਼ੀਨ ਹੈ ਇਹਦੇ ਚ ਇੱਕ ALM ਮੈਜ਼ਰਮੈਂਟ ਹੁੰਦੀ ਹੈ ਇਹ ਸਾਨੂੰ ਪਹਿਲਾਂ ਹੀ ਦੱਸ ਦਿੰਦੀ ਹੈ ਕਿ ਕੀ ਤੁਹਾਡਾ ਬੱਚਾ ਉਸ ਕੈਟੇਗਰੀ ਚ ਆਉਂਦਾ ਜਿਹਦਾ ਨੰਬਰ ਅੱਗੇ ਜਾ ਕੇ ਵੀ ਇੱਦਾਂ ਹੀ ਵੱਧਦਾ ਰਹਿਣਾ ਤੇ ਜੇ ਆਉਂਦਾ ਤੇ ਅਸੀਂ ਇਹਨਾਂ ਨੂੰ ਸਪੈਸ਼ਲੀ ਜਿਹੜੇ ਆ ਜੀ ਮਾਇਓਪੀਆ ਕੰਟਰੋਲ ਟ੍ਰੀਟਮੈਂਟ ਵਾਲੇ ਗਲਾਸਿਸ ਬਣਾ ਕੇ ਦੇ ਦਿੰਦੇ ਹਾਂ ਸੋ ਦੇਖਣ ਨੂੰ ਇਹ ਸੇਮ ਲੱਗਦੇ ਆ ਜੀ ਪਰ ਅੰਦਰੋਂ ਅੰਦਰੀ ਇਹ ਥੈਰੇਪੀ ਦਾ ਕੰਮ ਕਰਦੇ ਨੇ ਤੇ ਇਹਦੇ ਨਾਲ ਬੱਚਿਆਂ ਦਾ ਨੰਬਰ ਰੁਕਣਾ ਵਧਣਾ ਰੁਕ ਜਾਂਦਾ ਸੋ ਇਹ ਹੁੰਦਾ ਕਿ ਵੀ ਕੰਪਨੀ ਇੱਥੋਂ ਤੱਕ ਗਾਰੰਟੀ ਦਿੰਦੀ ਹੈ ਵੀ ਤੁਹਾਡੇ ਬੱਚੇ ਦਾ ਨੰਬਰ ਸਾਲ ਦੇ ਵਿੱਚ 0.25 ਵੀ ਨਹੀਂ ਵਧੇਗਾ ਜੇ 0.25 ਵੱਧ ਗਿਆ ਤੇ ਉਹ ਤੁਹਾਨੂੰ ਨਵੇਂ ਲੈਂਸ ਬਣਵਾ ਕੇ ਦੇ ਦੇਣਗੇ ਤੇ ਉਹਦਾ ਕੋਈ ਵੀ ਚਾਰਜ ਨਹੀਂ ਕਰਨਗੇ ਸੋ ਜੇ ਇੱਦਾਂ ਦਾ ਮਾਇਓਪੀਆ ਕੰਟਰੋਲ ਟ੍ਰੀਟਮੈਂਟ ਤੁਸੀਂ ਆਪਣੇ ਬੱਚਿਆਂ ਦਾ ਕਰਵਾਉਣਾ ਚਾਹੁੰਦੇ ਹੋ ਤੇ ਡਾਕਟਰ ਸਾਡੇ ਕੋਲ ਅੱਜ ਅਵੇਲੇਬਲ ਨੇ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਲਓ 905-460-8888 ਅੱਜ ਨਹੀਂ ਆ ਸਕਦੇ ਤੇ ਕੱਲ ਨੂੰ ਫਰਾਈਡੇ ਨੂੰ ਵੀ ਤੇ ਸੈਟਰਡੇ ਨੂੰ ਵੀ ਦੋਨੋਂ ਦਿਨ ਸਾਡੀ ਰੈਜ਼ੋਲੂਸ਼ਨ ਵਾਲੀ ਲੋਕੇਸ਼ਨ ਤੇ ਡਾਕਟਰ ਅਵੇਲੇਬਲ ਨੇ ਜਿਵੇਂ ਪਹਿਲਾਂ ਦੱਸਿਆ ਵੀ ਕੰਪਲੀਟ ਕੰਪਰੀਹੈਂਸਿਵ ਐਗਜ਼ਾਮ ਹੁੰਦਾ ਤੇ ਨਾਲ ਦੀ ਨਾਲ ਜਿਹੜੀ ਟੋਪੋਗ੍ਰਾਫੀ ਮਸ਼ੀਨ ਹੈ ਇਹਦੇ ਨਾਲ ਵੀ ਆਪਣੇ ਬੱਚਿਆਂ ਦਾ ਟੈਸਟ ਕਰਾਓ ਔਰ ਮੋਸਟਲੀ ਜੇ ਤੁਹਾਡੇ ਕੋਲ ਬੈਨੀਫਿਟਸ ਹੈਗੇ ਨੇ ਤੇ ਜਿਹੜੇ ਇਹ ਟੈਸਟ ਨੇ ਜੀ ਇਹ ਤੁਹਾਡੇ ਇੰਸ਼ੋਰੈਂਸ ਚ ਕਵਰ ਹੁੰਦੇ ਨੇ ਸੋ ਤੁਹਾਨੂੰ ਕੋਲੋਂ ਨਹੀਂ ਪੇ ਕਰਨਾ ਪੈਂਦਾ ਸੋ ਨੰਬਰ ਇੱਕ ਵਾਰੀ ਫਿਰ ਦੱਸਦਾ ਅਪਾਇੰਟਮੈਂਟ ਬੁੱਕ ਕਰਵਾਉਣ ਦੇ ਲਈ 905-460-8888 905-460-8888 ਇਸ ਤੋਂ ਇਲਾਵਾ ਅਗੇਨ ਇੱਕ ਵਾਰੀ ਫਿਰ ਦੱਸ ਦਈਏ ਕਿ ਜਿੰਨੇ ਵੀ ਬੱਚੇ ਆ ਰਹੇ ਨੇ ਜੀ ਸਾਡੇ ਕੋਲ ਅੱਜ ਹੀ ਕੱਲ੍ਹ ਤੇ ਪਰਸੋਂ ਤਿੰਨੋਂ ਦਿਨ ਸਾਡੀ ਸਪੈਸ਼ਲ ਡੀਲ ਹੈ ਬੱਚਿਆਂ ਨੇ ਆਪਣੀਆਂ ਗਲਾਸਿਸ ਉੱਤੇ ਸਿਰਫ ਐਂਟੀ ਗਲੇਅਰ ਕੋਟਿੰਗ ਬਾਏ ਕਰਨੀ ਹੈ ਨਾਲ ਜੀ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਬਿਲਕੁਲ ਫ੍ਰੀ ਦੇ ਰਹੇ ਹਾਂ ਔਰ ਜਿਹੜੇ ਤੁਸੀਂ ਫਰੇਮ ਬਾਏ ਕਰ ਰਹੇ ਹੋ ਉਹਨਾਂ ਦੇ ਉੱਤੇ ਵੀ ਬਹੁਤ ਭਾਰੀ ਡਿਸਕਾਊਂਟ ਹੈ ਰੇਵਨ ਦੇ ਫਰੇਮ ਅਰਮਾਨੀ ਦੇ ਮਾਈਕਲ ਕੋਸ ਦੇ ਕੋਚ ਦੇ ਕੇਟ ਸਪੇਡ ਦੇ ਇਹ ਸਾਰੇ ਬ੍ਰਾਂਡਿਡ ਫਰੇਮ ਫਲੈਟ 50% ਆਫ ਨੇ ਟੋਮੀ ਹਿਲ ਫਿਗਰ ਦੇ ਫਰੇਮ ਕੈਲਵਿਨ ਕਲਾਈਨ ਦੇ ਫੈਂਡੀ ਦੇ ਵੈਲੈਂਟੀਨੋ ਦੇ ਫਰੇਮ ਇਹ ਫਲੈਟ 75% ਆਫ ਨੇ ਤੇ ਲੰਡਨ ਫੋਗ ਲਿਵਾਈਸ ਰੈਂਗਲਰ ਵੈਨ ਹਿਊਸਨ ਐਡੀ ਬਾਵਰ ਇਹ ਤਕਰੀਬਨ 35-40 ਬ੍ਰਾਂਡ ਨੇਮ ਨੇ ਮੇਰੇ ਕੋਲ ਤੇ 700-800 ਫਰੇਮ ਡਿਸਪਲੇ ਤੇ ਲੱਗਾ ਇਹ ਸਾਰੇ ਦੇ ਸਾਰੇ ਫਲੈਟ 90% ਆਫ ਨੇ 299 ਦਾ ਫਰੇਮ 90% ਆਫ ਕਰਕੇ ਸਿਰਫ $29 ਚ ਆਪਣੇ ਤੁਸੀਂ ਘਰ ਲੈ ਕੇ ਜਾ ਸਕਦੇ ਹੋ ਅਗੇਨ ਬੈਕ ਟੂ ਸਕੂਲ ਦੀਆਂ ਡੀਲਾਂ ਦਾ ਜ਼ਰੂਰ ਫਾਇਦਾ ਚੱਕੋ ਥਰਸਡੇ ਫਰਾਈਡੇ ਸੈਟਰਡੇ ਪਹੁੰਚੋ ਤੁਸੀਂ ਸਪੈਕਸ ਐਕਸਪ੍ਰੈਸ ਦੇ ਉੱਤੇ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲਸ ਇੰਟਰਸੈਕਸ਼ਨ ਹੈ ਜੀ ਵਾਲਮਾਰਟ ਵਾਲਾ ਪਲਾਜ਼ਾ ਤੇ ਨੰਬਰ ਹੈ ਸਾਡਾ 905-460-8888 905-460-8888
1: ਮੈਂ ਜਾਣਕਾਰੀ ਦੇ ਦਿਆਂ ਜੀ ਫਰਨੀਚਰ ਅੰਪਾਇਰ ਵੱਲੋਂ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ 20,000 ਸਕੁਅਰ ਫੀਟ ਦਾ ਹਿਊਜ ਸ਼ੋਰੂਮ ਹੈਗਾ ਇਹਨਾਂ ਦੀ ਵੇਅਰ ਹਾਊਸ ਕਲੋਜ਼ਿੰਗ ਡਾਊਨ ਸੇਲ ਐਟ ਫਰਨੀਚਰ ਅੰਪਾਇਰ ਜਿਹੜੀ ਹੈਗੀ ਹੈ 26 ਡੈਵਨ ਰੋਡ ਬਰੈਂਪਟਨ ਤੋਂ ਏਅਰਪੋਰਟ ਰੋਡ ਐਂਡ ਕਲਾਰਕ ਦਾ ਇੰਟਰਸੈਕਸ਼ਨ ਹੈ 905-497-1100 70% ਤੱਕ ਆਫ ਦਿੰਦੇ ਨੇ $1 million ਇਨਵੈਂਟਰੀ ਜਿਹੜੀ ਹੈਗੀ ਹੈ ਉਹ ਸੇਲ 'ਤੇ ਹੈਗੀ ਹੈ ਤੁਸੀਂ ਵੇਟ ਨਾ ਕਰੋ ਜੇਕਰ ਕੋਈ ਘਰ ਦੇ ਲਈ ਫਰਨੀਚਰ ਲੈਣਾ ਹੈਗਾ ਤੇ ਤੁਸੀਂ ਉੱਥੇ ਜਾ ਸਕਦੇ ਹੋ ਜਾਣਾ ਕਿੱਥੇ ਹੈ 26 ਡੈਮਰ ਰੋਡ ਬਰੈਂਪਟਨ ਏਅਰਪੋਰਟ ਰੋਡ ਐਂਡ ਕਲਾਰਕ ਦਾ ਏਰੀਆ ਹੈਗਾ ਸੋ ਤੁਸੀਂ ਕਾਲ ਕਰ ਸਕਦੇ ਹੋ ਸਿਮਰਨ ਜੀ ਨੂੰ 437-848-1726 437-848-1726 ਇਹਨਾਂ ਦਾ ਨੰਬਰ ਹੈ ਦੂਸਰਾ ਨੰਬਰ ਇੱਕ ਹੋਰ ਵੀ ਹੈਗਾ ਜੀ 905-497-1100 ਫਰਨੀਚਰ ਅੰਪਾਇਰ ਮੇਰੇ ਕੋਲ ਬ੍ਰੇਕ ਦਾ ਵੇਲਾ ਜੀ ਇਸ ਵੇਲੇ ਮੈਂ ਰਿਕਾਰਡਡ ਬ੍ਰੇਕ ਲੈ ਕੇ ਵਾਪਸ ਆਉਂਦਾ ਤੁਹਾਡੇ ਲਈ ਖਬਰਾਂ ਦੇ ਲਈ
4: ਜੇ ਮੈਨੂੰ ਯਾਰ ਨਾ ਮਿਲੇ ਤੇ ਮਰ ਜਾਵਾਂ ਜੇ ਮੈਨੂੰ ਪਿਆਰ ਨਾ ਮਿਲੇ ਤੇ ਮਰ ਜਾਵਾਂ
5: ਮਿੱਤਰਾਂ ਦੇ ਜੰਕਸ਼ਨ ਤੇ
6: ਉਹ ਕਿਹੜੇ ਜੰਕਸ਼ਨ ਤੇ
5: ਇੱਕ ਜੰਕਸ਼ਨ ਬ੍ਰੈਂਪਟਨ ਤੇ ਰਾਤ ਲੱਗੀਆਂ ਮਹਿਫਲਾਂ ਨਾਰੇ
7: ਬਈ ਮਹਿਫਲਾਂ ਤੇ ਰੋਜ਼ ਹੀ ਲੱਗਦੀਆਂ ਨੇ ਟਿੱਕਾ ਜੰਕਸ਼ਨ ਬ੍ਰੈਂਪਟਨ ਤੇ ਟਿੱਕਾ ਜੰਕਸ਼ਨ ਬ੍ਰੈਂਪਟਨ ਤੇ ਆਓ ਤਾਜ਼ਾ ਸਵਾਦਲਾ ਖਾਓ ਤੇ 100% ਦੀ ਕਪੈਸਿਟੀ ਵਾਲੇ ਸ਼ਾਨਦਾਰ ਬੈਂਕਟ ਹਾਲ ਵਿੱਚ ਆਪਣੀਆਂ ਖੁਸ਼ੀਆਂ ਦੇ ਜਸ਼ਨ ਮਨਾਓ ਟਿੱਕਾ ਜੰਕਸ਼ਨ ਬ੍ਰੈਂਪਟਨ ਕਰਦੇ ਨੇ ਕੇਟਰਿੰਗ ਬਿਗ ਔਰ ਸਮਾਲ ਵਿਦ ਲਾਈਵ ਫੂਡ ਟਰੱਕ 11 AM to 6 PM ਆਲ ਡਰਿੰਕਸ 50% ਆਫ ਟਿੱਕਾ ਜੰਕਸ਼ਨ ਬ੍ਰੈਂਪਟਨ ਤੇ ਕਾਲ ਕਰੋ 647-429-4040 647-429-4040 ਟਿੱਕਾ ਜੰਕਸ਼ਨ ਬ੍ਰੈਂਪਟਨ
8: ਇੱਕ ਲਾਈਫ ਹੈ ਜਿਸੇ ਲਵ ਹੈ
9: ਯੇ ਕਹਤੇ ਮੁਝਸੇ ਸਭ ਹੈ
10: ਅਰੇ ਇੱਕ ਘਰ ਹੈ ਜਿਸਕਾ ਡ੍ਰੀਮ ਹੈ

0: One-stop solution for all your mortgage needs. Bank declined. Mortgage for self-employed. Quick closing in 48 hours. Or commercial loan. Just don't worry. 647-512-7000. Mortgage broker Mukesh Chauhan from Mortgage Diligent. FSRA number 10252. Conditions apply.
1: Don't worry. Mukesh Chauhan hai.
2: ਕੈਨੇਡਾ ਵਿੱਚ 75 ਪਲੱਸ ਲੋਕੇਸ਼ਨਸ ਦੇ ਨਾਲ ਪੀਜ਼ਾ ਡੀਪੂ ਲੈ ਕੇ ਆਇਆ ਫੁੱਲ ਔਨ ਟੇਸਟ ਦਾ ਕੰਬੋ 50 ਪਲੱਸ ਟੌਪਿੰਗਸ ਦੇ ਨਾਲ ਬਣਾਓ ਆਪਣਾ ਫੇਵਰਿਟ ਪੀਜ਼ਾ ਟ੍ਰਾਈ ਕਰੋ ਸਵੀਟ ਚਿਲੀ ਮੈਂਗੋ ਪੀਜ਼ਾ ਜਾਂ ਸ਼ਾਹੀ ਪਨੀਰ ਪੀਜ਼ਾ
3: ਜੂਸੀ ਅਤੇ ਸਪਾਈਸੀ ਵਿੰਗਸ 25 ਫਲੇਵਰਸ ਦੇ ਵਿੱਚ ਅਤੇ ਇੰਡੀਅਨ ਸਟਾਈਲ ਚਿਕਨ ਵਿੰਗਸ ਵੀ ਟ੍ਰਾਈ ਕਰੋ
2: ਲੋਡਡ ਫ੍ਰਾਈਜ਼ ਨਾਲ ਬਟਰ ਚਿਕਨ ਫ੍ਰਾਈਜ਼ ਸ਼ਾਹੀ ਪਨੀਰ ਫ੍ਰਾਈਜ਼ ਮਤਲਬ ਹਰ ਬਾਈਟ ਵਿੱਚ ਫੁੱਲ ਪੈਸਾ ਵਸੂਲ ਆਪਣੇ ਨਜ਼ਦੀਕੀ ਸਟੋਰ ਤੇ ਜਾਓ ਜਾਂ ਪੀਜ਼ਾ ਡੀਪੂ ਡੌਟ ਸੀ ਤੇ ਆਰਡਰ ਕਰੋ
3: ਤੇ ਜੇ ਤੁਸੀਂ ਬਿਜ਼ਨਸ ਕਰਨਾ ਹੈ ਤਾਂ ਫਰੈਂਚਾਈਜ਼ੀ ਐਟ ਪੀਜ਼ਾ ਡੀਪੂ ਡੌਟ ਸੀ ਤੇ ਅੱਜ ਹੀ ਅਪਲਾਈ ਕਰੋ ਪੀਜ਼ਾ ਡੀਪੂ ਸਵਾਦ ਦੀ ਚਾਪ ਟੌਪਿੰਗਸ ਨਾਨ ਸਟਾਪ ਕਿਸੇ ਵੀ ਤਰ੍ਹਾਂ ਦੇ ਸਾਈਨ ਜਾਂ ਪ੍ਰਿੰਟਿੰਗ ਦੇ ਕੰਮ ਵਾਸਤੇ ਜਿਸ ਦੇ ਵਿੱਚ ਤੁਸੀਂ ਆਪਣੇ ਬਿਜ਼ਨਸ ਕਾਰਡ ਬਣਵਾਉਣੇ ਹਨ, ਪੋਸਟਰਸ ਬਣਵਾਉਣੇ ਹਨ ਜਾਂ ਫਿਰ ਰੀਅਲ ਸਟੇਟ ਦੇ ਸਾਈਨਸ, ਬੈਨਰਸ ਦੇ ਵਾਸਤੇ, ਕਾਰ ਟਰੱਕ ਸਾਈਨਸ ਦੇ ਵਾਸਤੇ ਤੁਸੀਂ ਕਾਲ ਕਰ ਸਕਦੇ ਹੋ ਪ੍ਰਿੰਟ ਜ਼ੋਨ ਸਾਈਨਰਾਮਾ 1625 ਸਟੀਲਸ ਐਵੀਨਿਊ ਈਸਟ ਸਟੀਲਸ ਦੇ ਐਡਵਾਂਸ ਦੇ ਉੱਪਰ ਲੋਕੇਟਡ ਹਨ ਬ੍ਰੈਂਪਟਨ ਦੇ ਵਿੱਚ। ਉਹਨਾਂ ਦਾ ਫੋਨ ਨੰਬਰ ਹੈ 9054585956 9054589956।
4: यारों के साथ जश्न या फैमिली के साथ करना हो जश्न, ढाबा ऑन द फॉल्स आए, टेस्ट का वादा और चॉइस भी ज्यादा।
5: दिल्ली वाला बटर चिकन, रोगन जोश, सोया चाप, बेस्ट वेज नॉन वेज बिरयानी इन द टाउन, बेस्ट वेज नॉन वेज एपेटाइजर या माउथ वाटरिंग मेन कोर्स खाना हो तो सीधा चले आए ढाबा ऑन फॉल्स, द बेस्ट फूड इन नाइग्रा फॉल्स। LLBO एंड बियर ऑन टैप ऑल्सो अवेलेबल, वॉकिंग डिस्टेंस फ्रॉम द फॉल्स, फ्री पार्किंग। विजिट 5039 सेंटर स्ट्रीट नाइग्रा फॉल्स, कॉल 9053580864
4: 9053580864 Dhaba on the Falls.
6: Don't blame your luck for all the unhappiness in your life. You just need the support of a person who can give you the right guidance. Meet the renowned psychic fortune teller Pandit Nanda Ji today, who is the expert of palm reading, face reading and horoscopes. Solution is available for all the problems related to family, health, drinking, depression, financial problems and bad luck. 100% removal of black magic, evil spirits and spells. All religions welcome. Located at Queen and Kennedy in Brampton. Call Pandit Nanda Ji 647-822-9607 647-822-9607
7: ਵੈਲਕਮ ਬੈਕ। ਤੁਸੀਂ ਸੁਣ ਰਹੇ ਹੋ ਰੇਡੀਓ ਵਤਨਦੂਰ, ਮੈਂ ਹਲਾਲੀ ਅਲਵਾਲੀਆ। ਸੁੱਖੀ ਹੋਣਾ ਦੀ ਗੈਰ ਹਾਜ਼ਰੀ ਦੇ ਵਿੱਚ ਇਹ ਜ਼ਿੰਮੇਵਾਰੀ ਮੈਨੂੰ ਮਿਲੀ ਹੈ। ਉਮੀਦ ਕਰਦਾ ਕਿ ਤੁਹਾਡੇ ਕਸਵੱਟੀ 'ਤੇ ਖਰਾ ਉਤਰ ਰਿਹਾ ਹੋਵਾਂਗਾ। ਬਹੁਤ ਸਾਰੀਆਂ ਖਬਰਾਂ ਵਿੱਚ ਰਹਿ ਜਾਂਦੀਆਂ ਨੇ ਜੀ, ਕਿਉਂਕਿ ਸਾਡੀਆਂ ਪੰਜਾਬ ਤੋਂ ਕੁਝ ਖਬਰਾਂ ਹੋ ਗਈਆਂ ਨੇ। ਇਸ ਵੇਲੇ ਸਾਡੇ ਪ੍ਰਾਊਡ ਸਪੋਂਸਰ ਨੇ ਨਾਸਰ ਸ਼ਾਹ ਸਾਡੇ ਨਾਲ ਨੇ ਜੀ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਅਗਰ ਕਿਸੇ ਪ੍ਰਕਾਰ ਦੀ ਤੁਹਾਡੀ ਕੋਈ ਮੌਰਟਗੇਜ ਦੀ ਜ਼ਰੂਰਤ ਹੋਵੇ, ਰੈਜੀਡੈਂਸ਼ੀਅਲ ਕਮਰਸ਼ੀਅਲ ਹੋਣ, ਵੱਡੇ ਵੱਡੇ ਤੁਸੀਂ ਬੈਂਕਟ ਹਾਲ ਜਾਂ ਪਲਾਜ਼ਾ ਵਗੈਰਾ ਲੈਣਾ ਹੋਵੇ, ਉਸ ਦੇ ਲਈ ਵੀ ਮੌਰਟਗੇਜ ਜਾਂ ਸਪੋਰਟ ਉਹ ਦਿੰਦੇ ਨੇ ਗੇ। ਨੰਬਰ ਹੈ 6477419000 ਉਹਨਾਂ ਦਾ ਨੰਬਰ ਹੈ। ਨਾਸਰ ਭਾਜੀ, ਮੈਂ ਹੁਣ ਗੱਲ ਤੇ ਕਹਿ ਦਿੱਤੀ, ਵੱਡੇ ਵੱਡੇ ਪਲਾਜ਼ੇ, ਸਹੀ ਗੱਲ ਹੈ, ਕਰੋਗੇ?
8: ਲਾਲੀ ਜੀ ਬਿਲਕੁਲ, ਤੁਸੀਂ ਸੱਚੀ ਗੱਲ ਕਰਤੀ, ਮੋਜੇ ਚ ਆ ਗਏ, ਕਿਉਂਕਿ ਇੰਨੇ ਸਾਲਾਂ ਤੋਂ ਅਸੀਂ ਕੰਮ ਕਰ ਰਹੇ ਹਾਂ। ਅਸੀਂ 50-55 ਮਿਲੀਅਨ ਦੇ ਪਲਾਜ਼ੇ ਅਸੀਂ ਲੋਨ ਕਿਰਾਏ ਨੇ ਮੋਰਗੇਜ ਕਰਾਈਏ, ਕਿਉਂ ਸਾਡੇ ਵਾਸਤੇ ਕੋਈ ਮੁਸ਼ਕਲ ਨਹੀਂ। ਵੱਡੇ ਤੋਂ ਵੱਡਾ ਪਲਾਜ਼ਾ, ਵੱਡੇ ਤੋਂ ਵੱਡੇ ਕੋਈ ਵੀ ਮੋਰਗੇਜ ਕਰਾਉਣੀ ਹੋਵੇ, ਅਸੀਂ ਬੜੀ ਆਸਾਨੀ ਨਾਲ ਕਰਵਾ ਸਕਦੇ ਹਾਂ, ਕਿਉਂਕਿ ਅਸੀਂ ਸਾਰੇ ਜਿੰਨੇ ਵੱਡੇ ਬੈਂਕ ਸਾਰਿਆਂ ਨਾਲ ਡੀਲ ਕਰ ਰਹੇ ਹਾਂ। ਔਰ ਇੰਨੇ ਸਾਲਾਂ ਤੋਂ ਕੰਮ ਕਰਨ ਦੇ ਬਾਵਜੂਦ ਰੱਬ ਦੀ ਮਿਹਰਬਾਨੀ ਹੈ, ਸਾਨੂੰ ਹਰ ਬੈਂਕ ਦੀ ਕੁਐਸਚਨ ਦੀ ਅਸੀਂ ਉਹਨਾਂ ਨਾਲ ਕੰਮ ਕਰੀਏ ਔਰ ਉਹਨਾਂ ਨਾਲ ਜੁੜੇ ਰਹੀਏ। ਉਹਦੀ ਰੀਜ਼ਨ ਕੀ ਹੈ? ਕਿਉਂਕਿ ਅਸੀਂ ਕੋਸ਼ਿਸ਼ ਕਰਨੇ ਹਾਂ, ਹਰ ਜਿਹੜੀ ਵੀ ਡੀਲ ਆਉਂਦੀ ਹੈ ਉਹਨੂੰ ਪਹਿਲੇ ਆਪ ਸਮਝੀਦਾ, 3-4 ਮਿੰਟ ਦੇ ਵਿੱਚ ਵਿੱਚ ਅਸੀਂ ਦੱਸ ਦਿੰਦੇ ਹਾਂ ਵੀ ਹਾਂ ਵੀ ਇਹ ਬੰਦਾ ਕੁਆਲੀਫਾਈ ਕਰਦਾ ਨਹੀਂ ਕਰਦਾ, ਇਹ ਕੰਮ ਹੋ ਸਕਦਾ ਨਹੀਂ ਹੋ ਸਕਦਾ। ਅਸੀਂ ਬਹੁਤਾ ਟਾਈਮ ਨਹੀਂ ਜ਼ਾਇਆ ਕਰਦੇ ਅਤੇ 3-4 ਮਿੰਟ ਤੁਹਾਡੇ ਅਸੀਂ ਲਵਾਂਗੇ। 3-4 ਮਿੰਟਾਂ ਦੇ ਵਿੱਚ ਵਿੱਚ ਤੁਹਾਨੂੰ ਦੱਸਾਂਗੇ, ਲਓ ਜੀ ਇਹ ਮੋੜਗੇ ਇੰਝ ਹੋਏਗੀ
7: ਜੀ,
8: ਤੇ ਤੁਹਾਨੂੰ ਬੜੀ ਖੁਸ਼ੀ ਹੋਏਗੀ ਜਦੋਂ ਅਸੀਂ ਤੁਹਾਨੂੰ ਡਿਟੇਲ ਸਮਝਾਵਾਂਗੇ, ਗੱਲ ਕਰਾਂਗੇ। ਇਸ ਵਾਸਤੇ ਕੋਈ ਜਾਣਕਾਰੀ ਲੈਣੀ ਕਾਲ ਕਰੋ 6477-741-9000। ਖਾਲੀ ਪਲਾਜ਼ੇ ਨਹੀਂ, ਤੁਸੀਂ ਲੈ ਸਕਦੇ ਗੈਸ ਸਟੇਸ਼ਨ, ਲੋਕੀ ਬੜੇ ਲੈਂਦੇ ਨੇ ਆਪਣੀ ਕਮਿਊਨਿਟੀ 'ਚ, ਗੈਸ ਸਟੇਸ਼ਨ ਕਿਸੇ ਤਰ੍ਹਾਂ ਦਾ ਕੋਈ ਬ੍ਰਾਂਡਿਡ ਗੈਸ ਸਟੇਸ਼ਨ ਲੈਣਾ ਚਾਹ ਰਹੇ ਹੋ ਤੁਸੀਂ ਉਹਦੇ ਵਾਸਤੇ ਵੀ ਕਾਲ ਕਰੋ। ਤੁਸੀਂ ਕੋਈ ਹੋਟਲ ਲੈਣਾ ਚਾਹੁੰਦੇ ਹੋ, ਹੋਟਲ ਬਿਜ਼ਨਸ ਵੀ ਬੜੇ ਹੈਗੇ ਨੇ, ਮੋਟਲ ਬਿਜ਼ਨਸ ਵੀ ਬੜੇ ਲੋਕੀ ਹੈਗੇ ਨੇ। ਤੁਸੀਂ ਅਗਰ ਕੋਈ ਹੋਟਲ ਮੋਟਲ ਲੈਣਾ ਚਾਹੁੰਦੇ ਹੋ, ਕੋਈ ਕਿਸੇ ਤਰ੍ਹਾਂ ਜਾਂ ਪਲਾਜ਼ੇ ਵਿੱਚ ਕੋਈ ਯੂਨਿਟ ਬਾਏ ਕਰਨਾ ਚਾਹੁੰਦੇ ਹੋ, ਛੋਟੇ ਵਿਖਰਾ ਸਾਡਾ ਜਿਹੜਾ ਪਲਾਜ਼ਾ ਹੈਗਾ ਇਹਦੇ 'ਚ ਯੂਨਿਟ ਹੈਗੇ ਨੇ, ਕੋਈ ਮਿਲੀਅਨ ਦਾ, ਕੋਈ ਹਾਫ ਮਿਲੀਅਨ ਦਾ, ਕੋਈ ਇਸ ਤਰ੍ਹਾਂ ਦੇ ਪ੍ਰਾਈਸਿਸ ਹੈਗੀਆਂ, ਅਤੇ ਤੁਸੀਂ ਕੋਈ ਵੀ ਫਿਊਚਰ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ, ਜਾਂ ਤੁਹਾਡੀ ਆਲਰੇਡੀ ਕਮਰਸ਼ੀਅਲ ਮੋਰਗੇਜ ਕਿਧਰੇ ਪਈ ਹੈ ਪੇਡ ਆਫ, ਜਾਂ ਵਿੱਚ ਥੋੜ੍ਹੀ ਜਿਹੀ ਇਕਵਿਟੀ ਪਈ ਹੈ ਕੱਢਣਾ ਚਾਹੁੰਦੇ ਹੋ, ਅਸੀਂ ਰੀਫਾਈਨਾਂਸ ਕਰਕੇ ਤੁਹਾਨੂੰ ਕਮਰਸ਼ੀਅਲ ਮੋਰਗੇਜ ਨਵੀਂ ਦਵਾ ਸਕਦੇ ਹਾਂ, ਜਾਂ ਤੁਹਾਡੀ ਰੀਫਾਈਨਾਂਸ ਹੋਣ ਵਾਲੀ ਲਈ ਤੁਸੀਂ ਉਹਦੇ ਬਾਰੇ ਵੀ ਸਾਨੂੰ ਕਾਲ ਕਰੋ 6477419000। ਇਹ ਚੀਜ਼ ਦੀ ਫਿਰ ਲਾ ਲਈ ਜੀ, ਮੈਂ ਗਰੰਟੀ ਕਰਨਾ ਤੁਹਾਨੂੰ ਬੜੀ ਆਸਾਨੀ ਨਾਲ ਅਸੀਂ ਦਵਾ ਸਕਦੇ ਹਾਂ। ਔਰ 500,000 ਦਾ ਲੋਨ ਅਗਰ ਤੁਸੀਂ ਲੈਣਾ, ਕੋਈ ਵੀ ਇੰਡਸਟਰੀ ਲਗਾਉਣੀ ਹੈ, ਕੋਈ ਬਿਊਟੀ ਪਾਰਲਰ, ਸਕੈਨਰ, ਕੁਛ ਵੀ ਲੈਣਾ ਤੁਸੀਂ, ਉਹਦੇ ਵਾਸਤੇ ਸਾਨੂੰ ਕਾਲ ਕਰੋ, ਅਸੀਂ ਬੜੀ ਆਸਾਨੀ ਦੇ ਨਾਲ ਤੁਹਾਨੂੰ 500,000 ਤੱਕ ਲੋਨ ਦਵਾ ਸਕਦੇ ਹਾਂ। ਔਰ ਉਹਦੇ ਨਾਲ ਨਾਲ ਇੱਕ ਬਹੁਤ ਵਧੀਆ ਲੋਨ ਹੈ, ਉਹਨੂੰ ਕਹਿੰਦੇ ਨੇ ਲੇਡੀਜ਼ ਵਾਸਤੇ ਆਇਆ, 50,000 ਤੋਂ ਲੈ ਕੇ 1,00,000 ਤੱਕ ਅਗਰ ਤੁਸੀਂ ਕੋਈ ਲੋਨ ਲੈਣਾ, ਆਪਣੇ ਘਰੋਂ ਬਹਿ ਕੇ ਕੋਈ ਬਿਜ਼ਨਸ ਕਰਨਾ ਚਾਹੁੰਦੇ ਹੋ, ਉਹ ਤੁਹਾਨੂੰ ਅਸੀਂ ਬੜੀ ਆਸਾਨੀ ਨਾਲ ਕਰਵਾ ਕੇ ਦੇ ਸਕਦੇ ਹਾਂ। ਸਿਰਫ ਤੁਸੀਂ ਸਾਨੂੰ ਕਾਲ ਕਰਨੀ ਹੈ 6477419000। ਉਹਦੇ ਵਾਸਤੇ ਕ੍ਰੈਡਿਟ ਸਹੀ ਹੋਣਾ ਬੜਾ ਜ਼ਰੂਰੀ, ਕੋਈ ਮਾਵਾਂ ਧੀਆਂ ਭੈਣਾਂ ਵਾਸਤੇ ਖੁਸ਼ਖਬਰੀ, ਕੋਈ ਤੁਸੀਂ ਘਰੋਂ ਬਹਿ ਕੇ ਬਿਜ਼ਨਸ ਕਰਨਾ ਚਾਹੁੰਦੇ ਹੋ, 50,000 ਤੋਂ ਲੈ ਕੇ 1,00,000 ਤੱਕ ਚਾਹੀਦਾ। ਔਰ ਕੋਈ ਵੀ ਬਿਜ਼ਨਸ, ਇਹ ਨਹੀਂ ਹੈਗਾ ਤੁਸੀਂ ਕੋਈ ਵੱਡਾ ਬਿਜ਼ਨਸ ਕਰਨਾ, ਘਰੋਂ ਬਹਿ ਕੇ ਕੀ ਹੋ ਸਕਦਾ, ਬੇਸਮੈਂਟ 'ਚੋਂ ਕੀ ਹੋ ਸਕਦਾ, ਬਿਊਟੀ ਪਾਰਲਰ ਖੋਲ ਸਕਦੇ ਹੋ, ਤੁਸੀਂ ਕੱਪੜੇ ਜੂਲੀ ਦਾ ਖੋਲ ਸਕਦੇ ਹੋ, ਤੁਸੀਂ ਕੋਈ ਟਿਫਨ ਦਾ ਕੰਮ ਕਰ ਸਕਦੇ ਹੋ, ਉਹ ਕੋਈ ਵੀ ਇਸੇ ਤਰ੍ਹਾਂ ਦਾ ਕੰਮ ਕਰਨਾ ਹੈ ਤਾਂ ਕਾਲ ਕਰੋ 6477419000। ਔਰ ਉਹਦੇ ਨਾਲ ਨਾਲ ਤੁਹਾਨੂੰ ਇੱਕ ਹੋਰ ਖੁਸ਼ਖਬਰੀ ਸੁਣਾਉਂਦਾ ਜਾਵਾਂ, ਕੋਈ ਵੀ ਤੁਸੀਂ ਪਰਸਨਲ ਲਾਈਨ ਜਾਂ ਬਿਜ਼ਨਸ ਲਾਈਨ ਲੈਣੀ ਹੈ, ਤੁਹਾਡਾ ਕ੍ਰੈਡਿਟ ਸਹੀ ਹੈ, ਕ੍ਰੈਡਿਟ ਬਚਾ ਕੇ ਰੱਖਿਆ, ਉਹ ਵੀ ਸਾਨੂੰ ਕਾਲ ਲਾਜ਼ਮੀ ਕਰੋ, ਅਸੀਂ ਕੋਈ ਨਾ ਕੋਈ ਲਾਈਨ ਓ ਕ੍ਰੈਡਿਟ ਤੁਹਾਨੂੰ ਦਵਾ ਦੇਵਾਂਗੇ 6477419000। ਜੀ ਲਾ ਲਓ ਜੀ,
7: ਲਓ ਜੀ 6477419000। ਇਹ ਉੱਦਾਂ ਦੇ ਵੈਦ ਨੇ ਜਿਹਦੇ ਕੋਲ ਜਾ ਕੇ ਕਹਿੰਦੇ ਨੇ ਵੀ ਅੱਜ ਮੇਰਾ ਢਿੱਡ ਦੁਖਦਾ, ਅੱਜ ਮੇਰੇ ਕੰਨ ਦੀ ਪੀੜ ਹੈ, ਤੇ ਉਹ ਕਹਿੰਦਾ ਵੀ ਇੱਥੇ ਬੈਠੋ ਸਹੀ, 2 ਮਿੰਟ ਦਿਓ, ਤੇ ਜਦ ਤੱਕ ਘਰੇ ਪਹੁੰਚੋਗੇ ਤੁਸੀਂ ਉਦੋਂ ਐਨ ਫੁੱਲ ਵਾਂਗੂ ਖਿਲੇ ਹੋ ਜਾਣਾ। ਸੋ ਫਾਈਨੈਂਸ਼ੀਅਲ ਆਸਪੈਕਟ ਤੋਂ ਤੁਹਾਡੀ ਕਿਸੇ ਵੀ ਪ੍ਰਕਾਰ ਦੀ ਲੋੜ ਹੋਵੇ, ਰੈਜੀਡੈਂਸ਼ੀਅਲ ਮਾਰਟਗੇਜ, ਕਮਰਸ਼ੀਅਲ ਮਾਰਟਗੇਜ, ਪਲਾਜ਼ਾ ਖਰੀਦ ਲਿਆ, ਬੈਂਕਟ ਹਾਲ ਖਰੀਦ ਲਿਆ, ਕਿਸੇ ਵੀ ਪ੍ਰਕਾਰ ਦੀ ਗੱਲ ਹੋਵੇ, ਕੋਈ ਤੁਹਾਡੀ ਲਾਈਨ ਆਫ ਕ੍ਰੈਡਿਟ ਹੋਵੇ, ਜਾਂ ਕਿਸੇ ਕਾਰੋਬਾਰ ਦੇ ਲਈ ਲੋਨ ਦਾ ਮਸਲਾ ਹੋਵੇ, ਨੰਬਰ ਇੱਕੋ ਹੀ ਹੈ ਜੀ 6477419000। 6477419000 ਨਾਸਿਰ ਸ਼ਾਹ ਇਹਨਾਂ ਦਾ ਨਾਂ ਹੈ। ਮੈਂ ਹੁਣ ਤੁਹਾਡੇ ਵੱਲ ਖਬਰਾਂ ਵੱਲ ਲੈ ਕੇ ਚੱਲਣਾ ਜੀ ਤੁਹਾਨੂੰ। ਇੱਕ ਵੱਡੀ ਖਬਰ ਹੈਗੀ ਹੈ ਜਿਸ ਨੂੰ ਮੈਂ ਪੜ੍ਹ ਕੇ ਬੜਾ ਹੈਰਾਨ ਹੁੰਦਾ ਵੀ ਇੱਦਾਂ ਦਾ ਬਿਆਨ ਕਿਉਂ ਆ ਰਿਹਾ ਹੈ। ਅਮਰੀਕਾ ਦੇ ਵਾਈਸ ਪ੍ਰੈਜ਼ੀਡੈਂਟ ਨੇ ਜੀ, ਉਪ ਰਾਸ਼ਟਰਪਤੀ ਜੇ ਡੀ ਬੈਂਸ, ਉਹਨਾਂ ਦਾ ਬਿਆਨ ਆਇਆ ਜੇ ਟਰੰਪ ਦੀ ਹੱਤਿਆ ਹੋ ਜਾਂਦੀ ਹੈ ਤਾਂ ਦੇਸ਼ ਵਿੱਚ ਬਦ ਅਮਨੀ ਹੁੰਦੀ ਹੈ। ਉਹਨਾਂ ਨੇ ਇੱਕ ਪੋਡਕਾਸਟ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਇਹ ਬਿਆਨ ਦਿੱਤਾ, ਕਿਹਾ ਕਿ ਜੇ 2024 'ਚ ਹੋਏ ਹਮਲੇ ਦੌਰਾਨ ਰਾਸ਼ਟਰਪਤੀ ਡੋਨਲਡ ਟਰੰਪ ਦੀ ਮੌਤ ਹੋ ਜਾਂਦੀ ਤਾਂ ਦੇਸ਼ 'ਚ ਬਦਅਮਨੀ ਫੈਲ ਜਾਂਦੀ। ਉਹ ਹਮੇਸ਼ਾ ਸੋਚਦੇ ਰਹਿੰਦੇ ਕਿ ਇਹ ਕਿਸੇ ਸਾਜਿਸ਼ ਦਾ ਹਿੱਸਾ ਸੀ ਅਤੇ ਸ਼ਾਇਦ ਕਿਸੇ ਹੋਰ ਰਿਪਬਲਿਕਨ ਨੂੰ ਵੀ ਅਗਲੇ ਰਾਸ਼ਟਰਪਤੀ ਵਜੋਂ ਸਵੀਕਾਰ ਨਾ ਕਰਦੇ। ਹੁਣ ਕਹਾਣੀ ਇਹ ਆਉਂਦੀ ਹੈ ਕਿ ਇਹ ਅੱਜ ਗੱਲਾਂ ਕਿਉਂ ਖੁੱਲ੍ਹਦੀਆਂ ਨੇ, ਕਿਉਂ ਨਿਕਲਦੀਆਂ ਨੇਗੀਆਂ। ਕਿਤੇ ਇਸ਼ਾਰੇ ਤਾਂ ਨਹੀਂ ਕੀਤੇ ਜਾ ਰਹੇ ਕਿ ਅੱਜ ਦਾ ਜੋ ਮਾਹੌਲ ਪੈਦਾ ਹੋ ਗਿਆ ਹੈ, ਚਾਹੇ ਉਸ ਨੂੰ ਟੈਰਿਫ ਦਾ ਨਾਂ ਦੇ ਕੇ, ਭਾਵੇਂ ਕੈਨੇਡਾ ਨਾਲ ਸੰਬੰਧ ਨੇ ਜਾਂ ਦੂਸਰੇ ਜਿਹੜੇ ਅੰਤਰਰਾਸ਼ਟਰੀ ਮੁਲਕ ਨੇ ਉਹਨਾਂ ਦੇ ਨਾਲ ਸੰਬੰਧ ਨੇ, ਜਾਂ ਅੰਦਰ ਖਾਤੇ ਕੋਈ ਅਮੈਰੀਕਨ ਲੋਕ ਇਸ ਲੈਵਲ 'ਤੇ ਪਰੇਸ਼ਾਨ ਨੇ ਕਿ ਉਹਨਾਂ ਨੂੰ ਇਸ ਲੈਵਲ ਤੱਕ ਸੋਚਣਾ ਪੈ ਰਿਹਾ ਕਿ ਸ਼ਾਇਦ ਇੱਦਾਂ ਦੀ ਕੋਈ ਘਟਨਾ ਪਿੱਛੇ ਘੱਟ ਸਕਦੀ ਸੀ ਜਾਂ ਭਵਿੱਖ ਦੇ ਵਿੱਚ ਘੱਟ ਸਕਦੀ ਹੈ। ਜਿੱਦਾਂ ਕਿ ਮੈਂ ਪਹਿਲਾਂ ਤੁਹਾਨੂੰ ਕਹੀ ਕਿ ਮਜੀਠੀਏ ਦਾ ਉਹ ਬਿਆਨ ਕਿ ਪੰਜਾਬ ਵਿੱਚ ਭਾਈਚਾਰਕ ਸਾਂਝ ਲਈ ਗੱਠਜੋੜ ਜ਼ਰੂਰੀ ਹੈ, ਅਤੇ ਫਿਰ PAU ਦੇ ਵਿੱਚ ਗੱਠਜੋੜ ਐਸਾ ਹੋ ਗਿਆ ਮੌਕੇ 'ਤੇ, ਅਤੇ ਫਿਰ ਉਹ ਪਾਸਾ ਬਦਲ ਦਿੱਤਾ। ਸੋ ਇਹ ਜਿਹੜੇ ਸਿਆਸੀ ਲੋਕ ਨੇ ਕਿਹੋ ਜਿਹੇ ਅੰਦਰ ਖੇਡਾਂ ਖੇਡਦੇ ਨੇ, ਸਭ ਨੂੰ ਪਤਾ ਕਿ ਇਹਨਾਂ ਦੇ ਅੰਦਰ ਦੇਸ਼ ਦੇ ਅੰਦਰ ਹਾਲਾਤ ਇਸ ਵੇਲੇ ਕੀ ਬਣੇ ਹੋਏ ਨੇ। ਟੈਰਿਫ ਭਾਵੇਂ ਉਹ ਕੈਨੇਡਾ ਦੇ ਉੱਤੇ ਲਾ ਰਹੇ ਨੇ, ਹਾਲਾਤ ਉੱਥੇ ਵੀ ਸੁਖੀ ਨੇ, ਕਿਉਂਕਿ ਕੈਨੇਡਾ ਵੱਲੋਂ ਜਾਂਦਾ ਸਮਾਨ ਉੱਧਰ ਨੂੰ ਵੀ ਜਿਹੜਾ ਹੈਗਾ ਉਹ ਬਹੁਤ ਔਖੇ ਨੇ। ਮੈਂ ਇੱਕ ਖਬਰ ਦੇਖ ਰਿਹਾ ਸੀਗਾ, ਕੈਨੇਡੀਅਨ ਆਰਟਿਸਟ ਦੀ ਪਰਫੋਰਮੈਂਸ ਸੀਗੀ ਅਮਰੀਕਾ ਦੇ ਵਿੱਚ, ਔਰ ਉਸ ਆਰਟਿਸਟ ਨੂੰ ਜਿਹੜੀ ਗੱਲ ਹੋਈ ਤੇ ਉਹ ਇਹ ਸੀਗੀ ਕਿ ਉਸ ਦੇ ਸ਼ੋਅ ਦੇ ਉੱਤੇ 50% ਜਿਹੜੀ ਸੀਗੀ ਉਹ ਇੱਕ ਤਰ੍ਹਾਂ ਦਾ ਟੈਰਿਫ ਲੱਗ ਕੇ ਲੱਗਣਾ ਸੀਗਾ ਆਰਟ ਦੇ ਉੱਤੇ ਵੀ ਉਸ ਦੇ ਆਰਟਿਸਟ ਦੇ, ਜਿਹਦੇ ਕਰਕੇ ਉਸਨੇ ਜਿਹੜਾ ਆਪਣਾ ਸ਼ੋਅ ਹੈਗਾ ਉਹ ਕੈਂਸਲ ਕਰ ਦਿੱਤਾ। ਇਹ ਕਹਿਣ ਨੂੰ ਤਾਂ ਇੱਕ ਆਮ ਜਿਹੀ ਗੱਲ ਲੱਗਦੀ ਹੈ, ਪਰ ਜਦੋਂ ਤੁਸੀਂ ਆਰਟਿਸਟ ਦੇ ਤੌਰ 'ਤੇ ਦੇਖਦੇ ਹੋ, ਮੈਂ ਉਸ ਆਰਟਿਸਟ ਦਾ ਤੁਹਾਨੂੰ ਨਾਂ ਦੱਸਦਾ ਜੀ, ਆਟਵਾ ਬੇਸਡ ਵਿਜੂਅਲ ਆਰਟਿਸਟ ਹੈ ਮਾਈਕਲ ਹਰਿੰਗਟਨ। ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਐਗਜੀਬਿਸ਼ਨ ਸੀ ਬੋਸਟਨ ਦੇ ਵਿੱਚ, ਜਦੋਂ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਨੇ ਇੰਪਲੀਮੈਂਟ ਕਰਤਾ 50% ਟੈਰਿਫ ਤੇ ਉਹਨਾਂ ਨੇ ਜਿਹੜਾ ਹੈਗਾ ਆਪਣਾ ਉੱਥੇ ਇਹ ਆਰਟ ਦੀ ਜਿਹੜੀ ਐਗਜ਼ੀਬਿਸ਼ਨ ਸੀ ਉਹ ਨਾ ਕਰ ਦਿੱਤੀ। ਹੁਣ ਤੁਸੀਂ ਸੋਚ ਕੇ ਦੇਖੋ ਜਦੋਂ ਕਲਾਕਾਰਾਂ ਦੇ ਉੱਤੇ ਇਹੋ ਜਿਹੀਆਂ ਵੀ ਉਲਝਣਾਂ ਬਣਨਗੀਆਂ ਤੇ ਫਿਰ ਹਾਲਾਤ ਕਿਹੜੇ ਪਾਸੇ ਨੇ ਤੇ ਅਸੀਂ ਕੀ ਪ੍ਰਮੋਟ ਕਰਨ ਲੱਗੇ ਹੋਏ ਆ। ਸੋ ਇਹ ਖਬਰ ਬਹੁਤ ਕੁਝ ਅੰਦਰੋਂ ਕਹਿ ਰਹੀ ਹੈ ਪਰ ਇਹ ਬੜੀ ਸੀਰੀਅਸ ਜਿਹੜੀ ਹੈਗੀ ਹੈ ਖਬਰ ਬਣ ਰਹੀ ਹੈ। ਪ੍ਰੋਗਰਾਮ ਨੂੰ 427 QWKIA ਜਿਹੜੇ ਸਪੋਂਸਰ ਕਰ ਰਹੇ ਨੇ, ਤੁਸੀਂ ਕੀਆ ਦੀਆਂ ਗੱਡੀਆਂ ਲੈਣੀਆਂ ਨੇ ਤਾਂ ਤੁਸੀਂ 427 ਕੀਆ 'ਤੇ ਪਹੁੰਚ ਸਕਦੇ ਹੋ। ਬਹੁਤ ਸਾਰੀਆਂ ਬਿਹਤਰੀਨ ਡੀਲਸ ਇਹਨਾਂ ਕੋਲ, ਹਾਈਬ੍ਰਿਡ ਕਾਰ ਜਿਹੜੀਆਂ ਹੈਗੀਆਂ ਨੇ ਗੀਆਂ ਜਿਹੜੀਆਂ ਜਿਨ੍ਹਾਂ ਦੇ ਵਿੱਚ ਬਹੁਤ ਕਮਾਲ ਦੇ ਪ੍ਰਾਈਸਿਸ ਨੇਗੇ ਤੁਹਾਨੂੰ ਉਹ ਦਿੰਦੇ ਨੇਗੇ। ਈਵਨ ਹਰ ਐਤਵਾਰ ਵੀ ਉਹ ਮਹੀਨੇ ਦੇ ਹਰ ਐਤਵਾਰ ਖੋਲ੍ਹਦੇ ਨੇ ਸਵੇਰੇ 10 ਵਜੇ ਤੋਂ ਲੈ ਕੇ 6 ਵਜੇ ਤੱਕ, ਤੁਸੀਂ ਉੱਥੇ ਜਾ ਸਕਦੇ ਹੋ। ਔਰ ਵਤਨੋ ਦੂਰ ਦਾ ਜਦੋਂ ਤੁਸੀਂ ਉਹਨਾਂ ਨੂੰ ਹਵਾਲਾ ਦਿਓਗੇ ਤਾਂ ਤੁਹਾਡੀ ਢੇਰ ਸਾਰੀ ਪੈਸਿਆਂ ਦੀ ਬੱਚਤ ਹੋਏਗੀ। ਸੋ ਕੀ 427 ਕੀਆ 'ਤੇ ਤੁਸੀਂ ਪਹੁੰਚ ਕੇ ਆਪਣੇ ਨਵੀਂ ਗੱਡੀ ਅਗਰ ਲੈਣੀ ਹੈ ਤਾਂ ਬਹੁਤ ਸਾਰੀ ਤੁਸੀਂ ਬੱਚਤ ਕਰ ਸਕਦੇ ਹੋ। ਪ੍ਰੋਗਰਾਮ ਨੂੰ ਖਾਸ ਤੌਰ 'ਤੇ ਮੋਨਾ ਮਹਿੰਗੀ ਇੰਸ਼ੋਰੈਂਸ ਐਡਵਾਈਜ਼ਰ ਨੇ ਉਹ ਸਪੋਂਸਰ ਕਰ ਰਹੇ ਨੇ, ਇੰਸ਼ੋਰੈਂਸ ਬ੍ਰੋਕਰ ਨੇ 9280 ਗੌਰਵੇ ਡਰਾਈਵ ਬ੍ਰੈਂਪਟਨ ਦੇ ਵਿੱਚ। ਨੰਬਰ ਹੈ 416-509-509-416-509-1509। ਅਗਰ ਇੰਸ਼ੋਰੈਂਸ ਦੇ ਤੁਹਾਨੂੰ ਕਿਸੇ ਪ੍ਰਕਾਰ ਦੀ ਜ਼ਰੂਰਤ ਹੈ, ਟਰੈਵਲ ਇੰਸ਼ੋਰੈਂਸ ਚਾਹੀਦੀ ਹੈ, ਕਿਡਸ ਦੀ ਇੰਸ਼ੋਰੈਂਸ ਚਾਹੀਦੀ, RESP ਸੇਵਿੰਗ ਪਲੈਨਸ, ਤਾਂ ਤੁਸੀਂ ਮੋਨਾ ਮਹਿੰਗੀ ਉਹਨਾਂ ਨੂੰ ਕਾਲ ਕਰ ਸਕਦੇ ਹੋ। ਸਿੰਗਾਪੁਰ ਜਵੈਲਰ 70% ਆਫ ਔਨ ਡਾਇਮੰਡ ਜਵੈਲਰੀ, 905-612-1500 ਇਹਨਾਂ ਦਾ ਨੰਬਰ ਹੈ। ਟੈਲੀਟਾਈਮ ਇਲੈਕਟ੍ਰੋਨਿਕਸ, ਮਾਈ ਫਰਨੀਚਰ, 280 ਰਦਰਫੋਰਡ ਰੋਡ, ਬ੍ਰੈਂਪਟਨ, ਜਿੱਥੋਂ ਤੁਸੀਂ ਟੈਲੀਵਿਜ਼ਨ, ਇਲੈਕਟ੍ਰੋਨਿਕਸ, ਅਪਲਾਇੰਸਿਸ ਅਤੇ ਫਰਨੀਚਰ ਦੇ ਵਿੱਚ ਬਹੁਤ ਸਾਰੀ ਵੱਡੀ ਬੱਚਤ ਕਰ ਸਕਦੇ ਹੋ। ਨੰਬਰ ਹੈ 905-455-1668, 905-455-1666 ਇਹਨਾਂ ਦਾ ਨੰਬਰ। ਹਾਂ, ਜੇ ਕਿਤੇ ਤੁਹਾਨੂੰ ਅਪਲਾਇੰਸਿਸ ਦੀ ਸਰਵਿਸ ਦੀ ਲੋੜ ਪੈ ਗਈ, ਰਿਪੇਅਰ ਦੀ ਲੋੜ ਪੈ ਗਈ, ਜਾਂ ਮੇਨਟੇਨੈਂਸ ਦੀ ਲੋੜ ਪੈ ਗਈ, ਜਾਂ ਤੁਸੀਂ ਨਵਾਂ ਘਰ ਲਿਆ ਇੰਸਟਾਲ ਕਰਾਉਣੇ ਨੇ, ਤਾਂ ਤੁਹਾਨੂੰ ਇੱਕ ਨੰਬਰ ਦਿੰਦਾ, ਕੁਇਕ ਫਿਕਸ ਮਾਸਟਰਸ, ਸਰਟੀਫਾਈਡ ਅਪਲਾਇੰਸ ਟੈਕਨੀਸ਼ੀਅਨ ਨੇ ਜੀ, ਇੰਸਪੈਕਟਰਸ ਨੇ। ਤੁਹਾਡੇ ਫਲੱਡ ਆ ਗਿਆ ਉੱਥੇ, ਤੁਸੀਂ ਉਸ ਨੂੰ ਇੰਸਪੈਕਟ ਵੀ ਕਰਾ ਸਕਦੇ ਹੋ। ਨੰਬਰ ਹੈ 905-226-2425, 905-226-2425, ਕੁਇਕ ਫਿਕਸ ਮਾਸਟਰ ਦਾ ਨੰਬਰ ਹੈ। ਪ੍ਰੋਗਰਾਮ ਨੂੰ ਹਰਪ੍ਰੀਤ ਸੈਣੀ ਹੁਣੀ ਸਪੋਂਸਰ ਕਰਦੇ ਨੇ, ਟਰੈਵਲ ਇੰਸ਼ੋਰੈਂਸ, RESP ਸੇਵਿੰਗ ਪਲੈਨਸ, ਇੰਸ਼ੋਰੈਂਸ ਬ੍ਰੋਕਰ ਨੇ ਟਾਪ ਚੋਇਸ ਇੰਸ਼ੋਰੈਂਸ ਦੇ ਨਾਲ। ਮੈਕਵਿਨ ਡਰਾਈਵ ਯੂਨਿਟ 6 ਦੇ ਵਿੱਚ ਇਹਨਾਂ ਦਾ ਆਫਿਸ ਹੈਗਾ, ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 416-817-6500, ਇਹਨਾਂ ਦਾ ਨੰਬਰ ਹੈਗਾ। ਪ੍ਰੋਗਰਾਮ ਨੂੰ ਕਟਾਰੀਆ ਟੂਰ ਐਂਡ ਟਰੈਵਲ, ਗੈਟ ਯੂਰ ਟਿਕਟਸ ਟੂਰੇ, ਬਹੁਤ ਸਾਰੀ ਬੱਚਤ ਕਰ ਸਕਦੇ ਹੋ। 905-678-1200, 905-678-1200 ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਢਿੱਲੋ ਵੀਡੀਓ HD ਗੋਲਡ ਪ੍ਰੋਗਰਾਮ, IP ਬਾਕਸ ਲੈਣਾ, 905-204-1313 ਇਹਨਾਂ ਦਾ ਨੰਬਰ ਹੈ। ਸੋ ਪ੍ਰੋਗਰਾਮ ਦੀ ਸਮਾਪਤੀ ਹੈ ਜੀ। ਗਲਤੀ ਕੋਈ ਹੋਈ ਹੋਵੇ ਉਹ ਮੇਰੀ ਝੋਲੀ ਪਾ ਦਿਓ, ਕੁਛ ਚੰਗਾ ਹੋਇਆ ਹੋਵੇ ਵਤਨੋਂ ਦੂਰ ਦੇ ਸੁੱਖੀ ਨੇ ਜਰਾਉਣਾ ਦੀ ਝੋਲੀ ਪਾ ਦਿਓ। ਤੁਹਾਡਾ ਸਾਡਾ ਰੱਬ ਰਾਖਾ, ਸਤਿ ਸ਼੍ਰੀ ਅਕਾਲ ਜੀ।

so ganda varga che se cerche di tanda varga. Caute saggeri tre varga, to delande hunde mele varga. Budde babol de hath ti dangori varga, ammadi di mithe jahi lori varga. Gabbaru te chad di jawani varga, kise pyar na ditti hoi nishani varga. ਰੰਗਾਂ ਦੀ ਹੋਲੀ ਵਰਗਾ ਨਿਊਜ਼ ਵਿਊਜ਼ ਗੀਤ ਸੰਗੀਤ ਹਾਸੇ ਠੱਠੇ ਦੇ ਲੈ ਕੇ ਰੰਗ ਤੁਹਾਡੇ ਰੂਬਰੂ

0: ਐਂਡ ਹੋਮ ਫਰਨੀਚਰ।
1: ਜਿਹੜਾ ਗ੍ਰੈਂਡ ਫਰਨੀਚਰ ਦਾ ਲਾਉਣਾ ਬੱਲੀਏ।
2: चांदी की बैंगल्स और चांदी की पायल।
3: इतनी बस नहीं, जेंट्स ने चांदी के कड़े, चांदी की चेन, चांदी के ब्रेसलेट,
2: बर्तन और चांदी के किसी भी तरह का सामान लेने के लिए वन एंड ओनली सिल्वर हट।
3: फोर एंड अवनीजर द इंटरसेक्शन पे गुरुद्वारे बाय प्लाजा के बीच सिल्वर हट।
2: 6473393521
3: 6473395 4525 अवनीजर रोड ब्रैम्पटन
2: सिल्वर हट।
4: ਜੇਕਰ ਤੁਸੀਂ ਇੰਡੀਆ ਨੂੰ ਜਾ ਰਹੇ ਹੋ ਤਾਂ ਇੱਕ ਗਿਫਟ ਤੁਸੀਂ ਜ਼ਰੂਰ ਲੈ ਕੇ ਜਾਓ ਢਿੱਲੋਂ ਵੀਡੀਓ ਤੋਂ। ਗੁਰਬਾਣੀ ਵਾਲਾ ਰੇਡੀਓ ਨਿਤਨੇਮ ਵੀ ਆ, ਸੰਪੂਰਨ ਪਾਠ ਵੀ ਇਹਦੇ 'ਚ, ਢਾਡੀ ਵਾਰਾਂ ਵੀ ਨੇ ਅਤੇ 300 ਸ਼ਬਦ 20 ਘੰਟੇ ਦੀ ਬੈਟਰੀ ਆ। ਏਅਰਪਲੱਗ ਤੁਹਾਨੂੰ ਨਾਲ ਮਿਲਣਗੇ। ਢਿੱਲੋਂ ਵੀਡੀਓ ਤੋਂ ਇੱਕ ਜਾਂ ਇੱਕ ਤੋਂ ਵੱਧ ਰੇਡੀਓ ਲੈਣੇ ਆ ਤਾਂ ਨੰਬਰ ਨੋਟ ਕਰ ਲਓ 905-204-1313 905-204-1313 9052041313। ਜੇਕਰ ਤੁਹਾਡੀ ਬੇਸਮੈਂਟ ਲੀਕ ਹੋ ਰਹੀ ਆ, ਨਹੀਂ ਠੀਕ ਹੋ ਰਹੀ, ਤਾਂ ਤੁਹਾਨੂੰ ਮੈਂ ਬਾਈ ਸਤਵਿੰਦਰ ਉਹਨਾਂ ਦਾ ਨਾਮ ਦਿੰਦਾ। ਇਹਨਾਂ ਨੇ ਬੇਸਮੈਂਟ ਦੇ ਵਿੱਚ ਇੱਕ ਐਸਾ ਇੰਜੈਕਸ਼ਨ ਆ ਜਿਹੜਾ ਉਹ ਲਾਉਂਦੇ ਆ ਕਿ ਬੇਸਮੈਂਟ ਦਾ ਖੰਘ ਜ਼ੁਕਾਮ ਸਾਰਾ ਹੀ ਹਟ ਜਾਂਦਾ। 22 ਸਾਲਾਂ ਦਾ ਐਕਸਪੀਰੀਅੰਸ ਆ ਬਾਈ ਸਤਵਿੰਦਰ ਉਹਨਾਂ ਨੂੰ। ਸੋ 25 ਸਾਲ ਦੀ ਵਾਰੰਟੀ ਵੀ ਕਰਦੇ ਆ ਕਿ ਦੁਬਾਰੇ ਮੁੜ ਕੇ ਲੀਕ ਨਹੀਂ ਹੋਊਗਾ, ਚਾਹੇ ਅੰਦਰਲੇ ਪਾਸਿਓਂ ਜਾਂ ਫਿਰ ਬਾਹਰਲੇ ਪਾਸਿਓਂ ਡਿੱਗ ਕਰਕੇ ਵੀ ਤੁਹਾਨੂੰ ਸਰਟੀਫਿਕੇਟ ਸਪੈਸ਼ਲ ਦੇਣਗੇ। ਬੇਸਮੈਂਟ ਲੀਕਿੰਗ ਦਾ ਪੱਕਾ ਇਲਾਜ ਕਰਵਾਉਣਾ ਤਾਂ ਬਾਈ ਸਤਵਿੰਦਰ ਉਹਨਾਂ ਨੂੰ ਕਾਲ ਕਰ ਲਿਓ। ਨੰਬਰ ਨੋਟ ਕਰ ਲਓ, 1 crack ਆ, 2 crack ਨੇ, ਫਾਊਂਡੇਸ਼ਨ 'ਚ crack ਆ, ਤਾਂ ਨੰਬਰ ਨੋਟ ਕਰੋ 416-451-4565 416-451-4565 416-451-4565।

ਜੀ ਦੋਸਤੋ, ਸਾਰਿਆਂ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ। ਤੁਸੀਂ ਜੁੜ ਚੁੱਕੇ ਹੋ ਆਪਣੇ ਮਨਪਸੰਦ ਪ੍ਰੋਗਰਾਮ ਸਾਰੰਗ ਦੇ ਵਿੱਚ। ਮੈਂ ਤੁਹਾਡਾ ਦੋਸਤ ਅਤੇ ਹੋਸਟ ਜਗਜੀਤ ਮਾਹਲ, ਤੁਹਾਡਾ ਅਤੇ ਮੇਰਾ ਸਾਥ ਬਣਿਆ ਰਹੇਗਾ ਸਹੀ 3 ਵਜੇ ਤੱਕ। ਸੋ ਆਪਾਂ ਦੇਖਦੇ ਹਾਂ ਕਿ ਜ਼ਿੰਦਗੀ ਵਿੱਚ ਖੁਸ਼ ਰਹਿਣਾ ਸਾਡੇ ਲਈ, ਹਰ ਇੱਕ ਵੱਡੀ ਚੀਜ਼ ਦਾ ਹੋਣਾ ਸਾਡੇ ਲਈ ਕੋਈ ਜ਼ਰੂਰੀ ਨਹੀਂ ਹੁੰਦਾ। ਕਈ ਵਾਰ ਕੀ ਕਰਦੇ ਹਾਂ ਨਾ, ਤੁਹਾਡੀ ਇੱਕ ਸੋਚ, ਜੇ ਤੁਹਾਡੇ ਕੋਲ ਚੰਗੀ ਸੋਚ ਆ, ਜਾਂ ਤੁਹਾਡੇ ਕੋਲ ਇੱਕ ਪਿਆਰੀ ਜਿਹੀ ਮੁਸਕਾਨ ਆ, ਜਾਂ ਕਿਸੇ ਖਾਸ ਇਨਸਾਨ ਦਾ ਤੁਹਾਡੇ 'ਤੇ ਤੁਹਾਡੇ ਨਾਲ ਸਾਥ ਆ, ਉਹ ਬਹੁਤ ਕੁਛ ਹੁੰਦਾ ਗਾ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਨੂੰ ਖੁਸ਼ ਕਰਨ ਦੇ ਲਈ। ਕਈ ਵਾਰ ਕੀ ਸੋਚਦੇ ਹਾਂ ਨਾ, ਅਸੀਂ ਸ਼ਿਕਾਇਤਾਂ ਹੀ ਕਰਦੇ ਰਹਿੰਦੇ ਹਾਂ, ਪਰ ਅੱਜ ਵਾਅਦਾ ਕਰੋ ਕਿ ਅੱਜ ਅਸੀਂ ਸ਼ਿਕਾਇਤਾਂ ਨਹੀਂ ਕਰਨੀਆਂ, ਅੱਜ ਅਸੀਂ ਸ਼ੁਕਰਾਨੇ ਕਰਨੇ ਆ, ਨਫ਼ਰਤ ਨਹੀਂ ਕਰਨੀ, ਇੱਕ ਦੂਜੇ ਨੂੰ ਪਿਆਰ ਕਰਨਾ ਗਾ। ਆਪਣੇ ਦਿਲਾਂ ਦੇ ਵਿੱਚੋਂ ਉਸ ਬੁਰਾਈ ਨੂੰ ਮਿਟਾਓ ਜਿਹੜੀ ਤੁਹਾਨੂੰ ਨੈਗਟਿਵ ਸੋਚ ਵਾਲੇ ਪਾਸੇ ਲਿਜਾ ਰਹੀ ਹੈ। ਤੁਸੀਂ ਆਮ ਸੋਚੋ ਵੀ ਇਹ ਹਫ਼ਤਾ ਸ਼ੁਰੂ ਹੋਇਆ ਸੀ, ਅਸੀਂ ਬੜੇ ਚਾਈ ਚਾਈ ਇਸ ਹਫ਼ਤੇ ਦੀ ਸ਼ੁਰੂਆਤ ਕੀਤੀ ਸੀਗੀ। ਤੁਸੀਂ ਸੋਚੋ ਵੀ ਦੇਖੋ, ਸੋਮਵਾਰ ਨਿਕਲ ਗਿਆ, ਮੰਗਲਵਾਰ ਨਿਕਲ ਗਿਆ, ਬੁੱਧਵਾਰ ਵੀ ਨਿਕਲ ਗਿਆ, ਈਵਨ ਕਿ ਵੀਰਵਾਰ ਵੀ ਅੱਧਾ ਨਿਕਲ ਗਿਆ, ਪਰ ਜ਼ਿੰਦਗੀ ਦੇ ਵਿੱਚ ਆਪਾਂ ਦੇਖਦੇ ਨਾ, ਹਰ ਇੱਕ ਨਵਾਂ ਦਿਨ ਇੱਕ ਨਵੀਂ ਉਮੀਦ ਲੈ ਕੇ ਆਉਂਦਾ ਗਾ। ਸੋ ਆਪਾਂ ਸੋਚੀਏ ਕਿ ਜ਼ਿੰਦਗੀ ਦਾ ਜਿਹੜਾ ਹਰ ਇੱਕ ਦਿਨ ਹੁੰਦਾ, ਇਹ ਕੋਈ ਵੱਡਾ ਕੰਮ ਕਰਨ ਲਈ ਨਹੀਂ ਹੁੰਦਾ, ਬਲਕਿ ਇੱਕ ਚੰਗਾ ਕੰਮ ਕਰਨ ਲਈ ਹੁੰਦਾ ਗਾ। ਵੱਡੇ ਕੰਮ ਤਾਂ ਦੇਖੋ ਹੁੰਦੇ ਰਹਿਣਗੇ, ਕਈ ਵਾਰ ਹੁੰਦਾ, ਕਈ ਵਾਰ ਨਹੀਂ ਵੀ ਹੁੰਦਾ, ਪਰ ਇੱਕ ਚੰਗਾ ਕੰਮ ਅਸੀਂ ਬਿਲਕੁਲ ਕਰ ਸਕਦੇ ਹਾਂ। ਸੋ ਮੈਂ ਤੁਹਾਨੂੰ ਸਾਰਿਆਂ ਨੂੰ ਰਿਕੁਐਸਟ ਕਰਦਾ ਕਿ ਆਪੋ ਆਪਣਾ ਫੋਨ ਚੁੱਕੋ, ਪੁੱਛੋ ਕਿਸੇ ਨੂੰ ਕਿ ਤੁਸੀਂ ਕਿਵੇਂ ਹੋ, ਠੀਕ ਹੋ। ਘਰ ਵਿੱਚ ਕਿਸੇ ਦੀ ਤਾਰੀਫ ਕਰ ਦਿਉ, ਉਹਦੇ ਨਾਲ ਵੀ ਤੁਹਾਡਾ ਇੱਕ ਚੰਗਾ ਕੰਮ ਹੋ ਜਾਏਗਾ। ਕਿਸੇ ਲੋੜਵੰਦ ਦੀ ਮਦਦ ਕਰ ਦੇਵੋ, ਉਹਦੇ ਨਾਲ ਵੀ ਤੁਹਾਡਾ ਕੋਈ ਚੰਗਾ ਕੰਮ ਹੋ ਜਾਏਗਾ। ਜੇ ਤੁਹਾਡੇ ਨਾਲ ਕੋਈ ਨਾਰਾਜ਼ ਹੈ, ਤਾਂ ਸ਼ਾਇਦ ਅੱਜ ਇੱਕ ਮਾਫ਼ ਕਰਨਾ ਦੇਣਾ ਹੈ, ਕਿਉਂਕਿ ਅਸੀਂ ਅਕਸਰ ਖੁਸ਼ੀਆਂ ਵੱਡੀਆਂ ਵੱਡੀਆਂ ਚੀਜ਼ਾਂ ਵਿੱਚ ਲੱਭਦੇ ਰਹਿੰਦੇ ਹਾਂ, ਪਰ ਖੁਸ਼ੀਆਂ ਛੋਟੀਆਂ ਛੋਟੀਆਂ ਚੀਜ਼ਾਂ ਵਿੱਚ ਵੀ ਹੁੰਦੀਆਂ ਨੇ। ਸੋ ਅੱਜ ਦੇ ਪ੍ਰੋਗਰਾਮ ਵਿੱਚ ਤੁਸੀਂ ਸਾਡੇ ਨਾਲ ਜੁੜੇ ਰਹੋ, ਇਸੇ ਤਰ੍ਹਾਂ ਹੀ ਜ਼ਿੰਦਗੀ ਨੂੰ ਪੋਜ਼ਿਟਿਵ ਕਰਨ ਵਾਲੀਆਂ ਗੱਲਾਂ ਬਾਤਾਂ ਤੁਹਾਡਾ ਨਾਲ ਕਰਦੇ ਰਹਾਂਗੇ। ਅੱਜ ਦੇ ਪ੍ਰੋਗਰਾਮ ਵਿੱਚ ਸਵਰਨ ਸਿੰਘ ਠਹਿਣਾ ਪੰਜਾਬ ਦੀ ਧਰਤੀ ਤੋਂ ਖਬਰਾਂ ਦਾ ਬੁਲੇਟਿਨ ਲੈ ਕੇ ਵੀ ਹਾਜ਼ਰ ਹੋਣਗੇ। ਸੋ ਇਸ ਪ੍ਰੋਗਰਾਮ ਦੀ ਆਪਾਂ ਸ਼ੁਰੂਆਤ ਕਰਦੇ ਹਾਂ ਇੱਕ ਇਦਾਂ ਦੀ ਮਿੱਠੇ ਜਿਹੇ ਗੀਤ ਦੇ ਨਾਲ ਕਿ ਜ਼ਿੰਦਗੀ ਦੇ ਵਿੱਚ ਸਾਨੂੰ ਹਮੇਸ਼ਾ ਖੁਸ਼ ਰਹਿਣਾ ਚਾਹੀਦਾ ਗਾ, ਕਦੇ ਵੀ ਸਾਨੂੰ ਨਾਰਾਜ਼ ਨਹੀਂ ਹੋਣਾ ਚਾਹੀਦਾ। ਲਓ ਇੱਕ ਮਿੱਠਾ ਜਿਹਾ ਗੀਤ।

0: ਜੀ ਬਿਲਕੁਲ, ਜ਼ਿੰਦਗੀ ਵਿੱਚ ਕਦੇ ਵੀ ਮਰੂ ਮਰੂ ਨਹੀਂ ਕਰਨਾ, ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣਾ ਗਾ, ਕਿਉਂਕਿ ਅੱਜ ਕਿਸੇ ਦੀ ਮੁਸਕਰਾਹਟ ਦਾ ਕਾਰਨ ਬਣੋ, ਕਿਉਂਕਿ ਅੱਜ ਬਹੁਤ ਆਪਣੇ ਆਪ ਨੂੰ ਸੋਚੋ ਕਿ ਮੈਂ ਕੱਲ੍ਹ ਨਾਲੋਂ ਅੱਜ ਚੰਗਾ ਇਨਸਾਨ ਬਣਾਂਗਾ। ਰਾਜਵੀਰ ਬੋਪਰਾ ਜੀ ਵੀ ਪ੍ਰੋਗਰਾਮ ਵਿੱਚ ਪਹੁੰਚ ਚੁੱਕੇ ਆ। ਰਾਜਵੀਰ ਜੀ ਸਤਿ ਸ੍ਰੀ ਅਕਾਲ।
1: ਬਹੁਤ ਬਹੁਤ ਪਿਆਰੇ ਸਤਿ ਸ੍ਰੀ ਅਕਾਲ ਬਾਈ ਜੀ, ਕੀ ਹਾਲ ਚਾਲ, ਠੀਕ ਠਾਕ ਹੋ?
0: ਹਾਂਜੀ ਹਾਂਜੀ ਬਹੁਤ ਵਧੀਆ, ਤੁਸੀਂ ਦੱਸੋ ਜੀ ਕਿੱਦਾਂ? ਹਾਂਜੀ ਆਵਾਜ਼ ਥੋੜੀ ਜਿਹੀ ਹੋ ਗਈ।
1: ਹਾਂਜੀ ਆਵਾਜ਼ ਸਹੀ ਆ
0: ਜੀ, ਥੋੜੀ ਜਿਹੀ ਠੀਕ ਹੈ ਜੀ। ਸੋ ਗੱਲਾਂ ਬਾਤਾਂ ਹੁੰਦੀਆਂ ਰਹਿਣਗੀਆਂ ਪੰਜਾਬ ਦੀ ਧਰਤੀ ਤੋਂ, ਆਪਾਂ ਸਵਰਨ ਸਿੰਘ ਟਹਿਣਾ ਜੀ ਨਾਲ ਸਾਂਝ ਪਾਉਣ ਦੀ ਵੀ ਕੋਸ਼ਿਸ਼ ਕਰਾਂਗੇ ਜ਼ਰੂਰ। ਜ਼ਿੰਦਗੀ ਇੱਕ ਵਾਰ ਮਿਲਦੀ ਆ ਇਨਸਾਨ ਨੂੰ, ਬਾਕੀ ਚੀਜ਼ਾਂ ਸਾਨੂੰ ਜ਼ਿੰਦਗੀ 'ਚ ਬਹੁਤ ਵਾਰੀ ਮਿਲ ਜਾਂਦੀਆਂ ਨੇਗੀਆਂ, ਤੋ ਜ਼ਿੰਦਗੀ ਇੱਕ ਵਾਰ ਮਿਲਦੀ ਹੈਗੀ। ਸੋ ਜ਼ਿੰਦਗੀ ਨੂੰ ਕਦੇ ਵੀ ਆਪਣੇ ਨੈਗੇਟਿਵ ਥੋਟ ਦੇ ਵਿੱਚ ਨਾ ਲੈ ਕੇ ਜਾਇਓ ਜੀ। ਰਾਜਵੀਰ ਜੀ
1: ਜੀ ਆਵਾਜ਼ ਆ ਰਹੀ ਹੁਣ?
0: ਜੀ ਬਿਲਕੁਲ ਜੀ।
1: ਮੈਂ ਕਿਹਾ ਮੈਂ ਛੋਟਾ ਜਿਹਾ ਕੰਮ ਕੀਤਾ ਪਰ ਚੰਗਾ ਕੰਮ ਕਰ ਲਿਆ, ਪੁੱਛ ਲਿਆ ਹਾਲ ਚਾਲ।
0: ਅੱਛਾ ਬਸ ਦੇਖੋ ਜੀ ਜਿਵੇਂ ਕਹਿੰਦੇ ਤੁਸੀਂ
1: ਹਾਲ ਚਾਲ ਪੁੱਛੋ, ਚੰਗਾ ਕੰਮ ਹੋ ਜਾਣਾ।
0: ਜੀ ਜੀ ਬਿਲਕੁਲ ਜੀ, ਜਿਵੇਂ ਕਹਿੰਦੇ ਨਾ ਤੁਸੀਂ ਕੋਸ਼ਿਸ਼ ਕਰਦੇ ਰਹੋ। ਕਹਿੰਦੇ ਇੱਕ ਵਾਰੀ ਕਿਸੇ ਜੰਗਲ ਦੇ ਵਿੱਚ ਅੱਗ ਲੱਗੀ ਸੀ, ਇੱਕ ਚਿੜੀ ਆਪਣੀ ਚੁੰਝ ਭਰਿਆ ਕਰੇ ਜੰਗਲ ਦੇ ਵਿੱਚ ਸੁੱਟਿਆ ਕਰੇ, ਚੁੰਝ ਭਰਿਆ ਕਰੇ ਪਾਣੀ ਦੀ ਜੰਗਲ ਸੁੱਟਿਆ ਕਰੇ। ਕੋਈ ਬੰਦਾ ਉਹਨੂੰ ਪੁੱਛਦਾ ਕਹਿੰਦਾ ਵੀ ਤੇਰੇ ਇਹ ਪਾਣੀ ਪਾਉਣ ਨਾਲ ਕੀ ਜੰਗਲ ਦੀ ਅੱਗ ਬੁੱਝ ਜੂਗੀ? ਉਹ ਕਹਿੰਦੀ ਚਾਹੇ ਮੇਰੇ ਚੁੰਝ ਪਾਣੀ ਦੀ ਭਰ ਕੇ ਪਾਣੀ ਦੀ ਜੰਗਲ 'ਚ ਪਾਉਣ ਨਾਲ ਅੱਗ ਬੁਝੇ ਚਾਹੇ ਨਾ ਬੁਝੇ, ਪਰ ਜਦੋਂ ਇਤਿਹਾਸ ਲਿਖਿਆ ਜਾਊਗਾ ਵੀ ਇਸ ਜੰਗਲ ਦੇ ਵਿੱਚ ਅੱਗ ਲਾਉਣ ਵਾਲੇ ਅਤੇ ਅੱਗ ਬੁਝਾਉਣ ਵਾਲੇ ਕਿਹੜੇ ਸੀ, ਕਹਿੰਦੀ ਮੇਰਾ ਨਾਮ ਅੱਗ ਬੁਝਾਉਣ ਵਾਲਿਆਂ ਦੇ ਵਿੱਚ ਆਊਗਾ। ਸੋ ਆਪਾਂ ਜਿਵੇਂ ਕਹਿੰਦੇ ਵੀ ਆਪਣੇ ਵੱਲੋਂ ਛੋਟੀ ਮੋਟੀ ਕੋਸ਼ਿਸ਼ ਕਰਦੇ ਰਹੋ ਜੀ, ਕੋਈ ਪਤਾ ਨਹੀਂ ਤੁਹਾਡੇ ਇੱਕ ਬੋਲ ਨੇ ਪਤਾ ਨਹੀਂ ਕਿੰਨੀਆਂ ਕੁ ਦੀ ਜ਼ਿੰਦਗੀ ਬਦਲ ਦੇਣੀ ਆ, ਜਾਂ ਕਿੰਨੇ ਕੁ ਲੋਕਾਂ ਦੀ ਜਿਹੜੀ ਹੈਗੀ ਆ ਜ਼ਿੰਦਗੀ ਉਹ ਸਵਾਰ ਦੇਣੀ ਹੈਗੀ।
1: ਬਿਲਕੁਲ 100%। ਸੋ ਇਹ ਗੱਲਾਂ ਛੋਟੀ ਛੋਟੀਆਂ ਨੇ ਪਰ ਇਹਨਾਂ ਦੇ ਵਿੱਚ ਮਾਇਨੇ ਆ ਜਿਹੜੇ ਉਹ ਬਹੁਤ ਵੱਡੇ ਵੱਡੇ ਆ। ਸਵਰਨ ਸਿੰਘ ਟਹਿਣਾ ਸਾਹਿਬ ਵੀ ਆਪਣੇ ਨਾਲ ਰੈਡੀ ਬੈਠੇ ਜੀ, ਪੰਜਾਬ ਦੀ ਧਰਤੀ ਤੋਂ ਖਬਰਾਂ ਦਾ ਬੁਲੇਟਿਨ ਲੈ ਕੇ ਹਾਜ਼ਰ ਨੇ ਸਵਰਨ ਸਿੰਘ ਟਹਿਣਾ ਸਾਹਿਬ, ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ
0: ਜੀ। ਬਿਲਕੁਲ,
1: ਪ੍ਰੋਗਰਾਮ ਦਾ ਇਹ ਹਿੱਸਾ ਜਿਹੜਾ ਉਹ ਮੁਸਕਾਨ ਦਿਓਲ ਹੋਣਾ ਵੱਲੋਂ ਵੀ ਸਪੋਂਸਰ ਕੀਤਾ ਜਾ ਰਿਹਾ। ਜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਸੁਪਰ ਵਿਜੇ ਦੀ ਇੰਸ਼ੋਰੈਂਸ ਜਾਂ ਫਿਰ ਵਿਜ਼ਟਰ ਇੰਸ਼ੋਰੈਂਸ ਕਰਵਾਉਣੀ ਚਾਹੁੰਦੇ ਹੋ, ਵਾਜਬ ਰੇਟ ਤੇ ਤੁਸੀਂ ਕੋਟੇਸ਼ਨ ਲੈਣੀ ਚਾਹੁੰਦੇ ਹੋ, ਤੁਸੀਂ ਹਿੰਦੀ ਪੰਜਾਬੀ ਇੰਗਲਿਸ਼ ਬੋਲਦੇ, ਮੁਸਕਾਨ ਦਿਓਲ ਹੋਣਾ ਨਾਲ ਸੰਪਰਕ ਕਰ ਲੈਣਾ। ਨੰਬਰ ਟੂ ਕਾਲ 647-564-2733 647-564-2733 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਟਰਮ ਪਲਾਨ ਲੈਣਾ, ਰਜਿਸਟਰ ਇੰਸ਼ੋਰੈਂਸ ਲੈਣੀ ਆ ਜਾਂ ਫਿਰ ਸੁਪਰਵਿਜ਼ਨ ਦੀ ਇੰਸ਼ੋਰੈਂਸ ਲੈਣੀ ਆ, 647-564-2733 647-564-2733 ਮੁਸਕਾਨ ਦਿਓਲ ਹੋਣਾ ਦਾ ਨੰਬਰ ਆ ਜੀ ਭਾਜੀ।
0: ਸਵਰਨ ਸਿੰਘ ਟਹਿਣਾ ਜੀ ਬਿਲਕੁਲ ਤਿਆਰ ਬਾਰ ਤਿਆਰ ਨੇ ਜੀ, ਆਪਾਂ ਪਹਿਲਾਂ ਉਹਨਾਂ ਦੀਆਂ ਖਬਰਾਂ ਲੈ ਲਈਏ।
1: ਹਾਂ ਬਿਲਕੁਲ 100%। ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਜੀ ਵੈਲਕਮ।
2: ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਤਨਿੱਕੀ ਸਤਿ ਸ੍ਰੀ ਅਕਾਲ। ਅੱਜ ਦੀ ਪਹਿਲੀ ਸਭ ਤੋਂ ਵੱਡੀ ਖਬਰ ਇਹ ਆ ਕਿ ਰਾਘਵ ਚੱਡਾ ਜਿਹੜੇ ਕਿ ਪਹਿਲਾਂ ਆਮ ਆਦਮੀ ਪਾਰਟੀ ਦੇ ਵੱਲੋਂ ਰਾਜ ਸਭਾ ਦੇ ਮੈਂਬਰ ਸੀ ਤੇ ਹੁਣ ਹੋ ਗਏ ਜੀ ਭਾਜਪਾ ਹੀ ਕੁਝ ਕੁ ਮਹੀਨੇ ਪਹਿਲਾਂ
0: ਜੀ,
2: ਤੇ ਉਹਨਾਂ ਨੇ ਇਹ ਦੋਸ਼ ਲਾਏ ਜੀ ਪੰਜਾਬ ਦੀ ਸਰਕਾਰ ਦੇ ਉੱਤੇ, ਕਹਿੰਦੇ ਜੀ ਸੂਬੇ ਦੀ ਸਰਕਾਰ ਦੇ ਵੱਲੋਂ ਮੇਰੀ ਵੋਟ ਨੂੰ ਕਟਵਾਉਣ ਦੀ ਕੋਸ਼ਿਸ਼ ਕੀਤੀ ਗਈ ਆ, ਮੇਰੀ ਵੋਟ ਬਣੀ ਆ ਮੋਹਾਲੀ ਦੀ, ਤੇ ਸੂਬੇ ਦੀ ਸਰਕਾਰ ਨੇ SIR ਜਿਹਨੂੰ ਅਸੀਂ ਸਪੈਸ਼ਲ ਇਨਸੈਂਟਿਵ ਰਿਵੀਜ਼ਨ ਕਹਿੰਦੇ ਹਾਂ, ਤੇ ਉਹਨਾਂ ਨੇ ਕਿਹਾ ਜੀ ਕਿ ਇਹਦੇ ਤਹਿਤ ਮੇਰੀ ਵੋਟ ਕਟਾਉਣ ਦੀ ਕੋਸ਼ਿਸ਼ ਕੀਤੀ ਗਈ ਆ, ਤੇ ਉਹਦੇ ਵਿੱਚ ਇਹ ਲਿਖਵਾ ਦਿੱਤਾ ਗਿਆ ਜੀ ਕਿ ਸ਼ਿਫਟਡ, ਯਾਨੀ ਕਿ ਮੈਂ ਇੱਥੋਂ ਬਦਲ ਗਿਆ। ਉਹਨਾਂ ਨੇ ਕਿਹਾ ਜੀ ਤਾਂ ਸ਼ੁਕਰ ਕਰੋ ਕਿ ਮੈਨੂੰ ਪਤਾ ਲੱਗ ਗਿਆ, ਤੇ ਜੋ ਚੋਣ ਕਮਿਸ਼ਨ ਆ ਉਹਦੇ ਵੱਲੋਂ ਪੱਕੇ ਤੌਰ ਦੇ ਉੱਤੇ ਹਾਲੇ ਸੂਚੀ ਨਹੀਂ ਸੀ ਜਾਰੀ ਕੀਤੀ, ਜਿਹਦੇ ਕਰਕੇ ਮੈਂ ਮੌਕੇ ਦੇ ਉੱਤੇ ਜਾ ਕੇ ਤੇ ਆਪਣੇ ਦਸਤਾਵੇਜ਼ ਜਮ੍ਹਾਂ ਕਰਵਾਤੇ ਆ, ਤੇ ਮੇਰੀ ਵੋਟ ਦੇ ਵਿੱਚ ਸੋਧ ਹੋ ਜਾਣੀ ਹੈ, ਨਹੀਂ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੇਰੀ ਵੋਟ ਕਟਵਾ ਦਿੱਤੀ ਸੀ। ਉਧਰ ਆਮ ਆਦਮੀ ਪਾਰਟੀ ਨੇ ਗੱਲ ਕਹੀ ਹੈ ਕਿ ਚੋਣ ਕਮਿਸ਼ਨ ਦੇ ਵੱਲੋਂ SIR ਤਹਿਤ ਵੋਟਾਂ ਦੀ ਸੁਧਾਈ ਕਰਵਾਈ ਜਾ ਰਹੀ ਆ। ਚੋਣ ਕਮਿਸ਼ਨ ਜਾਣੇ ਤੁਸੀਂ ਜਾਣੋ, ਸਾਡਾ ਇਹਦੇ ਵਿੱਚ ਸੂਬੇ ਦੀ ਸਰਕਾਰ ਦਾ ਕੀ ਕੰਮ ਆ? ਉਹਨਾਂ ਨੇ ਗੱਲ ਕਹੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿ ਤੁਸੀਂ ਦਿੱਲੀ ਦੇ ਵਿੱਚ ਰਹਿਣ ਵਾਲੇ ਹੋ, ਇਸ ਕਰਕੇ ਤੁਹਾਡੀ ਦਿੱਲੀ ਵੋਟ ਹੋਊਗੀ, ਤੇ ਤੁਸੀਂ ਪੰਜਾਬ ਦੇ ਵਿੱਚ ਨਹੀਂ ਰਹਿ ਰਹੇ, ਇਸ ਕਰਕੇ ਤੁਹਾਡੀ ਪੰਜਾਬ ਦੇ ਵਿੱਚੋਂ ਕੱਟੀ ਗਈ ਹੋਣੀ ਆ, ਤੁਸੀਂ ਚੋਣ ਕਮਿਸ਼ਨ ਨਾਲ ਗੱਲ ਕਰ ਲੈਣੀ ਸੀ। ਜਦਕਿ ਰਾਘਵ ਚੱਡਾ ਨੇ ਗੱਲ ਕਹੀ ਆ ਕਿ ਭਾਵੇਂ ਚੋਣ ਕਮਿਸ਼ਨ ਦੇ ਵੱਲੋਂ SIR ਕਰਵਾਈ ਜਾ ਰਹੀ ਆ, ਪਰ ਜਿਹੜੇ ਪੰਜਾਬ ਦੇ ਅਧਿਕਾਰੀ ਨੇ ਉਹ ਇੱਥੋਂ ਦੇ ਹੀ ਆ, ਤੇ ਪੰਜਾਬ ਦੇ ਅਧਿਕਾਰੀਆਂ ਦੇ ਉੱਤੇ ਦਬਾਅ ਹੁੰਦਾ ਵੀ ਜਦੋਂ ਚੋਣਾਂ ਦਾ ਕੰਮ ਮੁਕੰਮਲ ਹੋਊਗਾ ਤਾਂ ਸਾਡੀ ਕਿਤੇ ਦੂਰ ਦੁਰਾਡੇ ਬਦਲੀ ਨਾ ਹੋ ਜਾਏ, ਇਸ ਕਰਕੇ ਜਿਵੇਂ ਸਰਕਾਰ ਕਹਿੰਦੀ ਅਸੀਂ ਉਹਦੇ ਦਬਾਅ ਤਹਿਤ ਕੰਮ ਕਰਦੇ ਹਾਂ। ਉਹਨਾਂ ਨੇ ਇਹ ਗੱਲ ਕਹੀ ਆ ਵੀ ਇਹ ਸਾਰਾ ਕੁਝ ਨਸ਼ਰ ਹੋ ਗਿਆ ਤੇ ਇਹ ਜਾਣ ਬੁੱਝ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਹੀ ਕੀਤਾ ਕਰਾਇਆ ਜਾ ਰਿਹਾ ਸੀ। ਉਸ ਤੋਂ ਅਗਲੀ ਖਬਰ ਹੈਗੀ ਜੀ ਕਿ ਰਾਹੁਲ ਗਾਂਧੀ ਦੇ ਨਾਲ ਦਿੱਲੀ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ, ਰਾਜਾ ਵੜਿੰਗ, ਭੁਪੇਸ਼ ਬਘੇਲ ਤੇ ਕਈ ਹੋਰ ਕਾਂਗਰਸੀਆਂ ਨੇ ਮੀਟਿੰਗ ਕੀਤੀ ਆ। ਇਸ ਮੀਟਿੰਗ ਦੇ ਵਿੱਚ ਰਾਹੁਲ ਗਾਂਧੀ ਨੂੰ ਇਹ ਗੱਲ ਕਹੀ ਗਈ ਆ ਕਿ ਤੁਸੀਂ ਘੱਟੋ ਘੱਟ ਦੋ

0: ਫੈਸਲਾ ਬੱਸ ਨੇ ਨਹੀਂ ਕਰਾਉਣੀ, ਉਹ ਇਹਨਾਂ ਦੇ ਮਿਲੇ ਹੋਏ ਮਨਾਂ ਨੇ ਕਰਵਾਉਣੀ ਆ। ਤੇ ਕਾਂਗਰਸੀਆਂ ਦੇ ਮਨ ਇੱਕ ਦੂਜੇ ਨਾਲ ਮਿਲਦੇ ਨਹੀਂ, ਜਿਹਦੇ ਕਰਕੇ ਲਗਾਤਾਰ ਝੇੜੇ ਪੈਦਾ ਹੋ ਰਹੇ ਆ। ਹੁਣ ਤਾਂ ਲੋਕਾਂ ਨੇ ਇਹ ਵੀ ਗੱਲ ਕਹੀ ਆ ਵੀ ਜੇ ਮੰਨ ਲਓ ਕਾਂਗਰਸ ਦੇ ਆਗੂਆਂ ਨੂੰ ਬੱਸ ਦੇ ਵਿੱਚ ਬਿਠਾਉਣ ਦੀ ਥਾਂ ਤੇ ਇਹਨਾਂ ਨੂੰ ਜਹਾਜ਼ ਦੀ ਫਸਟ ਕਲਾਸ ਟਿਕਟ ਲੈ ਦਿੱਤੀ ਜਾਵੇ ਵੀ ਭਾਈ ਤੁਸੀਂ ਇੱਥੇ ਸਫ਼ਰ ਕਰ ਲਓ। ਜਦੋਂ ਇਹਨਾਂ ਨੇ ਇੱਕ ਦੂਜੇ ਨਾਲ ਬੋਲਣਾ ਹੀ ਨਹੀਂ, ਮਨਾਂ ਦੇ ਵਿੱਚ ਵਿੱਥਾਂ ਹੀ ਇੰਨੀਆਂ, ਤਾਂ ਇਹ ਕਿਤੇ ਵੀ ਲੈ ਜਾਓ ਇਹਨਾਂ ਨੂੰ ਕੋਈ ਫਰਕ ਨਹੀਂ ਪੈਣਾ ਗਾ। ਇਸ ਕਰਕੇ ਇਹਨਾਂ ਦੀਆਂ ਦੂਰੀਆਂ ਖਤਮ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਆ। ਪੰਜਾਬ ਦੇ ਲੋਕਾਂ ਤੱਕ ਇਕੱਲਾ ਸੁਨੇਹਾ ਪਹੁੰਚਾਉਣਾ ਕਾਫੀ ਨਹੀਂ ਆ, ਚਾਹੀਦਾ ਇਹ ਹੈ ਜੀ ਕਿ ਇਹ ਪੰਜਾਬ ਦੇ ਲੋਕਾਂ ਦੀ ਕਸਵੱਟੀ ਦੇ ਉੱਤੇ ਵੀ ਖਰੇ ਉਤਰਨ ਤੇ ਪੰਜਾਬ ਦੇ ਲੋਕ ਜੋ ਸੋਚਦੇ ਆ ਉਹਦੇ ਬਾਬਤ ਵੀ ਗੱਲਾਂ ਬਾਤਾਂ ਸੋਚਣ ਤੇ ਸਮਝਣ ਤੇ ਵਿਚਾਰਨ। ਸੋ ਦੇਖਦੇ ਭਾਈ ਆਉਂਦੇ ਸਮੇਂ ਦੇ ਵਿੱਚ ਕੀ ਬਣਦਾ, ਪਰ ਕੁੱਲ ਮਿਲਾ ਕੇ ਗੱਲ ਇਹ ਆ ਵੀ ਇਸ ਵੇਲੇ ਪੰਜਾਬ ਦੇ ਵਿੱਚ ਰਾਹੁਲ ਗਾਂਧੀ ਆਉਣ ਦੀ ਤਿਆਰੀ ਕਰੀ ਬੈਠੇ ਆ। ਬਹੁਤ ਜਲਦ ਉਹਨਾਂ ਨੇ ਪੰਜਾਬ ਦੇ ਵਿੱਚ ਆ ਜਾਣਾ। ਉਹ ਪੰਜਾਬ ਦੇ ਵਿੱਚ ਅੱਡੋ ਫਾਟੀ ਹੋਏ ਕਾਂਗਰਸੀਆਂ ਨੂੰ ਕਿਵੇਂ ਜੋੜ ਕੇ ਚੱਲਦੇ ਆ ਤੇ ਇਹਦੇ ਵੱਲ ਹੁਣ ਸਭ ਦਾ ਧਿਆਨ ਟਿਕਿਆ ਰਹਿਣਾ। ਉਦਾਂ ਵਿਰੋਧੀਆਂ ਨੇ ਗੱਲ ਕਹੀ ਹੈ ਸ਼ਰੀਕਾਂ ਨੇ ਕਿ ਇਹ ਤਾਂ ਜੀ ਉਹ ਜਿਵੇਂ ਕਹਿ ਰਹੀ ਹੈ ਵੀ 10 ਬੰਦੇ ਤੇ 12 ਚੁੱਲ੍ਹੇ, ਉਹ ਗੱਲ ਆ ਵੀ ਭਾਈ ਨਾ ਇਹਨਾਂ ਨੇ ਕਦੇ ਬੱਸ ਦੇ ਵਿੱਚ ਇਕੱਠੇ ਹੋਣਾ, ਨਾ ਜਹਾਜ਼ 'ਚ ਹੋਣਾ, ਨਾ ਆਟੋ ਦੇ ਵਿੱਚ ਹੋਣਾ, ਨਾ ਕਿਤੇ ਹੋਰ। ਇਹ ਤਾਂ ਐਵੇਂ ਡਰਾਮੇਬਾਜ਼ੀ ਆ
1: ਜੀ। ਬਿਲਕੁਲ, ਬਹੁਤ ਬਹੁਤ ਧੰਨਵਾਦ। ਸੋ ਬਿਲਕੁਲ ਗੱਲ ਸਹੀ ਆ ਕਿ ਰਾਹੁਲ ਗਾਂਧੀ ਹੁਣੀ ਹੁਣ ਪੰਜਾਬ ਦੇ ਵਿੱਚ ਆਉਣ ਦੀ ਤਿਆਰੀ ਖਿੱਚੀ ਫਿਰਦੇ ਆ, ਪਰ ਗੱਲ ਦੇਖਣ ਵਾਲੀ ਇਹ ਵੀ ਆ ਕਿ ਰਾਹੁਲ ਗਾਂਧੀ ਹੁਣੀ ਪੰਜਾਬ ਦੀ ਸਰਕਾਰ ਦੇ ਵਿੱਚ ਆਉਣ ਦੀਆਂ ਤਿਆਰੀਆਂ ਕਿੰਨੀਆਂ ਕੁ ਖਿੱਚਦੇ ਆ, ਕਿਸ ਤਰੀਕੇ ਨਾਲ ਉਹ ਇਹਨਾਂ ਨੂੰ ਇਕਜੁੱਟ ਕਰਨ ਦੀ ਕੋਸ਼ਿਸ਼ ਕਰਦੇ ਆ, ਕਿ ਇਹਨਾਂ ਦੇ ਟੁੱਟੇ ਦਿਲ ਨੇ ਜਿਹੜੇ, ਟੁੱਟੇ ਮਨ ਨੇ ਜਿਹੜੇ, ਉਹ ਮਿਲ ਸਕਣਗੇ ਜਾਂ ਉਹ ਚ ਇੱਕ ਚੰਗਾ ਰੋਲ ਅਦਾ ਕੀਤਾ ਜਾ ਸਕਦਾ। ਪਰ ਪਹਿਲਾਂ ਜੇ ਦੇਖਿਆ ਜਾਵੇ ਪਿਛਲੇ ਟਾਈਮ ਦੇ ਵਿੱਚ ਵੀ ਇਹਨਾਂ ਦੇ ਵਿੱਚ ਝੇੜੇ ਆ ਜਿਹੜੇ ਉਹ ਪੈਂਦੇ ਰਹੇ ਆ, ਪਰ ਕਿਤੇ ਨਾ ਕਿਤੇ ਹਾਈਕਮਾਂਡ ਵੱਲੋਂ ਉਹਨਾਂ ਨੂੰ ਸੋਲਵ ਕਰ ਲਿਆ ਜਾਂਦਾ ਰਿਹਾ। ਸੋ ਦੇਖੋ ਹੁਣ ਇਸ ਵਾਰ ਕੀ ਬਣਦਾ। ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸ ਤੇ ਸੁਲਤਾਨ ਜੀ ਸਾਡੇ ਨਾਲ ਜੁੜ ਚੁੱਕੇ ਆ। ਸੁਲਤਾਨ ਜੀ ਇਹਨਾਂ ਖ਼ਬਰਾਂ ਨੂੰ ਸਪਾਂਸਰ ਕਰ ਰਹੇ ਸੀ ਬ੍ਰੈਂਪਟਨ ਟੀਵੀ ਐਂਡ ਅਪਲਾਈਸ। ਸੁਲਤਾਨ ਜੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ।
2: ਥੈਂਕ ਯੂ ਵੈਰੀ ਮੱਚ ਜੀ, ਬਹੁਤ ਬਹੁਤ ਸ਼ੁਕਰੀਆ।
1: ਸੋ ਬਿਲਕੁਲ ਜੀ, ਜਿੱਥੇ ਅਸੀਂ ਖਬਰਾਂ ਨੇ ਜਿਹੜੀਆਂ ਉਹ ਪੇਸ਼ ਕਰਕੇ ਹਟਿਆ ਤੇ ਨਾਲ ਹੀ ਤੁਹਾਨੂੰ ਲੈ ਕੇ ਚੱਲਾਂਗੇ। ਜਿਵੇਂ ਉਹ ਕਹਿੰਦੇ ਆ ਕਿ ਬੱਸ ਯਾਤਰਾ, ਮੈਂ ਕਹਿੰਦਾ ਕਾਰ ਸੁਲਤਾਨ ਜੀ ਦੀ ਸ਼ੌਪ ਤੱਕ ਕਰ ਲਈਏ, ਕਾਰ ਦੇ ਵਿੱਚ ਜਾ ਕੇ ਬੈਠੋ ਤੇ ਤੁਸੀਂ ਟੀਵੀ ਆ ਜਿਹੜੇ ਸਸਤੇ ਤੋਂ ਸਸਤੇ ਲੈ ਕੇ ਆਉਣੇ ਚਾਹੁੰਦੇ ਹੋ, ਵਧੀਆ ਤੋਂ ਵਧੀਆ। ਇਹਨਾਂ ਨੇ ਬੈਕ ਟੂ ਸਕੂਲ ਵਾਲੇ ਵੀ ਟੀਵੀ ਲਾਤੇ ਆ ਕਿ ਭਾਈ ਤੁਸੀਂ ਜੇਕਰ ਬੱਚੇ ਨੇ ਅਪਾਰਟਮੈਂਟ ਲਈ ਹੋਈ ਆ ਉੱਥੇ ਟੀਵੀ ਲੈ ਕੇ ਜਾਣੇ ਆ, 199 ਦਾ ਟੀਵੀ ਵੀ ਤੁਸੀਂ ਚੱਕ ਕੇ ਲੈ ਜਾਓ। ਸੁਲਤਾਨ ਜੀ ਏਦਾਂ ਹੀ ਆ।
2: ਥੈਂਕ ਯੂ ਵੈਰੀ ਮੱਚ ਜੀ। ਮੇਨ ਚੀਜ਼ ਜਿਹੜੀ ਹੈ ਇਨਫੋਰਮ ਕਰਨਾ ਉਹ ਬਹੁਤ ਜ਼ਰੂਰੀ ਹੈ, ਕਿਉਂਕਿ ਹੋਮ ਅਪਲਾਈਸਿਸ ਦੇ ਉੱਪਰ 25% ਦਾ ਟੈਰਿਫ ਲੱਗ ਗਿਆ ਜੀ ਤੇ 5% ਫਰੇਟ ਇੰਕਰੀਜ਼ ਹੋਇਆ। ਸੋ 8 ਸਪਤੰਬਰ ਤੋਂ 30% ਪ੍ਰਾਈਸ ਇੰਕਰੀਜ਼ ਹੋਣ ਜਾ ਰਹੀਆਂ ਤੇ ਨਵੀਆਂ ਪ੍ਰਾਈਸਿਸ ਜਿਹੜੀਆਂ ਸਾਡੇ ਕੋਲ ਆਲਰੇਡੀ ਨਵੀਂ ਪ੍ਰਾਈਸ ਲਿਸਟ ਪਹੁੰਚ ਗਈ ਹੈ। ਐਗਜ਼ਾਮਪਲ ਇੱਕ ਦੇ ਦਿੰਦਾ, ਜਿਹੜਾ ਫਰਿੱਜ ਅੱਜ ਤੁਹਾਨੂੰ $1,000 ਦਾ ਮਿਲ ਰਿਹਾ, ਇਹ 8 ਸਪਤੰਬਰ ਤੋਂ ਬਾਅਦ $1,300 ਦਾ ਹੋ ਜਾਣਾ। ਜਿਹੜਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਅੱਜ ਤੁਹਾਨੂੰ $2,000 ਦਾ ਮਿਲ ਰਿਹਾ, ਇਹ 8 ਸਪਤੰਬਰ ਤੋਂ ਬਾਅਦ $2,600 ਦਾ ਹੋ ਜਾਣਾ। ਜਿਹੜਾ ਫਰਿੱਜ ਸਟੋਵ ਡਿਸ਼ ਵਾਸ਼ਰ ਐਜ਼ ਆਫ ਟੂਡੇ 3-ਪੀਸ ਕਿਚਨ ਬੰਡਲ ਤੁਹਾਨੂੰ ਅੱਜ $5,000 ਤੋਂ $29.99 ਦਾ ਮਿਲ ਰਿਹਾ, ਇਹ 8 ਸਪਤੰਬਰ ਤੋਂ ਬਾਅਦ $38.99 ਦਾ ਹੋ ਜਾਣਾ। ਸੋ 30% ਪ੍ਰਾਈਸਿਸ ਹੋਮ ਅਪਲਾਈਸਿਸ ਦੇ ਉੱਪਰ ਇੰਕਰੀਜ਼ ਹੋ ਰਹੀਆਂ ਬਿਕੋਜ਼ ਆਫ ਟੈਰਿਫ ਤੇ ਮਿਸ ਨਾ ਕਰਨਾ, ਕੁਇਕ ਐਕਟ ਕਰੋਗੇ। ਸਮਾਰਟ ਡਿਸੀਜਨ ਇਹੀ ਹੈ ਕਿ ਤੁਹਾਨੂੰ ਅਗਰ $300-$400 ਡਿਪੋਜ਼ਿਟ ਦੇ ਕੇ ਡੀਲ ਲੌਕ ਕਰ ਲਓਗੇ, ਸਪਤੰਬਰ ਅਕਤੂਬਰ ਨਵੰਬਰ ਤੱਕ ਪ੍ਰਾਈਸ ਪ੍ਰੋਟੈਕਸ਼ਨ ਮਨੀ ਬੈਕ ਗਰੰਟੀ ਦੇ ਨਾਲ ਇਹ ਸੇਵਿੰਗਸ ਹੋ ਜਾਣਗੀਆਂ, ਕਿਉਂਕਿ ਐਜ਼ ਆਫ ਟੂਡੇ ਤਾਂ ਤੁਹਾਨੂੰ $5,000 ਵਾਲਾ ਪੈਕੇਜ ਜਿਹੜਾ ਉਹ $29.99 ਚ ਮਿਲ ਰਿਹਾ। ਤੁਹਾਨੂੰ $2,000 ਅੱਜ ਸੇਵ ਹੋ ਰਹੇ ਆ, ਪਰ ਅੱਗੇ ਜਾ ਕੇ ਇਹ $2,000 ਵੀ ਤੁਸੀਂ ਨਹੀਂ ਸੇਵ ਕਰ ਸਕਨੇ ਤੇ ਬਲਕਿ ਇੰਪਲੀਮੈਂਟ ਹੋ ਜਾਣਾ 8 ਸਪਤੰਬਰ ਤੋਂ ਬਾਅਦ, ਉਹ 30% ਵੀ ਤੁਸੀਂ ਨਹੀਂ ਬਚਾ ਸਕਣਾ। ਸੋ ਜ਼ਰੂਰ ਵਿਜ਼ਿਟ ਕਰਨਾ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਜੀ। ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ। 905-450-2828 ਨੰਬਰ ਹੈ, 905-450-2828। ਤੇ ਬਿਲਕੁਲ ਇਸੇ ਤਰ੍ਹਾਂ ਟੀਵੀ ਸੈਕਸ਼ਨ ਚ ਬੈਕ ਟੂ ਸਕੂਲ ਸੇਲ ਦੇ ਉੱਪਰ ਤੁਹਾਨੂੰ ਬਿਗ ਸੇਵਿੰਗਸ ਕਰਾ ਕੇ ਦੇ ਰਹੇ ਹਾਂ। 75-ਇੰਚ ਸੈਮਸੰਗ ਅੱਜ ਦੇ ਰਹੇ ਹਾਂ ਜੀ $799 ਦਾ, $1,300 ਵਾਲਾ ਟੀਵੀ 75-ਇੰਚ ਸੈਮਸੰਗ ਦਾ $799 ਦਾ ਮਿਲ ਜਾਏਗਾ। ਸਿਰਫ 2 ਜਾਂ 3 ਪੀਸ ਇਨ ਸਟਾਕ ਹੈ, 8 ਤਰੀਕ ਤੋਂ ਬਾਅਦ ਇਹ $1,200 ਤੋਂ ਘੱਟ ਨਹੀਂ ਮਿਲਣਾ।

0: ਇਸੇ ਤਰ੍ਹਾਂ 85 ਇੰਚ ਬਿਗ ਸਕਰੀਨ ਟੀਵੀਆਂ ਚ ਸੋਨੀ ਲਵੋਗੇ ਤੇ ਸੋਨੀ ਬਰੇਵੀਆ 3 ਮਿਲੇਗਾ, ਸੈਮਸੰਗ ਲੈਣਾ ਤੇ ਸੈਮਸੰਗ ਲੈ ਸਕਦੇ ਹੋ, $2200 ਤੋਂ $1599 ਦਾ ਮਿਲ ਰਿਹਾ, $700 ਤੁਸੀਂ ਸੇਵ ਕਰ ਰਹੇ ਹੋ, ਜਦਕਿ 8 ਸਪਤੰਬਰ ਤੋਂ ਬਾਅਦ $1800 ਤੋਂ ਘੱਟ ਨਹੀਂ ਮਿਲਣਾ। ਸੋ ਪ੍ਰਾਈਸਿਸ ਆਲਰੇਡੀ ਇਨਕਰੀਜ਼ ਹੋ ਰਹੀਆਂ ਬਿਕੋਜ਼ ਆਫ ਟੈਰਫ, 25% ਟੈਰਫ ਹੋਮ ਅਪਲਾਈਸਿਸ ਦੇ ਉੱਪਰ ਵੀ ਲੱਗ ਗਿਆ, ਸਟੀਲ ਐਂਡ ਅਪਲਾਈਸਿਸ ਦੇ, ਤੇ 5% ਦਾ ਫਰੇਟ ਇਨਕਰੀਜ਼ ਹੋਇਆ ਜੀ। ਇਹਨੂੰ ਸੇਵ ਕਰਨਾ ਤੇ ਇਹਦੇ ਵਾਸਤੇ ਤੁਸੀਂ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ, ਸੁਬਹਾ 11 ਵਜੇ ਤੋਂ ਸ਼ਾਮ 7 ਵਜੇ ਤੱਕ, ਐਨੀ ਡੇ ਐਨੀ ਟਾਈਮ ਪਹੁੰਚ ਕੇ $300-$400 ਡਿਪੋਜ਼ਿਟ ਦੇ ਕੇ ਡੀਲ ਨੂੰ ਲੌਕ ਕਰ ਸਕਦੇ ਹੋ, ਤਾਂ ਕਿ ਵਿਨ ਵਿਨ ਸਿਚੁਏਸ਼ਨ ਚ ਹੋਵੋ। ਇੱਕ ਕਿਸਮ ਦਾ ਤੁਹਾਨੂੰ ਇਹ ਡਬਲ ਡਿਪ ਡਬਲ ਡਿਸਕਾਊਂਟ ਹੀ ਮਿਲ ਰਿਹਾ। 905-450-2828 ਬੈਕ ਟੂ ਸਕੂਲ ਦੀ ਗੱਲ ਕੀਤੀ ਹੈ ਤੇ 50 ਇੰਚ ਟੀਵੀ $299 ਦਾ, ਤੇ ਜੇ 40 ਇੰਚ ਟੀਵੀ ਬੈਡਰੂਮ ਵਾਸਤੇ ਬੱਚੇ ਲੈਣਾ ਚਾਹੁੰਦੇ $199 ਦਾ, ਜੇ 55 ਇੰਚ ਟੀਵੀ $399 ਦਾ। ਫਿਰ ਵੀ ਤੁਸੀਂ ਪਹੁੰਚਣਾ ਬੋਵੇਡ ਐਂਡ ਚੰਕੂਜ਼ੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 905-450-2828 BramptonAppliances.com ਸਾਡੀ ਵੈਬਸਾਈਟ ਨੂੰ ਜ਼ਰੂਰ ਵਿਜ਼ਿਟ ਕਰਨਾ ਤਾਂ ਕਿ ਕੁਇਕ ਡਿਸੀਜਨ ਲੈ ਕੇ ਇਹਨਾਂ ਲੋਐਸਟ ਪ੍ਰਾਈਸਿਸ ਨੂੰ ਲੌਕ ਕਰ ਸਕੋ ਜੀ। 905-450-2828 905-450-2828 ਜੀ।
1: ਬਹੁਤ ਬਹੁਤ ਧੰਨਵਾਦ ਸੁਲਤਾਨ ਜੀ, ਥੈਂਕ ਯੂ,
0: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ,
1: ਬਹੁਤ ਬਹੁਤ ਸ਼ੁਕਰੀਆ। ਨੂੰ ਤਾਂ ਆਪਾਂ ਮਾਲ ਸਾਹਿਬ ਨਹੀਂ ਰੋਕ ਸਕਦੇ ਪਰ ਸੇਵਿੰਗ ਕਰ ਸਕਦੇ, ਉਹ ਪਹਿਲਾਂ ਪਹਿਲਾਂ ਸਮਾਨ ਜਿਹੜਾ ਉਹ ਲੈ ਕੇ ਉਹ ਤੇ ਉਹ ਸੇਵਿੰਗ ਤਾਂ ਆਪਣੇ ਹੱਥ 'ਚ ਹੈ ਨਾ
2: ਜੀ, ਬਿਲਕੁਲ, ਜੋ ਆਪਣੇ ਹੱਥ 'ਚ ਹੁੰਦਾ ਫਿਲਹਾਲ ਆਪਾਂ ਨੂੰ ਕਰ ਲੈਣਾ ਚਾਹੀਦਾ ਜੀ,
1: ਉਹ ਸੇਵਿੰਗ ਕਰ ਸਕਦੇ ਆ
2: ਜੀ, ਬਿਲਕੁਲ।
1: ਅੱਜ ਕੱਲ ਨੂੰ ਆਪਣਾ ਲਾਈਵ ਔਨ ਲੋਕੇਸ਼ਨ ਤੁਹਾਨੂੰ ਯਾਦ ਹੋਣਾ
2: ਗ੍ਰੈਂਡ ਫਰਨੀਚਰ
1: ਤੇ, ਹਾਂ ਉੱਥੇ ਸਪੈਸ਼ਲ ਲੈ ਕੇ ਦਵਾਂਗੇ ਸੋਖਣਾ ਤੋਂ,
2: ਬਿਲਕੁਲ ਜੀ,
1: ਪਰ ਉਹਨਾਂ ਨਾਲ ਜੁੜੇ ਰਹੋ
2: ਜਦੋਂ ਉੱਥੇ ਲਾਈਵ ਔਨ ਲੋਕੇਸ਼ਨ ਹੁੰਦਾ ਜੀ, ਉੱਥੇ ਉਹ ਸਪੈਸ਼ਲ ਨਾ ਮਿਲੇ ਤਾਂ ਕਦੇ ਹੋਇਆ ਨਹੀਂ ਅੱਜ ਤੱਕ, ਤੇ ਕੱਲ ਨੂੰ ਵੀ ਮੈਨੂੰ ਉਮੀਦ ਆ ਕਿ ਬਹੁਤ ਵਧੀਆ ਆਪਣਾ ਲਾਈਵ ਔਨ ਲੋਕੇਸ਼ਨ ਰਹੂਗਾ ਤੇ ਕਸਟਮਰ ਦਾ ਵੀ ਉੱਥੇ ਬਹੁਤ ਵੱਡਾ ਫਾਇਦਾ ਹੋਣ ਵਾਲਾ ਜੀ।
1: 100% ਕਸਟਮਰ ਦਾ ਵੀ ਬੜਾ ਵੱਡਾ ਫਾਇਦਾ ਹੋਣਗਾ, ਤੇ ਜਿਹੜੇ ਜਿਹੜੇ ਵੀਰ ਕਿੰਗ ਦਾ ਬੈੱਡ ਸੈੱਟ ਭਾਲ ਰਹੇ ਸੀਗੇ ਉਹ ਜ਼ਰੂਰ, ਕੱਲ ਆਪਾਂ ਕਿੰਨੇ ਮੇਰੇ ਖਿਆਲ ਇੱਕ ਕਿੰਗ ਦੇ ਬੈੱਡ ਦੇ ਨਾਲ ਮਿੱਚੇ ਮੈਟਰਸ ਵਿੱਚ ਬਹੁਤ ਕੁਛ ਗਿਫਟ ਦਿੱਤੇ ਸੀਗੇ
2: ਜੀ, ਬਿਲਕੁਲ ਬਿਲਕੁਲ, ਹਾਂ
1: ਉਹ ਕੋਸ਼ਿਸ਼ ਕਰਾਂਗੇ ਕਿ ਅੱਜ ਉਹ ਰਿਪੀਟ ਕਰਵਾਈਏ ਡੀਲ ਜੇ ਯਾਦ ਰਹਿ ਗਿਆ, ਤੇ ਇੱਕ ਗੀਤ ਲਾਓ ਘੰਟ ਜਾਂ ਫਿਰ ਚੱਲਦੇ ਆਪਾਂ ਰਾਜਨ ਜੀ ਵੱਲ ਵੀ,
2: ਠੀਕ ਹੈ ਜੀ।

0: ਜੀ ਦੋਸਤੋ, ਜਿਹੜੇ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਇੱਕ ਵਾਰ ਫਿਰ ਦੱਸਦੇ ਕਿ ਮੁਸਕਾਨ ਦਿਓਲ ਹੋਣਾ ਤੋਂ ਤੁਸੀਂ ਲਾਈਫ ਇੰਸ਼ੋਰੈਂਸ, ਟਰਮ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਵਿਜ਼ਟਰ ਇੰਸ਼ੋਰੈਂਸ, ਸੁਪਰ ਵਿਜ਼ੇ ਦੀ ਇੰਸ਼ੋਰੈਂਸ ਕਰਵਾਉਣੀ ਚਾਹੁੰਦੇ ਹੋ ਤਾਂ ਮੁਸਕਾਨ ਦਿਓਲ ਦਾ ਨੰਬਰ ਆ ਜਿਹੜਾ ਇਹ ਨੋਟ ਕਰਕੇ ਰੱਖ ਲਓ, 647-564-2733 647-564-2733 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਮਾਲ ਸਾਹਿਬ, ਇੱਕ ਨਾ ਅਸੀਂ ਨਿੱਕੂ ਉਹਨਾਂ ਦਾ ਗੀਤ ਕੀਤਾ ਸੀ, ਮੇਰੀ ਮਹਿਬੂਬਾ, ਕਿਤੇ ਲੱਗਦੀ ਪਰੀਆਂ ਵਰਗੀ ਉਹ ਕਿਤੇ ਲੱਗਦੀ ਇੱਕ ਅਜੂਬਾ ਮੇਰੀ ਮਹਿਬੂਬਾ। ਉਹੀ ਗੀਤ ਮੈਨੂੰ ਲੱਗਦਾ ਗੱਲ ਹੈ ਗੀਤ ਚ ਹੋ ਰਹੀ ਸੀ ਕਿ ਤੂੰ ਪਰੀਆਂ ਵਰਗੀ ਨੀ, ਪਰੀਆਂ ਤੇਰੇ ਵਰਗੀਆਂ,
1: ਪਰੀਆਂ ਤੇਰੇ ਵਰਗੀਆਂ ਨੇ। ਜੀ ਹਾਂ, ਇਹਨੂੰ ਕੀ ਸਮਝਾਂਗੇ ਵੀ ਪਰੀਆਂ ਦੀ ਮਤਲਬ ਇਹਦੇ ਵਿੱਚ ਪਰੀਆਂ ਨੂੰ ਨੀਚੇ ਦਿਖਾਤਾ ਫਿਰ ਇਹਨੇ ਮਤਲਬ ਉਹਨੇ।
0: ਹਾਂ, ਇਹ ਕਹਿੰਦਾ ਪਰੀਆਂ ਤੇਰੇ ਵਰਗੇ, ਪੁੱਛੋ ਵੀ ਪਰੀ ਤੂੰ ਦੇਖੀ ਕਿੱਥੇ ਸੀਗੀ।
1: ਹਾਂ,
0: ਇਹ ਵੀ ਸਵਾਲ ਬਣਦਾ।
1: ਬਿਲਕੁਲ, ਹੈਨਾ, ਇਹ ਵੀ ਸਵਾਲ ਆ ਜੀ ਕਿ ਵੀ ਇਹਦਾ ਮਤਲਬ ਪਰੀਆਂ ਫਿਰ ਉਹ ਤੋਂ ਘਟੀਆਂ ਹੋ ਗਈਆਂ।
0: ਹਾਂ ਬਈ, ਪਰੀਆਂ ਤੇਰੇ ਵਰਗੀਆਂ ਨੇ ਤੂੰ ਨੀ ਪਰੀਆਂ ਵਰਗੀ।
1: ਹਾਂ ਨਾ, ਪਰ ਜੇ ਪਰੀਆਂ ਤੋਂ ਘਟੀਆਂ ਹੋ ਗਈਆਂ ਫਿਰ ਇਹ ਸਮਝੋ ਬਾਹਰ ਜਾਈ ਕੰਮ ਜੀ।
0: ਇਹ ਸਮਝ ਕੋਈ ਗੱਲ ਨਹੀਂ, ਸੋ ਕਰਾਂਗੇ ਗੱਲ ਮਤਲਬ
1: ਜੇ ਆਪਣੇ ਨਾਲ ਰਾਜਾ ਜੀ ਜੁੜ ਚੁੱਕਿਆ ਜੀ। ਜੀ
0: ਸੁਰੰਜੀਤ ਜੀ ਨੂੰ ਸਤਿ ਸ਼੍ਰੀ ਅਕਾਲ। ਸੁਰੰਜੀਤ ਸਤਿ ਸ਼੍ਰੀ ਅਕਾਲ ਜੀ ਨੂੰ।
2: ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਸਰ।
0: ਅਸੀਂ ਦੱਸ ਦਈਏ ਕਿ ਯੂਨੀ ਗਲੋਬਲ ਤੋਂ ਸਿਮਰਨ ਜੀ ਸਾਡੇ ਨਾਲ ਨੇ, ਬਹੁਤ ਸਾਰੇ ਵੀਰ, ਬਹੁਤ ਸਾਰੀਆਂ ਭੈਣਾਂ ਜਿਹੜੀ ਉਹ ਲਾਹਾ ਲੈ ਵੀ ਚੁੱਕੇ ਆ, ਲੈ ਵੀ ਰਹੇ ਆ, ਤੇ ਜੇਕਰ ਤੁਸੀਂ ਹਜੇ ਤੱਕ ਇਹਨਾਂ ਦੇ ਬਾਰੇ ਨਹੀਂ ਸੁਣਿਆ ਤਾਂ ਤੁਹਾਨੂੰ ਦੱਸ ਦਈਏ, ਬਹੁਤ ਸਾਰੀਆਂ ਜਿਹੜੀਆਂ ਫੈਮਿਲੀਜ਼ ਨੇ ਉਹ ਨਵੀਆਂ ਵੀ ਜੁੜਦੀਆਂ ਨੇ, ਤੇ ਉਹਨਾਂ ਦੇ ਲਈ ਜ਼ਰੂਰ ਦੱਸ ਦੇਣਾ ਚਾਹੁੰਦੇ ਹਾਂ ਕਿ ਯੂਨੀ ਗਲੋਬਲ ਐਡਵਾਈਜ਼ਰੀ ਇੱਕ ਉਹ ਐਡਵਾਈਜ਼ਰੀ ਹੈ ਕਿ ਜਿੱਥੋਂ ਤੁਸੀਂ ਜੇਕਰ ਸਟੱਡੀ ਲੋਨ, ਜਿਹੜਾ ਪੜ੍ਹਨ ਵਾਲਾ ਲੋਨ ਆ, ਉਹ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਕੋਈ ਬਹੁਤੇ ਡਾਕੂਮੈਂਟਾਂ ਦੀ ਲੋੜ ਨਹੀਂ ਹੈ। ਤੁਹਾਨੂੰ ਇੱਕ ਨੋਟਸ ਆਫ ਅਸੈਸਮੈਂਟ ਚਾਹੀਦਾ 2025 ਦਾ, ਇੱਕ ਤੁਹਾਨੂੰ ਚਾਹੀਦਾ ਜੀ ਜੇ ਤੁਹਾਡੇ ਬੱਚੇ ਹੈਗੇ ਉਹਨਾਂ ਦੇ ਬਰਥ ਸਰਟੀਫਿਕੇਟ ਚਾਹੀਦੇ ਆ, ਜੇ ਤੁਹਾਡਾ ਵਿਆਹ ਹੋਇਆ ਤਾਂ ਬੱਚੇ ਹੋਣਗੇ, ਤੇ ਫਿਰ ਤੁਹਾਡਾ ਇੱਕ ਮੈਰਿਜ ਸਰਟੀਫਿਕੇਟ ਆ ਜਿਹੜਾ ਉਹ ਚਾਹੀਦਾ ਹੋਏਗਾ, ਤੇ ਆਪਣੀ ਆਈ ਡੀ ਤੁਸੀਂ ਭੇਜ ਦੇਣੀ ਹੈ, ਤੇ ਬਾਕੀ ਇਹਨਾਂ ਨੇ ਐਸਟੀਮੇਟ ਲਾ ਕੇ ਤੁਹਾਨੂੰ ਦੱਸ ਦੇਣਾ ਕਿ ਤੁਹਾਨੂੰ 50,000 ਦਾ, 70,000 ਦਾ, ਲੱਖ ਦਾ, 1.5 ਲੱਖ ਦਾ, ਜਿੰਨੇ ਦਾ ਵੀ ਲੋਨ ਮਿਲ ਸਕਦਾ, ਜਿਹੜਾ ਤੁਸੀਂ 2 ਸਾਲ ਕੁਛ ਨੀ ਪੇ ਕਰਨਾ, ਕੋਈ ਇੰਟਰਸਟ ਨੀ ਪੇ ਕਰਨਾ, 2 ਸਾਲ ਬਾਅਦ ਸਿਰਫ 2.5% ਪੇ ਕਰਨਾ। ਕਿ ਜੇ ਸਪੋਜ਼ ਕਰੋ ਕਿ $1,00,000 ਚੱਕਿਆ ਸੀ ਤਾਂ ਉਹਦਾ $2,500 ਸਾਲ ਦਾ ਤੁਸੀਂ ਪੇ ਕਰਨਾ, ਵਿਆਜ ਬਸ, ਦੈਟਸ ਇਟ। ਸੋ ਮੈਨੂੰ ਨਹੀਂ ਲੱਗਦਾ ਕਿ ਇਹ ਤੋਂ ਵੀ ਸਸਤਾ ਕੋਈ ਲੋਨ ਆ ਜਿਹੜਾ ਉਹ ਮਿਲ ਸਕਦਾ। ਇਹ ਤਾਂ ਇਹ ਆ ਕੇ ਬਾਲ ਸਾਹਿਬ, ਇੱਕ ਚੀਜ਼ ਦੇ ਨਾਲ ਦੋ ਚੀਜ਼ਾਂ ਹੋ ਰਹੀਆਂ ਨੇ ਕਿ ਤੁਹਾਨੂੰ ਲੋਨ ਵੀ ਮਿਲ ਰਿਹਾ ਵਾ, ਪਲੱਸ ਨਾਲ ਦੇ ਨਾਲ ਹੀ ਤੁਹਾਨੂੰ ਇਹ ਵੀ ਹੋ ਰਿਹਾ ਕਿ ਇਹਦੇ ਵਿੱਚੋਂ ਫਾਇਦਾ ਇਹ ਹੈ ਕਿ ਤੁਹਾਨੂੰ 2 ਸਾਲ ਤੁਸੀਂ ਪੇ ਕੁਛ ਨੀ ਕਰਨਾ, ਤੇ ਡਾਕੂਮੈਂਟ ਕੋਈ ਗਰੰਟੀ ਨੀ ਚਾਹੀਦੀ, ਕੋਈ ਗਰੰਟਰ ਨੀ ਚਾਹੀਦਾ, ਕੋਈ ਤੁਹਾਨੂੰ ਇਹਦੇ ਲਈ ਇਹ ਨੀ ਚਾਹੀਦਾ ਕਿ ਤੁਹਾਡੇ ਕੋਲ ਘਰ ਹੋਵੇ, ਕਾਰ ਹੋਵੇ, ਤੇ ਇਹ ਲੋਨ ਤੁਸੀਂ ਜਿੱਥੇ ਮਰਜ਼ੀ ਵਰਤ ਵੀ ਸਕਦੇ ਹੋ।
1: ਬਿਲਕੁਲ ਜੀ
0: ਜੀ, ਇਹਨਾਂ ਦਾ ਨੰਬਰ ਵੀ ਨੋਟ ਕਰਵਾ ਦਿਓ, ਤੇ ਸਿਮਰਨ ਜੀ ਕੁਛ ਹੋਰ ਐਡ ਕਰਨਾ ਚਾਹੁੰਦੇ ਹੋ?
2: ਨਹੀਂ, ਆਲਮੋਸਟ ਸਾਰਾ ਤੁਸੀਂ ਕਵਰ ਕਰ ਦਿੱਤਾ ਹੈ। ਸੋ ਪੀਆਰ ਸਿਟੀਜ਼ਨ ਹੋਣੇ ਚਾਹੀਦੇ ਆ, ਤੁਸੀਂ ਅੰਟਾਰੀਓ ਦੇ ਵਿੱਚ ਹੀ ਹੋਣੇ ਚਾਹੀਦੇ ਹੋ। ਸੋ ਅਗਰ ਤੁਸੀਂ ਅੰਟਾਰੀਓ ਚ ਨਿਊ ਵੀ ਆਏ ਹੋ ਤਾਂ ਵੀ ਤੁਸੀਂ ਅਪਲਾਈ ਕਰ ਸਕਦੇ ਹੋ, ਬਟ ਅਗਰ ਤੁਸੀਂ ਕਿਸੇ ਹੋਰ ਪ੍ਰੋਵਿੰਸ ਤੋਂ ਮੂਵ ਹੋਏ ਹੋ ਫਿਰ ਤੁਹਾਨੂੰ 1 ਈਅਰ ਰਹਿਣਾ ਪੈਂਦਾ, ਬਟ ਅਗਰ ਤੁਸੀਂ ਇੰਡੀਆ ਤੋਂ ਨਿਊ ਐਜ਼ ਲਾਈਕ ਪੀਆਰ ਆਏ ਹੋ ਜਾਂ ਸਿਟੀਜ਼ਨ ਆਏ ਹੋ ਤਾਂ ਤੁਸੀਂ ਇਹਦੇ ਲਈ ਐਲੀਜੀਬਲ ਹੁੰਦੇ ਹੋ ਜੀ।
0: ਹਾਂ, ਪਹਿਲਾਂ ਇੱਕ ਚੀਜ਼ ਇਹ ਦੱਸਦੇ ਕਿ ਬਹੁਤ ਸਾਰੀ ਜਿਹੜੀ ਫੈਮਿਲੀ ਨਾ ਜਿਹਨਾਂ ਨੇ ਇੱਥੇ ਲਾਹਾ ਲਿਆ, ਉਹਨਾਂ ਦੇ ਰਿਲੇਟਿਵ ਕੋਈ ਕਿਤੇ ਰਹਿ ਰਿਹਾ ਸੀ, ਕੋਈ ਕਿਤੇ ਰਹਿ ਰਿਹਾ ਸੀ, ਉਹਨਾਂ ਦੇ ਵੱਲੋਂ ਵੀ ਬੜੇ ਕੁਐਸਚਨ ਆ ਰਹੇ ਸੀ ਕਿ ਅਸੀਂ ਆਪਣੀ ਭੂਆ ਦੇ ਮੁੰਡੇ ਦਾ, ਅਸੀਂ ਆਪਣੀ ਮਾਸੀ ਦੇ ਮੁੰਡੇ ਦਾ, ਅਸੀਂ ਆਪਣੀ ਚਾਚੀ ਦਾ, ਅਸੀਂ ਆਪਣੇ ਬ੍ਰਦਰ ਦਾ, ਸਿਸਟਰ ਦਾ, ਉਹ ਦੂਸਰੀ ਪ੍ਰੋਵਿੰਸ 'ਚ ਰਹਿ ਰਹੇ ਆ ਕਿ ਉਹਨਾਂ ਦਾ ਵੀ ਅਪਲਾਈ ਕਰ ਸਕਦੇ ਆ, ਉਹਨਾਂ ਦਾ ਭਾਈ ਨਹੀਂ ਕਰ ਸਕਦੇ। ਇਹ ਸਿਰਫ ਜਿਹੜੇ ਓਨਟਾਰੀਓ ਦੇ ਵਿੱਚ ਹੈਗੇ ਹੋ ਤੁਸੀਂ ਰਹਿੰਦੇ ਹੋ, ਮੂਵ ਤੁਸੀਂ ਦੂਸਰੇ ਪਾਸੇ ਹੋਏ ਹੋ ਤਾਂ ਜੀ ਆਇਆਂ ਨੂੰ ਵੈਲਕਮ। ਜਿਹੜੇ ਓਨਟਾਰੀਓ 'ਚ ਰਹਿ ਰਹੇ ਆ, ਓਨਟਾਰੀਓ 'ਚ ਤੁਸੀਂ ਕਿਤੇ ਵੀ ਰਹਿੰਦੇ ਹੋ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ, ਤੁਹਾਨੂੰ ਇਹ ਲੋਨ ਆ ਜਿਹੜਾ ਉਹ ਮਿਲ ਸਕਦਾ ਵਾ। ਕਿੰਨਾ ਮਿਲਣਾ ਵਾ ਤੇ ਇਹ ਤੁਹਾਨੂੰ ਦੱਸਣਗੇ ਸਿਮਰਨ ਜੀ, ਇਸ ਨੰਬਰ ਤੇ ਕਾਲ ਕਰੋਗੇ ਤਾਂ ਉਹ ਤੁਹਾਨੂੰ ਐਗਜੈਕਟਲੀ ਅਮਾਊਂਟ ਦੱਸ ਦੇਣਗੇ ਕਿ ਇੰਨੀ ਅਮਾਊਂਟ ਤੁਹਾਡੇ ਅਕਾਊਂਟ ਦੇ ਵਿੱਚ 30 ਤੋਂ 90 ਦਿਨਾਂ ਦੇ ਵਿੱਚ ਆ ਜਾਣੀ ਹੈ। ਨੰਬਰ ਅਸੀਂ ਤੁਹਾਨੂੰ ਦੇ ਦਿੰਦੇ ਹਾਂ ਇਹਨਾਂ ਦਾ, ਨੰਬਰ ਤੁਸੀਂ 437-264-3175 ਨੋਟ ਕਰਕੇ ਰੱਖ ਲਓ, 437-264-3175, 437-264-3175, 437-264-3175। ਸੋ ਬਹੁਤ ਬਹੁਤ ਧੰਨਵਾਦ ਸਿਮਰਨ ਜੀ, ਥੈਂਕ ਯੂ ਵੈਰੀ ਮਚ।
2: ਥੈਂਕ ਯੂ ਸਰ, ਥੈਂਕ ਯੂ ਜੀ,
0: ਬਹੁਤ ਬਹੁਤ ਸ਼ੁਕਰੀਆ। ਸੋ ਟੈਣ ਸਾਹਿਬ ਵੀ ਰੈਡੀ ਆ ਆਪਣੇ ਬਿਲਕੁਲ, ਤੇ ਟੈਣ ਸਾਹਿਬ ਦੇ ਨਾਲ ਥੋੜੀ ਹੋਰ ਗੱਲਬਾਤ ਕਰੀਏ।
1: ਜੀ ਬਿਲਕੁਲ ਜੀ, ਖਬਰ ਆ ਰਹੀ ਸੀ ਕਹਿੰਦੇ ਪੰਜਾਬ ਦੀ ਧਰਤੀ ਦੇ ਉੱਪਰ ਜਿਹੜੇ ਗੁਰੂਆਂ ਪੀਰਾਂ ਦੀ ਧਰਤੀ ਮੰਨੀ ਜਾਂਦੀ ਹੈ ਜੀ, ਜਿੱਥੇ ਗੁਰਬਾਣੀ ਦਾ ਪ੍ਰਵਾਹ ਚੱਲ ਰਿਹਾ ਹੈਗਾ, ਉਸ ਗੁਰਬਾਣੀ, ਉਹ ਗੁਰਬਾਣੀ ਜਿਹਦੇ ਵਿੱਚ ਸਾਰੀ ਮਨੁੱਖਤਾ ਦੀ, ਸਾਰੀ ਕਾਇਨਾਤ ਦੀ ਗੱਲ ਕੀਤੀ ਜਾ ਰਹੀ ਹੈ, ਬਟ ਉਹਦੀਆਂ ਬੇਅਦਬੀਆਂ ਪਿਛਲੇ ਲੰਮੇ ਸਮੇਂ ਤੋਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਜੀ। ਪੰਜਾਬ ਸਰਕਾਰ ਨੇ ਬੇਸ਼ੱਕ ਉਹਦੇ ਕਾਨੂੰਨ ਵੀ ਬਣਾਇਆ ਹੈਗਾ, ਪਰ ਹੁਣ ਵੀ ਮੈਨੂੰ ਪਤਾ ਲੱਗਿਆ ਕਿ ਖਬਰ ਆ ਰਹੀ ਹੈ ਪੰਜਾਬ ਦੀ ਧਰਤੀ ਤੋਂ। ਬਾਕੀ ਟਾਣਾ ਸਾਹਿਬ ਇਹਦੇ ਬਾਰੇ ਵਧੀਆ ਡੀਪਲੀ ਦੱਸ ਸਕਦੇ ਆ ਜੀ।
0: ਜੀ ਜੀ
3: ਹਰਿਮੰਦਰ ਸਾਹਿਬ ਦੇ ਵਿੱਚ ਬੇਅਦਬੀ ਕਰਨ ਵਾਲੇ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ। ਅਸਲ ਵਿੱਚ ਸ਼ਹੀਦ ਊਧਮ ਸਿੰਘ ਨਗਰ ਦੀ ਇੱਕ ਔਰਤ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣ ਆਈ ਤੇ ਬਾਅਦ ਦੇ ਵਿੱਚ ਪਤਾ ਲੱਗਾ ਜੀ ਕਿ ਉਹ ਔਰਤ ਅਕਾਲ ਤਖ਼ਤ ਸਾਹਿਬ ਵੱਲ ਵੀ ਮੱਥਾ ਟੇਕਣ ਗਈ। ਉੱਥੇ ਜਦੋਂ ਸੰਗਤ ਬੈਠੀ ਸੀ ਤਾਂ ਇੱਕ ਨੌਜਵਾਨ ਨੇ ਜਿਹਦਾ ਨਾਮ ਮਨਦੀਪ ਸਿੰਘ ਦੱਸਿਆ ਜਾ ਰਿਹਾ, ਉਹਦੇ ਵੱਲੋਂ ਇਸ ਔਰਤ ਦੀ ਚੁੰਨੀ ਦੇ ਪੱਲੇ ਦੇ ਨਾਲ ਗੁਰੂ ਜਿਹੜੇ ਗੁਟਕਾ ਸਾਹਿਬ ਦੇ ਤੇ ਕਹਿੰਦੇ ਜੀ ਅੰਗ ਪਾੜ ਕੇ ਤੇ ਬੰਨ ਦਿੱਤੇ ਗਏ ਆ। ਜਦੋਂ ਇਸ ਔਰਤ ਨੂੰ ਪਤਾ ਲੱਗਾ ਤਾਂ ਉਹ ਘਬਰਾ ਗਈ ਤੇ ਉਹਨੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਆ ਤੇ ਉਸ ਤੋਂ ਬਾਅਦ ਸੀਸੀਟੀਵੀ ਕੈਮਰੇ ਦੀ ਫੁਟੇਜ ਦੇਖੀ ਗਈ ਆ, ਜਿਹਦੇ ਤੋਂ ਬਾਅਦ ਪਤਾ ਲੱਗਾ ਜੀ ਕਿ ਇਹ ਤਾਂ ਮਨਦੀਪ ਸਿੰਘ ਦੇ ਵੱਲੋਂ ਕੀਤਾ ਗਿਆ ਸਾਰਾ ਕਾਂਡ ਆ। ਤੇ ਇਹ ਵੀ ਪਤਾ ਲੱਗਾ ਜੀ ਕਿ ਸ਼੍ਰੋਮਣੀ ਕਮੇਟੀ ਨੇ ਪੁਲਿਸ ਦੇ ਕੋਲੇ ਸ਼ਿਕਾਇਤ ਦਰਜ ਕਰਵਾਈ ਤੇ ਸ਼੍ਰੋਮਣੀ ਕਮੇਟੀ ਨੇ ਇੱਥੇ ਗ੍ਰਿਫਤਾਰ ਕਰਵਾ ਦਿੱਤਾ, ਪੁਲਿਸ ਦੇ ਕੋਲੇ ਸ਼ਿਕਾਇਤ ਕਰਵਾਈ ਸੀ ਤੇ ਪੁਲਿਸ ਨੇ ਇਸ ਬੰਦੇ ਨੂੰ ਗ੍ਰਿਫਤਾਰ ਕਰ ਲਿਆ। ਹੁਣ ਇਹ ਵੀ ਪਤਾ ਲੱਗਾ ਜੀ ਪਰਿਵਾਰਕ ਮੈਂਬਰਾਂ ਨੇ ਕਿਹਾ ਇਹ ਮਾਨਸਿਕ ਤੌਰ ਦੇ ਉੱਤੇ ਠੀਕ ਨਹੀਂ ਆ ਤੇ ਮਾਨਸਿਕ ਤੌਰ ਦੇ ਉੱਤੇ ਬਿਮਾਰ ਹੋਣ ਦੀ ਅਵਸਥਾ ਦੇ ਵਿੱਚ ਉਹਦੇ ਵੱਲੋਂ ਸ਼ਾਇਦ ਇਹ ਕੁਝ ਕੀਤਾ ਗਿਆ ਹੋਵੇ। ਪਰ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਗੱਲ ਕਹੀ ਆ ਕਿ ਇਹ ਪੁਲਿਸ ਦੀ ਪੜਤਾਲ ਦਾ ਵਿਸ਼ਾ ਕਿ ਇਹ ਸਾਰਾ ਕੁਝ ਇਹਨੇ ਕਿਉਂ ਕੀਤਾ, ਕਿਹਦੇ ਇਸ਼ਾਰੇ ਦੇ ਉੱਤੇ ਕੀਤਾ। ਹੁਣ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਇਸ ਗੱਲ ਦੇ ਉੱਤੇ ਜ਼ੋਰ ਵੀ ਦਿੱਤਾ ਕਿ ਬੇਅਦਬੀ ਦੇ ਮਾਮਲੇ ਦੇ ਉੱਤੇ ਇਹਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਆ। ਮੈਂ ਅੱਗੇ ਵੀ ਬੇਨਤੀ ਬੜੀ ਵਾਰ ਕੀਤੀ ਆ ਕਿ ਦੇਖੋ ਗੁਰੂ ਗ੍ਰੰਥ ਸਾਹਿਬ ਜੀ ਜਿਹੜਾ ਉਹ ਸੋਧ ਐਕਟ ਬਣਾਇਆ ਗਿਆ, ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਲਿਆਂਦਾ ਗਿਆ। ਮੈਂ ਉਦੋਂ ਇਹ ਗੱਲ ਕਹੀ ਸੀ ਕਿ ਦੇਖੋ ਇਕੱਲਾ ਐਕਟ ਬਣਾਉਣ ਦੇ ਨਾਲ ਕੁਝ ਨਹੀਂ ਹੁੰਦਾ, ਜਿੰਨੀ ਦੇਰ ਤੱਕ ਸਾਡੇ ਮਨ ਦੇ ਵਿੱਚ ਧਰਮ ਦੇ ਪ੍ਰਤੀ ਸਤਿਕਾਰ ਨਹੀਂ ਤੇ ਧਰਮ ਦੀਆਂ ਸਿੱਖਿਆਵਾਂ ਦੇ ਉੱਤੇ ਪਾਲਣ ਕਰਨ ਦੀ ਗੱਲ ਨਹੀਂ, ਉਨੀ ਦੇਰ ਤੱਕ ਧਰਮ ਦੇ ਲਈ ਕੋਈ ਵੀ ਆਪਾਂ ਕਾਨੂੰਨ ਬਣਾ ਦਈਏ ਸਖ਼ਤ ਬਣਾ ਦਈਏ ਕੋਈ ਫਰਕ ਨਹੀਂ ਪੈਂਦਾ। ਕਿਉਂਕਿ ਅੱਜ ਦੇਖੋ ਦਰਬਾਰ ਸਾਹਿਬ ਦੇ ਵਿੱਚ ਵੀ ਬੇਅਦਬੀ ਹੋਈ ਆ ਤੇ ਸਿੱਖ ਨੌਜਵਾਨ ਵੱਲੋਂ ਕੀਤੀ ਗਈ ਆ। ਹੁਣ ਆਪਾਂ ਇਹਨੂੰ ਏਜੰਸੀਆਂ ਨਾਲ ਜੋੜ ਦਈਏ ਕਿਸੇ ਹੋਰ ਨਾਲ ਜੋੜ ਦਈਏ, ਗੱਲ ਲੋਕਾਂ ਦੇ ਮਨਾਂ ਵਿੱਚ ਸਤਿਕਾਰ ਦੀ ਭਾਵਨਾ ਪੈਦਾ ਕਰਨ ਦੀ ਆ। ਗੱਲ ਹੈਗੀ ਜੀ ਕਿ ਸਿੱਖੀ ਸਿਧਾਂਤਾਂ ਤੇ ਖਰੇ ਉਤਰਿਆ ਜਾਵੇ, ਗੱਲ ਇਹ ਆ ਕਿ ਸ਼ਰਾਰਤਬਾਜ਼ੀ ਤੋਂ ਬਾਜ਼ ਆਇਆ ਜਾਵੇ, ਗੱਲ ਇਹ ਆ ਜੀ ਕਿ ਅਸੀਂ ਐਥਿਕਸ ਦੇ ਪੱਖ ਤੋਂ ਗੁਰਬਾਣੀ ਨੂੰ ਪੜ੍ਹ ਕੇ ਉਹਨੂੰ ਜ਼ਿੰਦਗੀ ਦੇ ਵਿੱਚ ਲਾਗੂ ਕਰਨ ਦੇ ਪੱਖ ਤੋਂ ਕਿੱਥੇ ਜੇ ਖੜੇ ਹਾਂ। ਸੋ ਇਹ ਆ ਜੀ ਕਿ ਜੇਕਰ ਦਰਬਾਰ ਸਾਹਿਬ ਦੇ ਵਿੱਚ ਬੇਅਦਬੀ ਹੋ ਸਕਦੀ ਆ ਤੇ ਬਾਕੀ ਹੋਰ ਕਿਹੜੀਆਂ ਕਿਹੜੀਆਂ ਥਾਵਾਂ ਦੇ ਉੱਤੇ ਹੁੰਦੀ ਹੋਊਗੀ ਜਾਂ ਹੋ ਸਕਦੀ ਆ ਇਹਦੇ ਬਾਰੇ ਅੰਦਾਜ਼ਾ ਲਾਉਣਾ ਔਖਾ ਨਹੀਂ ਆ। ਲੰਘੇ ਕੱਲ ਪਤਾ ਲੱਗਾ ਜੀ ਕਿ ਸ਼੍ਰੋਮਣੀ ਕਮੇਟੀ ਦੇ ਵੱਲੋਂ ਨੇਪਾਲ ਦੇ ਵਿੱਚ ਲੰਗਰ ਦੀ ਸੇਵਾ ਦੀ ਸ਼ੁਰੂਆਤ ਬਾਰੇ ਖਬਰਾਂ ਆਈਆਂ। ਐਪਰੀਸ਼ੀਏਟ ਕਰਨਾ ਬਣਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਨਾ ਬਣਦਾ ਕਿ ਉਹਨਾਂ ਦੇ ਵੱਲੋਂ ਨੇਪਾਲ ਦੇ ਵਿੱਚ ਹੜ੍ਹ ਪੀੜਤਾਂ ਦੀ ਮਦਦ ਵਾਸਤੇ ਅੱਗੇ ਆਇਆ ਗਿਆ। ਕਿਉਂਕਿ ਆਮ ਤੌਰ ਦੇ ਉੱਤੇ ਫੇਸਬੁੱਕ ਤੇ ਪੋਸਟਾਂ ਪੈਂਦੀਆਂ ਪਰ ਪ੍ਰੈਕਟੀਕਲ ਤੌਰ ਦੇ ਉੱਤੇ ਬਹੁਤ ਘੱਟ ਕੁਝ ਹੁੰਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਫਦ ਜਦੋਂ ਪਹੁੰਚਿਆ ਨੇਪਾਲ ਦੇ ਵਿੱਚ ਤਾਂ ਰਸਦ ਦੇ ਸਮੇਤ ਪਹੁੰਚਿਆ ਤੇ ਇਹ ਗੱਲ ਕਹੀ ਉਹਨਾਂ ਨੇ ਕਿ ਅਸੀਂ ਸਾਰੇ ਇੱਕ ਆ ਤੇ ਅਸੀਂ ਇਹਨਾਂ ਦੇ ਲਈ ਦਿਨ ਰਾਤ ਯਤਨ ਕਰਾਂਗੇ, ਮਿਹਨਤ ਕਰਾਂਗੇ, ਇਹ ਸਾਡੇ ਆਪਣੇ ਭੈਣ ਭਾਈ ਨੇ, ਇਹਨਾਂ ਨੂੰ ਇਸ ਕੁਦਰਤੀ ਆਫਤ ਦੇ ਵਿੱਚੋਂ ਕੱਢਣਾ ਸਾਡਾ ਪਹਿਲ ਪਲੱਕੜਾ ਫਰਜ਼ ਹੋਣਾ ਚਾਹੀਦਾ। ਬਹੁਤ ਸਾਰੀਆਂ ਹੋਰ ਸਿੱਖ ਜਥੇਬੰਦੀਆਂ ਸਿੱਖ ਨੌਜਵਾਨਾਂ ਦੇ ਵੱਲੋਂ ਵੀ ਇੱਥੇ ਪਹੁੰਚ ਕੇ ਤੇ ਮਦਦ ਕੀਤੀ ਜਾ ਰਹੀ ਆ। ਸੋ ਕੁੱਲ ਮਿਲਾ ਕੇ ਗੱਲ ਇਹ ਜੀ, ਸੌ ਹੱਥ ਰੱਸਾ ਸਿਰੇ ਤੇ ਗੰਢ ਕਿ ਨੇਪਾਲ ਦੇ ਵਿੱਚ ਇਸ ਵੇਲੇ ਸਥਿਤੀਆਂ ਜਿਹੜੀਆਂ ਉਹ ਭਿਆਨਕ ਆ। ਮੇਰਾ ਖਿਆਲ ਆ ਵੀ ਕਈ ਦਹਾਕਾਂ ਤੱਕ ਇੱਥੋਂ ਦੇ ਪੀੜਤ ਲੋਕ ਤਾਬੇ ਨਹੀਂ ਆਉਣਗੇ ਜਿਸ ਤਰੀਕੇ ਦੇ ਹਾਲਾਤ ਬਣੇ ਪਏ ਆ। ਉਸ ਤੋਂ ਅਗਲੀ ਗੱਲ ਹੈ ਜੀ ਕਿ ਬੀਜੇਪੀ ਦੇ ਪੰਜਾਬ ਦੇ ਇੰਚਾਰਜ ਨੇ ਡਾਕਟਰ ਸਤੀਸ਼ ਪੂਨੀਆ
1: ਜੀ,
3: ਇਹਨਾਂ ਨੇ ਪੰਜਾਬ ਦੇ ਵਿੱਚ ਆ ਕੇ ਗੱਲ ਕਹੀ ਆ ਕਿ ਬੀਜੇਪੀ ਇਕੱਲੇ ਤੌਰ ਤੇ ਹੀ ਚੋਣ ਲੜੂਗੀ। ਹਾਲਾਂਕਿ ਬੀਜੇਪੀ ਇਕੱਲੇ ਤੌਰ ਤੇ ਚੋਣ ਨਹੀਂ ਲੜੂਗੀ, ਇਹਦੇ ਬਾਰੇ ਆਪਾਂ ਨੂੰ ਵੀ ਪਤਾ
1: ਜੀ,
3: ਕਿਉਂਕਿ ਬੀਜੇਪੀ ਪੰਜਾਬ ਦੇ ਵਿੱਚ ਹਾਲ ਦੀ ਕੜੀ ਇਹਨੇ ਜੋਗੀ ਨਹੀਂ ਕਿ ਉਹ ਇਕੱਲੇ ਹੀ ਚੋਣ ਲੜ ਸਕੇ, ਪਰ ਇਹਨਾਂ ਨੇ ਇਹ ਗੱਲ ਕਹੀ ਆ ਕਿ ਬੀਜੇਪੀ ਪੰਜਾਬ ਦੇ ਵਿੱਚ ਇਕੱਲੇ ਤੌਰ ਤੇ ਹੀ ਚੋਣ ਲੜੂਗੀ
1: ਜੀ।
3: ਅਸਲ ਦੇ ਵਿੱਚ ਪਤਾ ਇਹ ਲੱਗਾ ਜੀ ਕਿ ਹਾਈ ਕਮਾਨ ਨੇ ਪੰਜਾਬ ਦੇ ਨੇਤਾਵਾਂ ਨੂੰ ਇਹ ਗੱਲ ਕਹੀ ਹੈ ਕਿ ਜੇਕਰ ਤੁਹਾਨੂੰ ਪੱਤਰਕਾਰ ਕੋਈ ਪੁੱਛੇ ਵੀ ਤੁਸੀਂ ਇੱਕੋ ਗੱਲ ਕਹਿਣੀ ਜੀ ਕਿ ਪੰਜਾਬ ਦੇ ਵਿੱਚ ਸਾਨੂੰ ਬੜਾ ਉਤਸ਼ਾਹ ਮਿਲ ਰਿਹਾ, ਪੰਜਾਬ ਦੇ ਵਿੱਚ ਅਸੀਂ ਪੂਰੇ ਸਰਗਰਮ ਹਾਂ, ਪੰਜਾਬ 'ਚ ਜ਼ਿੰਦਾਬਾਦ ਰਹਾਂਗੇ, ਪੰਜਾਬ ਦੇ ਵਿੱਚ ਲੋਕ ਸਾਨੂੰ ਬੜਾ ਪਿਆਰ ਕਰਦੇ ਹਨ, ਅਸੀਂ ਇਕੱਲੇ ਹੀ ਚੋਣ ਲੜਾਂਗੇ। ਤੇ ਇਸ ਪ੍ਰਕਿਰਿਆ ਦੇ ਤਹਿਤ ਹੀ ਬੀਜੇਪੀ ਦੇ ਵੱਖ ਵੱਖ ਆਗੂ ਇਹ ਗੱਲ ਕਹਿੰਦੇ ਵੀ ਅਸੀਂ ਇਕੱਲੇ ਤੌਰ ਦੇ ਉੱਤੇ ਛਾ ਜਾਣਾ, ਜਦਕਿ ਅਕਾਲੀਆਂ ਦੇ ਨਾਲ ਇਹਨਾਂ ਦਾ ਗੱਠਜੋੜ ਤਾਂ ਇਹ ਆ 60-57 ਦੀ ਰੇਸ਼ੋ ਨਾਲ ਸੀਟਾਂ ਦੀ ਵੰਡ ਦੇ ਬਾਰੇ ਵੀ ਖਬਰਾਂ ਆਉਂਦੀਆਂ ਤੇ ਬਾਕੀ ਵੀ ਨੇ ਕਿ ਆਉਂਦੇ ਸਮੇਂ ਦੇ ਵਿੱਚ ਪੰਜਾਬ ਦੀ ਸਿਆਸਤ ਕਿਹੜੇ ਪਾਸਿਓਂ ਕਿਹੜਾ ਮੋੜ ਕੱਟਦੀ ਆ ਤੇ ਉਹ ਪੰਜਾਬ ਦੇ ਲੋਕਾਂ ਨੂੰ ਕਿਵੇਂ ਕਿਵੇਂ ਪ੍ਰਭਾਵਿਤ ਕਰਦੀ ਆ।
1: ਜੀ, ਇਹ ਸਨ ਸਵਰਨ ਸਿੰਘ ਟਹਿਣਾ ਪੰਜਾਬ ਦੀ ਧਰਤੀ ਤੋਂ ਪੰਜਾਬ ਦੀਆਂ ਖਬਰਾਂ ਦੇ ਕੇ ਗਏ ਨੇਗੇ। ਬਹੁਤ ਬਹੁਤ ਧੰਨਵਾਦ ਸਵਰਨ ਸਿੰਘ ਟਹਿਣਾ ਜੀ। ਦੇਖੋ ਪੰਜਾਬ ਦੀ ਸਿਆਸਤ ਦੇ ਵਿੱਚ ਵੀ ਬਹੁਤ ਵੱਡਾ ਸਮਾਨ ਪਿਆ ਹੋਇਆ ਇਸ ਵਕਤ, ਕਿਉਂਕਿ ਕਾਂਗਰਸੀਆਂ ਦੀ ਆਪਸ ਵਿੱਚ ਨਹੀਂ ਬਣਦੀ, ਉੱਧਰੋਂ ਭਾਜਪਾ ਪੰਜਾਬ ਦੇ ਵਿੱਚ ਐਂਟਰ ਹੋਣ ਨੂੰ ਫਿਰ ਰਹੀ ਹੈਗੀ। ਸੋ ਕਾਫੀ ਤਰਸੱਲੀਆਂ ਮੱਚੀਆਂ ਹੋਈਆਂ ਨੇਗੀਆਂ। ਸੋ ਇਹੀ ਚਾਹੁੰਦੇ ਹਾਂ ਵੀ ਪਰਮਾਤਮਾ ਸਾਰੇ ਪਾਸੇ ਸੁੱਖ ਸ਼ਾਂਤੀ ਰੱਖੇ।

0: ਦੇਖੋ ਜੀ, ਐਨਕਾਂ ਉਹਨੇ ਲਾਈ ਨਹੀਂ ਵਧੀਆ ਲਈਆਂ ਕਿ ਅੱਖਾਂ ਤੋਂ ਤਾਰ ਨੂੰ ਦਿਲ ਹੀ ਨਹੀਂ ਕਰ ਰਿਹਾ, ਅਤੇ ਵਧੀਆ ਲੈਣੀਆਂ ਕਿੱਥੋਂ ਨਹੀਂ ਗੀਆਂ, ਉਹ ਲੈਣੀਆਂ ਨਹੀਂ ਗੀਆਂ। ਤੁਸੀਂ ਸਪੈਕਸ ਐਕਸਪ੍ਰੈਸ ਤੋਂ ਸਾਡੇ ਨਾਲ ਰਾਜਨ ਜੀ ਜੁੜ ਚੁੱਕੇ ਨੇ। ਰਾਜਨ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਜੀ।
1: ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਤੁਹਾਨੂੰ ਅਤੇ ਰਾਜਵੀਰ ਬਾਈ ਜੀ ਨੂੰ ਅਤੇ ਸਾਰੰਗ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ
0: ਜੀ। ਸਤਿ ਸ਼੍ਰੀ ਅਕਾਲ ਜੀ।
1: ਸੋ ਜੀ, ਅੱਜ ਸੱਦਾ ਦੇਣਾ ਚਾਹਾਂਗਾ ਵੀ ਜਿਹੜੇ ਵੀ ਸਾਡੇ ਬੱਚੇ ਸਕੂਲ ਜਾਣ ਲੱਗੇ ਨੇ, ਉਹਨਾਂ ਨੂੰ ਬੜਾ ਚਾਅ ਹੁੰਦਾ ਕਿ ਜਿਸ ਦਿਨ ਪਹਿਲੇ ਦਿਨ ਜਾਣਾ ਨਵੀਆਂ ਐਨਕਾਂ ਹੋਣ। ਮੇਰੇ ਕੋਲ ਪਿਛਲੇ ਹਫ਼ਤੇ ਇੱਕ ਫੈਮਿਲੀ ਆਈ, ਉਹ ਬੱਚਾ ਕਹਿੰਦਾ ਜੀ ਮੈਂ ਸਕੂਲ ਜਾਣਾ, ਮੇਕ ਸ਼ੋਰ ਜੀ ਮੈਂ ਐਨਕਾਂ ਨਹੀਂ ਲਾਣੀਆਂ, ਮੇਰੇ ਕੰਟੈਕਟ ਲੈਂਸ ਪਏ ਹੋਣ, ਕੋਈ ਇਹ ਨਾ ਦੇਖੇ ਵੀ ਮੈਨੂੰ ਐਨਕਾਂ ਲੱਗੀਆਂ ਹੋਈਆਂ। ਸੋ ਇਸੇ ਤਰ੍ਹਾਂ ਜੇ ਤੁਹਾਡੇ ਪਰਿਵਾਰ ਦੇ ਵੀ ਬੱਚੇ ਨੇ ਜਿਹਨਾਂ ਨੂੰ ਗਲਾਸਿਸ ਚਾਹੀਦੀਆਂ ਨਵੀਆਂ ਜਾਂ ਨਵੇਂ ਕੰਟੈਕਟ ਲੈਂਸ ਚਾਹੀਦੇ ਨੇ, ਤੇ ਜ਼ਰੂਰ ਤੁਸੀਂ ਵਿਜ਼ਿਟ ਕਰੋ ਸਾਡੇ ਕੋਲ। ਡਾਕਟਰ ਅੱਜ ਸਾਡੀ ਕ੍ਰੈਡਿਟ ਵਿਊ ਤੇ ਸੈਂਡਲਵੁੱਡ ਵਾਲੀ ਲੋਕੇਸ਼ਨ ਉੱਤੇ ਅਵੇਲੇਬਲ ਨੇ। 3 ਵਜੇ ਤੋਂ ਲੈ ਕੇ 6 ਵਜੇ ਤੱਕ ਕੰਪਲੀਟ ਕੰਪ੍ਰੀਹੈਂਸਿਵ ਅਸੀਂ ਆਈ ਐਗਜ਼ਾਮ ਕਰਦੇ ਹਾਂ, ਅੱਖਾਂ ਦੀ ਹੈਲਥ ਚੈੱਕ ਕਰਦੇ ਹਾਂ, ਵਿਜ਼ਨ ਚੈੱਕ ਕਰਦੇ ਹਾਂ, ਔਰ ਐਡਵਾਂਸ ਟੈਕਨੋਲੋਜੀ ਦੇ ਸਾਡੇ ਇਕਵਿਪਮੈਂਟ ਨੇ ਜਿਹਦੇ ਨਾਲ ਜਿਹੜਾ ਵੀ ਰਿਜ਼ਲਟ ਆਉਂਦਾ ਨਾ ਉਹ ਡਾਕਟਰ ਤੁਹਾਨੂੰ ਡਿਜੀਟਲੀ ਇੱਕ ਵੱਡੀ ਡਿਸਪਲੇ ਸਕਰੀਨ ਦੇ ਉੱਤੇ ਦਿਖਾ ਦਿੰਦੇ ਨੇ, ਸਮਝਾ ਦਿੰਦੇ ਨੇ ਵੀ ਜੇ ਅੱਜ ਕੋਈ ਪ੍ਰੋਬਲਮ ਹੈ ਤੇ ਕੀ ਪ੍ਰੋਬਲਮ ਹੈ ਤੇ ਉਹਦਾ ਕੀ ਹੱਲ ਹੈ। ਤੇ ਜੇ ਤੁਹਾਡੀ ਫੈਮਿਲੀ 'ਚ ਕੋਈ ਇਹੋ ਜਿਹੇ ਬੱਚੇ ਵੀ ਨੇ ਜਿਹਨਾਂ ਦਾ ਨੰਬਰ ਹਰ ਸਾਲ ਵਧੀ ਜਾਂਦਾ ਹੈ, ਤੇ ਸਾਡੇ ਕੋਲ ਸਪੈਸ਼ਲੀ ਮਾਇਓਪੀਆ ਕੰਟਰੋਲ ਟ੍ਰੀਟਮੈਂਟ ਵਾਲੇ ਗਲਾਸਿਸ ਵੀ ਨੇ ਤੇ ਇਹਨੂੰ ਚੈੱਕ ਕਰਨ ਦੇ ਵਾਸਤੇ ਤਰੀਕਾ ਵੀ ਹੈ। ਸੋ ਇੱਦਾਂ ਦਾ ਐਗਜ਼ਾਮ ਤੁਸੀਂ ਕਰਵਾਉਣਾ ਚਾਹੁੰਦੇ ਹੋ ਤਾਂ ਜ਼ਰੂਰ ਸਾਨੂੰ ਕਾਲ ਕਰੋ 905-405-4608888। ਤੇ ਜਿਹੜੀਆਂ ਹੁਣ ਵਧੀਆ ਗਲਾਸਿਸ ਦੇ ਉੱਤੇ ਡੀਲਾਂ ਚੱਲੀਆਂ ਨੇ, ਜਿੰਨੇ ਵੀ ਬੱਚੇ ਆ ਰਹੇ ਨੇ ਸਾਡੇ ਕੋਲ ਗਲਾਸਿਸ ਬਣਵਾਉਣ ਲਈ, ਤੁਸੀਂ ਆਪਣੀਆਂ ਗਲਾਸਿਸ ਉੱਤੇ ਸਿਰਫ ਐਂਟੀ ਗਲੇਅਰ ਕੋਟਿੰਗ ਬਾਏ ਕਰਨੀ ਹੈ ਤੇ ਨਾਲ ਤੁਹਾਨੂੰ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਬਿਲਕੁਲ ਫ੍ਰੀ ਦੇ ਰਹੇ ਹਾਂ ਜੀ। ਔਰ ਜਿਹੜੇ ਤੁਸੀਂ ਫਰੇਮ ਵੀ ਬਾਏ ਕਰ ਰਹੇ ਹੋ ਇਹਨਾਂ ਦੇ ਉੱਤੇ ਵੀ ਬਹੁਤ ਭਾਰੀ ਡਿਸਕਾਊਂਟ ਦਿੱਤੇ ਜਾ ਰਹੇ ਨੇ। ਰੇਬੈਨ ਦੇ ਫਰੇਮ, ਅਰਮਾਨੀ ਦੇ ਫਰੇਮ, ਮਾਈਕਲ ਕੋਰਸ ਦੇ, ਕੋਚ ਦੇ, ਕੇਟ ਸਪੇਡ ਦੇ, ਟੋਰੀ ਬਰਡਸ ਦੇ, ਇਹ ਸਾਰੇ ਦੇ ਸਾਰੇ ਬ੍ਰਾਂਡਿਡ ਫਰੇਮ ਤੁਹਾਨੂੰ ਫਲੈਟ 50% ਆਫ ਦਿੱਤੇ ਜਾ ਰਹੇ ਨੇ ਜੀ। ਟੋਮੀ ਹਿਲ ਫਿਗਰ ਦੇ ਫਰੇਮ, ਕੈਲਵਿਨ ਕਲਾਈਨ ਦੇ ਫਰੇਮ, ਫੈਂਡੀ ਦੇ ਫਰੇਮ ਤੇ ਵੈਲੰਟੀਨਾ ਦੇ ਫਰੇਮ, ਇਹ ਫਲੈਟ 75% ਡਿਸਕਾਊਂਟ ਦਿੱਤੇ ਜਾ ਰਹੇ ਨੇ। ਤੇ ਜੇ ਤੁਸੀਂ ਲੰਡਨ ਫੋਗ, ਲਿਵਾਈਸ, ਰੈਂਗਲਰ, ਵੈਨ ਹਿਊਸਨ, ਐਡੀ ਬਾਬਰ ਇਹ ਬ੍ਰਾਂਡਿਡ ਫਰੇਮ ਲੈਣੇ ਨੇ ਤੇ ਫਲੈਟ 90% ਆਫ ਦਿੱਤੇ ਜਾ ਰਹੇ ਨੇ। $300 ਦੀ ਕੀਮਤ ਦਾ ਫਰੇਮ 90% ਆਫ ਕਰਕੇ ਸਿਰਫ $29 ਦੇ ਵਿੱਚ ਦਿੱਤਾ ਜਾ ਰਿਹਾ ਜੀ। ਤੇ ਇੱਦਾਂ ਦੀਆਂ ਡੀਲਾਂ ਲੈਣੀਆਂ ਨੇ ਤੇ ਜ਼ਰੂਰ ਪਹੁੰਚੋ ਜੀ ਸਪੈਕਸ ਐਕਸਪ੍ਰੈਸ ਉੱਤੇ। 2 ਲੋਕੇਸ਼ਨ ਨੇ, ਪਹਿਲੀ ਲੋਕੇਸ਼ਨ 35 Resolution Drive ਬ੍ਰੈਂਪਟਨ, ਫੋਰਟਨ ਐਂਡ ਸੀਲਸ ਕਹਿ ਲਓ ਜਾਂ ਕੈਨੇਡੀਅਨ ਸੀਲਸ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ। ਤੇ ਦੂਜੀ ਲੋਕੇਸ਼ਨ 10635 ਕ੍ਰੈਡਿਟ ਵਿਊ ਰੋਡ, ਕ੍ਰੈਡਿਟ ਵਿਊ ਤੇ ਸੈਂਡਲਵੁੱਡ ਦੀ ਲੋਕੇਸ਼ਨ ਹੈ ਜੀ। ਤੇ ਜਿਹੜੇ ਵੀ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਅਸੀਂ ਡਾਇਰੈਕਟ ਬੁੱਕ ਕਰਦੇ ਹਾਂ। ਸੋ ਅਪੁਆਇੰਟਮੈਂਟ ਬੁੱਕ ਕਰਵਾਉਣ ਲਈ ਜਾਂ ਕੋਈ ਵੀ ਹੋਰ ਜਾਣਕਾਰੀ ਲਈ ਇੱਕੋ ਇੱਕ ਨੰਬਰ 905-405-4088। ਤੇ ਅਗੇਨ ਦੱਸ ਦਈਏ ਕਿ ਅੱਜ ਸਾਡੀ ਸੈਂਡਲਵੁੱਡ ਤੇ ਕ੍ਰੈਡਿਟ ਵਿਊ ਵਾਲੀ ਲੋਕੇਸ਼ਨ ਤੇ ਡਾਕਟਰ 3 ਵਜੇ ਤੋਂ ਲੈ ਕੇ 6 ਵਜੇ ਤੱਕ ਨੇ, ਅੱਜ ਨਹੀਂ ਆ ਸਕਦੇ। ਤੇ ਫਰਾਈਡੇ ਸੈਟਰਡੇ ਨੂੰ ਸਾਡੀ ਰੈਜ਼ੋਲਿਊਸ਼ਨ ਵਾਲੀ ਲੋਕੇਸ਼ਨ ਉੱਤੇ ਡਾਕਟਰ ਦੋਨੋਂ ਦਿਨ ਅਵੇਲੇਬਲ ਹੈ, ਪਰ ਕਾਲ ਕਰਕੇ ਆਪਣੀ ਅਪੁਆਇੰਟਮੈਂਟ ਬੁੱਕ ਕਰਵਾ ਲਓ ਤਾਂ ਕਿ ਤੁਹਾਡਾ ਟਾਈਮ ਸੇਵ ਹੋ ਸਕੇ। ਸੋ ਇਸ ਡੀਲਾਂ ਦਾ ਫਾਇਦਾ ਜ਼ਰੂਰ ਚੁੱਕੋ, ਹੁਣੇ ਕਾਲ ਕਰਕੇ ਆਪਣਾ ਨਾਮ ਲਿਖਾ ਕੇ ਦੱਸ ਦਿਓ ਕਿ ਮੈਨੂੰ ਇਹ ਡੀਲ ਚਾਹੀਦੀ ਹੈ। ਜੇ ਤੁਸੀਂ ਇਸ ਵੀਕ ਨਹੀਂ ਆ ਸਕਦੇ ਤੇ ਜਿਨ੍ਹਾਂ ਨੇ ਨਾਮ ਲਿਖਾਇਆ ਉਹਨਾਂ ਨੂੰ ਇਹ ਡੀਲ ਅਸੀਂ ਨੈਕਸਟ ਵੀਕ ਵੀ ਦਿਆਂਗੇ। ਨੰਬਰ ਇੱਕੋ ਇੱਕ ਜੀ 905-405-4088888। ਬਹੁਤ ਬਹੁਤ ਧੰਨਵਾਦ
0: ਜੀ, ਬਹੁਤ ਬਹੁਤ ਧੰਨਵਾਦ ਰਾਜਨ ਜੀ।

0: ਕੈਸਾ ਕਮਾਲ ਦਾ ਗੀਤ ਲਾਇਆ ਤੁਸੀਂ, ਨਜ਼ਾਰਾ ਲਿਆ ਤਾ ਤੇ ਜਦੋਂ ਨਜ਼ਾਰਾ ਆਇਆ ਤੇ ਨਜ਼ਾਰੇ ਵਾਲੀ ਡੀਲ ਆ, ਫਿਰ ਉਹ ਨਾ ਆਵੇ ਤਾਂ ਗੱਲ ਬਣਦੀ ਨੀ ਹੈ। ਸੁੱਖ ਹੁਣੀ ਸਾਡੇ ਨਾਲ ਆ ਚੁੱਕੇ ਸੁੱਖ ਬਾਈ ਜੀ, ਜੀ ਆਇਆਂ ਨੂੰ
1: ਬਹੁਤ ਸ਼ੁਕਰੀਆ ਧੰਨਵਾਦ ਬਾਬਰ ਸਾਹਿਬ। ਕੱਲ ਦੀਆਂ ਤੁਹਾਡੇ ਵੱਲੋਂ ਵੀ ਤਿਆਰੀਆਂ ਫੁੱਲਿਆ, ਸਾਡੇ ਵੱਲੋਂ ਤਾਂ ਫੁੱਲ ਬੜਾ ਫੁੱਲ ਹੈ ਸਰ।
0: ਤੁਹਾਡੇ ਵੱਲੋਂ ਤਾਂ ਮੈਂ ਨੱਕੋ ਨੱਕ ਕੀਤਾ ਪਿਆ ਵਾ, ਜਿਵੇਂ ਬਹੁਤ ਸਾਰੇ ਕੱਲ ਘਰਾਂ ਦੀ ਬੇਸਮੈਂਟ ਦੇ ਵਿੱਚ ਪਾਣੀ ਨੱਕੋ ਨੱਕ ਹੋ ਗਿਆ, ਤੇ ਇਸ ਤਰੀਕੇ ਨਾਲ ਤਿਆਰੀਆਂ ਤੁਹਾਡੀਆਂ ਨੱਕੋ ਨੱਕ ਕੀਤੀਆਂ ਪਈਆਂ ਨੇ, ਤੇ ਉਹਨਾਂ ਦੇ ਲਈ ਵੀ ਸਪੈਸ਼ਲ। ਅੱਛਾ, ਕਈਆਂ ਦਾ ਨਾ ਕੱਲ ਸਟੋਰਮ ਵਗੈਰਾ ਆਇਆ ਤੇ ਕਈਆਂ ਦਾ ਕਾਫੀ ਨੁਕਸਾਨ ਹੋਇਆ, ਕਈ ਥਾਵਾਂ ਤੇ ਲਾਈਟ ਗਏ ਹੋਏ ਸੀ, ਉਹ ਅੱਜ ਹਜੇ ਆ ਰਹੀ ਹੈ ਲਾਈਟ, ਤੇ ਉਹਨਾਂ ਦੇ ਲਈ ਇੱਕ ਆਪਾਂ ਬੇਸਮੈਂਟ ਪੈਕੇਜ ਬਣਾ ਕੇ ਦੇਣਾ ਸਪੈਸ਼ਲ, ਜਿਹਨਾਂ ਦਾ ਭਾਈ ਨੁਕਸਾਨ ਹੋ ਗਿਆ ਉਹਨਾਂ ਦੇ ਲਈ ਬੈੱਡ ਸੋਫਾ ਉਹਨਾਂ ਲਈ ਇੱਕ ਅਲੱਗ ਪੈਕੇਜ ਆ ਜਿਹੜਾ ਬਣਾ ਕੇ ਦੇ ਦਿਓ, ਠੀਕ ਹੈ ਜੀ, ਜਿਹਨਾਂ ਦਾ ਬਹੁਤ ਸਾਰਾ ਸਮਾਨ ਖਰਾਬ ਵੀ ਹੋਇਆ ਹੋਏਗਾ।
1: ਬੋਪਰਾ ਸਾਹਿਬ ਡਨ ਹੋ ਗਿਆ ਜੀ, ਇੱਕ ਪੈਕੇਜ ਦਿੰਦੇ ਆ ਪਰਿਵਾਰਾਂ ਨੂੰ, ਬੈੱਡ ਵੀ ਦੋ ਹੋਣਗੇ ਨਾਲ ਮੈਟਰਸ ਵੀ। ਮੈਂ ਪੂਰੀ ਡੀਲ ਐਕਸਪਲੇਨ ਕਰ ਦਿੰਦਾ, ਪਹਿਲੇ ਬੈਡਰੂਮ ਦੇ ਲਈ ਆਪਾਂ ਕੁਈਨ ਸਾਈਜ਼ ਦਾ ਬੈੱਡ ਦੇਣਾ ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਫ੍ਰੀ। ਹੁਣ ਦੂਜੇ ਰੂਮ ਦੇ ਵਿੱਚ ਚੱਲਦੇ ਆ, ਕੁਈਨ ਸਾਈਜ਼ ਦਾ ਬੈੱਡ ਤੁਸੀਂ ਲੈਣਾ ਬਾਏ ਕਰਨਾ ਤੇ ਨਾਲੇ ਕੁਈਨ ਸਾਈਜ਼ ਦਾ ਮੈਟਰਸ ਫ੍ਰੀ। ਡਾਇਨਿੰਗ ਟੇਬਲ ਤੇ 6 ਜਣਾ ਤੁਸੀਂ ਬਾਏ ਕਰ ਲੈਣੀ ਆ ਤੇ ਮਾਈਕ੍ਰੋਵੇਵ ਸਾਡੇ ਵੱਲੋਂ ਫ੍ਰੀ। ਸੋਫਾ ਸੈੱਟ ਤੁਸੀਂ ਬਾਏ ਕਰ ਲੈਣਾ ਤੇ ਨਾਲ ਕਾਫੀ ਟੇਬਲ ਬੋਪਰਾ ਸਾਹਿਬ ਬਿਲਕੁਲ ਫ੍ਰੀ। ਪੂਰੀ ਬੇਸਮੈਂਟ ਦਾ ਫਰਨੀਚਰ ਘੱਟੋ ਘੱਟ 3,000 3,500 ਦਾ ਲੈਂਦੇ ਆਇਓ। ਫਰਾਈਡੇ ਵਾਲੇ ਦਿਨ ਜਿੰਨੇ ਵੀ ਪਰਿਵਾਰ ਪਹੁੰਚਣਗੇ, ਨਾ 3,000 ਨਾ 2,500 ਨਾ 2,000 ਨਾ 1,800 ਨਾ 1,700 ਨਾ 1,600 ਨਾ 1,500 ਨਾ 1,400 ਨਾ 1,300 ਨਾ 1,200 ਨਾ 1,100 ਨਾ 1,000
2: ਡਾਲਰ
1: ਜੀ ਜੀ।
0: ਮੈਂ ਸੋਚਿਆ ਸੀ ਵੀ 1,100 ਤੇ ਆ ਕੇ ਤਾਂ ਸਾਰੂ ਹੋਏ ਬੰਦਾ 1,100 ਚੱਕਣ ਵਾਲੀ ਗੱਲ ਕਰ ਦੇਣੀ ਹੈ ਨਾ, 1,100 ਤੇ ਤੁਸੀਂ ਨਾ 1,100 ਕਹਿ ਕੇ ਹੁਣ ਮੈਨੂੰ ਫਿਰ ਸੋਚਣ ਲਈ ਮਜਬੂਰ ਕਰਦਾ ਵੀ ਕੀ ਕਹਿਣ ਲੱਗਾ। ਸਮਾਨ ਕਹਿ ਲਿਓ ਪਹਿਲਾਂ, ਸਮਾਨ ਤੁਸੀਂ ਜ਼ਿਆਦਾ ਗਿਣਾ ਗਏ, ਪਹਿਲਾਂ ਸਮਾਨ ਇੱਕ ਵਾਰ ਚੈੱਕ ਕਰ ਲਿਓ।
1: ਦੋ ਕੁਈਨ ਦੇ ਬੈੱਡ ਤੇ ਨਾਲ ਦੋ ਕੁਈਨ ਦੇ ਮੈਟਰਸ ਫ੍ਰੀ। ਡਾਇਨਿੰਗ ਟੇਬਲ ਤੇ 6 ਚੇਅਰਾਂ ਨਾਲ ਮਾਈਕ੍ਰੋਵੇਵ ਫ੍ਰੀ। ਸੋਫਾ ਸੈੱਟ ਦੇ ਨਾਲ ਕਾਫੀ ਟੇਬਲ ਫ੍ਰੀ। ਸਾਰੇ ਸਮਾਨ ਡਨ ਹੋ ਗਿਆ ਜੀ।
0: ਸਮਾਨ ਡਨ ਹੋ ਗਿਆ, ਪਰ ਤੁਸੀਂ ਚਾਹੇ ਫ੍ਰੀ ਕਹੋ ਚਾਹੇ ਨਾ ਕਹੋ, ਪਰ ਮੈਂ ਤਾਂ ਸਮਾਨ ਕਰਦਾ ਸੀ। 2 ਬੈੱਡ ਹੋ ਗਏ, 2 ਸੋਫੇ ਹੋ ਗਏ, ਡਾਇਨਿੰਗ ਟੇਬਲ ਹੋ ਗਿਆ, ਮਾਈਕ੍ਰੋਵੇਵ ਹੋ ਗਿਆ, ਕਾਫੀ ਟੇਬਲ ਹੋ ਗਿਆ, ਸੋਫਾ ਸੈੱਟ ਹੋ ਗਿਆ। ਯਾਰ ਜਿੰਨੇ ਪੀਸ ਹੋ ਗਏ ਤੁਸੀਂ 1,100 ਤੱਕ ਆ ਗਏ ਵੀ 1,100 ਨੋ। ਮੈਂ ਇਹ ਚੀਜ਼ ਤੋਂ ਮੈਂ ਤਾਂ ਤੁਹਾਨੂੰ ਕਹਿੰਦਾ ਵੀ ਇੱਕ ਵਾਰ ਕਨਫਰਮ ਕਰ ਲਿਓ, ਕੋਈ ਵੀ ਅਨਾਊਂਸ ਕਰਨ ਤੋਂ ਪਹਿਲਾਂ ਇੱਕ ਵਾਰ ਮੇਕ ਸ਼ੋਰ ਕਰ ਲਿਓ
1: ਕਨਫਰਮ ਹੋ ਗਿਆ ਨਾ 1,100 ਨਾ 1,000 ਡਾਲਰ ਸਿਰਫ 999 ਬੋਪਰਾ ਸਾਹਿਬ 999 ਪਰ ਹੁੰਦੀ। ਫਰਾਈਡੇ ਵਾਲੇ ਦਿਨ ਜਿੰਨੇ ਵੀ ਪਰਿਵਾਰ ਕੱਲ ਨੂੰ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਦੇਖਣਗੇ, ਮੈਨੂੰ ਟੈਲੀਵਿਜ਼ਨ ਲੈ ਦੇਵੇ, ਤਸਵੀਰਾਂ ਬੋਲਦੀਆਂ, ਟੈਲੀਵਿਜ਼ਨ ਟੀਵੀ ਫ੍ਰੀ, ਟੈਲੀਵਿਜ਼ਨ ਟੀਵੀ ਫ੍ਰੀ, ਟੈਲੀਵਿਜ਼ਨ ਟੀਵੀ ਫ੍ਰੀ।
0: ਮੈਂ ਤੁਹਾਨੂੰ ਕਹਾਂ ਵੀ ਇਹ ਡੀਲ ਦੇ ਵਿੱਚੋਂ ਕੱਢਣ ਪਾਉਣ ਤੁਹਾਡੇ ਲਈ ਕੁਛ ਨਹੀਂ, ਇਹ ਤੁਸੀਂ ਸਿਰਫ ਐਪਰੀਸ਼ੀਏਟ ਹੀ ਕਰ ਰਹੇ ਹੋ, ਇਹ ਉਹਨਾਂ ਦਾ ਧੰਨਵਾਦ ਵੀ ਹੈ। ਸੋ ਜਿਹਨਾਂ ਨੂੰ ਬਾਈ ਜੀ ਜਿਸ ਚੀਜ਼ ਦਾ ਸਮਾਨ ਖਰਾਬ ਖਰੂਬ ਵੀ ਹੋਇਆ ਸੀਗਾ, 999 ਦੇ ਵਿੱਚ 2 ਕੁਈਨ ਦੇ ਬੈੱਡ ਨੇ, 2 ਮੈਟਰਸ ਨੇ, ਡਾਇਨਿੰਗ ਟੇਬਲ ਆ ਤੇ ਮਾਈਕ੍ਰੋਵੇਵ ਆ ਤੇ ਸੋਫਾ ਵਾ ਤੇ ਨਾਲ ਇਹਦੇ ਕਾਫੀ ਟੇਬਲ ਆ, ਸਹੀ ਆ ਨਾ ਬਾਈ? ਇਹ
1: ਬਿਲਕੁਲ ਬੋਪਰਾ ਸਾਹਿਬ,
0: ਇੰਨਾ ਸਮਾਨ ਪਲੱਸ ਟੀਵੀ ਆ 999 ਚ। ਮੈਂ ਨੀ ਅੱਜ ਤੱਕ ਇਹ ਜਿਹੀ ਡੀਲ ਸੁਣੀ ਕਦੇ। ਮਾਲ ਸਾਹਿਬ ਤੁਸੀਂ ਸੁਣੀ ਹੈ?
2: ਨਾ ਜੀ ਬਿਲਕੁਲ ਨੀ ਸੁਣੀ।
0: ਕਿੰਨੇ ਕੁ ਬੰਦਿਆਂ ਨੂੰ ਦੇ ਸਕਦੇ ਬਾਈ ਇਹ ਡੀਲ?
1: ਬੋਪਰਾ ਸਾਹਿਬ ਫਰਾਈਡੇ ਵਾਲੇ ਦਿਨ ਆਪਣਾ ਲਾਈਵ ਲੋਕੇਸ਼ਨ ਪ੍ਰੋਗਰਾਮ 2 ਵਜੇ ਸਟਾਰਟ ਹੋ ਜਾਣਾ, 2 ਵਜੇ ਤੋਂ ਲੈ ਕੇ 3 ਵਜੇ ਤੱਕ, ਕੋਈ ਲਿਮਿਟ ਨਹੀਂ, ਚਾਹੇ 1 ਪਰਿਵਾਰ ਚਾਹੇ 2 ਪਰਿਵਾਰ ਚਾਹੇ 5 ਪਰਿਵਾਰ ਚਾਹੇ 20 ਪਰਿਵਾਰ ਆ ਜਾਣਾ, ਪਰ ਟਾਈਮ 2 ਤੋਂ 3 ਵਜੇ ਜਦੋਂ ਸਾਰੰਗ ਰੇਡੀਓ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ, ਉਦੋਂ ਪਹੁੰਚ ਜਾਣਾ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ ਰੋਡ। ਤੇ ਬੋਪਰਾ ਸਾਹਿਬ ਇੱਕ ਨਵਾਂ ਅਗਲੀ ਛੋਟਾ ਲਿੰਕ ਅਗਲੀ ਵਾਰੀ ਸੁਨੇਹਾ ਦੇ ਕੇ ਜਾਊਂਗਾ 3 ਵਜੇ ਤੋਂ ਪਹਿਲਾਂ। ਬੈਡਰੂਮ ਸੈੱਟ ਦੀ ਮੈਂ ਡੀਲ ਲੈ ਕੇ ਆਉਣ ਲੱਗਾ ਕੜਾਕੇ ਕੱਢਮੀ, ਤੇ ਬੱਚੇ ਵੀ ਬੈਕ ਟੂ ਸਕੂਲ ਜਾ ਰਹੇ ਆ।
0: ਟੋਮਕਨ ਰੋਡ ਤੇ 6085 ਟੋਮਕਨ ਰੋਡ ਮਾਲ ਸਾਹਿਬ।

0: ਜੀ ਸਾਡੇ ਨਾਲ ਜੁੜ ਚੁੱਕੇ ਨੇ ਖਾਨ ਸਾਹਿਬ ਜੀ। ਖਾਨ ਜੀ, ਕੀ ਰੋਜ਼ਰ ਦੀ ਕੀ ਡੀਲ ਆ ਗਈ ਅੱਜ ਤੁਹਾਡੇ ਕੋਲੇ ਤੇ ਕੀ ਗੱਲਬਾਤ?
1: ਜੀ ਥੈਂਕ ਯੂ ਸੋ ਮਚ ਸਰ, ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੇਰੇ ਕੋਲ ਰੋਜਰਸ ਦੀ ਬਹੁਤ ਹੀ ਵਧੀਆ ਪ੍ਰੋਮੋਸ਼ਨ ਹੈ। ਅਸੀਂ ਟੀਵੀ, ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ। ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ, 500, 1500 ਔਰ 2000 ਦੀ ਸਪੀਡ ਵਾਲੇ ਰੋਜਰਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਂਗੇ। ਰੋਜਰਸ ਸੈੱਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ, ਕੈਨੇਡਾ, US ਅਨਲਿਮਿਟਡ ਕਾਲਿੰਗ ਮਿਲੇਗੀ। ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ। ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ, ਨੰਬਰ ਹੈ 6 4 7 8 6 4 7 8 6 4 7 6 4 7 6 4 8 6 4 8 6 4 8 6 4 8 6 4 8 6 4 8 6 4 8 6 4 8 6 4 8 6 4 8 6 4 8 6 4 8 6 4 8 6 4 8 6 4 8 6 4 8 6 4 8 6 4 8 6 4 8 6 4 8 6 4 8 6 4 8 6 4 8 6 4 8 6 4 8 6 4 8 6 4 8 6 4 8 6 4 8 6 4 8 6 4 8 6 4 8 6 4 8 6 4 8 6 4 8 6 4 8 6 4 8 6 4 8 6 4 8 6 4 8 6 4 8 6 4 8 6 4 8 6 4 8 6 4 8 6 4 8 6 4 8 6 4 8 6 4 8 6 4 8 6 4 8 6 4 8 6 4 8 6 4 8 6 4 8 6 4 8 6 4 8 6 4 8 6 4 8 6

0: ਬਹੁਤ ਜ਼ਬਰਦਸਤ ਫਲੂ ਹੋਇਆ ਹੋਇਆ।
1: ਅੱਛਾ, ਇਹ ਬੇਸ ਬਹੁਤ ਆ ਰਿਹਾ ਆਵਾਜ਼ ਦੇ ਵਿੱਚ ਤੁਹਾਡੇ?
0: ਹਾਂਜੀ ਹਾਂਜੀ ਹਾਂਜੀ।
1: ਢਿੱਲੋਂ ਸਾਹਿਬ ਦੇ ਕੋਲੇ ਨਾ ਮਾਲ ਸਾਹਿਬ, ਤੁਸੀਂ ਜਦੋਂ ਕਦੇ ਜਾ ਕੇ ਬੈਠੋ, ਓਏ ਹੋਏ ਹੋਏ ਹੋਏ, ਪਟਾਰੇ ਇਹਨਾਂ ਦੇ ਕੋਲੇ ਏਡੇ ਖੋਲ ਕੇ ਰੱਖਦੇ ਨਾ, ਇਹਨਾਂ ਦੀਆਂ ਗੱਲਾਂ ਤੇ ਇਹਨਾਂ ਦਾ ਐਕਸਪੀਰੀਅੰਸ, ਇਹਨਾਂ ਦੀ ਜਰਨੀ ਜਿਹੜੀ ਲਾਈਫ ਦੀ, ਕਿਹੜੇ ਕਿਹੜੇ ਕਿੱਧਰ ਕਿੱਧਰ ਚ ਹੋ ਗਏ, ਕਿਵੇਂ ਕਿਵੇਂ ਕੀ ਕੀ ਕੁਝ ਹੋਇਆ, ਕਦੋਂ ਤੋਂ ਆਏ ਸਾਈਕਲ ਤੇ ਬੈਠ ਕੇ, ਕਦੋਂ ਇਹਨਾਂ ਦੇ ਫਾਦਰ ਸਾਹਿਬ ਆਏ, ਉਹਨਾਂ ਨੂੰ ਪਿੰਡ ਵਾਲੇ ਕੀ ਕਹਿੰਦੇ ਵੀ ਤੂੰ ਜਾ ਕੇ ਲੈਣਾ ਕੀ ਆ, ਕੌਣ ਜਾਣਦਾ ਸੀ ਇੱਥੇ, ਕੀ ਕੀਤਾ, ਕਿਹੜਾ ਬਿਜ਼ਨਸ ਬਈ? ਕਮਾਲ ਕਮਾਲ ਕਮਾਲ, ਕਰਾਂਗੇ ਕਿਸ ਦਿਨ ਗੱਲਾਂ ਖੁੱਲੀਆਂ। ਸਮੀ ਬਾਈ ਜੀ, ਮੈਂ ਉਧਰ ਬੜਾ ਨਜ਼ਾਰਾ ਆਇਆ ਗੱਲਾਂ ਸੁਣ ਕੇ ਤੁਹਾਡੀਆਂ।
0: ਬਿਲਕੁਲ ਜੀ, ਬਿਲਕੁਲ ਬਿਲਕੁਲ, ਲੇਕਿਨ ਇਹ ਕਿ ਚਲੋ ਆਪਾਂ ਰੇਡੀਓ ਤੇ ਹੀ ਕਰ ਦਿੰਦੇ ਆ, ਤੁਸੀਂ ਫੋਨ ਨਹੀਂ ਚੱਕਦੇ।
1: ਫੋਨ ਨਹੀਂ ਚੱਕਦੇ, ਇਹਦੇ ਤੇ ਗੀਤ ਬਣਾ ਦਈਏ ਆਪਾਂ, ਤੁਸੀਂ ਫੋਨ ਨਹੀਂ
2: ਚੱਕਦੇ। ਉਹ ਲਾ ਦਿੰਦੇ ਜੀ ਫਿਰ, ਉਹ ਕਿਹੜਾ ਸੀ ਉਹ ਫੋਨ ਤਾਂ ਚੱਕ ਲਿਆ ਕਰ,
1: ਗੀਤ ਸੀਗਾ।
2: ਹਾਂ ਹਾਂ, ਗਿੱਪੀ ਗਰੇਵਾਲ ਦਾ ਸੀਗਾ।
0: ਤੁਹਾਡੀ ਗੱਲ ਸਹੀ ਹੈ ਵੀ ਮੈਨੂੰ ਇਹ ਕਹਿਣਾ ਚਾਹੀਦਾ ਸੀ ਵੀ ਮੈਂ ਕਿਹੜਾ ਤੋਂ ਪੈਸੇ ਲੈਣੇ ਆ,
1: ਇਹਨਾਂ ਨੇ ਤਾਂ ਦੇਣੇ ਹੁੰਦੇ। ਫਿਰ ਕਹਿੰਦੇ ਰਾਜਵੀਰ ਜੀ ਆ ਜਾਓ ਕਿਸੇ ਦਿਨ, ਤੁਸੀਂ ਬੈਠ ਕੇ ਨਾਲ ਚਾਹ ਪੀ ਜਾਓ, ਨਾਲ ਲੈ ਜਾਓ ਪੇਮੈਂਟ,
0: ਨਾਲ ਪੇਮੈਂਟ ਲੈ ਜਾਓ। ਦੇਖੋ ਪੇਮੈਂਟ ਲੈਣ ਵਾਲਾ ਕਾਲ ਕਰ ਰਿਹਾ ਤੇ ਕੰਪਲੇਨ ਵੀ ਉਹੀ ਕਰ ਰਿਹਾ। ਬਿਲਕੁਲ ਜੀ, ਸੋ ਢਿੱਲੋਂ ਵੀਡੀਓ ਤੇ ਜਿਹੜੀਆਂ ਡਿਫਰੈਂਟ ਡਿਫਰੈਂਟ ਪ੍ਰੋਡਕਟਸ ਹਮੇਸ਼ਾ ਸਾਡੇ ਸਟੋਰ ਤੇ ਅਵੇਲੇਬਲ ਹੁੰਦੇ ਆ। ਸੋ ਇੱਕ ਤਾਂ ਆਪਾਂ ਆਈ ਪੀ ਟੀਵੀ ਦੀ ਗੱਲ ਕਰ ਰਹੀਏ, ਮਾਰਕੀਟ ਦੇ ਵਿੱਚ ਜੇਕਰ ਤੁਹਾਡੇ ਘਰੇ ਤੁਹਾਡਾ ਆਈ ਪੀ ਟੀਵੀ ਵਧੀਆ ਨਹੀਂ ਚੱਲ ਰਿਹਾ, ਕਿਸੇ ਵੀ ਤਰ੍ਹਾਂ ਦੀ ਕੋਈ ਡਿਸਟਰਬੈਂਸ ਆ ਰਹੀ ਹੈ, ਤਾਂ ਡੈਫੀਨਿਟਲੀ ਤੁਸੀਂ ਢਿੱਲੋਂ ਵੀਡੀਓ ਦੀ ਸਰਵਿਸ ਇੱਕ ਵਾਰੀ ਲਓ। ਅਸੀਂ ਗਰੰਟੀ ਕਰਦੇ ਹਾਂ ਕਿ ਤੁਹਾਨੂੰ ਡਿਸਟਰਬੈਂਸ ਨਹੀਂ ਆਊਗੀ, ਔਰ ਦੂਜੀ ਗੱਲ ਇਹ ਹੈਗੀ ਆ ਕਿ ਤੁਹਾਡੀ ਫਰੀਜ਼ਿੰਗ ਔਰ ਬਫਰਿੰਗ ਤੋਂ ਬਗੈਰ ਜਿਹੜੀ ਹੈਗੀ ਆ ਸਰਵਿਸ ਪ੍ਰੋਪਰ ਚੱਲੂਗੀ। ਆਈ ਪੀ ਟੀਵੀ ਤੋਂ ਇਲਾਵਾ ਪਲੱਗ ਐਂਡ ਪਲੇ ਗੁਰਬਾਣੀ ਰੇਡੀਓ ਸਾਡੇ ਸਟੋਰ 'ਤੇ ਹਮੇਸ਼ਾ ਅਵੇਲੇਬਲ ਹੁੰਦੇ ਆ। ਇਹਦੀ ਬਹੁਤ ਵੱਡੀ ਕੁਆਂਟਿਟੀ, ਕਿਉਂਕਿ ਹੁਣ ਜਿਹੜਾ ਸਮਾਂ ਆਉਣ ਵਾਲਾ ਹੈਗਾ ਹੈ ਅਕਤੂਬਰ ਨਵੰਬਰ ਦਸੰਬਰ, ਧੜਾ ਧੜ ਲੋਕ ਇੰਡੀਆ ਜਾ ਰਹੇ ਆ, ਪੰਜਾਬ ਜਾ ਰਹੇ ਆ, ਔਰ ਉਹਨਾਂ ਨੇ ਪਲੱਗ ਐਂਡ ਪਲੇ ਰੇਡੀਓ ਜਿਹੜੇ ਹੈਗੇ ਆ ਉੱਥੇ ਲੈ ਕੇ ਜਾਣੇ ਆ। ਸੋ ਡੈਫੀਨਲੀ ਤੁਸੀਂ ਢਿੱਲੋਂ ਵੀਡੀਓ 'ਤੇ ਆਓ, ਗੁਰਬਾਣੀ ਰੇਡੀਓ ਕਿਸੇ ਵੀ ਤਰ੍ਹਾਂ ਦਾ ਜਿਹੜਾ ਹੈਗਾ ਆ, ਸਾਡੇ ਕੋਲ ਅਲੱਗ ਅਲੱਗ ਆਲਮੋਸਟ 10 ਤਰ੍ਹਾਂ ਦੇ ਰੇਡੀਓਜ਼ ਅਵੇਲੇਬਲ ਹੈਗੇ ਆ, ਔਰ ਉਹ ਸਾਰੇ ਦੇ ਸਾਰੇ ਬਹੁਤ ਸਾਰੇ ਲੋਕ ਆਲਰੇਡੀ ਸਾਡੇ ਕੋਲੋਂ ਲੈ ਕੇ ਗਏ ਆ ਜੀ। ਸਾਡੇ ਪਿੰਡਾਂ ਦੇ ਵਿੱਚ ਦੇਖੋ ਜਿਹੜਾ ਆਈ ਪੀ ਟੀਵੀ ਬਾਕਸ ਹੈ ਨਾ, ਇਹ ਤੁਹਾਡੇ ਇੰਟਰਨੈਟ ਦੀ ਸਪੀਡ ਦੇ ਹਿਸਾਬ ਦੇ ਨਾਲ ਚੱਲਦਾ ਆ। ਹਾਂਜੀ ਹਾਂ, ਜੇ ਇੰਟਰਨੈਟ ਦੀ ਸਪੀਡ ਵਧੀਆ ਫਿਰ ਕੋਈ ਪ੍ਰੋਬਲਮ ਨਹੀਂ ਹੈਗੀ। ਔਰ ਸਾਡੇ ਰਾਈਟ ਨਾਓ ਤਕਰੀਬਨ ਜੇ ਮੈਂ ਗਲਤ ਨਾ ਹੋਵਾਂ ਤਾਂ 55 ਕੁ ਬਾਕਸ ਹੈਗੇ ਆ ਜਿਹੜੇ ਇੰਡੀਆ ਰਾਈਟ ਤੋਂ ਚੱਲ ਰਹੇ ਆ।
1: ਹਾਂਜੀ, ਗਿਫਟ ਗੁਫਟ ਮਿੱਤਰਾਂ ਦੋਸਤਾਂ ਨੂੰ ਭੇਜ ਦਿਓ, ਗਿਫਟ ਚੱਕੋ ਕਰਾਂ, ਦੇਖੋ ਕਰਾਂ ਨਜ਼ਾਰਾ ਦੀਆਂ ਫਿਲਮਾਂ। ਇਹਨਾਂ ਦਾ ਜਿਹੜਾ ਉਹ ਬਾਕਸ ਵੀ ਹੈ ਨਾ, ਉਹਦੇ ਚ ਐਂ ਨੀ ਇਕੱਲੀਆਂ ਫਿਲਮਾਂ ਪਾਈਆਂ ਹੋਈਆਂ ਨੇ, ਫਿਲਮਾਂ ਨੇ ਜਿਹੜੀਆਂ ਫਿਲਮਾਂ ਜਿੱਥੇ ਤੋਂ ਸ਼ੁਰੂ ਹੋਈਆਂ ਉੱਥੋਂ ਤੋਂ ਲੈ ਕੇ ਅਖਾੜੇ ਅਡਲ, ਮਤਲਬ ਬਹੁਤ ਅਲੱਗ ਤਰ੍ਹਾਂ ਦਾ ਬਾਕਸ ਆ ਉਹ। ਤੁਸੀਂ ਜਦੋਂ ਲਾ ਕੇ ਦੇਖੋਗੇ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਣਾ ਵੀ ਕੁਆਲਿਟੀ ਹੈ ਜਾਂ ਐਂ ਨੀ ਹੈ, ਕੋਈ ਵੀ ਊਈ ਜਾ ਕੇ ਆਪਾਂ ਕਾਪੀ ਪੇਸਟ ਵਾਲਾ ਕੰਮ ਨਹੀਂ ਹੈ ਜੀ।
0: ਨਹੀਂ, ਕਾਪੀ ਪੇਸਟ ਵਾਲਾ ਬਿਲਕੁਲ ਨਹੀਂ ਕੰਮ ਹੈਗਾ ਜੀ। ਬਾਕੀ ਇਹ ਆ ਕਿ ਅਸੀਂ ਜਦੋਂ ਜਦੋਂ ਜਦੋਂ ਇਕੱਲਾ ਇੰਡੀਆ ਨਹੀਂ ਰਾਜਵੀਰ ਜੀ, ਈਵਨ ਜਦੋਂ ਸਾਡਾ ਬਾਕਸ USA ਵੀ ਜਾਂਦਾ ਆ, ਜਾਂ ਹੁਣ ਬਹੁਤ ਸਾਰੇ ਆਹ ਵੀਕਐਂਡ ਦੇ ਉੱਤੇ ਮੈਂ ਨੋਟ ਕਰ ਰਿਹਾ ਕਿ UK ਤੋਂ ਬਹੁਤ ਸਾਰਾ ਕਸਟਮਰ ਇੱਥੇ ਆਇਆ ਹੋਇਆ, UK ਲੈ ਕੇ ਜਾਂਦੇ ਆ, ਅਸੀਂ ਬਕਾਇਦਾ ਉਸ ਬਾਕਸ ਨੂੰ ਟੈਸਟ ਕਰਕੇ ਦੇਈਦਾ ਆ, ਔਰ ਉਸ ਤੋਂ ਬਾਅਦ ਵੀ ਕਸਟਮਰ ਨੂੰ ਫਿਰ ਅਸੀਂ ਕਹੀਦਾ ਵੀ ਤੁਸੀਂ ਉੱਥੇ ਜਾ ਕੇ ਵੀ ਸਾਨੂੰ ਕਾਲ ਕਰਨੀ ਆ ਜਦੋਂ ਤੁਸੀਂ ਆਪਣੇ ਇਸ ਬਾਕਸ ਨੂੰ ਇੰਟਰਨੈਟ ਨਾਲ ਕਨੈਕਟ ਕਰਨਾ ਆ। ਸੋ ਇਹ ਆ ਕਿ ਦੇਖੋ ਨਾਲ ਦੀ ਨਾਲ ਜਦੋਂ ਤੁਹਾਨੂੰ ਕਸਟਮਰ ਨੂੰ ਸਪੋਰਟ ਮਿਲਦੀ ਹੋਵੇ ਫਿਰ ਇਹ ਆ ਕਿ ਉਹ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਆ। ਇਹ ਆ ਕਿ ਆਪਾਂ ਡੈਫੀਨਿਟਲੀ ਤੁਹਾਡੇ ਘਰੇ ਜਿਹੜਾ ਸਿਸਟਮ ਆ ਉਹ ਪ੍ਰੋਪਰ ਚੱਲੇ ਤਾਂ ਹੀ ਤੁਹਾਨੂੰ ਉਸ ਉਹ ਪੈਸੇ ਖਰਚਿਆਂ ਦਾ ਫਾਇਦਾ ਹੈਗਾ ਆ। ਸੋ ਆਈ ਪੀ ਟੀਵੀ ਬਾਕਸ, ਗੁਰਬਾਣੀ ਰੇਡੀਓ, ਬੱਚਿਆਂ ਨੂੰ ਪੰਜਾਬੀ ਸਿਖਾਉਣ ਵਾਲੀ ਟੈਬਲੇਟ, ਜਾਂ ਫਿਰ ਜਿੰਨਾ ਵੀ ਗੀਤ ਸੰਗੀਤ ਤੁਸੀਂ ਏ ਐਮ 530 ਤੇ ਸੁਣਦੇ ਆ, ਤੁਸੀਂ ਉਹ ਯੂ ਐਸ ਬੀ ਦੇ ਵਿੱਚ ਲੈਣਾ ਆ, ਤਾਂ ਬਾਏ ਆਲ ਮੀਨਸ ਢਿੱਲੋਂ ਵੀਡੀਓ 'ਤੇ ਪਹੁੰਚੋ। ਐਬਨੀਜ਼ਰ ਐਂਡ ਗੋਰ ਰੋਡ ਦੀ ਸਾਡੀ ਲੋਕੇਸ਼ਨ ਆ, 7 ਦਿਨ 11 ਤੋਂ ਲੈ ਕੇ 8 ਵਜੇ ਤੱਕ ਸਾਡਾ ਸਟੋਰ ਖੁੱਲ੍ਹਾ ਹੁੰਦਾ। ਕੋਈ ਵੀ ਇਨਫੋਰਮੇਸ਼ਨ ਲਈ ਢਿੱਲੋਂ ਵੀਡੀਓ ਦਾ ਇੱਕੋ ਇੱਕ ਨੰਬਰ ਹੈਗਾ, 905-204-1313, 905-204-1313,
1: 905-204-1313, 905-204-1313 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਵੈਰੀ ਮੱਚ
0: ਜੀ, ਸਤਿ ਸ਼੍ਰੀ ਅਕਾਲ।

0: ਦਾ ਜਿਹੜਾ ਗਿੱਪੀ ਗਰੇਵਾਲ ਉਹਨਾਂ ਦੀ ਆਵਾਜ਼ ਦੇ ਵਿੱਚ ਤੁਸੀਂ ਲਾਇਆ। ਸੋ ਅੱਜ ਅਸੀਂ ਹੁਣ ਇੱਕ ਵਾਰ ਫਿਰ ਤੋਂ ਚੱਲਾਂਗੇ ਨਾਗਪਾਲ ਜੀ ਦੇ ਕੋਲੇ। ਨਾਗਪਾਲ ਜੀ ਸਾਨੂੰ ਦੱਸਣਗੇ ਕਿ ਜਿਹੜਾ ਭਾਈ ਲੋਨ ਆ, ਜਿਹਨੂੰ ਤੁਸੀਂ ਸਟੂਡੈਂਟ ਲੋਨ ਕਹਿ ਸਕਦੇ ਹੋ, ਸਟੱਡੀ ਲੋਨ ਕਹਿ ਸਕਦੇ ਹੋ, ਸਿੱਖਣ ਵਾਲਾ ਸਿਖਿਆਰਥੀ ਹੀ ਹੁੰਦਾ, ਸਿੱਖਣ ਵਾਲਾ ਉਹਦੀ ਉਮਰ ਚਾਹੇ 40 ਸਾਲ ਆ, ਚਾਹੇ 50 ਸਾਲ ਆ, ਚਾਹੇ 70 ਸਾਲ ਆ, ਉਹ ਸਟੂਡੈਂਟ ਹੀ ਹੈ, ਸਟੂਡੈਂਟ ਹੀ ਹੈ, ਕਿਉਂਕਿ ਉਹ ਸਿੱਖ ਰਿਹਾ। ਤੇ ਸਿੱਖ ਤੁਸੀਂ ਕਦੇ ਵੀ ਸਕਦੇ ਹੋ, ਕਿਤੇ ਵੀ ਸਕਦੇ ਹੋ। ਬੱਚੇ ਨਹੀਂ ਜ਼ਰੂਰੀ ਕਿ ਜ਼ਰੂਰੀ ਬੱਚੇ ਸਿੱਖਦੇ, ਬੱਚਿਆਂ ਤੋਂ ਵੀ ਤੁਸੀਂ ਸਿੱਖ ਸਕਦੇ ਹੁੰਦੇ ਹੋ। ਸਿੱਖਣ ਦੀ ਗੱਲ ਇੱਕ ਲਾਲਸਾ ਅੰਦਰ ਹੋਣੀ ਚਾਹੀਦੀ ਹੈ, ਇੱਕ ਚਿੰਗਿਆੜੀ ਹੋਣੀ ਚਾਹੀਦੀ ਆ। ਬਹੁਤ ਸਾਰੇ ਲੋਕਾਂ ਨੇ ਬੜੀ ਲੇਟ ਸਟੱਡੀ ਸ਼ੁਰੂ ਵੀ ਕੀਤੀ ਹੋਈ ਆ। ਸੋ ਲਓ, ਬਹੁਤ ਕਈ ਵਾਰ ਇਹ ਹੁੰਦਾ ਕਿ ਅਸੀਂ ਪੜ੍ਹਨਾ ਚਾਹੁੰਦੇ ਹੁੰਦੇ ਹਾਂ ਪਰ ਸਾਨੂੰ ਨਾ ਜ਼ਿੰਮੇਵਾਰੀਆਂ ਮਾਰ ਲੈਂਦੇ ਨੇ। ਬੰਦਾ ਕਹਿੰਦਾ ਯਾਰ ਮੈਂ ਇੱਥੇ ਆ ਗਿਆ, ਮਾਲ ਸਾਹਿਬ ਮੈਂ ਯਾਰ ਇਹੋ ਜਿਹੇ ਕੰਮਾਂ ਧੰਦੇ 'ਚ ਫਸ ਗਿਆ ਜਾਂ ਕੰਮਾਂ ਧੰਦੇ 'ਚ ਫਸ ਗਈ, ਮੇਰੇ ਤੋਂ ਬਾਅਦ 'ਚ ਵਿਆਹ ਹੋ ਗਿਆ, ਬੱਚੇ ਹੋ ਗਏ, ਫਿਰ ਬੱਚੇ ਪੜ੍ਹਨ ਦਾ ਟਾਈਮ ਹੋ ਗਿਆ ਉਹਨਾਂ ਨੂੰ ਪੜ੍ਹਾਉਣ ਦਾ, ਫਿਰ ਤਾਂ ਟਾਈਮ ਹੀ ਨਹੀਂ ਲੱਗਿਆ, ਪਰ ਚਾਹ ਬਹੁਤ ਸੀ ਮੈਨੂੰ ਪੜ੍ਹਨ। ਸੋ ਉਹ ਚਾਹ ਵੀ ਪੂਰਾ ਕਰ ਸਕਦੇ ਹੋ, ਜੇ ਹੁਣ ਬੱਚੇ ਤੁਹਾਡੇ ਵਿਆਹੇ ਵੀ ਗਏ ਤਾਂ ਵੀ ਪੂਰਾ ਕਰ ਸਕਦੇ ਹੋ, ਪੈਨਸ਼ਨ ਵੀ ਲੈਂਦੇ ਹੋ ਤਾਂ ਵੀ ਪੂਰਾ ਕਰ ਸਕਦੇ ਹੋ, ਤੁਸੀਂ ਪੜ੍ਹ ਸਕਦੇ ਹੋ, ਪਲੱਸ ਪੜ੍ਹਨ ਦੇ ਨਾਲ ਪੈਸੇ ਵੀ ਮਿਲਣੇ ਆ। ਇਕੱਲਾ ਪੜ੍ਹਨਾ ਹੀ ਨਹੀਂ ਹੈ, ਪੜ੍ਹਨ ਦੇ ਨਾਲ ਤੁਸੀਂ ਪੈਸੇ ਦੇਣੇ ਨਹੀਂ, ਪੜ੍ਹਨ ਦੇ ਨਾਲ ਪੈਸੇ ਮਿਲਣੇ ਵੀ ਆ। 90 ਦਿਨਾਂ ਦੇ ਵਿੱਚ ਤੁਹਾਡੇ ਅਕਾਊਂਟ ਦੇ ਵਿੱਚ ਆਉਣੇ ਆ ਪੈਸੇ, ਆਉਣੇ ਕਿੰਨੇ ਆ ਡਿਪੈਂਡ ਕਰਦਾ ਤੁਹਾਡੀ ਏਜ ਤੇ, ਡਿਪੈਂਡ ਕਰਦਾ ਤੁਹਾਡੇ ਪਰਿਵਾਰ ਤੇ, ਫੈਮਿਲੀ ਸਾਈਜ਼ ਤੇ, ਡਿਪੈਂਡ ਕਰਦਾ ਤੁਹਾਡੀ ਇਨਕਮ ਤੇ, ਡਿਪੈਂਡ ਕਰਦਾ ਤੁਹਾਡੇ ਬੱਚਿਆਂ ਦੀ ਏਜ ਕਿੰਨੀ ਆ। 30 ਤੋਂ 90 ਦਿਨਾਂ ਦੇ ਵਿੱਚ 50,000 ਲੱਖ 1.5 ਲੱਖ ਡਾਲਰ ਤੁਹਾਡੇ ਲੋਨ ਦੇ ਤੌਰ ਤੇ ਤੁਹਾਡੇ ਅਕਾਊਂਟ ਦੇ ਵਿੱਚ ਆਏਗਾ, 2 ਸ਼ਿਫਟਾਂ ਦੇ ਵਿੱਚ ਆਏਗਾ, ਤੇ ਤੁਸੀਂ ਫੀਸ ਦੇਣੀ ਆ ਬਾਅਦ ਚ ਨਾਗਪਾਲ ਸਾਹਿਬ ਨੂੰ। 199 ਲਮਸਮ ਫੀਸ ਆ, $200 ਲੱਗਣਾ ਜਾਣੀ, ਉਹ ਵੀ ਇਹਨਾਂ ਦੇ ਪੇਪਰ ਵਰਕ ਦਾ, ਇਹਨਾਂ ਨੇ ਮਤਾ ਮਾਰਨਾ ਸਾਰਾ। ਸੋ ਉਹ ਪੇਪਰ ਵਰਕ ਸਾਰਾ ਕਰਕੇ ਜਦੋਂ ਤੁਹਾਡੇ ਕੋਲ ਪੈਸੇ ਤੁਹਾਡੇ ਅਕਾਊਂਟ 'ਚ ਆ ਗਏ, ਉਹ ਤੋਂ ਬਾਅਦ ਇਹਨਾਂ ਨੂੰ ਪੈਸੇ ਦੇਣੇ ਆ। ਜੇ ਨਹੀਂ ਆਏ ਤਾਂ ਡੱਕਾ ਨਹੀਂ ਦੇਣਾ, ਇੱਕ ਪੈਸਾ, ਇੱਕ ਸੈਂਟ ਨਹੀਂ ਤੁਸੀਂ ਇਹਨਾਂ ਨੂੰ ਦੇਣਾ, ਨਾ ਉਹ ਤੋਂ ਬਾਅਦ ਇਹਨਾਂ ਨੇ ਕੋਈ ਪਰਸੈਂਟੇਜ ਲੈਣੀ ਕਿ ਤੁਹਾਨੂੰ 70,000 ਆਇਆ, ਤੁਹਾਨੂੰ 50,000 ਆਇਆ, ਵੀ ਤੁਸੀਂ ਐਂ ਕਰੋ ਜੀ ਹੁਣ 5,000 ਪੇ ਕਰ ਦਿਓ ਜਾਂ 7 ਪੇ ਕਰ ਦਿਓ। ਨਾ, ਇਹ ਜਿਹੜਾ ਲੋਨ ਆ ਉਹ ਸਿਰਫ ਇੱਕ ਵੱਡੀ ਗੱਲ ਇਹ ਆ ਕਿ 2.5% ਦੇਣਾ ਤੁਸੀਂ ਸਾਲ ਦਾ, ਸਾਲ ਦਾ 2.5%। ਪਹਿਲੇ 2 ਸਾਲ ਤੁਸੀਂ ਉਹ ਵੀ ਨਹੀਂ ਦੇਣਾ, ਪਹਿਲੇ 2 ਸਾਲ ਕੋਈ ਵਿਆਜ ਨਹੀਂ, ਪੈਸੇ ਤੁਹਾਡੇ ਕੋਲੇ ਆ ਗਏ, ਤੁਸੀਂ ਚਾਹੇ ਗੱਡੀ ਦਾ ਲੋਨ ਲਾ ਦਿਓ, ਚਾਹੇ ਤੁਸੀਂ ਕੋਈ ਘਰ ਦੀ ਡਾਊਨ ਪੇਮੈਂਟ ਪਾ ਦਿਓ, ਤੁਸੀਂ ਕਿਸੇ ਦੇ ਦੇਣ ਵਾਲੇ ਪੈਸੇ ਸੀ ਉਹ ਦੇ ਦਿਓ। ਸੋ ਜਿੱਥੇ ਵੀ ਤੁਸੀਂ ਵਰਤਣੇ ਵਰਤ ਸਕਦੇ ਹੋ, ਕੋਈ ਚੀਜ਼ ਨਹੀਂ ਕਿ ਤੁਸੀਂ ਸਿਰਫ ਇਕੱਲੀ ਸਟੱਡੀ ਤੇ ਵਰਤ ਰਹੇ ਹੋ, ਤੁਹਾਡੇ ਐਕਸਪੈਂਸਿਸ ਨੇ ਜਿੱਥੇ ਵੀ ਵਰਤਣਾ ਵਰਤ ਸਕਦੇ ਹੋ, ਪਲੱਸ ਤੁਸੀਂ 2.5% 2 ਸਾਲ ਬਾਅਦ ਸ਼ੁਰੂ ਕਰਨਾ, ਜਾਣੀ $1,00,000 ਆ ਜੇ ਤੁਹਾਡਾ ਆਇਆ ਤੁਹਾਨੂੰ ਤਾਂ ਉਹਦਾ $2,500, $200 ਮੰਥਲੀ ਵਿਆਜ ਤੁਹਾਨੂੰ ਪੈਣਾ। ਇਦੋਂ ਸਸਤਾ ਮਾਲ ਸਾਹਿਬ ਲੋਨ
1: ਨਹੀਂ ਮਿਲ ਸਕਦਾ
0: ਲੋਨ, ਮੈਨੂੰ ਨਹੀਂ ਲੱਗਦਾ ਕਿ ਕਿਤੇ ਮਿਲਦਾ ਹੋਊਗਾ, ਜਿਹਦੇ ਵਿੱਚ ਡਾਕੂਮੈਂਟ ਵੀ ਕੋਈ ਨੀ ਚਾਹੀਦੇ, ਜਿਹਦੇ ਵਿੱਚ ਗਰੰਟੀ ਵੀ ਕੋਈ ਨੀ ਚਾਹੀਦੀ ਵੀ ਤੁਸੀਂ ਮੋੜੋਗੇ ਕਿਵੇਂ। ਨਹੀਂ ਤਾਂ ਅੱਜ ਕੱਲ੍ਹ ਬੈਂਕਾਂ ਤੋਂ ਲੈਣ ਚਲੇ ਜਾਓ, ਪਹਿਲਾਂ 100 ਸਵਾਲ ਪੁੱਛਦੇ ਆ ਕਿ ਤੂੰ ਮੋੜੇਗਾ ਕਿਵੇਂ, ਇਨਕਮ ਤਾਂ ਤੇਰੀ ਹੈ ਨਹੀਂ। ਇਹ ਕਹਿੰਦੇ ਜੇ ਇਨਕਮ ਨਹੀਂ ਹੈ ਤਾਂ ਆਓ, ਇਨਕਮ ਹੀ ਤਾਂ ਬਣਾਉਣੀ ਹੈ, ਜੇ ਨਹੀਂ ਤੁਸੀਂ ਕੋਈ ਕੰਮ ਕਰ ਰਹੇ ਨਾ ਕਰੋ, ਲੋਨ ਫਿਰ ਵੀ ਤੁਹਾਨੂੰ ਮਿਲ ਜਾਣਾ। ਕੌਣ ਦਿੰਦਾ ਜੀ? ਅਗਲਾ ਕਹਿੰਦਾ ਤੁਸੀਂ ਮੋੜੋਗੇ ਕਿਵੇਂ, ਇਹਨਾਂ ਨੇ ਮੋੜੋਗੇ ਵਾਲਾ ਕੰਮ ਨਹੀਂ ਪੁੱਛਣਾ ਹੈ, ਇਹਨਾਂ ਦੇ ਕੋਲੇ ਤੁਸੀਂ ਜਾਣਾ। ਨੰਬਰ ਮੈਂ ਤੁਹਾਨੂੰ ਦੇ ਦਿੰਦਾ, 437-264-3175, 437-264-3175, 437-264-3175 ਤੇ 437-264-3175 ਤੇ ਤੁਸੀਂ ਕਾਲ ਕਰਕੇ ਬਾਕੀ ਸਾਰੀ ਇਨਫੋਰਮੇਸ਼ਨ ਲੈ ਸਕਦੇ ਹੋ। 2 ਸਾਲ ਤੁਸੀਂ ਕੁਛ ਪੇ ਨਹੀਂ ਕਰਨਾ, ਨਾ ਲੋਨ ਦਾ ਤੁਸੀਂ ਅਮਾਊਂਟ ਪ੍ਰਿੰਸੀਪਲ, ਨਾ ਤੁਸੀਂ ਉਹਦਾ ਵਿਆਜ। ਵਿਆਜ ਤਾਂ ਵੈਸੇ $200 ਬਣਨਾ ਸਾਲ ਦਾ, ਮਹੀਨੇ ਦਾ ਸੋਰੀ, ਉਹ 2.5 ਸਾਲ ਬਾਅਦ ਤੁਸੀਂ ਸ਼ੁਰੂ ਕਰਨਾ, 2 ਸਾਲ ਬਾਅਦ ਪੇ ਕਰਨਾ। ਜੇ ਉਦੋਂ ਵੀ ਤੁਹਾਨੂੰ ਕੋਈ ਕੰਮ ਨਹੀਂ ਮਿਲਿਆ, ਉਦੋਂ ਵੀ ਤੁਹਾਨੂੰ ਲੱਗਦਾ ਕਿ $200 ਨਹੀਂ ਯਾਰ ਵਿਆਜ ਵੀ ਪੇ ਨਹੀਂ ਕੀਤਾ ਜਾਂਦਾ, ਉਹ ਵੀ ਡੈਫਰ ਕਹਿੰਦੇ ਹੋ ਸਕਦਾ। ਸੋ ਇਹ ਲੋਨ ਵੀ ਐਂ ਨੀ ਵੀ ਤੁਸੀਂ 2 ਸਾਲਾਂ 'ਚ ਪੇ ਕਰ ਦੇਣਾ, ਬਾਅਦ 'ਚ ਇਹਨੂੰ 13-14 ਸਾਲ ਤੱਕ ਤੁਸੀਂ ਉਹਦੀਆਂ ਕਿਸ਼ਤਾਂ ਜਿਹੜੀਆਂ ਉਹ ਬਣਵਾ ਸਕਦੇ ਹੋ। ਹੁਣ ਇਦੋਂ ਈਜ਼ੀ ਹੋਰ ਕੀ ਹੋ ਸਕਦਾ ਵਾ? ਨੰਬਰ ਫਿਰ ਨੋਟ ਕਰ ਲਓ, 437-264-3175 ਤੇ ਕਾਲ ਹੀ ਕਰਨੀ ਹੈ, ਕਾਲ ਕਰਕੇ ਸਾਰੀ ਇਨਫੋਰਮੇਸ਼ਨ ਵੀ ਮਿਲ ਜਾਣੀ ਹੈ। ਤੇ ਓਨਟਾਰੀਓ 'ਚ ਜੇ ਤੁਸੀਂ ਰਹਿ ਰਹੇ ਹੋ, ਪਰਮਾਨੈਂਟ ਰੈਜੀਡੈਂਟ ਹੈਗੇ ਹੋ, ਕਲੀਅਰ ਕਾਰਡ ਤੁਹਾਡੇ ਕੋਲੇ ਹੈਗਾ ਜਾਂ ਸਿਟੀਜ਼ਨ ਹੈਗੇ ਹੋ, ਉਹੀ ਐਲੀਜੀਬਲ ਨੇ, ਹੋਰ ਨਹੀਂ। ਨਾਗਪਾਲ ਸਾਹਿਬ ਕੁਛ ਹੋਰ ਐਡ ਕਰਨਾ ਚਾਹੁੰਦੇ ਹੋ?
2: ਬਹੁਤ ਆਪਣੇ ਇਤਨਾ ਅੱਛਾ ਕਰ ਦਿਆ, ਬਸ ਨੰਬਰ ਹੀ ਦੇਣਾ ਚਾਹੁੰਦਾ ਮੈਂ ਆਪਣਾ, 437-264-3175। ਕਾਲ ਕਰੋ, ਐਸਟੀਮੇਟ ਲੋ, ਪ੍ਰੋਪਰ ਆਫਿਸ ਹੈ, 8 ਸਾਲ ਮੈਂ ਹਜ਼ਾਰ ਕੋਸ਼ਿਸ਼ ਕਰ ਚੁੱਕੇ ਹੈਂ, ਅਪ ਟੂ $170,000 ਕਾ ਗਾਰੰਟੀ ਫ੍ਰੀ, ਸਿਕਿਉਰਿਟੀ ਫ੍ਰੀ, ਅਪਰੂਵਲ ਰੇਟ 100% ਹੈ, ਆਪਕਾ ਕਾਮ ਹੋ ਜਾਏਗਾ, ਤਭੀ ਹਮਾਰੀ ਫੀਸ ਹਮਨੇ ਬਾਅਦ ਮੇ ਰੱਖੀ ਹੈ $199, ਨੋ ਹਿਡਨ ਫੀਸ, ਨੋ ਕੈਚ, ਨੋ ਮਿੱਠੀ ਬਾਤੇ, ਨੋ ਕੁੰਡੀ। 437-264-3175, 437-264-3175, 437-264-3175।
0: ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮਚ ਜੀ, ਥੈਂਕ ਯੂ ਵੈਰੀ ਮਚ। ਇਸ ਸਭ ਸੋ ਇੱਕ ਡੀਲ ਜਿਹੜੀ ਆਪਾਂ ਨੂੰ ਮਾਲ ਉਹ ਕਹਿੰਦੇ ਸੀ ਮਾਲ ਸਾਹਿਬ ਵੀ ਮੈਂ ਦਊਂਗਾ ਬੈਡ ਵਾਲੀ ਘੈਂਟ ਜੀ
1: ਜੀ
0: ਉਹ ਆਈ ਨੀ ਯਾਰ ਹਜੇ ਤੱਕ ਉਹ
1: ਹਾਂ ਉਹ ਮੇਰਾ ਖਿਆਲ ਫੋਨ ਆਇਆ ਸੀ ਉਹਨਾਂ ਦਾ ਡਿਸਕਨੈਕਟ ਹੋ ਗਿਆ ਦੁਬਾਰਾ
0: ਆਪਣਾ
1: ਜੀ ਸੁਖ ਜੀ ਸੁਖ ਜੀ ਆ ਰਹੀ ਆਵਾਜ਼
3: ਬਿਲਕੁਲ ਬਿਲਕੁਲ ਟੱਲੀਆਂ ਹੋ ਟਣਕ ਰਹੀ ਜੀ ਆਵਾਜ਼ ਤੁਹਾਡੀ
1: ਵਾਹ ਜੀ ਵਾਹ ਕੀ ਬਾਤ ਹੈ
0: ਜਿਹੜੀ ਡੀਲ ਤੁਸੀਂ ਜਿਹੜੀ ਡੀਲ ਕਹਿ ਕੇ ਆਏ ਨਹੀਂ ਅਸੀਂ ਜਾਣ ਦੇਣਾ ਭੱਜਣੇ ਜਿਹੜਾ ਕੱਲ ਨੂੰ ਅਸੀਂ ਲਾਈਵ ਲੋਕੇਸ਼ਨ ਤੇ ਪਹੁੰਚਣਾ ਤੇ ਤੁਸੀਂ ਦੱਸੋ ਡੀਲ ਕਿਹੜੀ ਹੈ
3: ਬੋਪਰਾ ਸਾਹਿਬ ਬੈਡਰੂਮ ਸੈੱਟ ਮੈਂ ਤੁਹਾਨੂੰ ਪਿਕਚਰ ਵੀ ਭੇਜ ਦਿੰਦਾ ਚੋਟੀ ਵਾਲੇ ਬੈਡਰੂਮ ਸੈੱਟ ਦੀ ਅਸੀਂ ਡੀਲ ਦੇਣੀ ਆ ਵੀ ਜਿਹੜਾ ਮਾਸਟਰ ਬੈਡਰੂਮ ਦਾ ਸ਼ਿੰਗਾਰ ਬਣ ਜਾਵੇ ਤੁਸੀਂ ਐਂਟਰ ਹੁੰਦੇ ਆ ਸਾਰੀ ਸ਼ੋਰੂਮ ਦੇ ਵਿੱਚ ਰਾਈਟ ਹੈਂਡ ਸਾਈਡ ਦੇਖ ਲਿਓ 5600 ਡਾਲਰ ਦਾ ਟੈਗ ਲੱਗਾ ਹੋਇਆ ਬਾਈ ਜੀ ਪਰ ਬੈਡਰੂਮ ਸੈੱਟ ਦੀ ਤੁਹਾਨੂੰ ਮੈਂ ਪਹਿਲਾਂ ਡਿਟੇਲ ਦੱਸ ਦਵਾਂ ਕਿੰਗ
0: ਸਾਈਜ਼ ਮਹਿੰਗਾ ਮਹਿੰਗਾ 1999 ਤੇ ਆਪੇ ਹੀ ਆ ਗਏ ਇਹ ਹੁਣ 1999 5600 ਵਾਲਾ ਬੈਡ 1999 ਦਾ ਨਾਲ ਪਹਿਲੇ ਦੋ ਪਰਿਵਾਰ ਆ ਜਿਹੜੇ ਉਹਨਾਂ ਨੂੰ PS5 66 Tomcon Road ਤੇ ਕੱਲ ਨੂੰ ਆ ਜਾਓ ਚੁਕਾ ਦੇਣਾ ਬੈਡ ਤੁਹਾਨੂੰ
1: ਠੀਕ
0: ਹੈ ਜੀ
3: ਡਨ ਬੋਪਰ ਸਾਹਿਬ ਆ ਜਾਣ ਪਰਿਵਾਰ ਦੀ 6085 Tomcon Road ਤੇ ਮਿਲਦੇ ਆ ਕੱਲ ਨੂੰ 2 to 3 PM ਦੇ ਵਿੱਚ
0: ਬਹੁਤ ਧੰਨਵਾਦ ਚੱਲਦੇ ਬੈਕ ਟੂ ਸਟੂਡੀਓ
1: ਜੀ ਬਿਲਕੁਲ ਪ੍ਰੋਗਰਾਮ ਦਾ ਸਮਾਂ ਸਮਾਪਤ ਹੋ ਚੁੱਕਿਆ ਹੈਗਾ ਸੋ ਸਾਨੂੰ ਤੋਂ ਇੱਥੇ ਇਜਾਜ਼ਤ ਅਤੇ ਕੱਲ੍ਹ ਨੂੰ ਫਿਰ ਮਿਲਦੇ ਹਾਂ ਤਦ ਤੱਕ ਲਈ

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।

0: ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ, ਕੋਮਲ ਟ੍ਰੈਵਲ ਐਂਡ ਟੂਰਸ। ਡੈਸਟੀਨੇਸ਼ਨ ਬੈਡਿੰਗ ਕਰਨੀ ਹੈ, ਸ਼ਿਪ ਕਰੂਜ਼ ਲਈ ਜਾਣਾ ਹੈ, ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ, ਤਾਂ ਕੋਮਲ ਟ੍ਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ 905-239-7711 905-239-7711 ਕੋਮਲ ਟ੍ਰੈਵਲ ਐਂਡ ਟੂਰਸ।
1: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।
0: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444। ਸੁਣਦੇ ਰਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।
2: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
3: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
2: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
3: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
4: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
3: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
4: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
3: 416-509-1509
4: ਔਰ ਵਿਜ਼ਿਟ insuranceforyou.ca।
0: ਦੋਸਤੋ, ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ ਪ੍ਰਦੇਸ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.desprdesradio.com ਜਾਂ www.desprdestv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ, ਉਹਦੇ ਉੱਤੇ ਜਾ ਕੇ ਦੇਸ ਪ੍ਰਦੇਸ TV ਨੂੰ ਕਲਿੱਕ ਕਰੋ, ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7।
5: There are singers, there are performers, and then there are legends. A voice that has defined generations, the one and only Rahat Fateh Ali Khan, live in Toronto. With Shah Zaman Ali Khan, Sunday, September 27th at Scotiabank Arena. Presented by True Sound Life and Cellular Point. Rahat Fateh Ali Khan and Shah Zaman Ali Khan live in Toronto. For tickets, visit ticketmaster.ca.
0: Hello, AM 530 to tusi sun rahe ho apna harman pyara radio program Desh Pradesh Prime Time Radio. Pichle 30 varyan to tuhade ang sang Desh Pradesh hun apne sham de program de vich vadha kar chuka. Pehla tu sunde si Monday to Friday 4 to 6, lekin hun tu sunde ho 3 to 6 shami, yani ke Desh Pradesh ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ ਤੇ ਨਾਲ ਤੁਸੀਂ ਦੁਪਹਿਰੇ ਸਿਰੜੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ। ਦੇਸ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381, 416-457-3381, ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551, 416-725-2551। ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ ਸਭ

0: ਦੋਸਤੋ ਕੀ ਹਾਲ ਚਾਲ ਨੇ ਤੁਹਾਡੇ? ਸਭ ਤੋਂ ਪਹਿਲਾਂ ਇਸ ਸਮੇਂ ਤੁਸੀਂ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ ਆਨ ਕਰ ਚੁੱਕੇ ਹੋ। ਤੇਜਿੰਦਰ ਸਿੰਘ ਸਿੱਧੂ ਸਿਦਮਾ ਵਾਲੇ ਵੱਲੋਂ ਸਰਿੰਦਰ ਨਗਰ ਸਵਾਗਤ ਦੇ ਪ੍ਰਾਂ ਦੇ ਵਿੱਚ। ਔਰ ਜੀ ਅੱਜ 3 ਸਤੰਬਰ ਹੈਗੀ ਆ ਔਰ ਅੱਜ ਦਿਨ ਹੈ ਤੁਹਾਡਾ ਪਸੰਦ ਦਾ ਯੂਨੀਅਰ ਯੂਨੀਅਰ ਛੋਟਾ ਛੋਟਾ ਫਰਾਈਡੇ, ਯਾਨੀ ਕਿ ਵੀਰਵਾਰ ਦਾ ਦਿਨ ਹੈ। ਹੁਣ ਤੋਂ ਲੈ ਕੇ ਠੀਕ ਸ਼ਾਮ ਦੇ 6 ਵਜੇ ਤੱਕ ਆਪਣੀ ਮੁਲਾਕਾਤ ਤੁਹਾਡੇ ਨਾਲ ਰਹੇਗੀ। ਮੇਰੇ ਵੱਲੋਂ ਸਭ ਨੂੰ ਆਪਣੇ ਪ੍ਰੋਗਰਾਮ ਦੇ ਵਿੱਚ ਜੀਆਂ ਨੂੰ ਨਿੱਘਾ ਸਵਾਗਤ ਦੀ, ਸਤਿ ਸ਼੍ਰੀ ਅਕਾਲ
1: ਜੀ। ਨਾਲ ਸਾਥ ਦੇ ਰਹੀ ਹਾਂ ਮੈਂ ਮਨਪ੍ਰੀਤ ਕੌਰ ਧੂਰ, ਮੇਰੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਬਹੁਤ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ। ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਅਤੇ ਇੰਜੋਏ ਕਰ ਰਹੇ ਹੋ ਬੜੇ ਖੂਬਸੂਰਤ ਵੈਦਰ ਨੂੰ, ਬਹੁਤ ਖੂਬਸੂਰਤ ਦਿਨ ਨੂੰ। ਅਤੇ ਉਮੀਦ ਹੈ ਕਿ ਸਾਰਿਆਂ ਦਾ ਹੀ ਹੁਣ ਤਿਆਰੀ ਹੋ ਗਈ ਹੋਣੀ ਹੈ ਵੀਕਐਂਡ ਦੀ, ਕਿਉਂਕਿ ਬਹੁਤ ਸਾਰੇ ਘਰਾਂ 'ਚ ਪਾਰਟੀਜ਼ ਵੀ ਨੇ, ਕਾਫੀ ਸਾਰੇ ਕਹਿ ਲਓ ਕਿ ਫੰਕਸ਼ਨਸ ਹੁੰਦੇ ਨੇ ਵੀਕਐਂਡ 'ਤੇ, ਅਤੇ ਸਾਰੇ ਉਹਦੇ ਲਈ ਤਿਆਰ ਪਰ ਤਿਆਰ ਹੋਣਗੇ। ਤੁਹਾਡਾ ਸਾਡਾ ਸਾਥ 3 ਘੰਟੇ ਦਾ ਹੈਗਾ, ਜਿਹਦੇ ਵਿੱਚੋਂ ਸਾਡੇ ਦੋਵਾਂ ਦਾ ਸਾਥ ਤੁਹਾਡੇ ਨਾਲ 1 ਘੰਟੇ ਦਾ ਰਹੇਗਾ, ਅਤੇ ਉਸ ਬਾਅਦ 2 ਘੰਟੇ ਸਿਮਰਾਜ ਸਿੱਧੂ ਜੀ ਆਪਣੀ ਹਾਜ਼ਰੀ ਲਗਵਾਉਣਗੇ। ਅਤੇ ਸਟੂਡੀਓ ਦਾ ਨੰਬਰ ਪ੍ਰੋਗਰਾਮ ਦੇ ਵਿੱਚ ਤੁਸੀਂ ਗੱਲਬਾਤ ਕਰਨੀ ਹੋਵੇ ਤਾਂ ਇੱਕੋ ਇੱਕ ਨੰਬਰ ਹੁੰਦਾ ਗੱਲਬਾਤ ਕਰਨ ਦੇ ਲਈ, 905-564-6444, 905-564-6444। ਇਸ ਨੰਬਰ ਦੇ ਉੱਪਰ ਤੁਹਾਡੀ ਅਤੇ ਸਾਡੀ ਗੱਲਬਾਤ ਹੋਏਗੀ ਪੂਰੇ 6 ਵਜੇ ਤੱਕ ਜੀ।
0: ਔਰ ਸਭ ਤੋਂ ਪਹਿਲਾਂ ਆਪਾਂ ਇਹ ਸ਼ਬਦ ਸਰਵਣ ਕਰੀਏ, ਉਸ ਤੋਂ ਬਾਅਦ ਫਿਰ ਗੱਲਾਂ ਬਾਤਾਂ ਸ਼ੁਰੂ ਕਰਦੇ ਹਾਂ
1: ਜੀ।
0: ਤੁਸੀਂ ਵੀ ਸਾਨੂੰ ਨਾਲ ਜੁੜਿਓ ਅਤੇ ਜੁੜੇ ਰਹੋ ਜੀ
1: ਜੀ।

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜਿਹੜੇ ਆ ਦੋਸਤੋ, ਇੱਕ ਵਾਰੀ ਫਿਰ ਸਾਰਿਆਂ ਨੂੰ ਤੇਜਿੰਦਰ ਸਿੰਘ ਸਿੱਧੂ ਵੱਲੋਂ ਜੀ ਆਇਆਂ ਨੂੰ। ਉਹਨਾਂ ਇੱਕ ਬੜਾ ਪਿਆਰਾ ਗੀਤ ਹੈਗਾ ਆਪਣੇ ਮਨਪ੍ਰੀਤ, ਪਾਣੀ ਰੇ ਪਾਣੀ ਤੇਰਾ ਰੰਗ ਕੈਸਾ, ਉਹ ਕਹਿੰਦੇ ਜਿਸ ਮੈਂ ਮਿਲਾ ਦਿਓ ਲਗੇ ਉਸ ਜੈਸਾ। ਕੱਲ ਕੁਦਰਤ ਨੇ ਪਾਣੀ ਦੇ ਰੰਗ ਦਿਖਾਏ,
1: ਬਿਲਕੁਲ ਪੂਰੇ ਰੰਗ ਲਿਆਏ,
0: ਪੂਰੇ ਰੰਗ ਲਿਆਏ। ਬਹੁਤ ਸਾਰੇ ਡਾਊਨ ਟਾਊਨ ਦੇ ਵਿੱਚ ਪਾਣੀ ਭਰ ਗਿਆ,
1: ਫਲੱਡ ਵਾਲੀ ਕੰਡੀਸ਼ਨ ਸੀਗੀ,
0: ਬਿਲਕੁਲ ਬਿਲਕੁਲ ਬਹੁਤ ਜ਼ਿਆਦਾ ਬਾਰਿਸ਼ ਆਈ ਇਕਦਮ ਹੀ।
1: ਹਾਂਜੀ,
0: ਤੇ ਅਸੀਂ ਕੱਲ ਪਾਰਟੀ ਸੀਗੀ ਹਨਾ, ਜਾਗੋ ਪਾਰਟੀ, ਤੇ ਅਸੀਂ ਪਹੁੰਚੇ ਅੰਬੈਸੀ ਸਵੀਟ ਨੀ ਜਿਹੜਾ ਪੈਂਦਾ ਏਅਰਪੋਰਟ ਤੇ, ਕੁਈਨ ਤੇ
1: ਗੋਬਿੰਦ,
0: ਉੱਥੇ ਜਦੋਂ ਗਏ ਇਕਦਮ ਹੋਰ ਬਾਰਿਸ਼ ਪਹਿਲਾਂ ਪੈ ਕੇ ਹਟੀ ਸੀ, ਸਾਰਾ ਹੀ ਪਾਰਕਿੰਗ ਉਹਨਾਂ ਦੀ ਵਿਚਾਰਿਆਂ ਦੀ
1: ਫੁੱਲ ਹੋ ਗਈ
0: ਪਾਣੀ ਨਾਲ, ਫੁੱਲ ਪਾਣੀ, ਪਾਰਕਿੰਗ ਲੱਭ ਨਹੀਂ ਸੀ।
1: ਓਕੇ,
0: ਫਿਰ ਤੁਰਨ ਨੂੰ ਜਗ੍ਹਾ ਨਾ ਮਿਲੀ, ਪਾਰਕਿੰਗ ਕਿੱਥੇ ਪਾਰ ਕਰਕੇ ਤੁਰ ਕੇ ਅੰਦਰ ਕਿਸੇ ਆਉਂਗਾ, ਪਾਣੀ ਪਾਣੀ ਹੋ ਗਿਆ ਚਾਰੇ ਪਾਸੇ, ਲੇਕਿਨ ਇੱਕ ਸਾਈਡ ਤੇ ਪਾਰ ਕਰਕੇ ਫਿਰ ਫੁੱਟਪਾਥ ਦੇ ਉੱਤੋਂ ਤੁਰ ਤੁਰ ਕੇ ਹੌਲੀ ਹੌਲੀ ਹੌਲੀ ਅੰਦਰ ਲੋਕੀ ਬੜੇ, ਤੇ ਪਾਰਕਿੰਗ ਸਪੋਟ ਲੱਭਣੇ ਮੁੱਖ ਬੜੇ ਔਖੇ ਸੀ। ਕੁਦਰਤ ਜਦੋਂ ਤੁਹਾਨੂੰ ਪਤਾ ਕਿ ਦਿਖਾਉਂਦੀ ਆ ਆਪਣਾ ਕ੍ਰਿਸ਼ਮਾ, ਜਿਵੇਂ ਕਿਹਾ ਸੀਗਾ ਵੀ ਬਹੁਤ ਥਾਵਾਂ ਤੇ ਬਹੁਤ ਸਾਰੇ ਘਰ ਵੀ ਉਹਨਾਂ ਦੀਆਂ ਜਿਹੜੀ ਛੱਤਾਂ ਵੀ ਉੱਡੀਆਂ।
1: ਹਾਂਜੀ, ਵੇਅਰ ਹਾਊਸਿਸ ਐਂਡ ਉਹ ਜਿਹੜਾ ਰੋਜਰ ਸੈਂਟਰ

0: ਜਗ੍ਹਾ ਤੇ ਤਾਂ ਬਹੁਤ ਵੇਖੇ ਚ ਨਾਲ ਕਾਫੀ ਹਵਾਵਾਂ ਤੇਜ਼ ਸੀਗੀਆਂ।
1: ਬਿਲਕੁਲ ਥੰਡਰ ਸਟੋਰਮ ਦੀ ਵਾਰਨਿੰਗ ਤਾਂ ਬਹੁਤ ਟਾਈਮ ਆਉਂਦੀ ਹੁੰਦੀ ਹੈ, ਬਟ ਜਿੰਨਾ ਕੱਲ ਕਾਫੀ ਕਹਿ ਲਓ ਕਿ ਇੱਕਦਮ ਐਵੇਂ ਡੈਮੇਜ ਵੀ ਹੋਇਆ ਸਾਰੀਆਂ ਕਾਫੀ ਸਾਰੀਆਂ ਪ੍ਰੋਪਰਟੀਜ਼ ਇੱਦਾਂ ਹਨਾ, ਤੇ ਕੱਲ ਤਾਂ ਕਾਫੀ ਨੁਕਸਾਨ ਹੋਇਆ।
0: ਬਿਲਕੁਲ 9055646444 ਟੈਲੀਫੋਨ ਨੰਬਰ 9055646444 ਤੇ ਤੁਸੀਂ ਕੁਝ ਦੇਖਿਆ ਹੋਵੇ ਕਿਤੇ ਡੈਮੇਜ ਹੋਇਆ ਜਾਂ ਕੋਈ ਹੋਰ ਚੀਜ਼ ਦੇਖੀ ਹੋਵੇ ਡਿਫਰੈਂਟ ਜੀ, ਉਹ ਵੀ ਸ਼ੇਅਰ ਤੁਸੀਂ ਕਰ ਸਕਦੇ ਹੋ ਸਾਡੇ ਨਾਲ ਜੀ। ਹਾਂ, ਅੱਜ ਸਾਡੇ ਮਹਿਮਾਨ ਹੁੰਦੇ ਨੇ ਉਮਰਪ੍ਰੀਤ ਚਾਵਲਾ ਹੋਰੀ, ਉਹ ਵੀ ਸਾਡੇ ਨਾਲ ਜੁੜ ਚੁੱਕੇ ਨੇ, ਬੜੀ ਜਲਦੀ ਉਹਨਾਂ ਨੂੰ ਵੀ ਨਾਲ ਲੈਂਦੇ ਹਾਂ। ਉਮਰਪ੍ਰੀਤ ਚਾਵਲਾ ਹੋਰੀ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਫੀਲਡ ਦੇ ਵਿੱਚ ਨੇ। ਟੈਲੀਫੋਨ ਨੰਬਰ 6474461616 ਟੈਲੀਫੋਨ ਨੰਬਰ ਆਉਂਦਾ, ਅਤੇ ਉਹਨਾਂ ਨੂੰ ਬੜੀ ਜਲਦੀ ਆਪਾਂ ਨਾਲ ਲਵਾਂਗੇ। 8500 ਜੀ ਆਇਆਂ ਨੂੰ ਜੀ ਨਿੱਘਾ ਸਵਾਗਤ। 8500 ਵੀ ਏਅਰ 'ਤੇ ਹੈਗੇ, ਨਿੱਘਾ ਸਵਾਗਤ ਜੀ ਤੁਹਾਡਾ।
2: ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
2: ਹਾਂਜੀ, ਕੱਲ੍ਹ ਤਾਂ ਬਹੁਤ ਬੁਰਾ ਹਾਲ ਸੀਗਾ ਜੀ, ਕੱਲ੍ਹ ਮੈਂ ਟੋਰੋਂਟੋ ਦੇ ਏਰੀਏ 'ਚ ਸੀਗਾ ਤੇ ਰੋਡ ਸਾਰੀਆਂ ਫਲੱਡਡ, ਦਰਖਤ ਵੀ ਟੁੱਟੇ ਪਏ ਤੇ ਘਰਾਂ 'ਚ ਵੀ ਕਈ ਜਗ੍ਹਾ ਪਾਣੀ ਵੜਿਆ। ਸਾਡਾ ਕੰਮ ਰੈਸਟੋਰੇਸ਼ਨ ਦਾ ਨਾ, ਕੱਲ੍ਹ ਬਹੁਤ ਕਾਲ ਆਈਆਂ ਸਾਨੂੰ।
0: ਓਹੋ, ਅੱਛਾ ਅੱਛਾ, ਠੀਕ ਹੈ। ਤੁਸੀਂ ਫਿਰ ਬਹੁਤ ਬਿਜ਼ੀ ਸੀ ਕੱਲ੍ਹ, ਹੈ ਪੂਰੇ?
2: ਕੱਲ੍ਹ ਤਾਂ ਪੂਰੇ ਬਿਜ਼ੀ, ਹਾਂਜੀ, ਅੱਧੀ ਰਾਤ ਤੱਕ ਜੀ ਨੱਠੇ ਤੋਂ ਜਗ੍ਹਾ ਤੇ।
0: ਡਾਊਨ ਟਾਊਨ ਕਾਫੀ ਤੁਸੀਂ ਦੇਖਿਆ ਕਿ ਉਹਦੇ ਦਰਖਤ ਵਗੈਰਾ ਵੀ ਕਾਫੀ ਟੁੱਟੇ ਹੋਏ ਨਾ?
2: ਦਰਖਤ ਵੀ ਬਹੁਤ, ਹਾਂਜੀ, ਕਾਫੀ ਟੁੱਟੇ ਹੋਏ ਸੀਗੇ ਤੇ ਜ਼ਿਆਦਾਤਰ ਨਾ ਵੀ ਸੀਗਾ ਜੀ ਦਾ ਡਰੇਨੇਜ ਕਰਕੇ ਫਲੱਡਡ ਸੀਗੀਆਂ ਰੋਡ ਬਹੁਤ ਜ਼ਿਆਦਾ।
0: ਤੇ ਮੈਂ ਤੁਹਾਡਾ ਨੰਬਰ ਵੀ ਦੇ ਦਿਆ, ਤੁਹਾਡਾ ਤੁਸੀਂ ਕਿਸੇ ਨੂੰ ਜ਼ਰੂਰਤ ਹੋਵੇ 437 ਏਰੀਆ ਕੋਡ ਇਹੀ ਦਿੰਦੇ ਨੰਬਰ, ਹਾਂਜੀ 220-8500 ਨੰਬਰ ਨੋਟ ਕਰ ਲਓ, 437-220-8500 ਟੈਲੀਫੋਨ ਨੰਬਰ ਆ। ਤੇ ਕਾਫੀ ਕੰਮ ਤੁਸੀਂ ਕਰਦੇ ਰਹੇ, ਕੱਲ੍ਹ ਵੀ ਅੱਜ ਵੀ ਕਾਲਾਂ ਆ ਰਹੀ ਹੋਣਗੀਆਂ?
2: ਅੱਜ ਵੀ, ਹਾਂਜੀ, ਰਾਤ ਦੀਆਂ ਪੈਂਟਿੰਗ ਪਈਆਂ ਸੀ, ਹੁਣ ਕਰਨੀਆਂ ਪੈਣੀਆਂ।
0: ਠੀਕ ਠੀਕ ਠੀਕ, ਥੈਂਕ ਯੂ ਬ੍ਰਦਰ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਰੇਡੀ ਪ੍ਰਾਈਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਜਿਹੜੇ ਹੋਏ ਹੋ 905-564-4444 ਸਾਡੇ ਸਟੂਡੀਓ ਨੰਬਰ ਨੇ। ਅਤੇ ਇਸ ਸਮੇਂ ਆਪਾਂ ਗੱਲਬਾਤ ਕਰ ਲਈਏ ਇੰਸ਼ੋਰੈਂਸ ਦੀ, ਉਮਰਪ੍ਰੀਤ ਕੌਰ ਚਾਵਲਾ ਹੋਰ ਵੀ ਜੁੜ ਜੋ ਕਿਤੇ ਮੇਰੇ ਨਾਲ। ਉਮਰਪ੍ਰੀਤ ਜੀ, ਜੀ ਆਰ ਨੂੰ ਡੇਗਾ ਸਵਾਗਤ ਤੁਹਾਡਾ।
3: ਥੈਂਕ ਯੂ ਸੋ ਮਚ ਤੇਜਿੰਦਰ ਜੀ, ਤੁਹਾਨੂੰ, ਮਨਪ੍ਰੀਤ ਜੀ ਨੂੰ ਤੇ ਆਪਣੇ ਸਾਰੇ ਲਿਸਨਰਸ ਨੂੰ ਉਮਰਪ੍ਰੀਤ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ।
1: ਹਾਂਜੀ, ਸਤਿ ਸ਼੍ਰੀ ਅਕਾਲ ਜੀ
0: ਜੀ।
3: ਬਿਲਕੁਲ ਤੇਜਿੰਦਰ ਜੀ, ਸੋ ਫਾਈਨੈਂਸ਼ੀਅਲ ਪਲੈਨਿੰਗ ਦੀ ਆਪਾਂ ਇਨਫੋਰਮੇਸ਼ਨ ਦਿੰਦੇ ਹੁੰਦੇ ਆ, ਮੈਨੂੰ ਬਹੁਤ ਵਾਰੇ ਕੁਐਸਚਨ ਆਉਂਦਾ ਵੀ ਕਿਹੜਾ ਬੈਸਟ ਟਾਈਮ ਹੈਗਾ ਫਾਈਨੈਂਸ਼ੀਅਲ ਪਲੈਨਿੰਗ ਸ਼ੁਰੂ ਕਰਨ ਲਈ। ਸੋ ਮੈਂ ਹਮੇਸ਼ਾ ਹੀ ਕਹਿੰਦੀ ਹੁੰਦੀ ਹਾਂ ਵੀ ਦ ਬੈਸਟ ਟਾਈਮ ਟੂ ਸਟਾਰਟ ਪਲੈਨਿੰਗ ਵਾਸ ਯੈਸਟਰਡੇ ਐਂਡ ਦ ਸੈਕਿੰਡ ਬੈਸਟ ਟਾਈਮ ਇਜ਼ ਟੂਡੇ। ਸੋ ਡਿਫਰੈਂਟ ਫੇਜ਼ਿਸ ਆਫ ਲਾਈਫ ਤੇ ਪਲੈਨਿੰਗ ਵੀ ਡਿਫਰੈਂਟ ਹੁੰਦੀ ਹੈ। ਕਈ ਵਾਰ ਸਾਨੂੰ ਇਹ ਲੱਗਦਾ ਹੁੰਦਾ ਵੀ ਮੈਂ ਟੂ ਯੰਗ ਆ ਫਾਈਨੈਂਸ਼ੀਅਲ ਪਲੈਨਿੰਗ ਲਈ, ਜਾਂ ਅਸੀਂ ਪਹਿਲੇ ਕੁਝ ਬਣਾ ਲਈਏ ਫਿਰ ਆਪਾਂ ਪਲੈਨ ਕਰਾਂਗੇ। ਸੋ ਬੇਸਿਕਲੀ ਜੇ ਮੈਂ ਕਹਿ ਰਹੀ ਹਾਂ ਵੀ ਡਿਫਰੈਂਟ ਫੇਜ਼ਿਸ ਡਿਫਰੈਂਟ ਆ, ਉਹਦਾ ਮਤਲਬ ਇਹ ਹੈ ਵੀ ਜਦੋਂ ਆਪਾਂ ਯੰਗ ਆ, ਆਪਾਂ ਹਜੇ ਨਵੇਂ ਆ ਕੈਨੇਡਾ ਦੇ ਵਿੱਚ, ਉਸ ਟਾਈਮ ਤੇ ਦੋ ਤਿੰਨ ਚੀਜ਼ਾਂ ਆਪਾਂ ਧਿਆਨ 'ਚ ਰੱਖਣੀਆਂ ਹੁੰਦੀਆਂ। ਪਹਿਲਾਂ ਵੀ ਪ੍ਰੀ ਮੈਚਿਓਰ ਡੈਥ ਦਾ ਰਿਸਕ ਕਵਰ ਹੋਏ, ਦੂਜਾ ਤੁਹਾਡੀਆਂ ਇਨਵੈਸਟਮੈਂਟ, ਤੁਹਾਡੀ ਤੁਹਾਨੂੰ ਸੇਵਿੰਗ ਦੀ ਆਦਤ ਹੋਏ ਤੇ ਉਹ ਇਨਵੈਸਟਮੈਂਟਸ ਆਪਾਂ ਗਰੋ ਕਰਵਾ ਕੇ ਕਿਵੇਂ ਕੰਪਾਊਂਡਿੰਗ ਦੇ ਨਾਲ ਆਪਾਂ ਉਹਨੂੰ ਫਿਊਚਰ ਲਈ ਆਪਣੇ ਸੇਵ ਕਰ ਸਕਦੇ ਹਾਂ, ਤੇ ਤੀਜਾ ਹੈਗਾ ਵੀ ਫਿਊਚਰ ਲਈ ਵੈਲਥ ਜਨਰੇਟ ਕਿਵੇਂ ਕਰਨੀ ਹੈ। ਆਫਕੋਰਸ ਐਕਟਿਵ ਇਨਕਮ ਤੁਸੀਂ ਹੀ ਜਨਰੇਟ ਕਰਨੀ ਹੈ, ਜੋ ਤੁਸੀਂ ਕੰਮ ਕਰਨਾ ਉਹ ਤੁਸੀਂ ਵੀ ਕਰਨਾ, ਲੇਕਿਨ ਉਹਨੂੰ ਪੈਸੇ ਨੂੰ, ਤੁਹਾਡੀਆਂ ਸੇਵਿੰਗਸ ਨੂੰ ਕਿਹੜੇ ਆਪਾਂ ਬੈਗ ਦੇ ਵਿੱਚ ਕਿਹੜੇ ਟੂਲ 'ਚ ਇਨਵੈਸਟ ਕਰੀਏ ਵੀ ਟੈਕਸ ਐਫੀਸ਼ੈਂਟਲੀ ਪੈਸਾ ਤੁਹਾਡਾ ਗਰੋ ਕਰੇ। ਇਹ ਤਾਂ ਹੋ ਗਿਆ ਯੰਗ ਜਨਰੇਸ਼ਨ ਦੀ। ਇੱਕ ਟਾਈਮ ਆਉਂਦਾ ਜਦੋਂ ਆਪਾਂ ਨੂੰ ਪ੍ਰੀਮੈਚਿਓਰ ਡੈਥ ਦਾ ਕੋਈ ਕੰਸਰਨ ਨਹੀਂ ਰਹਿੰਦਾ ਹੁੰਦਾ, ਕਿਉਂਕਿ ਆਪਾਂ ਗਰੋ ਕਰ ਚੁੱਕੇ, ਪੈਸਿਵ ਇਨਕਮ ਆਪਣੀ ਇੰਨੀ ਬਣ ਚੁੱਕੀ, ਮਤਲਬ ਸਾਡੀ ਐਕਟਿਵ ਇਨਕਮ ਤੇ ਸਾਡੀ ਫੈਮਿਲੀ ਹੁਣ ਡਿਪੈਂਡ ਨਹੀਂ ਹੈ। ਇਸ ਟਾਈਮ ਤੇ ਦੋ ਮੇਜਰ ਕੰਸਰਨ ਹੁੰਦੇ ਆ, ਇੱਕ ਤਾਂ ਇਹ ਹੈਗਾ ਕਿ ਮੇਰੇ ਰਿਟਾਇਰਮੈਂਟ ਲਈ ਮੇਰੇ ਕੋਲ ਇਨਫ ਫੰਡਸ ਹੋਣ, ਦੂਜਾ ਹੈਗਾ ਇਨਹੈਰੀਟੈਂਸ, ਜਦੋਂ ਆਪਣੇ ਕੋਲ ਐਸੈਟਸ ਹੋ ਜਾਂਦੇ ਆ ਆਪਾਂ ਨੂੰ ਹੁੰਦਾ ਵੀ ਆਪਾਂ ਅਗਲੀ ਜਨਰੇਸ਼ਨ ਨੂੰ ਦੇਣਾ, ਕਿਵੇਂ ਆਪਾਂ ਟੈਕਸਿਸ ਸੇਵ ਕਰੀਏ। ਹੁਣ ਇੱਥੇ ਜਿੰਦਰ ਬਹੁਤ ਹੁੰਦਾ ਕਿ ਜੇ ਤਾਂ ਮੈਂ ਰਿਟਾਇਰਮੈਂਟ 'ਚ ਆਪਣਾ ਸਾਰਾ ਪੈਸਾ ਯੂਜ਼ ਕਰ ਲਿਆ ਤਾਂ ਮੈਨੂੰ ਇਨਹੈਰੀਟੈਂਸ ਦੇ ਵਿੱਚ ਮੈਂ ਬੱਚਿਆਂ ਲਈ ਕੀ ਛੱਡਣਾ, ਜਾਂ ਬਹੁਤ ਵਾਰ ਮੈਂ ਦੇਖਿਆ ਪੇਰੈਂਟਸ ਇਨਹੈਰੀਟੈਂਸ ਛੱਡਣ ਦੇ ਲਈ ਆਪਣੀ ਰਿਟਾਇਰਮੈਂਟ ਨੂੰ ਖਰਾਬ ਕਰ ਲੈਂਦੇ ਆ। ਸੋ ਇੱਥੇ ਮੇਨ ਪਲੈਨਿੰਗ ਆਉਂਦੀ ਹੁੰਦੀ ਹੈ, ਜੋ ਵੀ ਤੁਹਾਡੀ ਏਜ ਆ, ਤੁਸੀਂ 50-60 ਜੋ ਵੀ ਤੁਹਾਡੀ ਏਜ ਆ, ਆਪਾਂ ਇੱਕ ਵਾਰ ਗੱਲ ਕਰ ਸਕਦੇ ਹਾਂ ਵੀ ਤੁਹਾਡੀ ਅੱਜ ਦੀ ਇਨਕਮ ਕੀ ਹੈ ਤੇ ਤੁਸੀਂ ਆਪਣੀ ਰਿਟਾਇਰਮੈਂਟ ਦੇ ਵਿੱਚ ਕੀ ਇਨਕਮ ਐਕਸਪੈਕਟ ਕਰ ਰਹੇ ਹੋ, ਕਿਉਂਕਿ ਪੈਨਸ਼ਨ ਤਾਂ ਚਲੋ 1000-1500-2000 ਹੀ ਹੋਣੀ ਹੈ, ਇਸ ਤੋਂ ਉੱਪਰ ਨਹੀਂ ਹੋਣੀ। ਲੇਕਿਨ ਜੋ ਸਾਡਾ ਲਾਈਫ ਸਟਾਈਲ ਆ ਉਹਦੇ ਲਈ ਸਾਨੂੰ ਪੈਸਾ ਚਾਹੀਦਾ ਹੀ ਆ। ਸੋ ਤੁਹਾਡੇ ਐਸੈਟਸ ਆਪਾਂ ਇਵੇਂ ਪਲਾਨ ਕਰਦੇ ਹੁੰਦੇ ਆ ਵੀ ਤੁਹਾਡੀ ਰਿਟਾਇਰਮੈਂਟ ਦੀ ਫੰਡਿੰਗ ਵੀ ਪ੍ਰੋਪਰ ਹੋਏ, ਇਹ ਨਾ ਹੋਏ ਕਿ ਰਿਟਾਇਰਮੈਂਟ ਦੇ ਵਿੱਚ ਤੁਹਾਡੇ ਕੋਲ ਫੰਡਸ ਘੱਟ ਜਾਣ, ਜਾਂ ਤੁਸੀਂ ਜੋ ਤੁਹਾਡੇ ਸ਼ੌਂਕ ਆ ਤੁਸੀਂ ਇੰਨਾ ਕੰਮ ਕੀਤਾ ਤੇ ਰਿਟਾਇਰਮੈਂਟ 'ਚ ਜਾ ਕੇ ਆਪਾਂ ਨੂੰ ਕਿਸੇ ਤਰ੍ਹਾਂ ਆਪਣਾ ਮਨ ਨਾ ਮਾਰਨਾ ਪਏ, ਤੇ ਦੂਜਾ ਨਾਲ ਦੀ ਨਾਲ ਇਨਹੈਰੀਟੈਂਸ ਵੀ ਪ੍ਰੋਪਰ ਹੋਏ।

0: ਪਲੈਨਿੰਗ ਇਵੇਂ ਕਰੀ ਦੀ ਆ ਕਿ ਜੋ ਤੁਸੀਂ ਬੱਚਿਆਂ ਲਈ ਸੋਚਿਆ ਬੱਚਿਆਂ ਨੂੰ ਵੀ ਮਿਲੂਗਾ ਤੇ ਤੁਹਾਡੀ ਆਪਣੀ ਰਿਟਾਇਰਮੈਂਟ ਦੀ ਫੰਡਿੰਗ ਵੀ ਹੋਊਗੀ। ਸੋ ਤੁਸੀਂ ਜਿਹੜੇ ਵੀ ਫੇਸ ਚੋ ਜੋ ਵੀ ਤੁਹਾਡੀ ਏਜ ਆ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਲਈ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਨੰਬਰ ਹੈ ਜੀ 6474461616 6474416 1616। ਥੈਂਕ ਯੂ ਸੋ ਮਚ
1: ਮਿਹਰਬਾਨੀ ਜੀ, ਬਹੁਤ ਬਹੁਤ ਸ਼ੁਕਰੀਆ ਰੇਡੀ ਪ੍ਰਾਈਮ ਬੇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀ ਨੂੰ ਜੁੜੇ ਹੋਏ ਹੋ ਜੀ। ਟੈਲੀਫੋਨ ਨੰਬਰ ਹੈ ਸਟੂਡੀਓ 905-564-6644 ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ। ਦੋਸਤੋ ਮੈਂ ਜਾਣਕਾਰੀ ਦਿਆਂ ਕਿ ਏਬਲ ਟਰੈਕਿੰਗ ਵਾਲਿਆਂ ਨੂੰ ਸਿਟੀ ਵਾਸਤੇ ਕੰਮ ਕਰਨ ਵਾਲੇ ਏ ਜ਼ੈੱਡ ਡਰਾਈਵਰ ਦੀ ਲੋੜ ਹੈ ਅਤੇ ਤੁਹਾਡਾ 2 ਸਾਲ ਦਾ ਐਕਸਪੀਰੀਅੰਸ ਚਾਹੀਦਾ ਡਰਾਈਵਿੰਗ ਦਾ ਅਤੇ ਪਲੱਸ ਕਲੀਨ ਤੁਹਾਡਾ ਡਰਾਈਵਿੰਗ ਰੈਕਡ ਜਿਹਨੂੰ ਆਪਾਂ ਐਬਸਟ੍ਰੈਕਟ ਕਹਿੰਦੇ ਹੈਗੇ ਹਾਂ ਉਹ ਚਾਹੀਦਾ, ਸਿਟੀ ਦੀ ਨੌਲੇਜ ਚਾਹੀਦੀ ਹੈ ਕਿਉਂਕਿ ਇਹ ਲੋਕਲ ਕੰਮ ਹੈ ਪਿਕਅਪ ਅਤੇ ਡਰੋਪ ਦਾ। ਅਤੇ ਮਹਿੰਦਰ ਗਰੇਵਾਲ ਨੂੰ ਕਾਲ ਕਰਨੀ ਹੈਗੀ ਆ ਏਬਲ ਟਰੈਕਿੰਗ 'ਤੇ 905-838-4346 905-838-4346 ਉਹਨਾਂ ਦਾ ਟੈਲੀਫੋਨ ਨੰਬਰ ਹੈ
2: ਜੀ। ਤੇ ਨਾਲੇ ਤੁਸੀਂ ਟੀਮ ਸਿੱਧੂ ਦੇ ਨਾਲ ਵੀ ਗੱਲਬਾਤ ਕਰੋ ਜੋ ਕਿ ਤੁਹਾਡੇ ਲਈ ਲੈ ਕੇ ਆਏ ਨੇ ਕੈਲਡਨ ਐਂਡ ਬ੍ਰੈਂਪਟਨ ਦੇ ਬਿਲਕੁਲ ਬਾਰਡਰ ਦੇ ਉੱਪਰ ਮੇਫੀਲਡ ਰੋਡ ਐਂਡ ਹਰ ਅੰਟਾਰੀਓ ਸਟਰੀਟ ਦੇ ਉੱਪਰ ਨਵੇਂ ਫ੍ਰੀ ਹੋਲ ਟਾਊਨ ਹਾਊਸਿਸ ਜਿਨ੍ਹਾਂ ਦੀ ਪ੍ਰਾਈਸ 5,96,000 ਤੋਂ ਸਟਾਰਟ ਹੁੰਦੀ ਹੈ, 5,96,000 ਤੋਂ ਪ੍ਰਾਈਸ ਸ਼ੁਰੂ ਹੁੰਦੀ ਹੈ। ਕੈਲਡਨ ਦੇ ਵਿੱਚ ਫ੍ਰੀ ਹੋਲ ਟਾਊਨ ਹਾਊਸਿਸ ਨੇ ਇਹ ਜਿਨ੍ਹਾਂ ਦੀ ਕਲੋਜ਼ਿੰਗ ਐਂਡ ਆਫ 2027 ਜਾਂ ਸਟਾਰਟਿੰਗ ਆਫ 2028 ਦੇ ਵਿੱਚ ਹੋ ਜਾਣੀ ਹੈ। ਤੇ ਤਿੰਨ ਟਾਈਪ ਦੇ ਇਹ ਟਾਊਨ ਹਾਊਸਿਸ ਨੇ ਮੇਫੀਲਡ ਰੋਡ ਐਂਡ ਹਰ ਅੰਟਾਰੀਓ ਸਟਰੀਟ ਦੇ ਉੱਪਰ ਜਿਹੜੇ ਕਿ ਆ ਰਹੇ ਨੇ ਟੀਮ ਸਿੱਧੂ ਤੁਹਾਡੇ ਲਈ ਲੈ ਕੇ ਆ ਰਹੇ ਨੇ। 2 ਫਲੋਰ ਦੇ ਟ੍ਰੈਡੀਸ਼ਨਲ ਟਾਊਨ ਹਾਊਸਿਸ ਨੇ ਪ੍ਰਾਈਵੇਟ ਬੈਕਯਾਰਡ ਦੇ ਨਾਲ, 3 ਫਲੋਰ ਦੇ ਸਿਟੀ ਟਾਊਨਸ ਨੇ ਡਬਲ ਕਾਰ ਗਰਾਜ ਦੇ ਨਾਲ ਤੇ 4 ਕਾਰਸ ਤੁਸੀਂ ਇਹਨਾਂ ਦੇ ਵਿੱਚ ਪਾਰਕ ਕਰ ਸਕੋਗੇ। 3 ਫਲੋਰ ਦੇ ਬੈਕ ਟੂ ਬੈਕ ਟਾਊਨ ਹਾਊਸਿਸ ਵੀ ਆ ਰਹੇ ਨੇ। ਸਾਰੇ ਫ੍ਰੀ ਹੋਲ ਟਾਊਨ ਹਾਊਸਿਸ ਦੇ ਵਿੱਚ ਨੈਚੁਰਲ ਓਕ ਹਾਰਡਵੁੱਡ ਐਂਡ ਓਕ ਦੀਆਂ ਸਟੇਅਰਸ ਹੋਣਗੀਆਂ। ਹਰੇਕ ਫਲੋਰ ਤੇ 9 ਫੁੱਟ ਦੀ ਸੀਲਿੰਗ ਹੋਏਗੀ, 0 ਡਿਵੈਲਪਮੈਂਟ ਚਾਰਜਿਸ, ਫ੍ਰੀ ਅਸਾਈਨਮੈਂਟ ਕਲੋਜ਼, 5 ਅਪਲਾਇੰਸਿਸ ਦਾ ਪੈਕੇਜ ਵੀ ਬਿਲਕੁਲ ਫ੍ਰੀ ਹੈ ਤੇ $10,000 ਡਿਕੋਰ ਡਾਲਰਸ ਵੀ ਤੁਹਾਨੂੰ ਮਿਲਣਗੇ। ਤੇ ਟੀਮ ਸਿੱਧੂ ਦੇ ਨਾਲ ਗੱਲਬਾਤ ਕਰੋ ਤੇ ਪੂਰੀ ਇਨਫੋਰਮੇਸ਼ਨ ਲਓ ਇਸ ਪ੍ਰੋਜੈਕਟ ਦੇ ਬਾਰੇ। ਨੰਬਰ ਹੈ 416-302-0016-416-302-0016 ਟੀਮ ਸਿੱਧੂ ਦਾ ਨੰਬਰ ਹੈ।
1: ANJ ਆਟੋਮੋਟਿਵ ਰਿਪੇਅਰ ਤੇ ਤੁਸੀਂ ਆਪਣੀ ਕਾਰਾਂ ਦੀ ਤਸੱਲੀ ਬਖਸ਼ ਮੁਰੰਮਤ ਕਰਾ ਸਕਦੇ ਹੋ। ਲੰਬੇ ਸਮੇਂ ਤੋਂ ਇਸ ਫੀਲਡ ਵਿੱਚ ਹੈਗੇ ਨੇ ਅਤੇ ਖਾਸ ਕਰਕੇ ਤੁਸੀਂ ਟਾਇਰ ਪਵਾਉਣੇ ਨੇ ਉਹ ਵੀ ਪਵਾ ਲਓ, ਕੰਮ ਸਸਪੈਂਸ਼ਨ ਦਾ ਹੈਗਾ, ਇੰਜਨ ਦਾ ਕੋਈ ਕੰਮ ਹੈ ਜਾਂ ਬ੍ਰੇਕ ਚੋਪ ਕਰਾਉਣੀ ਹੈ। ਇਹ ਹੈਗੇ ਨੇ ਨੰਬਰ 905-857-7596-91 ਹੇਲੀ ਰੋਡ ਬਰੈਂਪਟਨ ਅਤੇ ਕੈਲਡਨ ਦੇ ਬਾਰਡਰ 'ਚ ਨੇ ਅਤੇ ਹੋਮ ਡਿਪੋ ਦੇ ਬਿਲਕੁਲ ਨਾਲ ਨੇ, 50 ਮੇਫੀਲਡ ਦੇ ਨੇੜੇ ਹੈਗੇ ਨੇ ANJ ਆਟੋਮੋਟਿਵ ਰਿਪੇਅਰ ਜੀ।
2: ਜੀ 0490 ਹਾਂਜੀ ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ।
2: ਸਤਿ ਸ਼੍ਰੀ ਅਕਾਲ ਜੀ।
3: ਅੱਜ ਕ੍ਰਿਸ਼ਨ ਜਨਮ ਅਸ਼ਟਮੀ ਹੈ ਜੀ।
2: ਓਕੇ,
3: ਇਹ ਤੇ ਇੱਕ ਗਾਣਾ ਲਗਾ।
1: ਵਧਾਈਆਂ ਜੀ, ਵਧਾਈਆਂ ਜੀ।
3: ਮੁਹੰਮਦ ਰਫੀ ਦੇ ਨਾਮ ਤੇ।
2: ਮੁਹੰਮਦ ਰਫੀ ਦੇ? ਹਾਂਜੀ
3: ਹਾਂਜੀ, ਬੜੀ ਦੇਰ ਬਈ ਨਾਮ ਲਾਲਾ।
1: ਠੀਕ ਹੈ,
2: ਬੜੀ ਦੇਰ
1: ਬੜੀ ਪ੍ਰਾਂਤ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ ਤੁਸੀਂ। ਸਪੈਕਸ ਐਕਸਪ੍ਰੈਸ ਦੀ ਮੈਂ ਜਾਣਕਾਰੀ ਦਿਆਂ ਅਤੇ ਉਹ ਕਹਿੰਦੇ ਕਿ 35 ਰੈਗੂਲੇਸ਼ਨ ਦੇ ਨੇ ਇਹ, ਖਾਸ ਕਰਕੇ ਉਹਨਾਂ ਨੇ ਨਾ ਬਹੁਤ ਵਧੀਆ ਬ੍ਰੈਂਡਡ ਸਨਗਲਾਸ ਲਗਾਏ ਨੇ, ਬੜੇ ਲੋਅਸ ਪ੍ਰਾਈਸ 'ਤੇ ਲਗਾਏ ਨੇ। ਸਿੰਗਲ ਵਿਜ਼ਨ ਲੈਂਸ ਉਹ ਤੁਸੀਂ ਲਵਾ ਸਕਦੇ ਹੋ ਉੱਥੋਂ ਤੁਸੀਂ $129 ਦੇ, ਰੈਗੂਲਰ ਪ੍ਰਾਈਸ $400 ਦੀ ਆ, ਲੇਕਿਨ ਤੁਸੀਂ ਇਹ ਲਵਾਓਗੇ $129 ਦੇ ਵਿੱਚ। ਅਤੇ ਪ੍ਰੋਗਰੈਸਿਵ ਜਿਹੜੇ ਸਨ ਗਲਾਸਿਸ ਹੈਗੀਆਂ ਨੇ ਉਹ ਵੀ ਉਹਨਾਂ ਕੋਲ ਪਹੁੰਚੀਆਂ ਹੋਈਆਂ ਨੇ। ਪ੍ਰੋਗਰੈਸਿਵ ਜਿਹੜੇ ਆਈ ਗਲਾਸਿਸ ਹੈਗੀਆਂ ਉਹਨਾਂ 'ਤੇ ਤੁਹਾਨੂੰ ਡੀਲ ਦੇ ਰਹੇ ਨੇ, $600 ਦੀ ਡੀਲ ਤੁਹਾਨੂੰ ਮਿਲ ਰਹੀ ਹੈ $258 'ਤੇ। ਲੈਂਸ ਕੋਟਿੰਗ 'ਤੇ ਵੀ 50% ਤੁਹਾਨੂੰ ਆਫ ਦੇਣਗੇ। ਅਤੇ ਤੁਸੀਂ ਪਹੁੰਚੋ 35 ਰੈਗੂਲੇਸ਼ਨ ਡਰਾਈਵ, ਕੈਨੇਡੀ ਅਤੇ ਸਟੀਲ ਦੇ ਨੇੜੇ ਨੇ ਇਹ। ਸਪੈਕਸ ਐਕਸਪ੍ਰੈਸ 905-460-8888 ਟੈਲੀਫੋਨ ਨੰਬਰ ਹੈ
2: ਜੀ। ਤੇ ਸਟੂਡੀਓ ਨੰਬਰ 905-564-5444, 905-564-6444 ਦੇ ਉੱਪਰ ਤੁਸੀਂ ਸਾਰਾ ਗੱਲਬਾਤ ਕਰ ਸਕਦੇ ਹੋ। ਪ੍ਰੋਗਰਾਮ ਦੇ ਵਿੱਚ ਆਪਣੀ ਪਸੰਦ ਦਾ ਕੋਈ ਵੀ ਮਿਊਜ਼ੀਕਲ ਬ੍ਰੇਕ ਤੁਸੀਂ ਸ਼ਾਮਿਲ ਕਰਨੀ ਹੋਵੇ ਜਾਂ ਤੁਸੀਂ ਕਿਸੇ ਵੀ ਸਪੋਂਸਰ ਦੇ ਬਾਰੇ ਕੋਈ ਜਾਣਕਾਰੀ ਲੈਣੀ ਹੈ ਤਾਂ ਨੰਬਰ 1-1 ਹੈ 905-564-5444।
1: ਲਓ ਅਗਲਾ ਗੀਤ ਲੈਂਦੇ ਹਾਂ, ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦੇ ਹਾਂ ਰੈਡੀ ਪ੍ਰੋਗਰਾਮ ਬੇਸ ਪਰ। ਉਸ ਤੋਂ ਪਹਿਲਾਂ ਕਾਲਰ ਨੂੰ ਲੈ ਲਓ, ਫਿਰ ਆਪਾਂ ਚੱਲਦੇ ਹਾਂ ਅੱਗੇ ਵੱਧਦੇ ਹਾਂ।
2: ਹਾਂਜੀ 1000 ਸਤਿ ਸ਼੍ਰੀ ਅਕਾਲ ਜੀ।
4: ਮਗਰੂਰ ਹੈ
2: ਅਰੇ ਉਹ ਮੁਸਾਫਿਰ ਤੂੰ ਯਹਾਂ
4: ਕਿਸ ਚੀਜ਼ ਪਰ ਮਗਰੂਰ ਹੈ।
1: ਅੱਛਾ ਜੀ,
2: ਠੀਕ ਹੈ। ਕੀ ਤੁਸੀਂ ਦੱਸਿਆ ਸਿੰਗਰ ਦਾ ਨਾਮ?
1: ਸਿੰਗਰ ਦਾ ਨਾਮ ਕੀ ਹੈ ਜੀ?
4: ਸ਼ਫੀਨ ਅਜੀਬ
1: ਸੂਫੀ ਕਲਾਮ ਘੜੀ ਤੁਸੀਂ ਕਰੋ ਇੰਜੋਏ ਗੀਤ ਪਲੀਜ਼ ਤੈਨੂੰ

0: ਤੁਸੀਂ ਕੰਮ ਤੋਂ ਆ ਰਹੇ ਹੋ, ਤੁਹਾਨੂੰ ਕੁਝ ਖਾਣ ਪੀਣ ਨੂੰ ਚਾਹੀਦਾ, ਭੁੱਖ ਲੱਗੀ ਹੈ, ਭੁੱਖ ਲੱਗੀ ਬਹੁਤ ਹੀ, ਤਾਂ ਫਿਰ ਤੂੰ ਦੱਸ ਦਿਆ ਕਰਨਾ। ਤੁਸੀਂ ਪਹੁੰਚੋ ਇੰਡੀਅਨ ਫਰੂਟ ਲੈਂਡ ਦੀ ਜਿਹੜੀ ਹੈਗੀ ਆ ਗ੍ਰਿਲ ਹੈਗੀ ਆ ਤੰਦੂਰੀ ਗ੍ਰਿਲ, ਅਤੇ ਇਨਸਾਈਡ ਉਹਨਾਂ ਦਾ ਰੈਸਟੋਰੈਂਟ ਹੈਗਾ ਵੈਜੀਟੇਰੀਅਨ, ਇਨਸਾਈਡ ਜਾਣ ਕੇ ਫਰੂਟ ਲੈਣ ਦੇ ਅੰਦਰ ਉੱਥੇ ਸਪੈਸ਼ਲ ਲੱਗੇ ਹੋਏ ਨੇ। ਮੈਂ ਦੱਸ ਦਿਆਂ ਕਿ ਜਿਹੜੀ ਥਾਲੀ ਹੈਗੀ ਆ ਬੜੀ ਡਿਲੀਸ਼ੀਅਸ ਥਾਲੀ ਆ, ਬੜੀ ਸਵਾਦਿਸ਼ਟ ਥਾਲੀ ਆ ਇਹ, ਜਿਹਦੇ ਵਿੱਚ ਤੁਸੀਂ ਦਾਲ ਪਵਾ ਸਕਦੇ, ਦੋ ਥੋੜ੍ਹੀ ਮਾਰੀ ਦੋ ਪਾਉਣੀਆਂ, ਤਿੰਨ ਪਾਉਣੀਆਂ, ਜੇ ਇਕੱਲੀ ਸਬਜ਼ੀਆਂ ਪਾਉਣੀਆਂ ਉਹ ਤਿੰਨ ਚੀਜ਼ਾਂ ਪਾਉਣਗੇ, ਖੱਟਾ ਵੀ ਹੋਏਗਾ, ਰਾਈਸ ਵੀ ਹੋਣਗੇ, ਸੈਲਡ ਵੀ ਹੋਏਗਾ, ਮਿੱਠਾ ਵੀ ਹੋਏਗਾ, ਅਤੇ ਨੌਨ ਚਾਹੀਦੇ ਨੇ ਤਾਂ ਰੋਟੀ ਚਾਹੀਦੀ ਹੈ, ਉਹ ਤੁਹਾਡੀ ਆਪਣੀ ਚੋਇਸ ਆ। $4.99 ਨੂੰ ਮਤਲਬ ਬੜੀ ਵਧੀਆ ਲੱਗ ਜਾਣਾ ਪ੍ਰਾਈਸ,
�: ਹਾਂਜੀ ਬਿਲਕੁਲ।
0: ਅਤੇ ਪਲੱਸ ਜਿਹੜਾ ਹੈਗਾ ਨਾ, ਮੈਂ ਦੱਸ ਦਿਆਂ ਕਿ ਵੈਜ ਬਰਗਰ ਲਗਾਇਆ $3.99 ਦਾ, ਵੈਜ ਬਿਰਿਆਨੀ ਹੈਗੀ ਆ ਜੀ $4.99 ਦੀ, ਅਤੇ ਨਾਲ ਦੀ ਨਾਲ ਵੈਜ ਨੂਡਲ ਆਈਆਂ $6.99 ਦੀਆਂ, ਅਤੇ ਸਟੱਫ ਕੁਲਚਾ $2.99 ਦਾ, ਆਲੂ ਕੁਲਚਾ $4.99 ਦਾ, ਚਨਾ ਭਟੂਰਾ ਖਾਣਾ ਉਹ ਲਗਾਇਆ ਜੀ ਉਹਨਾਂ ਨੇ $3.99 ਦਾ, ਅਤੇ ਨੇੜਲੀ ਬ੍ਰਾਂਚ 'ਤੇ ਪਹੁੰਚੋ ਅਤੇ ਛਕੋ ਪਰ ਵਧੀਆ ਵਧੀਆ ਭੋਜਨ ਜੀ।
1: ਜੀ ਮਨੀਤ ਗਿਰੀ ਜੀ ਨੂੰ ਤੁਸੀਂ ਯਾਦ ਰੱਖੋ, ਗਿਰੀ ਲੀਗਲ ਲਾਅ ਆਫਿਸ ਤੋਂ ਨੇ। ਜੇ ਤੁਸੀਂ ਕੋਈ ਪ੍ਰੀ ਕੰਸਟਰਕਸ਼ਨ ਘਰ ਦੀ APS ਸਾਈਨ ਕੀਤੀ ਸੀ ਬਟ ਤੁਹਾਡੀ ਹੁਣ ਮੋਰਗੇਜ ਨਹੀਂ ਪਰੂਫ ਹੋ ਰਹੀ, ਬਿਲਡਰ ਨੇ ਬਹੁਤ ਡਿਲੇ ਕਰਨ ਤੋਂ ਬਾਅਦ ਤੁਹਾਨੂੰ ਕੋਈ ਲੀਗਲ ਨੋਟਿਸ ਭੇਜ ਦਿੱਤਾ ਹੋਵੇ, ਜਾਂ ਤੁਹਾਨੂੰ ਤੁਸੀਂ ਕਿਸੇ ਨੂੰ ਪੈਸੇ ਲੋਨ ਦਿੱਤੇ ਸੀ ਬਟ ਹੁਣ ਉਹ ਕੋਈ ਵਾਪਿਸ ਕਰ ਨਹੀਂ ਰਹੇ, ਅਤੇ ਇੰਪਲੋਇਰ ਨੇ ਬਿਨਾਂ ਪ੍ਰੋਪਰ ਨੋਟਿਸ ਦਿੱਤੇ ਤੁਹਾਨੂੰ ਨੌਕਰੀ ਤੋਂ ਹੀ ਕੱਢ ਦਿੱਤਾ, ਜਾਂ ਕੋਰਟ ਤੋਂ ਤੁਹਾਨੂੰ ਸਟੇਟਮੈਂਟ ਆਫ ਕਲੇਮ ਆਇਆ ਹੋਵੇ, ਕੋਈ ਵੀ ਲੀਗਲ ਮੈਟਰ ਹੋਵੇ, ਤੁਸੀਂ ਗਿਰੀ ਲੀਗਲ ਲਾਅ ਆਫਿਸ ਦੇ ਨਾਲ ਕੰਟੈਕਟ ਕਰੋ। ਇਹ ਤੁਹਾਨੂੰ ਸਿਵਿਲ ਲਿਟੀਗੇਸ਼ਨ, ਰੀਅਲ ਇਸਟੇਟ ਲਿਟੀਗੇਸ਼ਨ, ਇੰਪਲੋਇਮੈਂਟ ਲਾਅ ਐਂਡ ਫੈਮਿਲੀ ਲਾਅ ਮੈਟਰਸ ਦੇ ਵਿੱਚ ਤੁਹਾਡੀ ਪੂਰੀ ਹੈਲਪ ਕਰਦੇ ਆ। ਇਹਨਾਂ ਦਾ ਆਫਿਸ ਲੋਕੇਟਡ ਹੈ 466 ਸਪੀਅਰਸ ਰੋਡ, ਓਕਵਿਲ ਦੇ ਵਿੱਚ। ਮਨੀਤ ਗਿਰੀ ਜੀ ਦਾ ਨੰਬਰ 4375518000, 4375518000 ਦੇ ਉੱਪਰ ਤੁਸੀਂ ਕਾਲ ਕਰਨੀ ਹੈ। ਗਿਰੀ ਲੀਗਲ ਲਾਅ ਆਫਿਸ ਤੋਂ ਨੇ ਮਨੀਤ ਗਿਰੀ ਜੀ।
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਤੋਂ ਜੁੜੇ ਹੋਏ ਜੀ। ਅਗਲਾ ਮੈਸੇਜ ਲੈ ਲਈਏ।
1: ਹਾਂਜੀ ਰਾਹੁਲ ਗਰੇਵਾਲ ਜੀ ਦੇ ਨਾਲ ਤੁਸੀਂ ਗੱਲਬਾਤ ਕਰੋ। ਜੇ ਤੁਹਾਨੂੰ ਮੋਰਗੇਜ ਦੀ ਲੋੜ ਹੈ ਤੇ ਕਿਸੇ ਨੇ ਵੀ ਆਪਣੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਇੰਡਸਟਰੀਅਲ ਰੀਫਾਈਨਾਂਸ ਕਰਵਾਉਣੀ ਹੋਵੇ, ਪ੍ਰੋਪਰਟੀ ਜਾਂ ਪਰਚੇਸਿਸ ਕਰਵਾਉਣੀਆਂ ਹੋਣ, ਤਾਂ ਜ਼ਰੂਰ ਤੁਸੀਂ ਗੱਲਬਾਤ ਕਰੋ ਰਾਹੁਲ ਗਰੇਵਾਲ ਜੀ ਦੇ ਨਾਲ। ਕਾਫੀ ਲੰਬੇ ਟਾਈਮ ਤੋਂ ਇਹ ਮੋਰਗੇਜ ਰਿਲੇਟਡ ਤੁਹਾਨੂੰ ਸਾਰੀਆਂ ਸਰਵਿਸਿਜ਼ ਦੇ ਰਹੇ ਨੇ। ਹੋਮ ਐਕਟੀ ਜਾਂ ਕਮਰਸ਼ੀਅਲ ਐਕਟੀ ਬਣਾਉਣੀ ਹੋਵੇ, 90% ਫੰਡਿੰਗ ਤੁਹਾਨੂੰ ਬ੍ਰਾਂਡ ਨਿਊ ਕਮਰਸ਼ੀਅਲ ਬਿਲਡਿੰਗਸ ਉੱਪਰ ਦਵਾਉਂਦੇ ਨੇ। ਪ੍ਰਾਈਵੇਟ ਮੋਰਗੇਜ ਕਰਵਾਉਣੀ ਹੋਵੇ, ਉਹ ਵੀ ਤੁਹਾਡੀ ਐਜ਼ ਸੂਨ ਐਜ਼ ਪੋਸੀਬਲ ਕਰਵਾ ਦਿੰਦੇ ਆ। ਰਾਹੁਲ ਗਰੇਵਾਲ ਜੀ ਨੂੰ ਤੁਸੀਂ ਕਾਲ ਕਰੋ, ਨੰਬਰ ਹੈ 6476402511, 6476042511, ਰਾਹੁਲ ਗਰੇਵਾਲ ਜੀ ਦਾ ਨੰਬਰ ਹੈ।
0: ਬੜੀ ਜਲਦੀ ਆਪਾਂ ਇੱਕ ਵਾਰੀ ਫਿਰ ਗੱਲ ਕਰਾਂਗੇ ਉਮਰਪ੍ਰੀਤ ਚਾਵਲਾ ਹੁਣ ਦੇ ਨਾਲ, ਜਿਹੜੇ ਕਿ ਸਾਡੇ ਅੱਜ ਮਹਿਮਾਨ ਹੁੰਦੇ ਨੇ। ਨੰਬਰ ਇਹਨਾਂ ਦਾ 6474461616 ਟੈਲੀਫੋਨ ਨੰਬਰ ਹੈ।

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ। ਵੀਰਵਾਰ ਦਾ ਦਿਨ ਹੈ, ਇੱਕ ਵਾਰ ਫਿਰ ਸਾਰਿਆਂ ਦਾ ਨਿੱਘਾ ਸਵਾਗਤ ਹੈ ਜੀ। ਜੁੜੇ ਰਹੋ ਸਾਡੇ ਨਾਲ, ਠੀਕ ਸ਼ਾਮ ਦੇ 6 ਵਜੇ ਤੱਕ ਤੁਹਾਡੇ ਨਾਲ ਰਹਾਂਗੇ ਅਸੀਂ। ਅਤੇ ਇਸ ਸਮੇਂ ਸਾਡੇ ਮਹਿਮਾਨ ਹੁੰਦੇ ਨੇ ਹਰ ਵੀਰਵਾਰ ਨੂੰ, ਅਮਰਪ੍ਰੀਤ ਕੌਰ ਚਾਵਲਾ, ਉਹਨਾਂ ਨੂੰ ਇੱਕ ਵਾਰ ਫਿਰ ਲੈਂਦੇ ਹਾਂ ਨਾਲ ਆਪਣੇ। ਅਤੇ ਜੀ ਅਮਰਪ੍ਰੀਤ ਜੀ, ਜੀ ਆਇਆਂ ਨੂੰ
1: ਥੈਂਕ ਯੂ ਸੋ ਮਚ ਰਜਿੰਦਰ ਜੀ। ਸੋ ਬੈਕ ਟੂ ਸਕੂਲ ਦਾ ਟਾਈਮ ਹੈ ਰਜਿੰਦਰ ਜੀ। ਪਹਿਲੇ ਆਪਾਂ ਫਾਈਨੈਂਸ਼ੀਅਲ ਪਲੈਨਿੰਗ ਦੀ ਗੱਲ ਕੀਤੀ ਹੈ, ਬਟ ਉਹਦੇ ਨਾਲ ਨਾਲ ਬੈਕ ਟੂ ਸਕੂਲ ਦੇ ਵਿੱਚ ਦੇਖੋ ਮੇਨ ਚੀਜ਼ ਇਹ ਹੁੰਦੀ ਹੈ ਵੀ ਜਿਨ੍ਹਾਂ ਦੇ ਬੱਚੇ ਹਜੇ ਛੋਟੇ ਆ, ਹਜੇ ਪਹਿਲੀ ਵਾਰ ਸਕੂਲ 'ਚ ਜਾ ਰਹੇ ਆ, ਬਹੁਤ ਐਕਸਾਈਟਿਡ ਹੈ ਸਾਰੇ। ਮੈਨੂੰ ਲੱਗਦਾ ਵੀ ਜਿੰਨੇ ਵੀ ਮਾਲ ਆ ਸਾਰੇ ਭਰੇ ਹੋਏ ਆ ਬੈਕ ਟੂ ਸਕੂਲ ਡੀਲਸ ਦੇ ਨਾਲ। ਲੇਕਿਨ ਉਹਨਾਂ ਦਾ ਪੇਰੈਂਟਸ ਦਾ ਜਿਨ੍ਹਾਂ ਦੇ ਬੱਚੇ ਕਾਲਜ ਜਾਂ ਯੂਨੀਵਰਸਿਟੀ ਜਾ ਰਹੇ ਆ, ਉਹਨਾਂ ਲਈ ਐਕਚੁਅਲੀ ਇੱਕ ਫਾਈਨੈਂਸ਼ੀਅਲ ਬਹੁਤ ਵੱਡਾ ਬਰਡਨ ਹੈ। ਜੇ ਆਰ ਈ ਐਸ ਟੀ ਨਹੀਂ ਹੈ, ਕਿਉਂਕਿ ਉੱਥੇ ਟਿਊਸ਼ਨ ਫੀ ਵੀ ਹੈ, ਜ਼ਰੂਰੀ ਨਹੀਂ ਕਿ ਬੱਚਾ ਆਪਣਾ ਲੋਕਲ ਹੀ ਰਹੇਗਾ, ਬੱਚੇ ਨੇ ਕਿਤੇ ਬਾਹਰ ਜਾ ਕੇ ਪੜ੍ਹਨਾ, ਉੱਥੇ ਰਹਿਣ ਦਾ ਵੀ ਖਰਚਾ, ਕਮਿਊਟ ਕਰਨ ਦਾ ਵੀ ਖਰਚਾ। ਬਹੁਤ ਬੱਚਿਆਂ ਦੀ ਆਰ ਈ ਐਸ ਟੀ ਮੈਚਿਓਰ ਹੋਈ ਹੈ, ਆਪਾਂ ਬਹੁਤ ਬੱਚਿਆਂ ਦਾ ਆਰ ਈ ਐਸ ਟੀ ਦਾ ਅਪਲਾਈ ਕੀਤੀ ਹੈ ਵਿਦਡਰੋਲ, ਔਰ ਮਤਲਬ 60-70-80 ਹਜ਼ਾਰ ਤੱਕ ਜੁੜਿਆ ਹੋਇਆ। ਇੱਕ ਪੀਸ ਆਫ ਮਾਇੰਡ ਹੈ ਕਿ ਚਲੋ ਠੀਕ ਹੈ, ਮਾਰਕੀਟ ਉੱਪਰ ਹੈ, ਨੀਚੇ ਹੈ, ਕੰਮ ਘਟਿਆ ਵਧਿਆ, ਲੇਕਿਨ ਸਾਡੇ ਬੱਚਿਆਂ ਦੀ ਐਜੂਕੇਸ਼ਨ ਨੂੰ ਕਿਤੇ ਵੀ ਕੋਈ ਫਰਕ ਨਹੀਂ ਪਏਗਾ, ਕਿਉਂਕਿ ਆਪਾਂ ਪ੍ਰੋਪਰ ਪਲੈਨਿੰਗ ਕੀਤੀ ਹੈ। ਸੋ ਫਾਈਨੈਂਸ਼ੀਅਲ ਪਲੈਨਿੰਗ ਦਾ ਇਹ ਵੀ ਇੱਕ ਪਾਰਟ ਹੁੰਦਾ ਆਰ ਈ ਐਸ ਪੀ। ਤੁਸੀਂ ਬੱਚਾ ਤੁਹਾਡਾ ਨਿਊ ਬੋਰਨ ਹੈ ਬੱਚਾ, ਜਾਂ ਤੁਹਾਡਾ ਪਹਿਲੀ ਵਾਰ ਹੁਣ ਸਕੂਲ ਜਾਣ ਲੱਗਿਆ ਤੇ ਤੁਸੀਂ ਨਹੀਂ ਆਰ ਈ ਐਸ ਪੀ ਕਰਵਾਈ, ਮੇਕ ਸ਼ੋਰ ਅੱਜ ਆਪਾਂ ਆਰ ਈ ਐਸ ਪੀ 'ਚ ਕੰਟਰੀਬਿਊਸ਼ਨ ਸ਼ੁਰੂ ਕਰੀਏ, ਕਿਉਂਕਿ ਲੱਕੀਲੀ ਆਪਾਂ ਉਸ ਕੰਟਰੀ 'ਚ ਹਾਂ ਜਿੱਥੇ 12th ਤੱਕ ਵੈਸੇ ਐਜੂਕੇਸ਼ਨ ਫਰੀ ਹੈ, ਬਟ ਨਾਲ ਦੀ ਨਾਲ ਗਵਰਨਮੈਂਟ ਵੱਲੋਂ ਵੀ ਬੈਨੀਫਿਟ ਆਉਂਦੇ ਆ, ਚਾਈਲਡ ਕੇਅਰ ਬੈਨੀਫਿਟ ਹਰ ਘਰ ਦੇ ਵਿੱਚ 300-400-500, ਡਿਪੈਂਡ ਕਰਦਾ ਤੁਹਾਡੀ ਇਨਕਮ ਕੀ ਆ, ਇੰਨਾ ਕੁ ਬੈਨੀਫਿਟ ਆ ਹੀ ਰਿਹਾ। ਸੋ ਉਸੇ ਪੈਸੇ ਨੂੰ ਆਪਾਂ ਦੁਬਾਰਾ ਆਰ ਈ ਐਸ ਪੀ 'ਚ ਇਨਵੈਸਟ ਕਰਨਾ, ਤੇ ਔਨ ਟੋਪ ਆਪਾਂ ਨੂੰ ਗਵਰਨਮੈਂਟ ਗ੍ਰਾਂਟ ਮਿਲੇਗੀ। $9,200 ਤੱਕ ਦੀ ਗਵਰਨਮੈਂਟ ਗ੍ਰਾਂਟ ਪਰ ਚਾਈਲਡ ਮਿਲ ਸਕਦੀ ਹੁੰਦੀ ਆ। ਸੋ ਇਹ ਨਾ ਸੋਚੋ ਕਿ 8,000-9,000-10,000 ਕੁਛ ਨਹੀਂ ਹੁੰਦਾ, ਜਦੋਂ ਕੰਪਾਊਂਡਿੰਗ ਹੁੰਦੀ ਹੈ ਨਾ ਰਜਿੰਦਰ ਜੀ, ਬਹੁਤ ਵਧੀਆ ਪੈਸਾ ਜੁੜਦਾ। ਤੁਸੀਂ ਜੋ ਪੈਸਾ ਵਿੱਚ ਪਾਓਗੇ ਨਾਲ ਗਵਰਨਮੈਂਟ ਪਾਏਗੀ, ਔਰ ਦੋਨੋਂ ਚੀਜ਼ਾਂ ਕੰਪਾਊਂਡ ਇੰਟਰਸਟ ਦੇ ਨਾਲ ਤੁਹਾਡੇ ਬੱਚੇ ਨੇ ਜਦੋਂ ਵੀ ਸਕੂਲ ਕਾਲਜ ਯੂਨੀਵਰਸਿਟੀ ਜਾਣਾ, ਬਹੁਤ ਫਲੈਕਸੀਬਿਲਟੀ ਹੁੰਦੀ ਹੈ ਇਸ ਪਲਾਨ ਦੇ ਵਿੱਚ। ਇੱਕ ਵਧੀਆ ਤੁਹਾਡਾ ਅਮਾਊਂਟ ਜੁੜ ਜਾਂਦਾ, ਔਰ ਤੁਸੀਂ ਮਿਨੀਮਮ ਨਾਲ ਵੀ ਇਹ ਸ਼ੁਰੂ ਕਰ ਸਕਦੇ, ਕੱਲ੍ਹ ਨੂੰ ਘਟਾ ਸਕਦੇ, ਵਧਾ ਸਕਦੇ, ਜਾਂ ਕਿਤੇ ਲੱਗਦਾ ਕਿ ਕੰਮ ਬਿਲਕੁਲ ਬੰਦ ਹੋ ਗਿਆ, ਜਾਂ ਤੁਸੀਂ ਇੰਡੀਆ ਚਲੇ ਗਏ, ਜਾਂ ਕਿਤੇ ਵੀ ਬੈਕ ਹੋਮ ਚਲੇ ਗਏ, ਤਾਂ ਆਪਾਂ ਇਹਨੂੰ ਸਟੋਪ ਵੀ ਕਰ ਸਕਦੇ ਹੁੰਦੇ ਹਾਂ ਪੇਮੈਂਟ ਨੂੰ। ਸੋ ਤੁਹਾਡਾ ਕੋਈ ਵੀ ਕੁਐਸਚਨ ਹੈ ਆਰ ਈ ਐਸ ਪੀ ਦੇ ਪਲਾਨ ਨੂੰ ਲੈ ਕੇ, ਜਾਂ ਤੁਹਾਡਾ ਆਲਰੇਡੀ ਓਪਨ ਹੋਇਆ ਹੋਇਆ, ਤੁਸੀਂ ਕੰਟਰੀਬਿਊਸ਼ਨ ਇਨਕਰੀਜ਼ ਕਰਨੀ ਹੈ, ਜਾਂ ਤੁਹਾਡਾ ਆਲਰੇਡੀ ਓਪਨ ਹੈ, ਤੁਹਾਨੂੰ ਪਤਾ ਨਹੀਂ ਲੱਗ ਰਿਹਾ ਕਿ ਪਲਾਨ ਤੁਹਾਡਾ ਡਿਜ਼ਾਇਰਡ ਗਰੋਥ ਦੇ ਰਿਹਾ ਕਿ ਨਹੀਂ ਦੇ ਰਿਹਾ, ਕਿਉਂਕਿ ਜੇ ਆਪਾਂ ਗਰੋ ਨਹੀਂ ਕਰਾਵਾਂਗੇ ਤਾਂ ਆਪਾਂ ਕੰਪਾਊਂਡਿੰਗ ਦਾ ਇੱਕ ਬਹੁਤ ਵੱਡਾ ਪਾਰਟ ਜਿਹੜਾ ਇਸ ਪਲਾਨ 'ਚ ਮਿਸ ਕਰ ਰਹੇ ਹਾਂ। ਸੋ ਆਰ ਈ ਐਸ ਪੀ ਦੇ ਰਿਲੇਟਡ ਕੋਈ ਵੀ ਇਨਫੋਰਮੇਸ਼ਨ ਤੁਹਾਨੂੰ ਚਾਹੀਦੀ ਹੈ, ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਨੰਬਰ ਹੈ ਜੀ
2: 6467-4466-1617-6647-4466-1617-6647-4466-1617-6647-4466-1617-6647-4466-1617-6647-4466-1617-6647-4466-1617-6647-4466-1617-4466-1617-6647-4466-1617-4466-1617-4466-1617-4466-1617-4466-1617-4466-1617-4466-1617-4466-1617-4466-1617-4466-1617-4466-1617-4466-1617-4466-1617-4466-1617-4466-1617-4466-1617-4466-1617-4466-1617-4466-1617-4466-1617-4466-1617-4466-1617-4466-1617-4466-1617-4466-1617-4466-1617-4466-1617-4466-1617-4466-1617-4466-1617-4466-1617-4466-1617-4466-1617-4466-1617-4466-1617-4466-1617-4466-1617-4466-1617-4466-1617-4466-1617-4466-1617-4466-1617-4466-1617-4466-1617-4466-1617-4466-1617-4466-1617-4466-1617-4466-1617-4466- ਕਹਿ ਲਓ ਕਿ ਇੰਨੀਆਂ ਵਧੀਆ ਡੀਲਸ ਤੁਸੀਂ ਆਪਣੇ ਘਰ ਦਾ ਪੂਰਾ ਫਰਨੀਚਰ ਲੈ ਕੇ ਆ ਸਕਦੇ ਹੋ। ਤੇ ਸਾਡੇ ਨਾਲ ਲਾਈਨ ਤੇ ਸੁਖ ਜੀ ਜੁੜੇ ਨੇ ਗ੍ਰੈਂਡ ਹੋਮ ਫਰਨੀਚਰ ਤੋਂ, ਤੇ ਡੀਲਸ ਦੇ ਬਾਰੇ ਹੋਰ ਜਾਣਕਾਰੀ ਲਵਾਂਗੇ। ਸੁਖ ਜੀ ਸਵਾਗਤ, ਸਤਿ ਸ੍ਰੀ ਅਕਾਲ।
3: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਮਨਪ੍ਰੀਤ ਜੀ। ਬਿਲਕੁਲ ਫਰਾਈਡੇ ਦੇ ਸੈਚਰਡੇ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲੂਗਾ, ਲੇਬਰ ਡੇ ਲੌਂਗ ਵੀਕਐਂਡ ਸਪੈਸ਼ਲ ਜਿਹੜੀਆਂ ਪ੍ਰਾਈਸਸ ਫਰਨੀਚਰ ਦੇ ਉੱਪਰ ਮਿਲਣੀਆਂ। ਤੁਸੀਂ ਆਪਣੇ ਘਰ ਦੇ ਲਈ ਕਿੰਗ ਸਾਈਜ਼ ਦਾ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਕਸਟਮਾਈਜ਼ ਐਲ ਸ਼ੇਪ ਰੈਡੀ ਕਰਵਾਉਣਾ ਚਾਹੁੰਦੇ ਹੋ, ਜਾਂ ਬੈਟਰਸ ਜਿਹੜੇ ਚਾਹੀਦੇ ਆ ਪਰਿਵਾਰਾਂ ਨੂੰ, ਸੋ ਲੋਵੈਸਟ ਪ੍ਰਾਈਸ ਦੇ ਉੱਪਰ ਫਰਨੀਚਰ ਇਸ ਜਿਹੜਾ ਲੇਬਰ ਡੇ ਲੌਂਗ ਵੀਕਐਂਡ ਦੇ ਉੱਪਰ ਤੁਹਾਨੂੰ ਮਿਲਣਾ, ਤੇ ਨਾਲ ਤੋਹਫੇ ਜਿਹੜੇ ਲਾਜ਼ਮੀ ਦਿੱਤੇ ਜਾਣੇ ਆ ਫਰਨੀਚਰ ਦੇ ਉੱਪਰ। ਸੋ ਜ਼ਰੂਰ ਇੱਕ ਚੱਕਰ ਲਾਓ 6685 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ ਨੂੰ ਯਾਦ ਰੱਖਣਾ। ਤੇ ਜਿਹਨਾਂ ਪਰਿਵਾਰਾਂ ਨੇ ਰਿਕਲਾਈਨਰ ਸੋਫਾ ਸੈੱਟ ਲੈਣਾ ਆਪਣੇ ਫੈਮਿਲੀ ਰੂਮ ਦੇ ਲਈ ਕੰਫਰਟੇਬਲੀ, ਫੁੱਲੀ ਲੋਡਡ ਰਿਕਲਾਈਨਰ ਸੋਫਾ ਸੈੱਟ, 3-ਸੀਟਰ ਸੋਫਾ, 2-ਸੀਟਰ ਲਫਸਿਟ, ਨਿਊ ਅਰਾਈਵਲ ਨਿਊ ਕਲੈਕਸ਼ਨ ਸੋਫਾ ਐਂਡ ਲਫਸਿਟ, 4 ਰਿਕਲਾਈਨਰ ਦੇ ਨਾਲ, ਜਿਹਦੀ ਰੈਗੂਲਰ ਕੀਮਤ $2500 ਸੀ, ਲੇਬਰ ਡੇ ਲੌਂਗ ਵੀਕਐਂਡ ਸਪੈਸ਼ਲ 999 ਦੇ ਵਿੱਚ 2500 ਵਾਲਾ ਰਿਕਲਾਈਨਰ ਸੋਫਾ ਸੈੱਟ $999 ਦੇ ਵਿੱਚ $1000 ਦੇ ਵਿੱਚ ਮਿਲੂਗਾ, ਤੇ ਨਾਲ ਟੈਲੀਵਿਜ਼ਨ ਟੀਵੀ ਬਿਲਕੁਲ ਫ੍ਰੀ ਗਿਫਟ ਮਿਲੂਗਾ। ਸੋ ਇਹੋ ਜਿਹੀਆਂ ਡੀਲਾਂ ਤੇ ਇਹੋ ਜਿਹੇ ਤੋਹਫੇ ਮਿਲਣੇ ਨੇ। ਸੋ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ ਰੋਡ। ਧੰਨਵਾਦ ਮਨਪ੍ਰੀਤ ਜੀ।
2: ਜੀ ਬਹੁਤ ਬਹੁਤ ਸ਼ੁਕਰੀਆ। 2865 ਜੀ ਸਤਿ ਸ੍ਰੀ ਅਕਾਲ
0: ਕਾਰਨ ਹੋਰ ਵੀ ਨੇ ਨਾ ਹਰ ਘਰ ਦੇ ਵਿਚ ਜੇ ਪੰਜ ਮੈਂਬਰ ਹੋ ਤਾਂ ਪੰਜ ਹੀ ਕਾਰਨ ਨੇ ਅਕਤੂਬਰ ਚ ਕਿਉਂਕਿ ਆ ਗਈ ਮਿਊਂਸੀਪਲ ਇਲੈਕਸ਼ਨ ਬ੍ਰੈਂਪਟਨ ਦੇ ਵਿਚ ਤੇ ਓਹਦੇ ਵਿਚ ਇਹ ਮੁੱਦਾ ਰੱਖ ਸਕਦੇ ਭਾਈ ਵੀ ਹੋਰ ਕੋਈ ਕਰੋ ਕੋਈ ਹਿੱਲਾ ਟ੍ਰੈਫਿਕ ਦਾ ਨਾ
2: ਬਿਲਕੁਲ ਬਿਲਕੁਲ ਤੇ ਨਾਲੇ ਤੁਹਾਨੂੰ ਥੋੜੀ ਜਾਣਕਾਰੀ ਦੀਏ ਕਿ ਰਾਹਤ ਫਤਿਹ ਅਲੀ ਖਾਨ ਜੀ ਦਾ ਸ਼ੋਅ ਹੋਣ ਜਾ ਰਿਹਾ ਬੜਾ ਹੀ ਕਮਾਲ ਦਾ ਇਸੇ ਮਹੀਨੇ ਐਂਡ ਦੇ ਵਿੱਚ ਸਪਟੈਂਬਰ 27th ਨੂੰ ਜਿਹੜੇ ਕਿ ਸੈਲੂਲਰ ਪੁਆਇੰਟ ਐਂਡ ਟਰੂ ਸਾਊਂਡ ਲਾਈਵ ਤੁਹਾਡੇ ਲਈ ਪ੍ਰੈਜੈਂਟ ਕਰ ਰਹੇ ਨੇ ਇਹਨਾਂ ਦਾ ਟੂਰ ਵਨਸ ਅਪੋਨ ਅ ਟਾਈਮ ਵਰਲਡ ਟੂਰ ਚੱਲ ਰਿਹਾ ਰਾਹਤ ਫਤਿਹ ਅਲੀ ਖਾਨ ਜੀ ਦਾ ਅਤੇ ਨਾਲ ਸ਼ਾਜ਼ਮਾਨ ਅਲੀ ਖਾਨ ਵੀ ਨੇ ਅਤੇ ਇਹਨਾਂ ਦਾ ਬੜਾ ਹੀ ਕਮਾਲ ਦਾ ਸਕੋਸ਼ੀਆ ਬੈਂਕ ਅਰੀਨਾ ਦੇ ਵਿੱਚ ਇਹ ਸ਼ੋਅ ਹੋਏਗਾ ਅਤੇ ਸੰਡੇ ਵਾਲੇ ਦਿਨ 27th ਆਫ ਸਪਟੈਂਬਰ ਨੂੰ ਸ਼ਾਮ ਨੂੰ 7 ਵਜੇ ਇਹ ਸ਼ੋਅ ਸਟਾਰਟ ਹੋ ਜਾਣਾ ਹੈ ਟਿਕਟਸ ਅਵੇਲੇਬਲ ਨੇ ticketmaster.ca ਦੇ ਉੱਪਰ ਅਤੇ ਤੁਹਾਨੂੰ ਪਤਾ ਹੈ ਕਿ ਰਾਹਤ ਫਤਿਹ ਅਲੀ ਖਾਨ ਜੀ ਅਤੇ ਬਹੁਤ ਕਮਾਲ ਦੀ ਆਵਾਜ਼ ਹੈ ਬਹੁਤ ਸੋਹਣੇ ਸੋਹਣੇ ਗਾਣੇ ਇਹਨਾਂ ਨੇ ਹੁਣ ਤੱਕ ਸਾਨੂੰ ਦਿੱਤੇ ਹੈ ਅਤੇ ticketmaster.ca ਦੇ ਉੱਪਰ ਜਾ ਕੇ ਤੁਸੀਂ ਆਪਣੇ ਟਿਕਟਸ ਨੂੰ ਫਟਾਫਟ ਬੁੱਕ ਕਰ ਲਓ ਕਿਉਂਕਿ ਥੋੜ੍ਹੇ ਦਿਨ ਰਹਿ ਗਏ ਨੇ ਅਤੇ ਆਪਣਾ ਲਾਈਵ ਤੁਹਾਨੂੰ ਦੇਖਣ ਦਾ ਮੌਕਾ ਮਿਲੇਗਾ ਸੁਣਨ ਦਾ ਮੌਕਾ ਮਿਲੇਗਾ ਰਾਹਤ ਫਤਿਹ ਅਲੀ ਖਾਨ ਜੀ ਨੂੰ 27th ਆਫ ਸਪਟੈਂਬਰ ਨੂੰ
0: ਚਲੋ ਉਹਦੇ ਵਿੱਚ ਆਪਾਂ ਇੱਕ ਗੀਤ ਲੈ ਰਹੇ ਹਾਂ ਉਹਨਾਂ ਦੀ ਆਵਾਜ਼ ਦੇ ਵਿੱਚ ਐਕਚੁਅਲੀ ਮੂਵੀ ਦਾ ਗੀਤ ਹੈ ਨਾ
2: ਹਾਂਜੀ
0: ਲਵ ਆਜਕਲ ਤੂੰ ਦੇਖੀ ਮੂਵੀ ਹੈ
2: ਹਾਂਜੀ ਮੈਂ ਦੇਖੀ
0: ਥੋੜੀ ਪਿਆਰੀ ਮੂਵੀ ਹੈ ਬਹੁਤ
2: ਟਾਈਮ ਹੋ ਗਿਆ ਹਾਂਜੀ ਦੇਖੀ ਹੈ
0: ਕਾਫੀ ਦੇਰ ਹੋ ਗਈ ਦੇਖਿਆ ਨੂੰ
2: ਜੀ
0: ਬੜੀ ਬਿਊਟੀਫੁਲ ਮੂਵੀ ਦਾ ਸਟੋਰੀ ਲਾਈਨ ਬੜਾ ਅੱਛੀ ਸੀ ਤੇ ਮਿਊਜ਼ਿਕ ਵੀ ਬੜਾ ਅੱਛਾ ਸੀਗਾ ਸਾਰਾ
2: ਹਾਂਜੀ

0: ਪ੍ਰੋਗਰਾਮ ਦੇਸ ਪ੍ਰਦੇਸ ਨਾਲ ਤੁਸੀਂ ਜੁੜੇ ਹੋਏ ਹੋ ਤੇ ਅਗਲੇ ਕਾਲ ਨੂੰ ਲੈ ਲਓ।
1: ਹਾਂਜੀ 2258 ਜੀ ਸਤਿ ਸ੍ਰੀ ਅਕਾਲ।
2: ਮਨਪ੍ਰੀਤ ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਆ?
1: ਸਤਿ ਸ੍ਰੀ ਅਕਾਲ ਜੀ, ਬਹੁਤ ਵਧੀਆ, ਤੁਸੀਂ ਕਿਵੇਂ ਹੋ?
2: ਪਹਿਲਾਂ ਜਿਹੜਾ ਸ਼ਬਦ ਲਾਇਆ ਬਹੁਤ ਨਾਈਸ, ਮੈਂ ਲਾਈਕ ਕਰਦੀ ਹਾਂ ਹਨਾ।
1: ਅੱਛਾ ਹਾਂਜੀ,
2: ਤੇ ਦੂਜੀ ਗੱਲ ਇਹ ਆ ਵੀ ਅੱਜ ਸਾਡੀ ਐਨਵਰਸਰੀ ਆ। ਕੱਲ ਮੇਰੀ ਬੇਟੀ ਦੀ ਮੈਰਿਜ ਐਨਵਰਸਰੀ ਸੀ, ਅੱਜ ਸਾਡੀ।
0: ਅੱਜ ਤੁਹਾਡੀ ਆ, ਵਾਹ ਵਾਹ,
1: ਕੀ ਬਾਤ, ਮੁਬਾਰਕਾਂ ਫਿਰ ਤਾਂ ਤੁਹਾਨੂੰ। ਕਿੰਨੀ ਐਨਵਰਸਰੀ ਹੋ ਗਈ
2: ਸਾਡੀ? ਹੋ ਗਈ 45ਵੀਂ।
1: 45ਵੀਂ, ਓਕੇ,
2: 45ਵੀਂ ਆ।
1: ਬਹੁਤ ਮੁਬਾਰਕਾਂ ਤੁਹਾਨੂੰ।
2: ਕੁੜੀ ਦੀ ਹੋ ਗਈ 9 ਸਾਲ ਹੋ ਗਏ।
1: ਓਕੇ,
0: ਜਿੰਦਾਬਾਦ ਰਹੋ, ਜਿਉਂਦੇ ਵਸਦੇ ਰਹੋ, ਮਸਕਰਾਉਂਦੇ ਰਹੋ ਤੇ ਗੋਲਡ ਵੀ ਬਣਾਓ।
2: ਬੇਟੀ ਦਾ ਨਾਂ ਹਰਪ੍ਰੀਤ, ਜਵਾਈ ਦਾ ਨਾਂ ਰਣਦੀਪ, ਮੇਰਾ ਨਾਂ ਬਲਜੀਤ, ਘਰਵਾਲੇ ਦਾ ਨਾਂ ਸੁਰਿੰਦਰ ਸਿੰਘ ਜੱਸਾ।
1: ਓਕੇ, ਠੀਕ ਹੈ, ਚਲੋ, ਤੁਹਾਨੂੰ ਵੀ, ਤੁਹਾਡੀ ਬੇਟੀ ਨੂੰ ਵੀ ਹੈ ਨਾ, ਬਹੁਤ ਮੁਬਾਰਕਾਂ। ਤੁਹਾਡੀ ਲਾਈਫ ਆਉਣ ਵਾਲੀ ਬਹੁਤ ਵਧੀਆ ਹੋਵੇ ਤੇ ਇੱਦਾਂ ਹੀ ਤੁਸੀਂ ਹੱਸਦੇ ਮੁਸਕਰਾਉਂਦੇ ਰਹੋ।
2: ਥੈਂਕ ਯੂ ਵੈਰੀ ਮੱਚ।
1: ਚਲੋ, ਕਿਹੜਾ ਗਾਣਾ ਸੁਣੋਗੇ ਫਿਰ?
0: ਤੇ 50ਵੀਂ ਵੀ ਆਪਾਂ 50ਵੀਂ ਤੁਹਾਡੀ ਮਨਾਈ, ਇਕੱਠੇ ਹੋ ਗਏ ਆਪਾਂ ਸਾਰੇ। ਗੋਲਡ ਗੋਲਡ ਕਹਿੰਦਾ, ਗੋਲਡ,
2: ਹਾਂਜੀ ਹਾਂਜੀ, ਗੋਲਡ,
1: ਹਾਂਜੀ,
0: ਮਿਹਰਬਾਨੀ ਮਿਹਰਬਾਨੀ,
2: ਜਿਹੜਾ ਮਰਜ਼ੀ ਲਾ ਦੇ ਮਨਪ੍ਰੀਤ। ਕਹਿੰਦਾ
1: ਠੀਕ ਹੈ ਠੀਕ ਹੈ, ਲਗਾਉਂਦੇ ਹਾਂ
0: ਜੀ।
1: ਹਾਂਜੀ 2587 ਜੀ ਸਤਿ ਸ਼੍ਰੀ ਅਕਾਲ।
3: ਮਨਪ੍ਰੀਤ ਤੇ ਸਿੱਧੂ ਸਾਹਿਬ, ਵੱਡੇ ਭਾਈ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਨੇ? ਠੀਕ ਹੋ?
3: ਹਾਲ ਚਾਲ ਵਧੀਆ, ਗੱਲ ਤਾਂ ਮੈਂ ਜੀ ਨਹਾਉਣ ਨੂੰ ਜੀ ਕਰਦਾ ਸੀ, ਪਰ ਗੁੜੇ ਜੇ ਪੈਣ ਲੱਗੇ, ਫਿਰ ਮੈਂ ਪਾਣੀ ਘਾਣੀ ਪੀ ਗਿਆ।
0: ਫਿਰ ਤੂੰ ਚੇਂਜ ਕਰਤਾ ਮੂਡ ਹੈ,
3: ਮੈਂ ਕਿਹਾ ਫਿਰ ਕਿਵੇਂ ਜਦੇ ਉਹ
0: ਕਈ ਵਾਰ ਕਰਦਾ ਹੁੰਦਾ ਜੀ ਜਾ, ਜਵਾਕ ਬੱਚੇ ਨੀ ਇੱਥੇ ਤਾਂ ਨਹਾਉਂਦੇ ਹੁੰਦੇ ਇੰਡੀਆ ਚ ਨਾ, ਮੀਂਹ ਮੂੰਹ ਪੈਂਦਾ ਸੀ ਨਾ, ਗਰਮੀ ਕਾਫੀ ਸੀ। ਹਾਂ ਜੀ,
3: ਅੱਜ ਵੀ ਗਰਮੀ ਬਹੁਤ ਆ, ਕਈਆਂ ਬਿਜਲੀ ਵੀ ਨੀ ਅੱਜ ਦਾ
0: ਜੀ ਜੀ।
3: ਤੁਹਾਡੇ ਲਈ ਠੀਕ ਆ?
0: ਬਿਲਕੁਲ ਠੀਕ ਆ, ਹਾਂ ਵਧੀਆ।
3: ਬਾਕੀ ਹਰਫ ਜੀਵੇ ਦਾ ਦੀਪ ਕਾ ਢਿੱਲ ਦਾ ਗਾਣਾ ਲਾਇਆ, ਵੋਟਾਂ
0: ਵੋਟਾਂ ਲਾ ਦੀਆਂ, ਹਾਂ ਲਾ ਦਿੰਦੇ
1: ਵੋਟਾਂ, ਹਰ ਸੀਮਾ, ਠੀਕ ਹੈ,
3: ਵਧੀਆ ਖੜਕਵਾ ਜੀ ਦਾ, ਧੰਨਵਾਦ ਭਾਈ।
0: ਲਾਉਣੇ ਲਾਉਂਦੇ ਆ ਤੇ ਆਪ ਸਾਡੇ ਨਾਲ ਜੁੜ ਚੁੱਕੇ ਨੇ ਉਮਰਪ੍ਰੀਤ ਚਾਵਲਾ, ਉਹਨਾਂ ਨੂੰ ਨਾਲ ਲੈ ਲਈਏ। ਉਮਰਪ੍ਰੀਤ ਜੀ, ਇੱਕ ਵਾਰੀ ਫਿਰ ਤੁਹਾਨੂੰ ਜੀ ਆਉਣ ਜੀ।
4: ਥੈਂਕ ਯੂ ਸੋ ਮਚ ਤੇਜਿੰਦਰ ਜੀ। ਸੋ ਫਾਈਨੈਂਸ਼ੀਅਲ ਪਲੈਨਿੰਗ ਵੀ ਆਪਾਂ ਗੱਲ ਕੀਤੀ ਹੈ, RESP ਵੀ ਆਪਾਂ ਗੱਲ ਕੀਤੀ ਹੈ, ਜੋ ਵੀ ਤੁਹਾਡੀ ਏਜ ਹੈ, ਥੋੜ੍ਹਾ ਜਿਹਾ ਆਪਣਾ ਮਤਲਬ ਚਾਹੇ ਟਰਮ ਇੰਸ਼ੋਰੈਂਸ ਨਾਲ ਸਟਾਰਟ ਕਰ ਲਓ, $10-15 ਤੋਂ ਟਰਮ ਇੰਸ਼ੋਰੈਂਸ ਸਟਾਰਟ ਹੋ ਜਾਂਦੀ ਹੈ। ਮਤਲਬ ਜੇ ਤੁਸੀਂ ਨਾ ਮੰਥ ਦੇ ਵਿੱਚ 2 ਘੰਟੇ ਵੀ ਐਕਸਟਰਾ ਆਪਾਂ ਕੰਮ ਕਰ ਲਈਏ ਨਾ, ਜੋ ਵੀ ਕਰ ਰਹੇ ਹਾਂ ਉਸ ਤੋਂ ਐਕਸਟਰਾ 2-3 ਘੰਟੇ ਕੰਮ ਕਰ ਲਓ, $50 ਐਕਸਟਰਾ ਬਣ ਜਾਣ, $25 ਤੁਹਾਡੀ ਇੰਸ਼ੋਰੈਂਸ ਹੋ ਜਾਣੀ ਹੈ, ਅਤੇ $25 ਆਪਾਂ ਸੇਵ ਕਰਕੇ ਇਨਵੈਸਟ ਕਰਨਾ ਸ਼ੁਰੂ ਕਰ ਦਾਂਗੇ। ਐਟਲੀਸਟ ਚੀਜ਼ ਸਟਾਰਟ ਹੋ ਜਾਊਗੀ, ਉਹਨੂੰ ਫਿਰ ਆਪਾਂ ਚੇਂਜਸ ਕਰ ਸਕਦੇ ਹੁੰਦੇ ਹਾਂ ਇੰਸ਼ੋਰੈਂਸ ਪਲਾਨ ਦੇ ਵਿੱਚ ਵੀ, ਅਤੇ ਸੇਵਿੰਗ ਨੂੰ ਤਾਂ ਆਪਾਂ ਜਦੋਂ ਮਰਜ਼ੀ ਇਨਕਰੀਜ਼ ਕਰ ਸਕਦੇ ਹਾਂ। ਸੋ ਕੋਈ ਵੀ ਕੁਐਸਚਨ ਤੁਹਾਡਾ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ ਨੂੰ ਲੈ ਕੇ, ਜਾਂ ਤੁਹਾਡੀਆਂ ਕੋਈ ਆਲਰੇਡੀ ਐਗਜ਼ਿਸਟਿੰਗ ਪਾਲਿਸੀਜ਼ ਹੈ, ਉਹਨਾਂ ਨੂੰ ਕੋਈ ਰਿਵਿਊ ਕਰਨਾ, ਉਹਦੇ 'ਚ ਕੋਈ ਚੇਂਜਸ ਕਰਨ ਵਾਲੀਆਂ, ਕੋਈ ਬੈਨੀਫਿਸ਼ਰੀ ਅਪਡੇਟ ਹੋਣ ਵਾਲਾ, ਕੋਈ ਐਡਰੈਸ ਅਪਡੇਟ ਹੋਣ ਵਾਲਾ, ਜਾਂ ਕਈ ਵਾਰ ਇਹ ਹੁੰਦਾ ਵੀ ਟਰਮ ਪਲਾਨ ਹੁੰਦੇ ਆ, ਟਰਮ ਖਤਮ ਹੋਣ ਵਾਲੀ ਹੈ, ਹੁਣ ਉਹਦੇ 'ਚ ਆਪਣੇ ਕੋਲ ਕੀ ਆਪਸ਼ਨ ਹੈ ਉਹ ਤੁਸੀਂ ਡਿਸਕਸ ਕਰਨਾ, ਜਾਂ ਤੁਹਾਡਾ ਕੋਈ ਵੀ ਕੁਐਸਚਨ ਕਿਸੇ ਵੀ ਤਰ੍ਹਾਂ ਦੀਆਂ ਸੇਵਿੰਗਸ ਨੂੰ, ਇਨਵੈਸਟਮੈਂਟਸ ਨੂੰ ਲੈ ਕੇ, ਜਿਹਦੇ 'ਚ RESP ਦੀ ਆਪਾਂ ਗੱਲ ਪਹਿਲੇ ਕੀਤੀ ਹੈ, RRSP ਹੈ, TFSA ਸਾਰਿਆਂ ਲਈ ਬਹੁਤ ਵਧੀਆ ਪਹਿਲਾਂ ਕਰ ਲੈਣਾ, FHSA ਬਹੁਤ ਵਧੀਆ ਪਲਾਨ ਹੈ, ਜਾਂ ਰਜਿਸਟਰਡ ਡਿਸੇਬਿਲਟੀ ਸੇਵਿੰਗਸ ਪਲਾਨ, ਜਿਹਦੇ 'ਚ 90,000 ਤੱਕ ਦੀ ਗਵਰਨਮੈਂਟ ਗ੍ਰਾਂਟ ਲਈ ਐਲੀਜੀਬਲ ਹੋ ਸਕਦੇ ਹੋ ਤੁਸੀਂ ਆਪ, ਜਾਂ ਤੁਹਾਡਾ ਕੋਈ ਬੱਚਾ, ਜੇ ਕੋਈ ਸਪੈਸ਼ਲ ਨੀਡਸ ਨਾਲ ਬੱਚਾ, ਏਜ 49 ਤੋਂ ਬਿਲੋ ਹੈ, ਤੁਸੀਂ ਕੈਨੇਡੀਅਨ ਰੈਜੀਡੈਂਟ ਜਾਂ ਸਿਟੀਜ਼ਨ ਹੋ, ਤਾਂ ਵੀ ਤੁਸੀਂ ਜ਼ਰੂਰ ਮੇਰੇ ਨਾਲ ਗੱਲ ਕਰ ਸਕਦੇ ਹੋ, ਇਹ ਗ੍ਰਾਂਟ ਲਈ ਆਪਾਂ ਅਪਲਾਈ ਕਰ ਸਕਦੇ ਹਾਂ। ਅਲਬਰਟਾ, BC, ਮੈਨੀਟੋਬਾ, ਸਸਕੈਚਵਨ, ਨੋਵਾ ਸਕੋਸ਼ੀਆ ਅਤੇ ਓਨਟਾਰੀਓ ਸਾਡੀ ਹੋਮ ਪ੍ਰੋਵਿੰਸ ਹੈ, ਇਹਨਾਂ 'ਚੋਂ ਕਿਸੇ ਵੀ ਪ੍ਰੋਵਿੰਸ 'ਚ ਤੁਸੀਂ ਹੋ, ਤੁਹਾਡੀ ਫੈਮਿਲੀ ਹੈ, ਜ਼ਰੂਰ ਤੁਸੀਂ ਨੰਬਰ ਸ਼ੇਅਰ ਕਰ ਸਕਦੇ ਹੋ ਮੇਰਾ, ਉਹਨਾਂ ਨੇ ਕੁਝ ਪਲਾਨ ਰਿਵਿਊ ਕਰਵਾਉਣਾ ਜਾਂ ਕੋਈ ਵੀ ਇਨਫੋਰਮੇਸ਼ਨ ਲੈਣੀ ਹੈ ਫਾਈਨੈਂਸ਼ੀਅਲ ਪਲੈਨਿੰਗ ਨੂੰ ਲੈ ਕੇ। ਨੰਬਰ ਜੀ 6474461616, viewchawla.com ਵੈਬਸਾਈਟ ਹੈ ਮੇਰੀ, ਤੁਸੀਂ ਉਸ 'ਤੇ ਵੀ ਵਿਜ਼ਿਟ ਕਰ ਸਕਦੇ ਹੋ, ਅਤੇ ਨੰਬਰ ਅਗੇਨ 6474461616, 647-446-1616. ਥੈਂਕ ਯੂ ਸੋ ਮਚ ਜਿੰਦਰ ਜੀ।
0: ਮਿਹਰਬਾਨੀ ਜੀ, ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ। ਗਿੱਲ ਸਵੀਟ ਫੈਕਟਰੀ ਦੀ ਮੈਂ ਜਾਣਕਾਰੀ ਦਿਆਂ ਕਿ ਤੁਸੀਂ ਪਿਓਰ ਵੈਜੀਟੇਰੀਅਨ ਨੇ ਇਹ, ਔਰ 5-6 ਟਰੱਕ ਇਹਨਾਂ ਦੇ ਪਾਸ, ਕਿਤੇ ਵੀ ਕੇਟਰਿੰਗ ਕਰਾਉਣੀ ਆ, ਸੇਵਾ ਦਾ ਮੌਕਾ ਦਿਓ। 6 ਲੋਕੇਸ਼ਨ ਨੇ ਇਹਦੇ ਆਪਣੇ ਆਲੇ ਦੁਆਲੇ, ਅਤੇ 5 ਤਾਂ ਚਲੋ ਫਰਿਸ਼ਕੋ ਦੇ ਵਿੱਚ ਨੇ, 2 ਕੈਲਗਰੀ ਦੇ ਵਿੱਚ ਨੇ, ਅਤੇ 1 ਇਹਨਾਂ ਦਾ ਹੈੱਡ ਆਫਿਸ ਹੈਗਾ ਆਪਣੇ ਇੱਥੇ 2131 ਵਿਲੀਅਮਸ ਪਾਰਕਵੇ, ਟੈਲੀਫੋਨ ਨੰਬਰ 905-799-2616, ਟੈਲੀਫੋਨ ਨੰਬਰ ਹੈ।
1: ਜੀ ਤੇ ਤੁਸੀਂ ਦਿਓਲ ਟਰੈਵਲਸ ਦੇ ਨਾਲ ਗੱਲਬਾਤ ਕਰੋ, ਅੱਜ ਦੀ ਡੇਟ ਵਿੱਚ ਬਹੁਤ ਵਧੀਆ ਇਹਨਾਂ ਦੇ ਕੋਲ ਇਹ ਟਿਕਟਸ ਆਈਆਂ ਨੇ, ਚਾਹੇ ਤੁਸੀਂ ਵਨ ਵੇ ਟਿਕਟ ਲੈ ਕੇ ਇੰਡੀਆ ਨੂੰ ਜਾਣਾ ਹੋਵੇ, ਚਾਹੇ ਤੁਸੀਂ ਰਾਊਂਡ ਟ੍ਰਿਪ ਦੀ ਟਿਕਟ ਦੇਖ ਰਹੇ ਹੋ, ਟੋਰਾਂਟੋ ਤੋਂ ਬੈਂਗਲੋਰ ਨਵੰਬਰ ਦੇ ਵਿੱਚ ਜਾ ਕੇ ਦਸੰਬਰ ਦੇ ਵਿੱਚ ਵਾਪਸੀ, ਰਾਊਂਡ ਟ੍ਰਿਪ ਦੀ ਟਿਕਟ $1400 ਦੀ ਹੈ, ਦੋ ਬੈਗਸ ਦੇ ਨਾਲ ਤੁਸੀਂ ਟਰੈਵਲ ਕਰਨਾ ਨਵੰਬਰ ਜਾ ਕੇ ਦਸੰਬਰ 'ਚ ਵਾਪਸੀ ਬੈਂਗਲੋਰ ਤੱਕ ਦੀ $1400 ਦੀ। ਜੇ ਤੁਸੀਂ ਵਨ ਵੇ ਟਿਕਟ ਲੈ ਕੇ ਜਾਣਾ ਚਾਹੁੰਦੇ ਹੋ ਬੈਂਗਲੋਰ ਨੂੰ ਤਾਂ $790 ਦੀ ਟਿਕਟ ਹੋਏਗੀ, $790 ਦੀ। ਇਸ ਤੋਂ ਇਲਾਵਾ ਕੈਲਗਰੀ ਤੋਂ ਦਿੱਲੀ ਤੱਕ ਕਿਸੇ ਨੇ ਜਾਣਾ ਹੋਵੇ ਤਾਂ 27 ਦਸੰਬਰ ਤੋਂ ਲੈ ਕੇ 25 ਜਨਵਰੀ ਤੱਕ ਦਾ ਇਹ ਰਾਊਂਡ ਟ੍ਰਿਪ ਹੈ ਕੈਲਗਰੀ ਤੋਂ ਦਿੱਲੀ, ਦਿੱਲੀ ਤੋਂ ਫਿਰ ਕੈਲਗਰੀ ਵਾਪਸੀ $2250 $2250 ਅਤੇ ਦੋ ਬੈਗਸ ਨਾਲ ਟਰੈਵਲ ਕਰੋਗੇ। ਟੋਰੋਂਟੋ ਤੋਂ ਦਿੱਲੀ ਤੁਸੀਂ 12, 13, ਜਾਂ 14 ਜਨਵਰੀ ਨੂੰ ਜਾਣਾ ਹੋਵੇ ਲੋਹੜੀ ਦੇ ਮੌਕੇ ਇੰਡੀਆ ਨੂੰ, ਵਨ ਵੇ ਟਿਕਟ ਲੈ ਕੇ ਦੋ ਬੈਗਸ ਦੇ ਨਾਲ ਤੁਸੀਂ ਟਰੈਵਲ ਕਰੋ, $1090 ਦੀ ਟਿਕਟ ਹੈ 12, 13, 14 ਜਨਵਰੀ ਦੀ ਵਨ ਵੇ ਟਿਕਟ ਟੋਰੋਂਟੋ ਤੋਂ ਦਿੱਲੀ $1090। ਜੇਕਰ ਤੁਸੀਂ ਵਨ ਵੇ ਟਿਕਟ ਲੈ ਕੇ ਦਿੱਲੀ ਨੂੰ ਟੋਰੋਂਟੋ ਤੋਂ ਇਸੇ ਮਹੀਨੇ ਜਾਣਾ ਸੈਪਟੈਂਬਰ ਮਹੀਨੇ ਦੇ ਵਿੱਚ ਤਾਂ ਟਿਕਟ ਕਾਫੀ ਘੱਟ ਪ੍ਰਾਈਸ ਵਿੱਚ ਹੈ $880 ਦੀ $880 ਦੀ। ਅਤੇ ਇਸ ਤੋਂ ਇਲਾਵਾ ਜੇ ਸੈਪਟੈਂਬਰ 'ਚ ਜਾ ਕੇ ਤੁਸੀਂ ਇੰਡੀਆ ਨੂੰ ਅਕਤੂਬਰ ਜਾਂ ਨਵੰਬਰ ਦੇ ਵਿੱਚ ਵਾਪਸੀ ਕਰਨੀ ਹੈ ਟੋਰੋਂਟੋ ਤੋਂ ਦਿੱਲੀ, ਦਿੱਲੀ ਤੋਂ ਟੋਰੋਂਟੋ ਤਾਂ $1480 ਦੀਆਂ ਟਿਕਟਸ ਹੋਣਗੀਆਂ, $1480 ਦੇ ਵਿੱਚ ਤੁਸੀਂ ਆਉਣ ਜਾਣ ਕਰ ਸਕਦੇ ਹੋ ਟੋਰੋਂਟੋ ਤੋਂ ਦਿੱਲੀ, ਦਿੱਲੀ ਤੋਂ ਟੋਰੋਂਟੋ ਇਸੇ ਮਹੀਨੇ ਜਾ ਕੇ ਅਕਤੂਬਰ ਜਾਂ ਨਵੰਬਰ ਦੇ ਵਿੱਚ ਵਾਪਸੀ। ਅਤੇ ਤੁਸੀਂ ਦਿਓਲ ਟਰੈਵਲ ਨੂੰ ਕਾਲ ਕਰੋ, ਨੰਬਰ 905-588-5100 905-588-5100। ਬਰੈਂਪਟਨ ਦੇ ਵਿੱਚ ਬ੍ਰਾਂਚ ਆਫਿਸ ਤੇ ਕਾਲ ਹੋ ਸਕਦੀ ਹੈ 905-588-4200 905-588-4200 ਦਿਓਲ ਟਰੈਵਲ ਦੇ ਨੰਬਰਸ ਨੇ।
0: ਅਗਲਾ ਗੀਤ ਡੈਡੀਕੇਟਡ ਹੈਗਾ 45 ਸਾਲ ਦੀ ਯੂਨੀਵਰਸਿਟੀ ਮਨਾ ਰਹੇ ਪਾਲਵੀ ਨੇ ਬੇਟੀ ਦੀ।
1: ਹਾਂਜੀ ਬਿਲਕੁਲ, ਤੇ ਬੜਾ ਪਿਆਰਾ ਗਾਣਾ ਹੈ ਇਹ ਹਰਭਜਨ ਮਾਨ ਤੇ ਸ਼ਿਪਰਾ ਗੋਇਲ ਦੀ ਆਵਾਜ਼ ਦੇ ਵਿੱਚ, ਤੇ ਤੁਸੀਂ ਵੀ ਇੰਜੋਏ ਕਰੋ ਤੇ ਹੈਪੀ ਐਨੀਵਰਸਰੀ ਟੂ ਬੋਥ ਆਫ ਯੂ, ਤੇ ਆਨਵਰਡ ਲਾਈਫ ਤੁਹਾਡੀ ਬਹੁਤ ਵਧੀਆ ਹੋਵੇ ਤੇ ਗਾਣਾ ਤੁਸੀਂ ਇੰਜੋਏ ਕਰੋ।

0: ਇੱਕ ਵਾਰੀ ਫਿਰ ਹੈਪੀ ਐਨਵਰਸਰੀ 45ਵੀਂ ਤੇ ਤੁਹਾਡੀ ਬੇਟੀ ਵਾਸਤੇ ਵੀ ਹੈਪੀ ਐਨਵਰਸਰੀ ਮੁਬਾਰਕ ਦੇਸ਼ ਪ੍ਰਦੇਸ਼ ਦੀ ਸਾਰੀ ਟੀਮ ਵੱਲੋਂ ਜੀ।
1: ਬਿਲਕੁਲ, ਤੇ ਹੁਣ ਆਪਾਂ ਗੱਲਬਾਤ ਕਰਾਂਗੇ ਸਪੈਕਸ ਐਕਸਪ੍ਰੈਸ ਦੇ ਨਾਲ। ਰਾਜਨ ਜੀ ਸਾਡੇ ਨਾਲ ਲਾਈਨ ਤੇ ਜੁੜੇ ਨੇ, ਬਹੁਤ ਵਧੀਆ ਡੀਲਸ ਲੱਗੀਆਂ ਹੋਈਆਂ ਨੇ ਇਸ ਵੀਕਐਂਡ ਦੇ ਉੱਪਰ, ਤੁਸੀਂ ਜ਼ਰੂਰ ਪਹੁੰਚੋ, ਡਾਕਟਰ ਦੇ ਨਾਲ ਮੁਲਾਕਾਤ ਕਰੋ ਤੇ ਆਪਣੀ ਆਈਸੈਟ ਚੈੱਕ ਕਰਵਾ ਕੇ ਆਓ ਸਪੈਕਸ ਐਕਸਪ੍ਰੈਸ ਤੇ। ਰਾਜਨ ਜੀ ਸਵਾਗਤ, ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਤੁਹਾਨੂੰ ਤੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਅੱਜ ਦੱਸਣਾ ਚਾਹਾਂਗੇ ਵੀ ਜਿਨ੍ਹਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ, ਡਾਕਟਰ ਸਾਡੇ ਕੋਲ ਸਾਡੀ ਸੈਂਡਲ ਰੋਡ ਤੇ ਕ੍ਰੈਡਿਟ ਵੀ ਵਾਲੀ ਲੋਕੇਸ਼ਨ ਦੇ ਉੱਤੇ ਅਵੇਲੇਬਲ ਨੇ। ਤੁਸੀਂ ਆਪਣਾ ਕੰਪਲੀਟ ਕੰਪਰੀਹੈਂਸਿਵ ਆਈ ਐਗਜ਼ਾਮ ਕਰਾ ਸਕਦੇ ਹੋ, ਆਪਣਾ ਕਰਵਾ ਸਕਦੇ ਹੋ, ਬੱਚਿਆਂ ਦਾ ਕਰਵਾ ਸਕਦੇ ਹੋ। ਔਰ ਬੱਚਿਆਂ ਵਾਸਤੇ ਅਸੀਂ ਸਪੈਸ਼ਲੀ ਟੋਪੋਗ੍ਰਾਫੀ ਦੀ ਮਸ਼ੀਨ ਲਿਆ ਕੇ ਰੱਖੀ ਹੋਈ ਹੈ, ਜਿਹੜੀ ਕਿ ਸਾਨੂੰ ਪਹਿਲਾਂ ਹੀ ਦੱਸ ਦਿੰਦੀ ਕਿ ਕੀ ਤੁਹਾਡਾ ਬੱਚਾ ਉਸ ਕੈਟੇਗਰੀ 'ਚ ਆਉਂਦਾ ਹੈ, ਜਿਹਦਾ ਨੰਬਰ ਹਰ ਸਾਲ ਵਧਣਾ, ਤੇ ਜੇ ਹਰ ਸਾਲ ਨੰਬਰ ਵਧਣ ਵਾਲੀ ਕੈਟੇਗਰੀ 'ਚ ਆਉਂਦਾ ਹੈ ਤੇ ਸਪੈਸ਼ਲ ਕਿਸਮ ਦੀਆਂ ਐਨਕਾਂ ਬਣਾ ਕੇ ਦੇ ਦਿੱਤੀਆਂ ਨੇ ਜਿਹਦੇ ਨਾਲ ਨੰਬਰ ਵਧਣਾ ਰੁਕ ਜਾਂਦਾ ਹੈ। ਇਦਾਂ ਦਾ ਟ੍ਰੀਟਮੈਂਟ ਕਰਵਾਉਣਾ ਚਾਹੁੰਦੇ ਹੋ ਤਾਂ ਜ਼ਰੂਰ ਸਾਨੂੰ ਕਾਲ ਕਰੋ 905-460-8888 ਤੇ ਨਾਲ ਦੀ ਨਾਲ ਜਿਹੜੀ ਸਪੈਸ਼ਲ ਡੀਲ ਬੈਕ ਟੂ ਸਕੂਲ ਚੱਲ ਰਹੀ ਹੈ, ਜਿੰਨੇ ਵੀ ਬੱਚੇ ਆ ਕੇ ਆਪਣੀਆਂ ਐਨਕਾਂ ਬਣਵਾ ਰਹੇ ਨੇ, ਤੁਸੀਂ ਆਪਣੀਆਂ ਐਨਕਾਂ ਦੇ ਉੱਤੇ ਸਿਰਫ ਐਂਟੀ ਗਲੇਅਰ ਕੋਟਿੰਗ ਬਾਏ ਕਰਨੀ ਹੈ, ਨਾਲ ਤੁਹਾਨੂੰ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਬਿਲਕੁਲ ਫ੍ਰੀ ਦਿੱਤੀ ਜਾ ਰਹੀ ਹੈ। ਜਿਹੜੇ ਤੁਸੀਂ ਨਾਲ ਫਰੇਮ ਵੀ ਬਾਏ ਕਰਨੇ ਨੇ ਉਹਨਾਂ ਦੇ ਉੱਤੇ ਵੀ ਬਹੁਤ ਭਾਰੀ ਡਿਸਕਾਊਂਟ ਚੱਲ ਰਿਹਾ ਜੀ। ਰੇਬਨ ਦੇ ਫਰੇਮ, ਅਰਮਾਨੀ ਦੇ, ਮਾਈਕਲ ਕੋਰਸ ਦੇ, ਕੋਚ ਦੇ, ਟੋਰੀ ਵਰਚ ਦੇ, ਇਹ ਸਾਰੇ ਦੇ ਸਾਰੇ ਬ੍ਰਾਂਡਿਡ ਫਰੇਮ ਤੁਹਾਨੂੰ ਫਲੈਟ 50% ਆਫ ਦਿੱਤੇ ਜਾ ਰਹੇ ਨੇ। ਤੁਸੀਂ ਟੋਮੀ ਹਿਲਫਿਗਰ ਦੇ ਫਰੇਮ ਲੈਣਾ ਚਾਹੁੰਦੇ ਹੋ, ਕੈਲਵਿਨ ਕਲਾਈਨ ਦੇ, ਫੈਂਡੀ ਦੇ ਜਾਂ ਫਿਰ ਵੈਲੈਂਟੀਨੋ ਦੇ, ਤੇ ਇਹ ਫਰੇਮ ਤੁਹਾਨੂੰ ਫਲੈਟ 75% ਆਫ ਮਿਲਣਗੇ। ਤੇ ਜੇ ਤੁਸੀਂ ਲੈਣਾ ਚਾਹੁੰਦੇ ਹੋ ਲੰਡਨ ਫੋਗ ਦੇ ਫਰੇਮ, ਲਿਵਾਈਸ ਦੇ, ਰੈਂਗਲਰ ਦੇ, ਵੈਨ ਹਿਊਸਟਨ ਦੇ ਜਾਂ ਫਿਰ ਐਡੀ ਬਾਵਰ ਦੇ, ਤੇ ਸਾਰੇ ਦੇ ਸਾਰੇ ਬ੍ਰਾਂਡਿਡ ਫਰੇਮ ਤੁਹਾਨੂੰ ਫਲੈਟ 90% ਆਫ ਦਿੱਤੇ ਜਾ ਰਹੇ ਨੇ। ਸਿੱਧੂ ਸਾਹਿਬ, 299 ਦਾ ਫਰੇਮ ਹੈ, 90% ਆਫ ਕਰਕੇ ਸਿਰਫ $29 ਦੇ ਵਿੱਚ ਦਿੱਤਾ ਜਾ ਰਿਹਾ ਜੀ। ਤੇ ਕੋਈ 10-50 ਫਰੇਮ ਨਹੀਂ ਲੱਗੇ ਡਿਸਪਲੇ ਦੇ ਉੱਤੇ, ਤਕਰੀਬਨ 700-800 ਫਰੇਮ ਡਿਸਪਲੇ ਤੇ ਲੱਗਿਆ। ਤੁਸੀਂ ਆਪਣੀ ਮਰਜ਼ੀ ਦਾ, ਲੇਡੀਜ਼ ਦਾ, ਜੈਂਟਸ ਦਾ, ਬੱਚਿਆਂ ਦਾ, ਮੈਟਰਲ ਵਾਲਾ, ਪਲਾਸਟਿਕ ਦਾ, ਜਿੱਦਾਂ ਦਾ ਮਰਜ਼ੀ ਬ੍ਰਾਂਡਿਡ ਫਰੇਮ ਸਿਰਫ $29 ਚ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਨੰਬਰ ਇੱਕੋ ਇੱਕ ਹੈ ਜੀ, 905-460-8888 ਤੇ ਪਹੁੰਚਣਾ ਤੁਸੀਂ ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲਸ ਦੀ ਇੰਟਰਸੈਕਸ਼ਨ, ਗੋਲਮਟ ਵਾਲਾ ਪਲਾਜ਼ਾ, ਤੇ ਨਾਲ ਦੀ ਨਾਲ ਤੁਸੀਂ ਦੂਜੀ ਲੋਕੇਸ਼ਨ ਜਿਹੜੀ ਕੀ ਹੈ 10635 ਕ੍ਰੈਡਿਟ ਵੀ ਰੋਡ, ਕ੍ਰੈਡਿਟ ਵੀ ਉੱਤੇ ਸੈਂਡਲਵੁੱਡ ਇੰਟਰਸੈਕਸ਼ਨ ਹੈ, ਇੱਥੇ ਪਹੁੰਚ ਕੇ ਵੀ ਸੇਮ ਡੀਲਾਂ ਦਾ ਫਾਇਦਾ ਲੈ ਸਕਦੇ ਹੋ। ਔਰ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬਿਲ ਕਰਦੇ ਆ। ਸੋ ਡਾਕਟਰ ਸਾਡੇ ਕੋਲ ਅੱਜ, ਕੱਲ ਤੇ ਪਰਸੋਂ ਤਿੰਨੋਂ ਦਿਨ ਅਵੇਲੇਬਲ ਹੈ, ਕਾਲ ਕਰਕੇ ਆਪਣੀ ਅਪੁਆਇੰਟਮੈਂਟ ਬੁੱਕ ਕਰਵਾ ਲਓ ਤਾਂ ਕਿ ਤੁਹਾਡਾ ਟਾਈਮ ਸੇਵ ਸੇਵ ਹੋ ਸਕੇ। 905-460-8888, 905-460-8888, ਬਹੁਤ ਬਹੁਤ ਧੰਨਵਾਦ ਜੀ।
0: ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ, ਅਗਲੇ ਕਾਲਰ ਨੂੰ ਲੈ ਲਿਆ ਜੀ।
1: ਹਾਂਜੀ, 2258 ਜੀ, ਸਤਿ ਸ਼੍ਰੀ ਅਕਾਲ।
3: ਮਨਪ੍ਰੀਤ, ਸਤਿ ਸ਼੍ਰੀ ਅਕਾਲ, ਥੈਂਕ ਯੂ ਵੈਰੀ ਮਚ ਦੋਨਾਂ ਨੂੰ।
1: ਹਾਂਜੀ,
3: ਤੁਸੀਂ ਮੇਰੇ ਦੋਨੇ ਪਸੰਦ ਦੇ ਲਾਏ ਆ, ਤੇ ਧੰਨਵਾਦ ਤੁਹਾਡਾ, ਬਹੁਤ ਬਹੁਤ। ਪਹਿਲਾ ਪ੍ਰੋਗਰਾਮ ਹੈ ਜਿਹੜਾ ਮੇਰੇ ਆਹ ਲਾਇਆ ਵਾ, ਨਹੀਂ ਤਾਂ ਕੋਈ ਪ੍ਰੋਗਰਾਮ
0: ਨਹੀਂ। ਅਸੀਂ ਤੁਹਾਡੇ ਦਿਲ ਦੀ ਜਾਣ ਲਈ, ਦੇਖ ਲਓ ਬਈ, ਮੈਂ ਮਨਪ੍ਰੀਤ ਨੂੰ ਕਿਹਾ ਵੀ ਆਹ ਗਾਣਾ ਲਾਓ ਇਹਨਾਂ ਦੇ ਵਾਸਤੇ, ਤੇ ਥੈਂਕ ਯੂ,
3: ਥੈਂਕ ਯੂ ਬਾਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹਨਾ,
0: ਮਿਹਰਬਾਨੀ ਜੀ,
1: ਮਿਹਰਬਾਨੀ।
3: ਹਮੇਸ਼ਾ ਹੀ ਇਸ ਪ੍ਰੋਗਰਾਮ ਤੇ ਨਹੀਂ ਆਪਦਾ ਕਰਦੀ ਹੁੰਦੀ ਆ, ਪਹਿਲਾਂ ਗਲੋਰੀਆ ਹੁੰਦੀ ਸੀ,
1: ਹਾਂਜੀ,
3: ਤੇ ਮੈਂ ਉਹਨੂੰ ਕਹਿ ਦਿੰਦੀ ਸੀ, ਉਹ ਕਰ ਦਿੰਦੀ ਹੁੰਦੀ, ਹੋਰ ਮੇਰਾ ਕੋਈ ਪ੍ਰੋਗਰਾਮ ਤੇ ਕਰਦਾ ਹੀ ਨਹੀਂ ਕੋਈ ਵੀ, ਪਤਾ ਨਹੀਂ ਕਿਉਂ।
0: ਬੜੀ ਜਲਦੀ ਅਗਲਾ ਪ੍ਰੋਗਰਾਮ ਲੈ ਕੇ ਆਉਣਾ ਸਮਰਾਜ ਸਿੱਧੂ ਹੋਰਾਂ ਨੇ, ਤੇ ਉਹ ਤੁਹਾਡੇ ਲਈ ਠੀਕ ਸ਼ਾਮ ਦੇ 6 ਵਜੇ ਤੱਕ ਖਬਰਾਂ ਬਹੁਤ ਸਾਰੀਆਂ ਹੋਣਗੀਆਂ ਨੌਰਥ ਅਮੈਰੀਕਾ ਦੀਆਂ, ਢੇਰ ਸਾਰੀਆਂ, ਪਲੱਸ ਤੁਹਾਡੇ ਪਸੰਦ ਦਾ ਗੀਤ ਸੰਗੀਤ ਪੇਸ਼ ਕਰਦੇ ਹਾਂ।
1: ਹਾਂਜੀ,
0: ਤੁਸੀਂ ਵਟਸਐਪ 'ਤੇ ਵੀ ਭੇਜ ਦੇਣਾ ਉਹਨਾਂ ਨੂੰ ਮੈਸੇਜ, ਹੈ ਨਾ, ਅਤੇ ਸਟੂਡੀਓ 'ਚ ਵੀ ਕਾਲ ਕਰਕੇ ਭੇਜ ਦਿਓ ਮੈਸੇਜ, ਅਤੇ ਅੱਗੇ ਜਾ ਕੇ ਅਸੀਂ ਹੋਰ ਗੱਲਬਾਤ ਕਰਾਂਗੇ
1: ਜੀ। ਅਤੇ ਤੁਸੀਂ ਮਨੂ ਸ਼ਰਮਾ ਜੀ ਨੂੰ ਜ਼ਰੂਰ ਯਾਦ ਰੱਖੋ, ਜੇ ਤੁਸੀਂ ਆਪਣੀ ਆਟੋ ਇੰਸ਼ੋਰੈਂਸ ਦੀ ਹੁਣ ਤੁਹਾਡੇ ਰਿਨਿਊਅਲ ਆ ਰਹੀ ਹੈ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਇੱਕ ਵਧੀਆ ਕਵਰੇਜ ਵੀ ਮਿਲੇ, ਵਧੀਆ ਰੇਟਸ ਵੀ ਹੋਣ, ਤਾਂ ਮਨੂ ਸ਼ਰਮਾ ਜੀ ਦੇ ਨਾਲ ਗੱਲਬਾਤ ਕਰੋ। ਸਿਰਫ ਘੱਟ ਪ੍ਰੀਮੀਅਮ ਦੇ ਕੇ ਡਿਸੀਜਨਸ ਨਾ ਲਓ ਕਿਉਂਕਿ ਹੁਣ ਆਟੋ ਇੰਸ਼ੋਰੈਂਸ ਦੇ ਵਿੱਚ ਕਾਫੀ ਸਾਰੀਆਂ ਚੇਂਜਸ ਆ ਰਹੀਆਂ ਨੇ ਜਿਨ੍ਹਾਂ ਦੇ ਵੀ ਹੁਣ ਆਟੋ ਇੰਸ਼ੋਰੈਂਸ ਰਿਨਿਊਅਲ ਹੋਣੀ ਆ। ਤੁਸੀਂ ਪਹਿਲਾਂ ਹੀ ਇਹਨਾਂ ਦੇ ਨਾਲ ਗੱਲਬਾਤ ਕਰ ਲਓ ਮਨੂ ਸ਼ਰਮਾ ਜੀ ਦੇ ਨਾਲ, ਤੁਹਾਨੂੰ ਇਹ ਵਧੀਆ ਕਵਰੇਜ ਦੇ ਨਾਲ ਬੈਟਰ ਰੇਟਸ ਵੀ ਆਫਰ ਕਰਦੇ ਨੇ ਤੇ ਆਪਣੇ ਐਕਸੀਡੈਂਟ ਬੈਨੀਫਿਟਸ ਤੇ ਹੋਰ ਕਵਰੇਜਸ ਜਿਨ੍ਹਾਂ ਦੇ ਲਈ ਤੁਸੀਂ ਨਵੇਂ ਫੈਸਲੇ ਕਰਨੇ ਆ ਉਹਨਾਂ ਨੂੰ ਵੀ ਧਿਆਨ 'ਚ ਰੱਖੋ। ਆਪਣੀ ਆਟੋ ਇੰਸ਼ੋਰੈਂਸ ਹੋਵੇ, ਬਿਜ਼ਨਸ ਇੰਸ਼ੋਰੈਂਸ ਦਾ ਜਾਂ ਫਿਰ ਤੁਹਾਡੇ ਘਰ ਦੀ ਇੰਸ਼ੋਰੈਂਸ ਹੈ, ਬੈਟਰ ਕਵਰੇਜ ਐਂਡ ਬੈਟਰ ਰੇਟਸ ਲੱਭ ਰਹੇ ਹੋ ਤਾਂ ਮਨੂ ਸ਼ਰਮਾ ਜੀ ਦਾ ਨੰਬਰ 2899952 2899952 9532 ਮਨੂ ਸ਼ਰਮਾ ਜੀ ਦਾ ਨੰਬਰ ਹੈ।
0: ਅਗਲੇ ਕੱਲ ਸਾਡੇ ਨਾਲ ਨੇ 11:22 11:22 ਜੀ ਤੁਸੀਂ ਜੁੜੇ ਹੋਏ ਹੋ ਦੋਸਤੋ, ਗੀਤ ਸੰਗੀਤ ਤੇ ਗੱਲਾਂ ਬਾਤ ਚੱਲਦੀ ਰਹਿਣੀ ਆ ਤੇ ਤੁਸੀਂ ਕਹਿ ਰਹੇ ਹੋ ਡਿਊਟ ਜ਼ਰੂਰ ਚਲਾਉਣਾ ਆ, ਪਰ ਹਾਲ ਦੀ ਘੜੀ ਥੋੜੇ ਜਿਹੇ ਕਮਰਸ਼ੀਅਲ ਲੈ ਲਈਏ ਫਿਰ ਜਾਣ ਦੇ ਜਾਂਦੇ ਨੂੰ ਗੀਤ ਸੁਣਾ ਕੇ ਜਾਂਦੇ।
4: ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ, ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੌਰਗੇਜ, ਕਿੱਥੋਂ ਆਏਗੀ ਇਨਕਮ, ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ? ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ, ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ ਜਿਨ੍ਹਾਂ ਤੋਂ ਮੌਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ ਤੇ ਨਾਲ ਹੀ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ, ਸੁਪਰ ਵੀਜ਼ਾ, ਟਰੈਵਲ ਇੰਸ਼ੋਰੈਂਸ, RESP ਤੇ ਹੋਰ ਇਨਵੈਸਟਮੈਂਟਸ ਲਈ। ਹੁਣੇ ਕਰੋ ਕਾਲ ਉਮਰਪ੍ਰੀਤ ਚਾਵਲਾ ਨੂੰ 6474461616।
5: On September 13th at 10 a.m., join the Brampton Parkinson Canada Superwalk and help make life better for Canadians living with Parkinson's. The walk will start and finish at Susan Fennell Sportsplex in Brampton. With the same strength of spirit people living with Parkinson's demonstrate daily, we will not stop walking until there is a cure. Register or donate at superwalk.ca and make a real difference in the lives of those affected by Parkinson's. Proudly sponsored by CHLO AM 530.
6: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
0: ਤੁਹਾਡੀ ਆਪਣੀ ਮਰਜ਼ੀ ਆ। 11x11 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ। ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ, ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਮਟਨ। ਨੰਬਰ ਹੈ ਪਰਮਜੀਤ ਕੌਰ ਹੋਰਾਂ ਦਾ 905-792-8053 9057928053। ਸੋਫਾ ਮਾਰਟ ਔਰ ਕੈਸਾ ਲੈਦਰ, ਇੱਕੋ ਹੀ ਕੰਪਨੀ ਦਾ ਨਾਮ। ਦੋਸਤੋ 4:01 ਤੇ ਕੁਝ ਸੈਕਿੰਡ ਹੋ ਗਏ ਨੇ, ਠੀਕ ਸ਼ਾਮ ਦੇ 6 ਵਜੇ ਤੱਕ ਸਾਡੀ ਮੁਲਾਕਾਤ ਰਹਿਣਾ ਸੁੰਦਰ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ
1: ਜੀ। ਤੇ ਅੱਜ ਤੁਸੀਂ ਥਰਸਡੇ ਨੂੰ ਹਰ ਲੋਕੇਸ਼ਨ ਤੇ ਪਹੁੰਚੋ ਸਿੰਪਲੀ ਇੰਡੀਅਨ ਦੀ। ਅੱਜ ਤੁਹਾਨੂੰ ਹਾਕਾ ਥਾਲੀ ਬਾਏ ਵਨ ਗੈਟ ਵਨ ਫ੍ਰੀ ਮਿਲ ਰਹੀ ਹੈ, ਯਾਨੀ ਕਿ ਜਿਹਦੇ ਵਿੱਚ ਚਾਈਨੀਜ਼ ਫੂਡ ਸਾਰਾ ਹੁੰਦਾ ਆ। ਬਾਏ ਵਨ ਗੈਟ ਵਨ ਫ੍ਰੀ ਲਓ। ਪਹਿਲੀ ਲੋਕੇਸ਼ਨ 275 ਗਾਰਡਨ ਬਰੁੱਕ ਟ੍ਰੇਲ, ਗਾਰਡਨ ਬਰੁੱਕ ਐਂਡ ਕੈਸਲ ਮੋਰ ਦੀ ਇੰਟਰਸੈਕਸ਼ਨ ਤੇ ਹੈ। ਦੂਸਰੀ ਲੋਕੇਸ਼ਨ 85 ਮੌਂਟਪੇਲੀਅਰ ਸਟਰੀਟ, ਮਿਸੀਸਾਗਾ ਰੋਡ ਐਂਡ ਫਾਈਨੈਂਸ਼ੀਅਲ ਡਰਾਈਵ ਦੇ ਉੱਪਰ ਹੈ। ਤੀਸਰੀ ਲੋਕੇਸ਼ਨ 15 ਫੈਂਡਰ ਵੇ, ਬਵੇਡ ਐਂਡ ਚੰਕਿਊਜ਼ੀ ਦੇ ਇੰਟਰਸੈਕਸ਼ਨ ਤੇ। ਤੇ ਜਾ ਕੇ ਤੁਸੀਂ ਦੇਸ਼ ਪ੍ਰਦੇਸ਼ ਦੀ ਰੇਡੀਓ ਦੀ ਰੈਫਰੈਂਸ ਦਿਓ ਤੇ ਤਾਂ ਹੀ ਤੁਹਾਨੂੰ ਇਹ ਡੀਲ ਮਿਲਣੀ ਆ। ਹੱਕਾ ਥਾਲੀ ਬਾਏ ਵਨ ਗੈਟ ਵਨ ਫ੍ਰੀ ਤੁਸੀਂ ਅੱਜ ਸਪੈਸ਼ਲ ਮੈਨਿਊ ਦੇ ਵਿੱਚ ਲੈ ਸਕਦੇ ਹੋ।
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜਿਆ
1: ਜੀ। ਤੇ ਲੋ ਫਰਮਾਇਸ਼ੀ ਗਾਣਾ ਸੁਣੋ ਤੁਸੀਂ ਹਰਫ ਚੀਮਾ ਐਂਡ ਦੀਪਕ ਢਿੱਲੋਂ ਦੀ ਆਵਾਜ਼ ਦੇ ਵਿੱਚ। ਜਲਦ ਵਾਪਸ ਆਉਂਦੇ ਆ, ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
7: ਲੋਕਾਂ ਨੇ ਇਸ ਟਾਈਮ ਲੀਡਰ ਬਾਣੀ ਪਾਏ ਹੋਏ ਨੇ, ਲਾਣੇਦਾਰ ਨਹੀਂ ਓਛੀ ਜੀ ਹੋ ਕੇ ਕੀ ਕਹਿੰਦੀ ਆ।

0: ਦੋਸਤੋ ਦੇਸ਼ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਜੁੜੇ ਹੋਏ ਹੋ ਅਤੇ ਇਸ ਸਮੇਂ ਸਾਡਾ ਵਕਤ ਹੋ ਗਿਆ ਜਾਣ ਦਾ ਅਤੇ ਅਗਲਾ ਪ੍ਰੋਗਰਾਮ ਲੈ ਕੇ ਆ ਰਹੇ ਨੇ ਸਮਰਾਜ ਸਧੂਰੇ ਠੀਕ ਸ਼ਾਮ ਦੇ 6 ਵਜੇ ਤੱਕ ਮਨ ਵਿੱਚ ਆਪਾਂ ਲਈ ਆ ਗਿਆ ਅਤੇ
1: ਬਿਲਕੁਲ ਮੈਂ ਤੁਹਾਨੂੰ ਜਾਂਦੇ ਹੁੰਦੇ ਇੱਕ ਮੈਸੇਜ ਦੇ ਦਿਆਂ ਏਬਲ ਟਰੱਕਿੰਗ ਦਾ ਇਹਨਾਂ ਨੂੰ ਇੱਕ ਫੀਮੇਲ ਵਰਕਰ ਦੀ ਲੋੜ ਹੈ ਕਲਰੀਕਲ ਕੰਮ ਹੋਏਗਾ ਮਤਲਬ ਆਫਿਸ ਦਾ ਸਾਰਾ ਕੰਮ ਹੈ ਅਕਾਊਂਟਿੰਗ ਬੁੱਕ ਕੀਪਿੰਗ ਵਗੈਰਾ ਸਾਰਾ ਤੁਹਾਨੂੰ ਇਹ ਕਲਰੀਕਲ ਕੰਮ ਦੇ ਲਈ ਵਧੀਆ ਪੇ ਦੇਣਗੇ ਗੁੱਡ ਪੇ ਰੇਟ ਹੈ ਏਬਲ ਟਰੱਕਿੰਗ ਦੇ ਮਹਿੰਦਰ ਗਰੇਵਾਲ ਜੀ ਨੂੰ ਕਾਲ ਕਰੋ ਨੰਬਰ ਹੈ 905-838-4346 9058-38-4346 ਏਬਲ ਟਰੱਕਿੰਗ ਦਾ ਨੰਬਰ ਹੈ
0: ਕੱਲ੍ਹ ਨੂੰ ਸੇਮ ਟਾਈਮ ਮੁਲਾਕਾਤ ਕਰਦੇ ਹਾਂ ਮੈਂ ਲਾਈਵ ਲੋਕੇਸ਼ਨ ਪਹੁੰਚਾਂਗਾ ਕੱਲ੍ਹ ਨੂੰ ਗ੍ਰੈਂਡ ਫਰਨੀਚਰ 'ਤੇ ਮਨਪ੍ਰੀਤ ਹੋਰੀ ਹਾਰੀ ਲਵਾਉਣਗੇ ਸਟੂਡੀਓ ਵਿੱਚੋਂ ਅਤੇ ਜਿਹਦੇ ਵਾਸਤੇ ਮੁਸਕਰਾਉਂਦੇ ਹੋ ਸ਼ਾਮ ਬੜੀ ਸੋਹਣੀ ਮਨਮੋਹਣੀ ਜੀ ਹੈਗੀ ਇਹਨੂੰ ਫਿਰ ਵੇਲ ਆਊਟ ਕਰੋ ਜਿੰਨਾ ਵੀ ਸਮਾਂ ਮਿਲਦਾ ਹੈ ਮੈਂ ਕਮੀ ਭੇਜਣ ਨਾ
1: ਜੀ
0: ਇੰਜੋਏ ਥੈਂਕ ਯੂ
1: ਬਿਲਕੁਲ ਕੱਲ੍ਹ ਨੂੰ ਮਿਲਾਂਗੇ ਸੇਮ ਟਾਈਮ ਦੇ ਉੱਪਰ 3 ਘੰਟੇ ਦੇ ਲਈ ਸਾਨੂੰ ਇਜਾਜ਼ਤ ਦਿਓ ਸਤਿ ਸ਼੍ਰੀ ਅਕਾਲ

0: ਕੈਨੇਡਾ ਦੇ ਸਟੱਡੀ ਵੀਜ਼ਾ, ਐਕਸਪ੍ਰੈਸ ਐਂਟਰੀ, ਕੈਨੇਡੀਅਨ ਐਕਸਪ੍ਰੈਸ ਐਂਟਰੀ, ਸਪਾਊਸਲ ਫਾਈਲ, ਪੇਰੈਂਟਸ PR, ਸੁਪਰ ਵੀਜ਼ਾ, ਨੈਨੀ, ਵਰਕ ਪਰਮਿਟ, ਫਾਰਮਰ, ਇਨਵੈਸਟਰ ਜਾਂ ਸੈਲਫ ਇੰਪਲੋਇਡ ਦੀ ਫਾਈਲ, ਗੱਲ ਕੀ ਇਮੀਗ੍ਰੇਸ਼ਨ ਦੀ ਹਰ ਪ੍ਰੋਬਲਮ ਦਾ ਸੋਲੂਸ਼ਨ ਲੈਣ ਲਈ ਕਮਿਊਨਿਟੀ ਦੇ ਜਾਣੇ ਪਹਿਚਾਣੇ ਅਤੇ ਤਜਰਬੇਕਾਰ ਇਮੀਗ੍ਰੇਸ਼ਨ ਕੰਸਲਟੈਂਟ ਗੈਰੀ ਵਿਰਕ ਨੂੰ ਮਿਲੋ।
1: ਕੋਈ ਕੇਸ ਰਿਫਿਊਜ਼ ਹੋ ਗਿਆ ਜਾਂ ਅਪੀਲ ਤੇ ਚਲਾ ਗਿਆ, ਹੋਵੇ ਇਮੀਗ੍ਰੇਸ਼ਨ ਦਾ ਕੋਈ ਵੀ ਮਸਲਾ, ਹਮੇਸ਼ਾ ਯਾਦ ਰੱਖੋ ਇੱਕੋ ਹੀ ਨਾਂ ਅਤੇ ਇੱਕੋ ਹੀ ਥਾਂ, CIC ਇਮੀਗ੍ਰੇਸ਼ਨ। ਹੁਣੇ ਹੀ ਕਾਲ ਕਰੋ 416-456-6161।
2: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
3: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
4: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ।
5: ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-456-6161 ਤੇ 416-457-3381 ਤੇ।
2: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-456-3381 416-457-3381।
6: ਦੋਸਤੋ ਸਤਿ ਸ਼੍ਰੀ ਅਕਾਲ, ਨਮਸਕਾਰ, ਮਜ਼ਾ ਤੁਹਾਡਾ ਬਾਦਲ ਮਨਸਰ ਡਾਂਸ
7: ਟੋਰਾਂਟੋ। ਗੈਟ ਰੈਡੀ ਪੰਜਾਬੀ ਵਿਰਸਾ ਰੇਡੀਓ ਐਂਡ ਟੈਲੀਵਿਜ਼ਨ, ਰੀਅਲਟਰ ਰਵ ਸਿੰਘ, ਸੈਲੂਲਰ ਪੁਆਇੰਟਸ, A to Z ਕਿਚਨ ਕੈਬਨਟ ਐਂਡ ਰੀਅਲਟਰ ਹਰਪ ਗਰੇਵਾਲ ਪ੍ਰੈਜ਼ੈਂਟ ਦ ਸੈਂਸ।

0: Ring Harjeet at 647-448-1000.
1: ਦੋਸਤੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ਼ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpradeshradio.com ਜਾਂ www.deshpradeshtv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ TV ਨੂੰ ਕਲੈਕਟ ਕਰੋ। ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7।

0: ਜਾਂਦੀਆਂ ਨੇ। ਅੱਜ ਹੀ ਆਓ 170 ਗਿਲਡਨ ਰੋਡ ਜਿਨ ਨੰਬਰ 17, 170 ਗਿਲਡਨ ਰੋਡ ਜਿਨ ਨੰਬਰ 17, ਟੈਲੀਫੋਨ ਨੰਬਰ ਹੈ 6473021322, 6473 1322। ਜੈਲੋ ਟਾਇਰ ਸੈਂਟਰ
1: ਤੇ ਡਰਾਈਵਰੀ ਸੂਟ ਕਰਦੀਆਂ ਜੱਟਾਂ
2: ਨੂੰ।
0: ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ, ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ, ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ, ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ। ਨਾਲ ਦੀ ਨਾਲ ਰਾ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ। ਆਪਣੇ ਨੇੜਲੀ ਲੋਕੇਸ਼ਨ ਤੇ ਆਓ, 45 Dust Drive, 15 Fender Way, ਬ੍ਰੈਂਪਟਨ, 9985 ਮਕਵੀਨ ਡਰਾਈਵ ਬ੍ਰੈਂਪਟਨ, 1465 ਮੇਫੀਲਡ ਰੋਡ ਬ੍ਰੈਂਪਟਨ, 33 ਫਾਰਲੀ ਡਰਾਈਵ ਗੋਲਫ ਦੇ ਵਿੱਚ, ਔਰ 600 ਹੈਸਪਲ ਰੋਡ ਕੇਮਬ੍ਰਿਜ, ਨਵੀਂ ਖੁੱਲੀ ਬ੍ਰਾਂਚ, 25 ਸੈਂਟਰਵੁੱਡ ਪਾਰਕਵੇ, ਕੈਨੇਡੀ ਦੇ ਸੈਂਟਰਵੁੱਡ ਪਾਰਕਵੇ ਦੇ ਨੇੜੇ ਆਓ। ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਣ ਤੇ।
3: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ? ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ, ਜਾਂ ਪ੍ਰਾਈਵੇਟ ਫੰਡ, ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
4: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਿਡੋਫ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
3: ਇਹ ਆਫਰ ਕਰਦੇ ਨੇ ਬੈਸਟ ਰੇਟ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
4: ਇਹਨਾਂ ਕੋਲ ਨਹੀਂ ABB ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
3: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
4: ਅੱਜ ਹੀ ਕਾਲ ਕਰੋ ਨੀਲਮ ਸਿਡੋਫ ਨੂੰ,
3: 6347 7739 8710, ਲਾਇਸੈਂਸ ਨੰਬਰ MT000034500।
5: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ, ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
6: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
7: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ, ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ। ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-453-3081 ਤੇ, 416-457-3381 ਤੇ।
5: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ, ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381, 416-457-3381।
8: There are singers, there are performers, and then there are legends. A voice that has defined generations, the one and only Rahat Fateh Ali Khan, live in Toronto. With Shah Zaman Ali Khan, Sunday, September 27th at Scotiabank Arena. Presented by True Sound Live and Cellular Point. Rahat Fateh Ali Khan and Shah Zaman Ali Khan live in Toronto. For tickets, visit ticketmaster.ca.
9: Hello, AM 530 to tusi sun rahe ho Desh Pradesh Prime Time Radio.
0: Today vich live galbat karan layi hune call karo 905-564-6444.
9: 905-564-6444.

ਨਾਲ ਜੁੜੇ ਹੋਏ ਸਾਡੇ ਸਾਰੇ ਹੀ ਸਰੋਤਿਆਂ ਨੂੰ, ਸਾਡੇ ਸਾਰੇ ਦਰਸ਼ਕਾਂ ਨੂੰ ਸਿਮਰਾਜ ਸਿੰਘ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਸਾਡੇ ਇਸ ਥਰਸਡੇ ਸ਼ਾਮ ਦੇ ਰਸ਼ ਆਵਰ ਦੇ ਵਿੱਚ, ਪ੍ਰਾਈਮ ਟਾਈਮ ਦੇ ਵਿੱਚ, ਡਰਾਈਵ ਟਾਈਮ ਦੇ ਵਿੱਚ, 3 PM ਟੋ 6 PM, ਹੁਣ ਸਾਡੇ ਨਾਲ ਠੀਕ 6 ਵਜੇ ਤੱਕ ਜਾਂ ਫਿਰ ਆਪਣੇ ਵੱਧ ਤੋਂ ਵੱਧ ਕਮਿਊਟ ਟਾਈਮ ਲਈ ਜੁੜੇ ਰਹੋ ਅਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਜੋ ਵੀ ਅੱਜ ਦੀਆਂ ਕੈਨੇਡਾ ਵਾਈਡ, ਅੰਟੇਰੀਓ ਵਾਈਡ ਅਤੇ ਲੋਕਲ GTA ਦੀਆਂ ਸਭ ਤੋਂ ਨਵੀਆਂ, ਸਭ ਤੋਂ ਵੱਡੀਆਂ ਖਬਰਾਂ ਨੇ ਅਤੇ ਸਾਡੇ ਵਿਚਾਰ ਨੇ, ਨਿਊਜ਼ ਅਤੇ ਵਿਊਜ਼ ਠੀਕ ਤੁਹਾਡੇ ਤੱਕ ਪੇਸ਼ ਕਰਦੇ ਰਹਾਂਗੇ 6 ਵਜੇ ਤੱਕ ਹੀ। ਨਾਲ ਦੀ ਨਾਲ ਤੁਹਾਡੇ ਫਰਮਾਇਸ਼ੀ ਗੀਤ ਸੰਗੀਤ ਵੀ ਜ਼ਰੂਰ ਬਾਰੀ ਬਾਰੀ ਪੇਸ਼ ਕਰਦੇ ਰਹਾਂਗੇ। ਨਾਲ ਦੀ ਨਾਲ ਸਾਡੇ ਅਲੱਗ ਅਲੱਗ ਸਪਾਂਸਰਸ ਵੀ ਆ ਕੇ ਆਪਣੇ ਕੁਛ ਕੰਮ ਕਾਰੋਬਾਰ ਦੇ, ਆਪਣੇ ਇੰਡਸਟਰੀਜ਼ ਦੇ, ਆਪਣੇ ਬਿਜ਼ਨਸ ਦੇ ਕੁਛ ਜਾਣਕਾਰੀਆਂ ਸਿੱਧੇ ਤੁਹਾਡੇ ਤੱਕ ਪਹੁੰਚਾਉਣ ਕਰਨਗੇ। ਬੜੇ ਵਧੀਆ ਵਧੀਆ ਸ਼ੋਅ ਵੀ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਹੋ ਰਹੇ ਨੇ ਸਾਡੇ ਸ਼ਹਿਰਾਂ ਦੇ ਵਿੱਚ, ਟੋਰਾਂਟੋ ਦੇ ਵਿੱਚ ਵੀ, ਮਿਸਿਸਾਗਰ ਦੇ ਵਿੱਚ ਵੀ ਸ਼ੋਅਜ਼ ਦੇ ਬਾਰੇ, ਟਿਕਟਾਂ ਦੇ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ ਬਹੁਤ ਹੀ ਜਲਦ। ਨਾਲ ਦੀ ਨਾਲ ਇਸ ਲੌਂਗ ਵੀਕਐਂਡ 'ਤੇ ਕੱਲ੍ਹ ਨੂੰ ਵੀ, ਪਰਸੋਂ ਨੂੰ ਵੀ, ਦੋ ਦਿਨ ਲਗਾਤਾਰ, ਟਮੋਰੋ ਐਂਡ ਸੈਟਰਡੇ, ਫਰਾਈਡੇ ਐਂਡ ਸੈਟਰਡੇ, ਦੋ ਦਿਨ ਲਗਾਤਾਰ ਦੇਸ਼ ਪ੍ਰਦੇਸ਼ ਦੀ ਟੀਮ ਕੁਛ ਲਾਈਵ ਲੋਕੇਸ਼ਨ ਪ੍ਰੋਗਰਾਮਸ ਵੀ ਪੇਸ਼ ਕਰ ਰਹੀ ਆ। ਉਹਨਾਂ ਲਾਈਵ ਲੋਕੇਸ਼ਨ ਪ੍ਰੋਗਰਾਮਸ ਬਾਰੇ ਵੀ, ਲੌਂਗ ਵੀਕਐਂਡ ਪ੍ਰੋਗਰਾਮਸ ਬਾਰੇ ਵੀ ਤੁਹਾਨੂੰ ਕੁਛ ਜਾਣਕਾਰੀ ਦੇਵਾਂਗੇ। ਕੁੱਲ ਮਿਲਾ ਕੇ ਅਸੀਂ ਕੋਸ਼ਿਸ਼ ਕਰਾਂਗੇ ਕਿ ਇਨਫੋਰਮੇਸ਼ਨ ਵੀ ਹੋਵੇ, ਨਿਊਜ਼ ਵਿਊਜ਼ ਵੀ ਹੋਣ ਅਤੇ ਐਂਟਰਟੇਨਮੈਂਟ ਵੀ ਹੋਵੇ ਅਤੇ ਸਾਡੇ ਨਾਲ ਤੁਸੀਂ ਕੋਈ ਵੀ ਗੱਲਬਾਤ ਕਰਨੀ ਹੋਵੇ, ਇੱਕੋ ਇੱਕ ਸਾਡਾ ਸਟੂਡੀਓ ਫੋਨ ਨੰਬਰ ਹੈ, ਹੁਣ ਤੋਂ ਲੈ ਕੇ 6 ਵਜੇ ਤੱਕ ਸਟੂਡੀਓ ਦਾ ਡਾਇਰੈਕਟ ਨੰਬਰ ਘੁਮਾ ਸਕਦੇ ਹੋ, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444,
WhatsApp ਤੇ ਵੀ ਮੈਸੇਜ ਕਰ ਸਕਦੇ ਹੋ ਟੈਕਸਟ ਔਰ WhatsApp ਐਟ 416-457-3381 ਸੋ ਦੋਸਤੋ ਕੁਛ ਮੇਨ ਨਿਊਜ਼ ਦੀ ਹੈਡਲਾਈਨਸ ਪੇਸ਼ ਕਰੀਏ ਫਿਰ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਇੱਕ ਵਧੀਆ ਗੱਲ ਦੇ ਨਾਲ ਆਬਵੀਅਸਲੀ ਕੱਲ੍ਹ ਦੇ ਹੀ ਕਾਫੀ ਜ਼ਿਆਦਾ ਸਵੀਅਰ ਥੰਡਰ ਸਟੋਰਮਸ ਇਨ ਦ ਜੀ ਟੀ ਏ ਖਾਸ ਤੌਰ ਟੋਰਾਂਟੋ ਮਾਰਕਮ ਸਕਾਰਬਰੋ ਨੌਰਥ ਯੋਰਕ ਵਾਨ ਦੇ ਵਿੱਚ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ ਕਾਫੀ ਜ਼ਿਆਦਾ ਲੋਕਾਂ ਦੀਆਂ ਜਾਨਾਂ ਤੱਕ ਬਚਾਉਣ ਦੀ ਜ਼ਰੂਰਤ ਪਈ ਹੈ ਰੋਡ ਦੇ ਵਿੱਚ ਹੀ ਪਾਣੀ ਦੇ ਵਿੱਚ ਹੀ ਨੀ ਡੀਪ ਗੋਡਿਆਂ ਡੀਪ ਤੱਕ ਪਾਣੀ ਦੇ ਵਿੱਚ ਲੋਕ ਫਸੇ ਹੋਏ ਸੀ ਕੁਛ ਬੜੀਆਂ ਹੈਰਾਨ ਵਾਲੀਆਂ ਕੁਛ ਵੀਡੀਓਜ਼ ਵੀ ਕੁਛ ਫੋਟੋਜ਼ ਵੀ ਇਮੇਜਿਸ ਵੀ ਸੋਸ਼ਲ ਮੀਡੀਆ 'ਤੇ ਹੁਣ ਸਰਕੂਲੇਟ ਹੋ ਰਹੀਆਂ ਨੇ ਕਿ ਪਬਲਿਕ ਬੱਸਾਂ ਦੇ ਵਿੱਚ ਹੀ ਇੰਨਾ ਜ਼ਿਆਦਾ ਪਾਣੀ ਭਰਿਆ ਹੋਇਆ ਸੀ ਕੁਛ ਰੈਕਰਡ ਬ੍ਰੇਕਿੰਗ ਰੈਕਰਡ ਸੈਟਿੰਗ ਪ੍ਰਸਿਪਟੇਸ਼ਨ ਮੀਂਹ ਵੀ ਪਿਆ ਹੈ ਟੋਰਾਂਟੋ ਅਤੇ ਆਸ ਪਾਸ ਏਰੀਆਜ਼ ਦੇ ਵਿੱਚ ਸੋ ਉਹਦੇ ਬਾਰੇ ਪੂਰੀ ਜਾਣਕਾਰੀ ਦੇਵਾਂਗੇ ਨਾਲ ਦੀ ਨਾਲ ਦੋਸਤੋ ਆਲਮੋਸਟ ਇੱਕ ਸਾਲ ਪਹਿਲਾਂ ਬ੍ਰੈਂਪਟਨ ਸ਼ਹਿਰ ਦੇ ਵਿੱਚ ਇੱਕ ਰੈਜ਼ੀਡੈਂਸ਼ੀਅਲ ਏਰੀਆ ਦੇ ਵਿੱਚ ਇੱਕ ਘਰ ਦੇ ਬਾਹਰ ਹੀ ਇੱਕ ਟਾਰਗੇਟਿਡ ਸ਼ੂਟਿੰਗ ਦੇ ਵਿੱਚ ਇੱਕ ਬੰਦੇ ਨੂੰ ਗੋਲੀਆਂ ਮਾਰੀਆਂ ਗਈਆਂ ਸੀ ਉਹਦਾ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਹੁਣ ਆਲਮੋਸਟ ਇੱਕ ਸਾਲ ਬਾਅਦ ਇਨਵੈਸਟੀਗੇਸ਼ਨ ਚੱਲਣ ਤੋਂ ਬਾਅਦ ਦੇਖ ਲਓ ਦੋ ਬੰਦੇ ਫੜੇ ਗਏ ਨੇ ਦੋਨੇ ਜੋ ਕਿ ਹੁਣ ਅਟੈਂਪਟਡ ਮਰਡਰ ਦੇ ਲਈ ਚਾਰਜ ਕੀਤੇ ਗਏ ਨੇ ਇਹਦੇ ਬਾਰੇ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ ਨਾਲ ਦੀ ਨਾਲ ਇੱਕ ਨਵੀਂ ਰੀਅਲ ਅਸਟੇਟ ਦੀ ਰਿਪੋਰਟ ਪੇਸ਼ ਕੀਤੀ ਗਈ ਹੈ ਟੋਰਾਂਟੋ ਰੀਜਨਲ ਰੀਅਲ ਅਸਟੇਟ ਬੋਰਡ ਦੇ ਵੱਲੋਂ ਟ੍ਰੈਪ ਦੇ ਵੱਲੋਂ ਜਿਨ੍ਹਾਂ ਨੇ ਦੱਸਿਆ ਹੈ ਕਿ ਪਿਛਲੇ ਸਾਲ ਅਗਸਤ 2025 ਤੋਂ ਲੈ ਕੇ ਇਸ ਸਾਲ ਅਗਸਤ 2026 ਤੱਕ ਈਅਰ ਓਵਰ ਈਅਰ ਅਗਸਤ ਮਹੀਨੇ ਵਿੱਚ ਜੀ ਟੀ ਏ ਦੇ ਵਿੱਚ ਹੋਮ ਸੇਲਸ ਤਕਰੀਬਨ 2% ਦੇ ਨਾਲ ਘਟੀਆਂ ਹਨ ਅਤੇ ਨਾਲ ਦੀ ਨਾਲ ਐਵਰੇਜ ਹੋਮ ਸੇਲ ਪ੍ਰਾਈਸ ਇਨ ਦ ਜੀ ਟੀ ਏ ਹੁਣ ਅੰਡਰ $1 million ਤੱਕ ਡਿੱਪ ਕਰ ਚੁੱਕੀ ਹੈ ਪਿਛਲੇ 5 ਸਾਲਾਂ ਦੇ ਵਿੱਚ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਐਵਰੇਜ ਹੋਮ ਸੇਲ ਪ੍ਰਾਈਸ ਅੰਡਰ 1 million ਸਿਰਫ ਅਤੇ ਸਿਰਫ 2 ਵਾਰੀ ਹੀ ਕਦੇ 5 ਸਾਲ 'ਚ ਰਿਪੋਰਟ ਕੀਤੀ ਗਈ ਆ ਅਤੇ ਦੋਨੇ ਵਾਰੀ ਤਾਂ ਦੋਸਤੋ ਇਸ ਹੀ ਸਾਲ ਦੇ ਵਿੱਚ ਜੈਨੂਅਰੀ ਐਂਡ ਅਗਸਤ ਦੇ ਵਿੱਚ ਹੀ ਰਿਪੋਰਟ ਕੀਤੇ ਗਏ ਨੇ ਇਹਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਬਹੁਤ ਹੀ ਜਲਦ ਪੇਸ਼ ਕਰਾਂਗੇ ਨਾਲ ਦੀ ਨਾਲ ਆਨ ਗੋਇੰਗ ਕੈਨੇਡਾ ਯੂ ਐਸ ਟ੍ਰੇਡ ਵੋਰ ਦੇ ਵਿੱਚ ਵੀ ਅੱਜ ਕਾਫੀ ਜ਼ਿਆਦਾ ਨਵੀਆਂ ਤਾਜ਼ੀਆਂ ਡਿਵੈਲਪਮੈਂਟਸ ਪੇਸ਼ ਹੋਈਆਂ ਨੇ ਇੱਕ ਡਿਵੈਲਪਮੈਂਟ ਤਾਂ ਇਹ ਹੈ ਕਿ ਡਿਲੋਇਟ ਕੈਨੇਡਾ ਇੱਕ ਆਡਿਟਿੰਗ ਅਕਾਊਂਟਿੰਗ ਲੀਗਲ ਐਡਵਾਈਜ਼ਰੀ ਫਰਮ ਹੈ 180 ਸਾਲ ਪੁਰਾਣੀ ਫਰਮ ਹੈ ਜਿਨ੍ਹਾਂ ਨੇ ਕਿਹਾ ਹੈ ਕਿ ਇੱਕ ਤਾਂ ਬੈਸਟ ਕੇਸ ਸਿਨੇਰੀਓ ਹੋ ਸਕਦਾ ਹੈ ਕਿ ਯੂ ਐਸ ਐਮ ਸੀ ਏ ਯਾਨੀ ਕਿ ਸਾਡੀ ਨੌਰਥ ਅਮੈਰੀਕਨ ਫਰੀ ਟ੍ਰੇਡ ਅਗਰੀਮੈਂਟ ਜਲਦ ਤੋਂ ਜਲਦ ਰਿਨਿਊ ਕੀਤੀ ਜਾਂਦੀ ਹੈ
ਉਹਦੇ ਨਾਲ ਸਾਡੇ ਜੀ ਡੀ ਪੀ ਦੇ ਵਿੱਚ ਕਿੰਨੀ ਤਰੱਕੀ ਹੋ ਸਕਦੀ ਆ, ਕਿੰਨੀਆਂ ਨਵੀਆਂ ਜੋਬਸ ਕ੍ਰੀਏਟ ਕੀਤੀਆਂ ਜਾ ਸਕਦੀਆਂ ਨੇ, ਅਤੇ ਪੋਟੈਂਸ਼ੀਅਲ ਫੋਰ ਟੈਰਿਫ ਰਿਲੀਫ ਦੇ ਨਾਲ ਇੱਕ ਬੈਸਟ ਕੇਸ ਸਿਨੈਰੀਓ ਹੈ ਕਿ ਘੱਟ ਤੋਂ ਘੱਟ ਤਾਂ ਯੂ ਐਸ ਐਮ ਸੀ ਏ ਵਧਾਈ ਜਾਵੇ, ਅਤੇ ਅੱਡ ਅੱਡ ਹੋਰ ਵੀ ਕੁਛ ਗੱਡੀਆਂ ਲਈ, ਕੁਛ ਸਟੀਲ ਲਈ, ਕੁਛ ਅਲੂਮੀਨਮ ਲਈ, ਕੁਛ ਹੋਰ ਇੰਡਸਟਰੀ ਲਈ, ਲੰਬਰ ਲਈ ਅੱਡ ਅੱਡ ਡੀਲਾਂ ਤਿਆਰ ਕੀਤੀਆਂ ਜਾਂਦੀਆਂ ਨੇ। ਬੈਸਟ ਕੇਸ ਸਿਨੈਰੀਓ ਹੁਣ ਡਿਲੋਇਟ ਦੇ ਵੱਲੋਂ ਇੱਕ ਪਿਕਚਰ ਪੇਂਟ ਕੀਤੀ ਗਈ ਆ, ਪਰ ਨਾਲ ਦੀ ਨਾਲ ਇੱਕ ਵਰਸਟ ਕੇਸ ਸਿਨੈਰੀਓ ਵੀ ਪੇਂਟ ਕੀਤੀ ਗਈ ਆ, ਜਿਹਦੇ ਵਿੱਚ ਯੂ ਐਸ ਐਮ ਸੀ ਏ ਰਿਨਿਊ ਕੀਤੀ ਨਹੀਂ ਜਾਂਦੀ, ਨਾ ਤਾਂ ਕੋਈ ਵੀ ਟੈਰਿਫ ਰਿਲੀਫ ਮਿਲਦਾ ਹੈ, ਉਹਦੇ ਵਿੱਚ ਤਾਂ ਬੇਸਿਕਲੀ ਸਾਡੀ ਇੰਟਾਇਰ ਇਕਾਨਮੀ ਤਾਂ ਕਲੈਪਸ ਹੋ ਜਾਣੀ ਹੈ, ਕਿਉਂਕਿ ਇਸ ਡਿਲੋਇਟ ਦੀ ਰਿਪੋਰਟ ਦੇ ਵਿੱਚ ਦੱਸਿਆ ਗਿਆ ਹੈ ਕਿ ਅੱਖਾਂ ਮੀਚ ਕੇ ਮਿਸਟਰ ਕਾਰਨੀ ਸਾਹਿਬ 'ਤੇ ਆਪਾਂ ਭਰੋਸਾ ਕਰ ਨਹੀਂ ਸਕਦੇ ਕਿ ਜਿਹੜੇ ਵੀ ਗੁੱਡਸ ਅਸੀਂ ਆਲਰੇਡੀ ਤਿਆਰ ਕਰਦੇ ਹਾਂ ਉਹ ਅਮੈਰੀਕਾ ਤੱਕ 70% ਆਫ ਐਕਸਪੋਰਟਸ ਨਹੀਂ, ਸਮ ਹਾਓ ਮਿਰੈਕਿਊਲਸਲੀ ਅਸੀਂ ਕਿਸੇ ਹੋਰ ਮੁਲਕ ਨੂੰ ਵੇਚ ਦੇਵਾਂਗੇ। ਜਦੋਂ ਕਿਸੇ ਹੋਰ ਮੁਲਕ ਦੇ ਵਿੱਚ ਉਹਨਾਂ ਪ੍ਰੋਡਕਟਸ ਕੈਨੇਡੀਅਨ ਮੇਡ ਗੁੱਡਸ ਦੀ ਕੋਈ ਖਾਸ ਡਿਮਾਂਡ ਹੀ ਨਹੀਂ ਹੈਗੀ, ਜ਼ਰੂਰਤ ਵੀ ਨਹੀਂ ਹੈਗੀ, ਅਤੇ ਟਰਾਂਸਪੋਰਟੇਸ਼ਨ ਦਾ ਇਨਫਰਾਸਟ੍ਰਕਚਰ ਵੀ ਨਹੀਂ ਹੈਗਾ, ਅਸੀਂ ਅੱਖਾਂ ਮੀਚ ਕੇ ਸਿਰਫ ਅਤੇ ਸਿਰਫ ਟਰੇਡ ਡਾਈਵਰਸਫਾਈਕੇਸ਼ਨ 'ਤੇ ਰਿਲਾਈ ਕਰ ਹੀ ਨਹੀਂ ਸਕਦੇ ਫੋਰ ਆਲਰੇਡੀ ਮੇਡ ਗੁੱਡਸ, ਗੁੱਡਸ ਵੀ ਆਲਰੇਡੀ ਪ੍ਰੋਡਿਊਸ। ਇਸ ਡਿਲੋਇਟ ਕੈਨੇਡਾ ਰਿਪੋਰਟ ਦੇ ਵਿੱਚ ਸਾਫ਼ ਦੱਸਿਆ ਗਿਆ ਹੈ ਕਿ ਸਾਨੂੰ ਐਗਰੀਕਲਚਰ ਯਾਨੀ ਕਿ ਖੇਤੀਬਾੜੀ, ਨਾਲੇ ਸਾਨੂੰ ਐਨਰਜੀ, ਨਾਲੇ ਸਾਨੂੰ ਹੋਰਾਂ ਫਿਊਚਰ ਇੰਡਸਟਰੀਜ਼ ਦੇ ਲਈ ਲਾਈਕ ਮਿਲੀਟਰੀ ਡਿਫੈਂਸ, ਮਿਲੀਟਰੀ ਵੈਪਨਸ ਦੇ ਨਾਲ ਦੇ AI ਵਰਗੇ ਹੀ ਐਂਡ ਕੰਪਿਊਟਿੰਗ ਵਰਗੇ ਹੀ ਇੰਡਸਟਰੀਜ਼ ਲਈ, ਫਿਊਚਰ ਇੰਡਸਟਰੀਜ਼ ਲਈ ਹੀ ਸਾਨੂੰ ਬ੍ਰੈਂਡ ਨਿਊ ਇੰਡਸਟਰੀਜ਼ ਇੱਥੇ ਤਿਆਰ ਕਰਕੇ ਕਾਮਯਾਬ ਕਰਨੀਆਂ ਹੀ ਪੈਣੀਆਂ ਹਨ, ਕਿਉਂਕਿ ਜਿਹੜੇ ਗੁੱਡਸ ਹੁਣ ਅਸੀਂ ਆਲਰੇਡੀ ਤਿਆਰ ਕਰਦੇ ਹਾਂ, ਚਾਹੇ ਉਹ ਕੈਨੇਡੀਅਨ ਗੱਡੀਆਂ ਹੋਣ, ਚਾਹੇ ਉਹ ਕੈਨੇਡੀਅਨ ਕੱਪੜੇ ਹੋਣ, ਚਾਹੇ ਉਹ ਕੈਨੇਡੀਅਨ ਜੋ ਮਰਜ਼ੀ ਹੋਵੇ, ਉਹਨਾਂ ਲਈ ਤਾਂ ਇੰਨੀ ਜ਼ਿਆਦਾ ਡਾਈਵਰਸਫਾਈਕੇਸ਼ਨ ਕਦੇ ਹੋਣੀ ਵੀ ਨਹੀਂ ਹੈਗੀ, ਜੋ ਕਿ ਅਸੀਂ 70% ਆਫ ਆਲ ਆਰ ਐਕਸਪੋਰਟਸ ਜੋ ਕਿ ਇਕੱਲੇ ਅਮੈਰੀਕਨ ਜਾਂਦੇ ਨੇ ਉਹਨੂੰ ਕਦੇ ਵੀ ਉਸ ਹੱਦ ਤੱਕ ਰਿਪਲੇਸ ਕਰ ਸਕਦੇ ਹਾਂ। ਸੋ ਜਿਹੜੀ ਗੱਲ ਹੁਣ ਲੋਕ 18-19-20 ਮਹੀਨੇ ਤੋਂ ਕਹੀ ਜਾਂਦੇ ਆ ਕਿ ਦੇਖੋ ਡੀਲ ਬਣਾਉਣੀ ਹੀ ਪੈਣੀ ਆ, ਇਹਦੇ ਬਾਰੇ ਹੋਰ ਕੋਈ ਵੀ ਦੋ ਰਾਏ ਹੋਣੀ ਨਹੀਂ ਚਾਹੀਦੀ, ਅਸੀਂ ਗੁਜ਼ਾਰਾ ਕਰ ਹੀ ਨਹੀਂ ਸਕਦੇ ਅਮੈਰੀਕਨ ਇਕਾਨਮੀ ਤੋਂ ਬਗੈਰ, ਕਿਉਂਕਿ ਡਾਈਵਰਸਫਾਈਕੇਸ਼ਨ ਦੀ ਜਿੰਨੀ ਮਰਜ਼ੀ ਗੱਲਬਾਤ ਕਰ ਲਓ, ਜਿਹੜਾ ਸਾਡਾ ਆਲਰੇਡੀ ਬਣਾਇਆ ਜਾਂਦਾ ਸਮਾਨ ਹੈ ਉਹ ਕੰਪਲੀਟਲੀ ਓਰੀਐਂਟਡ ਹੈ ਅਮੈਰੀਕਾ ਦੇ ਵੱਲ, ਨਾ ਕਿ ਕੋਈ ਚਾਈਨਾ ਦੇ ਵੱਲ, ਨਾ ਕਿ ਕੋਈ ਇੰਡੀਆ ਦੇ ਵੱਲ, ਨਾ ਕਿ ਕੋਈ ਪਾਕਿਸਤਾਨ ਦੇ ਵੱਲ, ਨਾ ਕਿ ਕੋਈ ਯੂਰਪ ਦੇ ਵੱਲ। ਸੋ ਵੀ ਹੈਵ ਟੂ ਚੇਂਜ ਆਰ ਇੰਡਸਟਰੀਜ਼, ਨਾਟ ਜਸਟ ਡਾਈਵਰਸਫਾਈ, ਇਹ ਵੀ ਡਿਲੋਇਟ ਕੈਨੇਡਾ ਦੇ ਇਸ ਰਿਪੋਰਟ ਦੇ ਵਿੱਚ ਰਿਪੋਰਟ ਕੀਤਾ ਗਿਆ ਹੈ। ਪਰ ਅੱਜ ਕੁਛ ਬੈਕ ਐਂਡ ਫੋਰਥ ਵੀ ਚੱਲ ਰਹੀ ਹੈ, US President Donald Trump, Canadian Prime Minister Mark Carney ਦੇ ਵੱਲੋਂ ਅੱਜ ਸਵੇਰੇ ਹੀ US President Donald Trump ਨੇ ਕਿਹਾ ਕਿ ਫਿਲਹਾਲ Mark Carney ਵਰਗੇ politicians ਲਈ Donald Trump ਨੂੰ ਹੀ ਦੁਸ਼ਮਣ ਨੰਬਰ 1, ਪਬਲਿਕ ਐਨਮੀ ਨੰਬਰ 1, ਬੁਗੀ ਮੈਨ ਬਲੀ ਦਾ ਬੱਕਰਾ ਬਣਾਉਣਾ ਕਾਫੀ ਜ਼ਿਆਦਾ ਪੋਲੀਟਿਕਲੀ ਫਾਇਦੇਮੰਦ ਹੈ। ਪਰ US President Donald Trump ਨੇ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਜਦੋਂ ਕੈਨੇਡੀਅਨ ਇਕਾਨਮੀ ਪੂਰੀ ਤਰ੍ਹਾਂ ਕਲੈਪਸ ਹੋ ਜਾਂਦੀ ਆ, ਐਜ਼ ਇਫ ਕਿ ਹਜੇ ਤੱਕ ਹੋਈ ਨਹੀਂ ਹੈਗੀ, ਜਦੋਂ ਹੋਰ ਬੁਰਾ ਹਾਲ ਆਉਂਦਾ ਹੈ, ਫਿਰ ਤਾਂ ਲੋਕਾਂ ਨੇ Mark Carney ਦੇ ਨਾਲ ਉਸ ਤਰ੍ਹਾਂ ਦਾ ਕੰਮ ਕਰਨਾ ਹੈ, ਉਸ ਤਰ੍ਹਾਂ ਦੇ ਹਾਲਾਤ ਪੇਸ਼ ਹੋਣੇ ਆ ਜੋ ਕਿ ਕਿਸੇ ਵੀ ਕੈਨੇਡੀਅਨ ਪੋਲੀਟੀਸ਼ੀਅਨ ਦੇ ਨਾਲ ਅੱਜ ਤੱਕ ਹੋਇਆ ਹੀ ਨਹੀਂ। ਬੜੀ ਡਾਇਰ ਵਾਰਨਿੰਗ ਹੈ, ਬੜੀ ਵੱਡੀ ਧਮਕੀ ਹੈ, ਇੱਦਾਂ ਕਹਿਣਾ ਤਾਂ ਬੜਾ ਅਜੀਬ ਹੀ ਹੈ ਕਿ ਕਿਸੇ ਵੀ ਪੋਲੀਟੀਸ਼ੀਅਨ ਨਾਲ ਇਸ ਤਰ੍ਹਾਂ ਦਾ ਕਦੇ ਹੋਇਆ ਹੀ ਨਹੀਂ ਹੈਗਾ ਜੋ ਕਿ ਹੋ ਸਕਦਾ ਹੈ Mark Carney ਦੇ ਨਾਲ, ਜੇਕਰ ਉਹ ਆਪਦੇ ਪੋਲੀਟੀਕਲ ਫਾਇਦੇ ਦੇ ਖਾਤਰ ਮੁਲਕ ਦੇ ਨੁਕਸਾਨ ਦੇ ਲਈ ਇਸ ਟ੍ਰੇਡ ਡੀਲ ਨੂੰ ਲਮਕਾਈ ਜਾਂਦਾ ਹੈ। ਬਦਲੇ ਦੇ ਵਿੱਚ ਅੱਜ ਕਾਫੀ ਜ਼ਿਆਦਾ ਜਰਨਲਿਸਟ ਨੇ ਸਾਡੇ ਕੈਨੇਡੀਅਨ ਪ੍ਰਾਈਮ ਮਿਨਿਸਟਰ Mark Carney ਨੂੰ ਪੁੱਛਿਆ ਕਿ ਜਿਹੜੀਆਂ ਹੁਣ ਪਿਛਲੇ ਹਫ਼ਤਿਆਂ ਤੋਂ US President Donald Trump, US Trade Representative Jameson Greer, US Commerce Secretary Howard Lutnick, US Treasury Secretary Scott Bessent, top ਦੇ ਹੀ ਜਿਹੜੇ ਬੰਦੇ ਨੇ US ਦੇ ਵਿੱਚ ਜੋ ਕਿ ਟ੍ਰੇਡ ਨੈਗੋਸ਼ੀਏਸ਼ਨ ਦੇ ਵਿੱਚ ਡਾਇਰੈਕਟਲੀ ਇਨਵੋਲਵਡ ਹਨ, ਜਿਹੜੀਆਂ ਗੱਲਾਂ ਇਹ ਕਹੀ ਜਾਂਦੇ ਆ ਕਿ ਕਾਰਨੀ ਸਰਕਾਰ ਇੱਥੇ ਆਪਦੀ ਲਿਬਰਲ ਸਰਕਾਰ ਦੀ ਤਾਕਤ ਵਧਾਉਣ ਦੇ ਖਾਤਰ ਕੁਬੈਕ ਦੇ ਵਿੱਚ ਸੈਪਰੇਸ਼ਨਿਸਟ PQ ਪਾਰਟੀ ਨੂੰ ਅਕਤੂਬਰ ਮਹੀਨੇ ਵਿੱਚ ਚੋਣਾਂ 'ਚ ਮੈਜੋਰਿਟੀ ਤੋਂ ਲੈ ਕੇ ਮਾਈਨੋਰਿਟੀ ਤੱਕ ਸਿੱਟਣ ਦੇ ਖਾਤਰ, ਅਤੇ ਨਾਲ ਦੀ ਨਾਲ ਅਲਬਰਟਾ ਦੇ ਵਿੱਚ ਰੈਫਰੈਂਡਮ ਨੂੰ ਖਤਮ ਕਰਨ ਦੇ ਲਈ ਦੱਬਣ ਦੇ ਲਈ ਉਹਦੇ ਖਾਤਰ ਜਿਹੜਾ ਇਹ ਪੋਲੀਟੀਕਲ ਪੰਗਾ ਪਾ ਰਹੇ ਨੇ ਡੀਲ
ਨਹੀਂ ਐਕਸੈਪਟ ਕਰ ਰਹੇ ਨੇ ਕਿ ਇਸ ਗੱਲਾਂ ਦੇ ਵਿੱਚ ਕੋਈ ਵੀ ਸੱਚਾਈ ਹੈ, ਕਿ ਇਹਨਾਂ ਗੱਲਾਂ ਦੇ ਵਿੱਚ ਕੋਈ ਵੀ ਦਮ ਹੈ। ਇਹ ਅੱਜ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੂੰ ਪੁਆਇੰਟ ਬਲੈਂਕ ਪੁੱਛਿਆ ਗਿਆ, ਸਿੱਧੇ ਉਹਦੇ ਮੂੰਹ 'ਤੇ ਪੁੱਛਿਆ ਗਿਆ, ਅਤੇ ਗੈਸ ਵਾਟ, ਨਾ ਤਾਂ ਉਹਨੇ ਯੈਸ ਕਹੀ, ਨਾ ਤਾਂ ਉਹਨੇ ਨੋ ਕਿਹਾ, ਕੁਛ ਵੀ ਡਾਇਰੈਕਟ ਆਂਸਰ ਦਿੱਤਾ ਹੀ ਨਹੀਂ ਹੈਗਾ। ਗੋਲ ਮੋਲ ਗੱਲਾਂ ਦੇ ਵਿੱਚ ਕਿਹਾ ਕਿ ਆਹ ਜਿਹੜੇ ਅਮੈਰੀਕਨ ਪੋਲੀਟੀਸ਼ੀਅਨ ਨੇ, ਖਾਸ ਤਾਂ ਟਰੰਪ ਦੇ ਵੱਲੋਂ ਹੀ ਚੁਣੇ ਗਏ ਨੇ, ਨਾ ਕਿ ਲੋਕਾਂ ਦੇ ਵੱਲੋਂ ਚੁਣੇ ਗਏ ਨੇ, ਉਹ ਜਿਹੜੇ ਵੀ ਅਮੈਰੀਕਨ ਕੈਬਨਿਟ ਮੰਤਰੀ ਨੇ, ਉਹਨਾਂ ਨੂੰ ਕੈਨੇਡੀਅਨ ਪੋਲੀਟਿਕਸ ਦੇ ਬਾਰੇ ਕੁਛ ਵੀ ਖਾਸ ਪਤਾ ਹੀ ਨਹੀਂ ਹੈਗਾ। ਬੇਸਿਕਲੀ ਉਹਨੇ ਕਿਹਾ ਹੈ ਕਿ ਇਹਨਾਂ ਨੂੰ ਚੁੱਪ ਹੀ ਰਹਿਣਾ ਚਾਹੀਦਾ। ਪਰ ਨੋਟ ਕਰਨ ਵਾਲੀ ਗੱਲ ਆ, ਨਾ ਤਾਂ ਕਨਫਰਮ ਕੀਤਾ ਗਿਆ ਹੈ, ਨਾ ਤਾਂ ਡਿਨਾਈ ਕੀਤਾ ਗਿਆ ਹੈ ਸਾਡੇ PM ਦੇ ਵੱਲੋਂ। ਜੇਕਰ ਇਹਨਾਂ ਇਲਜ਼ਾਮ ਦੇ ਵਿੱਚ, ਦੋਸ਼ਾਂ ਦੇ ਵਿੱਚ, ਵੱਡੀਆਂ ਕਲੇਮਸ ਦੇ ਵਿੱਚ ਕੋਈ ਵੀ ਸੱਚਾਈ ਹੈ ਜਾਂ ਦਮ ਹੈ, ਵੀ ਸਟਿਲ ਹੈਵਨ ਗਾਟ ਅ ਯੈਸ, ਵੀ ਸਟਿਲ ਹੈਵਨ ਗਾਟ ਅ ਨੋ। ਨਾ ਤਾਂ ਕੋਈ ਵੀ ਪੇਪਰ ਵਰਕ, ਕੋਈ ਵੀ ਟ੍ਰੇਡ ਡੀਲ, ਨਾ ਕੋਈ ਡਾਕੂਮੈਂਟੇਸ਼ਨ, ਕੁਛ ਵੀ ਕਾਗਜ਼ਾਤ ਇੱਕ ਵੀ ਨਹੀਂ ਰਿਲੀਜ਼ ਕੀਤਾ ਗਿਆ ਹੈ ਸਾਡੀ ਸਰਕਾਰ ਦੇ ਵੱਲੋਂ, ਜੋ ਕਿ ਬੈਕਅਪ ਕਰ ਸਕਦਾ ਹੈ ਸਾਡੀ ਸਰਕਾਰ ਸੱਚ ਬੋਲ ਰਹੀ ਆ, ਉਹਨਾਂ ਦੀ ਸਰਕਾਰ ਝੂਠ ਬੋਲ ਰਹੀ ਆ। ਦੇਰ ਇਜ਼ ਐਬਸੋਲੂਟਲੀ ਜ਼ੀਰੋ ਐਵੀਡੈਂਸ। ਅਤੇ ਨਾਲ ਦੀ ਨਾਲ ਅੱਜ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਕਿਹਾ ਹੈ ਕਿ ਜਿਹੜੀਆਂ ਕੁਛ ਕੁ ਹਾਰਡ ਲਾਈਨਸ, ਰੈਡ ਲਾਈਨਸ ਸੀ, ਜੋ ਕਿ ਕੈਨੇਡਾ ਕਿਸੇ ਵੀ ਹਾਲਾਤ ਦੇ ਵਿੱਚ ਟ੍ਰੇਡ ਡੀਲ ਦੇ ਵਿੱਚ ਐਕਸੈਪਟ ਕਰਨ ਲਈ ਤਿਆਰ ਹੀ ਨਹੀਂ ਹੈਗਾ ਸੀ, ਜੋ ਕਿ ਅਖੀਰਲੇ ਹੀ ਘੰਟੇ ਤੱਕ, ਡੈਡਲਾਈਨ ਤੱਕ ਕੈਨੇਡਾ ਨੇ ਸੋਚਿਆ ਕਿ ਸ਼ਾਇਦ ਹਟਾਏ ਜਾਣਗੇ। ਹੁਣ PM ਕਾਰਨੀ ਨੇ ਅੱਜ ਸਵੇਰੇ ਹੀ ਕਿਹਾ ਕਿ ਆਲ ਆਫ ਅ ਸਡਨ ਟ੍ਰੇਡ ਡੀਲ ਟੁੱਟਣ ਤੋਂ ਬਾਅਦ US ਕਹਿ ਰਿਹਾ ਹੈ ਕਿ ਇਹ ਸਾਡੇ ਲਈ ਹੁਣ ਹਾਰਡ ਲਾਈਨਸ, ਰੈਡ ਲਾਈਨਸ ਹੈ ਹੀ ਨਹੀਂ। ਇਹਨੇ ਕਿਹਾ ਹੈ, ਅੱਜ ਪੁਆਇੰਟ ਬਲੈਂਕ ਕਿਹਾ ਹੈ ਕਿ ਕੈਨੇਡਾ ਤਾਂ ਤਿਆਰ ਹੈ ਨੈਗੋਸ਼ੀਏਸ਼ਨ ਟੇਬਲ 'ਤੇ ਬਹਿਣ ਦੇ ਲਈ, ਜੇਕਰ ਅਮੈਰੀਕਾ ਤਿਆਰ ਹੈ। ਸੋ ਹੋਪਫੁਲੀ ਬਣੂ ਕੁਛ ਸਾਡੇ ਮੁਲਕ ਦੇ ਲਈ, ਹੋਪਫੁਲੀ ਭਲੇ ਦੇ ਲਈ, ਇਕਾਨਮੀ ਲਈ, ਇੰਪਲੋਇਮੈਂਟ ਲਈ ਬਣੂਗਾ ਕੁਛ ਨਾ ਕੁਛ। ਅਤੇ ਸਾਡੇ PM ਨੇ ਸਾਫ ਕਹਿ ਦਿੱਤਾ ਹੈ ਕਿ ਉਹਨੂੰ ਕੋਈ ਵੀ ਭੁਲੇਖਾ ਹੈ ਨਹੀਂ, ਕੋਈ ਵੀ ਉਮੀਦ ਵੀ ਨਹੀਂ ਹੈਗੀ ਕਿ 20 ਮਹੀਨੇ ਪਹਿਲਾਂ, ਟੈਰਿਫਸ ਤੋਂ ਪਹਿਲਾਂ, ਜਿੱਦਾਂ ਅਸੀਂ ਖੁੱਲ੍ਹੇਆਮ ਫ੍ਰੀ ਟ੍ਰੇਡ ਕਰਦੇ ਸੀ, ਉਹ ਤਾਂ ਹਾਲਾਤ ਸ਼ਾਇਦ ਕਦੇ ਵੀ ਨਹੀਂ ਦੁਬਾਰਾ ਪੇਸ਼ ਹੋਣਗੇ। ਈਵਨ ਜੇ ਰਿਪਬਲਿਕਨ ਹਾਰਦੇ ਨੇ, ਡੈਮੋਕਰੈਟ ਪਾਵਰ 'ਚ ਆਉਂਦੇ ਨੇ, ਉਹ ਤਾਂ ਆਪ ਹੀ ਕਹੀ ਜਾਂਦੇ ਆ ਕਿ ਸ਼ਾਇਦ ਬੈਕ ਟੂ ਨੋਰਮਲ ਕਦੇ ਵੀ ਕੰਮ ਨਾ ਹੀ ਜਾਵੇ। ਅਤੇ ਮਾਰਕ ਕਾਰਨੀ ਨੇ ਵੀ ਕਿਹਾ ਹੈ ਕਿ ਮੇ ਬੀ ਥਿੰਗਸ ਵੋਂਟ ਗੋ ਬੈਕ ਟੂ ਨੋਰਮਲ ਲਾਈਕ ਦੇ ਵਰ ਇਨ ਦਾ ਪਾਸਟ, ਲਾਈਕ 20 ਮੰਥਸ ਅਗੋ, ਬੇਸਿਕਲੀ 2 ਈਅਰਸ ਅਗੋ। ਪਰ ਉਹਨੇ ਕਿਹਾ ਹੈ ਕਿ ਅਸੀਂ ਉਹੀ ਡੀਲ ਐਕਸੈਪਟ ਕਰਾਂਗੇ ਜਿਹਦੇ ਵਿੱਚ ਸਾਡੀਆਂ ਵੱਡੀਆਂ ਇੰਡਸਟਰੀਜ਼, ਖਾਸ ਤਾਂ ਆਟੋਮੋਬਾਈਲ, ਸਟੀਲ, ਅਲੂਮੀਨੀਅਮ ਨੂੰ ਕੰਪੈਟੀਟਿਵਨੈਸ ਮੁਕਾਬਲਾ ਕਰਨ ਦਾ, ਬਿਜ਼ਨਸ ਕਰਨ ਦਾ ਮੌਕਾ ਫਿਰ ਤੋਂ ਮਿਲੇ। ਉਸ ਤੋਂ ਬਗੈਰ ਤਾਂ ਕੋਈ ਵੀ ਡੀਲ ਐਕਸੈਪਟ ਕੀਤੀ ਜਾ ਹੀ ਨਹੀਂ ਸਕਦੀ। ਇਹ ਵੀ ਕਾਫੀ ਡੀਟੇਲ ਦੇ ਵਿੱਚ ਤੁਹਾਨੂੰ ਅੱਗੇ ਜਾ ਕੇ ਜਾਣਕਾਰੀ ਪੇਸ਼ ਕਰਾਂਗੇ। ਹੋਰ ਦੋਸਤੋ, ਬਥੇਰੀਆਂ ਦਿਨ ਦੀਆਂ ਸਭ ਤੋਂ ਨਵੀਆਂ ਤਾਜ਼ੀਆਂ ਖਬਰਾਂ ਵੀ, ਸਾਡੇ ਵਿਚਾਰ ਵੀ ਤੁਹਾਡੇ ਤੱਕ ਪੇਸ਼ ਕਰਦੇ ਰਹਾਂਗੇ ਠੀਕ 6 ਵਜੇ ਤੱਕ। ਹੋਪਫੁਲੀ ਤੁਸੀਂ ਸੁਣੋਗੇ, ਵੇਖੋਗੇ ਆਲ ਦੇ 6 PM ਤੱਕ, ਅਤੇ ਹੋਪਫੁਲੀ ਸਾਡੇ ਨਾਲ ਵੀ ਗੱਲਬਾਤ ਕਰਦੇ ਰਹੋਗੇ। ਗੱਲਬਾਤ ਜਿਹੜੀ ਮਰਜ਼ੀ ਕਰਨੀ ਹੋਵੇ, ਆਫ ਦੀ ਏਅਰ ਖੁੱਲ੍ਹ ਕੇ ਗੱਲਬਾਤ ਕਰ ਸਕਦੇ ਹੋ, ਚਾਹੇ ਸਾਡੇ ਕਿਸੇ ਵੀ ਸਪੋਂਸਰ ਦਾ ਕੋਈ ਫੋਨ ਨੰਬਰ ਚਾਹੀਦਾ ਹੋਵੇ, ਕੋਈ ਸਪੈਸੀਫਿਕ ਟਾਈਪ ਆਫ ਬਿਜ਼ਨਸ ਜਾਂ ਕੋਈ ਕੰਮ ਜ਼ਰੂਰੀ ਹੈ ਜੋ ਕੋਈ ਸਰਵਿਸ ਦੇ ਭਾਲ ਦੇ ਵਿੱਚੋਂ, ਜਾਂ ਕੋਈ ਆਪਣੇ ਪਸੰਦ ਦਾ ਕੋਈ ਵਧੀਆ ਚੱਕਵਾਂ ਗੀਤ ਸੰਗੀਤ ਸੁਣਨਾ ਹੋਵੇ, ਜਿਹੜੀ ਮਰਜ਼ੀ ਗੱਲਬਾਤ ਕਰਨੀ ਆ, ਸਟੂਡੀਓ ਦਾ ਹੁਣ ਨੰਬਰ ਘੁਮਾ ਸਕਦੇ ਹੋ। ਆਫ ਦੀ ਏਅਰ ਜਾ ਰਹੇ ਹਾਂ, ਉਦੋਂ ਖੁੱਲ੍ਹਾ ਟਾਈਮ ਹੁੰਦਾ ਹੈ ਫੋਨ ਚੱਕਣ ਦਾ ਅਤੇ ਗੱਲਬਾਤ ਕਰਨ ਦਾ। 905-564-6446 905-564-6446 905-564-6444 ਜਾਂ ਕਿਸੇ ਵੀ ਟਾਈਮ 'ਤੇ ਤੁਸੀਂ ਆਪਣਾ ਟੈਕਸਟ ਮੈਸੇਜ ਭੇਜ ਸਕਦੇ ਹੋ, ਵਟਸਐਪ 'ਤੇ ਵੀ ਮੈਸੇਜ ਕਰ ਸਕਦੇ ਹੋ। 416-457-3381 416-457-3381 416-457-3381 ਜੁੜੇ ਰਹੋ ਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਨਾਲ। ਉਰਦੂ

0: ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।
1: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444। ਸੁਣਦੇ ਰਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।

ਤੁਸੀਂ AM ਬੈਂਡ ਦੇ ਇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਲਿਸਨਰਸ ਐਂਡ ਵਿਊਅਰਸ ਨੂੰ ਇੱਕ ਵਾਰੀ ਫਿਰ ਤੋਂ ਸਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ। ਅੱਜ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਈ ਏਬਲ ਟਰੱਕਿੰਗ। ਏਬਲ ਟਰੱਕਿੰਗ ਇੱਕ ਬਹੁਤ ਹੀ ਪੁਰਾਣੀ, ਬਹੁਤ ਹੀ ਵਧੀਆ ਕੰਪਨੀ ਹੈ ਜੋ ਕਿ ਲੋਕਲ ਸ਼ਹਿਰ ਦੇ ਵਿੱਚ ਪਿਕਅਪ ਐਂਡ ਡਰੋਪ ਆਫ ਦੇ ਕੰਮ ਦੇ ਲਈ ਏ ਜ਼ੈਡ ਡਰਾਈਵਰਸ ਹਾਇਰ ਕਰ ਰਹੇ ਨੇ। ਘੱਟ ਤੋਂ ਘੱਟ ਤਾਂ 2 ਸਾਲ ਦਾ ਏ ਜ਼ੈਡ ਤਜ਼ਰਬਾ ਅਤੇ ਨਾਲ ਦੇ ਨਾਲ ਬਿਲਕੁਲ ਸਾਫ ਐਬਸਟ੍ਰੈਕਟ ਹੋਣਾ ਜ਼ਰੂਰੀ ਹੈ। ਤੁਹਾਨੂੰ ਟਾਪ ਦੀ ਪੇ ਦੇਣਗੇ। ਇਹ ਲੋਕਲ ਸ਼ਹਿਰ ਦੇ ਵਿੱਚ ਪਿਕਅਪ ਐਂਡ ਡਰੋਪ ਆਫ ਦਾ ਕੰਮ ਹੈ। ਅੱਜ ਅਪਲਾਈ ਕਰੋ, ਕੱਲ੍ਹ ਤੋਂ ਇਹ ਕੰਮ ਸ਼ੁਰੂ ਕਰ ਸਕਦੇ ਹੋ। ਏਬਲ ਟਰੱਕਿੰਗ, ਕਾਲ 9058384346 ਨਾਲ ਦੀ ਨਾਲ ਇਹਨਾਂ ਨੂੰ ਏ ਜ਼ੈਡ ਕੰਪਨੀ ਡਰਾਈਵਰਸ ਤੋਂ ਇਲਾਵਾ ਕੁਛ ਆਫਿਸ ਦੇ ਵਿੱਚ ਕੰਮ ਕਰਨ ਵਾਲੇ ਵੀ ਚਾਹੀਦੇ ਨੇ। ਇਹਨਾਂ ਨੂੰ ਐਡਮਿਨਿਸਟ੍ਰੇਟਿਵ ਵਰਕ, ਅਕਾਊਂਟਿੰਗ, ਬੁੱਕ ਕੀਪਿੰਗ, ਕਲੈਰੀਕਲ ਵਰਕ ਦੇ ਲਈ, ਆਫਿਸ ਦੇ ਵਿੱਚ ਕੰਪਿਊਟਰ ਦੇ ਕੰਮ ਦੇ ਲਈ ਕੁਛ ਆਫਿਸ ਹੈਲਪਰਸ ਦੀ ਜ਼ਰੂਰਤ ਹੈ। ਕਹਿੰਦੇ ਕਿ ਟਾਪ ਦੀ ਪੇ ਦੇਵਾਂਗੇ। ਅੱਜ ਹੀ ਏਬਲ ਟਰੱਕਿੰਗ ਨਾਲ ਸੰਪਰਕ ਕਰੋ ਐਂਡ 9058384346 ਇਹਨਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਨਾਲ ਦੀ ਨਾਲ ਅੱਜ ਸਾਡੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਜਾ ਰਿਹਾ ਹੈ ਦਿਓਲ ਟਰੈਵਲ ਦੇ ਵੱਲੋਂ। ਦਿਓਲ ਟਰੈਵਲ ਵਾਲੇ ਸਾਡੀ ਕਮਿਊਨਿਟੀ ਨੂੰ ਸਭ ਤੋਂ ਸਸਤੀਆਂ ਏਅਰਲਾਈਨ ਟਿਕਟ ਬੁੱਕ ਕਰਦੇ ਆ ਰਹੇ ਨੇ ਹੁਣ ਕਈ ਡੈਕੇਡਸ ਤੋਂ ਲਗਾਤਾਰ। ਅਤੇ ਦਿਓਲ ਟਰੈਵਲ ਨੇ ਸਾਨੂੰ ਅੱਜ ਹੀ ਕੁਛ ਨਵੇਂ ਸਪੈਸ਼ਲ ਡਿਸਕਾਊਂਟ ਫੇਅਰ ਭੇਜੇ ਨੇ। ਸੋ ਜੇ ਤੁਸੀਂ ਇੰਡੀਆ ਆਉਣ ਜਾਣ ਦੀ ਤਿਆਰੀ ਕਰ ਰਹੇ ਹੋ ਤੁਹਾਨੂੰ ਕਾਫੀ ਜ਼ਿਆਦਾ ਪੈਸੇ ਬਚਾ ਦੇਣਗੇ। ਪਰ ਖਾਸ ਤੌਰ 'ਤੇ ਮੈਸੇਜ ਦਿੱਤਾ ਹੈ ਕਿ ਜਿਹੜੇ ਵੀ ਸਾਡੇ ਸੱਜਣ ਮਿੱਤਰ ਇੱਥੇ ਵੀ ਬੈਠੇ ਨੇ GTA ਦੇ ਵਿੱਚ, ਇਕੱਲਾ ਟੋਰਾਂਟੋ ਤੋਂ ਲੈ ਕੇ ਇੰਡੀਆ ਤੱਕ ਨਹੀਂ ਜਾਂ ਇੰਡੀਆ ਤੋਂ ਲੈ ਕੇ ਟੋਰਾਂਟੋ ਤੱਕ ਨਹੀਂ, ਇਹ ਕਹਿੰਦੇ ਨੇ ਕਿ ਚਾਹੇ ਤੁਹਾਡਾ ਕੋਈ ਵੀ ਰਿਸ਼ਤੇਦਾਰ ਮੌਂਟਰੀਅਲ ਦੇ ਵਿੱਚ ਹੈ, ਚਾਹੇ ਉਹ ਕੈਲਗਰੀ ਦੇ ਵਿੱਚ ਨੇ, ਐਡਮਿੰਟਨ ਦੇ ਵਿੱਚ ਨੇ, ਸਰੀ, ਵੈਂਕੂਵਰ BC ਦੇ ਵਿੱਚ ਨੇ, ਜਿੱਥੇ ਮਰਜ਼ੀ ਨੇ, ਇਹ ਕਹਿੰਦੇ ਨੇ ਕਿ ਜਿਹੜੇ ਮਰਜ਼ੀ ਕੈਨੇਡੀਅਨ ਏਅਰਪੋਰਟ ਤੋਂ ਲੈ ਕੇ ਚਾਹੇ ਦਿੱਲੀ ਤੱਕ, ਬਾਂਬੇ ਤੱਕ, ਬੈਂਗਲੋਰ ਤੱਕ, ਚਾਹੇ ਅੰਮ੍ਰਿਤਸਰ ਤੱਕ, ਜਾਂ ਉਲਟਾ ਉਹਨਾਂ ਥਾਵਾਂ ਤੋਂ ਲੈ ਕੇ ਇੱਥੇ ਟੋਰਾਂਟੋ, ਕੈਲਗਰੀ, ਐਡਮਿੰਟਨ, ਮੌਂਟਰੀਅਲ, ਵੈਂਕੂਵਰ ਐਕਸੈਟਰਾ, ਇਹ ਤੁਹਾਨੂੰ ਜਿੱਥੇ ਮਰਜ਼ੀ ਕੈਨੇਡਾ ਵਾਈਡ ਵੀ ਸਭ ਤੋਂ ਲੋਵੈਸਟ ਏਅਰ ਫੇਅਰ ਪ੍ਰੋਵਾਈਡ ਕਰ ਦੇਣਗੇ। ਬਸ ਨੰਬਰ ਹੀ ਤੁਸੀਂ ਘੁਮਾਉਣਾ ਹੈ। ਇਹਨਾਂ ਦੀਆਂ 2 ਲੋਕੇਸ਼ਨ ਨੇ, ਇੱਕ ਬਰੈਂਪਟਨ, ਇੱਕ ਟੋਬਕੋ। ਬਰੈਂਪਟਨ ਲੋਕੇਸ਼ਨ 9058584200 ਐਂਡ ਇਥੋਬਕੋ 9058585100। ਸੋ ਟੋਰਾਂਟੋ ਤੋਂ ਲੈ ਕੇ ਦਿੱਲੀ ਕੋਈ ਵੀ ਨਵੇਂ ਸਾਲ ਦੇ ਵਿੱਚ ਜੈਨੁਅਰੀ 12, 13, 14, ਇਹ 3 ਦਿਨ ਦੀ ਸਪੈਸ਼ਲ 1-way ਟਿਕਟ ਹੈ। ਸੋ ਤੁਸੀਂ ਟੋਰਾਂਟੋ ਤੋਂ ਲੈ ਕੇ ਦਿੱਲੀ ਜਾਓ, 2 bags ਇੰਕਲੂਡਿਡ, 1-way ਟਿਕਟ January 12, 13, or 14, ਅਤੇ ਇਹ $1,090 ਦੇ ਵਿੱਚ, $1,090 ਦੇ ਵਿੱਚ, $1,090 ਦੇ ਵਿੱਚ ਤੁਸੀਂ ਟੋਰਾਂਟੋ ਤੋਂ ਲੈ ਕੇ ਦਿੱਲੀ 2 bags ਦੇ ਨਾਲ 1-way ਜਾ ਸਕਦੇ ਹੋ, ਆਈਦਰ January 12, 13, or 14। ਟੋਰਾਂਟੋ ਤੋਂ ਲੈ ਕੇ ਦਿੱਲੀ ਹੁਣ ਕੋਈ ਵੀ ਇਸ ਹੀ ਮਹੀਨੇ 1-way ਜਾਣਾ ਚਾਹੁੰਦਾ ਹੈ, ਸਪਟੈਂਬਰ ਸਪੈਸ਼ਲ ਟੋਰਾਂਟੋ ਤੋਂ ਲੈ ਕੇ ਦਿੱਲੀ ਤੱਕ 1-way ਟਿਕਟ $880 ਦੇ ਵਿੱਚ, $880 ਦੇ ਵਿੱਚ। ਅਤੇ ਕੋਈ ਵੀ ਇਸ ਹੀ ਮਹੀਨੇ ਸਪਟੈਂਬਰ ਦੇ ਵਿੱਚ ਟੋਰਾਂਟੋ ਤੋਂ ਲੈ ਕੇ ਦਿੱਲੀ ਜਾ ਕੇ ਵਾਪਸੀ ਬੁੱਕ ਕਰਨਾ ਚਾਹੁੰਦਾ ਹੈ ਅਕਟੋਬਰ ਜਾਂ ਨਵੰਬਰ ਦੀ, ਇਹ $1,480 ਦੇ ਵਿੱਚ, $1,480 ਦੇ ਵਿੱਚ ਤੁਸੀਂ ਟਿਕਟ ਬੁੱਕ ਕਰ ਸਕਦੇ ਹੋ। ਸੋ ਅੱਜ ਹੀ ਦਿਓਲ ਟਰੈਵਲ ਨਾਲ ਸੰਪਰਕ ਕਰੋ, ਆਪਦੇ ਸਪੈਸੀਫਿਕ ਡੇਟ ਵੀ ਦੱਸੋ ਕਿ ਕੋਈ ਵਿਆਹ ਸ਼ਾਦੀ ਆ, ਛੁੱਟੀਆਂ ਹੀ ਮਿਲੀਆਂ ਇਸ ਤਰੀਕ ਲੈ ਕੇ ਇਸ ਤਰੀਕ ਤੱਕ, ਉਹਦੇ ਹਿਸਾਬ ਨਾਲ ਤੁਹਾਨੂੰ ਐਗਜੈਕਟ ਪ੍ਰਾਈਸਿਸ ਦੇ ਦੇਣਗੇ। ਬਰੈਂਪਟਨ ਲੋਕੇਸ਼ਨ 9058584200 ਜਾਂ ਫਿਰ ਇਥੋਬਕੋ 9058585100। ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਈ ਟੀਮ ਸਿੱਧੂ, ਜੋ ਕਿ ਲੈ ਕੇ ਆਏ ਨੇ ਬਰੈਂਪਟਨ ਸ਼ਹਿਰ ਦੇ ਵਿੱਚ, ਬਰੈਂਪਟਨ ਨੌਰਥ ਵੈਸਟ ਦੇ ਵਿੱਚ, ਮਿਸਿਸਾਗਾ ਰੋਡ ਐਂਡ ਬੋਵੇਰ ਦੇ ਨੇੜੇ, ਮਿਸਿਸਾਗਾ ਰੋਡ ਐਂਡ ਸੈਂਡਲਵੁੱਡ ਪਾਰਕਵੇ ਵੈਸਟ 'ਤੇ ਇੱਕ ਨਵੀਂ ਮਾਸਟਰ ਪਲਾਨ ਕਮਿਊਨਿਟੀ ਤਿਆਰ ਹੋਣੀ ਆ ਆਉਣ ਵਾਲੇ ਸਾਲਾਂ ਦੇ ਵਿੱਚ, ਜਿੱਥੇ ਕਿ 8,000 ਤੋਂ ਵੀ ਜ਼ਿਆਦਾ ਨਵੇਂ ਘਰ ਅਤੇ ਕਾਂਡੋ ਤਿਆਰ ਹੋਣੇ ਆ। ਅਤੇ ਹੁਣ ਸਭ ਤੋਂ ਪਹਿਲੇ ਫੇਜ਼ ਦੇ ਵਿੱਚ ਸਭ ਤੋਂ ਪਹਿਲੇ ਬਿਲਡਰ ਦਾ ਪ੍ਰੋਜੈਕਟ ਲੈ ਕੇ ਆਏ ਨੇ ਜੋ ਕਿ ਗਾਰੰਟੀ ਲੋਇਸਟ ਪ੍ਰਾਈਸ ਹੀ ਹੋਣੀ ਆ। ਇਹ ਬਰੈਂਪਟਨ ਦੇ ਵਿੱਚ ਮਿਸਿਸਾਗਾ ਰੋਡ ਐਂਡ ਸੈਂਡਲਵੁੱਡ ਪਾਰਕਵੇ ਵੈਸਟ 'ਤੇ ਨਵੇਂ ਘਰਾਂ ਦਾ ਪ੍ਰੋਜੈਕਟ ਹੈ। ਫਰੀ ਹੋਲਡ ਟਾਊਨ ਹਾਊਸਿਸ 6 ਲੱਖ ਦੀ ਰੇਂਜ ਦੇ ਵਿੱਚ,
ਨਾਲੇ ਡਬਲ ਕਾਰ ਗਰਾਜ ਵਾਲੇ ਡੀਟੈਚ ਘਰ 9 ਲੱਖ ਤੋਂ 9 ਲੱਖ ਦੀ ਰੇਂਜ ਦੇ ਵਿੱਚ। ਸੋ ਫ੍ਰੀ ਹੋਲ ਟਾਊਨ ਹਾਊਸਿਸ ਫਰੋਮ ਦ 600s ਐਂਡ ਡਬਲ ਕਾਰ ਗਰਾਜ ਡੀਟੈਚਡ ਫਰੋਮ ਦ 900s ਤੇ ਕਲੋਜ਼ਿੰਗ ਹੋਣੀ ਹੈ 27 ਦੇ ਐਂਡ ਤੋਂ ਲੈ ਕੇ 28 ਤੱਕ, ਅਗਲੇ ਸਾਲ ਦੇ ਐਂਡ ਤੋਂ ਲੈ ਕੇ 28 ਤੱਕ, ਕਾਫੀ ਲੰਬੀ ਕਲੋਜ਼ਿੰਗ ਹੈ। ਮਿਸਿਸਾਗਾ ਰੋਡ ਐਂਡ ਸੈਂਡਲਵੁੱਡ ਪਾਰਕਵੇ ਵੈਸਟ ਇਨ ਬ੍ਰੈਂਪਟਨ, ਇੱਥੇ ਫ੍ਰੀ ਹੋਲ ਟਾਊਨ ਹਾਊਸਿਸ ਫਰੋਮ ਦ 600s 6 ਲੱਖ ਦੀ ਰੇਂਜ ਦੇ ਵਿੱਚ, 3 ਤੋਂ ਲੈ ਕੇ 5 ਬੈਡਰੂਮ ਤੱਕ, 2.5 ਟੂ 3.5 ਬਾਥਰੂਮਸ, ਟ੍ਰੈਡੀਸ਼ਨਲ 2-ਫਲੋਰ ਟਾਊਨ ਹੋਮਸ ਵੀ ਹੋਣਗੇ, ਨਾਲੇ 3-ਫਲੋਰ ਟਾਊਨ ਹੋਮਸ ਵੀ ਹੋਣਗੇ ਡਬਲ ਕਾਰ ਗਰਾਜ ਦੇ ਨਾਲ। ਡੀਟੈਚ ਘਰ ਬੜੇ ਘੱਟ ਪ੍ਰਾਈਸ ਦੇ ਵਿੱਚ ਨੇ, 9 ਲੱਖ ਦੀ ਰੇਂਜ ਦੇ ਵਿੱਚ 900 ਦੇ ਵਿੱਚ ਪ੍ਰਾਈਸ ਸ਼ੁਰੂ ਹੋ ਰਹੀ ਹੈ। 33 ਫੁੱਟ ਲਾਟ ਅਤੇ 36 ਫੁੱਟ ਲਾਟ ਸਾਰੇ ਤੇ ਸਾਰੇ ਡਬਲ ਕਾਰ ਗਰਾਜ ਵਾਲੇ ਡੀਟੈਚ ਘਰ ਤਿਆਰ ਹੋਣੇ ਆ, 27 ਦੇ ਐਂਡ ਤੋਂ ਲੈ ਕੇ 28 ਤੱਕ, 4 ਤੋਂ ਲੈ ਕੇ 6 ਬੈਡਰੂਮ ਤੱਕ ਅਤੇ 2.5 ਟੂ 3.5 ਬਾਥਰੂਮ ਤੱਕ। ਇਹ ਡੀਟੈਚ ਮਕਾਨ ਵੀ ਬ੍ਰੈਂਪਟਨ ਦੇ ਵਿੱਚ 27-28 'ਚ ਤਿਆਰ ਹੋਣੇ ਆ, ਐਂ ਮਿਸਿਸਾਗਾ ਰੋਡ ਐਂਡ ਸੈਂਡਲਵੁੱਡ 9 ਲੱਖ ਤੋਂ ਪ੍ਰਾਈਸ ਸ਼ੁਰੂ ਹੋਣੀ ਆ, ਅਤੇ ਉਹ ਵੀ ਸਾਰੇ ਸਾਰੇ ਡਬਲ ਕਾਰ ਗਰਾਜ ਨਾਲ। ਸੋ ਇਹ ਜਿਹੜਾ ਪ੍ਰੋਜੈਕਟ ਹੈ ਬਹੁਤ ਹੀ ਜਲਦ ਆਉਣ ਵਾਲੇ ਦਿਨਾਂ ਦੇ ਵਿੱਚ ਰਿਲੀਜ਼ ਹੋਣ ਵਾਲਾ ਹੈ। VIP ਐਕਸੈਸ ਦੇ ਲਈ, ਗੇਰੰਟੀਡ ਐਲੋਕੇਸ਼ਨ ਦੇ ਲਈ, ਅਤੇ ਪਹਿਲੇ ਹੀ ਫੇਜ਼ ਦੇ ਵਿੱਚ ਸਭ ਤੋਂ ਲੋਐਸਟ ਪ੍ਰਾਈਸ ਦੇ ਲਈ ਅੱਜ ਹੀ ਟੀਮ ਸਿੱਧੂ ਨਾਲ ਸੰਪਰਕ ਕਰੋ, 416-302-0016 416-302-0016 416-302-0016 416-302-0016. ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਮੋਰਗੇਜ ਬ੍ਰੋਕਰ, ਮੋਰਗੇਜ ਐਕਸਪਰਟ ਰਾਹੁਲ ਗਰੇਵਾਲ ਦੇ ਵੱਲੋਂ, ਜੋ ਕਿ ਮੋਰਗੇਜ ਦੇ ਫੀਲਡ ਦੇ ਵਿੱਚ ਬਹੁਤ ਲੰਬੇ ਸਮੇਂ ਤੋਂ ਕੰਮ ਕਰਦੇ ਆ ਰਹੇ ਨੇ। ਹੁਣ ਤੱਕ ਤਾਂ ਬਹੁਤ ਜ਼ਿਆਦਾ ਪਰਿਵਾਰਾਂ ਨੂੰ ਇੱਕ ਸਕਸੈਸਫੁਲ ਹੋਮ ਓਨਰ ਬਣਾ ਚੁੱਕੇ ਨੇ, ਅਤੇ ਉਹਨਾਂ ਦੀਆਂ ਹੀ ਰਿਨਿਊਅਲਸ ਅਤੇ ਰਿਨਿਊਅਲਸ ਅਤੇ ਰਿਨਿਊਅਲਸ 'ਤੇ ਵੀ ਸਭ ਤੋਂ ਘੱਟ ਇੰਟਰਸਟ ਰੇਟ ਦਿਲਵਾ ਕੇ ਉਹਨਾਂ ਦੇ ਕੀਮਤੀ ਡਾਲਰ, ਮਿਹਨਤੀ ਡਾਲਰ ਵੀ ਬਚਾ ਚੁੱਕੇ ਨੇ। ਇਹ ਸਾਰੇ ਹੀ ਮੇਜਰ ਬੈਂਕਾਂ ਨਾਲ ਸਿੱਧੇ ਕੰਮ ਕਰਦੇ ਆ, ਅਤੇ ਤੁਹਾਡਾ ਹੀ ਕੰਮ ਸਿੱਧਾ ਬੈਂਕ ਤੋਂ ਹੀ ਕਰਵਾਉਂਦੇ ਨੇ। ਸੋ ਜੇ ਤੁਸੀਂ ਚਾਹੁੰਦੇ ਹੋ ਕਿ ਟਾਪ ਦੀ ਬੈਂਕ, ਟਾਪ ਦੀ ਰੈਪਿਡਬਲ ਲੈਂਡਰ ਹੋਵੇ ਅਤੇ ਟਾਈਮ ਸਿਰ ਤੁਹਾਡਾ ਕੰਮ ਕੀਤਾ ਜਾਵੇ, ਫਿਰ ਟਾਈਮ ਕੱਢ ਕੇ ਹੀ ਐਡਵਾਂਸ ਦੇ ਵਿੱਚ ਇਹਨਾਂ ਨਾਲ ਸੰਪਰਕ ਕਰੋ। ਚਾਹੇ ਫਸਟ ਟਾਈਮ ਹੋਮ ਬਾਇਰ ਬਣਨਾ ਚਾਹੁੰਦੇ ਹੋ, ਮੋਰਗੇਜ ਦੀ ਪੂਰੀ ਇਨਕੁਆਇਰੀ ਕਰਨਾ ਚਾਹੁੰਦੇ ਹੋ, ਇਹ ਸਟੈਪ ਬਾਏ ਸਟੈਪ ਹੈਂਡ ਹੋਲਡਿੰਗ ਗਾਈਡ ਤੁਹਾਨੂੰ ਕਰਨਗੇ। ਅਤੇ ਜੇ ਰਿਨਿਊਅਲ ਆ ਗਈ ਆ, ਇਹ ਕਹਿੰਦੇ ਨੇ ਕਿ ਕਿਉਂਕਿ ਸਾਰੀਆਂ ਬੈਂਕ ਨਾਲ ਸਿੱਧੇ ਕੰਮ ਕਰਦੇ ਹਾਂ, ਜਿੱਥੇ ਘੱਟ ਵਿਆਜ ਹੋਊਗਾ, ਘੱਟ ਕਿਸ਼ਤ ਹੋਊਗੀ ਅਤੇ ਤੁਹਾਨੂੰ ਵੱਧ ਤੋਂ ਵੱਧ ਕੈਸ਼ਬੈਕ ਮਿਲੂਗਾ, ਉੱਥੇ ਕੰਮ ਕਰਵਾ ਦੇਵਾਂਗੇ। 647-640-2511 647-640-2511 ਚਾਹੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਈਵਨ ਇੰਡਸਟਰੀਅਲ, ਮੋਰਗੇਜ ਜਾਂ ਰੀਫਾਈਨੈਂਸ ਵੀ ਹੋਵੇ, ਰਾਹੁਲ ਗਰੇਵਾਲ 647-640-2511 ਤੇ ਇਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਦੋਸਤੋ, ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਕੱਲ੍ਹ ਦੇ ਬੜੇ ਸਵੀਅਰ ਥੰਡਰ ਸਟੋਰਮਸ ਤੋਂ ਬਾਅਦ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਸਾਡੇ ਆਲ ਓਵਰ ਸਦਰਨ ਇੰਟੀਰੀਅਰ ਅਤੇ ਖਾਸ ਤੇ GTA ਦੇ ਵਿੱਚ, ਟੋਰਾਂਟੋ ਵਰਗੇ ਸ਼ਹਿਰਾਂ ਦੇ ਵਿੱਚ, ਜਿੱਥੇ ਕਿ ਹੁਣ 10,000 ਹੀ ਲੋਕ ਹਜੇ ਤੱਕ ਵੀ ਬਿਨਾਂ ਪਾਵਰ ਤੋਂ ਨੇ। ਅਤੇ ਕਮਾਲ ਦੀ ਗੱਲ ਇਹ ਹੈ ਕਿ ਈਵਨ ਮੈਸਿਵ ਸਟੇਡੀਅਮ, ਜਿੱਥੇ ਕਿ ਵੱਡੇ ਵੱਡੇ ਅਖਾੜੇ ਹੁੰਦੇ ਨੇ ਜਿਵੇਂ ਕਿ ਰੋਜਰ ਸਟੇਡੀਅਮ, ਉੱਥੇ ਵੀ ਮਲਟੀ ਮਿਲੀਅਨਸ ਆਫ ਡਾਲਰਸ ਦਾ ਨੁਕਸਾਨ ਹੋ ਚੁੱਕਿਆ ਹੈ। ਇਨਵਾਇਰਮੈਂਟ ਕੈਨੇਡਾ ਨੇ ਕਨਫਰਮ ਕੀਤਾ ਹੈ ਕਿ ਕੱਲ੍ਹ ਟੋਰਾਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ 'ਤੇ 43.3 millimeters ਆਫ ਰੇਨਫਾਲ ਪਈ, ਜੋ ਕਿ ਇੱਥੇ ਟੋਰਾਂਟੋ ਕਹਿ ਲਓ, ਮਿਸਿਸਾਗਾ ਕਹਿ ਲਓ, ਆਮ ਇੱਕ ਮਹੀਨੇ ਦੇ ਰੇਨਫਾਲ ਦਾ ਇਹ ਅੱਧ ਤੋਂ ਵੀ ਜ਼ਿਆਦਾ ਅਮਾਊਂਟ, ਇੰਟਾਇਰ ਮੰਥਸ ਅਮਾਊਂਟ, ਉਹਦੇ ਵਿੱਚ ਮੋਰ ਦੈਨ ਹੈਫ ਤਾਂ ਸਿਰਫ ਕੁਛ ਘੰਟਿਆਂ ਦੇ ਅੰਦਰ ਅੰਦਰ ਹੀ ਪੈ ਗਿਆ। ਪਰ ਕੁਛ ਜਿਹੜੇ ਸਦਰਨ ਇੰਟੀਰੀਅਰ ਰੀਜਨਸ ਹਨ, ਕਹਿੰਦੇ ਨੇ ਕਿ 40 ਛੱਡੋ, 110 millimeters ਤੱਕ ਵੀ ਪ੍ਰਸਿਪਟੇਸ਼ਨ ਰੇਨਫਾਲ ਪਈ ਹੈ। ਤਾਂ ਹੀ ਤਾਂ ਸੋਸ਼ਲ ਮੀਡੀਆ 'ਤੇ, ਮੇਨ ਸਟ੍ਰੀਮ ਮੀਡੀਆ 'ਤੇ ਟੋਰਾਂਟੋ, ਸਕਾਰਬਰੋ, ਨੌਰਥ ਯੋਰਕ ਐਂਡ ਵਾਨ ਵਰਗੇ ਏਰੀਆਜ਼ ਦੇ ਵਿੱਚ, ਈਵਨ ਬ੍ਰੈਂਪਟਨ ਦੇ ਵਿੱਚ ਬੜਾ ਨੁਕਸਾਨ ਹੋਇਆ ਹੈ। ਤੁਸੀਂ ਵੀਡੀਓਜ਼ ਅਤੇ ਫੋਟੋਜ਼ ਦੇਖੀਆਂ ਹੀ ਹੋਣੀਆਂ ਹਨ ਸਦਰਨ ਥਿਊਰੀ ਦੀਆਂ, ਅਲੱਗ ਅਲੱਗ ਰੀਜਨ ਦੀਆਂ। ਸੜਕਾਂ 'ਤੇ ਲੋਕਾਂ ਦੇ ਗੋਡਿਆਂ ਤੱਕ ਪਾਣੀ ਸੀ, ਲੋਕ
ਉਹਦੇ ਵਿੱਚ ਹੀ ਫਸੇ ਹੋਏ ਸੀ। ਪਬਲਿਕ ਬੱਸਿਸ ਦੇ ਵਿੱਚ ਹੀ ਪਾਣੀ ਸੀ, ਲੋਕਾਂ ਨੇ ਲੱਤਾਂ ਚੁੱਕੀਆਂ ਹੋਈਆਂ ਸੀ ਕਿ ਜੁੱਤੇ ਨਾ ਗਿੱਲੇ ਹੋ ਜਾਣ, ਜਰਾਬਾਂ ਨਾ ਗਿੱਲੀਆਂ ਹੋ ਜਾਣ। ਗੱਡੀਆਂ ਅੱਧੀਆਂ ਪਾਣੀ 'ਚ ਫਸੀਆਂ ਹੋਈਆਂ ਸੀ। ਪੁਲਿਸ ਆਫਿਸਰਸ ਨੂੰ ਵੀ ਲੋਕਾਂ ਨੂੰ ਅਤੇ ਫਾਇਰ ਫਾਈਟਰਸ ਨੂੰ ਵੀ ਲੋਕਾਂ ਨੂੰ ਗੱਡੀਆਂ 'ਚੋਂ ਕੱਢ ਕੇ ਉਹਨਾਂ ਦੀਆਂ ਜਾਨਾਂ ਬਚਾਉਣੀਆਂ ਪਈਆਂ। ਨਾਕ ਡਾਊਨ ਪਾਵਰ ਲਾਈਨਸ, ਹੋਮ ਡੈਮੇਜ ਐਂਡ ਮੱਚ ਮੱਚ ਮੋਰ। ਸੋ ਬਰੈਂਪਟਨ ਸ਼ਹਿਰ ਦੇ ਵਿੱਚ ਤਾਂ ਵਿਲੀਅਮਸ ਪਾਰਕਵੇ ਐਂਡ ਸਨ ਪੈਕ ਬੁਲਵਾਰਡ ਦੇ ਏਰੀਏ ਦੇ ਵਿੱਚ ਇੱਕ ਉੱਥੇ ਇੱਕ ਇੰਡਸਟਰੀਅਲ ਕਹਿ ਲਓ ਕਮਰਸ਼ਲ ਬਿਲਡਿੰਗ ਆ, ਇੰਨੀ ਬੁਰੀ ਤਰ੍ਹਾਂ ਡਿਸਟਰੋਏ ਕੀਤੀ ਗਈ ਹੈ। ਡਿਬਰੀ ਹੀ ਡਿਬਰੀ, ਲੱਕੜੀ ਲੱਕੜ ਹਰੇਕ ਪਾਸੇ ਹੀ ਸਿੱਟਿਆ ਗਿਆ ਹੈ। ਬਰੈਂਪਟਨ ਦੇ ਵਿੱਚ ਇਹ ਸਨਪੈਕ ਅਤੇ ਵਿਲੀਅਮਸ ਦੇ ਦ ਰੂਫ ਬਲੂ ਕੰਪਲੀਟਲੀ ਆਫ, ਕੰਪਲੀਟਲੀ ਗੋਨ, ਜਿਵੇਂ ਕਿ ਕੋਈ ਟਰਨੇਡੋ ਨਾਲ ਹਿੱਟ ਕੀਤਾ ਹੁੰਦਾ ਹੈ। ਡਿਬਰੀ ਹੀ ਡਿਬਰੀ ਹਰੇਕ ਪਾਸੇ। ਸੋ ਟੋਰਾਂਟੋ ਹਾਈਡਰੋ ਨੇ ਦੱਸਿਆ ਹੈ ਕਿ ਕੱਲ੍ਹ ਰਾਤ ਸਟੋਰਮ ਦੇ ਪੀਕ ਦੇ ਵਿੱਚ 65,000 ਤੋਂ ਵੀ ਜ਼ਿਆਦਾ ਟੋਰਾਂਟੋ ਸ਼ਹਿਰ ਦੇ ਕਸਟਮਰ ਬਿਨਾਂ ਪਾਵਰ ਤੋਂ ਸੀ। ਮਿਡਨਾਈਟ ਤੱਕ ਉਹਨਾਂ ਨੇ 40,000 ਕਸਟਮਰਸ ਲਈ ਪਾਵਰ ਰਿਸਟੋਰ ਕੀਤੀ ਸੀ, ਅਤੇ ਹੁਣ ਤਾਂ ਪੱਕਾ ਪਤਾ ਨਹੀਂ ਹੈਗਾ ਕਿ ਕਿੰਨੇ ਕੁ ਕਸਟਮਰਸ ਇਨ ਦ ਡਾਰਕ ਹਨ, ਕਿੰਨੇ ਕੁ ਨਹੀਂ ਹਨ। ਪਰ ਅੱਜ ਸਵੇਰ ਤੱਕ ਤਾਂ ਟੋਰਾਂਟੋ ਸ਼ਹਿਰ ਦੀ ਬੀਬੀ ਮੇਅਰ ਓਲੀਵੀਆ ਚਾਓ ਨੇ ਕਿਹਾ ਕਿ ਲਗਭਗ 90% ਆਫ ਟੋਰਾਂਟੋ ਹਾਈਡਰੋ ਕਸਟਮਰਸ ਦੀ ਪਾਵਰ ਬੈਕ ਔਨ ਹੋ ਚੁੱਕੀ ਹੈ। ਸੋ ਹੋਪਫੁਲੀ 100% ਵਿਲ ਬੀ ਬੈਕ ਵਿਦ ਬਿਜਲੀ ਵੈਰੀ ਵੈਰੀ ਸੂਨ। ਟੋਰਾਂਟੋ ਸ਼ਹਿਰ ਦੇ ਮੇਅਰ ਓਲੀਵੀਆ ਚਾਓ ਨੇ ਅੱਜ ਕਿਹਾ ਕਿ ਜਦੋਂ ਸਟੋਰਮ ਹਿੱਟ ਹੋਇਆ ਸ਼ਹਿਰ ਦੇ ਕਰੂਜ਼ ਤਿਆਰ ਸੀ ਸੜਕਾਂ ਤੱਕ ਭੱਜਣ ਲਈ, ਕੰਮ ਕਰਨ ਦੇ ਲਈ। ਉਹਨਾਂ ਨੇ ਹੀ ਫਲੱਡਡ ਰੋਡਸ 'ਤੇ ਲੋਕਾਂ ਨੂੰ ਹੀ ਰੈਸਕਿਊ ਕੀਤਾ, ਸ਼ਹਿਰ ਦੀ ਹੀ ਇਕੁਇਪਮੈਂਟ ਸਿਕਿਓਰ ਕੀਤੀ ਅਤੇ ਫਰਦਰ ਡੈਮੇਜ ਹੋਣ ਤੋਂ ਹੀ ਰੋਕਿਆ। ਹੁਣ ਉਹ ਕਰੂਜ਼ ਕੰਮ ਕਰ ਰਹੇ ਨੇ ਸਾਰੀਆਂ ਸੜਕਾਂ ਕਲੀਅਰ ਕਰਨ ਦੇ ਲਈ। ਪਰ ਸਿਟੀ ਆਫ ਟੋਰਾਂਟੋ ਨੂੰ ਡਾਇਰੈਕਟਲੀ ਬਾਏ ਲਾਅ ਨੂੰ 1100 ਤੋਂ ਵੀ ਜ਼ਿਆਦਾ ਸ਼ਿਕਾਇਤਾਂ ਅਤੇ ਸਰਵਿਸਿਸ ਫੋਰ ਰਿਕੁਐਸਟ ਮਿਲੀਆਂ ਹਨ ਰੈਜ਼ੀਡੈਂਟਸ ਤੋਂ, ਬਿਜ਼ਨਸ ਓਨਰਸ ਤੋਂ, ਜਿਹਨਾਂ ਨੇ ਇੰਨਾ ਸਵੀਅਰ ਸਟੋਰਮਸ ਬਾਅਦ ਪਾਵਰ ਆਊਟੇਜ ਜਾਂ ਫਿਰ ਈਵਨ ਬੇਅਰ ਪਾਵਰ ਲਾਈਨਸ ਅਤੇ ਹੈਜ਼ਰਡਸ ਲਾਈਕ ਫਾਲਨ ਪਾਵਰ ਲਾਈਨਸ ਐਂਡ ਟ੍ਰੀਜ਼ ਐਕਸੈਟਰਾ ਵੀ ਰਿਪੋਰਟ ਕੀਤੇ ਹਨ। ਅਤੇ ਆਬਵੀਅਸਲੀ ਉਹਨਾਂ ਸਾਰਿਆਂ ਦੇ ਵੱਲ ਰਿਸਪੋਂਡ ਕਰਨ ਦੇ ਲਈ ਤਾਂ ਕਾਫੀ ਜ਼ਿਆਦਾ ਟਾਈਮ, ਕਈ ਹਫ਼ਤੇ ਤੱਕ ਵੀ ਲੱਗ ਸਕਦੇ ਨੇ। ਟੋਰਾਂਟੋ ਫਾਇਰ ਨੇ ਵੀ ਕਨਫਰਮ ਕੀਤਾ ਹੈ ਕਿ ਉਹਨਾਂ ਨੂੰ ਸਾਲ 2013 ਦੇ ਆਈਸ ਸਟੋਰਮ ਤੋਂ ਬਾਅਦ, ਰਿਮੈਂਬਰ ਦੈਟ, ਜਿਹੜਾ ਵੱਡਾ ਆਈਸ ਸਟੋਰਮ ਹੋਇਆ ਸੀ ਫਿਊਸ ਅਗੋ, 5 ਈਅਰਸ ਅਗੋ, 2013 ਦੇ ਆਈਸ ਸਟੋਰਮ ਤੋਂ ਬਾਅਦ ਇਹਨਾਂ ਨੂੰ ਹੁਣ ਪਿਛਲੇ 24 ਘੰਟਿਆਂ ਦੇ ਵਿੱਚ ਹੀ ਸਭ ਤੋਂ ਵੱਧ ਫੋਨ ਕਾਲਸ, 1500 ਤੋਂ ਵੀ ਜ਼ਿਆਦਾ ਫੋਨ ਕਾਲਸ ਸਿੱਧੇ ਟੋਰਾਂਟੋ ਫਾਇਰ ਨੂੰ ਦਿੱਤੀਆਂ ਗਈਆਂ, ਕਾਲ ਕੀਤੀਆਂ ਗਈਆਂ ਸਰਵਿਸ ਦੇ ਲਈ। ਖਾਸ ਤਾਂ ਅਨਫੋਰਚੁਨੇਟਲੀ ਬਿਜਲੀ ਬੰਦ ਹੋਣ ਕਰਕੇ ਤਾਂ ਲੋਕ ਤਾਂ ਐਲੋਵੇਰਾ ਦੇ ਵਿੱਚ ਹੀ ਫਸ ਗਏ, ਵੱਡੀਆਂ ਕਾਂਡੋਸ ਅਤੇ ਡਿਫਰੈਂਟ ਬਿਲਡਿੰਗਸ ਦੇ ਵਿੱਚ ਮਲਟੀਪਲ ਲੋਕਾਂ ਨੂੰ ਬਿਨਾਂ ਬਿਜਲੀ ਤੋਂ ਐਲੋਵੇਰਸ ਦੇ ਵਿੱਚੋਂ ਹੀ ਬਚਾਉਣਾ ਪਿਆ। ਵਾਟਰ ਰੈਸਕਿਊਜ਼, ਸਟਰਕਚਰ ਰੈਸਕਿਊਜ਼, ਸਟਰਕਚਰ ਫਾਇਰਸ, ਕਲੈਪਸ ਸਕੈਫੋਲਡਿੰਗ ਕਾਂਡੋਸ ਦੇ ਬਾਹਰ, ਪਾਰਸ਼ਲ ਬਿਲਡਿੰਗ ਕਲੈਪਸਿਸ ਐਂਡ ਅਦਰ ਇੰਸਟੈਂਸਿਸ। ਸੋ ਅੱਜ ਸਵੇਰੇ ਕੰਪਿਊਟਰਸ ਦੇ ਲਈ, ਡਰਾਈਵਰਸ ਲਈ ਵੀ ਬੁਰਾ ਹਾਲ ਹੀ ਸੀ। ਡਾਊਨ ਟਾਊਨ ਟੋਰਾਂਟੋ ਪਹੁੰਚਣਾ ਹੀ ਬੜਾ ਮੁਸ਼ਕਿਲ ਸਾਬਤ ਹੋਇਆ ਕਿਉਂਕਿ ਡਾਊਨ ਵਾਲੀ ਪਾਰਕਵੇ ਹੀ ਬੰਦ ਕੀਤਾ ਗਿਆ, ਕਲੀਨਅਪ ਦੇ ਲਈ ਕਈ ਘੰਟੇ ਲਈ ਬੰਦ ਰੱਖਣਾ ਪਿਆ। ਪਹਿਲਾਂ ਤਾਂ DVP ਸਾਊਥਬਾਊਂਡ ਲੇਨਸ ਤਾਂ ਖੋਲ੍ਹੇ ਗਏ ਅਤੇ ਫਿਰ ਕਈ ਘੰਟਿਆਂ ਬਾਅਦ ਹੀ DVP ਨੌਰਥਬਾਊਂਡ ਬਲੂਅਰ ਤੋਂ ਲੈ ਕੇ ਗਾਰਡਨ ਐਕਸਪ੍ਰੈਸ ਤੱਕ ਵੀ ਕਲੀਅਰ ਫਾਈਨਲੀ ਕੀਤਾ ਗਿਆ। ਅਤੇ ਡਾਊਨਸ ਵਿਊ ਪਾਰਕ ਦੇ ਵਿੱਚ ਬੜਾ ਪਾਪੂਲਰ ਸਾਡਾ ਇੱਥੇ ਰੋਜਰ ਸਟੇਡੀਅਮ ਹੈ ਜਿੱਥੇ ਕਿ ਸਭ ਤੋਂ ਵੱਡੇ ਵੱਡੇ ਕਲਾਕਾਰ ਆ ਕੇ ਅਖਾੜੇ ਲਾਉਂਦੇ ਨੇ, ਸ਼ੋਅ ਲਾਉਂਦੇ ਆ, ਕੌਂਸਰਟ ਕਰਦੇ ਆ। ਆਊਟਡੋਰ ਜਗ੍ਹਾ ਦੇ ਵਿੱਚ ਬਹੁਤ ਵੱਡੀ, ਮੇਰੇ 50,000 ਦੀ ਗਿਣਤੀ ਦੇ ਵਿੱਚ ਉੱਥੇ ਕਪੈਸਿਟੀ ਹੈਗੀ ਆ। ਉੱਥੇ ਜੇਕਰ ਤੁਸੀਂ ਵੀਡੀਓਜ਼ ਦੇਖੀਆਂ ਹੋਣੀਆਂ, ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ। ਹਜ਼ਾਰਾਂ ਹੀ ਹਜ਼ਾਰਾਂ ਜਿਹੜੀਆਂ ਬਕਿਟ ਸੀਟਸ ਹੁੰਦੀਆਂ ਨੇ ਕਿਸੇ ਵੀ ਆਮ ਸਟੇਡੀਅਮ ਜਾਂ ਕਾਂਸਰਟ ਵੈਨਿਊ ਵਿੱਚ, ਉਹ ਹੀ ਜਿਹੜੀਆਂ ਸੀਟਾਂ ਨੇ ਕੰਪਲੀਟਲੀ ਡਿਸਟਰੋਏ ਹੋ ਗਈਆਂ ਨੇ। ਅਤੇ ਦੱਸਿਆ ਗਿਆ ਹੈ ਕਿ ਇੱਥੇ ਰੋਜਰ ਸਟੇਡੀਅਮ ਦੇ ਵਿੱਚ ਇਸ ਹਫ਼ਤੇ ਜਾਂ ਅਗਲੇ ਹਫ਼ਤੇ ਲਈ ਤਾਂ ਕੋਈ ਵੀ ਵੱਡਾ ਮੇਲਾ ਮੂਲਾ ਜਾਂ ਸ਼ੋਅ ਤਾਂ ਨਹੀਂ ਪਲੈਨਡ ਹੈ। ਪਰ ਦੁਨੀਆ ਭਰ ਦੀ ਮਸ਼ਹੂਰ ACDC, ਯੂ ਨੋ, ਰੌਕ ਯੂਰ ਸੌਕਸ ਆਫ, ਉਹ ਤਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਉੱਥੇ ਇੱਕ ਕਾਂਸਰਟ ਸਕੈਡਿਊਲਡ ਹੈ। ਪਤਾ ਨਹੀਂ ਕਿ 19 ਚਿਰ ਤੱਕ ਇਹ ਨੁਕਸਾਨ ਠੀਕ ਕੀਤਾ ਜਾ ਸਕਦਾ ਕਿ ਨਹੀਂ ਕੀਤਾ ਜਾ ਸਕਦਾ ਹੈ, ਪਰ ਓਨਲੀ ਟਾਈਮ ਵਿਲ ਟੈਲ। ਨਾਲ ਦੇ ਨਾਲ ਦੋਸਤ ਤੁਹਾਨੂੰ ਦੱਸ ਦਈਏ ਕਿ ਇੱਕ ਸਾਲ ਪਹਿਲਾਂ, ਆਲਮੋਸਟ ਇੱਕ ਸਾਲ ਪਹਿਲਾਂ, ਰਫਲੀ 1 ਈਅਰ ਅਗੋ, ਬਰੈਂਪਟਨ ਸ਼ਹਿਰ ਦੇ ਵਿੱਚ ਇੱਕ ਘਰ ਦੇ ਬਾਹਰ ਟਾਰਗੇਟਿਡ ਸ਼ੂਟਿੰਗ ਹੋਣ ਤੋਂ ਬਾਅਦ ਹੁਣ 2 ਜਾਣਿਆਂ ਨੂੰ ਅਰੈਸਟ ਕੀਤਾ ਗਿਆ ਹੈ ਅਟੈਂਪਟਿਡ ਮਰਡਰ ਦੇ ਲਈ। ਪੀਓ ਰੀਜਨਲ ਪੁਲਿਸ ਨੇ ਸਟੇਟ ਕੀਤਾ ਹੈ ਕਿ ਜਿਹੜਾ ਓਰਿਜਨਲ ਇੰਸੀਡੈਂਟ ਹੈ ਉਹ ਹੈ ਪਿਛਲੇ ਸਾਲ ਅਕਤੂਬਰ 19, 2026 ਤੋਂ ਰਾਤ 10:40 PM
ਉਹਨਾਂ ਦੇ ਆਫਿਸਰਸ ਨੂੰ ਬ੍ਰੈਂਪਟਨ ਸ਼ਹਿਰ ਦੇ ਵਿੱਚ ਸੈਂਡੋਵਰ ਪਾਰਕਵੇ ਈਸਟ ਐਂਡ ਕੈਨੇਡੀ ਰੋਡ ਦੇ ਨੌਰਥ ਦੇ ਏਰੀਆ ਦੇ ਵਿੱਚ ਡੌਨ ਰਿਜ ਟ੍ਰੇਲ ਐਂਡ ਕਲਿਫਟਨ ਕੋਰਟ ਤੱਕ ਸੱਦਿਆ ਗਿਆ ਸੀ, ਜਿੱਥੇ ਕਿ ਗੰਨਸ਼ਾਟਸ ਫਾਇਰਡ ਦੀ ਰਿਪੋਰਟ ਮਿਲੀ ਸੀ। ਖਾਸ ਕਿ ਕਿਸੇ ਨੂੰ ਉਹਨਾਂ ਦੇ ਘਰ ਦੇ ਬਾਹਰ ਹੀ ਸ਼ੂਟ ਕੀਤਾ ਗਿਆ। ਅਤੇ ਜਦੋਂ ਪੁਲਿਸ ਆਫਿਸਰਸ ਅਤੇ ਐਮਰਜੈਂਸੀ ਕਰੂਜ਼ ਅਤੇ ਪੈਰਾਮੈਡਿਕ ਸੀਨ 'ਤੇ ਪਹੁੰਚੇ, ਉਹਨਾਂ ਨੇ ਇੱਕ ਅਡਲਟ ਮੇਲ ਨੂੰ ਮਲਟੀਪਲ ਗੰਨਸ਼ਾਟ ਇੰਜਰੀਜ਼ ਨਾਲ ਲੱਭਿਆ, ਜਿਹਨੂੰ ਐਮਰਜੈਂਸੀ ਕਰੂਜ਼ ਦੇ ਵੱਲੋਂ ਹਾਸਪਿਟਲ ਤੱਕ ਰਸ਼ ਕੀਤਾ ਗਿਆ। ਇੰਨੇ ਮਹੀਨਿਆਂ ਬਾਅਦ, ਅਕਤੂਬਰ 19, 2025 ਤੋਂ ਲੈ ਕੇ ਹੁਣ ਇੰਨੇ ਮਹੀਨਿਆਂ ਬਾਅਦ, ਪੀਓ ਰੀਜਨਲ ਪੁਲਿਸ ਦੇ ਇਨਵੈਸਟੀਗੇਟਰਸ ਇਸ ਟਾਰਗੇਟਡ ਸ਼ੂਟਿੰਗ ਨੂੰ ਇਨਵੈਸਟੀਗੇਟ ਕਰਦੇ ਹੀ ਰਹੇ ਅਤੇ ਅੱਜ ਹੀ ਇਹਨਾਂ ਨੇ ਕਨਫਰਮ ਕੀਤਾ ਹੈ ਕਿ ਉਹਨਾਂ ਨੇ ਹੁਣ 2 ਸਸਪੈਕਟਸ ਨੂੰ ਅਰੈਸਟ ਕੀਤਾ ਹੈ। ਜਿਹੜਾ ਪਹਿਲਾ ਸਸਪੈਕਟ ਹੈ ਉਹ ਤਾਂ ਸਡਬਰੀ ਤੋਂ ਹੈ, 19 ਸਾਲ ਦਾ ਲਵਾਂਟੇ ਬੋਲੈਗ, ਅਤੇ ਜਿਹੜਾ ਦੂਜਾ ਸਸਪੈਕਟ ਹੈ ਉਹ ਹੈ ਆਸ਼ਵਾ ਸ਼ਹਿਰ ਤੋਂ। ਅਤੇ ਕਿਉਂਕਿ ਉਹ ਪਿਛਲੇ ਸਾਲ ਸ਼ੂਟਿੰਗ ਦੇ ਟਾਈਮ 'ਤੇ ਸਿਰਫ 17 ਸਾਲ ਦਾ ਹੀ ਸੀ, ਭਾਵੇਂ ਹੁਣ ਤਾਂ 18 ਸਾਲ ਦਾ ਅਡਲਟ ਹੋ ਗਿਆ ਹੈ, ਗੋਲੀਆਂ ਚਲਾ ਸਕਦਾ, ਕਿਸ ਦਾ ਤਕਰੀਬਨ ਕਤਲ ਤੱਕ ਵੀ ਕਰ ਸਕਦਾ, ਪਰ ਕਿਉਂਕਿ ਉਦੋਂ 17 ਸਾਲ ਦਾ ਸੀ ਹੁਣ 18 ਦਾ ਹੈ, ਇਹਨੂੰ ਹੀ ਪ੍ਰੋਟੈਕਟ ਕੀਤਾ ਜਾ ਰਿਹਾ ਹੈ ਯੂਸ ਕ੍ਰਿਮੀਨਲ ਜਸਟਿਸ ਐਕਟ ਦੇ ਮੁਤਾਬਕ। ਇਹ ਵੀ ਟੋਰਾਂਟੋ ਪੁਲਿਸ ਦੇ ਕਈ ਹੋਰ ਡਿਫਰੈਂਟ ਤੁਸੀਂ ਕਹਿ ਸਕਦੇ ਹੋ ਮੈਟਰੋ ਏਰੀਆਜ਼, ਖਾਸ ਤਾਂ ਵੈਰੀ ਐਥਨਿਕ ਏਰੀਆਜ਼ ਦੇ ਵਿੱਚ ਪੁਲਿਸ ਆਫਿਸਰਸ ਦੇ ਵੱਲੋਂ ਇੱਕ ਡਿਮਾਂਡ ਹੈ ਕਿ ਇਕੱਲੇ ਸਾਡੇ ਕ੍ਰਿਮੀਨਲ ਕੋਡ ਦੇ ਵਿੱਚ ਨਹੀਂ, ਯੂਸ ਕ੍ਰਿਮੀਨਲ ਜਸਟਿਸ ਐਕਟ ਦੇ ਵਿੱਚ ਵੀ ਸਖਤਾਈ ਅਤੇ ਚੇਂਜ ਲਿਆਈ ਜਾਵੇ। ਕਿਉਂਕਿ ਜਦੋਂ 18 ਸਾਲ ਤੋਂ ਘੱਟ ਉਮਰ ਦੇ ਹੁੰਦੇ ਨੇ ਫੜੇ ਜਾਂਦੇ ਨੇ, ਈਵਨ ਕਤਲ ਤੱਕ ਦੇ ਕੰਮ ਕਰਦੇ ਨੇ, ਬੇਸਿਕਲੀ ਇਟਸ ਜਸਟ ਅ ਸਲੈਪ ਔਨ ਦ ਰਿਸਟ। ਕੋਈ ਅਡਲਟ ਵਾਂਗੂ ਇੰਨੀ ਲੰਬੀ ਇੰਨੀ ਸਖਤ ਸਜ਼ਾ ਕਦੇ ਹੁੰਦੀ ਵੀ ਨਹੀਂ ਹੈਗੀ, ਪਰ ਜੇ ਇਹ ਕਤਲਾਂ ਕਰਨ ਤੱਕ, ਗੋਲੀਆਂ ਚਲਾਉਣ ਤੱਕ, ਇਨਡਿਸਕ੍ਰਿਮੀਨਲੀ ਗੋਲੀਆਂ ਫਾਇਰ ਕਰਨ ਤੱਕ ਵੀ ਕੰਮ ਕਰ ਸਕਦੇ ਆ, ਇਹਨਾਂ ਨੂੰ ਨਹੀਂ ਭਰਾਵੋ, ਆਮ ਲੋਕਾਂ ਨੂੰ ਹੀ, ਸਮਾਜ ਨੂੰ ਹੀ, ਸੋਸਾਇਟੀ ਨੂੰ ਹੀ ਪ੍ਰੋਟੈਕਟ ਕਰਨ ਦੀ ਜ਼ਰੂਰਤ ਹੈ। ਪਰ ਦੈਟਸ ਅ ਡਿਫਰੈਂਟ ਸਟੋਰੀ। ਐਨੀਵੇਜ਼, ਇਹਦਾ ਹੁਣ ਭਾਵੇਂ 18 ਦਾ ਹੋ ਗਿਆ ਹੈ, ਭਾਵੇਂ ਅਟੈਂਪਟਡ ਮਰਡਰ ਦਾ ਚਾਰਜ ਲਈ ਕੀਤਾ ਗਿਆ ਹੈ, ਇਹਦਾ ਨਾਮ ਹੀ ਰਿਲੀਜ਼ ਹੀ ਨਹੀਂ ਕੀਤਾ ਜਾ ਸਕਦਾ ਹੈ। ਸੋ ਇਹਨਾਂ ਦੋਨਾਂ ਦੇ ਖਿਲਾਫ, 19 ਸਾਲ ਦੇ ਅਤੇ 18 ਸਾਲ ਦੇ ਖਿਲਾਫ, ਹੁਣ ਅਲੱਗ ਅਲੱਗ ਕ੍ਰਿਮੀਨਲ ਚਾਰਜ ਲਈ ਕੀਤੇ ਗਏ ਨੇ। ਖਾਸ ਤਾਂ ਅਟੈਂਪਟਡ ਮਰਡਰ ਯੂਜ਼ਿੰਗ ਅ ਫਾਇਰਆਰਮ, carrying a concealed weapon, conspiracy to commit murder, aggravated assault, and more. ਹੁਣ ਦੋਨੇ ਜਾਣੇ ਕਸਟਡੀ ਦੇ ਵਿੱਚ ਤਾਂ ਹੈਗੇ ਆ, ਪਰ ਬੇਲ ਦੀ ਵੀ ਹੀਅਰਿੰਗ ਜਲਦ ਹੋਣ ਵਾਲੀ ਆ। ਕੀ ਪਤਾ ਹੈ ਕਿ ਬੇਲ 'ਤੇ ਬਾਹਰ ਛੁੱਟ ਵੀ ਜਾਣ। ਯੂ ਨੋ ਹਾਓ ਈਜ਼ੀ ਆਰ ਸਿਸਟਮ ਇਜ਼, ਕਿ ਭਾਵੇਂ ਇਹਨਾਂ ਨੇ ਕਿਸੇ ਦਾ ਕਤਲ ਕਰਨ ਦੀ ਕੋਸ਼ਿਸ਼ ਕੀਤੀ, ਪੁਲਿਸ ਤੋਂ ਭੱਜੇ ਵੀ ਹਨ, ਬੇਲ ਫਿਰ ਵੀ ਮਿਲ ਸਕਦੀ ਆ। ਅਤੇ ਫਿਲਹਾਲ ਪੀਓ ਰੀਜਨਲ ਪੁਲਿਸ ਨੇ ਇਸ ਬ੍ਰੈਂਪਟਨ ਦੇ ਅਟੈਂਪਟਡ ਮਰਡਰ ਲਈ ਕੋਈ ਵੀ ਮੋਟਿਵ, ਰੀਜ਼ਨ, ਕਾਰਨ, ਵਜ੍ਹਾ ਕਹਿ ਲਓ, ਕੋਈ ਦੱਸਿਆ ਤੱਕ ਵੀ ਨਹੀਂ ਹੈਗਾ। ਵੀਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋ ਅਤੇ ਦੋਸਤੋ ਅੱਜ ਤੁਹਾਨੂੰ ਦੱਸ ਦਈਏ, ਵਧੀਆ ਖਾਣ ਪੀਣ ਲਈ ਪਹੁੰਚੋ ਸਿੰਪਲੀ ਇੰਡੀਅਨ 'ਤੇ। ਸਿੰਪਲੀ ਇੰਡੀਅਨ ਸਿੰਪਲੀ ਸਭ ਤੋਂ ਬੈਸਟ ਇੰਡੀਅਨ ਫੂਡ ਤਿਆਰ ਕਰ ਰਹੇ ਨੇ ਤੁਹਾਡੇ ਲਈ ਬ੍ਰੈਂਪਟਨ ਸ਼ਹਿਰ ਦੇ ਵਿੱਚ 3 ਲੋਕੇਸ਼ਨਸ ਤੋਂ। ਅਤੇ 3 ਲੋਕੇਸ਼ਨਸ 'ਤੇ ਇਸ ਪੂਰੇ ਮਹੀਨੇ ਲਈ ਧਿਆਨ ਨਾਲ ਸੁਣ ਲਓ, ਜਿਹੜੇ ਮਰਜ਼ੀ ਦਿਨ ਸਵੇਰੇ 10 ਵਜੇ ਤੋਂ ਲੈ ਕੇ ਰਾਤ 8 ਵਜੇ ਤੱਕ ਤੁਹਾਡਾ ਜੀ ਕਰਦਾ, ਫਿਰ ਪਹੁੰਚੋ ਆਪਣੇ ਨੇੜਲੇ ਬ੍ਰੈਂਪਟਨ ਸਿੰਪਲੀ ਇੰਡੀਅਨ ਸਵੀਟਸ ਐਂਡ ਲੋਕੇਸ਼ਨ 'ਤੇ। 3 ਲੋਕੇਸ਼ਨ ਨੇ ਅਤੇ ਤੁਹਾਨੂੰ 4 ਅਲੱਗ ਆਈਟਮਸ ਇਹ ਬਾਏ 1 ਗੈਟ 1 ਫਰੀ ਆਫਰ ਕਰ ਰਹੇ ਨੇ ਇਸ ਪੂਰੇ ਸਪਟੈਂਬਰ ਮਹੀਨੇ ਲਈ, ਬਾਏ 1 ਗੈਟ 1 ਫਰੀ ਸਪੈਸ਼ਲ ਡੀਲ। ਇੱਕੋ ਹੀ ਸ਼ਰਤ ਹੈ ਕਿ ਤੁਹਾਨੂੰ ਸਵੇਰੇ 10 ਤੋਂ ਲੈ ਕੇ ਰਾਤ 8 ਵਜੇ ਦੇ ਅੰਦਰ ਅੰਦਰ ਹੀ ਜਾਣਾ ਪਊਗਾ ਅਤੇ ਨਾਲ ਦੀ ਨਾਲ ਦੇਸ਼ ਪ੍ਰਦੇਸ਼ ਦਾ ਰੈਫਰੈਂਸ ਦੇਣਾ ਪਊਗਾ। ਤੁਹਾਨੂੰ ਬਿਨਾਂ ਦੇਸ਼ ਪ੍ਰਦੇਸ਼ ਕਹਿਣ ਤੋਂ ਇਹ ਕੋਈ ਵੀ ਚੀਜ਼ ਬਾਏ 1 ਗੈਟ 1 ਫਰੀ ਨਹੀਂ ਦੇਣ ਲੱਗੇ ਨੇ। ਸੋ ਜਾ ਕੇ ਦੇਸ਼ ਪ੍ਰਦੇਸ਼ ਦਾ ਨਾਮ ਲਓ, ਕਹੋ ਕਿ ਰੇਡੀਓ ਸੁਣ ਕੇ ਆਏ ਹਾਂ, ਸਾਨੂੰ ਡੀਲ ਦਿਓ। ਇੱਕ ਤਾਂ ਚਨਾ ਭਟੂਰਾ, ਵੈਜ ਬਿਰਿਆਨੀ, ਅੰਮ੍ਰਿਤਸਰੀ ਕੁਲਚਾ, ਚਾਟ ਪਾਪੜੀ, ਆਹ 4 ਚੀਜ਼ਾਂ ਨੇ ਤੁਹਾਨੂੰ ਪੂਰੇ ਮਹੀਨੇ, ਐਵਰੀ ਸਿੰਗਲ ਡੇ ਫਰ ਸਪਟੈਂਬਰ, 10 AM ਤੋਂ 8 PM ਤੁਹਾਡੇ ਨੇੜਲੇ ਇੰਡੀਅਨ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਲੋਕੇਸ਼ਨ 'ਤੇ ਇਹ ਡੀਲਾਂ ਮਿਲਣਗੀਆਂ। ਸੋ ਬਾਏ 1 ਗੈਟ 1 ਫਰੀ ਐਵਰੀ ਸਿੰਗਲ ਡੇ ਫਰ ਸਪਟੈਂਬਰ। ਚਨਾ ਭਟੂਰਾ, ਵੈਜ ਬਿਰਿਆਨੀ, ਅੰਮ੍ਰਿਤਸਰੀ ਕੁਲਚਾ ਜਾਂ ਚਾਟ ਪਾਪੜੀ, ਚੱਕ ਲਓ ਫੱਟੇ ਹੁਣੇ, 1 ਕਿਲੋ ਦੂਜਾ ਫਰੀ, ਬੇਸ਼ੱਕ ਦੋਨੇ ਆਪ ਖਾ ਲਓ, ਨੋ ਪ੍ਰੋਬਲਮ, ਬਿਕਾਜ਼ ਇਟਸ ਬਾਏ 1 ਗੈਟ 1 ਫਰੀ। ਲੋਕੇਸ਼ਨ ਪਹਿਲੀ ਹੈ 275 ਗਾਰਡਨ ਬਰੁੱਕ ਟ੍ਰੇਲ ਐਂਡ ਕੈਸਲਮੋਰ, ਦੂਜੀ ਲੋਕੇਸ਼ਨ ਹੈ ਮਿਸ ਸਾਗਰ ਰੋਡ ਅਤੇ ਫਾਈਨੈਂਸ਼ੀਅਲ 'ਤੇ 85 ਮਾਂਪੈਲੀਏ ਸਟਰੀਟ, ਅਤੇ ਤੀਜੀ ਲੋਕੇਸ਼ਨ ਹੈ 15 ਫੈਂਡਰ ਵੇ, ਬੋਵੇਡ ਅਤੇ ਚਿੰਕੂਜ਼ੀ ਦੇ ਬਿਲਕੁਲ ਨਜ਼ਦੀਕ। ਸੋ ਆਹ ਪੂਰਾ ਮਹੀਨਾ ਸਪਟੈਂਬਰ ਲਈ ਬਾਏ 1 ਗੈਟ 1 ਫਰੀ 4 ਡੀਲਾਂ ਨੇ ਰਾਤ 8 ਵਜੇ ਤੱਕ, ਅਤੇ ਦੇਸ਼ ਪ੍ਰਦੇਸ਼ 'ਤੇ ਰੈਫਰੈਂਸ ਦੇਣ ਦੇ ਨਾਲ। ਚਨਾ ਭਟੂਰਾ, ਵੈਜ ਬਿਰਿਆਨੀ, ਅੰਮ੍ਰਿਤਸਰੀ ਕੁਲਚਾ ਜਾਂ ਚਾਟ ਪਾਪੜੀ, ਬਾਏ 1 ਗੈਟ 1 ਫਰੀ। ਅਤੇ ਜੇ ਤੁਸੀਂ
ਕਿਸੇ ਵੀ ਸਪੈਸ਼ਲ ਇਵੈਂਟ ਨੂੰ ਜ਼ਿਆਦਾ ਹੀ ਸਪੈਸ਼ਲ ਬਣਾਉਣਾ ਚਾਹੁੰਦੇ ਹੋ, ਤੁਹਾਨੂੰ ਆਬਵੀਅਸਲੀ ਸਭ ਤੋਂ ਟਾਪ ਦਾ ਫੂਡ ਚਾਹੀਦਾ ਹੀ ਚਾਹੀਦਾ ਹੈ ਮਹਿਮਾਨਾਂ ਨੂੰ ਖੁਸ਼ ਕਰਨ ਦੇ ਲਈ, ਨਹੀਂ ਤਾਂ ਛੱਤੀ ਨੁਕਸ ਕੱਢਦੇ ਆ। ਜੇ ਤੁਸੀਂ ਲਾਈਵ ਕੇਟਰਿੰਗ ਕਰਵਾਉਣਾ ਚਾਹੁੰਦੇ ਹੋ, ਇਹਨਾਂ ਦੇ ਟਰੱਕ ਸੱਦੋ, 10 ਟਰੱਕ ਨੇ ਅਤੇ ਜਿੰਨੇ ਮਰਜ਼ੀ ਮਹਿਮਾਨ ਹਨ ਸਾਰਿਆਂ ਨੂੰ ਹੀ ਖੁਸ਼ ਕਰ ਦੇਣਗੇ, ਰੱਜ ਕੇ ਹੀ ਖਵਾਉਣਗੇ ਅਤੇ ਨਾਲੇ ਸਰਵਰ ਵੀ ਭੇਜਦੇ ਨੇ ਕਿ ਤੁਹਾਨੂੰ ਕੋਈ ਵੀ ਕੰਮ ਕਰਨ ਦੀ ਜ਼ਰੂਰਤ ਨਾ ਪਵੇ, ਆਪ ਪਾਰਟੀ ਇੰਜੋਏ ਕਰੋ। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ, 905-794-8111 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਹੁਣ ਸਾਡੇ ਨਾਲ ਵੀ ਗੱਲਬਾਤ ਕਰਨੀ ਹੋਵੇ, ਘੰਟੇ ਤੋਂ ਵੱਧ ਟਾਈਮ ਪਿਆ ਹੈ, ਘੰਟੇ ਤੋਂ ਕੁਛ ਇੱਕ ਵੱਧ ਮਿੰਟ ਪਏ ਨੇ, ਅਗਲੇ ਘੰਟੇ ਵਿੱਚ ਵੀ ਕੁਛ ਬੈਕ ਟੂ ਬੈਕ ਜ਼ਿਆਦਾ ਵੱਡੀਆਂ ਜ਼ਿਆਦਾ ਅਹਿਮ ਖਬਰਾਂ ਪੇਸ਼ ਕਰਾਂਗੇ ਅਤੇ ਹਜੇ ਤੱਕ ਤਾਂ ਕੋਈ ਫਰਮਾਇਸ਼ੀ ਗਾਣਾ ਨਹੀਂ ਆਇਆ, ਸੋ ਚੱਲੂਗਾ ਚਮਕੀਲਾ। ਹੁਣ ਆਪਣੇ ਪਸੰਦ ਦਾ ਗਾਣਾ ਲਾ ਦਿੰਦਾ, ਕੋਈ ਫਰਮਾਇਸ਼ ਕਰਨੀ ਆ ਨੰਬਰ ਘੁਮਾ ਲਓ ਸਟੂਡੀਓ ਦਾ, 905-564-6446 905-564-6444 905-564-6444 or send us a message, text or WhatsApp. Text WhatsApp le alag number 416-457-3381 416-457-3381 jude ro program des pradesh naal।

0: ਤੁਹਾਡਾ ਆਪਣਾ ਰੇਡੀਓ ਦੇਸ਼ ਪ੍ਰਦੇਸ਼
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551

ਸਫਾਈ ਕਰਦੇ ਹੋ? ਵਰੀ ਨਾਟ, ਇੱਕ ਨਾਮ ਅਸੀਂ ਤੁਹਾਨੂੰ ਦੱਸਦੇ ਹਾਂ, ਮੈਨੂੰ ਸ਼ਰਮ ਹੋ ਰਹਿੰਦਾ ਹਾਂ। ਇਹ ਤੁਹਾਨੂੰ ਆਟੋ, ਹੋਮ, ਕਮਰਸ਼ੀਅਲ, ਬਿਜ਼ਨਸ ਇੰਸ਼ੋਰੈਂਸ ਦੀ ਬੈਸਟ ਡੀਲ ਲੈ ਕੇ ਦੇਣਗੇ। ਇਹ ਤੁਹਾਨੂੰ ਅਪ ਟੂ 35% ਡਿਸਕਾਊਂਟ ਲੈ ਕੇ ਦੇਣਗੇ। ਜੇਕਰ ਤੁਸੀਂ ਪ੍ਰੋਫੈਸ਼ਨਲ ਲੋਕ ਹੋ ਜਿਵੇਂ ਇੰਜੀਨੀਅਰ, ਟੀਚਰ, ਨਰਸਿਸ, ਡਾਕਟਰ ਆਦਿ, ਤਾਂ ਹੋਰ ਵੀ ਡਿਸਕਾਊਂਟ ਮਿਲੇਗਾ। ਲੰਬੇ ਸਮੇਂ ਤੋਂ ਮੈਨੂੰ ਸ਼ਰਮਾ ਹੋ ਰਹੀ ਕਮਿਊਨਿਟੀ ਦੇ ਵਿੱਚ ਆਟੋ, ਹੋਮ, ਕਮਰਸ਼ੀਅਲ ਦੇ ਬਿਜ਼ਨਸ ਇੰਸ਼ੋਰੈਂਸ ਕਰ ਰਹੇ ਨੇ। ਅੱਜ ਹੀ ਇਹਨਾਂ ਨੂੰ ਕਾਲ ਕਰ ਲਓ 289

0: ਇਹ ਨੋਟ ਕਰ ਲਓ ਮੋਰਗੇਜ ਦੀ ਦੁਨੀਆ ਦੇ ਵਿੱਚ ਚਮਕਦਾ ਸਿਤਾਰਾ ਪ੍ਰਭਦੀਪ ਸਿੰਘ ਇਹ ਤੁਹਾਡੀ ਮੋਰਗੇਜ ਰਿਨਿਊ ਹੋਣ ਵਾਲੀ ਹੈ ਤੁਸੀਂ ਪ੍ਰਾਈਵੇਟ ਮੋਰਗੇਜ ਸਟਕ ਹੋ ਗਏ ਹੋ ਤੇ ਵੱਧ ਇੰਟਰਸਟਡ ਪੇ ਕਰ ਰਹੇ ਹੋ ਇਹ ਤੁਹਾਡੀ ਮੋਰਗੇਜ ਬੈਂਕਾਂ ਨਾਲ ਕਰਵਾ ਕੇ ਲੋ ਇੰਟਰਸਟ ਰੇਟ ਤੇ ਗਰੰਟੀ ਨਾਲ ਕਰਾਉਣਗੇ ਤੇ ਨਾਲ ਦੀ ਨਾਲ ਲਾਈਨ ਆਫ ਕ੍ਰੈਡਿਟ ਵੀ ਤੁਹਾਡੀ ਬਣਵਾ ਦੇਣਗੇ ਤੇ $3500 ਤੁਹਾਨੂੰ ਕੈਸ਼ ਵਾਪਸ ਵੀ ਦਿੱਤਾ ਜਾਏਗਾ ਜਾਂ ਫਿਰ ਬਿਜ਼ਨਸ ਲੋਨ ਲੈਣਾ ਜਾਂ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ ਅੱਜ ਹੀ ਕਾਲ ਕਰੋ ਪ੍ਰਭਦੀਪ ਸਿੰਘ 416-710-7524 416-710-7524 ਤੇ ਪ੍ਰਭਦੀਪ ਸਿੰਘ ਹੋਰਾਂ ਨੂੰ ਕਾਲ ਕਰੋ
1: ਕੈਨੇਡਾ ਦੇ ਸਟੱਡੀ ਵੀਜ਼ਾ ਐਕਸਪ੍ਰੈਸ ਐਂਟਰੀ ਕੈਨੇਡੀਅਨ ਐਕਸਪ੍ਰੈਸ ਐਂਟਰੀ ਸਪਾਊਸਲ ਫਾਈਲ ਪੇਰੈਂਟਸ ਪੀਆਰ ਸੁਪਰ ਵੀਜ਼ਾ ਨੈਨੀ ਵਰਕ ਪਰਮਿਟ ਫਾਰਮਰ ਇਨਵੈਸਟਰ ਜਾਂ ਸੈਲਫ ਇੰਪਲੋਇਡ ਦੀ ਫਾਈਲ ਗੱਲ ਕੀ ਇਮੀਗ੍ਰੇਸ਼ਨ ਦੀ ਹਰ ਪ੍ਰੋਬਲਮ ਦਾ ਸੋਲੂਸ਼ਨ ਲੈਣ ਲਈ ਕਮਿਊਨਿਟੀ ਦੇ ਜਾਣੇ ਪਹਿਚਾਣੇ ਅਤੇ ਤਜਰਬੇਕਾਰ ਇਮੀਗ੍ਰੇਸ਼ਨ ਕੰਸਲਟੈਂਟ ਗੈਰੀ ਵਿਰਕ ਨੂੰ ਮਿਲੋ
2: ਕੋਈ ਕੇਸ ਰਿਫਿਊਜ਼ ਹੋ ਗਿਆ ਜਾਂ ਅਪੀਲ ਤੇ ਚਲਾ ਗਿਆ ਹੋਵੇ ਇਮੀਗ੍ਰੇਸ਼ਨ ਦਾ ਕੋਈ ਵੀ ਮਸਲਾ ਹਮੇਸ਼ਾ ਯਾਦ ਰੱਖੋ ਇੱਕੋ ਹੀ ਨਾਂ ਅਤੇ ਇੱਕੋ ਹੀ ਥਾਂ CIC ਇਮੀਗ੍ਰੇਸ਼ਨ ਹੁਣੇ ਹੀ ਕਾਲ ਕਰੋ 416-456-6161
3: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ
4: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ
5: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ ਡਿਸੇਬਿਲਿਟੀ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-453-3381 ਤੇ 416-457-3381 ਤੇ
3: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381
6: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ
0: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444
6: 9055-64-6444
0: ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਚਲੋ AM 530 ਤੋਂ

AM 530 ਦੇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਲਿਸਨਰਸ ਐਂਡ ਵਿਊਅਰਸ ਨੂੰ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਈ ਗ੍ਰੈਂਡ ਹੋਮ ਫਰਨੀਚਰ। ਗ੍ਰੈਂਡ ਹੋਮ ਫਰਨੀਚਰ ਵਾਲੇ ਮਿਸਿਸਾਗਾ ਸ਼ਹਿਰ ਦੇ ਵਿੱਚ ਡੇਅਰੀ ਅਤੇ ਟਾਮਕਿਨ 'ਤੇ ਲੋਕੇਟਡ ਹਨ। 6685 ਟਾਮਕਿਨ ਰੋਡ ਮਿਸਿਸਾਗਾ। ਅਤੇ ਸਾਡੀ ਦੇਸ਼ ਪ੍ਰਦੇਸ਼ ਦੀ ਟੀਮ ਹੁਣ ਕੱਲ੍ਹ ਨੂੰ ਵੀ ਅਤੇ ਪਰਸੋਂ ਨੂੰ ਵੀ ਦੋ ਦਿਨ ਲਗਾਤਾਰ ਇਸ ਲੇਬਰ ਡੇ ਲੌਂਗ ਵੀਕਐਂਡ 'ਤੇ ਤੁਹਾਡੇ ਲਈ ਸਪੈਸ਼ਲ ਲਾਈਵ ਲੋਕੇਸ਼ਨ ਪ੍ਰੋਗਰਾਮ ਪੇਸ਼ ਕਰ ਰਹੇ ਹਾਂ। ਹੁਣ ਜੇ ਤੁਸੀਂ ਮਾਰਕੀਟ ਦੇ ਵਿੱਚੋਂ ਨਵੇਂ ਫਰਨੀਚਰ ਦੇ ਲਈ, ਚਾਹੇ ਤੁਸੀਂ ਚਾਹੁੰਦੇ ਹੋ ਕਿ ਲੈਦਰ ਦਾ, ਪਿਓਰ ਜੈਨੂਇਨ ਲੈਦਰ ਦਾ ਸੋਫਾ ਸੈੱਟ ਹੋਵੇ, ਚਾਹੇ ਫੈਬਰਿਕ ਦੇ ਵਿੱਚ ਤੁਸੀਂ ਡਿਜ਼ਾਈਨਸ ਚਾਹੁੰਦੇ ਹੋ, ਚਾਹੇ ਰਿਕਲਾਈਨਰ ਸੈੱਟ ਚਾਹੁੰਦੇ ਹੋ, ਚਾਹੇ ਤੁਸੀਂ ਚਾਹੁੰਦੇ ਹੋ ਕਿ ਸੋਫਾ ਸੈੱਟ ਦੇ ਵਿੱਚ ਹੀ ਯਾਰ ਮੈਨੂੰ ਕਦੇ ਵੀ ਨਾ ਹਿਲਣਾ ਪਵੇ, ਉੱਥੇ ਬਹਿ ਕੇ ਉੱਥੇ ਹੀ ਪੈ ਕੇ ਮੇਰਾ ਫੋਨ ਤੱਕ ਵੀ ਚਾਰਜ ਹੁੰਦਾ ਰਹੇ। ਬਿਲਟ ਇਨ ਲਾਈਟਸ ਐਂਡ ਬਿਲਟ ਇਨ ਫੋਨ ਚਾਰਜਰ ਵਾਲੇ ਵੀ ਇਹਨਾਂ ਕੋਲ ਕਮਾਲ ਦੇ ਹੀ ਸੋਹਣੇ ਸੋਹਣੇ ਬੜੇ ਕਮਾਲ ਦੇ ਸੋਫੇ ਸੈੱਟ ਪਹੁੰਚ ਚੁੱਕੇ ਨੇ। ਨਾਲੇ ਬੈਡਰੂਮ ਸੈੱਟਸ, ਹਾਈਡ੍ਰੋਲਿਕ ਬੈਡਰੂਮ ਸੈੱਟਸ, ਮੈਟ੍ਰਸਿਸ, ਨਾਲ ਦੀ ਨਾਲ ਡਾਇਨਿੰਗ ਟੇਬਲ ਸੈੱਟਸ। ਇਹਨਾਂ ਨੇ ਆਪਣੇ ਸ਼ੋਅਰੂਮ ਦੇ ਵਿੱਚ ਜਿੰਨਾ ਵੀ ਫਰਨੀਚਰ ਸੀ ਸਾਰਾ ਕੰਪਲੀਟਲੀ ਕੱਢ ਕੇ ਹੁਣ ਬ੍ਰੈਂਡ ਨਿਊ 100% ਸਾਰਾ ਤਾਂ ਸਾਰਾ ਬ੍ਰੈਂਡ ਨਿਊ ਮੰਗਵਾਇਆ ਹੋਇਆ ਕੰਟੇਨਰਾਂ ਦੇ ਵਿੱਚ ਫਰਨੀਚਰ ਭਰ ਦਿੱਤਾ ਹੈ। ਸੋ ਕੱਲ੍ਹ ਨੂੰ ਤੁਹਾਨੂੰ ਇਹ ਸ਼ੋਕੇਸ ਕਰਨਗੇ। ਕੱਲ੍ਹ ਨੂੰ ਦੇਸ਼ ਪ੍ਰਦੇਸ਼ ਦੀ ਟੀਮ 3 ਤੋਂ ਲੈ ਕੇ 6 ਵਜੇ ਤੱਕ, 3 PM ਟਿਲ 6 PM ਅਸੀਂ ਲਾਈਵ ਲੋਕੇਸ਼ਨ ਪ੍ਰੋਗਰਾਮ ਪੇਸ਼ ਕਰਾਂਗੇ। ਟਮੋਰੋ ਫਰਾਈਡੇ 6685 ਟਾਮਕਿਨ ਰੋਡ ਮਿਸਿਸਾਗਾ, ਡੇਅਰੀ ਅਤੇ ਟਾਮਕਿਨ 'ਤੇ। ਨਾਲੇ ਜਿਹੜੇ ਵੀ ਲੋਕ ਉਸ ਟਾਈਮ 'ਤੇ ਨਹੀਂ ਪਹੁੰਚ ਸਕਦੇ ਨੇ, ਫਿਕਰ ਨਾ ਕਰੋ, ਸੈਟਰਡੇ ਨੂੰ ਜੇਕਰ ਖਾਸ ਛੁੱਟੀ ਆ, ਅਸੀਂ 1 ਤੋਂ ਲੈ ਕੇ ਸ਼ਾਮ 4 ਵਜੇ ਤੱਕ 1 PM ਟੂ 4 PM ਵੀ ਫਿਰ ਤੋਂ ਹੀ ਪਹੁੰਚਾਂਗੇ ਇਸ ਲੇਬਰ ਡੇ ਲੌਂਗ ਵੀਕਐਂਡ ਸਪੈਸ਼ਲ ਗ੍ਰੈਂਡ ਹੋਮ ਫਰਨੀਚਰ 'ਤੇ। ਅਤੇ ਸਪੀਕ ਦਾ ਡੈਵਲ ਗੱਲਬਾਤ ਹੀ ਕਰ ਰਹੇ ਹਾਂ ਅਤੇ ਸਾਡੇ ਸਪੋਂਸਰ ਹੀ ਗ੍ਰੈਂਡ ਹੋਮ ਫਰਨੀਚਰ ਵਾਲੇ ਵੀ ਸਾਡੇ ਨਾਲ ਲਾਈਨ 'ਤੇ ਜੁੜ ਚੁੱਕੇ ਨੇ, ਉਹਨਾਂ ਨਾਲ ਵੀ ਬਹੁਤ ਜਲਦ ਗੱਲਬਾਤ ਕਰਦੇ ਹਾਂ। ਪਰ ਪੂਰੀ ਡੀਟੇਲ ਪਹਿਲਾਂ ਹੀ ਦੇ ਦੇਵਾਂ। ਹੁਣ ਤੁਹਾਨੂੰ ਬ੍ਰੈਂਡ ਨਿਊ ਫਰਨੀਚਰ ਕੰਪਲੀਟਲੀ, ਬਹੁਤ ਹੀ ਸੋਹਣਾ, ਬਹੁਤ ਹੀ ਖੂਬਸੂਰਤ ਬ੍ਰੈਂਡ ਨਿਊ ਫਰਨੀਚਰ ਵੀ ਮਿਲਣਾ ਹੈ ਕੱਲ੍ਹ ਨੂੰ ਵੀ, ਪਰਸੋਂ ਨੂੰ ਵੀ, ਅਤੇ ਈਵਨ ਸੰਡੇ ਨੂੰ ਵੀ। ਅਤੇ ਨਾਲ ਦੀ ਨਾਲ ਤੁਹਾਨੂੰ ਮੈਸਿਵ ਡਿਸਕਾਊਂਟ ਮਿਲਣੇ ਨੇ, ਤਾਂ ਹੀ ਤਾਂ ਸਾਡਾ ਫਾਇਦਾ ਹੈ, ਤੁਹਾਡਾ ਵੀ ਫਾਇਦਾ ਹੈ ਲਾਈਵ ਲੋਕੇਸ਼ਨ 'ਤੇ ਪਹੁੰਚਣ ਦਾ ਅਤੇ ਸਾਡਾ ਉੱਥੇ ਪ੍ਰੋਗਰਾਮ ਕਰਨ ਦਾ। ਅਤੇ ਨਾਲੇ ਤੁਹਾਨੂੰ ਇੱਕ ਫਰਨੀਚਰ ਪਰਚੇਸ ਦੇ ਨਾਲ ਇਹ ਬੜੇ ਕਮਾਲ ਦੇ, ਕਹਿੰਦੇ ਕਿ ਐਪਲ ਦੀਆਂ ਜਿਹੜੇ ਵਾਚਸ ਹੁੰਦੇ ਨੇ, ਸਮਾਰਟ ਵਾਚਸ ਤੋਂ ਲੈ ਕੇ ਵੱਡੇ ਵੱਡੇ TV ਤੱਕ ਵੀ ਕੱਢਣੇ ਆ, ਇੱਕ ਪਰਿਵਾਰ ਨੂੰ, ਐਵਰੀ ਸਿੰਗਲ ਪਰਿਵਾਰ ਨੂੰ ਪਰਚੇਸਿਸ ਦੇ ਨਾਲ। ਸੋ ਪਹੁੰਚਿਓ ਜ਼ਰੂਰ ਕੱਲ੍ਹ ਨੂੰ 3 PM ਟੂ 6 PM ਸੈਟਰਡੇ, ਪਰਸੋਂ ਨੂੰ 1 PM ਟੂ 4 PM ਦੇਸ਼ ਪ੍ਰਦੇਸ਼ ਦੀ ਟੀਮ ਪਹੁੰਚ ਰਹੀ ਹੈ ਗ੍ਰੈਂਡ ਹੋਮ ਫਰਨੀਚਰ 'ਤੇ ਐਟ ਡੇਅਰੀ ਐਂਡ ਟਾਮਕਿਨ 6685 ਟਾਮਕਿਨ ਰੋਡ ਮਿਸਿਸਾਗਾ। ਸ਼ਾਇਦ ਪੂਰੇ ਸਾਲ ਦੇ ਵਿੱਚ ਹੀ ਇਸ ਤੋਂ ਤੁਹਾਨੂੰ ਜ਼ਿਆਦਾ ਬਿਹਤਰ ਮੌਕਾ ਮਿਲਣਾ ਨਹੀਂ ਹੈਗਾ ਫਰਨੀਚਰ ਬ੍ਰੈਂਡ ਨਿਊ ਲੈਣ ਲਈ, ਭਾਰੇ ਡਿਸਕਾਊਂਟ ਨਾਲ ਲੈਣ ਲਈ ਅਤੇ ਗਿਫਟਸ ਦੇ ਨਾਲ ਲੈਣ ਦੇ ਲਈ। ਪਹੁੰਚਿਓ ਕੱਲ੍ਹ ਨੂੰ ਅਤੇ ਪਰਸੋਂ ਅਤੇ ਅਗਲੇ ਦਿਨ ਪੂਰੇ ਲੌਂਗ ਵੀਕਐਂਡ ਐਟ 6685 ਟਾਮਕਿਨ ਰੋਡ ਮਿਸਿਸਾਗਾ, ਡੇਅਰੀ ਐਂਡ ਟਾਮਕਿਨ 'ਤੇ। ਜਲਦ ਗ੍ਰੈਂਡ ਹੋਮ ਫਰਨੀਚਰ ਦੀ ਟੀਮ ਨਾਲ ਵੀ ਗੱਲਬਾਤ ਕਰਾਂਗੇ, ਪਰ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਇਸ ਘੰਟੇ ਨੂੰ ਨਾਲ ਦੀ ਨਾਲ ਸਪਾਂਸਰ ਕੀਤਾ ਜਾ ਰਿਹਾ ਹੈ ਆਰਓ ਇੰਸ਼ੋਰੈਂਸ ਬ੍ਰੋਕਰ ਮਨੂ ਸ਼ਰਮਾ ਦੇ ਵੱਲੋਂ, ਜੋ ਕਿ ਇੱਕ ਸਿੰਪਲ ਮੈਸੇਜ ਤੁਹਾਨੂੰ ਦੇ ਰਹੇ ਨੇ, ਤੁਹਾਡੀ ਗੱਡੀ ਦੀ ਜਿਹੜੀ ਇੰਸ਼ੋਰੈਂਸ ਹੈ ਉਹਦੀ ਰਿਨਿਊਅਲ ਆਉਣ ਵਾਲੀ ਆ, ਜਾਂ ਐਨ ਮੂਹਰੇ ਹੀ ਆ, 1-2 ਦਿਨ ਰਹਿ ਗਏ ਨੇ, ਹਫ਼ਤਾ ਹੀ ਰਹਿ ਗਿਆ, ਮਹੀਨਾ ਹੀ ਰਹਿ ਗਿਆ, ਜਾਂ ਤੁਹਾਨੂੰ ਪਤਾ ਹੀ ਹੈ ਕਿ ਫਲਾਨੀ ਤਰੀਕ ਨੂੰ ਰਿਨਿਊ ਹੋਣੀ ਹੈਗੀ ਆ, ਜਾਂ ਚਿੱਠੀ ਤੱਕ ਵੀ ਮਿਲ ਗਈ ਆ ਅਤੇ ਪਤਾ ਲੱਗ ਗਿਆ ਹੈ ਕਿ $5 ਬਚਣ ਲੱਗੇ ਆ, $50 ਵਧਣ ਲੱਗੇ ਆ, ਉਨਾ ਹੀ ਰਹਿਣਾ ਹੈ, ਜੋ ਵੀ ਸਿਨੇਰੀਓ ਹੈ। ਦੋਸਤੋ, ਤੁਸੀਂ ਇੱਕ ਵਿਨ ਵਿਨ ਸਿਚੁਏਸ਼ਨ ਦੇ ਵਿੱਚੋਂ ਜੇ ਤੁਸੀਂ ਮਨੂ ਸ਼ਰਮਾ ਨਾਲ ਸੰਪਰਕ ਕਰਦੇ ਹੋ। ਕਿਉਂ? ਕਿਉਂਕਿ ਇਹ ਸਾਰੀਆਂ ਅਤੇ ਸਾਰੀਆਂ ਐਵਰੀ ਸਿੰਗਲ ਵਨ A to Z ਮੇਜਰ ਆਰਓ ਇੰਸ਼ੋਰੈਂਸ ਕੰਪਨੀਜ਼ ਆ ਡਾਇਰੈਕਟ ਡੀਲ ਕਰਦੇ ਆ ਰਹੇ ਇੰਨੇ ਜ਼ਿਆਦਾ ਲੰਬੇ ਸਮੇਂ ਤੋਂ ਕਿ ਇਹਨਾਂ ਨੇ ਤੁਹਾਡੀ ਇਨਫੋਰਮੇਸ਼ਨ, ਗੱਡੀ ਦੀ ਮੇਕ ਮਾਡਲ ਹੈ, ਤੁਹਾਡਾ ਡਰਾਈਵਰਸ ਲਾਈਸੈਂਸ ਹੈ, ਰੈਕਡ ਦੇ ਹਿਸਾਬ ਨਾਲ ਸਾਰਾ ਕੁਝ ਪਾ ਦੇਣਾ ਸਿਸਟਮ ਦੇ ਵਿੱਚ, ਕੰਪਿਊਟਰ ਦੇ ਵਿੱਚ, ਅਤੇ ਨਿਕਲਣਾ ਕੀ ਹੈ ਪੂਰੇ ਦੇ ਪੂਰੇ ਸਾਰੇ ਨਤੀਜੇ, A to Z ਕਿਹੜੀ ਕੰਪਨੀ ਦੀ ਕਿੰਨੀ ਪ੍ਰਾਈਸ ਆ। ਸੋ ਜਿਹੜੀ ਵੀ ਸਭ ਤੋਂ ਘੱਟ ਪ੍ਰਾਈਸ ਹੈ, ਜਿਹੜੀ ਵੀ ਕੰਪਨੀ ਨਾਲ ਤੁਹਾਨੂੰ ਸਵਿੱਚ ਕਰਕੇ ਤੁਹਾਡੇ ਪੈਸੇ ਬਚਣੇ ਆ, ਇੰਨੇ ਕੰਮ ਕਰ ਦੇਣਾ, ਰਾਈਡ ਔਨ ਟਾਈਮ ਕਰ ਦੇਣਾ, ਅਤੇ ਪੱਕੇ ਤੌਰ 'ਤੇ ਤੁਸੀਂ ਘੱਟ ਹੀ ਆਟੋ ਇੰਸ਼ੋਰੈਂਸ ਪੇ ਕਰੋਗੇ, ਜੋ ਕਿ ਐਵਰੀ ਸਿੰਗਲ ਪਰਸਨ ਇੱਥੇ ਇੰਟੀਰੀਅਰ ਰੋਂਦਾ ਰਹਿੰਦਾ ਹੈ ਕਿ ਘੱਟ ਹੋ ਜਾਵੇ, ਘੱਟ ਹੋ ਜਾਵੇ। ਸਰਕਾਰਾਂ ਨੇ ਕੱਖ ਹੀ ਨਹੀਂ ਕਰਨਾ, ਇਹਨਾਂ ਨੂੰ ਹੀ ਕਾਲ ਕਰਨਾ ਪਊਗਾ ਤੁਹਾਨੂੰ। ਮਨੂ ਸ਼ਰਮਾ, ਆਰਓ ਇੰਸ਼ੋਰੈਂਸ ਬ੍ਰੋਕਰ, 289
9529532 289-952-9532 ਤੇ ਇਹ ਕਹਿੰਦੇ ਨੇ ਕਿ ਗੱਡੀਆਂ ਦੀ ਇੰਸ਼ੋਰੈਂਸ ਤੋਂ ਇਲਾਵਾ ਤੁਹਾਡੇ ਘਰ ਦੀ ਇੰਸ਼ੋਰੈਂਸ ਜਿਹੜੀ ਹੋਮ ਇੰਸ਼ੋਰੈਂਸ ਹੈ ਉਹ ਵੀ ਘਟਾ ਦੇਵਾਂਗੇ ਜੇ ਤੁਸੀਂ ਇਕੱਠੇ ਹੀ ਕਰਦੇ ਹੋ ਹੋਮ ਨਾਲ ਹੋਰ ਵੀ ਕਿਸ਼ਤ ਘਟਾ ਦੇਵਾਂਗੇ ਅਤੇ ਨਾਲ ਦੀ ਨਾਲ ਜੇਕਰ ਦੋਸਤੋ ਤੁਸੀਂ ਕਮਰਸ਼ਲ ਜਾਂ ਬਿਜ਼ਨਸ ਇੰਸ਼ੋਰੈਂਸ ਵੀ ਕਰਵਾਉਣੀ ਹੋਵੇ ਇਹਨਾਂ ਨਾਲ ਸੰਪਰਕ ਕਰੋ ਇਹ 99.9% ਚਾਂਸ ਹੈ ਤੁਹਾਡੀ ਕਿਸ਼ਤ ਘਟਾ ਦੇਣਗੇ ਗੱਡੀ ਘਰ ਕੰਮ ਕਾਰੋਬਾਰ ਦੀ ਇੰਸ਼ੋਰੈਂਸ ਲਈ 99.9% ਚਾਂਸ ਹੈ ਕਿਸ਼ਤ ਘਟਾ ਸਕਦੇ ਆ ਮਨੂ ਸ਼ਰਮਾ 289-952-9532 289-952-9532 ਤੇ ਸੰਪਰਕ ਕੀਤਾ ਜਾ ਸਕਦਾ ਹੈ ਨਾਲ ਦੇ ਦੋਸਤੋ ਜੇ ਤੁਸੀਂ ਆਪਦੀ ਗੱਡੀਆਂ ਦੀ ਤਸੱਲੀ ਫਿਰ ਜਿਹੜੀ ਮਰਜ਼ੀ ਮੇਕ ਐਂਡ ਮਾਡਲ ਹੋਵੇ ਗੱਡੀ ਦੀ ਉਹਨੂੰ ਲੈ ਕੇ ਜਾਓ ANJ ਆਟੋ ਰਿਪੇਅਰ ਤੁਹਾਡੀ ਬੋਲੀ ਬੋਲਦੇ ਸਰਟੀਫਾਈਡ ਟਾਪ ਦੇ ਹੀ ਚੋਟੀ ਦੇ ਹੀ ਮਕੈਨਿਕ ਨੇ ਪੰਜਾਬੀ ਹਿੰਦੀ ਇੰਗਲਿਸ਼ ਸਾਰੀਆਂ ਬੋਲੀਆਂ ਬੋਲਦੇ ਨੇ ਅਤੇ ਤੁਹਾਨੂੰ ਸਮਝਾਉਣਗੇ ਕਿ ਨੁਕਸ ਕੀ ਆ ਅਤੇ ਸਹੀ ਸਹੀ ਜੈਨੂਇਨ ਹੀ ਤੁਹਾਨੂੰ ਪ੍ਰਾਈਸ ਚਾਰਜ ਕਰਨਗੇ ਦੇਸ਼ ਪ੍ਰਦੇਸ਼ ਦੇ ਹਵਾਲੇ ਦੇ ਨਾਲ ਸਾਡੇ ਹਵਾਲੇ ਤੋਂ ਬਗੈਰ ਵੀ ਪਰ ਹਵਾਲਾ ਜ਼ਰੂਰ ਦਿਓ ਡਿਸਕਾਊਂਟ ਤਾਂ ਮਿਲ ਜੂਗਾ ਭਰਾਵੋ ANJ ਆਟੋ ਰਿਪੇਅਰ ਇਹ 91 ਹੀਲੀ ਰੋਡ ਬੋਲਟਨ ਦੇ ਵਿੱਚ ਰਾਈਟ ਬਾਏ ਹਾਈਵੇ 15 ਮੇਫੀਓ ਜਿਹੜਾ ਵੱਡਾ ਹੋਮ ਡੀਪੋ ਵਾਲਾ ਪਲਾਜ਼ਾ 50 ਦੇ ਮੇਫੀਓ 'ਤੇ ਉਹਦੇ ਬਿਲਕੁਲ ਨੇੜੇ ਹੀ 91 ਹੀਲੀ ਰੋਡ ਬੋਲਟਨ ਦੇ ਵਿੱਚ ANJ ਆਪਣੇ ਬਾਈਆਂ ਦਾ ਆਟੋਮੋਟਿਵ ਰਿਪੇਅਰ ਸ਼ਾਪ ਲੋਕੇਟਡ ਹੈ ਜਿੱਥੇ ਕਿ ਹਰੇਕ ਮੇਕ ਐਂਡ ਮਾਡਲ ਚਾਹੇ ਯੂਰੋਪੀਅਨ ਕਾਰ ਨੋਰਥ ਅਮੈਰੀਕਨ ਕਾਰ ਏਸ਼ੀਅਨ ਕਾਰ ਜਿਹੜੀ ਮਰਜ਼ੀ ਹੋਵੇ ਉਹਦੀ ਤਸੱਲੀ ਬਖਸ਼ ਰਿਪੇਅਰ ਕੀਤੀ ਜਾਂਦੀ ਹੈ ਈਵਨ ਕੰਪਲੀਟ ਇੰਜਨ ਦਾ ਕੰਮ ਸਸਪੈਂਸ਼ਨ ਦਾ ਕੰਮ ਐਗਜ਼ਾਸਟ ਰਿਪੇਅਰ ਬ੍ਰੇਕਾਂ ਦਾ ਕੰਮ ਓਇਲ ਚੇਂਜ ਐਕਸਪ੍ਰੈਸ ਕਰਵਾਉਣਾ ਹੋਵੇ ਰਸਟ ਪਰੂਫ ਕਰਵਾਉਣਾ ਹੋਵੇ ਕਹਿੰਦੇ ਨੇ ਕਿ ਨਵੇਂ ਟਾਇਰ ਪਾਉਣੇ ਆ ਜਲਦ ਤੁਹਾਨੂੰ ਵਿੰਟਰ ਟਾਇਰ ਤੱਕ ਵੀ ਪਾਉਣੇ ਪੈਣੇ ਆ ਉਹਦਾ ਵੀ ਤੁਹਾਨੂੰ ਦੋਨਾਂ ਦਾ ਜੇ ਤੁਸੀਂ ਰੈਗੂਲਰ ਟਾਇਰ ਵੀ ਵਿੰਟਰ ਟਾਇਰ ਵੀ ਪਾਉਣੇ ਆ ਇਹ ਤੁਹਾਨੂੰ ਖਾਸ ਡਿਸਕਾਊਂਟ ਦੇ ਦੇਣਗੇ ਜੇ ਇਕੱਠੇ ਖਰੀਦੋਗੇ ਸੋ ਪਹੁੰਚੋ 91 ਹਿੱਲੀ ਰੋਡ ਬੋਲਟਨ ਹਾਈਵੇ 15 ਮੇਫੀਲਡ ਨੀਅਰ ਦਾ ਹੋਮ ਡੀਪੋ ਪਲਾਜ਼ਾ 905-857-7596 905-857-7596 ਤੇ ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਟੀਮ ਸਿੱਧੂ ਦੇ ਵੱਲੋਂ ਜੋ ਕਿ ਲੈ ਕੇ ਆਏ ਨੇ ਇੱਕ ਪ੍ਰੋਜੈਕਟ ਕੈਲਡਨ ਸ਼ਹਿਰ ਦੇ ਵਿੱਚ ਉਹ ਵੀ ਕੈਲਡਨ ਬ੍ਰੈਂਪਟਨ ਦੇ ਬਾਰਡਰ 'ਤੇ ਜਿਹਦੀ ਬੁਕਿੰਗ ਹੁਣ ਇਸ ਵੀਕਐਂਡ 'ਤੇ ਸ਼ੁਰੂ ਹੋਣੀ ਆ ਅਤੇ ਨਾਲ ਨਾਲ ਇੱਕ ਬ੍ਰੈਂਡ ਨਿਊ ਬ੍ਰੈਂਪਟਨ ਦੇ ਵਿੱਚ ਪ੍ਰੋਜੈਕਟ ਲੈ ਕੇ ਆਏ ਨੇ ਜੋ ਕਿ ਜਲਦ ਰਿਲੀਜ਼ ਹੋਣ ਵਾਲਾ ਹੈ ਸੋ ਬ੍ਰੈਂਪਟਨ ਅਤੇ ਕੈਲਡਨ ਦੇ ਬਾਰਡਰ 'ਤੇ ਕੈਲਡਨ ਵਾਲੀ ਸਾਈਡ 'ਤੇ ਮੇਫੀਲਡ ਐਂਡ ਹਰਨਥੀਰੀਓ ਮੇਫੀਲਡ ਹਰਨਥੀਰੀਓ 'ਤੇ ਨਵੇਂ ਫ੍ਰੀ ਹੋਲ ਟਾਊਨ ਹਾਊਸਿਸ ਅੰਡਰ 600,000 6 lakh ਤੋਂ ਵੀ ਘੱਟ ਪ੍ਰਾਈਸ ਹੈ ਸੋ ਇਹ ਫਸਟ ਟਾਈਮ ਹੋਮ ਬਾਇਰਸ ਲਈ ਇੱਕ ਨੈਵਰ ਹਰਡ ਆਫ ਇਨ ਦਾ ਪਾਸਟ 10 years ਵਰਗਾ ਇੱਕ ਮੌਕਾ ਹੈ 6 lakh ਤੋਂ ਵੀ ਘੱਟ ਪ੍ਰਾਈਸ ਹੈ ਫੁੱਲੀ ਫਰੀ ਹੋਲਡ ਹੈ ਮਤਲਬ ਕੋਈ ਵੀ ਮੰਥਲੀ ਮੇਨਟੇਨੈਂਸ ਕਾਂਡੋ ਫੀ ਹੈ ਨਹੀਂ ਸੋ ਇਹ ਅੰਡਰ 600,000 ਤੋਂ ਪ੍ਰਾਈਸ ਸ਼ੁਰੂ ਹੋ ਜਾਂਦੀ ਆ ਅਤੇ ਤਿਆਰ ਹੋਣੇ ਆ ਨਵੰਬਰ 2027 ਅਤੇ ਲੈ ਕੇ ਸਪਰਿੰਗ 2028 ਤੱਕ ਸੋ ਬਹੁਤ ਜ਼ਿਆਦਾ ਟਾਈਮ ਪਿਆ ਹੈ ਮੋਰ ਦੈਨ 1 year ਮੋਰ ਦੈਨ 1.5 year ਤੱਕ ਕਲੋਜ਼ਿੰਗ ਤੱਕ 27 ਦੇ ਐਂਡ ਤੋਂ ਲੈ ਕੇ 28 ਦੀ ਸ਼ੁਰੂਆਤ ਤੱਕ ਇਹ ਕੈਲਡਨ ਸ਼ਹਿਰ 'ਚ

0: assignment clause. Free 5 appliance the package. 10,000 ਦੇ ਡਿਕੋਰ ਡਾਲਰ ਤੁਹਾਡੇ ਪਸੰਦ ਦੇ ਅਪਗ੍ਰੇਡ ਕਰਨ ਦੇ ਲਈ। ਸੋ ਇਸ ਕੈਲਡਨ ਵਾਲੇ 6 ਲੱਖ ਤੋਂ ਵੀ ਘੱਟ ਮੇਫੀਲਡ ਐਂਡ ਹਰ ਇੰਟੀਰੀਅਰ ਤੇ ਫ੍ਰੀ ਹੋਲ ਟਾਊਨ ਹਾਊਸ ਦੇ ਬਾਰੇ ਜਾਣਕਾਰੀ ਚਾਹੀਦੀ ਆ। ਬੁਕਿੰਗ ਏਸੀ ਵੀਕਐਂਡ ਸ਼ੁਰੂ ਹੋ ਰਹੀ ਆ ਤੇ ਬੈਸਟ ਐਂਡ ਲੋਐਸਟ ਪ੍ਰਾਈਸਿਸ ਤੁਹਾਨੂੰ ਇਸ ਵੀਕਐਂਡ ਦੇ ਮੌਕੇ ਜਾਣੀਆਂ ਹਨ। ਕਾਲ ਟੀਮ ਸਿੱਧੂ 416-302-0016 416-302-0016 416-302-0016 ਨਾਲ ਦੇ ਨਾਲ ਬਹੁਤ ਹੀ ਜਲਦ ਇੱਕ ਨਵਾਂ ਹੋਰ ਗਰਮਾ ਗਰਮ ਪ੍ਰੋਜੈਕਟ ਆ ਰਿਹਾ ਹੈ ਬ੍ਰੈਂਪਟਨ ਸ਼ਹਿਰ ਦੇ ਵਿੱਚ। ਬ੍ਰੈਂਪਟਨ ਸ਼ਹਿਰ ਦੇ ਵਿੱਚ ਮਿਸਿਸਾਗਾ ਰੋਡ ਐਂਡ ਬੋਵੇਰ ਦੇ ਨੇੜੇ ਮਿਸਿਸਾਗਾ ਰੋਡ ਤੇ ਸੈਂਡਲਵੁੱਡ ਪਾਰਕਵੇ ਵੈਸਟ ਤੇ ਨਵੇਂ ਘਰਾਂ ਦਾ ਪ੍ਰੋਜੈਕਟ। ਫ੍ਰੀ ਹੋਲਡ ਟਾਊਨ ਹਾਊਸਿਸ 6 ਲੱਖ ਦੀ ਰੇਂਜ ਦੇ ਵਿੱਚ, ਨਾਲੇ ਡਬਲ ਕਾਰ ਗਰਾਜ ਵਾਲੇ ਡੀਟੈਚ ਘਰ ਸਿਰਫ 9 ਲੱਖ ਦੀ ਰੇਂਜ ਦੇ ਵਿੱਚ, ਅਤੇ ਇਹ ਤਿਆਰ ਹੋਣੇ ਆ 27 ਦੇ ਐਂਡ ਤੋਂ ਲੈ ਕੇ 28 ਦੀ ਸ਼ੁਰੂਆਤ ਤੱਕ। ਬ੍ਰੈਂਪਟਨ ਨੌਰਥ ਵੈਸਟ ਮਿਸਿਸਾਗਾ ਰੋਡ ਐਂਡ ਸੈਂਡਲਵੁੱਡ ਪਾਰਕਵੇ ਵੈਸਟ ਤੇ ਤਕਰੀਬਨ ਆਉਣ ਵਾਲੇ ਸਾਲਾਂ ਦੇ ਵਿੱਚ ਕਹਿੰਦੇ ਨੇ ਕਿ 8,000 ਤੋਂ ਵੀ ਜ਼ਿਆਦਾ ਨਵੇਂ ਘਰ ਅਤੇ ਕਾਂਡੋ ਤਿਆਰ ਹੋਣੇ ਆ, ਅਤੇ ਇਹ ਪਹਿਲੇ ਬਿਲਡਰ ਦਾ ਪਹਿਲਾ ਫੇਜ਼ ਹੈ। ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨੇ ਘੱਟ ਪ੍ਰਾਈਸ ਦੇ ਵਿੱਚ ਇਹ ਰਿਲੀਜ਼ ਹੋਣੇ ਆ, ਅਤੇ ਇਹ VIP ਤੁਹਾਨੂੰ ਐਕਸੈਸ ਦੇ ਰਹੇ ਨੇ, ਗੇਰੰਟੀਡ ਐਲੋਕੇਸ਼ਨ ਦੇ ਰਹੇ ਨੇ, ਸਭ ਤੋਂ ਲੋਐਸਟ ਪ੍ਰਾਈਸ ਹੀ ਪ੍ਰਬੰਧ ਕਰ ਰਹੇ ਨੇ ਜੇ ਅੱਜ ਹੀ ਸੰਪਰਕ ਕਰੋਗੇ ਇਹਨਾਂ ਨਾਲ। ਅਤੇ ਫ੍ਰੀ ਹੋਲਡ ਟਾਊਨ ਹਾਊਸਿਸ ਕਹਿੰਦੇ ਨੇ ਕਿ 6 ਲੱਖ ਦੀ ਰੇਂਜ ਦੇ ਵਿੱਚ, ਫਰੋਮ ਦਾ 600s 3 to 5 ਬੈਡਰੂਮਸ, 2.5 to 3.5 ਬਾਥਰੂਮਸ, ਟ੍ਰੈਡੀਸ਼ਨਲ 2 ਫਲੋਰ ਟਾਊਨ ਹਾਊਸਿਸ ਵੀ ਹੋਣਗੇ, ਨਾਲੇ 3 ਫਲੋਰ ਟਾਊਨ ਹਾਊਸਿਸ ਵੀ ਹੋਣਗੇ ਡਬਲ ਕਾਰ ਗਰਾਜ ਦੇ ਨਾਲ, ਨਾਲੇ ਡੀਟੈਚ ਘਰ 9 ਲੱਖ ਦੀ ਰੇਂਜ ਦੇ ਵਿੱਚ, ਫਰੋਮ ਦਾ 900s 33 ਫੁੱਟ ਲਾਟ ਅਤੇ 36 ਫੁੱਟ ਲਾਟ, 4 to 6 ਬੈਡਰੂਮ, ਅਪ ਟੂ 3.5 ਬਾਥਰੂਮ, ਅਤੇ ਸਾਰੇ ਡਬਲ ਕਾਰ ਗਰਾਜ ਹੋਮਸ ਹੋਣਗੇ। ਇਹ ਪ੍ਰੋਜੈਕਟ ਜਲਦ ਰਿਲੀਜ਼ ਹੋਣ ਵਾਲਾ ਹੈ ਬ੍ਰੈਂਪਟਨ ਸ਼ਹਿਰ ਦੇ ਵਿੱਚ। ਫ੍ਰੀ ਹੋਲ ਟਾਊਨ ਹਾਊਸ 6 ਲੱਖ ਤੋਂ, ਡੀਟੈਚ ਡਬਲ ਕਾਰ ਗਰਾਜ 9 ਲੱਖ ਤੋਂ, ਐਟ ਮਿਸਿਸਾਗਾ ਰੋਡ ਇਨ ਸੈਂਡਲਵੁੱਡ। ਕਾਲ 416-302-0016 416-302-0016। ਸੋ ਇਸ ਟਾਈਮ 'ਤੇ ਸਾਡੇ ਕਈ ਸਪਾਂਸਰ ਆਲਰੇਡੀ ਸਾਡੇ ਨਾਲ ਫੋਨ ਲਾਈਨ 'ਤੇ ਹੋਲ 'ਤੇ ਸਾਡੇ ਨਾਲ ਜੁੜ ਚੁੱਕੇ ਨੇ, ਵਾਰੀ ਵਾਰੀ ਮਿਲਾਉਂਦੇ ਹਾਂ। ਪਹਿਲਾਂ ਤੁਹਾਨੂੰ ਮਿਲਾਉਂਦੇ ਹਾਂ, ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਬਾਈ ਸੁੱਖ ਫਰੋਮ ਗ੍ਰੈਂਡ ਹੋਮ ਫਰਨੀਚਰ। ਤੁਹਾਨੂੰ ਵਾਰ ਵਾਰੀ ਦੱਸੀ ਜਾਂਦੇ ਹਾਂ, ਕੱਲ੍ਹ ਨੂੰ ਵੀ ਪਰਸੋਂ ਨੂੰ ਵੀ ਪੂਰੇ ਲੌਂਗ ਵੀਕਐਂਡ ਹੀ ਇੱਥੇ ਕਮਾਲ ਦੀਆਂ ਡੀਲਾਂ ਤੁਹਾਨੂੰ ਮਿਲਣੀਆਂ ਨੇ। ਦੇਰੀ ਅਤੇ ਥਾਮ ਕਿੰਨੇ 6685 ਥਾਮ ਕਿੰਨ ਰੋਮ ਮਿਸਿਸਾਗਾ, ਗ੍ਰੈਂਡ ਹੋਮ ਫਰਨੀਚਰ। ਪੂਰਾ ਦਾ ਪੂਰਾ ਬ੍ਰੈਂਡ ਨਿਊ ਸਾਰਾ ਫਰਨੀਚਰ ਮੰਗਵਾ ਕੇ ਇਹਨਾਂ ਨੇ ਰਿਪਲੇਸ ਕਰ ਦਿੱਤਾ ਹੈ ਸ਼ੋਰੂਮ ਦੇ ਵਿੱਚ। ਭਾਰੇ ਡਿਸਕਾਊਂਟ ਵੀ ਮਿਲਣੇ ਆ, ਤੋਹਫੇ ਵੀ ਮਿਲਣੇ ਆ। ਅਤੇ ਅਸੀਂ ਕੱਲ੍ਹ ਨੂੰ 3 to 6 ਤੱਕ ਅਤੇ ਪਰਸੋਂ ਨੂੰ 1 to ਲੈ ਕੇ ਸ਼ਾਮ 4 ਤੱਕ ਵੀ ਤੁਹਾਨੂੰ ਸੱਦਾ ਪੱਤਰ ਲਾਈਵ ਦੇਵਾਂਗੇ। ਬਾਈ ਜੀ ਸਤਿ ਸ਼੍ਰੀ ਅਕਾਲ ਜੀ,
1: ਬਹੁਤ ਸ਼ੁਕਰੀਆ, ਧੰਨਵਾਦ ਸਮਰਾਜ ਭਾਜੀ। ਬਿਲਕੁਲ ਫਰਾਈਡੇ ਤੇ ਸੈਟਰਡੇ ਲਾਈਵ ਓਨ ਲੋਕੇਸ਼ਨ ਪ੍ਰੋਗਰਾਮ ਚੱਲਣਾ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦਾ, ਤੇ ਜਿੰਨੇ ਵੀ ਪਰਿਵਾਰਾਂ ਨੇ ਸਾਡੇ ਕੋਲ ਪਹੁੰਚਣਾ, ਡਿਸਕਾਊਂਟ ਤਾਂ ਮਿਲਣੇ ਮਿਲਣੇ ਆ, ਤੇ ਨਾਲ ਆਪਣੇ ਗੱਡੀਆਂ ਦੇ ਵਿੱਚ ਵੱਡੇ ਵੱਡੇ ਤੋਹਫੇ ਤੁਸੀਂ ਆਪਣੇ ਘਰ ਲੈ ਕੇ ਜਾਣੇ ਆ। ਸੋ ਪੂਰੇ ਦਾ ਪੂਰਾ ਸ਼ੋਰੂਮ ਹੀ ਜਿਹੜਾ ਸਮਰਾਜ ਭਾਜੀ ਚੇਂਜ ਕਰ ਦਿੱਤਾ ਗਿਆ, ਸਾਰੀ ਇਨਵੈਂਟਰੀ। ਜੇ ਤੁਸੀਂ ਕਿੰਗ ਸਾਈਜ਼ ਦੇ ਹਾਈਡ੍ਰੋਲਿਕ ਬੈਡਰੂਮ ਸੈੱਟ ਲੈਣੇ ਆ, ਸੋਫਾ ਸੈੱਟ ਲੈਣੇ ਆ, ਡਾਇਨਿੰਗ ਟੇਬਲ ਲੈਣੇ ਆ, ਕਾਫੀ ਟੇਬਲ ਲੈਣੇ ਆ, ਤੇ ਲੇਬਰ ਡੇ ਲੌਂਗ ਵੀਕਐਂਡ ਨੂੰ ਮਿਸ ਨਹੀਂ ਕਰਨਾ। ਵੱਡੇ ਵੱਡੇ ਭਾਰੇ ਭਾਰੇ ਜਿਹੜੇ ਸਾਨੂੰ ਡਿਸਕਾਊਂਟ ਤੇ ਮਿਲਣੇ ਆ, ਨਾਲ ਤੋਹਫੇ ਵੀ ਵੱਡੇ ਵੱਡੇ ਦਿੱਤੇ ਜਾਣੇ ਆ। ਸੋ ਜ਼ਰੂਰ ਇੱਕ ਚੱਕਰ ਲਾਓ 6885 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ ਨੂੰ ਯਾਦ ਰੱਖਣਾ, ਤੇ ਇੱਕ ਰਿਕਲਾਈਨਰ ਸੋਫਾ ਸੈੱਟ ਦੀ ਡੀਲ ਦਿੰਦੇ ਆ। ਸੋਫਾ ਐਂਡ ਲਫਟਡ ਪਾਵਰ ਰਿਕਲਾਈਨਰ, ਪਾਵਰ ਹੈਡਰੈਸਟ, ਫੁੱਟਰੈਸਟ ਪਾਵਰ, ਹੈਡਰੈਸਟ ਪਾਵਰ, LED ਲਾਈਟਾਂ, ਆਰਮ ਦੇ ਵਿੱਚ ਸਟੋਰੇਜ, ਡਰੋਪ ਡਾਊਨ ਕੱਪ ਹੋਲਡਰ, ਵਾਇਰਲੈਸ ਚਾਰਜਰ, LED ਲਾਈਟਾਂ, ਸੋ ਆਰਮ ਦੇ ਵਿੱਚ ਵੀ ਸਟੋਰੇਜ, ਸੋ ਫੁੱਲੀ ਲੋਡਡ ਚੌਕਲੇਟ ਕਲਰ ਦਾ ਲੈਦਰ ਦਾ ਰਿਕਲਾਈਨਰ ਸੋਫਾ ਸੈੱਟ, ਪਾਵਰ ਪਾਵਰ ਪਾਵਰ ਰਿਕਲਾਈਨਰ ਸੋਫਾ ਸੈੱਟ, ਪਾਵਰ ਹੈਡਰੈਸ, ਫੁੱਲੀ ਲੋਡਡ ਸੋਫਾ ਐਂਡ ਲਫਟਡ, ਜਿਹਦੀ ਰੈਗੂਲਰ ਕੀਮਤ $3,500 $3,500 ਸੀ। ਜਿੰਨੇ ਵੀ ਪਰਿਵਾਰ ਇਸ ਵੀਕਐਂਡ ਦੇ ਉੱਪਰ ਪਹੁੰਚਣਗੇ, ਪੂਰੇ ਦਾ ਪੂਰਾ ਪਾਵਰ ਰਿਕਲਾਈਨਰ ਸੋਫਾ ਸੈੱਟ ਫੁੱਲੀ ਲੋਡਡ $3,500 ਵਾਲਾ, $1,999 ਦਾ, ਜੀ ਹਾਂ, $3,500 ਵਾਲਾ ਸੋਫਾ ਸੈੱਟ ਪਾਵਰ ਰਿਕਲਾਈਨਰ $2,000 ਦੇ ਵਿੱਚ, $1,999 ਦੇ ਵਿੱਚ ਤੁਸੀਂ ਆਪਣੇ ਘਰ ਲੈ ਕੇ ਜਾਣਾ। ਤੇ ਬਹੁਤ ਸਾਰੇ ਬੱਚੇ ਜਿਹੜੇ ਬੈਕ ਟੂ ਸਕੂਲ ਜਾ ਰਹੇ ਆ, ਜੀ ਹਾਂ, ਜਿੰਨੇ ਵੀ ਪਰਿਵਾਰ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਉਣਗੇ, ਪਾਵਰ ਰਿਕਲਾਈਨਰ ਸੋਫਾ ਸੈੱਟ $3,500 ਵਾਲਾ ਤੁਸੀਂ ਬਾਏ ਕਰ ਲੈਣਾ $2,000 ਦਾ। ਤੇ ਜਿੰਨੇ ਬੱਚੇ ਨਾਲ ਆਉਣਗੇ, PS5 ਪਲੇ ਸਟੇਸ਼ਨ ਗੇਮ ਬਿਲਕੁਲ ਫ੍ਰੀ, PS5 ਪਲੇ ਸਟੇਸ਼ਨ ਗੇਮ ਸਮਰਾਜ ਭਾਜੀ ਬਿਲਕੁਲ ਫ੍ਰੀ ਦਿੱਤੀ ਜਾਊਗੀ, ਪਾਵਰ ਰਿਕਲਾਈਨਰ ਸੋਫਾ ਐਂਡ

0: ਜੀ।
1: ਥੈਂਕ ਯੂ ਵੈਰੀ ਮੱਚ। ਕੱਲ ਨੂੰ 3 ਤੋਂ ਲੈ ਕੇ 6 ਵਜੇ ਤੱਕ ਤੇ ਪਰਸੋਂ ਨੂੰ 1 ਤੋਂ ਲੈ ਕੇ ਸ਼ਾਮ 4 ਵਜੇ ਤੱਕ ਦੇਸ਼ ਪ੍ਰਦੇਸ਼ ਦੀ ਟੀਮ ਲਾਈਵ ਲੋਕੇਸ਼ਨ ਪਹੁੰਚੂਗੀ ਐਟ 6685 ਟੌਮਕਿਨ ਰੋਡ, ਮਿਸਿਸਾਗਾ, ਡੇਅਰੀ ਐਂਡ ਟੌਮਕਿਨ, ਗ੍ਰੈਂਡ ਹੋਮ ਫਰਨੀਚਰ ਤੇ ਬੜੀਆਂ ਕਮਾਲ ਦੀਆਂ ਡੀਲਾਂ ਕਹੀ ਜਾਂਦੇ ਯਾਰ ਕਿ PS5 ਦੀਆਂ ਗੇਮਾਂ ਵੀ ਕੱਢ ਰਹੇ ਆ ਪਰਚੇਸ ਨਾਲ। ਮੇਰੇ ਵੀ ਘਰੇ PS5 ਪਿਆ ਹੈ, ਕੱਲਾ ਸਪਾਈਡਰਮੈਨ ਨਹੀਂ ਖੇਡਿਆ, ਪਤਾ ਨਹੀਂ ਹੋਰ ਸਾਨੂੰ ਵੀ ਗੇਮ ਦੇ ਦਿਓ ਯਾਰ, ਅਸੀਂ ਵੀ ਆਵਾਂਗੇ ਆਈ ਨੀ ਸਮ ਬ੍ਰੈਂਡ ਨਿਊ ਗੇਮਸ ਟੂ। ਰੈਡੀ ਪ੍ਰੋਗਰਾਮ ਦੇਸ਼ ਪ੍ਰਦੇਸ ਨਾਲ ਜੁੜੇ ਹਨ ਦੋਸਤੋ। ਇਸ ਟਾਈਮ ਤੇ ਹੁਣ ਤੁਹਾਨੂੰ ਮਿਲਾਉਂਦੇ ਹਾਂ, ਸਾਡੀ ਲਾਈਨ ਜੁੜ ਚੁੱਕੀ ਹੈ ਸਪੈਕਸ ਐਕਸਪ੍ਰੈਸ ਦੇ ਨਾਲ। ਸਪੈਕਸ ਐਕਸਪ੍ਰੈਸ ਵਾਲੇ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ, 410 ਐਂਡ ਸਟੀਲਸ, ਕੈਨੇਡੀ ਐਂਡ ਸਟੀਲਸ ਤੇ ਲੋਕੇਟਡ ਹਨ ਤੇ ਬੜੀ ਕਮਾਲ ਦੀ ਇਹ $29 ਦੇ ਵਿੱਚ ਤੁਹਾਨੂੰ ਬ੍ਰੈਂਡ ਨੇਮ ਡਿਜ਼ਾਈਨਰ ਫਰੇਮਸ ਦੇ ਰਹੇ ਨੇ। ਇਹ ਕਹਿੰਦੇ ਨੇ ਕਿ ਬ੍ਰੈਂਡਸ ਤਾਂ ਬਥੇਰੇ ਨੇ ਅਤੇ 700-800 ਕੁੱਲ ਮਿਲਾ ਕੇ ਸਲੈਕਸ਼ਨ ਹੈ ਫਰੇਮ ਦੀ। ਉਹ 700-800 ਦੇ ਵਿੱਚ ਤਾਂ ਇੱਕ ਤਾਂ ਤੁਹਾਨੂੰ ਪਸੰਦ ਆ ਹੀ ਜਾਣਾ ਹੈ ਅਤੇ ਤੁਹਾਨੂੰ $29 ਦੇ ਵਿੱਚ ਬੈਕ ਟੂ ਸਕੂਲ ਸਪੈਸ਼ਲ ਇਹ ਫਰੇਮ ਦੇ ਰਹੇ ਨੇ। ਬਾਈ ਜੀ ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਸੁਮਨਾਜ ਜੀ, ਤੁਹਾਨੂੰ ਅਤੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ
1: ਜੀ।
2: ਸੋ ਬਿਲਕੁਲ ਠੀਕ ਤੁਸੀਂ ਕਿਹਾ ਜੀ, ਅਸੀਂ ਇਹ ਜਿਹੜੀ ਹੈ ਡੰਕੇ ਦੇ ਚੋੜ ਦੇ ਉੱਤੇ ਅਨਾਊਂਸਮੈਂਟ ਕਰ ਰਹੇ ਹਾਂ ਕਿ ਇਹਨੂੰ ਕਹਿੰਦੇ ਆ ਬੈਕ ਟੂ ਸਕੂਲ ਸੇਲ, ਜਿਹਦੇ ਚ ਬ੍ਰਾਂਡਿਡ ਫਰੇਮ ਜਿਹੜੇ ਨੇ ਇਹ 90% ਆਫ ਦਿੱਤੇ ਜਾ ਰਹੇ ਨੇ। ਔਰ ਮੈਂ ਐਕਸਪਲੇਨ ਕਰਦਾ ਜੀ, ਇਹ ਕਈ ਵਾਰੀ ਸਾਡੇ ਸਰੋਤ ਹੁੰਦੇ ਨੇ ਆਨਲਾਈਨ ਪ੍ਰਾਈਜ਼ ਲੈਂਦੇ ਨੇ ਤੇ ਉਹਨਾਂ ਨੂੰ ਵੀ ਆਨਲਾਈਨ ਦੀ ਪ੍ਰਾਈਜ਼ ਮੈਚ ਕਰ ਦਿਓ। ਇਹ ਜਿੰਨੇ ਵੀ ਬ੍ਰਾਂਡਿਡ ਫਰੇਮ ਹੈਗੇ ਨੇ ਤੁਸੀਂ ਆਨਲਾਈਨ ਲੱਭੋਗੇ ਤੇ $125 ਦਾ ਮਿਲੇਗਾ, ਜਿਹੜਾ ਕਿ ਸਾਡੇ ਸਰੋਤ ਦੇ ਉੱਤੇ ਤੁਹਾਨੂੰ ਸਿਰਫ $29 ਦਾ ਮਿਲ ਰਿਹਾ। ਇਹਦੇ ਚ ਲੰਡਨ ਫੋਗ, ਲਿਵਾਈਸ, ਰੈਂਗਲਰ, ਵੈਨ ਹਿਊਸਨ, ਐਡੀ ਬਾਵਰ, ਰੂਟਸ, ਆਈਜ਼ੋਡ, ਕੇ ਅੰਗਰ, ਬਹੁਤ ਸਾਰੇ ਬ੍ਰਾਂਡ ਨੇਮ ਨੇ, ਤਕਰੀਬਨ 35-40 ਅਲੱਗ ਅਲੱਗ ਬ੍ਰਾਂਡ ਨੇਮ ਨੇ ਤੇ 700-800 ਫਰੇਮ ਡਿਸਪਲੇ ਤੇ ਲੱਗਾ। ਇਸ ਤੁਹਾਡੀ ਚੋਇਸ ਦੇ ਹਿਸਾਬ ਨਾਲ ਤੁਸੀਂ ਪਲਾਸਟਿਕ ਦਾ ਲੈਣਾ ਚਾਹੁੰਦੇ ਹੋ, ਮੈਟਲ ਦਾ, ਜਾਂ ਫਿਰ ਲੇਡੀਜ਼ ਦਾ, ਜੈਂਟਸ ਦਾ, ਬੱਚਿਆਂ ਦਾ, ਹਰ ਕਿਸਮ ਦਾ ਫਰੇਮ ਲੱਗਾ ਔਰ ਹਰ ਇੱਕ ਫਰੇਮ ਦੀ ਇੱਕੋ ਫਲੈਟ ਪ੍ਰਾਈਜ਼ ਹੈ ਜੀ $29। ਹੁਣ ਮੈਂ ਥੋੜ੍ਹਾ ਜਿਹਾ ਹੋਰ ਚੀਜ਼ਾਂ ਐਕਸਪਲੇਨ ਕਰਾਂਗਾ ਕਿ ਨੰਬਰ ਸਭ ਤੋਂ ਪਹਿਲਾਂ ਸਾਡਾ ਨੋਟ ਕਰ ਲਓ, 905-460-8888। ਸਭ ਤੋਂ ਪਹਿਲਾਂ ਬੈਕ ਟੂ ਸਕੂਲ ਦੀ ਸੇਲ ਦੇ ਵਿੱਚ ਜਿਨ੍ਹਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ ਹੈ, ਡਾਕਟਰ ਸਾਡੇ ਕੋਲ ਅੱਜ ਸਾਡੀ ਕ੍ਰੈਡਿਟ ਵਿਊ ਤੇ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ ਅਵੇਲੇਬਲ ਨੇ। ਜੇ ਤੁਸੀਂ ਅੱਜ ਨਹੀਂ ਆ ਸਕਦੇ ਤਾਂ ਕੱਲ ਨੂੰ ਫਰਾਈਡੇ ਨੂੰ ਸ਼ਾਮੀ 4 ਵਜੇ ਤੋਂ ਲੈ ਕੇ 7 ਵਜੇ ਤੱਕ ਸਾਡੀ ਰੈਜ਼ੋਲੂਸ਼ਨ ਵਾਲੀ ਲੋਕੇਸ਼ਨ ਤੇ ਅਵੇਲੇਬਲ ਨੇ ਤੇ ਅਗੇਨ ਸ਼ਨੀਵਾਰ ਯਾਨੀ ਕਿ ਸੈਟਰਡੇ ਨੂੰ ਸਵੇਰੇ 10 ਵਜੇ ਤੋਂ ਲੈ ਕੇ ਵੀ 2 ਵਜੇ ਤੱਕ ਡਾਕਟਰ ਸਾਡੇ ਕੋਲ ਅਵੇਲੇਬਲ ਹੋਣਗੇ। ਤੁਸੀਂ ਆਪਣਾ ਕੰਪਲੀਟ ਕੰਪ੍ਰੀਹੈਂਸਿਵ ਐਗਜ਼ਾਮ ਕਰਾਓ, ਬੱਚਿਆਂ ਦਾ ਐਗਜ਼ਾਮ ਕਰਾਓ। ਬੱਚਿਆਂ ਵਾਸਤੇ ਅਸੀਂ ਸਪੈਸ਼ਲੀ ਟੋਪੋਗ੍ਰਾਫੀ ਦੀ ਮਸ਼ੀਨ ਲੈ ਕੇ ਆਏ ਹਾਂ, ਜਿਹੜੀ ਕਿ ਪਹਿਲੇ ਸਾਨੂੰ ਦੱਸ ਦਿੰਦੀ ਕਿ ਜੇ ਤੁਹਾਡਾ ਬੱਚਾ ਉਸ ਕੈਟੇਗਰੀ 'ਚ ਆਉਂਦਾ ਹੈ ਜਿਹਦਾ ਨੰਬਰ ਹਰ ਸਾਲ ਵਧਣਾ ਹੈ, ਤੇ ਜੇ ਆਉਂਦਾ ਤੇ ਅਸੀਂ ਉਹਨੂੰ ਪਹਿਲਾਂ ਹੀ ਮਾਇਓਪੀਆ ਕੰਟਰੋਲ ਟ੍ਰੀਟਮੈਂਟ ਵਾਲੇ ਗਲਾਸਿਸ ਬਣਾ ਕੇ ਦੇ ਦਾਂਗੇ ਜਿਹਦੇ ਨਾਲ ਉਹਦਾ ਨੰਬਰ ਰੁਕ ਜਾਏਗਾ। ਸੋ ਇੱਦਾਂ ਦਾ ਡਿਟੇਲ ਐਗਜ਼ਾਮ ਕਰਵਾਉਣਾ ਹੈ ਤੇ ਜ਼ਰੂਰ ਕਾਲ ਕਰੋ 905-460-8888। ਤੇ ਜੇ ਹੁਣ ਗਲਾਸਿਸ ਦੀ ਗੱਲ ਕਰੀਏ, ਜਿੰਨੇ ਵੀ ਬੱਚੇ ਆ ਰਹੇ ਸਾਡੇ ਕੋਲ, ਚਾਹੇ ਸਕੂਲ ਗੋਇੰਗ ਹੈ, ਕਾਲਜ ਗੋਇੰਗ ਹੈ, ਯੂਨੀਵਰਸਿਟੀ ਗੋਇੰਗ ਹੈ, ਜਿਹੜੇ ਵੀ ਬੱਚੇ ਸਕੂਲ ਜਾ ਰਹੇ ਨੇ, ਤੁਸੀਂ ਆਪਣੀਆਂ ਐਨਕਾਂ ਜਦੋਂ ਬਣਵਾਉਣੀਆਂ, ਆਪਣੀਆਂ ਐਨਕਾਂ ਦੇ ਉੱਤੇ ਸਿਰਫ ਐਂਟੀ ਗਲੇਅਰ ਕੋਟਿੰਗ ਬਾਏ ਕਰਨੀ ਹੈ ਤੇ ਨਾਲ ਤੁਹਾਨੂੰ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਬਿਲਕੁਲ ਫ੍ਰੀ ਦਿੱਤੀ ਜਾ ਰਹੀ ਹੈ। ਰੀਜ਼ਨ ਬੀਇੰਗ, ਸਕਰੀਨ ਦੇ ਉੱਤੇ ਟਾਈਮ ਬਹੁਤ ਜ਼ਿਆਦਾ ਹੁੰਦਾ ਹੈ, ਕਈ ਵਾਰੀ ਫੈਮਿਲੀਜ਼ ਅਫੋਰਡ ਨਹੀਂ ਕਰ ਪਾਉਂਦੀਆਂ, ਪਰ ਅਸੀਂ ਸਪੈਸ਼ਲੀ ਨੈਗੋਸ਼ੀਏਟ ਕੀਤਾ ਵੈਂਡਰਸ ਦੇ ਨਾਲ, ਜਿੰਨੇ ਬੱਚੇ ਆ ਕੇ ਗਲਾਸਿਸ ਬਣਵਾ ਰਹੇ ਨੇ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਨਾਲ ਬਿਲਕੁਲ ਫ੍ਰੀ ਮਿਲੇਗੀ। ਔਰ ਜਿਹੜੇ ਬ੍ਰਾਂਡਿਡ ਫਰੇਮ ਲੈ ਰਹੇ ਹੋ, ਰੇਬਨ ਦੇ ਫਰੇਮ, ਅਰਮਾਨੀ ਦੇ, ਮਾਈਕਲ ਕੋਰਸ ਦੇ, ਕੇਟ ਸਪੇਡ ਦੇ, ਮਾਰਕ ਜੇਕਬ ਦੇ, ਇਹ ਸਾਰੇ ਦੇ ਸਾਰੇ ਬ੍ਰਾਂਡਿਡ ਫਰੇਮ ਫਲੈਟ 50% ਆਫ ਨੇ। ਟੌਮੀ ਹਿਲ ਫਿਗਰ ਦੇ ਫਰੇਮ, ਕੈਲਵਿਨ ਕਲਾਈਨ ਦੇ, ਫੈਂਡੀ ਦੇ ਤੇ ਵੈਲੰਟੀਨੋ ਦੇ ਫਰੇਮ ਫਲੈਟ 75% ਆਫ ਨੇ। ਤੇ ਜਿਵੇਂ ਪਹਿਲਾਂ ਦੱਸਿਆ, ਲੰਡਨ ਫੋਗ, ਲਿਵਾਈਸ, ਰੈਂਗਲਰ, ਇਹ ਸਾਰੇ ਦੇ ਸਾਰੇ ਬ੍ਰਾਂਡਿਡ ਫਰੇਮ, 700-800 ਫਰੇਮ ਲੱਗਾ, ਇਹ ਸਾਰੇ ਦੇ ਸਾਰੇ ਬ੍ਰਾਂਡਿਡ ਫਰੇਮ ਫਲੈਟ 90% ਆਫ ਯਾਨੀ ਕਿ ਸਿਰਫ $29 ਚ ਮਿਲ ਰਹੇ ਨੇ। ਜ਼ਰੂਰ ਪਹੁੰਚੋ ਜੀ ਅੱਜ, ਕੱਲ ਤੇ ਪਰਸੋਂ 3 ਦਿਨ ਇਹ ਡੀਲ ਲੈ ਸਕਦੇ ਹੋ। 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ, 410 ਐਂਡ ਸਟੀਲਸ ਕਹਿ ਲਓ, ਜਾਂ ਕੈਨੇਡੀ ਐਂਡ ਸਟੀਲ ਦੀ ਇੰਟਰਸੈਕਸ਼ਨ ਹੈ ਜੀ ਵਾਲਮਾਰਟ ਵਾਲਾ ਪਲਾਜ਼ਾ, ਤੇ ਜਾਂ ਫਿਰ 10635 ਕ੍ਰੈਡਿਟ ਵਿਊ ਰੋਡ, ਇੱਕ ਕ੍ਰੈਡਿਟ ਵਿਊ ਤੇ ਸੈਂਡਲਵੁੱਡ ਦੀ ਇੰਟਰਸੈਕਸ਼ਨ ਹੈ। ਜੋ ਦੋਨਾਂ ਵਿੱਚੋਂ ਜਿਹੜੀ ਮਰਜ਼ੀ ਲੋਕੇਸ਼ਨ ਤੇ ਪਹੁੰਚੋ, ਦੋਨਾਂ ਤੇ ਸਾਨੂੰ ਡੀਲ ਮਿਲੇਗੀ। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬੁੱਕ ਕਰਦੇ ਹਾਂ। ਸੋ ਨੰਬਰ ਇੱਕ ਵਾਰੀ ਫਿਰ ਜੀ, 905-460-8888। ਤੇ ਸਮਰਾਜ ਜੀ, ਜੇ ਕੋਈ ਸਾਡੇ ਭੈਣ ਭਰਾ ਅੱਜ ਕੱਲ੍ਹ 'ਚ ਨਹੀਂ ਆ ਸਕਦੇ, ਕਿਤੇ ਬਾਹਰ ਗਏ ਨੇ, ਉਹ ਕਾਲ ਕਰਕੇ ਆਪਣਾ ਨਾਮ ਲਿਖਾ ਦੇਣ। ਜਿਹਨਾਂ ਨੇ ਵੀ ਆਪਣਾ ਨਾਮ ਲਿਖਾਇਆ ਹੋਏਗਾ ਉਹਨਾਂ ਨੂੰ ਇਹੀ ਡੀਲ ਅਸੀਂ ਨੈਕਸਟ ਵੀਕ ਵੀ ਦੇਵਾਂਗੇ। ਸੋ ਮੇਕ ਸ਼ੋਰ ਤੁਸੀਂ ਡੀਲ ਮਿਸ ਨਾ ਕਰਿਓ, ਹੁਣੇ ਕਾਲ ਕਰਕੇ ਆਪਣਾ ਨਾਮ ਜ਼ਰੂਰ ਲਿਖਾ ਲਓ 905-460-8888 905-460-8888 ਬਹੁਤ ਬਹੁਤ ਧੰਨਵਾਦ ਜੀ।

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਨਾਲ ਤੁਸੀਂ ਜੁੜੇ ਹੋਏ ਹੋ ਦੋਸਤੋ। ਜਲਦ ਤੁਹਾਨੂੰ ਕੁਝ ਹੋਰ ਨਵੀਆਂ ਤਾਜ਼ੀਆਂ ਖਬਰਾਂ ਵੀ ਪੇਸ਼ ਕਰਾਂਗੇ, ਠੀਕ 6 ਵਜੇ ਤੋਂ ਪਹਿਲਾਂ ਹੀ ਪੇਸ਼ ਕਰਾਂਗੇ। ਪਰ ਫਿਲਹਾਲ ਸਾਡੇ ਨਾਲ ਇਸ ਟਾਈਮ 'ਤੇ ਸਾਡੇ ਅਗਲੇ ਸਪਾਂਸਰ ਸਾਡੇ ਨਾਲ ਜੁੜ ਚੁੱਕੇ ਨੇ। ਸਾਡੇ ਨਾਲ ਏਮਸ ਇਮੀਗ੍ਰੇਸ਼ਨ ਤੋਂ ਅਮਨ ਬਾਜਵਾ ਲਾਈਨ 'ਤੇ ਜੁੜ ਚੁੱਕੇ ਨੇ, ਜੋ ਕਿ ਹੁਣ 17 ਤੋਂ ਵੀ ਵੱਧ ਸਾਲ ਲਗਾਤਾਰ 17+ ਈਅਰਸ ਤੁਹਾਡੇ ਲਈ ਬਹੁਤ ਹੀ ਪ੍ਰੋਫੈਸ਼ਨਲ ਇਹ ਇਮੀਗ੍ਰੇਸ਼ਨ ਦੀਆਂ ਸੇਵਾਵਾਂ ਪ੍ਰੋਵਾਈਡ ਕਰਦੇ ਆ ਰਹੇ ਨੇ। ਔਰ ਇਮੀਗ੍ਰੇਸ਼ਨ ਦੇ ਵਿੱਚ ਤੁਹਾਡਾ ਜਿਹੜਾ ਮਰਜ਼ੀ ਕੰਮ ਹੋਵੇ, ਚਾਹੇ ਮਾਮਲਾ ਹੁਣ ਇਹ ਅਪੀਲ ਤੱਕ ਵੀ ਅਨਫੋਰਚੁਨੇਟਲੀ ਵੱਧ ਚੁੱਕਿਆ ਹੈ, ਇਹਨਾਂ ਦਾ 17+ ਸਾਲ ਦਾ ਤਜ਼ਰਬਾ ਹੈ, ਇਹ ਈਜ਼ਲੀ ਸਾਰੇ ਦੇ ਸਾਰੇ ਕੇਸ ਲਈ ਸਾਂਭ ਸਕਦੇ ਨੇ। ਅਮਨ ਜੀ ਸਤਿ ਸ਼੍ਰੀ ਅਕਾਲ ਜੀ।
1: ਥੈਂਕ ਯੂ ਸੋ ਮਚ ਸਮਰਾਜ, ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਸਤਿ ਸ਼੍ਰੀ ਅਕਾਲ।
0: ਅਮਨ ਜੀ, ਤੁਸੀਂ ਇੱਕ ਵਾਰੀ ਪਹਿਲਾਂ ਆਪਣਾ ਫੋਨ ਨੰਬਰ ਵੀ ਦੱਸ ਦਿਓ ਤੇ ਨਾਲ ਦੀ ਨਾਲ ਜੀ ਆਪਣਾ ਦਫ਼ਤਰ ਦਾ ਐਡਰੈਸ ਵੀ ਦੱਸ ਦਿਓ।
1: ਜੀ, ਫੋਨ ਨੰਬਰ ਇਜ਼ 905-673-9000 ਤੇ ਸਾਡਾ ਆਫਿਸ ਜਿਹੜਾ ਹੈਗਾ ਮਿਸਿਸਾਗਾ ਵਿੱਚ ਹੈਗਾ, ਕਲੋਜ਼ ਟੂ ਡੇਰੀ ਐਂਡ ਟੋਰਬਰਮ, 2355 ਡੈਰੀ ਰੋਡ ਈਸਟ, ਯੂਨਿਟ 44, ਪਹਿਲੇ ਕਾਰਨਰ ਯੂਨਿਟ ਹੈ ਜਦੋਂ ਬਿਲਡਿੰਗ ਵਿੱਚ ਐਂਟਰ ਕਰਦੇ ਹਾਂ। ਜੀ,
0: ਏਮਸ ਇਮੀਗ੍ਰੇਸ਼ਨ, ਅਮਨ ਬਾਜਵਾ ਤੇ ਇਹਨਾਂ ਦੀ ਟੀਮ ਦਾ 17 ਸਾਲ ਦਾ ਤਜਰਬਾ ਹੈ। 905-673-9000 ਬਿਲਕੁਲ ਫ੍ਰੀ ਕੰਸਲਟੇਸ਼ਨ ਹੈ, ਤੁਸੀਂ ਇਹਨਾਂ ਨਾਲ ਜ਼ਰੂਰ ਸੰਪਰਕ ਕਰੋ। 905-673-9000 ਤੇ ਇਹਨਾਂ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਸੋ ਅਮਨ ਜੀ, ਸਭ ਤੋਂ ਪਹਿਲਾਂ ਤਾਂ ਇਹੀ ਦੱਸ ਦਿਓ ਕਿ ਇਮੀਗ੍ਰੇਸ਼ਨ ਦੇ ਵਿੱਚ, ਕਿਉਂਕਿ ਬਹੁਤ ਹੀ ਵੱਡਾ ਫੀਲਡ ਹੈ ਤੇ ਹਰੇਕ ਪਰਿਵਾਰ ਦੀ ਇੱਕ ਡਿਫਰੈਂਟ ਜ਼ਰੂਰਤ ਹੈ, ਕਿਹੜੀਆਂ ਤੁਸੀਂ ਇਮੀਗ੍ਰੇਸ਼ਨ ਸੇਵਾਵਾਂ ਪ੍ਰੋਵਾਈਡ ਕਰਦੇ ਹੋ ਜੀ?
1: ਇਮੀਗ੍ਰੇਸ਼ਨ ਦੀਆਂ ਸਾਰੀਆਂ ਟੈਂਪਰਰੀ ਕੈਟਾਗਰੀਜ਼ ਜਿੰਨੀਆਂ ਪਰਮਾਨੈਂਟ ਇਮੀਗ੍ਰੇਸ਼ਨ ਕੈਟਾਗਰੀਜ਼ ਨੇ, ਚਾਹੇ ਉਹਦੇ ਵਿੱਚ ਇਕਨੋਮਿਕ ਨੇ, ਬਿਜ਼ਨਸ ਨੇ, ਐਟਲਾਂਟਿਕ ਪ੍ਰੋਗਰਾਮ ਨੇ, ਰੀਜਨਲ ਪਾਇਲਟ ਨੇ, ਅਸੀਂ ਸਾਰਿਆਂ ਨਾਲ ਡੀਲ ਕਰਦੇ ਹੈਗੇ ਹਾਂ। ਐਂਡ ਸਾਡੀ ਜਿਹੜੀ ਮਹਾਰਤ ਹੈ ਉਹ ਰਿਫਿਊਜ਼ਡ ਫਾਲਸ ਨੂੰ ਸੋਲਵ ਕਰਨ ਦੇ ਵਿੱਚ, ਅਪੀਲ ਦੇ ਵਿੱਚ, ਕੋਈ ਵੀ ਇਨਐਡਮਿਸਿਬਿਲਿਟੀ ਕੇਸਿਸ ਹੈਗੇ ਉਹਨਾਂ ਦੇ ਵਿੱਚ ਅਸੀਂ ਡੀਲ ਕਰਦੇ ਹੈਗੇ ਹਾਂ। ਕੋਈ ਕਿਸੇ ਵੀ ਐਪਲੀਕੈਂਟ ਦੀ ਸਪਾਊਸਰ ਐਪਲੀਕੇਸ਼ਨ ਰਿਫਿਊਜ਼ ਹੋਈ ਹੈ, ਫੈਮਿਲੀ ਕਲਾਸ, ਚਿਲਡਰਨ, ਡਿਪੈਂਡੈਂਟ ਚਿਲਡਰਨ ਦੀ ਐਪਲੀਕੇਸ਼ਨ ਰਿਫਿਊਜ਼ ਹੋਈ ਹੈ, ਪੇਰੈਂਟਸ ਦੀ ਐਪਲੀਕੇਸ਼ਨ ਰਿਜੈਕਟ ਹੋਈ ਹੈਗੀ, ਉਹਦੀ ਅਪੀਲ ਕਰਨਾ ਚਾਹੁੰਦੇ ਹੋ, ਇਮੀਗ੍ਰੇਸ਼ਨ ਡਿਵੀਜ਼ਨ ਦੀਆਂ, ਇਮੀਗ੍ਰੇਸ਼ਨ ਅਪੀਲ ਡਿਵੀਜ਼ਨ ਦੀਆਂ, ਰਿਫਿਊਜੀ ਹੇਅਰਿੰਗਸ ਦੇ ਵਿੱਚ ਅਸੀਂ ਸਪੋਰਟ ਕਰਦੇ ਹੈਗੇ ਹਾਂ। ਕੋਈ ਵੀ ਰਿਮੂਵਲ ਆਰਡਰਸ ਇਸ਼ੂ ਹੋਏ ਹੈਗੇ ਹੈ, ਰਿਫਿਊਜ਼ਲ ਹੋਈ ਹੈ ਵਨ ਟਾਈਮ ਔਰ ਮਲਟੀਪਲ ਟਾਈਮ, ਸੋ ਬੇਸਿਕਲੀ ਕੈਨੇਡੀਅਨ ਇਮੀਗ੍ਰੇਸ਼ਨ ਦੀਆਂ ਸਾਰੇ ਪ੍ਰੋਗਰਾਮਸ ਦੇ ਨਾਲ ਏਮਸ ਇਮੀਗ੍ਰੇਸ਼ਨ ਪਿਛਲੇ 17 ਸਾਲ ਤੋਂ ਡੀਲ ਕਰ ਰਿਹਾ ਹੈਗਾ। ਹਜ਼ਾਰਾਂ ਐਪਲੀਕੈਂਟਸ ਦੀ ਅਸੀਂ ਹੈਲਪ ਕਰ ਚੁੱਕੇ ਹੈਗੇ ਹਾਂ। ਸੋ ਕੋਈ ਵੀ ਲਿਸਨਰ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਦੀ ਕੰਪਲੀਕੇਸ਼ਨ, ਇਮੀਗ੍ਰੇਸ਼ਨ ਦੀ ਪ੍ਰੋਬਲਮ, ਜਾਂ ਖਾਸ ਕਰਕੇ ਜਿਵੇਂ ਇੰਟਰਨੈਸ਼ਨਲ ਸਟੂਡੈਂਟ, ਕੋਈ ਵੀ ਹੈਲਪ ਚਾਹੁੰਦੇ ਹੈਗੇ ਆ ਇਮੀਗ੍ਰੇਸ਼ਨ ਦੀ, ਦੇ ਕੈਨ ਕੰਟੈਕਟ ਏਮਸ ਆਫਿਸ, ਨੰਬਰ ਇਜ਼ 905-673-9000
0: 905-673-9000 ਏਮਸ ਇਮੀਗ੍ਰੇਸ਼ਨ ਨਾਲ ਬਿਲਕੁਲ ਫ੍ਰੀ ਕੰਸਲਟੇਸ਼ਨ ਕਰੋ। ਪਹਿਲੀ ਹੀ ਮੀਟਿੰਗ ਦੇ ਵਿੱਚ ਹੀ ਤੁਹਾਡੇ ਇਮੀਗ੍ਰੇਸ਼ਨ ਦੇ ਸਵਾਲ ਸਾਰੇ ਹੀ ਕਲੀਅਰ ਕਰ ਦੇਣਗੇ ਅਤੇ ਤੁਹਾਨੂੰ ਸਟੈਪ ਬਾਏ ਸਟੈਪ ਹੀ ਗਾਈਡ ਕਰਨਗੇ। ਨਾਲ ਦੇ ਨਾਲ ਅਮਨ ਜੀ, ਤੁਸੀਂ ਇਹ ਵੀ ਦੱਸੋ ਕਿ ਜਿਹੜੇ ਵੀ ਹੁਣ ਇੱਥੇ ਇੰਟਰਨੈਸ਼ਨਲ ਸਟੂਡੈਂਟ ਆਏ ਹੋਏ ਨੇ ਜਾਂ ਪੜ੍ਹਾਈ ਉਹਨਾਂ ਨੇ ਖਤਮ ਕਰ ਵੀ ਲਈ ਆ ਅਤੇ ਹੁਣ PR ਤਾਂ ਓਬਵੀਅਸਲੀ ਹੋਣਾ ਚਾਹੁੰਦੇ ਨੇ ਪਰ ਰਾਹ ਕੋਈ ਨਜ਼ਰ ਆਉਂਦਾ ਹੀ ਨਹੀਂ ਹੈਗਾ, ਤੁਸੀਂ ਉਹਨਾਂ ਦੀ ਕਿਵੇਂ ਮਦਦ ਕਰ ਸਕਦੇ ਹੋ ਜੀ?
1: ਜੀ, ਸਭ ਤੋਂ ਵੱਡੀ ਪ੍ਰੋਬਲਮ ਵਿੱਚ ਹੁਣ ਇੰਟਰਨੈਸ਼ਨਲ ਸਟੂਡੈਂਟ ਹੀ ਹੈਗੇ ਨੇ। ਪਿਛਲੇ 2-3 ਸਾਲਾਂ ਦੇ ਵਿੱਚ ਇਮੀਗ੍ਰੇਸ਼ਨ 'ਚ ਇੰਨੀਆਂ ਮੇਜਰ ਚੇਂਜਸ ਹੋਈਆਂ ਹੈਗੀਆਂ, ਸਭ ਤੋਂ ਜ਼ਿਆਦਾ ਜਿਨ੍ਹਾਂ ਨੇ ਅਫਕੋਰਸ ਫੋਰਨ ਨੈਸ਼ਨਲਸ ਨੂੰ ਹੀ ਅਫੈਕਟ ਕੀਤਾ ਹੈਗਾ। ਸੋ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਅੱਜ ਕੱਲ੍ਹ ਆ ਰਹੀ ਹੈਗੀ ਉਹ ਸਟੇਟਸ ਨੂੰ ਲੈ ਕੇ ਆ ਰਹੀ ਹੈਗੀ ਹੈ। ਬਹੁਤ ਸਾਰੀਆਂ ਐਸੀਆਂ ਕੈਟਾਗਰੀਜ਼ ਨੇ ਜਿਨ੍ਹਾਂ ਦੀਆਂ ਐਪਲੀਕੇਸ਼ਨ ਸਬਮਿਟਡ ਨੇ, ਜਿਵੇਂ ਆਪਾਂ ਲਾਸਟ ਈਅਰ ਜੋ ਹੋਮ ਸਪੋਰਟ ਵਰਕਰ ਦੀਆਂ ਐਪਲੀਕੇਸ਼ਨ ਸਬਮਿਟ ਹੋਈਆਂ ਸੀਗੀਆਂ, ਸੋ PR ਐਪਲੀਕੇਸ਼ਨ ਸਬਮਿਟ ਦੇ ਬਾਵਜੂਦ ਵੀ ਸਟੇਟਸ ਨਹੀਂ ਬਹੁਤ ਸਾਰੇ ਸਟੂਡੈਂਟ ਨੂੰ ਮਿਲ ਰਿਹਾ। ਹਜ਼ਾਰਾਂ ਦੇ PG ਵਰਕ ਪਰਮਿਟ ਐਕਸਪਾਇਰ ਹੋਣ ਵਾਲੇ ਨੇ। ਸੋ ਟਾਈਮ ਰਹਿੰਦੇ, ਜਿਵੇਂ ਆਪਾਂ ਆਲਵੇਜ਼ ਹਰ ਵੀਕ ਗੱਲ ਕਰਦੇ ਹਾਂ, ਟਾਈਮ ਰਹਿੰਦੇ ਜ਼ਰੂਰ ਆਪਣੀ ਆਪਸ਼ਨਸ ਨੂੰ ਐਕਸਪਲੋਰ ਕਰੋ। ਬਿਲਕੁਲ ਜੇ ਹੁਣ ਕਹੀਏ ਕਿ 1-2 ਮਹੀਨੇ ਪਹਿਲਾਂ ਜਾਂ ਫਿਰ ਬਹੁਤ ਸਾਰੇ ਸਟੂਡੈਂਟ ਆਊਟ ਆਫ ਸਟੇਟਸ ਹੋ ਕੇ ਆਉਂਦੇ ਹੈਗੇ ਹੈ, ਸੋਲਿਊਸ਼ਨ ਉਦੋਂ ਵੀ ਹੁੰਦੇ ਆ, ਪਰ ਅਗੇਨ ਜਦੋਂ ਈਜ਼ੀ ਗੋਇੰਗ ਜਿਹੜਾ ਪ੍ਰੋਸੈਸ ਅਵੇਲੇਬਲ ਹੈਗਾ, ਸੋ ਟਾਈਮ ਰਹਿੰਦੇ ਜ਼ਰੂਰ ਆਪਣੀ ਆਪਸ਼ਨਸ ਨੂੰ ਐਕਸਪਲੋਰ ਕਰੋ। ਜਿਹੜੇ ਆਊਟ ਆਫ ਸਟੇਟਸ ਹੋ ਚੁੱਕੇ ਨੇ, ਰੀਸਟੋਰੇਸ਼ਨ ਵਿੱਚ ਹੈਗੇ ਨੇ, ਜਿਨ੍ਹਾਂ ਨੂੰ ਰਿਫਿਊਜ਼ਲ ਫੇਸ ਕਰਨੇ ਪਏ ਹੈਗੇ ਆ, ਜ਼ਰੂਰ ਸਾਨੂੰ ਕੰਟੈਕਟ ਕਰ ਸਕਦੇ ਆ। ਐਂਡ ਇਸੇ ਤਰੀਕੇ ਨਾਲ ਹੀ ਜਿਹੜੇ ਪਰਮਾਨੈਂਟ ਰੈਜ਼ੀਡੈਂਸ ਲਈ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮਸ ਨੂੰ ਖਾਸ ਕਰਕੇ ਐਕਸਪਲੋਰ ਕਰਨਾ ਚਾਹੁੰਦੇ ਆ, ਸਸਕੈਚੁਅਨ ਇਮੀਗ੍ਰੇਸ਼ਨ ਦੀ ਵੀ ਮੈਂ ਰਿਕਰੂਟਰ ਹੈਗੀ ਹਾਂ, ਸੋ ਕੋਈ ਵੀ ਹੈਲਪ ਚਾਹੀਦੀ ਹੈ ਰੀਜਨਲ ਪ੍ਰੋਗਰਾਮਸ ਦੇ ਵਿੱਚ, ਪ੍ਰੋਵਿੰਸ਼ੀਅਲ ਪ੍ਰੋਗਰਾਮਸ ਦੇ ਵਿੱਚ, ਜਾਂ ਫਿਰ ਜਿਵੇਂ ਆਪਾਂ ਗੱਲ ਕਰੀਏ ਕੋਈ ਕੰਪਲੀਕੇਸ਼ਨ ਹੈਗੀ ਹੈ ਸਟੇਟਸ ਨੂੰ ਲੈ ਕੇ, ਨੰਬਰ ਸੇਮ 905-673-9000
0: 905-673-9000 905 673-9000 AIIMS Immigration, Amin Bajwa. ਤੇ ਉਹਨਾਂ ਦੀ ਬੜੀ ਕਮਾਲ ਦੀ 17 ਸਾਲ ਦੀ ਐਕਸਪੀਰੀਅੰਸ ਟੀਮ ਹੈ ਤੇ ਤੁਹਾਡਾ ਜਿਹੜਾ ਮਰਜ਼ੀ ਇਮੀਗ੍ਰੇਸ਼ਨ ਦਾ ਸਵਾਲ ਹੈ, ਤੁਹਾਡਾ ਇੱਥੇ ਰਹਿਣ ਦਾ ਜਾਂ ਨਾ ਰਹਿਣ ਦਾ ਇੰਨਾ ਵੱਡਾ ਫਰਕ ਹੈ, ਜ਼ਰੂਰ ਇਹਨਾਂ ਦੇ ਨਾਲ ਸਲਾਹ ਮਸ਼ਵਰਾ ਬਿਲਕੁਲ ਫ੍ਰੀ ਦੇ ਵਿੱਚ ਕਰੋ। 905-673-9000 905-673-9000। ਅਤੇ ਅਮਨ ਜੀ ਇਹ ਦੱਸੋ ਕਿ ਜੇਕਰ ਕਿਸੇ ਨੇ ਆਪ ਜਾਂ ਕਿਸੇ ਹੋਰ ਕੰਸਲਟੈਂਟ ਦੇ ਥਰੂ ਕੋਈ ਟੈਂਪਰੇਰੀ ਵੀਜ਼ਾ ਅਪਲਾਈ ਕੀਤਾ ਸੀ ਤੇ ਹੁਣ ਰਿਜੈਕਟ ਹੋ ਗਿਆ ਹੈ, ਹੁਣ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ ਜਾਂ ਕੀ ਕੁਝ ਆਪਸ਼ਨ ਹੈਗੇ ਨੇ ਹੁਣ?
1: ਹਾਂਜੀ, ਜੇ ਮੈਂ ਸਮਰਾਜ ਇਸ ਸਾਲ ਦੀ ਗੱਲ ਕਰਾਂ ਤੇ ਇਸ ਸਾਲ ਦੇ ਵਿੱਚ ਹੀ ਹੰਡਰਡਸ ਆਫ ਵਿਜ਼ਿਟਰ ਵੀਜ਼ਾ ਐਪਲੀਕੇਸ਼ਨਸ ਅਸੀਂ ਕੀਤੀਆਂ ਹੈਗੀਆਂ, ਜਿਹਦੇ ਵਿੱਚ ਮੈਜੋਰਿਟੀ ਐਪਲੀਕੇਸ਼ਨ ਸਾਡੇ ਕੋਲ ਐਸੀ ਆਈਆਂ ਹੈਗੀਆਂ ਜਿਹੜੀਆਂ ਮਲਟੀਪਲ ਟਾਈਮ ਰਿਫਿਊਜ਼ ਸੀ, ਜਿਹਨਾਂ ਨੂੰ ਅਸੀਂ ਸਕਸੈਸਫੁਲੀ ਸੋਲਵ ਕੀਤਾ ਹੈਗਾ। ਸੋ ਵਿਜ਼ਿਟਰ ਵੀਜ਼ਾ ਤੁਹਾਡੇ ਪੇਰੈਂਟਸ ਦਾ, ਸਿਬਲਿੰਗ ਦਾ ਜੇ ਰਿਜੈਕਟ ਹੋਇਆ, ਘਬਰਾਓ ਨਾ, ਸਾਰੇ ਡਾਕੂਮੈਂਟੇਸ਼ਨ ਕੁਲੈਕਟ ਕਰਕੇ ਤੁਸੀਂ ਕੰਸਲਟੇਸ਼ਨ ਸਾਡੇ ਨਾਲ ਬੁੱਕ ਕਰੋ। ਜਿਹਨਾਂ ਨੇ ਸੁਪਰ ਵੀਜ਼ਾ ਅਪਲਾਈ ਕਰਨਾ ਹੈਗਾ, ਸੁਪਰ ਵੀਜ਼ਾ ਤਾਂ ਅਫਕੋਰਸ ਇਟਸ ਅ ਵੰਡਰਫੁਲ ਸਕਸੈਸਫੁਲ ਪ੍ਰੋਗਰਾਮ, ਇਹਦੇ ਤਾਂ ਰਿਜ਼ਲਟ ਆਪਾਂ 2012 ਤੋਂ ਦੇਖ ਰਹੇ ਹੈਗੇ ਹਾਂ। ਜਿਹਨਾਂ ਨੇ ਇੰਸ਼ੋਰੈਂਸ ਵੀ ਬਾਏ ਕਰਨੀ ਹੈ, ਸੁਪਰ ਵੀਜ਼ਾ ਇੰਸ਼ੋਰੈਂਸ ਦੇ ਲਈ ਵੀ ਸਾਡੇ ਆਫਿਸ ਦੇ ਵਿੱਚ ਫੈਸਿਲਿਟੀ ਅਵੇਲੇਬਲ ਹੈਗੀ ਹੈ। ਸੋ ਵਿਜ਼ਿਟਰ ਵੀਜ਼ਾ, ਸੁਪਰ ਵੀਜ਼ਾ ਜਾਂ ਫਿਰ ਇਮੀਗ੍ਰੇਸ਼ਨ ਦੀ ਕੋਈ ਵੀ ਕੈਟੇਗਰੀ ਵਿੱਚ ਅਪਲਾਈ ਕਰਨਾ ਹੈ, ਰਿਫਿਊਜ਼ਲ ਫੇਸ ਕੀਤਾ ਹੈ, ਪ੍ਰੋਸੀਜਰਲ ਫੇਅਰਨੈਸ ਲੈਟਰ ਆਈ ਹੈ, ਅਪੀਲ ਫਾਈਲ ਕਰਨੀ ਹੈਗੀ ਹੈ, ਯੂ ਕੈਨ ਕੰਟੈਕਟ ਏਮਸ ਆਫਿਸ। ਸਾਡਾ ਐਡਰੈਸ ਹੈ 2355 ਡੈਰੀ ਰੋਡ ਈਸਟ, ਯੂਨਿਟ 44। ਵੀ ਆਰ ਵੈਰੀ ਕਲੋਜ਼ ਟੂ ਡੇਰੀ ਐਂਡ ਟੋਰਬਰਮ, ਐਂਡ ਫੋਨ ਨੰਬਰ 905-673-9000। ਥੈਂਕ ਯੂ ਸੋ ਮਚ ਸਮਰਾਜ।
0: ਥੈਂਕ ਯੂ ਵੈਰੀ ਮਚ। 905-673-9000 905-673-9000। ਤੁਸੀਂ ਏਮਸ ਇਮੀਗ੍ਰੇਸ਼ਨ, ਅਮਨ ਬਾਜਵਾ ਤੇ ਉਹਨਾਂ ਦੀ ਟੀਮ ਨਾਲ ਸੰਪਰਕ ਕਰ ਸਕਦੇ ਹੋ। ਦੋਸਤੋ, ਹੁਣ ਤੁਹਾਨੂੰ ਦੱਸ ਦਈਏ ਜਿਹੜੀ ਅੱਜ ਦੀ ਸਭ ਤੋਂ ਵੱਡੀ ਖਬਰ ਆ, ਤੇ ਯੂ ਐਸ ਕੈਨੇਡਾ ਟ੍ਰੇਡ ਵਾਰ ਦੇ ਵਿੱਚ ਕੁਝ ਨਵੀਆਂ ਡਿਵੈਲਪਮੈਂਟਸ ਹਨ, ਉਹਦੇ ਬਾਰੇ ਤੁਹਾਨੂੰ ਵਾਰੀ ਵਾਰੀ ਯੂ ਐਸ ਦਾ ਬਿਆਨ, ਕੈਨੇਡਾ ਦਾ ਬਿਆਨ ਤੇ ਕੁਝ ਰਿਪੋਰਟਸ ਦਾ ਪੂਰਾ ਜਾਣਕਾਰੀ ਹੁਣ ਤੁਹਾਨੂੰ ਪੇਸ਼ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਯੂ ਐਸ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਅੱਜ ਸਵੇਰੇ ਹੀ ਸੋਸ਼ਲ ਮੀਡੀਆ ਤੇ ਲਿਖਿਆ ਕਿ ਮਾਰਕ ਕਾਰਨੀ ਵਰਗੇ ਪੋਲੀਟੀਸ਼ੀਅਨਸ ਦੇ ਲਈ ਡੋਨਲਡ ਟਰੰਪ ਨੂੰ ਹੀ ਪਬਲਿਕ ਦੁਸ਼ਮਣ ਨੰਬਰ 1 ਬਣਾਉਣਾ ਪੋਲੀਟਿਕਲੀ ਕਾਫੀ ਫਾਇਦੇਮੰਦ ਹੈ, ਪਰ ਜਦੋਂ ਕੈਨੇਡੀਅਨ ਇਕਾਨਮੀ ਪੂਰੀ ਤਰ੍ਹਾਂ ਕਲੈਪਸ ਹੋ ਜਾਂਦੀ ਆ ਫਿਰ ਮਾਰਕ ਕਾਰਨੀ ਦੇ ਨਾਲ ਉਹ ਹਾਲ ਹੋਣਾ ਹੈ, ਇੰਨਾ ਮਾੜਾ ਹਾਲ ਹੋਣਾ ਹੈ ਜੋ ਕਿ ਕਿਸੇ ਵੀ ਕੈਨੇਡੀਅਨ ਪੋਲੀਟੀਸ਼ੀਅਨ ਦੇ ਨਾਲ ਅੱਜ ਤੱਕ ਹੋਇਆ ਹੀ ਨਹੀਂ। ਕ੍ਰੇਜ਼ੀ, ਬਾਬਾ ਟਰੰਪ ਗੋਇੰਗ ਹੈਮ। ਬਾਬਾ ਟਰੰਪ ਤਾਂ ਬੜੀਆਂ ਅਜੀਬ ਗੱਲਾਂ ਕਰ ਰਿਹਾ ਹੈ ਕਿ ਜਦੋਂ ਪੂਰੀ ਇਕਾਨਮੀ ਕਲੈਪਸ ਕਰੂਗੀ, ਮਿਸਟਰ ਟਰੰਪ ਸਾਡੀ ਇਕਾਨਮੀ ਤਾਂ ਪਿਛਲੇ 2015 ਤੋਂ ਹੀ ਲਗਾਤਾਰ ਕਲੈਪਸ ਹੁੰਦੀ ਰਹੀ ਆ ਅਤੇ ਪਿਛਲੇ ਕੁਛ ਸਾਲਾਂ ਤੋਂ ਹੀ ਟ੍ਰੇਡ ਵਾਰ ਤੋਂ ਪਹਿਲਾਂ ਤੋਂ ਹੀ ਕਲੈਪਸ ਹੁੰਦੀ ਰਹੀ ਹੈ, ਇਹ ਕੋਈ ਨਵੀਂ ਗੱਲ ਤਾਂ ਹੈ ਨਹੀਂ। ਪਰ ਇਹਨੇ ਕਿਹਾ ਕਿ ਜਦੋਂ ਕੰਪਲੀਟਲੀ ਕਲੈਪਸ ਹੁੰਦੀ ਆ ਫਿਰ ਤਾਂ ਲੋਕਾਂ ਨੇ ਤਾਂ ਪਤਾ ਨਹੀਂ ਖੜਕੈਂਤੀ ਕਰਨੀ ਹੈ ਜਾਂ ਕੀ ਕਰਨਾ ਹੈ ਮਾਰਕ ਕਾਰਨੀ ਨੂੰ। ਆਈ ਹੈਵ ਨੋ ਆਈਡੀਆ। ਇਹਨੇ ਤਾਂ ਬੜਾ ਅਜੀਬ ਸਟੇਟਮੈਂਟ ਅੱਜ ਪੇਸ਼ ਕੀਤਾ ਹੈ। ਅਤੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਕਿਹਾ ਕਿ ਆਲਮੋਸਟ ਡਨ ਡੀਲ, ਕੈਨੇਡਾ ਯੂ ਐਸ ਟੈਰਿਫ ਟ੍ਰੇਡ ਡੀਲ ਦੇ ਵਿੱਚ ਹੁਣ ਜਿਹੜੀਆਂ ਕੈਨੇਡਾ ਲਈ ਰੈੱਡ ਲਾਈਨ ਸੀ, ਹਾਰਡ ਲਾਈਨ ਸੀ, ਉਹ ਹੁਣ ਯੂ ਐਸ ਦੇ ਵੱਲੋਂ ਬਦਲੀਆਂ ਗਈਆਂ ਹਨ ਅਤੇ ਕੁਛ ਤਾਂ ਗਾਇਬ ਹੀ ਕੀਤੀਆਂ ਗਈਆਂ ਹਨ। ਅਤੇ ਮਾਰਕ ਕਾਰਨੀ ਨੇ ਅੱਜ ਕਿਹਾ ਕਿ ਉਹ ਤਿਆਰ ਹੈ ਯੂ ਐਸ ਦੇ ਨਾਲ ਇੱਕ ਸਮਝੌਤਾ ਕਰਨ ਦੇ ਲਈ ਜਿਹਦੇ ਨਾਲ ਕੈਨੇਡਾ ਦਾ ਫਾਇਦਾ ਹੋ ਸਕਦਾ ਹੈ। ਹੋਪਫੁਲੀ ਫਿੰਗਰ ਕ੍ਰੋਸ ਕਰ ਲਓ ਕਿ ਅਗਲੇ ਟਿਊਜ਼ਡੇ ਤੋਂ ਪਹਿਲਾਂ ਇਹ ਕਾਊਂਟਰ ਟੈਰਿਫਸ ਲਾਉਣ ਤੋਂ ਪਹਿਲਾਂ ਕੁਛ ਨਾ ਕੁਛ ਟ੍ਰੇਡ ਨੈਗੋਸ਼ੀਏਸ਼ਨ ਸ਼ੁਰੂ ਕਰ ਲੈਣ, ਕਿਉਂਕਿ ਕਾਊਂਟਰ ਟੈਰਿਫਸ ਨਾਲ ਤਾਂ ਤੁਹਾਡੀ ਹੀ ਕਾਸਟ ਆਫ ਲਿਵਿੰਗ ਇਨ ਕੈਨੇਡਾ ਵਧਣੀ ਆ, ਬੁਰੀ ਤਰ੍ਹਾਂ ਵਧਣੀ ਆ। ਯੂ ਐਸ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਅੱਜ ਸਵੇਰੇ ਟਰੂਥ ਸੋਸ਼ਲ ਮੀਡੀਆ 'ਤੇ ਲਿਖਿਆ, ਇਟ ਇਜ਼ ਵੈਰੀ ਗੁੱਡ ਫਾਰ ਕੈਨੇਡੀਅਨ ਪੋਲੀਟੀਸ਼ੀਅਨਸ ਲਾਈਕ ਪ੍ਰਾਈਮ ਮਿਨਿਸਟਰ ਕਾਰਨੀ ਟੂ ਮੇਕ ਪ੍ਰੈਜ਼ੀਡੈਂਟ ਡੋਨਲਡ ਜੇ ਟਰੰਪ ਦਾ ਐਨਮੀ ਅੰਟਿਲ their economy collapses, then it will prove to be very bad for politics, worse than anything that has ever happened to a Canadian politician. Just watch. ਇਹ ਤਾਂ ਬੜੀ ਬਜ਼ਾਰ, ਤੁਸੀਂ ਕਹਿ ਸਕਦੇ ਧਮਕੀ ਵੀ ਹੈ ਜਾਂ ਕਹਿ ਲਓ ਇੱਕ ਪ੍ਰੈਡਿਕਸ਼ਨ ਹੈ, ਪਰ ਮਤਲਬ ਤਾਂ ਇਹੀ ਆ ਕਿ ਫਿਲਹਾਲ ਤਾਂ ਮਾਰਕ ਕਾਰਨੀ ਦੀ ਗਵਰਨਿੰਗ ਮੈਜੋਰਿਟੀ ਲਿਬਰਲ ਸਰਕਾਰ ਦੇ ਲਈ ਤਾਂ ਯੂ ਐਸ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਪਬਲਿਕ ਐਨਮੀ ਨੰਬਰ 1 ਬਣਾ ਕੇ, ਦੁਨੀਆ ਦਾ ਹੀ ਦੁਸ਼ਮਣ ਬਣਾ ਕੇ ਕਾਫੀ ਜ਼ਿਆਦਾ ਫਾਇਦਾ ਹੋ ਰਿਹਾ ਹੈ। ਉਹ ਪਿਛਲੀਆਂ ਫੈਡਰਲ ਚੋਣਾਂ ਦੇ ਵਿੱਚ ਵੀ ਦੋਸਤੋ ਤੁਹਾਨੂੰ ਪਤਾ ਹੀ ਆ ਕਿ 20-25 ਪੁਆਇੰਟ ਪਿੱਛੇ ਸੀ ਜਦੋਂ ਟਰੂਡੋ ਸੀ ਲੀਡਰ, ਅਤੇ ਮਾਈਨੋਰਟੀ ਸਰਕਾਰ ਬਣਾ ਹੀ ਲਈ, ਧੱਕੇ ਦੇ ਨਾਲ ਮੈਜੋਰਟੀ ਵੀ ਹੁਣ ਬਣਾ ਹੀ ਲਈ ਆ, ਅਤੇ ਹੁਣ ਬਾਏ ਇਲੈਕਸ਼ਨ ਵੀ ਬੜੀ ਆਸਾਨੀ ਨਾਲ ਜਿੱਤ ਵੀ ਲਈਆਂ ਹਨ, ਮੈਜੋਰਟੀ ਫਿਰ ਤੋਂ ਬਣਾ ਲਈ ਆ। ਉਹ ਬਿਨਾਂ ਟ੍ਰੇਡ ਡੀਲ ਦੇ ਜ਼ੀਰੋ ਰਿਜ਼ਲਟਸ, ਕੋਈ ਵੀ ਰਿਜ਼ਲਟਸ ਬਗੈਰ ਹੀ ਸਮਹਾ ਹਜੇ ਵੀ ਬਹੁਤ ਹੀ ਪਾਪੂਲਰ ਅਤੇ ਫੇਵਰੇਬਲ ਹੈ ਪੂਰੀ ਜਨਤਾ ਦੇ ਵਿੱਚ, ਕਿਉਂਕਿ ਲੋਕਾਂ ਦਾ ਵੀ ਦਿਮਾਗ ਬੰਨੀ ਕਿੱਥੇ ਹੈ, ਗਿੱਟਿਆਂ 'ਚ ਹੋਣਾ ਹੈ। ਅਤੇ ਜੇਕਰ ਉਹ ਪੋਲਿਟਿਕਸ ਬਿਫੋਰ ਪੀਪਲ ਨੂੰ ਹੀ ਪ੍ਰਾਇਓਰਟਾਈਜ਼ ਕਰਦਾ ਹੈ, ਇੱਕ ਟ੍ਰੇਡ ਡੀਲ ਜਲਦ ਤੋਂ ਜਲਦ ਨਹੀਂ ਬਣਾਉਂਦਾ ਹੈ, ਫਿਰ US ਪ੍ਰੈਜ਼ੀਡੈਂਟ ਡੋਨਲਡ ਟਰੰਪ ਦਾ ਕਹਿਣਾ ਹੈ ਕਿ ਸਾਡੀ ਪੂਰੀ ਕੈਨੇਡੀਅਨ ਇਕਾਨਮੀ ਹੀ ਕਲੈਪਸ ਹੋ ਜਾਣੀ ਹੈ। ਨਾਲੇ US ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਟਰੂਥ ਸੋਸ਼ਲ ਮੀਡੀਆ 'ਤੇ ਅੱਜ ਸਵੇਰੇ ਲਿਖਿਆ, ਫਿਰ ਤਾਂ ਜਦੋਂ ਕੈਨੇਡੀਅਨ ਇਕਾਨਮੀ ਕਲੈਪਸ ਹੁੰਦੀ ਆ, ਫਿਰ ਤਾਂ ਕੈਨੇਡੀਅਨ ਲੋਕ ਮਾਰਕ ਕਰਨੀ ਦੇ ਨਾਲ ਉਹ ਕੰਮ ਕਰਨਗੇ ਜੋ ਕਿ ਕਿਸੇ ਵੀ ਕੈਨੇਡੀਅਨ ਪੋਲੀਟਿਸ਼ਨ ਨਾਲ ਕਦੇ ਕੀਤਾ ਹੀ ਨਹੀਂ ਗਿਆ। ਵਿਚ ਆਈ ਹੈਵ ਨੋ ਆਈਡੀਆ ਐਗਜੈਕਟਲੀ ਇਹਦੀ ਕੀ ਮੀਨਿੰਗ ਹੈ, ਬਟ ਇਟ ਕੈਨ ਬੀ ਗੁੱਡ। ਅਤੇ ਜਿਹੜੀ ਗੱਲ ਦੋਸਤੋ ਕਾਮਨ ਸੈਂਸ ਵਰਤਣ ਵਾਲੇ ਲੋਕ ਕਹਿੰਦੇ ਆ ਰਹੇ ਨੇ ਪਿਛਲੇ 18 ਪਲੱਸ ਮਹੀਨਿਆਂ ਤੋਂ, ਉਹ ਹੀ ਅੱਜ ਸਾਫ਼ ਸਾਫ਼ ਲਿਖਿਆ ਗਿਆ ਹੈ ਇੱਕ ਰਿਪੋਰਟ ਦੇ ਵਿੱਚ। ਜੇਕਰ US ਨੋਰਥ ਅਮੈਰੀਕਨ ਫਰੀ ਟ੍ਰੇਡ ਅਗਰੀਮੈਂਟ ਤੋਂ ਪੁੱਲ ਆਊਟ ਕਰਦਾ ਹੈ ਅਤੇ ਸਾਨੂੰ ਕੋਈ ਵੀ ਰਿਲੀਫ ਨਹੀਂ ਦਿੰਦਾ ਹੈ, ਫਿਰ ਕੈਨੇਡਾ ਆਪਦੇ ਟ੍ਰੇਡ ਨੂੰ ਕਾਫੀ ਹੱਦ ਤੱਕ ਡਾਇਵਰਸਫਾਈ ਕਰਕੇ ਵੀ ਦਿਖਾਉਂਦਾ ਹੈ, ਫਿਰ ਵੀ ਸਾਡਾ ਇਕਨੋਮਿਕ ਰਿਕਵਰੀ ਹੋਣੀ ਨਹੀਂ ਹੈਗੀ। ਹੰਡਰਡਸ ਆਫ ਬਿਲੀਅਨਸ ਆਫ ਡਾਲਰਸ ਦਾ ਨੁਕਸਾਨ ਹੀ ਹੋਣਾ ਹੈ ਅਤੇ ਲੱਖਾਂ ਤੱਕ ਦੀਆਂ ਜਾਬ ਜਾਣੀਆਂ ਹੀ ਜਾਣੀਆਂ ਹਨ। ਦੇਰ ਇਜ਼ ਨੋ ਰੀਅਲ ਡਾਇਵਰਸੀਫਾਈਕੇਸ਼ਨ ਫੋਰ ਦਾ ਪ੍ਰੋਡਕਟਸ ਐਂਡ ਗੁੱਡਸ ਵੀ ਆਲਰੇਡੀ ਮੇਕ। ਜੋ ਅਸੀਂ ਆਲਰੇਡੀ ਬਣਾਉਂਦੇ ਹਾਂ ਉਹ 70% ਤੱਕ ਇਕੱਲੇ ਅਮੈਰੀਕਾ ਨੂੰ ਐਕਸਪੋਰਟ ਕੀਤੇ ਜਾਂਦੇ ਆ, ਉਹਦੇ ਵਿੱਚੋਂ 10-15-20% ਬਾਹਰਲੇ ਮੁਲਕ ਤੱਕ ਵੀ ਭੇਜ ਦਿਓ, ਬਾਕੀ ਨਹੀਂ ਭੇਜਿਆ ਜਾਣਾ, ਕਿਉਂਕਿ ਨਾ ਤਾਂ ਜ਼ਰੂਰਤ ਹੈ, ਨਾ ਡਿਮਾਂਡ ਹੈ, ਨਾ ਤਾਂ ਕੋਈ ਲੋੜ ਹੈ, ਨਾ ਤਾਂ ਕੋਈ ਵੀ ਈਜ਼ੀ ਟ੍ਰਾਂਸਪੋਰਟੇਸ਼ਨ ਹੈ। ਸੋ ਇਸ ਰਿਪੋਰਟ ਦੇ ਵਿੱਚ ਸਾਫ਼ ਸਟੇਟ ਕੀਤਾ ਗਿਆ ਹੈ ਕਿ ਇਕੱਲੀ ਟ੍ਰੇਡ ਡਾਇਵਰਸੀਫਿਕੇਸ਼ਨ ਨਹੀਂ, ਬ੍ਰੈਂਡ ਨਿਊ ਫਿਊਚਰ ਪਰੂਫ ਇੰਡਸਟਰੀਜ਼ ਤਿਆਰ ਕਰਨੀਆਂ ਪੈਣਗੀਆਂ, ਕਾਮਯਾਬ ਕਰਨੀਆਂ ਪੈਣਗੀਆਂ, ਖਾਸ ਤਾਂ ਐਨਰਜੀ, ਕ੍ਰਿਟੀਕਲ ਮਿਨਰਲਸ, AI, ਕੰਪਿਊਟਿੰਗ ਐਂਡ ਮਿਲੀਟਰੀ ਦੇ ਵਿੱਚ ਜਿਨ੍ਹਾਂ ਦੀ ਜ਼ਰੂਰਤ ਪੈਣੀ ਪੈਣੀ ਆ ਫਿਊਚਰ ਦੇ ਵਿੱਚ, ਉਹਨਾਂ ਦੇ ਵਿੱਚ ਤੁਸੀਂ ਇੱਕ ਕਦਮ ਲਓ। ਸਲਾਹ ਪੇਸ਼ ਕੀਤੀ ਗਈ ਆ ਕਿਹਦੇ ਵੱਲੋਂ, 180 ਤੋਂ ਵੀ ਵੱਧ ਸਾਲ ਪੁਰਾਣੀ multinational giant professional service network, top 4 in the entire world, 150 countries de vich ne, 5 lakh to vi zyada in the employees ne, Deloitte Canada, jo ke ek audit, consulting, advisory, risk, tax, they legal service provide karde ne bade bade businesses te even sarkaran tak nu. Onna ne ajj ek navi report release kiti hai titled Tariffs: A rough road leads to new destinations. I wish koi nama raat aaj labya nahi hega inanu koi samaan bhejan layi. So is report de vich US tariffs de hisab de naal inna ne ek ta best case scenario pesh kita hai sade mulk layi te ek ta worst case scenario pesh kita hai sade mulk layi, sade domestic economy layi. Deloitte Canada to report de co-author Matthew Stewart ne kiya ਕਿ ਇਸ ਰਿਪੋਰਟ ਨੂੰ ਪੇਸ਼ ਕਰਨ ਦਾ ਮਕਸਦ ਹੈ ਪਤਾ ਕਰਨਾ ਚਾਹੁੰਦੇ ਨੇ ਜੇਕਰ USMCA ਐਗਰੀਮੈਂਟ ਰਿਨਿਊ ਨਹੀਂ ਕੀਤੀ ਜਾਂਦੀ, ਕੰਪਲੀਟਲੀ ਟੁੱਟੀ ਜਾਂਦੀ ਆ ਅਤੇ ਕੋਈ ਵੀ ਰਿਲੀਫ ਨਹੀਂ ਮਿਲਦੀ ਟੈਰਿਫਸ ਦੇ ਵਿੱਚ, ਫਿਰ ਕੈਨੇਡੀਅਨ ਇਕਾਨਮੀ ਕਿਸ ਐਕਸਟੈਂਟ ਤੱਕ, ਕਿਸ ਹੱਦ ਤੱਕ ਨੈਗੇਟਿਵ ਇੰਪੈਕਟ ਪੇਸ਼ ਹੋਊਗਾ, ਐਂਡ ਦ ਆਪੋਸਿਟ, ਬੈਸਟ ਕੇਸ ਐਂਡ ਵਰਸਟ ਕੇਸ। ਸੋ ਇਸ ਰਿਪੋਰਟ ਦੇ ਮੁਤਾਬਕ ਜਿਹੜਾ ਵਰਸਟ ਕੇਸ ਸਿਨੈਰੀਓ ਹੈ ਇਹੀ ਹੈ ਕਿ US ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਕਰਕੇ, ਜਾਂ ਫਿਰ ਜਿਹੜਾ ਇਲਜ਼ਾਮ ਟਰੰਪ ਲਾ ਰਿਹਾ ਹੈ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਆਪਦੇ ਪੋਲੀਟੀਕਲ ਫਾਇਦੇ ਦੇ ਮੁਤਾਬਕ ਅਤੇ ਆਪਦੇ ਆਪ ਹੀ ਸਟੇਟਡ ਨਿਊ ਵਰਲਡ ਆਰਡਰ ਵਿਦ ਯੂਰਪ ਐਂਡ ਚਾਈਨਾ ਇਸਟੈਬਲਿਸ਼ ਕਰਨ ਦੇ ਖਾਤਰ USMCA ਮੰਨ ਲਓ ਰਿਨਿਊ ਕੀਤੀ ਨਹੀਂ ਜਾਂਦੀ। ਬੇਸ਼ੱਕ ਕੈਨੇਡਾ ਜਿਹੜਾ ਅੱਜ ਦੇ ਦਿਨ ਲਗਭਗ 100% ਦੇ ਵਿੱਚੋਂ ਸਮਾਨ 70% ਆਫ ਆਲ ਗੁੱਡਸ ਐਕਸਪੋਰਟ ਕਰਦਾ ਹੈ US ਨੂੰ, ਉਹਦੇ 'ਤੇ ਬਹੁਤ ਵੱਡਾ ਅਤੇ ਮਾੜਾ ਅਸਰ ਤਾਂ ਪੈਣਾ ਹੀ ਪੈਣਾ ਹੈ ਅਕੋਰਡਿੰਗ ਟੂ ਡੇਲੋਇਟ ਕੈਨੇਡਾਜ਼ ਨਿਊ ਰਿਪੋਰਟ। ਸੋ ਕੈਨੇਡਾ ਦੀ ਜਿਹੜੀ ਰੀਅਲ ਗਰੋਸ ਡੋਮੈਸਟਿਕ ਪ੍ਰੋਡਕਟ ਹੈ ਯਾਨੀ ਕਿ ਰੀਅਲ GDP ਹੈ, ਇਹ ਕਹਿੰਦੇ ਨੇ ਕਿ ਬਿਨਾਂ USMCA ਰਿਨਿਊ ਹੋਣ ਤੋਂ 1.6% ਦੇ ਨਾਲ ਸਾਡੀ ਇੰਟਾਇਰ GDP ਘਟੂਗੀ। ਨੰਬਰਸ ਦੇ ਵਿੱਚ ਇਹ $402 billion ਦਾ ਘਾਟਾ ਪੇਸ਼ ਹੋਊਗਾ ਅਗਲੇ 10 ਸਾਲਾਂ ਦੇ ਵਿੱਚ। ਨਾਲੇ ਕੈਨੇਡਾ ਦੇ ਵਿੱਚ ਇੰਪਲੋਇਮੈਂਟ ਵੀ 163,000 ਜੋਬਸ ਐਨੂਅਲੀ ਐਵਰੀ ਈਅਰ ਹਰੇਕ ਸਾਲ 10 ਸਾਲ ਲਗਾਤਾਰ ਘਟਣਗੀਆਂ, ਮਤਲਬ ਕਿ ਬਿਨਾਂ USMCA ਰਿਨਿਊ ਹੋਣ ਤੋਂ ਡੇਲੋਇਟ ਦੇ ਇਸ ਅੱਜ ਹੀ ਬ੍ਰੈਂਡ ਨਿਊ ਰਿਪੋਰਟ ਦੇ ਮੁਤਾਬਕ ਅਗਲੇ 10 ਸਾਲ ਦੇ ਵਿੱਚ ਕੈਨੇਡਾ ਦਾ ਕੀ ਬਣਨਾ, ਕੈਨੇਡਾ ਦਾ ਕਨੂਡਾ ਬਣ ਜਾਣਾ, 1.6 million ਤੋਂ ਵੀ ਜ਼ਿਆਦਾ ਜੋਬ ਲਾਸਿਸ ਹੋਣਗੀਆਂ ਇਨ 10 ਈਅਰਸ। ਵਰਸਟ ਕੇਸ ਸਿਨੇਰੀਓ ਹੈ 1.6 ਮਿਲੀਅਨ ਲੋਕ ਕੰਮ ਤੋਂ ਬਗੈਰ ਹੋਣਗੇ 10 ਸਾਲ ਦੇ ਵਿੱਚ। ਕੈਨੇਡੀਅਨ ਮੈਨੂਫੈਕਚਰਿੰਗ ਦੇ ਵਿੱਚ ਹੀ ਸਭ ਤੋਂ ਜ਼ਿਆਦਾ ਨੁਕਸਾਨ ਹੋ ਸਕਦਾ ਹੈ ਅਗਲੇ 10 ਸਾਲਾਂ ਦੇ ਵਿੱਚ, ਇਸਪੈਸ਼ਲੀ ਮੋਟਰ ਵਹੀਕਲ ਐਂਡ ਪਾਰਟਸ ਇੰਡਸਟਰੀ, ਜਿੱਥੇ 28% ਪਲੰਜ ਪੇਸ਼ ਹੋ ਸਕਦੀ ਹੈ ਰੀਅਲ ਜੀ ਡੀ ਪੀ ਵਿੱਚ। ਇਲੈਕਟ੍ਰੋਨਿਕ ਮਸ਼ੀਨਰੀ ਐਂਡ ਇਕੁਪਮੈਂਟ ਇੰਡਸਟਰੀਜ਼ ਦੇ ਵਿੱਚ 21% ਜੀ ਡੀ ਪੀ ਲਾਸ ਪੇਸ਼ ਹੋ ਸਕਦੀ ਆ। ਰਬਰ ਐਂਡ ਪਲਾਸਟਿਕ ਇੰਡਸਟਰੀ ਵਿੱਚ 20% ਰੀਅਲ ਜੀ ਡੀ ਪੀ ਲਾਸ ਪੇਸ਼ ਹੋ ਸਕਦੀ ਆ, ਅਤੇ ਸਾਡੇ ਕੈਮੀਕਲ ਇੰਡਸਟਰੀ ਦੇ ਵਿੱਚ 13% ਘਾਟਾ ਪੇਸ਼ ਹੋ ਸਕਦਾ ਹੈ 2036 ਤੱਕ, ਯਾਨੀ ਕਿ 10 ਸਾਲਾਂ ਤੱਕ। ਇਸ ਰਿਪੋਰਟ ਦੇ ਵਿੱਚ ਮਾਡਲਿੰਗ ਪੇਸ਼ ਕੀਤੀ ਗਈ ਹੈ ਡਿਲੋਇਟ ਕੈਨੇਡਾ ਦੇ ਵੱਲੋਂ। ਜੇਕਰ ਯੂ ਐਸ ਐਮ ਸੀ ਏ ਰਿਨਿਊ ਨਹੀਂ ਕੀਤੀ ਜਾਂਦੀ ਤਾਂ ਕੈਨੇਡੀਅਨ ਓਇਲ ਐਂਡ ਗੈਸ ਸੈਕਟਰ 'ਤੇ ਵੀ ਬਾਕੀ ਮੁਲਕਾਂ ਦੇ ਵਾਂਗੂ ਹੀ ਅਮਰੀਕਾ 10% ਦਾ ਗਲੋਬਲ ਟੈਰਿਫ ਇੰਪੋਜ਼ ਕਰਦਾ ਹੈ। ਫਿਰ ਕੈਨੇਡਾ ਤੋਂ ਲੈ ਕੇ ਯੂ ਐਸ ਤੱਕ ਓਇਲ ਸੇਲਸ 11% ਇਨ 10 ਈਅਰਸ ਘੱਟ ਸਕਦੀਆਂ ਨੇ, ਮੇ ਬੀ ਮੋਰ ਵਿਦ ਦ ਵੈਨੇਜ਼ੁਏਲਾ ਹਾਰਡ ਕਰੂਅਲ ਕਰੂਡ ਓਇਲ ਐਂਡ ਨੈਚੁਰਲ ਗੈਸ ਦੇ ਵਿੱਚ ਤਾਂ 30% ਦਾ ਘਾਟਾ ਪੇਸ਼ ਹੋ ਸਕਦਾ ਹੈ ਕੈਨੇਡਾ ਤੋਂ ਲੈ ਕੇ ਯੂ ਐਸ ਤੱਕ ਅਗਲੇ 10 ਸਾਲਾਂ ਦੇ ਵਿੱਚ। ਹੁਣ ਦੋਸਤੋ ਉਲਟਾ ਵੀ ਦੱਸ ਦਈਏ ਤੁਹਾਨੂੰ, ਡਿਲੋਇਟ ਕੈਨੇਡਾ ਦੇ ਇਸ ਅੱਜ ਦੇ ਬ੍ਰੈਂਡ ਨਿਊ ਰਿਪੋਰਟ ਦੇ ਵਿੱਚ ਇੱਕ ਬੈਸਟ ਕੇਸ ਸਿਨੇਰੀਓ ਵੀ ਪੇਸ਼ ਕੀਤਾ ਗਿਆ ਹੈ। ਨੋ, ਇਹਦਾ ਮਤਲਬ ਇਹ ਨਹੀਂ ਕਿ ਸਾਰਾ ਦਾ ਸਾਰਾ 2 ਸਾਲ ਪਹਿਲਾਂ ਵਾਂਗੂ ਕੰਪਲੀਟਲੀ ਫਰੀ ਟ੍ਰੇਡ ਵਾਪਸ ਆਊਗੀ। ਨੋ, ਇਹਨਾਂ ਨੇ ਕਿਹਾ ਹੈ ਕਿ ਜੇ ਮੰਨ ਲਓ ਯੂ ਐਸ ਐਮ ਸੀ ਏ ਰਿਨਿਊ ਕੀਤੀ ਜਾਂਦੀ ਆ ਮਾੜੇ ਮੋਟੇ ਚੇਂਜ ਨਾਲ, ਨਾਲੇ ਕੈਨੇਡਾ ਅਤੇ ਅਮੈਰੀਕਾ ਹੋਰ ਟੈਰਿਫ ਐਂਡ ਟ੍ਰੇਡ ਡੀਲਸ ਬਣਾ ਲੈਂਦੇ ਨੇ, ਕਰੰਟ ਟੈਰਿਫ ਰਜੀਮ ਅਤੇ ਰੇਟਸ ਨੂੰ ਘਟਾ ਦਿੰਦੇ ਨੇ, ਕਾਊਂਟਰ ਟੈਰਿਫ ਵੀ ਦੋਨੇ ਪਾਸਿਓ ਹਟਾ ਦਿੰਦੇ ਨੇ, ਨਾਟ ਬੈਕ ਟੂ ਨੋਰਮਲ ਬਟ ਕਲੋਸ ਇਨਫ ਟੂ ਨੋਰਮਲ ਬਣਾ ਲੈਂਦੇ ਨੇ, ਜਿਵੇਂ ਕਿ ਗੱਡੀਆਂ 'ਤੇ ਸਟੀਲ ਅਤੇ ਅਲੂਮੀਨੀਅਮ 'ਤੇ ਵੀ ਰੇਟ ਘੱਟ ਜਾਂਦੇ ਆ। ਫਿਰ ਈਵਨ ਇਫ ਕੈਨੇਡਾ ਟ੍ਰੇਡ ਨੂੰ ਡਾਇਵਰਸਫਾਈ ਵੀ ਕਰ ਲੈਂਦਾ ਹੈ, ਇਹ ਤਾਂ ਬੱਲੇ ਬੱਲੇ ਬੱਲੇ ਵਾਲਾ ਬੈਸਟ ਕੇਸ ਸਿਨੇਰੀਓ ਸੁਣ ਲਓ ਧਿਆਨ ਨਾਲ, ਫਿਰ ਵੀ ਡਿਲੋਇਟ ਕੈਨੇਡਾ ਦੇ ਮੁਤਾਬਕ ਅਗਲੇ 10 ਸਾਲਾਂ ਦੇ ਵਿੱਚ ਕੈਨੇਡਾ ਦੀ ਰੀਅਲ ਜੀ ਡੀ ਪੀ ਮਸਾਂ ਸੂਈ ਹਿਲਣੀ ਆ 0.6% ਦੇ ਨਾਲ। ਇਮੈਜਿਨ ਇੰਨੀ ਗਾਰਬੇਜ ਗਰੋਥ 10 ਈਅਰਸ ਦੇ ਵਿੱਚ। ਇਹ ਕਹਿੰਦੇ ਨੇ ਕਿ ਸ਼ਾਇਦ 0.6% ਰੀਅਲ ਜੀ ਡੀ ਪੀ ਸਾਡੀ ਵਧਣੀ ਆ ਸ਼ਾਇਦ 10 ਸਾਲਾਂ ਵਿੱਚ $141 billion ਦੇ ਨਾਲ। ਦੈਟ ਇਜ਼ ਕ੍ਰੇਜ਼ੀ। ਸੋ ਇਹ ਕਹਿੰਦੇ ਨੇ ਕਿ ਮੇ ਬੀ 53,000 ਜੋਬਸ ਈਚ ਈਅਰ ਸਾਡੇ ਇਕਾਨਮੀ 'ਚ ਐਡ ਕੀਤੀਆਂ ਜਾ ਸਕਦੀਆਂ ਨੇ ਅਗਲੇ 10 ਸਾਲਾਂ ਦੇ ਲਈ ਜੇ ਬੈਸਟ ਕੇਸ ਸਿਨੇਰੀਓ ਪੇਸ਼ ਹੁੰਦਾ ਹੈ। ਇਹ ਬੈਸਟ ਕੇਸ ਸਿਨੇਰੀਓ ਦੇ ਵਿੱਚ ਯੂ ਐਸ ਦੇ ਨਾਲ ਟ੍ਰੇਡ ਇੰਪਰੂਵ ਹੋਣ ਦੇ ਨਾਲ, ਟ੍ਰੇਡ ਡਾਇਵਰਸਫਾਈਕੇਸ਼ਨ ਦੇ ਨਾਲ, ਕਹਿੰਦੇ ਨੇ ਕਿ ਸਾਡੇ ਖੇਤੀਬਾੜੀ ਵਿੱਚ ਹੀ ਤਰੱਕੀ ਹੋਣੀ ਆ, ਬਾਕੀ ਕੁਛ ਵੀ ਨਹੀਂ ਹੋਣਾ ਹੈਗਾ। ਐਗਰੀਕਲਚਰ ਸੈਕਟਰ ਦੇ ਵਿੱਚ ਹੀ ਸਭ ਤੋਂ ਜ਼ਿਆਦਾ ਤਰੱਕੀ ਹੋ ਸਕਦੀ ਆ। ਖਾਸ ਇਹਨਾਂ ਨੇ ਲਿਖਿਆ ਹੈ ਜੇਕਰ ਚਾਈਨਾ ਅਤੇ ਇੰਡੀਆ ਨੂੰ ਅਸੀਂ ਵੱਧ ਗ੍ਰੇਨ ਪ੍ਰੋਡਕਟਸ, ਓਇਲਸ, ਫਰੂਟਸ, ਵੈਜੀਟੇਬਲਸ ਅਤੇ ਖਾਸ ਸੀ ਫੂਡ ਐਂਡ ਮੀਟ ਪ੍ਰੋਡਕਟਸ ਭੇਜਦੇ ਹਾਂ, ਪਰ ਹੋਰਾਂ ਸੈਕਟਰ ਦੇ ਵਿੱਚ ਤਾਂ ਕੋਈ ਵੀ ਖਾਸ ਤਰੱਕੀ ਦੀ ਉਮੀਦ ਨਹੀਂ ਹੈਗੀ। ਕਿਉਂ? ਕਿਉਂਕਿ ਫਿਲਹਾਲ ਜਿੰਨੇ ਵੀ ਕੈਨੇਡੀਅਨ ਗੁੱਡਸ ਅਸੀਂ ਇੱਥੇ ਤਿਆਰ ਕਰਦੇ ਹਾਂ 70% ਤਾਂ ਇਕੱਲਾ ਅਮਰੀਕਾ ਨੂੰ ਹੀ ਵੇਚਦੇ ਹਾਂ। ਸੋ ਹੁਣ ਜੇ ਉਹੀ 70% ਸਮਾਨ ਅਸੀਂ ਕਹਿੰਦੇ ਕਿ ਯਾਰ ਆਪਾਂ ਹੋਰ ਕੋਈ ਮੁਲਕ, ਹੋਰ ਕੋਈ ਮਾਰਕੀਟ ਲੱਭ ਲਈਏ, ਕਿੰਨੇ ਕੁ ਮਾਰਕੀਟ ਨੇ ਜਿੱਥੇ ਕਿ ਉਹਨਾਂ ਹੀ ਕੈਨੇਡੀਅਨ ਗੁੱਡਸ ਓਰੀਐਂਟਡ ਟੂਵਰਡਸ ਅਮੈਰੀਕਾ, ਕਾਮਨ ਇੱਥੇ ਕਲਚਰਸ ਨੇ, ਕਾਮਨ ਕੰਜ਼ੂਮਰਿਜ਼ਮ ਹੈ, ਕਿੰਨੇ ਕੁ ਮਾਰਕੀਟ ਹੋਣਗੇ ਜੋ ਕਿ ਉਹੀ ਸਮਾਨ ਉਹੀ ਪ੍ਰਾਈਸ 'ਤੇ ਖਰੀਦਣਾ ਚਾਹੁੰਦੇ ਨੇ। ਡਿਮਾਂਡ ਤੱਕ ਹੀ ਨਹੀਂ ਹੈਗੀ, ਡਿਮਾਂਡ ਧੱਕੇ ਨਾਲ ਤਾਂ ਬਣਾਈ ਜਾ ਹੀ ਨਹੀਂ ਸਕਦੀ ਅਨਲੈਸ ਯੂ ਟੇਕ ਓਵਰ ਦੀ ਇੰਟਾਇਰ ਮੀਡੀਆ ਐਂਡ ਪੋਪ ਕਲਚਰ। ਸੋ ਕਲੀਅਰਲੀ ਇਹ ਹੋਣ ਲੱਗਿਆ ਨਹੀਂ ਹੈਗਾ, ਤਾਂ ਹੀ ਤਾਂ ਇਸ ਡਿਲੋਇਟ ਕੈਨੇਡਾ ਦੀ ਰਿਪੋਰਟ ਦੇ ਵਿੱਚ ਸਾਫ਼ ਸਟੇਟ ਕੀਤਾ ਗਿਆ ਹੈ। ਖਾਸ ਤਾਂ ਸਾਡੀ ਐਲਬੋਜ਼ ਅਪ ਕੈਨੇਡੀਅਨਸ ਨੂੰ ਇੱਕ ਮੈਸੇਜ ਹੈ ਜਿਨ੍ਹਾਂ ਨੇ ਅੱਖਾਂ ਮੀਚ ਕੇ ਬਸ ਆਹੀ ਸੋਚਿਆ ਹੋਇਆ, ਬਸ ਕਰਨੀ ਤਾਂ ਕਹੂਗਾ ਅਮਰੀਕਾ ਛੱਡੋ ਉਹੀ ਸਮਾਨ, ਆਪਾਂ ਹੋਰ ਕੋਈ ਮੁਲਕ ਨੂੰ ਵੇਚ ਦਿੰਦੇ ਹਾਂ। ਇਟਸ ਨਾਟ ਹੈਪਨਿੰਗ, ਹੋ ਸਕਦਾ ਹੀ ਨਹੀਂ ਹੈਗਾ, ਹੋਣਾ ਹੀ ਨਹੀਂ ਹੈਗਾ। ਉਹ ਨਾਲੋਂ ਜ਼ਿਆਦਾ ਜ਼ਰੂਰੀ ਆ ਕਿ ਸਾਨੂੰ ਹੋਰਾਂ ਇੰਡਸਟਰੀਜ਼ ਇੱਥੇ ਬਣਾਈਆਂ ਜਾਣ ਅਤੇ ਇਸਟੈਬਲਿਸ਼ ਕੀਤੀਆਂ ਜਾਣ, ਕਾਮਯਾਬ ਕੀਤੀਆਂ ਜਾਣ ਫੋਰ ਫਿਊਚਰ ਵਰਲਡ ਮਾਰਕੀਟਸ ਅਕੋਰਡਿੰਗ ਟੂ ਡਿਲੋਇਟ ਕੈਨੇਡਾ, ਜਿਵੇਂ ਕਿ ਮਿਲਟਰੀ ਦੇ ਵਿੱਚ, ਮਿਲਟਰੀ ਡਿਫੈਂਸ ਦੇ ਵਿੱਚ, AI, ਕੰਪਿਊਟਿੰਗ, ਕ੍ਰਿਟੀਕਲ ਮਿਨਰਲਸ ਅਤੇ ਐਨਰਜੀ ਦੇ ਵਿੱਚ ਸਪੈਸ਼ਲਾਈਜ਼ ਪ੍ਰੋਡਕਟਸ ਐਂਡ ਸਰਵਿਸ ਬਣਾਉਣੀਆਂ ਪੈਣੀਆਂ ਹਨ, ਜਿਨ੍ਹਾਂ ਦੀ ਡਿਮਾਂਡ ਪੂਰੀ ਦੁਨੀਆ 'ਚ ਹੋਊਗੀ ਹੋਊਗੀ ਆਉਣ ਵਾਲੇ ਸਾਲਾਂ ਦੇ ਵਿੱਚ, ਨਹੀਂ ਤਾਂ ਬੁਰਾ ਹਾਲ ਹੀ ਪੇਸ਼ ਹੋਣਾ ਹੈ, ਸਿੰਪਲ ਐਜ਼ ਦੈਟ। ਅਤੇ ਅੱਜ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੂੰ ਜਰਨਲਿਸਟ ਦੇ ਵੱਲੋਂ ਪੁਆਇੰਟ ਬਲੈਂਕ ਪੁੱਛਿਆ ਗਿਆ ਕਿ ਜੇਕਰ US ਪ੍ਰੈਜ਼ੀਡੈਂਟ ਡੋਨਲਡ ਟਰੰਪ, US ਟ੍ਰੇਡ ਰੈਪ੍ਰੈਜ਼ੈਂਟੇਟਿਵ ਜੇਮਸਨ ਗ੍ਰੀਅਰ, US ਕਾਮਰਸ ਸੈਕਟਰੀ ਹਾਵਰਡ ਲਟਨਿਕ ਤੇ US ਟ੍ਰੈਜਰੀ ਸੈਕਟਰੀ ਸਕਾਟ ਬਸੈਂਟ ਦੀਆਂ ਜਿਹੜੀਆਂ ਪਿਛਲੇ ਕੁਝ ਹਫ਼ਤਿਆਂ ਦੀਆਂ ਗੱਲਾਂ ਨੇ ਪਬਲਿਕਲੀ ਮੀਡੀਆ ਦੇ ਸਾਹਮਣੇ ਹੀ ਗੱਲਾਂ ਨੇ, ਕੋਈ ਦਮ ਵੀ ਹੈ ਉਹਨਾਂ ਵਿੱਚ, ਕੋਈ ਸੱਚਾਈ ਵੀ ਹੈ ਉਹਨਾਂ ਦੇ ਵਿੱਚ ਜਾਂ ਉੱਦਾਂ ਹੀ ਮਾਰ ਰਹੇ ਨੇ ਕਿ ਮਾਰਕ ਕਾਰਨੀ ਨੇ ਇਸ ਹੈਂਡਸ਼ੇਕ ਡੀਲ ਨੂੰ, ਬਣੀ ਹੋਈ ਡੀਲ ਨੂੰ ਅਖੀਰਲੇ ਘੰਟੇ ਦੇ ਵਿੱਚ ਜਾਣ ਬੁੱਝ ਕੇ ਬਰਬਾਦ ਕੀਤਾ ਲਿਬਰਲਸ ਦੇ ਹੀ ਪੋਲੀਟੀਕਲ ਫਾਇਦੇ ਲਈ, ਇਲੈਕਸ਼ਨ ਜਿੱਤਣ ਲਈ, ਕੁਬੈਕ ਦੇ ਵਿੱਚ ਪੋਲਸ ਵਿੱਚ ਲੀਡ ਕਰ ਰਹੀ ਸੈਪਰੇਸ਼ਨਿਸਟ ਪਾਰਟੀ PQ ਨੂੰ ਹਰਾਉਣ ਲਈ, ਅਲਬਰਟਾ ਰੈਫਰੈਂਡਮ ਨੂੰ ਦੱਬਣ ਲਈ। ਅਤੇ ਅੱਜ ਮਾਰਕ ਕਾਰਨੀ ਨੇ ਕੀ ਕਿਹਾ? ਨਾਟ ਯੈਸ, ਨਾਟ ਨੋ। ਉਹਨੇ ਗੋਲ ਮੋੜ ਗੱਲਾਂ ਦੇ ਵਿੱਚ ਡਿਫਲੈਕਟ ਕਰਕੇ ਕਿਹਾ ਕਿ ਇਸ ਤਰ੍ਹਾਂ ਦੇ ਜਿਹੜੇ ਅਨਇਲੈਕਟਿਡ, ਟਰੰਪ ਦੇ ਵੱਲੋਂ ਹੀ ਸਲੈਕਟਿਡ ਕੈਬਨਿਟ ਮੰਤਰੀ ਨੇ ਅਮਰੀਕਾ ਦੇ ਵਿੱਚ, ਉਹਨਾਂ ਨੂੰ ਸਾਡੇ ਕੈਨੇਡੀਅਨ ਪੋਲੀਟਿਕਸ ਬਾਰੇ ਕੁਝ ਖਾਸ ਪਤਾ ਹੀ ਨਹੀਂ ਹੈਗਾ, ਦੇ ਨਾ ਐਕਸਪਰਟਸ ਇਨ ਕੈਨੇਡੀਅਨ ਪੋਲੀਟਿਕਸ, ਬਸ ਆਹੀ ਕਿਹਾ, ਨਿਬੇੜਤੀ ਗੱਲ। ਸੋ ਇਟਸ ਨਾਟ ਅ ਰਿਜੈਕਸ਼ਨ ਔਰ ਕਨਫਰਮੇਸ਼ਨ ਕਿ ਉਹਨਾਂ ਦੀਆਂ ਗੱਲਾਂ 'ਚ ਕੋਈ ਦਮ ਹੈ, ਸੱਚਾਈ ਹੈ, ਗੋਲ ਮੋਲ ਗੱਲ ਹੀ ਇਹਨੇ ਕੀਤੀ ਹੈ। ਪਰ ਕਿਹਾ we're ready to sit down and strike that deal when the Americans are, matlab ki Canada taiyar hai, jadon US taiyar hoga ek deal nu finalize karne layi, te Mark Carney ne kiya ki jehdiyan sade layi kuch red lines si, kuch hard lines si jo ki assi cross hi nahi kar sakde, oh ta hun achanak US keh reha hai ki assi ta eh kade kiya hi nahi hega, oh hun line hi mit gayi ya ja mitai gayi ya ja gayab hi ho gayi ya ja back walk kiti gayi ya, so hopefully ਪਤਾ ਲੱਗ ਹੀ ਜਾਊਗਾ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਡੀਲ ਬਣ ਸਕਦੀ ਕਿ ਨਹੀਂ ਬਣ ਸਕਦੀ ਆ। ਟਿਊਜ਼ਡੇ ਤੋਂ ਪਹਿਲਾਂ ਹੀ ਕੁਛ ਨਾ ਕੁਛ ਇੰਪਰੂਵਮੈਂਟ ਪੇਸ਼ ਹੋ ਜਾਵੇ, ਨਹੀਂ ਤਾਂ ਕਾਊਂਟਰ ਟੇਰਸ ਨਾਲ ਤਾਂ ਇੱਥੇ ਲੋਕਾਂ ਨੂੰ ਲੁੱਟਿਆ ਜਾਣਾ ਹੈ, ਸਿੰਪਲ ਐਸ ਦੈਟ, ਅਤੇ ਸਰਕਾਰ ਦੇ ਖਜ਼ਾਨੇ ਭਰੇ ਜਾਣੇ ਆ ਸਾਡੇ ਨੁਕਸਾਨ ਦੇ ਨਾਲ। ਜਿਹੜਾ ਮਰਜ਼ੀ, ਚਾਹੇ ਕੈਨੇਡਾ ਚਾਹੇ ਅਮਰੀਕਾ, ਸੱਚ ਬੋਲ ਰਿਹਾ ਝੂਠ ਬੋਲ ਰਿਹਾ, ਟੂ ਥਿੰਗਸ ਕੈਨ ਬੀ ਟਰੂ ਐਟ ਦ ਸੇਮ ਟਾਈਮ, ਇੱਕ ਹੀ ਸੱਚ ਬੋਲ ਰਿਹਾ ਇੱਕ ਹੀ ਝੂਠ ਬੋਲ ਰਿਹਾ ਹੈ, ਦੇ ਕੈਨ ਬੋਥ ਬੀ ਰਾਈਟ ਐਂਡ ਰੋਂਗ ਐਟ ਦ ਸੇਮ ਟਾਈਮ। ਜੋ ਵੀ ਸੱਚ ਬੋਲ ਰਿਹਾ, ਜੋ ਵੀ ਝੂਠ ਬੋਲ ਰਿਹਾ, ਗੋਲੀ ਮਾਰੋ ਉਸ ਗੱਲ ਨੂੰ, ਹੋਪਫੁਲੀ ਡੀਲ ਇਹ ਬਣਾ ਲੈਣ, ਫਿਰ ਹੀ ਇੱਥੇ ਕੋਈ ਨਾ ਕੋਈ ਇੰਪਰੂਵਮੈਂਟ ਪੇਸ਼ ਹੋ ਸਕਦੀ ਆ, ਬਸ ਆਹੀ ਇੱਕੋ ਹੀ ਫਿੰਗਰ ਕ੍ਰੋਸ ਕਰਕੇ ਸਾਨੂੰ ਉਮੀਦ ਹੈ। ਰੇਡੀ ਪ੍ਰੋਗਰਾਮ ਦੇਸ ਪ੍ਰਦੇਸ ਨਾਲ ਜੁੜੇ ਹਾਂ ਦੋਸਤ, ਹੁਣ ਤੁਹਾਨੂੰ ਦੱਸ ਦਈਏ ਕਿ ਸਾਡੇ ਨਾਲ ਜੁੜ ਚੁੱਕੇ ਨੇ ਮੋਰਗੇਜ ਬ੍ਰੋਕਰ, ਮੋਰਗੇਜ ਐਕਸਪਰਟ ਪ੍ਰਭਦੀਪ ਸਿੰਘ, ਜਿਹਨਾਂ ਦਾ ਫੋਨ ਨੰਬਰ ਹੈ 416-710-7524, 416-710-7524। ਬਾਈ ਜੀ, ਸਤਿ ਸ਼੍ਰੀ ਅਕਾਲ ਜੀ। ਚਿੱਠੀਆਂ ਹੁਣ ਕੀ ਉਹਨਾਂ ਨੂੰ ਬਸ ਆਹੀ ਕੰਮ ਕਰਨਾ ਚਾਹੀਦਾ ਕਿ ਸਾਰੇ ਪਾਸੇ ਹੀ ਲਗਭਗ ਸੇਮ ਰੇਟ ਹੈ ਜਿੱਥੇ ਚੱਲਦੀ ਹੈ ਮੋਰਗੇਜ, ਸਾਈਨ ਕਰਕੇ ਨਿਬੇੜੋ ਕੰਮ, ਜਾਂ ਤੁਹਾਨੂੰ ਲੱਗਦਾ ਹੈ ਜਾਂ ਤੁਹਾਨੂੰ ਪੱਕਾ ਪਤਾ ਹੈ ਕਿ ਤੁਸੀਂ ਉਹਨਾਂ ਦਾ ਬੈਂਕ ਚੇਂਜ ਕਰਕੇ ਬੜਾ ਆਸਾਨੀ ਨਾਲ ਉਹਨਾਂ ਦਾ ਰੇਟ ਵੀ ਘਟਾ ਸਕਦੇ ਹੋ, ਕਿਸ਼ਤ ਵੀ ਘਟਾ ਸਕਦੇ ਹੋ, ਅਤੇ ਉਹਨਾਂ ਨੂੰ ਕੋਈ ਕੈਸ਼ ਕੁਛ ਵੀ ਦਿਲਵਾ ਸਕਦੇ ਹੋ ਕਿ ਨਹੀਂ? ਦੱਸੋ।
2: ਬਿਲਕੁਲ ਵੀਰੇ, ਦੇਖੋ ਮੇਰਾ ਹੈਗਾ ਡੇ ਟੂ ਡੇ ਦਾ ਕੰਮ, ਕੋਈ ਇਹੋ ਜਿਹਾ ਕੰਮ ਨਹੀਂ ਮੈਂ ਕਹਾਂ ਵੀ ਅੱਜ ਮੈਂ ਪਾਰਟ ਟਾਈਮ ਉਬਰ ਚਲਾ ਰਿਹਾ ਤੇ ਨਾਲ ਮੈਂ ਮੋਰਗੇਜ ਜਿਹੜੀ ਫਾਈਲਾਂ ਦੀ ਬਾਹਰ ਦੇ ਰਿਹਾ। ਮੇਰਾ ਡੇ ਟੂ ਡੇ ਕੰਮ ਹੋਣ ਕਰਕੇ ਇਹ ਚੀਜ਼ ਦਾ ਮੈਂ ਸਾਰੇ ਹੀ ਲਿਸਨਰਸ ਨੂੰ ਦੱਸ ਦੇਣੀ ਚਾਹੁੰਦਾ, ਜਿਹੜੇ ਵੀ ਲੈਂਡਰ ਨਾਲ ਤੁਸੀਂ ਇਸ ਵਕਤ ਹੈਗੇ ਹੋ, ਉਸ ਤੋਂ ਹਟ ਕੇ ਜਿਹੜੇ ਵੀ ਨਵੇਂ ਕੋਲੇ, ਜਿਹੜੇ ਵੀ ਮੇਰੇ ਨਾਲ ਕਲਾਇੰਟ ਜੁੜ ਕੇ ਆ ਰਹੇ ਨੇ, ਜਿਹਨਾਂ ਦੀ ਫਾਈਲਾਂ ਪਾ ਰਹੇ ਹੈ ਨਵੇਂ ਨਵੇਂ ਲੈਂਡਰ ਨਾਲ, ਕਿਉਂਕਿ ਕੰਪੈਟੀਟਿਵ ਕੰਪੀਟੀਸ਼ਨ ਬਣ ਜਾਂਦਾ ਨਵੇਂ ਲੈਂਡਰ ਨੂੰ ਉਸ ਲੋਨ ਤੇ ਉੱਤੇ, ਉਸ ਲੈਂਡਰ ਨੇ ਅਕਸਰ ਵਿਆਜ ਖਾਣਾ, ਵਿਆਜ ਕਮਾਉਣਾ ਆ, ਉਹਨੂੰ ਬਾਏ ਡਿਫਾਲਟ ਹੀ ਤੁਹਾਨੂੰ ਵਧੀਆ ਰੇਟ ਆਫਰ ਕਰਨਾ ਪੈਂਦਾ। ਬਾਕੀ ਰਹਿ ਜਾਂਦੀ ਗੱਲ ਤੁਹਾਡੀ ਫਾਈਲ ਪ੍ਰੈਜੈਂਟ ਕਿਵੇਂ ਹੁੰਦੀ ਸਵਰਾਜ ਵੀਰੇ। ਸੋ ਹੁਣ ਦੇਖੋ, ਇਹਦਾ ਮਤਲਬ ਇਹ ਨੀ ਵੀ ਸਾਰੇ ਭੈਣ ਭਰਾ ਅੱਜ ਦੀ ਤਰੀਕ ਦੇ ਵਿੱਚ ਸਕੈਜੂਅਲ ਇਹ ਲੈਂਡਰ ਨਾਲ ਬੈਠੇ ਨੇ, ਫਰਜ਼ ਕਰੋ ਕੋਈ BMO ਨਾਲ, ਕੋਈ TD ਨਾਲ, ਕੁੱਝ ਕੁ ਭੈਣ ਭਰਾ ਵਿੱਚ ਇਹੋ ਜਿਹੇ ਵੀ ਨੇ ਜਿਨ੍ਹਾਂ ਨੇ B ਲੈਂਡਰ ਤੋਂ ਕਲੋਜ਼ਿੰਗਾਂ ਹੋਈਆਂ ਨੇ, ਕਈਆਂ ਦੀਆਂ ਪ੍ਰਾਈਵੇਟ ਕਲੋਜ਼ਿੰਗਾਂ ਹੋਈਆਂ ਨੇ, ਕਈਆਂ ਦੀ ਸੈਕਿੰਡ ਮੋਰਗੇਜਾਂ ਚੱਲਦੀਆਂ ਪਈਆਂ, ਕਈਆਂ ਦੀ ਲਾਈਨ ਆਫ ਕ੍ਰੈਡਿਟ ਚੱਲਦੀ ਪਈ ਹੈ ਸੈਕਿੰਡ ਲੈਂਡਰ ਤੋਂ। ਸੋ ਵੱਖਰੋ ਵੱਖਰੇ ਪਰਿਵਾਰ ਦੇ ਵੱਖਰੋ ਵੱਖਰੇ ਸਨੈਰੀਓ ਨੇ। ਕਹਿਣ ਤੋਂ ਭਾਵ ਇਹ ਹੈ ਵੀ ਜੇ ਤੁਹਾਨੂੰ ਲੱਗਦਾ ਤੁਹਾਡੀ ਆਉਂਦੇ ਸਮੇਂ ਦੇ ਵਿੱਚ ਰੀਨੂਅਲ ਆ ਰਹੀ ਹੈ, ਹਮੇਸ਼ਾ ਇਹ ਗੱਲ ਕਹਿੰਦਾ ਹੁੰਦਾ ਜਿਹੜਾ ਤੁਹਾਡਾ ਕਰੰਟ ਲੈਂਡਰ ਹੈ ਉਹਨੇ ਕਿਤੇ ਨਹੀਂ ਜਾਣਾ। ਉਸ ਤੋਂ ਇਲਾਵਾ ਜੇ ਤੁਸੀਂ ਮਾਰਕੀਟ 'ਚ ਸ਼ੋਪ ਰਾਊਂਡ ਕਰ ਸਕਦੇ ਹੋ, ਜੇ ਮੇਰੇ ਨਾਲ ਗੱਲ ਕਰਦੇ ਹੋ, ਦੇਖੋ ਮੇਰੇ ਨਾਲ ਗੱਲ ਕਰਿਆ ਤਾਂ ਤੁਹਾਨੂੰ ਹਮੇਸ਼ਾ ਜਿਹੜਾ ਚਾਰਜ ਲੱਗਣਾ ਕੰਮ ਡਨ ਹੋਇਆ ਤੋਂ ਬਾਅਦ ਲੱਗਣਾ, ਉਦੋਂ ਪਹਿਲਾਂ ਜੇ ਮੈਂ ਤੁਹਾਨੂੰ ਕੁਛ ਤੁਹਾਡੇ ਕਰੰਟ ਲੈਂਡਰ ਤੋਂ ਵਧੀਆ ਪ੍ਰਜੈਂਟ ਕਰ ਸਕਦਾ ਹੋਇਆ ਤਾਂ ਹੀ ਤੁਸੀਂ ਮੇਰੇ ਕੋਲ ਆਉਂਗੇ, ਤੇ ਇਹ ਗੱਲ ਦਾ ਮੈਂ ਤੁਹਾਨੂੰ ਦਾਅਵਾ ਕਰਦਾ। ਇੱਕ ਵਾਰੀ ਰੀਨੂਅਲ ਤੋਂ ਆਉਣ ਤੋਂ ਪਹਿਲਾਂ ਕੁਛ ਕੁ ਮਹੀਨੇ ਪਹਿਲਾਂ ਮੈਨੂੰ ਸੰਪਰਕ ਕਰ ਲਿਓ, ਗਰੰਟੀਡ ਤੁਹਾਨੂੰ ਜੋ ਅੱਜ ਇੰਟਰਸਟ ਰੇਟ ਆਫਰ ਹੋ ਰਿਹਾ ਉਦੋਂ ਲੋਅ ਕਰਵਾ ਕੇ ਦਊਂਗਾ, ਤੇ ਉਹਦੇ ਨਾਲ ਦੇ ਨਾਲ ਜਿਹੜੇ ਇਨਸੈਂਟਿਵ ਨੇ ਉਹ ਮੈਨੂੰ ਨਹੀਂ ਲੱਗਦਾ ਕੋਈ ਅੱਜ ਦੀ ਤਰੀਕ ਦੇ ਵਿੱਚ ਆਫਰ ਕਰਦਾ ਪਿਆ। ਕਿਉਂ? ਕਿਉਂਕਿ ਵੱਧ ਵੱਧ ਵੋਲਿਊਮ ਦੇਈ ਦੀ ਬੈਂਕਾਂ ਨੂੰ ਜੀ, ਆਫਰਸ ਕੀ ਨੇ, ਤੁਹਾਨੂੰ ਕੈਸ਼ ਬੈਕ ਆਊਗਾ ਜੀ, ਨਾਲ ਦੀ ਨਾਲ ਤੁਹਾਨੂੰ ਲਾਈਨ ਆਫ ਕ੍ਰੈਡਿਟ ਬਣਾ ਕੇ ਦੇਵਾਂਗੇ। ਬਥੇਰੀ ਵਾਰੀ ਭੈਣ ਭਰਾਵਾਂ ਦੇ ਵੀ ਰਹਿੰਦਾ ਇਹ ਸ਼ਿਕਵਾ ਵੀ ਯਾਰ ਸਾਡੇ ਕੋਲ ਲਾਈਨ ਆਫ ਕ੍ਰੈਡਿਟ ਹੈ ਨੀਗੀ। ਉਹ ਲਾਈਨ ਆਫ ਕ੍ਰੈਡਿਟ ਇਹੋ ਜੀ, ਜਿਵੇਂ ਜਿਵੇਂ ਤੁਹਾਡਾ ਬੈਲੈਂਸ ਘਟੀ ਗਿਆ ਉਵੇਂ ਉਵੇਂ ਤੁਹਾਡਾ ਲਾਈਨ ਆਫ ਕ੍ਰੈਡਿਟ ਦਾ ਅਮਾਊਂਟ ਵਧੀ ਜਾਊਗਾ ਨਾਲ ਦੀ ਨਾਲ। ਕੁਝ ਕੁ ਬੈਂਕਾਂ ਨੇ ਸਾਨੂੰ ਇੱਥੋਂ ਤੱਕ ਦੀ ਵੀ ਆਫਰ ਦਿੱਤੀ ਹੋਈ ਵੀ ਜਿਹੜੀ ਤੁਹਾਡੀ ਲੋਅਰ ਦੀ ਵੀ ਕੋਸਟ ਹੈ, ਜਿਹੜੀ ਟ੍ਰਾਂਜੈਕਸ਼ਨ ਹੋਣੀ ਉਹ ਲੋਅਰ ਦੀ ਕੋਸਟ ਵੀ ਕਵਰ ਕਰਵਾ ਦਿੱਤੀ ਜਾਊਗੀ। ਤੇ ਉਸ ਤੋਂ ਸਾਰਿਆਂ ਨਾਲੋਂ ਵੱਡਾ ਜਿਹੜਾ ਫਾਇਦਾ ਕੀ ਹੁੰਦਾ, ਤੁਹਾਨੂੰ ਰੀਨੂਅਲ ਟਾਈਮ ਤੇ ਬਾਈ ਜੀ ਕੋਈ ਪੈਨਲਟੀ ਨਹੀਂ ਪੈਣੀ। ਸੋ ਕਿਸੇ ਵੀ ਲੈਂਡਰ ਨਾਲ ਆਪਦੇ ਆਪ ਨੂੰ ਸਟੱਕ ਨਾ ਮਹਿਸੂਸ ਕਰੋ, ਡੈਫੀਨੇਟਲੀ ਬਾਹਰ ਬੈਠੋ, ਮਿਲੋ ਬ੍ਰੋਕਰ ਨੂੰ ਜਾ ਕੇ ਗੱਲਬਾਤ, ਅਗਲੇ ਬੰਦੇ ਦੀ ਗੱਲਬਾਤ ਤੋਂ ਤੁਸੀਂ ਪਰਖ ਪਾ ਜਾਓਗੇ। ਕਿਉਂ? ਕਿਉਂਕਿ ਤੁਹਾਡਾ ਆਲਰੇਡੀ ਜਿਹੜੀ ਪਹਿਲੀ ਟ੍ਰਾਂਜੈਕਸ਼ਨ ਹੋਈ ਹੁੰਦੀ ਆ, ਤੁਹਾਨੂੰ ਪਹਿਲਾਂ ਹੀ ਬ੍ਰੋਕਰ ਨਾਲ ਡੀਲ ਕਰਕੇ ਤੁਹਾਡਾ ਤਜਰਬਾ ਹੋ ਗਿਆ ਹੁੰਦਾ। ਮੇਰੇ ਨਾਲ ਕੰਮ ਕਰਨ ਦਾ ਫਾਇਦਾ ਹੋਰ ਕੀ ਆ? ਕੋਈ ਇਹੋ ਜਿਹੀ ਗੱਲ ਨਹੀਂ, ਮੈਂ 9 to 5 ਅਵੇਲੇਬਲ ਹਾਂ। ਜਦੋਂ ਤੁਸੀਂ ਕੋਈ ਮੇਰੇ ਕੋਲ ਡਾਇਰੈਕਟ ਐਕਸੈਸ ਹੈ ਲੈਂਡਰਸ ਦਾ, ਜਦੋਂ ਕੋਈ ਤੁਹਾਨੂੰ ਜਵਾਬ ਚਾਹੀਦਾ ਮੇਰੇ ਕੋਲੋਂ ਡਾਇਰੈਕਟਲੀ ਮਿਲੂਗਾ। ਕੋਈ ਇਹੋ ਜਿਹੀ ਗੱਲ ਨਹੀਂ ਤੀਜੇ ਹੱਥੀ ਮੈਂ ਕਿਸੇ ਨੂੰ ਪੁੱਛਣਾ ਜਾ ਕੇ ਯਾਰ ਫਾਈਲ ਦਾ ਕੋਈ ਅਪਡੇਟ ਦੇ ਦਿਓ, ਇਹੋ ਜਿਹੀ ਗੱਲਬਾਤ। ਸੋ ਰੀਨੂਅਲ ਟਾਈਮ ਕਿਸੇ ਵੀ ਭੈਣ ਭਰਾ ਦਾ ਆ ਰਿਹਾ ਆਉਂਦੇ ਸਮੇਂ ਦੇ ਵਿੱਚ ਕੁਛ ਕੁ ਮਹੀਨਿਆਂ ਨੂੰ, ਡੈਫੀਨੇਟਲੀ ਕਾਲ ਕਰਿਓ। ਜੋ ਤੁਹਾਨੂੰ ਕੁਛ ਦੱਸੂਗਾ ਤੁਹਾਨੂੰ ਜਚੂਗਾ, ਤਾਂ ਹੀ ਹਮੇਸ਼ਾ ਕਹਿੰਦਾ ਹੁੰਦਾ ਅਗਾਂਹ ਵਧਾਂਗੇ। ਨੰਬਰ ਇੱਕ ਦੱਸ ਦਿੰਦਾ ਜੀ, 416-7175-24-416-7107524। ਇਹ ਰੀਨੂਅਲ ਕੱਲੀ ਰੈਜੀਡੈਂਸ਼ੀਅਲ ਦੀ ਨਹੀਂ ਮੈਂ ਗੱਲ ਕਰਦਾ ਹੁੰਦਾ, ਜੇ ਕਿਸੇ ਭੈਣ ਭਰਾ ਦੀ ਕੋਈ ਕਮਰਸ਼ੀਅਲ ਪ੍ਰੋਪਰਟੀ ਦੀ ਵੀ ਰੀਨੂਅਲ ਆ ਰਹੀ ਹੈ, ਕਿਸੇ ਪ੍ਰਾਈਵੇਟ ਚ ਸਟੱਕ ਹੈਗੇ ਹੋ, ਉਹ ਵੀ ਭੈਣ ਭਰਾ ਸੰਪਰਕ ਕਰ ਸਕਦੇ ਆ। ਬੈਕ ਟੂ ਸਮਰਾਜ ਵੀਰੇ,
0: ਨੰਬਰ ਤੁਸੀਂ ਨੋਟ ਕਰ ਲਓ ਜਾਂ ਹੁਣੇ ਮਿਸ ਕਾਲ ਭੇਜੋ ਤੇ ਤੁਹਾਨੂੰ ਕਾਲ ਬੈਕ ਕਰ ਲੈਣਗੇ। ਪ੍ਰਭਦੀਪ ਸਿੰਘ, ਮੋਰਗੇਜ ਬ੍ਰੋਕਰ, 416-7107524 416-7107524। ਤੇ ਬਾਈ ਜੀ, ਅਕਸਰ ਅਸੀਂ ਇਹ ਵੀ ਦੇਖਦੇ ਹਾਂ ਜਾਂ ਸੁਣਦੇ ਹਾਂ ਕਿ ਲੋਕਾਂ ਕੋਲ ਪੈਸੇ ਪਏ ਨੇ, ਬਥੇਰੇ ਪੈਸੇ ਪਏ ਨੇ, ਬਸ ਬੈਂਕਾਂ ਦੇ ਵਿੱਚ ਹੀ ਉੱਲੀ ਲੱਗੀ ਜਾਂਦੀ ਆ, ਕੋਈ ਵਿਆਜ ਮਿਲਦਾ ਤੱਕ ਹੈ ਨਹੀਂ, ਪਰ ਕਰਜ਼ੇ ਵੀ ਇੰਨੇ ਲਏ ਹੋਏ ਨੇ ਅਤੇ ਉਹਨੂੰ ਉਹ ਥੱਲੇ ਲਾਉਂਦੇ ਵੀ ਨਹੀਂ ਹੈਗੇ, ਬਿਨਾਂ ਲੋੜ ਤੋਂ ਹੀ ਵੱਡੀਆਂ ਵੱਡੀਆਂ ਰਕਮਾਂ ਕਰਜ਼ੇ ਦੀ ਲਈਆਂ ਹੋਈਆਂ ਅਤੇ ਵਿਆਜ ਵੀ ਟਾਪ ਦਾ ਪੇ ਕਰੀ ਜਾਂਦੇ ਆ, ਕਿਸ਼ਤਾਂ ਵੀ ਪੇ ਕਰੀ ਜਾਂਦੇ ਆ। ਸੋ ਕੋਈ ਤਰੀਕਾ ਹੈਗਾ ਜੇਕਰ ਕਿਸੇ ਨੇ ਕੋਈ ਲੋਨ ਲਿਆ ਜਾਂ ਕੋਈ ਮੋਰਗੇਜ ਵੀ ਹੈਗੀ ਆ ਜਾਂ ਕੋਈ ਪ੍ਰਾਈਵੇਟ ਲੋਨ ਵੀ ਹੈ, ਕਿ ਪੈਸੇ ਪਏ ਆ ਆਪਾਂ ਚੱਕ ਕੇ ਇਕੱਠੇ ਪੇ ਕਰ ਦਈਏ ਕਿਸ਼ਤਾਂ ਆਪਾਂ, ਅਤੇ ਵਿਆਜ ਘਟਾਉਣ ਲਈ ਕੋਈ ਇੱਦਾਂ ਦਾ ਤਰੀਕਾ ਹੈ ਕਿ ਨਹੀਂ?
2: ਬਿਲਕੁਲ ਸਮਰਾਜ ਵੀਰੇ, ਦੇਖੋ ਹੈਗਾ ਆ ਇਹਦੇ ਵਿੱਚ ਨਾ ਅਲਟੀਮੇਟਲੀ ਗੱਲ ਕੀ ਆ ਜਾਂਦੀ ਹੈਗੀ, ਜੇ ਤੁਸੀਂ ਓਵਰਆਲ ਨਾ ਹਰ ਇੱਕ ਚੀਜ਼ ਤੇ ਨਾ ਮੈਟਰ ਕਰਦੀ ਹੈ ਜੀ, ਸੱਚ ਤੁਸੀਂ ਕਿਹੜੇ ਤਰੀਕੇ ਨਾਲ ਕਰਦੇ ਹੋ। ਜਿਹੜਾ ਵੀ ਕੋਈ ਭੈਣ ਭਰਾ ਇਸ ਵਕਤ ਮੈਨੂੰ ਸੁਣਦਾ ਪਿਆ ਜਾਂ ਤੁਹਾਡੇ ਸਰਕਲ ਦੇ ਵਿੱਚ ਕੋਈ ਹੈਗਾ, ਤੁਸੀਂ ਨਾ ਇੱਕ ਵਾਰੀ ਭਾਵੇਂ ਨੈਟ ਤੇ ਪਾ ਕੇ ਦੇਖ ਲਓ ਇੰਟਰਨੈਟ ਤੇ ਕੋਸਟ ਆਫ ਬੋਰੋਇੰਗ, ਉਹ ਭਾਵੇਂ ਕੋਸਟ ਆਫ ਬੋਰੋਇੰਗ ਤੁਸੀਂ ਕਾਰ ਲੋਨ ਦੀ ਦੇਖ ਲਓ, ਕ੍ਰੈਡਿਟ ਕਾਰਡਾਂ ਦੀ ਦੇਖ ਲਓ, ਜੇ ਤੁਹਾਨੂੰ ਉਹ ਚੀਜ਼ ਸਮਝ ਲੱਗ ਗਈ ਨਾ, ਤੁਸੀਂ ਆਪ ਹੀ ਜਿਹੜੀਆਂ ਮਿਨੀਮਮ ਪੇਮੈਂਟਸ ਕਰਦੇ ਪਏ ਹੋ ਉਹ ਤੁਹਾਨੂੰ ਹਰ ਇੱਕ ਦਿਨ ਫਿਰ ਚੁਭਣ ਲੱਗ ਜਾਣੀ, ਕਿਉਂਕਿ ਕਿਸੇ ਤਰੀਕੇ ਦੇ ਜਿਹੜੀ ਤੁਸੀਂ ਮਿਨੀਮਮ ਪੇਮੈਂਟ ਕਰ ਰਹੇ ਹੋ ਨਾ, ਉਹਨੇ ਤੁਹਾਡਾ ਜਿਹੜਾ ਇਨੀਸ਼ੀਅਲ ਪ੍ਰਿੰਸੀਪਲ ਬਣ ਚੁੱਕਿਆ, ਜਾਂ ਫਰਜ਼ ਕਰੋ ਅੱਜ 3000 ਦੀ ਲਾਈਨ ਆਫ ਕ੍ਰੈਡਿਟ ਹੈਗੀ, ਉਹਦੀ ਮਿਨੀਮਮ ਪੇਮੈਂਟ ਤੁਹਾਡੀ ਬਣੀ ਜਾਂਦੀ ਹੈ ਜੀ 300-300 ਡਾਲਰ ਦੇ ਨੇੜ ਗੇੜ, ਤੁਸੀਂ ਉਹ 300 ਦੇ ਵਿੱਚ ਹੀ ਕੰਫਰਟੇਬਲ ਹੋਗੇ, ਬਟ ਜਿਹੜਾ ਤੁਹਾਡਾ 30000 ਦਾ ਬੈਲੈਂਸ ਬਣਿਆ ਰਹਿ ਗਿਆ ਉਹ 30000 ਹੀ ਰਹਿ ਜਾਣਾ, ਅਲਟੀਮੇਟਲੀ ਉਹ ਲਾਉਣਾ ਤਾਂ ਪੈਣੀ ਆ। ਸੋ ਜਿਵੇਂ ਤੁਸੀਂ ਸਮਰਾਜ ਵੀਰੇ ਗੱਲ ਕਰਦੇ ਹੋ, ਭੈਣ ਭਰਾਵਾਂ ਕੋਲੇ ਘਰਾਂ ਦੇ ਵਿੱਚ ਕਈਆਂ ਦੇ ਐਕਟੀਆਂ ਨੇ, ਕਈਆਂ ਕੋਲੇ ਉੱਦਾਂ ਪੈਸੇ ਪਏ ਨੇ, ਰਾਈਟ? ਸੋ ਜੇ ਤੁਸੀਂ ਇਸ ਚੀਜ਼ ਨੂੰ ਵਰਕਆਊਟ ਸਹੀ ਤਰੀਕੇ ਨਾਲ ਕਰੋ, ਸਮਾਰਟ ਤਰੀਕੇ ਨਾਲ ਕਰੋ, ਜਿਹੜਾ ਤੁਹਾਡਾ ਮਿਨੀਮਮ ਪੇਮੈਂਟ ਹੈ ਬਾਈ ਜੀ, ਉਹਨੇ ਤੁਹਾਡਾ ਸਕੋਰ ਵੀ ਮਿਨੀਮਮ ਲੈਣਾ, ਟੂ ਅ ਪੁਆਇੰਟ ਤੁਹਾਨੂੰ ਫਰਸਟ੍ਰੇਸ਼ਨ ਕਈ ਵਾਰੀ ਇਹੋ ਜਿਹੀਆਂ ਵੀ ਆ ਜਾਂਦੀਆਂ ਨੇ, ਕਦੀ ਕਿਹਦਾ ਬਿੱਲ ਆਇਆ ਰਹਿੰਦਾ, ਕਦੀ ਕਿਹਦਾ ਬਿੱਲ ਆਇਆ ਰਹਿੰਦਾ, ਜੇ ਸਾਰਾ ਕੁਛ ਤੁਹਾਡਾ ਇੱਕ ਛੱਤ ਹੇਠ ਆ ਜਾਏ, ਇੱਕ ਪੇਮੈਂਟ ਬਣ ਜਾਏ, ਤਾਂ ਉਹਦੇ ਅੱਗੇ ਬਾਈ ਜੀ ਰੀਸ ਨਹੀਂ ਜੀ। ਹੁਣ ਜਿਹੜੇ ਭੈਣ ਭਰਾਵਾਂ ਕੋਲੇ ਘਰ ਹੈਗਾ, ਘਰ ਦੀ ਚੱਲਦੀ ਮੋਰਗੇ ਨਹੀਂ ਚੜਾਉਣੀ ਚਾਹੁੰਦੇ, ਚਲੋ ਫਰਜ਼ ਕਰੋ ਤੁਸੀਂ ਲਾਈਨ ਆਫ ਕ੍ਰੈਡਿਟ ਬਣਾ ਕੇ ਉਹਦੀ ਇੱਕ ਪੇਮੈਂਟ ਕਰਵਾ ਸਕਦੇ ਹੋ, ਜੇ ਤੁਹਾਡੇ ਕੋਲੇ ਘਰ ਨਹੀਂ ਹੈਗਾ ਜਾਂ ਚਲੋ ਜੇ ਘਰ ਦੇ ਵਿੱਚ ਐਕਟੀ ਨਹੀਂ ਕੀਤਾ, ਉਹਦੇ ਵਿੱਚ ਮੈਂ ਹਮੇਸ਼ਾ ਇਹ ਵੀ ਗੱਲ ਨਾਲ ਦੇ ਨਾਲ ਕਹਿੰਦਾ ਹੁੰਦਾ, ਹੋ ਸਕਦਾ ਤੁਹਾਡੀ ਫਾਈਲ ਜਦੋਂ ਬੈਂਕ 'ਚ ਲੱਗ ਰਹੀ ਉਹਦੀ ਸਟਰਕਚਰਿੰਗ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਆ ਰਹੀ ਹੋਵੇ, ਜੇ ਤੁਹਾਡੇ ਕੋਲੇ ਘਰ ਦੀ ਆਪਸ਼ਨ ਹੀ ਹੈ ਨਹੀਂ, ਤੁਹਾਡੇ ਕੋਲੇ ਘਰ ਹੈ ਨੀਗਾ, ਤਾਂ ਕਈ ਭੈਣ ਭਰਾਉਣ ਨੂੰ ਮੈਂ ਇਹ ਵੀ ਸੁਜੈਸਟ ਕਰਦਾ ਹੁੰਦਾ, ਜੇ ਤੁਹਾਡੇ ਕੋਲੇ ਕੋਈ ਕਿਸੇ ਤਰੀਕੇ ਦਾ ਬਿਜ਼ਨਸ ਆ, ਜਿਹੜੇ ਹਿਸਾਬ ਨਾਲ ਟੈਰਿਫਸ ਲੱਗੇ ਰਹੇ, ਹੋ ਸਕਦਾ ਤੁਹਾਡਾ ਬਿਜ਼ਨਸ ਉਹਦੇ ਵਿੱਚ ਚਲੋ ਆਉਂਦਾ ਹੋਵੇ, ਤੁਹਾਨੂੰ ਕੋਈ ਨਾ ਕੋਈ ਬਿਜ਼ਨਸ ਰਿਲੀਫ ਕਰਕੇ ਤੁਹਾਨੂੰ ਬਿਜ਼ਨਸ ਲੋਨ ਮਿਲ ਜਾਵੇ 1-1.5 ਲੱਖ ਡਾਲਰ ਤੱਕ, ਵੀ ਜਿਹੜੇ ਤੁਹਾਡੇ ਵੱਖਰੇ ਵੱਖਰੇ ਕਰਜ਼ੇ ਨੇ 1-7 ਆ ਜਾਣ। ਜੇ ਤੁਹਾਡੇ ਕੋਲ ਦੋਨੇ ਹੀ ਆਪਸ਼ਨ ਹੈ ਨੀ ਗਿਆ, ਤਾਂ ਅਲਟੀਮੇਟਲੀ ਕਹਿੰਦਾ ਉਹਨੇ ਜਿਹੜੇ ਛੋਟੀ ਪਰਸਨਲ ਲਾਈਨ ਆਫ ਕ੍ਰੈਡਿਟ ਆ, ਛੋਟੇ ਲੋਨ ਹੁੰਦੇ ਬੈਂਕਾਂ ਵੱਲੋਂ, ਹੋ ਸਕਦਾ ਤੁਸੀਂ ਉਹਦੇ ਲਈ ਕੁਆਲੀਫਾਈ ਕਰਦੇ ਹੋ। ਸੋ ਗੱਲ ਕੀ ਹੈ, ਗੱਲ ਕਰੋਗੇ ਕੋਈ ਨਾ ਕੋਈ ਹੱਲ ਦੱਸਣਗੇ, ਹੱਥ ਦੇ ਹੱਥ ਧਰ ਕੇ ਬੈਠੇ ਰਹੇ, ਕੰਫਰਟ ਜ਼ੋਨ 'ਚ ਬੈਠੇ ਰਹੇ, ਆਪਣਾ ਰਿਕਾਰਡ ਵੀ ਖਰਾਬ ਕਰੋਗੇ ਤੇ ਨਾ ਹੀ ਕੁਛ ਨਿਕਲਣਾ ਹੈਗਾ। ਸੋ ਕਿਸੇ ਤਰੀਕੇ ਦੇ ਨਜਾਇਜ਼ ਕਰਜ਼ਿਆਂ ਦੇ ਹੇਠ ਆਏ ਬੈਠੇ ਹੋ, ਹੱਲ ਕਢਾਉਣਾ ਚਾਹੁੰਦੇ ਹੋ, ਨੰਬਰ ਦੱਸ ਦਿੰਦਾ ਜੀ, 416-7175-24-416-7107524। ਬਹੁਤ ਬਹੁਤ ਧੰਨਵਾਦ ਸਮਰਾਜ ਵੀਰੇ ਇਹਦੇ ਤੋਂ ਸਮਾਂ ਦੇਣ ਦੇ ਲਈ ਜੀ।
0: ਥੈਂਕ ਯੂ ਵੈਰੀ ਮੱਚ। ਹੁਣੇ ਕਾਲ ਕਰ ਲਓ ਪ੍ਰਭਦੀਪ ਸਿੰਘ, ਮੋਰਗੇਜ ਬ੍ਰੋਕਰ ਨੂੰ, 416-7107524 416-7107524। ਤੇ ਦੋਸਤੋ, ਜਾਣਦੇ ਜਾਣਦੇ ਤੁਹਾਨੂੰ ਦੱਸ ਦੇਵਾਂ ਕਿ ਜੇਕਰ ਤੁਸੀਂ ਰੀਅਲ ਇਸਟੇਟ ਦੇ ਵਿੱਚ ਕੋਈ ਵੀ ਕਾਂਡੋ ਜਾਂ ਘਰ ਬੁੱਕ ਕੀਤਾ ਸੀ ਡਿਪੋਜ਼ਿਟ ਵਾਪਸ ਦੇ ਰਿਹਾ ਹੈ ਨਾ ਤਾਂ ਕਲੋਜ਼ਿੰਗ ਕਰ ਰਿਹਾ ਹੈ, ਫਿਰ ਤੁਹਾਡੇ ਡਿਪੋਜ਼ਿਟ ਨੂੰ ਪਲੱਸ ਇੰਟਰਸਟ ਨੂੰ ਪਲੱਸ ਪੈਨਲਟੀਜ਼ ਨੂੰ ਤੁਹਾਨੂੰ ਜਲਦ ਤੋਂ ਜਲਦ ਲਵਾ ਸਕਦੇ ਆ ਮਨੀਤ ਗਿਰੀ ਵਕੀਲ ਨੇ ਫਰਮ ਗਿਰੀ ਲੀਗਲ। ਕਾਲ 437-551-8000 437-551-8000 ਤੇ ਜੇ ਹੁਣ ਬਿਲਡਰ ਕਹਿ ਰਿਹਾ ਹੈ ਕਿ ਮੋਰਗੇਜ ਕਰਵਾਓ ਕਰਵਾਉਣੀ ਹੀ ਪੈਣੀ ਆ ਪਰ ਜਾਂ ਤਾਂ ਮੋਰਗੇਜ ਹੁਣ ਹੁੰਦੀ ਨਹੀਂ ਹੈਗੀ ਕਿਉਂਕਿ ਲੱਖਾਂ ਡਾਲਰ ਘੱਟ ਦੀ ਅਪਰੇਜ਼ਲ ਨਿਕਲੀ ਆ, ਜਾਂ ਤੁਸੀਂ ਕਹਿੰਦੇ ਕਿ ਭਰਾਵਾ ਰਹਿਣੀ ਜੇ ਮੈਂ ਮੋਰਗੇਜ ਕਰਵਾਉਣੀ ਨਹੀਂ ਹੈਗੀ। ਕੋਈ ਗਲਤ ਮਲਤ ਕੰਮ ਨਾ ਕਰੋ ਕਿ ਤੁਸੀਂ ਕਹਿੰਦੇ ਹੋ ਕਿ ਬਿਲਡਰ ਸਾਨੂੰ ਕੱਲ੍ਹ ਨੂੰ ਆ ਕੇ ਸੂ ਕਰ ਦੂਗਾ, ਬੈਂਕਰਪਸੀ ਡਿਕਲੇਅਰ ਕਰ ਦੇਵਾਂਗੇ। ਇਹ ਤੁਹਾਨੂੰ ਤੁਹਾਡੇ ਕੰਟਰੈਕਟ ਵਿੱਚੋਂ ਕਢਾ ਸਕਦੇ ਆ ਅਤੇ ਤੁਹਾਡਾ ਪੂਰਾ ਡਿਪੋਜ਼ਿਟ ਤੱਕ ਵੀ ਤੁਹਾਨੂੰ ਵਾਪਸ ਦਿਲਵਾ ਸਕਦੇ ਆ। ਕਾਲ ਗਿਰੀ ਲੀਗਲ 437-551-8000 ਇੰਸ਼ੋਰੈਂਸ ਪਲੈਨਿੰਗ ਬੱਚਿਆਂ ਲਈ ਆਰ ਈ ਐਸ ਪੀ, ਬਜ਼ੁਰਗਾਂ ਲਈ ਸੁਪਰਵੀਜ਼ਰ ਵਿਜ਼ਟਰ ਵੀਜ਼ ਇੰਸ਼ੋਰੈਂਸ, ਆਪਣੇ ਆਪ ਐਜ਼ ਅ ਹਸਬੈਂਡ ਵਾਈਫ ਸਹੀ ਮੋਰਗੇਜ ਇੰਸ਼ੋਰੈਂਸ, ਡਿਸਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ, ਸੇਮ ਨੰਬਰ 416-457-3381 416-457-3381 ਇੱਥੇ ਤੋਂ ਆ ਗਿਆ ਜੀ। ਸਤਿ ਸ਼੍ਰੀ ਅਕਾਲ।

0: get ready for Rav Sapera, presented by AM 530, live at the Canadian National Exhibition on Friday, September 4th. Free with your CNE admission. Get your tickets now at thex.com.
1: Touchdown!
2: The NFL's back. Subscribe now to TSN and start watching every Thursday, Sunday, and Monday.
1: And it's caught!
2: Plus, with the TSN Premium digital subscription, catch every touchdown every Sunday with NFL Red Zone.
1: Unbelievable!
2: Unlock digital exclusives and see international games. Get the TSN Premium three-month plan for $59.99 for your first 3 months.
1: Let's go!
2: Subscribe now at tsn.ca/subscribe. Terms apply.
0: Get ready for Rav Sapera, presented by AM 530, live at the Canadian National Exhibition on Friday, September 4th. Free with your CNE admission. Get your tickets now at thex.com.
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
4: Punjabi Lehra
5: program samarpit hai rangle Punjab nu
4: Punjabi boli te Punjabi sabhyachar nu
5: Guru Sahiban peeran fakiran di tarti nu
4: thandiyan chhaawan jiyan maawan nu
5: chaudiyan chhatiyan wale gabruan nu
4: charkha katdiyan te pinga jhotdiyan mutyaran nu
5: lok geetan bhangde ate giddiyan diyan chhankaran nu
4: program Punjabi Lehra
5: hafte de satte din prime time te Punjabi Lehra Punjabiyat di seva vich.
6: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
7: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com.
8: ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ ਸੈਂਟਰ ਆਈਲੈਂਡ ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ ਤਾਂ ਲੈ ਕੇ ਜਾਓ ਟੀ ਡਾਟ ਵਾਟਰ ਟੈਕਸੀ ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ ਟੀ ਡਾਟ ਵਾਟਰ ਟੈਕਸੀ ਟੀ ਡਾਟ ਵਾਟਰ ਟੈਕਸੀ ਦੀ ਡਾਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ ਟੀ ਡਾਟ ਵਾਟਰ ਟੈਕਸੀ 6473708368 ਇਹਨਾਂ ਦੀ ਡਾਕ ਤੇ ਪਾਰਕਿੰਗ ਵੀ ਅਵੇਲੇਬਲ ਹੈ ਉੱਥੋਂ ਤੁਸੀਂ ਆਪਣੀ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ ਟੀ ਡਾਟ ਵਾਟਰ ਟੈਕਸੀ ਦੀ ਐਪ ਵੀ ਡਾਊਨਲੋਡ ਕਰੋ ਟੀ ਡਾਟ ਵਾਟਰ ਟੈਕਸੀ ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ. ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557.

0: all in good mood today. What is the reason?
1: This is the effects of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਗੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumea.io 289-982-9597 289-982-9597
4: ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8 905-204-1313 905-204-1313
3: ਟੈਕ ਸਪਿਰਿਟ ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕ ਸਪਿਰਿਟ 905-621-4100 ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ ਵੈਰੀ ਪ੍ਰੋਫੈਸ਼ਨਲ ਟੀਮ ਟੈਕ ਸਪਿਰਿਟ 905-621-4100 905-621-4100 ਤੇ ਫੋਨ ਜ਼ਰੂਰ ਕਰੋ ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 647-504-1557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ
5: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ
6: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000
7: ਜੇਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼ ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ ਫੁੱਲ ਗਰਾਜ ਡੋਰਸ $349.99 ਤੋਂ ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਸ ਹੋਮ ਇੰਪਰੂਵਮੈਂਟ ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ ਬੈਸਟ ਸਰਵਿਸ ਬੈਸਟ ਪ੍ਰਾਈਸ 905-78

SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551985।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475045 1557।

ਪੰਜਾਬੀ ਰੰਗ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀਤ ਸਿੱਧੂ ਅਤੇ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ।

ਹਾਲ ਨੇ ਸਭ ਦੀ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ, ਠੀਕ 9 ਵਜੇ ਤੱਕ ਤੁਹਾਡਾ ਸਾਡਾ ਸਾਥ, ਗੱਲਬਾਤ, ਮੁਲਾਕਾਤ ਅਤੇ ਬਸ ਇੱਕ ਰੌਣਕੀ ਜੀ ਸ਼ਾਮ ਇੰਜੋਏ ਕਰਦੇ ਹਾਂ। ਹੈਪੀ ਫਰਾਈਡੇ ਜੂਨੀਅਰ।

ਬਈ ਵਾਕਿਆ ਬਾਤ ਹੈ, ਮਿਊਜ਼ਿਕ ਸੁਣੋ ਯਾਰ, ਆਪਣੀਆਂ ਜਿਹੜੀਆਂ ਇੰਸਟਰੂਮੈਂਟਸ ਨੇ ਇਹਨਾਂ ਦੀ ਹੈ ਕਿਤੇ ਰੀਸ ਯਾਰ, ਵਾਹ ਬਈ ਵਾਹ, ਜਦੋਂ ਸਰੰਗੀ ਤੇ ਢੋਲ ਦਾ ਮੇਲ ਹੋ ਜਾਂਦਾ ਨਾ, ਮੈਂ ਕਹਿੰਦਾ ਕਮਾਲ ਹੀ ਆ। ਸੋ ਫਰਾਈਡੇ ਜੂਨੀਅਰ ਦੀ ਸ਼ਾਮ ਹੈ, ਬਹੁਤ ਹੀ ਖੂਬਸੂਰਤ ਮੌਸਮ ਹੈ, ਬੜਾ ਯਾਰ ਪਿਆਰਾ ਦਿਨ ਲੱਗਿਆ। ਸੋ ਅੱਜ ਦੇ ਦਿਨ ਨੂੰ ਆਪਾਂ ਥੋੜ੍ਹਾ ਜਿਹਾ ਹੋਰ ਪਿਆਰਾ ਨਾ ਬਣਾ ਦਈਏ, ਇਕੱਠੇ ਰਲ ਕੇ ਗੱਲਾਂ ਬਾਤਾਂ ਕਰਕੇ, ਤੇ ਧੁੱਪ ਤੋਂ ਚਲੋ ਬਚੇ ਹੋਏ ਹਾਂ, ਹਲਕੀ ਫੁਲਕੀ ਬੱਦਲਬਾਈ ਹੈ, ਕਣੀਆਂ ਤੋਂ ਵੀ ਬਚੇ ਹੋਏ ਹਾਂ, ਤੇ ਅੱਜ ਕੱਲ੍ਹ ਪਰਸੋਂ ਸੰਡੇ ਬਹੁਤ ਹੀ ਪਿਆਰੇ ਦਿਨ ਨੇ, ਮੰਡੇ ਵੀ। ਸੋ ਇੰਜੋਏ ਕਰੋ ਇਸ ਲੌਂਗ ਵੀਕਐਂਡ ਨੂੰ। ਮੈਨੂੰ ਪਤਾ ਨਹੀਂ ਕਿਉਂ ਯਾਰ, ਪਤਾ ਨਹੀਂ ਮੈਨੂੰ ਹੀ ਲੱਗ ਰਿਹਾ, ਬਟ ਆਈ ਥਿੰਕ ਕਿ ਬਹੁਤ ਸਾਰੇ ਲੋਕ ਅੱਜ ਕੱਲ੍ਹ ਛੁੱਟੀਆਂ ਨੂੰ ਇੰਜੋਏ ਕਰ ਰਹੇ ਨੇ ਤੇ ਆਫ ਨੇ। ਜਿਹੜਾ ਇਹ ਅਖੀਰਲਾ ਵੀਕ ਹੁੰਦਾ ਸਮਰ ਦਾ, ਪੇਰੈਂਟਸ ਨੂੰ ਇਹ ਹੁੰਦਾ ਕਿ ਬੱਚਿਆਂ ਨਾਲ ਯਾਰ ਥੋੜ੍ਹਾ ਬਹੁਤਾ ਇੰਜੋਏ ਕਰ ਲਈਏ, ਤੇ ਇਸ ਯੂ ਨੋ ਸਮਰ ਨੂੰ ਜਿੰਨੇ ਕੁ ਦਿਨ ਬਾਕੀ ਨੇ ਮੈਮਰੀਜ਼ ਕ੍ਰੀਏਟ ਕਰੀਏ। ਕੋਈ ਵਕੇਸ਼ਨ 'ਤੇ ਗਿਆ ਫਲੋਰਿਡਾ, ਕੋਈ ਮੈਕਸੀਕੋ, ਕੋਈ ਕਿਤੇ ਕੋਈ ਕਿਤੇ। ਸੋ ਜਿੱਥੇ ਵੀ ਹੋ, ਜੋ ਵੀ ਕਰ ਰਹੇ ਹੋ, ਹੈਵ ਅ ਗੁੱਡ ਟਾਈਮ। ਐਂਡ ਹੁਣ ਤੁਹਾਡੇ ਸਭ ਲਈ ਸਕੂਲ ਦਾ ਸੀਜ਼ਨ ਜਲਦੀ ਹੀ ਸ਼ੁਰੂ ਹੈ। ਮੈਂ ਤੁਹਾਨੂੰ ਰੋਜ਼ ਯਾਦ ਕਰਾ ਦਿੰਦਾ ਕਿ ਸਕੂਲ ਦਾ ਸੀਜ਼ਨ ਸ਼ੁਰੂ ਹੈ, ਕਿਉਂਕਿ ਦੇਖੋ ਯਾਦ ਕਰਾਉਣਾ ਜ਼ਰੂਰੀ ਵੀ ਹੈ। ਹੁਣ ਪਤਾ ਤਾਂ ਲੱਗੇ ਵੀ ਯਾਰ ਸਕੂਲ ਆ ਰਿਹਾ, ਤਿਆਰੀ ਤਿਉਰੀ ਕਰ ਲਈ। ਸੋ ਕੱਪੜੇ ਕੱਪੜੇ ਤੁਸੀਂ ਆਪਣੇ ਟੌਪ ਦੇ ਬੱਚੇ ਦੇ ਲੈ ਲਓ, ਬੈਕਪੈਕ ਆਦਿ ਐਨਕਾਂ ਉਨਕਾਂ ਲੈ ਲਓ। ਸੋ ਇੱਕ ਨਾ ਮੈਂ ਤੁਹਾਨੂੰ ਦੱਸਦਾ ਹੁੰਦਾ ਕਿ ਕਿਸੇ ਨੇ ਵੀ ਅਗਰ ਐਨਕਾਂ ਲੈਣੀਆਂ ਤਾਂ ਬਿਯੋਂਡ ਆਈਵੇਅਰ 'ਤੇ ਜਾਣਾ ਪਊਗਾ। ਬਾਏ ਵਨ ਗਿੱਟ ਵਨ ਫਰੀ ਬਿਯੋਂਡ ਆਈਵੇਅਰ ਦੇ ਰੂਮੇ ਉਹਨਾਂ ਨੇ ਲਾਇਆ ਹੋਇਆ, ਇੱਕ ਐਨਕ ਲਓ ਦੂਜੀ ਫਰੀ। ਮਿਕਸ ਐਂਡ ਮੈਚ ਕਰ ਲਓ ਪ੍ਰਿਸਕ੍ਰਿਪਸ਼ਨ ਦੀ ਐਨਕਾਂ ਅਤੇ ਸਨ ਗਲਾਸਿਸ ਨੂੰ, ਤੇ ਸਿੰਗਲ ਵਿਜ਼ਨ ਐਨਕਾਂ ਰੈਗੂਲਰ 400 ਵਾਲੀਆਂ ਸਿਰਫ $99 ਦੇ ਵਿੱਚ, ਤੇ ਪ੍ਰੋਗਰੈਸਿਵ ਐਨਕਾਂ 600 ਵਾਲੀਆਂ $249 ਦੇ ਵਿੱਚ। ਬਿਯੋਂਡ ਆਈਵਰ ਆਈ ਡਾਕਟਰ ਅਵੇਲੇਬਲ ਨੇ, ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ, ਤੇ ਨੰਬਰ ਹੈ 905-793-3937 ਸੋ ਸਟੂਡੀਓ ਦੇ ਵਿੱਚ ਤੁਹਾਡੀ ਸਾਡੀ ਗੱਲਬਾਤ ਹੋ ਰਹੀ ਹੈ। ਨੰਬਰ ਹੈ ਆਪਣਾ 905-673-3337 ਆਪਣਾ ਫੋਨ ਨੰਬਰ ਹੈ, 905-673-3337 ਵੈਸੇ ਤੁਹਾਨੂੰ ਨੰਬਰ ਆਪਣਾ ਯਾਦ ਹੀ ਹੈ, ਤੁਹਾਨੂੰ ਥੋੜ੍ਹਾ ਜਿਹਾ ਇੱਕ ਰਿਮਾਈਂਡਰ ਦੇ ਦਿੰਦੇ ਹੁੰਦੇ ਹਾਂ, ਅਤੇ ਕੋਈ ਵੀ ਗੀਤ ਸੰਗੀਤ ਸੁਣਨਾ, ਹੈਲੋ ਹਾਏ ਕਰਨੀ ਹੈ, ਵੈਸੇ ਸਾਡੇ ਨਾਲ ਕੋਈ ਗੱਲਬਾਤ ਕਰਨੀ ਹੈ, ਤਾਂ ਸਾਡਾ ਇੱਕੋ ਇੱਕ ਨੰਬਰ ਤੁਸੀਂ ਯਾਦ ਰੱਖੋ। ਇੱਕ ਨਾ ਅੱਜ ਹੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਜਿਹੜੀਆਂ 2 VIP ਟਿਕਟਾਂ ਦੇਣੀਆਂ ਨੇ ਕੱਲ੍ਹ ਦੀਆਂ, ਅੱਜ ਮੈਂ ਅਨਾਊਂਸ ਕਰਾਂਗਾ। ਸੋ ਅਖੀਰਲਾ ਮੌਕਾ ਤੁਹਾਡੇ ਕੋਲ ਹੁਣੇ ਅਗਲੇ 5-10 ਮਿੰਟਾਂ ਦੇ ਵਿੱਚ ਤੁਸੀਂ ਐਂਟਰ ਕਰ ਲਓ ਕੰਟੈਸਟ। ਸੋ ਕੱਲ੍ਹ ਨੂੰ CNE 'ਤੇ ਰੈਫ ਸਪੇਰੇ ਦਾ ਸ਼ੋਅ ਹੋ ਰਿਹਾ, ਅਤੇ VIP ਟਿਕਟਾਂ ਅਸੀਂ ਤੁਹਾਨੂੰ 2 ਦੇ ਰਹੇ ਹਾਂ ਬਿਲਕੁਲ ਫਰੀ। VIP ਟਿਕਟਾਂ, VIP ਬਾਰ, VIP ਵਾਸ਼ਰੂਮ, VIP ਸਾਰਾ ਕੁਝ, ਬਟ ਤੁਹਾਡੇ ਕੋਲ ਸਿਰਫ ਹੁਣ ਦਾ ਟਾਈਮ ਹੈ। ਇਹ ਟਿਕਟਾਂ ਸਾਰੀਆਂ ਸੋਲਡ ਆਊਟ ਨੇ, ਪਹਿਲੀ ਗੱਲ ਤਾਂ ਸੋਲਡ ਆਊਟ ਟਿਕਟਾਂ ਨੇ। ਸੋ ਤੁਸੀਂ ਅਗਰ ਇਹ ਟਿਕਟਾਂ ਜਿੱਤਣੀਆਂ ਨੇ VIP ਕੱਲ੍ਹ ਦੇ ਸ਼ੋਅ ਦੇ ਲਈ,

ਵੀ ਰੈਫ ਦਾ ਗੀਤ ਹੈ, ਸੁਣਿਓ ਦੋਗਬੋ। ਬੜਾ ਪਿਆਰਾ ਗਾਇਆ ਯਾਰ, ਤੇ ਇਸ ਗੀਤ ਨੂੰ ਥੋੜਾ ਤੱਕ ਪਹੁੰਚ ਦਾ ਕੀਤਾ ਜਾ ਰਿਹਾ ਇੱਕੋ ਇੱਕ ਪੈਸ਼ਨ ਰੂਫਿੰਗ ਦੇ ਸਹਿਯੋਗ ਦੇ ਨਾਲ। ਕੱਲ ਕਣੀਆਂ ਕਰਕੇ, ਹਵਾਵਾਂ ਕਰਕੇ ਅਗਰ ਤੁਹਾਡੀ ਰੂਫ ਡੈਮੇਜ ਹੋ ਗਈ, ਰੂਫ ਲੀਕ ਹੋ ਰਹੀ ਹੈ, ਪੈਸ਼ਨ ਰੂਫਿੰਗ ਦੇ ਗੁਰਲਾਲ ਬਾਈ ਜੀ ਨੂੰ ਫੋਨ ਕਰੋ। ਨਵੀਂ ਰੂਫ ਲਗਵਾਉਣੀ ਹੈ, ਰੂਫ ਦੀ ਰਿਪੇਅਰ ਕਰਾਉਣੀ ਹੈ, ਕੋਈ ਵੀ ਛੱਤ ਦਾ ਕੰਮ ਹੈ, ਫੁੱਲੀ ਇੰਸ਼ੋਰਡ ਕੰਪਨੀ 647-919-9913 647-919-9413 ਤੇ ਕਾਲ ਤੁਸੀਂ ਕਰੋ। ਤੇ ਰੈਫ ਜੀ ਕੱਲ ਨੂੰ ਮਿਲਦੇ ਹਾਂ ਸਟੇਜ ਤੇ, ਬਟ ਆ ਜਾਓ ਫਿਰ।

0: ਕੋਰਨਰ ਤੇ 10,950 ਗੋਰਵੇ ਡਰਾਈਵ, ਤੇ ਕੱਲ ਨੂੰ ਉੱਥੇ ਬਹੁਤ ਹੀ ਕਮਾਲ ਦੀਆਂ ਡੀਲਾਂ ਹੋਣਗੀਆਂ। ਹੋਮੋ ਮਿਲਕ 799 ਦਾ ਰੈਗੂਲਰ ਤੁਹਾਡੇ ਲਈ, 729 ਦਾ ਯੈਲੋ ਅਨੀਅਨ 10 ਪਾਉਂਡ ਦਾ ਬੈਗ, 699 ਰੈਗੂਲਰ ਤੁਹਾਡੇ ਲਈ 399, ਐਂਡ ਬੈਂਗਣ 199 ਨੂੰ ਪਾਉਂਡ, ਰੈਗੂਲਰ ਤੁਹਾਡੇ ਲਈ 99 ਸੈਂਟ ਨੂੰ ਪਾਉਂਡ। ਬੜੀਆਂ ਡੀਲਾਂ ਇਹਨਾਂ ਦਾ, ਜਿਹੜਾ ਗ੍ਰਿਲ ਕਲੱਬ ਹੈ ਤੇ ਸਵੀਟ ਸ਼ਾਪ ਹੈ ਬਿਲਕੁਲ ਨਾਲ ਹੀ ਹੈ, ਉਹ 10 ਵਜੇ ਤੱਕ ਖੁੱਲ੍ਹੇ ਨੇ। ਉੱਥੇ ਫਿਸ਼ ਪਕੌੜਾ 4 ਪਾਉਂਡ 19.99 ਦਾ, ਬ੍ਰੈਡ ਪਕੌੜਾ 2 ਲਓ $3 ਤੇ ਚਾਹ ਫਰੀ, ਬੂੰਦੀ ਵਾਲੇ ਲੱਡੂ, ਮੋਤੀਚੂਰ ਲੱਡੂ, ਬੇਸਣ ਬਰਫੀ ਤੇ ਗੁਲਾਬ ਜਾਮਣ 4.99 ਨੂੰ ਪਾਉਂਡ, ਤੇ ਆਲੂ ਪੈਟੀ 99 ਸੈਂਟ ਨੂੰ ਈਚ। ਸੋ ਪਹੁੰਚੋ ਗੋਰਵੇ ਕੰਟਰੀ ਸਾਈਡ, ਬਹੁਤ ਹੀ ਕਮਾਲ ਦੀ ਟੀਮ ਹੈ, ਇੰਨਾ ਸਾਫ ਸੁਥਰਾ ਤੇ ਔਰਗਨਾਈਜ਼ਡ। ਭਾਜੀ ਉਹਨਾਂ ਨੇ ਟੇਕ ਓਵਰ ਕੀਤਾ ਗਰੋਸਰੀ ਸਟੋਰ, ਤੇ ਮੈਂ ਕਹਿੰਦਾ ਬਸ 4 ਚੰਨ ਹੀ ਲਾਤੇ, ਵਿਜ਼ਿਟ ਕਰੋ, 24 ਘੰਟੇ ਖੁੱਲ੍ਹੇ। ਕੱਲ੍ਹ ਨੂੰ ਅਸੀਂ 6 ਵਜੇ ਸ਼ਾਮੀ ਲਾਈਵ ਹੋਵਾਂਗੇ ਉੱਥੇ। 9548 ਹੈਲੋ ਦਿਲ ਗਾਰਡਨ ਗਾਰਡਨ ਬਹਿ ਜਾ ਬਹਿ ਜਾ, ਸਿਟ ਡਾਊਨ ਸਿਟ ਡਾਊਨ ਹੋ ਜਾਂਦਾ ਕੰਮ ਹੈ।
1: ਬਿਲਕੁਲ ਬਿਲਕੁਲ, ਮੈਂ ਤਾਂ ਸਿਰਫ ਸੱਚੇ ਪਾਤਸ਼ਾਹ ਕਦੀ ਇਹੀ ਅਰਦਾਸ ਕਰਦਾ ਕਿ ਰੱਬ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ, ਤੁਹਾਨੂੰ ਏਦਾਂ ਹੀ ਤੁਸੀਂ ਪ੍ਰੋਗਰਾਮ ਨੂੰ ਚੜ੍ਹਦੀ ਕਲਾ ਚ ਰੱਖੋ।
0: ਥੈਂਕ ਯੂ ਵੀਰੇ,
1: ਮੇਰੇ ਤੇ ਫਿਰ ਪਰਿਵਾਰ ਦਾ ਸਾਰਿਆਂ ਦਾ ਕੀ ਕਹਿਣਾ, ਤੁਹਾਡੇ ਨਾਲ ਏਦਾਂ ਹੀ ਸਾਥ ਦਿਨ ਰਾਤ ਬਣਿਆ ਰਹਿਣਾ।
0: ਥੈਂਕ ਯੂ ਭਾਜੀ, ਥੈਂਕ ਯੂ ਸੋ ਮਚ, ਬਹੁਤ ਪਿਆਰ ਦੇਖੋ, ਥੋੜੀਆਂ ਦੁਆਵਾਂ ਨੇ ਤੇ ਤੁਹਾਡਾ ਆਸ਼ੀਰਵਾਦ ਹੈ। ਅਸੀਂ ਹਰ ਰੋਜ਼ ਕੋਸ਼ਿਸ਼ ਕਰਦੇ ਰਹਾਂਗੇ ਕਿ ਵਧੀਆ ਤੋਂ ਵਧੀਆ ਪ੍ਰੋਗਰਾਮ ਪੇਸ਼ ਕਰੀਏ, ਤੇ ਤੁਹਾਨੂੰ ਨਾ ਕਹਿੰਦੇ ਹੁੰਦੇ ਆ ਕਿ ਆਲਵੇਜ਼ ਐਂਟਰਟੇਨ ਰੱਖੀਏ, ਸਾਡੀ ਕੋਸ਼ਿਸ਼ ਹੈ। 2258 ਹੈਲੋ
2: ਹੈਲੋ ਨਵੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ,
2: ਮੈਂ ਦਰਿਆਂਟੀ ਬੋਲਦੀ ਆ, ਤੇ ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ ਤੇ ਮੈਂ ਐਵਰੀਡੇ ਸੁਣਦੀ ਆ।
0: ਧੰਨਵਾਦ ਜੀ।
2: ਤੇ ਅੱਜ ਸਾਡੀ ਐਨਵਰਸਰੀ ਆ, ਕੱਲ ਮੇਰੀ ਬੇਟੀ ਦੀ ਸੀਗੀ, ਧੀ ਜਵਾਈ ਦੀ ਅੱਜ ਸਾਡੀ।
0: ਕੀ ਬਾਤ ਹੈ, ਅੱਜ ਤੁਹਾਡੀ ਐਨਵਰਸਰੀ ਹੈ, ਕਿੰਨਵੀਂ ਐਨਵਰਸਰੀ ਆ?
2: ਮੇਰੀ ਹੈਗੀ ਆ 45 45। ਮੇਰੀ ਬੇਟੀ ਦੀ ਹੈਗੀ ਆ 9 9 9।
0: ਠੀਕ ਹੈ, ਤੇ
2: 9 ਸਾਲ
0: 45 ਸਾਲ ਫਿਰ ਕਿਵੇਂ ਲੰਘ ਰਹੇ ਨੇ? ਵਧੀਆ, ਠੀਕ ਹੈ, ਸਾਰਾ ਕੁਛ ਖੁਸ਼ ਹੋ?
2: ਬਸ ਏਦਾਂ ਹੀ ਆ, ਤੈਨੂੰ ਪਤਾ ਭਾਂਡੇ ਵੀ ਖੜਕਦੇ ਹੁੰਦੇ ਆ।
0: ਦੇਖੋ ਕੋਈ ਐਸਾ ਘਰ ਨੀ ਜਿੱਥੇ ਭਾਂਡੇ ਨਹੀਂ ਖੜਕਦੇ, ਕਿ ਨਹੀਂ?
2: ਮੇਰੀ ਗੱਲ ਸੁਣ, ਨਹੀਂ ਪਤਾ ਕੀ ਹੈ, ਜਿਹੜੇ ਗੁਰੂ ਦੇ ਪੂਰਨਿਆਂ ਤੇ ਚੱਲਣ ਨਾ, ਉੱਥੇ ਭਾਂਡੇ ਵੀ ਨੀ ਖੜਕਦੇ, ਉੱਥੇ ਕੁਛ ਵੀ ਨੀ ਹੁੰਦੇ, ਉੱਥੇ ਪਿਆਰ ਵੱਧਦਾ।
0: ਅੱਛਾ,
2: ਤੇ ਜਿਹੜਾ ਗੁਰੂ ਦੇ ਪੂਰਨਿਆਂ ਤੇ ਨਹੀਂ ਚੱਲਦਾ, ਫਿਰ ਉੱਥੇ ਦਾ ਤੈਨੂੰ ਪਤਾ ਭਾਂਡੇ ਵੀ ਖੜਕਦੇ, ਸਾਰਾ ਕੁਛ ਹੋ ਜਾਂਦਾ, ਡਿਵੋਰਸ ਵੀ ਹੋ ਜਾਂਦਾ, ਸਭ ਕੁਛ ਹੋ ਜਾਂਦਾ।
0: ਨਹੀਂ ਪਰ ਆਂਟੀ ਦੇਖੋ, ਪਰ ਭਾਂਡੇ ਖੜਕਣੇ ਜ਼ਰੂਰੀ ਵੀ ਹੈ, ਐਂ ਥੋੜਾ ਵੀ ਬਸ ਹਮੇਸ਼ਾ ਬੰਦਾ ਖੁਸ਼ ਹੀ ਰਹਿੰਦਾ? ਹੁਣ ਘਰਾਂ ਦੇ ਵਿੱਚ ਜੇ ਕਿਤੇ ਭਾਂਡੇ ਖੜਕਣਗੇ, ਫੇਰ ਹੀ ਕਿਤੇ ਜਾ ਕੇ ਪਿਆਰ ਵਧੂਗਾ। ਹੁਣ ਜੇ ਰੋਜ਼ ਹੀ ਬਸ ਤੁਸੀਂ ਹੱਸਦੇ ਰਹੋਗੇ, ਖੁਸ਼ ਰਹੋਗੇ, ਇੱਕ ਦੂਜੇ ਨਾਲ ਕਦੇ ਲੜੋਗੇ ਨੀ, ਹੋ ਹੀ ਨੀ ਸਕਦਾ। ਮੈਨੂੰ
2: 45 ਸਾਲ ਹੋ ਗਏ, ਭਾਂਡੇ ਵੀ ਖੜਕਦੇ ਤੇ ਪਿਆਰ ਵੀ ਵੱਧਦਾ।
0: ਹਾਂ, ਸੋ ਪਰ ਦੇਖੋ ਤੁਸੀਂ ਕੀ ਕਹੋਗੇ ਕਿ ਇੱਕ ਨਾ ਸਫਲ ਜੋ ਰਿਸ਼ਤਾ, ਉਹਦੇ ਪਿੱਛੇ ਸਭ ਤੋਂ ਵੱਡਾ ਰਾਜ਼ ਕੀ ਹੁੰਦਾ? ਕੀ ਹੈ ਤੁਹਾਡੇ ਖਿਆਲ ਮੁਤਾਬਕ? ਵੀ 45 ਸਾਲ ਤੁਹਾਡੇ ਇੰਨੇ ਵਧੀਆ ਲੰਘ ਰਹੇ ਆ, ਇਹ ਕਿਵੇਂ ਲੰਘ ਰਹੇ ਨੇ?
2: ਵਧੀਆ ਲੰਘ ਰਹੇ, ਚੱਲੀ ਜਾਂਦੇ ਆ।
0: ਨਹੀਂ ਪਰ ਕੀ ਤੁਸੀਂ ਕਹੋਗੇ ਜੇ ਤੁਸੀਂ ਕਿਸੇ ਨੂੰ ਇੱਕ ਟਿਪ ਦੇਣੀ ਹੋਵੇ, ਸਲਾਹ ਦੇਣੀ ਹੋਵੇ, ਜੇ ਆਈ ਤੁਸੀਂ ਕਰੋਗੇ ਤਾਂ ਵਧੀਆ ਤੁਹਾਡਾ ਰਿਸ਼ਤਾ ਲੰਘੇਗਾ?
2: ਹਾਂ, ਮੈਂ ਦੱਸਦਾ ਦਿੱਤਾ, ਜਿਹੜਾ ਗੁਰੂ ਸਾਹਿਬ ਦੇ ਪੂਰਨਿਆਂ ਤੇ ਚੱਲੂਗਾ, ਉਹਦਾ ਰਿਸ਼ਤਾ ਵਧੀਆ ਚੱਲੂਗਾ।
0: ਠੀਕ ਹੈ,
2: ਹਾਂਜੀ, ਮੈਂ ਇਹੀ ਕਹਿਣਾ ਚਾਹੁੰਦੀ ਹਾਂ ਵੀ ਗੁਰੂ, ਜਿਵੇਂ ਗੁਰੂ ਸਾਹਿਬ ਕਹਿੰਦੇ ਆ, ਉਹਨਾਂ ਦੇ ਪੂਰਨਿਆਂ ਤੇ ਚੱਲੀਏ, ਉਹਨਾਂ ਦੇ ਹੁਕਮ ਮੁਤਾਬਕ ਚੱਲੀਏ, ਆਪਣਾ ਰਿਸ਼ਤਾ ਖੁਸ਼ੀ ਖੁਸ਼ੀ ਸਭ ਨਿਭਜੂਗਾ।
0: ਠੀਕ ਹੈ, ਚਲੋ ਬਹੁਤ ਵਧਾਈਆਂ ਤੁਹਾਨੂੰ ਵੀ ਤੇ ਤੁਹਾਡੀ ਬੇਟੀ ਨੂੰ ਵੀ।
2: ਓਕੇ, ਥੈਂਕ ਯੂ,
0: ਬਹੁਤ ਬਹੁਤ ਵਧਾਈਆਂ। ਪਰ ਦੇਖੋ ਠੀਕ ਹੈ, ਯੂ ਨੋ ਤੁਸੀਂ ਉਹਨਾਂ ਦਿੱਤੀਆਂ ਹੋਈਆਂ ਲੈਸਨਸ ਤੇ ਜ਼ਰੂਰ ਚੱਲੋ, ਬਟ ਵੈਸੇ ਮੈਂ ਪੁੱਛ ਰਿਹਾ ਤੇ ਚਲੋ ਕੋਈ ਨਾ ਅਗਲੇ ਬਾਈ ਜੀ ਨੂੰ ਪੁੱਛਦੇ ਹਾਂ, ਬਟ ਉਸ ਤੋਂ ਪਹਿਲਾਂ ਲੈ ਕੇ ਚੱਲਦੇ ਹਾਂ ਸਾਨੂੰ ਸੁਖ ਭਾਜੀ ਕੋਲ ਗ੍ਰੈਂਡ ਹੋਮ ਫਰਨੀਚਰ ਤੇ। ਗ੍ਰੈਂਡ ਹੋਮ ਫਰਨੀਚਰ ਕੱਲ ਨੂੰ ਪੰਜਾਬੀ ਲਹਿਰਾਂ ਲਾਈਵ ਆਨ ਲੋਕੇਸ਼ਨ ਸ਼ਾਮੀ 6 ਵਜੇ 6685 ਟੋਮਕਿਨ ਰੋਡ ਤੇ। ਗ੍ਰੈਂਡ ਹੋਮ ਫਰਨੀਚਰ ਨੇ ਲੇਬਰ ਡੇ ਬੈਕ ਟੂ ਸਕੂਲ ਦੀ ਏਡੀ ਵੱਡੀ ਸੇਲ ਆਤੀ, ਪੂਰੇ ਸ਼ੋਰੂਮ ਚ ਸਾਰਾ ਨਵਾਂ ਫਰਨੀਚਰ ਹੈ, 30-35 ਨਵੇਂ ਬੈੱਡ ਸੈੱਟ ਨੇ। ਸੁਖ ਭਾਜੀ ਵੈਲਕਮ।
3: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ ਕੱਲ ਸ਼ਾਮ ਨੂੰ 6 ਵਜੇ ਪੰਜਾਬੀ ਲਹਿਰਾਂ ਦਾ ਲਾਈਵ ਆਨ ਲੋਕੇਸ਼ਨ ਪ੍ਰੋਗਰਾਮ ਚੱਲਣਾ ਤੇ ਜਿੰਨੇ ਵੀ ਪਰਿਵਾਰ ਸਾਡੇ ਕੋਲ ਪਹੁੰਚਣਗੇ, ਤੁਸੀਂ ਬੈਡਰੂਮ ਸੈੱਟ ਦੇਖ ਰਹੇ ਸੀ ਜਾਂ ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਡਾਇਨਿੰਗ ਟੇਬਲ ਕੌਫੀ ਟੇਬਲ ਲੈਣਾ ਚਾਹੁੰਦੇ ਹੋ ਤੇ ਇਸ ਲੇਬਰ ਡੇ ਲੌਂਗ ਵੀਕਐਂਡ ਨੂੰ ਮਿਸ ਨਹੀਂ ਕਰਨਾ, ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਨੂੰ ਯਾਦ ਰੱਖਣਾ। ਬਹੁਤ ਸਾਰੇ ਤੋਹਫੇ ਤੇ ਡਿਸਕਾਊਂਟਡ ਪ੍ਰਾਈਸ ਜਿਹੜੀਆਂ ਤੁਹਾਡੀਆਂ ਲੇਬਰ ਡੇ ਲੌਂਗ ਵੀਕਐਂਡ ਦੇ ਉੱਪਰ ਤੁਹਾਡਾ ਇੰਤਜ਼ਾਰ ਕਰ ਰਹੀਆਂ 6685 ਟੋਮਕਨ ਰੋਡ ਦੇ ਉੱਪਰ। ਤੇ ਜਿਹਨਾਂ ਪਰਿਵਾਰਾਂ ਨੇ ਰੀਅਲ ਮਾਰਬਲ, ਰੀਅਲ ਪੱਥਰ, ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਬਾਏ ਕਰਨਾ, ਜੀ ਹਾਂ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਵਿਦ 6 ਚੇਅਰ, ਰੀਅਲ ਮਾਰਬਲ ਦਾ ਟੇਬਲ ਤੇ ਨਾਲ 6 ਚੇਅਰਾਂ, ਜਿਹਦੀ ਰੈਗੂਲਰ ਕੀਮਤ ਮਾਰਕੀਟ ਚ 1500-1600 ਡਾਲਰ ਸੀ। ਲੇਬਰ ਡੇ ਲੌਂਗ ਵੀਕਐਂਡ ਸਪੈਸ਼ਲ, ਰੀਅਲ ਮਾਰਬਲ ਦਾ ਟੇਬਲ ਵਿਦ 6 ਚੇਅਰ 399 ਦਾ, ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ 399 ਦਾ ਮਿਲੂਗਾ। ਤੇ ਜਿੰਨੇ ਵੀ ਪਰਿਵਾਰ ਇਸ ਲੌਂਗ ਵੀਕਐਂਡ ਉੱਪਰ ਸਾਡੇ ਕੋਲ ਪਹੁੰਚਣਗੇ, ਏਅਰ ਫਰਾਇਰ ਬਿਲਕੁਲ ਫ੍ਰੀ ਤੋਹਫਾ ਮਿਲੂਗਾ। ਸੋ ਬਹੁਤ ਸਾਰੀਆਂ ਡੀਲਾਂ ਤੇ ਬਹੁਤ ਸਾਰੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਆ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ ਰੋਡ। ਲੇਬਰ ਡੇ ਲੌਂਗ ਵੀਕਐਂਡ ਸੇਲ ਸੇਲ ਸੇਲ ਨਵੀ ਭਾਜੀ।
0: ਕਿਆ ਬਾਤ ਹੈ, ਸੇਲ ਸੇਲ ਸੇਲ ਸੇਲ, ਤੇ ਤੁਸੀਂ ਜ਼ਰੂਰ ਸੇਲ ਦਾ ਫਾਇਦਾ ਜ਼ਰੂਰ ਜ਼ਰੂਰ ਲਓ। 1507 ਹੈ
4: ਨਵੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ, ਕਿਵੇਂ ਹੋ?
4: ਠੀਕ ਹੈ, ਵਧੀਆ, ਤੁਸੀਂ ਸੁਣਾਓ? ਸਾਰਾ ਠੀਕ ਠਾਕ?
0: ਬਹੁਤ ਵਧੀਆ ਜੀ, ਕੀ ਬਣਦਾ?
4: ਬਸ ਠੀਕ ਹੈ। ਮੈਂ ਕਿਹਾ ਤੂੰ ਕੱਲ ਦੀ ਐਡ ਦੇ ਗਿਆ, ਮਹਿੰਗਾ ਦੁੱਧ ਕਹਿ ਗਿਆ ਤੇ ਕਹਿਣਾ ਹੋਣਾ ਸਸਤਾ, 7-19 ਤੋਂ ਵੀ 7
0: ਨਹੀਂ, ਕਿਵੇਂ
4: ਦੁੱਧ ਦੀ ਨੀ ਤੂੰ ਬੈਗ ਦੱਸਿਆ ਕੱਲ ਨੂੰ, ਉੱਥੇ 7-19 ਦੀ ਰੈਗੂਲਰ ਪ੍ਰਾਈਸ ਆ ਤੇ ਤੁਹਾਨੂੰ ਮਿਲੂਗਾ 7-23 ਦਾ।
0: ਨਹੀਂ ਮੈਂ ਤਾਂ ਇਹ ਕਿਹਾ ਨੀ ਹੋਣਾ, $7.99 ਦਾ ਤੁਹਾਨੂੰ ਮਿਲੂਗਾ $7.29 ਦਾ। ਚਲੋ ਜੋ ਵੀ ਹੋ ਗਿਆ, ਚਲੋ 7.99 ਦਾ ਆਮ ਹੈ, 7.29 ਦਾ ਮਿਲ ਜੂਗਾ। ਹੋਰ ਸੁਣਾਓ?
4: ਮੈਂ ਕਿਹਾ ਵੀ ਕੱਲ ਨੂੰ ਮਿਲਾਂਗੇ, ਉੱਥੇ ਜਾਵਾਂਗੇ। ਨਵਾਂ ਖੁੱਲਿਆ ਇਹ?
0: ਨਹੀਂ, ਖੁੱਲਾ ਕਾਫੀ ਚਿਰ ਤੋਂ। ਦੇਖੋ 100 ਚੀਜ਼ਾਂ ਹੋ ਜਾਂਦੀਆਂ ਨੇ, ਕੋਈ ਬੰਦਾ ਕਿਤੇ ਪਰਫੈਕਟ ਹੁੰਦਾ। ਸੋ ਓਕੇ, ਪ੍ਰੋਗਰਾਮ ਪੰਜਾਬੀ ਦਾ 905-673-3337 ਨੰਬਰ ਹੈ ਆਪਣਾ, 905-673-3337 ਆਪਣਾ ਫੋਨ ਨੰਬਰ ਹੈ। ਐਂਡ ਇੱਕ ਮੈਂ ਗਿੱਲ ਫਾਰਮ ਦਾ ਤੁਹਾਨੂੰ ਦੱਸ ਦਵਾਂ, ਗਿੱਲ ਫਾਰਮ ਦੀ ਬੱਲੇ ਬੱਲੇ ਗਿੱਲ ਫਾਰਮ ਦੀ ਬਹਿ ਜਾ। ਸੋ ਗਿੱਲ ਫਾਰਮ 'ਤੇ ਜਾਓ, ਇੱਥੇ ਫਰੈਸ਼ ਸਬਜ਼ੀਆਂ, ਸਾਗ, ਕੱਦੂ, ਟਮਾਟਰ, ਖੀਰੇ, ਪੇਠਾ, ਹਰੀਆਂ ਮਿਰਚਾਂ, ਸਾਰਾ ਕੁਝ ਮਿਲ ਰਿਹਾ, ਫਰੈਸ਼ ਡੇਲੀ ਪਿੱਕ ਕਰਦੇ ਨੇ ਇਹ। ਅਤੇ ਡਿਕਸੀ ਅਤੇ ਕਿੰਗ 'ਤੇ ਨੇ, 14085 ਡਿਕਸੀ ਰੋਡ, ਡਿਕਸੀ ਕਿੰਗ ਗਿੱਲ ਫਾਰਮ। ਤੁਸੀਂ ਪਹੁੰਚੋ ਸਵੇਰੇ 10 ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਖੁੱਲ੍ਹਦੇ ਆ ਗਿੱਲ ਫਾਰਮ, ਡਿਕਸੀ ਐਂਡ ਕਿੰਗ ਦੇ ਐਨ ਬਿਲਕੁਲ ਕੋਰਨਰ ਦੇ ਉੱਤੇ, ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਵਿਜ਼ਿਟ ਕਰੋ। ਦੇਖੋ ਮੈਂ ਨਾ ਆਂਟੀ ਜੀ ਨੂੰ ਪੁੱਛ ਰਿਹਾ ਸੀ ਸਵਾਲ, ਇੱਕ ਮੈਂ ਤੁਹਾਨੂੰ ਪੁੱਛਦਾ ਸਾਰਿਆਂ ਨੂੰ, ਕਿਉਂਕਿ ਤੁਸੀਂ ਥੋੜ੍ਹੇ ਹੋਰ ਵੀ ਜਾਣਕਾਰੀ ਦੇ ਦੋਗੇ ਕਿ ਇੱਕ ਸਕਸੈਸਫੁਲ ਜਿਹੜਾ ਵਿਆਹ ਹੈ, ਸਕਸੈਸਫੁਲ ਸ਼ਾਦੀ ਹੈ, ਸਕਸੈਸਫੁਲ ਤੁਹਾਡਾ ਹਸਬੈਂਡ ਵਾਈਫ ਦਾ ਰਿਸ਼ਤਾ, ਉਹ ਕਿਹੜੀਆਂ ਚੀਜ਼ਾਂ ਨਾਲ ਬਣਦਾ? ਤੁਸੀਂ 10-12 ਚੀਜ਼ਾਂ ਨਾ ਗਿਣਾ ਦਿਓ, ਤੁਸੀਂ ਮੈਨੂੰ ਦੱਸਣਾ ਕਿ ਜੇ ਤੁਹਾਡੀ ਰਿਲੇਸ਼ਨਸ਼ਿਪ ਵਧੀਆ ਚੱਲ ਰਹੀ ਹੈ ਤੁਹਾਡੇ ਹਸਬੈਂਡ ਨਾਲ ਜਾਂ ਵਾਈਫ ਨਾਲ, ਤਾਂ ਉਹ ਕਿਵੇਂ ਚੱਲ ਰਹੀ ਹੈ, ਉਹਦੇ ਪਿੱਛੇ ਕੀ ਰਾਜ਼ ਹੈ, ਕੀ ਉਹ ਕਿਹੜੀ ਕਿਸਮ ਦਾ ਕੰਪਰੋਮਾਈਜ਼ ਹੈ, ਜਾਂ ਉਹ ਯੂ ਨੋ ਬੜੀਆਂ ਚੀਜ਼ਾਂ ਹੋ ਸਕਦੀਆਂ। ਹੁਣ ਮੈਂ ਵੀ ਸੋਚ ਰਿਹਾ ਤੇ ਤੁਸੀਂ ਦੱਸੋ, ਮੈਂ ਫਿਰ ਬਾਅਦ ਦੇ ਵਿੱਚ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗਾ। ਨੰਬਰ ਹੈ ਆਪਣਾ 905-673-3337। ਤੇ ਇੱਕ ਸਕਸੈਸਫੁਲ ਰਿਲੇਸ਼ਨਸ਼ਿਪ ਪਿੱਛੇ ਮੇਨ ਕਿਹੜੀ ਚੀਜ਼ ਤੁਹਾਨੂੰ ਲੱਗਦਾ ਕਿ ਮੈਟਰ ਕਰਦੀ ਹੈ? 905-673-3337 ਨੰਬਰ ਹੈ ਆਪਣਾ, 9056733337 ਆਪਣਾ ਨੰਬਰ ਹੈ, 4790। ਹੈਲੋ
5: ਹੈਲੋ ਨਵੀਰ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ, ਕਿੱਦਾਂ?
5: ਵਧੀਆ ਵਧੀਆ, ਤੁਸੀਂ ਸੁਣਾਓ?
0: ਬਹੁਤ ਵਧੀਆ ਜੀ।
5: ਮੈਨੂੰ ਲੱਗਦਾ ਵੀਰੇ ਇੱਕ ਤਾਂ ਆਰਗੂਮੈਂਟ ਨਹੀਂ ਹੋਣਾ ਚਾਹੀਦਾ ਹਨਾ ਇੱਕ ਦੂਜੇ ਨਾਲ ਜ਼ਿਆਦਾ, ਐਵੇਂ ਲਾਈਕ ਜਿੱਦਣਾ ਨਹੀਂ ਚਾਹੀਦਾ, ਕਿਉਂਕਿ ਆਪਾਂ ਨੂੰ ਆਪਣੇ ਪਾਰਟਨਰ ਦਾ ਪਤਾ ਹੁੰਦਾ ਕਿਹੜਾ ਬੰਦਾ ਕੋਈ ਗੱਲ ਸਹਿ ਸਕਦਾ ਕਿਹੜਾ ਬੰਦਾ ਨਹੀਂ। ਤੇ ਜੇ ਆਪਾਂ ਨੂੰ ਲਾਈਕ ਇਹ ਚੀਜ਼ ਪਤਾ ਫਿਰ ਆਪਾਂ ਉਹਦੇ ਨਾਲ ਆਰਗੂਮੈਂਟ ਨਹੀਂ ਕਰਾਂਗੇ, ਤੇ ਉਹ ਵੀ ਨਹੀਂ ਕਰੂਗੀ। ਜੇ ਪਤਾ ਵੀ ਉਹ ਕਰੂਗੀ ਫਿਰ ਆਪ ਚੁੱਪ ਕਰ ਜਾਓ, ਜੇ ਉਹਨੂੰ ਪਤਾ ਆਪਣਾ ਵੀ ਮੈਂ ਕਰਦਾ ਜ਼ਿਆਦਾ ਫਿਰ ਉਹ ਚੁੱਪ ਕਰ ਜੂਗੀ।
0: ਪਰ ਵੀਰੇ ਆਰਗੂਮੈਂਟ ਤਾਂ ਹੁਣ ਮੈਨੂੰ ਲੱਗਦਾ ਨਹੀਂ ਵੀ ਕੋਈ ਐਸਾ ਰਿਸ਼ਤਾ ਜਿੱਥੇ ਨਹੀਂ ਹੁੰਦੀ।
5: ਨਹੀਂ ਐਕਚੁਲੀ ਵੀਰੇ ਪਤਾ ਕੀ ਆ, ਹੁਣ ਅੱਜ ਕੱਲ ਨਾ ਪੇਸ਼ੈਂਸ ਬਹੁਤ ਘੱਟ ਆ ਹਨਾ ਆਪਣੇ ਚ, ਤੇ ਮੈਂ ਵੀ ਨਾਲੇ ਚ ਮੇਰੇ ਚ ਵੀ ਬਹੁਤ ਘੱਟ ਆ, ਤੇ ਮੈਨੂੰ ਲੱਗਦਾ ਨਾ ਉਹ ਚੀਜ਼ ਨਾਲ ਜ਼ਿਆਦਾ ਕੰਮ ਵੱਧ ਜਾਂਦਾ ਫਿਰ, ਜਦੋਂ ਆਪਾਂ ਪੇਸ਼ੈਂਸ ਨੀ ਰੱਖਦੇ ਕਿਸੇ ਚੀਜ਼ ਦਾ, ਆਰਗੂਮੈਂਟ ਕਰੀ ਜਾਂਦੇ ਆ ਜਿੱਦੀ ਜਾਂਦੇ ਆ ਹਰੇਕ ਗੱਲ ਤੇ, ਤੇ ਉਹ ਚੀਜ਼ ਨਾਲ ਨਾ ਰਿਸ਼ਤੇ ਚ ਥੋੜਾ ਜਿਹਾ ਦਰਾਰ ਪੈਣੀ ਸ਼ੁਰੂ ਹੋ ਜਾਂਦੀ ਹੈ ਮੈਨੂੰ ਲੱਗਦਾ। ਤੇ ਇੱਕ ਟਰਸਟ ਬਹੁਤ ਜ਼ਰੂਰੀ ਆ ਦੋਨਾਂ ਤੇ ਇੱਕ ਦੂਜੇ ਨੂੰ ਹਨਾ,
0: ਠੀਕ ਹੈ,
5: ਤੇ ਉਹ ਸਭ ਤੋਂ ਵੱਡੀ ਚੀਜ਼ ਆ। ਹਾਂਜੀ,
0: ਸੋ ਠੀਕ ਹੈ ਤੁਹਾਡੀ ਗੱਲ, ਓਕੇ।
5: ਹਾਂਜੀ,
0: ਰਿਸਪੈਕਟ ਦਿਖਾਉਣੇ ਆਈ ਥਿੰਕ ਉਹ ਬੜਾ ਮੈਟਰ ਕਰਦਾ। 3834 ਹੈਲੋ
6: ਹੈਲੋ
0: ਜੀ, ਸਤਿ ਸ਼੍ਰੀ ਅਕਾਲ ਜੀ।
6: ਪੰਜਾਬੀ ਦਾ ਪੱਪਾ ਸ਼ਬਦ ਹੈ ਉਹ ਮੂਲ ਹੈ ਪਰਿਵਾਰ ਦੀ ਸਫਲਤਾ ਦਾ, ਹੈਨਾ। ਜਿੱਦਾਂ ਪੰਜ ਪੱਪੇ ਜਿਹੜੇ ਆ, ਜੇ ਹਸਬੈਂਡ ਵਾਈਫ ਉਹਨਾਂ ਦਾ ਖਿਆਲ ਰੱਖਦੇ ਆ, ਜਿੱਦਾਂ ਪਤੀ ਹੈ ਤੇ ਪਤਨੀ ਦਾ, ਹੈਨਾ, ਪਤੀ ਪਤਨੀ ਪਰਿਵਾਰ ਪਤ ਤੇ ਪਰਮੇਸ਼ਰ, ਇਹ ਪੰਜੇ ਪੱਪੇ ਜਿਹੜੇ ਆ ਇੱਕ ਦੂਜੇ ਦਾ ਖਿਆਲ ਰੱਖਣਗੇ ਤੇ ਉਹ ਸਕਸੈਸਫੁਲ ਹੈ, ਪਰਿਵਾਰ ਇੱਕ ਬਣਦਾ ਆ।
0: ਠੀਕ ਹੈ,
6: ਕਿਉਂਕਿ ਇੱਕ ਦੂਜੇ ਦੀ ਇੱਜ਼ਤ ਕਰਨਾ ਉਹ ਪੱਪਾ ਪਤ ਆ, ਪੈਸਾ ਉਹਨਾਂ ਕੋਲ ਹੀ ਦੋਵਾਂ ਕੋਲ ਆਉਂਦਾ ਜਦੋਂ ਉਹਨਾਂ ਦੇ ਵਿੱਚ ਅੱਛਾ ਇੱਕ ਦੂਜੇ ਦਾ ਖਿਆਲ ਰੱਖਣਾ ਹੁੰਦਾ ਹੈ। ਸੋ ਪਤਾ ਜਿਹੜਾ ਪਤੀ ਹੈ ਉਹ ਪਤਨੀ ਪਤੀ ਪ੍ਰਤੀ ਇਮਾਨਦਾਰ, ਵਿਸ਼ਵਾਸ ਪਾਤਰ, ਤੇ ਇਸੇ ਤਰ੍ਹਾਂ ਪਤਨੀ ਜਿਹੜੀ ਹੈ ਉਹ ਉਹਦੇ ਲਈ। ਜਾਂ ਉਹ ਦੂਜੇ ਪਾਸੇ ਤੁਸੀਂ ਲੈ ਜਾਓ ਤੇ ਇੰਗਲਿਸ਼ ਅਲਫਾਬੈਟ ਦੇ ਸੀ ਜਿਹੜਾ ਸ਼ਬਦ ਹੈ ਉਹਦੇ ਪੰਜ ਸ਼ਬਦ ਬਣਦੇ ਨੇ। ਪਹਿਲਾ ਹੈਗਾ ਕੰਪਰੋਮਾਈਜ਼, ਦੋਵਾਂ ਦੇ ਵਿੱਚ ਦੋਵਾਂ ਦੀਆਂ ਆਦਤਾਂ ਦਾ ਇੱਕ ਕੰਪਰੋਮਾਈਜ਼ ਕਰਕੇ ਇੱਕ ਰਾਹ ਬਣਾਉਣਾ, ਠੀਕ ਹੈ। ਦੂਸਰਾ ਹੈਗਾ ਸੀ ਕੋਆਰਡੀਨੇਸ਼ਨ, ਇੱਕ ਦੂਜੇ ਦੇ ਵਿੱਚ ਤਾਲਮੇਲ ਹੋਣਾ ਚਾਹੀਦਾ। ਤੀਜਾ ਹੈਗਾ ਕੋਆਪਰੇਸ਼ਨ, ਜਿਹੜਾ ਕਿਤੇ ਇੱਕ ਬੰਦਾ ਪ੍ਰੋਮਿਸ ਕਰ ਰਿਹਾ ਦੂਜੇ ਨੇ ਸਹਿਯੋਗ ਕਰਨਾ ਆ। ਤੇ ਚੌਥਾ ਹੈਗਾ ਕਮਿਊਨੀਕੇਸ਼ਨ, ਜਿਹੜਾ ਸਾਡੀ ਕਮਿਊਨਿਟੀ ਚ ਬਹੁਤ ਘੱਟ ਆ, ਇਹ ਕਮਿਊਨੀਕੇਸ਼ਨ ਤੁਹਾਡਾ ਓਪਨ ਹੋਣਾ ਚਾਹੀਦਾ ਆ, ਠੀਕ ਹੈ। ਤੇ ਅਖੀਰ ਦੇ ਵਿੱਚ ਇੱਕ ਦੂਜੇ ਪ੍ਰਤੀ ਜਿਹੜਾ ਕੰਪਲੀਮੈਂਟ ਹੈ ਨਾ ਉਹ ਜ਼ਰੂਰ ਕਰੋ। ਜੇ ਤੁਹਾਨੂੰ ਤੁਸੀਂ ਤੁਹਾਡਾ ਜਿਹੜਾ ਬੱਚਾ ਹੈ, ਜਿੱਦਾਂ ਮੰਨ ਲਓ ਕਿ ਮੈਂ ਹੁਣ ਸਿੱਧਵਾਂ ਸਾਹਿਬ ਨੂੰ ਕਹਿਣਾ ਹੋਵੇ ਤਾਂ ਮੈਂ ਉਹਨੂੰ ਕਹੂੰਗਾ ਕਿ ਸਿੱਧਵਾਂ ਸਾਹਿਬ ਤੁਹਾਨੂੰ, ਯਾਨੀ ਤੁਸੀਂ ਮਾਪੇ ਹੋਣ ਦੇ ਨਾਤੇ, ਨਵੀਂ ਜਿਹੜਾ ਆ ਉਹ ਤੁਹਾਡੀ ਧਰਮ ਪਤਨੀ ਵੱਲੋਂ ਇੱਕ ਕੀਮਤੀ ਗਿਫਟ ਆ ਜਿਹੜੀ ਤੁਹਾਨੂੰ ਮਿਲੀ ਹੋਈ ਹੈ, ਹੈਨਾ। ਸੋ ਜੇ ਬੱਚਾ ਕੋਈ ਚੰਗਾ ਕੰਮ ਕਰਦਾ ਤੇ ਆਪਣੀ ਵਾਈਫ ਨੂੰ ਸਲਾਹੋ, ਤੇ ਜੇ ਇਸੇ ਤਰ੍ਹਾਂ ਯਾਨੀ ਕੰਪਲੀਮੈਂਟ ਜ਼ਰੂਰ ਦਿਓ, ਭਾਵੇਂ ਚਾਹ ਚੰਗੀ ਬਣੀ ਹੋਵੇ ਨਾ ਤਾਂ ਵੀ ਇਹ ਕਹੋ ਕਿ ਹਾਂ। ਤੇ ਜਿਹੜਾ ਜਿਹੜੇ ਦਿਨ ਆਉਂਦੇ, ਦਿਨ ਤਿਉਹਾਰ ਆਉਂਦੇ, ਜਿੱਦਾਂ ਜਨਮ ਦਿਨ ਹੋਇਆ ਜਾਂ ਐਨੀਵਰਸਰੀ ਹੋਈ, ਉੱਤੇ ਕੁਛ ਨਾ ਕੁਛ ਛੋਟੇ ਤੋਂ ਛੋਟਾ ਜਿੰਨਾ ਕੁ ਤੁਹਾਨੂੰ ਹੋ ਸਕਦਾ ਇੱਕ ਦੂਜੇ ਨੂੰ ਗਿਫਟ ਜ਼ਰੂਰ ਦਿਓ।
0: ਵੈਰੀ ਗੁੱਡ। ਤੁਹਾਡੇ ਤੁਹਾਡੇ ਵਿਆਹ ਨੂੰ ਕਿੰਨਾ ਚਿਰ ਹੋ ਗਿਆ? ਤੁਹਾਡਾ ਐਕਸਪੀਰੀਅੰਸ ਆਪ ਬੋਲ ਰਿਹਾ, ਬਟ ਥੈਂਕ ਯੂ, ਬਹੁਤ ਸ਼ੁਕਰੀਆ ਤੁਹਾਡਾ, ਥੈਂਕ ਯੂ। ਸੋਹਣੀ ਬਹੁਤ ਲੱਗਦੀ ਹੈ ਯਾਰ ਕੰਪਲੀਮੈਂਟ। ਹੁਣ ਜੇ ਕੋਈ ਕੁੜੀ ਆਪਣੇ ਹਸਬੈਂਡ ਨੂੰ ਕਰ ਦੇਵੇ ਹਸਬੈਂਡ ਦਾ ਵੀ ਬਸ ਦਿਲ ਬਾਗੋ ਬਾਗ ਹੋ ਜਾਂਦਾ ਯਾਰ ਕਿ ਇਹਨੇ ਮੇਰੀ ਤਾਰੀਫ ਕੀਤੀ ਆ। ਆਪਾਂ ਤਾਰੀਫਾਂ ਘੱਟ ਕਰਦੇ ਹਾਂ ਅੱਜ ਕੱਲ੍ਹ, ਇਹ ਵੀ ਗੱਲ ਬਿਲਕੁਲ ਸੱਚ ਹੈ। ਦੁਆਬਾ ਟਰੈਵਲ ਨੇ ਐਸੀ ਡੀਲ ਲਾਤੀ ਜਿਹੜੇ ਸਾਡੇ ਬੰਦੇ ਕਹਿੰਦੇ ਨਵੀਂ ਯਾਰ ਅਸੀਂ ਤਾਂ ਇੰਡੀਆ ਜਾਣਾ ਪਰ ਅਸੀਂ ਲਾਉਣੇ ਆ 5-6 ਮਹੀਨੇ। ਕੋਈ ਨਾ ਨਵੰਬਰ ਦੇ ਵਿੱਚ ਜਾਓ, ਅਪ੍ਰੈਲ 'ਚ ਮੁੜ ਕੇ ਆਓ। ਟੋਰਾਂਟੋ ਟੂ ਦਿੱਲੀ ਰਾਊਂਡ ਟ੍ਰਿਪ ਟਿਕਟ 2 ਟੈਚੀਆਂ ਦੇ ਨਾਲ ਸਿਰਫ $1,580 ਦੇ ਵਿੱਚ, ਬੜੀਆਂ ਲਿਮਿਟਿਡ ਜਿਹੀਆਂ ਸੀਟਾਂ ਨੇ। ਦੁਆਬਾ ਟਰੈਵਲ ਨੂੰ ਫੋਨ ਕਰੋ, ਟੋਪ ਦੀ ਸਰਵਿਸ, ਵਧੀਆ ਰੇਟ, 905-796-9800 ਦੁਆਬਾ ਟਰੈਵਲ, 905-796-7800, 905-796-7800। ਇੱਕ ਤੁਸੀਂ ਯਾਦ ਜ਼ਰੂਰ ਰੱਖਣਾ ਬਈ, 5 Rivers ਡਕਟ ਕਲੀਨਿੰਗ। ਡਕਟ ਕਲੀਨਿੰਗ ਹਜੇ ਵੀ ਨਹੀਂ ਕਰਾਈ ਯਾਰ, ਪਤਾ ਨਹੀਂ ਕਿਹੜੇ ਚੱਕਰਾਂ 'ਚ ਪਏ ਹੋ। ਤੁਸੀਂ ਜ਼ਰੂਰ ਆਪਣੀ ਡਕਟ ਕਲੀਨਿੰਗ ਕਰਾ ਲਓ, 5 Rivers ਡਕਟ ਕਲੀਨਿੰਗ ਵਾਲੇ ਨੂੰ ਫੋਨ ਕਰੋ, 437-688-7750 ਡਿਸਕਾਊਂਟਡ ਰੇਟ, ਬਹੁਤ ਵਧੀਆ ਟੀਮ, 437-688-7750 ਤੇ ਰਾਜਧਾਨੀ। ਓ ਵਾਹ।

0: locations in GTA. For more information, visit rajdhanisweets.ca.
1: Wow, we were 4788. Hello, ji.
2: Haanji, bhai ji, sat sri akaal ji.
1: Sat sri akaal ji, kivein ho?
2: ਵਧੀਆ ਜੀ ਵਧੀਆ ਜੀ ਵਧੀਆ ਅੱਛਾ ਬਾਈ ਜਿਹੜਾ ਤੁਸੀਂ ਕਹਿਣਾ ਕੁਐਸਚਨ ਕੀਤਾ ਹਨਾ ਵੀ ਮਤਲਬ ਕਿ ਰਿਲੇਸ਼ਨਸ਼ਿਪ ਹਨਾ ਵੀ ਮਤਲਬ ਕਿ ਲੰਬੇ ਚਲਾਉਣ ਦੀ ਹਨਾ
1: ਜੀ
2: ਸਕੀਮ ਕੀ ਆ ਹਨਾ ਬਈ ਮਤਲਬ ਕਿ ਜਦੋਂ ਬੰਦੇ ਦਾ ਵਿਆਹ ਹੋ ਜਾਂਦਾ ਹਨਾ ਮੇਰੇ ਖਿਆਲ ਦੇ ਨਾਲ ਹਨਾ ਬੰਦੇ ਨੂੰ ਆਪਣੀਆਂ ਆਪਣੇ ਬਾਕੀ ਰਿਸ਼ਤੇਦਾਰਾਂ ਨਾਲ ਆਪਦੇ ਆਪਣੇ ਮਾਪਿਆਂ ਨਾਲ ਆਪਣੇ ਸੱਸ ਸਹੁਰੇ ਨਾਲ ਸਾਰਿਆਂ ਨਾਲ ਹਨਾ ਉਹਦਾ ਇੱਕ ਬਾਉਂਡਰੀਜ਼ ਕਲੀਅਰ ਕਰ ਲੈਣੀਆਂ ਚਾਹੀਦੀਆਂ ਕਿਉਂਕਿ ਦੇਖੋ ਕੋਈ ਵੀ ਬੰਦਾ ਨਾ ਜਿਹੜਾ ਵੀ ਬੰਦਾ ਜਦੋਂ ਵਿਆਹ ਹੁੰਦਾ ਨਾ ਕਲੇਸ਼ ਦੇ ਵਿੱਚੋਂ ਤਾਂ ਦੇਖੋ ਲੰਘਦਾ ਹੀ ਲੰਘਦਾ ਗਾ ਇਹਦੇ ਵਿੱਚ ਕੋਈ ਸ਼ੱਕ ਨੀ ਹਨਾ ਕਲੇਸ਼ ਆਉਂਦਾ ਹੀ ਆਉਂਦਾ ਕਿਉਂਕਿ ਨਵੀਆਂ ਐਡਜਸਟਮੈਂਟ ਕਰਨੀਆਂ ਬਹੁਤ ਔਖੀਆਂ ਹੁੰਦੀਆਂ ਪਰ ਹਰੇਕ ਬੰਦਾ ਲੰਘਦਾ ਮੈਂ ਵੀ ਲੰਘਿਆ ਹਨਾ ਪਰ ਮੈਂ ਜੋ ਇੱਕ ਚੀਜ਼ ਸੋਚੀ ਹਨਾ ਵੀ ਮੇਰਾ ਵਿਆਹ ਹੋ ਗਿਆ ਹਨਾ ਵੀ ਮੇਰੇ ਘਰ ਦੇ ਚਲੋ ਹਨਾ ਮੇਰੇ ਘਰ ਦੇ ਬਜ਼ੁਰਗ ਨੇ ਠੀਕ ਹੈ ਕਿਉਂਕਿ ਨਵੀਂ ਘਰ ਜੋ ਘਰ ਵਾਲੀ ਆਉਂਦੀ ਹੈ ਉਹਨੂੰ ਵੀ ਐਡਜਸਟਮੈਂਟਾਂ ਕਰਨੀਆਂ ਔਖੀਆਂ ਹੁੰਦੀਆਂ ਤੇ ਘਰ ਵਾਲਿਆਂ ਨੂੰ ਵੀ ਐਡਜਸਟਮੈਂਟਾਂ ਕਰਨੀਆਂ ਔਖੀਆਂ ਹੁੰਦੀਆਂ
1: ਬਿਲਕੁਲ
2: ਇਹ ਨਾ ਮਤਲਬ ਕਿ ਮੈਂ ਮੋਸਟਲੀ ਮਤਲਬ ਕਿ ਲੋਕਾਂ ਦੀ ਕਹਾਣੀ ਸੁਣੀਆਂ ਹਨਾ ਯਾਰ ਵੀ ਮੇਰੇ ਵੀ ਮਤਲਬ ਕਿ ਘਰੇ ਏਦਾਂ ਕਲੇਸ਼ ਰਹਿੰਦਾ ਪਰ ਮੈਂ ਜੋ ਮਤਲਬ ਕਿ ਮੈਂ ਇੱਕ ਚੀਜ਼ ਇਸ ਦੀ ਸਕੀਮ ਲਾਈ ਹੈ ਹਨਾ ਮੈਂ ਆਪਣੇ ਘਰਦਿਆਂ ਨੂੰ ਇਹ ਚੀਜ਼ ਕਹੀ ਸੀ ਮੈਂ ਕਿਹਾ ਵੀ ਦੇਖੋ ਤੁਹਾਡੀ ਸੇਵਾ ਕਰਾਂਗੇ ਠੀਕ ਹੈ ਬਿਲਕੁਲ ਕਰਾਂਗੇ ਹਨਾ ਮੈਂ ਕਿਹਾ ਪਰ ਤੁਸੀਂ ਇਹ ਨੀ ਪਤਾ ਤੁਸੀਂ ਦੇਖੋ ਆਪਦੇ ਉਮਰ ਦੇ ਅਖੀਰਲੇ ਪੜਾਵਾਂ ਦੇ ਵਿੱਚੋਂ ਠੀਕ ਹੈ ਮੈਂ ਕਿਹਾ ਵੀ ਤੁਹਾਡਾ ਦਿਲ ਨੀ ਤੋੜਦਾ ਮੈਂ ਕਿਹਾ ਪਰ ਮੇਰੀ ਸਾਰੀ ਉਮਰ ਮੈਂ ਕਿਹਾ ਤੁਸੀਂ 15 ਸਾਲ ਹੋ 20 ਸਾਲ ਹੋ 25 ਸਾਲ ਹੋ 30 ਸਾਲ ਹੋ ਠੀਕ ਹੈ ਮੈਂ ਕਿਹਾ ਤੁਸੀਂ ਇਹ ਜਹਾਨੋਂ ਤੁਰ ਜਾਣਾ ਸਾਰਿਆਂ ਨੇ ਤੁਰ ਜਾਣਾ ਠੀਕ ਹੈ ਮੈਂ ਕਿਹਾ ਪਰ ਮੈਂ ਕਿਹਾ ਮੇਰੀ ਘਰ ਵਾਲੀ ਨੇ ਮੇਰੀਆਂ ਲੱਤਾਂ ਘੁੱਟਣੀਆਂ ਠੀਕ ਹੈ ਮੈਂ ਆਪਦੀ ਘਰ ਵਾਲੀ ਦੀਆਂ ਲੱਤਾਂ ਘੁੱਟਣੀਆਂ ਅਸੀਂ ਦੋਵਾਂ ਨੇ ਇੱਕ ਦੂਜੇ ਦਾ ਸਾਰੀ ਉਮਰ ਸਾਥ ਦੇਣਾ ਠੀਕ ਹੈ ਮੈਂ ਕਿਹਾ ਹਨਾ ਤੇ ਦੂਜੀ ਗੱਲ ਕੀ ਹੁੰਦੀ ਹੈ ਬਈ ਜਦੋਂ ਘਰ ਦੇ ਵਿੱਚ ਹਨਾ ਮਤਲਬ ਕਿ ਬੰਦੇ ਦਾ ਕਲੇਸ਼ ਪੈਂਦਾ ਹਨਾ ਮੰਨ ਕੇ ਚੱਲੋ ਤੁਹਾਡੀ ਘਰ ਵਾਲੀ ਦਾ ਤੁਹਾਡੇ ਡੈਡੀ ਨਾਲ ਕੋਈ ਤੂੰ ਤੂੰ ਮੈਂ ਹੋਊਗੀ ਜਾਂ ਤੁਹਾਡੀ ਮਾਂ ਨਾਲ ਹਨਾ ਤੂੰ ਤੂੰ ਮੈਂ ਹੋਊਗੀ ਬੰਦੇ ਨੂੰ ਵਿੱਚ ਨੀ ਆਉਣਾ ਚਾਹੀਦਾ ਉਹਨਾਂ ਨੂੰ ਆਪਸ ਉਹਨਾਂ ਨੂੰ ਕਹੋ ਭਾਈ ਵੀ ਤੁਸੀਂ ਆਪਦੀ ਗੱਲ ਆਪਸ ਚ ਨਿਬੇੜੋ ਠੀਕ ਹੈ ਵੀ ਮਤਲਬ ਕਿ ਕਿਉਂਕਿ ਤੀਜਾ ਬੰਦਾ ਜਦੋਂ ਕਿਸੇ ਇੱਕ ਬੰਦੇ ਦੀ ਮੇਰ ਕਿਉਂਕਿ ਬੰਦਾ ਨਾ ਬਾਈ ਬਹੁਤ ਕਸੂਤਾ ਫਸਦਾ ਜਿਹੜਾ ਬੰਦਾ ਹੁੰਦਾ ਹਰੇਕ ਪਾਸਿਓ ਹਨਾ ਜੇ ਉਹ ਮਾਂ ਦੀ ਮੇਰ ਕਰਦਾ ਤਾਂ ਘਰ ਵਾਲੀ ਲੜਦੀ ਆ ਜੇ ਘਰ ਵਾਲੀ ਦੀ ਮੇਰ ਕਰਦਾ ਤਾਂ ਮਾਂ ਲੜਦੀ ਆ
1: ਬਿਲਕੁਲ ਬਿਲਕੁਲ
2: ਠੀਕ ਹੈ ਇਸ ਤੋਂ ਬੈਟਰ ਹੁੰਦਾ ਕਿ ਬੰਦੇ ਨੂੰ ਚਾਹੀਦਾ ਹੁੰਦਾ ਕਿ ਹਨਾ ਸੁਣੋ ਸਭ ਦੀ ਠੀਕ ਹੈ ਜੀ ਪਰ ਇੱਕ ਕੰਨ ਪਾਓ ਦੂਜੇ ਕੰਨ ਕੱਢ ਦੋ ਕਿਉਂਕਿ ਬਾਈ ਭਾਂਡੇ ਖੜਕਦੇ ਹੀ ਰਹਿੰਦੇ ਆ
1: ਤੁਹਾਡੀ ਨਾ ਜਿਹੜੀ ਬਾਉਂਡਰੀ ਵਾਲੀ ਗੱਲ ਹੈ ਇਹ ਬੜੀ ਸੱਚ ਹੈ ਇਹ ਆਪਣੇ ਘਰਾਂ ਦੇ ਵਿੱਚ ਹੈ ਨਹੀਂ ਤੇ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਬਾਉਂਡਰੀ ਕੋਈ ਬੰਦਾ ਕ੍ਰੀਏਟ ਕਰਦਾ ਤਾਂ ਫਿਰ ਕਸੂਤਾ ਉਹੀ ਫਸਦਾ
2: ਬੰਦਾ ਹਾਂ ਬੰਦਾ ਬਿਲਕੁਲ ਬਾਈ ਬੰਦਾ ਫਸਦਾ ਹੀ ਫਸਦਾ ਇਹ ਨਾ ਵੀਰੇ ਇਹ ਧਰਤੀ ਦੇ ਸਾਰੇ ਮਰਦਾਂ ਦੀ ਇਹ ਕਹਾਣੀ ਆ ਬੰਦਾ ਫਸਦਾ ਹੀ ਫਸਦਾ ਗਾ ਕੋਈ ਮਰਜ਼ੀ ਹੋਵੇ ਜਿੱਡਾ ਮਰਜ਼ੀ ਆਪਦੇ ਆਪ ਨੂੰ ਖੱਬੀ ਖਾਨ ਕਹਾਉਂਦਾ ਹੋਵੇ ਠੀਕ ਹੈ ਪਰ ਜਦੋਂ ਤੁਸੀਂ ਜਦੋਂ ਮਤਲਬ ਕਿ ਐਂਡ ਆਫ ਦਾ ਡੇ ਦੇਖੋ ਕਲੇਸ਼ ਕੋਈ ਵੀ ਹੁੰਦਾ ਨਾ ਟੇਬਲ ਟਾਕ ਦੇ ਨਾਲ ਹੀ ਨਿਬੜਦਾ ਠੀਕ ਹੈ ਜਦੋਂ ਤੁਸੀਂ ਇੱਕ ਦੂਜੇ ਨੂੰ ਸਾਹਮਣੇ ਬਿਠਾ ਕੇ ਹਨਾ ਕਹਿਣਾ ਭਾਈ ਵੀ ਤੁਸੀਂ ਆਹ ਦੋਵੇਂ ਜਾਣੀਆਂ ਸਾਹਮਣੇ ਬਹਿ ਜਾਓ ਜਾਂ ਦੋਵੇਂ ਜਾਣੇ ਸਾਹਮਣੇ ਬਹਿ ਜਾਓ ਇੱਕ ਦੂਜੇ ਦੇ ਤੈਨੂੰ ਇਹ ਤੋਂ ਕੀ ਤਕਲੀਫ ਆ ਤੈਨੂੰ ਇਹ ਤੋਂ ਕੀ ਤਕਲੀਫ ਆ ਹਨਾ ਕਿਉਂਕਿ ਦੇਖੋ ਜਿਹੜੀ ਘਰ ਵਾਲੀ ਹੁੰਦੀ ਹੈ ਨਾ ਤੁਹਾਡਾ ਲਾਈਫ ਪਾਰਟਨਰ ਹੁੰਦਾ ਉਹ ਚਾਹੁੰਦਾ ਹੁੰਦਾ ਹਨਾ ਯਾਰ ਵੀ ਮੇਰਾ ਪਾਰਟਨਰ ਵੀ ਮੇਰੇ ਹੱਕ ਦੇ ਵਿੱਚ ਹੋਵੇ ਠੀਕ ਹੈ ਵੀ ਮੈਂ ਭਾਵੇਂ ਸਹੀ ਆ ਭਾਵੇਂ ਗਲਤ ਆ ਠੀਕ ਹੈ ਪਰ ਬੰਦੇ ਨੂੰ ਉੱਥੇ ਹਾਰਡ ਡਿਸੀਜਨ ਉੱਥੇ ਲੈਣੇ ਪੈਂਦੇ ਆ
1: ਤੁਹਾਡਾ ਭਾਈ ਤੁਸੀਂ ਬੜੇ ਬੜੇ ਐਕਸਪੀਰੀਅੰਸਡ ਹੋ ਤੁਸੀਂ ਪਤਾ ਨੀ ਕਿਹੜੀਆਂ ਕਿਹੜੀਆਂ ਚੀਜ਼ਾਂ ਚੋਂ ਲੰਘੇ ਹੋ
2: ਨਬਜ ਫੜ ਲਈ ਮੈਂ ਬਈ ਪਤਾ ਗੱਲ ਕੀ ਆ ਮੈਂ ਨਾ ਆਪਦੇ ਜਿਹੜਾ ਮੇਰਾ ਫਰੈਂਡ ਸਰਕਲ ਸੀ ਨਾ ਮੇਰਾ ਫਰੈਂਡ ਸਰਕਲ ਰੱਬ ਦੀ ਕਿਰਪਾ ਨਾਲ ਬਹੁਤ ਵੱਡਾ ਸੀ ਤੇ ਮੈਂ ਨਾ ਸਭ ਤੋਂ ਪਹਿਲਾਂ ਵਿਆਹ ਗਿਆ ਸੀ
1: ਅੱਛਾ ਅੱਛਾ
2: ਆਪਦੇ ਫਰੈਂਡ ਸਰਕਲ ਦੇ ਵਿੱਚ ਨਾ ਮੇਰਾ ਸਭ ਤੋਂ ਪਹਿਲਾਂ ਵਿਆਹ ਹੋਇਆ ਸੀ ਠੀਕ ਹੈ ਜੀ ਤੇ ਹੁਣ ਚਲੋ ਕਈ ਯਾਰ ਦੋਸਤ ਇਹੋ ਜਿਹੇ ਹੁੰਦੇ ਹਨਾ ਜਿਨ੍ਹਾਂ ਨਾਲ ਆਪਾਂ ਸਾਰੀਆਂ ਗੱਲਾਂ ਬਾਤਾਂ ਆਪਾਂ ਖੋਲ ਕੇ ਦਿਲ ਖੋਲ ਕੇ ਕਰ ਲੈਂਦੇ ਹਨਾ ਕੋਈ ਤੁਹਾਨੂੰ ਸਮਝਾਉਂਦਾ ਵੀ ਆ ਹਨਾ ਤੁਹਾਨੂੰ ਸਲਾਹਾਂ ਵੀ ਦਿੰਦਾ ਹਨਾ ਸਾਰੇ ਅਲੱਗ ਅਲੱਗ ਟਾਈਪ ਦੀਆਂ ਸਲਾਹਾਂ ਦਿੰਦੇ ਆ ਜਦੋਂ ਕੁਆਰੇ ਹੁੰਦੇ ਆ ਠੀਕ ਹੈ ਤੇ ਜਦੋਂ ਵਿਆਹੇ ਗਏ ਹਨਾ ਬਈ ਹੁਣ ਮੇਰੇ ਨਾਲ ਦੇ ਸਾਰੇ ਉਹ ਹੁਣ ਮੇਰੇ ਕੋਲੇ ਆਉਂਦੇ ਆ ਮੈਂ ਉਹਨਾਂ ਨੂੰ ਕਹਿਣਾ ਮੈਂ ਕਹਿਣਾ ਉਹਨਾਂ ਨੂੰ ਦੇਖੋ ਵੀ ਇਹ ਤੁਹਾਡੇ ਨਾਲ ਨੀ ਇਹ ਸਾਰੇ ਧਰਤੀ ਦੇ ਮਰਦਾਂ ਦੀ ਇੱਕੋ ਹੀ ਕਹਾਣੀ ਆ
1: ਠੀਕ ਹੈ ਚਲੋ ਥੈਂਕ ਯੂ ਭਾਜੀ ਮੈਂ ਅਗਲੀ ਕਾਲ ਲੈਣਾ ਵੈਰੀ ਬਹੁਤ ਵਧੀਆ ਲੱਗਿਆ ਤੁਹਾਡਾ ਗੱਲ ਕਰਕੇ ਧੰਨਵਾਦ
2: ਥੈਂਕ ਯੂ
1: ਵੈਰੀ ਥੈਂਕ ਯੂ ਸੋਹਣੀ ਗੱਲ ਕੀਤੀ ਹੈ ਨਾ ਭਾਜੀ ਉਹਨਾਂ ਨੇ ਸਾਡੇ ਨਾਲ ਕੁਲਦੀਪ ਜੀ ਜੁੜਿਆ ਡਾਕਟਰ ਕੁਲਦੀਪ ਫਰਮ ਵਨ ਐਂਡ ਓਨਲੀ ਕੇ ਡੀ ਹੋਮਿਓਪੈਥੀ ਕੁਲਦੀਪ ਜੀ ਕਿਵੇਂ ਹੋ
3: ਜੀ ਨਵੀਂ ਜੀ, ਥੈਂਕ ਯੂ ਫੋਰ ਆਸਕਿੰਗ। ਠੀਕ ਹੈ, ਪਹਿਲਾਂ ਤਾਂ ਮੈਂ ਕਹਿਣਾ ਕਿ ਜੇ ਮੈਂ ਨਹੀਂ ਠੀਕ ਹੈ ਤਾਂ ਮੈਂ ਦੂਸਰੇ ਨੂੰ ਕਿਵੇਂ ਠੀਕ ਕਰਾਂ।
1: ਹਾਂ, ਪਹਿਲਾਂ ਮੈਂ ਹਰੇਕ ਨੂੰ ਕਹਿੰਦਾ ਤੁਸੀਂ ਜਾ ਕੇ ਕੁਲਦੀਪ ਜੀ ਨੂੰ ਦੇਖੋ, ਇਹਨਾਂ ਦੀ ਉਮਰ ਦਾ ਅੰਦਾਜ਼ਾ ਲਾਓ। ਤੁਸੀਂ ਕਹੋਗੇ ਕਿ ਕੁਲਦੀਪ ਜੀ ਤਾਂ ਬਸ ਯਾਰ 35-40 ਦੇ ਹੀ ਲੱਗਦੇ ਆ ਕਿ ਨਹੀਂ ਕੁਲਦੀਪ ਜੀ?
3: ਹਾਂਜੀ, ਏਦਾਂ ਹੀ ਨਾ ਮੈਂ ਹੁਣੇ ਮਤਲਬ ਤੁਸੀਂ ਇਹ ਗੱਲ ਕਰਤੀ, ਮੈਂ ਨਾ ਦਰਵਾਜ਼ਾ ਖੋਲ, ਮੇਰਾ ਮੁਸ਼ਲੀ ਲੋਕ ਹੁੰਦਾ, ਮੈਂ ਬਾਹਰ ਬੈਠਾ ਆ ਕੇ ਅੰਦਰ ਆਇਆ ਤੇ ਬਾਹਰ ਗਿਆ ਉਹਨੂੰ ਲੈਣ, ਤੇ ਮੈਨੂੰ ਪੁੱਛਦੀ ਆ ਲੇਡੀ, ਉਹ ਕਹਿੰਦੀ ਡਾਕਟਰ ਸਾਹਿਬ ਕਿੱਥੇ ਨੇ? ਮੈਂ ਕਿਹਾ ਮੈਂ ਹੀ ਡਾਕਟਰ ਹਾਂ।
1: ਅੱਛਾ, ਉਹਨੂੰ ਲੱਗਿਆ ਵੀ ਇਹ ਤਾਂ ਕੋਈ ਐਕਟਰ ਹੈ,
3: ਉਹਨੇ ਸੋਟੀ ਲੈ ਕੇ ਤੁਰਦੇ ਹੋਣੇ ਡਾਕਟਰ ਸਾਹਿਬ, 50 ਦਾ ਐਕਸਪੀਰੀਅੰਸ ਹੈ। ਡਾਇਬਟੀਜ਼, ਤੁਹਾਨੂੰ ਆਰਥਰਾਈਟਿਸ ਹੋ ਗਈ, ਪੇਟ ਦਾ ਇਸ਼ੂ ਹੈ, ਹੋਰ ਬੱਚਿਆਂ ਦੇ ਕੋਈ ਪ੍ਰੋਬਲਮ ਹੈਗੀ ਹੈ, ਬੱਚਿਆਂ ਦਾ ਆਟਿਜ਼ਮ ਦੇ ਮੇਰੇ ਕੋਲ ਪੂਰੀ ਦੁਨੀਆ ਦਾ ਪੇਸ਼ੈਂਟ ਨੇ ਨਵੇਂ ਜੀ, ਬਹੁਤ ਬੱਚੇ ਠੀਕ ਹੋ ਚੁੱਕੇ ਨੇ, ਬਹੁਤ ਬੱਚੇ ਠੀਕ ਹੋ ਰਹੇ ਨੇ, ਤੋ ਕੋਈ ਵੀ ਤੁਹਾਨੂੰ ਕਿਸੇ ਤਰ੍ਹਾਂ ਦੇ ਇਸ਼ੂ ਹੈਗਾ ਜ਼ਰੂਰ ਮੈਨੂੰ ਯਾਦ ਰੱਖੋ। ਹੁਣ ਥੋੜੀ ਜਿਹੀ ਮੈਂ ਆਰਥਰਾਈਟਿਸ ਬਾਰੇ ਜਾਣਕਾਰੀ ਨਵੀਂ, ਏਦਾਂ ਦਾ ਛੋਟੀ ਛੋਟੀ ਬਿਮਾਰੀਆਂ ਨੇ ਬਹੁਤ ਵੱਡੀਆਂ ਬਣ ਜਾਂਦੀਆਂ ਨੇ। ਠੀਕ ਹੈ, ਆਰਥਰਾਈਟਿਸ ਇੱਕ ਮੈਡੀਕਲ ਵਰਡ ਹੈ, ਅਰਥ ਮੀਨਸ ਜੁਆਇੰਟ, ਆਰਥਰਾਈਟਿਸ ਮੀਨਸ ਇਨਫਲਾਮੇਸ਼ਨ। ਜੇ ਤੁਹਾਡਾ ਨਰਵ, ਹੋ ਸਕਦਾ ਨਰਵ ਦੇ ਪ੍ਰੋਬਲਮ ਹੋਵੇ, ਲਿਗਾਮੈਂਟ ਦੇ ਪ੍ਰੋਬਲਮ ਹੋ ਸਕਦਾ, ਹੋ ਸਕਦਾ ਇਨਫਲਾਮੇਸ਼ਨ ਹੋਵੇ, ਕਈ ਤਰ੍ਹਾਂ ਦੀ ਆਰਥਰਾਈਟਿਸ ਹੁੰਦੀ ਹੈ, ਰੂਮੈਟੋਇਡ ਆਰਥਰਾਈਟਿਸ, ਓਸਟੋਆਰਥਰਾਈਟਿਸ, ਫਾਈਬਰੋਮਾਇਲਜੀਆ, ਬੈਕ ਪੇਨ, ਕਾਰਪਲ ਸਿੰਡਰੋਮ, ਇਹ ਗਾਊਟ, ਇਹ ਸਾਰੀਆਂ ਆਰਥਰਾਈਟਿਸ, ਲੀਓਪਸ, ਇਹ ਸਾਰੀਆਂ ਆਰਥਰਾਈਟਿਸ ਦੇ ਵਿੱਚ ਆਉਂਦੀਆਂ ਨੇ। ਤੇ ਕੋਈ ਕਿਸੇ ਨੂੰ ਕੁਐਸਚਨ ਹੈਗਾ, ਜਾਣਕਾਰੀ ਲੈਣੀ ਹੈ, ਜਾਣਕਾਰੀ ਲੈਣ ਦੇ ਆਪਾਂ ਕੋਈ ਚਾਰਜ ਨਹੀਂ ਕਰਦੇ, ਆ ਕੇ ਪੁੱਛ ਸਕਦੇ ਹੋ, ਐਵੇਂ ਦੁੱਧ ਧੱਕੇ ਖਾ ਕੇ ਟੈਸਟ ਕਰਾਉਂਦੇ ਰਹੋ। ਠੀਕ ਹੈ, ਲੇਕਿਨ ਜੇ ਤੁਸੀਂ ਬਹੁਤ ਜਲਦੀ ਜਾਣਕਾਰੀ ਲੈਣਾ ਚਾਹੁੰਦੇ, 5 ਮਿੰਟ ਦੇ ਅੰਦਰ ਮੈਂ ਦੱਸ ਦਿੰਦਾ ਇਹ ਸਾਨੂੰ ਪ੍ਰੋਬਲਮ ਹੈ। 647-818-0055-647-818-0055 ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਮੇਰੀ ਕਲੀਨਿਕ 20 ਮੈਰੀਟਾਈਮ ਟੂਰੇ ਬੁਲਵਾਰਡ, ਯੂਨਿਟ ਨੰਬਰ 2, ਹੋਮ ਡਿਪੋ ਵਾਲਾ ਪਲਾਜ਼ਾ। 647-818-0055-647-818-0055 ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਜੇ ਤੁਹਾਡੇ ਬੈਨੀਫਿਟ ਨੇ, ਆਪਣੇ ਬੈਨੀਫਿਟ ਵੀ ਚੈੱਕ ਕਰ ਲਓ, ਬੈਨੀਫਿਟ ਵੀ ਆਪਾਂ ਯੂਜ਼ ਕਰ ਸਕਦੇ।
1: ਵੈਰੀ ਗੁੱਡ,
3: ਥੈਂਕ ਯੂ ਨਵੀਂ ਜੀ, ਥੈਂਕ ਯੂ।
1: ਕੋਈ ਗੱਲ ਨਹੀਂ ਸਰ, ਸੋ ਡਾਕਟਰ ਕੁਲਦੀਪ 647-847-818-0055, ਬਹੁਤ ਸ਼ੁਕਰੀਆ ਸਰ, ਬਹੁਤ ਧੰਨਵਾਦ। 2696, ਹਾਂਜੀ,
4: ਹੈਲੋ ਨਵੀਂ ਵੀਰੇ, ਕੀ ਹਾਲ ਹੈ ਜੀ?
1: ਵਧੀਆ ਵੀਰੇ, ਕਿੱਦਾਂ?
4: ਵਧੀਆ ਵਧੀਆ ਵੀਰੇ, ਜਿਹੜੀ ਆਪਾਂ ਰਿਲੇਸ਼ਨਸ਼ਿਪ ਦੀ ਗੱਲ ਕਰਦੇ ਹਾਂ ਜੀ,
1: ਜੀ
4: ਮੈਨੂੰ ਤਾਂ ਲੱਗਦਾ ਜੀ ਸੈਕਰੀਫਾਈਸ ਤੋਂ ਬਿਨਾਂ ਕੋਈ ਵੀ ਪਰਿਵਾਰ ਨਹੀਂ ਬਚ ਰਿਹਾ।
1: ਸੈਕਰੀਫਾਈਸ, ਠੀਕ ਹੈ
4: ਤੁਸੀਂ, ਹਾਂ, ਜੇ ਮੁੰਡਾ ਸੈਕਰੀਫਾਈਸ ਕਰਦਾ ਜਾਂ ਕੁੜੀ ਲਈ ਜਾਂ ਕੁੜੀ ਦੇ ਪਰਿਵਾਰ ਲਈ, ਤੇ ਕੁੜੀ ਵੀ ਉਹਦਾ ਟੁਕੜਾ ਉਹ ਸੈਕਰੀਫਾਈਸ ਕਰਦੀ, ਆਟੋਮੈਟਿਕਲੀ ਹੋ ਜਾਂਦਾ ਜੀ।
1: ਜਾਂ ਬਿਲਕੁਲ,
4: ਜੇ ਮੈਂ ਪਰਸਨਲ ਐਗਜ਼ਾਮਪਲ ਦਵਾਂ ਜੀ, ਤੇ ਜੇ ਮੇਰੇ ਸਹੁਰਿਆਂ ਦੇ ਵਿੱਚ ਕੋਈ ਰੌਲਾ ਰੁਪਾ ਪੈਂਦਾ ਜਾਂ ਕੋਈ ਲੋੜ ਹੁੰਦੀ, ਆਪਾਂ ਭੱਜ ਕੇ ਜਾਈਦਾ ਜੀ,
1: ਹੈਨਾ
4: ਜੀ। ਤੇ ਜੇ ਮੇਰੇ ਹੁਣ ਭਤੀਜੇ ਭਤੀਜਿਆਂ ਦੇ ਕੋਈ ਝਰੀਟ ਵੀ ਆਉਂਦੇ ਨੇ, ਸੌਂਦੇ ਨੀ ਹੈਗੇ, ਸਾਰੀ ਰਾਤ ਵੀ ਜਵਾਕ ਦਾਦਾ ਠੀਕ ਹੈ ਵੀ ਠੀਕ ਹੋਊਗਾ, ਕੱਲ ਸਕੂਲ ਜਾ ਪਾਊਗਾ, ਯਾਨੀ ਕਿ ਸਾਰੀ ਦਿਹਾੜੀ ਚੈੱਕ ਕਰੀ ਜਾਂਦੇ, ਉਹ ਟੁੱਟ ਕੇ ਕਦੇ ਦੁੱਧ ਪਿਆਊ ਕਦੇ ਖੁਸ਼ ਕਰੂਗਾ ਨਾ। ਸੈਕਰੀਫਾਈਸ ਬਹੁਤ ਜ਼ਰੂਰੀ ਹੈ ਜੀ, ਚਲੋ ਪਹਿਲਾਂ ਤਾਂ ਸੌਰਟ ਆਊਟ ਹੋ ਜਾਂਦੀ ਹੈ ਜੀ, ਬਟ ਦਿਲਾਂ ਦੇ ਵਿੱਚ ਜਿਹੜੀ ਫਿੱਕ ਪੈ ਜਾਂਦੀ ਆ ਉਹ ਨੀ ਹੁੰਦਾ, ਨਹੀਂ ਚਲੋ ਉੱਚੇ ਬੋਲ ਬੋਲੇ ਜਾਂਦੇ ਆ, ਜੇ ਬੰਦਾ ਸੈਕਰੀਫਾਈਸ ਕਰਕੇ ਸੋਰੀ ਕਹਿ ਦਿੰਦਾ ਵੀ ਆਮ ਸੋਰੀ ਵੀ ਮੈਨੂੰ ਵੱਧ ਘੱਟ ਬੋਲਿਆ ਗਿਆ, ਸਾਹਮਣੇ ਵਾਲਾ ਬੰਦਾ ਵੀ ਯਾਦ ਰੱਖਦਾ ਜੀ ਵੀ ਹਾਂ ਚੱਲ ਠੀਕ ਕਹਿ ਰਹੇ, ਆਪਣੀ ਗਲਤੀ ਮੰਨ ਲਈ ਵੀ ਆਪਾਂ ਇਹ ਚੀਜ਼ ਸਿਚੁਏਸ਼ਨ ਫੀਲ ਨਹੀਂ
1: ਕਰਦੇ,
4: ਇਹਨਾਂ ਕੀ ਜਿੱਥੇ ਤੱਕ ਮੈਨੂੰ ਲੱਗਦਾ। ਬਾਕੀ ਮੈਨੂੰ ਬਹੁਤ ਦਿਹਾੜੇ ਆ ਲੋਕੀ ਜੀ, ਮੈਨੂੰ ਬਹੁਤ ਗਲਤੀਆਂ ਕਰੀ ਬੈਠਾ।
1: ਪਤਾ ਕੀ ਆ ਭਾਜੀ, ਗੱਲ ਤੁਹਾਡੀ ਠੀਕ ਹੈ, ਹੁਣ ਕਈ ਵਾਰ ਹੁੰਦਾ ਨਾ ਬੰਦਾ ਕਹਿੰਦਾ ਕਿ ਬਸ ਮੇਰੀ ਹੀ ਗੱਲ ਸੁਣੀ ਜਾਵੇ, ਜਿਵੇਂ ਮੈਂ ਚਾਹੁੰਦਾ ਉਵੇਂ ਹੀ ਹੋਵੇ, ਹੋਵੇ ਤਾਂ ਸਿਰਫ ਮੇਰੇ ਪਰਿਵਾਰ ਲਈ ਕਰੇ, ਬਟ ਬੰਦਾ ਆਪ ਕੋਈ ਸੈਕਰੀਫਾਈਸ ਕਰਦਾ ਨਹੀਂ ਨਾ, ਫਿਰ ਪੰਗੇ ਉਦੋਂ ਪੈਂਦੇ ਆ।
4: ਬਿਲਕੁਲ ਬਿਲਕੁਲ ਬਿਲਕੁਲ ਭਾਈ, ਇਹ ਤਾਂ ਫਿਰ ਹੁਣ ਨਾ ਜਦੋਂ ਸਹਿਯੋਗ ਲਿਖੇ ਜਾਂਦੇ ਆ ਵੀਰੇ, ਕਿਸੇ ਨੇ ਚੰਗੇ ਕਰੋ ਕਰ ਲੈਂਦੇ, ਕਿਸੇ ਨੇ ਮਾੜੇ ਕਰੋ ਕਰੇ ਹੁੰਦੇ ਯਾਰ, ਤੇ ਕਈ ਬੰਦੇ ਆਪਦੇ ਲਈ ਖਰਾਬ ਨੇ, ਕਿਤੇ ਲਵ ਮੈਰਿਜ ਕਰਾ ਕੇ, ਨਹੀਂ ਫਿਰ ਆਪਾਂ ਕਿਸੇ ਨੂੰ ਅੱਗੇ ਦੋਸ਼ ਵੀ ਨੀ ਦੇ ਸਕਦੇ ਮੈਨੂੰ ਏਦਾਂ ਨੀ ਲੱਭਦੀ ਜਾਂ ਮੈਨੂੰ ਏਦਾਂ ਦਾ ਲੱਭਦਾ, ਓਵਰ ਟਾਈਮ ਐਡਜਸਟ ਕਰਨਾ ਪੈਂਦਾ ਜੀ, ਇਹਦਾ ਨਾਮ ਤਾਂ ਮੈਰਿਜ ਹੈ ਆਈ ਗੈਸ।
1: ਨਹੀਂ, ਠੀਕ ਹੈ ਤੁਹਾਡੀ ਗੱਲ, ਬਿਲਕੁਲ ਨਹੀਂ, ਥੈਂਕ ਯੂ ਭਾਜੀ। ਸੈਕਰੀਫਾਈਸ ਇੱਕ ਬੜੀ ਵੱਡੀ ਚੀਜ਼ ਹੈ ਜਿਹੜੀ ਕਿ ਮੈਨੂੰ ਲੱਗਦਾ ਕਿ ਮੈਜੋਰਟੀ ਲੋਕ ਕਰਕੇ ਨਹੀਂ ਰਾਜ਼ੀ, ਹਰੇਕ ਨੂੰ ਇਹੀ ਹੁੰਦਾ ਕਿ ਯਾਰ ਜਿਵੇਂ ਮੈਂ ਕਹਿੰਦਾ ਉਵੇਂ ਹੋਵੇ, ਤੇ ਮੈਂ ਤਾਂ ਬਈ ਕਿਸ ਦੀ ਗੱਲ ਹੀ ਨਹੀਂ ਸੁਣਨੀ ਹੈਗੀ। ਜੇ ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ, ਤੁਸੀਂ ਘਰ ਲੈ ਲਿਆ, ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ, ਤੁਹਾਨੂੰ ਡਰ ਹੈ ਕਿ ਯਾਰ ਬਿਲਡਰ ਤਾਂ ਸਾਡੇ ਮਗਰ ਆਊਗਾ, ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ, ਫਿਕਰ ਨਾ ਕਰੋ, ਕਾਲ ਕਰੋ ਤੁਸੀਂ ਜੇ ਗਿੱਲ ਹੋਰਾਂ ਨੂੰ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰ ਦੇ ਨਾਲ, ਇਹ ਤੁਹਾਨੂੰ ਗਾਈਡ ਕਰਨਗੇ, ਕੰਸਲਟ ਕਰਨਗੇ, ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ ਅਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ 'ਚੋਂ ਛੁਟਕਾਰਾ ਦਿਵਾਉਂਦੇ ਨੇ। ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ, ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੰਡਵਾਇਆ, ਤੁਹਾਡਾ ਵੀ ਡਿਪੋਜ਼ਿਟ ਮੰਡਵਾ ਸਕਦੇ ਆ। ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ, ਬਿਲਡਰ ਤੋਂ ਪ੍ਰੋਪਰਟੀ ਲੈ ਲਈ, ਹੁਣ ਕਲੋਜ਼ਿੰਗ ਨਹੀਂ ਹੋ ਰਹੀ, ਤੁਸੀਂ ਫਸ ਚੁੱਕੇ ਹੋ, ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ, ਇਹਨਾਂ ਨੂੰ ਮਿਲਣ ਦਾ ਕੋਈ ਕੋਸਟ ਨਹੀਂ। ਨੰਬਰ ਹੈ 6477169 87 6477169 87 ਜੇ ਗਿੱਲ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ, 6477169 87 ਨੰਬਰ ਹੈ। ਵੈਰੀ ਗੁੱਡ। ਸੋ ਬੜੀਆ ਯਾਰ, ਤੁਸੀਂ ਸੋਹਣੀਆਂ ਸੋਹਣੀਆਂ ਇੱਕ ਤਾਂ ਨਾਲੇ ਟਿਪਸ ਦੇ ਰਹੇ ਹੋ, ਨਾਲੇ ਤੁਸੀਂ ਆਪਣੀ ਇੱਕ ਐਕਸਪੀਰੀਅੰਸ ਮੁਤਾਬਿਕ ਗੱਲਬਾਤ ਨੂੰ ਸ਼ੇਅਰ ਕਰ ਰਹੇ ਹੋ। ਬੜਾ ਸੋਹਣਾ ਲੱਗਦਾ ਯਾਰ ਜਦੋਂ ਤੁਸੀਂ ਇੱਦਾਂ ਦੀਆਂ ਗੱਲਾਂ ਬਾਤਾਂ ਸਾਡੇ ਨਾਲ ਸਾਂਝੀਆਂ ਕਰਦੇ ਹੋ। ਸੋ ਕਾਲ ਤੁਹਾਡੀ ਪਹਿਲਾਂ ਨਹੀਂ ਮਿਲੀ, ਹੁਣ ਕਰ ਸਕਦੇ ਹੋ, ਅਤੇ ਪਹਿਲਾਂ ਕੱਟੀ ਗਈ ਤਾਂ ਦੁਬਾਰਾ ਤੋਂ ਕਰ ਲਓ, 9056733 3337 9056733 3337। ਸਾਡੇ ਨਾਲ ਸਰਾਸ਼ ਜੁੜੇ ਨੇ ਯੂਨੀ ਗਲੋਬਲ ਐਡਵਾਈਜ਼ਰੀ ਤੋਂ। ਸਰਾਸ਼ ਤੁਹਾਨੂੰ ਗਵਰਨਮੈਂਟ ਕੋਲੋਂ ਲੋਨ ਲੈ ਕੇ ਦੇ ਰਹੇ ਆ ਤਾਂ ਕਿ ਤੁਸੀਂ ਆਪਣੀ ਐਜੂਕੇਸ਼ਨ ਪੂਰੀ ਕਰੋ, ਤੁਸੀਂ ਵੱਖਰੇ ਵੱਖਰੇ ਸਕਿੱਲਸ ਦੀ ਡਿਵੈਲਪਮੈਂਟ ਕਰੋ। ਤੇ ਸਰਾਸ਼ ਕਿਵੇਂ ਹੋ?
5: ਵਧੀਆ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੱਸੋ ਜੀ।
1: ਬਹੁਤ ਵਧੀਆ, ਬਹੁਤ ਵਧੀਆ। ਸਰਾਸ਼, ਅੱਜ ਕਿੰਨੇ ਕੁ ਬੰਦਿਆਂ ਦੇ ਅਕਾਊਂਟ ਦੇ ਵਿੱਚ ਪੈਸੇ ਆਏ ਆ?
5: ਅੱਜ 5। $30,000 to $45,000 किसी अगर बच्चे ज्यादा है, जैसे फैमिली ऑफ 4 का आज उनको 45 तक आया, जो फैमिली ऑफ 2 है 3 उनको 30 to 35 तक आया पहली किस्त।
1: क्या बात है, क्या बात है यार, पैसे से पैसे आ रहे हैं। सो सराश नु तुसी भी सारे कॉल करो अगर तुसी चाहते हो कि थोड़े अकाउंट चाहे पैसे डिगण आके। सो सराश, बहुत सारे लोग एक कोर्स कर लेंगे ते दूजा कोर्स भी थोड़े को फिर कर दे, क्यों?
5: ਹਾਂਜੀ, ਉਸਮੇ ਯੇ ਬਾਤ ਬਿਲਕੁਲ ਠੀਕ ਹੈ ਕਿ ਲਾਈਕ ਆਪ ਦੇਖੇ ਕਿ ਹਮਾਰੀ ਫੀਸ ਸਭਸੇ ਕਮ ਹੈ, ਟ੍ਰਾਂਸਪੇਰੈਂਟ ਹੈ, ਕਾਮ ਹੋਣੇ ਕੇ ਬਾਅਦ ਹੈ, ਕੋਈ ਇਸਮੇ ਨਕਲੀ ਡਾਕੂਮੈਂਟ ਨਹੀਂ ਲਗਤਾ, ਸਾਫ਼ ਕਾਮ ਹੈ, 8 ਸਾਲ ਸੇ ਕਰ ਰਹੇ ਹੈ, ਜਿਨਕੋ ਪਤਾ ਹੈ, ਚਾਹੇ ਉਹ ਹਮਾਰੇ ਥਰੂ ਕਰ ਰਹੇ ਹੈ, ਕਿਸੇ ਔਰ ਕੇ ਥਰੂ ਕਰ ਰਹੇ ਹੈ, ਪਹਿਲਾਂ ਕੋਰਸ ਕਰ ਚੁੱਕੇ ਹੈ, ਉਨਕੋ ਪਹਿਲੇ ਸੇ ਪ੍ਰੋਸੈਸ ਪਤਾ ਹੈ, ਹਾਊ ਇਟ ਵਰਕਸ, ਕਿ ਸਭ ਕੁਛ ਸਾਫ਼ ਹੈ, ਤੋ ਰਾਈਟ ਅਵੇ ਸੈਕਿੰਡ ਕੋਰਸ ਕੇ ਲਈ ਰਿਟੇਨ ਹੋ ਜਾਤੇ ਹੈ। ਆਪ ਲੋਕ ਵੀ ਪਿੱਛੇ ਨਾ ਰਹੀਏ, PR ਸਿਟੀਜ਼ਨ ਪ੍ਰੋਟੈਕਟਿਡ ਪਰਸਨ ਹੈ, ਸਕਿੱਲ ਡਿਵੈਲਪ ਕਰੇ, ਆਸਾਨ ਸੇ ਕੋਰਸਿਸ ਕਰੇ, ਕੋਰਸਿਸ ਮੈਂ ਅੱਜ ਕੱਲ ਟੀਚਰ ਨਹੀਂ ਹੈ, ਮਤਲਬ ਇਟਸ ਆ ਸੈਲਫ ਸਟੱਡੀ ਬੇਸ ਮਾਡਲ, ਆਪਕੋ ਫੰਡਿੰਗ ਉਤਨੀ ਹੀ ਆਤੀ ਹੈ, $50,000 to $1,70,000 0% ਵਿਆਜ ਪੇ, ਬਿਨਾਂ ਗਾਰੰਟੀ ਕੇ, ਗਵਰਨਮੈਂਟ ਸੇ, ਬੈਂਕ ਸੇ ਨਹੀਂ।
1: ਵੈਰੀ ਗੁੱਡ। ਸੋ ਸਰਾਜ ਦਾ ਫੋਨ ਨੰਬਰ ਇੱਕੋ ਇੱਕ ਹੈ, ਤੁਸੀਂ ਯਾਦ ਰੱਖੋ, 4372641 75 437 264 3175, ਤੇ ਤੁਸੀਂ ਸਰਾਸ਼ ਦੇ ਨਾਲ ਜ਼ਰੂਰ ਗੱਲਬਾਤ ਕਰੋ। ਸਰਾਸ਼, ਫੰਡਿੰਗ ਜਿਹੜੀ ਆਉਂਦੀ ਹੈ ਇਹ ਕਿਹੜੇ ਕਿਹੜੇ ਫੈਕਟਰਸ 'ਤੇ ਡਿਪੈਂਡ ਕਰਦੀ ਹੈ? ਵੀ ਯੂ ਨੋ, ਸਪੋਜ਼ ਕਰੋ ਕੋਈ ਫੈਮਿਲੀ ਆਫ 4 ਹੈ, ਫੈਮਿਲੀ ਆਫ 2 ਹੈ, ਕਿਹੜੀ ਕਿਹੜੀਆਂ ਚੀਜ਼ਾਂ ਫੈਕਟਰ ਇਨ ਹੁੰਦੀਆਂ ਨੇ?
5: ਹਾਂਜੀ, ਮੇਨ ਜੋ ਇਸਮੇ ਫੈਕਟਰ ਹੈ ਵੋ ਹੈ ਫੈਮਿਲੀ ਸਾਈਜ਼, ਹਮਾਰੇ ਪਾਸ ਕਿਤਨੇ ਲਾਈਕ ਕਲਾਇੰਟਸ, ਆਜ ਵੀ ਲਾਈਕ 3 ਕਲਾਇੰਟਸ ਰਿਟੇਨ ਹੋਏ ਹੈ, ਵੋ ਫੈਮਿਲੀ ਆਫ ਲਾਈਕ 4 ਜਾਂ 5 ਹੀ ਹੈ, ਜਿਤਨਾ ਜ਼ਿਆਦਾ ਫੈਮਿਲੀ ਸਾਈਜ਼ ਹੈ ਉਤਨੀ ਜ਼ਿਆਦਾ ਫੰਡਿੰਗ ਆਪਕੋ ਗਵਰਨਮੈਂਟ ਦੇਤੀ, ਕਿਉਂ? ਖਰਚੇ ਆਪਕੇ ਜ਼ਿਆਦਾ ਹੈ ਨਾ, ਬੱਚੇ ਜ਼ਿਆਦਾ ਹੈ, ਤੋ ਆਪਕੋ ਗਵਰਨਮੈਂਟ ਲਿਵਿੰਗ ਐਕਸਪੈਂਸਿਸ ਕੇ ਲਈ ਪੈਸੇ ਦੇ ਰਹੀ ਹੈ, ਕਈ ਵੀ ਉਸ ਪੈਸੇ ਕੋ ਖਰਚ ਕਰ ਸਕਤੇ ਹੈ, ਤੋ ਇਸ ਲਈ ਅਗਰ ਫੈਮਿਲੀ ਆਫ 2 ਹੈ ਤੋ ਲਾਈਕ ਆਪਕੋ ਮੰਨ ਕੇ ਚਲੇ $80,000 ਬਣਤਾ ਹੈ, ਅਗਰ ਫੈਮਿਲੀ ਆਫ 5 ਹੈ ਤੋ $1,50,000 ਆਪਕੇ ਖਾਤੇ ਮੈਂ ਆਤਾ ਹੈ, ਪਿੱਛੇ ਨਾ ਰਹੀਏ, ਗਾਰੰਟੀ ਫਰੀ ਲੋਨ ਹੈ, ਸਟ੍ਰੈਸ ਫਰੀ ਲੋਨ ਹੈ, ਇਸ ਬੜੀਆ ਲੋਨ ਐਗਜ਼ਿਸਟ ਹੀ ਨਹੀਂ ਕਰਤਾ, ਕਿਉਂਕਿ ਇਸ ਕੀ ਪਹਿਲੀ ਕਿਸ਼ਤ ਵੀ 28 ਸਾਲ ਬਾਅਦ ਸਟਾਰਟ ਹੈ, ਕਹੀਂ ਵੀ ਵਰਤੋ ਇਸ ਪੈਸੇ ਕੋ।
1: ਹਾਂ, ਇਹੀ ਮੈਂ ਪੁੱਛ ਰਿਹਾ ਸੀ ਕਿ ਇਹ ਜਿਹੜਾ ਲੋਨ ਹੈ, ਲੋਨ ਸੁਣ ਕੇ ਬਹੁਤ ਸਾਰੇ ਲੋਕ ਡਰ ਜਾਂਦੇ ਆ, ਬਟ ਕੀ ਇੰਟਰਸਟ ਰੇਟ ਹੈ ਇਸਦਾ?
5: ਹਾਂਜੀ, ਸ਼ੁਰੂ ਮੈਂ 0% ਹੈ 2 ਸਾਲ, ਔਰ 2.5 ਸਾਲ ਬਾਅਦ ਜਬ ਪਹਿਲੀ ਕਿਸ਼ਤ ਸਟਾਰਟ ਹੋਤੀ ਹੈ ਤੋ 2.5% ਵਿਆਜ ਹੈ, साल का महीने का 2.5% नहीं है, ना ना ना, गवर्नमेंट दे रही है, गवर्नमेंट आपको छीलना नहीं चाहती, ना हम छीलना चाहते हैं आपको, हम इतनी ईमानदारी से काम करने को, चलाकी नहीं है इसके अंदर, 2.5% साल का ब्याज है, $100,000 पे $200 ब्याज है, तो इसलिए आप पीछे ना रहिए, कॉल अभी करें, ऑफिस आए, प्रॉपर ऑफिस है 218 एक्सपोर्ट बुलेवर्ड पे, आप कल भी ऑफिस आ सकते हैं, हमारा बैच नेक्स्ट वीक में बैच स्टार्ट है, पीछे ना रहिए, एनरोल कराइए।
1: नंबर है 4372643175 4372643175 4374175 कॉल करो। बहुत शुक्रिया सरांश, थैंक यू।
5: थैंक यू।
1: सो प्रोग्राम है पंजाबी दा ते नंबर है अपना 905-673-3337। अज असीं केड़ी गलबात कर रहे हैं, मैं थानू जरूर अपडेट करदा, बट तुसी ए सुनो पहला।

0: वाह भाई वाह, क्या बात है। नहीं रीसा, बाबा साहब भी कमाल ही है। समर दे अखीरले दिन ने, आखिरी दिन कुछ फन करना ना। टी डॉट वाटर टैक्सी है, एक प्राइवेट पानी वाली टैक्सी है, ये थोनू सेंटर आइलैंड लेके जाती है। फेरी ते चढ़ोगे, बंदे ते बंदा चढ़िया होंदा यार, मैं नहीं प्रेफर करता परसनली। मैनू आराम नाल जाओ यार, नाले तुसी व्यू देखी जाओ वधिया, तुसी चार पांच परिवार दे मैंबर आए जाने, जिवें तुहाडी आपदी प्राइवेट टैक्सी हुंदी है। सुनो, जे तुसी जाना होवे किसी भी टोरंटो आइलैंड्स नू, सेंटर आइलैंड, वार्ड्स आइलैंड या हैनलिन्स पॉइंट, तां लैके जाओ टी डॉट वाटर टैक्सी। फेरी दियां दो तीन घंटे दियां लाइनअप्स तो बचो अते लैके जाओ अपनी प्राइवेट टी डॉट वाटर टैक्सी। टी डॉट वाटर टैक्सी दी डॉक लोकेटेड है 1 क्वींस की ईस्ट ते, यंग अते क्वींस की ईस्ट दे बिल्कुल कॉर्नर ते। मामूली जिहा रेट अते आराम नाल राजिया वांग जाओ अपनी प्राइवेट वाटर टैक्सी ते। टी डॉट वाटर टैक्सी 6473708368। इन्हां दी डॉक ते पार्किंग भी अवेलेबल है, उत्थों तुसी अपनी टिकट्स भी बाय कर सकदे हो कैश या क्रेडिट कार्ड दे नाल। टी डॉट वाटर टैक्सी दी ऐप भी डाउनलोड करो। टी डॉट वाटर टैक्सी, द बेस्ट वे टू गो टू सेंटर आइलैंड। वाह भी वाह, द बेस्ट वे टू गो टू सेंटर आइलैंड, जरूर जरूर जरूर तुसी ट्राई करो। तुसी आप कहोगे नवी यार, ता है ही कमाल दी चीज है, सारे नु ट्राई करनी चाहिए है। ते एक मैं थोनू आ मैसेज दवा, जदों किसी दी नजर धुंधली होनी शुरू हो जावे, जिंदगी दे बहुत पल हौली हौली खो जांदे ने। गड्डी चलाउणी मुश्किल, टीवी देखना औखा, ते अपने प्यारियां दे चेहरे भी साफ नजर नहीं आउंदे। इस लई बहुत लोकां ने LAL लाइट एडजस्टेबल लेंस सर्जरी चुनी है। एह प्रीमियम कैटरैक्ट सर्जरी माड़ी नजर नु भी कस्टमाइज कर दिंदी है, बिल्कुल टेलर मेड विजन पेशेंट दी लाइफ दे हिसाब दे नाल। कई पेशेंट्स कहंदे ने कि लाइट एडजस्टेबल लेंस सर्जरी तो बाद मेरी दुनिया फिर साफ होगी, मैं फिर तो नॉर्मल लाइफ जी रहा, ड्राइविंग तो लेके रीडिंग तक क्लैरिटी वापस आ जाती है। क्लिनिक दे सर्जन्स अते स्टाफ हर कदम ते गाइडेंस, कंफर्ट अते केयर दिंदे ने, ताकि पूरी जर्नी सेफ, स्मूथ अते कॉन्फिडेंस दे नाल होवे। जे तुसी या थोड़े लव्ड वंस कैटरैक्ट्स दे नाल परेशान हो, ता अज ही कॉल करो लूमिया। ऑफिसेज इन वॉन, डाउनटाउन टोरंटो एंड बेरी। डॉक्टर संगेड़ा अते डॉक्टर खान थोड़ी बोली पंजाबी, उर्दू अते हिंदी बोल देने। होर जानकारी ले ईमेल करो punjabi@lumia.io, punjabi@lumia.io, 289-982-9597, 289-982-9597। वेरी गुड जी, 2258। हेलो मेरी ये सरदार नी, तेन उम्र मेरी लग जावे। क्या बात है, गलबात कर रहे सी के एक हुण इन्ने आंटी जी दा फोन आया मैनूं, राइट। आंटी कहिंदे कि नवी साडे विआह नूं अज 45 साल हो गए। मैं बड़ा हैरान होया, मैं कहा 45 साल, क्या बात है, 45 years। सो मैं इन्हां नूं पुछ रहा सी, मैं कहा आंटी एक सक्सैसफुल रिलेशनशिप, सक्सैसफुल मैरिज पिछे किहड़ी चीज़ है जिहड़ी सब तो वध मैटर करदी है। आंटी कहते कि इन्होंने कहा कि चलो कुछ चीजा इन्होंने कही, बाकी साढ़े लिसनर्स बहुत चीजा कह रहे भी कॉम्पलीमेंट करना बहुत जरूरी है, एक दूजे को सैक्रीफाइस करना बहुत जरूरी है। आई नहीं भी बस थोड़े कहण मुताबिक हर एक चीज चले, तो होर बहुत सारी चीजा साढ़े सज्जन मित्र शेयर कर रहे हैं। मैं थोनू यही पूछ रहा कि एक सक्सैसफुल मैरिज पिछे थोड़े ख्याल मुताबिक किहड़ियां चीजा मेन मैटर कर दियां ने। लॉयल्टी है, ट्रस्ट है, पेशेंस है, फॉरगिवनेस है, थोड़े ख्याल मुताबिक एक सक्सेसफुल, एक सफल, एक ਪੋਜ਼ਿਟਿਵ ਮੈਰਿਜ ਰਿਲੇਸ਼ਨਸ਼ਿਪ ਕਿਵੇਂ ਬਣਦੀ ਹੈ, ਕਿਹੜੀਆਂ ਕਿਹੜੀਆਂ ਚੀਜ਼ਾਂ ਦੇ ਨਾਲ। ਸੋ ਇਹ ਅੱਜ ਦੀ ਗੱਲਬਾਤ ਅਸੀਂ ਕਰ ਰਹੇ ਸੀ। ਨੰਬਰ ਹੈ 9056733337, 9056733337 ਆਪਣਾ ਨੰਬਰ ਹੈ। 9056733337। ਜੀ ਟੀ ਏ ਕ੍ਰੈਡਿਟ ਨੂੰ ਯਾਦ ਰੱਖੋ। ਕਰਜ਼ੇ ਦੀ ਕੋਈ ਵੀ ਪ੍ਰੋਬਲਮ ਹੈ, ਸਿਰ ਕਰਜ਼ਾ ਚੜ ਗਿਆ, ਜ਼ਿਆਦਾ ਟੈਨਸ਼ਨ ਨਾ ਲਓ। ਜੀ ਟੀ ਏ ਕ੍ਰੈਡਿਟ ਦੇ ਰੇਖਾ ਅਤੇ ਨਦੀਮ ਜੀ ਨੂੰ ਫੋਨ ਕਰੋ, 25 ਸਾਲਾਂ ਤੋਂ ਕਰਜ਼ਾ ਮਾਫ਼ ਕਰਵਾ ਰਹੇ ਨੇ। ਨੰਬਰ ਹੈ 4166501100 'ਤੇ ਕਾਲ ਤੁਸੀਂ ਕਰੋ। ਫੈਸ਼ਨ ਆਈਕਿਊ ਨੇ ਬਹੁਤ ਵਧੀਆ ਡੀਲ ਲਾਤੀ ਵੀਰੋ। ਜੇ ਤੁਸੀਂ ਚਾਹੁੰਦੇ ਹੋ ਤੁਹਾਡੀ ਮੈਰਿਜ ਸਕਸੈਸਫੁਲ ਹੋਵੇ ਤਾਂ ਫੈਸ਼ਨ ਆਈਕਿਊ 'ਤੇ ਆਪਣੀ ਘਰਵਾਲੀ ਨੂੰ ਲੈ ਜਾਓ, ਨਾਲੇ ਤੁਹਾਡੀ ਜੇਬ ਨੂੰ ਬੱਚਤ ਹੋਵੇਗੀ। ਇੱਕ ਸੂਟ ਲਓ ਦੂਜਾ ਅੱਧੀ ਪ੍ਰਾਈਸ 'ਚ, ਇੱਕ ਜੂਲਰੀ ਦਾ ਸੈੱਟ ਲਓ ਦੂਜਾ ਅੱਧੀ ਪ੍ਰਾਈਸ 'ਚ, ਇੱਕ ਲੇਡੀਜ਼ ਦੀ ਜੁੱਤੀ ਲਓ ਦੂਜੀ ਅੱਧੀ ਪ੍ਰਾਈਸ 'ਚ, ਵੀਰਾਂ ਲਈ ਕੁੜਤੇ ਪਜਾਮੇ ਕੋਟ ਪੈਂਟ ਅਤੇ ਜੁੱਤੀਆਂ ਇੱਕ ਲਓ ਦੂਜਾ 25% ਔਫ, 3 ਪੀਸ ਟੈਚੀਆਂ ਦਾ ਸੈੱਟ 149 ਦਾ। ਬੜੀਆਂ ਡੀਲਾਂ ਨੇ ਫੈਸ਼ਨ ਆਈਕਿਊ, ਏਅਰਪੋਰਟ ਡੇਰੀ, ਕੁਈਨ ਕੈਨੇਡੀ, ਮਕਵੀਨ ਮੇਫੀਲਡ ਅਤੇ ਕਿਚਨਰ, ਚਾਰ ਲੋਕੇਸ਼ਨਾਂ। 9054532225 9054532225 4022। ਹੈਲੋ,
1: ਹਾਂਜੀ ਸਰ, ਕੀ ਹਾਲ ਚਾਲ ਹੈ?
0: ਵਧੀਆ ਜੀ, ਕਿਵੇਂ ਹੋ?
1: ਬਸ ਵਧੀਆ। ਅਸੀਂ ਵੀ ਕੱਲ ਆਪਣੀ 36 ਮੈਰਿਜ ਐਨਿਵਰਸਰੀ ਮਨਾਈ।
0: ਬੱਲੇ ਬੱਲੇ, 36, ਕਿਆ ਬਾਤ ਹੈ!
1: ਹਾਂਜੀ, 36
0: ਤੇ ਕੀ ਫਿਰ ਰਾਜ਼ ਹੈ 36 ਸਾਲਾਂ
1: ਦੇ? ਮੈਂ ਤੁਹਾਨੂੰ ਆਪਣਾ ਰਾਜ਼ ਇਹ ਦੱਸ ਦਿੰਦਾ ਕਿ ਦੇਖੋ, ਲੇਡੀਜ਼ ਦੇ ਨਾਲ ਕਦੀ ਵੀ ਆਰਗਿਊ ਨਾ ਕਰੋ।
0: ਅੱਛਾ,
1: ਇਹ ਮੇਰਾ ਰਾਜ ਹੈ। ਜੋ ਕਹਿ ਰਹੇ ਆ ਚੁੱਪ ਕਰਕੇ ਸੁਣੋ, ਉਹਨਾਂ ਨੂੰ ਕਹੋ ਬਿਲਕੁਲ ਠੀਕ ਹੈ ਜੀ, ਜਿੱਥੇ ਤੁਸੀਂ ਕਹੋ ਆਪਾਂ ਚੱਲਣ ਨੂੰ ਤਿਆਰ ਹੈ।
0: ਅੱਛਾ, ਬਿਲਕੁਲ ਹੀ ਨਾ ਆਰਗਿਊ ਕਰੋ, ਪਰ ਜੇ ਤੁਹਾਨੂੰ ਲੱਗਦਾ ਕਿ ਯਾਰ ਮੈਂ ਸਹੀ ਹਾਂ, ਇਹ ਐਵੇਂ ਬੋਲੀ ਜਾਂਦੀ ਹੈ ਫਿਰ?
1: ਦੇਖੋ, ਗੱਲ ਪਤਾ ਕੀ ਹੈ ਨਵੀ, ਇੱਕ ਬੰਦੇ ਨੂੰ ਤਾਂ ਚੁੱਪ ਰਹਿਣਾ ਪੈਣਾ ਜੇ ਤੁਸੀਂ ਚਾਹੁੰਦੇ ਹੋ ਕਿ ਘਰ 'ਚ ਸ਼ਾਂਤੀ ਬਣੀ ਰਹੇ। ਕਈ ਵਾਰੀ ਕਹਿੰਦੇ ਨਾ ਇੱਕ ਚੁੱਪ 100 ਸੁੱਖ, ਸੋ ਆਪਣਾ ਠੀਕ ਹੈ, ਚਾਹੇ ਤੁਹਾਨੂੰ ਲੱਗ ਵੀ ਰਿਹਾ ਥੋੜਾ ਜਿਹਾ ਪੁਆਇੰਟ ਆਫ ਵਿਊ ਉਹਦੇ ਨਾਲ ਗਲਤ ਹੋ ਸਕਦੇ ਆ ਦੂਜੀ ਪਾਰਟੀ ਵੀ, ਪਰ ਉਹਨੂੰ ਉਸ ਟਾਈਮ ਨਾ ਤੁਸੀਂ ਓਫੈਂਡ ਕਰੋ, ਉਸ ਟਾਈਮ ਤੁਸੀਂ ਕਾਮ ਰਹੋ, ਤੇ ਉਸ ਤੋਂ ਬਾਅਦ ਫਿਰ ਉਹਨੂੰ ਕਹੋ ਵੀ ਯੂ ਨੋ ਲਾਈਕ ਆਈ ਵਾਂਟ ਟੂ ਟਾਕ ਟੂ ਯੂ, ਕਿ ਆਹ ਮੈਟਰ ਸੀਗਾ, ਉਹਨੂੰ ਸੋਲਵ ਕਰੋ ਪਿਆਰ ਦੇ ਨਾਲ, ਨਾ ਕਿ ਆਪਣੀ ਦਿਖਾਓ ਜੀ ਅਸੀਂ ਤਾਂ ਮਰਦ ਹੈਗੇ, ਅਸੀਂ ਤਾਂ ਜੀ ਬਸ।
0: ਸੋ ਤੁਸੀਂ ਕਹੋਗੇ ਕਿ ਜੇ ਇੱਕ 36 ਸਾਲ ਦਾ ਤੁਸੀਂ ਸਕਸੈਸ ਚਾਹੁੰਦੇ ਹੋ ਤਾਂ ਵਾਈਫ ਇਜ਼ ਆਲਵੇਜ਼ ਰਾਈਟ, ਹੈ?
1: ਦੇਖੋ, ਵਾਈਫ ਇਜ਼ ਆਲਵੇਜ਼ ਰਾਈਟ ਇਨ ਦਾ ਸੈਂਸ, ਅਸੀਂ ਵੀ ਦੇਖੋ ਇਹ ਕਹਿ ਰਹੇ ਹਾਂ ਕਿ ਜਿਹੜੀ ਘਰ ਦੀ ਲਕਸ਼ਮੀ ਹੈ ਨਾ, ਉਹ ਸਾਡੀਆਂ ਲੇਡੀਜ਼ ਹੁੰਦੀ ਹੈ।
0: ਕੀ ਬਾਤ ਹੈ!
1: ਅਸੀਂ ਲੇਡੀਜ਼ ਨੂੰ ਖੁਸ਼ ਨਹੀਂ ਨਾ ਕਰ ਰਹੇ ਤੇ ਤੁਹਾਡੇ ਘਰ ਕਦੀ ਬਰਕਤ ਨਹੀਂ ਪੈਣੀ। ਤੁਹਾਨੂੰ ਇਹ ਗੱਲ ਮੈਂ ਆਪਣੇ ਐਕਸਪੀਰੀਅੰਸ ਦਾ ਦੱਸ ਦਿੰਦੇ ਹਾਂ।
0: ਵੈਰੀ ਨਾਈਸ, ਬਿਲਕੁਲ ਸਹੀ ਗੱਲ ਤੁਹਾਡੀ।
1: ਨੂੰ ਖੁਸ਼ ਕਰਨਾ ਬਹੁਤ ਜ਼ਰੂਰੀ ਹੈ, ਉਹਨਾਂ ਦੇ ਨਾਲ ਜ਼ਿਆਦਾ ਆਰਗਿਊ ਨਾ ਕਰੋ ਉਹਨਾਂ ਦੇ ਨਾਲ, ਮਤਲਬ ਠੀਕ ਹੈ ਮੈਂ ਤੁਹਾਨੂੰ ਦੱਸਿਆ ਵੀ ਕਈ ਵਾਰੀ ਹੋ ਸਕਦਾ ਉਹ ਗਲਤ ਹੋਣ, ਪਰ ਉਸ ਟਾਈਮ ਨਾ ਤੁਸੀਂ ਇਕਦਮ ਬੋਲੋ, ਗੁੱਸੇ 'ਚ ਆ ਜਾਓ, ਥੋੜਾ ਕਾਮ ਹੋ ਕੇ ਉਹਨਾਂ ਨੂੰ ਕਹੋ ਕੋਈ ਗੱਲ ਨੀ, ਆਪਾਂ ਵੀ ਵਿਲ ਟਾਕ।
0: ਵੈਰੀ ਗੁੱਡ।
1: ਤੇ ਸਾਨੂੰ ਕਹਿ ਲਓ 36 ਈਅਰ ਹੋ ਗਏ ਆ, ਆਈ ਐਮ ਗ੍ਰੈਂਡ ਫਾਦਰ ਆਫ 4, ਸੋ ਯੂ ਨੋ।
0: Very good. Grandfather of 4 and a successful 30 years. Chalo, 36 years. So, chalo sir. Hopefully, today is successful. Hor bhi 25-30 saal vadhiya langi jaan idda hi.
1: Thank you so much. 36 da vichon 10 year kafi tough vi sige jadon unna di health issue siga. Par ode vich fir ehi hunda jadon banda kehnda na ik dooje di support hove, fir oh banda taan hi
0: ਬਿਮਾਰੀ ਨਾਲ ਲੜਨ ਦਾ ਉਹਨੂੰ।
1: ਬਿਲਕੁਲ ਜੀ, ਬਿਲਕੁਲ ਇਹ ਗੱਲ ਬਿਲਕੁਲ ਨਵੀਂ ਜੀ ਪੱਕੀ ਹੈ ਕਿ ਇਹ ਨਾ ਕਹੋ ਜੀ ਹੁਣ ਇੱਕ, ਦੇਖੋ ਕਿਸੇ ਨੂੰ ਕੋਈ ਗਰੰਟੀ ਨੀ, ਕੱਲ ਨੂੰ ਬੰਦਾ ਵੀ ਬਿਮਾਰ ਪੈ ਸਕਦਾ ਤੇ ਜਨਾਨੀ ਜੇ ਫਿਰ ਉਹਦਾ ਸਪੋਰਟ ਨਾ ਕਰੇ ਤੇ ਫਿਰ ਬੰਦੇ ਨੂੰ ਕਿੱਦਾਂ ਫੀਲ
0: ਹੋਏਗਾ? ਇੱਕ ਦੂਜੇ ਦੀ ਸਪੋਰਟ ਦੇ ਨਾਲ ਹੀ ਚੱਲਦਾ ਸਾਰਾ ਕੁਛ। ਜਿੰਨਾ ਸਾਡਾ ਯੋਗਦਾਨ ਹੈ ਪ੍ਰੋਗਰਾਮ ਚ, ਓਨਾ ਹੀ ਤੁਹਾਡਾ, ਸਗੋਂ ਤੇ ਤੁਹਾਡਾ ਜ਼ਿਆਦਾ ਹੈ ਸਾਡੇ ਨਾਲੋਂ। ਠੀਕ ਹੈ, ਸੋ ਥੈਂਕ ਯੂ ਸੋ ਮਚ ਫੋਰ ਦ ਲਵ ਐਂਡ ਸਪੋਰਟ। ਇੱਕ ਤੁਸੀਂ ਰਾਜਵੰਤ ਕੌਰ ਨੂੰ ਯਾਦ ਰੱਖੋ, ਤੁਹਾਡੀ ਗੱਡੀਆਂ ਜਾਂ ਘਰਾਂ ਦੀ ਇੰਸ਼ੋਰੈਂਸ ਨਹੀਂ ਘਟ ਰਹੀ, ਟੈਨਸ਼ਨ ਬਿਲਕੁਲ ਨਾ ਲਓ, ਰਾਜਵੰਤ ਨੂੰ ਫੋਨ ਕਰੋ। ਰਾਜਵੰਤ ਕੌਰ ਇਹ ਨਾ 25 ਤੋਂ ਵੱਧ ਕੰਪਨੀਆਂ ਨਾਲ ਡੀਲ ਕਰਦੇ ਨੇ ਤੇ ਤੁਹਾਨੂੰ ਰਾਜਵੰਤ 30% 30% ਤੱਕ ਦਾ ਡਿਸਕਾਊਂਟ ਵੀ ਲੱਗ ਦਿੰਦੇ ਆ। ਸੋ ਰਿਨਿਊਅਲ ਆ ਰਹੀ ਹੈ ਤੁਹਾਡੀ ਕਿਸੇ ਵੀ ਇੰਸ਼ੋਰੈਂਸ ਦੇ ਵਿੱਚ ਤਾਂ ਰਾਜਵੰਤ ਕੌਰ ਤੇ ਰਾਜਵੰਤ ਦਾ ਫੋਨ ਨੰਬਰ ਤੁਸੀਂ ਨੋਟ ਕਰੋ 6474 4735 6474 4735 ਰਾਜਵੰਤ ਕੌਰ। ਰਾਜਵੰਤ ਕੌਰ ਜੀ 5831 ਹੈਲੋ ਹੈਲੋ ਜੀ 9 ਹਾਂਜੀ ਹਾਂਜੀ 5831 ਹਾਂਜੀ
2: ਹੈਲੋ
0: ਹਾਂਜੀ ਹਾਂਜੀ
2: ਵਿਸ਼ਵਾਸ ਵੀ ਹੁੰਦਾ ਆ ਕਿ ਔਰਤ ਨੂੰ ਵੀ ਸਮਝਣਾ ਚਾਹੀਦਾ, ਪਿਆਰ ਨਾ ਰਹੋ, ਛੋਟੀ ਮੋਟੀ ਗੱਲ ਤਾਂ ਹੁੰਦੀ ਆ ਪਰ ਇਹਨੂੰ ਵੱਡੀ ਨਾ ਬਣਾਓ। ਪਰ ਵਿਸ਼ਵਾਸ ਦਾ ਰਿਸ਼ਤਾ ਆ, ਝੂਠ ਨੀ ਬੋਲਣਾ ਚਾਹੀਦਾ ਲਾਈਫ ਵਿੱਚ, ਚੋਰੀ ਕਰੋ ਝੂਠ ਬੋਲੋ ਨਾ। ਮੇਰੇ ਹਸਬੈਂਡ ਦੇ ਵਿੱਚ ਇਹ ਚੀਜ਼ ਹੈ ਨਾ ਸਾਡੇ 'ਚ ਆ, ਇੱਕ ਦੂਜੇ ਉੱਤੇ ਵਿਸ਼ਵਾਸ ਹੈ ਪੂਰਾ ਰੱਖਿਆ ਤੇ ਬੈਲੈਂਸ ਸਾਡਾ ਅਕਾਊਂਟ ਵੀ ਇੱਕ ਆ ਤੇ ਕੋਈ ਪ੍ਰੋਬਲਮ ਨੀ ਲਾਈਫ 'ਚ ਆਈ ਹੈਗੀ। ਤੇ ਜੇ ਉਹਨਾਂ ਦਾ ਬਿਜ਼ਨਸ ਹੈ ਤਾਂ ਪੂਰੀ ਸਪੋਰਟ ਮਗਰ ਦਿੰਦੇ ਹਾਂ, ਇਹ ਨਹੀਂ ਵੀ ਉਹਨਾਂ ਨੂੰ ਕਹਿੰਦੇ ਹਾਂ ਮਿੰਟ ਮਿੰਟ ਤੇ ਫੋਨ ਕਰਕੇ ਪਿੱਛੇ ਦੇਖੋ, ਸਾਰੀ ਜ਼ਿੰਮੇਵਾਰੀ ਨਾਲ ਆਪਾਂ ਆਪਣਾ ਘਰ ਚਲਾ ਰਹੇ ਹਾਂ, ਬਹੁਤ ਵਧੀਆ ਲਾਈਫ ਚੱਲ ਰਹੀ ਆ, ਕੋਈ ਨਹੀਂ ਏਦਾਂ ਦੀ ਕੋਈ ਪ੍ਰੋਬਲਮ ਨਹੀਂ, ਕਦੀ ਵੀ ਨਹੀਂ ਆਈ ਹੈਗੀ, ਮਤਲਬ ਬਹੁਤ ਵਧੀਆ ਆਰਾਮ ਨਾਲ ਲਾਈਫ ਚੱਲ।
0: ਨਹੀਂ ਚਲੋ ਠੀਕ ਹੈ, ਦੇਖੋ ਵਿਸ਼ਵਾਸ ਹੀ ਸਭ ਕੁਝ ਹੈ, ਜੇ ਕਿਤੇ ਵਿਸ਼ਵਾਸ ਤੁਸੀਂ ਤੋੜ ਦਿੰਦੇ ਹੋ ਫਿਰ ਬੜੀਆਂ ਪ੍ਰੋਬਲਮਸ ਆਉਂਦੀਆਂ ਨੇ।
2: ਸਟਾਰਟਿੰਗ ਵਿੱਚ ਵਿਸ਼ਵਾਸ ਵੀ ਨਹੀਂ ਹੁੰਦੀ ਹੈ, ਰਿਸ਼ਤਾ ਹੈ ਵਿਸ਼ਵਾਸ ਤੇ ਚੱਲਣਾ ਚਾਹੀਦਾ ਆ। ਜੇ ਮਤਲਬ ਚਲਾਕੀਆਂ ਝਾੜੀਆਂ ਨਾ ਕਰੋ ਆਪਣੇ ਹਸਬੈਂਡ ਦੇ ਨਾਲ, ਇਹ ਮਹਾਰਾਜ ਉਮਰੇ ਲਾਵਾਂ ਲਈਆਂ ਜੁੜੀ ਦੇ, ਪਰ ਵਧੀਆ ਤਰ੍ਹਾਂ ਨਿਭਾਉਣਾ ਚਾਹੀਦਾ ਹੈ।
0: ਚਲੋ ਨਹੀਂ ਠੀਕ ਹੈ ਜੀ, ਥੈਂਕ ਯੂ ਬਹੁਤ ਸ਼ੁਕਰੀਆ ਤੁਹਾਡਾ। ਇਹ ਵੀ 37 ਸਾਲ ਹੈ, ਦੇਖਦੇ ਹਾਂ ਮੇਨ ਸਭ ਤੋਂ ਜ਼ਿਆਦਾ ਅੱਜ 46 ਸਾਲ ਵਾਲੇ ਆਏ ਨੇ ਤੇ ਹੁਣ 37 ਵਾਲੇ ਵੀ 2 ਆ ਗਏ ਤੇ ਦੇਖਦੇ ਹਾਂ ਤੁਸੀਂ ਕਿੰਨਾ ਕੁ ਤੁਹਾਡਾ ਯੂਨੋ। ਮੈਨੂੰ ਵਧੀਆ ਲੱਗਦਾ ਕਿਉਂਕਿ ਯਾਰ ਪਤਾ ਕਹਿੰਦੇ ਕਿ ਹਰੇਕ ਦੇ 50 ਸਾਲ ਹੋਣ, ਬਟ ਚਲੋ ਜ਼ਿੰਦਗੀ ਨਹੀਂ ਉਵੇਂ ਚੱਲਦੀ, ਬਟ ਸੁਣ ਕੇ ਬੜਾ ਵਧੀਆ ਲੱਗਦਾ। ਮੱਲੀ ਟੈਂਟ ਸਰਵਿਸਿਸ, ਤੁਸੀਂ ਆਪਣੇ ਘਰ ਨੂੰ ਐਨ ਪੂਰਾ ਬੈਂਕੁਟ ਹਾਲ ਬਣਾਉਣਾ, ਮੱਲੀ ਟੈਂਟ ਕੋਲੋਂ ਟੈਂਟ ਲਵਾਓ, ਛੋਟੇ ਤੋਂ ਲੈ ਕੇ ਵੱਡੇ ਸਾਈਜ਼ ਤੱਕ ਦੇ ਸਾਰੇ ਟੈਂਟ ਮੱਲੀ ਟੈਂਟ ਮੱਲੀ ਟੈਂਟ। ਇਹਨਾਂ ਕੋਲ ਟੇਬਲ, ਚੇਅਰਾਂ, ਡਾਂਸ ਫਲੋਰ, ਬਾਰ, ਸਾਰਾ ਕੁਝ ਹੈ, ਲਗਜ਼ਰੀ ਪੋਰਟੇਬਲ ਵਾਸ਼ਰੂਮ। ਮੱਲੀ ਟੈਂਟ ਸਰਵਿਸਿਸ ਨੂੰ ਯਾਦ ਰੱਖੋ 6479992569 ਬੜੀ ਪੁਰਾਣੀ ਇਹ ਟੈਂਟ ਕੰਪਨੀ ਹੈ ਤੇ ਬਹੁਤ ਸੋਹਣਾ ਕੰਮ ਕਰਦੇ ਆ। ਜੇ ਤੁਸੀਂ ਮੂਵ ਕਰ ਰਹੇ ਹੋ ਪਹਿਲਾਂ ਤਾਂ ਮੁਬਾਰਕਾਂ ਨਵਾਂ ਘਰ ਲਿਆ, ਤੇ ਤੁਸੀਂ HK Movers ਨੂੰ ਯਾਦ ਰੱਖੋ, HK Movers ਦੀ ਟੀਮ ਤੁਹਾਡੇ ਲਈ ਹਾਜ਼ਰ ਹੈ, ਮੂਵ ਹੋ ਰਹੇ ਹੋ, ਬਹੁਤ ਬਹੁਤ ਤੁਹਾਨੂੰ ਮੁਬਾਰਕਾਂ। ਤੇ 30 ਸਾਲ ਪੁਰਾਣੀ ਮੂਵਿੰਗ ਕੰਪਨੀ 416-524-6704 4165246704 ਤੇ ਕਾਲ ਕਰੋ 9400। ਹੈਲੋ
3: ਹੈਲੋ
0: ਹਾਂਜੀ
3: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ,
3: ਮੇਰੇ ਮੈਰਿਜ ਨੂੰ ਹੋ ਗਏ ਜੀ 41 ਈਅਰ।
0: 41, ਕਿਆ ਬਾਤ ਹੈ। ਅੱਛਾ,
3: ਤੇ ਮੇਰੇ 4 ਗ੍ਰੈਂਡ 2 ਗ੍ਰੈਂਡਸਨ 2 ਗ੍ਰੈਂਡਡਾਟਰਸ ਨੇ।
0: ਵੈਰੀ ਗੁੱਡ ਜੀ।
3: ਤੇ ਬੱਚੇ ਮੇਰੇ ਟਵਿਨ ਨੇ, ਇੱਕ ਬੇਟੀ ਹੈ ਇੱਕ ਬੇਟਾ, ਤੇ ਉਹ 40 ਸਾਲ ਦੇ ਨੇ।
0: ਵੈਰੀ ਗੁੱਡ।
3: ਤੇ ਜਿਹੜੀ ਤੁਹਾਨੂੰ ਸਾਰੀਆਂ ਗੱਲਾਂ ਵੈਸੇ ਸਹੀ ਨੇ, ਵੀ ਮੈਂ ਇੱਕ ਚੀਜ਼, ਮੈਂ ਤਾਂ ਪ੍ਰੈਕਟੀਕਲ ਆ ਬੰਦਾ ਬਹੁਤ ਜ਼ਿਆਦਾ, ਮੈਂ ਕਹਿਣਾ ਦੇਖੋ ਜਿਹੜਾ ਇਨਸਾਨ ਆਦਮੀ ਹੈ ਨਾ, ਇਹ ਬਰੋਡ ਮਾਈਂਡਡ ਹੁੰਦਾ, ਇਹਨੂੰ ਬਰਦਾਸ਼ਤ ਜ਼ਿਆਦਾ ਕਰਨੀ ਚਾਹੀਦੀ ਹੈ ਗੱਲ। ਔਰਤ ਨੂੰ ਹਮੇਸ਼ਾ ਮਤਲਬ ਪਿਆਰ ਨਾਲ ਰੱਖਣਾ ਚਾਹੀਦਾ, ਉਹਨੂੰ ਗੁੱਸੇ ਕਦੇ ਨੀ ਹੋਣਾ ਚਾਹੀਦਾ, ਉਹ ਗੁੱਸੇ ਹੋ ਜੇ ਤੇ ਕੋਈ ਦਿੱਕਤ ਨੀ। ਤੇ ਦੂਸਰੀ ਗੱਲ ਇੱਕ ਹੋਰ ਹੈ ਜੀ, ਕਿ ਝੂਠ ਬੋਲੇ ਤੋਂ ਬਗੈਰ ਜ਼ਿੰਦਗੀ ਨੀ ਚੱਲਦੀ, ਤੇ ਝੂਠ ਸਾਰੇ ਪਾਸੇ ਬੋਲਿਆ ਜਾਂਦਾ, ਮੈਂ ਕਹਿਣਾ ਵੀ ਝੂਠ ਉਦੋਂ ਤੱਕ ਨਾ ਬੋਲੋ ਜਦ ਤੱਕ ਤੁਹਾਨੂੰ ਝੂਠ ਬੋਲਣ ਦਾ ਆਰਟ ਨੀ ਹੈਗਾ।
0: ਨਹੀਂ ਪਰ ਤੁਹਾਨੂੰ ਲੱਗਦਾ ਕਈ ਵਾਰ ਝੂਠ ਬੋਲਣਾ ਪੈਂਦਾ?
3: ਹਾਂ, ਕਈ ਵਾਰੀ ਬੋਲਣਾ ਪੈਂਦਾ ਤੁਹਾਨੂੰ, ਲੇਕਿਨ ਆਰਟ ਚਾਹੀਦਾ ਤੁਹਾਨੂੰ ਝੂਠ ਬੋਲਣ ਦਾ, ਜੇ ਨਹੀਂ ਹੈਗਾ ਫੇਰ ਨੀ ਬੋਲਣਾ ਚਾਹੀਦਾ। ਤੇ ਤੁਸੀਂ ਫੜੇ ਜਾਂਦੇ ਹੋ ਝੂਠ ਬੋਲ ਕੇ ਫਿਰ ਲੜਾਈ ਬਹੁਤ ਜ਼ਿਆਦਾ ਹੁੰਦੀ ਆ।
0: ਨਹੀਂ ਗੱਲ ਠੀਕ ਹੈ,
3: ਤੁਸੀਂ ਫੜੇ ਨਹੀਂ ਜਾਂਦੇ ਝੂਠ ਬੋਲ ਕੇ ਫਿਰ ਲੜਾਈ ਹਟ ਜਾਂਦੀ ਆ। ਇਹ ਝੂਠ ਬੋਲਣ ਦਾ ਆਰਟ ਮੈਂ ਸਿੱਖਿਆ ਸੀ ਕ੍ਰਿਸ਼ਨ ਤੋਂ।
0: ਅੱਛਾ,
3: ਮਹਾਭਾਰਤ ਚ ਕਿਉਂਕਿ ਉਹਦਾ ਨੌ ਜਿਹੜਾ ਹੈ ਨਾ ਜੀ, ਉਹਦੇ ਦੋ ਨੌ ਐਕਸਟਰਾ ਨੇ ਰਾਮ ਚੰਦਰ ਤੋਂ। ਰਾਮ ਚੰਦਰ ਸੀ ਮਰਿਆਦਾ ਪੁਰਸ਼ੋਤਮ, ਤੇ ਕ੍ਰਿਸ਼ਨ ਨੂੰ ਆਪਾਂ ਛਲੀਆ ਤੇ ਕਪਟੀ ਕਹਿੰਦੇ ਆ।
0: ਚਲੋ, ਇਹ ਚੀਜ਼ਾਂ ਦਾ ਮੈਨੂੰ ਕੋਈ ਬੜਾ ਗਿਆਨ ਨਹੀਂ ਹੈਗਾ, ਬਟ ਠੀਕ ਹੈ, ਥੈਂਕ ਯੂ।
3: ਹਾਂ, ਉਹਦੇ ਕੋਲ ਛਾਲ ਤੇ ਕਪੜਾ ਦਾ ਆਰਟ ਐਕਸਟਰਾ ਸੀਗਾ ਰਾਮ ਚੰਦਰ ਨਾਲੋਂ। ਰਾਮ ਚੰਦਰ ਮਰਿਆਦਾ ਪੁਰਸ਼ੋਤਮ ਸੀਗੇ।
0: ਨਹੀਂ, ਤੁਸੀਂ ਆਪਣੇ 41 ਸਾਲਾਂ ਚ ਬਹੁਤ ਝੂਠ ਬੋਲੇ ਹੋ।
3: ਵੀ ਛਾਲ ਤੇ ਕਪੜਾ ਆਰਟ ਤੁਹਾਡੇ ਕੋਲ ਬਹੁਤ ਵਧੀਆ।
0: ਨਹੀਂ, ਤੁਸੀਂ ਆਪਣੇ 41 ਸਾਲਾਂ ਦੇ ਵਿੱਚ ਬਹੁਤ ਝੂਠ ਬੋਲਿਆ। ਤਕਰੀਬਨ 15,000 ਵਾਰ ਝੂਠ ਬੋਲਿਆ ਫਿਰ, ਥੋੜੇ ਜ਼ਿਆਦਾ ਨਹੀਂ ਹੋ ਗਏ ਯਾਰ 15,000 ਵਾਰੀ ਝੂਠ ਬੋਲਣਾ? ਕਿਤੇ ਨਾ ਕਿਤੇ ਬੰਦਾ ਫੜਿਆ ਤਾਂ ਗਿਆ ਹੋਊਗਾ ਜ਼ਰੂਰ। ਓਕੇ, ਰੋਇਲ ਆਟੋ ਸੈਂਟਰ ਬਹੁਤ ਹੀ ਕਮਾਲ ਦੀ ਟੀਮ ਹੈ। ਜੇ ਤੁਸੀਂ ਗੱਡੀ ਆਪਣੀ ਉਹਦਾ ਕੋਈ ਵੀ ਕੰਮ ਕਰਾਉਣਾ, ਉਬਰ ਲਿਫਟ ਦੀ ਸੇਫਟੀ, ਇੰਜਨ ਟ੍ਰਾਂਸਮਿਸ਼ਨ ਦਾ ਕੋਈ ਕੰਮ ਹੈ, ਜਾਂ ਕੋਈ ਬ੍ਰੇਕਾਂ ਨਵੀਆਂ ਪੈਣ ਵਾਲੀ ਹੈ, ਓਇਲ ਚੇਂਜ ਹੈ, ਰੋਇਲ ਆਟੋ ਸੈਂਟਰ ਸਟੀਲਸ ਐਂਡ ਮੈਲਨੀ, 905-799-1478 'ਤੇ ਕਾਲ ਕਰੋ। S&S ਲੋਨ ਕੇਅਰ, ਕਿਆ ਬਾਤਾਂ ਨੇ। SS Lawn Care, ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ, ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984। ਬਿਲਕੁਲ, SS ਲੋਨ ਕੇਅਰ, ਲੈਂਡਸਕੇਪਿੰਗ ਕਰਾਓ ਯਾਰ, ਘਰ ਇੰਨੇ ਮਹਿੰਗੇ ਮਹਿੰਗੇ ਲਏ ਆ, ਥੋੜੇ ਜਿਹਾ ਪਤਾ ਤਾਂ ਲੱਗੇ। ਅਸੀਂ ਕੱਲ ਨੂੰ ਸ਼ਾਮ ਨੂੰ 6 ਵਜੇ ਲਾਈਵ ਪ੍ਰੋਗਰਾਮ ਕਰ ਰਹੇ ਹਾਂ ਰੋਇਲ ਇੰਡੀਆ ਗਰੋਸਰਸ ਤੇ। ਰੋਇਲ ਇੰਡੀਆ ਗਰੋਸਰਸ 24 ਘੰਟੇ ਖੁੱਲ੍ਹਾ, ਗੋਰਵੇ ਅਤੇ ਕੰਟਰੀ ਸਾਈਡ 'ਤੇ। ਅਸੀਂ ਕੱਲ ਨੂੰ ਇੱਥੇ 6 ਵਜੇ ਲਾਈਵ ਹੋਵਾਂਗੇ। ਡੀਲ ਸੁਣੋ, ਆਸ਼ੀਰਵਾਦ ਹੋਲ ਵੀਟ ਆਟਾ ਜਿਹੜਾ 20 ਪਾਉਂਡ ਦਾ ਬੈਗ ਹੈ, 20 ਪਾਉਂਡ ਦਾ ਬੈਗ $19.99 $19.99 ਹੈ। ਕੱਲ੍ਹ ਦੇ ਦਿਨ ਲਈ ਜਦੋਂ ਅਸੀਂ ਉੱਥੇ ਹੋਵਾਂਗੇ ਸਿਰਫ $14.99 $14.99 'ਚ ਮਿਲ ਰਿਹਾ। ਰੈੱਡ ਅਨੀਅਨ ਦਾ 10 ਪਾਉਂਡ ਦਾ ਬੈਗ ਹੈ, ਸਿਰਫ $4.99 ਦਾ ਮਿਲ ਰਿਹਾ। ਲੈਂਟੈਕ ਜਿਹੜੀ ਸ਼ੂਗਰ ਹੈ 2 kg, ਆਮ 349 ਦੀ ਹੈ, ਇਹ ਬੈਗ ਸਿਰਫ 249 ਦਾ ਮਿਲ ਰਿਹਾ। ਅਤੇ ਡੋਬਰ ਦਾ ਮਸਟਰਡ ਓਇਲ, ਸਰੋਂ ਦਾ ਤੇਲ 5 ਲੀਟਰ, ਆਮ $29.99 $29.99 ਦਾ। ਕੱਲ੍ਹ ਨੂੰ ਆ ਜਾਇਓ ਸ਼ਾਮ ਨੂੰ, ਅਤੇ $23.99 ਦਾ ਮਿਲ ਜੂਗਾ। ਵਾਹ ਬਈ ਵਾਹ! ਅਤੇ ਉਸਦੇ ਨਾਲ ਨਾਲ ਰੈੱਡ ਐਪਲ $1.99 ਪਾਉਂਡ, ਨਿੰਬੂ ਸਿਰਫ 39 ਸੈਂਟ ਦਾ ਈਚ, ਵਾਹ, ਗੋਭੀ 249 ਨੂੰ, ਅਤੇ ਲਾਲ ਜਿਹੜੇ ਰੈੱਡ ਪੋਟੇਟੋ ਲਾਲ ਆਲੂ 10 ਪਾਉਂਡ $4.99, ਵਾਈਟ ਜਿਹੜੇ ਆਮ ਆਲੂ ਨੇ ਉਹ $3.99 ਨੂੰ ਬੈਗ 10 ਪਾਉਂਡ ਦਾ। ਕਿਆ ਬਾਤ ਹੈ ਯਾਰ, ਡੀਲਾਂ 'ਤੇ ਡੀਲਾਂ ਨੇ। ਕੱਲ੍ਹ ਨੂੰ ਆ ਜਾਇਓ, ਕੱਲ੍ਹ ਨੂੰ ਸ਼ਾਮ ਨੂੰ 6 ਵਜੇ ਰੋਇਲ ਇੰਡੀਆ ਗਰੋਸਰਸ ਐਟ ਗੋਰਵੇ ਕੰਟਰੀ ਸਾਈਡ, 10950 ਗੋਰਵੇ ਡਰਾਈਵ, ਗੋਰਵੇ ਐਂਡ ਕੰਟਰੀ ਸਾਈਡ। ਅਤੇ ਤੁਹਾਨੂੰ ਮਿਸਟਰ ਸਿੰਘ ਪੀਜ਼ੇ ਦੀ ਵੀ ਰੀਲ ਦੇ ਦਈਏ, ਬੜੀ ਟੌਪ ਦੀ। ਮਿਸਟਰ ਸਿੰਘ ਪੀਜ਼ੇ 'ਤੇ ਪਹੁੰਚੋ, 30 ਲੋਕੇਸ਼ਨਾਂ ਨੇ ਇਹਨਾਂ ਦੀਆਂ, 2

0: ਮੈਂ ਵੀ ਠੀਕ ਆ। ਮੈਂ ਕਿਹਾ ਹੁਣ ਸਾਰੇ ਲੰਬੀ ਲੰਬੀ,
1: ਮੈਂ ਕਿਹਾ ਦੱਸੋ ਤੁਸੀਂ ਕਹਿਣਾ ਕੀ ਚਾਹੁੰਦੇ ਹੋ।
0: ਮੈਂ ਕਿਹਾ ਸਾਡੇ ਵੀ 37 ਹੋ ਜਾਣੇ ਦਸੰਬਰ ਚ,
1: 37 ਸਾਲ ਠੀਕ ਹੈ।
0: ਹਾਂ ਤੇ ਮੈਂ ਕਿਹਾ ਬੰਦੇ ਕਹਿੰਦੇ ਆ ਵੀ ਲੜਾਈ ਹੋਵੇ ਤਾਂ ਬੋਲਣਾ ਚਾਹੀਦਾ, ਇਹ ਜਿਹੜੀ ਹੁੰਦੇ ਦੋਨਾਂ ਪਾਸੇ ਲਾਗੂ ਹੁੰਦੇ ਆ, ਜੇ ਬੰਦਾ ਬੋਲੇ ਤੇ ਜਨਾਨੀ ਨੂੰ ਥੋੜਾ ਜਿਹਾ ਸਬਰ ਕਰ ਲੈਣਾ ਚਾਹੀਦਾ, ਸਾਈਡ ਤੇ ਹੋ ਜਾਣਾ ਚਾਹੀਦਾ ਵੀ ਕੋਲ ਡਾਊਨ ਬੋਲਣਾ ਚਾਹੀਦਾ ਤੇ ਬੰਦਾ ਦੂਜਾ ਬੰਦਾ ਸ਼ਾਂਤ ਹੋ ਜਾਵੇ। ਜੇ ਆਪਣੀ ਵਾਈਫ ਨੂੰ ਬੋਲੇ ਥੋੜਾ ਜਿਹਾ ਬੰਦੇ ਨੂੰ ਸ਼ਾਂਤ ਹੋ ਜਾਣਾ ਚਾਹੀਦਾ, ਗੱਲ ਉੱਥੇ ਹੀ ਖਤਮ ਹੋ ਜਾਂਦੀ ਹੈ ਰਾਈਟ। ਤੇ ਬੰਦਾ ਬਹੁਤ ਇਹਨੇ ਬਹੁਤ ਗੱਲਾਂ ਦੱਸੀ ਦਿੱਤੀਆਂ, ਉਹ ਵੀ ਸਾਰਾ ਕੁਛ ਆ ਵੀ ਸਾਰੇ ਪਾਸੇ ਸਹਿਣਸ਼ੀਲਤਾ ਮਤਲਬ ਕੇ ਸਬਰ ਵਰਤਣਾ ਪੈਂਦਾ ਰਾਈਟ।
1: ਠੀਕ ਹੈ, ਸਬਰ, ਬਹੁਤ ਸ਼ੁਕਰੀਆ ਜੀ, ਥੈਂਕ ਯੂ, ਸਬਰ ਹੋਣਾ ਚਾਹੀਦਾ। 9201 ਹੈਲੋ
2: ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ,
1: ਸਤਿ ਸ਼੍ਰੀ ਅਕਾਲ।
2: ਜਿਹੜੇ ਲੋਕੀ ਕਹਿ ਰਹੇ ਨੇ ਲੜਾਈ ਨੀ ਹੁੰਦੀ ਸਾਨੂੰ, 35 ਹੋਊਗਾ 36-37 ਹੋਊਗਾ, ਝੂਠ ਬੋਲ ਰਿਹਾ ਮਹਾਰਾਜ।
1: ਲੜਾਈ, ਹਾਂ ਉਹ ਤਾਂ ਠੀਕ ਹੈ ਤੁਹਾਡੀ ਗੱਲ, ਮੈਂ ਵੀ ਸਹਿਮਤ, ਲੜਾਈ ਕਿਵੇਂ ਨੀ ਹੁੰਦੀ,
2: ਲੜਾਈ ਕਿਉਂ ਨੀ ਹੁੰਦੀ ਮਹਾਰਾਜ, ਇਹ ਹੁੰਦੀ ਆ ਇੱਕ ਦੇ ਨਾਂ ਪਿੱਠੇ ਰਹਿੰਦੇ ਆ ਸਾਰਾ ਕੁਛ। ਜੇ ਤੁਸੀਂ ਕਹਿੰਦੇ ਆ ਸਾਨੂੰ ਇੰਨੇ ਸਾਲ ਹੋ ਗਏ, ਮੇਰੇ ਵਾਈਫ ਕਹਿੰਦੇ ਏਦਾਂ, ਉਹ ਕਹਿੰਦੇ, ਫਿਰ ਇੱਧਰ ਨੂੰ ਆ ਗਏ, ਫਿਰ ਇੱਧਰ ਨੂੰ ਆ ਗਏ, ਕੋ ਗੱਲਾਂ ਯਾਰ, ਸੱਚ ਬੋਲਿਆ ਕਰੋ ਰੇਡੀਓ ਤੇ ਆ ਕੇ।
1: ਆਵਾਜ਼ ਭਾਜੀ ਨਹੀਂ ਮੈਨੂੰ ਆ ਰਹੀ, 2262 ਹੈਲੋ
3: ਹੈਲੋ ਨਵੀਂ, ਸਤਿ ਸ੍ਰੀ ਅਕਾਲ ਵੀਰੇ,
1: ਸਤਿ ਸ੍ਰੀ ਅਕਾਲ ਜੀ
3: ਨਵੀਂ ਵੀਰੇ। ਮੈਂ ਕਹਿੰਦਾ ਇਹਨਾਂ ਕੰਟਰੀਜ਼ ਦੇ ਵਿੱਚ ਲੇਡੀ ਨੂੰ ਸਮਝਣਾ ਬਹੁਤ ਜ਼ਰੂਰੀ, ਕਿਉਂਕਿ ਮਾਰਨਿੰਗ ਉੱਠਣਾ ਨਾ, ਫਿਰ ਲੰਚ ਰੈਡੀ ਕਰਨਾ, ਫਿਰ ਕੰਮ ਤੇ ਜਾਣਾ, ਉੱਥੇ ਸਾਰਾ ਦਿਨ, ਫਿਰ ਆ ਕੇ ਕਿਚਨ ਚ ਆ ਜਾਣਾ ਹਨਾ, ਫਿਰ ਸਾਰਾ ਦਿਨ ਕੰਮ, ਚਲੋ ਮਾੜਾ ਮੋਟਾ ਚਲੋ ਅਸਲ ਵਾਈਫ ਦਾ ਚਲੋ ਹੁੰਦਾ ਹਨਾ। ਤੇ ਮੈਂ ਸਮਟਾਈਮ ਸੋਚਿਆ ਮੇਰੀ ਵਾਈਫ ਜਦੋਂ ਮੈਨੂੰ ਬੋਲ, ਮੈਂ ਚੁੰਮਿਆ ਸੁਣਦਾ, ਮੈਂ ਸੋਚਦਾ ਨਾ ਯਾਰ ਜੇ ਮੈਂ ਬੋਲੂੰਗਾ ਤੇ ਆਪਾਂ ਇੱਕ ਦੂਜੇ ਨੂੰ ਨਾਰਾਜ਼ ਹੋਵਾਂਗੇ, ਫਿਰ ਇੱਕ ਜਾਣਦਾ ਆਪਾਂ ਇੱਕ ਦੂਜੇ ਦੂਰ ਹੋ ਜਾਣਾ, ਫਿਰ ਤਾਂ ਹੋ ਗਏ, ਮੈਂ ਤਾਂ ਫਿਰ ਇੱਕ ਦੂਜੇ ਦਾ ਮੂੰਹ ਫਲਾ ਕੇ ਘੁੰਮੀ ਜਾਣਾ ਹਨਾ, ਕੁਛ ਟਾਈਮ ਬਾਅਦ ਫਿਰ ਬੋਲਣਾ ਆਪਣਾ, ਉਹਨਾਂ ਚੰਗਾ ਮੈਂ ਪਹਿਲਾਂ ਕੂਲ ਹੋ ਜਾਂਦਾ ਹੁੰਦਾ ਨਾ, ਤੇ ਕੁਛ ਵੀ ਨੀ, ਉਸ ਤੋਂ ਬਾਅਦ ਮੈਂ ਆਪਾਂ ਬਿਲਕੁਲ ਸਹੀ, ਮੈਂ ਸੋਚਦਾ ਨਾ ਯਾਰ ਲੜ ਕੇ ਤਾਂ ਉਸ ਚੀਜ਼ ਦਾ ਫਾਇਦਾ, ਜੇ ਆਪਾਂ ਬਿਲਕੁਲ ਦੂਰ ਹੋ ਜਾਣਾ ਆਪਾਂ ਤਾਂ ਮੁੜ ਕੇ ਫਿਰ ਅਗਲੇ ਪਲ ਫਿਰ ਇੱਕੋ ਜਿਹੇ ਹੋ ਜਾਣਾ, ਉਹ ਲੜਾਈ ਦਾ ਫਾਇਦਾ ਕਿ ਬੱਚਿਆਂ ਨੂੰ ਆਪਣਾ ਤਮਾਸ਼ਾ ਦਿਖਾਲਣਾ, ਬੱਚੇ ਵੀ ਸੋਚਦੇ ਯਾਰ ਸਾਡੇ ਮੰਮੀ ਡੈਡੀ ਕੀ ਕਰਨ ਲੱਗੇ ਹੋ, ਉਹਨਾਂ ਚੰਗਾ ਤੁਸੀਂ ਬਿਲਕੁਲ ਯਾਰ ਕੂਲ ਰਹੋ, ਮਾੜਾ ਮੋਟਾ ਚਲੋ ਹਸਮ ਡਰਾਈਵ ਦਾ, ਇਹ ਤਾਂ ਹੈ ਨੀ ਲੜਾਈ ਹੁੰਦੀ, ਹੁੰਦੀ ਬਹੁਤ ਵਾਰੀ ਲੜਾਈ ਹੁੰਦੀ, ਪਰ ਉਸ ਚੀਜ਼ ਨੂੰ ਆਪਾਂ ਜੇ ਥੋੜਾ ਜਿਹਾ ਆਪਾਂ ਸਿਰਫ ਕਿਹੋਗੇ ਇੱਕ ਦੋ ਮਿੰਟ ਦੀ ਗੇਮ ਹੁੰਦੀ ਆ, ਗੁੱਸਾ ਕਹਿੰਦਾ ਇੱਕ ਦੋ ਮਿੰਟ ਦਾ, ਉਹ ਤੋਂ ਬਾਅਦ ਬੰਦਾ ਸੋਚਦਾ ਯਾਰ ਮੈਂ ਕੀ ਕੀਤਾ, ਮੈਨੂੰ ਇਹ ਕੋਈ ਗੱਲ ਕਰਨੀ ਨਹੀਂ ਚਾਹੀਦੀ, ਯਾਰ ਇਹਨਾਂ ਕੀ ਹੋ ਜਾਣਾ, ਜੇ ਨਾ ਮੈਂ 2 ਮਿੰਟ ਚੁੱਪ ਵੀ ਕਰ ਜਾਂਦਾ, ਇੱਥੇ ਕਿਹੜਾ ਕੋਈ ਇੱਥੇ ਭਾਂਡ ਡਿੱਗ ਜਾਣਾ ਸੀ, ਪਰ ਅਦਰਵਾਈਜ਼ ਮੈਂ ਇਹ ਚੀਜ਼ ਸਮਝਦਾ ਵੀ ਤੂੰ ਇਹ ਚੀਜ਼ ਕਹੋ, ਮੈਂ ਇਹ ਚੀਜ਼ ਨੂੰ ਨੋਟ ਕਰ ਰੱਖੋ, ਮੈਂ ਚੀਜ਼ ਬਹੁਤ ਪਹਿਲਾਂ ਮੈਂ ਵੀ ਐਵੇਂ ਇੱਕ ਦੂਜਾ ਸਿੰਘ ਫਸਾ ਕੇ ਬਹਿ ਜਾਣੇ ਬਿਨਾਂ ਗੱਲ ਤੋਂ, ਜਿਹੜੀ ਗੱਲ ਦਾ ਕੋਈ ਮਤਲਬ ਵੀ ਨੀ ਹੁੰਦਾ, ਪਰ ਹੁਣ ਮੈਂ ਕਰਦਾ ਮੈਂ ਗੱਲ ਸੁਣ ਲੈਣਾ ਨਾ, ਮੈਂ ਨਾ ਮੈਂ ਚੋ ਮੈਂ ਬਾਅਦ ਚ ਸਕੂਲ ਜਾ ਕੇ ਮੈਂ ਠੀਕ ਹੈ, ਉਸ ਤੋਂ ਬਾਅਦ ਬੋਲ ਕੇ ਬਿਲਕੁਲ ਗੱਲ ਭੁੱਲ ਵੀ ਜਾਣੀ ਵੀ ਆਪਾਂ ਕਿਹੜੀ ਗੱਲ ਤੋਂ ਵਾਈਫ ਨੇ ਕੀਤੀ ਆ, ਉਹ ਤੋਂ ਅਗਲੇ ਪਲ ਫਿਰ ਵਧੀਆ, ਇੰਨਾ ਚੰਗਾ, ਕਿਉਂਕਿ ਆਪਾਂ ਜਦੋਂ ਬੱਚਿਆਂ ਮੂਹਰੇ ਤਮਾਸ਼ਾ ਕਰਦੇ ਹਾਂ, ਕਿਉਂਕਿ ਅਸੀਂ ਭੁੱਲ ਜਾਣਾ ਪਰ ਬੱਚਿਆਂ ਨੇ ਨੀ ਭੁੱਲਣਾ, ਕਿਉਂਕਿ ਦੇਖੋ ਛੋਟੇ ਬੱਚੇ ਆ, ਜਦੋਂ ਆਪ ਹੁਣ ਦੇਖੋ ਨਵੀਂ ਆਪਣੇ ਇਹ ਗੱਲ ਦਾ ਫਲ ਮੈਂ ਸਾਰਿਆਂ ਨਾਲ ਕਰਦਾ, ਮੈਂ ਕਿਹਾ ਯਾਰ ਆਪਾਂ ਜਿਹੜੀ ਹੁਣ ਗੱਲ ਆ ਸਾਡੀ ਏਜ ਆ ਆਪਾਂ 25 ਸਾਲ ਦਾ, 30 ਸਾਲ ਦਾ, ਇਹ ਨਾ ਇਹ ਉਮਰ ਚ ਜਿਹੜੀਆਂ ਆਪਾਂ ਨਾਲ ਗੱਲਾਂ ਹੋਣੀਆਂ ਇਹ ਆਪਾਂ ਭੁੱਲ ਜਾਂਦੇ, ਜਿਹੜੀਆਂ ਆਪਾਂ ਬਚਪਨ 'ਚ ਜਿਹੜੀਆਂ ਗੱਲਾਂ ਅਸੀਂ ਦੇਖੀਆਂ ਨਾ, ਉਹ ਨੀ ਆਪਾਂ ਭੁੱਲ ਸਕਦੇ, ਕਿਉਂਕਿ ਉਹ ਇੱਕ ਬੱਚੇ ਦਾ ਫਰੈਸ਼ ਮਾਇੰਡ ਹੁੰਦਾ, ਜਿਹੜੀ ਗੱਲ ਉਹ ਛਪ ਗਈ ਛਪ ਗਈ, ਤੁਸੀਂ ਉਹ ਮਰਦੇ ਦਮ ਤੱਕ ਨੀ ਗੱਲ ਭੁੱਲਦੇ। ਮੈਂ ਕਹਿੰਦਾ ਨਾ, ਮੈਂ ਆਪਣੇ ਸਾਰਿਆਂ ਨੂੰ ਕਹਿੰਦਾ ਨਾ ਯਾਰ, ਮੈਂ ਕਿਹਾ ਬੱਚਿਆਂ ਸਾਹਮਣੇ ਤਮਾਸ਼ਾ ਨਾ ਕਰਿਆ ਕਰੋ, ਇਹ ਬੱਚਿਆਂ ਨੂੰ ਤੁਸੀਂ ਆਪਾਂ ਬਸ਼ੱਕਰੀ ਸਾਨੂੰ ਭੁੱਲ ਜਾਣੀ ਗੱਲ ਵੀ ਆਪਾਂ ਕੀਤਾ ਸੀ, ਪਰ ਉਹ ਜਿਹੜੀ ਉਹਨਾਂ ਦੇ ਦਿਮਾਗ ਤੇ ਛਪ ਗਈ ਉਹ ਮਰਦੇ ਦਮ ਤੱਕ ਉਹਨਾਂ ਦੇ ਰਹਿਣੀ ਆ ਦਿਮਾਗ ਦੇ ਵਿੱਚ ਵੀ ਯਾਰ ਵੀ ਆਹ ਗੱਲ ਇੱਦਾਂ ਹੋਈ ਸੀ। ਤੇ ਇਸ ਲਈ ਚੰਗਾ ਵੀ ਤਮਾਸ਼ਾ ਬਣਾਉਣਾ, ਚੰਗਾ ਵੀ ਆਪਾਂ ਜ਼ਿਆਦਾ ਆਪਾਂ ਬਿਲਕੁਲ ਦੂਰ ਹੋ ਜਾਣਾ ਵੀ ਹਾਂ ਵੀ ਆਪਾਂ ਡਿਵੋਰਸ ਤੱਕ ਯਾਰ ਅਗਲੇ ਪਲ ਫੇਕ ਹੋਏ, ਐਵੇਂ ਲੜਾਈਆਂ ਕਰਨ ਦਾ ਕੋਈ ਫਾਇਦਾ ਤਾਂ ਹੈ ਨੀ।
1: ਦੇਖੋ ਜਿਹੜੀਆਂ ਕੋਈ ਬਾਲੀਆਂ ਵੱਡੀਆਂ ਲੜਾਈਆਂ ਬਿਨਾਂ ਕਿਸੇ ਗੱਲੋਂ ਅਗਲੇ ਦੇ ਮਗਰ ਹੀ ਪੈ ਜਾਣਾ, ਤੇ ਕਈ ਚਲੋ ਘਰਾਂ ਦੇ ਵਿੱਚ ਬਹੁਤ ਉੱਚਾ ਨੀਵਾਂ ਬੋਲਿਆ ਜਾਂਦਾ, ਗਾਲਾਂ ਗੋਲਾਂ ਵੀ ਕੱਢੀਆਂ ਜਾਂਦੀਆਂ, ਚਲੋ ਉਸ ਲੈਵਲ ਤੱਕ ਦੀਆਂ ਜਿਹੜੀਆਂ ਲੜਾਈਆਂ ਨੇ ਉਹ ਬਿਲਕੁਲ ਗਲਤ ਹੈ, ਬਟ ਚਲੋ ਜਿਹੜੀ ਨਿੱਕੀ ਮੋਟੀ ਗੱਲ ਹੈ ਉਹ ਤਾਂ ਚਲੋ ਹੁੰਦੀ ਰਹਿੰਦੀ ਹੈ।
3: ਗੱਲ ਮੈਂ ਹੋ ਗਿਆ ਮੰਡੇ ਟੂ ਫਰਾਈਡੇ ਯਾਰ, ਆਪਾਂ ਬਹਿਣਾ ਅੱਧਾ ਘੰਟਾ ਘੰਟਾ ਬਸ ਹੁੰਦੇ, ਸ਼ਾਮ ਨੂੰ ਮਿਲਾਪ ਹੁੰਦੇ, ਉਹ ਤਾਂ ਬੰਦਾ ਫੇਰ ਸੋ ਜਾਂਦਾ ਸਵੇਰੇ, ਫੇਰ ਤੁਰ ਪੈਂਦਾ ਆਪ ਸਾਰੇ ਇੱਥੇ, ਕਿਉਂਕਿ ਲਾਈਫ ਹੀ ਸਾਡੀ ਇੱਥੇ ਇੱਦਾਂ ਦੀ, ਸੈਟਰਡੇ ਸੰਡੇ ਹੁੰਦਾ ਵੀ ਆਪਾਂ ਫੈਮਿਲੀ ਨਾਲ ਬਹਿੰਦੇ, ਅਦਰਵਾਈਜ਼ ਮੰਡੇ ਟੂ ਫਰਾਈਡੇ ਦਾ ਬੰਦੇ ਦੀ ਰੀਲ ਬਣੀ ਰਹਿੰਦੀ ਹੈ ਨਾ, ਤੁਹਾਨੂੰ ਵੀ ਪਤਾ ਆ, ਉਹਦੇ ਵਿੱਚ

0: ਠੀਕ
1: ਹੈ, ਨਹੀਂ ਚਲੋ ਉਹ ਤੁਹਾਡੀ ਗੱਲ ਠੀਕ ਹੈ ਕਿ ਐਵੇਂ ਬਿਨਾਂ ਕਿਸੇ ਗੱਲੋਂ ਲੜਨਾ ਝਗੜਨਾ ਨਾ, ਉਹ ਤਾਂ ਚਲੋ ਕਿਸੇ ਨਾਲ ਵੀ ਸਹੀ ਨਹੀਂ ਹੁੰਦਾ। ਆਸ ਦੀ ਕਿਰਨ, ਇੱਕ ਪੰਜਾਬ ਸਰਕਾਰ ਅਪਰੂਵਡ ਨਸ਼ਾ ਛਡਾਊ ਕੇਂਦਰ ਹੈ, ਸੁਣੋ ਕਿਰਾ।
2: ਆਸ ਦੀ ਕਿਰਨ ਰੇ ਆਫ ਹੋਪ ਨਸ਼ਾ ਛਡਾਊ ਅਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ। 9915154548।
1: ਕਿਆ ਬਾਤ ਹੈ, ਆਸ ਦੀ ਕਿਰਨ। ਐਂਡ ਇੱਕ ਮੈਂ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਦਾ ਮੈਸੇਜ ਵੀ ਤੁਹਾਨੂੰ ਜ਼ਰੂਰ ਦੇਵਾਂ। ਸਿੰਪਲੀ ਇੰਡੀਅਨ ਸਿੰਪਲੀ ਦਾ ਬੈਸਟ। ਸੋ ਸਿੰਪਲੀ ਇੰਡੀਅਨ ਤੇ ਬਾਏ ਵਨ ਗੈਟ ਵਨ ਡੀਲ ਹੈ। ਚਨਾ ਭਟੂਰਾ ਬਾਏ ਵਨ ਗੈਟ ਵਨ, ਵੈਜ ਬਿਰਿਆਨੀ ਬਾਏ ਵਨ ਗੈਟ ਵਨ, ਅੰਮ੍ਰਿਤਸਰੀ ਕੁਲਚਾ ਬਾਏ ਵਨ ਗੈਟ ਵਨ ਤੇ ਚਾਟ ਪਾਪੜੀ ਬਾਏ ਵਨ ਗੈਟ ਵਨ। ਵਾਹ, ਨਹੀਂ ਰੀਸਾਂ, ਨਹੀਂ ਰੀਸਾਂ ਤੇ ਨਹੀਂ ਰੀਸਾਂ। ਸੋ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ, ਕਿਉਂ ਪੰਜਾਬੀ ਦਾ ਸੁਣ ਕੇ ਆਏ ਹਾਂ। ਇੱਕ ਲੋਕੇਸ਼ਨ ਹੈ 275 ਗਾਰਡਨ ਬਰੁੱਕ ਟ੍ਰੇਲ, ਗਾਰਡਨ ਬਰੁੱਕ ਕੈਸਲ ਮੋੜ। ਦੂਜੀ ਲੋਕੇਸ਼ਨ ਹੈ 85 ਮਾਂਟ ਪੈਲੀਅਰ ਸਟਰੀਟ, ਮਿਸਾਗਾ ਫਾਈਨੈਂਸ਼ੀਅਲ। ਤੀਜੀ ਲੋਕੇਸ਼ਨ ਹੈ 15 ਫੈਂਡਰ ਵੇ, ਬਵੇਰਡ ਐਂਡ ਚਿੰਕਿਊਜ਼ੀ। ਇੱਕ ਲੋ ਤੇ ਦੂਜਾ ਆਈਟਮ ਫਰੀ, ਠੀਕ ਹੈ। ਬਾਏ ਵਨ ਗਿੱਟ ਵਨ, ਚਨਾ ਭਟੂਰਾ, ਵੈਜ ਬਿਰਿਆਨੀ, ਅੰਮ੍ਰਿਤਸਰੀ ਕੁਲਚਾ, ਚਾਟ ਪਾਪੜੀ, ਤੇ ਤੁਸੀਂ ਇੱਕ ਵਾਰ ਜ਼ਰੂਰ ਪਹੁੰਚੋ। 0168। ਹੈਲੋ,
3: ਹੈਲੋ ਜੀ, ਸਤਿ ਸ਼੍ਰੀ ਅਕਾਲ ਨਵੀਨ ਜੀ।
1: ਸਤਿ ਸ਼੍ਰੀ ਅਕਾਲ ਜੀ,
3: ਮੈਂ ਗੁਰਬਖਸ਼ ਸਿੰਘ ਬੋਲ ਰਿਹਾ।
1: ਜੀ ਗੁਰਬਖਸ਼ ਜੀ,
3: ਹਾਂਜੀ, ਤੁਸੀਂ ਆ ਵਿਆਹ ਬਾਰੇ ਕਰ ਰਹੇ ਹੋ, ਕਿੰਨਾ ਚਿਰ ਹੋ ਗਿਆ, ਕਿੱਦਾਂ ਆ? ਸਾਨੂੰ 60+ ਯੀਅਰ ਹੋ ਗਿਆ ਆ।
1: 60+
3: ਜੀ,
1: ਵਾਹ ਕੀ ਬਾਤ ਹੈ।
3: ਬੱਚੇ ਵਿਆਹ ਤੇ ਪੋਤੇ ਪੋਤੀ ਵੀ ਵਿਆਹ ਤੀ, ਦੋਤਾ ਵੀ ਵਿਆਹ ਤਾ,
1: ਕਿਆ ਬਾਤ,
3: ਲਾਈਫ ਇਜ਼ ਗੁੱਡ।
1: ਆਪਣੇ
3: ਪਾਰਟਨਰ ਦੀ ਪੂਰੀ ਸੁਣੋ, ਜੋ ਜਾਇਜ਼ ਆ ਸਾਰੀਆਂ ਮੰਗਾਂ ਪੂਰੀਆਂ ਕਰੋ। ਕਿਸੇ ਨੂੰ ਵੀ ਜਿੱਦ ਨੀ ਕਰਨੀ ਚਾਹੀਦੀ
1: ਜੀ,
3: ਹਾਰਨਾ ਨੀ ਚਾਹੀਦਾ ਕਿਸੇ ਗੱਲ ਤੇ।
1: ਵੈਰੀ ਗੁੱਡ।
3: ਔਰ ਆਪਣੀ ਮਿਹਨਤ ਕਰੋ, ਜੇ ਤੁਸੀਂ ਲਿਆ ਕੇ, ਚਲੋ ਇੰਡੀਆ ਦੇ ਵਿੱਚ ਤਾਂ ਅਸੀਂ ਪੈਸੇ ਘਰ ਹੀ ਰੱਖਦੇ ਹੁੰਦੇ ਸੀ, ਵੀ ਲਿਆ ਕੇ ਜਵਾਨੀ ਨੂੰ ਪੈਸੇ ਦੇ ਦਿਓ ਖੁਸ਼, ਮੁੜ ਕੇ ਉਹ ਤੋਂ ਖਰਚੇ ਲੈ ਲੈ ਲਓ ਖੁਸ਼
1: ਜੀ।
3: ਤੇ ਜੋ ਨਾਲੇ ਅੱਜ ਕੱਲ ਜਿਹੜੀਆਂ ਉਹ ਅਰੇਂਜ ਮੈਰਿਜ ਘੱਟ ਆ, ਇਸੇ ਲਈ ਇਹ ਕੰਮ ਹੁੰਦੇ ਆ। ਸਾਡੀ ਤਾਂ ਅਰੇਂਜ ਮੈਰਿਜ ਸੀ,
1: ਕਾਫੀ ਯੰਗ ਤੁਹਾਡਾ ਵਿਆਹ ਹੋ ਗਿਆ ਸੀ ਫਿਰ, ਹੈ?
3: ਯੈਸ।
1: ਚਲੋ, ਨਹੀਂ ਬਹੁਤ ਅੱਛੀ ਗੱਲ ਹੈ ਜੀ, ਬਹੁਤ ਮੁਬਾਰਕਾਂ ਤੁਹਾਨੂੰ।
3: 66 ਵਿੱਚ ਹੋਇਆ ਸੀ।
1: ਵਾਹ, ਕਿਆ ਬਾਤ ਹੈ, ਬਹੁਤ ਸ਼ੁਕਰੀਆ ਜੀ, ਥੈਂਕ ਯੂ, ਧੰਨਵਾਦ, ਕਿਆ ਬਾਤ ਹੈ, 60 ਸਾਲ, ਵਾਹ। ਓਕੇ, ਇੱਕ ਵਾਰ ਫਿਰ ਤੋਂ ਮੁਬਾਰਕਬਾਦ ਦਿੰਦੇ ਹਾਂ ਵੀ ਅਮਰਦੀਪ ਦੇਵਗਨ ਵੀਰ ਨੂੰ। ਅਮਰਦੀਪ ਦਾ ਗਾਣਾ ਆਇਆ ਸਟੂਡੈਂਟ ਮਹਿਕਮਾ, ਤੇ ਸਾਰੇ ਖਾਸ ਤੌਰ ਸਟੂਡੈਂਟਸ ਦੇ ਦਿਲਾਂ ਦੇ ਵਿੱਚ ਗਾਣਾ ਘਰ ਕਰ ਚੁੱਕਿਆ, ਤੇ ਸਟੂਡੈਂਟਸ ਦੀ ਰੈਪ੍ਰਜੈਂਟੇਸ਼ਨ ਦੇ ਲਈ ਅਮਰਦੀਪ ਹਮੇਸ਼ਾ ਖੜੇ ਨੇ। ਅਮਰਦੀਪ ਦਾ ਪਹਿਲਾਂ ਇੰਟਰਨੈਸ਼ਨਲ ਸਟੂਡੈਂਟ 1-2 ਆਇਆ, ਉਹਨੂੰ ਬਹੁਤ ਪਿਆਰ ਮਿਲਿਆ, ਤੇ ਸਟੂਡੈਂਟ ਮਹਿਕਮਾ ਅਮਰਦੀਪ ਦੇਵਗਨ ਇਜ਼ ਆਊਟ ਨਾਓ।
4: ਇਹਨਾਂ ਦੇ ਯੋਗ ਨੀ ਇਹ ਦੇਸ਼, ਇਹਨਾਂ ਨੂੰ ਰਹਿਣਾ ਸਹਿਣਾ ਨਹੀਂ ਹੁੰਦਾ, ਇਹ ਪਸ਼ੂਆਂ ਵਾਂਗ ਆਉਂਦੇ ਆ, ਇਹਨਾਂ ਦਾ ਡੰਗਰਾਂ ਵਾਲਾ ਆਉਂਦਾ।

0: ਕਿਆ ਬਾਤ ਹੈ ਸਟੂਡੈਂਟ ਮਹਿਕਮਾ, ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਸਪੋਰਟ ਕਰੋ ਅਮਰਦੀਪ ਨੂੰ ਬਈ, ਅਤੇ ਅਮਰਦੀਪ ਤੁਹਾਡੇ ਲਈ ਹਮੇਸ਼ਾ ਖੜੇ ਨੇ, ਰੈਪ੍ਰਜੈਂਟ ਕਰਦੇ ਨੇ। ਅਤੇ ਸਟੂਡੈਂਟ ਮਹਿਕਮਾ ਯੂਟਿਊਬ ਦੇ ਉੱਤੇ ਤੁਹਾਡੇ ਲਈ ਰਿਲੀਜ਼ ਗੀਤ ਹੋ ਚੁੱਕਿਆ ਪ੍ਰੋਗਰਾਮ ਪੰਜਾਬੀ ਦਾ। ਸੋ ਬੜੀਆਂ ਸੋਹਣੀਆਂ ਸੋਹਣੀਆਂ ਗੱਲਾਂ ਬਾਤਾਂ ਹੋ ਰਹੀਆਂ ਨੇ ਸਭ ਨਾਲ। ਇੱਕ ਤੁਸੀਂ ਜ਼ਰੂਰ ਮੈਸੇਜ ਯਾਦ ਰੱਖੋ, ਏਰਨ ਮਿਲਸ ਐਕਿਰਾ ਦਾ, ਐਕਿਰਾ ਦੀ ਗੱਡੀ ਲੈਣੀ ਹੈ, ਐਕਿਰਾ ਦਾ ਐਸ ਯੂ ਵੀ ਲੈਣਾ, ਏਰਨ ਮਿਲਸ ਐਕਿਰਾ ਦੇ ਜਗਦੀਪ ਭੱਲਾ, ਕਰਨ ਸ਼ਰਮਾ, ਏਰਨ ਮਿਲਸ ਐਕਿਰਾ 9058285800, 9058285800। ਟੀ ਡੋਟ ਵਾਟਰ ਟੈਕਸੀ, ਸਮਰ ਖਤਮ ਹੋਣ ਵਾਲੀ ਹੈ, ਸਮਰ ਚ ਕਰ ਲਓ ਬਈ ਫੰਕਸ਼ਨ, ਤੇ ਪ੍ਰਾਈਵੇਟ ਪਾਣੀ ਵਾਲੀ ਟੈਕਸੀ ਲੈ ਕੇ ਜਾਓ ਟੋਰਾਂਟੋ ਡਾਊਨ ਟਾਊਨ। ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲੈਂਡ ਪੁਆਇੰਟ, ਤਾਂ ਲੈ ਕੇ ਜਾਓ ਟੀ ਡੋਟ ਵਾਟਰ ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨ ਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ ਟੀ ਡੋਟ ਵਾਟਰ ਟੈਕਸੀ। ਟੀ ਡੋਟ ਵਾਟਰ ਟੈਕਸੀ ਦੀ ਡੋਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। ਟੀ ਡੋਟ ਵਾਟਰ ਟੈਕਸੀ 6473708368। ਇਹਨਾਂ ਦੀ ਡੌਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀਆਂ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। ਟੀ ਡੋਟ ਵਾਟਰ ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। ਟੀ ਡੋਟ ਵਾਟਰ ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ। The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
1: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ

0: ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1555।

0: Hey, what is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597 Very good, Navi. Thank you. 1728. Hello, G. ਸਤਿ
4: ਸ਼੍ਰੀ ਅਕਾਲ, ਨਵੀ ਵੀਰੇ, ਕੀ ਹਾਲ ਚਾਲ?
3: ਵਧੀਆ ਵਧੀਆ ਵੀਰੇ, ਕਿੱਦਾਂ, ਕੀ ਬਣਦਾ?
4: ਚੜ੍ਹਦੀ ਕਲਾ ਜੀ, ਬਸ ਹੁਣੇ ਹੀ ਬੈਠਿਆ ਸੀ ਕਾਰ ਚ. ਕੀ ਗੱਲ ਕਰੀ ਜਾਂਦੇ ਹੋ ਅੱਜ? ਵਿਆਹ ਦੀ ਗੱਲ ਕਰੀ ਜਾਂਦੇ ਹੋ?
3: ਨਹੀਂ, ਅੱਜ ਅਸੀਂ ਗੱਲ ਕਰ ਰਹੇ ਸੀ ਵੀ ਇੱਕ ਸਕਸੈਸਫੁਲ ਮੈਰਿਜ ਦੇ ਪਿੱਛੇ ਸਭ ਤੋਂ ਮੇਨ ਕਾਰਨ ਕੀ ਹੁੰਦੇ ਨੇ।
4: ਮੈਨੂੰ ਲੱਗਦਾ ਵੀਰੇ ਇਹਦੇ ਚ ਸਾਡਾ ਸੋਲ ਜਿਹਾ ਆਇਆ ਸੀ ਨਾ, ਲੜਾਈ ਨੂੰ ਰੋਲ ਓਵਰ ਨਹੀਂ ਕਰਦੇ ਕੱਲ ਤੇ ਨਾ ਅਸੀਂ ਕੱਲ ਵਾਲੀ ਲੜਾਈ ਅੱਜ ਕਰਦੇ ਆ।
3: ਅੱਛਾ, ਤੁਸੀਂ ਠੀਕ ਹੈ,
4: ਅੱਜ ਦਾ ਹੀ ਮੌਕਾ? ਹਾਂਜੀ, ਤੁਹਾਡੇ ਕੋਲ ਅੱਜ ਦਾ ਹੀ ਮੌਕਾ ਆ, ਜੋ ਤੁਸੀਂ ਕਰਨਾ ਆ ਅੱਜ ਦਾ ਅੱਜ ਫਿਨਿਸ਼ ਆਫ ਕਰਨਾ ਹੀ ਕਰਨਾ ਆ। ਇੱਕ ਇਹ ਹੈਗਾ ਆ, ਮਤਲਬ ਮੈਂ ਆਪਣੀ ਵਾਈਫ ਨੂੰ ਕਾਫੀ ਦੇਰ ਦਾ ਜਾਣਦਾ, ਆਈ ਥਿੰਕ ਮੈਨੂੰ ਗੁੱਡ 16-17 ਸਾਲ ਹੋ ਗਏ ਮੈਨੂੰ ਜਾਣਦੇ ਨੂੰ, ਵਿਆਹ ਨੂੰ ਸਾਡੇ ਹੋਏ 6 ਸਾਲ
3: ਜੀ,
4: ਤੇ ਬਸ ਇਹੀ ਆ। ਤੇ ਦੂਸਰੀ ਗੱਲ, ਅਸੀਂ ਨਾ ਇੱਕ ਜ਼ਿਆਦਾ ਨਾ ਉਹ ਨੀ, ਫੀਮੇਲ ਮੇਲ ਵਾਲਾ ਨੀ ਕਰਦੇ ਹੈਗੇ, ਮੈਂ ਮੁੰਡਾ ਆ ਤੂੰ ਕੁੜੀ ਆ। ਅਸੀਂ ਨਾ ਐਜ਼ ਅ ਹਿਊਮਨ ਬੀਇੰਗ ਗੱਲ ਕਰੀਦੀ ਆ ਵੀ ਜਾਇਜ਼ ਕੀ ਬਣਦਾ। ਯੂਜਲੀ ਨਾ ਏਦਾਂ ਲੜਾਈ ਹੋ ਜਾਂਦੀ ਆ ਵੀ ਕੁੜੀ ਦੇ ਆਹ ਰੋਲ ਨੇ, ਮੁੰਡੇ ਦੇ ਆਹ ਰੋਲ ਨੇ, ਤੇ ਮੁੰਡਾ ਥੋੜਾ ਜਿਹਾ ਚੌੜਾ ਜਿਹਾ ਹੋ ਕੇ ਬਹਿਣ ਲੱਗ ਜਾਂਦਾ ਵੀ ਨਹੀਂ ਜੀ ਹੁਣ ਤਾਂ ਜੀ ਵਿਆਹ ਹੋ ਗਿਆ ਹੁਣ ਤੁਸੀਂ। ਅਸੀਂ ਏਦਾਂ ਨੀ ਕਰਦੇ ਹੈਗੇ।
3: ਨਹੀਂ, ਚਲੋ ਦੇਖੋ ਗੱਲ ਠੀਕ ਹੈ, ਹੁਣ ਇਕੁਆਲਿਟੀ ਮੇਨ ਹੈ, ਹੁਣ ਰੋਲ ਰੂਲ ਤਾਂ ਕੋਈ ਅੱਜ ਕੱਲ ਦੇ ਸਮੇਂ ਦੇ ਵਿੱਚ ਰਹੀ ਨੀ। ਹੁਣ ਬੰਦਾ ਲੇਡੀਜ਼ ਵਾਲੇ ਕੰਮ ਕਰੀ ਜਾਂਦਾ, ਲੇਡੀਜ਼ ਵੀ ਚੱਕੀ ਜਾਂਦੀਆਂ ਨੇ ਫੱਟੇ।
4: ਹਾਂਜੀ, ਤੇ ਉਹਦੇ ਚ ਰਹਿੰਦਾ ਵੀ ਠੀਕ ਹੈ, ਕਦੇ ਏਦਾਂ ਵੀ ਜਦੋਂ ਘਰ ਘੁਰ ਹੋਵੋ ਇੱਥੇ ਜ਼ਿਆਦਾ ਰੌਲਾ ਪੈਂਦਾ ਹੁੰਦਾ ਕੈਨੇਡਾ ਚ ਖਾਸ ਕਰਕੇ, ਕੰਮ ਕਰਨਾ ਨਹੀਂ ਕਰਨਾ ਬਸ ਥੋੜਾ ਏਦਾਂ ਨਾਲ ਜੇ 2 ਮਿੰਟ ਬਾਅਦ ਪੁੱਛ ਲਿਆ, ਉਹ ਕਰਨਾ ਤਾਂ ਉਹ ਪਤਾ ਹੁੰਦਾ ਵੀ ਇਹ ਮੇਰਾ ਕੰਮ ਵਧਾ ਹੀ ਦੇਣਾ ਨੇ, ਕਰਨਾ ਤਾਂ ਕੀ ਆ। ਪਰ ਆਪਾਂ ਕਦੇ ਇਸ ਗੱਲੋਂ ਪਿੱਛੇ ਨੀ ਹਟੇ ਹੈਗੇ ਵੀ ਜੀ ਤੁਹਾਡੀ ਕੁਕਿੰਗ ਚ ਹੈਲਪ ਕਰ ਦਈਏ ਜਾਂ ਭਾਂਡੇ ਕਰਾ ਦਈਏ, ਚਲੋ ਪਲੇਟਾਂ ਵੀ ਟੁੱਟੀਆਂ ਹੋਣਗੀਆਂ ਮੇਰੇ ਤੋਂ, ਬਟ ਦੈਟਸ ਅਨਦਰ ਥਿੰਗ। ਪਰ ਕਦੇ ਆਪਾਂ ਇਦਾਂ ਹੈਲਪ ਕਰਨ ਤੋਂ ਨੀ ਭੱਜੇ ਹੈਗੇ।
3: ਚਲੋ, ਨਹੀਂ ਵੈਰੀ ਗੁੱਡ, ਚਾਹੀਦਾ ਇਦਾਂ। ਦੇਖੋ ਮੋਢੇ ਨਾਲ ਮੋਢਾ ਜੋੜ ਕੇ ਚੱਲੋਗੇ ਤਾਂ ਆਈ ਥਿੰਕ ਸਕਸੈਸ ਤਾਂ ਹੀ ਹੈ। ਇੱਕ ਨਾ ਬੜੀ ਵੱਡੀ ਗੱਲ ਹੈ ਕਿ ਤੁਹਾਡੀ ਟੀਮ ਹੋਣੀ ਬਹੁਤ ਜ਼ਰੂਰੀ ਹੈ, ਇੱਕ ਦੂਜੇ ਨੂੰ ਪਤਾ ਹੋਣਾ ਚਾਹੀਦਾ ਯਾਰ ਕਿ ਕੁਛ ਵੀ ਹੋ ਜਾਵੇ, ਕੋਈ ਵੀ ਆ ਜਾਵੇ, ਵੀ ਅਸੀਂ ਇੱਕ ਯੂਨਿਟ ਆ।
4: ਹਾਂਜੀ, ਇਹਦੇ ਚ ਇੱਕ ਹੋਰ ਵੀ ਬਹੁਤ ਵਧੀਆ ਗੱਲ ਹੁੰਦੀ ਆ ਵੀਰੇ ਜੀ, ਹੁਣ ਆਪਾਂ ਨੂੰ ਇੱਕ ਦੂਜੇ ਦਾ ਚੰਗੀ ਤਰ੍ਹਾਂ ਪਤਾ ਨਾ, ਤਾਂ ਕੋਈ ਕਿਸੇ ਬੰਦੇ ਦੇ ਇੰਟਰਫਰੈਂਸ ਵੀ ਹੋਵੇ ਨਾ, ਉਹ ਵੀ ਤੁਹਾਡੇ ਬੌਂਡ ਨੂੰ ਖਰਾਬ ਨੀ ਕਰਦੀ। ਹੁਣ ਕੁਛ ਗੱਲਾਂ ਨੇ ਕਿ ਪਤਾ ਵੀ ਇਹਨੇ ਕਰਨੀਆਂ ਜਾਂ ਇਹਨੇ ਕਰਨੀਆਂ ਹੀ ਨੀ ਹੈਗੀਆਂ, ਉਹ ਥੋੜਾ ਮੈਨੂੰ ਲੱਗਦਾ ਮੈਂ ਇਸ ਗੱਲ ਦੇ ਉੱਤੇ ਬੜਾ ਸੌਖਾ ਆ ਕਿ ਪਤਾ ਹੀ ਆ ਵੀ। ਹਾਂਜੀ, ਮੈਂ ਹੱਸਦਾ ਹੁੰਦਾ, ਮੈਂ ਕਿਹਾ ਲੋਕ ਪਤਾ ਨੀ ਏਡੀਆਂ ਏਡੀਆਂ ਚੋਰੀਆਂ ਕਿਵੇਂ ਕਰ ਲੈਂਦੇ ਆ, ਅਸੀਂ ਤਾਂ ਕਿਤੇ ਬਾਹਰ ਆਇਆ ਹੀ ਅਸੀਂ ਸ਼ਰਟ ਤੇ ਸਿੱਟ ਲਈਦਾ ਆ, ਤੁਹਾਡੇ ਇੰਟਰਫਰੈਂਸ ਵੀ ਹੋਵੇ ਨਾ ਉਹ ਵੀ ਤੁਹਾਡੇ।
3: ਚਲੋ, ਥੈਂਕ ਯੂ, ਬਹੁਤ ਸ਼ੁਕਰੀਆ ਤੁਹਾਡਾ, ਧੰਨਵਾਦ, ਥੈਂਕਸ ਫੋਰ ਯੂਰ ਕਾਲ। ਸੋ ਬੜੀ ਜਲਦ ਹੋਪਫੁਲੀ ਮੈਂ ਵੇਟ ਕਰ ਰਿਹਾ ਤੇ ਅਸੀਂ ਗੱਲਬਾਤ ਕਰਨੀ ਹੈਗੀ ਹੈ ਬ੍ਰਿਜ ਮੋਹਨ ਸਾਹਿਬ ਦੇ ਨਾਲ, ਤੇ ਇੱਕ ਬੜਾ ਵੱਡਾ ਕੇਸ ਤੇ ਵੀਡੀਓ ਇੱਕ ਬੜੀ ਯਾਰ ਵਾਇਰਲ ਹੋਈ, ਆਪਣੇ ਇੱਕ ਪੰਜਾਬੀ ਭਰਾ ਨਾਲ ਕੀ ਹੋਇਆ ਉਹਦੇ ਬਾਰੇ ਗੱਲਬਾਤ ਆਪਾਂ ਕਰਾਂਗੇ। ਸੋ ਜਸਟ ਸਟੇ ਟਿਊਨ ਤੇ ਬੜੀ ਜਲਦ ਉਹ ਗੱਲਬਾਤ ਆਪਾਂ ਸ਼ੁਰੂ ਕਰਦੇ ਹਾਂ। ਇੰਡੀਅਨ ਫਰੂਟਲੈਂਡ ਗਰੋਸਰੀ ਸਟੋਰ ਦੇ ਮਨੀਸ਼ ਭਾਅ ਜਦੋਂ ਸੇਲ ਆਉਂਦੇ ਆ ਪਿੱਛੇ ਨਹੀਂ ਹਟਦੇ। ਬੜੀ ਕਮਾਲ ਦੀ ਇੱਕ ਸੇਲ ਲੱਗੀ ਹੋਈ ਹੈ ਇੰਡੀਅਨ ਫਰੂਟਲੈਂਡ ਦੀਆਂ ਸਾਰੀਆਂ ਲੋਕੇਸ਼ਨਾਂ ਤੇ। ਸਵਰਨਾ ਚੱਕੀ ਆਟਾ 20 ਪਾਉਂਡ ਦਾ ਬੈਗ 11.99 ਦਾ, ਇੰਡੀਅਨ ਡਲਾਈਟ ਡੈਲੀ ਸੋਰੀ ਇੰਡੀਅਨ ਡੈਲੀ ਬਾਈਟਸ ਸੋਨਾ ਮਸੂਰੀ ਰਾਈਸ 11.99 ਨੂੰ 20 ਪਾਉਂਡ ਦਾ ਬੈਗ, ਇੰਡੀਅਨ ਡੈਲੀ ਬਾਈਟਸ ਬਰਾਊਨ ਸ਼ੂਗਰ 8 ਪਾਉਂਡ 6.99, ਬਰਾਡ ਦਾ ਦੇਸੀ ਘਿਓ 1.6 ਕੇ ਜੀ 23.99। ਸੋ ਬੜੀਆਂ ਵੱਖਰੀਆਂ ਵੱਖਰੀਆਂ ਟੌਪ ਦੀਆਂ ਡੀਲਾਂ ਇੰਡੀਅਨ ਫਰੂਟ ਲੈਣ ਤੇ ਲੱਗੀਆਂ ਹੋਈਆਂ ਨੇ। ਸੋ ਵਿਜ਼ਿਟ ਕਰੋ, ਇਹਨਾਂ ਦੀਆਂ ਟੋਟਲ 7 ਲੋਕੇਸ਼ਨਾਂ ਨੇ, ਕਿਸੇ ਵੀ ਲੋਕੇਸ਼ਨ ਤੇ ਵਿਜ਼ਿਟ ਜ਼ਰੂਰ ਤੁਸੀਂ ਕਰੋ, ਇੰਡੀਅਨ ਫਰੂਟ ਲੈਣ ਦੀ ਟੀਮ ਤੁਹਾਡੇ ਲਈ ਹਾਜ਼ਰ ਹੈ। ਪ੍ਰਦੀਪ ਭਾਅ ਜੀ ਨੂੰ ਯਾਦ ਰੱਖੋ, ਤੁਹਾਡੇ ਕੋਈ ਵੀ ਫਰਿੱਜ, ਸਟੋਵ, ਡਿਸ਼ ਵਾਸ਼ਰ, ਵਾਸ਼ਰ, ਡਰਾਇਰ, ਅਪਲਾਇੰਸਿਸ ਦੀ ਰਿਪੇਅਰ ਹੋਣ ਵਾਲੀ ਹੈ ਤਾਂ ਮਿਸਟਰ ਪ੍ਰਦੀਪ ਭਾਅ ਜੀ 647-622-3203 6476223203 ਮਿਸਟਰ ਪ੍ਰਦੀਪ ਹੰਸ ਰਾਜ ਹੰਸ, ਵਾਹ ਹੰਸ ਰਾਜ ਹੰਸ ਸਾਹਿਬ ਤੁਹਾਡੇ ਸ਼ਹਿਰ ਟੋਰਾਂਟੋ ਪਰਫੋਰਮ ਕਰਨ ਲਈ ਬਈ ਆ ਰਹੇ ਨੇ 18 ਸਪਤੰਬਰ ਨੂੰ। ਬਹੁਤ ਹੀ ਪਿਆਰਾ ਵੈਨਿਊ ਹੈ ਲਿਵਿੰਗ ਆਰਟ ਸੈਂਟਰ, ਲਿਵਿੰਗ ਆਰਟ ਸੈਂਟਰ ਵਿਖੇ ਇਹ ਸ਼ੋਅ ਹੋ ਰਿਹਾ ਮਿਸੀ ਸਾਗਾ ਚ, ਬਿਲਕੁਲ ਫਰੀ ਪਾਰਕਿੰਗ ਹੈ। ਤੇ ਹੰਸ ਰਾਜ ਹੰਸ ਜੀ ਦੇ ਯਾਰ ਦੇਖੋ ਕਿੱਡੇ ਕਿੱਡੇ ਗੀਤ ਆਪਣੇ ਸਭ ਦੇ ਰਟੇ ਹੋਏ ਆ, ਤੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰੇਕ ਬੰਦਾ ਸੁਣਦਾ। ਗੱਲਾਂ ਕਰ ਰਹੇ ਹਾਂ ਨਾ ਆਪਾਂ ਪਿਆਰ ਦੀਆਂ, ਆਪਾਂ ਦੋਵੇਂ ਰੁੱਸ ਬੈਠੇ ਤਾਂ ਮਨਾਓ ਕੌਣ ਵੇ, ਇਹ ਜੋ ਸਿੱਲੀ ਸਿੱਲੀ ਆਉਂਦੀ ਹੈ ਹਵਾ, ਨਹੀਂ ਕਿਤੇ ਕੋਈ ਰੋਂਦਾ ਹੋਵੇਗਾ, ਨੱਚੀ ਜੋ ਸਾਡੇ ਨਾਲ ਉਹਨੂੰ ਦਿਲ ਵੀ ਦੇਵਾਂਗੇ। ਸੋ ਤੁਸੀਂ ticketmaster.ca ਤੋਂ ਟਿਕਟ ਜ਼ਰੂਰ ਲਓ ਹੰਸ ਜੀ ਦੇ ਸ਼ੋਅ ਦੀਆਂ, ਸਰਚ ਕਰ ਲਓ ਔਨ ਟਿਕਟ ਮਾਸਟਰ ਹੰਸ ਰਾਜ ਹੰਸ। ਸਾਡੇ ਨਾਲ ਜੁੜ ਚੁੱਕੇ ਨੇ ਬ੍ਰਿਜਮੋਹਨ ਜੀ, ਤੁਹਾਡੀਆਂ ਕਾਲਾਂ ਆ ਰਹੀਆਂ ਹੁਣ ਨਾ ਇਸ ਇੰਟਰਵਿਊ ਤੋਂ ਬਾਅਦ ਆਪਾਂ ਕਾਲਾਂ ਲਵਾਂਗੇ। 4984-1914-4284-3671 ਸਾਰੇ ਹੋ ਆਪ ਤੁਸੀਂ ਬਾਅਦ ਚੋਂ ਫੋਨ ਕਰ ਲਿਓ, ਕਿਉਂਕਿ ਰਾਈਟ ਨਾਓ ਅਸੀਂ ਇੱਕ ਬੜੀ ਦਿਲਚਸਪ ਗੱਲਬਾਤ ਕਰਨੀ ਹੈ ਬ੍ਰਿਜਮੋਹਨ ਜੀ ਦੇ ਨਾਲ, ਅਤੇ ਫਿਰ ਤੁਹਾਡੀਆਂ ਕਾਲਾਂ ਲਵਾਂਗੇ। ਸੋ ਕੈਨੇਡਾ ਭਰ 'ਚ ਪੰਜਾਬੀ ਭਾਈਚਾਰੇ ਦੇ ਮੰਨੇ ਪਰਮੰਨੇ ਮਸ਼ਹੂਰ ਸਿਰੜੀ ਸੂਝਵਾਨ ਅਤੇ ਧੜੱਲੇਦਾਰ ਵਕੀਲ ਵਕੀਲ ਬ੍ਰਿਜਮੋਹਨ ਜੀ ਸਾਡੇ ਨਾਲ ਜੁੜ ਚੁੱਕੇ ਨੇ। ਐਵਰੀ ਮੰਥ ਬਹੁਤ ਹੀ ਇੱਕ ਇਨਫੋਰਮੇਟਿਵ ਗੱਲਬਾਤ ਅਸੀਂ ਬ੍ਰਿਜਮੋਹਨ ਜੀ ਦੇ ਨਾਲ ਕਰਦੇ ਹਾਂ, ਅਤੇ ਇਹਨਾਂ ਦਾ ਦਫ਼ਤਰ ਲੋਕੇਟਡ ਹੈ 181 ਕੁਈਨ ਸਟਰੀਟ ਈਸਟ ਇਨ ਬਰੈਂਪਟਨ। ਖੁੱਲੀ ਡੁੱਲੀ ਪਾਰਕਿੰਗ ਹੈ, ਬਹੁਤ ਹੀ ਸਟੇਟ ਆਫ ਦੀ ਆਰਟ ਆਫਿਸ ਹੈ, ਅਤੇ ਨੰਬਰ ਹੈ ਆਫਿਸ ਦਾ 416-994-8989। ਬ੍ਰਿਜਮੋਹਨ ਜੀ ਬਹੁਤ ਬਹੁਤ ਸਵਾਗਤ ਹੈ ਸਰ, ਵੈਲਕਮ।
5: ਗੁੱਡ ਈਵਨਿੰਗ ਨਵੀ ਜੀ, ਸਤਿ ਸ਼੍ਰੀ ਅਕਾਲ।
3: ਸਰ ਅੱਜ ਇੱਕ ਰੇਸਿਸਟ ਅਟੈਕ ਬਾਰੇ ਆਪਾਂ ਗੱਲਬਾਤ ਕਰਾਂਗੇ, ਰੇਸਿਸ ਅਟੈਕ ਔਨ ਸਿੱਖਸ ਇਨ ਵਾਲਮਾਰਟ ਐਂਡ ਗੁਰਦੁਆਰਾ ਸਾਹਿਬ। ਵਾਲਮਾਰਟ ਅਤੇ ਗੁਰਦੁਆਰਾ ਸਾਹਿਬ 'ਚ ਸਿੱਖਾਂ 'ਤੇ ਹੋਏ ਨਸਲੀ ਹਮਲੇ, ਅਤੇ ਵੀਡੀਓ ਹੈਰਾਨ ਕਰਨ ਵਾਲੀ ਸੀ। ਇੱਕ ਸਿੰਘ ਫਰਸ਼ ਉੱਤੇ ਬੇਹੋਸ਼ ਪਿਆ ਵਿਖਾਈ ਦੇ ਰਿਹਾ ਸੀ, ਜਿਸ ਦੀ ਪੱਗ ਢਈ ਹੋਈ ਸੀ, ਅਤੇ ਕੈਨੇਡਾ 'ਚ ਵਾਲਮਾਰਟ ਸਟੋਰ 'ਚ ਇਹ ਚੀਜ਼ ਵਾਪਰੀ, ਜਿੱਥੇ ਹਰ ਕੋਈ ਸੁਰੱਖਿਅਤ ਮਹਿਸੂਸ ਕਰਦਾ ਅਤੇ ਉਸਨੂੰ ਸੁਰੱਖਿਅਤ ਹੋਣਾ ਚਾਹੀਦਾ ਵੀ ਸੀ। ਕਾਨੂੰਨੀ ਸੁਰੱਖਿਆ ਕਿੱਥੇ ਗਈ?
5: ਨਵੀ ਜੀ, ਸਾਰਿਆਂ ਨਾਲੋਂ ਜਿਹੜਾ ਵੱਡਾ ਕੁਐਸਚਨ ਇਹ ਹੈ ਕਿ ਵੀ ਕੈਨੇਡਾ ਕਿਸ ਦਾ ਹੈ, ਮੂਲ ਨਿਵਾਸੀਆਂ ਦਾ, ਫਰਾਂਸ ਅਤੇ ਇੰਗਲੈਂਡ ਦੇ ਗੋਰਿਆਂ ਦਾ, ਜਾਂ ਸਾਡੇ 'ਚੋਂ ਉਹਨਾਂ ਦਾ ਜੋ ਹਾਲ 'ਚ ਹੀ ਇੱਥੇ ਆਏ ਹਨ। ਹਰ ਕੋਈ ਚੰਗੀ ਤਰ੍ਹਾਂ ਜਾਣਦਾ ਕਿ ਕੈਨੇਡਾ ਤਾਂ ਜੀ ਬਦਲ ਰਿਹਾ ਅਤੇ ਬਹੁਤ ਤੇਜ਼ੀ ਨਾਲ ਬਦਲ ਰਿਹਾ। ਅਸੀਂ ਸਾਰੇ ਜਾਣਦੇ ਹਾਂ ਕਿ ਕੁਝ ਅਜਿਹੇ ਲੋਕ ਹਨ ਜੋ ਭਾਰਤ ਤੋਂ ਆਏ ਬਹੁਤ ਸਾਰੇ ਪੂਰੇ ਰੰਗ ਵਾਲੇ ਚਿਹਰਿਆਂ ਨੂੰ ਦੇਖ ਕੇ ਖੁਸ਼ ਨਹੀਂ ਹਨ। ਬਹੁਤ ਸਾਰੇ ਨਸਲੀ ਲੋਕ ਨਫ਼ਰਤ ਦੀ ਭਾਵਨਾ ਨੂੰ ਆਪਣੇ ਅੰਦਰ ਛੁਪਾਈ ਬੈਠੇ ਹਨ ਜਾਂ ਸੋਸ਼ਲ ਮੀਡੀਆ ਤੇ ਪ੍ਰਗਟ ਕਰ ਰਹੇ ਹਨ ਜਿੱਥੇ ਉਹ ਸੋਚਦੇ ਹਨ ਕਿ ਉਹ ਲੁਕ ਸਕਦੇ ਹਨ। ਹਾਲ 'ਚ ਹੀ ਅਸੀਂ ਕੈਨੇਡਾ ਭਰ 'ਚ ਬਹੁਤ ਸਾਰੇ ਮਾਸੂਮ ਪੰਜਾਬੀ ਲੋਕਾਂ ਤੇ ਹਮਲੇ ਹੁੰਦੇ ਵੇਖੇ ਹਨ। ਨਵੀਂ ਸਾਹਿਬ, ਬ੍ਰਿਟਿਸ਼ ਕੋਲੰਬੀਆ ਦਾ ਇੱਕ ਨੌਜਵਾਨ ਸਿੰਘ ਟਰੱਕ ਡਰਾਈਵਰ ਸਮਾਨ ਲੈਣ ਲਈ ਐਡਮਿੰਟਨ 'ਚ ਇੱਕ ਵਾਲਮਾਰਟ 'ਚ ਗਿਆ ਜੀ। ਇੱਕ ਨਿਊਜ਼ ਇੰਟਰਵਿਊ 'ਚ ਉਸਨੇ ਕਿਹਾ ਕਿ ਉਸਨੂੰ ਇੱਕ ਗੋਰੇ ਜੋੜੇ ਦੁਆਰਾ ਨਿਸ਼ਾਨਾ ਬਣਾਇਆ ਗਿਆ ਜੋ ਉਸਦੇ ਧਾਰਮਿਕ ਕੱਪੜਿਆਂ ਅਤੇ ਉਸਦੀ ਪਛਾਣ ਵਿਰੁੱਧ ਬੋਲ ਰਿਹਾ ਸੀ। ਉਸਨੇ ਕਿਹਾ ਕਿ ਉਸਨੇ ਗੋਰੇ ਜੋੜੇ ਨੂੰ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸਦਾ ਧਿਆਨ ਆਪਣੇ ਵੱਲ ਖਿੱਚਣ ਦੀਆਂ ਉਹਨਾਂ ਦੀਆਂ ਕਈ ਕੋਸ਼ਿਸ਼ਾਂ ਤੋਂ ਬਾਅਦ ਉਸਨੇ ਉਹਨਾਂ ਨੂੰ ਪੁੱਛਿਆ ਕਿ ਉਹ ਕੀ ਲੱਭ ਰਹੇ ਹਨ ਅਤੇ ਉਦੋਂ ਹੀ ਉਸ ਉੱਤੇ ਉਸ ਗੋਰੇ ਜੋੜੇ ਵੱਲੋਂ ਹਮਲਾ ਕੀਤਾ ਗਿਆ। ਉਸ ਦੀ ਦਾੜੀ ਖਿੱਚੀ ਗਈ ਅਤੇ ਉਸ ਦੀ ਪੱਗ ਢਾ ਦਿੱਤੀ ਗਈ ਅਤੇ ਉਸ ਨੂੰ ਫਰਸ਼ ਤੇ ਬੇਹੋਸ਼ ਹਾਲਤ ਛੱਡ ਕੇ ਉਹ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਰਫੂ ਚੱਕਰ ਹੋ ਗਏ। ਪਰ ਆਪਣੇ ਜਿਹੜੇ ਮਿਸਟਰ ਸਿੰਘ ਸਾਹਿਬ ਸੀ ਉਹ ਉੱਥੇ ਹੀ ਖੜੇ ਰਹੇ ਤੇ ਉਹਨਾਂ ਨੇ ਪੁਲਿਸ ਦੇ ਆਉਣ ਤੱਕ ਉੱਥੇ ਉਹਨਾਂ ਦਾ ਇੰਤਜ਼ਾਰ ਕੀਤਾ ਜੀ।
3: ਐਂਡ ਇਸ ਕੇਸ ਦੀ ਸਮੀਖਿਆ ਕਰਨ ਤੋਂ ਬਾਅਦ ਤੁਹਾਨੂੰ ਕੀ ਲੱਗਦਾ ਹੈ ਕਿ ਇੱਕ ਨਫ਼ਰਤੀ ਅਪਰਾਧ ਯਾਨੀ ਕਿ ਹੇਟ ਕ੍ਰਾਈਮ ਸੀ?
5: ਕੈਨੇਡਾ ਜੀ ਭਾਰਤੀ ਮੂਲ ਦੇ ਲੋਕਾਂ ਵਿਰੁੱਧ ਨਫ਼ਰਤੀ ਅਪਰਾਧ ਵੱਧ ਰਹੇ ਹਨ ਜੋ ਕਿ ਸਪਸ਼ਟ ਹੈ। ਕੈਨੇਡਾ ਦੇ ਕੁਝ ਹਿੱਸਿਆਂ 'ਚ ਤਾਂ ਇਹ 100 ਤੋਂ ਲੈ ਕੇ 200% ਤੱਕ ਵਧੇ ਹਨ ਜੀ। ਇਹ ਕਹਿਣਾ ਮੁਸ਼ਕਲ ਹੈ ਕਿ ਕੀ ਇਹ ਨਸਲੀ ਹਮਲਾ ਸੀ, ਪਰ ਐਡਮਿੰਟਨ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਇਸ ਘਟਨਾ ਦੀ ਸੰਭਾਵੀ ਨਫ਼ਰਤੀ ਅਪਰਾਧ ਵਜੋਂ ਜਾਂਚ ਕੀਤੀ ਜਾ ਰਹੀ ਹੈ। ਅਸਲ ਗੱਲ ਤਾਂ ਇਹ ਹੈ ਕਿ ਸਿੰਘ ਦੀ ਦਾੜੀ ਖਿੱਚੀ ਗਈ ਅਤੇ ਉਸ ਦੀ ਪੱਗ ਢਾ ਦਿੱਤੀ ਗਈ। ਇਸ ਨੁਕਤੇ ਵੱਲ ਸਾਨੂੰ ਧਿਆਨ ਦੇਣ ਦੀ ਸਖ਼ਤ ਲੋੜ ਹੈ। ਭਾਵੇਂ ਇਹ ਨਫ਼ਰਤ ਵਾਲੇ ਅਪਰਾਧ ਵਰਗਾ ਜਾਪਦਾ ਹੈ, ਪਰ ਅਦਾਲਤਾਂ ਅਜਿਹੇ ਕੇਸ ਹਮੇਸ਼ਾ ਹੀ ਹੇਟ ਕ੍ਰਾਈਮ ਦੇ ਕੇਸ ਵਜੋਂ ਸਵੀਕਾਰ ਨਹੀਂ ਵੀ ਕਰਦੀਆਂ।
3: ਸਰਕਾਰੀ ਵਕੀਲ ਕਿਵੇਂ ਸਾਬਤ ਕਰ ਸਕਦਾ ਹੈ ਕਿ ਕਿਸਨੇ ਨਫ਼ਰਤ ਦੇ ਆਧਾਰ ਤੇ ਅਪਰਾਧ ਕੀਤਾ?
5: ਕੋਰਟ ਕਚਹਿਰੀਆਂ 'ਚ ਇੱਕ ਜੱਜ ਨੂੰ ਆਲੇ ਦੁਆਲੇ ਦੀਆਂ ਸਾਰੀਆਂ ਪ੍ਰਸਥਿਤੀਆਂ ਨੂੰ ਦੇਖਣਾ ਪੈਂਦਾ ਅਤੇ ਇਹ ਤੈਅ ਕਰਨਾ ਪੈਂਦਾ ਕਿ ਕੀ ਨਫ਼ਰਤੀ ਅਪਰਾਧ ਵਾਪਰਿਆ ਸੀ। ਜੇਕਰ ਸਿੰਘ ਤੇ ਵਿਸ਼ਵਾਸ ਕੀਤਾ ਜਾਂਦਾ ਹੈ ਤਾਂ ਇਹ ਲੱਗਦਾ ਹੈ ਕਿ ਇਸ 'ਚ ਸਰਾਸਰ ਨਫ਼ਰਤ ਸ਼ਾਮਲ ਸੀ। ਜ਼ਿਆਦਾਤਰ ਮਾਮਲਿਆਂ 'ਚ ਸਰਕਾਰੀ ਵਕੀਲ ਇਹ ਕਹਿਣ ਦੀ ਕੋਸ਼ਿਸ਼ ਵੀ ਨਹੀਂ ਕਰਦੇ ਕਿ ਇਹ ਨਫ਼ਰਤੀ ਅਪਰਾਧ ਸੀ, ਕਿਉਂਕਿ ਉਹ ਇਸ ਨੂੰ ਸਾਬਤ ਨਹੀਂ ਕਰ ਸਕਦੇ। ਇਸ ਕੇਸ 'ਚ ਇਹ ਤੱਥ ਕਿ ਗੋਰੇ ਜੋੜੇ ਨੇ ਉਸ ਨੂੰ ਪਹਿਲਾਂ ਕਦੇ ਨਹੀਂ ਸੀ ਵੇਖਿਆ ਅਤੇ ਉਸਦੀ ਦਸਤਾਰ ਅਤੇ ਕੱਪੜਿਆਂ ਵੱਲ ਇਸ਼ਾਰਾ ਕਰ ਰਹੇ ਸਨ ਬਹੁਤ ਸ਼ੱਕੀ ਲੱਗਦਾ ਜੀ। ਘਟਨਾ ਤੋਂ ਬਾਅਦ ਜੀ ਗੋਰਾ ਜਿਹੜਾ ਗੋਰਾ ਕਪਲ ਸੀਗਾ ਉਹ ਤਾਂ ਉੱਥੋਂ ਰਫੂ ਚੱਕਰ ਹੋ ਗਏ, ਜਦੋਂ ਕਿ ਮਿਸਟਰ ਸਿੰਘ ਪੁਲਿਸ ਦੇ ਆਉਣ ਦਾ ਪੂਰਾ ਇੰਤਜ਼ਾਰ ਕਰਦੇ ਰਹੇ।
3: ਐਂਡ ਜੇਕਰ ਇਹ ਨਫ਼ਰਤ ਭਰਿਆ ਅਪਰਾਧ ਪਾਇਆ ਜਾਂਦਾ ਹੈ ਤਾਂ ਕਾਨੂੰਨ ਤਹਿਤ ਅਪਰਾਧੀ ਨਾਲ ਕਿਸ ਤਰ੍ਹਾਂ ਦਾ ਵੱਖਰਾ ਸਲੂਕ ਕੀਤਾ ਜਾਂਦਾ?
5: ਜੇਕਰ ਜੀ ਗੋਰੇ ਜੋੜੇ ਤੇ ਦੋਸ਼ ਲੱਗਦਾ ਤਾਂ ਹਮਲੇ ਦਾ ਮੁਕੱਦਮਾ ਕਿਸੇ ਵੀ ਹੋਰ ਅਪਰਾਧਿਕ ਕੇਸ ਵਾਂਗ ਹੀ ਹੋਵੇਗਾ ਤੇ ਸਾਨੂੰ ਯਾਦ ਰੱਖਣਾ ਚਾਹੀਦਾ ਕਿ ਦੋਸ਼ੀ ਠਹਿਰਾਏ ਜਾਣ ਤੱਕ ਹਰ ਕੋਈ ਇਨਸਾਨ ਨਿਰਦੋਸ਼ ਹੁੰਦਾ ਹੈ। ਜੇਕਰ ਉਹ ਦੋਸ਼ੀ ਸਾਬਤ ਹੋ ਜਾਂਦੇ ਹਨ ਜਾਂ ਆਪਣਾ ਦੋਸ਼ ਕਬੂਲ ਕਰ ਲੈਂਦੇ ਹਨ ਤਾਂ ਸਰਕਾਰੀ ਵਕੀਲ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰੇਗਾ ਕਿ ਅਪਰਾਧ ਨਫ਼ਰਤ ਤੋਂ ਪ੍ਰੇਰਿਤ ਸੀ। ਅਸਲ ਫਰਕ ਉਸ ਸਜ਼ਾ 'ਚ ਹੈ ਜੋ ਤੁਹਾਨੂੰ ਮਿਲ ਸਕਦੀ ਹੈ ਅਤੇ ਕ੍ਰਿਮੀਨਲ ਕੋਡ ਦੀ ਧਾਰਾ 718.2 ਦੇ ਤਹਿਤ ਜੱਜ ਨੂੰ ਵਧੇਰੇ ਸਜ਼ਾ ਦੇਣੀ ਪੈਂਦੀ ਹੈ ਜਦੋਂ ਕੋਈ ਵੀ ਅਪਰਾਧ ਨਫ਼ਰਤ ਤੋਂ ਪ੍ਰੇਰਿਤ ਹੁੰਦਾ ਹੈ। ਇਸ ਲਈ ਜੇਕਰ ਨਫ਼ਰਤ ਇੱਕ ਕਾਰਕ ਪਾਈ ਜਾਂਦੀ ਹੈ ਤਾਂ ਉਸੇ ਅਪਰਾਧ ਲਈ ਵੱਖ ਵੱਖ ਸਜ਼ਾਵਾਂ ਹੋ ਸਕਦੀਆਂ ਹਨ।
3: ਐਂਡ ਅਸੀਂ ਜਾਣਦੇ ਹਾਂ ਕਿ ਉਹ ਉਸ ਵਿਅਕਤੀ ਤੇ ਮੁਕੱਦਮਾ ਕਰ ਸਕਦਾ ਹੈ ਜਿਸ ਨੇ ਉਸ ਤੇ ਹਮਲਾ ਕੀਤਾ ਸੀ, ਪਰ ਕੀ ਉਹ ਵਾਲਮਾਰਟ ਤੇ ਵੀ ਮੁਕੱਦਮਾ ਕਰ ਸਕਦਾ ਹੈ?
5: ਤੁਸੀਂ ਇਹ ਚੋਟੀ ਦਾ ਸਵਾਲ ਪੁੱਛਿਆ। ਅਸੀਂ ਜਾਣਦੇ ਹਾਂ ਕਿ ਜੇਕਰ ਕਿਸੇ ਵਿਆਹ ਦੇ ਰਿਸੈਪਸ਼ਨ 'ਚ ਕਿਸੇ ਉੱਤੇ ਹਮਲਾ ਹੁੰਦਾ ਤਾਂ ਤੁਸੀਂ ਉਸ ਜਗ੍ਹਾ ਜਾਂ ਹਾਲ ਮਾਲਕਾਂ ਤੇ ਮੁਕੱਦਮਾ ਕਰਨ ਦੀ ਕੋਸ਼ਿਸ਼ ਕਰ ਸਕਦੇ ਹੋ ਜਿੱਥੇ ਪਾਰਟੀ ਹੋ ਰਹੀ ਸੀ ਜੀ। ਇਹ ਪੂਰੇ ਕੈਨੇਡਾ 'ਚ ਚੱਲਦੇ ਉਸ ਕਾਨੂੰਨ ਕਾਰਨ ਹੈ ਜਿਸ ਨੂੰ ਮੇਜ਼ਬਾਨ ਦੀ ਜ਼ਿੰਮੇਵਾਰੀ ਦਾ ਕਾਨੂੰਨ ਜਾਂ ਆਕੂਪਾਇਰਸ ਲਾਇਬਿਲਟੀ ਐਕਟ ਕਿਹਾ ਜਾਂਦਾ, ਜੋ ਜਾਇਦਾਦ ਨੂੰ ਕੰਟਰੋਲ ਕਰਨ ਜਾਂ ਕੰਟਰੋਲ ਰੱਖਣ ਵਾਲੇ ਲੋਕਾਂ ਲਈ ਦੇਖਭਾਲ ਦੀ ਡਿਊਟੀ ਤੈਅ ਕਰਦਾ ਜੀ। ਇਸ ਲਈ ਜਾਇਦਾਦ ਨੂੰ ਕੰਟਰੋਲ ਕਰਨ ਵਾਲੇ ਵਿਅਕਤੀ ਨੂੰ ਹਾਤੇ 'ਚ ਸੈਲਾਨੀਆਂ ਨੂੰ ਸੁਰੱਖਿਅਤ ਰੱਖਣ ਲਈ ਵਾਜੋ ਕਦਮ ਚੁੱਕਣ ਦੀ ਸਖ਼ਤ ਲੋੜ ਹੁੰਦੀ ਹੈ, ਜਿਵੇਂ ਕਿ ਵਿਆਹ ਦੀ ਰਿਸੈਪਸ਼ਨ ਪਾਰਟੀ ਜਾਂ ਬਾਰ 'ਚ ਕਿਸੇ ਵੀ ਪੱਬ ਵਗੈਰਾ 'ਚ ਬਹੁਤ ਜ਼ਿਆਦਾ ਸ਼ਰਾਬ ਪੀਣ ਵਾਲੇ ਲੋਕਾਂ ਦੇ ਜੀ। ਪਰ ਆਪਣੇ ਮਿਸਟਰ ਸਿੰਘ ਨੂੰ ਗੋਰੇ ਜੋੜੇ ਦੀਆਂ ਹਰਕਤਾਂ ਲਈ ਵਾਲਮਾਰਟ ਤੇ ਮੁਕੱਦਮਾ ਕਰਨ ਦੀ ਕੋਸ਼ਿਸ਼ ਕਰਨ 'ਚ ਥੋੜ੍ਹੀ ਜਿਹੀ ਮੁਸ਼ਕਲ ਜ਼ਰੂਰ ਆ ਸਕਦੀ ਹੈ, ਕਿਉਂਕਿ ਵਾਲਮਾਰਟ ਇਹ ਵਾਜਬ ਤੌਰ ਤੇ ਅੰਦਾਜ਼ਾ ਨਹੀਂ ਲਗਾ ਸਕਦਾ ਸੀ ਕਿ ਇਸ ਤਰ੍ਹਾਂ ਦੀ ਲੜਾਈ ਵੀ ਹੋ ਸਕਦੀ ਹੈ।
3: ਐਂਡ ਜੇਕਰ ਸਿੰਘ ਨਸਲੀ ਹਮਲੇ ਲਈ ਵਾਲਮਾਰਟ ਤੇ ਮੁਕੱਦਮਾ ਨਹੀਂ ਵੀ ਕਰ ਸਕਦਾ ਪਰ ਬਿਨਾਂ ਕਿਸੇ ਸਟੋਰ ਕਾਮੇ ਦੀ ਮਦਦ ਦੇ 20 ਮਿੰਟ ਤੱਕ ਫਰਸ਼ ਤੇ ਪਏ ਰਹਿਣ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ?
5: ਕਾਰ ਹਾਦਸਿਆਂ ਦੇ ਜੀ, ਕਾਰ ਐਕਸੀਡੈਂਟ ਕੇਸਿਸ ਕਰਦੇ ਮੈਨੂੰ ਆਲਮੋਸਟ ਜੀ 33 ਸਾਲ ਦਾ ਟਾਈਮ ਹੋ ਗਿਆ। ਹਜ਼ਾਰਾਂ ਹੀ ਕੇਸ ਝਗੜਨ ਤੋਂ ਬਾਅਦ ਮੈਂ ਤੁਹਾਨੂੰ ਦੱਸ ਸਕਦਾ ਕਿ ਜਦੋਂ ਕੋਈ ਬੇਹੋਸ਼ ਹੋ ਜਾਵੇ ਤਾਂ ਇਹ ਬਹੁਤ ਗੰਭੀਰ ਮੁੱਦਾ ਬਣ ਜਾਂਦਾ ਅਤੇ ਬਹੁਤ ਸਾਰੇ ਅਜਿਹੇ ਕੇਸ ਖਤਰਨਾਕ, ਇੱਥੋਂ ਤੱਕ ਕਿ ਜਾਨਲੇਵਾ ਵੀ ਸਾਬਤ ਹੋ ਸਕਦੇ ਹਨ। ਅਸੀਂ ਅਜੇ ਤੱਕ ਸਾਰੇ ਵੇਰਵੇ ਨਹੀਂ ਜਾਣਦੇ, ਪਰ ਜੇਕਰ ਮਿਲੀਆਂ ਰਿਪੋਰਟਾਂ ਸੱਚ ਹਨ ਕਿ ਮਿਸਟਰ ਸਿੰਘ ਨੂੰ ਜ਼ਮੀਨ ਤੇ 20 ਮਿੰਟ ਤੱਕ ਪਿਆ ਰਹਿਣ ਦਿੱਤਾ ਗਿਆ ਸੀ ਤਾਂ ਮਿਸਟਰ ਸਿੰਘ ਵਾਲਮਾਰਟ ਤੇ ਮੁਕੱਦਮਾ ਕਰਨ ਦੇ ਯੋਗ ਹੋ ਸਕਦੇ ਹਨ ਜੀ। ਵਾਲਮਾਰਟ 'ਚ ਹਰ ਰੋਜ਼ ਹਜ਼ਾਰਾਂ ਲੋਕ ਆਉਂਦੇ ਹਨ, ਉਹਨਾਂ ਚੋਂ ਕੁਝ ਬਿਮਾਰ ਹੋ ਸਕਦੇ ਹਨ, ਫੱਟੜ ਹੋ ਸਕਦੇ ਹਨ ਜਾਂ ਡਿੱਗ ਵੀ ਸਕਦੇ ਹਨ, ਅਤੇ ਵਾਲਮਾਰਟ ਤੋਂ ਉਹਨਾਂ ਦੀ ਮਦਦ ਕਰਨ ਦੀ ਉਮੀਦ ਕੀਤੀ ਜਾਂਦੀ ਹੈ। ਫਰਕ ਸਿਰਫ ਇਹ ਹੈ ਕਿ ਵਾਲਮਾਰਟ ਤੋਂ ਇਹ ਉਮੀਦ ਰੱਖੀ ਜਾਂਦੀ ਹੈ ਕਿ ਸਟੋਰ 'ਚ ਆਉਣ ਵਾਲੇ ਹਜ਼ਾਰਾਂ ਲੋਕਾਂ 'ਚੋਂ ਕੁਝ ਨੂੰ ਮਦਦ ਦੀ ਲੋੜ ਪਵੇਗੀ। ਇਸ ਦਾ ਮਤਲਬ ਇਹ ਹੈ ਕਿ ਵਾਲਮਾਰਟ ਦੇ ਇੰਪਲੋਈਜ਼ ਨੂੰ ਸਿਖਲਾਈ ਦਿੱਤੀ ਜਾਣੀ ਚਾਹੀਦੀ ਹੈ ਅਤੇ ਉਹਨਾਂ ਕੋਲ ਮੈਡੀਕਲ ਅਸਿਸਟੈਂਸ ਪ੍ਰਦਾਨ ਕਰਨ ਦੀ ਯੋਗਤਾ ਹੋਣੀ ਚਾਹੀਦੀ ਹੈ।
3: ਐਂਡ ਆਪਣੀਆਂ ਸੱਟਾਂ ਲਈ ਵਾਲਮਾਰਟ ਤੇ ਮੁਕੱਦਮਾ ਕਰਨ ਲਈ ਸਿੰਘ ਨੂੰ ਕੀ ਸਾਬਤ ਕਰਨ ਦੀ ਲੋੜ ਹੋਵੇਗੀ?
5: ਨੰਬਰ 1 ਇਹ ਕਿ ਫਰਸ਼ ਤੇ ਪਏ ਹੋਣ ਵੇਲੇ ਵਾਲਮਾਰਟ ਦੁਆਰਾ ਮਦਦ ਨਾ ਕਰਨ ਕਾਰਨ ਉਸਨੂੰ ਵਧੇਰੇ ਸੱਟਾਂ ਲੱਗੀਆਂ ਜਾਂ ਉਸਦੀਆਂ ਸੱਟਾਂ ਹੋਰ ਗੰਭੀਰ ਹੋ ਗਈਆਂ। ਉਸਨੂੰ ਇਹ ਸਿੱਧ ਕਰਨਾ ਪਵੇਗਾ ਕਿ ਵਾਲਮਾਰਟ ਦੀ ਅਸਫਲਤਾ ਬਿਕੋਜ਼ ਆਫ ਦੇ ਫੇਲੀਅਰ ਉਸਦੀਆਂ ਸੱਟਾਂ ਦੇ ਗੰਭੀਰ ਹੋਣ ਦਾ ਸਿੱਧਾ ਕਾਰਨ ਸੀ ਜੀ। ਉਸਨੂੰ ਇਹ ਦਿਖਾਉਣਾ ਹੋਵੇਗਾ ਕਿ ਉਸਨੇ ਜਿੰਨੀ ਜਲਦੀ ਹੋ ਸਕੇ ਠੀਕ ਹੋਣ ਲਈ, ਸਹੀ ਇਲਾਜ ਪ੍ਰਾਪਤ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ, ਭਾਵੇਂ ਗੋਰੇ ਜੋੜੇ ਵਿਰੁੱਧ ਅਪਰਾਧਿਕ ਦੋਸ਼ ਦਾਇਰ ਕੀਤੇ ਜਾਣ ਜਾਂ ਨਾ ਵੀ, ਉਹ ਕਿਸੇ ਵੀ ਹਾਲਤ ਚ ਦਾਵਾ ਠੋਕ ਸਕਦਾ ਜੀ।
3: ਕੀ ਤੁਸੀਂ ਨਿੱਜੀ ਸੱਟਾਂ ਲਈ ਕਦੇ ਵਾਲਮਾਰਟ ਵਿਰੁੱਧ ਮੁਕੱਦਮਾ ਲੜ ਚੁੱਕੇ ਹੋ?
5: ਕੈਨੇਡਾ ਭਰ ਜੀ ਤਕਰੀਬਨ ਹਜ਼ਾਰਾਂ ਹੀ ਜ਼ਖਮੀ ਲੋਕਾਂ ਦੇ ਹੱਕਾਂ ਲਈ ਮੈਂ ਆਪਣੀ 33 ਸਾਲਾਂ ਤੋਂ ਵੀ ਵੱਧ ਸਮੇਂ ਦੀ ਵਕਾਲਤ ਦੌਰਾਨ ਕਈ ਕਾਰ ਡਰਾਈਵਰਾਂ ਅਤੇ ਵਾਲਮਾਰਟ ਸਮੇਤ ਕਈ ਇੰਸ਼ੋਰੈਂਸ ਕੰਪਨੀਆਂ ਵਿਰੁੱਧ ਮੁਕੱਦਮਿਆਂ ਦੀ ਪੈਰਵਾਈ ਕਰ ਚੁੱਕਾ ਜੀ। ਜਦ ਕਦੇ ਵੀ ਗੱਲ ਵੱਡੀਆਂ ਕੰਪਨੀਆਂ ਦੀ ਆਉਂਦੀ ਹੈ ਤਾਂ ਆਮ ਲੋਕਾਂ ਦੀ ਸੋਚ ਇਹ ਹੁੰਦੀ ਹੈ ਕਿ ਬੜੀਆਂ ਕੰਪਨੀਆਂ ਤੁਹਾਨੂੰ ਰਾਈਟ ਵੇ ਸੈਟਲਮੈਂਟ ਆਫਰ ਕਰ ਦਿੰਦੀਆਂ ਕਿਉਂਕਿ ਉਹ ਨਹੀਂ ਚਾਹੁੰਦੀਆਂ ਵੀ ਉਹਨਾਂ ਦੇ ਨਾਂ ਦੀ ਬਦਨਾਮੀ ਹੋਵੇ, ਪਰ ਇਹ ਬਿਲਕੁਲ ਇਸ ਦੇ ਉਲਟ ਹੈ। ਵੱਡੀਆਂ ਕੰਪਨੀਆਂ ਭਾਵੇਂ ਸਟੋਰਾਂ ਦੀ ਚੇਨ ਦੇ ਮਾਲਕ ਹੋਣ ਜਾਂ ਕਾਰ ਹਾਦਸੇ ਦੀਆਂ ਬੀਮਾ ਕੰਪਨੀਆਂ ਹੋਣ, ਇੱਕ ਵੱਡੀ ਲੜਾਈ ਲੜਦੀਆਂ, ਪਰ ਇਹ ਇੱਕ ਵਕੀਲ ਦਾ ਕੰਮ ਹੈ ਕਿ ਉਹ ਆਪਣੇ ਮੁਵੱਕਲ ਲਈ ਡਟ ਕੇ ਲੜੇ। ਇਸੇ ਕਰਕੇ ਸਾਡੇ ਕੋਲ ਅਦਾਲਤਾਂ ਹਨ ਕਿ ਕਿਸੇ ਜ਼ਖਮੀ ਵਿਅਕਤੀ ਨੂੰ ਅਰਬਾਂ ਡਾਲਰ ਦੀ ਕੰਪਨੀ ਦੇ ਬਰਾਬਰ ਪੱਧਰ ਤੇ ਰੱਖਿਆ ਜਾਵੇ।
3: ਗੱਲਬਾਤ ਸਾਡੀ ਹੋ ਰਹੀ ਹੈ ਬ੍ਰਿਜਮਨ ਸਾਹਿਬ ਨਾਲ, ਨੰਬਰ ਹੈ ਇਹਨਾਂ ਦੇ ਦਫ਼ਤਰ ਦਾ 416-9-9489-89। ਪ੍ਰੋਗਰਾਮ ਨੂੰ ਨਿਊ ਹਾਈਟਸ ਕਿਚਨ ਵੱਲੋਂ ਵੀ ਤੁਹਾਡੇ ਤੱਕ ਪਹੁੰਚਦਾ ਕੀਤਾ ਜਾ ਰਿਹਾ ਬਈ। ਨਿਊ ਹਾਈਟਸ ਕਿਚਨ ਤੁਹਾਡੀ ਡ੍ਰੀਮ ਕਿਚਨ ਤਿਆਰ ਕਰਨਗੇ, ਤੁਸੀਂ ਇਹਨਾਂ ਦਾ ਕੀਤਾ ਹੋਇਆ ਕੰਮ ਦੇਖ ਲਿਆ ਨਾ, ਤੁਸੀਂ ਕਹੋਗੇ ਭਾਅ ਜੀ ਇਹੀ ਕੰਮ ਅਸੀਂ ਚਾਹੁੰਦੇ ਹਾਂ। ਸੋ ਨਿਊ ਹਾਈਟਸ ਕਿਚਨ, ਨਿਊ ਕੈਬਨਿਟਸ, ਕਾਊਂਟਰ ਟੋਪਸ, ਵੈਨਿਟੀਜ਼, ਕੋਈ ਟੀਵੀ ਦੇ ਆਲੇ ਦੁਆਲੇ ਇੰਟਰਟੇਨਮੈਂਟ ਯੂਨਿਟ, 416-859-1920 ਉਸ ਤੋਂ ਇਲਾਵਾ ਤੁਸੀਂ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਨੂੰ ਜ਼ਰੂਰ ਯਾਦ ਰੱਖੋ, ਜਿਨ੍ਹਾਂ ਨੇ ਬਹੁਤ ਵੱਡੇ ਵੱਡੇ ਡਿਸਕਾਊਂਟ ਲਾਏ ਹੈ ਨਵੇਂ ਟਾਇਰਸ ਦੇ ਉੱਤੇ, ਇੰਸਟਾਲੇਸ਼ਨ ਇਨਕਲੂਡਿਡ, ਜੇਮਸ ਰੋ ਪਾਰਕਵੇ ਐਂਡ ਸਟੀਲਸ ਦੇ ਕੋਰਨਰ ਤੇ, 10874 ਸਟੀਲਸ ਐਵਨਿਊ ਈਸਟ ਇਨ ਮਿਲਟਨ, 401 ਤੋਂ ਉੱਤਰ ਅਨਸਾਰ। ਨੰਬਰ ਹੈ 647-234-6293। ਨਾਲ ਦੀ ਨਾਲ ਕੀ ਕਾਨੂੰਨ ਸੋਸ਼ਲ ਮੀਡੀਆ ਤੇ ਨਸਲਵਾਦ ਅਤੇ ਨਫ਼ਰਤ ਦਾ ਮੁਕਾਬਲਾ ਕਰਨ ਲਈ ਕਾਫੀ ਕੁਝ ਕਰ ਰਹੇ ਹਨ?
5: ਕੈਨੇਡਾ ਜੀ ਕਈ ਸਾਲਾਂ ਤੋਂ ਨਫ਼ਰਤੀ ਅਪਰਾਧਾਂ ਦੇ ਖਿਲਾਫ਼ ਕਾਨੂੰਨ ਘੜੇ ਗਏ ਹਨ ਅਤੇ ਜੂਨ 2026 'ਚ ਇੱਕ ਨਵਾਂ ਕਾਨੂੰਨ ਕੰਬੈਟਿੰਗ ਹੇਟ ਐਕਟ ਲਾਗੂ ਹੋਇਆ ਸੀ ਜੀ। ਸਮੱਸਿਆ ਕਾਨੂੰਨਾਂ ਦੀ ਨਹੀਂ ਜੀ, ਸਗੋਂ ਉਹਨਾਂ ਨੂੰ ਲਾਗੂ ਕਰਨ ਦੀ ਹੈ। ਕੈਨੇਡਾ 'ਚ ਕੁਝ ਹੀ ਲੋਕਾਂ ਤੇ ਨਫ਼ਰਤ ਵਾਲੇ ਅਪਰਾਧਾਂ ਦੇ ਕਾਨੂੰਨ ਤਹਿਤ ਦੋਸ਼ ਲਗਾਏ ਜਾਂਦੇ ਹਨ, ਪਰ ਘੱਟੋ ਘੱਟ ਹਿੰਸਾ ਨਾਲ ਜੁੜੇ ਨਫ਼ਰਤ ਵਾਲੇ ਅਪਰਾਧਾਂ ਲਈ ਇਹ ਬਦਲ ਰਿਹਾ ਜੀ। ਸੋਸ਼ਲ ਮੀਡੀਆ ਤੇ ਜ਼ਿਆਦਾਤਰ ਚੀਜ਼ਾਂ ਵਾਂਗ ਕਾਨੂੰਨ ਉਹਨਾਂ ਤੱਕ ਪਹੁੰਚ ਸਕਦਾ ਜੀ, ਪਰ ਇਹ ਬਹੁਤ ਮੁਸ਼ਕਲ ਅਤੇ ਮਹਿੰਗਾ ਹੋਣ ਦੇ ਨਾਲ ਨਾਲ ਪੁਲਿਸ ਕੋਲ ਪ੍ਰਾਪਤ ਸਾਧਨ ਵੀ ਮੌਜੂਦ ਨਹੀਂ ਹਨ। ਇਸ ਤੋਂ ਇਲਾਵਾ ਅਮਰੀਕਾ ਅਤੇ ਕੈਨੇਡਾ ਦੀ ਕਾਰੋਬਾਰੀ ਸਮਝੌਤਿਆਂ ਮੁਤਾਬਿਕ ਕੈਨੇਡਾ 'ਚ ਸੋਸ਼ਲ ਮੀਡੀਆ ਕੰਪਨੀਆਂ ਤੇ ਨਫ਼ਰਤ ਭਰੀ ਸ਼ਬਦਾਵਲੀ ਜਾਂ ਭਾਸ਼ਣਾਂ ਲਈ ਮੁਕੱਦਮਾ ਕਰਨਾ ਕਾਫੀ ਔਖਾ ਹੋ ਸਕਦਾ ਜੀ।
3: ਐਂਡ ਹਾਲ 'ਚ ਹੀ ਟੋਰਾਂਟੋ 'ਚ ਸਕਾਈਲਰ ਸੈਮਸਨ ਉੱਤੇ ਹਮਲੇ ਅਤੇ ਨਫ਼ਰਤ ਤੋਂ ਪ੍ਰੇਰਿਤ ਅਪਰਾਧ ਦੇ ਦੋਸ਼ ਆਇਦ ਕੀਤੇ ਗਏ ਸਨ, ਉਹ ਕੇਸ ਐਡਮਿੰਟਨ ਵਾਲਮਾਰਟ ਤੋਂ ਕਿਵੇਂ ਵੱਖਰਾ ਹੈ?
5: ਇਹ ਨਵੇਂ ਨਫ਼ਰਤ ਵਾਲੇ ਅਪਰਾਧ ਦੇ ਕਾਨੂੰਨਾਂ ਤਹਿਤ ਜੀ ਕਿਸੇ ਉੱਤੇ ਦੋਸ਼ ਆਇਦ ਕੀਤੇ ਜਾਣ ਵਾਲੇ ਪਲੇਠੇ ਕੇਸਾਂ 'ਚੋਂ ਇੱਕ ਹੈ ਜੀ। ਪੁਲਿਸ ਮੁਤਾਬਿਕ ਇਸ ਆਦਮੀ ਨੇ ਕਥਿਤ ਤੌਰ ਤੇ ਵਿਕਟਮ ਤੇ ਦੱਖਣੀ ਏਸ਼ੀਆਈ ਲੋਕਾਂ ਵਿਰੋਧੀ ਨਸਲੀ ਜਿਹੜੀਆਂ ਟਿੱਪਣੀਆਂ ਕੀਤੀਆਂ, ਐਂਟਾਈ ਸਾਊਥ ਏਸ਼ੀਅਨ ਰੇਸ਼ੀਅਲ ਸਲਰਸ, ਅਤੇ ਜਦੋਂ ਪੀੜਤ ਨੇ ਉੱਥੋਂ ਜਾਣ ਦੀ ਕੋਸ਼ਿਸ਼ ਕੀਤੀ ਤਾਂ ਉਸ ਤੇ ਹਮਲਾ ਕਰ ਦਿੱਤਾ ਗਿਆ। ਸਕਾਈਲਰ ਸੈਮਸਨ ਤੇ ਹਮਲੇ ਅਤੇ ਨਫ਼ਰਤ ਤੋਂ ਪ੍ਰੇਰਿਤ ਅਪਰਾਧ ਦਾ ਦੋਸ਼ ਲਗਾਇਆ ਗਿਆ। ਇਸ ਕੇਸ 'ਚ ਨਸਲੀ ਟਿੱਪਣੀਆਂ ਦੀ ਵਰਤੋਂ ਨੇ ਪੁਲਿਸ ਲਈ ਇਹ ਕਹਿਣਾ ਆਸਾਨ ਬਣਾ ਦਿੱਤਾ ਕਿ ਇਹ ਇੱਕ ਨਫ਼ਰਤ ਵਾਲਾ ਅਪਰਾਧ ਸੀ ਅਸੀਂ ਅਜੇ ਵੀ ਇਹ ਦੇਖਣ ਦੀ ਉਡੀਕ ਕਰ ਰਹੇ ਹਾਂ ਕਿ ਪੁਲਿਸ ਐਡਮਿੰਟਨ ਵਾਲੇ ਕੇਸ 'ਚ ਕੀ ਕਰਦੀ ਹੈ।
3: ਐਂਡ ਕੁਝ ਕੁ ਲੋਕ ਕਹਿ ਰਹੇ ਨੇ ਕਿ ਸਿੰਘ ਨੇ ਪਹਿਲਾਂ ਮੁੱਕਾ ਮਾਰਿਆ, ਕੀ ਇਸ ਦਾ ਮਤਲਬ ਇਹ ਹੈ ਕਿ ਇਸ ਵੈਰ ਰੱਖਿਆ ਨਹੀਂ ਸੀ?
5: ਜੇਕਰ ਜੀ ਤੁਹਾਨੂੰ ਲੱਗਦਾ ਕਿ ਤੁਹਾਡੇ ਤੇ ਹਮਲਾ ਹੋਣ ਵਾਲਾ ਤਾਂ ਤੁਹਾਨੂੰ ਸਿਰ 'ਚ ਮੁੱਕਾ ਮੱਜਣ ਦਾ ਇੰਤਜ਼ਾਰ ਕਰਨ ਦੀ ਬਿਲਕੁਲ ਲੋੜ ਨਹੀਂ। ਤੁਸੀਂ ਆਪਣੇ ਮਾਰੇ ਜਾਣ ਤੋਂ ਪਹਿਲਾਂ ਆਪਣੀ ਰੱਖਿਆ ਕਰ ਸਕਦੇ ਹੋ। ਤੁਹਾਡੀ ਕੀ ਭੂਮਿਕਾ ਸੀ ਇਸ ਦੀ ਜਾਂਚ ਵੀ ਅਦਾਲਤਾਂ ਦੁਆਰਾ ਕੀਤੀ ਜਾਵੇਗੀ। ਮਿਸਟਰ ਸਿੰਘ ਗੋਰੇ ਜੋੜੇ ਕੋਲ ਗਿਆ ਅਤੇ ਉਹਨਾਂ ਨੇ ਉਹਨੂੰ ਪੁੱਛਿਆ ਕਿ ਉਹ ਕੀ ਚਾਹੁੰਦੇ ਹਨ। ਇਸ ਦਾ ਮਤਲਬ ਇਹ ਨਹੀਂ ਹੈ ਕਿ ਉਸਨੂੰ ਆਪਣੀ ਰੱਖਿਆ ਕਰਨ ਦਾ ਅਧਿਕਾਰ ਨਹੀਂ ਸੀ, ਪਰ ਅਦਾਲਤ ਉਸ ਦੀਆਂ ਕਾਰਵਾਈਆਂ ਨੂੰ ਵੀ ਦੇਖੇਗੀ। ਹਾਲਾਂਕਿ ਸਵੈ ਰੱਖਿਆ ਕਾਨੂੰਨ ਦੀ ਵਰਤੋਂ ਕਰਨ ਲਈ ਤੁਸੀਂ ਮਾਰਨ ਜਾਂ ਗੰਭੀਰ ਸੱਟ ਪਹੁੰਚਾਉਣ ਦੀ ਕੋਸ਼ਿਸ਼ ਬਿਲਕੁਲ ਨਹੀਂ ਕਰ ਸਕਦੇ ਅਤੇ ਤੁਸੀਂ ਸਿਰਫ ਓਨੀ ਹੀ ਤਾਕਤ ਦਾ ਪ੍ਰਦਰਸ਼ਨ ਕਰ ਸਕਦੇ ਹੋ ਜਿੰਨੀ ਕੁ ਜ਼ਰੂਰੀ ਹੈ। ਇਸ ਤੋਂ ਇਲਾਵਾ ਇੱਕ ਵਾਰ ਜਦੋਂ ਵਿਅਕਤੀ ਨੇ ਤੁਹਾਡੇ ਤੇ ਹਮਲਾ ਕਰਨਾ ਬੰਦ ਕਰ ਦਿੱਤਾ ਤਾਂ ਇਸ ਦਾ ਮਤਲਬ ਇਹ ਨਹੀਂ ਵੀ ਤੁਸੀਂ ਉਹਨਾਂ ਦਾ ਪਿੱਛਾ ਕਰਦੇ ਹੀ ਰਹੋ ਜੀ।
3: ਐਂਡ ਕੀ ਸਵੈ ਰੱਖਿਆ ਦੀ ਵਰਤੋਂ ਕਰਨ ਲਈ ਤੁਹਾਨੂੰ ਪਹਿਲਾਂ ਭੱਜਣ ਦੀ ਕੋਸ਼ਿਸ਼ ਕਰਨੀ ਪਵੇਗੀ?
5: ਕੈਨੇਡਾ ਚ ਕਾਨੂੰਨ ਤਹਿਤ ਪਹਿਲਾਂ ਭੱਜਣ ਦੀ ਕੋਸ਼ਿਸ਼ ਕਰਨ ਦੀ ਕੋਈ ਲੋੜ ਨਹੀਂ ਹੈ ਜੀ। ਜਿਵੇਂ ਕਿ ਅਸੀਂ ਗੱਲ ਕੀਤੀ ਹੈ ਕਿ ਭੱਜਣ ਦੀ ਥਾਂ ਤੁਸੀਂ ਪਹਿਲਾਂ ਵੀ ਆਪਣੇ ਬਚਾਅ ਲਈ ਹਮਲਾਵਰ ਤੇ ਹਮਲਾ ਵੀ ਕਰ ਸਕਦੇ ਹੋ। ਜੱਜ ਦੁਆਰਾ ਵੇਖੀਆਂ ਜਾਣ ਵਾਲੀਆਂ ਚੀਜ਼ਾਂ ਚੋਂ ਇੱਕ ਇਹ ਸਵਾਲ ਹੋਏਗਾ ਕਿ ਕੀ ਬਚਾਅ ਲਈ ਲੜਨ ਵਾਸਤੇ ਤਾਕਤ ਦੀ ਵਰਤੋਂ ਕਰਨ ਤੋਂ ਇਲਾਵਾ ਹੋਰ ਕੋਈ ਚੋਇਸ ਸੀਗੀ ਜਾਂ ਨਹੀਂ। ਇਸ ਕੇਸ 'ਚ ਜੇਕਰ ਸਿੰਘ ਤੇ ਹਮਲਾ ਕੀਤਾ ਗਿਆ ਸੀ ਤਾਂ ਉਸਨੂੰ ਭੱਜਣ ਦੀ ਕੋਸ਼ਿਸ਼ ਕੀਤੇ ਬਿਨਾਂ ਜਵਾਬ 'ਚ ਲੜਨ ਦਾ ਪੂਰਾ ਅਧਿਕਾਰ ਸੀ। ਇਸ ਘਟਨਾ ਨੇ ਕੈਨੇਡਾ ਭਰ 'ਚ ਬਹੁਤ ਸਾਰੇ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਅਤੇ ਇਸ ਬਾਰੇ ਚਿੰਤਾ ਵੀ ਪ੍ਰਗਟਾਈ ਹੈ ਕਿ ਇਸ ਦੇਸ਼ 'ਚ ਹੋ ਕੀ ਰਿਹਾ ਜੀ।
3: ਐਂਡ ਸਿੰਘ ਕੋਲ ਇੱਕ ਕਿਰਪਾਨ ਸੀ ਜਿਸ ਦੀ ਉਸਨੇ ਵਰਤੋਂ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਕੀ ਤੁਹਾਨੂੰ ਕੈਨੇਡਾ 'ਚ ਸਵੈ ਰੱਖਿਆ ਲਈ ਹਥਿਆਰ ਵਰਤਣ ਦੀ ਇਜਾਜ਼ਤ ਹੈ?
5: ਅਗੇਨ ਇੰਟੈਲੀਜੈਂਟ ਕੁਐਸਚਨ, ਥੈਂਕ ਯੂ। ਕ੍ਰਿਮੀਨਲ ਕੋਡ ਇਹ ਨਹੀਂ ਦੱਸਦਾ ਕਿ ਸਵੈ ਰੱਖਿਆ ਲਈ ਕਿਹੜਾ ਹਥਿਆਰ ਵਰਤਿਆ ਜਾ ਸਕਦਾ ਜਾਂ ਨਹੀਂ। ਕੈਨੇਡਾ 'ਚ ਬਹੁਤ ਸਾਰੇ ਲੋਕਾਂ ਨੇ ਸੈਲਫ ਡਿਫੈਂਸ ਲਈ ਬੰਦੂਕ ਦੀ ਵਰਤੋਂ ਤੱਕ ਵੀ ਕੀਤੀ ਹੈ ਅਤੇ ਉਹਨਾਂ ਨੂੰ ਕਤਲ ਦੇ ਦੋਸ਼ 'ਚੋਂ ਬਰੀ ਕਰ ਦਿੱਤਾ ਗਿਆ। ਇਸ ਕੇਸ 'ਚ ਕਿਉਂਕਿ ਸਿਰਫ ਕਿਸਾਨ ਮੌਕੇ ਹੀ ਮਾਰੇ ਜਾ ਰਹੇ ਸਨ, ਇਸ ਲਈ ਕਿਸੇ ਵੀ ਹਥਿਆਰ ਦੀ ਵਰਤੋਂ ਕਰਨ ਦੀ ਸ਼ਾਇਦ ਕਾਨੂੰਨ ਦੁਆਰਾ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਨਾਲ ਨਵੀਂ ਸਾਹਿਬ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਹਥਿਆਰ ਵਰਤਦੇ ਹੋ ਜਾਂ ਨਹੀਂ। ਜੋ ਰੀਅਲੀ ਮੈਨੇ ਰੱਖਦਾ ਉਹ ਇਹ ਹੈ ਸਵੈ ਰੱਖਿਆ ਦਾ ਕਾਨੂੰਨ ਨੰਬਰ 1, ਜੋ ਤੁਹਾਡਾ ਵਿਸ਼ਵਾਸ ਸੀ, ਦ ਬਿਲੀਫ ਯੂ ਹੈਡ, ਤੁਹਾਡੀ ਕਾਰਵਾਈਆਂ ਦੇ ਪਿੱਛੇ ਦਾ ਕਾਰਨ, ਤੁਹਾਡੇ ਆਚਰਣ ਦੀ ਵਾਜਬਤਾ, ਮੀਨਸ ਦ ਰੀਜ਼ਨੇਬਲਨੈਸ ਆਫ ਯੂਰ ਕੰਡਕਟ।
3: ਐਂਡ ਇਹ ਘਟਨਾ ਕੈਨੇਡਾ 'ਚ ਕਿਤੇ ਵੀ ਹੋ ਸਕਦੀ ਸੀ ਪਰ ਐਡਮਿੰਟਨ 'ਚ ਹੋਈ। ਐਡਮਿੰਟਨ ਪੁਲਿਸ ਕੋਲ ਪਹਿਲਾਂ ਹੀ ਇੱਕ ਹੇਟ ਕ੍ਰਾਈਮ ਯੂਨਿਟ ਹੈ ਜਿੱਥੇ ਤੁਸੀਂ ਇਹੋ ਜਿਹੀਆਂ ਕਾਰਵਾਈਆਂ ਦੀ ਰਿਪੋਰਟ ਕਰ ਸਕਦੇ ਹੋ, ਜਿਵੇਂ ਕਿ ਕੋਈ ਤੁਹਾਨੂੰ ਗਾਲਾਂ ਕੱਢਦਾ ਹੈ। ਕਿਰਪਾ ਕਰਕੇ ਇਹਦੇ ਬਾਰੇ ਜ਼ਰੂਰ ਸਮਝਾਓ।
5: ਕੈਨੇਡਾ 'ਚ ਜੀ ਜ਼ਿਆਦਾਤਰ ਪੁਲਿਸ ਫੋਰਸਾਂ ਕੋਲ ਨਫ਼ਰਤ ਵਾਲੇ ਅਪਰਾਧਾਂ ਨਾਲ ਲੜਨ ਲਈ ਸਮਰਪਿਤ ਯੂਨਿਟ ਹਨ। ਪੁਲਿਸ ਇਹਨਾਂ ਘਟਨਾਵਾਂ ਨੂੰ ਇੰਨੀ ਗੰਭੀਰਤਾ ਨਾਲ ਲੈਂਦੀ ਹੈ ਕਿ ਉਹ ਕਿਸੇ ਦੁਆਰਾ ਤੁਹਾਨੂੰ ਨਸਲੀ ਗਾਲ ਕੱਢਣ ਦੀਆਂ ਰਿਪੋਰਟਾਂ ਵੀ ਦਰਜ ਕਰਨਗੇ ਜੀ। ਕਿਸੇ ਦੁਆਰਾ ਤੁਹਾਨੂੰ ਨਸਲੀ ਗਾਲ ਕੱਢਣਾ ਅਸਲ ਅਪਰਾਧ ਨਹੀਂ ਹੈ, ਪਰ ਫਿਰ ਵੀ ਪੁਲਿਸ ਕਾਰਵਾਈ ਕਰਨ ਲਈ ਤਿਆਰ ਹੈ ਜੀ। ਜਦੋਂ ਕੋਈ ਸ਼ੱਕੀ ਨਫ਼ਰਤ ਵਾਲਾ ਅਪਰਾਧ ਹੁੰਦਾ ਹੈ, ਜਾਂ ਤਾਂ ਜਿਹੜੀ ਹੇਟ ਕ੍ਰਾਈਮ ਯੂਨਿਟ ਆ ਕੇਸ ਨੂੰ ਆਪਣੇ ਹੱਥ 'ਚ ਲੈ ਲੈਂਦੇ ਆ, ਜਾਂ ਇਹ ਉਸ ਪੁਲਿਸ ਫੋਰਸ ਦੀ ਮਦਦ ਕਰਦੇ ਆ ਜੋ ਇਸ ਦੀ ਜਾਂਚ ਕਰ ਰਹੇ ਹੋਣ ਜੀ।
3: ਐਂਡ ਪੁਲਿਸ ਕੋਲ ਜਾਣ ਦੀ ਗੱਲ ਤਾਂ ਅਲੱਗ ਹੈ, ਕੀ ਸੋਸ਼ਲ ਮੀਡੀਆ ਤੇ ਨਸਲੀ ਗਾਲਾਂ ਕੱਢਣ ਲਈ ਤੁਸੀਂ ਕਿਸੇ ਤੇ ਮੁਕੱਦਮਾ ਕਰ ਸਕਦੇ ਹੋ?
5: ਜੇਕਰ ਜੀ ਤੁਸੀਂ ਇਹ ਸਾਬਤ ਕਰ ਸਕਦੇ ਹੋ ਕਿ ਤੁਹਾਨੂੰ ਮਾਨਸਿਕ ਪੀੜਾ ਝੱਲਣੀ ਪਈ ਤਾਂ ਤੁਸੀਂ ਉਸ ਵਿਅਕਤੀ ਤੇ ਮੁਕੱਦਮਾ ਕਰ ਸਕਦੇ ਹੋ। ਪਹਿਲਾਂ ਤੁਹਾਨੂੰ ਉਸ ਵਿਅਕਤੀ ਨੂੰ ਲੱਭਣਾ ਹੋਵੇਗਾ ਤੇ ਫਿਰ ਅਦਾਲਤ 'ਚ ਇਹ ਸਾਬਤ ਕਰਨਾ ਹੋਵੇਗਾ ਕਿ ਉਸਨੇ ਤੁਹਾਡੇ ਬਾਰੇ ਮਾੜੇ ਸ਼ਬਦ ਬਕੇ ਸਨ। ਜੇਕਰ ਕੋਈ ਜੱਜ ਤੁਹਾਡੀ ਗੱਲ ਤੇ ਯਕੀਨ ਕਰਦਾ ਤਾਂ ਇਹ ਇਸ ਨੂੰ ਸਾਬਤ ਕਰਨ ਲਈ ਕਾਫੀ ਹੈ। ਅੰਤ 'ਚ ਤੁਹਾਨੂੰ ਇਹ ਸਾਬਤ ਕਰਨਾ ਹੋਵੇਗਾ ਕਿ ਤੁਹਾਨੂੰ ਨੁਕਸਾਨ ਪਹੁੰਚਿਆ ਹੈ, ਇਸ ਲਈ ਬਿਲਕੁਲ ਆਮ ਕੇਸਾਂ ਵਾਂਗ ਤੁਹਾਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਤੁਸੀਂ ਆਪਣੀ ਮਾਨਸਿਕ ਪੀੜਾ ਲਈ ਡਾਕਟਰੀ ਸਹਾਇਤਾ ਪ੍ਰਾਪਤ ਕੀਤੀ ਸੀ।
3: ਐਂਡ ਐਸ ਆਲਵੇਜ਼ ਸਰ, ਬਹੁਤ ਹੀ ਇਨਫੋਰਮੇਟਿਵ ਗੱਲਬਾਤ। ਆਈ ਥਿੰਕ ਜਿਸ ਹਿਸਾਬ ਦਾ ਸਮਾਂ ਚੱਲ ਰਿਹਾ, ਜੋ ਕੈਨੇਡਾ ਦੇ ਵਿੱਚ ਵਾਪਰ ਰਿਹਾ, ਬੜੇ ਲੋਕਾਂ ਨੂੰ ਇਸ ਗੱਲਬਾਤ ਤੋਂ ਜ਼ਰੂਰ ਗਾਈਡੈਂਸ ਅਤੇ ਐਜੂਕੇਸ਼ਨ ਮਿਲੀ ਹੋਵੇਗੀ। ਕੋਈ ਆਖਰੀ ਸ਼ਬਦ ਅਤੇ ਤੁਹਾਡੀ ਸੰਪਰਕ ਜਾਣਕਾਰੀ ਪਲੀਜ਼।
5: ਸਾਨੂੰ ਸਾਰਿਆਂ ਨੂੰ ਜੀ ਕੈਨੇਡਾ 'ਚ ਰਹਿਣ ਲਈ ਬਹੁਤ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਜਿਸ ਨੇ ਨਫ਼ਰਤ ਵਾਲੇ ਅਪਰਾਧਾਂ ਵਿਰੁੱਧ ਕਾਨੂੰਨ ਬਣਾਏ ਹੋਏ ਹਨ ਅਤੇ ਪੁਲਿਸ ਜਿਹੜੀ ਇਹਨਾਂ ਦੀ ਜਾਂਚ ਕਰਦੀ ਹੈ। ਜੇਕਰ ਜੀ ਤੁਹਾਨੂੰ ਲੱਗਦਾ ਕਿ ਤੁਸੀਂ ਨਫ਼ਰਤ ਵਾਲੇ ਅਪਰਾਧ ਦਾ ਸ਼ਿਕਾਰ ਹੋਏ ਹੋ ਤਾਂ ਬਿਲਕੁਲ ਨਾ ਡਰੋ, ਕਾਨੂੰਨ ਤੁਹਾਡੀ ਰੱਖਿਆ ਕਰੇਗਾ ਜੀ। ਨਵੀਂ ਸਾਹਿਬ, ਅਸੀਂ ਪਿਛਲੇ 33 ਸਾਲਾਂ ਦੌਰਾਨ ਆਪਣੇ ਅਣਗਿਣਤ ਹੀ ਕਲਾਇੰਟਸ ਨੂੰ ਕਾਰ ਐਕਸੀਡੈਂਟ 'ਚ ਲੱਗੀਆਂ ਸੀਰੀਅਸ ਅਤੇ ਲਾਈਫ ਆਲਟਰਿੰਗ ਸੱਟਾਂ ਲੱਗਣ ਕਾਰਨ ਮਿਲੀਅਨਸ ਐਂਡ ਮਿਲੀਅਨਸ ਆਫ ਡਾਲਰਸ ਬਾਈ ਵੇ ਆਫ ਸੈਟਲਮੈਂਟ ਔਰ ਜੱਜਮੈਂਟ ਦਵਾ ਚੁੱਕੇ ਹਨ। ਅਤੀਤ ਦੇ ਨਤੀਜੇ ਜ਼ਰੂਰੀ ਤੌਰ ਤੇ ਭਵਿੱਖ ਦੇ ਨਤੀਜਿਆਂ ਦਾ ਸੰਕੇਤ ਨਹੀਂ ਹਨ। ਕੋਈ ਵੀ ਵਸੂਲੀ ਗਈ ਰਕਮ ਅਤੇ ਹੋਰ ਮੁਕੱਦਮੇ ਦੇ ਨਤੀਜੇ ਵਿਅਕਤੀਗਤ ਮਾਮਲਿਆਂ ਵਿੱਚ ਫੈਕਟ ਦੇ ਅਨੁਸਾਰ ਵੱਖ ਵੱਖ ਹੋ ਸਕਦੇ ਹਨ। ਕਿਸੇ ਵੀ ਤਰ੍ਹਾਂ ਦਾ ਕਾਰ ਐਕਸੀਡੈਂਟ ਲੱਗਿਆ ਗੰਭੀਰ ਸੱਟਾਂ ਦਾ ਕਲੇਮ ਹੋਵੇ, ਪੁਲਿਸ ਵਾਲਿਆਂ ਨੇ ਸੀਰੀਅਸ ਕ੍ਰਿਮੀਨਲ ਚਾਰਜਿਸ ਲਗਾ ਦਿੱਤੇ ਹੋਣ ਜਾਂ ਫਿਰ ਇਮੀਗ੍ਰੇਸ਼ਨ ਦਾ ਕੋਈ ਵੀ ਸੰਗੀਨ ਕਿਉਂ ਨਾ ਮਾਮਲਾ ਹੋਵੇ, ਕਾਲ ਅਸ ਬਿਕੋਜ਼ ਵੀ ਆਰ ਓਨਲੀ ਅ ਫੋਨ ਕਾਲ ਅਵੇ। ਜਿੱਥੇ ਤੱਕ ਸਾਡੀ ਕੰਟੈਕਟ ਇਨਫੋਰਮੇਸ਼ਨ ਦੀ ਗੱਲ ਹੈ, ਤੁਸੀਂ ਗੂਗਲ ਤੇ bridgeboard.com ਤੇ ਵੀ ਸਾਡੀ ਲਾਅ ਫਰਮ ਬਾਰੇ ਸਭ ਕੁਝ ਪਤਾ ਕਰ ਸਕਦੇ ਹੋ। ਆਪਣੇ ਕਿਸੇ ਵੀ ਕਾਨੂੰਨੀ ਮਸਲੇ ਲਈ ਆਪਣੇ ਦਿਲੋਂ ਦਿਮਾਗ ਜ਼ਹਿਨ ਸਿਰਫ ਇੱਕ ਗੱਲ ਬਿਠਾ ਲਓ, ਵਨ ਕਾਲ ਦੈਟਸ ਆਲ। ਸਾਡਾ ਫੋਨ ਨੰਬਰ ਹੈ ਜੀ 416-994-8989, 416-999-9999। ਸਾਡਾ ਦਫ਼ਤਰ ਜੀ ਹੁਣ ਅਸੀਂ ਬ੍ਰੈਂਡ ਨਿਊ ਲੋਕੇਸ਼ਨ 'ਚ ਮੂਵ ਕਰ ਚੁੱਕੇ ਹਾਂ, ਬਿਲਕੁਲ ਪੰਜਾਬੀਆਂ ਦੇ ਗੜ੍ਹ ਬ੍ਰੈਂਪਟਨ ਦੇ ਬਿਲਕੁਲ ਵਿਚਕਾਰ, 181 ਕੁਈਨ ਸਟ੍ਰੀਟ ਈਸਟ ਬ੍ਰੈਂਪਟਨ, 181 ਕੁਈਨ ਸਟ੍ਰੀਟ ਈਸਟ ਬ੍ਰੈਂਪਟਨ। ਤੁਹਾਡੀ ਸੁਵਿਧਾ ਲਈ, ਤੁਹਾਡੀ ਕਨਵੀਨੀਅੰਸ ਲਈ ਸਾਡੇ ਕੋਲ ਪਿੱਛੇ ਹਿਊਜ ਪਾਰਕਿੰਗ ਲਾਟ ਹੈ, ਤੁਸੀਂ ਯੂ ਨੋ ਉੱਥੇ ਆਪਣੀ ਗੱਡੀ ਪਾਰਕ ਕਰਕੇ ਯੂ ਕੈਨ ਜਸਟ ਸਟੈਪ ਇਨ ਐਂਡ ਵੀ ਆਰ ਦੇਅਰ ਟੂ ਵੈਲਕਮ ਯੂ। ਆਖਰ 'ਚ ਇੱਕ ਗੱਲ ਹਮੇਸ਼ਾ ਲਈ ਲੜ ਮੰਨ ਲਓ ਕਿ ਤੁਸੀਂ ਆਪਣੀ ਦੇ ਆਪਣੇ ਪਰਿਵਾਰ ਦੀ ਜ਼ਿੰਦਗੀ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਇੰਨੀ ਵਧੀਆ ਬਤੀਤ ਕਰੋ ਤਾਂ ਕਿ ਤੁਹਾਨੂੰ ਕਿਸੇ ਵਕੀਲ, ਦਲੀਲ ਜਾਂ ਅਪੀਲ ਦੀ ਲੋੜ ਹੀ ਨਾ ਪਵੇ। ਨਵੀਂ ਸਾਹਿਬ, ਅੱਜ ਦੀ ਜਿਹੜੀ ਗੱਲਬਾਤ ਮੈਂ ਤਾਂ ਕੀਤੀ ਹੈ ਕਿਉਂਕਿ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ। ਅੱਜ ਇੰਨੀ ਨਫ਼ਰਤ ਫੈਲ ਰਹੀ ਹੈ ਇਸ ਵੇਲੇ ਸੋਸ਼ਲ ਮੀਡੀਆ ਤੇ ਜੀ ਆਪਣੇ ਪੰਜਾਬੀਆਂ ਦੇ ਵਰਖਿਲਾਫ਼, ਕਈ ਵਾਰ ਤਾਂ ਪੜ੍ਹ ਕੇ ਬੜਾ ਹੈਰਾਨੀ ਜੀ ਵੀ ਹੁੰਦੀ ਹੈ ਕਿ ਵੀ ਕਿੱਥੇ ਆਪਣੇ ਪੰਜਾਬੀਆਂ ਦਾ ਇੰਨਾ ਇੱਜ਼ਤਮਾਨ ਹੁੰਦਾ ਸੀ ਤੇ ਉਹ ਇੱਜ਼ਤਮਾਨ ਕਿਵੇਂ ਰੋਲ ਰਹੇ ਹੈ। ਸੋ ਇਸ ਕਰਕੇ ਇਹ ਜਿਹੜੀ ਮਾੜੀ ਜੀ ਚੰਗਿਆਰੀ ਹੈ, ਇਹ ਭਾਂਬੜ ਬਣਨ ਤੋਂ ਪਹਿਲਾਂ ਆਪਾਂ ਨੂੰ ਇਹ ਰੋਕ ਦੇਣੀ ਚਾਹੀਦੀ ਹੈ, ਇਹਨੂੰ ਬੁਝਾ ਦੇਣਾ ਚਾਹੀਦਾ। ਨਹੀਂ ਤਾਂ ਇਹਦੀ ਲਿਬੇਟ ਵਿੱਚ ਸਿਰਫ ਨਵੇਂ ਬੰਦੇ ਨਹੀਂ ਆਉਣੇ, ਇਹਦੀ ਲਿਬੇਟ ਵਿੱਚ ਚਾਹੇ ਇੱਥੇ ਤੁਹਾਨੂੰ ਰਹਿੰਦਿਆਂ ਨੂੰ 70-70-80-80 ਸਾਲ ਹੋ ਗਏ, ਚਾਹੇ ਤੁਹਾਡੀਆਂ 2-2-3-3 ਜਨਰੇਸ਼ਨਾਂ ਆ ਗਈਆਂ, ਕਿਉਂਕਿ ਬਾਕੀ ਬੰਦਿਆਂ ਲਈ ਜਿਹੜੇ ਪੰਜਾਬੀ ਬੰਦੇ ਆ ਜਿਹਨਾਂ ਦੀ ਪੂਰੀ ਸਕਿੰਨ ਆ, ਉਹ ਸਾਰੇ ਸੇਮ ਹੈ, ਚਾਹੇ ਉਹ ਕੱਲ ਨੂੰ ਕੋਈ ਇੰਡੀਆ ਤੋਂ ਆਇਆ, ਚਾਹੇ ਇੱਥੇ ਰਹਿੰਦੇ ਉਹਨਾਂ ਨੂੰ 50 ਸਾਲ ਹੋ ਗਏ। ਸੋ ਦੈਟਸ ਵਾਈ ਇਟਸ ਅ ਵੈਰੀ ਇੰਪੋਰਟੈਂਟ ਟਾਪਿਕ ਐਂਡ ਵੀ ਨੀਡ ਟੂ ਐਡਰੈਸ ਇਟ ਐਜ਼ ਅ ਕਮਿਊਨਿਟੀ ਐਜ਼ ਅ ਹੋਲ। ਥੈਂਕ ਯੂ ਜੀ।
3: ਥੈਂਕ ਯੂ ਜੀ। ਨੰਬਰ ਇੱਕ ਕੁਇਕ ਹੈ ਬਿਡਮਨ ਜੀ ਦਾ, 416-994-8989। ਆਲਵੇਜ਼ ਅ ਪਲੇਜ਼ਰ ਸਰ, ਥੈਂਕ ਯੂ, ਤੁਸੀਂ ਇੰਨੀ ਇਨਫੋਰਮੇਸ਼ਨ ਸ਼ੇਅਰ ਕਰਦੇ ਹੋ, ਮੱਚ ਅਪਰੀਸ਼ੀਏਟਡ।
5: ਵਿਸ਼ ਯੂ ਆਲ ਦਾ ਬੈਸਟ। ਥੈਂਕ ਯੂ,
3: ਥੈਂਕ ਯੂ ਸਰ। ਓਕੇ, ਇੱਕ ਕਾਲਰ ਬਹੁਤ ਜਲਦ ਤੋਂ ਹੋਲਡ ਤੇ ਨੇ, 1914। ਹਾਂਜੀ 1914। ਹਾਂਜੀ ਹਾਂਜੀ ਹਾਂਜੀ ਹਾਂਜੀ ਜੀ ਹਾਂਜੀ, ਤੁਸੀਂ ਫੋਨ ਕੀਤਾ ਸੀ ਜੀ?
6: ਹਾਂਜੀ ਮੈਂ ਫੋਨ ਕੀਤਾ ਸੀ।
3: ਹਾਂ
6: ਹਾਂ, ਟੌਪਿਕ ਬਹੁਤ ਵਧੀਆ ਹੈਗਾ ਜੀ।
3: ਅੱਛਾ ਜੀ,
6: ਟੌਪਿਕ ਬਹੁਤ ਨਾਈਸ ਹੈ ਤੇ, ਲੇਕਿਨ ਤੁਸੀਂ ਦੋ ਜਨਰੇਸ਼ਨ ਦਾ ਗੈਪ ਨਹੀਂ ਵਿੱਚ ਕੈਲਕੂਲੇਟ ਕੀਤਾ।
3: ਅੱਛਾ ਜੀ,
6: ਜੋ ਪਹਿਲਾਂ ਹੁੰਦੇ ਸੀ ਨਾ, ਸ਼ਾਦੀਆਂ ਹੁੰਦੀਆਂ ਸੀ ਪਹਿਲਾਂ, ਜੇ ਮਾਂ ਬਾਪ ਨੇ ਗਲਤੀ ਦੇਖੇ ਨੀ ਕਰੇ ਸੀ, ਉਹ ਹੋਰ ਸੀਗੇ। ਅੱਜ ਜੋ ਜਨਰੇਸ਼ਨ ਗੈਪ ਤੇ ਕਲਚਰ ਦਾ ਫਰਕ ਪੈ ਗਿਆ, ਉਹਦੇ ਨਾਲ ਤੁਹਾਡੇ ਇਸ ਸਬਜੈਕਟ ਦਾ ਲੰਬਾ ਸਮਝ ਲਓ 50-60 ਸਾਲ ਦਾ ਕਰਤਾ, ਉਹ ਫਿੱਟ ਨੀ ਬੈਠਦਾ।
3: ਅੱਛਾ,
6: ਜਿਹੜੇ ਅੱਜ ਕੱਲ ਦੇ ਬੱਚੇ ਨੇ ਉਹਨਾਂ ਦੀ ਸੋਚ ਹੋਰ ਆ, ਜਿਹੜੀ ਸਾਡੀ ਆ ਹੋਰ ਆ। ਹਾਂਜੀ, ਅਸੀਂ ਤਾਂ ਮਰ ਜਾਂਗੇ, ਅਸੀਂ ਤਾਂ ਡਿਵੋਰਸ ਲੈਣਾ ਹੀ ਨੀ ਗਾ।
3: ਠੀਕ ਹੈ,
6: ਹੈ ਨਾ, ਇੱਥੇ ਸ਼ਾਮ ਨੂੰ ਮਾੜੇ ਜਿਹੇ ਗੋਭੀ ਦੇ ਆਲੂ ਤੇ ਸਬਜ਼ੀ ਤੇ ਰੌਲਾ ਪੈ ਗਿਆ, ਕਹਿੰਦੇ ਡਿਵੋਰਸ ਕਰ ਲਓ।
3: ਹੈਗਾ ਫਰਕ ਜ਼ਰੂਰ।
6: ਤੇ ਦੇਖੋ, ਮੈਂ ਤੁਹਾਡੇ ਡੈਡੀ ਜੀ ਨੂੰ ਬੜੀ ਚੰਗੀ ਤਰ੍ਹਾਂ ਜਾਣਾ, ਮੈਨੂੰ ਜਾਣਦੇ ਬੜੀ ਚੰਗੀ ਤਰ੍ਹਾਂ, ਉਹ ਆਪਣਾ ਰਿਸ਼ਤੇ ਕਲੋਜ਼ ਆ ਬਹੁਤ ਆਪਾਂ। ਤੇ ਲੇਕਿਨ ਤੁਹਾਡੇ ਬਾਬਾ ਜੀ ਨੂੰ ਵੀ ਸਾਡਾ ਬੜਾ ਪਿਆਰ ਸੀ, ਤੇ ਲੇਕਿਨ ਜਿਹੜਾ ਕਲਚਰ ਗੈਪ ਆ ਗਿਆ ਨਾ ਵੱਡਾ, ਇਹ ਜਨਰੇਸ਼ਨ ਦਾ, ਇਹਨੂੰ ਪਤਾ ਨੀ ਹਾਊ ਵੀ ਕੈਨ ਹੈਂਡਲ ਦੈਟ। ਹਾਂ, ਅੱਗੇ ਹੋਸਟਲ ਹੈਂਡਲ ਕਰਦੇ ਸੀ, ਅੱਗੇ ਬਜ਼ੁਰਗ ਹੈਂਡਲ ਕਰ ਲੈਂਦੇ ਸੀ, ਉਹ ਨੂੰ ਸਮਝਾ ਕੇ ਕਹਾ ਕੇ ਚਲੋ ਰੀਕਨਸਾਈਲ ਹੋ ਜਾਂਦਾ ਸੀ। ਹੁਣ ਤਾਂ ਬੈਗ ਚ ਕੱਪੜੇ ਪਹਿਲਾਂ ਹੀ ਪਾਏ ਹੁੰਦੇ ਨੇ।
3: ਪਰ ਫਿਰ ਵੀ ਦੇਖੋ, ਜਿਹੜੀਆਂ ਨਾ ਕੁਝ ਮੇਨ ਗੱਲਾਂ ਨੇ ਵੀ, ਇੱਕ ਦੂਜੇ ਪ੍ਰਤੀ ਇਮਾਨਦਾਰ ਹੋਣਾ, ਇੱਕ ਦੂਜੇ ਨੂੰ ਟਰੱਸਟ ਕਰਨਾ, ਕਮਿਊਨੀਕੇਟ ਕਰਨਾ, ਇੱਕ ਦੂਜੇ ਦੀ ਇੱਜ਼ਤ ਕਰਨੀ, ਇੱਕ ਦੂਜੇ ਨੂੰ ਅੰਡਰਸਟੈਂਡ ਕਰਨਾ, ਸੈਕਰੀਫਾਈਸ ਕਰਨਾ, ਕੰਪਰੋਮਾਈਜ਼ ਕਰਨਾ, ਇਹ ਉਦੋਂ ਵੀ ਸੀ, ਹੁਣ ਵੀ ਹੈ।
6: ਇੰਡੀਆ ਦੇ ਵਿੱਚ ਲੇਡੀਜ਼ ਨੂੰ ਇਕਨੋਮਿਕ ਫ੍ਰੀਡਮ ਹੈ ਨਹੀਂ ਸੀ। ਲੇਡੀਜ਼ ਜਿਹੜੀਆਂ ਇੰਡੀਆ ਉਹ ਘਰ ਦੇ ਕੰਮ ਸਾਂਭਦੀਆਂ ਸੀ, ਘਰੇ ਇੱਕ ਬੰਦਾ ਪੈਸਾ ਕੰਟਰੋਲ ਕਰਦਾ ਸੀ। ਅੱਜ ਤੋਂ 50-60-70 ਸਾਲ ਪਹਿਲਾਂ ਮਮਦੇ ਜੀ ਪੈਦਾ ਹੋਇਆ, ਅਸੀਂ 16 ਬੰਦੇ ਸੀ ਘਰ ਦੇ, ਸਾਡਾ ਬਾਬਾ ਜੀ ਕੰਟਰੋਲ ਕਰਦੇ ਸੀ। ਲੇਕਿਨ ਅੱਜ ਇੱਥੇ ਜਦੋਂ ਇੱਥੇ ਆ ਗਏ ਹਾਂ, ਹਰ ਬੰਦਾ ਇਕਨੋਮਿਕਲੀ ਪੈਸੇ ਕਮਾਉਂਦਾ, ਉਹ ਕਹਿੰਦਾ ਮੈਂ ਆਪਦੇ ਆਪ ਖਰਚਾ, ਮੈਂ ਆਪ ਤੂੰ ਕੌਣ ਦੱਸਣ ਵਾਲਾ। ਤੇ ਅੱਗੇ ਇਹ ਸੀ, ਲੇਡੀਜ਼ ਘਰੇ ਕੰਮ ਕਰਦੀਆਂ ਸੀ, ਸਾਰਾ ਪਰਿਵਾਰ ਬੈਠ ਕੇ ਰੋਟੀ ਖਾਂਦਾ ਸੀ। ਹੁਣ ਕਦੇ ਪਰਿਵਾਰ ਨੇ ਰੋਟੀ ਬਹਿ ਕੇ ਕਿੱਥੇ ਖਾਧੀ ਹੈ? ਕਦੇ ਨਿਆਣੇ ਆਪਦਾ ਪਾ ਕੇ ਲੈ ਜਾਂਦੇ ਨੇ।